0: ਘਬਰਾਉਂਦੇ ਨੇ, ਜੇ ਆਪ ਕਰਦੇ ਆ ਆਪਣਾ ਇਹਨਾਂ ਦਾ ਬਣ ਜਾਂਦਾ ਜੀ, ਮੈਂ ਸੱਤਿਆਗ੍ਰਹਿ ਚੱਲਿਆ ਤੇ ਬਾਕੀ ਸੱਤਿਆਗ੍ਰਹਿ ਇਹਨਾਂ ਨੂੰ ਪਾਪ ਨਜ਼ਰ ਆਉਂਦੇ ਨੇ।
1: ਮਨਰੇਗਾ ਵਾਲੇ ਕਿੰਨੇ ਕੁੱਟੇ ਆ ਦੇਖ ਲੋ, ਹਸਪਤਾਲ ਵੀ ਦਾਖਲ ਹੋਏ ਨੇ ਬਥੇਰਾ ਤੋਂ ਚੱਲੇ।
0: ਹਾਂਜੀ ਹਾਂਜੀ, ਉਹ ਆਈ ਥਿੰਕ ਤੁਸੀਂ ਰੀਸੈਂਟ ਦੀ ਗੱਲ ਕਰ ਰਹੇ ਹੋ, 3-4 ਦਿਨ ਪਹਿਲਾਂ ਦੀ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ।
0: ਹਾਂਜੀ ਹਾਂਜੀ, ਮੈਂ ਸੁਣਦਾ ਪਿਆ, ਮੈਂ ਵੇਖਦਾ ਪਿਆ ਸੀ ਉਹ ਵੀ, ਪਰ ਮੈਂ ਇਸ ਮਤਲਬ ਸੋਚਦਾ ਵੀ ਇਹ ਦੋਹਰੀ ਰਾਜਨੀਤੀ ਕੀ ਕਰ ਰਹੇ ਨੇ
1: ਉਹ ਸੂਬੇ ਦੇ ਹਿਸਾਬ ਦੇ ਨਾਲ ਕਰਦੇ ਆ ਨਾ ਸਿਆਸਤ, ਪਈ ਇਸ ਸੂਬੇ ਦੇ ਵਿੱਚ ਕੀ ਬੋਲਣਾ ਤੇ ਉਸ ਸੂਬੇ ਦੇ ਵਿੱਚ ਕੀ ਬੋਲਣਾ ਹੈ ਜੀ।
0: ਨਹੀਂ ਸੂਪ, ਜਦਕਿ ਡੈਮੋਕਰੇਸੀ ਸਾਰਾ ਭਾਰਤ ਹੀ ਬੋਲਦਾ ਵੀ, ਤੁਸੀਂ ਆਪ ਤਾਂ ਆਪਣੇ ਮੂੰਹ ਕਹਿੰਦੇ ਵੀ ਡੈਮੋਕਰੇਟਿਕ ਰਾਈਟ ਹੈ, ਇਨਸਾਨ ਦਾ ਧਰਨਾ ਦੇਣਾ, ਆਪਣਾ ਹੱਕ ਰੱਖਣਾ,
1: ਬਿਲਕੁਲ ਹੈ ਜੀ,
0: ਤੇ ਤੁਸੀਂ ਬੰਦੇ ਨੇ ਡੈਮੋਕਰੇਟ ਰਾਈਟ ਖੋਈ ਜਾਂਦੇ ਉਹਨਾਂ ਕੋਲੋਂ,
1: ਬਿਲਕੁਲ ਹੈ ਜੀ, ਗਲਤ
0: ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਆਨੰਦਪੁਰ ਵਾਲੀ ਗੱਲ ਮੈਂ ਦੁਬਾਰਾ ਛੇੜਦਾ ਜੀ, ਮੈਂ ਹਾਲੇ ਪਰਸੋਂ ਰਾਤ ਨੂੰ ਇੱਥੋਂ ਗਿਆ। ਆਈ ਥਿੰਕ ਤੁਸੀਂ ਮੇਰੇ ਨਾਲ ਫੇਸਬੁੱਕ ਤੇ ਐਡ ਹੈਗੇ ਆ, ਮੇਰੀ ਆਈਡੀ ਹੈਗੀ ਉੱਥੇ, ਮੈਂ ਪੰਜਾਬ ਨਾਂ ਤੋਂ, ਮੇ ਬੀ ਸ਼ਾਇਦ ਤੁਸੀਂ ਐਡ ਹੈਗੇ ਆ। ਰੀਸੈਂਟਲੀ ਤੁਹਾਨੂੰ ਮੈਂ
1: ਦੁਬਾਰਾ ਦੱਸਿਓ, ਆਈਡੀ ਨੇਮ ਦੱਸ ਦਿਓ।
0: ਮੈਂ ਹਾਂ ਪੰਜਾਬ ਜੀ, ਪੰਜਾਬੀ ਚ ਲਿਖਿਆ ਹੋਇਆ ਜੀ,
1: ਠੀਕ ਹੈ ਜੀ।
0: ਤੇ ਉੱਥੇ ਮੈਂ ਨਾ ਹੁਣ ਅੱਜ ਹੀ ਇੱਕ ਵੀਡੀਓ ਪਾ ਕੇ ਹਟਿਆ ਜੀ, ਇੱਥੇ ਨਾ ਕਾਹਨਪੁਰ ਕੋਈ ਅੱਡਾ ਪੈਂਦਾ ਜੀ ਆਪਣਾ ਰੋਡ ਦੇ ਉੱਪਰ।
1: ਹਾਂਜੀ,
0: ਉਸ ਰੋਡ ਦੇ ਉੱਪਰ ਨਾ ਆਈ ਥਿੰਕ ਜਿੱਥੋਂ ਇਹ ਮਾਈਨਿੰਗ ਨੂੰ ਜਾਂਦੇ ਆ, ਉਹ ਰੋਡ ਬਿਲਕੁਲ ਖਤਮ ਹੋ ਚੁੱਕੀ ਤੇ ਪਿੰਡ ਵਾਲੇ ਬਹੁਤ ਪਰੇਸ਼ਾਨ ਸੀ ਜੀ। ਨਾਲ ਹੀ ਰੋਡ ਦੇ ਉੱਪਰ ਸਕੂਲ ਹੈ, ਜਿਹਦੇ ਕੋਲ ਬੱਚਿਆਂ ਦੀ ਮਾਂ ਬਾਪ ਨੇ ਬੱਚੇ ਛੱਡਣ ਜਾਣਾ ਹੁੰਦਾ, ਕੋਈ ਲੈਣ ਜਾਣਾ ਹੁੰਦਾ, ਬੜੀ ਪ੍ਰੋਬਲਮ ਕ੍ਰੀਏਟ ਹੁੰਦੀ ਸੀ ਉਹਨਾਂ ਨੂੰ
1: ਜੀ।
0: ਤੇ ਚਲੋ ਉਹਨਾਂ ਨੇ ਗੱਲਬਾਤ ਕਰਕੇ ਆਪਣੇ ਇੱਥੇ ਰੋਡ ਦਾ ਕੰਮ ਸਿਮੈਂਟਡ ਰੋਡ ਬਣਨ ਲੱਗੀ ਹੈ, ਕਿਉਂਕਿ ਇੱਥੇ ਪਾਣੀ ਦੀ ਮਾਰ ਵੀ ਪੈਂਦੀ ਹੈ, ਨਾਰਮਲ ਰੋਡ ਸਟੇਬਲ ਹੁੰਦੀ ਨੀ ਜੀ ਇੱਥੇ
1: ਜੀ, ਚੋ ਬਹੁਤ ਨੇ ਇਧਰ
0: ਤੇ ਉੱਥੇ
1: ਜੀ ਬਿਲਕੁਲ।
0: ਹਾਂਜੀ ਹਾਂਜੀ ਹਾਂਜੀ, 3-4 ਦਿਨ ਤੋਂ ਇੱਥੇ ਰੋਡ ਬਣ ਰਹੀ ਸੀ ਤੇ ਪੁਲਿਸ ਵਾਲੇ ਦੀ ਡਿਊਟੀ ਲੱਗੀ ਹੋਈ ਥਾਣੇ ਵਾਲੇ ਦੀ, ਤੇ ਆਈ ਥਿੰਕ ਨਾ ਕੋਈ ਗੱਡੀ ਉੱਥੇ ਬੜੀ ਨੀ, ਤੇ ਕੱਲ ਪਰਸੋਂ ਚੌਥ ਦੀ ਗੱਲ ਹੈ ਜੀ, ਪੁਲਿਸ ਵਾਲੇ ਇੱਕ ਦਿਨ ਵਾਸਤੇ ਸੱਜੇ ਖੱਬੇ ਹੋਏ ਆ, ਉਹ ਮੇਰੇ ਖਿਆਲ ਕਰਵਾਏ ਗਏ ਆ ਜੀ ਕ੍ਰੈਸ਼ਰ ਵਾਲਿਆਂ ਕੋਲੋਂ, ਆਪਣੀ ਮਰਜ਼ੀ ਨਾਲ ਕੋਈ ਨੀ ਜਾਂਦਾ ਜੀ
1: ਜੀ,
0: 4 ਮਾਇਆ ਦੇ ਛਿੱਲੜ ਮਿਲ ਜਾਂਦੇ ਤੇ ਅੱਗੇ ਪਿੱਛੇ ਹੋ ਜਾਂਦੇ ਜੀ। ਉਹ ਰਾਤ ਦੇ ਵਿੱਚ ਇਹਨਾਂ ਨੇ ਕੀ ਕੀਤਾ, ਰੋਡ ਦੇ ਉੱਪਰ ਜਿਹੜੀ ਮਿੱਟੀ ਦੀ ਢੇਰੀ ਲੱਗੀ ਹੋਈ ਸੀ, ਉਹ ਫਟਾਫਟ ਆਪਣੀ ਜੇਸੀਬੀ ਬੁਲਾਈ
1: ਜੀ,
0: ਤੇ ਢੇਰੀ ਚੱਕੀ ਜੀ, ਰੋਡ ਖੋਲ ਕੇ ਉੱਥੋਂ ਦਿਨ ਮਤਲਬ ਉੱਥੇ ਜੋ ਗੱਡੀਆਂ ਤੇ ਗੱਡੀਆਂ, ਜੋ ਟਿੱਪਰ ਤੇ ਟਿੱਪਰ, ਘੋੜੇ ਤੇ ਘੋੜੇ ਚਲਾਉਣੇ ਸ਼ੁਰੂ ਕਰਤੇ ਜੀ, ਹਾਰ ਕੇ ਪਿੰਡ ਵਾਲਿਆਂ ਨੂੰ ਸਵੇਰੇ ਫੇਰ ਥਾਣੇ ਮੂਹਰੇ ਧਰਨਾ ਲਾਉਣਾ ਪਿਆ, ਫੇਰ ਥਾਣੇ ਵਾਲਿਆਂ ਨੇ ਮੂਹਰੇ ਮਿੱਟੀ ਛਡਵਾ ਕੇ ਫੇਰ ਗੱਡੀਆਂ ਰੋਕੀਆਂ ਨੇ। ਤੁਸੀਂ ਯਕੀਨ ਮੰਨੋ, ਪਰਸੋਂ ਮੈਂ ਉੱਥੋਂ ਨਿਕਲਿਆ, ਅਰਾਊਂਡ 500 ਗੱਡੀ ਖੜੀ ਸੀ, ਜਿਹਦੇ ਵਿੱਚ ਟਿੱਪਰ ਖੜਾ ਸੀ, ਜਿਹਦੇ ਵਿੱਚ ਘੋੜੇ ਖੜੇ ਸੀਗੇ ਜੀ ਰਿਤੇ ਵਾਸਤੇ
1: ਜੀ, ਬਿਲਕੁਲ ਆ ਜੀ,
0: 500 ਗੱਡੀ ਮਾਇਨੇ ਰੱਖਦੀ ਹੈ, ਰੋਡ ਪੂਰੀ ਬੰਦ ਸੀਗੀ ਜੀ, ਅਸੀਂ ਪਤਾ ਨੀ ਉਸ ਤੋਂ ਕਿਸ ਤਰ੍ਹਾਂ ਔਖੇ ਸੌਖੇ ਹੋ ਕੇ ਨਿਕਲੇ ਹੈ
1: ਜੀ,
0: ਤੇ ਮਤਲਬ ਉਹੀ ਗੱਲ ਹੈ ਜੀ, ਕ੍ਰੈਸ਼ਰ ਵਾਲੇ ਇੱਥੇ ਮਿਲੀ ਭੁੱਗ ਚੱਲ ਰਹੀ ਹੈ, ਇੱਥੇ ਕੋਈ ਕੰਮ ਨਹੀਂ ਮਤਲਬ ਨਾਰਮਲ ਤਰੀਕੇ ਨਾਲ ਚੱਲ ਰਿਹਾ। ਤੁਸੀਂ ਹੁਣ ਦੇਖ ਰਹੇ ਹੋ ਆਪਣੇ ਪੰਜਾਬ ਚ ਸੌਣ ਚੜ ਗਿਆ ਜੀ, ਸੌਣ ਤੋਂ ਬਾਅਦ ਨੇੜਲੇ ਪਿੰਡ ਕੇ ਕਈ ਪਾਸਿਆਂ ਤੋਂ ਆਪਾਂ ਨੂੰ ਪਾਣੀ ਦੀ ਖਬਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਜੀ,
1: ਬਿਲਕੁਲ
0: ਇਵਨ ਜੰਮੂ ਤੋਂ ਹੋ ਗਿਆ, ਕਿਤੇ ਹੋ ਗਿਆ ਜੀ, ਕਿਤੇ ਹੋ ਗਿਆ ਜੀ
1: ਜੀ, ਬਿਲਕੁਲ ਹੈ ਜੀ, ਬਿਲਕੁਲ ਹੈ।
0: ਤੇ ਹੁਣ ਮੈਂ ਕਹਿੰਦਾ ਜਿਸ ਹਿਸਾਬ ਨਾਲ ਅੱਜ 1 ਮਹੀਨਾ ਹੀ ਕਾਫੀ ਪਾਣੀ ਦੀ ਤਰ੍ਹਾਂ ਤਰ੍ਹਾਂ ਕਰਾਤੀ, ਕਿਉਂਕਿ ਜਿਹੜੀ ਨੀਚੇ ਕਲਮਾ ਮੋੜ ਤੋਂ ਗੜ ਸ਼ੰਕਰ ਤੇ ਨੰਗਲ ਨੂੰ ਰੋਡ ਜਾਂਦੀ ਹੈ ਜੀ, ਉਸ ਰੋਡ ਦੇ ਉੱਪਰ ਤਾਂ ਪੁਲੀਆਂ ਹੜ ਗਈਆਂ ਜੀ, ਉੱਪਰੋਂ ਪਾਣੀ ਬਹੁਤ ਆਇਆ।
1: ਬਿਲਕੁਲ ਆ ਜੀ, ਪੰਜਾਬ ਚ ਹੁਣ ਵੀ ਚੇਤਾਵਨੀ ਆ ਕਿ 4 ਦਿਨ ਲਗਾਤਾਰ ਮੀਂਹ ਪੈਣਾ ਜੀ।
0: ਹਾਂਜੀ ਹਾਂਜੀ ਹਾਂਜੀ, ਤੁਸੀਂ 4 ਦਿਨ ਚ ਦੇਖਿਓ ਜੀ, ਇੱਥੇ ਤਕਰੀਬਨ ਪਾਣੀ ਪਾਣੀ ਦੁਬਾਰਾ ਹੋਊਗਾ
1: ਜੀ, ਤੁਸੀਂ
0: ਦੇਖ ਲਿਓ। ਤੇ ਇਹ ਪਿੰਡ ਵਾਲੇ ਵੀ ਆਪ ਤੰਗ ਹੋਣਗੇ, ਮੈਂ ਕਹਿੰਦਾ ਪਿੰਡ ਵਾਲੇ ਪੂਰਾ ਜ਼ੋਰ ਲਾਉਂਦੇ ਜੀ ਇਹਨਾਂ ਦਾ ਵਿਰੋਧ ਕਰਦੇ ਇਹਨੂੰ, ਪਰ ਜਿਹੜੇ ਅੰਦਰ ਇਹਨਾਂ ਦੇ ਕ੍ਰੈਸ਼ਰ ਵਾਲੇ ਨੇ ਜੀ, ਕ੍ਰੈਸ਼ਰ ਵਾਲੇ ਤਕਰੀਬਨ ਇੰਨੀ ਕਿ ਇਹਨਾਂ ਦੀ ਆਪਣੀ ਮੈਜੋਰਟੀ ਹੈ, ਇਹਨਾਂ ਰਾਤ ਨੂੰ ਮਾਈਨਿੰਗ ਕਰਨੀ ਹੈ, ਸਵੇਰੇ ਕਾਲਾ ਬੈਗ ਭਰ ਕੇ ਲੈ ਕੇ ਨਾ ਇਹ ਆਨੰਦਪੁਰ ਕੰਨੀ ਜਾਂਦੇ ਨੇ। ਹਰਜੋਤ ਬਹਿਨ ਸਾਹਿਬ ਉੱਥੇ ਕੇਸਗੜ੍ਹ ਸਾਹਿਬ ਲੱਗੇ ਜੀ, ਕੋਈ ਮੀਟਿੰਗ ਕੋਈ ਇਹਨਾਂ ਨੇ ਹਾਲ ਹੂਲ ਲਿੱਤਾ ਹੋਇਆ ਜੀ ਉੱਥੇ, ਉੱਥੇ ਮੀਟਿੰਗਾਂ ਕਰਦੇ, ਉੱਥੇ ਭੇਮਟਾ ਫੜਾ ਕੇ ਆਉਂਦੇ ਨੇ, ਉੱਪਰੋਂ ਇਹ ਮੀਡੀਆ ਚ ਆ ਕੇ ਸਫਾਈ ਦਿੰਦੇ ਨੇ ਜੀ, ਆਪਾਂ ਤਾਂ ਉੱਥੇ ਕੋਈ ਸਾਡਾ ਕੋਈ ਲੈਣਾ ਦੇਣਾ ਜੀ, ਥੋੜਾ ਲੈਣਾ ਦੇ ਤੁਸੀਂ ਬੰਦ ਤਾਂ ਕਰਾ ਸਕਦੇ ਆ
1: ਜੀ, ਬਿਲਕੁਲ ਹੈ ਜੀ,
0: ਬਿਲਕੁਲ ਉਹ ਬੰਦ ਵੀ ਨੀ ਕਰਵਾ ਰਹੇ ਜੀ
1: ਜੀ ਜੀ,
0: ਇਹ ਹਾਲ ਹੈ ਜੀ ਇਲਾਕੇ ਦਾ। ਮੈਂ ਹੁਣ ਫੇਰ ਉੱਥੇ ਜਾ ਰਹੇ ਹਾਂ ਜੀ, ਹਲੇ ਆਪਣੇ ਕੰਮ ਦੇ ਪਰਪਸ ਤੋਂ, ਤੇ ਤੁਸੀਂ ਤਾਂ ਚਲੋ ਮੇਰੇ ਨਾਲ ਐਡ ਹੈ, ਜੇ ਅੱਜ ਵੀ ਮੈਨੂੰ ਕੋਈ ਇਹੋ ਜਿਹੀ ਹਰਕਤ ਲੱਗੀ ਨਾ ਮੈਂ ਤੁਹਾਨੂੰ ਵੀਡੀਓ ਬਣਾ ਕੇ ਪਾਵਾਂਗਾ, ਤੁਸੀਂ ਆਪਣੇ ਪਲੇਟਫਾਰਮ ਤੇ ਜ਼ਰੂਰ ਪਾਇਓ ਜੀ।
1: ਜ਼ਰੂਰ ਬਾਈ ਜੀ, ਸ਼ੁਕਰੀਆ, ਥੈਂਕ ਯੂ, ਧੰਨਵਾਦ। ਫਰਾਂਸ ਤੋਂ ਤੇ ਆਪਣੇ ਹਰਜੀਤ ਕੁਮਾਰ ਬਾਈ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਆ, ਸੁਣ ਰਹੇ ਨੇ ਪ੍ਰੋਗਰਾਮ ਨੂੰ। ਤੇ ਇਸੇ ਤਰ੍ਹਾਂ ਨਾਲ ਦੀ ਨਾਲ ਰਾਜਨ ਸੈਣੀ ਸਾਹਿਬ ਤੇ ਸੁਰਿੰਦਰ ਕੌਰ ਮਾਲ ਜੀ ਜੁੜੇ ਹੋਏ ਨੇ ਜੀ, ਤੇ ਦਵਿੰਦਰ ਭਾਰਤ ਜੀ, ਸੁਰਜੀਤ ਭਾਰਤ ਜੀ ਤੇ ਰਾਜਕੁਮਾਰ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਗੁਰੀਮਾਨ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਦੋਸਤੋ। ਤੇ ਲਓ ਫਿਰ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਅਗਲੀਆਂ। ਤੇ ਨਕੋਦਰ ਦੇ ਵਿੱਚ ਪਹੁੰਚ ਗਏ ਨੇ ਜੀ ਹਰਿਆਣਾ ਦੇ ਸੀਐਮ ਸੈਣੀ, ਤੇ ਰਾਸਤੇ ਦੇ ਵਿੱਚ ਕਾਫਲਾ ਰੋਕ ਕੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ। ਤੇ

0: ਕਿਹਾ ਕਿ ਪੰਜਾਬ ਫਿਰ ਬਣੇਗਾ ਦੇਸ਼ ਦਾ ਨੰਬਰ 1 ਸੂਬਾ ਜੀ। ਤੇ ਹਾਲਾਤ ਨੇ ਜੀ ਰੈਲੀਆਂ ਦਾ ਮਾਹੌਲ ਜਾਂ ਪੰਜਾਬ ਦੇ ਵਿੱਚ ਜਿਹੜਾ ਆਪਣੀ ਕਿਤੇ ਨਾ ਕਿਤੇ ਜੜ੍ਹਾਂ ਫੈਲਾਉਣ ਦੀ ਜਿਹੜੀ ਕੋਸ਼ਿਸ਼ ਜਾਰੀ ਹੈ ਹਰ ਪਾਰਟੀ ਦੀ। ਤੇ ਇਸੇ ਤਰ੍ਹਾਂ ਦੋਸਤੋ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਥੋੜਾ ਜਿਹਾ, ਤੇ ਉਸ ਤੋਂ ਬਾਅਦ ਇੱਕ ਬੜੀ ਇੰਟਰਸਟਿੰਗ ਜਿਹੜੀ ਹੈ ਰਿਪੋਰਟ ਹੈ ਆਪਣੀ, ਉਹ ਹੈਗੀ ਆ ਜੀ ਆਪਣੀ BBC ਦੀ ਖੋਜ ਦੇ ਅਨੁਸਾਰ ਹੈ। ਇੰਸਟਾਗ੍ਰਾਮ ਦੇ ਉੱਤੇ ਜੋ ਕਿ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਹੈ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲੇ ਇਸ਼ਤਿਹਾਰ ਚਲਾ ਰਹੀ ਹੈ, ਉਹਦੇ ਵਿੱਚ ਦਿਵਿਆ ਆਰੀਆ ਉਹਨਾਂ ਦੀ ਜਿਹੜੀ ਲਿਖਤ ਹੈ ਤੇ ਅਨੁਵਾਦ ਆਪਣੇ ਸੁਖਵੰਤ ਹੁੰਦਲ ਜੀ ਦਾ ਹੈ। ਉਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਉਸ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਹਾਂ ਜੋ ਵਿਦੇਸ਼ਾਂ ਦੇ ਵਿੱਚ ਹਾਲਾਤ ਨੇ, ਦੋ ਚਾਰ ਖਬਰਾਂ ਹੋਰ ਨੇ। ਇੰਡੀਆ ਤੇ ਅਫਗਾਨਿਸਤਾਨ ਦੇ ਵਿਚਕਾਰ ਟ੍ਰੇਡ ਜਿਹੜੀ ਹੈ ਡੀਲ ਹੋ ਰਹੀ ਹੈ, ਗੱਲਬਾਤ ਚੱਲ ਰਹੀ ਹੈ। ਅਫਗਾਨਿਸਤਾਨ ਦੇ ਸਿਖਰਲੇ ਵਪਾਰਕ ਸੰਗਠਨ ਅਫਗਾਨਿਸਤਾਨ ਚੈਂਬਰ ਆਫ ਕਮਰਸ ਐਂਡ ਇਨਵੈਸਟਮੈਂਟ ਜਿਹੜਾ ECCI ਨੇ ਭਾਰਤ ਦੇ ਨਾਲ ਵਪਾਰ ਤੇ ਨਿਵੇਸ਼ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉੱਤੇ ਜ਼ੋਰ ਦਿੱਤਾ ਹੈ। ਸੰਗਠਨ ਨੇ ਵਪਾਰਕ ਪ੍ਰਕਿਰਿਆ ਸੌਖੀ ਬਣਾਉਣ, ਪ੍ਰਸ਼ਾਸਨਿਕ ਅੜਿੱਕੇ ਜਿਹੜੇ ਨੇ ਦੂਰ ਕਰਨ ਤੇ ਵਪਾਰਕ ਵੀਜ਼ੇ ਜਾਰੀ ਕਰਨ ਦੀ ਜਿਹੜੀ ਪ੍ਰਕਿਰਿਆ ਨੂੰ ਵਧੇਰੇ ਸੁਖਾਲਾ ਬਣਾਉਣ ਦਾ ਸੁਝਾਅ ਦਿੱਤਾ ਹੈ। ਇਨ੍ਹਾਂ ਮੁੱਦਿਆਂ ਦੇ ਉੱਤੇ ਕਾਬੁਲ ਦੇ ਵਿੱਚ ACCI ਦੇ ਜਿਹੜੇ ਚੇਅਰਮੈਨ ਨੇ ਸੈਯਦ ਕਰੀਮ ਹਾਸ਼ਿਮੀ ਦੇ ਤੇ ਅਫਗਾਨਿਸਤਾਨ ਦੇ ਵਿੱਚ ਭਾਰਤ ਦੇ ਰਾਜਦੂਤ ਨੇ ਯਤਿਨ ਪਟੇਲ ਦਰਮਿਆਨ ਮੀਟਿੰਗ ਹੋਈ ਹੈ। ਸੰਗਠਨ ਦੇ ਅਨੁਸਾਰ ਦੋਵਾਂ ਧਿਰਾਂ ਨੇ ਰਣਨੀਤਿਕ ਜਿਹੜਾ ਤੇ ਕੂਟਨੀਤਿਕ ਸੰਵਾਦ ਦੇ ਰਾਹੀਂ ਵਪਾਰ, ਨਿਵੇਸ਼ ਅਤੇ ਲੰਮੇ ਸਮੇਂ ਦਾ ਆਰਥਿਕ ਸਹਿਯੋਗ ਵਧਾਉਣ ਦੇ ਬਾਰੇ ਚਰਚਾ ਕੀਤੀ ਹੈ। ਇਹ ਮੀਟਿੰਗ ਅਜਿਹੇ ਸਮੇਂ ਦੇ ਵਿੱਚ ਹੋਈ ਹੈ ਜਦੋਂ ਪਾਕਿਸਤਾਨ ਦੇ ਰਾਹੀਂ ਅਫਗਾਨਿਸਤਾਨ ਦੇ ਨਾਲ ਵਪਾਰ ਤੇਜ਼ੀ ਦੇ ਨਾਲ ਘਟਿਆ। ਵਿੱਤੀ ਸਾਲ 2020-21 ਦੇ ਵਿੱਚ ਜਿੱਥੇ ਤਕਰੀਬਨ $5 ਅਰਬ ਅਮੈਰੀਕਨ ਡਾਲਰ ਦੇ ਜਿਹੜਾ ਇਹਦਾ ਵਪਾਰ ਸੀਗਾ, ਉੱਥੇ ਵਿੱਤੀ ਸਾਲ 2025-26 ਦੇ ਦੌਰਾਨ ਇਹ ਜਿਹੜਾ ਘੱਟ ਕੇ $36.7 ਕਰੋੜ ਅਮੈਰੀਕਨ ਡਾਲਰ ਰਹਿ ਗਿਆ। ਇਸ ਦੇ ਚਲਦਿਆਂ ਅਫਗਾਨਿਸਤਾਨ ਨੇ ਇਰਾਨ ਸਣੇ ਬਦਲਵੇਂ ਵਪਾਰਕ ਮਾਰਗਾਂ ਉੱਤੇ ਵਧੇਰੇ ਧਿਆਨ ਦੇਣਾ ਸ਼ੁਰੂ ਕੀਤਾ ਤੇ ਭਾਰਤ ਵੀ ਇਰਾਨ ਦੇ ਜਿਹੜਾ ਚਾਬਹਾਰ ਬੰਦਰਗਾਹ ਦੇ ਰਾਹੀਂ ਅਫਗਾਨਿਸਤਾਨ ਦੇ ਨਾਲ ਸੰਪਰਕ ਅਤੇ ਵਪਾਰ ਨੂੰ ਮਜ਼ਬੂਤ ਕਰ ਰਿਹਾ। ਦੂਸਰੇ ਪਾਸੇ ਅਮਰੀਕਾ ਵੱਲੋਂ ਇਰਾਨ ਦੇ ਰੈਵੋਲੂਸ਼ਨਰੀ ਗਾਰਡਸ ਦੇ ਉੱਤੇ ਅਟੈਕ ਕੀਤਾ ਗਿਆ। ਜੋਰਡਨ ਦੇ ਵਿੱਚ ਦੋ ਅਮਰੀਕੀ ਫੌਜੀਆਂ ਦੇ ਮਾਰੇ ਜਾਣ ਦੇ ਮਗਰੋਂ ਅਮਰੀਕੀ ਫੌਜ ਜਿਹੜੀ ਹੈ ਜਵਾਬੀ ਕਾਰਵਾਈ ਦੇ ਵਿੱਚ ਇਰਾਨ ਦੇ ਨੀਮ ਫੌਜੀ ਰੈਵੋਲੂਸ਼ਨਰੀ ਗਾਰਡ ਨੂੰ ਨਿਸ਼ਾਨਾ ਬਣਾਇਆ। ਅਮਰੀਕਾ ਨੇ ਇਰਾਨ ਦੇ ਵਿੱਚ ਪੁਲਾਂ, ਬਿਜਲਈ ਪਲਾਟਾਂ ਤੇ ਹੋਰ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਅਤੇ ਤਹਿਰਾਨ ਨੇ ਮੋੜਵੇਂ ਰੂਪ ਦੇ ਵਿੱਚ ਕੁਵੈਤ ਦੇ ਵਿੱਚ ਬਿਜਲੀ ਤੇ ਪਾਣੀ ਸੋਧਣ ਵਾਲੇ ਪਲਾਂਟਾਂ ਨੂੰ ਨਿਸ਼ਾਨੇ ਦੇ ਉੱਤੇ ਲਿਆ। ਇਰਾਨ ਨੇ ਖਾੜੀ ਮੁਲਕਾਂ ਦੇ ਵਿੱਚ ਹਮਲਿਆਂ ਦਾ ਘੇਰਾ ਬਣਾਉਣ ਜਾਂ ਵਧਾਉਣ ਦੀ ਚੇਤਾਵਨੀ ਵੀ ਦਿੱਤੀ ਹੈ ਤੇ ਉਧਰ ਕੁਵੈਤ ਨੇ ਇਰਾਨ ਦੇ ਵੱਲੋਂ ਆਉਂਦੇ ਡਰੋਨਾਂ ਦੇ ਉੱਤੇ ਮਿਜ਼ਾਈਲਾਂ ਦੇ ਖਤਰੇ ਦੇ ਮੱਦੇਨਜ਼ਰ ਐਤਵਾਰ ਸਵੇਰੇ ਆਪਣੀ ਹਵਾਈ ਰੱਖਿਆ ਪ੍ਰਣਾਲੀ ਸਰਗਰਮ ਕਰ ਦਿੱਤੀ ਹੈ। ਅਮਰੀਕੀ ਫੌਜ ਦੀ ਕੇਂਦਰੀ ਕਮਾਂਡ ਨੇ ਬਿਆਨ ਦੇ ਵਿੱਚ ਕਿਹਾ ਕਿ ਉਸਨੇ ਇਰਾਨ ਫੌਜ ਦੀ ਜਿਹੜੀ ਹੈ ਸਾਹਿਲੀ ਨਿਗਰਾਨੀ ਦੇ ਉੱਤੇ ਹਵਾਈ ਰੱਖਿਆ ਟਿਕਾਣਿਆਂ, ਸਾਗਰੀ ਸਮਰਥਾਵਾਂ ਤੇ ਮਿਜ਼ਾਈਲ ਤੇ ਡਰੋਨ ਥਾਵਾਂ ਨੂੰ ਨਿਸ਼ਾਨਾ ਬਣਾਇਆ। ਕਮਾਂਡ ਨੇ ਜਿਹੜਾ ਕਿਹਾ ਕਿ ਉਸਨੇ ਪਹਿਲੀ ਵਾਰ ਰੈਵੋਲੂਸ਼ਨਰੀ ਗਾਰਡ ਨੂੰ ਨਿਸ਼ਾਨਾ ਬਣਾਇਆ ਜੋ ਇਰਾਨ ਦੇ ਵਿੱਚ ਤਾਕਤ ਦਾ ਅਹਿਮ ਕੇਂਦਰ ਹੈ ਤੇ ਬਲੈਸਟਿਕ ਮਿਜ਼ਾਈਲ ਦੇ ਜ਼ਖੀਰੇ ਨੂੰ ਕੰਟਰੋਲ ਕਰਦਾ ਹੈ। ਅਮਰੀਕੀ ਫੌਜ ਦੇ ਵੱਲੋਂ ਜਾਰੀ ਫੋਟੋਜ਼ ਦੇ ਵਿੱਚ ਲੜਾਕੂ ਜਹਾਜ਼ਾਂ ਨੂੰ ਹਮਲੇ ਕਰਦਿਆਂ ਤੇ ਸਮੁੰਦਰ ਦੇ ਵਿੱਚੋਂ ਟੋਮਾਹਾਕ ਕਰੂਜ਼ ਮਿਜ਼ਾਈਲਾਂ ਦਾਗਦਿਆਂ ਦੇਖਿਆ ਜਾ ਸਕਦਾ ਹੈ। ਰਾਸ਼ਟਰਪਤੀ ਟਰੰਪ ਨੇ ਵੀ ਇਰਾਨ ਦੇ ਪਾਵਰ ਸਟੇਸ਼ਨਾਂ ਦੇ ਉੱਤੇ ਪੁਲਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਇਰਾਨ ਨੇ ਇਨ੍ਹਾਂ ਹਮਲਿਆਂ ਦੇ ਵਿੱਚ ਹੋਏ ਜਾਨੀ ਜਾਂ ਮਾਲੀ ਨੁਕਸਾਨ ਦੇ ਬਾਰੇ ਕੋਈ ਵੇਰਵੇ ਸਾਂਝੇ ਨਹੀਂ ਕੀਤੇ। ਇਰਾਨ ਦੇ ਸੁਪਰੀਮ ਆਗੂ ਮੁਜਤਬਾ ਖੈਮੇਨੇਈ ਨੇ ਜਿਹੜਾ ਸ਼ਨਿਚਰਵਾਰ ਨੂੰ ਜ਼ਰੂਰ ਧਮਕੀ ਦਿੱਤੀ ਹੈ ਕਿ ਜੇ ਅਮਰੀਕਾ ਹਮਲੇ ਜਾਰੀ ਰੱਖਦਾ ਹੈ ਤਾਂ ਉਸ ਨੂੰ ਕਦੇ ਵੀ ਨਾ ਭੁੱਲਣ ਵਾਲਾ ਸਬਕ ਜਿਹੜਾ ਸਿਖਾਇਆ ਜਾਵੇਗਾ। ਦੂਸਰੇ ਪਾਸੇ ਨੇਤਨਯਾਹੂ ਤੇ ਨਾਲ ਮਮਦਾਨੀ ਦੇ ਵਿੱਚ ਖੜਕ ਪਈ ਹੈ। ਨੇਤਨਯਾਹੂ ਕਰਾਂਗੇ ਗ੍ਰਿਫ਼ਤਾਰ ਬਿਆਨ ਦੇ ਉੱਤੇ ਨਿਊਯਾਰਕ ਸਿਟੀ ਜਿਹੜੀ ਹੈ ਉਹਦੇ ਮੇਅਰ ਮਮਦਾਨੀ ਨੂੰ ਕਰਾਰਾ ਜਵਾਬ ਜਿਹੜਾ ਵਾਪਸ ਮਿਲਿਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਦੇ ਬਿਆਨਾਂ ਦੀ ਸਖ਼ਤ ਸ਼ਬਦਾਂ ਦੇ ਵਿੱਚ ਆਲੋਚਨਾ ਕੀਤੀ ਹੈ। ਇਹ ਵਿਵਾਦ ਮੇਅਰ ਦੇ ਉਸ ਬਿਆਨ ਤੋਂ ਬਾਅਦ ਸ਼ੁਰੂ ਹੋਇਆ ਜਿਸ ਦੇ ਵਿੱਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਪ੍ਰਸ਼ਾਸਨ ਸਤੰਬਰ ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਦੌਰੇ ਦੇ ਦੌਰਾਨ ਇਜ਼ਰਾਈਲ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਹਿਰਾਸਤ ਦੇ ਵਿੱਚ ਲੈਣ ਦੇ ਲਈ ਕਾਨੂੰਨੀ ਤਰੀਕਿਆਂ ਦੀ ਜਾਂਚ ਕਰ ਰਿਹਾ। ਜਾਰੀ ਕੀਤੇ ਗਏ ਅਧਿਕਾਰਤ ਬਿਆਨ ਦੇ ਦੌਰਾਨ ਜਿਹੜਾ ਜਵਾਬ ਦੇ ਵਿਚ ਬੈਜ਼ਾਮੀ ਨੇਤਨਯਾਹੂ ਵਿਰੁੱਧ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਜਿਹੜੀ ਹੈ ICC ਦੇ ਗ੍ਰਿਫ਼ਤਾਰੀ ਵਾਰੰਟ ਨੂੰ ਜਾਲੀ ਕਰਾਰ ਦਿੱਤਾ ਗਿਆ। ਅੰਤਰਰਾਸ਼ਟਰੀ ਸੰਸਥਾ ਨੂੰ ਕੰਗਾਰੂ ਅਦਾਲਤ ਦਾ ਜਿਹੜਾ ਲੇਬਲ ਦਿੱਤਾ ਗਿਆ ਜਿਸਦਾ ਇਜ਼ਰਾਈਲ ਜਾਂ ਸੰਯੁਕਤ ਰਾਜ ਅਮਰੀਕਾ ਦੇ ਉੱਤੇ ਕੋਈ ਅਧਿਕਾਰਤ ਖੇਤਰ ਨਹੀਂ ਹੈ। ਬਿਆਨ ਦੇ ਵਿਚ ਦੱਸਿਆ ਗਿਆ, ਦੋਸ਼ ਲਾਇਆ ਗਿਆ ਕਿ ICC ਦੇ ਸਾਬਕਾ ਵਕੀਲ ਕਰੀਮ ਖਾਨ ਨੇ ਆਪਣੇ ਵਿਰੁੱਧ ਜਿਨਸੀ ਦੁਰਵਿਹਾਰ ਦੇ ਬਾਅਦ ਦੇ ਦੋਸ਼ਾਂ ਤੋਂ ਧਿਆਨ ਭਟਕਾਉਣ ਦੇ ਲਈ ਇਹ ਵਾਰੰਟ ਜਾਰੀ ਕਰਨ ਦੀ ਚਾਲ ਜਿਹੜੀ ਹੈ ਚੱਲੀ ਹੈ। ਐਕਸ ਦੇ ਉੱਤੇ ਪ੍ਰਕਾਸ਼ਿਤ ਇੱਕ ਤਿੱਖੀ ਫਟਕਾਰ ਦੇ ਵਿਚ ਪ੍ਰਧਾਨ ਮੰਤਰੀ ਦਫ਼ਤਰ ਨੇ ਜ਼ੋਰ ਦੇ ਕੇ ਕਿਹਾ ਕਿ ਮਮਦਾਨੀ ਨਿਊਯਾਰਕ ਦੇ ਅੰਦਰ ਘਰੇਲੂ ਸ਼ਾਸਨ ਦੇ ਨਾਲ ਸੰਬੰਧਤ ਸਮੱਸਿਆਵਾਂ ਤੋਂ ਧਿਆਨ ਭਟਕਾਉਣ ਦੇ ਲਈ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਖਾਨ ਦੀ ਰਾਜਨੀਤੀ ਜਿਹੜੀ ਹੈ ਰਣਨੀਤੀ ਦੀ ਨਕਲ ਕਰ ਰਿਹਾ ਸੀ। ਦੂਜੇ ਪਾਸੇ ਮੇਅਰ ਮਮਦਾਨੀ ਨੇ ਨਿਊਯਾਰਕ ਟਾਈਮਜ਼ ਦੇ ਨਾਲ ਗੱਲਬਾਤ ਕਰਦਿਆਂ ਨੇਤਨਯਾਹੂ ਨੂੰ ਇੱਕ ਯੁੱਧ ਅਪਰਾਧੀ ਦੱਸਿਆ ਜੋ ਹੇਗ ਦੀ ਅਦਾਲਤ ਦੇ ਵਿਚ ਹੋਣਾ ਚਾਹੀਦਾ ਹੈ। ਮੇਅਰ ਨੇ ਖੁਲਾਸਾ ਕੀਤਾ ਕਿ ਮਿਊਂਸੀਪਲ ਅਧਿਕਾਰੀ ਸ਼ਹਿਰ ਦੇ ਕਾਨੂੰਨ ਵਿਭਾਗ ਦੇ ਨਾਲ ਸਰਗਰਮ ਗੱਲਬਾਤ ਕਰ ਰਹੇ ਨੇ ਤਾਂ ਜੋ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਨੇਤਨਯਾਹੂ ਦੇ ਸ਼ਹਿਰ ਦੇ ਵਿਚ ਪਹੁੰਚਣ ਦੇ ਉੱਤੇ ਸਥਾਨਕ ਕਾਨੂੰਨੀ ਅਧਿਕਾਰ ਖੇਤਰ ਦਾ ਦਾਇਰਾ ਕੀ ਹੋਵੇਗਾ। ਤੇ ਉਨ੍ਹਾਂ ਕਿਹਾ ਕਿ ਜੋ ਵੀ ਕਾਨੂੰਨ ਇਜਾਜ਼ਤ ਦੇਵੇਗਾ ਉਹੀ ਕਰਨਗੇ। ਇਜ਼ਰਾਈਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਐਕਸ ਦੇ ਉੱਤੇ ਮੇਅਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਮਮਦਾਨੀ ਨੂੰ ਇਜ਼ਰਾਈਲ ਦੇ ਉੱਤੇ ਹਮਲਾ ਕਰਨ ਦੀ ਬਜਾਏ ਨਿਊਯਾਰਕ ਦੇ ਵਿਚ ਆਪਣੀਆਂ ਨੀਤੀਆਂ ਕਾਰਨ ਹੋਏ ਨੁਕਸਾਨ ਨੂੰ ਠੀਕ ਕਰਨ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ। ਇਜ਼ਰਾਈਲ ਨੇ ਗਾਜ਼ਾ ਦੇ ਵਿਚ ਆਪਣੀ ਫੌਜੀ ਕਾਰਵਾਈ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਨਾਗਰਿਕਾਂ ਦੀ ਜਾਨ ਬਚਾਉਣ ਦੇ ਲਈ ਬੇਮਿਸਾਲ ਕਦਮ ਚੁੱਕ ਰਹੇ ਨੇ ਤੇ ਜਦਕਿ ਹਮਾਸ ਨਾਗਰਿਕਾਂ ਨੂੰ ਮਨੁੱਖੀ ਢਾਲ ਦੇ ਵਜੋਂ ਵਰਤ ਰਿਹਾ। ICC ਨੇ ਨਵੰਬਰ 2024 ਦੇ ਵਿਚ ਨੇਤਨਯਾਹੂ ਤੇ ਸਾਬਕਾ ਰੱਖਿਆ ਮੰਤਰੀ ਜਵਾਬ ਗੈਲਟ ਜਿਹੜੇ ਨੇ ਵਿਰੁੱਧ ਗਾਜ਼ਾ ਸੰਘਰਸ਼ ਦੇ ਦੌਰਾਨ ਯੁੱਧ ਅਪਰਾਧਾਂ ਤੇ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਇਲਜ਼ਾਮਾਂ ਹੇਠ ਵਾਰੰਟ ਜਾਰੀ ਕੀਤੇ ਸਨ। ਹਾਲਾਂਕਿ ਅਮਰੀਕਾ ਰੋਮ ਵਿਧਾਨ ਸਭਾ ਹਸਤਾਖਰ ਕਰਤਾ ਨਹੀਂ ਹੈ, ਜਿਸਦਾ ਮਤਲਬ ਹੈ ਕਿ ਵਾਸ਼ਿੰਗਟਨ ICC ਦੁਆਰਾ ਮੰਗੇ ਗਏ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਜਾਂ ਹਵਾਲੇ ਕਰਨ ਦੇ ਲਈ ਕਿਸੇ ਵੀ ਅੰਤਰਰਾਸ਼ਟਰੀ ਕਾਨੂੰਨੀ ਜ਼ਿੰਮੇਵਾਰੀ ਦੇ ਅਧੀਨ ਨਹੀਂ ਹੈ। ਇਜ਼ਰਾਈਲ ਨੇ ਲਗਾਤਾਰ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਅਦਾਲਤ ਦੀ ਕਾਨੂੰਨੀ ਸਥਿਤੀ ਨੂੰ ਚੁਣੌਤੀ ਦਿੱਤੀ। ਇਸ ਤੋਂ ਇਲਾਵਾ ਸੰਯੁਕਤ ਰਾਜ ਅਮਰੀਕਾ ਰੋਮ ਕਾਨੂੰਨ ਦਾ ਜਿਹੜਾ ਗੈਰ ਹਸਤਾਖਰਕਾਰ ਬਣਿਆ ਹੋਇਆ ਹੈ, ਜਿਸਦਾ ਅਰਥ ਹੈ ਕਿ ਵਾਸ਼ਿੰਗਟਨ ICC ਦੇ ਦੁਆਰਾ ਮੰਗੇ ਗਏ ਵਿਅਕਤੀਆਂ ਨੂੰ ਹਿਰਾਸਤ ਦੇ ਵਿਚ ਲੈਣ ਜਾਂ ਹਵਾਲਗੀ ਕਰਨ ਲਈ ਕਿਸੇ ਅੰਤਰਰਾਸ਼ਟਰੀ ਕਾਨੂੰਨੀ ਜ਼ਿੰਮੇਵਾਰੀ ਦੇ ਅਧੀਨ ਨਹੀਂ ਆਉਂਦਾ ਹੈ। ਦੂਸਰੇ ਪਾਸੇ ਇਰਾਨ ਦੇ ਵਿਚ ਸੀਨੀਅਰ ਸੁੰਨੀ ਮੌਲਵੀ ਮੁਹੰਮਦ ਅਨਵਰ ਰਿਗੀ ਦਾ ਕਤਲ ਕਰ ਦਿੱਤਾ ਗਿਆ। ਮਿਰਜ਼ਾਵੇ ਸੂਬੇ ਦੇ ਗਵਰਨਰ ਨੇ ਦੱਸਿਆ ਕਿ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਸ਼ਹਿਰ ਦੀ ਅਲੀ ਇਬਨ ਅਬੀ ਤਾਲਿਬ ਮਸਜਿਦ ਦੇ ਵਿਚ ਸੁੰਨੀ ਮੌਲਵੀ ਮੁਹੰਮਦ ਅਨਵਰ ਰਿਗੀ ਦਾ ਕਤਲ ਕਰ ਦਿੱਤਾ ਤੇ ਉਹਨਾਂ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਮਿਰਜ਼ਾਵੇ ਇਰਾਨ ਦੇ ਦੱਖਣੀ ਪੱਛਮੀ ਸੂਬੇ ਦਾ ਇਲਾਕਾ ਹੈ ਤੇ ਉਨ੍ਹਾਂ ਨੇ ਕਿਹਾ ਕਿ ਕੁਝ ਹਥਿਆਰਬੰਦ ਅੱਤਵਾਦੀਆਂ ਨੇ ਉਸਦਾ ਕਤਲ ਕਰਤਾ ਹੈ। ਜਿਸ ਸਮੇਂ ਸੁੰਨੀ ਧਾਰਮਿਕ ਗੁਰੂ ਮੌਲਵੀ ਅਨਵਰ ਰਿਗੀ ਦਾ ਕਤਲ ਕੀਤਾ ਗਿਆ ਉਦੋਂ ਇਰਾਨ ਦੇ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ ਦੇ ਤੜਕੇ ਦੇ 4 ਵਜੇ ਸਨ। ਇਸ ਦੇ ਲਈ ਇਸ ਘਟਨਾ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਤੇ ਸੁੰਨੀ ਧਰਮ ਗੁਰੂ ਮੌਲਵੀ ਇਰਾਨ ਦੇ ਬਲੋਚਿਸਤਾਨ ਸੂਬੇ ਦੇ ਮਿਰਜ਼ਾਵੇ ਸ਼ਹਿਰ ਵਿਚ ਸੁੰਨੀ ਭਾਈਚਾਰੇ ਦੇ ਇਕ ਪ੍ਰਮੁੱਖ ਨੇਤਾ ਸਨ ਤੇ ਉਹ ਮਸਜਿਦ ਅਲੀ ਇਬਨ ਅਬੀ ਤਾਲਿਬ ਦੇ ਇਮਾਮ ਏ ਜੁਮਾ ਸਨ ਤੇ ਉਹ ਬਲੋਚ ਭਾਈਚਾਰੇ ਦੇ ਇਕ ਮੌਲਵੀ ਸਨ। ਇਰਾਨ ਦੇ ਵਿਚ ਸੁੰਨੀ ਆਬਾਦੀ ਵਾਲੇ ਖੇਤਰਾਂ ਦੇ ਵਿਚ ਸਥਾਨਕ ਪੱਧਰ ਦੇ ਉੱਤੇ ਧਾਰਮਿਕ ਗਤੀਵਿਧੀਆਂ ਦੇ ਨਾਲ ਜੁੜੇ ਰਹੇ ਨੇ। ਉਨ੍ਹਾਂ ਦੀ ਨਿਯੁਕਤੀ ਮਿਰਜ਼ਾਵੇ ਦੀ ਜਿਹੜੀ ਸੀ ਮਸਜਿਦ ਦੇ ਵਿਚ ਇਮਾਮ ਏ ਜੁਮਾ ਦੇ ਵਜੋਂ ਹੋਈ ਸੀ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਓਨਟਾਰੀਓ ਦੇ ਮੰਤਰੀਆਂ ਦੇ ਉੱਤੇ ਗਾਜ਼ ਡਿੱਗ ਰਹੀ ਹੈ। ਓਨਟਾਰੀਓ ਦੇ ਮੰਤਰੀ ਨੇ ਬੇਲੋੜੇ ਹੋਟਲ ਖਰਚਿਆਂ ਦੇ ਦੋਸ਼ ਲੱਗਣ ਦੇ ਉੱਤੇ ਅਸਤੀਫਾ ਦਿੱਤਾ ਹੈ। ਓਨਟਾਰੀਓ ਦੇ ਕੁਝ ਮੰਤਰੀਆਂ ਦੀ ਜਿਹੜੀ ਆ ਰਿਹਾਇਸ਼ ਵਿਧਾਨ ਸਭਾ ਸਕੱਤਰਤ ਤੋਂ ਬਹੁਤੀ ਦੂਰ ਨਾ ਹੋਣ ਦੇ ਬਾਵਜੂਦ ਉਨ੍ਹਾਂ ਵੱਲੋਂ ਸਰਕਾਰ ਤੋਂ ਹੋਟਲਾਂ ਦੇ ਖਰਚੇ ਲੈਣ ਦੇ ਦੋਸ਼ ਲੱਗੇ ਨੇ। ਇਨ੍ਹਾਂ ਦੋਸ਼ਾਂ ਤੋਂ ਬਾਅਦ ਸੈਰ ਸਪਾਟਾ ਤੇ ਸਭਿਆਚਾਰਕ ਮੰਤਰੀ ਸਟੈਨ ਚੋ ਨੇ ਆਪਣੇ ਅਹੁਦੇ ਤੋਂ ਜਿਹੜਾ ਅਸਤੀਫਾ ਦੇ ਦਿੱਤਾ। ਸਟੈਨ ਚੋ ਨੇ ਜਿਹੜਾ ਇਸ ਖਰਚੇ ਦੇ ਵਜੋਂ ਸਰਕਾਰ ਤੋਂ $16,000 ਵਸੂਲੇ ਸਨ। ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਜੋਹਨ ਫਰੇਜ਼ਰ ਨੇ ਮੰਗ ਕੀਤੀ ਕਿ ਮੰਤਰੀਆਂ ਦੇ ਵੱਲੋਂ ਲਏ ਗਏ ਸਾਰੇ ਪੈਸੇ ਵਾਪਸ ਕਰਵਾਏ ਜਾਣ ਤੇ ਨਿਯਮਾਂ ਦੀ ਉਲੰਘਣਾ ਕਰਨ ਬਦਲੇ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸੇ ਦੇ ਦੌਰਾਨ ਇਹ ਵੀ ਪਤਾ ਲੱਗਿਆ ਕਿ ਔਰਤਾਂ ਦੇ ਹੱਕਾਂ ਬਾਰੇ ਮੰਤਰੀ ਚਾਰਮੈਨ ਵਿਲੀਅਮ ਨੇ $15,865 ਟਰਾਂਸਪੋਰਟ ਮੰਤਰੀ ਸਰਕਾਰੀਆ ਦੇ ਨਾਲ ਲੱਗੇ ਪਾਰਲੀਮਨੀ ਪਾਰਲੀਮਾਨੀ ਸਕੱਤਰ ਹਰਦੀਪ ਸਿੰਘ ਗਰੇਵਾਲ ਨੇ $27,275 ਤੇ ਵਪਾਰਕ ਮੰਤਰੀ ਨੀਨਾ ਤਾਂਗੜੀ ਨੇ $18,976 ਸਰਕਾਰੀ ਖਜ਼ਾਨੇ ਦੇ ਵਿਚੋਂ ਵਸੂਲੇ। ਅਸਤੀਫ਼ਾ ਦੇਣ ਤੋਂ ਬਾਅਦ ਮੰਤਰੀ ਸਟੈਨ ਚੋ ਨੇ ਕਿਹਾ ਕਿ ਉਨ੍ਹਾਂ ਦੇ ਕੋਲੋਂ ਅਣਜਾਣੇ ਦੇ ਵਿਚ ਹੋਈ ਇਸ ਗਲਤੀ ਦਾ ਉਨ੍ਹਾਂ ਨੂੰ ਬਹੁਤ ਅਫਸੋਸ ਹੈ ਤੇ ਉਹ ਇਕ ਇਕ ਪੈਸਾ ਵਾਪਸ ਕਰਨਗੇ ਤੇ ਉਨ੍ਹਾਂ ਕਿਹਾ ਕਿ ਉਹ ਟੈਕਸ ਦਾਤਿਆਂ ਦੇ ਜਿਹੜੇ ਨੇ ਪੈਸੇ ਦਾ ਬੋਝ ਆਪਣੇ ਮਨ ਦੇ ਉੱਤੇ ਨਹੀਂ ਰੱਖਣਾ ਚਾਹੁੰਦੇ। ਪਰ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਬਾਕੀ ਮੰਤਰੀਆਂ ਨੇ ਇਸ ਮੁੱਦੇ ਦੇ ਉੱਤੇ ਅਜੇ ਤੱਕ ਪੂਰੀ ਚੁੱਪ ਵੱਟੀ ਹੋਈ ਹੈ। ਇਨ੍ਹਾਂ ਸਾਰੇ ਮੰਤਰੀਆਂ ਅਤੇ ਆਗੂਆਂ ਦੀ ਰਿਹਾਇਸ਼ ਕੁਈਨ ਪਾਰਕ ਜਿਹੜਾ ਵਿਧਾਨ ਸਭਾ ਤੋਂ ਸਿਰਫ 30 ਤੋਂ 35 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈ ਜਿੱਥੋਂ ਰੋਜ਼ਾਨਾ ਆਉਣਾ ਜਾਣਾ ਬੇਹੱਦ ਆਸਾਨ ਹੈ ਤੇ ਇਸ ਦੇ ਬਾਵਜੂਦ ਵੀ ਉਨ੍ਹਾਂ ਦੇ ਵੱਲੋਂ ਹੋਟਲਾਂ ਦੇ ਖਰਚੇ ਕਲੇਮ ਕੀਤੇ ਗਏ ਨੇ। ਇਸ ਵਿਵਾਦ ਦੇ ਦੌਰਾਨ ਮੁੱਖ ਮੰਤਰੀ ਡੱਗ ਫੋਰਡ ਨੇ ਸਖ਼ਤ ਰੁੱਖ ਅਪਣਾਉਂਦਿਆਂ ਕਿਹਾ ਕਿ ਜਿਸ ਵੀ ਕਿਸੇ ਮੰਤਰੀ ਜਾਂ ਵਿਧਾਇਕ ਨੇ ਕੁਝ ਵੀ ਨਜਾਇਜ਼ ਲਿਆ ਹੈ ਉਸਦੇ ਕੋਲੋਂ ਇਕ ਇਕ ਪੈਸੇ ਦੀ ਵਸੂਲੀ ਕੀਤੀ ਜਾਏਗੀ ਚਾਹੇ ਉਹ ਵਿਅਕਤੀ ਕਿੰਨੇ ਵੀ ਉੱਚੇ ਅਹੁਦੇ ਦੇ ਉੱਤੇ ਹੋਵੇ ਜਾਂ ਕਿਸੇ ਦੇ ਕਿੰਨਾ ਵੀ ਜਿਹੜਾ ਨੇੜੇ ਕਿਉਂ ਨਾ ਹੋਵੇ। ਮੁੱਖ ਮੰਤਰੀ ਨੇ ਸਾਫ਼ ਸ਼ਬਦਾਂ ਦੇ ਵਿਚ ਕਹਿ ਦਿੱਤਾ ਕਿ ਉਹ ਅਜਿਹੀ ਰਵਾਇਤ ਹਰਗਿਜ਼ ਨਹੀਂ ਪੈਣ ਦੇਣਗੇ ਜਿਸ ਦੇ ਨਾਲ ਲੋਕਾਂ ਦੇ ਵੱਲੋਂ ਟੈਕਸਾਂ ਦੇ ਰੂਪ ਦੇ ਵਿਚ ਦਿੱਤੇ ਖੂਨ ਪਸੀਨੇ ਦੇ ਪੈਸੇ ਦੇ ਵਿਚੋਂ ਇਕ ਇਕ ਡਾਲਰ ਦੀ ਵੀ ਫਜ਼ੂਲ ਖਰਚੀ ਹੋਵੇ ਇਹ ਨੇ ਜੀ ਲੋਕਾਂ ਦੇ ਨਾਲ ਖੜਨ ਵਾਲੇ ਲੋਕ ਤੇ ਸਾਡੇ ਵਾਲੇ ਕਹਿੰਦੇ ਆ ਕਿ ਲੋਕਾਂ ਨੂੰ ਲੁੱਟ ਲਈਏ ਕੁੱਟ ਲਈਏ ਜਿੰਨਾ ਨਜ਼ਾਰੇ ਨਜ਼ਾਰੇ ਹੈ। ਆਖਰੀ ਖ਼ਬਰ ਵੱਲ ਨੂੰ ਵਧੀਏ ਤੇ ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਦੇ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇੱਕ ਪਾਸੇ ਇਰਾਨ ਦੇ ਨਾਲ ਟਕਰਾਅ ਹੈ ਭਾਈ ਤੁਸੀਂ ਰੱਖ ਨਹੀਂ ਸਕਦੇ ਤੇ ਦੂਸਰੇ ਪਾਸੇ ਉਹਨਾਂ ਗੁਆਂਢੀ ਮੁਲਕਾਂ ਨੂੰ ਕਹਿੰਦਾ ਯੂਰੇਨੀਅਮ ਨੂੰ ਤੁਸੀਂ ਸੰਸ਼ੋਧਨ ਕਰੋ ਭਾਈ। ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਦੇ ਲਈ ਮੁੱਢਲੀ ਪ੍ਰਵਾਨਗੀ ਦੇ ਦਿੱਤੀ। ਰਿਪੋਰਟ ਦੇ ਅਨੁਸਾਰ ਮੌਜੂਦਾ ਡਰਾਫਟ ਸਮਝੌਤੇ ਦੇ ਵਿਚ ਪਰਮਾਣੂ ਹਥਿਆਰਾਂ ਦੇ ਵਿਕਾਸ ਨੂੰ ਰੋਕਣ ਵਾਲੇ ਕੋਈ ਵੀ ਪਾਬੰਦੀਸ਼ੁਦਾ ਪ੍ਰਬੰਧ ਸ਼ਾਮਲ ਨਹੀਂ ਨੇ। CNN ਨੇ ਜਿਹੜਾ ਦਸਤਾਵੇਜ਼ਾਂ ਤੇ ਮਾਮਲੇ ਤੋਂ ਜਾਣੂ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਾਊਦੀ ਅਰਬ ਦੇ ਸ਼ਾਂਤੀਪੂਰਨ ਪ੍ਰਮਾਣੂ ਪ੍ਰੋਗਰਾਮ ਦੇ ਲਈ ਅਮਰੀਕੀ ਸਹਿਯੋਗ ਨਾਲ ਸੰਬੰਧਿਤ ਡਰਾਫਟ ਸਮਝੌਤਾ ਅਜੇ ਵੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਸਤਖਤ ਦੀ ਜਿਹੜੀ ਉਡੀਕ ਕਰ ਰਿਹਾ ਹੈ। ਗੱਲਬਾਤ ਅਕਤੂਬਰ 2025 ਦੇ ਵਿਚ ਪੂਰੀ ਹੋ ਗਈ ਸੀ। ਅਮਰੀਕਾ ਤੇ ਸਾਊਦੀ ਅਰਬ ਵਿਚਕਾਰ ਪ੍ਰਸਤਾਵਿਤ 123 ਸਮਝੌਤਾ ਇੱਕ ਢਾਂਚਾ ਸਮਝੌਤਾ ਹੈ ਜਿਸ ਦੇ ਉੱਤੇ ਤਹਿਤ ਅਮਰੀਕੀ ਕੰਪਨੀਆਂ ਜਾਂ ਅਮਰੀਕੀ ਸਰਕਾਰ ਸਾਊਦੀ ਅਰਬ ਨੂੰ ਪਰਮਾਣੂ ਸਮੱਗਰੀ ਅਤੇ ਤਕਨਾਲੋਜੀ ਪ੍ਰਦਾਨ ਕਰੇਗੀ। ਇਸ ਨੂੰ ਜਿਹੜਾ ਅਜੇ ਤੱਕ ਅਮਰੀਕੀ ਕਾਂਗਰਸ ਦੀ ਪ੍ਰਵਾਨਗੀ ਲਈ ਪੇਸ਼ ਨਹੀਂ ਕੀਤਾ ਗਿਆ। ਪੱਛਮੀ ਏਸ਼ੀਆ ਦੇ ਵਿਚ ਚੱਲ ਰਹੇ ਟਕਰਾਅ ਨੇ ਸਮਝੌਤੇ ਦੀ ਪ੍ਰਵਾਨਗੀ ਦੇ ਵਿਚ ਦੇਰੀ ਕੀਤੀ ਹੈ ਤੇ ਕਾਂਗਰਸ ਦੇ ਸੂਤਰਾਂ ਦੇ ਮੁਤਾਬਕ ਮੰਨਣਾ ਹੈ ਕਿ ਸਮਝੌਤੇ ਦਾ ਵਿਰੋਧ ਕਰਨ ਵਾਲੇ ਅਮਰੀਕੀ ਕਾਨੂੰਨ ਸਾਜ਼ਾਂ ਦੀ ਸੰਭਾਵਨਾ ਵੀ ਦੇਰੀ ਦਾ ਇੱਕ ਜਿਹੜਾ ਕਾਰਕ ਹੋ ਸਕਦੀ ਹੈ। ਦੂਸਰੇ ਪਾਸੇ ਆਖਰੀ ਖ਼ਬਰ ਹੈ ਜੀ, ਐਂਡੀ ਬਰਨਹੈਮ ਬਣ ਗਏ ਨੇ ਜੀ ਬ੍ਰਿਟੇਨ ਦੇ ਨਵੇਂ PM। ਮੁਬਾਰਕ ਹੋਵੇ ਇੰਗਲੈਂਡ ਵਾਲਿਆਂ ਨੂੰ। ਬ੍ਰਿਟੇਨ ਦੀ ਲੇਬਰ ਪਾਰਟੀ ਦੇ ਨਵੇਂ ਚੁਣੇ ਗਏ ਨੇਤਾ ਐਂਡੀ ਬਰਨਹੈਮ ਨੇ ਜਿਹੜਾ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਕਿੰਗ ਆਫ਼ ਦੀ ਨੌਰਥ ਦੇ ਵਜੋਂ ਜਾਣੇ ਜਾਂਦੇ ਬਰਨਹੈਮ ਕੀਰ ਸਟਾਰਮਰ ਦੇ ਅਸਤੀਫੇ ਤੋਂ ਬਾਅਦ ਪ੍ਰਧਾਨ ਮੰਤਰੀ ਬਣਨ ਦੀ ਦੌੜ ਦੇ ਵਿਚ ਸਭ ਤੋਂ ਅੱਗੇ ਸਨ। ਉਨ੍ਹਾਂ ਦਾ ਮੁੱਖ ਟੀਚਾ ਲੋਕਪ੍ਰਿਯ ਪਾਰਟੀ ਰਿਫਾਰਮ UK ਦੇ ਵੱਧਦੇ ਪ੍ਰਭਾਵ ਦਾ ਮੁਕਾਬਲਾ ਕਰਨਾ ਸੀ ਤੇ ਬ੍ਰਿਟੇਨ ਦੇ ਵਿਚ ਰਾਜਨੀਤਿਕ ਉਥਲ ਪੁਥਲ ਦੇ ਵਿਚਕਾਰ ਦੇਸ਼ ਨੂੰ ਹੁਣ ਪਿਛਲੇ ਦਹਾਕੇ ਦੇ ਵਿਚ ਆਪਣਾ 7ਵਾਂ ਪ੍ਰਧਾਨ ਮੰਤਰੀ ਮਿਲਿਆ। ਲੇਬਰ ਪਾਰਟੀ ਦੇ ਦਿੱਗਜ ਐਂਡੀ ਬਰਨਹੈਮ ਨੂੰ ਜਿਹੜਾ ਪਿਛਲੇ ਸ਼ੁੱਕਰਵਾਰ ਨੂੰ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ ਸੀ ਤੇ ਲੇਬਰ ਪਾਰਟੀ ਦੀ ਰਾਸ਼ਟਰੀ ਕਾਰਜਕਾਰੀ ਕਮੇਟੀ ਦੀ ਚੇਅਰਪਰਸਨ ਸ਼ਬਾਨਾ ਮਹਿਮੂਦ ਨੇ ਲੰਡਨ ਦੇ ਵਿਚ ਇਕ ਵਿਸ਼ੇਸ਼ ਪਾਰਟੀ ਕਾਨਫਰੰਸ ਦੇ ਵਿਚ ਇਹ ਐਲਾਨ ਕੀਤਾ। ਉਹਨੇ ਜਿਹੜਾ ਕਿਹਾ ਸਿਰਫ ਇਕ ਸੰਸਦ ਮੈਂਬਰ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਸ ਦੇ ਨਾਲ ਮੁਕਾਬਲਤਨ ਆਸਾਨ ਹੋ ਗਿਆ ਤੇ ਬਰਨਹੈਮ ਨੇ ਜਿਹੜਾ ਸੀ ਆਪਣੀ ਚੋਣ ਨੂੰ ਪਿਛਲੇ 40 ਸਾਲਾਂ ਦੇ ਵਿਚ ਦੇਸ਼ ਦੀ ਰਾਜਨੀਤੀ ਦੇ ਵਿਚ ਸਭ ਤੋਂ ਵੱਡਾ ਬਦਲਾਅ ਦੱਸਿਆ। ਕੀ ਸਟਾਰਮਰ ਨੇ ਆਪਣਾ ਵਿਦਾਇਗੀ ਭਾਸ਼ਣ ਦੇਣ ਅਤੇ ਰਸਮੀ ਤੌਰ ਦੇ ਉੱਤੇ ਆਪਣਾ ਅਸਤੀਫ਼ਾ ਸੌਂਪਣ ਤੋਂ ਬਾਅਦ 10 Downing Street ਦੇ ਬਾਹਰ ਕਿੰਗ ਚਾਰਲਸ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਫਿਰ ਕਿੰਗ ਨੇ ਐਂਡੀ ਬਰਨਹੈਮ ਨੂੰ ਨਵੀਂ ਸਰਕਾਰ ਬਣਾਉਣ ਦੇ ਲਈ ਸੱਦਾ ਦਿੱਤਾ ਹੈ। 56 ਸਾਲਾਂ ਬਰਨਹੈਮ ਨੂੰ ਗ੍ਰੇਟਰ ਮੈਨਚੈਸਟਰ ਦੇ ਮੇਅਰ ਦੇ ਵਜੋਂ ਆਪਣੇ ਕਾਰਜਕਾਲ ਦੇ ਦੌਰਾਨ ਕਿੰਗ ਆਫ਼ ਦੀ ਨੌਰਥ ਦੇ ਵਜੋਂ ਜਾਣਿਆ ਜਾਂਦਾ ਸੀ ਤੇ ਉਹ ਹੁਣ ਜਿਹੜਾ ਸੰਘਰਸ਼ਸ਼ੀਲ ਜਨਤਕ ਸਹੂਲਤਾਂ ਤੇ ਕਮਜ਼ੋਰ ਆਰਥਿਕ ਵਿਕਾਸ ਵਰਗੀਆਂ ਲੰਬੇ ਸਮੇਂ ਚੋਂ ਚੱਲ ਰਹੀਆਂ ਜਿਹੜੀਆਂ ਨੇ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਜ਼ਿੰਮੇਵਾਰ ਅਗਲੇ UK ਦੇ ਹੋਣਗੇ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਜਿਹੜੇ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ ਨਾਲ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਗੁਰੀ ਜੀ ਲਿਖਦੇ ਆ, ਧੰਨਵਾਦ ਬਾਈ ਜੀ। ਤੇ ਇਜ਼ਰਾਈਲ ਦਾ ਪ੍ਰੈਜ਼ੀਡੈਂਟ ਇਰਾਨ ਨਾਲ ਸਾਹਮਣੇ ਆਉਂਦਾ ਨਹੀਂ ਆ ਪਿਆ ਕਹਿੰਦੇ ਜੀ, ਪਰ ਅਮਰੀਕਾ ਨੂੰ ਜ਼ਰੂਰ ਸਿੱਧਾ ਖੜਾ ਕਰ ਦਿੱਤਾ ਹੈ। ਇਰਾਨ ਦੁਬਾਰਾ ਮਿਡਲ ਈਸਟ ਦੇ ਵਿੱਚ ਹਮਲਾ ਕਰ ਰਿਹਾ ਤੇ ਸਮਝੌਤਾ ਹੁੰਦਾ ਨਜ਼ਰ ਨਹੀਂ ਆਉਂਦਾ ਜੀ, ਤੇ ਕੱਚੇ ਤੇਲ ਦਾ ਕੰਮ ਫਿਰ ਤੋਂ ਕਹਿੰਦੇ ਵੱਧ ਜਾਣਾ ਬਿਲਕੁਲ ਆ ਜੀ। ਤੇ ਇਸੇ ਤਰ੍ਹਾਂ ਅਗਲਾ ਸੁਣਿਆ ਉਹਨਾਂ ਲਿਖਿਆ ਕਿ ਅਸਤੀਫਾ ਦੇ ਦਿੱਤਾ ਓਨਟਾਰੀਓ ਵਾਲਿਆਂ ਨੇ, ਸਾਡੇ ਤਾਂ ਕਹਿੰਦੇ ਮਨਿਸਟਰ ਸਾਰਾ ਖਰਚਾ ਸਰਕਾਰੀ ਖਜ਼ਾਨੇ ਦੇ ਉੱਤੇ ਕਰਦੇ ਆ ਬਿਲਕੁਲ ਹੈ ਜੀ, ਤੇ ਉਹਨਾਂ ਨੂੰ ਕੋਈ ਪਛਤਾਵਾ ਨਹੀਂ ਹੁੰਦਾ ਨਾ ਉਹਨਾਂ ਨੂੰ ਕੋਈ ਪੁੱਛਦਾ, ਤੇ ਅਸਤੀਫਾ ਤਾਂ ਕਹਿੰਦੇ ਬਹੁਤ ਦੂਰ ਦੀ ਗੱਲ ਹੈ ਜੀ। ਗੁਰੀਮਾਨ ਜੀ, ਰਾਜੀਵ ਕੁਮਾਰ ਜੀ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ, ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਹੋਏ ਸਤਿ ਸ਼੍ਰੀ ਅਕਾਲ ਲਿਖਦੇ ਆ, ਮੁਕੱਦਰ ਸਿੰਘ ਔਲਖ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ, ਗੁਰੀਮਾਨ ਜੀ ਨੇ ਰਾਜਨ ਸੈਣੀ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਤੇ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਆ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਤੇ ਹੜਤਾਲ ਵਧੀਆ ਵਕੀਲ ਕਿਹੜਾ ਚਾਹੁੰਦੇ ਆ ਜੀ, ਛੁੱਟੀ ਹੋਵੇ ਜੀ, ਵਧੀਆ ਵਕੀਲ ਨਹੀਂ ਚਾਹੁੰਦੇ ਕਹਿੰਦੇ ਜੀ ਛੁੱਟੀ ਹੋਵੇ। ਤੇ ਨਾਲ ਕਹਿੰਦੇ ਨੇ ਉਹ ਹੋ ਭਾਰਤ ਚ ਤਾਂ ਅਸੀਂ ਕਹਿੰਦੇ ਚਿੱਟੀ ਪੱਗ ਬੰਨੀ ਬੈਠਾ ਹੈ, ਵਕੀਲ ਸਮੱਸਿਆ ਦੇ ਵਿੱਚ ਨਹੀਂ ਜੀ, ਚਲੋ ਇਹ ਤਾਂ ਰੁਟੀਨ ਹੀ ਆ ਆਪਣੀ। ਰਾਜੀਵ ਕੁਮਾਰ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਪਰਿਵਾਰ ਨੂੰ ਕਹਿੰਦੇ ਨੇ ਜੀ। ਤੇ ਸੁਰਿੰਦਰ ਕੌਰ ਮਾਲ ਜੀ US ਤੋਂ ਸਤਿ ਸ਼੍ਰੀ ਅਕਾਲ ਸਾਹਿਬ ਦੁਆਬਾ ਪਰਿਵਾਰ ਨੂੰ ਲਿਖਦੇ ਆ, ਤੇ ਇਸੇ ਤਰ੍ਹਾਂ ਰਾਜਨ ਸੈਣੀ ਜੀ ਤੇ ਹੋਰ ਦੋਸਤ ਜੁੜੇ ਹੋਏ ਨੇ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਅੱਜ ਬਹੁਤਾਤ ਥੋੜੀ ਜੀ ਘੱਟ ਲੱਗਦੀ ਹੈ, ਦੋਸਤ ਬਿਜ਼ੀ ਲੱਗਦੇ ਆ ਕਿਤੇ। ਚਲੋ ਜਾਂਦੇ ਜਾਂਦੇ ਆਪਣੇ ਕੋਲ ਜੇ ਅੱਧੇ ਘੰਟੇ ਦਾ ਸਮਾਂ ਹੈ, ਜੇ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਤੇ ਲਓ ਦੋਸਤੋ ਫਿਰ ਤੁਹਾਡੇ ਨਾਲ ਇੱਕ ਰਿਪੋਰਟ ਸਾਂਝੀ ਕਰਦੇ ਹਾਂ, ਇਹ ਰਿਪੋਰਟ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਇਹ ਆਪਣੀ ਰਿਪੋਰਟ ਹੈਗੀ ਹੈ ਜੀ ਸੁਖਵੰਤ ਹੁੰਦਲ ਹੁਣਾਂ ਦੀ, ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਉਹਨਾਂ ਨੇ, ਤੇ ਆਪਣਾ ਇਸ ਨੂੰ ਲਿਖਿਆ ਦਿਵਿਆ ਆਰੀਆ ਉਹਨਾਂ ਨੇ ਜੀ। ਇਹ ਰਿਪੋਰਟ ਅਸਲ ਦੇ ਵਿੱਚ ਕੀ ਹੈ ਉਹਦੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਹਾਂ। ਬੀਬੀਸੀ ਦੀ ਖੋਜ ਦੇ ਅਨੁਸਾਰ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲਾ ਇਸ਼ਤਿਹਾਰ ਚਲਾ ਰਿਹਾ। ਇਸ ਦੇ ਲੇਖਕ ਨੇ ਦਿਵਿਆ ਆਰੀਆ ਤੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਸੁਖਵੰਤ ਹੁੰਦਲ ਜੀ ਨੇ। ਇਹ ਰਿਪੋਰਟ ਜਿਹੜੀ ਹੈ ਬੀਬੀਸੀ ਦੀ ਆਨਲਾਈਨ ਸਾਈਟ ਦੇ ਉੱਤੇ 3 ਜੁਲਾਈ 2026 ਨੂੰ ਪ੍ਰਕਾਸ਼ਿਤ ਹੋਈ ਸੀ, ਤੇ ਪੰਜਾਬੀ ਪਾਠਕਾਂ ਦੇ ਲਈ ਇਸਦਾ ਅਨੁਵਾਦ ਜਿਹੜਾ ਪੇਸ਼ ਹੈ ਸੁਖਵੰਤ ਹੁੰਦਲ ਹੁਣਾਂ ਦੇ ਵੱਲੋਂ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਬੀਬੀਸੀ ਆਈ ਦੀ ਜਿਹੜੀ ਇੱਕ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਚਾਈਲਡ ਸੈਕਸੁਅਲ ਐਬਿਊਜ਼ ਮਟੀਰੀਅਲ ਨੂੰ ਉਤਸ਼ਾਹਿਤ ਕਰਨ ਵਾਲੇ ਪੇਡ ਇਸ਼ਤਿਹਾਰ ਚਲਾ ਰਿਹਾ ਹੈ। ਤੇ ਇੱਕ ਮਿੰਟ ਦੋਸਤੋ, ਆਪਾਂ ਪਹਿਲਾਂ ਗੱਲ ਸੁਣ ਲਈਏ ਫਿਰ ਆਪਾਂ ਇਸ ਰਿਪੋਰਟ ਦੀ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸੁਰਿੰਦਰ ਕੌਰ ਮਾਲ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਪ੍ਰੋਗਰਾਮ ਚੱਲਦਾ ਸੀ ਤਾਂ ਗੱਲ ਕਰਨੀ ਸੀ, ਤੁਸੀਂ ਵੀ ਆਏ ਜਿੱਦਾਂ ਬਾਹਰੋਂ ਆਏ ਸੀ 11 ਘੰਟੇ ਡਰਾਈਵ ਕਰਕੇ। ਅਸਲ ਚ ਹਰਜਿੰਦਰ ਜੀਰਾ ਜੀ ਕਹਿ ਰਹੇ ਸੀ ਮਾਇਲ ਜੀ ਵੀ ਤੁਸੀਂ ਸਾਰਿਆਂ ਨੂੰ ਕਮੈਂਟ ਨੀ ਕਰਦੇ ਹੈ ਨਾ, ਕੋਈ ਪਾਰਸ਼ੈਲਿਟੀ ਸਮਝ ਕਰਦੇ ਹੈ ਨਾ, ਪਰ ਪਤਾ ਕੀ ਹੈ ਮੇਰੇ ਕੋਲ ਤੁਹਾਨੂੰ ਭਵਿੰਦਰ ਜੀ ਮੇਰਾ ਪਤਾ ਵੀ ਉਸ ਵੇਲੇ ਮੇਰਾ ਲੰਚ ਟਾਈਮ ਦਾ ਹੁੰਦਾ, ਮੈਨੂੰ ਇੱਕ ਮਿੰਟ ਜਿਸ ਵੇਲੇ ਮੈਨੂੰ ਖਿਆਲ ਆਇਆ ਮੈਂ ਉਸ ਵੇਲੇ ਆਟਾ ਗੁੰਨ ਰਹੀ ਸੀ, ਮੈਂ ਪਹਿਲਾਂ ਇਹਨਾਂ ਦਾ ਸੁਣ ਰਹੀ ਸੀ ਭਗਵਾਨ ਦੀ, ਉਦੋਂ ਵੀ ਮੈਂ ਤੁਹਾਡਾ ਪ੍ਰੋਗਰਾਮ ਸੁਣਿਆ, ਮੈਂ ਨਹੀਂ ਸੱਚੀ ਕਰ ਸਕੀ, ਨਹੀਂ ਕਰ ਸਕਦਾ ਹੁੰਦਾ ਕਈ ਵਾਰ, ਮੈਂ ਤੁਹਾਨੂੰ ਵੀ ਕਹਿੰਦੀ ਹੁੰਦੀ ਮੈਂ ਕਈ ਵਾਰ ਸੁਣਦੀ ਹੁੰਦੀ ਹਾਂ ਤੇ ਮੈਂ ਕਈ ਵਾਰ ਕੁਛ ਨਾ ਬੋਲ ਸਕਦੀ ਹੁੰਦੀ, ਕਈ ਵਾਰ ਜੀ ਕਰਦਾ ਹੁੰਦਾ ਪਰ ਤੁਸੀਂ ਉਸ ਵੇਲੇ ਨਹੀਂ ਕਰ ਸਕਦੇ।
0: ਬਿਲਕੁਲ ਹੈ ਜੀ ਬਿਲਕੁਲ, ਮੈਂ ਵੀ ਕੱਲ ਨਾ ਡਰਾਈਵ ਤੇ ਹੀ ਸੀਗਾ ਜੀ, ਚਲੋ ਵਿੱਚ ਵਿੱਚ ਜ਼ਰੂਰ ਮੈਂ ਰਿਸਕ ਹੋ ਜਾਂਦਾ ਵੈਸੇ ਤਾਂ, ਮਤਲਬ ਕਿ ਫਿਰ ਵੀ ਕਈ ਵਾਰੀ ਰਿਹਾ ਨੀ ਜਾਂਦਾ ਜੀ, ਫਿਰ ਉਹ ਲਿਖ ਹੋ ਜਾਂਦਾ ਵਿੱਚ, ਕਈ ਵਾਰੀ ਕੋਸ਼ਿਸ਼ ਕਰ।
1: ਹਾਂਜੀ ਪਰ ਮੈਂ ਤੁਹਾਡਾ ਸੁਣਿਆ, ਤੁਹਾਡਾ ਸੁਣ ਰਹੀ ਸੀਗੀ ਤੇ ਤੁਸੀਂ ਦੱਸ ਰਹੇ ਸੀ ਦੇਖ ਲੋ ਇੰਨਾ ਦੂਜਾ ਕਰਕੇ, ਬਾਕੀ ਇਹ ਲਾਈਫ ਹੁੰਦੀ ਆ ਤੁਸੀਂ ਕਿੱਦਾਂ, ਮੈਂ ਕਿਹਾ ਦੇਖ ਲੋ ਕੱਲ ਤੁਸੀਂ ਪ੍ਰੋਗਰਾਮ ਕੀਤਾ, ਹੁਣ ਫਿਰ ਤੁਸੀਂ 11 ਘੰਟੇ ਦਾ ਸਫ਼ਰ ਵੀ ਕੀਤਾ, ਹੁਣ ਫਿਰ ਤੁਸੀਂ ਦੇਖੋ ਘਰ ਵੀ ਬੱਚਿਆਂ ਨੂੰ ਦੇਖਣਾ ਕਰਨਾ ਕਿੰਨਾ ਮੁਸ਼ਕਲ ਜਿਹਾ ਹੋ ਜਾਂਦਾ, ਸਾਰਾ ਕੰਮ ਸਾਰਾ ਸੈੱਟ ਕਰਨਾ, ਕਈ ਚੀਜ਼ਾਂ ਕਰਦੀਆਂ ਹੁੰਦੀਆਂ,
0: ਉਹ ਵੀ ਨਾਲ ਨਾਲ ਚੱਲੀ ਜਾਂਦਾ ਭੈਣ ਜੀ, ਚਲੋ ਛੁੱਟੀਆਂ ਦਾ ਮਾਹੌਲ ਚੱਲਦਾ ਬੱਚੇ ਵੀ,
1: ਪਰ ਉਹ ਵਧੀਆ ਲੱਗਾ, ਪਰ ਮੈਂ ਵੀ ਫੇਰ ਮੈਂ ਦੇਖਾਂ ਵੀ ਹੁਣ ਮੈਂ ਕਿਹਾ ਮੈਂ ਮਰ ਜਾ ਦੱਸਦੀ ਇਹੋ ਜਿਹੀ ਗੱਲ ਨਹੀਂ ਹੁੰਦੀ ਮੈਨੂੰ ਕਿਸੇ ਨਾਲ ਕੋਈ ਨਹੀਂ। ਮੈਂ ਤਾਂ ਉਸ ਵੇਲੇ ਮੈਂ ਸਪੈਸ਼ਲ ਕਮੈਂਟ ਸ਼ੰਮੀ ਜੀ ਨੂੰ ਕੀ ਕੀ ਕਹਿ ਰਹੇ ਸੀ ਦਿਲ ਚ ਹੀ ਗੱਲ ਕਰਦੀ ਸੀ ਜਿਹੜੀ ਫਿਰ ਮੈਂ ਹੁਣ ਦੱਸਦੀ। ਦਿਲ ਚ ਮੈਂ ਇਹ ਕਹਿ ਰਹੀ ਸੀ ਵੀ ਸ਼ੰਮੀ ਜੀ ਵੀ ਟੀਚਰ ਆ, ਠੀਕ ਹੈ, ਟੀਚਰ ਜਿੱਦਾਂ ਦੇਖਦਾ ਵੀ ਕਿਹੜਾ ਬੱਚਾ ਕਿਸ ਤਰੀਕੇ ਨਾਲ ਚੱਲਦਾ, ਕਿਹੜੇ ਬੱਚੇ ਨੂੰ ਕਿਸ ਤਰੀਕੇ ਨਾਲ ਹੈਂਡਲ ਕਰਨਾ, ਕਿੱਦਾਂ ਪੜ੍ਹਾਈ ਕਰਾਉਣੀ, ਕਿੱਦਾਂ, ਕਿਉਂਕਿ ਸਾਰਿਆਂ ਦਾ ਆਈ ਕਿਊ ਲੈਵਲ ਡਿਫਰੈਂਟ ਹੁੰਦਾ। ਤੇ ਮੈਨੂੰ ਬਹੁਤ ਖੁਸ਼ੀ ਸੀ ਇਸ ਗੱਲ ਦੀ ਵੀ ਜਿੱਦਾਂ ਤੁਸੀਂ ਆ ਜਾਂ ਸ਼ੰਮੀ ਜੀ ਆ, ਉਹ ਇਕੱਲੇ ਇਕੱਲੇ ਨੂੰ ਟਾਈਮ ਦਿੰਦੇ, ਉਹ ਇਹ ਨੀ ਦੇਖਦੇ ਕਿਹੜਾ ਵਧੀਆ ਕਰਦਾ ਕਿਹੜਾ ਘਟੀਆ ਕਰਦਾ। ਉਹ ਤਾਂ ਸੁਣਨ ਵਾਲਿਆਂ ਨੂੰ ਕਿਸੇ ਨੂੰ ਬੇਸ਼ੱਕ ਲੱਗਦਾ ਹੋਊਗਾ ਕਿੱਦਾਂ ਜਾਂ ਕਿੱਦਾਂ, ਕਿਸੇ ਨੂੰ ਕੋਈ ਵਿਚਾਰ ਕਿਸੇ ਦਾ ਪਸੰਦ ਆਉਂਦਾ, ਕਿਸੇ ਨੂੰ ਬਹੁਤ ਜ਼ਿਆਦਾ ਆ ਜਾਂਦਾ, ਕਿਸੇ ਨੂੰ ਕੋਈ ਘੱਟ ਆਉਂਦਾ। ਪਰ ਸ਼ੰਮੀ ਜੀ ਜਾਣੀ ਕਿ ਬਹੁਤ ਵਧੀਆ ਬਾਖੂਬੀ ਆਪਣੀ ਜੋਬ ਨਿਭਾ ਰਹੇ ਤੇ ਸਾਰਿਆਂ ਨੂੰ ਟਾਈਮ ਰਹੇ, ਸਾਰਿਆਂ ਨਾਲ ਉਹ ਹੱਸ ਰਹੇ ਕਰ ਰਹੇ ਤੇ ਮਤਲਬ ਉਸਲੇ ਫਿਰ ਮੈਨੂੰ ਵੀ ਉਹੀ ਗੱਲ ਫਿਰ ਮੈਂ ਵੀ ਉਦਾਂ ਟੀਚਰ ਨਹੀਂ ਆਈ, ਉਮਰ ਸਾਰੀ ਜੋਬ ਕੀਤੀ ਆ। ਪਰ ਕਈ ਵਾਰ ਤੁਹਾਡੀ ਮਜਬੂਰੀ ਹੁੰਦੀ, ਮੈਂ ਤੁਹਾਨੂੰ ਤਾਂ ਕਈ ਵਾਰ ਕਹਿ ਚੁੱਕੀ ਫਿਰ ਮੈਂ ਭਵਿੰਦਰ ਜੀ ਆ ਨਹੀਂ ਸਕਦੀ ਹੁੰਦੀ, ਮੈਂ ਸੁਣਦੀ ਹੁੰਦੀ।
0: ਜੀ ਬਿਲਕੁਲ ਹੈ ਜੀ,
1: ਹਾਂਜੀ,
0: ਆਪਾਂ ਦੁਬਾਰਾ ਵਿਸ਼ਾ ਰੱਖ ਲਾਂਗੇ, ਖਾਸ ਕਰਕੇ ਚਲੋ ਅਮਰੀਕਾ ਜਾਂ ਕੈਨੇਡਾ ਦੇ ਉੱਤੇ ਹੀ ਕਰ ਲਾਂਗੇ ਕਿ ਪਹਿਲਾਂ ਤਾਂ ਭੈਣ ਜੀ ਚਲੋ ਇਹਨਾਂ ਗੌਰਮੈਂਟਾਂ ਦਾ ਸੋਖਾ ਸੀਗਾ ਥੋੜਾ ਕਿ ਮਤਲਬ ਕਿ ਤੁਸੀਂ ਫਸਟ ਘਰ ਲੈਂਦੇ ਹੋ, ਹੋਮ ਖਰੀਦਦੇ ਹੋ ਤਾਂ ਉਹਦੇ ਉੱਤੇ ਟੈਕਸ ਵਗੈਰਾ ਨਹੀਂ ਸੀ, ਤੇ ਦੂਸਰਾ ਜੇ ਤੁਹਾਨੂੰ ਲੋਨ ਹੁੰਦੀ ਸੀ ਇੱਕ ਤਾਂ ਸਰਕਾਰੀ ਲੋਨ ਕੁਝ ਨਾ ਕੁਝ ਹੱਦ ਤੱਕ ਉਹ ਦੇ ਦਿੰਦੇ ਸੀ, ਨਾਲ ਸਹਿਯੋਗ ਕਰ ਦਿੰਦੇ ਸੀ, ਪਰ ਹੁਣ ਇਹਨਾਂ ਮੁਲਕਾਂ ਦੇ ਵਿੱਚ ਵੀ ਲਾਜ਼ਮੀ ਕਰ ਦਿੱਤਾ। ਚਲੋ ਜਿਵੇਂ ਕਿ ਕੈਨੇਡਾ ਦੀਆਂ ਰਿਪੋਰਟਾਂ ਨੇ ਪਿਛਲੇ ਦਿਨਾਂ ਚ ਪੜ੍ਹਦੇ ਰਹੇ ਹਾਂ ਕਿ ਉਹਨਾਂ ਦੇ 20% ਜਿਹੜਾ ਜੇ ਤੁਸੀਂ 1 ਮਿਲੀਅਨ ਦਾ ਘਰ ਲੈਣਾ ਤੇ ਤੁਹਾਡੇ ਕੋਲ ਤਕਰੀਬਨ 20 ਲੱਖ ਰੁਪਇਆ ਆਪਣਾ ਹੋਣਾ ਚਾਹੀਦਾ ਜੀ ਸੇਵਿੰਗ ਦੇ ਵਿੱਚ, ਫੇਰ
1: ਬਿਲਕੁਲ
0: ਤੇ ਉਹ ਬਹੁਤ ਔਖਾ ਹੋ ਗਿਆ ਜੀ ਬੱਚਿਆਂ ਲਈ। ਹੁਣ ਤਾਂ ਸੇਵਿੰਗ ਹੀ ਨੀ, ਓਦਾਂ ਵੀ ਨੀ ਹੁੰਦੀ ਜੀ, ਜੇ ਇਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਆਉਣ ਵਾਲੀਆਂ, ਉਹ ਚਾਹੇ ਕੱਲੇ ਆਪਣੇ ਇੰਡੀਅਨ ਦੀ ਗੱਲ ਨੀ ਗੀ, ਚਾਹੇ ਇਹਨਾਂ ਮੁਲਕਾਂ ਦੇ ਵਿੱਚ ਜੰਮੇ ਪਲੇ ਉਹ ਗੋਰੇ ਵੀ ਨੇ, ਉਹ ਘਰ ਹੀ ਨੀ ਖਰੀਦ ਸਕਣਗੇ ਜੀ ਆਉਣ ਵਾਲੀਆਂ ਪੀੜੀਆਂ ਜੀ।
1: ਮੈਂ ਕਹਿੰਦੀ ਗੋਰੇ ਉਦਾਂ ਸੌਖੇ ਆ ਭਵਿੰਦਰ ਜੀ, ਜਿਹੜੇ ਸਾਡੇ ਲੋਕ ਆ ਨਾ, ਜਾਣੀ ਕਿ ਅੱਡੀਆਂ ਚੁੱਕ ਕੇ ਫਾਹੇ ਲੈਂਦੇ ਕਰਦੇ, ਇੱਕ ਦੂਜੇ ਤੋਂ ਵੱਧ ਗੱਡੀਆਂ ਰੱਖਦੇ, ਇੱਕ ਦੂਜੇ ਤੋਂ ਵੱਧ ਵੱਡਾ ਘਰ, ਜੇ ਮੈਂ ਵੱਡਾ ਘਰ ਲਿਆ ਤਾਂ ਨਾਲ ਦਾ ਸੋਚਦਾ ਮੈਂ ਵੱਡਾ ਘਰ ਲੈਣਾ, ਜੇ ਉਹਨੂੰ ਵੱਡਾ ਲੈ ਲਿਆ ਤਾਂ ਫਿਰ ਮੈਂ ਸੋਚੂਗੀ ਵੀ ਜੇ ਮੈਂ ਇਹਤੋਂ ਵੱਡਾ ਲੈਣਾ, ਇਹ ਤਾਂ ਲੈਂਦੇ ਪੰਗੇ। ਮੇਰੇ ਖਿਆਲ ਜੇ ਛੋਟਾ ਜਿਹਾ ਘਰ ਆ ਤੁਸੀਂ ਆਰਾਮ ਚ ਹੈਗੇ, ਛੋਟੀ ਜਿਹੀ ਗੱਡੀ, ਉਹ ਛੋਟੀ ਗੱਡੀ ਨੇ ਵੀ ਤੁਹਾਨੂੰ ਉੱਥੇ ਪਹੁੰਚਾਉਣਾ ਕੰਮ ਤੇ, ਤਾਂ ਬੜੀ ਨੇ ਵੀ ਉਨੀ ਬਚਾਉਣਾ, ਤਾਂ ਗੱਲ ਇਹ ਜਲੇ ਐਡੀਆਂ ਕਿਸ਼ਤਾਂ ਲੈਣੀਆਂ ਸੌਖੀ ਗੱਲ ਨੀ। ਬਾਕੀ ਰਹੀ ਘਰ ਦੀ ਗੱਲ ਹੈ ਤੁਹਾਨੂੰ ਮੈਂ ਦੱਸਦੀ ਹਾਂ, ਇੱਥੇ ਦਾ ਤਾਂ ਮੈਨੂੰ ਇੱਥੇ ਦਾ ਤਾਂ ਇੱਥੇ ਆ ਕੇ ਪਤਾ ਲੱਗਾ, ਪਰ ਇੰਡੀਆ ਵੀ ਪਤਾ। ਮੈਂ ਤੁਹਾਨੂੰ ਮੈਂ ਦੱਸਦੀ, ਮੇਰੇ ਹਸਬੈਂਡ ਨੇ ਉੱਥੇ 3 ਘਰ ਲਏ ਹੋਏ ਸੀ, ਇੱਕ ਨਵੇਂ ਸ਼ਹਿਰ ਲਿਆ, ਇੱਕ ਲੁਧਿਆਣੇ, ਤਾਂ ਫਿਰ ਉਹਨੇ ਬੰਗੇ ਲੈਣਾ ਸੀ, ਉਹ ਜਦੋਂ ਉਹਨੇ ਬੰਗੇ ਲਿਆ ਫਿਰ ਮੈਂ ਤਾਂ ਉੱਥੇ ਹੈ ਵੀ ਨਹੀਂ ਸੀ, ਉਹਨੇ ਮੇਰੇ ਨਾਂ ਤੇ ਲਿਆ, ਮੈਂ ਕਿਹਾ ਤੁਸੀਂ ਆ ਘਰ ਮੇਰੇ ਨਾਂ ਤੇ ਲੈ ਲਿਆ ਐਤਕੀ ਘਰ ਤੇ, ਉਹ ਕਹਿੰਦੇ ਫਿਰ ਜਿੱਦਾਂ ਮੈਂ 1 ਲਿਆ, 2 ਲਿਆ, 3 ਲਿਆ, ਤਾਂ ਕਹਿੰਦੇ ਫਿਰ ਉਹ ਟੈਕਸ ਟੂਕਸ ਜ਼ਿਆਦਾ ਦੇਣਾ ਪੈਂਦਾ, ਆਹ ਕਰਨਾ ਪੈਂਦਾ, ਆਹ ਕਰਨਾ ਪੈਂਦਾ। ਮੈਂ ਕਿਹਾ ਠੀਕ ਹੈ, ਹੁਣ ਇਹ ਮਤਲਬ ਸਾਰੇ ਕੰਟਰੀਆਂ ਚ ਹੋਊਗੀ ਗੱਲ, ਹਨਾ, ਜਿਸ ਤਰ੍ਹਾਂ ਆਪਾਂ ਖਰੀਦਦੇ।
0: ਬਿਲਕੁਲ ਹੈ ਜੀ,
1: ਹਾਂਜੀ, ਚਲੋ ਹੁਣ ਫਿਰ ਮੈਂ ਸੁਣਦੀ ਹਾਂ।
0: ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ, ਸਤਿ ਸ੍ਰੀ
1: ਅਕਾਲ।
0: ਲੋ ਦੋਸਤੋ, ਇਹ ਸੁਨਿੰਦਰ ਕੌਰ ਮਾਲ ਜੀ ਜਨ ਜੀ ਆਪਣੇ ਨਾਲ ਜੁੜੇ ਸਨ ਜੀ, ਗੱਲਬਾਤ ਆਪਣੀ ਰੱਖ ਕੇ ਗਏ ਨੇ। ਤੇ ਦੋਸਤੋ, ਮੈਂ ਗੱਲ ਕਰ ਰਿਹਾ ਸੀਗਾ ਅੱਜ ਇੱਕ ਰਿਪੋਰਟ ਦੀ, ਜਿਹਦੇ ਵਿੱਚ ਜ਼ਿਕਰ ਆ ਰਿਹਾ ਹੈ ਕਿ BBC ਦੀ ਖੋਜ ਦੇ ਅਨੁਸਾਰ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲੇ ਇਸ਼ਤਿਹਾਰ ਚਲਾ ਰਿਹਾ ਹੈ। ਇਸ ਦੇ ਲੇਖਕ ਨੇ ਦਵਿੰਦਰ ਆਰੀਆ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਸੁਖਵੰਤ ਹੁੰਦਲ ਜੀ ਨੇ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਸੁਖਵੰਤ ਹੁੰਦਲ ਜੀ ਜੋ ਅਨੁਵਾਦ ਦੇ ਵਿੱਚ ਲਿਖਦੇ ਹੈ ਕਿ ਇਹ ਰਿਪੋਰਟ BBC ਦੀ ਆਨਲਾਈਨ ਸਾਈਟ ਜਿਹੜੀ ਹੈ ਉਹਦੇ ਉੱਤੇ 3 ਜੁਲਾਈ 2026 ਨੂੰ ਪ੍ਰਕਾਸ਼ਿਤ ਹੋਈ ਸੀ, ਤੇ ਪੰਜਾਬੀ ਪਾਠਕਾਂ ਦੇ ਲਈ ਇਸਦਾ ਅਨੁਵਾਦ ਜਿਹੜਾ ਪੇਸ਼ ਕਰਦੇ ਨੇ। BBC ਦੀ ਜਿਹੜੀ ਹੈ ਇੱਕ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ, ਚਾਈਲਡ ਸੈਕਸੁਅਲ ਅਬਿਊਜ਼ ਮਟੀਰੀਅਲ ਨੂੰ ਉਤਸ਼ਾਹਿਤ ਕਰਨ ਵਾਲੇ ਪੇਡ ਇਸ਼ਤਿਹਾਰ ਚਲਾ ਰਿਹਾ। BBC ਦੀ ਵਰਲਡ ਸਰਵਿਸ ਦੇ ਵੱਲੋਂ ਦੇਖੇ ਗਏ ਇਨ੍ਹਾਂ ਇਸ਼ਤਿਹਾਰਾਂ ਦੇ ਵਿੱਚ ਰੇਪ ਵੀਡੀਓ, ਜਾਣੀ ਕਿ ਬਲਾਤਕਾਰ ਵੀਡੀਓ ਤੇ ਚਾਈਲਡ ਵੀਡੀਓ, ਭਾਵ ਬੱਚੇ ਦੀ ਵੀਡੀਓ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਹ ਜਿਹੜਾ ਇਸ਼ਤਿਹਾਰ ਹੈ ਵਰਤੋਂਕਾਰਾਂ ਨੂੰ ਮੈਸੇਜਿੰਗ ਐਪ ਟੈਲੀਗ੍ਰਾਮ ਦੇ ਅਜਿਹੇ ਚੈਨਲਾਂ ਦੇ ਜੋੜਦਾ ਹੈ ਜਿੱਥੋਂ ਇਸ ਸਮੱਗਰੀ ਨੂੰ ਮਹਿਜ 99 ਰੁਪਏ ਦੇ ਵਿੱਚ ਖਰੀਦ ਸਕਦੇ ਨੇ। ਇਸ ਜਾਂਚ ਦੇ ਪ੍ਰਕਾਸ਼ਿਤ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਭਾਰਤ ਸਰਕਾਰ ਨੇ ਕਿਹਾ ਕਿ ਉਸਨੇ ਇਨ੍ਹਾਂ ਇਸ਼ਤਿਹਾਰਾਂ ਦੇ ਮਾਮਲੇ ਦੇ ਵਿਚ ਇੰਸਟਾਗ੍ਰਾਮ ਦੀ ਮੂਲ ਕੰਪਨੀ ਜਿਹੜੀ ਹੈ ਮੈਟਾ ਦੇ ਪ੍ਰਤੀਨਿਧੀਆਂ ਨੂੰ ਤਲਬ ਕੀਤਾ ਹੈ। ਇੰਸਟਾਗ੍ਰਾਮ ਦੇ ਇਸ਼ਤਿਹਾਰ ਸਿਰਫ ਉਦੋਂ ਹੀ ਪ੍ਰਕਾਸ਼ਿਤ ਕੀਤੇ ਜਾਂਦੇ ਨੇ ਜਦੋਂ ਉਨ੍ਹਾਂ ਨੂੰ ਪਹਿਲਾਂ ਇਸ ਦੀ ਨਾ ਛਾਪਣਯੋਗ ਗਲਤ ਸਮੱਗਰੀ ਦਾ ਪਤਾ ਲਾਉਣ ਲਈ ਜਿਹੜਾ ਤਕਨਾਲੋਜੀ ਮਾਡਰੇਸ਼ਨ ਤਕਨਾਲੋਜੀ ਦੇ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ। ਜਦੋਂ ਬੀਬੀਸੀ ਨੇ ਇੰਸਟਾਗ੍ਰਾਮ ਕੋਲ ਜਿਹੜਾ ਇਨ੍ਹਾਂ ਦੇ ਵਿੱਚੋਂ ਇੱਕ ਇਸ਼ਤਿਹਾਰ ਦੀ ਰਿਪੋਰਟ ਕੀਤੀ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਨੇ 24 ਘੰਟਿਆਂ ਦੇ ਬਾਅਦ ਹੀ ਜਵਾਬ ਦਿੱਤਾ ਕਿ ਇਹ ਪੋਸਟ ਉਸਦੀਆਂ ਕਮਿਊਨਿਟੀ ਦੀਆਂ ਸੇਧਾਂ ਦੇ ਭਾਵ ਕਮਿਊਨਿਟੀ ਗਾਈਡਲਾਈਨਸ ਦੀ ਜਿਹੜੀ ਉਲੰਘਣਾ ਨਹੀਂ ਕਰਦੀ ਹੈ, ਉਹਦੇ ਵਿੱਚ ਰਹਿ ਕੇ ਉਹ ਕਰ ਰਿਹਾ ਹੈ। ਬਾਅਦ ਦੇ ਵਿੱਚ ਜਦੋਂ ਬੀਬੀਸੀ ਨੇ ਮੈਟਾ ਤੋਂ ਇਸ ਦੇ ਉੱਤੇ ਟਿੱਪਣੀ ਮੰਗੀ ਵੀ ਤੁਸੀਂ ਕੀ ਕਹਿੰਦੇ ਹੋ, ਤਾਂ ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਜਿਹੜਾ ਕਈ ਇਸ਼ਤਿਹਾਰਾਂ ਨੂੰ ਬੰਦ ਕਰ ਚੁੱਕੇ ਨੇ, ਉਹਨਾਂ ਨੂੰ ਪੋਸਟ ਕਰਨ ਵਾਲੇ ਅਕਾਊਂਟਾਂ ਨੂੰ ਮੁਅੱਤਲ ਕਰ ਚੁੱਕੇ ਨੇ। ਕੰਪਨੀ ਨੇ ਕਿਹਾ ਕਿ ਬੀਬੀਸੀ ਦੀ ਜਾਂਚ ਦੇ ਪ੍ਰਤੀਕਰਮ ਦੇ ਵਿੱਚ ਉਸਨੇ ਹੋਰ ਵੀ ਇਸ਼ਤਿਹਾਰ ਹਟਾ ਦਿੱਤੇ ਨੇ ਤੇ ਹੋਰ ਅਕਾਊਂਟ ਬੰਦ ਕਰ ਦਿੱਤੇ ਨੇ ਤੇ ਆਪਣੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲੇ ਹੋਰ ਸਮੱਗਰੀ ਦੇ ਵੈੱਬ ਐਡਰੈਸਾਂ ਨੂੰ ਜਿਹੜਾ ਬਲੌਕ ਕਰ ਦਿੱਤਾ ਹੈ। ਟੈਲੀਗ੍ਰਾਮ ਨੇ ਕਿਹਾ ਕਿ ਉਸਨੇ 226 ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਦੇ ਨਾਲ ਸੰਬੰਧਿਤ 274,000 ਤੋਂ ਵੱਧ ਗਰੁੱਪਾਂ ਤੇ ਚੈਨਲਾਂ ਨੂੰ ਹਟਾਇਆ। ਇਹ ਹਾਲਾਤ ਨੇ ਜੀ ਇੰਡੀਆ ਦੇ। ਜਦੋਂ ਬੀਬੀਸੀ ਨੇ ਦੇਖਿਆ ਕਿ ਇਹ ਪਲੇਟਫਾਰਮ ਖੁਦ ਕਾਮ ਉਕਸਾਊ ਸਮੱਗਰੀ ਨੂੰ ਪੇਸ਼ ਕਰ ਰਹੇ ਨੇ, ਭਾਵੇਂ ਕਿ ਵਰਤੋਂਕਾਰ ਨੇ ਅਜਿਹੀ ਸਮੱਗਰੀ ਦੀ ਸਰਚ ਨਾ ਵੀ ਕੀਤੀ ਹੋਵੇ, ਤਾਂ ਅਸੀਂ ਇੰਸਟਾਗ੍ਰਾਮ ਦੇ ਉੱਤੇ ਇੱਕ ਫਰਜ਼ੀ ਜਿਹੜਾ ਅਕਾਊਂਟ ਬਣਾਇਆ। ਇਸ ਦੇ ਵਿੱਚ ਭਾਰਤ ਦੇ ਵਿੱਚ ਮੌਸਮ ਅਤੇ ਰੋਜ਼ਾਨਾ ਜ਼ਿੰਦਗੀ ਦੇ ਬਾਰੇ ਪੋਸਟਾਂ ਪਾਉਣ ਵਾਲੀਆਂ ਅਜਿਹੀਆਂ ਔਰਤਾਂ ਸ਼ਾਮਲ ਸਨ ਜਿਨ੍ਹਾਂ ਨੇ ਅੰਗ ਪ੍ਰਦਰਸ਼ਨ ਕਰਨ ਵਾਲੇ ਕੱਪੜੇ ਪਾਏ ਹੋਏ ਸਨ ਤੇ ਆਪਣੀਆਂ ਪੋਸਟਾਂ ਦੇ ਵਿੱਚ 2 ਅਰਬੀ ਜਾਂ 2 ਅਰਥੀ ਜਿਹੜਾ ਲੈਂਗੁਏਜ ਦੀ ਉਹ ਵਰਤੋਂ ਕਰਦੇ ਆ, 2 ਅਰਥੀ ਜਿਹੜੇ ਨੇ ਕਾਮੁਕ ਇਸ਼ਾਰਿਆਂ ਦੀ ਵਰਤੋਂ ਕਰ ਰਹੇ। ਪਲੇਟਫਾਰਮ ਦੇ ਉੱਤੇ ਕਾਮੁਕ ਸਮੱਗਰੀ ਦੀ ਜਾਂਚ ਕਰਨ ਦੇ ਲਈ ਭਾਰਤ ਦੇ ਵਿੱਚ ਬਣਾਏ ਗਏ ਇਸ ਨਵੇਂ ਫਰਜ਼ੀ ਅਕਾਊਂਟ ਤੋਂ ਇਨ੍ਹਾਂ ਔਰਤਾਂ ਤੇ ਉਸ ਤਰ੍ਹਾਂ ਦੇ ਜਿਹੜੇ ਹੋਰ ਲੋਕਾਂ ਨੂੰ ਕੁੱਲ ਮਿਲਾ ਕੇ 10 ਨੂੰ ਜਿਹੜਾ ਸੀ ਫਾਲੋ ਕਰਨਾ ਸ਼ੁਰੂ ਕਰ ਦਿੱਤਾ, ਇਨਵੈਸਟੀਗੇਸ਼ਨ ਕੀਤੀ ਉਹਦੀ। ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਦੇ ਵਿੱਚ ਇੰਸਟਾਗ੍ਰਾਮ ਨੇ ਫੀਡ ਦੇ ਉੱਤੇ ਉਹ ਇਸ਼ਤਿਹਾਰ ਦਿਖਾਉਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੇ ਵਿੱਚ ਔਰਤਾਂ ਵੀਡੀਓ ਕਾਲਾਂ ਦੀ ਜਿਹੜੀ ਪੇਸ਼ਕਸ਼ ਕਰ ਰਹੀਆਂ ਸਨ ਵੀ ਵੀਡੀਓ ਕਾਲ ਕਰੋ ਤੁਸੀਂ, ਸਪਸ਼ਟ ਤੌਰ ਦੇ ਉੱਤੇ ਨੰਗੇ ਜੋੜਿਆਂ ਨੂੰ ਜਿਹੜਾ ਸੀ ਹਰਕਤਾਂ ਕਰਦੇ ਦਿਖਾਇਆ ਗਿਆ ਸੀ ਤੇ ਕੁਝ ਦਿਨਾਂ ਬਾਅਦ ਇਸਨੇ ਬਾਲਗਾਂ ਦੇ ਨਾਲ ਜਿਹੜਾ ਸੀਗਾ ਸੰਬੰਧ ਸਥਿਤੀਆਂ ਦੇ ਵਿੱਚ ਮੌਜੂਦ ਬੱਚਿਆਂ ਦੇ ਇਸ਼ਤਿਹਾਰ ਦਿਖਾਉਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੇ ਨਾਲ ਟੈਲੀਗ੍ਰਾਮ ਉਤਲੀਆਂ ਚੈਨਲਾਂ ਦੇ ਲਿੰਕ ਵੀ ਸਨ। ਕੁੱਲ ਮਿਲਾ ਕੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਪ੍ਰਚਾਰ ਕਰਨ ਵਾਲੇ 30 ਦੇ ਕਰੀਬ ਵੱਖ ਵੱਖ ਇਸ਼ਤਿਹਾਰ ਦਿਖਾਏ ਗਏ, ਭਾਵੇਂ ਕਿ ਇਨ੍ਹਾਂ ਵਿੱਚੋਂ ਕੁਝ ਨੂੰ ਵੀ ਕਈ ਅਕਾਊਂਟਾਂ ਦੇ ਦੁਆਰਾ ਸਾਂਝਾ ਕੀਤਾ ਗਿਆ ਸੀ ਤੇ ਉਹ ਫਰਜ਼ੀ ਅਕਾਊਂਟ ਨੂੰ ਬਾਲਗ ਜਿਹੜਾ ਸੀ ਪੋਰਨੋਗ੍ਰਾਫੀ ਵਾਲੇ 20 ਦੇ ਕਰੀਬ ਇਸ਼ਤਿਹਾਰ ਵੀ ਦਿਖਾਏ ਗਏ। ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਅਤੇ ਬਾਲਗ ਪੋਰਨੋਗ੍ਰਾਫੀ ਦੋਵਾਂ ਨੂੰ ਹੀ ਵੰਡਣਾ ਇੱਕ ਫੌਜਦਾਰੀ ਅਪਰਾਧ ਹੈ ਤੇ ਮੈਟਾ ਦੀ ਨੀਤੀ ਕਹਿੰਦੀ ਹੈ ਕਿ ਇਸ਼ਤਿਹਾਰਾਂ ਦੇ ਵਿੱਚ ਬਾਲਗਾਂ ਦਾ ਨੰਗੇਜ਼, ਜਣਨ ਅੰਗਾਂ ਦਾ ਵਿਖਾਵਾ ਜਾਂ ਅਜਿਹੀ ਸਮੱਗਰੀ ਨਹੀਂ ਹੋਣੀ ਚਾਹੀਦੀ ਜਿਹੜੀ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਦੀ ਹੋਵੇ ਜਾਂ ਉਹਨਾਂ ਨੂੰ ਖਤਰੇ ਦੇ ਵਿੱਚ ਪਾਉਂਦੀ ਹੋਵੇ। ਬੀਬੀਸੀ ਨੇ ਇਨ੍ਹਾਂ ਜਿਹੜਾ ਸਾਰੇ ਇਸ਼ਤਿਹਾਰਾਂ ਤੇ ਟੈਲੀਗ੍ਰਾਮ ਉਤਲੀਆਂ ਚੈਨਲਾਂ ਦੇ ਬਾਰੇ ਭਾਰਤੀ ਅਧਿਕਾਰੀਆਂ ਦੇ ਕੋਲੋਂ ਰਿਪੋਰਟ ਜਿਹੜੀ ਕੀਤੀ ਹੈ। ਇੱਕ ਇਸ਼ਤਿਹਾਰ ਦੇ ਵਿੱਚ ਤਕਰੀਬਨ 12 ਸਾਲ ਦੀ ਉਮਰ ਦੇ ਦਿਖਾਈ ਦਿੰਦੇ ਇੱਕ ਮੁੰਡੇ ਅਤੇ ਇੱਕ ਕੁੜੀ ਨੂੰ ਜਿਹੜਾ ਸੰਬੰਧ ਬਣਾਉਂਦੇ ਦਿਖਾਇਆ ਗਿਆ ਤੇ ਇੱਕ ਹੋਰ ਇਸ਼ਤਿਹਾਰ ਦੇ ਵਿੱਚ ਇੱਕ ਆਦਮੀ ਨੇ ਇੱਕ ਕੁੜੀ ਨੂੰ ਬਾਹਾਂ ਦੇ ਵਿੱਚ ਲਿਆ ਹੋਇਆ ਸੀ। ਇਸ ਦੇ ਬਾਰੇ ਲਿਖਿਆ ਸੀ ਕਿ ਮਰਦ ਦੀ ਉਮਰ 52 ਸਾਲ ਹੈ ਤੇ ਕੁੜੀ ਦੀ 12 ਸਾਲ। ਫਿਰ ਲਿਖਿਆ ਸੀ ਕਿ ਹੋਰ ਦੇਖਣ ਦੇ ਲਈ ਕਲਿੱਕ ਕਰੋ। ਇਹ ਲਿੰਕ ਇੱਕ ਟੈਲੀਗ੍ਰਾਮ ਦੀ ਚੈਨਲ ਦੇ ਨਾਲ ਜੁੜਿਆ ਹੋਇਆ ਸੀ। ਬੀਬੀਸੀ ਨੇ ਇੰਸਟਾਗ੍ਰਾਮ ਨੂੰ ਇੱਕ ਇਸ਼ਤਿਹਾਰ ਦੇ ਬਾਰੇ ਰਿਪੋਰਟ ਕੀਤੀ ਤੇ ਜਿਸ ਦੇ ਵਿੱਚ ਇੱਕ ਬਹੁਤ ਛੋਟੀ ਕੁੜੀ ਨੂੰ ਰੋਂਦਿਆਂ ਦਿਖਾਇਆ ਗਿਆ ਸੀ। ਲਿਖਿਆ ਹੋਇਆ ਸੀ ਕਿ ਉਸਦੇ ਉੱਤੇ ਜਿਨਸੀ ਹਮਲਾ ਕੀਤਾ ਗਿਆ। 24 ਘੰਟਿਆਂ ਬਾਅਦ ਇੰਸਟਾਗ੍ਰਾਮ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੇ ਇਸ਼ਤਿਹਾਰ ਨੂੰ ਨਹੀਂ ਹਟਾਇਆ ਕਿਉਂਕਿ ਸਾਡੀ ਰਿਵਿਊ ਟੀਮ ਦੇ ਅਨੁਸਾਰ ਇਸ਼ਤਿਹਾਰ ਦੇਣ ਵਾਲੇ ਦਾ ਇਸ਼ਤਿਹਾਰ ਸਾਡੇ ਕਮਿਊਨਿਟੀ ਦੇ ਮਾਪਦੰਡਾਂ ਦੇ ਵਿਰੁੱਧ ਨਹੀਂ ਜਾਂਦਾ। ਬਾਅਦ ਦੇ ਵਿੱਚ ਮੈਟਾ ਨੇ ਬੀਬੀਸੀ ਨੂੰ ਦੱਸਿਆ ਕਿ ਕੋਈ ਵੀ ਸਿਸਟਮ ਸੰਪੂਰਨ ਨਹੀਂ ਹੁੰਦਾ ਤੇ ਸਾਡੀ ਰਿਵਿਊ ਦੇ ਅਮਲ ਦੀ ਨੀਤੀ ਸਾਰੀਆਂ ਉਲੰਘਣਾਵਾਂ ਦਾ ਪਤਾ ਨਹੀਂ ਲਗਾ ਸਕਦੀ ਹੈ। ਅਸੀਂ ਇਸ਼ਤਿਹਾਰਾਂ ਦੇ ਲਾਈਵ ਹੋਣ ਤੋਂ ਬਾਅਦ ਉਨ੍ਹਾਂ ਦੇ ਉੱਤੇ ਉਲੰਘਣਾਵਾਂ ਦਾ ਪਤਾ ਲਾਉਣ ਵਾਲੀ ਤਕਨਾਲੋਜੀ ਡਿਟੈਕਸ਼ਨ ਤਕਨਾਲੋਜੀ ਵਰਤਦੇ ਰਹਿੰਦੇ ਹਾਂ। ਕੋਈ ਵੀ ਵਿਅਕਤੀ ਸਾਨੂੰ ਅਜਿਹੇ ਇਸ਼ਤਿਹਾਰ ਦੇ ਬਾਰੇ ਰਿਪੋਰਟ ਕਰ ਸਕਦਾ ਜਿਸ ਦੇ ਬਾਰੇ ਉਹ ਸੋਚਦਾ ਕਿ ਉਹ ਇਸ਼ਤਿਹਾਰ ਸਾਡੇ ਨਿਯਮਾਂ ਦੀ ਉਲੰਘਣਾ ਕਰਦਾ ਹੈ। ਪਰ ਕਰੇ ਕੌਣ, ਲੋਕ ਤਾਂ ਸਮਾਂ ਕੇ ਨਹੀਂ ਵੀ ਖੋਲਣਾ ਤਾਂ ਵੀ ਖੋਲ ਕੇ ਤੇ ਸ਼ੇਅਰ ਕਰਦੇ ਅੱਗੇ, ਤੇ ਕਈ ਵਾਰੀ ਇਸ ਤਰ੍ਹਾਂ ਦੇ ਇਸ਼ਤਿਹਾਰਾਂ ਦੇ ਵਿੱਚ ਫਸ ਵੀ ਜਾਂਦੇ ਆ, ਆਪਣਾ ਖਾਤੇ ਵੀ ਖਾਲੀ ਕਰਵਾ ਲੈਂਦੇ ਆ। ਇਸ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜਦੋਂ ਇਸ ਨੂੰ ਬੱਚਿਆਂ ਦੇ ਸਪਸ਼ਟ ਸ਼ੋਸ਼ਣ ਦਾ ਪਤਾ ਲੱਗਦਾ ਤਾਂ ਇਹ ਕਾਨੂੰਨ ਦੀ ਪਾਲਣਾ ਕਰਦਿਆਂ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲਾਈਟਿਡ ਚਿਲਡਰਨ ਭਾਵ ਗੁਆਚੇ ਅਤੇ ਸ਼ੋਸ਼ਿਤ ਬੱਚਿਆਂ ਦੇ ਲਈ ਰਾਸ਼ਟਰੀ ਕੇਂਦਰ ਭਾਵ NCMEC ਕੋਲ ਇਸ ਦੀ ਰਿਪੋਰਟ ਕਰਦਾ ਹੈ। NCMEC ਬੱਚਿਆਂ ਦੇ ਆਨਲਾਈਨ ਜਿਨਸੀ ਸ਼ੋਸ਼ਣ ਦੇ ਬਾਰੇ ਰਿਪੋਰਟ ਕਰਨ ਦੇ ਲਈ ਵਿਸ਼ਵ ਪੱਧਰ ਦਾ ਇੱਕ ਕੇਂਦਰੀ ਜਿਹੜਾ ਪ੍ਰਬੰਧਨ ਹੈ। ਅਸੀਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੀਆਂ ਵੀਡੀਓਜ਼ ਵੇਚਣ ਵਾਲੀਆਂ ਦੋ ਚੈਨਲਾਂ ਦੀ ਟੈਲੀਗ੍ਰਾਮ ਦੇ ਕੋਲ ਰਿਪੋਰਟ ਕੀਤੀ। ਉਹਨਾਂ ਦੇ ਵਿੱਚੋਂ ਇੱਕ ਨੂੰ ਜਿਹੜਾ ਹੈ ਤੁਰੰਤ ਹਟਾ ਦਿੱਤਾ ਗਿਆ ਤੇ ਉਸਦੀ ਥਾਂ ਦੇ ਉੱਤੇ ਇੱਕ ਸੁਨੇਹਾ ਆਉਣ ਲੱਗ ਗਿਆ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਇਸ ਗਰੁੱਪ ਨੂੰ ਦਿਖਾਇਆ ਨਹੀਂ ਜਾ ਸਕਦਾ, ਕਿਉਂਕਿ ਕਈ ਵਾਰੀ ਸਾਨੂੰ ਵੀ ਇਹ ਚੀਜ਼ਾਂ ਫੋਲੋ ਕਰਨੀਆਂ ਪੈਂਦੀਆਂ, ਦੇਖਣੀਆਂ ਪੈਂਦੀਆਂ। ਜਿੱਦਾਂ ਕਿ ਆਪਣਾ ਦੁਆਬਾ ਰੇਡੀਓ ਦਾ ਗਰੁੱਪ ਬਣਿਆ ਹੋਇਆ, ਕੁਝ ਸ਼ਰਾਰਤੀ ਲੋਕ ਜਿਹੜੇ ਨੇ ਉਹ ਜਿਹੜੇ ਲਿੰਕ ਵਗੈਰਾ ਨੇ ਜਿੱਦਾਂ ਉਹ ਬਹੁਤ ਮਾਹਰ ਨੇ ਇਹਨਾਂ ਚੀਜ਼ਾਂ ਦੇ ਵਿੱਚ, ਵੈਸੇ ਤਾਂ ਜੋ ਜਿੱਦਾਂ ਕਿ ਅਸੀਂ ਆਪ ਹੀ ਹੈਂਡਲ ਕਰਦੇ ਹਾਂ ਉਸ ਚੈਨਲ ਨੂੰ, ਤਾਂ ਉਹਦੇ ਵਿੱਚ ਆ ਕੇ ਪਤਾ ਨਹੀਂ ਕਿੱਧਰੋਂ ਹੈਕ ਕਰਕੇ ਜਾਂ ਕਿੱਦਾਂ ਕਰਕੇ ਉਹ ਉਹਦੇ ਵਿੱਚ ਕਮੈਂਟ ਪਾ ਜਾਂਦੇ ਆ ਇਸ ਤਰ੍ਹਾਂ ਦੀਆਂ ਸਮੱਗਰੀ, ਜਾਂ ਉਹ ਜਿਹੜੀ ਦੇਖਣ ਯੋਗ ਨਹੀਂ ਹੁੰਦੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਇਸ ਤਰ੍ਹਾਂ ਦਾ ਵੀ ਇਹ ਸਾਰਾ ਕੁਝ ਕਰਦੇ ਆ। ਕਿਉਂਕਿ ਇਸ ਨੇ ਟੈਲੀਗ੍ਰਾਮ ਦੀ ਸੇਵਾ ਦੀਆਂ ਸ਼ਰਤਾਂ ਭਾਵ ਟਰਮਸ ਆਫ ਸਰਵਿਸ ਦੀ ਉਲੰਘਣਾ ਕੀਤੀ ਹੈ। ਦੂਜਾ ਚੈਨਲ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਵੇਚਣ ਦੇ ਲਈ ਨਵੀਆਂ ਵੀਡੀਓ ਪੋਸਟ ਕਰਦਾ ਰਿਹਾ ਤੇ ਫਿਰ ਉਸ ਨੂੰ ਹਟਾ ਦਿੱਤਾ ਗਿਆ। ਆਲੋਚਕਾਂ ਨੇ ਪਹਿਲਾਂ ਵੀ ਜਿਹੜਾ ਇਸ ਪਲੇਟਫਾਰਮ ਦੇ ਉੱਤੇ ਦੋਸ਼ ਲਾਇਆ ਸੀ ਕਿ ਇਹ ਅਪਰਾਧਕ ਸਮੱਗਰੀ ਨੂੰ ਸਾਂਝੀ ਕੀਤੀ ਜਾਣ ਤੋਂ ਰੋਕਣ ਲਈ ਲੋੜੀਂਦੇ ਉਪਰਾਲੇ ਨਹੀਂ ਕਰਦਾ। ਦੁਬਈ ਸਥਿਤ ਇੱਕ ਕੰਪਨੀ ਹੈ, NCMEC ਦੀ ਮੈਂਬਰ ਨਹੀਂ ਹੈ। ਇਹ 2024 ਦੇ ਅਖੀਰ ਦੇ ਵਿੱਚ ਇੰਟਰਨੈਟ ਵਾਚ ਫਾਊਂਡੇਸ਼ਨ ਦੇ ਵਿੱਚ ਸ਼ਾਮਲ ਹੋਈ, ਜਿਹੜੀ ਅਜਿਹੀ ਸਮੱਗਰੀ ਨੂੰ ਲੱਭਣ, ਰਿਪੋਰਟ ਕਰਨ ਤੇ ਹਟਾਉਣ ਦੇ ਲਈ ਬਹੁਤੇ ਆਨਲਾਈਨ ਪਲੇਟਫਾਰਮਾਂ ਦੇ ਨਾਲ ਕੰਮ ਕਰਦੀ ਹੈ। ਟੈਲੀਗ੍ਰਾਮ ਨੇ BBC ਨੂੰ ਦੱਸਿਆ ਕਿ ਕੰਪਨੀ ਐਪ ਤੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਨਾਲ ਸੰਬੰਧਿਤ ਸਮੱਗਰੀ ਨੂੰ ਖਤਮ ਕਰਨ ਦੇ ਲਈ ਆਟੋਮੇਟਿਡ ਸਵੈਚਾਲਿਤ ਅਤੇ ਮਨੁੱਖੀ ਦੋਵਾਂ ਤਰ੍ਹਾਂ ਦੀ ਜਿਹੜੀ ਹੈ ਨਿਗਰਾਨੀ ਦੀ ਵਰਤੋਂ ਕਰਦੀ ਹੈ। ਇਸ ਦੇ ਨਤੀਜੇ ਵਜੋਂ ਉਸਨੇ ਆਪਣੇ ਪਲੇਟਫਾਰਮ ਤੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਨਾਲ ਸੰਬੰਧਿਤ ਸਮੱਗਰੀ ਦੇ ਜਨਤਕ ਜਿਹੜਾ ਪ੍ਰਸਾਰਣ ਨੂੰ ਤਕਰੀਬਨ ਮੁਕੰਮਲ ਤੌਰ ਦੇ ਉੱਤੇ ਖਤਮ ਕਰ ਦਿੱਤਾ ਹੈ। ਇਸ਼ਤਿਹਾਰ ਮੈਟਾ ਦੇ ਲਈ ਆਮਦਨੀ ਦਾ ਇੱਕ ਮਹੱਤਵਪੂਰਨ ਸਰੋਤ ਨੇ। ਇਸ ਨੇ ਜਨਵਰੀ ਦੇ ਵਿੱਚ ਰਿਪੋਰਟ ਕੀਤੀ ਸੀ ਕਿ 2025 ਦੇ ਵਿੱਚ ਖਤਮ ਹੋਣ ਵਾਲੇ ਵਿੱਤੀ ਸਾਲ ਦੇ ਲਈ ਇਸਦੀ $200 ਅਰਬ ਯਾਨੀ ਕਿ $200 ਬਿਲੀਅਨ $152 ਅਰਬ ਬਿਲੀਅਨ ਪੌਂਡ ਦੀ ਆਮਦਨ ਦੇ ਵਿੱਚੋਂ ਲਗਭਗ 98% ਆਮਦਨ ਇਸ਼ਤਿਹਾਰਾਂ ਤੋਂ ਹੀ ਆਈ ਸੀ। ਵਿਸ਼ਲੇਸ਼ਕਾਂ ਦਾ ਅੰਦਾਜ਼ਾ ਹੈ ਕਿ ਇੰਸਟਾਗ੍ਰਾਮ ਦੀ ਆਮਦਨ ਦਾ 90% ਤੋਂ ਵੱਧ ਹਿੱਸਾ ਇਸ਼ਤਿਹਾਰਾਂ ਤੋਂ ਆਉਂਦਾ ਹੈ, ਜਦੋਂ ਕਿ ਆਮ ਪੋਸਟਾਂ ਨੂੰ ਆਮ ਤੌਰ ਦੇ ਉੱਤੇ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਮੈਟਾ ਦੀ ਤਕਨਾਲੋਜੀ ਵੱਲੋਂ ਚੈੱਕ ਨਹੀਂ ਕੀਤਾ ਜਾਂਦਾ। ਪਰ ਮੈਟਾ ਦਾ ਕਹਿਣਾ ਹੈ ਕਿ ਹਰੇਕ ਇਸ਼ਤਿਹਾਰ ਨੂੰ ਉਸਦੇ ਪਲੇਟਫਾਰਮਾਂ ਦੇ ਉੱਤੇ ਪਾਏ ਜਾਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਰਿਵਿਊ ਕੀਤਾ ਜਾਂਦਾ ਹੈ। ਇਸਦਾ ਰਿਵਿਊ ਕਰਨ ਵਾਲਾ ਪ੍ਰਬੰਧਨ ਮੁੱਖ ਤੌਰ ਦੇ ਉੱਤੇ ਆਟੋਮੇਟਿਡ ਤਕਨਾਲੋਜੀ ਉੱਤੇ ਨਿਰਭਰ ਕਰਦਾ ਹੈ ਤੇ ਚਿੱਤਰਾਂ, ਵੀਡੀਓ, ਲਿਖਤ ਅਤੇ ਆਡੀਓ ਦੇ ਨਾਲ ਨਾਲ ਇਹ ਵੀ ਚੈੱਕ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਕਿ ਇਸ਼ਤਿਹਾਰ ਕਿਸ ਵੱਲ ਸਿੱਧਤ ਹੈ ਤੇ ਲਿੰਕ ਵਰਤੋਂਕਾਰਾਂ ਨੂੰ ਕਿੱਥੇ ਜਿਹੜਾ ਭੇਜਦੇ ਨੇ। ਇਹ ਸਾਫਟਵੇਅਰ ਫਿਰ ਇਸ਼ਤਿਹਾਰਾਂ ਨੂੰ ਰੱਦ ਜਾਂ ਫਿਰ ਮਨਜ਼ੂਰ ਕਰਦਾ ਤੇ ਜਦੋਂ ਇਹ ਸਪਸ਼ਟ ਨਹੀਂ ਹੁੰਦਾ ਤਾਂ ਮਾਮਲਿਆਂ ਨੂੰ ਮਨੁੱਖੀ ਰਿਵਿਊ ਦੇ ਲਈ ਅੱਗੇ ਭੇਜ ਦਿੰਦਾ ਹੈ। ਮਾਰਚ ਦੇ ਵਿੱਚ ਮੈਟਾ ਨੇ ਐਲਾਨ ਕੀਤਾ ਸੀ ਕਿ ਉਹ ਥਰਡ ਪਾਰਟੀ ਭਾਵ ਤੀਜੀ ਧਿਰ ਦੇ ਮਨੁੱਖੀ ਮਾਡਰੇਟਰਾਂ ਉੱਤੇ ਆਪਣੀ ਨਿਰਭਰਤਾ ਨੂੰ ਘਟਾ ਰਿਹਾ ਤੇ ਆਰਟੀਫਿਸ਼ਲ ਇੰਟੈਲੀਜੈਂਸੀ ਦੀ ਵਰਤੋਂ ਵਧਾ ਰਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਮਾਹਰ ਸਾਡੇ AI ਸਿਸਟਮਾਂ ਨੂੰ ਡਿਜ਼ਾਈਨ ਕਰਨਗੇ ਤੇ ਸਿਖਲਾਈ ਦੇਣਗੇ, ਨਿਗਰਾਨੀ ਕਰਨਗੇ ਤੇ ਉਹਨਾਂ ਦਾ ਜਿਹੜਾ ਮੁਲਾਂਕਣ ਕਰਨਗੇ। BBC ਨੇ ਭਾਰਤ ਦੀ ਸੁਪਰੀਮ ਕੋਰਟ ਦੇ ਇੱਕ ਸਵੈ ਮੁਕਤ ਜੱਜ ਮਦਨ ਲੋਕੂਰ ਉਹਨਾਂ ਨੂੰ ਉਹਨਾਂ ਇਸ਼ਤਿਹਾਰਾਂ ਦੇ ਬਾਰੇ ਦੱਸਿਆ ਜੋ ਅਸੀਂ ਵੇਖੇ ਸਨ। ਉਹ ਇਸ ਦੇ ਬਾਰੇ ਚਿੰਤਤ ਸੀ ਕਿ ਇੰਸਟਾਗ੍ਰਾਮ ਦੇ ਇੱਕ ਅਪਰਾਧਿਕ ਗਤੀਵਿਧੀ ਵਿੱਚ ਹਿੱਸਾ ਲੈ ਕੇ ਪੈਸਾ ਕਮਾ ਰਿਹਾ। ਉਹਨਾਂ ਦਾ ਕਹਿਣਾ ਕਿ ਇਹ ਭਾਰਤ ਦੀ ਸੁਪਰੀਮ ਕੋਰਟ ਦੇ ਲਈ ਸੂਮੋਟੋ, ਜਦੋਂ ਕਿ ਅਦਾਲਤ ਕਿਸੇ ਹੋਰ ਦੇ ਵੱਲੋਂ ਮੁਕੱਦਮਾ ਲਿਆਂਦੇ ਜਾਣ ਦੀ ਉਡੀਕ ਕੀਤੇ ਬਿਨਾਂ ਕਾਨੂੰਨੀ ਕਾਰਵਾਈ ਸ਼ੁਰੂ ਕਰਦੀ ਹੈ, ਸੂਮੋਟੋ ਦੇ ਉੱਤੇ ਲੈਂਦੀ ਹੈ ਨੋਟਿਸ ਲੈਣ ਅਤੇ ਸਰਕਾਰ ਨੂੰ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਵਿਰੁੱਧ ਕਾਰਵਾਈ ਕਰਨ ਦੇ ਲਈ ਕਾਫ਼ੀ ਗੰਭੀਰ ਮੁੱਦਾ ਹੈ। ਜੱਜ ਲੋਕੁਰ ਨੇ ਜਿਹੜਾ ਅੱਗੇ ਕਿਹਾ ਕਿ ਭਾਵੇਂ ਭਾਰਤੀ ਕਾਨੂੰਨ ਸੋਸ਼ਲ ਮੀਡੀਆ ਕੰਪਨੀਆਂ ਨੂੰ ਸਮੱਗਰੀ ਅਪਲੋਡ ਕਰਨ ਵਾਲਿਆਂ ਵੱਲੋਂ ਅਪਲੋਡ ਕੀਤੀ ਸਮੱਗਰੀ ਦੇ ਲਈ ਜ਼ਿੰਮੇਵਾਰ ਠਹਿਰਾਏ ਜਾਣ ਤੋਂ ਬਚਾਉਂਦਾ ਹੈ, ਫਿਰ ਵੀ ਪਲੇਟਫਾਰਮ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਨਹੀਂ ਮੋੜ ਸਕਦਾ। ਫੇਸਬੁੱਕ, ਜਿਸ ਦੇ ਨਾਂ ਦੇ ਨਾਲ ਮੈਟਾ ਨੂੰ 2021 ਦੇ ਵਿੱਚ ਆਪਣਾ ਨਾਮ ਬਦਲਣ ਤੋਂ ਪਹਿਲਾਂ ਜਾਣਿਆ ਜਾਂਦਾ ਸੀ, ਉਹਦੇ ਇੱਕ ਸਾਬਕਾ ਵਾਈਸ ਪ੍ਰੈਜ਼ੀਡੈਂਟ ਨੇ ਕਿਹਾ ਕਿ ਉਹ BBC ਦੇ ਖੁਲਾਸਿਆਂ ਤੋਂ ਬੇਹੱਦ ਪਰੇਸ਼ਾਨ ਹੈ ਪਰ ਹੈਰਾਨ ਬਿਲਕੁਲ ਨਹੀਂ ਹੈ। ਕੰਪਨੀ ਦੇ ਲਈ 2009 ਤੋਂ 2020 ਦੇ ਦਰਮਿਆਨ ਕੰਮ ਕਰਨ ਵਾਲੇ ਅਤੇ ਇਸ ਦੇ ਜਿਹੜੇ ਨੇ ਐਡਵਰਟਾਈਜ਼ਿੰਗ ਜੋ ਐਡ ਕਰਦੇ ਆ, ਐਡਵਰਟਾਈਜ਼ਿੰਗ ਤੇ ਮਾਰਕੀਟਿੰਗ ਦੇ ਕਾਰੋਬਾਰ ਨੂੰ ਖੜਾ ਕਰਨ ਦੇ ਵਿੱਚ ਮਦਦ ਕਰਨ ਵਾਲੇ ਬ੍ਰਾਇਨ ਬੋਲੈਂਡ ਨੇ ਦੱਸਿਆ ਕਿ ਉਸਨੇ ਕੰਪਨੀ ਇਸ ਦੇ ਲਈ ਛੱਡੀ ਸੀ ਕਿਉਂਕਿ ਉਸਨੂੰ ਲੱਗਦਾ ਸੀ ਕਿ ਉਹ ਕੰਪਨੀ ਕਿਤੇ ਵੀ ਆਪਣੇ ਵਰਤੋਂਕਾਰਾਂ ਦੀ ਪਰਵਾਹ ਨਹੀਂ ਕਰਦੀ ਸੀ। ਉਸਨੇ ਕਿਹਾ ਕਿ ਇੰਸਟਾਗ੍ਰਾਮ ਦਾ ਜਿਹੜਾ ਐਲਗੋਰਿਦਮ ਹੈ ਵਰਤੋਂਕਾਰਾਂ ਨੂੰ ਕੁਝ ਜ਼ਿਆਦਾ ਹੀ ਸਨਸਨੀਖੇਜ਼ ਤੇ ਲੁਭਾਊ ਦਿਖਾ ਕੇ ਪਲੇਟਫਾਰਮ ਦੇ ਉੱਤੇ ਟਿਕਾਏ ਰੱਖਣ ਦੇ ਲਈ ਤਿਆਰ ਕੀਤਾ ਗਿਆ ਸੀ। ਇਸ ਤਰ੍ਹਾਂ ਨਹੀਂ ਕਿ ਐਲਗੋਰਿਦਮ ਕਹਿੰਦਾ ਹੈ ਕਿ ਆਓ ਲੋਕਾਂ ਨੂੰ ਪੀਡੋਫਾਈਲ ਭਾਵ ਬੱਚਿਆਂ ਦੇ ਨਾਲ ਲਿੰਗਕ ਸੰਬੰਧ ਬਣਾਉਣ ਦੇ ਇੱਛੁਕ ਬਣਾਈਏ, ਪਰ ਕਿਉਂਕਿ ਉਹ ਇਸ ਨੂੰ ਜ਼ਿੰਮੇਵਾਰੀ ਦੇ ਨਾਲ ਸੇਧ ਨਹੀਂ ਦੇ ਰਹੇ ਤੇ ਕੰਟਰੋਲ ਨਹੀਂ ਕਰ ਰਹੇ, ਸਿਰਫ ਆਮਦਨ ਅਤੇ ਕਲਿੱਕਾਂ ਦੇ ਟੀਚਿਆਂ ਦੇ ਮਗਰ ਹੀ ਭੱਜ ਰਹੇ ਨੇ। ਜੇਕਰ ਲੋਕ ਇਨ੍ਹਾਂ ਸਿਸਟਮਾਂ ਦਾ ਸੱਚਮੁੱਚ ਹੀ ਜ਼ੋਰਦਾਰ ਢੰਗ ਦੇ ਨਾਲ ਬਚਾਅ ਨਹੀਂ ਕਰ ਰਹੇ ਤਾਂ ਇਸ ਦੇ ਅਜਿਹੇ ਨਤੀਜੇ ਹੀ ਨਿਕਲਣਗੇ। ਬੋਲੈਂਡ ਨੇ ਕਿਹਾ ਕਿ 2009 ਅਤੇ 2010 ਦੇ ਵਿਚਕਾਰ ਉਸਨੇ ਅਜਿਹੇ ਜਿਹੜੇ ਸਨ ਇਸ਼ਤਿਹਾਰ ਹਟਾਉਣ ਦੇ ਲਈ ਇੱਕ ਪ੍ਰੋਜੈਕਟ ਦੀ ਜਿਹੜੀ ਅਗਵਾਈ ਵੀ ਕੀਤੀ ਸੀ ਜੋ ਵਰਤੋਂਕਾਰਾਂ ਦੇ ਨਾਲ ਧੋਖਾਧੜੀ ਕਰ ਰਹੇ ਸਨ, ਜਿਸਦਾ ਮਤਲਬ ਸੀ ਕਿ ਉਸਨੂੰ ਉਸ ਸਮੇਂ ਵਰਤੋਂਕਾਰਾਂ ਦੀ ਸੁਰੱਖਿਆ ਤੇ ਵਰਤੋਂਕਾਰਾਂ ਦੇ ਤਜਰਬੇ ਖਾਤਰ ਕੰਪਨੀ ਦੀ ਆਮਦਨ ਦਾ ਇੱਕ ਵੱਡਾ ਹਿੱਸਾ ਹਟਾਉਣ ਦੀ ਇਜਾਜ਼ਤ ਸੀ। ਮੇਰੇ ਖਿਆਲ ਦੇ ਵਿੱਚ ਦੁਖਦਾਈ ਅਤੇ ਤਰਾਸਦਿਕ ਗੱਲ ਇਹ ਵੀ ਹੈ ਕਿ ਸਮੇਂ ਦੇ ਨਾਲ ਨਾਲ ਕਮਾਈ ਅਤੇ ਵਰਤੋਂਕਾਰ ਦੇ ਤਜਰਬੇ ਵਿਚਕਾਰ ਸਮਝੌਤਾ ਚਰਚਾ ਦਾ ਜਿਹੜਾ ਇੱਕ ਮੁੱਖ ਹਿੱਸਾ ਜਿਹੜਾ ਬਣ ਗਿਆ। ਉਸਦਾ ਕਹਿਣਾ ਹੈ ਕਿ ਉਸਨੇ 2025 ਦੇ ਵਿੱਚ ਆਪਣਾ ਇੰਸਟਾਗ੍ਰਾਮ ਦਾ ਖਾਤਾ ਬੰਦ ਕਰ ਦਿੱਤਾ ਸੀ ਤੇ ਉਸਦੇ ਵਿਚਾਰ ਦੇ ਵਿੱਚ ਜੇਕਰ ਲੋਕ ਵੱਡੀ ਗਿਣਤੀ ਚ ਕਹਿਣ ਲੱਗ ਪੈਣ ਕਿ ਮੈਂ ਬਾਹਰ ਹਾਂ, ਮੇਰਾ ਇਸ ਦੇ ਨਾਲ ਸੰਬੰਧ ਖਤਮ ਹੋ ਗਿਆ, ਇਸ ਨੂੰ ਭੁੱਲ ਜਾਓ, ਤਾਂ ਕੰਪਨੀ ਧਿਆਨ ਦੇਵੇਗੀ। BBC ਨੂੰ ਭੇਜੇ ਇੱਕ ਬਿਆਨ ਦੇ ਵਿੱਚ ਮੈਟਾ ਨੇ ਕਿਹਾ ਕਿ ਬੱਚਿਆਂ ਦਾ ਸ਼ੋਸ਼ਣ ਇੱਕ ਭਿਆਨਕ ਅਪਰਾਧ ਹੈ ਤੇ ਮੈਟਾ ਆਪਣੀਆਂ ਐਪਾਂ ਦੇ ਉੱਤੇ ਤੇ ਇਸ ਦੇ ਨਾਲ ਲੜਨ ਦੇ ਲਈ ਜ਼ੋਰਦਾਰ ਢੰਗ ਦੇ ਨਾਲ ਕੰਮ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸੁਝਾਅ ਦੇਣਾ ਪੂਰੀ ਤਰ੍ਹਾਂ ਗਲਤ ਹੈ ਕਿ ਮੈਟਾ ਨੇ ਜਾਣ ਬੁੱਝ ਕੇ ਅਤੇ ਮਿੱਥ ਕੇ ਅਜਿਹੀ ਸਮੱਗਰੀ ਦੇ ਵਿੱਚ ਅਨੁਚਿਤ ਦਿਲਚਸਪੀ ਰੱਖਣ ਵਾਲੇ ਵਰਤੋਂਕਾਰਾਂ ਵੱਲ ਬੱਚਿਆਂ ਵਾਲੇ ਇਸ਼ਤਿਹਾਰ ਭੇਜੇ ਸਨ। ਕੰਪਨੀ ਨੇ ਕਮਾਈ ਨੂੰ ਸੁਰੱਖਿਆ ਦੇ ਨਾਲੋਂ ਤਰਜੀਹ ਦੇਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ 2025 ਦੇ ਵਿੱਚ ਉਨ੍ਹਾਂ ਨੇ ਸੰਭਾਵੀ ਤੌਰ ਦੇ ਉੱਤੇ ਸ਼ੱਕੀ ਵਤੀਰੇ ਦੇ ਕਾਫ਼ੀ ਸੰਕੇਤ ਦਿਖਾਉਣ ਵਾਲੇ 40,04,000,000 ਤੋਂ ਵੱਧ ਅਕਾਊਂਟਾਂ ਨੂੰ ਆਪਣੇ ਆਪ ਅਯੋਗ ਬਣਾ ਕੇ ਰੱਖ ਦਿੱਤਾ ਸੀ। ਮੈਟਾ ਨੇ ਅੱਗੇ ਕਿਹਾ ਕਿ ਜਦੋਂ ਕਿ ਦ੍ਰਿੜ ਅਪਰਾਧੀ ਫੜੇ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨੇ, ਸਾਡੀ ਮਾਹਰ ਟੀਮਾਂ ਸਾਡੇ ਸੁਰੱਖਿਆ ਉਪਾਵਾਂ ਨੂੰ ਸੁਧਾਰਨ ਦੇ ਲਈ ਲਗਾਤਾਰ ਕੰਮ ਕਰ ਰਹੀਆਂ ਨੇ। ਸ਼ੋਸ਼ਣਕਾਰੀਆਂ ਨੂੰ ਪੂਰੀ ਜਿਹੜਾ ਤਰ੍ਹਾਂ ਬਾਹਰ ਕੱਢਣ ਦੇ ਲਈ ਨਵੀਂ ਤਕਨਾਲੋਜੀ ਵਿਕਸਿਤ ਕਰ ਰਹੀਆਂ ਨੇ, ਉਲੰਘਣਾ ਕਰਨ ਵਾਲੀਆਂ ਵੈਬਸਾਈਟਾਂ ਦੇ ਲਿੰਕਾਂ ਨੂੰ ਬਲਾਕ ਕਰ ਰਹੀਆਂ ਨੇ ਤੇ ਹੋਰ ਕੰਪਨੀਆਂ ਦੇ ਨਾਲ ਖੁਫੀਆ ਜਾਣਕਾਰੀ ਸਾਂਝੀ ਕਰ ਰਹੀਆਂ ਨੇ ਤਾਂ ਜੋ ਉਹ ਵੀ ਕਾਰਵਾਈ ਕਰ ਸਕਣ। ਇਸ ਸਾਲ ਦੇ ਸ਼ੁਰੂ ਦੇ ਵਿੱਚ ਬੋਲੈਂਡ ਨੇ ਅਮਰੀਕਾ ਦੇ ਸੂਬੇ ਨਿਊ ਮੈਕਸੀਕੋ ਦੇ ਵਿੱਚ ਇੱਕ ਮੁਕੱਦਮੇ ਦੇ ਵਿੱਚ ਮੈਟਾ ਦੇ ਵਿਰੁੱਧ ਗਵਾਹੀ ਦਿੱਤੀ ਸੀ, ਜਿਸ ਦੇ ਵਿੱਚ ਮੈਟਾ ਤੇ ਆਪਣੇ ਪਲੇਟਫਾਰਮਾਂ ਦੇ ਉੱਤੇ ਬੱਚਿਆਂ ਦੀ ਸੁਰੱਖਿਆ ਦੇ ਬਾਰੇ ਵਰਤੋਂਕਾਰਾਂ ਨੂੰ ਗੁੰਮਰਾਹ ਕਰਨ ਦਾ ਜਿਹੜਾ ਦੋਸ਼ ਲਗਾਇਆ ਗਿਆ ਸੀ। ਅਦਾਲਤ ਨੇ ਮੈਟਾ ਨੂੰ ਨਿਊ ਮੈਕਸੀਕੋ ਨੂੰ 37,50,00,000 ਰੁਪਏ ਯਾਨੀ ਕਿ $375 million ਭਾਵ $27,90,00,000 ਰੁਪਏ ਤੇ 279 million pounds ਅਦਾ ਕਰਨ ਦਾ ਹੁਕਮ ਦਿੱਤਾ ਸੀ। ਉਸ ਸਮੇਂ ਕੰਪਨੀ ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਉਹ ਫੈਸਲੇ ਦੇ ਨਾਲ ਸਹਿਮਤ ਨਹੀਂ ਸਨ ਤੇ ਅਪੀਲ ਕਰਨ ਦਾ ਜਿਹੜਾ ਇਰਾਦਾ ਰੱਖਦੇ ਸਨ। ਅਮਰੀਕਾ ਆਧਾਰਿਤ ਸੋਸ਼ਲ ਮੀਡੀਆ ਕੰਪਨੀਆਂ ਲਈ ਆਪਣੇ ਪਲੇਟਫਾਰਮ ਦੇ ਉੱਤੇ ਬੱਚਿਆਂ ਦੀ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਬਾਰੇ NCMEC ਭਾਵ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲਾਈਡਿਡ ਚਿਲਡਰਨ ਦੀ ਜਿਹੜੀ ਹੈ ਸਾਈਬਰ ਟਿਪ ਲਾਈਨ ਦੇ ਉੱਤੇ ਰਿਪੋਰਟ ਕਰਨਾ ਲਾਜ਼ਮੀ ਹੈ। ਫਿਰ ਟਿਪ ਲਾਈਨ ਰਿਪੋਰਟ ਨੂੰ ਉਸ ਦੇਸ਼ ਦੀ ਕਾਨੂੰਨ ਲਾਗੂ ਕਰਨ ਵਾਲੀ ਢੁਕਵੀਂ ਏਜੰਸੀ ਨੂੰ ਭੇਜ ਦਿੰਦੀ ਹੈ ਜਿੱਥੇ ਉਸ ਨੂੰ ਲੱਗਦਾ ਹੈ ਕਿ ਘਟਨਾ ਵਾਪਰੀ ਹੈ। 2025 ਦੇ ਵਿੱਚ ਭਾਰਤ ਨੂੰ 19,01,900,000 ਰਿਪੋਰਟਾਂ ਪ੍ਰਾਪਤ ਹੋਈਆਂ ਇਹਦੇ ਵਿੱਚ, ਜੋ ਕਿ 20,00,000 ਰਿਪੋਰਟਾਂ ਪ੍ਰਾਪਤ ਕਰਨ ਵਾਲੇ ਅਮਰੀਕਾ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਆਉਂਦਾ ਹੈ। ਭਾਰਤ ਦੇ ਸੂਬੇ ਤੇਲੰਗਾਨਾ ਤੇਲੰਗਾਨਾ ਦੇ ਵਿਚ ਸਾਈਬਰ ਸੁਰੱਖਿਆ ਬਿਊਰੋ ਦੀ ਡਾਇਰੈਕਟਰ, ਭਾਰਤ ਦੇ ਚੋਟੀ ਦੇ ਸਾਈਬਰ ਪੁਲਿਸ ਅਧਿਕਾਰੀਆਂ ਦੇ ਵਿਚੋਂ ਇਕ ਸਿਖਾ ਗੋਇਲ ਨੇ ਕਿਹਾ ਕਿ ਸਭ ਤੋਂ ਵੱਧ ਟਿੱਪਾਂ ਇੰਸਟਾਗ੍ਰਾਮ ਅਤੇ ਫੇਸਬੁੱਕ ਤੋਂ ਆਉਂਦੀਆਂ ਨੇ ਜਿਹੜੀਆਂ ਦੋਵੇਂ ਮੈਟਾ ਦੀ ਮਲਕੀਅਤ ਨੇ। ਉਸਨੇ ਅਗਾਂਹ ਕਿਹਾ ਕਿ ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਸਭ ਤੋਂ ਵੱਡੇ ਨੇ। ਜੇਕਰ ਉਨ੍ਹਾਂ ਦੇ ਕੋਲ ਬੱਚਿਆਂ ਦੀ ਜਿਨਸੀ ਸ਼ੋਸ਼ਣ ਸਮੱਗਰੀ ਨੂੰ ਟਰੈਕ ਕਰਨ ਦੇ ਲਈ ਇਕ ਚੰਗੀ ਐਲਗੋਰਿਦਮ ਹੈ ਤਾਂ ਸਪਸ਼ਟ ਤੌਰ ਦੇ ਉੱਤੇ ਉਨ੍ਹਾਂ ਵੱਲੋਂ ਵਧੇਰੇ ਚੇਤਾਵਨੀਆਂ ਆਉਣਗੀਆਂ। ਆਨਲਾਈਨ ਨੁਕਸਾਨ ਦਾ ਸਾਹਮਣਾ ਕਰ ਰਹੇ ਬੱਚਿਆਂ ਦੇ ਲਈ ਹੈਲਪਲਾਈਨ ਦੀ ਸੇਵਾ ਚਲਾਉਣ ਵਾਲੀ ਇਕ ਮੁੰਬਈ ਆਧਾਰਿਤ NGO ਰਾਤੀ ਫਾਊਂਡੇਸ਼ਨ ਨੇ ਵੀ ਦੱਸਿਆ ਕਿ ਬੱਚਿਆਂ ਦੀ ਜਿਨਸੀ ਸ਼ੋਸ਼ਣ ਸਮੱਗਰੀ ਦੇ ਬਾਰੇ ਉਸਨੂੰ ਪ੍ਰਾਪਤ ਹੋਣ ਵਾਲੀਆਂ ਰਿਪੋਰਟਾਂ ਦਾ ਵੱਡਾ ਹਿੱਸਾ ਮੈਟਾ ਦੇ ਪਲੇਟਫਾਰਮਾਂ ਤੋਂ ਆਉਂਦਾ। ਇਹ NGO ਨੁਕਸਾਨਦਾਇਕ ਸਮੱਗਰੀ ਨੂੰ ਹਟਾਉਣ ਦੇ ਵਿਚ ਮਦਦ ਦੇ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਨਾਲ ਸਹਿਯੋਗ ਕਰਦੀ ਹੈ, ਪਰ ਇਸਦੇ ਸਹਿ ਸੰਸਥਾਪਕ ਤੇ ਡਾਇਰੈਕਟਰ ਸਿਧਾਰਥ ਪਲਾਈ ਨੇ ਕਿਹਾ ਕਿ ਅਪਰਾਧੀ ਸਾਡੇ ਨਿਗਰਾਨੀ ਦੇ ਯਤਨਾਂ ਤੋਂ ਬਚਣ ਦੇ ਲਈ ਇੰਸਟਾਗ੍ਰਾਮ ਤੋਂ ਟੈਲੀਗ੍ਰਾਮ ਤੱਕ ਜਿਹੜਾ ਨਿਰਵਿਘਨ ਸਫ਼ਰ ਕਰਦੇ ਨੇ। ਅਸੀਂ ਜਿਸ ਸਮੱਗਰੀ ਨੂੰ ਹਟਾਉਣ ਦੇ ਵਿਚ ਮਦਦ ਕਰਦੇ ਹਾਂ ਉਹ ਉਸਨੂੰ ਮੁੜ ਅਪਲੋਡ ਕਰਦੇ ਰਹਿੰਦੇ ਹੈ। ਮਹਾਰਾ ਨੇ ਦੱਸਿਆ ਕਿ ਭਾਰਤ ਦੇ ਵਿਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਆਮ ਤੌਰ ਦੇ ਉੱਤੇ ਅਪਰਾਧਕ ਗਰੁੱਪਾਂ ਵੱਲੋਂ ਬਣਾਈ ਜਾਂਦੀ ਹੈ, ਜਿਵੇਂ ਕਿ ਮਨੁੱਖੀ ਤਸਕਰੀ ਕਰਨ ਵਾਲਿਆਂ ਵੱਲੋਂ, ਭਾਵੇਂ ਕਿ ਕਈ ਵਾਰੀ ਇਸ ਦੇ ਲਈ ਪਰਿਵਾਰ ਅਤੇ ਕਮਿਊਨਿਟੀ ਦੇ ਮੈਂਬਰ ਵੀ ਜ਼ਿੰਮੇਵਾਰ ਹੁੰਦੇ ਨੇ। ਆਖਰ ਚੋਂ ਲਿਖਦੇ ਆ ਕਿ ਭਾਰਤ ਦੇ ਵਿਚ ਬੱਚਿਆਂ ਦੇ ਵਿਰੁੱਧ ਹਿੰਸਾ ਨੂੰ ਰੋਕਣ ਲਈ ਕੰਮ ਕਰਨ ਵਾਲੀਆਂ 250 ਤੋਂ ਵੱਧ ਸੰਸਥਾਵਾਂ ਦੇ ਇਕ ਨੈਟਵਰਕ ਜਸਟ ਰਾਈਟਸ ਫਾਰ ਚਿਲਡਰਨ ਦੇ ਸੰਸਥਾਪਕ ਭੁਵਨ ਰਿੱਬੂ ਨੇ ਕਿਹਾ ਕਿ ਇਸ ਅਪਰਾਧ ਦੀ ਕਾਫ਼ੀ ਰਿਪੋਰਟ ਨਹੀਂ ਹੁੰਦੀ ਹੈ ਤੇ ਪੁਲਿਸ ਅਜੇ ਇਸ ਦੇ ਨਾਲ ਨਜਿੱਠਣ ਦੇ ਲਈ ਤਕਨੀਕੀ ਹੁਨਰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨੂੰ ਸਫਲਤਾਪੂਰਵਕ ਕਰਨ ਦੇ ਲਈ ਅੰਤਰਰਾਸ਼ਟਰੀ ਸਹਿਯੋਗ ਜਿਹੜੇ ਨੇ ਤੇ ਸਰਹੱਦਾਂ ਤੋਂ ਪਾਰ ਖੁਫੀਆ ਜਾਣਕਾਰੀ ਸਾਂਝੀ ਕਰਨਾ ਬਹੁਤ ਜ਼ਰੂਰੀ ਹੈ। ਜਥੇਬੰਦਕ ਅਪਰਾਧ ਦੇ ਜਾਲ ਜਿਹੜਾ ਉਹਦਾ ਜਥੇਬੰਦਕ ਅਪਰਾਧ ਦੇ ਜਾਲ ਨੂੰ ਲੱਭਣ ਦੇ ਲਈ ਮੰਗ ਅਤੇ ਸਪਲਾਈ ਦੀ ਪੂਰੀ ਲੜੀ ਨੂੰ ਟਰੈਕ ਕੀਤਾ ਜਾਣਾ ਇਹਦੇ ਵਿੱਚ ਚਾਹੀਦਾ ਹੈ ਜੀ। ਦੋਸਤੋ ਇਹ ਸੀ ਜੀ, ਖਾਸ ਕਰ ਪਰਿਵਾਰਾਂ ਵਾਲੇ ਇਹਦੇ ਉੱਤੇ ਜ਼ਰੂਰ ਧਿਆਨ ਦੇਣ। ਵੈਸੇ ਵੀ ਆਪਾਂ ਬੱਚਿਆਂ ਦੀਆਂ ਫੋਟੋਆਂ ਜਾਂ ਨਹਾਉਂਦੇ ਧੋਂਦੇ ਜਾਂ ਹੋਰ ਕਿਤੇ ਬਾਹਰ ਕਿਤੇ ਸਵੀਮਿੰਗ ਕਰ ਰਹੇ ਆ ਉਦਾਂ ਫੋਟੋਆਂ ਪਾ ਦਿੰਦੇ ਹਾਂ, ਇਹ ਸਾਰੀਆਂ ਚੀਜ਼ਾਂ ਪਾਬੰਦੀ ਯੋਗ ਨੇ। ਤੇ ਇਹ ਸੀ ਰਿਪੋਰਟ BBC ਦੀ ਖੋਜ ਦੇ ਅਨੁਸਾਰ ਇੰਸਟਾਗ੍ਰਾਮ ਭਾਰਤ ਦੇ ਵਿਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲਾ ਇਸ਼ਤਿਹਾਰ ਚਲਾ ਰਿਹਾ। ਲੇਖਕ ਸਨ ਇਸਦੇ ਦਿਵਿਆ ਆਰੀਆ ਤੇ ਪੰਜਾਬੀ ਦੇ ਵਿਚ ਅਨੁਵਾਦ ਕੀਤਾ ਹੈ ਸੁਖਵੰਤ ਹੁੰਦਲ ਜੀ ਨੇ, ਜੋ ਕਿ 3 ਜੁਲਾਈ 2026 ਦੀ ਪ੍ਰਕਾਸ਼ਿਤ ਹੋਈ ਆਨਲਾਈਨ ਸਾਈਟ ਦੇ ਉੱਤੇ BBC ਦੇ ਉੱਤੇ ਰਿਪੋਰਟ ਸੀ, ਉਹਦਾ ਪੰਜਾਬੀ ਦੇ ਵਿਚ ਅਨੁਵਾਦ ਹੈ। ਤੇ ਇਹ ਸੀ ਦੋਸਤੋ ਅੱਜ ਦੀ ਇੱਕ ਜੜੀ ਰਿਪੋਰਟ। ਚੰਗੀ ਲੱਗੀ ਹੋਵੇ ਉਹ ਦੋਸਤਾਂ ਮਿੱਤਰਾਂ ਤੱਕ, ਹੋ ਸਕਦਾ ਤੁਹਾਨੂੰ ਬੋਰ ਕਰਦੀ ਹੋਵੇ, ਪਰ ਇਹ ਚੀਜ਼ਾਂ ਜਿਹੜੀਆਂ ਨੇ ਜ਼ਰੂਰੀ ਸਾਡੇ ਲਈ, ਜਿਹੜੀਆਂ ਕਿਉਂਕਿ ਡਿਜੀਟਲ ਮੀਡੀਆ ਦੇ ਵਿੱਚ ਆਪਾਂ ਰਹਿੰਦੇ ਹਾਂ, ਡਿਜੀਟਲ ਆਪਣੇ ਹੱਥਾਂ ਦੇ ਵਿੱਚ ਫੋਨ ਫੜੇ ਹੋਏ ਆ, TV ਆ ਗਏ, ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਜੇ ਇਹਨਾਂ ਚੀਜ਼ਾਂ ਦੇ ਬਾਰੇ ਚਲਾਉਣ ਨੂੰ ਜਾਂ ਘਰ ਦੇ ਵਿੱਚ ਰੱਖਣ ਦੀ ਸਾਨੂੰ ਪੂਰੀ ਪੂਰੀ ਜਾਣਕਾਰੀ ਚਾਹੀਦੀ ਹੈ, ਕਿੱਥੇ ਕਿੱਥੇ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨਾ ਅਤੇ ਕਿੱਥੇ ਕਿੱਥੇ ਨਹੀਂ ਕਰਨਾ। ਤੇ ਇੱਕ ਛੋਟੀ ਜਿਹੀ ਕੀਤੀ ਹੋਈ ਗਲਤੀ ਜਾਂ ਇੱਕ ਛੋਟੀ ਜਿਹੀ ਵੀਡੀਓ ਬਣਾਈ ਹੋਈ ਉਹ ਕਿਤੇ ਦੀ ਕਿਤੇ ਪਹੁੰਚ ਸਕਦੀ ਹੈ, ਇਹ ਤੁਹਾਨੂੰ ਪਤਾ ਵੀ ਨਹੀਂ ਲੱਗਣਾ, ਤੇ ਪਤਾ ਉਦੋਂ ਲੱਗਣਾ ਜਦੋਂ ਪੂਰੀ ਦੁਨੀਆਂ ਦੇ ਵਿੱਚ ਰੌਲਾ ਪੈ ਗਿਆ, ਫਿਰ ਐਵੇਂ ਰੌਲਾ ਪੈ ਗਿਆ ਹੋ ਜਾਂਦੀ ਹੈ ਜੀ। ਤੇ ਲੋ ਦੋਸਤੋ ਇਹ ਸੀ ਜੀ ਇੱਕ ਰਿਪੋਰਟ, ਤੇ ਫਿਰ ਕਰੀਏ ਸਮਾਪਤੀ ਜਾਂਦੇ ਜਾਂਦੇ ਕਿ ਕੁਝ ਹੋਰ ਵੀ ਸਾਂਝਾ ਕਰ ਦਈਏ ਤੁਹਾਡੇ ਨਾਲ। ਵੈਸੇ ਤਾਂ ਇੱਕ ਸਤਲੁਜ ਦੇ ਉੱਤੇ ਸੀਗੀ ਇੱਕ ਗੱਲਬਾਤ ਇੰਟਰਸਟਿੰਗ ਇਤਿਹਾਸ ਦੇ ਪੱਖ ਤੋਂ, ਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। +358 44 9796 ਬਸ ਸਟੂਡੀਓ ਦਾ ਨੰਬਰ ਹੈ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਅਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਔਜਲਾ ਸਾਹਿਬ ਲਿਖਦੇ ਨੇ ਗੁਰੀ ਮਾਨ ਜੀ ਜਨਮ ਦਿਨ ਦੀਆਂ ਮੁਬਾਰਕਾਂ ਹੋਣ ਜੀ, ਤੇ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ। ਤੇ ਔਜਲਾ ਸਾਹਿਬ ਕਹਿੰਦੇ ਦੂਜੇ ਨਾਲੋਂ 400 ਸਕੇਅਰ ਫੁੱਟ ਵੱਡਾ ਬਣਾਉਣਾ ਜ਼ਰੂਰ ਹੈ ਜੀ। ਕੀ ਬਣਾਉਣਾ ਔਜਲਾ ਸਾਹਿਬ ਆਪਾਂ ਵੱਡਾ? ਹਾਂ ਅੱਛਾ ਜੀ, ਘਰ ਦੀ ਗੱਲ ਕਰਦੇ ਆ, ਬਿਲਕੁਲ ਹੈ ਜੀ ਬਿਲਕੁਲ। ਹਾਂ ਜੀ ਇੱਥੇ ਦੇਖੋ ਹੁਣ ਗੋਰੇ, ਵੈਸੇ ਦੇਖਿਆ ਜਾਵੇ ਆਪਣੀ ਫੈਸਿਲਿਟੀ ਲਈ ਵੀ ਜਿੱਦਾਂ ਜਿੱਦਾਂ ਬੱਚੇ ਵੱਡੇ ਹੋ ਜਾਂਦੇ ਆ ਉਦਾਂ ਉਦਾਂ ਬੱਚੇ ਜਿਹੜਾ ਆਪਣੇ ਚਲੇ ਜਾਂਦੇ ਆ ਜੀ, ਆਪਣੇ ਆਪਣੇ ਉਡਾਰੀ ਮਾਰ ਜਾਂਦੇ ਆ ਯੂਨੀਵਰਸਿਟੀਆਂ ਦੇ ਵਿੱਚ, ਹੋਰ ਸ਼ਹਿਰਾਂ ਦੇ ਵਿੱਚ, ਵੱਡੇ ਸ਼ਹਿਰਾਂ ਦੇ ਵਿੱਚ ਨੌਕਰੀਆਂ ਵੀ ਉੱਥੇ ਕਰਨੀਆਂ ਨੇ ਜੇ ਪਿੰਡਾਂ 'ਚ ਰਹਿੰਦੇ ਆ। ਤਾਂ ਫਿਰ ਘਰ ਜਿੱਦਾਂ ਪਹਿਲਾਂ 4 ਕਮਰਿਆਂ ਵਾਲਾ ਜਾਂ 6 ਕਮਰਿਆਂ ਵਾਲਾ ਲਿਆ ਤੁਸੀਂ 1000 ਸਕੁਏਅਰ ਫਿੱਟ ਦੇ ਵਿੱਚ, ਤਾਂ ਇਕੱਲੇ 2 ਜੀਅ ਰਹਿ ਜਾਂਦੇ ਆ, ਤੇ ਫਿਰ ਉਹ ਰੱਖਣਾ ਵੀ, ਸਾਂਭਣਾ ਵੀ, ਉਮਰ ਦੇ ਹਿਸਾਬ ਦੇ ਨਾਲ ਵੀ ਔਖਾ, ਐਕਸਪੈਂਸ ਵੀ ਹੈ, ਹੋਰ ਕਮਿਊਨਿਟੀ ਦੇ ਖਰਚੇ ਆ, ਆਪਣੀ ਕਮੇਟੀਆਂ ਦੇ ਖਰਚੇ ਨੇ, ਰੋਡ ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਹੋ ਗਈਆਂ, ਟੈਕਸ ਦੇਣਾ ਪੈਂਦਾ ਹੈ ਸਾਲ ਬਾਅਦ ਸਾਰ, ਉਹ ਸਾਰੇ ਫਿਰ ਐਕਸਪੈਂਸਿਵ ਲੱਗਦੇ ਨੇ ਜੀ। ਫਿਰ ਰਿਟਾਇਰਮੈਂਟ ਹੋ ਜਾਂਦੀ ਹੈ, ਵਿਚਾਰੇ 2 ਹੀ ਰਹਿ ਜਾਂਦੇ ਆ, ਫਿਰ ਔਖਾ ਹੋ ਜਾਂਦਾ ਉਹਨਾਂ ਚੀਜ਼ਾਂ ਨੂੰ ਹੈਂਡਲ ਕਰਨਾ ਵੀ। ਇਸੇ ਕਰਕੇ ਗੋਰੇ ਫਿਰ ਉਹ ਚੀਜ਼ ਨੂੰ ਉਨਾ ਕੁ ਚਿਰ ਵਰਤਦੇ ਆ ਜਿੰਨਾ ਚਿਰ ਉਹਦੀ ਜ਼ਰੂਰਤ ਹੈ, ਪਰ ਸਾਡੇ ਵਾਲੇ ਕਹਿੰਦੇ ਕਿ ਇੱਕ ਵਾਰੀ ਚੀਜ਼ ਖਰੀਦ ਲਈ ਤੇ ਰਹਿੰਦੀ ਦੁਨੀਆਂ, ਅਗਲੀਆਂ 4-5 ਪੀੜ੍ਹੀਆਂ ਇਸ ਨੂੰ ਮਤਲਬ ਕਿ ਆਪਣੇ ਕੋਲ ਹੀ ਰੱਖਣਗੀਆਂ। ਉਹ ਅਸੀਂ ਥੋੜੇ ਜਿਹੇ ਹੋਰ ਬਿਰਤੀ ਦੇ ਲੋਕ ਹਾਂ, ਸਾਡੀ ਸੋਚ ਥੋੜੀ ਜਿਹੀ ਵੱਖਰੀ ਹੈ, ਪਰ ਗੋਰਿਆਂ ਦੀ ਸੋਚ ਥੋੜੀ ਵੱਖਰੀ ਹੈ ਜੀ। ਤੇ ਆਪਣੇ ਨਾਲ ਸਵੀਡਨ ਤੋਂ ਜੁੜੇ ਆ ਯਾਦਵਿੰਦਰ ਵਿਦੇਸ਼ਾ ਜੀ, ਤੇ ਵੈਸੇ ਸਵੀਡਨ ਕੱਲ ਜਾਣ ਦਾ ਮੌਕਾ ਮਿਲਿਆ, ਪਰ ਉਹ ਆਪਣੇ ਸਵੀਡਨ ਯਾਦਵਿੰਦਰ ਜੀ ਥੋੜਾ ਜਿਹਾ ਦੂਰ ਰਹਿੰਦੇ ਨੇ ਜੀ, ਤੇ ਅਸੀਂ ਉਰਿਓ ਉਰਿਓ ਮੁੜੇ ਆਏ। ਵੈਸੇ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਯਾਦਵਿੰਦਰ ਜੀ।
2: ਹਾਂਜੀ ਸਤਿ ਸ੍ਰੀ ਅਕਾਲ ਜੀ, ਦੁਆਬਾ ਰੇਡੀਓ ਤੋਂ।
0: ਜਰੂਰ ਜਰੂਰ, ਅਗਲੀਆਂ ਗਰਮੀਆਂ ਦੇਖਾਂਗੇ, ਲੰਬਾ ਟੂਰ ਬਣਾ।
2: ਮਿੰਟਾਂ ਦੇ ਬੰਦਾ ਆਪਣਾ ਏਅਰਪੋਰਟ ਆ, 15 ਮਿੰਟ ਲੱਗਦੇ ਹਰ ਕੰਟਰੀ ਜਾਂਦੇ।
0: ਬਿਲਕੁਲ
2: ਵਧੀਆ ਪ੍ਰੋਗਰਾਮ, ਮੈਂ ਤੇ ਲੇਟ ਹੀ ਲਾਇਆ ਸੀ।
0: ਥੈਂਕ ਯੂ ਜੀ।
2: ਸੋਸ਼ਲ ਮੀਡੀਆ ਜਿਹੜਾ, ਸੋਸ਼ਲ ਮੀਡੀਆ ਤੇ ਉਹ ਪੰਗੇ ਪੈਂਦੇ ਆ, ਹਟਣੇ ਚਾਹੀਦੇ ਆ। ਹੁਣ ਤੇ ਇਹਨਾਂ ਬੜੀਆਂ ਬੜਾ ਬੜਾ ਲੋਕੀ ਵੀਡੀਓ ਪਾਈ ਜਾਂਦੇ
0: ਜੀ।
2: ਬਾਕੀ ਜਿਹੜੀ ਐਂਡ ਵਾਲੀ ਗੱਲ ਕੀਤੀ, ਕੱਲ ਮੈਂ ਆਪਣੇ ਕਜ਼ਨ ਨੂੰ ਫੋਨ ਕੀਤਾ ਹੈ
0: ਜੀ,
2: ਤੇ ਉਹ ਮੈਨੂੰ ਕਹਿੰਦਾ ਖਾ ਗਏ ਅਮਰੀਕਾ ਇੰਗਲੈਂਡ ਖਾ ਗਿਆ ਲੋਕਾਂ ਨੂੰ, ਕਹਿੰਦਾ ਗੱਲ ਵਾਕਈ ਰਿਸ਼ਤਿਆਂ ਨੂੰ, ਮਤਲਬ ਖਾ ਗਏ ਆ ਲੋਕ ਆਪਣੇ ਨੌਜਵਾਨਾਂ ਨੂੰ, ਦੂਜਿਆਂ ਤੇ ਜਾ ਕੇ ਸਾਰੇ ਲੈ ਕੇ ਕੱਢ ਕੇ, ਹੁਣ ਘਰਾਂ ਚ ਕੋਈ ਬੰਦਾ ਹੀ ਨੀ ਰਿਹਾ, ਇੱਕ ਦੋ ਦੋ ਬੰਦੇ ਰਹੇ।
0: ਨਹੀਂ ਉਹਨਾਂ ਦੀ ਤਾਂ ਚਲੋ ਆਪਣੀਆਂ ਵੀ ਗਲਤੀਆਂ ਨੇ, ਕੱਲਾ ਉਹਨਾਂ ਨੂੰ ਨਾ ਕਹਿ ਸਕਦੇ ਇਹਨਾਂ ਮੁਲਕਾਂ ਨੇ, ਚਲੋ ਜੇ ਰਹਿਣ ਸਹਿਣ ਦਾ ਸਾਰਾ ਕੁਝ ਪ੍ਰਬੰਧ।
2: ਨਹੀਂ ਨਹੀਂ ਗਲਤੀ ਨੀ, ਓਦਾਂ ਗੱਲ ਕੀਤੀ ਕਿ ਮਾਂ ਪਿਓ ਹੁਣ ਜਿੱਦਾਂ ਕੱਲੇ ਆਡੇ, ਮਾਂ ਪਿਓ ਕੱਲੇ ਘਰ ਚ ਕੱਲੇ ਹੁੰਦੇ
0: ਜੀ,
2: ਹੁਣ ਦੇ ਕਾਹੜਾ ਮਾਮਾ ਵਾ ਉੱਥੇ ਲਾਗੇ ਬਾਅਦ ਤਿੰਨੇ ਜੀ ਉਹ ਘਰੇ
0: ਜੀ,
2: ਤੇ ਹੁਣ ਜੇ ਬੰਦਾ ਕੋਲ ਹੋਵੇ, ਮੈਂ ਵੀ ਅੱਗੇ ਉੱਥੇ ਹੁਣ ਆਪਾਂ 50 ਨੂੰ ਮਿਲਦੇ
0: ਜੀ,
2: ਹੈ ਕਿ ਨਹੀਂ, ਲਾਗਾਂਡੀਆਂ ਗਵਾਂਢੀਆਂ ਰਿਸ਼ਤੇਦਾਰਾਂ ਨੂੰ ਕੋਈ ਨਾ ਕੋਈ ਪ੍ਰੋਗਰਾਮ ਆਇਆ ਰਹਿੰਦਾ
0: ਜੀ।
2: ਇੱਥੇ ਤੇ ਹੁਣ ਕੋਈ ਪ੍ਰੋਗਰਾਮ ਹੀ ਨਹੀਂ, ਇੱਥੇ ਤੇ ਬੰਦਾ ਵੇਹਦਾ ਕੋਈ ਪਾਰਟੀ ਪੂਰਟੀ ਆਵੇ ਕਿਤੇ ਸਾਲ ਚ ਇੱਕ ਦੋ ਆ ਗਈਆਂ ਨੀ ਤੇ ਉਹਦੀ
0: ਜੀ।
2: ਗੱਲ ਪਰ ਇਹ ਆ ਕਿ ਜਿੱਥੇ ਜਿਹਾ ਦਾਣ, ਜਿੱਥੇ ਗੁਰੂ ਨਾਨਕ ਸਾਹਿਬ ਵਾਂਗੂ ਜਿੱਥੇ ਦਾਣਾ ਉੱਥੇ ਖਾਣਾ ਹੀ ਪੈਣਾ।
0: ਉਹ ਨਹੀਂ, ਉਹ ਚਲੋ ਲਾਈਫ ਸਟਾਈਲ ਥੋੜਾ ਜਿਹਾ ਚੇਂਜ ਕਰਾਂਗੇ, ਹੁਣ ਇੱਥੇ ਗੋਰਿਆਂ ਦੇ ਨਾਲ ਵੀ ਉੱਠਣਾ ਪੈਣਾ ਜਾਂ ਹੋਰ ਸਾਰੀਆਂ ਚੀਜ਼ਾਂ, ਕਿਉਂਕਿ ਅਸੀਂ ਆਪਣੇ ਬੋਲੀ ਦੇ ਹਿਸਾਬ ਦੇ ਨਾਲ, ਕਲਚਰ ਦੇ ਨਾਲ, ਮਤਲਬ ਕਿ ਆਪਣਾ ਕੰਫਰਟੇਬਲ ਜ਼ੋਨ ਦੇਖਦੇ ਆ ਕਿ ਉਹਨਾਂ ਦੇ ਵਿੱਚ ਵਿਚਰੀਏ, ਪਰ ਚਲੋ ਉੱਠਣਾ ਪੈਣਾ ਵੱਖਰੀਆਂ ਕਮਿਊਨਿਟੀਆਂ ਦੇ ਵਿੱਚ, ਉਹ ਵੀ ਇੱਕ ਚੰਗਾ ਹੈ, ਪਰ
2: ਪੰਛੀ ਮੁੜਦੇ ਆਲਣਿਆਂ, ਪਰ ਮੁੜਿਆ ਨੀ ਜਾਂਦਾ ਇੱਥੋਂ, ਮੁੜਦਾ ਨਾਲੇ ਮੁੜ ਕੇ ਲੈਣਾ ਵੀ ਕੀ, ਮੈਂ ਅੱਗੇ ਸੋਚਦਾ ਨਾ ਕਈ ਕਹਿਣਗੇ ਅਸੀਂ ਸਾਰੀ ਫੈਮਿਲੀ ਦਾ ਮੂਵ ਹੋ ਗਏ, ਤੇ ਹੁਣ ਜਿਹੜੇ ਬੱਚੇ ਇੱਥੇ ਜੰਮੇ ਉਹਨਾਂ ਦੇ ਨਾਲ ਤੇ ਅਸੀਂ ਬੱਚਿਆਂ ਦੇ ਨਾਲ ਤੇ ਮੇਰਾ ਸਾਡਾ ਵੀ ਕੀ ਕਹਿੰਦੇ ਉਹਨਾਂ ਦੇ ਨਾਲ ਤੇ ਮੇਰਾ ਕੋਈ ਜਾਤੀ ਕੰਡ ਹੈ ਨਾ, ਜਿਹੜੇ ਇੱਥੇ ਪੈਦਾ ਹੋਏ ਉਹਨਾਂ ਨੂੰ ਲੈ ਜਾਈਏ ਅਸੀਂ ਉੱਥੇ ਚੁੱਕ ਕੇ
0: ਜੀ,
2: ਇਹ ਤੇ ਫਿਰ ਗਲਤ ਵਾ ਨਾ ਥੋੜਾ ਅੱਗੇ।
0: ਚਲੋ ਜਦੋਂ ਆਪਣਾ ਅਡਾਰੀ ਯੋਗੇ ਹੋ ਗਏ, ਆਪਣਾ ਪੈਰਾਂ ਸਿਰ ਹੋ ਗਏ ਸਾਰਾ ਕੁਝ, ਫਿਰ ਤਾਂ ਬੰਦਾ ਜਾਜੂ ਆਉਂਦਾ। ਚਲੋ
2: ਨਹੀਂ ਨਹੀਂ, ਫਿਰ ਤੇ ਬੰਦਾ ਚਲੋ 6 ਮਹੀਨੇ ਰਹਿ ਹੁੰਦਾ ਵਾ, 6 ਮਹੀਨੇ ਰਹਿ ਸਕਦੇ ਆ, 6 ਮਹੀਨੇ ਬੰਦਾ ਵਧੀਆ ਰਹਿ ਲੈਂਦਾ ਉੱਥੇ
0: ਜੀ।
2: ਤੇ ਇੱਕ ਇਹ ਆ ਕੇ ਚਲੋ ਇਹ ਫਾਇਦਾ ਹੈਗਾ ਕਿ ਆਪਾਂ ਨੂੰ ਚਲੋ ਪਾਸਪੋਰਟ ਤੇ 6 ਮਹੀਨੇ ਦੀ ਐਂਟਰੀ ਦੇ ਹੈਗੀ ਹੈ
0: ਜੀ,
2: 6 ਮਹੀਨੇ ਬੰਦਾ ਰਹਿ ਹੁੰਦਾ
0: ਜੀ,
2: ਨਾਲੇ ਜਿੱਥੇ ਜਿੱਥੇ ਰੋਟੀ ਲੱਗੀ ਉੱਥੇ ਹੁਣ ਉੱਥੋਂ ਉੱਥੋਂ ਨੂੰ ਛੱਡ ਕੇ ਥੋੜਾ ਜਿਹਾ ਆ ਜਾਂਦਾ।
0: ਬਿਲਕੁਲ ਹੈ ਜੀ,
2: ਹੁਣ ਜਿਹੜੇ ਛੱਡ ਕੇ ਜਾਣ ਡੇ ਉਹ ਹੁਣ ਕਈ ਸਾਲ ਹੋ ਗਏ ਉਹਨਾਂ ਨੂੰ ਉੱਥੇ ਰਹਿੰਦਿਆਂ ਨੂੰ
0: ਜੀ,
2: ਉਹ ਲੋਕੀ ਜੇ ਕੋਈ ਕਹਿੰਦਾ ਨਾ ਜੀ ਵਾਪਸ ਆ ਗਏ ਆ, ਉਹ ਵੀ ਰਿਟਾਇਰਮੈਂਟ ਦੀ ਉਮਰ ਤੋਂ ਬਾਅਦ ਹੀ ਆ, ਜੇ ਕੋਈ ਗਿਆ
0: ਜੀ,
2: ਪਹਿਲਾਂ ਕੋਈ ਵੀ ਨੀ ਜਾਂਦਾ, ਪਹਿਲਾਂ ਨੇ ਇੱਥੋਂ ਖਰਚੇ ਨਿੱਕੇ ਨਿੱਕੇ ਖਰਚੇ ਕੰਮਾਂ ਕਾਰਾਂ ਦੇ ਸਭ ਕੁਝ ਸਾਰੇ ਖਰਚੇ ਇੱਥੇ ਪੂਰੇ ਕਰਦੇ
0: ਜੀ।
2: ਬਾਕੀ ਯਾਰੀ ਪੰਜਾਬ ਦੇ ਹਾਲਾਤ ਜਿਹੜੇ ਆ ਲੱਗਦੇ ਵਿਗੜੀ ਜਾ ਰਹੇ ਆ ਰੋਜ਼, ਅੱਜ ਪ੍ਰਧਾਨ ਸਾਹਿਬ ਨੂੰ ਚੁੱਕੇ ਲੈ ਕੇ ਜਾਂਦੇ
0: ਨਹੀਂ ਨਹੀਂ ਕਿਤੇ ਨੀ ਲਗਾਏ, ਚੁੱਕ ਕੇ ਤਾਂ ਨੀ ਲਗਾਏ, ਪੇਸ਼ ਹੋਏ ਜੀ ਸੈਟ ਅੱਗੇ ਹਾਂਜੀ
2: ਅੱਛਾ ਪੇਸ਼ ਹੋਏ
0: ਜੀ
2: ਚਲ
0: ਦੋ ਤਿੰਨ ਘੰਟੇ ਬੈਠੇ ਆ ਉੱਥੇ ਪੂਰੀ ਮਹਿਕਮੇ ਨੇ ਸੇਵਾ ਸੁਵਾ ਕੀਤੀ ਆ ਉਹ ਭਗਤ ਕੀਤੀ ਹੈ
2: ਸੇਵਾ ਤੇ ਬਹੁਤ ਵਾ ਉਹ ਸੇਵਾ ਕਮਾਲ ਹੁੰਦੀ ਇਹ ਆ ਕੇ ਕੋਈ ਹੁਣ ਉਹ ਗੱਲ ਸੁਣੋ ਟੋਫੀਆਂ ਵੱਖ ਵੱਖਰੀਆਂ ਟੋਫੀਆਂ ਹੱਟੀ ਨੂੰ ਟੋਫੀ ਲੈ ਲਈਏ ਦੂਜੀ ਨੂੰ ਟੋਫੀ ਲੈ ਲਈਏ ਪੰਜਾਬੀਆਂ ਨੇ ਪਰ ਟੋਫੀਆਂ ਖਾਂਦੇ ਰਹਿਣਾ
0: ਜੀ
2: ਉਹ ਹੁਣ ਦੂਜੀ ਪਾਰਟੀ ਲੈ ਉਹ ਕੋਈ ਦੂਜੀ ਪਾਰਟੀ ਲੈ
0: ਬਿਲਕੁਲ ਹੈ ਜੀ
2: ਹੁਣ ਸਿਆਣ ਤੋਂ ਵੀ ਕਰਨੀ ਪੈਣੀ ਹੈ ਨਾ ਹੁਣ ਜੇ ਬਿਲਕੁਲ ਹੁਣ ਜਿੱਦਾਂ ਹੁਣ ਜਿਹੜਾ ਹੁਣ ਮੈਂ ਸੋਚਣ ਡਿਆ ਵੀ ਇੱਕ ਰਾਜਨੀਤੀ ਹੁੰਦੀ ਸੀ ਬਾਰ ਬਾਰ ਅੰਮ੍ਰਿਤਪਾਲ ਦਾ ਨਾਂ ਲਈ ਜੋ ਮੁੱਖ ਮੰਤਰੀ ਅੰਮ੍ਰਿਤਪਾਲ ਬਣ ਰਿਹਾ ਮੁੱਖ ਮੰਤਰੀ ਬਣ ਰਿਹਾ ਤੇ ਉਹਨੂੰ ਜਿਹੜਾ ਛੱਡਣਾ ਹੁੰਦਾ ਉਹ ਕਿਹੜਾ ਛੱਡਣ
0: ਨਹੀਂ ਉਹਨਾਂ ਨੇ ਅਨਾਉਂਸ ਕੀਤਾ ਉਹਨਾਂ ਦੀ ਅੱਜ ਵਾਰਸ ਪੰਜਾਬ ਪਾਰਟੀ ਨੇ ਕਿਹਾ ਕਿ ਆਉਣ ਵਾਲਾ ਚਿਹਰਾ 2027 ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਵੱਲੋਂ ਹੋਏਗਾ ਜੀ ਅੰਮ੍ਰਿਤਪਾਲ
2: ਨਹੀਂ ਉਹ ਤੇ ਉਹੀ ਹੋਣਾ ਜਦੋਂ ਮੇਨ ਪ੍ਰਧਾਨ ਹੀ ਉਹਨਾਂ ਦਾ ਉਹ ਤੇ ਸਿੱਧਾ ਲੌਜਿਕ ਹੀ ਉਹੀ ਹੋਣਾ
0: ਜੀ ਬਿਲਕੁਲ ਹੈ
2: ਪਰ ਇਹ ਆ ਕਿ ਮੈਂ ਦੇਖੋ ਲਾਸਟ ਜਿਹੜਾ ਮੈਸੇਜ ਦੇਣਾ ਕਿ ਪੰਜਾਬ ਨੇ ਠੇਕਾ ਨੀ ਲਿਆ ਆਪਣੇ ਨਿਆਣੇ ਮਰਵਾਉਣ ਨੂੰ ਤੇ ਬਾਅਦ ਚ 20-25 ਸਾਲਾਂ ਬਾਅਦ ਉਹ ਕਿਸੇ ਨੂੰ ਸਜ਼ਾ ਹੁੰਦੀ ਆ ਉਦੋਂ ਤੱਕ ਨਜ਼ਾਰੇ ਲੈ ਕੇ ਹੋ ਜਾਂਦਾ ਇੱਕ ਜਿਹੜੀ ਫੋਕੀ ਅਣਕ ਜਿਹੜੀ ਬੜੀ ਆ ਨਾ
0: ਜੀ
2: ਤੇ ਅਣਕ ਤੇ ਇੱਕ ਗੁੱਸਾ ਜਿਹੜਾ ਪੰਜਾਬੀਆਂ ਨੂੰ ਲੈ ਕੇ ਡੁੱਬਣ ਡਿਆ
0: ਜੀ
2: ਕਿਉਂਕਿ ਪੰਜਾਬ ਦੇ ਨਿਆਣੇ ਜਿਹੜੇ ਇਹਨਾਂ ਕੰਮਾਂ ਨੂੰ ਨੀ ਫੜੇ ਕਿਤੇ ਜੇ ਕੋਈ ਸ਼ਹੀਦੀਆਂ ਦੇ ਦੋ ਤੇ ਕੋਈ ਕਿਤੇ ਧਰਨੇ ਦੇ ਲੋ ਉਧਰ ਦੇ ਦੋ
0: ਜੀ
2: ਜੇ ਕੋਈ ਕਰਨਾ ਤੇ ਫਿਰ ਨਿਆਣੇ ਨੂੰ ਨਿਆਣੇ ਕੋਈ ਡਾਕਟਰ ਇੰਜੀਨੀਅਰ ਬਣਾਉਣੇ ਆ ਤੇ ਫਿਰ ਇਹਨਾਂ ਚੀਜ਼ਾਂ ਦੇ ਪਿੱਛੋਂ ਹਟਣਾ ਪੈਣਾ
0: ਬਿਲਕੁਲ ਹੈ ਜੀ ਬਿਲਕੁਲ
2: ਕਾਰਲ ਮਾਰਕਸ ਨੇ ਆਖਿਆ ਨਾ ਕਿ ਹਿਸਟਰੀ ਜਿਹੜੀ ਰਿਪੀਟ ਕਰਦੀ ਹੈ
0: ਜੀ
2: ਤੇ ਤੁਸੀਂ ਹਿਸਟਰੀ ਤੋਂ ਸਿੱਖਿਆ ਕੀ ਆ ਹਿਸਟਰੀ ਤੋਂ ਕੱਖ ਨੀ ਸਿੱਖਿਆ ਜਦੋਂ ਦੀ ਆਪਣਾ ਜਨਮ ਹੋਇਆ ਅਸੀਂ ਤੋਂ ਲੈ ਕੇ ਦੋ ਤਿੰਨ ਚਾਂਸ ਹੋ ਗਏ
0: ਜੀ
2: ਤੇ ਨਾਲੇ ਪੰਜਾਬੀਆਂ ਨੂੰ ਪੰਜਾਬੀ ਇੱਕ ਧਿਰ ਨੂੰ ਕਹੀ ਜਾਂਦੇ ਆ ਕਿ ਇੱਕ ਧਿਰ ਨੇ ਕੀਤਾ ਦੂਜੀ ਨੇ ਕੀਤਾ ਹੁਣ ਭੁਪਿੰਦਰ ਨੂੰ ਕੋਈ ਖਤਰਾ ਹੋਵੇ ਤੇ ਮੈਨੂੰ ਪਤਾ ਲੱਗ ਜੇ
0: ਜੀ
2: ਤੇ ਮੈਂ ਭੁਪਿੰਦਰ ਨੂੰ ਦੱਸਾਂ ਨਾ ਭਾਈ ਤੈਨੂੰ ਇਸ ਚੀਜ਼ ਦਾ ਖਤਰਾ ਨਾ ਭੁਪਿੰਦਰ ਦੇ ਘਰ ਵਾਲੇ ਨੂੰ ਦੱਸਾਂ
0: ਬਿਲਕੁਲ
2: ਤੇ ਗੁਨੇਗਾਰ ਕੌਣ ਆ ਗੁਨੇਗਾਰ ਤੇ ਮੈਂ ਆ ਮੈਨੂੰ ਪਤਾ ਸਭ ਕੁਛ ਹੁਣ ਆ ਜਿਹੜੇ ਮਾਨ ਸਾਹਿਬ ਆਪਣੇ ਸਿਮਰਜੀਤ ਸਿੰਘ ਮਾਨ ਸਾਹਿਬ
0: ਜੀ
2: ਚਲੋ ਮੇਰੇ ਵਿਚਾਰ ਵਾ ਚਲੋ ਜਿਹਨੂੰ ਨਹੀਂ ਕਈ ਚੰਗੇ ਲੱਗਣੇ ਕਈਆਂ ਨੂੰ ਨਹੀਂ ਲੱਗਦੇ ਹੁਣ ਮਾਨ ਸਾਹਿਬ ਨੂੰ ਜੇ ਪਤਾ ਹੀ ਕਿ ਮੁੱਖ ਮੰਤਰੀ ਦਾ ਚਿਹਰਾ ਮੈਂ ਨੀ ਮੁੱਖ ਮੰਤਰੀ ਬਣਨਾ ਬਾਦਲ ਸਾਹਿਬ ਮੈਨੂੰ ਬਣਾਉਣ ਡੇ ਮੈਂ ਨੀ ਬਣਨਾ
0: ਜੀ
2: ਤੇ ਹੁਣ ਜੋ ਕਹਿਣ ਡੇ ਮੈਨੂੰ ਵੀ ਪਤਾ ਕਿ ਬੰਦੇ ਮਾਰਨੇ ਪੈਣੇ
0: ਜੀ
2: ਮੁੰਡੇ ਮਾਰਨੇ ਪੈਣੇ ਸੀ ਤੇ ਮੈਂ ਅਸੀਂ ਕੋ ਆਪਣੇ ਨਾਲ ਲਵਾਉਣੇ ਸੀ
0: ਜੀ
2: ਤੇ ਤੁਸੀਂ ਉਹ ਟਾਈਮ ਤੇ ਸੁੱਤੇ ਸੀ ਤੁਸੀਂ ਉਦੋਂ ਰੌਲਾ ਪਾਉਂਦੇ ਕਿ ਭਾਈ ਸਾਨੂੰ ਇਹ ਕੰਮ ਹੋਣਾ ਵਾ ਤੇ ਤੁਸੀਂ ਉੱਥੇ ਕੋਈ ਜਥੇਦਾਰ ਸਾਹਿਬ ਨੂੰ ਕਹਿੰਦੇ ਜਥੇਦਾਰ ਸਾਹਿਬ ਨਵੇਂ ਤੋਂ ਨਵੇਂ ਬਣ ਜਾਂਦੇ ਜਿਹੜੇ ਧੜੀਆਂ ਜੇਬਾਂ ਚ ਨਿਕਲਦੇ ਆ
0: ਜੀ
2: ਕਿਸੇ ਨੂੰ ਤੇ ਕਹਿੰਦੇ ਕਿ ਭਾਈ ਹਾਂ ਨਾਰਾ ਤੇ ਮਾਰਦੇ ਕਿ ਭਾਈ ਆਹ ਕੰਮ ਹੋਣ ਲੱਗਾ ਜੀ
0: ਬਿਲਕੁਲ
2: ਤੁਸੀਂ ਆਪਣੀ ਜਾਨ ਬਚਾਲੀ ਕੇ ਚੱਲ ਸਾਡੇ ਕੋਲ ਹੱਥੋਂ ਨਾ ਪਾਪ ਹੋਵੇ ਤੇ ਦੂਜਿਆਂ ਕੋ ਕਰਾ ਦਿੰਦੇ ਆ
0: ਜੀ
2: ਤੇ ਇਹ ਚੀਜ਼ਾਂ ਨੂੰ ਲੋਕਾਂ ਨੂੰ ਵੀ ਸੋਚਣਾ ਪੈਣਾ ਪੋਲਿਟਿਕਸ ਸਿੱਖਣੀ ਪੈਣੀ
0: ਬਿਲਕੁਲ
2: ਹਰ ਪੰਜਾਬੀ ਨੂੰ ਪੋਲਿਟਿਕਸ ਸਿੱਖਣੀ ਪੈਣੀ ਜਾਂ ਦੇ ਉਹ ਕਿਤਾਬਾਂ ਪੜ੍ਹੇ ਪੋਲਿਟਿਕਸ ਦੀਆਂ ਕਿੱਦਾਂ ਬਚਣਾ ਇਹਨਾਂ ਨੇ ਕਿੱਦਾਂ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਕਿੱਦਾਂ ਇਹਨਾਂ ਤੋਂ ਬਚਣਾ
0: ਜੀ
2: ਸਭ ਨੂੰ ਵੱਡੇ ਗੁਨਾਹਗਾਰ ਮਾਨ ਸਾਹਿਬ ਜਿਹਨਾਂ ਨੇ ਹੋਣ ਦਿੱਤਾ ਜਿਹਨਾਂ ਦੀ ਅੱਖਾਂ ਦੇ ਸਾਹਮਣੇ ਹੋਇਆ ਭਾਵੇਂ ਅਸੀਂ KPS ਗੱਲ ਨੂੰ ਮਾੜਾ ਕਹਿ ਲਈਏ ਭਾਵੇਂ ਸੰਧੂ ਨੂੰ ਮਾੜਾ ਕਹਿ ਲਈਏ ਜੋ ਮਰਜ਼ੀ ਕਹਿ ਲਈਏ ਉਹਨਾਂ ਨੇ ਤੇ ਕੀਤਾ ਵਾ
0: ਪਰ ਕਰਦੇ ਮਾੜਾ ਵੀ ਹੋਇਆ ਚੰਗਾ ਵੀ ਹੋਇਆ ਪੁਲਿਸ ਵਾਲਿਆਂ ਵੱਲੋਂ
2: ਦੋਵਾਂ ਬੰਦੇ ਹੋਇਆ ਪੁਲਿਸ ਵਾਲਿਆਂ ਦਾ ਵੀ ਨੁਕਸਾਨ ਹੋਇਆ
0: ਉਸ ਸਮੇਂ ਦੀਆਂ ਜਥੇਬੰਦੀਆਂ ਜਿਹੜੀਆਂ ਸੀ ਉਹ ਚਾਹੇ ਕਾਲੀਆਂ ਖੇਸੀਆਂ ਵਾਲੇ ਸੀ ਚਾਹੇ ਭੂਰੀਆਂ ਵਾਲੇ ਸੀਗੇ ਚਾਹੇ ਜਿੱਦਾਂ ਵੀ ਸੀ ਉਹਨਾਂ ਦੇ ਵੱਲੋਂ ਵੀ ਹੋਇਆ
2: ਭਾਵੇਂ ਮਾੜਾ ਉਹਨਾਂ ਵੱਲੋਂ ਵੀ ਹੋਇਆ
0: ਜੀ
2: ਪਰ ਇੱਕ ਕਬੂਤਰਾਂ ਨੂੰ ਅੱਖਾਂ ਮੀਟ ਕੇ ਲਾਗੇ ਬੈਠੇ ਮਰਨ ਦੋ ਇਹਨਾਂ ਨੂੰ ਪਰੋ ਅਸੀਂ ਉਹ ਕਹਿ ਦਿੰਦੇ ਨਾ ਸਾਡੇ ਨਾਂ ਲੱਗਣਗੇ ਦਫ਼ਾ ਕਰੋ ਇਹਨਾਂ ਨੇ ਲਵਾ ਦਿੰਦੇ
0: ਜੀ ਹੁਣ ਦੇਖੋ ਜੇ ਉਹ ਚੀਜ਼ਾਂ ਨੂੰ ਜੇ ਕਹਿੰਦੇ ਕਿ ਅਸੀਂ ਮਤਲਬ ਕਿ ਆਹ ਕੰਮ ਕਰਨਾ ਨੀ ਚਾਹੁੰਦੇ ਸੀ ਅਸੀਂ ਪਿੱਛੇ ਹਟ ਗਏ ਤਾਂ ਜੇ ਉਹ ਗਿੱਲ ਹੋਣੀ ਸੀਗੇ ਤਾਂ ਉਹਨਾਂ ਨੇ ਕਿਸ ਚੀਜ਼ ਨੂੰ ਖਤਮ ਵੀ ਤਾਂ ਕੀਤਾ ਨਾ ਕ੍ਰੈਡਿਟ ਫੇਰ ਉਹਨਾਂ ਨੂੰ ਜਾਣਾ ਉਸ ਚੀਜ਼ ਦਾ
2: ਨਹੀਂ ਉਹ ਗੱਲ ਦਾ ਹਾਂ ਹੁਣ ਅੱਜ ਕਈ ਉਹਨਾਂ ਨੂੰ ਸੁਪਰ ਕੋਪ ਵੀ ਆਉਂਦੇ ਤੇ ਕਈ ਦੂਜਾ ਨਾਂ ਵੀ ਲੈਂਦੇ ਆ ਦੋਵੇਂ ਚੀਜ਼ਾਂ ਚੱਲਣਡੀਆਂ ਨਾ
0: ਬਿਲਕੁਲ
2: ਇੱਕ ਚੀਜ਼ ਤਾਂ ਨੀ ਨਾ ਆਏਗੀ
0: ਬਿਲਕੁਲ
2: ਉਹਨਾਂ ਨੂੰ ਕੋਈ ਚੰਗਾ ਵੀ ਕਹਿਣ ਡਿਆ ਮਾੜਾ ਵੀ ਕਹਿੰਦਾ ਹੁਣ ਤੁਹਾਨੂੰ ਕੀ ਕਵੇ ਤੁਹਾਨੂੰ ਹੁਣ ਇਹ ਕਵੇ ਕਿ ਉਹ ਕੀ ਕਹਿੰਦੇ ਲੱਤਾਂ ਚ ਚੰਡਿਆ ਦੇਖ ਲੱਤ
0: ਅਸਲ ਚ ਨਾ ਯਾਦਵਿੰਦਰ ਜੀ ਸਾਡੀ ਭੁੱਲ ਇਹ ਹੈ ਕਿ ਅਸੀਂ ਹਰ ਵਿਅਕਤੀ ਤੋਂ ਨਾ ਉਮੀਦਾਂ ਬਹੁਤ ਵੱਡੀਆਂ ਲਾ ਲੈਂਦੇ ਹਾਂ ਤੁਹਾਨੂੰ ਚੇਤਾ ਹੋਣਾ ਕਾਂਗਰਸ ਦੇ ਵਿਚ ਜਦੋ ਆਪਣੇ ਪੀ ਐਮ ਸੀਗੇ ਮਨਮੋਹਨ ਸਿੰਘ ਹੋਣੀ ਕਹਿੰਦੇ ਸੀ ਲਓ ਜੀ ਹੁਣ ਤਾਂ ਪੰਜਾਬ ਦੀ ਕਾਇਆ ਪਲਟ ਹੋ ਜਾਣੀ ਭਾਈ ਉਹਨਾਂ ਦੇ ਕਾਨੂੰਨ ਦੇ ਅੰਦਰ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਅੰਦਰ ਰਹਿ ਕੇ ਇਹ ਥੋੜੀ ਇੱਕ ਕਮਿਊਨਿਟੀ ਦਾ ਪ੍ਰਧਾਨ ਮੰਤਰੀ ਆ ਗਿਆ ਤਾਂ ਉਹ ਕਮਿਊਨਿਟੀ
2: ਨਾਲੇ ਕਾਇਆ ਪਲਟ ਕਰਨੀ ਆ
0: ਜੀ
2: ਨਹੀਂ ਉਹ ਇੱਕ ਉੱਪਰ ਸਾਰੀ ਦੁਨੀਆ ਆਪਣੇ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਆ ਅਸਲੀ ਕਾਇਆ ਪਲਟ ਤੇ ਕਰਨੀ ਦੀ ਮੁੱਖ ਮੰਤਰੀ ਸਟੇਟ ਦੇ ਨੇ
0: ਜੀ
2: ਉਹ ਜੇ ਸਿਆਣਾ ਵਾ ਤੇ ਉਹ ਪੈਸੇ ਕੱਢ ਕੇ ਕਢਾ ਕੇ ਲਿਆਊਗਾ ਸੈਂਟਰ ਤੋਂ
0: ਬਿਲਕੁਲ
2: ਜੇ ਉਹ ਬੋਰ ਖਾਰੇ ਕਿੱਥੋਂ ਲੈ ਆਊ
0: ਜੀ
2: ਕਾਇਆ ਪਲਟ ਵਾਲੀ ਜਿਹੜੀ ਗੱਲ ਨਾ ਵਾਕਿਆ ਉਹ ਗੱਲ ਉਮੀਦਾਂ ਖਾਸ ਕਰਕੇ ਪੰਜਾਬੀ ਬੰਦੇ ਪੰਜਾਬੀ
0: ਦੱਸਦੇ ਹੱਥਾਂ ਤੇ ਚੁੱਕੀ ਫਿਰਦਾ ਸੀ ਅੱਖਾਂ ਤੇ ਚੁੱਕੀ ਫਿਰਦਾ
2: ਮੇਰੀ ਗੱਲ ਦੀ ਗੱਲ ਫੜ ਲਈ ਹੈ ਬੜੀ ਉਮਰ ਲੰਮੀ ਦਲਜੀਤ ਦੀ ਮੇਰੇ ਮੂੰਹ ਦੀ ਗੱਲ ਫੜ ਲਈ ਹੁਣ ਉਹ ਦਲਜੀਤ

0: ਚੀਜ਼
1: ਬਿਲਕੁਲ
0: ਕੱਲੀ ਕੱਲੀ ਪੰਜਾਬੀਆਂ ਨੂੰ ਨੀ ਬਿਮਾਰੀ ਆ, ਜਿਹੜਾ ਆ ਜਿਹੜਾ ਇੱਧਰ ਦਾ ਅਰਬਾ ਵਾਲਾ ਏਰੀਆ ਉਹ ਬਿਮਾਰੀ ਆ
1: ਜੀ।
0: ਉਹ ਵੀ ਵੇਖ ਲੋ, ਉਦਣ ਜਿਹੜਾ ਮੈਚ ਹੋਇਆ ਪੁਰਤਗਾਲ ਦਾ ਤੇ ਇਜਿਪਟ ਦਾ,
1: ਹਾਂਜੀ ਵੀਡੀਓ ਵਾਇਰਲ ਹੋਈਆਂ ਨੇ, ਉਹ ਜਿਹੜਾ ਗੰਜੇ ਸਿਰ ਤੇ ਬਾਲ ਨਹੀਂ ਸੀਗੇ ਉਹਨਾਂ ਦਾ ਕੋਚ ਜਿਹੜਾ ਸੀਗਾ, ਤੇ ਉਹ ਜਦੋਂ ਜਿੱਤਿਆ ਨਾ ਆਪਣਾ ਪਹਿਲੇ ਮੈਚਾਂ ਦੇ ਵਿੱਚ ਮਿਸਰ ਜਿੱਤਿਆ, ਤੇ ਉਹਨੇ ਆਪਣਾ ਪਲਸਤੀਨ ਦਾ ਜਿਹੜਾ ਸੀ ਝੰਡਾ ਸੀ ਨਾ ਉਹ ਪਿੱਠ ਦੇ ਉੱਤੇ, ਉਹ ਗਰਾਊਂਡ ਦੇ ਵਿੱਚ ਹੀ ਖੜਾ ਸੀ ਉਦੋਂ, ਤੇ ਪਿੱਠ ਦੇ ਉੱਤੇ ਰੱਖ ਕੇ ਤੇ ਲਹਿਰਾ ਦਿੱਤਾ, ਉਸ ਤੋਂ ਬਾਅਦ ਇਹ ਸਾਰਾ ਸਿਲਸਿਲਾ ਸ਼ੁਰੂ ਹੋਇਆ।
0: ਸਾਰੀਆਂ ਟੀਮਾਂ ਚ ਮੁਸਲਮਾਨ ਵੀ ਖੇਡਣ ਡੇ ਆ,
1: ਹਾਂ ਬਿਲਕੁਲ,
0: ਆਪਣੇ ਕ੍ਰਿਸਚਨ ਵੀ ਖੇਡਣ ਡੇ, ਯਹੂਦੀ ਵੀ ਖੇਡਣ ਡੇ।
1: ਜੀ ਜੀ ਜੀ,
0: ਤੁਸੀਂ ਆਹ ਜਿਹੜਾ ਕੰਮ ਕਰਨਾ ਆ ਫਲਸਤੀਨ ਦਾ ਝੰਡਾ ਲੈ ਕੇ ਇਜਿਪਟ ਕਹਿਣ ਡਿਆ, ਹੁਣ ਤੁਸੀਂ ਇਹ ਸੋਚੋ ਇਜਿਪਟ ਇਜਿਪਟ ਨੇ ਕਿਹੜੀ ਮਦਦ ਕੀਤੀ ਫਲਸਤੀਨੀਆਂ ਦੀ, ਮੈਨੂੰ ਇਹ ਦੱਸੋ।
1: ਟਰਾਂਪ ਦੇ ਦਿੱਤੀ ਹੈ ਤੇ ਉਹ ਆਪਣੀ ਤਿਆਰੀ ਕਰ ਰਹੇ ਨੇ ਕਿ ਅਸੀਂ ਜਸ਼ਨ ਮਨਾਉਣਾ ਸ਼ੁਰੂ ਕਰੀਏ, ਟਰੰਪ ਵਿੱਚ ਬੜੀ ਜਾਂਦਾ, ਦੁਬਾਰਾ ਬੜੀ ਜਾਂਦਾ ਕਿ ਮੇਰੀ ਵੀ ਫੋਟੋ ਵਿੱਚ ਆਵੇ ਜਾਂ ਉਹ ਅਗਲਿਆਂ ਨੇ ਪਾਸੇ ਕਰ ਦਿੱਤਾ, ਭਾਈ ਤੁਸੀਂ ਸਾਈਡ ਦੇ ਉੱਤੇ ਹੋ ਜਾਓ, ਅਸੀਂ ਸਾਡਾ ਕੋਈ ਪੋਲੀਟਿਕਸ ਦੇ ਨਾਲ ਲੈਣਾ ਦੇਣਾ ਕੋਈ। ਉਹੀ ਮੁਲਕ ਦੀ ਟੀਮ ਸਪੇਨ ਦੀ ਜਦੋਂ ਨਾਟੋ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦਾ ਜਿਹੜਾ PM ਆ ਉਹ ਮੱਥਾ ਲਾ ਕੇ ਬੈਠਾ ਆ, ਕਹਿੰਦਾ ਅਸੀਂ ਤੁਹਾਡਾ ਸਾਥ ਨਹੀਂ ਦੇਣਾ, ਨਾ ਹੀ ਤੁਹਾਨੂੰ ਅਸੀਂ ਆਪਣੀ ਗਰਾਊਂਡ ਦੇਣੀ ਆ ਵਰਤਣ ਦੇ ਲਈ, ਉੱਥੇ ਇਹਦੇ ਵਿੱਚ ਕਲੇਸ਼ ਪਿਆ ਹੋਇਆ ਹੈ, ਤੇ ਇੱਥੇ ਹੁਣ ਬੱਲੇ ਬੱਲੇ ਖੱਟਣ ਨੂੰ ਟਰੰਪ ਉਹਨਾਂ ਦੀ ਟੀਮ ਦੇ ਨਾਲ ਤੁਰਿਆ ਫਿਰਦਾ।
0: ਉਹੀ ਕਹਿਣ ਡਿਆ ਨਾ, ਉਹਨਾਂ ਝੰਡੇ ਲੈ ਕੇ ਤੇ ਫਿਰਨਾ, ਇਹੋ ਜਿਹੇ ਕੰਮ, ਇਹ ਕੰਮ ਗੇਮਾਂ ਚ ਥੋੜਾ ਹੁੰਦੇ, ਗੇਮ ਜਿਹੜੀ ਨੀ ਉਹ ਇੱਕ ਨਿਰਪੱਖ ਗੇਮ ਹੁੰਦੀ,
1: ਬਿਲਕੁਲ ਬਿਲਕੁਲ। ਹੁਣ
0: ਇੱਕ ਪਲੇਅਰ ਹੋਵੇ, ਭਾਵੇਂ ਰਾਈਟਰ ਹੋਵੇ, ਭਾਵੇਂ ਕੋਈ ਗੀਤਕਾਰ ਹੋਵੇ, ਉਹਨੂੰ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ
1: ਚਾਹੀਦਾ। ਇਹੀ ਤਾਂ ਸਪੋਰਟਸਮੈਨਸ਼ਿਪ ਅਗਲਿਆਂ ਨੇ ਕੱਲ ਸ਼ੋਅ ਕੀਤੀ ਹੈ, ਸਪੋਰਟਸਮੈਨਸ਼ਿਪ ਬਿਲਕੁਲ ਕੀਤੀ ਹੈ ਜੀ।
0: ਉਹ ਅਗਲਿਆਂ ਨੇ ਸ਼ੋਅ ਕੀਤੀ ਹੈ, ਅਗਲੇ ਜਿੱਤ ਕੇ
1: ਜੀ।
0: ਹੁਣ ਇਹ ਜਿਹੜੇ ਅਰਬੀ ਲੋਕ ਇਹੋ ਹੀ ਦਿਮਾਗ ਚ ਰੱਖਦੇ ਰਹੇ ਕਿ ਸੁਖਣਾ ਸੁੱਖ ਦੇ ਰਹੇ, ਅੱਲਾ ਅੱਲਾ ਇਹਨੂੰ ਪੁਰਤਗਾਲ ਨੂੰ ਰਾਦੇ, ਅੱਲਾ ਇਹ ਪੁਰਤਗਾਲ ਨੂੰ ਰਾਦੇ
1: ਜੀ।
0: ਉਹ ਮੈਂ ਕੱਲ ਮੈਨੂੰ ਇੱਕ ਆਂਦਾ, ਮੈਂ ਇਦਾਂ ਹੀ ਆਖਿਆ, ਮੈਂ ਵੀ ਮੈਚ ਸੁਣ ਰਿਹਾ ਬਸ, ਤੇ ਮੈਂ ਹੈਗਾ ਇੱਕ ਗੋਲ ਕਿਹਾ ਇੱਦਾਂ ਦੇ, ਮੈਨੂੰ ਆਂਦਾ ਤੇਰਾ ਮੈਸੀ ਅਰਬੀ ਆਂਦਾ ਤੇਰਾ ਮੈਸੀ ਤੇ ਹੁਣ ਗਿਆ ਲੈ
1: ਜੀ।
0: ਮੈਂ ਕਿਹਾ ਮੇਰਾ ਮੈਸੀ, ਮੈਨੂੰ ਤੇ ਗੇਮ ਫੁੱਟਬਾਲ ਦੀ ਗੇਮ ਬਾਰੇ ਪਤਾ ਹੀ ਕੋਈ ਨਹੀਂ, ਨਾਲੇ ਮੇਰਾ ਮੈਸੀ, ਚਲੋ ਮੈਸੀ ਟਰੈਕਟਰ ਤੇ ਹੁੰਦੇ ਸੀ
1: ਜੀ,
0: ਪਰ ਮੈਂ ਕਿਹਾ ਜੇ ਮੇਰਾ ਮੈਸੀ ਆ ਮੈਨੂੰ ਤਾਂ ਪਤਾ ਹੀ ਨੀ ਫੁੱਟਬਾਲ ਬਾਰੇ, ਪਤਾ ਮੈਸੀ ਕਿੱਥੋਂ ਰਹਿੰਦਾ। ਹੁਣ ਆ ਨਿੱਕੀ ਜੀ ਰੱਖ ਲਏ ਤੁਸੀਂ ਦਵਾਵਾਂ ਕਰਦੇ ਜੇ ਰੱਬ ਨੂੰ, ਕਹੀ ਨਾ ਤੁਸੀਂ ਦਵਾ ਕਰਦੇ ਜੇ ਅਮਰੀਕਾ ਤੇਰਾ ਬੇੜਾ ਗਰਕ ਹੋ ਜਾਏ, ਕਹੀ ਨਾ ਕਿਸੇ ਦਾ ਬੇੜਾ ਗਰਕ ਹੋ ਜਾਏ, ਜਿਹੜੀਆਂ ਤੁਹਾਨੂੰ ਜਿਹੜੀਆਂ ਕੰਟਰੀਆਂ ਤੁਹਾਨੂੰ ਮੂੰਹ ਲਾਉਂਦੀ ਉਹਨਾਂ ਨੇ ਤੁਸੀਂ ਬੇੜਾ ਗਰਕ ਮੰਨਦੇ,
1: ਤੁਸੀਂ
0: ਪੁਰਤਗਾਲ ਦੀ ਤੁਸੀਂ ਮੰਗਣ ਡੇ ਜੇ ਤੁਸੀਂ ਮੰਗਣ ਡੇ ਜੇ ਹਾਰ ਦੇ,
1: ਨਾਲੇ ਦੇਖੋ ਜੋਰ ਦੀ ਗੇਮ ਹੈ, ਪੱਟਾਂ ਦੇ ਹਿੱਕ ਦੇ ਵਿੱਚ ਜੋਰ ਚਾਹੀਦਾ, 90 ਮਿੰਟ ਦੌੜਨਾ, 120 ਮਿੰਟ ਦੌੜਨਾ ਕਿਤੇ ਸੌਖਾ, ਖਾਲਾ ਜੀ ਦਾ ਬਾੜਾ ਸਟੈਮਰ ਹੋਊਗਾ ਤਾਂ
0: ਦੌੜਾਂਗੇ। ਉਹਨਾਂ ਨੇ ਪੂਰਾ ਸ਼ੈਂਪਾ ਕੀਤਾ, ਕਿੱਥੇ ਤੱਕ ਪੁਆਇੰਟ ਤੱਕ ਗਏ ਖੇਡੇ,
1: ਕਹਿੰਦੀਆਂ ਘੁੰਮਦੀਆਂ ਟੀਮਾਂ ਅਗਲਿਆਂ ਨੇ ਮਤਲਬ ਕਿ ਖੜੀਆਂ ਕਰ ਦਿੱਤੀਆਂ, ਜਿਹੜੀਆਂ ਕਦੇ ਨਾ ਨੀ ਸੁਣੇ ਸੀ ਟੀਮਾਂ ਦੇ, ਉਹ ਕਿੰਨਾ ਵਧੀਆ ਖੇਡ ਗਏ, ਸਾਰਾ ਕੁਝ ਹੋਇਆ।
0: ਤੇ ਇਹਨਾਂ ਲੋਕਾਂ ਦੀ ਦੁਸ਼ਮਣੀ ਇਹਨਾਂ ਨੂੰ ਲੈ ਕੇ ਡੁੱਬਣ ਡੇ, ਸਾਡੇ ਪੰਜਾਬੀ ਨੂੰ ਵੀ ਹੈ ਵੀ ਹੈ, ਹੁਣ ਅਸੀਂ ਪੰਜਾਬੀ ਵੀ ਗਾਲਾਂ ਕੱਢੀ ਜਾਂਦੇ ਦੂਜੀਆਂ ਲੋਕਾਂ ਨੂੰ, ਉਧਰ ਆ ਗਿਆ ਪਹਿਲਾਂ ਤੁਸੀਂ ਬਈਏ ਪੰਜਾਬ
1: ਦੇ। ਦੇਖੋ ਆਪਣੇ ਉਹ ਪੰਜਾਬ ਦਾ ਮੁੰਡਾ ਸੀਗਾ ਨਿਊਜ਼ੀਲੈਂਡ ਦੇ ਵੱਲੋਂ ਕਿ ਆਸਟ੍ਰੇਲੀਆ ਵੱਲੋਂ ਖੇਡਿਆ, ਆਸਟ੍ਰੇਲੀਆ ਵੱਲੋਂ ਸੀ ਆਸਟ੍ਰੇਲੀਆ ਦੀ ਟੀਮ, ਪੰਜਾਬ ਦਾ ਮੁੰਡਾ ਸੀ ਫੀਫਾ ਖੇਡਿਆ, ਉਹਦੇ ਵਿੱਚ ਬੱਲੇ ਬੱਲੇ ਕਰਾ ਦਿੱਤੀ ਜੀ, ਚੱਕ ਲੋ ਫੀਫਾ ਦੇ ਵਿੱਚ ਚਲ ਗਿਆ। ਇੰਨਾ ਅਰਬਾਂ ਦਾ ਮੁੱਲ ਕਿਹਾ ਯਾਰ, ਤੁਹਾਡੇ ਕੋਲ ਇੱਕ 20 ਬੰਦਿਆਂ ਦੀ ਟੀਮ ਨੀ ਤਿਆਰ ਹੁੰਦੀ ਫੁੱਟਬਾਲ ਦੀ।
0: ਇੱਕ ਇਹਨਾਂ ਨੂੰ ਇਹ ਬੜੀ ਖੁਸ਼ੀ ਹੁੰਦੀ ਨਾ, ਸਾਡੇ ਆਪਣੇ ਬੰਦੇ ਬੜੀਆਂ ਪੋਸਟਾਂ ਪਾਉਣਗੇ, ਆ ਵੇਖੋ ਇਹ ਨਾ ਰੁਮਾਲੇ ਦੁਮਾਲੇ ਬੜੇ ਦਿਖਾਉਣਗੇ ਜਨਾਨੀਆਂ ਦੇ ਸਿਰਾਂ ਦੇ ਉੱਤੇ, ਬੰਨੇ ਗੋਰੀਆਂ ਦੇ, ਆਹਾ ਵੇਖੋ ਜੀ ਵੇਖੋ। ਮੈਂ ਥਲੇ ਇਹਦਾ ਨਾ, ਮੈਂ ਜੇ ਆਪਣੀ ਕੋਈ ਗੋਰੀ ਬਣ ਗਈ ਤੇ ਫਿਰ ਉਹਦੇ ਬਾਰੇ ਕੋਈ ਦੱਸੋਗੇ
1: ਜੀ,
0: ਫਿਰ ਗਾਲੀਆਂ ਗਾਲਾਂ ਕੱਢਦੇ। ਤੁਹਾਡਾ ਆਪਣਾ ਬੰਦਾ ਨਾ ਕੋਈ ਗੋਰਾ ਬਣ ਜੇ,
1: ਬਿਲਕੁਲ
0: ਗੋਰੇ ਤੁਹਾਡੇ ਸਿੱਖ ਬਣ ਜਾਣ ਗੱਲਾਂ
1: ਜੀ।
0: ਹੈ ਜਿਹੜਾ ਕਿ ਧਰਮ ਨੂੰ ਛੱਡ ਕੇ ਦੂਜੇ ਧਰਮ ਚ ਜਾਣ ਡਿਆ, ਉਹ ਤੇ ਤੁਸੀਂ ਕੀ ਯਕੀਨ ਕਰ ਲੈਂਦੇ ਜੀ?
1: ਨਹੀਂ ਆ 5-7 ਸਾਲ ਪਹਿਲਾਂ ਦੀ ਜਦੋਂ ਆਪਾਂ ਰੇਡੀਓ ਸ਼ੁਰੂ ਕੀਤਾ, ਉਦੋਂ ਇੱਕ ਸੱਜਣ ਆ ਕੇ ਕਹਿੰਦਾ ਕਿ ਤੂੰ ਤਾਂ ਪੂਰਾ ਲੇਕਿਨ ਕ੍ਰਿਸਚਨ ਹੋ ਗਿਆ, ਤੁਹਾਨੂੰ ਯਾਦ ਹੋਣੀ ਗੱਲ ਸ਼ਾਇਦ। ਮੈਂ ਉਹਨੂੰ ਇਹੀ ਜਵਾਬ ਦਿੱਤਾ ਸੀ ਕਿ ਮੈਂ ਕਿਹਾ ਜੇ ਤੁਹਾਨੂੰ ਲੱਗਦਾ ਕਿ ਮੈਂ ਉਹਦੇ ਨਾਲ ਵਿਆਹ ਕਰਾ ਕੇ ਤਾਂ ਮੈਂ ਕ੍ਰਿਸਚਨ ਹੋ ਗਿਆ, ਤਾਂ ਉਹ ਵੀ ਤਾਂ ਸਿੰਗੜੀ ਹੋਈ ਆ, ਮੰਨੋ ਫਿਰ ਇਸ ਗੱਲ ਨੂੰ।

0: ਨਹੀਂ ਤੇ ਉਹਨਾਂ ਨੂੰ ਕਹਿੰਦਾ ਜਿਹੜੀ ਸਿੰਗੜੀ ਇਹਨਾਂ ਨੂੰ ਨਹੀਂ ਆਇਆ ਤੇ ਬੰਦੇ ਕਹੋ ਜਿਹੜੀਆਂ ਤੁਸੀਂ ਸਿੰਗੜੀਆਂ ਸਜਾਉਂਦੇ ਅਮਰੀਕਾ ਦੇ ਵਿੱਚ ਬੰਨ ਕੇ ਉਹਨਾਂ ਨੇ ਸਿਰ ਦਮਾਲੇ, ਜਿਹੜਾ ਦਮਾਲੇ ਦਾ ਕੋਈ ਮੈਂ ਸਿੱਧਾ ਅੱਜ ਕਹਿ ਦੇਣਾ, ਜਿਹੜਾ ਦਮਾਲੇ ਦਾ ਔਰਤ ਦੇ ਨਾਲ ਕੋਈ ਮਤਲਬ ਹੀ ਨਹੀਂ ਹੈਗਾ ਆਪਣੇ ਆਪਣੇ ਆਪਣੇ ਆਪਣੇ ਜਿਵੇਂ ਅੰਮ੍ਰਿਤ ਛਕਣ ਦੇ ਵਿੱਚ ਸਭ ਇਹਨਾਂ ਨੇ ਆਪ ਝੁੰਡ ਬਣਾਏ ਆ, ਇਹਨਾਂ ਨੇ ਝੁੰਡ ਕੀ ਗਰੁੱਪ ਬਣਾਏ ਆ, ਜਿਹਨਾਂ ਨੇ ਸਾਡੀਆਂ ਦਾਦੀਆਂ ਬੀਬੀਆਂ ਨੇ ਵੀ ਅੰਮ੍ਰਿਤ ਛਕਿਆ ਦੇ ਕਦੀ ਵੇਖਿਆ ਇਹਨਾਂ ਦੇ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ, ਉਹ ਚੁੰਨੀਆਂ ਲਈ ਜਾਂਦੀਆਂ ਇਹ ਨਵੇਂ ਜਿਹੜੇ ਇਹਨਾਂ ਨੇ ਉਦੋਂ ਜਦੋਂ ਗੋਰੀਆਂ ਦਮਾਲੇ ਬੰਨੀ ਉਦੋਂ ਤੁਹਾਨੂੰ ਬੜੀਆਂ ਸੋਹਣੀਆਂ ਲੱਗਦੀਆਂ, ਜਦੋਂ ਹੁਣ ਤੁਹਾਡੀ ਕੋਈ ਜਾ ਕੇ ਕ੍ਰਿਸਚਨ ਬਣ ਜਾਏ ਫਿਰ ਤੁਹਾਨੂੰ ਅੱਗ ਲੱਗਦੀ, ਠੀਕ ਨੀ। ਹੁਣ ਸਾਡੇ ਨਿਆਣੇ ਯਾਰ ਸਾਡੇ ਨਿਆਣੇ ਇਸੇ ਕਲਚਰ ਦੇ ਪਿੱਟ ਸਿਆਪੇ ਕਰਕੇ ਨਿਆਣੇ ਜਿਹੜੇ ਸਾਡੇ ਉਹ ਆਂਦੇ ਅਸੀਂ ਕਲਚਰ ਨੂੰ ਮੰਨਦੇ ਨੀ। ਹੁਣ ਸਾਡੇ ਨਿਆਣੇ ਜੇ ਕਹਿ ਦੇਣੇ ਮੁਸਲਮਾਨਾਂ ਵਿਆਹ ਕਰਾ ਲਈਏ ਜਾਂ ਉਹਨਾਂ ਵਿਆਹ ਕਰਾ ਲਈਏ, ਸਾਡੇ ਲੋਕ ਵੱਢਣ ਦੱਸ ਜਾਂਦੇ ਆ ਕਿ ਵੜ ਦੇਣਾ ਛੱਡਣਾ ਕੱਖਣੀ ਇਹਨਾਂ ਨੇ ਉਹ ਕਰ ਲਓ, ਜਦੋਂ ਤੁਸੀਂ ਦੂਜਿਆਂ ਨੀ ਲਿਆਉਂਦੇ ਵਿਆਹ ਕੇ ਉਦੋਂ
1: ਜੀ
0: ਤੁਹਾਨੂੰ ਕੋਈ ਫਰਕ ਪੈਂਦਾ? ਤੁਸੀਂ ਇੱਥੇ ਪੱਕੇ ਹੋਣਾ ਤੇ ਗੋਰੀ ਨੂੰ ਭਾਵੇਂ ਉਮਰ ਵੀ ਨੀ ਮੇਰੇ ਤੁਸੀਂ ਉਹਦੇ ਨਾਲ ਵੀ ਵਿਆਹ ਕਰਾਉਂਦੇ ਉਦੋਂ ਤੁਸੀਂ ਗੋਰੇ ਨੀ ਬਣਦੇ?
1: ਬਿਲਕੁਲ
0: ਇਹ ਪਖੰਡ ਕਰਦੇ ਆ ਸਾਰੇ ਰਲ ਕੇ ਪੱਲੇ ਪੱਲੇ ਕੱਖੇ ਤੇ ਕੱਖ ਨੀ ਹੋਮੇ ਨੂੰ
1: ਖੰਡ ਮਾਰ ਜਿੱਥੇ ਸਾਡਾ ਸੂਤ ਲੱਗਦਾ ਲਾਉਣ ਦੀ ਕੋਸ਼ਿਸ਼ ਕਰਦੇ ਆ।
0: ਜੱਟ ਸਾਰੀ ਉਮਰ ਇੱਦਾਂ ਹੀ ਲੜਦੇ ਰਹਿੰਦੇ, ਮੇਰਾ ਟਰੈਕਟਰ ਚੰਗਾ ਤੇ ਮੇਰਾ ਹੋਰ ਟਰੈਕਟਰ ਚੰਗਾ, ਇਹਦਾ ਟਰੈਕਟਰ ਚੁੱਕਿਆ ਜਾਂਦਾ ਤੇ ਅੱਗੇ ਇਹਦੇ ਟਰੈਕਟਰ ਜ਼ੋਰ ਨੀ ਲੱਗਦਾ ਮੇਰਾ ਟਰੈਕਟਰ ਚੁੱਕਿਆ।
1: ਬਿਲਕੁਲ
0: ਇਹਨਾਂ ਚੀਜ਼ਾਂ ਕਰਕੇ ਪਹਿਲਾਂ ਰੇੜਿਆਂ ਦੇ ਲੜਦੇ ਰਹੇ ਆ ਕਿ ਸਾਡਾ ਸਾਡਾ ਜਿਹੜਾ ਵਾ ਇਹ ਕਿੱਲਾ ਕੱਢ ਦਿੰਦਾ, ਚੰਦਰਮੇ ਨੂੰ ਥੱਲੇ ਬੈਠੇ ਮਾਮਾ ਹੀ ਕਹਿਣਾ, ਮਾਮਾ ਜੀ ਨੂੰ ਬਸ ਸਵੇਰੇ ਸਵੇਰੇ ਵੇਖ ਲੋ, ਚੰਦਰਮੇ ਨੇ ਜਾਣ ਦਾ ਯਤਨ ਨੀ ਕਰਦੇ ਉੱਥੇ ਪਹੁੰਚਣ। ਚਲੋ ਅਗਲੇ ਰੱਬ ਦਊਗਾ ਮਾਤੇ ਨੂੰ, ਚਲੋ ਠੀਕ ਆ,
1: ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ ਜੀ ਯਾਦਵਿੰਦਰ। ਲੋ ਦੋਸਤੋ ਇਸ ਤਰ੍ਹਾਂ ਜੀ ਸਵੀਡਨ ਤੋਂ ਯਾਦਵਿੰਦਰ ਵਿਦੇਸ਼ ਹੈ ਜੀ, ਗੱਲਬਾਤ ਆਪਣੀ ਸਾਂਝ ਪਾ ਕੇ ਗਏ ਨੇ ਤੇ ਲੋ ਫਿਰ ਆਪਾਂ ਇੱਥੇ ਹੀ ਆਗਿਆ ਲੈਂਦੇ ਹਾਂ ਤੇ ਆਪਣੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਔਜਲਾ ਵੀਰ ਜੀ, ਹਾਂਜੀ ਇਵੇਂ ਹੀ ਕਰਦੇ ਆ ਜੀ ਆਪਣੇ ਲੋਕ, ਤੇ ਜੇ ਅਗਲੇ ਨੇ 1000 ਸਕੇਅਰ ਫਿੱਟ ਦਾ ਲਿਆ ਤਾਂ ਅਗਲਾ ਕਹਿੰਦਾ ਮੈਂ 1400 ਲੈਣਾ ਜੀ, ਤੇ ਆਪਣੀ ਚਾਦਰ ਨਹੀਂ ਦੇਖਦੇ, ਪੈਰ ਬਾਹਰ ਕੱਢ ਲੈਂਦੇ ਆ ਚਾਦਰ ਤੋਂ ਜੀ। ਤੇ ਲੋ ਦੋਸਤੋ ਵੱਧ ਘੱਟ ਬੋਲ ਕੇ ਗੁਸਤਾਖੀ ਮਾਫ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਤਿੰਨਗੀ, ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ, ਕੱਲ੍ਹ ਨੂੰ ਫਿਰ ਤੋਂ ਮੁਲਾਕਾਤ ਹੋਏਗੀ, ਕੁਝ ਨਾ ਕੁਝ ਨਵਾਂ ਲੈ ਕੇ ਹਾਜ਼ਰ ਹੋਵਾਂਗੇ, ਚੰਗਾ ਲੱਗਿਆ ਹੋਵੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਜਸ਼ਨ ਆਪਣੇ ਜਸ਼ਨਪ੍ਰੀਤ ਜਸ਼ਨ ਜੀ ਲਿਖਦੇ ਆ, ਧੰਨਵਾਦ ਵੀਰ ਜੀ ਵਾਰਸ ਪੰਜਾਬ ਦੇ, ਸਵਾਗਤ ਹੈ ਬਾਈ ਜੀ ਨਿੱਘਾ ਜੀਆਂ ਨੂੰ ਜੀ, ਤੇ ਜੇ ਕਿਸੇ ਦੋਸਤ ਦਾ ਸੁਣਿਆ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ ਦੋਸਤੋ, ਤੇ ਲਓ ਫਿਰ ਮੈਨੂੰ ਦਿਓ ਆ ਗਿਆ, ਸਾਰਿਆਂ ਨੂੰ ਪਿਆਰ ਭਾਈ ਤਨਿੱਗੀ, ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ちゃった。

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਵੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ, ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ, ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ। ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ,
0: ਹਾਂਜੀ,
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ ਪੀਟੀਐਮ ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ, ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ,
0: ਹਾਂਜੀ ਹਾਂਜੀ,
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉਹਦਾ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜ਼ਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜਿਹੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਹਿਣਾ ਬੰਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਾ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ।
1: ਹਾਂਜੀ,
0: ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ ਚ ਉਹਦਾ ਰੁਝਾਨ ਨਹੀਂ,
1: ਰੁਝਾਨ ਨਹੀਂ ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ, ਇਹ ਬਹੁਤ ਹੀ ਜ਼ਰੂਰੀ ਹੈ।
0: ਹਾਂਜੀ ਜੀ ਜੀ।
1: ਤੇ ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ।
0: ਹਾਂਜੀ ਹਾਂਜੀ।
1: ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ,
1: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਿਆ। ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਉਸ ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ। ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੀ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ। ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ, ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ ਜੀ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
0: ਹਾਂਜੀ,
1: ਕਿ ਦਿਮਾਗੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ, ਉਹ
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ ਇਹਦੇ ਵਿੱਚ, ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ, ਮਜ਼ਾ ਲੈਂਦਾ
0: ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ।
1: ਔਰ ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜੋ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ, ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਇੱਕ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ ਬਣੇ ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਪੈ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ,
1: ਇਹ
0: ਇੱਕ ਸਾਡੀ
1: ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ, ਮਦਰ ਜੀ ਤਾਂ ਫਿਰ ਵੀ ਹੁੰਦੀ ਹੈ ਥੋੜੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
0: ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
1: ਦੇ ਦੋ, ਹਾਂਜੀ, ਪੈਸੇ ਹੈ, ਹਾਂਜੀ, ਜੋ ਚੁਆਇਸਾਂ ਪੂਰੀਆਂ ਕਰੀ ਜਾਓ,
0: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ
1: ਨਹੀਂ ਹੋਈ, ਬਿਲਕੁਲ
0: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ
1: ਦਿਆ ਗਿਆ, ਹਾਂਜੀ, ਬਸ
0: ਉਹ ਪੈਸਾ ਸੁੱਟ ਰਹੇ ਨੇ। ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਏਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਹੈ ਕਿ ਸਦਾ ਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ, ਬਿਲਕੁਲ।
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ, ਬਿਲਕੁਲ। ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ। ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ, ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ ਜੀ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼ਰੂਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ?
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ ਆਉਣ
0: ਨੂੰ, ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਹੈ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਆ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾਇਆ ਬੱਚਾ BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ।
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ, ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ,
1: ਸਾਇੰਟੀਫਿਕ ਅਪਰੋਚ।
0: ਬਿਲਕੁਲ,
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ,
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਅਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਅਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ,
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਅਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ ਹੈਗਾ,
1: ਟੈਸਟਿੰਗ ਲੈਬਸ ਦੇ ਵਿੱਚ। ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
1: ਹਾਂਜੀ, ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
1: ਹਾਂਜੀ ਬਿਲਕੁਲ ਜੀ।
0: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਕਿ ਜਿਹੜੇ ਮੈਡੀਕਲ ਨੋਨ ਮੈਡੀਕਲ 'ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜ਼ਿਕਸ, ਕੈਮਿਸਟਰੀ ਤੇ ਮੈਥ
0: ਪੰਜਾਬੀ ਤੇ ਜਨਰਲ ਸਬਜੈਕਟ ਆ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ ਬੱਚੇ ਏਦਾਂ ਹੀ ਬੋਲਦੇ ਆ ਕਿ ਪੀਸੀਐਮ ਰੱਖਿਆ ਆਪਾਂ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ,
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ।
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ, ਪਰ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ,
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ। ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ,
1: ਬਹੁਤ ਕੁਛ ਨਵਾਂ ਆ ਗਿਆ। ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ।
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
1: ਹਾਂਜੀ ਹਾਂਜੀ ਹਾਂਜੀ, ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ, ਬੱਚੇ ਜਾਂਦੇ ਆ ਇਸ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ।
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
0: ਸੀਰੀਅਸਲੀ
1: ਨਹੀਂ ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ।
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ,
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ,
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ।
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
0: ਬਹੁਤ ਕਮੀ ਹੈ,
1: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ, ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
0: ਕਿਤਾਬੀ ਕੀੜਾ,
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਅਫਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
0: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲਓ ਵੀ ਜਿੰਨਾ ਕਿਤੇ
1: ਕਮੀ ਰਹਿ ਗਈ,
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ,
1: ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜੀ ਦਊਗਾ,
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ ਦੇ ਪਾਉਂਦੇ।
1: ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ, ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ, ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਪਿਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਕੱਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ
1: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ ਕਰ ਲਿਆ,
1: ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ।
1: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ, ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ ਚ ਹੁੰਦੇ, ਐਮ ਟੈਕ ਫਾਈਨਲ ਈਅਰ ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ
0: ਕਰਦੇ ਆ,
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੂੰ
0: ਜੀ,
1: ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ ਜਾਏਗਾ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ।
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ।
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚੋਂ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ।
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ,
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਹਾਂਜੀ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ,
0: ਅਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਅਤੇ ਅੱਛੀ ਦੇਣ ਹੈ, ਅਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ,
1: ਹਾਂਜੀ,
0: ਉਹਦੇ ਵਿੱਚ ਲੜਕੀਆਂ ਦੇ ਲਈ ਉਹ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਇਹ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
1: ਹਾਂਜੀ ਹਾਂਜੀ ਬਿਲਕੁਲ,
0: ਅਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ, ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਸੁੱਟ ਕੇ ਆ ਜੇ
1: ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ, ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ।
0: ਬਿਲਕੁਲ ਜੀ,
1: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ,
0: ਉਹ ਰੁਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ ਚੋਂ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੁਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਸ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10th ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ ਜੀ
0: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ, ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਔਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ, ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐੱਸ ਸੀ ਪੀ ਐੱਚ ਡੀ ਹਨ,
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
1: ਹਾਂਜੀ ਹਾਂਜੀ,
0: ਮੈਥ ਕੀ ਰੋਲ ਪਲੇ ਕਰਦਾ ਜੀ?
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ, ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ,
1: ਆਤਮਾ ਹੈ, ਕੰਟਰੋਲਰ,
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ, ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ ਨਾ ਫਿਜ਼ਿਕਸ।

ਰਾਈਟ ਹੋਏਗਾ ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ। ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਸ਼ੁਕਰਾਨਾ। ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ದ್ವಾಪ ರೇಡಿಯೋ.
1: ದ್ವಾಪ ರೇಡಿಯೋ ದೇ ಪ್ಯಾರೇ ಸ್ರೋತೋ, ಹಫ್ತಾವಾರಿ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਮੈਂ 29ਵਾਂ ਕਵੀ

0: ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਨਵੰਬਰ ਦਾ ਮਹੀਨਾ ਹੈ। ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਅਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ। ਇਸ ਦੇ ਬਿਨਾਂ ਉਸ ਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਅਤੇ ਬੱਚਿਆਂ ਨੂੰ ਜਿਹੜਾ ਆ ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ ਉਹ ਸਾਰਾ ਕੁਝ ਜਿਹੜਾ ਮਾਂ ਬੋਲੀ ਰਾਹੀਂ ਸਿੱਖਦੇ ਨੇ। ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ ਉਸਦੀ ਵਿੱਦਿਆ ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ। ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸ ਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ। ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ ਅਸੀਂ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ। ਮਾਂ ਬੋਲੀ ਤੋਂ ਬਿਨਾਂ ਜਿਹੜਾ ਆ ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ। ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ। ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ। ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ ਜਿਹੜੀ ਉਹ ਆਪ ਜਾਣਦੇ ਨੇ, ਜਿਹੜੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਭਾਸ਼ਾ ਸਿਖਾਈ ਆ, ਉਸੇ ਭਾਸ਼ਾ ਦੇ ਵਿੱਚ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਬੋਲੀ ਸਿਖਾਉਣ। ਤੇ ਜੇ ਅਸੀਂ ਹਰ ਕੋਈ ਆਪਣੇ ਜਿਹੜਾ ਆ ਬੱਚਿਆਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਂ ਬੋਲੀ ਤੇ ਕੇਂਦਰਿਤ ਰੱਖ ਕੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਉਹ ਆਪਣੇ ਲਈ ਆਪਣੇ ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ। ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਬਬਲੀ ਸੋਹਤਾ,
1: ਮੈਂ ਰੋਹਨ ਸੁਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ। ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਮਲੀ ਰੰਗ ਗਰੀਬ ਘਰ ਦੀ ਕੁੜੀ, ਸਾਮਲੀ ਰੰਗ ਦੀ ਕਾਲੇ ਰੰਗ ਦੀ, ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ। ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ ਨੂੰ ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ। ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵਿਰਹੋ ਦਾ ਗੀਤ। ਮੈਂ ਉੱਜੜੀ ਬਾਗਾਂ ਦੀ ਬੁਲਬੁਲ,

0: ਦੀ। ਧੰਨਵਾਦ ਧੰਨਵਾਦ।
1: ਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਅਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨਰਲ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ, ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਾਮ ਪ੍ਰਕਾਸ਼ ਟੋਨੀ ਜੀ ਦਾ। ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਟੋਨੀ ਜੀ। ਜੀ ਆਇਆਂ ਨੂੰ
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ ਹਾਂ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਲੋਕਾਂ ਪਾਣੇ ਆਈ ਆਜ਼ਾਦੀਏ, ਸਾਡੀ ਤਾਂ ਹੋਈ ਬਰਬਾਦੀ ਏ, ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ, ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾਉਂਦੇ ਹਾਂ, ਸੋਨੇ ਦੀ ਚਿੜੀ ਦੇ ਵਾਸੀ ਫਿਰ ਵੀ ਅਖਵਾਉਂਦੇ ਹਾਂ, ਕਦੋਂ ਵੇੜੇ ਆਵਣਗੀਆਂ ਠੰਡੀਆਂ ਛਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਇੱਥੇ ਸੰਦੇ ਪੈ ਨੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ, ਦੱਸ ਕਿੱਥੋਂ ਅੰਨ ਲਿਆ ਕੇ ਰੋਜ਼ ਪਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ। ਅਸੀਂ ਟੰਨਾਂ ਦੇ ਟਨ ਪੈਦਾ ਕਰਦੇ ਕਪਾਹਾਂ ਦੇ, ਫਿਰ ਵੀ ਰਹਿੰਦੇ ਕਰ ਜਾਈ ਸ਼ਾਹਾਂ ਦੇ, ਦੇ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ। ਮੇਰੇ ਘਰ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਬਿਨਾਂ ਤੇਰੇ ਤਾਲੇ ਤੋਂ ਲੈ ਕੇ ਇਸੀ ਤੱਕ ਚੰਗਾਲੇ ਗਏ ਨੇ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਡੋਗੀ ਗੇਟ 'ਤੇ ਸਿਰ ਸੁੱਟ ਕੇ ਸੌਂਦਾ ਜਾਂ ਬੁੱਥੀ ਉੱਪਰ ਚੁੱਕੀ ਰੋਂਦਾ ਹੈ। ਡਾਕੀਆ ਡਾਕ ਸੁੱਟਣ ਵਕਤ ਸ਼ਰਬਤ ਜਾਂ ਚਾਹ ਨੂੰ ਉਡੀਕਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੇ ਬੰਦ ਦੇਖ ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਦੇ ਹਾਂ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪ ਦੇਵਾਂ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਉੱਥੇ ਰਹਿ ਕੇ ਮੈਨੂੰ ਆਪਣੇਪਣ ਵਰਗਾ ਸਕੂਨ ਮਹਿਸੂਸ ਨਹੀਂ ਹੁੰਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੀ ਹੈ ਮੇਰੀ ਹੀ ਮਲਕੀਅਤ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੈ ਮੇਰੀ ਹੀ ਮਲਕੀਅਤ ਹੈ। ਮੈਂ ਫਿਰ ਧੂਫ ਅਤੇ ਦੀਵੇ ਨਾਲ ਤੇਰੀ ਆਰਤੀ ਉਤਾਰਨੀ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ ਬਹੁਤ ਉਦਾਸ ਹੈ। ਧੰਨਵਾਦ।
1: ਪੈਰਾ ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਅੰਮ੍ਰਿਤਸਰ ਵਾਸਤੇ ਸ਼ਾਇਰ ਕੁਲਦੀਪ ਦਰਾਜਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਕੁਲਦੀਪ ਦਰਾਜਕੇ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਹਿ ਰਹੇ ਨੇ, ਹੱਕ ਦੇ ਗਿਓ ਨੈਣਾ ਨੂੰ ਬੇਸੁਪਨੇ ਦੇਖਣ ਦਾ, ਪਰ ਕੀ ਦੱਸਾਂ ਮੇਥੋਂ ਨੀਂਦਾਂ ਰੁਸੀਆਂ ਨੇ। ਇਹ ਰੁਸੀਆਂ ਨੀਂਦਾਂ ਨੂੰ ਕਿਵੇਂ ਆਪਣੇ ਨੇੜੇ ਰੱਖਣਾ ਏ ਤਾਂ ਕਿ ਉਹ ਤੁਹਾਡਾ ਦਿਲ ਦਾ ਹਾਲ ਸੁਣਾਉਣ। ਤੇ ਆਪਣੇ ਦਿਲ ਦੀ ਹਾਲ ਸੁਣਾਉਂਦੀ ਹੋਈ ਰਚਨਾ ਲੈ ਕੇ ਹਾਜ਼ਰ ਨੇ ਕੁਲਦੀਪ ਦਰਾਜਕੇ ਜੀ।
4: ਦੁਆਬਾ ਰੇਡੀਓ ਚੈਨਲ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਰਬੰਸ ਜੀ, ਇੱਕ ਰਚਨਾ ਛੋਟੀ ਜੀ ਤਰੰਨਮ ਦੇ ਵਿੱਚ ਕਹਿ ਰਿਹਾ, ਸਰੋਤਿਆਂ ਦੇ ਰੂਬਰੂ ਹੋ ਰਿਹਾ, ਮੈਂ ਗੌਰ ਕਰਨਾ।

0: ਧੰਨਵਾਦ ਜੀ।
1: ਦੀਪ ਰਾਜਗੇ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਨਾਗਾਲੈਂਡ ਦੀ ਰਾਜਧਾਨੀ ਕਹਿਮਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਅੰਗਰੇਜ਼ੀ ਦੀ ਸ਼ਾਇਰਾ ਖੈਰਨਿਊ ਮਹਿਕ ਜੀ ਨੂੰ। ਖੈਰਨਿਊ ਮਹਿਕ ਜੀ ਜਦੋਂ ਦਾ ਸਾਡਾ ਕਵੀ ਦਰਬਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਉਹ ਲਗਭਗ ਸਾਡੇ ਹਰ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਰਹੇ ਨੇ ਅਤੇ ਕੁਝ ਸਿਹਤ ਦੀਆਂ ਮਜਬੂਰੀਆਂ ਦੇ ਕਾਰਨ ਪਿਛਲੇ ਕਵੀ ਦਰਬਾਰਾਂ ਦੇ ਵਿੱਚ ਉਹ ਜਿਹੜੇ ਆ ਹਾਜ਼ਰ ਨਹੀਂ ਹੋ ਸਕੇ ਅਤੇ ਉਹ ਕਵੀ ਦਰਬਾਰਾਂ ਦੇ ਵਿੱਚ ਆਮ ਤੌਰ 'ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ। ਖੈਰਨਿਊ ਮਹਿਕ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਥੈਂਕ ਯੂ। ਟੁਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਟਸ ਲੈਂਪ। ਦ ਪੋਇਮ ਗੋਜ਼ ਐਜ਼, ਦ ਲੈਂਡ ਵੇਅਰ ਆਈ ਸਪੈਂਡ ਹੈਪੀ ਆਰਸ, ਵਿਜ਼ਿਟਡ ਦੋ ਕੀਪ ਹੌਂਟਿੰਗ ਵਿਦ ਹੈਪੀ ਮੈਮਰੀਜ਼, of how I ran and hide, of how I sat in a corner and sang a merrily happy song, of how the folk tales are retold, induce excitement and ever desire to know more of the folklores. Beneath the arch lamp that lightened the whole vicinity, neither I nor my comradery were in a hurry to head home. Stumble and regain consciousness, make me ponder, had I been young, would anything change? I wonder, still and still, with the same sweetness of infantile mindset, though not whole anymore. Thank you.
1: ਖੈਰਨਿਊ ਮਹਿਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਅੰਬਾਲਾ ਬਸਤੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਦੋ ਆਵਾ ਰੇਡੀਓ ਕੇ ਸਭੀ ਸ਼ੋਤਾਓ ਕੋ ਦੀਆ ਸ਼ਰਮਾ ਕਾ ਪਿਆਰ ਭਰਾ ਨਮਸਕਾਰ। ਆਪ ਸਭੀ ਸ਼ੋਤਾਓ ਕੋ ਦੀਪਾਵਲੀ ਕੀ ਅਗ੍ਰਿਮ ਹਾਰਦਿਕ ਸ਼ੁਭਕਾਮਨਾਏ। एक बार फिर से उपस्थित हूँ आप सबके सामने अपनी एक रचना लेकर जो दीपावली से ही संबंधित है। आशा करती हूँ आप सभी श्रोताओं को पसंद आए। परित्यक्त राह पर दिया जलाकर, परित्यक्त राह पर दिया जलाकर पथ प्रकाशित कर देना, अव्यक्त भावों के लिए दिया जलाकर मन को उल्लसित कर लेना। परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना, खोए बचपन के लिए दिया जलाकर, खोए बचपन के लिए दिया जलाकर भाव सुगंधित कर लेना, खोए बचपन के लिए दिया जलाकर भाव सुगंधित कर लेना, माता पिता के लिए दिया जलाकर आशीर्वाद सुरक्षित कर लेना, माता पिता के लिए दिया जलाकर आशीर्वाद सुरक्षित कर लेना, सीमा प्रहरियों के लिए दिया जलाकर, सीमा प्रहरियों के लिए दिया जलाकर सुरक्षा अपेक्षित कर लेना, सीमा प्रहरियों के लिए दिया जलाकर सुरक्षा अपेक्षित कर लेना, श्रमिकों कृषकों के लिए दिया जलाकर, श्रमिकों कृषकों के लिए दिया जलाकर आजीविका अनुबंधित कर लेना, जन जन सब जीव जंतु प्रकृति के लिए, जन जन सब जीव जंतु प्रकृति के लिए दिया जलाकर मन आनंदित कर लेना, देश धर्म रिश्ते नातों के लिए, देश धर्म रिश्ते नातों के लिए दिया जलाकर कर्म प्रशंसित कर लेना, कर्म प्रशंसित कर लेना, परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। धन्यवाद।
1: प्रिया शर्मा ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਦੁਬਈ ਵਸਦੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਜੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਰਾਜ ਸਿਕੰਦਰ ਜੀ ਜਿਹੜੀ ਇਸ ਵਾਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਜਦੋਂ ਮਨੁੱਖ ਇਸ ਸੰਸਾਰ ਚੋਂ ਕੂਚ ਕਰ ਜਾਂਦਾ ਹੈ ਤੇ ਉਸ ਸਮੇਂ ਉਸ ਨਾਲ ਕਿਸ ਤਰ੍ਹਾਂ ਕੋਈ ਹਿੱਤ ਪਿਆਰ ਜਿਹੜੇ ਆ ਸਾਂਝੇ ਹੁੰਦੇ ਨੇ, ਇਸ ਜਿਹੜਾ ਆ ਪਲਾਂ ਨੂੰ ਸੁਖਰਾਜ ਸਿਕੰਦਰ ਨੇ ਫੜਨ ਦੀ ਕੋਸ਼ਿਸ਼ ਕੀਤੀ ਹੈ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ ਹਰ ਵਾਰ ਦੀ ਤਰ੍ਹਾਂ ਦੁਆਬਾ ਰੇਡੀਓ ਅਤੇ ਹਰਬੰਸ ਸਿੰਘ ਸਾਹਿਬ ਜੀ ਨੇ ਇਸ ਨਿਮਾਣੇ ਨੂੰ ਫਿਰ ਮਾਣ ਬਖਸ਼ਿਆ। ਮੈਂ ਆਪਣੀ ਰਚਨਾ ਲਈ ਕਿਹਾ ਜਾਣਾ, ਜਦੋਂ ਮੇਰੀ ਮੌਤ ਹੋਈ, ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ। ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ, ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਹਰ ਪਾਸੇ ਸੋਭਾ ਮੇਰੀ ਸਾਰੇ ਭਰ ਦੇ ਹੰਗਾਰਾ ਸੀ, ਹਰ ਪਾਸੇ ਸੋਭਾ ਮੇਰੀ ਸਾਰੇ ਭਰ ਦੇ ਹੰਗਾਰਾ ਸੀ। ਇੱਕ ਮੈਂ ਹੀ ਇਕੱਲਾ ਸੀ ਹਰੇਕ ਨੂੰ ਪਿਆਰਾ ਸੀ, ਇੱਕ ਮੈਂ ਹੀ ਇਕੱਲਾ ਸੀ ਹਰੇਕ ਨੂੰ ਪਿਆਰਾ ਸੀ। ਦੁਸ਼ਮਣ ਵੀ ਕੋਲ ਆਏ, ਦੁਸ਼ਮਣ ਵੀ ਕੋਲ ਆਏ, ਬੜੇ ਅੱਥਰੂ ਵਹਾਉਂਦੇ ਸੀ। ਲੱਗਦਾ ਸੀ ਇੰਜ ਮੈਨੂੰ ਕੀਤੀ 'ਤੇ ਪਛਤਾਉਂਦੇ ਸੀ। ਯਾਰਾਂ ਦਾ ਸੀ ਯਾਰ ਕਹਿੰਦੇ, ਬੰਦਾ ਬੜਾ ਨੇਕ ਸੀ। ਯਾਰਾਂ ਦਾ ਸੀ ਯਾਰ ਕਹਿੰਦੇ, ਬੰਦਾ ਬੜਾ ਨੇਕ ਸੀ। ਕੋਈ ਮੰਦਾ ਨਾ ਬੋਲੇ ਮੈਨੂੰ, ਮਿੱਠੀ ਜ਼ਬਾਨ ਹਰੇਕ ਸੀ। ਕੋਈ ਮੰਦਾ ਨਾ ਬੋਲੇ ਮੈਨੂੰ, ਮਿੱਠੀ ਜ਼ਬਾਨ ਹਰੇਕ ਸੀ। ਇਸ ਚੰਦਰੇ ਜੱਗ ਦਾ ਮੈਂ, ਇਸ ਚੰਦਰੇ ਜੱਗ ਦਾ ਮੈਂ ਜਿਵੇਂ ਮੋਹ ਸਾਰਾ ਠੱਗਿਆ। ਮਰਿਆ ਬੰਦਾ ਕਿੰਨਾ ਚੰਗਾ ਉਹ ਮੈਨੂੰ ਮਰਿਆ ਪਤਾ ਲੱਗਿਆ, ਉਹ ਮਰਿਆ ਬੰਦਾ ਕਿੰਨਾ ਚੰਗਾ ਮੈਨੂੰ ਮਰਿਆ ਪਤਾ ਲੱਗਿਆ। ਐਵੇਂ ਜਿਉਂ ਕੇ ਲੰਘਾਈ, ਐਵੇਂ ਜਿਉਂ ਕੇ ਲੰਘਾਈ, ਜੰਮਦੇ ਮਰ ਜਾਂਦੇ ਚੰਗਾ ਸੀ। ਸਾਰੇ ਮੈਨੂੰ ਕਿੰਨਾ ਚਾਹੁੰਦੇ ਇੱਕ ਮੈਂ ਹੀ ਬੋਲਦਾ ਮੰਦਾ ਸੀ, ਸਾਰੇ ਮੈਨੂੰ ਕਿੰਨਾ ਚਾਹੁੰਦੇ ਇੱਕ ਮੈਂ ਹੀ ਬੋਲਦਾ ਮੰਦਾ ਸੀ। ਐਵੇਂ ਗੁੱਸਾ ਕਰਦਾ ਰਿਹਾ, ਐਵੇਂ ਗੁੱਸਾ ਕਰਦਾ ਰਿਹਾ, ਮੈਂ ਤਾਕੇ ਜਹਾਨ ਨੂੰ ਦਸ ਕਾ ਤੋਂ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਐਵੇਂ ਗੁੱਸਾ ਕਰਦਾ ਰਿਹਾ, ਮੈਂ ਤਾਕੇ ਜਹਾਨ ਨੂੰ ਦਸ ਕਾ ਤੋਂ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਜੋ ਮੱਥੇ ਤੂੜੀ ਪਾਉਂਦੀ ਰਹੀ, ਜੋ ਮੱਥੇ ਤੂੜੀ ਪਾਉਂਦੀ ਰਹੀ, ਬੁਰਾ ਹਾਲ ਵਹਿਣ ਪਾਉਂਦੀ ਸੀ। ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ, ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।
1: ਰਾਜ ਸਿਕੰਦਰ ਦੀ ਕਵਿਤਾ ਤੋਂ ਬਾਅਦ ਹੁਣ ਮੈਂ ਲੁਧਿਆਣਾ ਵਸਦੀ ਸ਼ਾਇਰਾ ਬਲਜੀਤ ਘੋਲੀਆ ਜੀ ਨੂੰ ਸੱਦਾ ਦਿਆਂਗਾ। ਬਲਜੀਤ ਘੋਲੀਆ ਜੀ ਆਪਣੀ ਰਚਨਾ ਦੇ ਵਿੱਚ ਕਹਿ ਰਹੇ ਨੇ, ਮੈਂ ਕੋਰੇ ਕਾਗਜ਼ ਵਰਗੀ ਸੀ। ਦੇਖੀਏ ਇਹ ਕੋਰਾ ਕਾਗਜ਼ ਕਿਹੋ ਜਿਹਾ ਹੈ ਅਤੇ ਕੋਰੇ ਕਾਗਜ਼ ਦੇ ਉੱਤੇ ਕੌਣ ਕੋਈ ਰੰਗ ਬਖੇਰ ਰਿਹਾ ਹੈ ਅਤੇ ਕਿਵੇਂ ਇਸ ਰੰਗਾਂ ਦੇ ਖੇਡ ਨੂੰ ਸਾਡੀ ਸ਼ਾਇਰਾ ਜਿਹੜੀ ਆ ਪੇਸ਼ ਕਰਦੀ ਆ। ਬਲਜੀਤ ਘੋਲੀਆ ਜੀ, ਤੁਹਾਡਾ ਸਵਾਗਤ ਹੈ।
5: ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ ਅਤੇ ਉਹ ਰੰਗਾਂ ਨਾਲ ਭਰਦਾ ਗਿਆ, ਅਤੇ ਉਹ ਰੰਗਾਂ ਨਾਲ ਭਰਦਾ ਗਿਆ। ਅਚਾਨਕ ਐਸਾ ਤੂਫਾਨ ਆਇਆ, ਅਚਾਨਕ ਐਸਾ ਤੂਫਾਨ ਆਇਆ ਅਤੇ ਮੈਨੂੰ ਬੇਰੰਗੀ ਉਹ ਕਰ ਗਿਆ, ਅਤੇ ਮੈਨੂੰ ਬੇਰੰਗੀ ਉਹ ਕਰ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ। ਉਹ ਸਾਹਮਣਾ ਸਕਿਆ ਜਜ਼ਬਾਤਾਂ ਨੂੰ, ਉਹ ਸਾਂਭ ਨਾ ਸਕਿਆ ਜੇ ਜਬਾਤਾਂ ਨੂੰ, ਵੀ ਉਹ 'ਤੇ ਪਿਆਰ ਹਾਵੀ ਹੋ ਗਿਆ, ਉਹ 'ਤੇ ਪਿਆਰ ਹਾਵੀ ਹੋ ਗਿਆ। ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ। ਬੇਸੁਮਾਰ ਸੁਪਨੇ ਮੇਰੇ ਅੱਖਾਂ ਦੇ,
1: ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਸੂਹਾ ਇਲਾਕੇ ਦੇ ਪਿੰਡ ਬੋਦਲਾ ਤੋਂ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹੈ ਜੀ। ਸਾਡੀਆਂ ਕਾਮੇ ਫਲਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਬਹੁਤ ਵਧੀਆ ਕਵਿਤਾ ਲਿਖਦੇ ਨੇ ਗੁਰਪ੍ਰੀਤ ਸਫਰੀ ਜੀ। ਉਹ ਹਿੰਦੀ ਦੇ ਵਿੱਚ ਵੀ ਲਿਖਦੇ ਨੇ, ਪੰਜਾਬੀ ਵਿੱਚ ਵੀ ਲਿਖਦੇ ਨੇ। ਇਸ ਵਾਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਕਵਿਤਾ ਜਿਹੜੀ ਆ ਪੇਸ਼ ਕਰਨ ਲਈ, ਜਿਹੜੀ ਕਿ ਦੁਨੀਆ ਇੱਕ ਮੇਲਾ ਆ, ਮੇਲੇ ਦੇ ਸੰਬੰਧ ਵਿੱਚ ਉਹਨਾਂ ਦੀ ਕਵਿਤਾ ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਅਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
6: ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ, ਲੱਖਾਂ ਮੁਸੀਬਤਾਂ ਦਾ ਸੰਤਾਪ ਇਸਨੇ ਮੋਢਿਆਂ ਉੱਪਰ ਉਠਾਇਆ ਹੈ, ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ, ਹਰ ਪਾਸੇ ਧਰਮ ਨੇ ਪੈਰ ਬਸਤੀਆਂ ਦੇ ਵਿੱਚ ਪਸਾਰੇ ਹਨ, ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਭਾਵੇਂ ਇਹਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਫਿਰ ਵੀ ਆਪਣੇ ਵਜੂਦ ਅੱਗੇ ਕੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਸੋ ਆਖਰੀ ਬੰਦ ਹੈ, ਇਹ ਕੋਈ ਜ਼ਹਿਰ ਨਹੀਂ ਹੈ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਇਹ ਕੋਈ ਜ਼ਹਿਰ ਨਹੀਂ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਬਣ ਜ਼ਹਿਰ ਆਦਮੀ ਦੀਆਂ ਨਸਾਂ 'ਚ ਹੁਣ ਤਾਂ ਰਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦਿੱਖਤੇ ਵਾਂਗਰ ਜੱਚ ਰਿਹਾ ਹੈ ਆਦਮੀ। ਸੋ ਦੋਸਤੋ ਧੰਨਵਾਦ।
1: ਸਾਡੀ ਹਫ਼ਤਾਵਾਰੀ ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਹਾਜ਼ਰ ਹੋ ਰਹੇ ਨੇ ਅਮਰਜੀਤ ਕੌਰ ਅਮਰਜੀਤ, ਜਿਹੜੇ ਕਿ ਪੰਜਾਬ ਦੇ ਇਲਾਕਾ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਭਾਮ ਨਾਲ ਸੰਬੰਧ ਰੱਖਦੇ ਨੇ। ਭਾਮ ਪਿੰਡ ਜਿਹੜਾ ਆ ਹੁਸ਼ਿਆਰਪੁਰ ਦਾ ਬਹੁਤ ਵੱਡਾ ਪਿੰਡ ਹੈ, ਅਤੇ ਇਸੇ ਤਰ੍ਹਾਂ ਅਮਰਜੀਤ ਕੌਰ ਅਮਰ ਦਾ ਪੰਜਾਬੀ ਗਜ਼ਲ ਦੇ ਨਾਂ ਵਿੱਚ ਵੀ ਇੱਕ ਵੱਡਾ ਨਾਂ ਹੈ। ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਜਿਹੜੇ ਖੋਜ ਕਾਰਜੇ ਕੀਤੇ ਨੇ, ਅਤੇ ਜਿੱਥੇ ਉਹ ਗਜ਼ਲ ਲਿਖਦੇ ਨੇ ਉੱਥੇ ਉਹ ਗੀਤ ਵੀ ਲਿਖਦੇ ਨੇ। ਅੱਜ ਦੀ ਕਾ ਮਹਿਫਲ ਦੇ ਵਿੱਚ ਉਹ ਸਾਡੇ ਸਰੋਤਿਆਂ ਲਈ ਆਪਣੀ ਇੱਕ ਪਿਆਰੀ ਗਜ਼ਲ ਲੈ ਕੇ ਹਾਜ਼ਰ ਨੇ। ਅਮਰਜੀਤ ਕੌਰ ਅਮਰਜੀਤ, ਤੁਹਾਡਾ ਸਵਾਗਤ ਹੈ।
7: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪ ਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ ਜਲਾ ਨਾ ਦੇਣ ਇਹ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ ਖੁਦਾ ਤੂੰ ਹੀ ਸਲਾਮਤ ਸਭ ਨਗਰ ਕਰ ਬਸਤੀਆਂ ਰੱਖੀ ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ ਕਿ ਹੋਵੇ ਨੇੜ ਤਾਂ ਬੇਸ਼ੱਕ ਜ਼ਰਾ ਕੁ ਦੂਰੀਆਂ ਰੱਖੀ ਨਾ ਲਾਮੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ ਨਾ ਲਾਮੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀ ਔਰ ਸ਼ੇਅਰ ਦੇਖਣਾ ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ ਗਮਾਂ ਦੇ ਭਾਅ ਵਧਾ ਦੇ ਤੂੰ ਅਤੇ ਖੁਸ਼ੀਆਂ ਸਸਤੀਆਂ ਰੱਖੀ ਔਰ ਗਜ਼ਲ ਦਾ ਮਗਤਾ ਹੈ ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ
1: ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਅੱਜ ਕੱਲ੍ਹ ਕਿਸਾਨ ਕੋਲ ਚੱਲ ਰਿਹਾ ਕਿਸਾਨ ਕੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ
8: ਹਾਂਜੀ ਮੈਂ ਇੱਕ ਗੀਤ ਲੈ ਕੇ ਹਾਜ਼ਰ ਹਾਂ ਜੀ ਅੰਨਦਾਤਾ

ਧੁੱਪਾਂ ਤੇ ਠੰਡਾਂ ਨੂੰ ਆਪਣੇ ਪਿੰਡੇ ਉੱਤੇ ਜਰਦੇ, ਹੀ ਰਜਾਉਂਦੇ ਹੋਰਾਂ ਨੂੰ ਪਰ ਆਪਣੇ ਭੁੱਖੇ ਮਰਦੇ। ਮਿੱਟੀ ਨਾਲ ਮਿੱਟੀ ਹੋ ਵਿੱਚੋਂ ਸੋਨੇ ਨੂੰ ਕੱਢ ਲੈਣਾ, ਨਾ ਮਾਰੂ ਕਿਸਾਨਾਂ ਨੂੰ ਇਹਦਾ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਹਾੜੀ ਤੇ ਸਾਉਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ, ਕੰਮ ਫੇਲ ਹੋ ਗਏ ਸਾਰੇ, ਇਹ ਹੈ ਨਾਲ ਖੇਤੀ ਦੇ ਜੁੜਿਆ। ਸੱਪਾਂ ਦੀਆਂ ਸਿਰੀਆਂ ਤੇ ਪੈਂਦਾ ਰਾਤ ਦਿਨੇ ਹੈ ਰਹਿਣਾ, ਨਾ ਮਾਰੂ ਕਿਸਾਨਾਂ ਨੂੰ।

0: ਜੋ ਕਹਿੰਦੇ ਅੰਨਦਾਤਾ ਉਹ ਤਾਂ ਮੁੱਲ ਪੂਰਾ ਨਹੀਂ ਪਾਉਂਦੇ, ਜੈ ਕਿਸਾਨੀ ਦਾ ਨਾਰਾ ਫਿਰ ਦੱਸੋ ਕਾਸ ਤੋਂ ਲਾਉਂਦੇ, ਜੇ ਨਾ ਬੈਠੇ ਸੜਕਾਂ ਤੇ, ਜੇ ਨਾ ਬੈਠੇ ਸੜਕਾਂ ਤੇ ਦੱਸੋ ਕੀ ਹੋਰ ਵਜਾਵੇ ਸ਼ੈਣਾ, ਨਾ ਮਾਰੋ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ, ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ, ਬੁਰੀ ਜੂਨ ਵਿਚਾਰੇ ਦੀ ਜੇ ਜਾਵੇ ਕਿੱਧਰ ਨੂੰ ਜਾਵੇ, ਹੁਣ ਕਰਜ਼ਾ ਨਹੀਂ ਮੁੜਦਾ ਦੱਸੋ ਜ਼ਹਿਰ ਕਿਉਂ ਨਾ ਖਾਵੇ, ਤੁਸੀਂ ਰੱਖ ਲਓ ਇਹਨਾਂ ਨੂੰ, ਤੁਸੀਂ ਰੱਖ ਲਓ ਇਹਨਾਂ ਨੂੰ ਪੱਤੋ ਵਾਲੇ ਦਾ ਸੱਚ ਕਹਿਣਾ, ਨਾ ਮਾਰੋ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ, ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ ਕਮਲਾ ਸ਼ਰਮਾ ਜੀ, ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸ ਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ। ਲਓ ਉਹਨਾਂ ਦੀ ਰਚਨਾ ਹਾਜ਼ਰ ਹੈ, ਕਮਲਾ ਸ਼ਰਮਾ ਜੀ।
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ। ਐ ਖੁਦਾ ਤੂੰ ਸੁਣ ਫਰਿਆਦ ਮੇਰੀ, ਤੈਨੂੰ ਵਾਸਤਾ ਈ ਰਹਿੰਦੀ ਉਮਰ ਤਾਂ ਮੇਰੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਠੱਲ ਪਾ ਨਾ ਸਕੀ ਦਰਿੰਦਿਆਂ ਤੇ, ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਿੱਤ ਖਬਰਾਂ ਮੈਂ ਵਾਧੇ ਕਹਿਰ ਦੀਆਂ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਮਿਲਦਾ ਦਿਸਦਾ ਨਹੀਂ ਇਨਸਾਫ ਕੋਈ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਣ ਵਾਲਾ। ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਚਿੱਤ ਜਿਸ ਦਾ ਉੱਡਣ ਲਈ ਲੋਚਦਾ ਏ, ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਤੈਨੂੰ ਪਤਾ ਹੈ ਇਹ ਮੈਂ ਕੀ ਆਖਾਂ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਜੋ ਸੋਚਦੇ ਨੇ ਕੁਝੀਆਂ ਹਰਕਤਾਂ ਲਈ, ਅਤੇ ਜੋ ਕਰਦੇ ਨੇ ਜ਼ੁਲਮ ਨਿਮਾਨੀਆਂ ਤੇ, ਨਹੀਂ ਤਾਂ ਨਹੀਂ ਤਾਂ ਤੋੜਦੇ ਹੱਥ ਕੱਢਦੇ ਨੈਣ, ਤੋੜਦੇ ਹੱਥ ਕੱਢਦੇ ਨੈਣ, ਜੋ ਵੱਧਦੇ ਨੇ ਮਾਸੂਮ ਬੱਚੀਆਂ ਤੇ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਜੋ ਬਸ ਚਿੰਤਾ ਦੇ ਘੁਨ ਵਿੱਚ ਹੀ ਮਿਟਦੀ ਜਾਵੇਗੀ, ਜੋ ਬਸ ਚਿੰਤਾ ਦੇ ਘੁਨ ਵਿੱਚ ਹੀ ਮਿਟਦੀ ਜਾਵੇਗੀ। ਸ਼ੁਕਰੀਆ ਜੀ।
1: ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਨਵਾਂ ਸ਼ਹਿਰ ਤੋਂ ਨਵਾਂ ਉਮਰ ਦਾ ਸ਼ਾਇਰ ਪਰਮਵੀਰ ਰਹੀ, ਜਿਹੜਾ ਕਿ ਲਿਖਦਾ ਹੈ, ਮੈਨੂੰ ਮੇਰੇ ਹੋਕਿਆਂ ਨਾਲ ਇਕੱਲਾ ਰਹਿਣ ਦਿਓ। ਲਓ ਪਰਮਵੀਰ ਰਹੀ ਨੂੰ ਜੀ ਆਇਆ।
3: ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪਰਮਵੀਰ ਰਹੀ, ਬਸਨੀਕ, ਨਵਾਂ ਸ਼ਹਿਰ। ਅੱਜ ਮੈਂ ਦੁਆਬਾ ਰੇਡੀਓ ਦੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਭਨਾਂ ਨਾਲ ਸਾਂਝਾ ਕਰਨ ਜਾ ਰਿਹਾ, ਅਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨਾਲ ਦਿਲੋਂ ਧੰਨਵਾਦੀ ਹਾਂ, ਅਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਜੀ ਦਾ ਵੀ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ। ਅਤੇ ਜੀ ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾਹ ਬਾਕੀ ਮੇਰੇ ਨਾਮ ਤੇਰਾ ਲੈਣਗੇ, ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ, ਮੋੜ ਕੀ ਹੈ ਜਿਹੜਾ ਉਹ ਛੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ, ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ, ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ, ਜਾਂਦੇ ਜਾਂਦੇ ਹੱਥੇ ਉਹਦਾ ਪੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ, ਯਾਰ ਦੇ ਸਜਾਏ ਲਾਰੇ ਆਉਂਦੇ ਸਿਵੇ 'ਤੇ, ਲਿਟ ਜਾਂਗੇ ਯਾਰਾ ਹੁਣ ਹੰਝੂ ਗਿਰੇ 'ਚ, ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ, ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ, ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ, ਦੁੱਖ ਜੋ ਪਰਮ ਦਾਇਆ ਵੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ। ਸੂਰਜ ਜੀ, ਜਿਹੜੇ ਕਿ ਅਕਸਰ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ, ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ। ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸੂਰਜ ਸਿੰਘ, ਸੂਰਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਕਵਿਤਾ ਦਾ ਸਿਰਲੇਖ ਹੈ ਮੇਰੇ ਬਚਪਨ। ਪੇਸ਼ ਹੈ ਕਵਿਤਾ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ, ਚੰਚਲ ਮਨ ਤੇ ਸ਼ੁੱਧ ਹਿਰਦੇ ਵਿੱਚ ਖਿੜ ਖਿੜ ਪੈਂਦੀਆਂ ਰੱਬੀ ਫੁਹਾਰਾਂ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ।

हर कोई जांदा वारी वारी, हर कोई जांदा वारी वारी।

ਮਾਇਆ ਪਿੱਛੇ ਨਾ ਭੱਜਿਆ ਜਾਵੇਂ, ਬੰਧਨਾਂ ਵਿੱਚ ਨਾ ਭੱਜਿਆ ਜਾਵੇਂ, ਨਾ ਤੇਰਾ ਨਾ ਮੇਰਾ ਲੋੜੇ, ਨਾ ਫੈਸ਼ਨ ਅੰਦਰ ਕੱਜਿਆ ਜਾਵੇਂ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ, ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ, ਠੱਗੀ ਫਰੇਬੀ ਕਰਨ ਦੇ ਵੱਲ ਵੀ ਕੌਸਾਂ ਦੂਰ ਨਿਰੱਬੀ ਪਾਣੇ, ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ, ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦਾ ਹੱਸਦਾ ਮੁਖੜਾ

ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ, ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ।

ਦੀ ਜਾਣੇ ਨਾ ਤੂੰ ਪਾਸ਼ਾ ਕੋਈ, ਹੱਸਦੇ ਨਿੱਕੇ ਬੁੱਲਾਂ ਕੋਲੋਂ ਦੂਰ ਸਦਾ ਹੀ ਨਿਰਾਸ਼ਾ ਹੋਈ।

ਅਤੇ ਆਖਰੀ ਬੰਦ, ਸ਼ੁੱਧ ਤੇ ਕੋਮਲ ਮਨ ਜੋ ਤੇਰਾ, ਬਣ ਜਾਏ ਜੀਵਨ ਜੇ ਇਹ ਮੇਰਾ।

0: मेरे बचपन मोड़ मुहारा, सिर नेवा मैं अर्ज गुजारा। मेरे बचपन मोड़ मुहारा, मेरे बचपन मोड़ मुहारा। धन्यवाद।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹਰਦੀਪ ਦੀਪ ਜੀ, ਆਪਣੀ ਇੱਕ ਬਹੁਤ ਪਿਆਰੀ ਗਜ਼ਲ ਲੈ ਕੇ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਨੇ। ਉਹਨਾਂ ਦਾ ਨਿੱਘਾ ਸਵਾਗਤ ਹੈ। ਹਰਦੀਪ ਦੀਪ ਜੀ, ਜੀ ਆਇਆਂ ਨੂੰ।
2: ਦੋਸਤੋ, ਅੱਜ ਦੇ ਦੁਆਬੇ ਦੇ ਕਵੀ ਦਰਬਾਰ 'ਚ ਮੈਂ ਆਪਣੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ

0: ਜਵਾਨ ਗਾਲਤੇ ਹੁਣ ਨਸ਼ਿਆਂ ਦੇ ਵਾਂਗੂੰ ਕਿਸਾਨ ਉਬਾਲਤੇ ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ। ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ। ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ। ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ। ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੀ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ। ਅੰਨ ਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ। ਅੰਨ ਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ। ਜਵਾਨੀ ਸਾਡੀ ਇੱਕੀ ਪਈ ਹੈ ਕਿਵੇਂ ਮੁਲਕ ਬਚਾਵੇਂਗੀ। ਸੜਕਾਂ 'ਤੇ ਧਰਨੇ ਰੇਲ ਦੀਆਂ ਲਾਈਨਾਂ 'ਤੇ ਬੈਠੇ ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ। ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ। ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ। ਜੇ ਅੱਕ ਪੰਜਾਬ ਨੂੰ ਝੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ। ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ। ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇਣਾ ਮੋੜ ਨਹੀਂ। ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ। ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ। ਦੀਪ ਆਖਦਾ ਹੈ ਮਾਰ ਮਾਰ ਟਾਰਾਂ ਨੀ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਕਾਮੇ ਫਲ ਦੇ ਅੰਤ ਦੇ ਵਿੱਚ ਹੁਣ ਅਸੀਂ ਸਦਾ ਦੇ ਰਹੇ ਹਾਂ ਜੋਗਿੰਦਰਪਾਲ ਮੱਲ ਜੀ ਨੂੰ। ਜਰਮਨ ਤੋਂ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ ਤਾਰਾ ਜੀ। ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।
2: ਅਸੀਂ ਉਸ ਦਿਲਦਾਰ ਤੋਂ ਕੀ ਲੈਣਾ ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ। ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ ਉਹ ਜਿੱਥੇ ਲੁੱਟ ਤੇ

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਅਤੇ ਹੁਣ ਹਰਵੰਤ ਸਿੰਘ ਨੂੰ ਦਿਓ ਆ ਗਿਆ ਅਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ద్వాపా రేడియో.
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਬਣਦਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਦੁਨੀਆਂ ਦੇ ਵਿੱਚ, ਤੇ ਫਰਾਈਡੇ, ਸੈਟਰਡੇ ਤੇ ਸੰਡੇ ਮਹਿਫਲ ਮਿੱਤਰਾਂ ਦੀ ਸਮਝ ਜੀ ਸ਼ੰਮ ਜੀ ਲੈ ਕੇ ਹਾਜ਼ਰ ਹੁੰਦੇ ਆ। ਸੱਤੇ ਦਿਨ ਪ੍ਰੋਗਰਾਮ ਲਾਈਵ ਚੱਲਦੇ ਆ। ਤੇ ਅੱਜ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਜਿਹੜਾ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ, ਤੇ ਲਾਈਨਾਂ ਦੋਸਤੋ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ, ਤੇ ਗੱਲਬਾਤ ਦੇ ਲਈ ਤੁਸੀਂ ਵੀ ਜਿਹੜਾ ਹਾਮੀ ਭਰ ਸਕਦੇ ਹੋ, ਸਾਂਝ ਪਾ ਸਕਦੇ ਹੋ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਲਾਈਵ ਪ੍ਰੋਗਰਾਮ ਦੇ ਦੌਰਾਨ ਬਣਿਆ ਰਹੇਗਾ। ਤੇ ਸਭ ਤੋਂ ਪਹਿਲਾਂ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੀ ਬਾਤ ਪਾਵਾਂਗੇ, ਨਾਲ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ, ਤੇ ਉਸ ਤੋਂ ਬਾਅਦ ਪਿਛਲੇ ਦਿਨਾਂ ਤੋਂ ਸ਼ੁਰੂਆਤ ਕੀਤੀ ਹੋਈ ਕਿਤਾਬ ਪੰਜਾਬ ਉਹਦਾ ਜ਼ਿਕਰ ਕਰਾਂਗੇ। ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦੀ ਬਾਤ ਪਾ ਰਹੇ ਹਾਂ, ਤੇ ਉਹਦੇ ਅਗਲੇ ਚੈਪਟਰ ਨੂੰ ਆਪਾਂ ਸਾਂਝਾ ਕਰਨ ਦੀ ਕੋਸ਼ਿਸ਼ ਅੱਜ ਰਹੇਗੀ। ਲੜੀਵਾਰ ਭਾਗ 9 ਤੁਹਾਡੇ ਲਈ ਅੱਜ ਪੇਸ਼ ਕਰਾਂਗੇ ਉਹਦੇ ਵਿੱਚੋਂ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:04 ਦਾ ਸਮਾਂ ਹੋ ਚੁੱਕਿਆ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:04 ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਆਪਣੇ ਸਵੇਰ ਦੇ 9:04 ਦਾ ਸਮਾਂ ਹੈ। ਯੂਕੇ ਦੇ ਵਿੱਚ ਸ਼ਾਮ ਦੇ 5:04, ਯੂਰਪੀਅਨ ਕੰਟਰੀਆਂ ਦੇ ਮੁਤਾਬਕ 6:04 ਨੇ ਸ਼ਾਮ ਦੇ, ਤੇ ਭਾਰਤ ਦੇ ਵਿੱਚ ਰਾਤ ਦੇ 9:00 ਤੇ ਇਸ ਵਕਤ 35 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਤੇ ਲਓ ਦੋਸਤੋ, ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਤੇ ਅੱਜ ਦਿਹਾੜਾ ਜਿਹੜਾ ਆਪਣਾ 17 ਜੁਲਾਈ 2026 ਦਾ ਦਿਹਾੜਾ, ਫਰਾਈਡੇ ਵਾਲਾ ਦਿਨ ਹੈ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ, ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਇਸੇ ਤਰ੍ਹਾਂ ਪਰਮਿੰਦਰ ਬਰਨ ਜੀ ਫਗਵਾੜੇ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜੀ ਹੈ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ, ਤੇ ਸਭ ਦੋਸਤਾਂ ਨੂੰ ਸੁਣਨ ਵਾਲਿਆਂ ਨੂੰ। ਲਾਈਕ ਨੰਬਰ 1 ਉਹਨਾਂ ਨੇ ਨਾਲ ਲਿਖ ਕੇ ਭੇਜਿਆ ਜੀ। ਤੇ ਲੋ ਦੋਸਤੋ, ਫਿਰ ਬਾਤ ਪਾਉਂਦੇ ਹਾਂ ਅੱਜ ਦੇ ਵਿਚਾਰ ਦੀ। ਅੱਜ ਦਾ ਵਿਚਾਰ ਬੜਾ ਇੰਟਰਸਟਿੰਗ ਹੈ, ਬਹੁਤ ਸਾਰੀਆਂ ਸ਼ਖਸੀਅਤਾਂ ਦਾ ਇਹਨਾਂ ਦੇ ਵਿੱਚ ਜ਼ਿਕਰ ਹੈ। 17 ਜੁਲਾਈ ਦਾ ਅੱਜ ਦਾ ਵਿਚਾਰ ਕਹਿੰਦਾ ਕਿ ਜਿੰਨਾ ਚਿਰ ਤੁਸੀਂ ਸੋਚਦੇ ਰਹੋਗੇ ਕਿ ਲੋਕ ਕੀ ਕਹਿਣਗੇ, ਰੁਕੇ ਰਹੋਗੇ, ਆਪਣਾ ਨਿਸ਼ਾਨਾ ਮਿੱਥੋ ਤੇ ਅੱਗੇ ਵਧੋ। 17 ਜੁਲਾਈ 1850 ਦਾ ਦਿਨ ਜਦੋਂ ਯਾਦ ਕਰਦੇ ਹਾਂ, ਵਿਗਿਆਨੀ ਹਾਰਵਰਡ ਵੇਦਸ਼ਾਲਾ ਨੇ ਤਾਰਾ ਵੇਗਾ ਦਾ ਜਿਹੜਾ ਪਹਿਲਾ ਫੋਟੋਗ੍ਰਾਫ ਜਿਹੜਾ ਲਿਆ ਸੀ। ਤੇ ਕੱਲ ਪੰਜਾਬ ਦੇ ਵਿੱਚ ਚਰਚਾਵਾਂ ਦਾ ਸ਼ਾਮ ਨੂੰ ਵਿਸ਼ਾ ਬਣਿਆ ਰਿਹਾ, ਕਾਫੀ ਵੀਡੀਓ ਵਾਇਰਲ ਹੋਈਆਂ, ਉਲਕਾ ਪਿੰਡ ਜੋ ਡਿੱਗਿਆ, ਤੇ ਉਹਦੇ ਬਾਰੇ ਅੱਗੇ ਜਾ ਕੇ ਵਿਸਤਾਰ ਦੇ ਵਿੱਚ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਰਹੇਗੀ। 1858 ਦੇ ਵਿੱਚ ਗਦਰ ਲਹਿਰ ਦੇ ਬਰਕਤ ਉੱਲਾ ਖਾਨ ਦਾ ਜਿਹੜਾ ਜਨਮ ਹੋਇਆ, ਤੇ 1927 ਦੇ ਵਿੱਚ ਪ੍ਰਜਾ ਮੰਡਲ ਲਹਿਰ ਦੇ ਦੌਰਾਨ ਪਿੰਡ ਕੋਠਾਲਾ ਦੇ ਵਿੱਚ ਨਵਾਬ ਮਲੇਰਕੋਟਲਾ ਦੀਆਂ ਫੌਜਾਂ ਦਾ ਮੁਕਾਬਲਾ ਕਰਦੇ 12 ਕਿਸਾਨ ਸ਼ਹੀਦ ਹੋਏ ਸੀ। ਤੇ 1928 ਦੇ ਵਿੱਚ ਪੰਜਾਬ ਸਟੇਟ ਪ੍ਰਜਾ ਮੰਡਲ ਦੀ ਸਥਾਪਨਾ ਕਰ ਦਿੱਤੀ ਗਈ। 1945 ਦੇ ਵਿੱਚ ਜਰਮਨੀ ਦੋ ਭਾਗਾਂ ਦੇ ਵਿੱਚ ਵੰਡਣ ਦੇ ਲਈ ਕਾਨਫਰੰਸ ਦੇ ਵਿੱਚ ਫੈਸਲਾ ਲਿਆ ਗਿਆ। ਤੇ 1947 ਚ ਮੁੰਬਈ ਤੂਫਾਨ ਦੇ ਨਾਲ ਸਮੁੰਦਰੀ ਜਹਾਜ਼ ਦੇ ਵਿੱਚ ਤੂਫਾਨ ਦੇ ਨਾਲ 625 ਮੌਤਾਂ ਹੋਈਆਂ। 1948 ਦੇ ਵਿੱਚ ਭਾਰਤੀ ਔਰਤਾਂ ਨੂੰ IAS ਤੇ IPS ਦੇ ਅਹੁਦੇ ਦੇ ਲਈ ਯੋਗ ਕਰਾਰ ਦਿੱਤਾ ਗਿਆ। 1996 ਦੇ ਵਿੱਚ ਮਦਰਾਸ ਦਾ ਨਾਂ ਜਿਹੜਾ ਸੀ ਚੇਨਈ ਕੀਤਾ ਗਿਆ, ਤੇ 2014 ਮਲੇਸ਼ੀਆ ਦਾ ਜਹਾਜ਼ ਯੂਕਰੇਨ ਬਾਰਡਰ ਦੇ ਉੱਤੇ ਤਬਾਹ ਕੀਤਾ ਤੇ 298 ਮੌਤਾਂ ਹੋਈਆਂ। 2015 ਦੇ ਵਿੱਚ ਇਰਾਕ ਦੇ ਵਿੱਚ ਬੰਬ ਧਮਾਕੇ ਨਾਲ 120 ਲੋਕ ਜਿਹੜੇ ਸਨ ਹਲਾਕ ਹੋਏ। ਅੱਜ ਦੇ ਖਾਸ ਦਿਹਾੜੇ ਦੇ ਉੱਤੇ ਗੱਲ ਕਰੀਏ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਜ਼ਿੰਦਗੀ ਕੁਰਬਾਨ ਕਰਕੇ ਆਪਣੇ ਮੁਲਕਾਂ ਨੂੰ ਉਪਲਬਧੀਆਂ ਦੇ ਉੱਤੇ ਪਹੁੰਚਾਇਆ, ਆਪਣੇ ਲੋਕਾਂ ਦਾ ਨਾਮ ਰੋਸ਼ਨ ਕੀਤਾ, ਆਪਣੇ ਖਿੱਤੇ ਨੂੰ ਚਮਕਾਇਆ, ਜਿਵੇਂ ਕਿ ਜੌਨ ਕੈਨੇਡੀ ਤੋਂ ਲੈ ਕੇ ਮਹਾਤਮਾ ਗਾਂਧੀ ਤੱਕ ਇਹ ਹਨ ਜੋ ਦੁਨੀਆਂ ਦੇ ਵੱਡੇ ਨੇਤਾ ਨੇ, ਉਹਨਾਂ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਦੀ ਸ਼ਰੇਆਮ ਹੱਤਿਆ ਹੋਈ। ਜਿਵੇਂ ਕਿ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਆਪਣੇ ਉਹਨਾਂ ਦੇ ਵਿੱਚ ਸ਼ਖਸੀਅਤਾਂ ਦੇ ਵਿੱਚ ਜਿਨ੍ਹਾਂ ਨੇ ਆਪਣੇ ਮੁਲਕਾਂ ਦੇ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਛੱਡਿਆ, ਉਹਦੇ ਵਿੱਚ ਜ਼ਿਕਰ ਆਉਂਦਾ ਹੈ ਜੌਨ ਕੈਨੇਡੀ ਦਾ। ਜੌਨ ਕੈਨੇਡੀ ਅਮਰੀਕਾ ਦੇ 35ਵੇਂ ਤੇ ਦੂਜੇ ਸਭ ਤੋਂ ਯੁਵਾ ਰਾਸ਼ਟਰਪਤੀ ਸਨ, ਜਿਨ੍ਹਾਂ ਨੇ 1961 ਦੇ ਵਿੱਚ 43 ਸਾਲ ਦੀ ਉਮਰ ਦੇ ਵਿੱਚ ਸੱਤਾ ਸੰਭਾਲ ਲਈ ਸੀ ਤੇ 22 ਨਵੰਬਰ ਨੂੰ ਜਿਹੜਾ ਸੀਗਾ 1963 ਨੂੰ ਕੈਨੇਡੀ ਦੇ ਅਹੁਦਾ ਸੰਭਾਲਣ ਤੋਂ 2 ਸਾਲ ਬਾਅਦ ਉਹਨਾਂ ਦੀ ਉੱਤਰੀ ਟੈਕਸਾਸ ਦੇ ਡਲਾਸ ਸ਼ਹਿਰ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ। ਉਸ ਸਮੇਂ ਉਹ ਪਤਨੀ ਜੈਕਲੀਨ ਕੈਨੇਡੀ, ਟੈਕਸਾਸ ਦੇ ਗਵਰਨਰ ਜੌਹਨ ਬੀ ਕੌਨਲੀ ਤੇ ਉਹਨਾਂ ਦੀ ਪਤਨੀ ਨੇਲੀ ਕੌਨਲੀ ਦੇ ਨਾਲ ਜਿਹੜਾ ਭਾਰੀ ਸੁਰੱਖਿਆ ਹੇਠ ਇੱਕ ਖੁੱਲੀ ਕਾਰ ਦੇ ਵਿੱਚ ਸੈਰ ਕਰ ਰਹੇ ਸਨ ਤੇ ਲੋਕਾਂ ਦਾ ਸਵਾਗਤ ਕਰ ਰਹੇ ਸੀ। ਦੁਪਹਿਰ ਕਰੀਬ 12:30 ਵਜੇ ਉਹਨਾਂ ਦਾ ਕਾਫਲਾ ਇੱਕ ਪਲਾਜ਼ਾ ਨੇੜੇ ਪਹੁੰਚਦਾ ਤਾਂ ਉਹਨਾਂ ਉੱਪਰ 3 ਰਾਊਂਡ ਫਾਇਰਿੰਗ ਹੋਏ ਤੇ ਹਮਲੇ ਦੇ ਵਿੱਚ ਰਾਸ਼ਟਰਪਤੀ ਦੇ ਸਿਰ ਦੇ ਉੱਤੇ ਗਰਦਨ ਦੇ ਵਿੱਚ 2 ਗੋਲੀਆਂ ਲੱਗਦੀਆਂ ਨੇ ਤੇ ਹਮਲੇ ਦੇ ਵਿੱਚ ਗਵਰਨਰ ਕੌਨਲੀ ਵੀ ਜਿਹੜਾ ਜ਼ਖਮੀ ਹੋਏ ਤੇ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਜੌਨ ਐਫ ਕੈਨੇਡੀ ਦਾ ਦੇਹਾਂਤ ਜਿਹੜਾ ਹੋ ਗਿਆ। ਬਹੁਤ ਕੁਝ ਲੋਕਾਂ ਦੇ ਲਈ ਉਹਨਾਂ ਨੇ ਕੀਤਾ ਤੇ ਜਿਹੜਾ ਲੋਕਾਂ ਤੇ ਵੱਡੀਆਂ ਤਾਕਤਾਂ ਦੇ ਵਿੱਚ ਖੜਦਾ ਹੈ ਤਾਂ ਫਿਰ ਉਹਨੂੰ ਕਿਤੇ ਨਾ ਕਿਤੇ ਇਸੇ ਤਰ੍ਹਾਂ ਪਰੇ ਕਰ ਦਿੱਤਾ ਜਾਂਦਾ ਹੈ। ਦੂਸਰਾ ਨਾਮ ਆਉਂਦਾ ਹੈ ਅਬਰਾਹਮ ਲਿੰਕਨ ਉਹਨਾਂ ਦਾ। ਉਹਨਾਂ ਨੇ 1861 ਤੋਂ 1865 ਦੇ ਵਿੱਚ ਆਪਣੀ ਮੌਤ ਤੱਕ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਦੇ ਵਜੋਂ ਸੇਵਾ ਕੀਤੀ। ਅਮਰੀਕਾ ਨੂੰ ਸਭ ਤੋਂ ਵੱਡੇ ਸੰਕਟ ਗ੍ਰਹਿ ਯੁੱਧ ਚੋਂ ਬਾਹਰ ਕੱਢਿਆ, ਸਿਵਲ ਵਾਰ ਚੋਂ ਤੇ ਗੁਲਾਮੀ ਦਾ ਅੰਤ ਕੀਤਾ। ਕਤਲ ਤੋਂ 4 ਦਿਨ ਪਹਿਲਾਂ 11 ਅਪ੍ਰੈਲ 1865 ਨੂੰ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਕਿਹਾ ਸੀ ਕਿ ਉਹ ਸਮਾਂ ਆ ਗਿਆ ਜਦੋਂ ਅਫਰੀਕਨ ਅਮਰੀਕਨ ਨੂੰ ਜਿਹੜਾ ਵੀ ਵੋਟ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ। ਇਸਦਾ ਮਤਲਬ ਸੀ ਕਿ ਉਹ ਨੀਗਰੋ ਲੋਕਾਂ ਨੂੰ, ਵੈਸੇ ਸ਼ਬਦ ਵਰਤਿਆ ਨਹੀਂ ਜਾਂਦਾ ਨਾ ਵਰਤਣਾ ਚਾਹੀਦਾ, ਕਿਸੇ ਦੀ ਜਾਤ ਪਾਤ ਜਾਂ ਰੰਗ ਭੇਦ ਦੇ ਲਈ, ਇਹਨਾਂ ਮੁਲਕਾਂ ਚ ਇਸ ਚੀਜ਼ ਦੀ ਪਾਬੰਦੀ ਹੈ, ਤੇ ਉਹਨਾਂ ਲੋਕਾਂ ਨੂੰ ਬਰਾਬਰੀ ਦਾ ਦਰਜਾ ਦੇਣਾ ਚਾਹੁੰਦੇ ਸੀ ਜਿਨ੍ਹਾਂ ਨੂੰ ਗੁਲਾਮ ਬਣਾਇਆ ਹੋਇਆ ਸੀ, ਜੋ ਕਿ ਕੁਝ ਲੋਕਾਂ ਨੂੰ ਮਨਜ਼ੂਰ ਨਹੀਂ ਸੀ। ਉਹਨਾਂ ਦੀ ਹੱਤਿਆ ਹੁੰਦੀ ਹੈ ਤੇ ਉਸ ਸਮੇਂ ਥੀਏਟਰ ਦੇ ਵਿੱਚ ਇੱਕ ਕਲਾਕਾਰ ਜੌਨ ਵਾਈਕਸ ਬੂਥ ਨੇ ਸਿਰ ਦੇ ਪਿਛਲੇ ਹਿੱਸੇ ਦੇ ਵਿੱਚ ਗੋਲੀ ਮਾਰ ਕੇ ਉਹਨਾਂ ਨੂੰ ਮੁਕਾਇਆ। ਮੰਨਿਆ ਜਾਂਦਾ ਹੈ ਕਿ ਬੂਥ ਨੂੰ ਕਤਲ ਦੇ ਲਈ ਜਿਹੜਾ ਸੀ ਸਿਆਸੀ ਤੌਰ ਦੇ ਉੱਤੇ ਉਕਸਾਇਆ ਗਿਆ ਸੀ। ਅਮਰੀਕੀ ਫੌਜ ਨੇ ਵਰਜੀਨੀਆ ਦੇ ਇੱਕ ਫਾਰਮ ਹਾਊਸ ਦੇ ਵਿੱਚ 10 ਦਿਨਾਂ ਤੱਕ ਕਾਤਲ ਨੂੰ ਮੁਕਾਬਲੇ ਦੇ ਵਿੱਚ ਮਾਰ ਮੁਕਾਇਆ ਸੀ ਆਖਿਰ ਚ। ਫਿਰ ਤੀਸਰਾ ਨੰਬਰ ਆਉਂਦਾ ਹੈ ਓਲਾਫ ਪਾਲਮੇ ਦਾ, ਜੋ ਕਿ ਸਵੀਡਨ ਦੀ ਡੈਮੋਕ੍ਰੇਟਿਕ ਪਾਰਟੀ ਦਾ ਜਿਹੜਾ ਆਗੂ ਸੀ। ਉਹ 14 ਅਕਤੂਬਰ 1969 ਤੋਂ 8 ਅਕਤੂਬਰ 1976 ਤੱਕ 2 ਵਾਰ ਸਵੀਡਨ ਦੇ ਪ੍ਰਧਾਨ ਮੰਤਰੀ ਬਣੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਵੀ ਜਿਹੜੇ ਆਮ ਜੀਵਨ ਬਤੀਤ ਕਰਦੇ ਸਨ ਤੇ ਉਹਨਾਂ ਨੂੰ ਮਰਨ ਉਪਰੰਤ 1985 ਦੇ ਵਿੱਚ ਜਵਾਹਰ ਲਾਲ ਨਹਿਰੂ ਪੁਰਸਕਾਰ ਦੇ ਨਾਲ ਜਿਹੜਾ ਸੀ ਸਨਮਾਨਿਤ ਕੀਤਾ ਗਿਆ। 28 ਫਰਵਰੀ 1986 ਨੂੰ ਸੈਂਟਰਲ ਸਟਾਕਹੋਮ ਸਟਰੀਟ ਦੇ ਉੱਤੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਜਦੋਂ ਉਹ ਆਪਣੀ ਪਤਨੀ ਤੇ ਪੁੱਤਰ ਦੇ ਨਾਲ ਸਿਨੇਮਾ ਤੋਂ ਵਾਪਸ ਆ ਰਹੇ ਸੀ। ਉਸ ਸਮੇਂ ਉਹਨਾਂ ਦੇ ਨਾਲ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਸਨ, ਸਾਦਗੀ ਨੂੰ ਪਸੰਦ ਕਰਦੇ ਸੀ। ਪਾਲਮੇ ਅਕਸਰ ਬਿਨਾਂ ਸੁਰੱਖਿਆ ਮੁਲਾਜ਼ਮਾਂ ਦੇ ਬਾਹਰ ਚਲੇ ਜਾਂਦੇ ਸੀ। ਹਮਲਾਵਰ ਨੇ ਓਲਾਫ ਪਾਲਮੇ ਤੇ ਇੱਕ ਗੋਲੀ ਚਲਾਈ ਤੇ ਦੂਜੀ ਗੋਲੀ ਉਹਨਾਂ ਦੀ ਪਤਨੀ ਲਿਸਬੈਥ ਪਾਲਮੇ ਨੂੰ ਮਾਰ ਦਿੱਤੀ। ਮਾਰਟਿਨ ਲੂਥਰ ਕਿੰਗ ਅਮਰੀਕਾ ਦੇ ਵਿੱਚ ਕਾਲੇ ਲੋਕਾਂ ਦੇ ਹੱਕਾਂ ਦੇ ਲਈ ਲੜਨ ਵਾਲੇ ਇੱਕ ਪ੍ਰਮੁੱਖ ਨੇਤਾ ਰਹੇ ਨੇ। ਉਹਨਾਂ ਨੂੰ ਜਿਹੜਾ ਸੀ ਅਮਰੀਕਾ ਦਾ ਗਾਂਧੀ ਵੀ ਕਿਹਾ ਜਾਂਦਾ ਸੀ ਤੇ ਉਹਨਾਂ ਨੂੰ ਸ਼ਾਂਤੀ ਦੇ ਲਈ ਨੋਬਲ ਪੁਰਸਕਾਰ ਵੀ ਦਿੱਤਾ ਗਿਆ ਸੀ। ਇਸ ਦੇ ਦੌਰਾਨ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਰੰਗ ਭੇਦ ਦਾ ਮੁੱਦਾ ਵੀ ਚੁੱਕਿਆ ਸੀ ਤੇ 4 ਅਪ੍ਰੈਲ 1968 ਨੂੰ ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਫਿਰ ਨੰਬਰ ਆਉਂਦਾ ਹੈ ਮਹਾਤਮਾ ਗਾਂਧੀ ਹੋਣਾ ਦਾ। 30 ਜਨਵਰੀ 1948 ਨੂੰ ਨਵੀਂ ਦਿੱਲੀ ਦੇ ਬਿਰਲਾ ਭਵਨ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਤੇ ਉਹ ਇੱਥੇ ਹਰ ਰੋਜ਼ ਅਰਦਾਸ ਕਰਦੇ ਸੀ ਕਿ ਸ਼ਾਮ ਨੂੰ ਵੀ ਉਹ ਪ੍ਰਾਰਥਨਾ ਲਈ ਜਾ ਰਹੇ ਸੀ ਜਦੋਂ ਨੱਥੂ ਰਾਮ ਗੌਂਡਸੇ ਹੋਣਾ ਨੇ ਉਹਨਾਂ ਦੇ ਪੈਰ ਛੂਹਣ ਤੋਂ ਬਾਅਦ 3 ਗੋਲੀਆਂ ਮਾਰੀਆਂ। ਫਿਰ ਗੱਲ ਆਉਂਦੀ ਹੈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ। 31 ਅਕਤੂਬਰ 1984 ਦਾ ਦਿਹਾੜਾ, ਸਫਤਰਗੰਜ ਰੋਡ ਨਵੀਂ ਦਿੱਲੀ ਵਿਖੇ ਉਹਨਾਂ ਦੀ ਸਰਕਾਰੀ ਰਿਹਾਇਸ਼ ਦੇ ਉੱਤੇ ਹੱਤਿਆ ਕਰ ਦਿੱਤੀ ਗਈ ਸੀ ਤੇ ਸਵੇਰੇ ਕਰੀਬ 9:30 ਵਜੇ ਆਪਣੀ ਰਿਹਾਇਸ਼ ਦੇ ਲਾਂਹ ਦੇ ਵਿੱਚ ਨਿਕਲੀ ਸਨ ਤੇ ਫਿਰ ਉਹਨਾਂ ਦੇ ਸਿੱਖ ਅੰਗ ਰੱਖਿਅਕ ਜਿਹੜੇ ਸਨ ਸਤਵੰਤ ਸਿੰਘ ਤੇ ਬੇਅੰਤ ਸਿੰਘ ਉਸ ਤੇ ਗੋਲੀਆਂ ਚਲਾ ਦਿੱਤੀਆਂ ਤੇ ਉਸ ਸਮੇਂ ਸਾਕਾ ਨੀਲਾ ਤਾਰਾ ਤੇ ਇਸ ਦੇ ਦੌਰਾਨ ਹਰਿਮੰਦਰ ਸਾਹਿਬ ਤੇ ਕੀਤੀ ਗਈ ਫੌਜੀ ਕਾਰਵਾਈ ਨੂੰ ਲੈ ਕੇ ਸਿੱਖਾਂ ਦੇ ਵਿੱਚ ਭਾਰੀ ਜਿਹੜੀ ਨਾਰਾਜ਼ਗੀ ਸੀ। ਇਸ ਦੇ ਕਾਰਨ ਉਹਨਾਂ ਦੀ ਅੰਗ ਰੱਖਿਅਕਾਂ ਨੇ ਹੱਤਿਆ ਕੀਤੀ ਸੀ। ਫਿਰ ਬਾਰੀ ਆਉਂਦੀ ਹੈ ਬੈਨਰਜੀ ਭੁੱਟੋ ਉਹਨਾਂ ਦੀ, ਜੋ ਪਾਕਿਸਤਾਨ ਦੀ 12ਵੀਂ ਤੇ 16ਵੀਂ ਪ੍ਰਧਾਨ ਮੰਤਰੀ ਸੀ। 27 ਦਸੰਬਰ 2007 ਨੂੰ ਹੱਤਿਆ ਕਰ ਦਿੱਤੀ ਗਈ। ਉਸ ਸਮੇਂ ਉਹ ਰਾਵਲ ਪਿੰਡੀ ਦੇ ਵਿੱਚ ਇੱਕ ਸਿਆਸੀ ਰੈਲੀ ਕਰ ਰਹੀ ਸੀ। ਇਸ ਦੇ ਦੌਰਾਨ ਉਸਨੂੰ ਆਤਮਘਾਤੀ ਬੰਬ ਧਮਾਕੇ ਦੇ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੈਨਰਜੀ ਕਿਸੇ ਵੀ ਜਿਹੜਾ ਸੀ ਮੁਸਲਿਮ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਸੀ। ਆਰਚ ਡਿਊਕ ਫਰਡੀਨੈਂਡ ਅਸਟਰੀਆ ਹੰਗਰੀ, ਆਪਣਾ ਜਰਮਨ ਦੇ ਨਾਲ ਪੈ ਜਾਂਦਾ ਅਸਟਰੀਆ, ਅਸਟਰੀਆ ਹੰਗਰੀ ਸਾਮਰਾਜ ਦੇ ਉੱਤਰਾਧਿਕਾਰੀ ਸੀ। 28 ਜੂਨ 1914 ਨੂੰ ਉਹ ਪਤਨੀ ਹੋਹੇਨ ਬਰਗ ਦੇ ਨਾਲ ਬੋਸਨੀਆ ਸਥਿਤ ਸਾਰਾ ਏਵੋ ਦੇ ਦੌਰੇ ਤੇ ਸੀ। ਇਸੇ ਦੌਰਾਨ ਉਨ੍ਹਾਂ ਦੀ ਤੇ ਉਨ੍ਹਾਂ ਦੀ ਪਤਨੀ ਦੀ ਇੱਕ ਜਨਤਕ ਪ੍ਰੋਗਰਾਮ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਇਸ ਹੱਤਿਆ ਨੂੰ ਪਹਿਲੀ ਸੰਸਾਰ ਜੰਗ ਦੀ ਪਹਿਲੀ ਚੰਗਿਆੜੀ ਮੰਨਿਆ ਜਾਂਦਾ ਹੈ। ਸ਼ੇਖ ਮੁਜੀਬੁਰ ਰਹਿਮਾਨ, ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਸ਼ੇਖ ਮੁਜੀਬੁਰ ਰਹਿਮਾਨ ਦੀ 15 ਅਗਸਤ 1975 ਨੂੰ ਰਾਸ਼ਟਰਪਤੀ ਭਵਨ ਦੇ ਵਿਚ ਹੀ ਪਰਿਵਾਰ ਦੇ ਸਮੇਤ ਹੱਤਿਆ ਕਰ ਦਿੱਤੀ ਗਈ। ਇਸ ਹੱਤਿਆਕਾਂਡ ਨੂੰ ਬੰਗਲਾਦੇਸ਼ ਸੈਨਾ ਵਾਹਿਨੀ, ਬੰਗਲਾਦੇਸ਼ ਦੀ ਸੈਨਾ ਦੇ ਯੁਵਾ ਸਮੂਹ ਨੇ ਅੰਜਾਮ ਦਿੱਤਾ ਸੀ ਤੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਬੰਗਲਾਦੇਸ਼ ਦਾ ਕਣਕ ਦੀ ਬੰਗਲਾਦੇਸ਼ ਦਾ ਜਨਕ ਵੀ ਕਿਹਾ ਜਾਂਦਾ ਹੈ ਤੇ ਉਹਨਾਂ ਨੂੰ ਬੰਗ ਬੰਧੂ ਦੀ ਪਦਵੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਉਹਨਾਂ ਦੀ ਹੱਤਿਆ ਫੌਜੀ ਤਖ਼ਤਾ ਪਲਟਣ ਦੇ ਮਕਸਦ ਦੇ ਨਾਲ ਕੀਤੀ ਗਈ ਤੇ ਯੁਵਾ ਫੌਜੀ ਅਫਸਰਾਂ ਦੀ ਇਹ ਟੁਕੜੀ ਹਥਿਆਰ ਬੰਦਤਾ ਸੀ ਹੀ ਇਹ ਆਪਣੇ ਨਾਲ ਟੈਂਕ ਲੈ ਕੇ ਵੀ ਰਾਸ਼ਟਰਪਤੀ ਭਵਨ ਜਿਹੜੇ ਪਹੁੰਚੇ ਸਨ। ਜੀ ਦੋਸਤੋ, ਇਹ ਸਨ ਕੁਝ ਸ਼ਖਸੀਅਤਾਂ ਦਾ ਜ਼ਿਕਰ ਜਿਨ੍ਹਾਂ ਨੇ ਆਪਣੀ ਮੁਲਕ ਦੇ ਲਈ, ਦੇਸ਼ ਦੇ ਲਈ, ਆਪਣੇ ਖਿੱਤੇ ਦੇ ਲਈ, ਕਿੱਤੇ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਆਪਣੇ ਲੋਕਾਂ ਲਈ ਤੇ ਪਰ ਉਹਨਾਂ ਦਾ ਇਲਜ਼ਾਮ ਜਾਂ ਜੋ ਕੁਝ ਵੀ ਬਾਅਦ ਦੇ ਵਿੱਚ ਵਾਪਰਿਆ ਉਹਨਾਂ ਦਾ ਅੱਜ ਜ਼ਿਕਰ ਕੀਤਾ ਹੈ ਤੇ ਜੌਨ ਕੈਨੇਡੀ ਅਮਰੀਕਾ ਤੋਂ ਤੇ ਹੋਰ ਵੱਖ ਵੱਖਰੇ ਮੁਲਕਾਂ ਤੋਂ ਜਿਹੜਾ ਇਨ੍ਹਾਂ ਸ਼ਖਸੀਅਤਾਂ ਦਾ ਜ਼ਿਕਰ ਹੋਇਆ। ਤੇ ਲੋ ਫਿਰ ਅੱਜ ਦੀਆਂ ਦੇਸ਼ ਭੇਤ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਜੋ ਅੱਜ ਦੇ ਹਾਲਾਤ ਨੇ ਦੁਨੀਆਦਾਰੀ ਦੇ ਉਹਦੀ ਗੱਲ ਕਰਦੇ ਹਾਂ। ਸਟੂਡੀਓ ਦਾ ਨੰਬਰ +358 44 976 19 ਬਾਟਾ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਤੇ ਅੱਜ ਮੋਦੀ ਸਾਹਿਬ ਜਿਹੜੇ ਨੇ ਆਏ ਨੇ ਪੰਜਾਬ ਦੌਰੇ ਦੇ ਉੱਤੇ ਤੇ ਕਹਿੰਦੇ ਆ ਕਿਵੇਂ ਉਹ ਪੰਜਾਬੀ ਹੋ ਲਾ ਗਿਆ ਸਿਆਸੀ, ਕਹਿੰਦੇ ਆ ਕਿ ਕਿਤੇ ਨਾ ਕਿਤੇ ਤੜਕਾ ਲੱਗ ਗਿਆ ਜੀ। ਤੇ ਟਰੰਪ ਦੇ ਖੁਲਾਸੇ ਹੋਏ ਨੇ ਤੇ ਲੈਂਡ ਪੋਲਿੰਗ ਦੇ ਸਿਆਪੇ ਜਿਹੜੇ ਨੇ ਵੱਧ ਰਹੇ ਨੇ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਅਸਮਾਨ ਦੇ ਵਿੱਚ ਦਿਖੀ ਜਿਹੜੀ ਰਹੱਸਮਈ ਚਮਕਦਾਰ ਲਕੀਰ ਹੈ ਕਿਸੇ ਉਲਕਾ ਪਿੰਡ ਦਾ ਹਿੱਸਾ ਸੀ ਜਾਂ ਕੁਝ ਹੋਰ ਸੀ, ਕਿ ਮੁਹਾਲੀ ਦੀ ਲੈਂਡ ਪੋਲਿੰਗ ਨੀਤੀ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਹੈ ਕਿਸਮਤ ਬਦਲੇਗੀ, ਕਿ ਭਾਰਤ ਦੀ ਪਹਿਲੀ ਹਾਈਡਰੋਜਨ ਟ੍ਰੇਨ ਦੇਸ਼ ਨੂੰ ਨਵੀਂ ਦਿਸ਼ਾ ਦੇਵੇਗੀ, ਕਿ ਅਮਰੀਕਾ ਵੱਲੋਂ ਰੂਸ ਦੇ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਦੇ ਉੱਤੇ ਲੱਗਣ ਵਾਲੇ ਟੈਰਿਫ ਦਾ ਅਸਰ ਭਾਰਤ ਦੇ ਉੱਤੇ ਵੀ ਪੈਣ ਵਾਲਾ ਹੈ। ਚਰਚਾ ਦੇ ਵਿੱਚ ਪੰਜਾਬ ਦੀ ਸਿਆਸਤ, ਕਿਸਾਨਾਂ ਦੇ ਮੁੱਦਿਆਂ, ਮੋਦੀ ਸਰਕਾਰ ਦੇ ਵੱਡੇ ਫੈਸਲਿਆਂ, ਸੰਸਦ ਦੇ ਮੌਨਸੂਨ ਇਜਲਾਸ, ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ, ਟਰੰਪ ਦੇ ਸਨਸਨੀਖੇਜ਼ ਦਾਅਵਿਆਂ, ਕਿਉਂਕਿ ਟਰੰਪ ਨੇ ਵੀ ਸੰਬੋਧਨ ਕੀਤਾ ਹੈ ਅਮਰੀਕਿਆਂ ਨੂੰ, ਤੇ ਮੱਧ ਪੂਰਬ ਦੇ ਵਿੱਚ ਵੱਧਦੇ ਜੰਗੀ ਹਾਲਾਤ ਤੇ ਦੁਨੀਆਂ ਦੀਆਂ ਉਨ੍ਹਾਂ ਖ਼ਬਰਾਂ ਦੇ ਉੱਤੇ ਧਿਆਨ ਮਾਰਨ ਦੀ ਕੋਸ਼ਿਸ਼ ਰਹੇਗੀ ਜੋ ਸਾਡੇ ਆਉਣ ਵਾਲੇ ਭਵਿੱਖ ਦੇ ਲਈ ਸਾਡੀ ਜ਼ਿੰਦਗੀ ਦੇ ਵਿੱਚ ਵੱਡੀਆਂ ਤਬਦੀਲੀਆਂ ਕਰ ਸਕਦੀਆਂ ਨੇ। ਤੇ ਗੱਲ ਕਰਦਿਆਂ ਜੋ ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਾਫ਼ੀ ਵੱਡੇ ਪੱਧਰ ਦੇ ਉੱਤੇ ਸ਼ਾਮ ਨੂੰ, ਅਸਮਾਨ ਦੇ ਵਿੱਚ ਦਿਖੀ ਰਹੱਸਮਈ ਚਮਕਦਾਰ ਲਕੀਰ ਜੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਵੀਡੀਓਜ਼ ਨੇ ਉਹਨਾਂ ਦੀ ਚਰਚਾ ਦੇ ਨਾਲ ਸ਼ੁਰੂ ਕਰਦੇ ਹਾਂ, ਕਿਉਂਕਿ ਬਹੁਤ ਸਾਰੇ ਅੰਤਰਿਕਸ਼ ਦੇ ਵਿੱਚ ਕੁਝ ਨਾ ਕੁਝ ਛੱਡਿਆ ਜਾਂਦਾ ਤੇ ਸਮੇਂ ਸਮੇਂ ਦੇ ਉੱਤੇ ਇੱਦਾਂ ਦੀਆਂ ਚੀਜ਼ਾਂ ਦਿਖਦੀਆਂ ਰਹਿੰਦੀਆਂ ਨੇ ਤੇ ਇਹ ਜੋ ਕੁਝ ਦਿਖਿਆ ਉਹਦੇ ਬਾਰੇ ਗੱਲ ਕਰਦੇ ਹਾਂ। ਅੰਮ੍ਰਿਤਸਰ ਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਅਸਮਾਨ ਦੇ ਵਿੱਚ ਇੱਕ ਰਹੱਸਮਈ ਚਮਕਦਾਰ ਚੀਜ਼ ਦਿਖਾਈ ਦਿੱਤੀ ਸੀ ਜਿਸ ਨੇ ਸਥਾਨਕ ਲੋਕਾਂ ਨੂੰ ਹੈਰਾਨ ਵੀ ਕੀਤਾ ਤੇ ਪਰੇਸ਼ਾਨ ਵੀ। ਖੰਗੋਲੀ ਘਟਨਾ ਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋਈਆਂ। ਇਹ ਚਮਕਦਾਰ ਜਿਹੜੀ ਸੀ ਚੀਜ਼ 16 ਜੁਲਾਈ ਨੂੰ ਰਾਤ ਲਗਭਗ 8:34 ਦੇ ਉੱਤੇ ਦੇਖੀ ਗਈ ਜੋ ਸਮਾਨ ਦੇ ਵਿੱਚ ਰੋਸ਼ਨੀ ਦੀ ਇੱਕ ਤੇਜ਼ ਲਕੀਰ ਵਾਂਗ ਦਿਖਾਈ ਦਿੱਤੀ ਤੇ ਕੁਝ ਸਕਿੰਟਾਂ ਦੇ ਵਿੱਚ ਹੀ ਤੱਕ ਜਿਹੜਾ ਸਮਾਨ ਨੂੰ ਰੋਸ਼ਨ ਕਰਨ ਤੋਂ ਬਾਅਦ ਗਾਇਬ ਹੋ ਜਾਂਦੀ ਹੈ। ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਜਲੰਧਰ ਅਤੇ ਆਸ ਪਾਸ ਦੇ ਇਲਾਕਿਆਂ ਦੇ ਚਸ਼ਮਦੀਦਾਂ ਨੇ ਇਸ ਦੀਆਂ ਵੀਡੀਓਜ਼ ਇੰਟਰਨੈਟ ਦੇ ਉੱਤੇ ਸਾਂਝੀਆਂ ਵੀ ਕੀਤੀਆਂ। ਖੰਗੋਲ ਵਿਗਿਆਨੀਆਂ ਦਾ ਕਹਿਣਾ, ਮਾਹਰਾਂ ਦਾ ਮੰਨਣਾ ਹੈ ਕਿ ਇਹ ਘਟਨਾ ਸ਼ਾਇਦ ਇੱਕ ਉਲਕਾ ਪਿੰਡ ਦੀ ਸੀਗੀ ਜੋ ਬਹੁਤ ਤੇਜ਼ ਰਫ਼ਤਾਰ ਦੇ ਨਾਲ ਧਰਤੀ ਦੇ ਵਾਯੂ ਮੰਡਲ ਦੇ ਵਿੱਚ ਦਾਖਲ ਹੋਇਆ। ਜਿਵੇਂ ਹੀ ਇਹ ਵਾਯੂ ਮੰਡਲ ਦੀ ਰਗੜ ਦੇ ਨਾਲ ਟਕਰਾਇਆ ਇਹ ਚਟਾਨ ਜਿਹੜੀ ਸੀ ਗਰਮ ਹੋ ਗਈ ਤੇ ਤੇਜ਼ੀ ਦੇ ਨਾਲ ਸੜਨ ਲੱਗ ਪਈ ਜਿਸ ਦੇ ਕਾਰਨ ਅਸਮਾਨ ਦੇ ਵਿੱਚ ਰੋਸ਼ਨੀ ਦਾ ਗੋਲਾ ਫਾਇਰ ਬਾਲ ਜਿਹੜਾ ਸੀ ਬਣ ਗਿਆ ਤੇ ਜ਼ਮੀਨ ਤੇ ਪਹੁੰਚਣ ਤੋਂ ਪਹਿਲਾਂ ਹੀ ਉਚਾਈ ਦੇ ਉੱਤੇ ਸੜ ਕੇ ਸੁਆਹ ਹੋ ਗਿਆ। ਮਾਹਰਾਂ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਕੁਦਰਤੀ ਹੁੰਦੀਆਂ ਨੇ ਤੇ ਆਮ ਤੌਰ ਦੇ ਉੱਤੇ ਨੁਕਸਾਨ ਰਹਿਤ ਹੁੰਦੀਆਂ ਨੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਗੱਲ ਦੀ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਕਿਉਂਕਿ ਉਲਕਾ ਪਿੰਡ ਦਾ ਕੋਈ ਟੁਕੜਾ ਜ਼ਮੀਨ ਦੇ ਉੱਤੇ ਡਿੱਗਿਆ ਹੋਵੇ। ਹਾਲਾਂਕਿ ਇਸ ਚੀਜ਼ ਦੇ ਅਸਲ ਆਕਾਰ ਅਤੇ ਸਰੋਤ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ, ਪਰ ਇਸ ਸ਼ਾਨਦਾਰ ਨਜ਼ਾਰੇ ਨੇ ਪੰਜਾਬ ਦੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੱਡੀ ਬਹਿਸ ਛੇੜ ਦਿੱਤੀ, ਜਿੱਥੇ ਹਜ਼ਾਰਾਂ ਲੋਕ ਵੀਡੀਓਜ਼ ਸਾਂਝੀਆਂ ਕਰਕੇ ਆਪਣੇ ਤਜਰਬੇ ਸਾਂਝੇ ਕਰ ਰਹੇ ਨੇ। ਦੂਸਰੇ ਪਾਸੇ ਮੁਹਾਲੀ ਦੀ ਗੱਲ ਕਰੀਏ ਤਾਂ ਲੈਂਡ ਪੋਲਿੰਗ ਮੁਹਾਲੀ ਦੇ ਐਰੋਟ੍ਰੋਪੋਲਿਸ ਰਿਹਾਇਸ਼ੀ ਪ੍ਰੋਜੈਕਟ ਦੇ ਲਈ 8 ਪਿੰਡਾਂ ਦੀ ਜ਼ਮੀਨ ਅਕਵਾਇਰ ਕਰ ਲਈ ਹੈ। ਮੁਹਾਲੀ ਦੇ ਜਿਹੜਾ ਇਹ ਏਰੀਆ ਹੈ ਰਿਹਾਇਸ਼ੀ ਪ੍ਰੋਜੈਕਟ ਦੇ ਵਿੱਚ EFGHI ਅਤੇ ਜੇ ਪੈਕੇਟਾਂ ਦੀ ਸਥਾਪਨਾ ਦੇ ਲਈ 8 ਪਿੰਡਾਂ ਦੀ 3,864 ਏਕੜ ਜ਼ਮੀਨ ਜਿਹੜੀ ਹੈ ਅਕਵਾਇਰ ਕਰਨ ਦੇ ਲਈ ਗਮਾਂਡਾ ਦੇ ਵੱਲੋਂ 20 ਜੁਲਾਈ ਨੂੰ ਜ਼ਮੀਨ ਦੀ ਕੀਮਤ ਸੰਬੰਧੀ ਐਵਾਰਡ ਸੁਣਾਇਆ ਜਾਵੇਗਾ। ਇਸ ਸੰਬੰਧੀ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਉਨ੍ਹਾਂ ਦੇ ਵਿੱਚ ਕੁਰੜੀ, ਕਿਸ਼ਨਪੁਰਾ, ਛੱਤ, ਪੱਤੋ, ਮਟਰਾ, ਬੜੀ, ਬਾਕਰਪੁਰਾ ਤੇ ਇਸ ਤਰ੍ਹਾਂ ਹੋਰ ਪਿੰਡ ਨਾਲ ਦੇ ਸ਼ਾਮਲ ਨੇ ਤੇ ਕਿਸਾਨਾਂ ਦੀ ਜ਼ਮੀਨ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਦੇ ਤਹਿਤ ਅਕਵਾਇਰ ਕੀਤੀ ਜਾਵੇਗੀ। ਕਿਸਾਨਾਂ ਨੂੰ ਜ਼ਮੀਨ ਦੀ ਕੀਮਤ ਬਦਲੇ ਰਾਸ਼ੀ ਅਤੇ ਲੈਂਡ ਪੂਲਿੰਗ ਤਹਿਤ ਦਿੱਤੇ ਜਾਣ ਵਾਲੇ ਲਾਭਾਂ ਚੋਂ ਕੋਈ ਇੱਕ ਵਿਕਲਪ ਲੈਣ ਦੀ ਖੁੱਲ੍ਹ ਹੋਵੇਗੀ। ਗਮਾਂਡਾ ਦੇ ਭੋ ਪ੍ਰਾਪਤ ਜਿਹੜੇ ਪ੍ਰਾਪਤੀ ਕੁਲੈਕਟਰ ਨੇ ਉਨ੍ਹਾਂ ਨੇ ਕਿਸਾਨਾਂ ਨੂੰ ਐਵਾਰਡ ਜਿਹੜਾ ਸੁਣਾਉਣ ਦੇ ਮੌਕੇ ਹਾਜ਼ਰ ਹੋਣ ਦੇ ਲਈ ਵੀ ਪਿੰਡਾਂ ਦੇ ਵਿੱਚ ਜਿਹੜਾ ਹੈ ਬੁਨਿਆਦੀ ਕਰਾਉਣ ਸੰਬੰਧੀ ਸਰਪੰਚਾਂ ਨੂੰ ਪੱਤਰ ਜਿਹੜੇ ਭੇਜੇ ਨੇ। ਸਮਾਂ ਸਾਰਣੀ ਦੇ ਤਹਿਤ 20 ਜੁਲਾਈ ਨੂੰ ਸਵੇਰੇ 10 ਵਜੇ ਪਿੰਡ ਕੁਰੜੀ, 11 ਵਜੇ ਪਿੰਡ ਪੱਤੋ, 12 ਵਜੇ ਪਿੰਡ ਸਿਆਊ, 1 ਵਜੇ ਪਿੰਡ ਬੜੀ, 2 ਵਜੇ ਪਿੰਡ ਮੰਟਰਾ ਤੇ ਬਾਕਰਪੁਰ, 3 ਵਜੇ ਪਿੰਡ ਛੱਤ ਅਤੇ 4 ਵਜੇ ਪਿੰਡ ਕਿਸ਼ਨਪੁਰਾ ਦੇ ਕਿਸਾਨਾਂ ਨੂੰ ਪੁੱਡਾ ਭਵਨ ਦੇ ਦੂਜੀ ਮੰਜ਼ਿਲ ਦੇ ਜਿਹੜੇ ਨੇ ਸਥਿਤ ਕਮੇਟੀ ਹਾਲ ਦੇ ਵਿੱਚ ਐਵਾਰਡ ਸੁਣਾਇਆ ਜਾਵੇਗਾ। ਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ 1 ਏਕੜ ਬਦਲੇ 1,000 ਵਰਗ ਗਜ਼ ਰਿਹਾਇਸ਼ੀ ਤੇ 210 ਵਰਗ ਗਜ਼ ਵਪਾਰਕ ਥਾਂ ਮਿਲੇਗੀ। ਵਪਾਰਕ ਥਾਂ ਨਾ ਲੈਣ ਦੀ ਸੂਰਤ ਦੇ ਵਿੱਚ ਪ੍ਰਤੀ ਏਕੜ 1630 ਵਰਗ ਗਜ਼ ਦਾ ਜਿਹੜਾ ਥਾਂ ਹਾਸਲ ਕੀਤੀ ਜਾ ਸਕੇਗੀ। ਇਸ ਸਹੂਲਤ ਦੇ ਤਹਿਤ ਕਿਸਾਨਾਂ ਨੂੰ 4 ਸਾਲ ਤੱਕ ਆਪਣੀ ਅੱਗੇ ਖਰੀਦੀ ਜਾਣ ਵਾਲੀ ਜ਼ਮੀਨ ਤੇ ਪਲਾਟ ਦੀ ਰਜਿਸਟਰੀ ਦੇ ਉੱਤੇ ਕੋਈ ਅਸਟਾਮ ਫੀਸ ਨਹੀਂ ਦੇਣੀ ਪਵੇਗੀ। ਇਸ ਤਰ੍ਹਾਂ ਲੈਂਡ ਪੂਲਿੰਗ ਅਤੇ ਰਾਸ਼ੀ ਹਾਸਲ ਕਰਨ ਵਾਲੇ ਕਿਸਾਨਾਂ ਨੂੰ ਆਉਸਟੀ ਕੋਟੇ ਦੇ ਤਹਿਤ ਰਾਖਵੀਂ ਕੀਮਤ ਦੇ ਉੱਤੇ ਪਲਾਂਟ ਮਿਲਣਗੇ ਤੇ ਪਲਾਟ 1 ਏਕੜ ਦੇ ਪਿੱਛੇ 200 ਗਜ਼, 1 ਤੋਂ 2.5 ਏਕੜ ਤੱਕ 300 ਗਜ਼ ਅਤੇ 2.5 ਤੋਂ ਵੱਧ ਏਕੜ ਤੇ 500 ਵਰਗ ਗਜ਼ ਦਾ ਜਿਹੜਾ ਪਲਾਟ ਮਿਲੇਗਾ। ਕਿਸਾਨਾਂ ਨੂੰ ਜਿਹੜਾ ਖੇਤੀਬਾੜੀ ਲਈ ਬਿਜਲੀ ਕੁਨੈਕਸ਼ਨ, ਜ਼ਮੀਨ ਦਾ ਠੇਕਾ ਤੇ ਪਹਿਲਾਂ ਤੋਂ ਮਿਲਣ ਵਾਲੇ ਵੱਖ ਵੱਖ ਹਰ ਲਾਭ ਵੀ ਜਿਹੜੇ ਹਾਸਲ ਹੋਣਗੇ। ਲੈਂਡ ਪੂਲਿੰਗ ਤਹਿਤ ਜਿਹੜਾ ਪਿੰਡ ਕੁਰੜੀ ਦੀ 1395 ਏਕੜ, ਪਿੰਡ ਕਿਸ਼ਨਪੁਰਾ ਦੀ 755 ਏਕੜ, ਪਿੰਡ ਪੱਤੋ ਦੀ 416 ਏਕੜ, ਪਿੰਡ ਸਿਆਓ ਦੀ ਜਿਹੜੀ ਹੈ 405 ਏਕੜ ਤੇ ਪਿੰਡ ਮਟਰਾਂ ਦੀ ਜਿਹੜੀ ਹੈ 399 ਏਕੜ, ਪਿੰਡ ਬੜੀ ਦੀ 375, ਪਿੰਡ ਛੱਤ ਦੀ 62 ਏਕੜ ਤੇ ਪਿੰਡ ਬਾਕਰਪੁਰ ਦੀ 51 ਏਕੜ ਜ਼ਮੀਨ ਅਕਵਾਇਰ ਕੀਤੀ ਗਈ ਹੈ। ਇਸ ਦੇ ਵਿੱਚ ਜਿਹੜੇ ਖਦਸ਼ੇ ਜਿਤਾਏ ਜਾਣਗੇ ਕਿ 6 ਪਿੰਡਾਂ ਦੇ ਵਿੱਚ ਖੇਤੀਬਾੜੀ ਦੇ ਲਈ ਹੁਣ ਜ਼ਮੀਨ ਨਹੀਂ ਬਚੇਗੀ। 8 ਪਿੰਡਾਂ ਦੀ 3,864 ਏਕੜ ਜ਼ਮੀਨ ਅਕਵਾਇਰ ਹੋਣ ਦੇ ਨਾਲ 6 ਪਿੰਡਾਂ ਉੱਤੇ ਜਿਹੜਾ ਸਿਰਫ ਛੱਤ ਅਤੇ ਕਿਸ਼ਨਪੁਰਾ ਪਿੰਡ ਦੇ ਵਿੱਚ ਹੀ ਛੱਤ ਬੀੜ ਵਾਲੇ ਪਾਸੇ ਕੁਝ ਜ਼ਮੀਨ ਖੇਤੀ ਦੇ ਲਈ ਬਾਕੀ ਰਹਿ ਜਾਵੇਗੀ। ਦੂਸਰੇ ਪਾਸੇ PM ਮੋਦੀ ਸਾਹਿਬ ਜਿਹੜੇ ਅੱਜ ਪੰਜਾਬ ਦੀ ਫੇਰੀ ਤੇ ਆਏ ਨੇ, ਵਿਸਤਾਰ ਦੇ ਨਾਲ ਖ਼ਬਰ ਸਾਂਝੀ ਕਰਦੇ ਹਾਂ। ਵੱਖਰੇ ਵੱਖਰੇ ਪੱਖ ਤੋਂ ਇਹ ਖ਼ਬਰ ਹੈ। PM ਮੋਦੀ ਵਿਜ਼ਿਟ ਕੀਤੇ ਨੇ। ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਦੀ ਪਹਿਲੀ ਹਾਈਡਰੋਜਨ ਟ੍ਰੇਨ ਨੂੰ ਹਰੀ ਝੰਡੀ ਦਿੱਤੀ ਹੈ। ਸ਼ੁੱਕਰਵਾਰ ਨੂੰ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਦੇਸ਼ ਦੀ ਪਹਿਲੀ ਹਾਈਡਰੋਜਨ ਚਾਲਿਤ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਸਵਦੇਸ਼ੀ ਤਕਨੀਕ ਦੇ ਨਾਲ ਵਿਕਸਿਤ ਇਹ ਟ੍ਰੇਨ ਹਾਈਡਰੋਜਨ ਫਿਊਲ ਸੈੱਲ ਦੇ ਉੱਤੇ ਆਧਾਰਿਤ ਹੈ ਤੇ ਸੰਚਾਲਨ ਦੇ ਦੌਰਾਨ 0 ਕਾਰਬਨ ਨਿਕਾਸ ਕਰਦੀ ਹੈ। ਇਸ ਨੂੰ ਸਵੱਛ, ਹਰੇ ਅਤੇ ਟਿਕਾਊ ਰੇਲ ਆਵਾਜਾਈ ਦੀ ਦਿਸ਼ਾ ਦੇ ਵਿੱਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਸ ਇਤਿਹਾਸਕ ਮੌਕੇ ਦੇ ਉੱਤੇ ਖੇਤਰ ਦੇ ਵਿੱਚ 23,000 ਕਰੋੜ ਰੁਪਏ ਤੋਂ ਵੱਧ ਦੇ ਜਿਹੜੇ ਵਿਸ਼ਾਲ ਸੜਕੀ ਤੇ ਬੁਨਿਆਦੀ ਢਾਂਚੇ, ਅਤਿ ਆਧੁਨਿਕ ਸਿਹਤ ਸਹੂਲਤਾਂ ਤੇ ਸਿੱਖਿਆ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖ ਰਹੇ ਦਿੱਤੇ ਗਏ ਨੇ। ਇੱਥੇ ਪ੍ਰੋਗਰਾਮ ਦੇ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਕਿਹਾ ਕਿ ਅੱਜ ਇਸ ਪਵਿੱਤਰ ਧਰਤੀ ਦੇ ਉੱਤੇ ਆ ਕੇ ਮਨ ਗਦਗਦ ਹੋ ਗਿਆ। ਅੱਜ ਜੀਂਦ ਭਾਜਪਾ NDA ਦੇ ਸੁਸ਼ਾਸਨ ਮਾਡਲ ਦੀ ਜਿਹੜੀ ਹੈ ਤਸਵੀਰ ਬਣ ਰਿਹਾ ਤੇ ਪਿਛਲੇ ਸਾਲਾਂ ਦੇ ਵਿਚ ਪੂਰਾ ਹਰਿਆਣਾ ਹੀ ਵਿਕਾਸ ਦੀ ਨਵੀਂ ਲੀਹ ਦੇ ਉੱਤੇ ਕਹਿੰਦੇ ਚੱਲ ਪਿਆ। ਅੱਜ ਜੀਂਦ ਅਤੇ ਹਰਿਆਣਾ ਦਾ ਨਾਮ ਇਤਿਹਾਸ ਦੇ ਪੰਨਿਆਂ ਦੇ ਵਿਚ ਦਰਜ ਹੋ ਗਿਆ। ਅੱਜ ਇੱਥੋਂ ਦੇਸ਼ ਨੂੰ ਪਹਿਲੀ ਹਾਈਡਰੋਜਨ ਟ੍ਰੇਨ ਮਿਲੀ ਹੈ। ਆਪਣੇ ਇਸ ਰੁਝੇਵਿਆਂ ਦੇ ਭਰੇ ਦੌਰੇ ਦੇ ਵਿਚ ਪ੍ਰਧਾਨ ਮੰਤਰੀ ਕੁਰੂਕਸ਼ੇਤਰ ਵਿਖੇ ਸਿੱਖ ਅਜਾਇਬ ਘਰ ਦੀ ਨੀਂਹ ਰੱਖਣਗੇ ਰੱਖੀ ਗਈ ਹੈ ਤੇ ਹਾਂਸੀ ਬਰਵਾਲਾ ਨੈਸ਼ਨਲ ਹਾਈਵੇ ਸਮੇਤ ਕਈ ਪ੍ਰਮੁੱਖ ਸੜਕੀ ਮਾਰਗਾਂ ਦੇ ਨੀਂਹ ਪੱਥਰ ਰੱਖੇ ਗਏ। ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈਸ ਵੇ ਦੇ ਹਰਿਆਣਾ ਵਾਲੇ ਹਿੱਸੇ ਸਮੇਤ ਹੋਰ ਵੱਡੇ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ। ਆਪਣੇ ਦੌਰੇ ਦੇ ਦੂਜੇ ਪੜਾਅ ਦੇ ਵਿਚ ਚੰਡੀਗੜ੍ਹ ਪਹੁੰਚ ਕੇ ਉਹ ਪੰਜਾਬ ਇੰਜੀਨੀਅਰਿੰਗ ਕਾਲਜ ਵਿਖੇ ਕਰੀਬ 4,736 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਤੇ ਅੰਤ ਦੇ ਵਿਚ ਜਲੰਧਰ ਦੇ ਪੁਨਰ ਵਿਕਸਿਤ ਕੈਂਟ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਵਾਰਾਨਸੀ ਐਕਸਪ੍ਰੈਸ ਨੂੰ ਰਵਾਨਾ ਕੀਤਾ ਗਿਆ ਤੇ 5,470 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਜੋ ਕਿ ਪਿਛਲੇ 5 ਮਹੀਨਿਆਂ ਦੇ ਵਿਚ ਉਨ੍ਹਾਂ ਦਾ ਦੂਜਾ ਜਲੰਧਰ ਦਾ ਦੌਰਾ ਹੈ। ਇਸ ਸਾਰੇ ਪ੍ਰੋਗਰਾਮ ਦੇ ਵਿਚ ਲਈ ਚੰਡੀਗੜ੍ਹ ਹਰਿਆਣਾ ਜਲੰਧਰ ਸੁਰੱਖਿਆ ਦੇ ਬੇਹੱਦ ਸਖ਼ਤ ਪ੍ਰਬੰਧ ਕੀਤੇ ਗਏ ਜਿਹਦੇ ਵਿਚ ਲਗਭਗ 10,000 ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਗਏ। ਇਸ ਸਮਾਗਮ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਥਾਨਕ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੇ ਸ਼ਾਮਲ ਹੋਣ ਦੀਆਂ ਗੱਲਾਂ ਸਨ ਪਰ ਕੋਈ ਲਾਗੇ ਛਾਗੇ ਨਾ ਦਿਖਿਆ ਜਿਹਦੇ ਕਾਰਨ ਸੂਬਾ ਸਰਕਾਰ ਵੱਲੋਂ ਕਿਸੇ ਕੈਬਨਿਟ ਮੰਤਰੀ ਦੇ ਸ਼ਾਮਲ ਜਿਹੜਾ ਆਪਣਾ ਉਨ੍ਹਾਂ ਨੂੰ ਨਾਲ ਕੀਤਾ ਗਿਆ। ਦੂਸਰੇ ਪਾਸੇ ਹਰਜੀਤ ਸਿੰਘ ਗਰੇਵਾਲ ਬਣੇ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ। ਮੁਨਵਰੀ ਬੇਗਮ ਉਪ ਚੇਅਰਪਰਸਨ ਲਾਈ ਹੈ ਤੇ ਗਲੇਨ ਟਿਕਲੋ ਮੈਂਬਰ ਨਾਮਜ਼ਦ ਕੀਤੇ ਹੈ। ਕੇਂਦਰ ਸਰਕਾਰ ਦੇ ਹਰਜੀਤ ਸਿੰਘ ਗਰੇਵਾਲ ਨੂੰ 3 ਸਾਲਾਂ ਦੀ ਮਿਆਦ ਦੇ ਲਈ ਕੌਮੀ ਘੱਟ ਗਿਣਤੀ ਕਮਿਸ਼ਨ NCM ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ। ਗਰੇਵਾਲ ਇਕਬਾਲ ਸਿੰਘ ਲਾਲਪੁਰਾ ਦੀ ਥਾਂ ਲੈਣਗੇ ਜੋ ਪਹਿਲਾਂ ਇਸ ਕਮਿਸ਼ਨ ਦੇ ਚੇਅਰਪਰਸਨ ਦੇ ਵਜੋਂ ਸੇਵਾ ਨਿਭਾ ਚੁੱਕੇ ਨੇ। ਗਰੇਵਾਲ ਨੂੰ ਪਹਿਲਾਂ ਪੰਜਾਬ ਦੇ ਵਿਚ ਭਾਜਪਾ ਦਾ ਪ੍ਰਮੁੱਖ ਸਿੱਖ ਚਿਹਰਾ ਮੰਨਿਆ ਜਾਂਦਾ ਸੀ। ਖਾਸ ਕਰਕੇ ਭਾਜਪਾ ਦੇ ਕਿਸਾਨ ਵਿੰਗ ਦੇ ਲਈ ਉਨ੍ਹਾਂ ਨੇ ਕਾਫ਼ੀ ਕੰਮ ਕੀਤਾ ਤੇ ਲੋਕਾਂ ਦੀਆਂ ਗਾਲਾਂ ਵੀ ਕਾਫ਼ੀ ਖਾਧੀਆਂ। ਹਾਲਾਂਕਿ ਪੰਜਾਬ ਦੇ ਵਿਚ ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਭਾਜਪਾ ਦੇ ਵਿਚ ਸ਼ਾਮਲ ਹੋਣ ਦੇ ਦੌਰਾਨ ਗਰੇਵਾਲ ਹੌਲੀ ਹੌਲੀ ਪਿੱਛੇ ਪੈਂਦੇ ਗਏ। ਹੁਣ ਇਹ ਮੰਨਿਆ ਜਾ ਰਿਹਾ ਕਿ ਉਨ੍ਹਾਂ ਨੂੰ ਇਹ ਵਕਾਰੀ ਅਹੁਦਾ ਦੇ ਕੇ ਸਿਆਸੀ ਤੌਰ ਦੇ ਉੱਤੇ ਐਡਜਸਟ ਕੀਤਾ ਗਿਆ। ਕੇਂਦਰ ਸਰਕਾਰ ਨੇ ਐਸ ਮੁਨਵਰੀ ਬੇਗਮ ਨੂੰ ਮੁਸਲਿਮ ਨੁਮਾਇੰਦੇ ਵਜੋਂ ਜਿਹੜਾ ਕੌਮੀ ਘੱਟ ਗਿਣਤੀ ਕਮਿਸ਼ਨ ਦੀ ਉਪ ਚੇਅਰਪਰਸਨ ਨਿਯੁਕਤ ਕੀਤਾ ਜਦੋਂ ਕਿ ਗਲੇਨ ਈ ਸੂਜ਼ਾ ਟਿਕਲੋ ਹੁਣਾਂ ਨੂੰ ਈਸਾਈ ਭਾਈਚਾਰੇ ਦੇ ਨੁਮਾਇੰਦੇ ਦੇ ਵਜੋਂ ਕਮਿਸ਼ਨ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਇਹ ਨਿਯੁਕਤੀ ਕੇਂਦਰ ਸਰਕਾਰ ਵੱਲੋਂ ਇਸ ਸੰਵਿਧਾਨਕ ਸੰਸਥਾ ਦੇ ਕੰਮ ਕਾਜ ਨੂੰ ਮਜ਼ਬੂਤ ਕਰਨ ਦੇ ਲਈ ਕੀਤੀਆਂ ਗਈਆਂ ਜੋ ਦੇਸ਼ ਦੇ ਵਿਚ ਘੱਟ ਗਿਣਤੀ ਭਾਈਚਾਰਿਆਂ ਦੇ ਅਧਿਕਾਰਾਂ ਅਤੇ ਹਿੱਤਾਂ ਦੀ ਕਹਿੰਦੇ ਰਾਖੀ ਦੇ ਲਈ ਜ਼ਿੰਮੇਵਾਰ ਹੈ। ਇਸੇ ਮਸਲੇ ਦੇ ਵਿਚ ਮੁਹਾਲੀ ਪ੍ਰੋਟੈਸਟ ਹੋਇਆ। ਕੌਮੀ ਇਨਸਾਫ਼ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦਾ ਕਾਲੀਆਂ ਝੰਡੀਆਂ ਦਿਖਾ ਕੇ ਤਿੱਖਾ ਵਿਰੋਧ ਕਰ ਦਿੱਤਾ ਗਿਆ। ਕੌਮੀ ਇਨਸਾਫ਼ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦਾ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਤੇ ਐਲਾਨ ਤਹਿਤ ਅੱਜ ਚੰਡੀਗੜ੍ਹ ਮੁਹਾਲੀ ਜਿਹੜਾ ਬਾਰਡਰ ਤੋਂ ਏਅਰਪੋਰਟ ਰੋਡ ਅਤੇ ਸੈਕਟਰ 79 ਤੱਕ ਇਹ ਜਿਹੜਾ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਦੇ ਪ੍ਰਦਰਸ਼ਨ ਦੇ ਵਿਚ ਸ਼ਾਮਲ ਕਾਰਕੁਨ ਸਕੂਟਰਾਂ ਮੋਟਰਸਾਈਕਲਾਂ ਅਤੇ ਗੱਡੀਆਂ ਦੇ ਉੱਤੇ ਸਵਾਰ ਸੀ। ਜਿਉਂ ਹੀ ਪ੍ਰਦਰਸ਼ਨਕਾਰੀ ਮੋਰਚੇ ਦੇ ਵੱਲ ਸਥਾਨ ਤੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਚੌਂਕ ਰਾਹੀਂ ਏਅਰਪੋਰਟ ਵੱਲ ਜਾਣ ਲੱਗੇ ਤਾਂ ਸੈਕਟਰ 79 ਦੇ ਚੌਂਕ ਦੇ ਕੋਲ ਪੁਲਿਸ ਨੇ ਉਨ੍ਹਾਂ ਨੂੰ ਨਾਕੇਬੰਦੀ ਕਰਕੇ ਰੋਕ ਲਿਆ ਤੇ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕਰ ਰਹੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਦੀ ਜਲੰਧਰ ਫੇਰੀ ਦੇ ਦੌਰਾਨ ਰੋਸ ਵਿਖਾਵੇ ਦੇ ਦਿੱਤੇ ਗਏ ਸੱਦੇ ਦੇ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਗੋਲਡਨ ਗੇਟ ਅੰਮ੍ਰਿਤਸਰ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕਰਦਿਆਂ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਜਿਹੜੇ ਸਨ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਵੀ ਕੀਤਾ ਤੇ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਭਾਰਤ ਅਮਰੀਕਾ ਵਪਾਰ ਸਮਝੌਤੇ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਨੇ ਜੋ ਕਿ ਕਿਸਾਨਾਂ ਵਪਾਰੀਆਂ ਤੇ ਆਮ ਲੋਕਾਂ ਦੇ ਲਈ ਵੀ ਨੁਕਸਾਨਦੇਹ ਹਨ। ਦੂਸਰੇ ਪਾਸੇ ਪੰਜਾਬ ਦੀ ਜਿਹੜੀ ਸਿਆਸਤ ਹੈ ਆਪ ਦੇ ਧਰਮ ਯੁੱਧ ਮੋਰਚੇ ਨੂੰ ਲੈ ਕੇ ਸੁਖਬੀਰ ਬਾਦਲ ਦੇ ਉੱਤੇ ਸੇਧਿਆ ਗਿਆ ਨਿਸ਼ਾਨਾ ਹੈ। ਬਲਤੇਜ ਪੰਨੂ ਹੁਣਾਂ ਨੇ ਅੱਜ ਫਿਰ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਤੇ ਅਕਾਲੀ ਸਰਕਾਰ ਸਮੇਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਵਾਲ ਫਿਰ ਤੋਂ ਚੁੱਕੇ ਨੇ। ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ 19 ਜੁਲਾਈ ਨੂੰ ਸ਼ੁਰੂ ਕੀਤੇ ਜਾਣ ਵਾਲੇ ਧਰਮ ਯੁੱਧ ਮੋਰਚੇ ਦੇ ਐਲਾਨ ਨੂੰ ਚੁੱਪ ਚਪੀਤੇ ਵਾਪਸ ਲੈ ਲਿਆ ਜਾਪਦਾ। ਭਾਈ ਕਿਉਂ ਉਕਸਾਉਂਦੇ ਹੋ, ਰਹਿਣ ਦਿਓ ਜੇ ਚੁੱਪ ਚਪੀਤੇ ਬੈਠੇ ਆ, ਕਿਉਂ ਤੁਸੀਂ ਕਰਨਾ ਚਾਹੁੰਦੇ ਹੋ ਮਾਹੌਲ ਖਰਾਬ ਸਾਰਾ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪ ਦੇ ਪੰਜਾਬ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਕਰੀਬ ਇਕ ਮਹੀਨਾ ਪਹਿਲਾਂ ਐਲਾਨ ਕੀਤਾ ਸੀ ਕਿ ਅਕਾਲੀ ਦਲ 19 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਇਹ ਮੋਰਚਾ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਹਾਲਾਂਕਿ ਹੁਣ ਜਦੋਂ ਸਿਰਫ 2 ਦਿਨ ਬਾਕੀ ਰਹਿ ਗਏ ਨੇ ਤੇ ਪਾਰਟੀ ਨੇ ਪ੍ਰਸਤਾਵਿਤ ਪ੍ਰਦਰਸ਼ਨ ਦੇ ਲਈ ਨਾ ਤਾਂ ਕਿਸੇ ਪ੍ਰੋਗਰਾਮ ਦਾ ਐਲਾਨ ਕੀਤਾ ਤੇ ਨਾ ਹੀ ਕੋਈ ਤਿਆਰੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਐਲਾਨ ਦਾ ਉਦੇਸ਼ ਕੋਈ ਗੰਭੀਰ ਜਨਤਕ ਲਹਿਰ ਸ਼ੁਰੂ ਕਰਨ ਦੀ ਬਜਾਏ ਭਗਵੰਤ ਮਾਨ ਸਰਕਾਰ ਦੇ ਨਾਲ ਬੇਲੋੜਾ ਸਿਆਸੀ ਟਕਰਾਅ ਪੈਦਾ ਕਰਨਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਸਤਾਵਿਤ ਧਰਮ ਯੁੱਧ ਮੋਰਚੇ ਦੇ ਬਾਰੇ ਅਕਾਲੀ ਦਲ ਦੀ ਹਾਲਿਆ ਕੋਰ ਕਮੇਟੀ ਦੀ ਮੀਟਿੰਗ ਦੇ ਦੌਰਾਨ ਚਰਚਾ ਤੱਕ ਨਹੀਂ ਕੀਤੀ ਗਈ ਤੇ ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਨੂੰ ਜਿਹੜੀ ਉਮੀਦ ਹੈ ਸੀਗੀ ਕਿ ਲੋਕ ਇਸ ਐਲਾਨ ਨੂੰ ਭੁੱਲ ਜਾਣਗੇ। ਪਿਛਲੇ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਆਪ ਆਗੂ ਨੇ ਦੋਸ਼ ਲਾਇਆ ਕਿ ਪਾਰਟੀ ਦਾ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਇਤਿਹਾਸ ਰਿਹਾ ਤੇ ਇਸ ਪਾਰਟੀ ਨੇ ਆਪਣੇ 2007 ਤੋਂ 2017 ਦੇ ਕਾਰਜਕਾਲ ਦੇ ਦੌਰਾਨ ਸੂਬੇ ਦੇ ਵਿਚ ਨਸ਼ਿਆਂ ਦੇ ਫੈਲਣ ਦੀ ਖੁੱਲ੍ਹ ਦਿੱਤੀ ਹੈ। 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਪੰਨੂ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੇ ਵਿਚ ਸਾਰੇ ਵੱਡੇ ਘਟਨਾਕ੍ਰਮ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਹੋਏ ਸਨ। ਪਰ ਭਾਈ ਤੁਸੀਂ, ਤੁਹਾਡੇ ਕੋਲ 4.5 ਸਾਲ ਸੀਗੇ ਤੇ ਤੁਸੀਂ ਉਹਨਾਂ ਚੀਜ਼ਾਂ ਦੇ ਉੱਤੇ ਸਾਰਾ ਕੁਝ ਸਪਸ਼ਟ ਕਰ ਸਕਦੇ ਸੀ, ਚਾਰਜਸ਼ੀਟ ਦਾਖਲ ਕਰ ਸਕਦੇ ਸੀ, ਬਥੇਰਾ ਸਮਾਂ ਸੀ ਤੁਹਾਡੇ ਕੋਲ ਕਿ ਪਿਛਲੀਆਂ ਚੀਜ਼ਾਂ ਗਿਣਾਈ ਜਾਣੀਆਂ, ਜਿਨ੍ਹਾਂ ਦੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ, ਉਸ ਤੋਂ ਬਾਅਦ ਹੋਈਆਂ ਬੇਅਦਬੀ ਦੀਆਂ ਘਟਨਾਵਾਂ, ਬਾਹਬਲ ਕਲਾਂ ਦੇ ਕੋਟਕਪੂਰਾ ਵਿਖੇ ਪੁਲਿਸ ਫਾਇਰਿੰਗ ਅਤੇ ਸਬੂਤਾਂ ਨੂੰ ਨਸ਼ਟ ਕਰਨਾ ਸ਼ਾਮਲ ਹੈ। ਪੰਨੂ ਨੇ ਸਵਾਲ ਕੀਤਾ ਕਿ ਜੇਕਰ ਅਕਾਲੀ ਦਲ 19 ਜੁਲਾਈ ਨੂੰ ਅੰਦੋਲਨ ਸ਼ੁਰੂ ਕਰਨ ਦਾ ਇਰਾਦਾ ਰੱਖਦਾ ਸੀ ਤਾਂ ਉਸਨੇ ਪ੍ਰਸਤਾਵਿਤ ਧਰਮ ਯੁੱਧ ਮੋਰਚੇ ਲਈ ਆਪਣੇ ਪ੍ਰੋਗਰਾਮ, ਰਣਨੀਤੀ ਜਾਂ ਲੀਡਰਸ਼ਿਪ ਦਾ ਐਲਾਨ ਕਿਉਂ ਨਹੀਂ ਕੀਤਾ। ਵੈਸੇ ਗੱਲ ਸੋਚਣ ਵਾਲੀ ਹੈ ਕਿ ਫਿਕਰ ਆਮ ਆਦਮੀ ਪਾਰਟੀ ਵਾਲਿਆਂ ਨੂੰ ਧਰਮ ਯੁੱਧ ਮੋਰਚਾ ਅਕਾਲੀਆਂ ਨੇ ਲਾਉਣਾ ਹੈ। ਮੌਨਸੂਨ ਸੈਸ਼ਨ ਦੀ ਗੱਲ ਕਰੀਏ ਤੇ ਸੰਸਦ ਦਾ ਮੌਨਸੂਨ ਇਜਲਾਸ 20 ਜੁਲਾਈ ਤੋਂ ਹੋਵੇਗਾ ਤੇ ਸਰਕਾਰ ਲਿਆ ਰਹੀ ਹੈ 7 ਅਹਿਮ ਬਿੱਲ ਜਿਹੜੇ ਨੇ ਕੇਂਦਰ ਸਰਕਾਰ। ਵੰਦੇ ਮਾਤਰਮ ਦੇ ਅਪਮਾਨ ਅਤੇ ਵਿਦੇਸ਼ੀ ਚੰਦੇ ਦੇ ਸਖ਼ਤੀ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੇ 20 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਮੌਨਸੂਨ ਇਜਲਾਸ ਦੇ ਲਈ ਆਪਣਾ ਵਿਧਾਨਕ ਜਿਹੜਾ ਏਜੰਡਾ ਹੈ ਉਹ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਹੈ। ਪੀਟੀਆਈ ਮੁਤਾਬਕ ਸਰਕਾਰ ਇਸ ਵਾਰ ਲੋਕ ਸਭਾ ਦੇ ਵਿਚ 7 ਮਹੱਤਵਪੂਰਨ ਬਿੱਲ ਪੇਸ਼ ਕਰਨ ਜਾ ਰਹੀ ਹੈ। ਇਨ੍ਹਾਂ ਦੇ ਵਿਚ ਕੌਮੀ ਗੀਤ ਜਿਹੜਾ ਵੰਦੇ ਮਾਤਰਮ ਦੇ ਅਪਮਾਨ ਨੂੰ ਰੋਕਣ ਅਤੇ ਵਿਦੇਸ਼ੀ ਫੰਡਿੰਗ ਚੰਦਾ ਜਿਹੜਾ ਕਾਨੂੰਨ ਦੇ ਵਿਚ ਸੋਧ ਦੇ ਨਾਲ ਜੁੜੇ ਅਹਿਮ ਜਿਹੜੇ ਨੇ ਵਿਦਿਅਕ ਸ਼ਾਮਲ ਨੇ। ਹਾਲਾਂਕਿ ਸਰਕਾਰ ਵੱਲੋਂ ਜਾਰੀ ਕੀਤੀ ਗਈ ਬਿੱਲਾਂ ਦੀ ਇਸ ਆਰਜ਼ੀ ਜਿਹੜੀ ਸੂਚੀ ਹੈ ਉਹਦੇ ਵਿਚ ਕਿਸੇ ਵੀ ਸੰਵਿਧਾਨ ਸੋਧ ਬਿੱਲ ਜਿਵੇਂ ਕਿ ਹਾਲਾਂਕਿ ਹਲਕਿਆਂ ਦੀ ਜਿਹੜੀ ਆ ਮੁੜ ਬੰਦੀ, ਜਾਣੀ ਕਿ ਜੇ 50% ਜਾਂ ਕੋਟਾ ਵਧਾਉਣ ਦੀ ਗੱਲ ਸੀਗੀ, ਸੀਟਾਂ ਵਧਾਉਣ ਦੀ ਗੱਲ ਸੀ, ਮੁੜ ਬੰਦੀ ਜਾਂ ਮਹਿਲਾ ਰਾਖਵਾਂਕਰਨ ਸੋਧ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ, ਜਿਸ ਦੇ ਕਾਰਨ ਸਿਆਸੀ ਹਲਕਿਆਂ ਦੇ ਵਿਚ ਚਰਚਾ ਛਿੜ ਪਈ ਹੈ। 13 ਅਗਸਤ ਤੱਕ ਚੱਲਣ ਵਾਲੇ ਇਸ 25 ਦਿਨਾਂ ਦੇ ਲੰਬੇ ਮੌਨਸੂਨ ਇਜਲਾਸ ਦੇ ਦੌਰਾਨ ਕੁੱਲ 19 ਬੈਠਕਾਂ ਹੋਣਗੀਆਂ, ਜਿਸ ਦੇ ਕਾਫ਼ੀ ਹੰਗਾਮੇਦਾਰ ਰਹਿਣ ਦੇ ਆਸਾਰ ਵੀ ਜਿਹੜੇ ਦੇਖੇ ਜਾ ਰਹੇ ਨੇ। ਮੁੱਖ ਵਿਰੋਧੀ ਧਿਰ ਕਾਂਗਰਸ ਸਮੇਤ ਸਮੁੱਚਾ ਇੰਡੀਆ ਗੱਠਜੋੜ, ਨੀਟ, ਯੂਜੀ, ਪੇਪਰ ਲੀਕ ਮਾਮਲੇ, ਸਰਕਾਰੀ ਭਰਤੀ ਪ੍ਰੀਖਿਆਵਾਂ ਦੇ ਵਿਚ ਹੋਈਆਂ ਗੜਬੜੀਆਂ, ਅਯੁੱਧਿਆ ਰਾਮ ਮੰਦਰ ਦਾਨ ਵਿਵਾਦ, E20 ਬਾਲਣ ਨੀਤੀ, ਮੌਜੂਦਾ ਵਿਦੇਸ਼ ਨੀਤੀ ਵਰਗੇ ਪੱਖ ਦੇ ਮੁੱਦਿਆਂ ਦੇ ਉੱਤੇ ਮੋਦੀ ਸਰਕਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਦੇ ਵਿਚ ਘੇਰਨ ਦੀ ਵੱਡੀ ਜਿਹੜੀ ਹੈ ਰਣਨੀਤੀ ਤਿਆਰ ਕਰ ਰਿਹਾ। ਜਿਹੜੇ ਬਿੱਲ ਲੈ ਕੇ ਆ ਰਹੇ ਨੇ ਸੱਤ, ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਪਹਿਲਾ ਬਿੱਲ ਲਿਆ ਰਹੇ ਨੇ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਸੋਧ ਬਿੱਲ 2026। ਵਿਦੇਸ਼ੀ ਫੰਡਾਂ ਚੰਦੇ ਦੀ ਵਰਤੋਂ ਦੇ ਉੱਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ। ਰਜਿਸਟ੍ਰੇਸ਼ਨ ਖਤਮ ਹੋਣ ਦੇ ਉੱਤੇ ਜਾਇਦਾਦਾਂ ਦੇ ਉੱਤੇ ਸਰਕਾਰੀ ਕੰਟਰੋਲ ਦਾ ਪ੍ਰਬੰਧ ਹੋਵੇਗਾ। ਇਸ ਦੇ ਲਈ ਇੱਕ ਵੱਖਰੀ ਅਥਾਰਟੀ ਬਣਾਈ ਜਾਵੇਗੀ। ਦੂਸਰਾ ਬਿੱਲ ਹੈ ਰਾਸ਼ਟਰੀ ਸਨਮਾਨ ਦੇ ਅਪਮਾਨ ਦੀ ਰੋਕਥਾਮ ਸੋਧ ਬਿੱਲ 2026। ਜਨਗਣ ਮਨ, ਰਾਸ਼ਟਰੀ ਗਾਨ ਵਾਂਗ ਵੰਦੇ ਮਾਤਰਮ ਨੂੰ ਵੀ ਕਾਨੂੰਨੀ ਸੁਰੱਖਿਆ ਮਿਲੇਗੀ। ਇਸਦਾ ਅਪਮਾਨ ਕਰਨ, ਨਿਰਾਦਰ ਕਰਨ ਜਾਂ ਇਸਦੇ ਗਾਇਨ ਦੇ ਵਿੱਚ ਰੁਕਾਵਟ ਪਾਉਣ ਨੂੰ ਅਪਰਾਧ ਮੰਨਿਆ ਜਾਵੇਗਾ। ਤੀਸਰਾ ਬਿੱਲ ਹੈ ਵਿਕਸਿਤ ਭਾਰਤ ਉੱਚ ਸਿੱਖਿਆ ਸੰਸਥਾਨ ਬਿੱਲ 2025। UGC, AI, CTE ਤੇ NCTE ਦੀ ਜਿਹੜੀ ਜਗ੍ਹਾ ਇੱਕ ਸਾਂਝੀ ਰੈਗੂਲੇਟਰੀ ਅਥਾਰਟੀ ਬਣਾਈ ਜਾਵੇਗੀ। ਰਾਸ਼ਟਰੀ ਮਹੱਤਵ ਦੇ ਵਾਲੇ ਸੰਸਥਾਨ ਜਿਹੜੇ ਨੇ INI ਵੀ ਇਸ ਦੇ ਦਾਇਰੇ ਦੇ ਵਿੱਚ ਆਉਣਗੇ। ਚੌਥਾ ਬਿੱਲ ਹੈ ਇਨਕਮ ਟੈਕਸ ਸੋਧ ਬਿੱਲ 2026। ਵਿਦੇਸ਼ੀ ਨਿਵੇਸ਼ਕਾਂ ਨੂੰ ਸਰਕਾਰੀ ਪ੍ਰਤੀਭੂਤੀਆਂ ਜਿਹੜੀਆਂ ਨੇ ਵਿੱਚ ਨਿਵੇਸ਼ ਕਰਨ ਦੇ ਲਈ ਉਤਸ਼ਾਹਿਤ ਕਰਨਾ, ਸਰਕਾਰੀ ਕਰਜ਼ਾ ਬਾਜ਼ਾਰ ਨੂੰ ਮਜ਼ਬੂਤ ਕਰਨ ਦੀ ਤਿਆਰੀ ਹੈ। ਪੰਜਵਾਂ ਬਿੱਲ ਹੈ ਸੁਪਰੀਮ ਕੋਰਟ ਜੱਜਾਂ ਦੀ ਗਿਣਤੀ ਸੋਧ ਬਿੱਲ 2026। ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਗਿਣਤੀ 33 ਤੋਂ ਵਧਾ ਕੇ 37 ਕੀਤੀ ਜਾਏਗੀ ਹੁਣ, ਤੇ ਇਸੇ ਸੰਬੰਧੀ ਪਹਿਲਾਂ ਜਾਰੀ ਕੀਤੇ ਗਏ ਆਰਡੀਨੈਂਸ ਨੂੰ ਜਿਹੜਾ ਹੁਣ ਕਾਨੂੰਨੀ ਰੂਪ ਦਿੱਤਾ ਜਾਵੇਗਾ। ਛੇਵਾਂ ਬਿੱਲ ਹੈ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਸੋਧ ਬਿੱਲ 2026। 2 ਸਾਲ ਬੀਤ ਜਾਣ ਤੋਂ ਬਾਅਦ ਜਨਮ ਜਾਂ ਮੌਤ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਸਿਰਫ ਜੁਡੀਸ਼ੀਅਲ ਮੈਜਿਸਟ੍ਰੇਟ ਨਿਆਇਕ ਮੈਜਿਸਟ੍ਰੇਟ ਦੇ ਹੁਕਮਾਂ ਦੇ ਨਾਲ ਹੀ ਹੋ ਸਕੇਗੀ। ਇਸ ਪ੍ਰਕਿਰਿਆ ਦੇ ਵਿੱਚੋਂ DM SDM ਦੀ ਮਨਜ਼ੂਰੀ ਵਾਲਾ ਪ੍ਰਬੰਧ ਖਤਮ ਕਰ ਦਿੱਤਾ ਜਾਵੇਗਾ। ਸੱਤਵਾਂ ਬਿੱਲ ਹੈ ਇਹਦੇ ਵਿੱਚ ਆਖਰੀ ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ ਡਿਵੈਲਪਮੈਂਟ ਸੋਧ ਬਿੱਲ 2026। ਸਮੇਂ ਸਿਰ ਭੁਗਤਾਨ ਨਾ ਹੋਣ ਦੇ ਉੱਤੇ ਝਗੜਿਆਂ ਦਾ ਤੇਜ਼ੀ ਦੇ ਨਾਲ ਨਿਪਟਾਰਾ ਕੀਤਾ ਜਾਵੇਗਾ। ਸੂਬਿਆਂ ਦੇ ਵਿੱਚ MSEFC ਮਾਈਕਰੋ ਐਂਡ ਸਮਾਲ ਇੰਟਰਪ੍ਰਾਈਜ਼ ਜਿਹੜਾ ਆਪਣਾ ਇਹ ਜੋ ਵੀ ਇੰਸਟਰੂਮੈਂਟ ਨੇ ਉਹਨਾਂ ਦੀ ਗਿਣਤੀ ਵਧਾਈ ਜਾ ਸਕੇਗੀ। ਸੈਸ਼ਨ ਦੇ ਵਿੱਚ ਰੱਖੇ ਜਾਣ ਵਾਲੇ 7 ਬਿੱਲਾਂ ਦੇ ਵਿੱਚੋਂ 2 ਬਿੱਲ ਪੁਰਾਣੇ ਨੇ, ਜਦਕਿ 3 ਬਿੱਲ ਪਹਿਲੀ ਵਾਰ ਸਦਨ ਦੇ ਵਿੱਚ ਪੇਸ਼ ਕੀਤੇ ਜਾਣੇ ਨੇ। ਪੁਰਾਣੇ ਬਿੱਲਾਂ ਦੇ ਵਿੱਚ ਫੋਰਨ ਕੰਟਰੀਬਿਊਸ਼ਨ ਜਾਣੀ ਕਿ ਬਾਹਰੋਂ ਜਿਹੜਾ ਫੋਰਨ ਤੋਂ ਜੋ ਕੁਝ ਵੀ ਆਉਂਦਾ ਹੈ, ਰੈਗੂਲੇਸ਼ਨ ਐਕਟ ਅਤੇ ਵਿਕਾਸ ਭਾਰਤ ਵਿਕਸਿਤ ਭਾਰਤ ਸਿੱਖਿਆ ਅਦੇਸ਼ ਠਾਣ ਬਿੱਲ ਜਿਹੜਾ ਸ਼ਾਮਲ ਨੇ, ਜੋ ਪਹਿਲਾਂ ਹੀ ਜਿਹੜਾ ਸੰਸਦ ਦੇ ਵਿਚਾਰ ਦੇ ਅਧੀਨ ਸਨ। ਇਸ ਤੋਂ ਇਲਾਵਾ ਇਨਕਮ ਟੈਕਸ ਸੋਧ ਬਿੱਲ 2026 ਤੇ ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਗਿਣਤੀ ਵਧਾਉਣ ਸੰਬੰਧੀ ਬਿੱਲ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹੈ ਤੇ ਸਰਕਾਰੀ ਜਿਹੜਾ ਅਧਿਆਦੇਸ਼ਾਂ ਆਰਡੀਨੈਂਸ ਦੀ ਜਗ੍ਹਾ ਲੈਣਗੇ, ਜਦਕਿ ਜਨਮ ਮੌਤ ਰਜਿਸਟ੍ਰੇਸ਼ਨ ਵੰਦੇ ਮਾਤਰਮ ਦੇ ਨਿਰਧਾਰਿਤ ਤੇ ਰੋਕ ਤੇ MSME ਖੇਤਰ ਦੇ ਨਾਲ ਜੁੜੇ 3 ਬਿੱਲ ਨਵੇਂ ਸਿਰੇ ਤੇ ਜਿਹੜੇ ਲਿਆਂਦੇ ਜਾਣਗੇ। ਕਾਂਗਰਸ ਪਾਰਟੀ CJP ਦੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋ ਗਈ ਹੈ ਤੇ ਪਵਨ ਖੇੜਾ ਨੇ ਇੱਕਜੁੱਟਤਾ ਜਿਹੜੀ ਪ੍ਰਗਟਾ ਦਿੱਤੀ ਹੈ। ਕਾਂਗਰਸ ਜਨਤਾ ਪਾਰਟੀ ਦੇ ਚੱਲ ਰਹੇ ਪ੍ਰਦਰਸ਼ਨ ਤੋਂ ਕਈ ਦਿਨ ਤੱਕ ਦੂਰ ਰਹਿਣ ਤੋਂ ਬਾਅਦ ਕਾਂਗਰਸ ਨੇ ਸ਼ੁੱਕਰਵਾਰ ਅੱਜ ਪ੍ਰਦਰਸ਼ਨਕਾਰੀਆਂ ਨੂੰ ਸਮਰਥਨ ਦੇ ਦਿੱਤਾ, ਜਿਸਦੇ ਵਿੱਚ ਪਾਰਟੀ ਆਗੂ ਪਵਨ ਖੇੜਾ ਨੇ ਇਕਜੁੱਟਤਾ ਪ੍ਰਗਟਾਉਣ ਦੇ ਲਈ ਪ੍ਰਦਰਸ਼ਨ ਦੇ ਲਈ ਵਾਲੀ ਥਾਂ ਦਾ ਜਿਹੜਾ ਦੌਰਾ ਕਰ ਲਿਆ। ਖੇੜਾ ਨੇ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਅੰਦੋਲਨ ਦੀ ਅਗਵਾਈ ਕਰਨ ਵਾਲਿਆਂ ਦੇ ਨਾਲ ਗੱਲਬਾਤ ਕੀਤੀ, ਜੋ ਕਿ ਪ੍ਰਦਰਸ਼ਨ ਦੇ ਵਿੱਚ ਕਾਂਗਰਸ ਦੀ ਪਹਿਲੀ ਨਜ਼ਰ ਆਉਣ ਵਾਲੀ ਸ਼ਮੂਲੀਅਤ ਹੈ। ਉਨ੍ਹਾਂ ਦਾ ਇਹ ਦੌਰਾ ਉਦੋਂ ਹੋਇਆ ਜਦੋਂ ਕਈ ਵਿਰੋਧੀ ਆਗੂਆਂ ਤੇ ਸਿਵਲ ਸੁਸਾਇਟੀ ਸਮੂਹਾਂ ਵੱਲੋਂ ਪ੍ਰਦਰਸ਼ਨ ਦਾ ਸਮਰਥਨ ਕਰਨ ਦੇ ਬਾਵਜੂਦ ਪਾਰਟੀ ਦੀ ਗੈਰ ਹਾਜ਼ਰੀ ਦੇ ਉੱਤੇ ਸਵਾਲ ਉਠਾਏ ਜਾ ਰਹੇ ਸਨ। ਉੱਥੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਖੇੜਾ ਨੇ ਪ੍ਰਦਰਸ਼ਨਕਾਰੀਆਂ ਦੇ ਨਾਲ ਇਕਜੁੱਟਤਾ ਤੇ ਉਨ੍ਹਾਂ ਦੀਆਂ ਮੰਗਾਂ ਦੇ ਲਈ ਕਾਂਗਰਸ ਦੇ ਸਮਰਥਨ ਨੂੰ ਦੁਹਰਾਇਆ ਤੇ ਉਨ੍ਹਾਂ ਨੇ ਇਸ ਮੁੱਦੇ ਦੇ ਉੱਤੇ ਕੇਂਦਰ ਦੀ ਆਲੋਚਨਾ ਵੀ ਕੀਤੀ ਹੈ ਤੇ ਕਿਹਾ ਪ੍ਰਦਰਸ਼ਨਕਾਰੀਆਂ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਨੂੰ ਸੁਣਿਆ ਜਾਣਾ ਚਾਹੀਦਾ ਤੇ ਇਸ ਦੌਰੇ ਨੂੰ ਕਾਂਗਰਸ ਦੇ ਵੱਲੋਂ ਅੰਦੋਲਨ ਨੂੰ ਰਸਮੀ ਰਾਜਨੀਤਿਕ ਸਮਰਥਨ ਦੇ ਵਜੋਂ ਦੇਖਿਆ ਜਾ ਰਿਹਾ, ਜਿਸ ਨੂੰ ਕਾਰਕੁਨਾਂ ਤੇ ਵਿਰੋਧੀ ਧਿਰ ਦੇ ਵਰਗਾਂ ਤੋਂ ਲਗਾਤਾਰ ਸਮਰਥਨ ਮਿਲ ਰਿਹਾ ਦੱਸਿਆ ਜਾ ਰਿਹਾ। ਚਲੋ ਦੋਸਤੋ, ਇਹ ਸਨ ਜੀ ਪੰਜਾਬ ਦੀਆਂ ਤੇ ਕੁਝ ਕੇਂਦਰ ਦੀਆਂ ਖ਼ਬਰਾਂ ਤੇ ਅੱਗੇ ਵਧਦੇ ਹਾਂ, ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘਿਆ ਹੋ ਜੀ।
2: ਹਾਲ ਚਾਲ ਠੀਕ ਹੈ ਜੀ।
1: ਜੀ
2: ਭਾਰੇ ਸਾਹਿਬ, ਪਹਿਲਾਂ ਤਾਂ ਕੱਲ ਲੋਕਾਂ ਨੇ ਬੜਾ ਨਜ਼ਾਰਾ ਦੇਖਿਆ ਤੇ ਆਪਾਂ ਅੰਦਰ ਬੈਠੇ ਰਹਿ ਗਏ।
1: ਅੱਛਾ ਜੀ, ਹਾਂਜੀ, ਆ ਜਿਹੜਾ ਓਲਕਾ ਪਿੰਡ ਡਿਗਿਆ,
2: ਓਲਕਾ ਪਿੰਡ ਜਿਹੜਾ ਹੈਗਾ ਜੀ, ਉਹ ਮੈਂ ਕੋਰਟ ਦੇ ਵਿੱਚ ਗਿਆ ਤੇ ਮੇਰਾ ਦੋਸਤ ਇੱਕ ਆਇਆ, ਉਹਨੇ ਪਹਿਲਾਂ ਆਉਂਦਿਆਂ ਇਹੀ ਕੁਐਸਚਨ ਰੇਜ਼ ਕੀਤਾ, ਫਿਰ ਮੇਰਾ ਮੁਨਸ਼ੀ ਆਇਆ, ਉਹਨੇ ਮੈਨੂੰ ਆਉਂਦਿਆਂ ਕਿਹਾ
1: ਜੀ,
2: ਮੈਂ ਕਿਹਾ ਯਾਰ ਭਾਈ ਮੈਨੂੰ ਨੀ ਪਤਾ, ਮੈਂ ਕਿਹਾ ਮੈਂ ਨਿਊਜ਼ ਦੇਖੀ ਨੀ ਕਿਤੇ
1: ਜੀ,
2: ਉਹ ਫਿਰ ਤੇ ਬਾਅਦ ਦੇ ਵਿੱਚ ਫਿਰ ਇਲਾਕੇ ਦੇ ਵੀਡੀਓ ਜਿਹੜੇ ਹੈਗੇ ਆ ਉਹ ਦੇਖੇ ਭਾਈ, ਹਾਂਜੀ ਉਹਦੇ ਵਿੱਚ ਇੱਕ ਤਾਰ ਦੀ ਤਾਰ ਹੀ ਬਣੀ ਆ ਰਹੀ ਸੀ ਤੇ ਉਹ ਲਾਈਟ ਦੀ ਲਾਈਟ,
1: ਬਿਲਕੁਲ
2: ਕਾਫੀ ਮਤਲਬ ਜਿਹੜਾ ਹੈਗਾ ਆ ਉਹ। ਵਿਗਿਆਨਕ ਤਾਂ ਇਹ ਕਹਿੰਦੇ ਹੈਗੇ ਆ ਕਿ ਕਈ ਵਾਰੀ ਇਹ ਕੱਲੇ ਸਿੰਗਲ ਨੀ ਹੁੰਦੀ ਹੈਗੀ,
1: ਹਾਂਜੀ,
2: ਤੇ ਉਹ ਜਿਆਦਾ ਹੁੰਦੀਆਂ ਹੈਗੀਆਂ ਆ ਤੇ ਉਹ ਉਹਨੂੰ ਬਾਰਿਸ਼ ਵੀ ਕਹਿ ਦਿੰਦੇ ਹੈਗੇ, ਉਲਕਾ ਪਿੰਡ ਦੀ ਬਾਰਿਸ਼,
1: ਹਾਂਜੀ ਬਿਲਕੁਲ,
2: ਤੇ
1: ਜਾਂ ਫਿਰ ਇੱਕ ਹੁੰਦਾ ਜੀ ਆਪਣੇ ਸਟਾਰਲਿੰਕ ਜਿਹੜੀ ਆਪਣੀ ਐਲਨ ਮਸਕ ਦੀ ਕੰਪਨੀ ਆ ਨਾ ਉਹ ਕਈ ਵਾਰੀ ਇਕੱਠੀਆਂ ਜਿਹੜੀਆਂ ਨੇ ਆਪਣੇ ਕੁਝ ਚੀਜ਼ਾਂ ਅੰਤਰਿਕਸ਼ ਦੇ ਵਿੱਚ ਛੱਡਦੇ ਆ ਤੇ ਉਹ ਉਹਨਾਂ ਦੀ ਮਤਲਬ ਕਿ ਇੱਦਾਂ ਲੱਗਦਾ ਕਿ ਲਾਈਨ ਦੇ ਵਿੱਚ ਤੁਰੇ ਜਾਂਦੇ ਆ ਉਹ ਕੁਝ ਡਿਵਾਈਸ ਹੁੰਦੀਆਂ ਜਾਂ ਉਹ ਚੀਜ਼ਾਂ ਹੁੰਦੀਆਂ ਨੇ ਉਹ ਕੁਝ ਸਮੇਂ ਲਈ ਦਿਖਦੀਆਂ ਨੇ ਜੀ ਉਹ ਪਿਛਲੇ ਸਮਿਆਂ ਦੇ ਵਿੱਚ ਵੀ ਰੋਲਾ ਪਿਆ ਸੀ ਪਰ ਇਹਦੀ ਰੋਸ਼ਨੀ ਜਿਹੜੀ ਸੀ ਲਾਲ ਸੀ ਜਿੱਦਾਂ ਗੋਲਾ ਹਨਾ ਮਗਦਾ ਆਉਂਦਾ ਥੱਲੇ ਨੂੰ ਕਿਉਂਕਿ ਛੋਟਾ ਹੋਏਗਾ ਇਸ ਕਰਕੇ ਉੱਪਰ ਹੀ ਜਿਹੜਾ ਖਤਮ ਹੋ ਗਿਆ ਨਹੀਂ ਤਾਂ ਫਿਨਲੈਂਡ ਜਾਂ ਕੁਝ ਇਲਾਕਿਆਂ ਦੇ ਵਿੱਚ ਬਹੁਤ ਵੱਡੇ ਵੱਡੇ ਵੀ ਡਿੱਗੇ ਸੀ ਜੀ ਉਹਨਾਂ ਦੇ ਨਿਸ਼ਾਨ ਅੱਜ ਵੀ ਜਾਂ ਮਤਲਬ ਕਿ ਇਹਨਾਂ ਧਰਤੀਆਂ ਦੇ ਉੱਤੇ ਹੈਗੇ ਨੇ ਜੀ ਰਸ਼ੀਆ ਦੇ ਵਿੱਚ ਜਾਂ ਇਹਨਾਂ ਮੁਲਕਾਂ ਚ
2: ਬਿਲਕੁਲ ਹਾਂਜੀ ਉਹ ਤਾਂ ਹਿਸਟਰੀ ਹੈਗੀ ਆ ਜੀ ਉਹ ਤਾਂ ਆਉਂਦੇ ਆ ਚਲੋ ਠੀਕ ਗੱਲ ਹੈਗੀ ਆ ਪਰ ਲੋਕੀ ਬੜੀਆਂ ਮਾਨਤਾਵਾਂ ਰੱਖਦੇ ਹੈਗੇ ਆ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਜੀ
1: ਜੀ
2: ਤੇ ਲਗਭਗ ਇਹ ਗੱਲ ਹੈਗੀ ਆ ਜੀ ਅਠੱਤਰ ਛਿਅੱਤਰ ਅਠੱਤਰ ਦੀ ਹੋਣੀ ਜੀ ਉਦੋਂ ਰੌਲਾ ਪੈ ਗਿਆ ਜੀ ਕਹਿੰਦੇ ਜੀ ਦੁਨੀਆ ਮੁੱਕ ਜਾਣੀ ਆ ਜੀ ਇੱਥੇ ਸਕਾਈ ਲੈਬ ਡਿੱਗਣਾ ਹੈ ਜੀ ਅਸੀਂ ਛੋਟੇ ਹੁੰਦੇ ਜੀ ਸਾਨੂੰ ਪਤਾ ਨੀ ਸਕਾਈ ਲੈਬ ਕੀ ਹੈਗਾ ਜੀ ਹਾਂਜੀ ਉਹ ਸਕਾਈ ਲੈਬ ਡਿੱਗ ਪੈਣਾ ਜੀ ਸਕਾਈ ਲੈਬ ਡਿੱਗ ਪੈਣਾ ਬਾਹਰ ਨੀ ਸੋਣਾ ਹੈਗਾ ਕਿਤੇ ਮੰਜੇ ਤੇ ਡਿੱਗ ਪਏ ਆ ਕੇ ਹਾਂਜੀ ਉਹ ਪਤਾ ਨੀ
1: ਕਿੱਦਾਂ ਕਿੱਦਾਂ ਨੱਬੇ ਤੋਂ ਪਹਿਲਾਂ ਦੀਆਂ ਨਾ ਮੇਰੇ ਖਿਆਲ ਚੇਤਾ ਥੋੜਾ ਥੋੜਾ
2: ਨਾ ਨਾ ਨਾ ਨਾ ਨਾ ਨਾ ਨਹੀਂ ਜੀ ਨਹੀਂ ਨਹੀਂ ਨਹੀਂ ਭਾਰੇ ਸਾਹਿਬ ਗੱਲਾਂ ਨੀ ਹੈਗੀਆਂ ਇਹ
1: ਵੈਸੇ ਗੱਲ ਸੁਣਦੇ
2: ਰਹੇ ਮੈਨੂੰ ਤਾਂ ਯਾਦ ਆ ਕਿ ਅਸੀਂ ਜਲੰਧਰ ਮਿੱਠਾਪੁਰ ਰਹਿੰਦੇ ਹੁੰਦੇ ਸੀਗੇ ਜੀ ਉੱਥੇ ਮਤਲਬ ਜਿਹੜਾ ਹੈਗਾ ਸਾਡਾ ਮਤਲਬ ਘਰ ਦਾ ਵਿਹੜਾ ਬੜਾ ਖੁੱਲਾ ਹੁੰਦਾ ਸੀਗਾ ਤੇ ਮੰਜੇ ਜਿਹੜੇ ਬਾਹਰ ਡਾਏ ਹੁੰਦੇ ਸੀ ਤੇ ਉੱਥੇ ਫਿਰ ਜਿਹੜਾ ਹੈਗਾ ਇਹ ਕੀ ਡਿਸਕਸ ਕਰਦੇ ਹੁੰਦੇ ਸਕਾਈ ਲੈਬ ਡਿੱਗਣਾ ਫਿਰ ਅਖਬਾਰਾਂ ਦੇ ਵਿੱਚ ਅਸੀਂ ਛੋਟੇ ਹੁੰਦੇ ਚਲੋ ਅਖਬਾਰਾਂ ਦੇ ਵਿੱਚ ਖਬਰ ਪੜ੍ਹੀ ਫਿਰ ਵੀ ਇਹ ਸਕਾਈ ਲੈਬ ਜਿਹੜਾ ਆ ਉਹ ਅਮੈਰੀਕਾ ਨੇ ਮਤਲਬ ਸਮੁੰਦਰ ਦੇ ਵਿੱਚ ਉਹ ਸਿੱਟ ਲਿਆ ਜੀ ਹਾਂਜੀ ਤੇ ਉਹ ਬਾਅਦ ਦੇ ਵਿੱਚ ਜਦੋਂ ਚਲੋ ਥੋੜਾ ਬਹੁਤਾ ਮੈਚਿਓਰ ਹੋਏ ਤੇ ਪਤਾ ਲੱਗਾ ਕਿ ਉਹ ਅਮਰੀਕਾ ਦਾ ਇੱਕ ਸੈਟੇਲਾਈਟ ਸੀਗਾ ਜਿਹੜਾ ਕਿ ਅਨਕੰਟਰੋਲਡ ਹੋ ਗਿਆ ਸੀਗਾ ਤੇ ਜਦੋਂ ਅਨਕੰਟਰੋਲਡ ਹੋ ਗਿਆ ਤੇ ਫਿਰ ਉਹਨਾਂ ਨੂੰ ਇਹ ਸੀਗਾ ਕਿ ਦਿਸ਼ਾ ਭਟਕ ਗਿਆ ਹੈਗਾ ਆ ਤੇ ਧਰਤੀ ਹੌਲੀ ਹੌਲੀ ਧਰਤੀ ਦੀ ਗ੍ਰੈਵਿਟੀ ਦੇ ਵਿੱਚ ਆ ਰਿਹਾ ਹੈਗਾ ਆ ਜੀ ਤੇ ਫਿਰ ਉਹਦਾ ਸੀਗਾ ਜੀ ਬਟ ਉਹਨਾਂ ਨੇ ਨਾ ਜੀ ਫੇਰ ਵੀ ਧਰਤੀ ਦੀ ਗ੍ਰੈਵਿਟੀ ਦੇ ਅੰਦਰ ਵੜਨ ਤੋਂ ਬਾਅਦ ਕੰਟਰੋਲ ਕਰ ਲਿਆ ਸੀ ਤੇ ਉਸ ਸਮੁੰਦਰ ਦੇ ਵਿੱਚ ਉਹਨਾਂ ਨੇ ਸਿੱਟ ਲਿਆ ਸੀਗਾ ਜੀ
1: ਬਿਲਕੁਲ
2: ਤੇ ਏਦਾਂ ਦੀਆਂ ਚਲੋ ਆ ਚੀਜ਼ਾਂ ਵਾਪਰਦੀਆਂ ਰਹਿੰਦੀਆਂ ਹੈਗੀਆਂ ਜੀ ਪਰ ਇਹ ਆ ਵੀ ਇਹਦਾ ਲੋਕੀ ਲੁਤਫ ਬਹੁਤ ਲੈਂਦੇ ਹੈਗੇ ਆ ਜੀ ਕਈ ਕਹਿੰਦੇ ਹੈਗੇ ਜੀ ਇਹ ਟੁੱਟਿਆ ਤਾਰਾ
1: ਪਰ ਸੈਣੀ ਸਾਹਿਬ ਇਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਇਹ ਤਾਂ ਸਪਸ਼ਟ ਹੋ ਜਾਂਦਾ ਨਾ ਜਿਸ ਕਈ ਕਹਿ ਦਿੰਦੇ ਆ ਕਿ ਮੁਰਗੇ ਪਹਿਲਾਂ ਆਏ ਸੀਗੇ ਅੰਡਾ ਆਇਆ ਸੀ ਇਹਨਾਂ ਚੀਜ਼ਾਂ ਚ ਪੈ ਜਾਂਦੇ ਆ ਪਰ ਇਹ ਚੀਜ਼ਾਂ ਤੋਂ ਜਿਹੜਾ ਵਿਗਿਆਨ ਦਾ ਕਹਿਣਾ ਜਿਸ ਹਿਸਾਬ ਦੇ ਨਾਲ ਕਿ ਇੱਥੇ ਮਤਲਬ ਕਿ ਬਹੁਤ ਵੱਡਾ ਇੱਕ ਬਲਾਸਟ ਹੋਇਆ ਤੇ ਉਸ ਤੋਂ ਬਾਅਦ ਅੱਗਾਂ ਲੱਗੀਆਂ ਰਹੀਆਂ ਫਿਰ ਉਹ ਠੰਡਾ ਹੋਇਆ ਬਰਫਾਂ ਜੰਮੀਆਂ ਪਾਣੀ ਬਣਿਆ ਮੈਲਟ ਹੋਇਆ ਗਰਮੀ ਸ਼ੁਰੂ ਹੋਈ ਹੌਲੀ ਹੌਲੀ ਜੀਵ ਛੋਟੇ ਛੋਟੇ ਪਾਣੀ ਦੇ ਵਿੱਚ ਸ਼ੁਰੂ ਹੋਏ ਉਸ ਤੋਂ ਫਿਰ ਧਰਤੀ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ ਫਿਰ ਹੋਰ ਜਾਨਵਰ ਆ ਗਏ ਫਿਰ ਬੰਦੇ ਆ ਗਏ ਮਨੁੱਖਾਂ ਦੇ ਰੂਪ ਦੇ ਵਿੱਚ ਜਾਨਵਰ ਆ ਗਏ ਜਿਹੜੇ ਅੱਜ
2: ਨਹੀਂ ਜੀ ਗੱਲ ਤਾਂ ਹੈਗੀ ਆ ਇਹ ਤਾਂ ਹੁਣ ਸਾਡੇ ਜੀਰਾ ਸਾਹਿਬ ਨਾਲ ਜੁੜੇ ਹੈਗੇ ਆ ਜੀ ਉਹ ਕਹਿੰਦੇ ਹੈਗੇ ਉਹਨਾਂ ਦਾ ਤਾਂ ਉਹ ਕਹਿੰਦੇ ਨਹੀਂ ਇੱਦਾਂ ਮੁਰਗੀ ਆਈ ਪਹਿਲਾਂ ਨਾ ਮਤਲਬ ਅੰਡਾ ਆਇਆ ਪਹਿਲਾਂ ਆਈ ਬੋਤਲ ਪਹਿਲਾਂ ਬੋਤਲ ਆਈ ਸੀ ਫਿਰ ਦੋ ਅੰਡੇ ਆਏ ਸੀਗੇ ਤੇ ਕਹਿੰਦੇ ਫਿਰ ਉਹ ਤੋਂ ਬਾਅਦ ਕਹਿੰਦੇ ਮੁਰਗੀ ਮੰਗਾਈ ਸੀ
1: ਫਿਰ ਨਾਲ ਖਾਣ ਪੀਣ ਦਾ ਪ੍ਰਬੰਧ ਹੋਇਆ ਸੀ
2: ਹਾਂਜੀ ਤੇ ਨਾਲ ਫੁਲਕੇ ਆ ਗਏ ਫਿਰ
1: ਹਾਂਜੀ
2: ਸੋ ਇਸ ਕਰਕੇ ਮਹਾਰਾਜ ਇਸ ਚੀਜ਼ ਦਾ ਤਾਂ ਜਵਾਬ ਇਹੀ ਆ ਬਾਕੀ ਭਾਰਤ ਸਾਹਿਬ ਜਿਹੜੇ ਹੈਗੇ ਆ ਭਾਈ ਅੱਜ ਮੋਦੀ ਸਾਹਿਬ ਇੱਥੇ ਪੰਜਾਬ ਦੇ ਵਿੱਚ ਫੇਰਾ ਪਾ ਕੇ ਗਏ ਜੀ ਹਰੀ ਪੱਗ ਬੰਨੀ ਸੀ ਜੀ ਹਰ ਇੱਕ ਚੀਜ਼ ਕੋਈ ਨਾ ਕੋਈ ਤਾਂ ਸੰਕੇਤ ਦਿੰਦੀ ਆ ਜੀ ਤੇ ਮੈਂ ਤਾਂ ਉਹਦਾ ਨਾਲ ਸਹਿਯੋਗ ਕਰ ਰਿਹਾ ਸੀਗਾ ਤੇ ਸ਼ਾਇਦ ਉਹ ਇਹ ਇੰਡੀਕੇਟ ਕਰਨਾ ਚਾਹੁੰਦੇ ਹੈਗੇ ਆ ਜੀ ਕਿ ਰਾਜੇ ਆਲ ਡੱਲੇ ਆਲ ਨੂੰ ਛੱਡੋ ਕਿਸਾਨ ਲੀਡਰ ਤਾਂ ਤੁਹਾਡੇ ਸਾਹਮਣੇ ਖੜਾ ਆ ਜੀ ਤੇ ਹੋ ਸਕਦਾ ਹੈਗਾ ਆ ਜੀ ਕਿ ਉਹਨਾਂ ਨੇ ਹੁਣ ਜਿਹੜੀ ਆ ਅੱਗੇ ਤਾਂ ਆਉਂਦੇ ਹੁੰਦੇ ਸੀ ਤੇ ਪੀਲੀ ਪੱਗ ਬੰਨ ਕੇ ਆਉਂਦੇ ਸੀ ਤੇ ਪੀਲੀ ਪੱਗ ਦਾ ਮੂੰਹ ਟੁੱਟ ਗਿਆ ਲੱਗਦਾ ਜੀ ਤੇ ਉਹਨਾਂ ਜੇ ਕਿਉਂਕਿ ਪੀਲੀ ਪੱਗ ਵਾਲੇ ਤਾਂ ਉਹਨਾਂ ਨੇ ਕੰਸੋਲੀਡੇਟ ਕਰਕੇ ਤੇ ਉਧਰ ਨੂੰ ਭੇਜ ਦਿੱਤਾ ਹਾਂ ਕੇਸਰੀ ਪੱਗ ਜਿਹੜੀ ਹੈਗੀ ਆ ਜੀ ਉਹ ਬੰਨ ਕੇ ਤੇ ਉਹਨਾਂ ਨੇ ਜਿਹੜਾ ਆ ਉਹ ਕੇਸਰੀ ਪੱਗ ਉਹਨਾਂ ਨੇ ਕੇਸਰੀ ਵਾਲੇ ਜਿਹੜੇ ਹੈਗੇ ਸੀ ਉਹ ਕੰਸੋਲੀਡੇਟ ਕਰਕੇ ਤੇ ਉਧਰ ਨੂੰ ਭੇਜ ਦਿੱਤੇ ਆ ਜੀ ਵਾਰਸ ਪੰਜਾਬ ਵੱਲ ਨੂੰ ਤੇ ਆਪੂ ਜਿਹੜਾ ਹੈਗਾ ਆ ਉਹਨਾਂ ਨੇ ਹੁਣ ਕਿਸਾਨ ਵੋਟ ਦੇ ਵਿਚ ਸੇਧ ਲਾਉਣ ਦੀ ਸੋਚ ਰਹੇ ਹੋਣਗੇ ਜੀ।
1: ਜੀ
2: ਬਾਕੀ ਉਹਨਾਂ ਨੇ ਸੈਂਟਰ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਆ ਜੀ, ਰੇਲਵੇ ਸਟੇਸ਼ਨਾਂ ਦਾ
1: ਜੀ,
2: ਤੇ ਉਹਨਾਂ ਦਾ ਆਧੁਨਿਕਰਨ ਜਿਹੜਾ ਆ ਉਹ ਕਰਨ ਵਾਸਤੇ
1: ਜੀ
2: ਵੈਲਕਮਿੰਗ ਹੈ ਜੀ। ਜਦੋਂ ਕੋਈ ਆਉਂਦਾ ਹੈ ਨੇਤਾ, ਵੱਡਾ ਨੇਤਾ ਆਉਂਦਾ ਹੈਗਾ ਆ ਸੈਂਟਰ ਦਾ, ਤੇ ਉਦੋਂ ਆਸੂ ਤੇ ਖਾਸ ਕਰਕੇ ਪ੍ਰਧਾਨ ਮੰਤਰੀ ਆਉਣ ਕਿਸੇ ਸਟੇਟ ਦੇ ਵਿਚ, ਤੇ ਸਟੇਟ ਨੂੰ ਆਸ ਹੁੰਦੀ ਹੈਗੀ ਆ ਜੀ। ਵੈਸੇ ਇਹ ਆਸਾਂ ਜਿਹੜੀਆਂ ਹੈਗੀਆਂ ਆ ਕਿ ਏਦਾਂ ਨੀ ਹੁੰਦੀਆਂ ਜੀ, ਉਹਦੇ ਵਾਸਤੇ ਪਹਿਲਾਂ ਹੀ ਟੇਬਲ ਟਾਕ ਹੋਈ ਹੁੰਦੀ ਆ, ਜੇ ਕੋਈ ਵੱਡੀ ਅਨਾਉਂਸਮੈਂਟ ਕਰਨੀ ਹੋਵੇ ਉਹਦੇ ਤੇ ਹੋਮਵਰਕ ਹੋਇਆ ਆ ਹੁੰਦਾ
1: ਜੀ। ਬਿਲਕੁਲ ਜੀ,
2: ਐਸਾ ਤਾਂ ਇੱਥੇ ਹੈ ਨੀ ਸੀ ਜੀ। ਬਾਕੀ ਸਾਡੇ ਮੁੱਖ ਮੰਤਰੀ ਸਾਹਿਬ ਉੱਥੇ ਗੈਰ ਹਾਜ਼ਰ ਸੀਗੇ ਜੀ, ਇਹਨਾਂ ਨੇ ਤਾਂ ਕੋਆਰਡੀਨੇਸ਼ਨ ਕਦੀ ਕੀਤਾ ਹੀ ਨੀ ਜੀ।
1: ਉਹ ਦੇਖੋ ਕਹਿੰਦੇ ਕਿ ਮੈਂ ਸੁਣ ਰਿਹਾ ਸੀਗਾ, ਇੱਕ ਵਾਇਰਲ ਵੀ ਹੋਈ ਆ ਉਹ ਵੀਡੀਓ ਕਲਿੱਪ ਥੋੜਾ ਜਿਹਾ ਹੀ ਆ, ਕਿ ਉਹ ਪੁੱਛਦੇ ਆ ਪ੍ਰੈਸ ਵਾਲੇ ਸ਼ਾਇਦ, ਮਤਲਬ ਕਿ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ, ਤੇ ਕਹਿੰਦੇ ਹਾਂ ਆ ਰਹੇ ਨੇ, ਕਹਿੰਦੇ ਆ ਜਲੰਧਰ ਕੋਈ ਰੇਲਵੇ ਸਟੇਸ਼ਨ ਦਾ ਕਹਿੰਦੇ ਉਦਘਾਟਨ ਕਰਨਾ, ਕਹਿੰਦੇ
2: ਉਹ ਲਾਈਟ ਵੇ ਦੇ ਵਿਚ ਜਵਾਬ ਦਿੰਦੇ। ਪਰ ਇਹ ਸਰ ਦੇਖੋ
1: ਜੀ,
2: ਪੋਲੀਟੀਕਲ ਪਾਰਟੀਜ਼ ਅਲੱਗ ਚੀਜ਼ ਹੁੰਦੀਆਂ, ਸਰਕਾਰਾਂ ਅਲੱਗ ਚੀਜ਼ ਹੁੰਦੀਆਂ ਹੈਗੀਆਂ। ਸਰਕਾਰ ਦੇ ਕੁਛ ਇੱਕ ਜਿਹੜੇ ਹੈਗੇ ਆ ਨਾ ਜੀ ਨੋਰਮਸ ਹੁੰਦੇ ਆ, ਉਹਨਾਂ ਨੂੰ ਫੋਲੋ ਕਰਨਾ ਚਾਹੀਦਾ, ਪ੍ਰੋਟੋਕਾਲ ਹੁੰਦਾ ਆ, ਉਹ ਪ੍ਰੋਟੋਕਾਲ ਫੋਲੋ ਕਰਨਾ ਚਾਹੀਦਾ।
1: ਬਿਲਕੁਲ
2: ਹਾਂਜੀ, ਇਹ ਬਹਾਨਾ ਲੱਭਦੇ ਰਹਿੰਦੇ ਹੈਗੇ ਕੋਈ ਨਾ ਕੋਈ ਜੀ। ਤੇ
1: ਘਰ ਪਰੋਣਾ ਆਇਆ ਹੋਵੇ, ਸ਼੍ਰੀ ਅਕਾਲ
2: ਤਖ਼ਤ ਸਾਹਿਬ ਨੇ ਬੁਲਾਇਆ ਸੀ,
1: ਘਰ ਪਰੋਣਾ ਆਇਆ ਹੋਵੇ ਤਾਂ ਗਿਲੇ ਸ਼ਿਕਵੇ ਦੂਰ ਹੋ ਜਾਂਦੇ ਨੇ, ਸਮਾਂ ਕੇ ਘੁੱਟ ਕੇ ਜੱਫੀ ਪਾਉਣੀ ਚਾਹੀਦੀ ਸੀ, ਸਾਰਾ ਕੁਝ ਕਰਨਾ ਚਾਹੀਦਾ ਸੀ, ਫਾਇਦਾ ਵੀ ਲਿਜਾ ਸਕਦੇ
2: ਆਪਣੇ ਸਟੇਟ ਦੇ ਸਰ ਮੁੱਦਿਆਂ ਤੇ ਜਾ ਕੇ ਗੱਲ ਕਰਦੇ, ਮੁੱਦਿਆਂ ਤੇ ਜਾ ਕੇ ਗੱਲ ਕਰਦੇ
1: ਜੀ।
2: ਪਰ ਸਾਹਿਬ ਮੈਂ ਅੱਜ ਇੱਕ ਗੱਲ ਕਹਿਣ ਲੱਗਾ ਜੀ,
1: ਜੀ
2: ਜਦੋਂ ਕੋਈ ਬੰਦਾ ਪੋਲੀਟੀਕਲ ਲੀਡਰ ਖਾਸ ਕਰਕੇ MLA
1: ਜੀ
2: ਜੇ ਬੰਦੀ ਸਿੰਘਾਂ ਦੀ ਗੱਲ ਕਰਦਾ ਨਾ ਜੀ, ਤੇ ਮੇਰਾ ਦਿਲ ਕਰਦਾ ਹੈਗਾ ਆ ਨਾ ਵੀ ਇੱਟ ਲੈ ਕੇ ਤੇ ਇਹਦੇ ਸਿਰ ਤੇ ਮਾਰਾਂ
1: ਜੀ।
2: ਪਰ ਇਹ ਸਭ ਤਾਮਿਲਨਾਡੂ ਦੇ ਵਿੱਚ ਅਗਲਿਆਂ ਬੰਦਿਆਂ ਨੇ ਰਾਜੀਵ ਗਾਂਧੀ ਦੇ ਕਾਤਲ ਜਿਹੜੇ ਛੁਡਵਾਏ ਕਿ ਨਹੀਂ ਛੁਡਵਾਏ
1: ਜੀ,
2: ਉਹਨਾਂ ਨੇ ਕਿਸ ਤਰੀਕੇ ਦੇ ਨਾਲ, ਤੁਸੀਂ ਜਾ ਕੇ ਉੱਥੇ ਸਟੇਟ ਦੇ ਵਿੱਚ ਜਾਇਓ, ਜਾ ਕੇ ਪਤਾ ਕਰਿਓ ਵੀ ਉਹਨਾਂ ਨੇ ਕਿੱਦਾਂ ਕਿੱਦਾਂ ਪ੍ਰੋਸੈਸ ਨੂੰ ਇਨੀਸ਼ੀਏਟ ਕੀਤਾ
1: ਜੀ।
2: ਹਾਂਜੀ, ਆਖਿਰ ਤਾਂ ਤੁਹਾਡੇ ਜਿਹੜਾ ਹੈਗਾ ਆ ਵੀ ਇੱਕ ਜਿਹੜੇ ਹੈਗੇ ਆ ਉਹ ਮੁੱਖ ਮੰਤਰੀ ਦੇ ਕਤਲ ਦੇ ਕੇਸ ਦੇ ਵਿੱਚ ਹੀ ਆ ਨਾ ਜੀ, ਰਾਜੂ ਆਣਾ ਦਾ ਜਾਂ ਹੋਰ ਬੰਦੇ ਹੈਗੇ ਆ, ਉਹਨਾਂ ਨੇ ਇੱਕ ਵਾਰੀ ਜਿਹੜਾ ਅਨਾਉਂਸ ਵੀ ਕਰ ਦਿੱਤਾ ਸੀ ਸੈਂਟਰ ਨੇ, ਉਹਦੇ ਬਾਵਜੂਦ ਵੀ ਉਹਨਾਂ ਨੇ ਜਦੋਂ ਉਹ ਦੇਖਿਆ ਵੀ ਸਟੇਟ ਦੇ ਵਿੱਚ ਹੀ ਜਿਹੜੇ ਪੋਲੀਟੀਕਲ ਲੀਡਰ ਹੈਗੇ ਆ, ਇਹ ਮੈਂ ਮਤਲਬ ਜਿਹੜਾ ਮਹਿਸੂਸ ਕਰਦਾ ਆ ਵੀ ਇਹ ਛਡਾਉਣਾ ਨਹੀਂ ਚਾਹੁੰਦੇ ਹੈਗੇ,
1: ਬਿਲਕੁਲ
2: ਇਹ ਰੌਲਾ ਪਾਉਣਾ ਚਾਹੁੰਦੇ ਆ।
1: ਕੱਲ ਦੀਆਂ ਖਬਰਾਂ ਸੀਗੀਆਂ ਆਪਣੇ ਇੰਜੀਨੀਅਰ ਰਸ਼ੀਦ ਜਿਹੜੇ ਨੇ ਆਪਣੇ ਮੇਰੇ ਖਿਆਲ ਨਾਲ ਹਿਮਾਚਲ ਨੂੰ ਬਿਲੋਂਗ ਕਰਦੇ ਆ, ਤੇ ਉਹਨਾਂ ਨੂੰ ਆ ਹੁਣ ਮੌਨਸੂਨ ਸੈਸ਼ਨ ਦੇ ਵਿੱਚ ਇਜਾਜ਼ਤ ਦਿੱਤੀ ਹੈ, ਸਿਕਿਉਰਿਟੀ ਦੇ ਵਿੱਚ ਆਉਣਗੇ, ਆਪਣਾ ਸੈਸ਼ਨ ਅਟੈਂਡ ਕਰਨਗੇ ਜੀ।
2: ਪਰ ਸਾਹਿਬ ਇਹਨਾਂ ਦਾ ਹੋਮਵਰਕ ਬਹੁਤ ਮਤਲਬ ਮਾੜਾ ਆ ਉਹਨਾਂ ਨੇ ਕੀਤਾ, ਪੂਰੀ ਸਟੇਟ ਨੇ ਆਪਣੀ ਜਿੰਨੀਆਂ ਉਹਨਾਂ ਨੇ ਆਪਣਾ ਇੱਕ ਮਤਾ ਪਾਇਆ
1: ਜੀ,
2: ਹਾਂਜੀ ਮਤਾ ਪਾ ਕੇ ਤੇ ਯੂਨੈਨੀ ਮਸਲੀ ਜਿਹੜਾ ਉਹਨੂੰ ਪਾਸ ਕੀਤਾ, ਪਾਸ ਕਰਕੇ ਰਾਜਪਾਲ ਕੋਲ ਭੇਜਿਆ, ਰਾਜਪਾਲ ਨੇ ਕਿਹਾ ਵੀ ਇਹਦੇ ਵਿੱਚ ਹਾਈ ਮਤਲਬ ਜਿਹੜੀ ਆ ਸੁਪਰੀਮ ਕੋਰਟ ਦੀ ਪਰਮਿਸ਼ਨ ਜ਼ਰੂਰੀ ਹੈਗੀ ਆ, ਉਹਨਾਂ ਨੇ ਉਸੇ ਚੀਜ਼ ਨੂੰ ਨਾਲ ਲੈ ਕੇ ਤੇ ਸੁਪਰੀਮ ਕੋਰਟ ਦੇ ਵਿੱਚ ਮੂਵ ਕੀਤੇ, ਫਿਰ ਉਹਨਾਂ ਤੇ ਆ ਗਿਆ ਵੀ ਜੇ ਕੰਸੈਂਟਿੰਗ ਪਾਰਟੀ ਜੇ ਹੋ ਜਾਏ ਤੇ ਉਹ ਜਿਹੜਾ ਹੈਗਾ ਆ ਫਿਰ ਉਹਦੇ ਹਿਸਾਬ ਦੇ ਨਾਲ ਅਲਟੀਮੇਟਲੀ ਜਦੋਂ ਕਾਂਗਰਸ ਨੂੰ ਹੋ ਗਿਆ ਨਾ ਇਹ ਅਹਿਸਾਸ ਵੀ ਇਹ ਤਾਂ ਭਾਈ ਅਸੀਂ ਕੰਸੈਂਟ ਦਈਏ ਜਾਂ ਨਾ ਦਈਏ ਤਾਂ ਵੀ ਨਿਕਲ ਜਾਣੇ ਆ ਜਿਹੜੇ ਬੰਦੇ ਕੱਢਣੇ ਆ
1: ਜੀ,
2: ਹਾਂਜੀ ਫਿਰ ਉਹਨਾਂ ਨੇ ਜਿਹੜਾ ਹੈਗਾ ਆ ਕਹਿ ਤਾਂ ਠੀਕ ਆ ਜੀ ਕੋਈ ਗੱਲ ਨੀ ਅਸੀਂ ਮਾਫ ਕੀਤਾ ਜੀ, ਵੱਡਾ ਦਿਲ ਦਿਖਾਇਆ ਜੀ
1: ਜੀ,
2: ਜਦ ਕਿ ਉਹਨਾਂ ਦੀ ਸਟੇਟ ਲੀਡਰਸ਼ਿਪ ਨੇ ਸਾਰੇ ਚੈਨਲ ਜਿਹੜੇ ਆ ਓਪਨ ਰੱਖੇ ਸੀ ਜੀ।
1: ਬਿਲਕੁਲ
2: ਮੈਨੂੰ ਦੱਸ ਦਿਓ ਵਿਧਾਨ ਸਭਾ ਦੇ ਇੰਨੇ ਵਾਰੀ ਮਤੇ ਤੁਸੀਂ ਪਾਏ ਆ
1: ਜੀ,
2: ਕਦੋਂ ਤੁਸੀਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਮਤਾ ਪਾ ਕੇ ਤੇ ਤੁਸੀਂ ਸੁਪਰੀਮ ਕੋਰਟ ਨੂੰ ਜਾਂ ਰਾਜਪਾਲ ਨੂੰ ਲਿਖ ਕੇ ਭੇਜਿਆ ਜੀ?
1: ਨਾ ਕਦੇ ਵੀ ਨਹੀਂ ਜੀ।
2: ਇਹਨਾਂ ਨੇ ਰਾਜਪਾਲ ਨੂੰ ਕਿਹੜੀ ਫਾਈਲ ਮੂਵ ਕੀਤੀ ਹੈਗੀ ਆ? ਤੁਸੀਂ ਬਾਕੀ ਕੰਮਾਂ ਦੇ ਵਿੱਚ ਤਾਂ ਹੈਗੇ ਆ, ਖਾਲੜਾ ਦੇ ਕਾਤਲ ਜਿਹੜੇ ਹੈਗੇ ਆ ਉਹਨਾਂ ਨੂੰ ਬੇਲ ਦਵਾ ਸਕਦੇ ਹੋ ਕਿ ਤੁਸੀਂ ਇਸ ਤਰੀਕੇ ਦੇ ਨਾਲ
1: ਜੀ,
2: ਹਾਂਜੀ ਉਹਨਾਂ ਦੀ ਉਮਰ ਕੈਦ ਦੀ ਸਜ਼ਾ ਜਿਹੜੀ ਹੈਗੀ ਆ ਉਹ ਹੁੰਦਿਆਂ ਹੋਇਆ ਵੀ ਉਹ ਬੰਦੇ ਜਿਹੜੇ ਪਤਾ ਹੀ ਨੀ ਕਿੱਥੇ ਆ,
1: ਕਿੱਥੇ ਆ ਜੀ। ਦੇਖੋ ਕੰਟਰੋਵਰਸੀ ਤਾਂ ਜਰੂਰ ਬਣਾਉਣ ਨੂੰ ਆਪਣੇ ਸਾਰੇ ਤੇਜ ਨੇ, ਕੰਟਰੋਵਰਸੀ ਰਸ਼ੀਦ ਨੂੰ ਦੇ ਦਿੱਤੀ, ਭਾਈ ਅੰਮ੍ਰਿਤਪਾਲ ਨੂੰ ਦਿੰਦੇ ਨੀ ਗਏ MP ਨੂੰ, ਤੇ ਉਹ ਚੀਜ਼ਾਂ ਤਾਂ ਕਰ, ਪਰ ਜਿਹੜਾ ਪੇਪਰ ਵਰਕ ਕੀਤਾ ਜਾਂ ਪਿੱਛੇ ਸਾਰੀ ਉਹਨਾਂ ਦਾ ਹੋਮਵਰਕ ਆ ਉਹਦੇ ਵੱਲ ਥੋੜੀ ਨਾ ਧਿਆਨ। ਹੁਣ ਚਲੋ ਮੋਦੀ ਸਾਹਿਬ ਅੱਜ ਆਏ ਨੇ, ਘੱਟੋ ਘੱਟ ਕਰੋੜਾਂ ਰੁਪਇਆ ਚਲੋ ਪੰਜਾਬ ਦੇ ਵਿੱਚ ਲਾ ਤਾਂ ਗਏ ਨੇ, ਚਾਹੇ ਉਹ ਲਾ ਗਏ ਨੇ ਚਾਹੇ ਕੇਂਦਰ ਦਾ ਫਰਜ਼ ਬਣਦਾ ਜਿੱਦਾਂ ਮਰਜ਼ੀ ਆ, ਉਹਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਤੇ ਉਹ ਚਾਹੇ ਹੁਣ ਚਾਹੇ ਕਿਸਾਨ ਜਥੇਬੰਦੀਆਂ ਨੇ ਚਾਹੇ ਕੁਝ ਵੀ ਆ, ਤੁਸੀਂ ਉਹਨਾਂ ਕੋਲ ਭਈ ਸਾਨੂੰ ਸਮਾਂ ਦਿਓ, ਮੰਗ ਕਰੋ, ਪੁਤਲੇ ਫੂਕ ਕੇ ਕੀ ਹੋ ਜਾਏਗਾ ਜੀ, ਗੱਲ ਤਾਂ ਟੇਬਲ ਦੇ ਉੱਤੇ ਬੈਠ ਕੇ ਮੁੱਕਣੀ ਆ ਨਾ। ਉਹਨਾਂ ਕੋਲ ਸਮਾਂ ਦਿਓ ਜੀ ਸਾਨੂੰ, ਅਸੀਂ ਚਰਚਾ ਕਰਨੀ ਚਾਹੁੰਦੇ, ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ।
2: ਅਸੀਂ ਤਾਂ 2019 ਤੋਂ ਦੇਖੀ ਜਾਂਦੇ ਜੀ, ਪੁਤਲੇ ਫੂਕੀ ਜਾਂਦੇ ਹੈਗੇ ਜੀ, ਆਊਟਪੁੱਟ ਇਹਨਾਂ ਦੀ ਜ਼ੀਰੋ ਆ ਜੀ। ਉਹਦੇ ਵਿੱਚ ਕੱਢਿਆ ਕੀ ਆ ਜੀ, ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਉਹਦੇ ਵਿੱਚ ਕੋਈ ਅੱਜ ਤੱਕ ਜਿਹੜਾ ਆ ਕੋਈ ਤੁਸੀਂ ਅਚੀਵ ਕੀਤਾ ਹੋਵੇ
1: ਜੀ,
2: ਤੁਹਾਨੂੰ ਜਿਹੜਾ ਹੈਗਾ ਆ ਹੁਣ ਅਮੈਰੀਕਾ ਦੀ ਟ੍ਰੀਟੀ ਹੈਗੀ ਆ, ਇੰਟਰਨੈਸ਼ਨਲ ਟ੍ਰੀਟੀ ਜਿਹੜੀਆਂ ਹੈਗੀਆਂ, ਇੱਕ ਸਟੇਟ ਦੇ ਦਬਾਅ ਦੇ ਨਾਲ ਥੋੜਾ ਹੈਗਾ ਜੀ, ਪੂਰਾ ਦੇਸ਼ ਇੱਕ ਪਾਸੇ ਹੋਵੇ, ਪੰਜਾਬ ਇੱਕ ਪਾਸੇ ਹੋਵੇ, ਠੀਕ ਥੋੜਾ ਲੱਗਦਾ।
1: ਇੰਗਲੈਂਡ ਦੇਖੋ, ਇੰਗਲੈਂਡ ਨਾ ਹੋ ਗਈ ਆ, ਰੋਕ ਲਈ ਆ, ਕੱਲ 15 ਤੋਂ ਲਾਗੂ ਹੋ ਗਈ।
2: ਹਾਂਜੀ ਉਹੀ ਗੱਲ ਆ ਨਾ, ਵੀ ਤੁਸੀਂ ਜਿਹੜਾ ਆ ਹਰ ਇੱਕ ਚੀਜ਼ ਦੇ ਵਿੱਚ ਵਿਰੋਧ, ਹਰ ਇੱਕ ਚੀਜ਼ ਚ ਵਿਰੋਧ ਆ, ਆਇਆ ਅਗਲੇ ਨੂੰ
1: ਵੈਲਕਮ
2: ਕਰੋ, ਉਹਦਾ ਜਿਹੜਾ ਹੈਗਾ
1: ਬੈਠੋ,
2: ਹਾਂਜੀ ਉਹਦਾ ਦਿਲ ਜਿੱਤੋ ਅਗਲੇ ਬੰਦੇ ਨੂੰ, ਭਾਈ ਹਾਂਜੀ ਠੀਕ ਆ, ਅਸੀਂ ਤੁਹਾਨੂੰ ਵੀ ਮਤਲਬ ਸਾਡੇ ਨਾਲ ਤੁਹਾਡਾ ਕੋਈ ਹੈ ਨੀਗਾ ਜੀ, ਤੁਸੀਂ ਸਾਡਾ ਇੰਟਰਸਟ ਵਾਚ ਕਰੋ, ਆਹ ਸਾਡੇ ਮੁੱਦੇ ਆ, ਇਹਨਾਂ ਨੂੰ ਐਡਰੈਸ ਕਰੋ, ਤੇ ਸਾਡੇ ਵਾਸਤੇ ਤੁਸੀਂ ਵੀ ਕਿਹੜਾ ਹੈਗਾ ਆ ਵੀ ਹਾਂਜੀ ਗੈਰ ਹੈਗੇ ਆ ਜੀ। ਹੁਣ ਤਾਂ ਭਾਰਤ ਸਾਹਿਬ ਹੱਥ ਲੱਗ ਗਏ ਹੈਗੇ ਆ ਜੀ, ਆ ਜਿਹੜੇ ਬੰਦੇ ਵਿਕਲਪਕ ਰਾਜਨੀਤੀ ਦੇਣ ਦੀ ਗੱਲ ਕਰਦੇ ਸੀਗੇ ਜਾਂ ਬਦਲਾਅ ਦੀ ਗੱਲ ਕਰਦੇ ਸੀ, ਉਹਨਾਂ ਦਾ ਬਦਲਾਅ ਦੇਖ ਹੀ ਲਿਆ ਨਾ ਤੁਸੀਂ।
1: ਬਿਲਕੁਲ ਆ ਜੀ, ਦੇਖੋ ਰਮਨੀਤ ਬਿੱਟੂ ਨੇ ਸਟੇਜ ਤੋਂ ਕਿਹਾ ਹੀ ਆ ਕਿ ਮੁੱਖ ਮੰਤਰੀ ਜਿਹੜਾ ਮਤਲਬ ਕਿ ਇੱਕ ਕਾਮਾ ਕਹਿ ਲੋ ਸਿੱਧੇ ਸ਼ਬਦ ਚ ਪੰਜਾਬੀ ਦੇਸੀ ਭਾਸ਼ਾ ਚ, ਉਧਰ ਕੇਜਰੀਵਾਲ ਸਾਹਿਬ ਆਏ ਹੋਏ ਨੇ, ਉਹਨਾਂ ਦੇ ਵੱਲ ਨੂੰ ਚਲੇ ਗਏ ਨੇ, ਭਾਈ ਪ੍ਰਧਾਨ ਮੰਤਰੀ ਤੁਹਾਡੇ ਲਈ ਮਤਲਬ ਕਿ ਵੱਡਾ ਹੈ, ਕੱਲ ਨੂੰ ਹਬੀ ਨਬੀ ਕੁਝ ਵਾਪਰ ਜਾਂਦੀ ਹੈ ਜਾਂ ਉਹਦਾ ਜਿੰਮੇਵਾਰੀ ਫਿਰ ਤੁਹਾਡੇ ਉੱਤੇ ਪੈਣੀ ਹੈ ਕਿ ਕੇਜਰੀਵਾਲ ਵੱਡਾ ਹੈ ਜੀ।
2: ਬਸ ਇਸੇ ਚੀਜ਼ ਨੂੰ ਤਾਂ ਹੈਗਾ ਜੀ ਗੱਲ, ਚਲੋ 4.5 ਸਾਲ ਬੀਤ ਗਏ, ਇਹਨਾਂ ਦੇ 6 ਮਹੀਨੇ ਰਹਿ ਗਏ ਹੈਗੇ ਆ ਜੀ, ਉਹ ਤੋਂ ਬਾਅਦ ਦੇਖਦੇ ਹੈਗੇ ਜੀ ਕਿ, ਪਰ ਏਦਾਂ ਆ ਕਿ ਸਾਡੇ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਸਹੀ ਤਰੀਕੇ ਨਾਲ ਰਿਐਕਟ ਨਹੀਂ ਕਰਦੇ ਹੈਗੇ ਜੀ, ਕਿਹੜੇ ਵੇਲੇ ਕਿਹੜਾ ਕੰਮ ਕਰਨਾ ਉਹ ਚਾਹੀਦਾ ਹੈਗਾ ਜੀ, ਹੋਮਵਰਕ ਦੀ ਤਾਂ ਤੁਹਾਡੇ ਦੇਖੋ ਤੁਸੀਂ
1: ਜੀ,
2: ਹੁਣ
1: ਦੇਖੋ
2: ਪੇਪਰਵਰਕ ਇਹਨਾਂ ਨੇ ਨਹੀਂ ਕਰਨਾ ਕੋਈ
1: ਸਾਹਿਬ, ਰਿਪੋਰਟ ਤਾਂ ਪੂਰੀ ਪ੍ਰਧਾਨ ਮੰਤਰੀ ਤੱਕ ਵੀ ਪਹੁੰਚਦੀ ਹੈ ਨਾ, ਕਿਹੜੇ ਕਿਹੜੇ ਸੂਬੇ ਦੇ ਵਿੱਚ ਕੀ ਕੁਝ ਵਾਪਰ ਰਿਹਾ, ਇੰਟੈਲੀਜੈਂਸੀ ਪੂਰੀ ਕੰਮ ਕਰਦੀ ਹੈ, ਚਾਹੇ ਇੰਟੈਲੀਜੈਂਸੀ ਕਹਿ ਲਈਏ, ਬਿਊਰੋਕਰੇਸੀ ਕਹਿ ਲਈਏ, ਤੇ ਚਾਹੇ ਆਪਾਂ ਕਹਿ ਲਈਏ ਆਪਣੇ ਜਿਹੜੇ ਨੇ ਅਖਬਾਰਾਂ ਨੇ ਜਾਂ ਹੋਰ ਸਾਰਾ ਸਿਲਸਿਲਾ ਹੈ, ਕਿਤੇ ਨਾ ਕਿਤੇ ਪੜ੍ਹਦੇ ਤਾਂ ਹੈਗੇ ਨਾ ਸੂਬਿਆਂ ਦੇ ਵਿੱਚ ਹਾਲਾਤ ਕੀ ਨੇ, ਪਰ ਫਰਜ਼ ਵੈਸੇ ਕੇਂਦਰ ਦਾ ਵੀ ਉਹਦੇ ਵਿੱਚ ਕਿਤੇ ਨਾ ਕਿਤੇ ਬਣਦਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਕੇਂਦਰ ਉਹਦੇ ਵਿੱਚ ਆਪਣਾ ਇਨਪੁੱਟ ਨਹੀਂ ਪਾਉਂਦੀ ਜਾਂ ਮਤਲਬ ਕਿ ਮੁੱਖ ਮੰਤਰੀ ਨੂੰ ਸਮਾਂ ਕੇ ਸੱਦਾ ਪੱਤਰ ਭੇਜਦੇ ਵੀ ਹਾਂ ਭਾਈ ਅਸੀਂ ਬੈਠ ਕੇ ਇੱਥੇ 10-15 ਮਿੰਟ ਇਹਦੇ ਉੱਤੇ ਗੱਲ ਵੀ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਦੇ ਸੂਬੇ ਦੇ ਹਾਲਾਤ ਕੀ ਬਣੇ ਹੋਏ ਨੇ, ਕਾਰਨ ਕੀ ਨੇ, ਉਹਦੇ ਵਿੱਚ ਦੱਸੋ ਸਾਨੂੰ ਜੇ ਅਸੀਂ ਕੋਈ ਹੈਲਪ ਕਰ ਸਕਦੇ ਹਾਂ ਜਾਂ ਤੁਸੀਂ ਕੋਈ ਹੈਲਪ ਲੈਣੀ ਚਾਹੁੰਦੇ ਹੋ ਕਿ ਇਹ ਚੀਜ਼ਾਂ ਨੂੰ ਸੁਧਰਨ।
2: ਪਰ ਸਾਹਿਬ ਇਹਨਾਂ ਦਾ ਸਟੈਂਡ ਹੀ ਕੋਈ ਨੀ ਹੈਗਾ, ਇਹ ਕਦੀ ਮਿਹਨਤ ਕਰਨ ਲੱਗ ਪੈਂਦੇ ਹੈਗੇ, ਕਦੀ ਦਬਕੇ ਮਾਰਨ ਲੱਗ ਪੈਂਦੇ ਆ, ਉਹ ਕਹਿੰਦੇ ਸੀ ਅਸੀਂ RDF ਜਿਹੜਾ ਹੈਗਾ ਕੋਰਟ ਰਾਹੀਂ ਲਵਾਂਗੇ, ਅਸੀਂ ਮਿਹਨਤਾਂ ਨਹੀਂ ਕਰ ਰਹੀਆਂ, ਜਾ ਕੇ ਕੋਰਟ ਦੇ ਵਿੱਚ ਕੇਸ ਕਰ ਦਿੱਤਾ, ਕੇਸ ਅਜੇ ਤੱਕ ਲਟਕਿਆ
1: ਪਿਆ,
2: ਹਾਂਜੀ ਨਾ ਤੁਸੀਂ ਕੇਸ ਵਾਪਸ ਲੈਣ ਜੋਗੇ, ਤੇ ਮੁੜ ਕੇ ਫੇਰ ਮਿਹਨਤਾਂ ਦੇ ਉੱਤੇ ਤਾਰੂ ਹੋਏ ਹੈਗੇ ਵੀ ਜਾਂ ਫਿਰ ਰੌਲਾ ਪਾਉਣਾ ਜੀ ਵੀ ਸਾਡੇ ਪੈਸੇ ਨੀ ਦਿੰਦੇ ਜੀ, ਪੈਸੇ ਅਗਲੇ ਕਹਿੰਦੇ ਤੁਸੀਂ ਹਿਸਾਬ ਨੀ ਦਿੰਦੇ, ਤੁਹਾਨੂੰ ਪੈਸੇ ਕਿੱਥੋਂ ਦਈਏ, ਤੁਸੀਂ
1: ਕਿਹੜੇ ਸਾਡੇ ਥੱਲੇ ਪੈਸੇ ਦਈਏ, ਫੈਸਲਾ ਨੀ ਹੁੰਦਾ ਉਹਨਾਂ ਨੂੰ ਸਟੇ ਹੋਈ ਹੋਏਗਾ ਤਾਂ ਉਹਦੇ ਉੱਤੇ ਕਿੱਦਾਂ ਹੋ ਸਕਦਾ,
2: ਉਹਨਾਂ ਨੂੰ ਬਹਾਨਾ ਮਿਲ ਜਾਂਦਾ,
1: ਬਹਾਨਾ
2: ਮਿਲ ਜਾਂਦਾ ਇਸ ਚੀਜ਼ ਦਾ, ਸੋ ਇਸ ਕਰਕੇ ਜਿਹੜਾ ਆ ਇਹ ਏਦਾਂ ਦੀ ਸਰ, ਹੁਣ ਚਾਹੇ ਕਾਂਗਰਸ ਦੇ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਸੀ ਜੀ ਅਕਾਲੀ ਦਲ ਦੇ।

0: ਬਿਲਕੁਲ ਹੈ ਜੀ,
1: ਤੋ ਇਸ ਕਰਕੇ ਜਿਹੜਾ ਹੈ ਜੇ ਤੁਸੀਂ ਆਪ ਹੀ ਨਾ, ਅਗਲੇ ਤਾਂ ਕਹਿੰਦੇ ਹੈਗੇ ਆ ਸਾਡੀ ਸਰਕਾਰ ਬਣਾਓ, ਅਸੀਂ ਮੁੱਦੇ ਐਡਰੈਸ ਕਰਾਂਗੇ।
0: ਉਹ ਨਾਲੇ
1: ਹੁਣ
0: ਉਹ ਤਾਂ
1: ਸਵਾਲ ਇਹ
0: ਫੇਲੀਅਰ,
1: ਹੈਗਾ ਆ ਕਿ ਕਿੰਨੀ ਕੁ ਵਾਰੀ ਪ੍ਰੈਕਟੀਕਲ ਕਰਕੇ ਦੇਖੀ ਜਾਣੇ।
0: ਉਹ ਤਾਂ ਫੇਲੀਅਰ ਕੋਈ ਵੀ ਓਪੋਜੀਸ਼ਨ ਹੈ ਜਾਂ ਚਾਹੇ ਉਹ ਸਰਕਾਰ ਤੋਂ ਬਾਹਰ ਹੈ, ਤਾਂ ਉਹ ਤਾਂ ਇਹ ਚੀਜ਼ ਨੂੰ ਕਰੇਗੀ ਕਰੇਗੀ, ਤੇ ਇਹਨਾਂ ਦਾ ਫੇਲੀਅਰ ਹੈ ਜੀ।
1: ਬਾਕੀ ਹੁਣ ਜਿਹੜਾ ਹੈਗਾ ਆ ਸੈਸ਼ਨ ਦੇ ਵਿੱਚ ਜਿਹੜੇ 7 ਬਿੱਲ ਦੀ ਤੁਸੀਂ ਗੱਲ ਕੀਤੀ ਹੈਗੀ ਜੀ,
0: ਹਾਂਜੀ
1: ਕਿ ਜਨਮ ਮੌਤ ਦਾ ਜਿਹੜਾ ਆ ਇਹਦੇ ਵਿੱਚ ਇੰਪੋਰਟੈਂਟ ਜਿਹੜਾ ਮੈਨੂੰ ਉਹ ਲੱਗਿਆ, ਉਹ ਜਿਹੜਾ ਜਿਹਦੀ ਚਰਚਾ ਜ਼ਰੂਰੀ ਆ।
0: ਜੀ
1: ਪਰ ਸਭ ਅੱਗੇ ਹੁੰਦਾ ਸੀਗਾ ਕਿ ਐਗਜ਼ੈਕਟਿਵ ਕੋਲ ਜਿਹੜਾ ਆ ਇਹ ਅਖਤਿਆਰ ਹੁੰਦੇ ਸੀਗੇ ਜੀ, ਵੀ ਉਹ
0: ਜੀ
1: ਜਿਹੜਾ ਦੇਰੀ ਦੇ ਨਾਲ ਜਿਹੜਾ ਆ ਉਹ ਜਨਮ ਮੌਤ ਦਾ ਰਜਿਸਟ੍ਰੇਸ਼ਨ ਆ ਉਹ
0: ਜੀ
1: ਮਤਲਬ
0: ਡੀਐਮ ਜਾਂ
1: ਕਰ
0: ਐਸਡੀਐਮ
1: ਦਿੰਦੇ ਸੀਗੇ
0: ਜੀ,
1: ਜੀ।
0: ਪਟੌਂਜਾ
1: ਅਲਟੀਮੇਟਲੀ
0: ਕਮੇਟੀ
1: ਜਿਹੜਾ
0: ਕਹਿ ਲਓ
1: ਹੈਗਾ ਸਰ
0: ਉਹਨਾਂ ਦੀ ਉਹਨਾਂ ਦੇ ਅੰਡਰ ਸੀਗੇ ਜੀ।
1: ਉਹ ਹਾਂਜੀ, ਉਹਨਾਂ ਨੇ ਕਿਹਾ ਵੀ ਹੁਣ ਤਾਂ ਸਿਰਫ ਜੱਜ ਦੀ ਪਰਮਿਸ਼ਨ ਨਾਲ ਹੋਊਗਾ, ਯਾਨੀ ਕਿ ਜੱਜ ਦੀ ਪਰਮਿਸ਼ਨ ਮੀਨਸ ਵੀ ਤੁਹਾਨੂੰ ਕੇਸ ਲਾਉਣਾ ਪਿਆ ਕਰੂਗਾ ਜੀ,
0: ਮਤਲਬ ਕਿ ਜੇ
1: ਕੇਸ ਲਾਉਣਾ
0: ਘਰ
1: ਪਿਆ
0: ਵਿੱਚ
1: ਕਰੂਗਾ।
0: ਪਰਿਵਾਰ ਦੇ ਵਿੱਚ ਕੋਈ ਬੱਚਾ ਪੈਦਾ ਹੋਇਆ ਉਹ ਵੀ ਕੇਸ ਲਾ ਕੇ ਨਾਮ ਦਰਜ ਕਰਾਉਣਾ, ਰਜਿਸਟ੍ਰੇਸ਼ਨ ਕਰਨੀ ਪਏ।
1: ਨਹੀਂ ਸਰ, ਕਿ ਉਹਨਾਂ ਨੇ ਕਿਹਾ ਵੀ ਜੇ ਡਿਲੇ ਹੋ ਗਈ 2 ਸਾਲ
0: ਹਾਂ,
1: ਤੱਕ
0: ਦੋ
1: ਵੀ
0: ਸਾਲ ਡਿਲੇ
1: ਡਿਲੇ
0: ਹੋ
1: ਹੋ
0: ਗਈ
1: ਗਈ
0: ਤਾਂ
1: ਤੇ
0: ਕੇਸ
1: ਫਿਰ।
0: ਲਾਉਣਾ ਪਿਆ ਕਰੇਗਾ, ਬਿਲਕੁਲ ਹੈ ਜੀ, ਉਹ ਠੀਕ ਹੈ।
1: ਹਾਂਜੀ ਹਾਂਜੀ ਹਾਂਜੀ ਅਦਰ ਹਾਂਜੀ ਉਹ ਮਤਲਬ
0: ਜੀ
1: ਕੇਸ ਲਾਉਣਾ ਪਿਆ ਕਰੂਗਾ। ਸਰ ਇਹਦੇ ਵਿੱਚ ਹੁੰਦਾ ਕੀ ਸੀਗਾ ਜੀ, ਉਹ CMO ਦਫ਼ਤਰ ਦੇ ਵਿੱਚ ਕਰਪਸ਼ਨ ਬੜੀ ਚੱਲਦੀ ਸੀ,
0: ਜੀ
1: ਉੱਥੇ 20-30 ਹਜ਼ਾਰ ਰੁਪਇਆ ਲੈ ਕੇ ਤੇ ਉਹ ਜਿਹੜਾ ਆ ਦਰਜ ਕਰ ਦਿੰਦੇ ਸੀ ਜੀ, ਡੇਟ ਆਫ
0: ਜੀ
1: ਬਰਥ ਦੀ ਕਰੈਕਸ਼ਨ ਵੀ ਏਦਾਂ ਕਰ ਦਿੰਦੇ ਸੀਗੇ ਜੀ। ਤੇ ਇਸੇ ਤਰੀਕੇ ਦੇ ਨਾਲ ਉੱਥੇ ਇਹ ਉਹਨਾਂ ਨੇ ਉਹ ਚੀਜ਼ ਬੰਦ ਕੀਤੀ ਹੈਗੀ ਜੀ, ਇੱਕ ਕਿਸਮ ਦੀ ਵੀ ਹਾਂ ਜੀ। ਪਰ ਹੁਣ
0: ਜੀ
1: ਕੇਸ ਦੇ ਵਿੱਚ ਵੀ ਜਿਹੜਾ ਆ ਲੋਕਾਂ ਨੂੰ ਜਿਹੜਾ ਆ ਖੱਜਲ ਖਰਾਬੀ, ਕਿਉਂਕਿ ਕੇਸ ਦੇ ਉੱਤੇ ਟਾਈਮ ਲੱਗਦਾ ਜੀ,
0: ਜੀ
1: 6 ਮਹੀਨੇ ਤੋਂ ਸਾਲ ਦੇ ਦੀ ਪ੍ਰੋਸੈਸ ਆ ਜੀ ਸਾਰੀ।
0: ਹਾਂ ਜੀ
1: ਉਹਦੇ ਵਿੱਚ ਹੁੰਦਾ ਕੀ ਹੈਗਾ ਜੀ, ਉਹਦੇ ਵਿੱਚ ਜਨਰਲ ਪਬਲਿਕ ਪਾਰਟੀ ਬਣਾਉਣਾ ਪੈਂਦੀ ਹੈਗੀ ਆ ਤੇ ਡੈਕਲਾਰੇਸ਼ਨ ਸੀ ਕਰਨੀ ਪੈਂਦੀ ਕੋਰਟ ਕੋਲੋਂ, ਤੇ
0: ਜੀ
1: ਉਹ ਉਹਦੇ ਵਿੱਚ ਜਦੋਂ ਪਬਲੀਕੇਸ਼ਨ ਹੁੰਦੀ ਹੈਗੀ ਆ ਜੀ, ਤੇ ਫਿਰ ਉਹਦਾ 30 ਦਿਨ ਹੁੰਦੇ ਆ ਵੀ ਉਹਦੇ ਇਤਰਾਜ਼ ਮੰਗੇ ਜਾਂਦੇ ਆ ਜੀ, ਫਿਰ
0: ਜੀ
1: ਤੁਹਾਡੀਆਂ ਗਵਾਹੀਆਂ ਕਰਾਉਣੀਆਂ ਪੈਂਦੀਆਂ ਜੀ,
0: ਜੀ
1: ਉਸ ਕਰਕੇ ਉਹਨੂੰ ਟਾਈਮ ਲੱਗ ਜਾਂਦਾ ਹੈਗਾ ਆ ਵੀ ਜੇ ਕਿਸੇ ਨੂੰ ਅਰਜੈਂਸੀ ਨਾਲ ਚਾਹੀਦੀ ਹੋਵੇ ਤੇ ਫਿਰ ਜਿਹੜਾ ਆ ਉਹ ਮਤਲਬ ਉਹਦੇ ਵਾਸਤੇ ਮੁਸ਼ਕਲ ਹੋਊਗੀ ਬੰਦੇ
0: ਜੀ
1: ਵਾਸਤੇ।
0: ਜਿਵੇਂ
1: ਤੋ
0: ਪਾਸਪੋਰਟ ਤੇ
1: ਇਸ
0: ਲਈ ਵੀ
1: ਕਰਕੇ
0: ਆਪਣਾ
1: ਜਿਹੜਾ
0: ਨਾਮ ਪਹਿਲਾਂ ਅਖਬਾਰ ਅਖਬੂਰ ਚ ਕਢਾਉਣਾ ਪੈਂਦਾ, ਸਾਰਾ ਕੁਝ ਕਰਨਾ ਜੇ ਕਿਸੇ ਨੂੰ ਕੋਈ ਓਬਜੈਕਸ਼ਨ ਨਹੀਂ ਹੁੰਦਾ ਜੀ। ਹਾਂਜੀ
1: ਹਾਂਜੀ ਹਾਂਜੀ ਬਸ ਉਸੇ ਤਰੀਕੇ ਨਾਲ ਜੇ ਕੋਈ ਕਰੈਕਸ਼ਨ ਹੈਗੀ ਆ ਤੇ ਉਹਦੇ ਹਿਸਾਬ ਨਾਲ ਕਹਿੰਦੇ ਹੈਗੇ ਵੀ ਕੋਰਟ
0: ਜੀ
1: ਵਗੈਰਾ ਹੀ ਹੋਊਗਾ ਜੀ।
0: ਜੀ
1: ਤੋ ਐਨੀਵੇ ਉਹ ਕਰਪਸ਼ਨ ਨੂੰ ਜੇ ਇੱਕ ਪਾਸੇ ਠੱਲ ਪਈ ਹੈਗੀ ਆ ਤੇ ਦੂਜੇ ਪਾਸੇ ਜਿਹੜਾ ਹੈਗਾ ਆ ਉਨੇ ਪੈਸੇ ਜੇ ਕੋਰਟ ਕਚਹਿਰੀਆਂ ਚ ਲੱਗ ਜਾਂਦੇ ਆ ਜੀ ਬੰਦੇ
0: ਜੀ,
1: ਦੇ,
0: ਤੇ ਦੂਸਰਾ
1: ਦੂਜਾ
0: ਸੈਂਸ
1: ਸਮਾਂ ਵੱਧ ਲੱਗਦਾ ਜੀ।
0: ਇਹਦੇ ਵਿੱਚ ਸੁਪਰੀਮ ਕੋਰਟਾਂ ਦੇ ਜਿਹੜੇ ਜੱਜ ਨੇ ਉਹਨਾਂ ਦੀ ਗਿਣਤੀ ਵੀ ਵਧਾ ਰਹੇ ਨੇ, 33 ਤੋਂ ਵਧਾ ਕੇ 37 ਕਰ ਰਹੇ, ਉਹਨਾਂ ਕੋਈ ਫਾਇਦਾ ਹੋਏਗਾ ਜੀ?
1: ਉਹ ਤਾਂ ਜਰੂਰ, ਬਟ ਨੈਚੁਰਲ ਹੈ ਸਰ, ਉੱਥੇ
0: ਜੀ
1: ਓਵਰ ਕਰਾਊਡਡ ਜਿਹੜਾ ਹੈਗਾ ਆ ਉਹ ਉੱਥੇ ਹੈਗਾ ਆ ਜੀ ਲਿਟੀਗੇਸ਼ਨ, ਉਹ
0: ਜੀ
1: ਥੋੜਾ ਹੁੰਦਾ ਕੀ ਹੈ ਜੀ ਕਿ ਜਿਹੜੇ ਬਾਕੀ ਰਿਟ ਪਟੀਸ਼ਨ ਆ ਇਹ ਤਾਂ ਡਿਸਪੋਜ਼ ਆਫ ਹੋ ਜਾਂਦੀਆਂ,
0: ਜੀ
1: ਜਿਹੜੀਆਂ ਰੈਗੂਲਰ ਅਪੀਲ ਹੁੰਦੀਆਂ ਨਾ ਕਿ ਹਾਈ ਕੋਰਟ ਦੇ ਫੈਸਲੇ ਤੋਂ ਅੱਗੇ ਸੁਪਰੀਮ ਕੋਰਟ ਚ ਗਈਆਂ ਆ ਜਾਂ SLP ਉਹਨੂੰ
0: ਜੀ
1: ਕਹਿੰਦੇ ਸਪੈਸ਼ਲ ਡੀਪ ਲੈ ਕੇ ਤੇ ਉਹ ਮਤਲਬ ਫਾਈਲ ਕੀਤੀਆਂ ਜਾਂਦੀਆਂ,
0: ਜੀ
1: ਉਹਨਾਂ ਨੂੰ ਸਰ ਟਾਈਮ ਬੜਾ ਲੱਗਦਾ।
0: ਜੀ
1: ਤੁਸੀਂ ਦੇਖਿਆ ਹੋਊਗਾ ਅਕਸਰ ਅਖਬਾਰਾਂ ਚ ਖਬਰ ਆਉਂਦੀ ਵੀ 30 ਸਾਲ ਬਾਅਦ ਫੈਸਲਾ ਹੋਇਆ, ਹਾਂਜੀ ਜਾਂ 25 ਸਾਲ ਬਾਅਦ ਫੈਸਲਾ ਹੋਇਆ, ਉਹ ਕੇਸ ਹੁੰਦੇ ਜਿਹੜੇ ਕਿ ਰੈਗੂਲਰ ਅਪੀਲ ਦੇ ਰਾਹੀਂ ਜਾਂਦੇ ਆ, ਫਿਰ ਟ੍ਰਾਇਲ ਕੋਰਟ ਤੋਂ ਚੱਲੇ ਤੇ ਫਿਰ ਸੈਸ਼ਨ ਕੋਰਟ ਤੋਂ ਚੱਲੇ ਤੇ ਫਿਰ ਹਾਈ ਕੋਰਟ, ਹਾਈ ਕੋਰਟ ਤੋਂ ਚੱਲੇ ਤੇ ਸੁਪਰੀਮ ਕੋਰਟ, ਯਾਨੀ ਕਿ ਪਹਿਲਾਂ ਏਦਾਂ ਆ ਜੀ ਵੀ ਇੱਥੇ 2-3 ਸਾਲ ਟ੍ਰਾਇਲ ਕੋਰਟ ਚ ਲੱਗ ਜਾਂਦੇ ਆ, 2-3 ਸਾਲ ਉੱਥੇ ਲੱਗ ਜਾਂਦੇ ਹੈਗੇ ਆ ਜੀ ਸੈਸ਼ਨ ਕੋਰਟ ਦੇ ਵਿੱਚ, ਹਾਈ ਕੋਰਟ ਦੇ ਵਿੱਚ 8-7 ਸਾਲ ਲੱਗ ਜਾਂਦੇ ਹੈਗੇ ਜੀ, ਤੇ ਉੱਥੇ ਜਿਹੜਾ ਹੈਗਾ ਆ 10-15 ਸਾਲ ਉੱਥੇ ਲੱਗ ਜਾਂਦੇ ਹੈਗੇ ਆ ਜੀ ਰੈਗੂਲਰ ਅਪੀਲ ਦੀ। ਉਹ ਤਾਂ ਕਰਕੇ ਆ ਜੀ ਕਿਉਂਕਿ ਉੱਥੇ ਜਿਹੜੀ ਆ ਕਿ ਰੈਗੂਲਰ ਕੇਸ ਜਿਹੜੇ ਆ ਉਹਨਾਂ ਵਾਸਤੇ ਸੁਣਨ ਵਾਸਤੇ ਜੱਜਾਂ ਦੀ ਗਿਣਤੀ ਘੱਟ ਹੁੰਦੀ ਆ, ਕਿਉਂਕਿ ਰਿਟ ਪਟੀਸ਼ਨਾਂ ਹੀ ਇੰਨੀਆਂ ਹੁੰਦੀਆਂ ਆ ਪੂਰੇ ਦੇਸ਼ ਦੀਆਂ,
0: ਬਿਲਕੁਲ
1: ਤੇ
0: ਹੈ ਜੀ,
1: ਉਹਨਾਂ ਨੂੰ ਡਿਸਪੋਜ਼ ਆਫ ਕਰਨ ਦੇ ਵਿੱਚ ਹੀ ਟਾਈਮ ਨਿਕਲ ਜਾਂਦਾ ਜੀ।
0: ਬਿਲਕੁਲ ਹੈ ਜੀ ਜੀ ਜੀਰਾ ਸਾਹਿਬ
1: ਹਾਂਜੀ
0: ਕਹਿੰਦੇ ਆ ਜੀ ਭਾਰਤ
1: ਤੇ
0: ਸਾਹਿਬ ਫਿਰ ਤਾਂ ਕਹਿੰਦੇ ਕਾਲੇ ਕੋਟ ਵਾਲਿਆਂ ਦਾ ਕੰਮ ਹੋਰ ਵੀ ਵੱਧ ਜਾਣਾ ਜੀ।
1: ਤੇ ਚਲੋ ਚੰਗੀ ਗੱਲ ਆ, ਕਾਲੇ ਕੋਟ ਵਾਲੇ ਰੋਟੀ
0: ਰੋਟੀ
1: ਖਾ ਲੈਣਗੇ ਜੀਰਾ
0: ਕਮਾਉਣਗੇ
1: ਸਾਹਿਬ, ਤਾਂ
0: ਜੀ,
1: ਕੀ ਹੋ ਗਿਆ
0: ਉਹਨਾਂ ਨੇ ਵੀ ਰੋਟੀ
1: ਉਹ ਵੀ
0: ਖਾਣੀ ਹੈ
1: ਗ੍ਰਾਈ ਵਾਟਰ, ਉਹ ਵੀ ਗ੍ਰਾਈ ਵਾਟਰ ਪੀ ਲੈਣਗੇ ਅੱਜ ਜੀਰਾ ਸਾਹਿਬ ਨੇ ਵੀ, ਪਰ ਅੱਜ ਲਿਖਿਆ ਹੈ ਜੀ ਭਾਰਤ ਸਾਹਿਬ ਦੀ ਜਗ੍ਹਾ ਤੇ ਪਰ ਅੱਜ
0: ਜੀ,
1: ਪਰ ਅੱਜ ਜੀ ਸਤਿ ਸ੍ਰੀ ਅਕਾਲ ਹੈ ਜੀ ਤੇ ਦੁਆਬਾ ਰੇਡੀਓ ਨੂੰ। ਮੈਂ
0: ਕਈ ਵਾਰੀ ਹੋ
1: ਫਟਾਫਟ ਫੜ
0: ਜਾਂਦਾ
1: ਲਿਆ,
0: ਜਦੋਂ
1: ਮੈਂ ਕਿਹਾ
0: ਜੀ ਭਾਰਤ ਵੀ ਲਿਖਿਆ ਹੋ ਜਾਂਦਾ
1: ਮੈਂ
0: ਕਈ ਵਾਰੀ,
1: ਮੈਂ ਕਿਹਾ ਜੀਰਾ ਸਾਹਿਬ ਅੱਜ ਗ੍ਰਾਈ ਵਾਟਰ ਤੇਜ਼ ਵੀ ਹੋ ਗਿਆ। ਹਾਂਜੀ
0: ਜੀ। ਤੇ ਸੈਣੀ ਸਾਹਿਬ ਤੁਸੀਂ ਇਥਾਨੋਲ ਦੀ ਇੱਕ ਦਿਨ ਗੱਲ ਕਰਦੇ ਸੀ, ਉਸ ਤੋਂ ਬਾਅਦ ਧਰਮ ਯੁੱਧ ਮੋਰਚੇ ਵੱਲ ਨੂੰ ਆਉਂਦੇ ਹਾਂ, ਤੇ ਉਹਦੇ ਵਿੱਚ ਕੋਰਟ ਦਾ ਇੱਕ ਆਪਣੇ ਫੈਸਲਾ ਆਇਆ, ਉਹ ਕੱਲ ਮੈਂ ਖਬਰ ਰੱਖੀ ਸੀ ਸਾਂਭ ਕੇ,

0: रायपुर छत्तीसगढ़ तो कोर्ट ने कह दिता मारुति सुजुकी नो भाई कि जां तां तुसी उहनूं जिहड़ा अपना बणदा जिहड़ा उहदा कार दा प्राइज़ है 20 लाख रुपया ओह दे दिओ, ते जां फिर मतलब कि उहनूं गड्डी बदल के दिओ जी नवीं।
1: ਪਰ ਐਸਾ ਉਹਨਾਂ ਨੇ ਗੱਡੀ ਲਈ ਸੀ, ਇੰਜਨ ਦੇ ਉੱਤੇ ਨਾ ਖਰਾਬੀ ਆਈ। ਉਹਨਾਂ ਨੇ ਨਾ ਫਿਲਟਰ ਜਦੋਂ ਚੈੱਕ ਕੀਤਾ, ਫਿਲਟਰ ਦੇ ਵਿੱਚ ਨਾ ਜਿੱਦਾਂ ਚਿੱਕੜ ਹੁੰਦਾ ਇਦਾਂ ਹੋਇਆ ਸੀ ਇਕੱਠਾ ਜੀ।
0: ਜੀ ਕਿਆ ਬਾਤ ਹੈ ਜੀ। ਜੀ
1: ਤੇ ਮੁੜ ਕੇ ਉਹਨਾਂ ਨੇ ਕਹਿਤਾ, ਕੰਪਨੀ ਨੇ ਕਹਿਤਾ ਵੀ ਇਹਦਾ ਇੰਜਨ ਦਾ ਜਿਹੜਾ ਹੈਗਾ ਆ ਵੀ ਉਹ ਡੈਮੇਜ ਹੋ ਗਿਆ ਤੇ ਇੰਜਨ ਦਾ ਕੰਮ ਕਰਨਾ ਪੈਣਾ ਜੀ।
0: ਜੀ
1: ਹੈ ਜੀ ਤੇ ਜੇ ਸਾਰਾ ਕੁਛ ਤੇ ਉਹਨਾਂ ਨੇ 5 ਲੱਖ ਦਾ ਖਰਚਾ ਦੱਸ ਦਿੱਤਾ ਸੀ, 20 ਲੱਖ ਦੀ ਗੱਡੀ ਸੀ। ਤੇ
0: ਜੀ
1: ਉਹਨਾਂ ਨੇ ਕੀਤਾ ਜੀ ਉਹ ਚੀਜ਼ ਦੀ ਪਹਿਲਾਂ ਲੈਬ ਤੋਂ ਟੈਸਟ ਕਰਾ ਲਿਆ ਵੀ ਇਹ ਕੀ ਚੀਜ਼ ਹੈਗੀ
0: ਕਾਰਨ
1: ਆ ਜੀ,
0: ਕਾਰਨ
1: ਜਿਹੜਾ
0: ਕੀ
1: ਚਿੱਕੜ
0: ਬਣਿਆ, ਮਤਲਬ
1: ਹੈਗਾ
0: ਕਿ
1: ਆ
0: ਪੁਸ਼ਟੀ ਕਰਾ ਲਈ।
1: ਕਾਰਨ ਕੀ ਬਣਿਆ ਜੀ,
0: ਜੀ
1: ਉਹ ਪੁਸ਼ਟੀ ਕਰਾ ਲਈ, ਉਹਨੇ ਕਹਿਤਾ ਵੀ ਇਟ ਇਜ਼ ਡਿਊ ਟੂ ਐਥਨੋਲ।
0: ਜੀ
1: ਹਾਂਜੀ
0: ਡਾਇਗਨੋਸ ਹੋ ਗਿਆ
1: ਉਹ
0: ਜੀ।
1: ਉਹ ਰਿਪੋਰਟ ਦੇ ਉੱਤੇ ਜਿਹੜਾ ਹੈਗਾ ਉਹਦੇ ਆਧਾਰ ਤੇ ਉਹਨਾਂ ਨੇ ਫਿਰ ਕੰਜ਼ਿਊਮਰ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਕੰਜ਼ਿਊਮਰ ਕੋਰਟ ਨੇ ਫੈਸਲਾ ਦਿੱਤਾ ਵੀ ਕੰਪਨੀ ਜਾਂ ਤਾਂ ਗੱਡੀ ਚੇਂਜ ਕਰਕੇ ਦੇਵੇ
0: ਜੀ
1: ਜਾਂ ਅਗਲੇ ਦਾ 20 ਲੱਖ ਰੁਪਈਆ ਦੇਵੇ।
0: ਜੀ
1: ਹਾਂਜੀ ਹੁਣ ਕੰਪਨੀ ਕਹਿੰਦੀ ਹੈਗੀ ਅਸੀਂ ਹਾਇਰ ਕੋਰਟ ਦੇ ਵਿੱਚ ਜਾਵਾਂਗੇ ਜਾਂ ਇਸ ਤਰੀਕੇ ਨਾਲ ਜਾਵਾਂਗੇ। ਅਗਲੇ ਕਹਿੰਦੇ ਹੈਗੇ ਵੀ ਹਾਂਜੀ ਵਿੱਚ ਹੀ ਨਾਲ ਉਹਨਾਂ ਨੇ ਪੈਟਰੋਲੀਅਮ ਮੰਤਰਾਲੇ ਬਣਾਇਆ ਹੈ ਭਾਈ, ਭਈ ਅਸੀਂ ਤੇ ਪੈਟਰੋਲ ਪਾਉਣੇ ਹੈਗੇ, ਪੈਟਰੋਲ ਦੇ ਪੈਸੇ ਦੇਣੇ ਆ, ਸਾਨੂੰ ਕੀ ਪਤਾ ਵਿੱਚ ਕੀ ਮਿਲਾ ਕੇ ਦੇਈ ਜਾਂਦੇ ਆ ਜੀ।
0: ਪਰ ਕੰਪਨੀ
1: ਸਾਰੇ
0: ਤਾਂ
1: ਜਦੋਂ
0: ਆਪਣੀ ਜਗ੍ਹਾ ਸੈਣੀ ਸਾਹਿਬ ਸਹੀ ਹੋਏਗੀ, ਮਤਲਬ ਕਿ ਕੰਮ ਜੇ ਦੇਖਿਆ ਜਾਵੇ ਤਾਂ ਉਹ ਤਾਂ ਜਿਹੜਾ ਜੋ ਕੁਝ ਫਿਰ ਪੈਟਰੋਲ ਜਾਂ
1: ਸਰ
0: ਡੀਜ਼ਲ ਪਾਉਣਾ
1: ਸਰਕਾਰ
0: ਹੁਣ ਉਹਦੇ ਉੱਤੇ ਹੋ ਸਕਦਾ ਨਾ ਉਹ ਚੀਜ਼ ਦਾ। ਚਲੋ ਇਹ ਚੀਜ਼ ਦੇ ਨਾਲ ਇਹ ਜ਼ਰੂਰ ਕਲੀਅਰ ਹੋ ਗਿਆ ਕਿ ਭਾਈ ਪੈਟਰੋਲ ਠੀਕ ਨਹੀਂ ਆ ਰਿਹਾ, ਫਿਰ ਇਹੀ ਕਹਿ ਸਕਦੇ ਹਾਂ।
1: ਭਾਈ ਸਾਹਿਬ ਸਰਕਾਰਾਂ ਦਾ ਇਨਫਲੂਐਂਸ ਬਹੁਤ ਹੁੰਦਾ ਆ, ਕੰਪਨੀਆਂ
0: ਜੀ
1: ਨਹੀਂ ਬੋਲਦੀਆਂ ਜੀ,
0: ਬਿਲਕੁਲ
1: ਇਹ
0: ਉਹ ਤਾਂ
1: ਫਿਰ
0: ਹੈ
1: ਮੁੜ
0: ਜੀ,
1: ਕੇ ਬਰਬਾਦ
0: ਅਗਲਿਆਂ ਨੇ
1: ਕਰਤੇ ਆ, ਜਾਣੇ ਮੁੜ ਕੇ ਜਿਹੜਾ ਹੈਗਾ ਅਗਲੇ ਦਾ ਬਿਲਕੁਲ ਹੀ ਕਾਰੋਬਾਰ
0: ਜੀ
1: ਬਿਠਾ ਦਿੰਦੇ ਪੱਠਾ ਜੀ।
0: ਜੀ
1: ਪਰ ਇਹ ਆ ਕਿ ਹੁਣ ਹੌਲੀ ਹੌਲੀ ਲੋਕ ਮਹਿਸੂਸ ਕਰਨ ਲੱਗ ਪਏ ਸੀ, ਹੁਣ ਚਾਹੇ ਉਹ ਗੱਲ ਸਹੀ ਆ ਚਾਹੇ ਗਲਤ ਆ, ਨੋ
0: ਜੀ
1: ਡਾਊਟ ਕਿ ਗੱਡੀਆਂ ਦੀ ਐਵਰੇਜ ਜਿਹੜੀ ਆ ਉਹ ਘਟ ਗਈ ਆ ਜੀ।
0: ਬਿਲਕੁਲ ਹੈ ਜੀ, ਉਹੀ ਉਹੀ
1: ਇਹ
0: ਗੱਲ
1: ਪਤਾ
0: ਕਹਿੰਦਾ
1: ਹੀ ਨਹੀਂ
0: ਕਿ ਇਹ
1: ਲੱਗਾ
0: ਚੀਜ਼ ਨਾ
1: ਕਿਹੜੇ
0: ਇਹ
1: ਵੇਲੇ ਇਹ
0: ਜ਼ਰੂਰ
1: ਜਿਹੜਾ।
0: ਪ੍ਰੂਫ ਹੋ ਗਿਆ ਆ ਵੀ ਕੰਪਨੀ ਦੀ ਉਹਦੇ ਵਿੱਚ ਕੋਈ ਗਲਤੀ ਨਹੀਂ ਗੀ, ਭਈ ਮਤਲਬ ਕਿ ਜਿਹੜੀ ਮਟੀਰੀਅਲ ਉਹਦੇ ਵਿੱਚ ਆਪਾਂ ਭਰ ਰਹੇ ਆ ਉਹ ਜੇ ਹੁਣ ਪੈਟਰੋਲ ਦੀ ਜਗ੍ਹਾ ਜਾਂ ਡੀਜ਼ਲ ਪਾ ਦਾਂਗੇ ਤਾਂ ਉਹ ਚੱਲਣੀ ਨਹੀਂ ਗੀ, ਜੇ ਉਹੀ ਪੈਟਰੋਲ ਦੀ ਜਗ੍ਹਾ ਇਥਾਨੋਲ ਦੀ ਗੱਲ ਆ ਰਹੀ ਹੈ ਤਾਂ ਉਹ ਫਿਰ ਵੱਡੇ ਪੱਧਰ ਦੇ ਉੱਤੇ ਜੇ ਉਹਦੇ ਵਿੱਚ ਹੋਇਆ ਮਿਲਾਵਟ ਹੋਈ ਤਾਂ ਉਹ ਵੀ ਨਹੀਂ, ਫਿਰ ਇੰਜਨ ਦੇ ਉੱਤੇ ਤਾਂ ਅਸਰ ਪਏਗਾ ਉਹ ਚੀਜ਼ ਦਾ ਜੀ। ਉਹ ਚੀਜ਼ ਉਹਨਾਂ ਨੇ ਜ਼ਰੂਰ ਕਲੀਅਰ ਕਰ ਦਿੱਤੀ ਆ ਜੀ, ਬਿਲਕੁਲ ਹੈ।
1: ਪਰ ਐਸਾ ਮੈਨੂੰ ਨਹੀਂ ਪਤਾ ਵੀ ਗੱਲ ਸਹੀ ਆ ਕਿ ਗਲਤ ਹੈਗੀ ਆ, ਪਰ ਮੈਨੂੰ ਕੱਲ ਕਿਸੇ ਬੰਦੇ ਨੇ ਐਡਵਾਈਸ ਕੀਤਾ ਕਿ ਰਿਲਾਇੰਸ ਦੇ ਪੈਟਰੋਲ ਪੰਪ ਤੋਂ ਤੇਲ ਨਾ ਪਵਾਈ। ਮੈਂ ਕਿਉਂ ਗੱਲ
0: ਜੀ
1: ਕੀ ਗੱਲ ਹੈਂਜੀ,
0: ਜੀ
1: ਉਹ ਕਹਿੰਦਾ ਭਾਈ ਇਹਨਾਂ ਦੀ ਤਾਂ ਰਿਫਾਇਨਰੀ ਆਪਣੀ ਹੈਗੀ ਏ ਤਾਂ ਅੱਧੋ ਅੱਧ ਪਾਈ ਜਾਂਦੇ ਆ,
0: ਜੀ ਜੀ ਜੀ
1: ਬਾਕੀਆਂ ਦੇ ਤਾਂ ਚੱਲ ਠੀਕ ਹੈਗਾ ਆ ਵੀ ਪੈਰਾਮੀਟਰ ਹੋਣਗੇ ਕੋਈ
0: ਜੀ।
1: ਹੈਂਜੀ। ਤੇ ਮੈਂ ਕਿਹਾ ਜੀ ਤੁਸੀਂ ਮਤਲਬ ਕਿੱਦਾਂ ਕਹਿ ਰਹੇ? ਕਹਿੰਦਾ ਯਾਰ ਮੈਂ ਮਤਲਬ ਇਸ ਚੀਜ਼ ਨੂੰ ਚੈੱਕ ਕੀਤਾ ਕਿ ਰਿਲਾਇੰਸ ਦੇ ਪੈਟਰੋਲ ਪੰਪ ਦੇ ਉੱਤੇ ਜਦੋਂ ਮੈਂ ਤੇਲ ਪਾਉਣਾ ਹੈਗਾ ਆ ਮੇਰੀ ਐਵਰੇਜ ਅੱਧੀ ਰਹਿ ਜਾਂਦੀ ਆ,
0: ਜੀ
1: ਤੇ ਜੇ ਮੈਂ ਦੂਜੇ ਪੰਪ ਤੋਂ ਪਾਉਣਾ ਹੈਗਾ ਆ ਤੇ 25% ਘਟੀ ਗਿਆ।
0: ਜੀ
1: ਤੋ ਇਸ ਕਰਕੇ ਜਿਹੜਾ ਆ ਇਹ ਪਤਾ ਹੀ ਨਹੀਂ ਲੱਗਦਾ ਹੈਗਾ ਸਰ, ਜਦੋਂ ਸਰਕਾਰ ਹੀ ਮਿਲਾਵਟ ਕਰਨ ਤੇ ਆ ਗਈ ਤੇ
0: ਜੀ
1: ਫਿਰ ਲੋਕੀ ਕਿਉਂ ਘੱਟ ਕਰਨਗੇ ਜੀ।
0: ਬਿਲਕੁਲ ਹੈ ਜੀ,
1: ਇਸ ਕਰਕੇ ਜਿਹੜਾ ਆ ਇਹਨਾਂ ਨੇ ਪਤਾ ਹੀ ਨੀ ਸਰ, 5% ਪਹਿਲਾਂ ਚੱਲਦਾ ਸੀ, 10% ਚੱਲਿਆ, ਪਤਾ ਨੀ ਕਿਹੜੇ ਵੇਲੇ ਵਧਾਉਂਦੇ ਵਧਾਉਂਦੇ ਚੱਲ ਗਏ ਜੀ।
0: ਬਿਲਕੁਲ ਹੈ ਜੀ। ਤੇ ਸੈਣੀ
1: ਇਹਨਾਂ
0: ਸਾਹਿਬ
1: ਨੇ ਦੇਖੋ ਸਰ,
0: ਹਾਂਜੀ ਕੰਟੀਨਿਊ ਪਲੀਜ਼ ਸਰ।
1: ਦੇਖੋ ਜੀ ਸਰਕਾਰ ਨੂੰ ਤਾਂ ਇਹ ਸਬਜਵਾ ਦਿਖਾਏ ਸੀ ਨਾ ਜੀ
0: ਜੀ
1: ਕਿ ਆਪਾਂ ਜੇ 10-20% ਇਹ ਚੀਜ਼ ਮਿਲਾਵਾਂਗੇ ਵਿੱਚ ਤੇ ਉਹਦੇ ਨਾਲ ਸਾਡਾ ਇੰਪੋਰਟ ਬਿੱਲ ਘਟੂਗਾ।
0: ਜੀ
1: ਹਾਂਜੀ ਇੰਪੋਰਟ ਬਿੱਲ ਘਟੂਗਾ, ਉਹ
0: ਜੀ
1: ਇੰਪੋਰਟ ਬਿੱਲ ਤਾਂ ਘਟਿਆ ਨੀ, ਉਹ
0: ਜੀ
1: ਇਸ ਕਰਕੇ ਨੀ ਘਟਿਆ ਵੀ ਜੇ ਤੁਸੀਂ ਚੀਜ਼ ਜਿਹੜੀ ਹੈਗੀ ਉਹਦੇ ਵਿੱਚ ਇਹ ਪਾ ਕੇ ਤੇ ਉਹ ਵੇਚੀ ਆ ਤੇ ਉਹਦੇ ਨਾਲ ਓਨੀ ਐਵਰੇਜ ਘਟ ਗਈ ਆ, ਜਾਣੀ ਕਿ ਤੇਲ ਦੀ ਕੰਜ਼ਮਪਸ਼ਨ ਤਾਂ ਹੋਰ ਵੱਧ ਹੋ ਗਈ, ਫਿਰ
0: ਜੀ
1: ਤੇਲ ਦੀ ਕੰਜ਼ਮਪਸ਼ਨ ਪੈਟਰੋਲ ਦੀ ਕੰਜ਼ਮਪਸ਼ਨ ਤਾਂ ਓਨੀ ਆ ਗਈ ਮੁੜ ਕੇ ਫਿਰ।
0: ਜੀ ਬਿਲਕੁਲ ਹੈ,
1: ਸੋ ਇਸ ਕਰਕੇ ਨਾ ਤਾਂ ਇੰਪੋਰਟ ਬਿੱਲ ਘਟਿਆ, ਉਲਟਾ ਜਿਹੜਾ ਹੈਗਾ ਆ ਕੰਜ਼ਿਊਮਰ ਠੱਗਿਆ ਗਿਆ ਜੀ,
0: ਜੀ
1: ਹੁਣ ਗੱਡੀਆਂ ਦੀ ਜਿਹੜੀ ਲਾਈਫ ਹੋਇਆ ਉਹ ਘਟੀ ਜੀ,
0: ਜੀ
1: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੁਣ ਗਡਕਰੀ ਸਾਹਿਬ ਵੀ ਸਫਾਈਆਂ ਦਿੰਦੇ ਥੱਕਦੇ ਨੀ
0: ਜੀ,
1: ਤੇ ਉਹ ਕਹੀ ਜਾਂਦੇ ਮੇਰਾ ਮੁੰਡਾ ਤਾਂ ਸਿਰਫ 0.5% ਜਿਹੜਾ ਇਥਾਨੋਲ ਜਿਹੜਾ ਆ ਉਹ ਸਪਲਾਈ ਕਰਦਾ ਜਿੰਨੀ ਦੇਸ਼ ਦੇ ਵਿੱਚ ਡਿਮਾਂਡ ਆ,
0: ਜੀ
1: ਉਹ ਨਾ ਵੀ ਸਾਡਾ ਇਥਾਨੋਲ ਵਿਕੇ ਸਾਡਾ ਤਾਂ ਲੀਕਰ ਬਣਦਾ ਆ ਉਤੋਂ ਹੈ ਜੀ,
0: ਜੀ
1: ਤੇ
0: ਬਿਲਕੁਲ ਹੈ ਜੀ,
1: ਮੇਰੀਆਂ ਤਾਂ ਸ਼ੂਗਰ ਫੈਕਟਰੀ ਆ ਮੁੰਡੇ ਦੀਆਂ
0: ਜੀ।
1: ਸੋ ਪਰ ਗੱਲ ਇਦਾਂ ਹੈ ਕਿ ਐਡਵੋਕੇਸੀ ਵੀ ਤਾਂ ਇਹਨਾਂ ਨੇ ਸਾਰਿਆਂ ਨੂੰ ਵਰਕ ਕੀਤੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਹਾਂਜੀ
0: ਤੇ ਔਜਲਾ ਸਾਹਿਬ
1: ਜੀ
0: ਕਹਿੰਦੇ
1: ਪਰ
0: ਨੇ
1: ਅੱਛਾ ਹੋ
0: ਐਵਰੇਜ ਤਾਂ ਕਹਿੰਦੇ ਸਾਰੇ ਮੁਲਕਾਂ ਦੀ ਘਟਾਈ ਪਈ ਹੈ, 4-5 ਲੀਡਰਾਂ ਨੇ ਵੈਸੇ ਦੇਖਿਆ ਜਾਵੇ ਤਾਂ ਜੀ। ਜੀ
1: ਹਾਂਜੀ ਠੀਕ ਗੱਲ ਹੈਗੀ ਆ, ਉਹ
0: ਜੀ
1: ਤਾਂ ਹੁਣ ਮਹਿੰਗਾਈ ਵਧੀ ਆ ਨਾ ਜੀ, ਉਹਦੇ ਕਰਕੇ ਗੱਲ ਇਹ ਆ, ਇਰਾਨ ਨੂੰ ਕੁੱਟਣ ਵੀ ਤਾਂ ਇਹੀ ਜਾਂਦੇ ਆ
0: ਇਹੀ ਜਾਂਦੇ ਆ ਜੀ
1: ਹਾਂਜੀ।
0: ਬਿਲਕੁਲ। ਅੱਜ ਦੇਖੋ ਉਹਨਾਂ ਦੀ
1: ਹਾਂ
0: ਜਿਹੜੀ ਬੰਦਰਗਾਹ ਦੇ ਉੱਤੇ ਇੰਡੀਆ ਦਾ ਇਨਵੈਸਟਮੈਂਟ ਇਨਵੈਸਟ ਹੈਗੀ ਹੈ, ਇਨਵੈਸਟਮੈਂਟ ਆ ਉਹ ਅੱਜ ਤਬਾਹ ਕੀਤੀ ਹੈ ਜੀ ਇਹਨਾਂ ਨੇ।
1: ਦੇਖੋ ਜੀ ਆਸਟ੍ਰੇਲੀਆ ਦੇ ਵਿੱਚ ਨਾਰੇ ਲੱਗੇ ਮੋਦੀ ਮੋਦੀ ਮੋਦੀ
0: ਜੀ
1: ਮੋਦੀ, ਹੁਣੀ ਜਿਹੜੇ ਹੈਗੇ ਆ ਵਾਪਸ ਆ ਗਏ ਜੀ।
0: ਜੀ
1: ਉੱਥੇ ਦੇ ਜਰਨਲਿਸਟ ਨੇ ਕੱਢਿਆ ਵੀ ਭਾਈ ਇਹ ਮੋਦੀ ਮੋਦੀ ਦੇ ਨਾਰੇ ਲਾਉਣ ਵਾਲੇ ਦੂਜੇ ਸਿਟੀਜ਼ ਤੋਂ ਆ ਕੇ ਦੂਰੋਂ ਦੂਰੋਂ ਚਾਰਟਰਡ ਪਲੇਨ ਦੇ ਵਿੱਚ ਆਏ ਆ,
0: ਜੀ
1: ਹੂ ਪੇਡ ਦਾ ਪ੍ਰਾਈਜ਼ ਹੈ ਜੀ।
0: ਜੀ
1: ਉਹਨਾਂ ਨੇ ਇਸ ਚੀਜ਼ ਨੂੰ ਮਤਲਬ ਜਿਹੜਾ ਹੈਗਾ ਆ ਪੂਰਾ ਤਰ੍ਹਾਂ ਜਿਹੜਾ ਆ ਕਰ ਦਿੱਤਾ ਹੈਗਾ ਆ ਜੀ। ਹਾਂ ਜੀ ਉਹਨਾਂ ਨੇ ਵੀ ਕਿਸ ਬੰਦੇ ਨੇ ਜਿਹੜਾ ਹੈਗਾ ਆ ਵੀ ਇਹਦੇ ਤੇ ਖਰਚਾ ਕੀਤਾ, ਕਿਉਂ ਕੀਤਾ, ਸਾਡੇ ਦੇਸ਼ ਦੇ ਵਿੱਚ ਇਹਨੇ ਇਲੈਕਸ਼ਨ ਲੜਨਾ ਸੀ, ਇੱਥੇ ਇਲੈਕਸ਼ਨ ਰੈਲੀ ਕਰਨ ਆਇਆ ਸੀ ਇਹ,
0: ਜੀ
1: ਉਹਨਾਂ ਨੇ ਪੂਰੀ ਲਾਹਪਾਹ ਕਰ ਦਿੱਤੀ ਜੀ ਜਿੱਦਾਂ ਕਰਨ ਦਾ ਹੱਕ ਹੁੰਦਾ।
0: ਬਿਲਕੁਲ
1: ਹੈ ਜੀ
0: ਜੀ
1: ਤੇ ਬੀਇੰਗ ਦਾ ਸਿਟੀਜਨ ਆਫ ਇੰਡੀਆ ਤੇ ਮੈਂ ਸ਼ਰਮ ਮਹਿਸੂਸ ਕਰਦਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਇਹੋ ਜਿਹਾ ਕੰਮ ਕੀਤਾ ਜੀ।
0: ਜੀ ਬਿਲਕੁਲ
1: ਤੇ ਔਜਲਾ ਸਾਹਿਬ ਨੂੰ ਚਾਹੀਦਾ ਸਟੋਰ ਦੇ ਬਾਹਰ ਖੜੇ ਹੋ ਕੇ ਕਹਿਣ ਜੀ ਗੋ ਬੈਕ ਟਰੰਪ। ਹਾਂਜੀ
0: ਆ ਔਜਲਾ ਸਾਹਿਬ ਕਹਿੰਦੇ ਨੇ, ਚਲੋ ਆਪਾਂ ਅਗਲੀ ਖਬਰ ਲੈ ਲੈਣੇ ਆ। ਕਹਿੰਦੇ
1: ਹਾਂਜੀ
0: ਧਰਮ ਯੁੱਧ ਮੋਰਚਾ ਜਿਹੜਾ ਸੀਗਾ, ਸੋਰੀ ਕਪੂਰੀ ਮੋਰਚਾ ਧਰਮ ਯੁੱਧ ਕਿਉਂ ਬਣਿਆ, ਕੀ ਤੁਸੀਂ ਇਸ ਦੇ ਬਾਰੇ ਚਾਨਣ ਪਾਓਗੇ? ਚਲੋ ਅਗਲੀ ਖਬਰ ਲੈ ਹੀ ਲੈਣੇ ਆਪਾਂ ਇਹਦੇ ਨਾਲ। ਸੈਣੀ ਸਾਹਿਬ ਆਪ ਵਾਲੇ ਬਲਤੇਜ ਪੰਨੂ ਜੀ ਕਹਿ ਰਹੇ ਨੇ ਭਾਈ ਤੁਹਾਡਾ ਮੋਰਚੇ ਦਾ ਐਲਾਨ ਕੀਤਾ ਸੀ ਧਰਮ ਯੁੱਧ ਮੋਰਚੇ ਦਾ, ਕਿੱਥੇ ਗਿਆ, ਨਾ ਕੋਈ ਐਲਾਨ ਹੈ, 2 ਦਿਨ ਪਏ ਨੇ ਉਹ ਯਾਦ ਦਵਾ ਰਹੇ ਨੇ ਜੀ, ਕਾਰਨ ਕੀ ਨੇ?
1: ਸਾਰੋ ਉਸ ਪਿੱਚ ਤੇ ਜਾ ਕੇ ਖੇਡਣਾ ਚਾਹੁੰਦੇ ਆ,
0: ਬਿਲਕੁਲ ਹੈ ਜੀ।
1: ਉਹਨਾਂ ਨੂੰ ਪਤਾ ਆ ਵੀ ਸਿੱਖ ਪਾਟ ਗਏ ਇਸ ਚੀਜ਼ ਦੇ ਵਿੱਚ ਜੀ।
0: ਜੀ
1: ਤੁਸੀਂ ਦੇਖੋ ਨਾ ਵੀ ਕਿਸੇ ਕਈਆਂ ਨੇ ਬੋਰਡ ਲਾਏ ਤੇ ਇਹਨਾਂ ਨੇ ਪਾੜ ਦਿੱਤੇ ਜੀ, ਜਿਹੜੇ ਪਾੜਨ ਵਾਲੇ ਸੀ ਉਹ ਵੀ ਉਹਨਾਂ ਦੀਆਂ ਵੀ ਪਿਕਚਰ ਆਈਆਂ, ਉਹ ਵੀ ਅੰਮ੍ਰਿਤਧਾਰੀ ਸਿੰਘ ਸੀਗੇ ਜੀ ਜਿਹਨਾਂ ਨੇ ਬੋਰਡ ਪਾੜੇ ਜੀ,
0: ਬਿਲਕੁਲ
1: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੇ ਨਾਲ SGPC ਨੇ ਲਵਾਏ ਸੀ ਜੀ।
0: ਜੀ
1: ਤੋ ਜਦੋਂ ਪਤਾ ਆ ਵੀ ਹਾਂ ਜੀ ਵੀ ਇਹ ਘਰ ਪਾਟਿਆ ਆ ਜੀ, ਤੇ ਫਿਰ ਬੰਦਾ ਤਾਂ ਉਹੀ ਗੱਲ ਕਰੂਗਾ ਨਾ ਜੀ
0: ਕਰੂਗਾ
1: ਜਿਹਦੇ ਨਾਲ, ਇਸ ਕਰਕੇ ਉਹ ਵੈਸੇ ਵੀ ਉਹ ਜਿਹੜਾ ਡਿਸੀਜਨ ਹੈਗਾ ਸੀਗਾ ਸਰ ਉਹ ਇਕਦਮ ਲਿਆ ਆ ਡਿਸੀਜਨ ਗਲਤ ਸੀਗਾ ਸੁਖਬੀਰ ਬਾਦਲ ਹੋਣਾ ਦਾ। ਪਹਿਲਾਂ ਜਿਹੜਾ ਆ ਤੁਸੀਂ ਸਾਰੇ ਜਿਹੜੀ ਤੁਹਾਡੇ ਪਤਾ ਆ ਤੁਹਾਨੂੰ ਵੀ ਤੁਹਾਡਾ ਜਿਹੜਾ ਆ ਪੰਥ ਦੀ ਵੋਟਿੰਗ ਪਾਰਟੀ ਜੀ ਹੈਗੀ ਆ, ਤੇ ਤੁਸੀਂ ਪਹਿਲਾਂ ਜਿਹੜਾ ਆ ਇਹਨਾਂ ਨੂੰ ਨਾਲ ਸਲਾਹ ਤਾਂ ਕਰ ਲਓ
0: ਜੀ,
1: ਪਹਿਲਾਂ ਤੁਸੀਂ ਪ੍ਰੋਗਰਾਮ ਤੁਸੀਂ ਬਾਅਦ ਚ ਦਿਓ, ਪਹਿਲਾਂ ਤੁਸੀਂ ਸਾਰਿਆਂ ਨਾਲ ਮਿਲ ਕੇ ਰਾਏ ਕਰੋ ਵੀ ਸਾਨੂੰ ਹੁਣ ਕੀ ਕਰਨਾ ਚਾਹੀਦਾ
0: ਜੀ,
1: ਫਿਰ ਜੇ ਇੱਕ ਤੁਹਾਡਾ ਜਿਹੜਾ ਹੈਗਾ ਇੱਕ ਕਨਸੈਸ਼ਨ ਬਣਦਾ ਹੈਗਾ ਆ ਉਹਦੇ ਮੁਤਾਬਕ ਜਿਹੜਾ ਆ ਉਹ ਤੁਸੀਂ ਇਹ ਚੀਜ਼ ਜਿਹੜੀ ਆ ਉਹ ਡਿਸਾਈਡ ਕਰੋ ਜੀ,
0: ਜੀ
1: ਤੁਹਾਨੂੰ ਕੀ ਲੋੜ ਆ, ਤੁਸੀਂ ਆਈਸੋਲੇਟਡ ਜਿਹੜੇ ਹੈਗੇ ਆ ਪ੍ਰੋਗਰਾਮ ਦੇ ਰਹੇ ਹੈਗੇ ਆ ਤੇ ਫਿਰ ਬਾਕੀਆਂ ਦੀਆਂ ਬੇਨਤਾਂ ਕਰਦੇ ਹੈਗੇ ਆ ਵੀ ਆਓ ਜੀ ਸਾਡਾ ਸਾਥ ਦਿਓ,
0: ਬਿਲਕੁਲ ਹੈ ਜੀ,
1: ਅਗਲੇ ਤੋਂ ਤੁਹਾਡੀ ਰਾਜਨੀਤੀ ਨੂੰ ਦੂਜਾ ਕਿਉਂ ਚਮਕਾਊਗਾ ਜੀ,
0: ਜੀ
1: ਜਦੋਂ ਤੁਹਾਨੂੰ ਪਤਾ ਗਰਾਊਂਡ ਰਿਐਲਿਟੀ ਇਹ ਹੈਗੀ ਆ ਕਿ ਪੰਥਕ ਵੋਟ ਟੋਟਲੀ ਤੁਹਾਡੇ ਨਾਲ ਨਹੀਂ ਹੈ ਇਸ ਵੇਲੇ,
0: ਬਿਲਕੁਲ
1: ਹਾਂਜੀ, ਤੇ ਮੋਰਚੇ ਲਾਉਣੇ ਜਿਹੜੇ ਹੈਗੇ ਆ ਹੁਣ ਉਹ ਅਕਾਲੀ ਤਾਂ ਰਹੇ ਹੀ ਨਹੀਂ ਹੈਗੇ ਜੀ, ਸਾਰੇ ਤਾਂ ਅਕਾਲੀ AC ਚ ਰਹਿਣ ਲੱਗ ਪਏ ਆ, ਹੁਣ ਕਿੱਥੇ ਮੋਰਚੇ ਲੱਗਣੇ ਜੀ।
0: ਨਾਲੇ ਰਾਜਨੀਤੀ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਗਈ ਨਾ ਸੈਣੀ ਸਾਹਿਬ, ਉਹ ਵੀ ਤਾਂ ਦੇਖਣੀ ਪਏਗੀ ਨਾ, ਲੋਕਾਂ ਦੇ ਵਿੱਚ ਤਬਦੀਲੀ ਆ ਗਈ ਆ
1: ਉਹ ਜਾਣ ਬੁੱਝ ਕੇ, ਹੁਣ ਪਤਾ ਆ ਵੀ ਹਾਂ ਜੀ ਵੀ ਇਹ ਇੱਕ ਪਾਸੇ ਉਹਨਾਂ ਨੂੰ ਜਿਹੜੇ ਆ ਉਥੋਂ ਨੋਟਿਸ ਦਵਾਤਾ ਹੈਗਾ ਆ ਜੀ ਵੀ ਹਾਂ ਪੇਸ਼ ਹੋਣ ਵਾਸਤੇ ਮੰਡੇ ਵਾਸਤੇ, ਤੇ ਦੂਜੇ ਪਾਸੇ ਜਿਹੜਾ ਆ ਉਹਨਾਂ ਨੂੰ ਚੈਲੰਜ ਕਰ ਰਹੇ ਹੈਗੇ, ਚੈਲੰਜ ਕਰਨਾ ਬਣਦਾ ਵੀ ਆ ਜੀ, ਅਗਲੇ ਕਿਉਂ ਨਾ ਕਰਨਗੇ ਜੀ, ਤੁਸੀਂ ਪਹਿਲਾਂ ਸੋਚ ਸਮਝ ਕੇ ਫੈਸਲਾ ਲਓ ਤੇ ਹਾਂ ਜੀ ਵੀ ਆਇਆ ਅਸੀਂ ਇਹ ਕੰਮ ਕਰ ਵੀ ਸਕਦੇ ਹੈਗੇ, ਜੇ ਤੁਸੀਂ ਜਿਹੜਾ ਆ ਬਾਕੀਆਂ ਨੂੰ ਇਕੱਠੇ ਕਰਨ ਬਾਅਦ ਚ ਜਾਣੇ ਆ, ਤੁਸੀਂ ਪਹਿਲਾਂ ਇਕੱਠੇ ਕਰੋ ਉਹਨਾਂ ਨੂੰ,
0: ਬਿਲਕੁਲ ਹੈ ਜੀ ਬਿਲਕੁਲ,
1: ਹਾਂਜੀ ਟਕਸਾਲਾਂ ਨਾਲ ਪਹਿਲਾਂ ਸਲਾਹ ਕਰਦੇ, ਪਹਿਲਾਂ ਜਿਹੜਾ ਵਾਰਸ ਪੰਜਾਬ ਵਾਲਿਆਂ ਨਾਲ ਸਲਾਹ ਕਰਦੇ ਵੀ ਭਾਈ ਏਦਾਂ ਆ ਵੀ ਆਹ ਪੰਥਕ ਮੁੱਦਾ ਆ ਸਾਂਝਾ ਮੁੱਦਾ ਆ, ਹੈ ਜੀ ਦੱਸੋ ਇਹਦੇ ਉੱਤੇ ਏਦਾਂ ਦਾ ਕੋਈ ਮੋਰਚਾ ਲਾਉਣ ਦੀ ਲੋੜ ਹੈ, ਜੇ ਮੋਰਚਾ ਲਾਉਣਾ ਹੈਗਾ ਆ ਤੇ ਹਾਂ ਜੀ ਵੀ ਉਹ ਕੁਛ ਇੱਕ ਮੈਂਬਰ ਤੁਸੀਂ ਦਿਓਗੇ ਕੁਛ ਇੱਕ ਅਸੀਂ ਦਿਆਂਗੇ, ਏਦਾਂ ਕਰਕੇ ਇਸ ਤਰੀਕੇ ਨਾਲ ਪਹਿਲਾਂ ਵਿਉਂਤਬੰਦੀ ਪਹਿਲਾਂ ਹੁੰਦੀ ਆ ਤੇ ਐਲਾਨ ਬਾਅਦ ਚ ਹੁੰਦੇ ਆ, ਇੱਥੇ ਐਲਾਨ ਪਹਿਲਾਂ ਕਰ ਦਿੱਤਾ ਤੇ ਵਿਉਂਤਬੰਦੀ ਹੋਈ ਕੋਈ ਨੀ ਜੀ, ਤੇ ਅਗਲਿਆਂ ਨੇ ਤਾਂ ਚੈਲੰਜ ਕਰਨਾ ਹੀ ਆ ਜੀ, ਤੋ ਇਸ ਕਰਕੇ ਹੈਗਾ ਆ ਵੀ ਇਹ ਚੀਜ਼ ਇਹਨਾਂ ਨੂੰ ਨੁਕਸਾਨ ਕਰੇਗੀ ਕਿ ਜਿਹੜਾ ਇਹ ਜਿਹੜਾ ਪਹਿਲਾਂ ਹੀ ਐਲਾਨ ਕੀਤਾ ਤੇ ਨਾ ਕਰ ਸਕੇ ਤੇ ਇਹ ਕੀ ਐਲਾਨ ਮਤਲਬ ਜਿਹੜੀ ਹੈਗੀ ਅਕਾਲੀ ਦਲ ਨੂੰ ਵੀਕ ਕਰੇਗੀ।
0: ਜਿਵੇਂ ਸਿੰਘ ਸਾਹਿਬ ਸੋਮਵਾਰ ਨੂੰ ਸੁਖਬੀਰ ਬਾਦਲ ਹੁਣਾਂ ਨੂੰ ਸਿੱਟ ਨੇ ਬੁਲਾਇਆ ਹੋਇਆ ਹੈ, ਉਹ ਉਹਨਾਂ ਨੇ ਕਿਹਾ ਵੀ ਕਿ ਮੈਂ ਪੂਰਾ ਸਹਿਯੋਗ ਦੇਵਾਂਗਾ, ਪਹਿਲਾਂ ਵੀ ਦਿੰਦਾ ਰਿਹਾ ਤੇ ਉਹਦੇ ਵਿੱਚ ਜਿਵੇਂ ਕਿ ਧਾਰਾਵਾਂ ਐਫ ਆਈ ਆਰ ਉਹਦੇ ਵਿੱਚ ਨੇ 129, 130 ਤੇ 307, 302 ਧਾਰਾਵਾਂ ਦੇ ਲੱਗੀਆਂ ਹੋਈਆਂ ਨੇ ਦੋਵੇਂ ਐਫ ਆਈ ਆਰਾਂ ਦੇ ਵਿੱਚ, ਤੇ ਕੀ ਉਹਨਾਂ ਦੀ ਮੀਡੀਆ ਦੇ ਵਿੱਚ ਤਾਂ ਇਹ ਵੀ ਗੱਲ ਚੱਲਦੀ ਹੈ ਸ਼ਾਇਦ ਅਰੈਸਟ ਵੀ ਹੋ ਸਕਦੀ ਹੈ, ਪਰ ਜੇ ਅਰੈਸਟ ਹੁੰਦੀ ਹੈ ਤਾਂ ਉਹ ਫਿਰ 2027 ਦੀਆਂ ਚੋਣਾਂ ਨੂੰ ਕਿਤੇ ਨਾ ਕਿਤੇ ਆਪਣੇ ਪਾਸੇ ਵੱਲ ਨੂੰ ਕਰਨ ਦੇ ਵਿੱਚ ਕਾਮਯਾਬ ਹੁੰਦੇ ਆ।
1: ਵਿਦ ਇਨ 24 ਆਵਰ ਬਾਹਰ ਆ ਜਾਣਗੇ ਜੀ।
0: ਜੀ
1: ਇੰਨੀ ਡਿਲੇ ਆ, ਇੰਨੀਆਂ ਐਸੈਟ ਪਹਿਲਾਂ ਬਣ ਚੁੱਕੀਆਂ ਹੈਗੀਆਂ ਆ, ਆਖਰ ਜੇ ਅਰੈਸਟ ਕਰਨਗੇ ਜਿਹੜੇ ਅਫੈਂਸਿਸ ਜਿਹੜੇ ਦੱਸਦੇ ਪਏ ਆ ਤੁਸੀਂ, ਉਹਨਾਂ ਧਾਰਾ ਥੱਲੇ ਤਾਂ ਜਮਾਨਤ ਹੋਈ ਹੈ ਜੀ
0: ਪਹਿਲਾਂ, ਬਿਲਕੁਲ
1: ਜੇ ਹੋਰ ਕੋਈ ਸੈਕਸ਼ਨ ਐਡ ਕਰਨਗੇ, ਸੈਕਸ਼ਨ ਐਡ ਕਰਕੇ ਇੱਕ ਸਿੰਗਲ ਸੈਕਸ਼ਨ ਦੇ ਥੱਲੇ ਅਰੈਸਟ ਪਾਉਣਗੇ, ਕੋਸ਼ਿਸ਼ ਉਹਨਾਂ ਨੇ ਕਰਨੀ ਆ ਕਿਉਂਕਿ ਪੀ ਟੀ ਸੀ ਦਾ ਡਾਟਾ ਸਾਰਾ ਲੈ ਕੇ ਗਏ ਹੈਗੇ ਜੀ ਅਕਾਊਂਟਸ ਵਗੈਰਾ ਉੱਥੋਂ। ਪਰ ਹਾਂਜੀ ਉਧਰੋਂ ਮੈਨੂੰ ਇੰਨਾ ਲੱਗਦਾ ਹੈਗਾ ਆ ਕਿ ਅਕਾਲੀ ਦਲ ਦੀ ਵੀ ਲੀਗਲ ਟੀਮ ਤਿਆਰ ਬੈਠੀ ਹੋਏਗੀ ਇਸ ਚੀਜ਼ ਦੇ ਉੱਤੇ ਪੂਰੀ ਤਰ੍ਹਾਂ ਕਨਸਰਨ
0: ਹੋਮਵਰਕ,
1: ਉਹ ਜਿੱਦਾਂ ਹੀ ਇਹਨਾਂ ਨੂੰ ਪਤਾ ਲੱਗੇਗਾ ਨਾਲ ਹੀ ਉਸੇ ਵੇਲੇ ਜਿਹੜਾ ਹੈਗਾ ਆ ਰਿਟ ਫਾਈਲ ਹੋ ਜਾਣੀ ਆ ਜੀ, ਉਹਨੂੰ ਚੈਲੇਂਜ ਕਰ ਦਿੱਤਾ ਦੇਣਾ ਆ ਨਾਲ ਹੀ ਉਹਨਾਂ ਨੇ ਉਹ, ਤੇ ਮੈਨੂੰ ਲੱਗਦਾ ਆ ਕਿ ਰਿਲੀਫ ਲੈ ਜਾਣਗੇ ਜੀ, ਕੋਟਾ ਨੇ ਦੇ ਦੇਣੀ ਹੈ ਜੀ ਰਿਲੀਫ ਇਸ ਚੀਜ਼ ਦੇ ਉੱਤੇ ਕਿਉਂਕਿ ਇਹ ਪ੍ਰਾਈਮਾ ਫਸਾਈ ਇਟ ਵਿਲ ਬੀ ਇਲੀਗਲ ਜੀ, ਇਹ ਪਹਿਲਾਂ ਹੀ ਦੱਸਦਾ ਹੋਊਗਾ ਵੀ ਮੈਲਾਫਾਈਡ ਇੰਟੈਂਸ਼ਨ ਦੇ ਨਾਲ ਕੀਤਾ ਜਾ ਰਿਹਾ ਹੈ, ਨਾ ਕਿ ਕੋਈ ਜਸਟਿਸ ਦੇਣ ਦੀ ਨੀਅਤ ਨਾਲ ਕੀਤਾ ਜਾ ਰਿਹਾ।
0: ਪਰ ਸਹੀ ਸਾਹਿਬ ਜਿਵੇਂ ਵਿਜੇ ਪ੍ਰਤਾਪ ਹੁਣੀ ਇੱਕ ਓਵਰ ਵਿਜੇ ਪ੍ਰਤਾਪ ਹੁਣੀ ਗੱਲ ਕਰਦੇ ਨੇ ਕਿ ਉਹਨਾਂ ਨੇ ਉਹ ਸਮਾਂ ਵੀ ਦਿੱਤਾ ਸੀ 30-40 ਦਿਨ ਦਾ ਕਿ ਭਾਈ ਇੰਨੇ ਕੁ ਸਮੇਂ ਦੇ ਵਿੱਚ ਜੇ ਤੁਸੀਂ ਕੁਝ ਕਰ ਲਉਂਗੇ ਤਾਂ ਕਰ ਲਉਂਗੇ, ਨਹੀਂ ਤਾਂ ਇਹਦੇ ਵਿੱਚ ਕੁਝ ਨਹੀਂ ਵਾਪਰ ਸਕਦਾ ਨਾ ਹੋ ਸਕਦਾ, ਸਿਰਫ ਸਮਾਂ ਟਪਾਓ ਇਹ ਮੁੱਦੇ ਆ ਜੀ ਚੋਣਾਂ ਦੇ ਨਾਲ ਨਾਲ ਚੱਲ ਰਹੇ ਨੇ, ਹੁਣ ਤਾਂ ਕੁਝ ਵੀ ਨਹੀਂ ਆ ਉਹ ਤਾਂ ਲੱਗਦਾ ਹੀ ਆ ਜੀ, ਜੇ ਇਹਨਾਂ ਨੇ ਕਰਨਾ ਹੁੰਦਾ 4.5 ਸਾਲਾਂ ਦੇ ਵਿੱਚ। ਦੇਖੋ ਚਾਰਜ ਸ਼ੀਟ ਜਾਂ ਹਨੀਪ੍ਰੀਤ ਜਾਂ ਇਹਨਾਂ ਦਾ ਜਿਹੜਾ ਬਾਬਾ ਸੀਗਾ ਉਹਨੂੰ ਲਿਆ ਕੇ ਕਿਤੇ ਪੁੱਛ ਪੜਤਾਲ ਪੰਜਾਬ ਦੇ ਵਿੱਚ ਕੀਤੀ ਗਈ ਹੈ ਜੀ।
1: ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈਗੀ ਆ, ਇਸ ਚੀਜ਼ ਦੇ ਨਾਲ ਜਿਹੜਾ ਆ ਅਕਾਲੀ ਦਲ ਨੂੰ ਬੂਸਟ ਵੀ ਮਿਲ ਸਕਦਾ ਹੈਗਾ ਜੀ।
0: ਜੀ
1: ਇਸ ਚੀਜ਼ ਦੇ ਨਾਲ ਮੈਂ ਤਾਂ ਕਹਿੰਦਾ ਹੈਗਾ ਇਹ ਅਕਲਮੰਦੀ ਕਰਨ ਤੇ ਨਾਲ ਜਿਹੜਾ ਵਕਾਲਤਨਾਮਾ ਇੱਕ ਕੁੰਵਰ ਵਿਜੇ ਪ੍ਰਤਾਪ ਕਿਉਂਕਿ ਹੁਣ ਉਹ ਵਕਾਲਤ ਵੀ ਤਾਂ ਕਰਦੇ ਹੀ ਹੈਗੇ ਜੀ, ਉਹਨਾਂ ਨੂੰ ਫੜਾ ਦੇਣ ਵੀ ਹਾਈ ਕੋਰਟ ਚ ਜਾ ਕੇ ਤੁਸੀਂ ਪੈਰਵਾਈ ਕਰੋ
0: ਜੀ,
1: ਹੈ ਜੀ ਉਹ ਆਪੇ ਹੀ ਦੱਸ ਦੇਣ ਜੀ ਵੀ ਮੈਂ ਵੀ ਖੁਦ ਪੜਤਾਲ ਕੀਤੀ ਹੈਗੀ ਜੀ, ਆਹ ਸੈਕਸ਼ਨ ਜਿਹੜੇ ਲਾਉਂਦੇ ਪਏ ਆ ਵਿਦ ਮੈਲਾਫਾਈਡ ਇੰਟੈਂਸ਼ਨ ਲਾਉਂਦੇ ਪਏ ਆ ਜੀ।
0: ਜੀ
1: ਹਾਂਜੀ ਸੋ ਇਸ ਕਰਕੇ ਐਨੀ ਵੇ ਉਹ ਕਰਨਗੇ ਜੀ, ਅਕਾਲੀ ਦਲ ਨੂੰ ਇਸ ਚੀਜ਼ ਦਾ ਬੂਸਟ ਜ਼ਰੂਰ ਮਿਲੂਗਾ ਜੀ। ਹਾਂਜੀ ਕਿਉਂਕਿ ਜਦੋਂ ਪ੍ਰਧਾਨ ਤੇ ਹੀ ਆ ਪਈ ਤੇ ਫਿਰ ਤਾਂ ਜਿਹੜਾ ਹੈਗਾ ਆ ਫਿਰ ਜਿੱਦਾਂ ਟੌੜਾ ਸਾਹਿਬ ਨੇ ਉਦੋਂ ਕਿਹਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਲਲਕਾਰਾ ਮਾਰਿਆ ਸੀ ਮੋਤੀ ਮਹਿਲ ਦੀ ਇੱਟ ਨਾ ਇੱਟ ਖੜਕਾ ਦਿਆਂਗੇ
0: ਜੀ,
1: ਹਾਂਜੀ ਤੇ ਉਦੋਂ ਉਹਨਾਂ ਨੂੰ ਕਿਹਾ ਸੀ ਉਹਨਾਂ ਦੇ ਚਹੇਤਿਆਂ ਨੇ ਵੀ ਭਾਈ ਇਹ ਕੀ ਲੱਗੇ ਕਰਨ, ਉਹ ਕਹਿੰਦੇ ਜਦ ਪ੍ਰਧਾਨ ਹੀ ਅੰਦਰ ਕਰ ਦਿੱਤਾ ਉਹਨਾਂ ਨੇ ਪੱਲੇ ਕੀ ਰਹਿ ਜਾਊਗਾ,
0: ਬਿਲਕੁਲ
1: ਇਸ ਕਰਕੇ ਜਿਹੜਾ ਹੈਗਾ ਆ। ਹਾਂਜੀ
0: ਪਰ ਸਿੰਘ ਸਾਹਿਬ ਅੱਜ ਜਿੱਦਾਂ ਮੋਦੀ ਸਾਹਿਬ ਪੰਜਾਬ ਦੇ ਵਿੱਚ ਆਏ ਤੇ ਭਾਸ਼ਣ ਕੀਤਾ ਸਾਰੀਆਂ ਗੱਲਾਂ ਬਾਤਾਂ ਕੀਤੀਆਂ, 227 ਨੂੰ ਮੁੱਖ ਰੱਖ ਕੇ ਸਾਰਾ ਵੱਖਰੀਆਂ ਵੱਖਰੀਆਂ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਨੂੰ ਘੇਰਨ ਦੀ ਉਹਦੇ ਵਿੱਚ ਕੋਸ਼ਿਸ਼ ਵੀ ਕੀਤੀ ਗਈ ਹੈ ਤੇ ਉਹ ਕਹਿੰਦੇ ਹਾਲਾਤ ਅਸੀਂ ਹੀ ਸੁਧਾਰਾਂਗੇ ਪੰਜਾਬ ਦੇ ਤੇ ਹਰ ਵਕਤ ਹਰ ਸਮੇਂ ਤੁਹਾਡੇ ਨਾਲ ਖੜੇ ਆ। ਤੇ ਜਿਵੇਂ ਕਿ ਅਕਾਲੀ ਦਲ ਦੀ ਗੱਠਜੋੜ ਦੀ ਗੱਲ ਹੁੰਦੀ ਹੈ ਕਿਤੇ ਨਾ ਕਿਤੇ ਕਿਵੇਂ ਜਾਪਦਾ ਕਿ ਕੋਰੀ ਨਾ ਹੀ ਆ ਇਹਨਾਂ ਦੇ ਵੱਲੋਂ ਵੀ ਕਿ ਸਿਰਫ ਦਿਖਾਇਆ ਹੀ ਜਾ ਰਿਹਾ ਜੀ।
1: ਮੈਂ ਤੇ ਭਾਰਤ ਸਾਹਿਬ ਉਹ ਤਾਂ ਇੱਥੇ ਐਵੇਂ ਕਹਿਣ ਦੀਆਂ ਗੱਲਾਂ ਹੈਗੀਆਂ ਜੀ ਵੀ ਸਾਰੇ ਜਾਣੇ ਭਾਜਪਾ ਨਾਲ ਅਲਾਇੰਸ ਮੰਗਦੇ ਹੈਗੇ, ਭਾਜਪਾ ਕਿਸੇ ਨਾਲ ਵੀ ਨੀ ਮੰਗਦੀ ਹੈਗੀ ਜੀ, ਉਹ ਤਾਂ ਕਹਿੰਦੇ ਹੀ ਨਹੀਂ ਜੀ, ਸੋ ਇਸ ਕਰਕੇ ਇਹ ਤਾਂ ਇੰਸ਼ੋਰੈਂਸ ਉਹ ਇੰਸ਼ੋਰੈਂਸ ਵਾਲਾ ਸੀ ਨਾ ਜੀ, ਉਹ ਮਗਰ ਮਗਰ ਪਿਆਇਆ ਸੀ ਬੰਦੇ ਦੇ ਕੋਲ, ਬੰਦਾ ਕਿਸੇ ਦਰਵਾਜਾ ਬੰਦ ਕਰਤਾ ਤੇ ਉਹ ਕੋਠੇ ਤੇ ਲੈ ਗਿਆ, ਹਾਂਜੀ ਹੁਣ ਕਹੇ ਨੂੰ ਧੱਕਾ ਹੀ ਦੇ ਦਿੰਦਾ, ਹੁਣ ਧੱਕਾ ਦੇ ਤਾ ਉਹਦੀ ਲੱਤ ਟੁੱਟ ਗਈ, ਉਹ ਮਹੀਨੇ ਕੁ ਬਾਅਦ ਪਲਸਤਰ ਪਲੁਸਤਰ ਲਵਾ ਕੇ ਕਹਿੰਦਾ ਕਹਿੰਦਾ ਭਾਜੀ ਮਜ਼ਾਕ ਤਾਂ ਮਜ਼ਾਕ ਰਿਹਾ ਹੁਣ ਤਾਂ ਇੰਸ਼ੋਰੈਂਸ ਕਰਵਾ ਲਓ, ਹਾਂਜੀ ਅਕਾਲੀ ਦਲ ਹੋਣਾ ਤੇ ਬਾਕੀਆਂ ਦਾ ਵੀ ਇਹੀ ਹਾਲ ਆ।
0: ਬਿਲਕੁਲ ਬੀਬੀ ਜਗੀਰ ਕੌਰ ਮਜ਼ਾਕ ਨਾ
1: ਮਜ਼ਾਕ ਰਿਹਾ ਭਾਜੀ ਦੱਸੋ ਅਲਾਇੰਸ ਕਰ ਤੁਸੀਂ ਤਾਂ
0: ਜੀ,
1: ਇਹ ਸਵਾਲ ਹੀ ਤੁਸੀਂ ਤਾਂ ਕਰਦੇ ਆ ਤੁਹਾਨੂੰ ਨਜ਼ਾਰਾ ਆਉਂਦਾ ਹੈਗਾ ਜੀ ਇਸ ਚੀਜ਼ ਦੇ ਉੱਤੇ, ਉਹ ਭਾਜੀ ਮਜ਼ਾਕ ਨਾ ਮਜ਼ਾਕ ਰਿਹਾ, ਇਹ ਤਾਂ ਮਜ਼ਾਕ ਕਰ ਗਏ ਮੋਦੀ ਸਾਹਿਬ ਅਲਾਇੰਸ ਤਾਂ ਦੱਸੋ ਕਰੋਗੇ ਕਿੱਦਾਂ।
0: ਮੋਦੀ ਸਾਹਿਬ ਨਾ, ਵੈਸੇ ਦੇਖੋ ਬਹੁਤ ਸਾਰੇ ਮੁੱਦੇ ਇਗਨੋਰ ਕਰ ਗਏ, ਉਹ ਚਾਹੇ ਸਤਲੁਜ ਦਾ ਮੁੱਦਾ ਸੀ ਚਾਹੇ ਕੁਝ ਵੀ ਸੀ, ਪਰ ਮੁੱਖ ਰੱਖ ਕੇ ਪਾਰਟੀਆਂ ਦਾ ਜ਼ਿਕਰ ਜ਼ਰੂਰ ਕਰ ਗਏ ਨੇ, ਜਿਹੜੀਆਂ ਤਿੰਨ ਚਾਰ ਉਹਨਾਂ ਦੀਆਂ ਅੱਖਾਂ ਚ ਰੜਕਦੀਆਂ ਨੇ। ਹਾਂਜੀ
1: ਠੀਕ ਗੱਲ ਹੈ, ਅਗਲਿਆਂ ਨੇ ਆਪਣੇ ਕੱਲਿਆਂ ਨੇ ਤੁਰਨਾ ਹੈਗਾ ਜੀ ਉਹਨਾਂ ਦਾ, ਜਦੋਂ ਇਹਨਾਂ ਨੇ ਕਿਸਾਨ ਸੰਘਰਸ਼ ਦੇ ਟਾਈਮ ਤੇ ਜਦੋਂ ਵਿਦਡਰਾ ਕੀਤੀ ਸੀ ਨਾ ਜੀ ਸਪੋਰਟ, ਤੇ ਨਾਲ ਇਹ ਕਹਿ ਤੇ ਸਾਨੂੰ ਪੁੱਛਿਆ ਹੀ ਨਹੀਂ ਗਿਆ ਜਦ ਕੇ ਕੈਬਨਿਟ ਦੇ ਵਿੱਚ ਡਿਸਕਸ ਹੋਇਆ ਸੀ। ਇਹਨਾਂ ਨੇ ਅਕਾਲੀ ਦਲ ਨੇ ਤਾਂ ਇੰਸ਼ੋਰੈਂਸ ਦਿੱਤੀ ਸੀ ਵੀ ਅਸੀਂ ਪੰਜਾਬ ਚ ਆਪੇ ਕਰ ਲਾਂਗੇ ਜਿੱਦਾਂ ਮਰਜ਼ੀ, ਕਿਸਾਨਾਂ ਦੀ ਨੁਮਾਇੰਦਾ ਜਮਾਤ ਅਸੀਂ ਆ। ਉਹ ਇਸ ਕਰਕੇ ਇਹ ਗੱਲ ਜਿਹੜੀ ਹੈਗੀ ਆ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਰਹੇ ਐਕਸ ਚੇਅਰਮੈਨ ਜਿਹੜੇ ਹੈਗੇ ਸੀ ਤਰਲੋਚਨ ਸਿੰਘ, ਉਹਨਾਂ ਨੇ ਕਿਹਾ, ਮੋਦੀ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ, ਕਹਿੰਦੇ ਵੀ ਇਹਨਾਂ ਨੇ ਬਾਦਲਾਂ ਨੇ ਤਾਂ ਮੈਨੂੰ ਇਹ ਕਹਿ ਕੇ ਕਈ ਵੀ ਜਿਹੜਾ ਹੈਗਾ ਆ ਵੀ ਅਸੀਂ ਆਪੇ ਹੀ ਦੇਖ ਲਾਂਗੇ ਤੇ ਇਹ ਸਾਰਾ ਜਿਹੜਾ ਹੈਗੇ ਆ ਬਿੱਲ ਲਿਆਂਦੇ ਗਏ, ਇਹਨਾਂ ਦੀ ਕੰਸੈਂਟ ਨਾਲ ਲਿਆਂਦੇ ਗਏ ਆ, ਅੱਜ ਹੀ ਕਹਿੰਦੇ ਬੈਕ ਆਊਟ ਕਰ ਗਏ ਹੈਗੇ ਆ। ਹਾਂਜੀ, ਔਰ ਉਹਨਾਂ ਨੇ ਕਿਹਾ ਸੀ ਵੀ ਇਹ ਮੋਦੀ ਸਾਹਿਬ ਇਹਨਾਂ ਤੇ ਇੰਨਾ ਕੁ ਗੁੱਸੇ ਹੈਗੇ ਆ ਕਿ ਉਹ ਇਹਨਾਂ ਨੂੰ ਮਤਲਬ ਕਿਸੇ ਹਾਲਤ ਵਿੱਚ ਵੀ ਇਹਨਾਂ ਦੇ ਨਾਲ ਤੁਰਨ ਨੂੰ ਤਿਆਰ ਨਹੀਂ ਹੋਣਗੇ।
0: ਜੀ,
1: ਪਰ ਉਹ ਗੱਲ ਸੱਚ ਦਿਸ ਰਹੀ ਹੈ ਜੀ,
0: ਦੇਖ ਰਹੀ ਹੈ ਬਿਲਕੁਲ ਹੈ ਜੀ। ਪਰ ਜਾਂਦੇ ਜਾਂਦੇ ਸੈਣੀ ਸਾਹਿਬ ਕਾਂਗਰਸ ਦਾ ਵੀ ਲੇਖਾ ਜੋਖਾ ਕਰ ਲਈਏ, ਕਾਂਗਰਸ ਪਾਰਟੀ ਹੁਣ ਕੋਕਰਜ ਪਾਰਟੀ ਦੇ ਨਾਲ ਰਲ ਨੂੰ ਫਿਰਦੀ ਹੈ ਜੀ।
1: ਇਹ ਤਾਂ ਹੋਰ ਕੀ ਕਰਨਾ ਹੈਗਾ ਜੀ, ਜਿੱਥੋਂ ਆਸਰਾ ਮਿਲ ਜਾਏ। ਉਹਨਾਂ ਦਾ ਫੈਸਲਾ ਉਹਨਾਂ ਦੇ ਰਾਹੁਲ ਗਾਂਧੀ ਨੇ ਮੀਟਿੰਗ ਹੀ ਨਹੀਂ ਦਿੱਤੀ ਇਹਨਾਂ ਨੂੰ,
0: ਬਿਲਕੁਲ
1: ਚੰਨੀ ਧੜੇ ਨੂੰ ਉਹਨਾਂ ਨੂੰ। ਹਾਂਜੀ, ਉਹ ਕੇਸੀ ਵੇਣੁਗੋਪਾਲ ਜਿਹੜਾ ਉਹਨਾਂ ਹੀ ਮਿਲ ਕੇ ਆ ਗਏ, ਹੁਣ ਕਹਿੰਦੇ ਹੈਗੇ ਆ ਵੀ ਸਾਡਾ ਰਾਹੁਲ ਗਾਂਧੀ ਜਿੰਦਾਬਾਦ ਆ ਜੀ।
0: ਉਹ ਕਹਿੰਦੇ ਪ੍ਰੈਸ਼ਰ ਦੇ ਵਿੱਚ ਕੋਈ ਡਿਸੀਜਨ ਨਹੀਂ ਲਿਆ ਜਾਵੇਗਾ ਜੀ। ਜੀ
1: ਆਹੋ, ਫੇਰ ਨਹੀਂ ਪ੍ਰੈਸ਼ਰ ਚ ਡਿਸੀਜਨ ਲੈਣਾ, ਪਰ ਡਿਸੀਜਨ ਤਾਂ ਗਲਤ ਲਿਆ ਆ ਉਹਨਾਂ ਨੇ ਵੀ
0: ਜੀ
1: ਸਰ। ਇਹ ਚੀਜ਼ ਨੀ ਹੁੰਦੀ, ਪ੍ਰੈਸ਼ਰ ਦੀ ਗੱਲ ਨੀ ਹੁੰਦੀ, ਰਾਜਨੀਤੀ ਏਦਾਂ ਨੀ ਹੁੰਦੀ ਹੁੰਦੀ। ਜੇ ਕੋਈ ਗਲਤ ਹੋ ਗਿਆ ਆ ਤੇ ਉਹਨੂੰ ਸਹੀ ਹਾਂਜੀ, ਉਹ ਪ੍ਰੋਸ ਐਂਡ ਕੌਨਸ ਦੇਖੇ ਜਾਂਦੇ ਹੁੰਦੇ, ਇਹ ਨੀ ਦੇਖੀ ਜਾਂਦੀ ਆਪਣੀ ਆਲੀ ਨੀ ਦੇਖੀ ਜਾਂਦੀ ਹੁੰਦੀ। ਤੋ ਇਸ ਕਰਕੇ ਰਾਹੁਲ ਗਾਂਧੀ ਦਾ ਇਹ ਡਿਸੀਜਨ ਜਿਹੜਾ ਆ ਘਾਤਕ ਹੋਊਗਾ ਭਾਈ, ਹਾਂ ਜੀ ਇਸ ਚੀਜ਼ ਦੇ ਉੱਤੇ, ਕਿਉਂਕਿ ਅਲਟੀਮੇਟਲੀ ਜਿਹੜਾ ਆ ਉਹ ਇਸ ਚੀਜ਼ ਦਾ ਨੁਕਸਾਨ ਤਾਂ ਹੋਣਾ ਹੈ ਨਾ ਜੀ। ਵੱਡੇ ਲੀਡਰ ਸਾਰੇ ਜੇ ਤੁਹਾਨੂੰ ਕਹਿ ਰਹੇ ਹੈਗੇ ਆ ਤਾਂ ਤੁਸੀਂ ਉਸ ਚੀਜ਼ ਦੀ ਗੱਲ ਸੁਣਨੀ ਚਾਹੀਦੀ ਸੀ ਜੀ।
0: ਬਿਲਕੁਲ ਜੀ,
1: ਹਾਂਜੀ ਦੇਖੋ ਤੁਹਾਡੀ ਇੰਨਾ ਤੁਹਾਡਾ ਰਿਕਾਰਡ ਬਹੁਤ ਹੈ, ਅਗਰ ਤੁਹਾਡਾ ਫੇਰ ਵੀ ਜੇ ਤੁਸੀਂ ਕਹਿ ਤਾ ਤੇ ਅਗਲੇ ਫੇਰ ਚੁੱਪ ਕਰਕੇ ਤੁਰ ਪਏ ਹੈਗੇ ਉਸੇ ਤਨਖਾਹ ਤੇ, ਪਰ ਤੁਹਾਨੂੰ ਵੀ ਤਾਂ ਸੋਚਣਾ ਚਾਹੀਦਾ ਹੈਗਾ ਆ ਵੀ ਜੇ ਇੰਨੇ ਬੰਦੇ ਕਹਿੰਦੇ ਆ ਤੇ ਹੋ ਸਕਦਾ ਕੋਈ ਨੁਕਸਾਨ ਹੋ ਜਾਏ
0: ਜੀ। ਬਿਲਕੁਲ,
1: ਮੰਨ ਲਓ ਸਰ ਜੇ ਕਾਂਗਰਸ ਇੱਥੇ ਨਹੀਂ ਆਉਂਦੀ, ਉਹੀ ਗੱਲ ਜਿਹੜੀ ਹੈਗੀ ਆ, ਮਾਨ ਸਾਹਿਬ ਉੱਥੇ ਲਿਖ ਕੇ ਦਿੰਦੇ ਸੀ ਵੀ ਕਾਂਗਰਸ ਦੀ ਆਉਣਗੀਆਂ 9-10 ਸੀਟਾਂ, ਜੇ ਇਹ ਗੱਲ ਹੋ ਗਈ ਤੇ ਫੇਰ ਜਿਹੜਾ ਹੈਗਾ ਜੀ ਠੀਕ ਰਹਿਣਗੇ ਜੀ, ਫੇਰ ਵੀ ਤਾਂ ਆਪਣੇ ਫੈਸਲੇ ਤੇ ਪਛਤਾਉਣਗੇ ਜੀ।
0: ਬਿਲਕੁਲ ਹੈ ਜੀ, ਬਾਅਦ ਚੋ ਵੀ ਤਾਂ
1: ਹਾਂਜੀ
0: ਉਹ ਮੰਥਨ ਕਰਨਾ ਹੀ ਆ ਜੀ, ਬਹਿ ਕੇ ਸ਼ਾਂਤੀ ਦੇ ਨਾਲ।
1: ਹਾਂ ਉਹ ਪਹਿਲੇ ਹੀ ਮੰਥਨ ਨਹੀਂ, ਉਹ ਮੈਨੂੰ ਲੱਗਦਾ ਇਹਨਾਂ ਦੇ ਦਿਨ ਨੀ ਸਿੱਧੇ ਹੈਗੇ ਜੀ ਕਾਂਗਰਸ ਵਾਲਿਆਂ ਦੇ, ਤੇ ਇਸ ਕਰਕੇ ਇਹਨਾਂ ਦਾ ਸੂਰਜ ਡੋਬੀ ਗਿਆ ਹੈ ਜੀ
0: ਜੀ,
1: ਇਸ ਕਰਕੇ ਹੈਗਾ ਜੀ
0: ਜੀ। ਔਜਲਾ ਸਾਹਿਬ ਜੁੜੇ ਨੇ, ਸੈਣੀ ਸਾਹਿਬ 2 ਮਿੰਟ ਤੁਹਾਨੂੰ ਨਾਲ ਜੋੜ ਕੇ ਰੱਖਦਾ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ
2: ਦਿਮਾਗ ਚ, ਸਤਿ ਸ੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ, ਸਾਰੇ ਸਰੋਤਿਆਂ ਨੂੰ। ਮੇਰੇ ਦਿਮਾਗ ਚ ਗੱਲ ਆਈ ਜਿਹੜੀ ਗੱਲ ਕਰਦੇ ਸੀ,
0: ਹਾਂਜੀ
2: ਜਿਹੜਾ ਜਥੇਦਾਰ ਸਾਹਿਬ ਨੇ ਉਦੋਂ ਸੱਦੇ ਸੀਗੇ ਇਕੱਠੇ ਕਰਕੇ ਉੱਥੇ, ਕਿਹੜੀ ਤਰੀਕ ਸੀਗੀ ਜੀ ਉਹ ਯਾਦ ਹੈ? ਜੂਨ
0: ਮੇਰੇ ਖਿਆਲ ਨਾਲ 9 ਸੀ ਕਿ ਕਿੰਨੀ ਸੀ, 19 ਸੀ ਪਤਾ ਨੀ ਜੀ, ਇੰਨੀ ਕਿ ਸੀ, ਚਲੋ ਚੈੱਕ ਕਰ ਲੈਂਦੇ
2: ਹਾਂ। 9 ਨਹੀਂ ਸੀਗੀ
0: ਜੀ,
2: ਦੋਸਤਾਂ ਨੇ ਲਿਖਦਾ ਮੁੜ ਕੇ ਉਹਦਾ ਮੁੜ ਕੇ ਬਣਿਆ ਕੁਛ ਗਵਰਨਮੈਂਟ ਨੇ ਰੋਲ, ਮੈਨੂੰ ਲੱਗਦਾ ਰੋਲ
0: ਉਹ ਭਾਜੀ ਦਿੱਤਾ ਹੋਇਆ ਇਹਨਾਂ ਨੂੰ, 1 ਮਹੀਨੇ ਦਾ ਸਮਾਂ ਦਿੱਤਾ ਹੋਇਆ,
2: 1 ਮਹੀਨਾ ਹੋਣ ਵਾਲਾ ਹੀ ਹੈ ਨਾ।
0: ਨਹੀਂ 15-16 ਦਿਨ ਹੋ ਗਏ ਆ ਉਹਦੇ ਵਿੱਚ, ਤਾਂ ਹੀ ਕਰਕੇ ਮੌਨਸੂਨ ਦਾ ਜਿਹੜਾ ਆਪਣਾ ਸੈਸ਼ਨ ਸੱਦਣ ਦੀ ਤਿਆਰੀ ਕਰ ਰਹੇ ਨੇ, ਉਹਦੇ ਵਿੱਚ ਪਰਸੋਂ ਮੈਂ ਖਬਰ ਕੀਤੀ ਸੀ
2: ਅਕਸਰ ਉਹਦੇ ਵਿੱਚ ਨਹੀਂ ਹੈਗੇ, ਅੱਜ ਰਾਤ ਨੂੰ ਕਹਿ ਦੇਣਗੇ 1 ਮਹੀਨੇ ਦਾ ਟਾਈਮ ਦਿੱਤਾ ਉਹਦੇ ਕੋਈ ਡਿਸਕਸ ਕੋਈ ਤੇ, ਕਿਉਂਕਿ
0: 2 ਜੂਨ ਦੀ ਗੱਲ ਆਪਣੇ ਮੁਕੱਦਰ ਜੀ ਨੇ ਲਿਖਿਆ 2 ਜੂਨ ਜੀ,
2: 2 ਜੂਨ ਫਿਰ ਹੁਣ ਕਿਹੜੇ ਦਿਨ ਰਹਿ ਗਏ। ਚਲੋ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਇਹ ਕਹਿ ਰਹੇ ਨੇ ਜਿਹੜੇ ਸਪੀਕਰ ਨੇ ਸਾਨੂੰ
0: ਜੀ
2: ਕਹਿੰਦਾ ਜੀ ਉਹ ਅਕਾਲ ਤਖ਼ਤ ਦਾ ਫੈਸਲਾ ਗੱਲ ਨੀ ਸੀ, ਉਹ ਜਥੇਦਾਰ ਦੀ
0: ਬਾਹਰ ਆ ਕੇ ਬਿਆਨ ਦਿੱਤਾ ਸੀ ਉਹਨਾਂ ਨੇ। ਬਿਲਕੁਲ
2: ਤੁਸੀਂ ਦੇਖੋ, ਮਤਲਬ ਉਹ ਇਸ ਮੈਨੂੰ ਲੱਗਦਾ ਦੇਖਿਓ ਇਹ ਵੀ ਕੰਟਰੋਵਰਸੀ ਹੋ ਜਾਂਦੀ।
0: ਹਾਂ ਉਹ ਤਾਂ ਚੈਲੰਜ ਕਰ ਹੀ ਰਹੇ ਨੇ ਨਾ ਬਕਾਇਦਾ, ਜਿੱਦਾਂ ਦੇਖੋ ਹੁਣ ਬਹੁਤ ਸਾਰੇ, ਆਪਾਂ ਵੀ ਪਹਿਲਾਂ ਗੱਲ ਕੀਤੀ ਸੀ ਸੈਣੀ ਸਾਹਿਬ ਨੇ, ਤੁਸੀਂ ਵੀ ਕਿਹਾ, ਹੁਣ ਚਲੋ ਸੁਖਬੀਰ ਬਾਦਲ ਉਹਨਾਂ ਨੇ ਜੋ ਕੁਝ ਵੀ ਸੀਗਾ ਉਹ ਆਪਣੀ ਝੋਲੀ ਪਵਾ ਲਿਆ, ਗੱਲ ਉਹਨਾਂ ਨੇ ਉੱਥੇ ਸਮੇਟੀ ਹੈ,
2: ਝੋਲੀ ਪਵਾ ਕੇ ਫੇਰ ਉਹਨੇ ਬਾਹਰ ਆ ਕੇ ਉਹ ਵੀ ਉਹਨੇ ਵੀ ਤਾਂ ਹੀ ਕੋ ਕਿਹਾ
0: ਨੀ। ਪਰ ਭਾਜੀ ਉੱਥੇ ਉੱਥੇ ਤੱਕ ਤਾਂ ਪਹੁੰਚਣ ਨਾ ਪਹਿਲਾਂ, ਗੱਲ ਤਾਂ ਉਹੀ ਆ, ਫਿਰ ਬਾਅਦ ਚੋਂ ਦੋਵਾਂ ਨੂੰ ਇਕੱਠਿਆਂ ਨੂੰ ਬੁਲਾ
2: ਲਈਏ, ਫਿਰ ਜੋ ਉਸ ਚੀਜ਼ ਨੂੰ ਦੇਖਦੇ ਉੱਥੇ ਤਾਂ ਪਹੁੰਚ ਗਏ ਫਿਰ ਉਹ।
0: ਜੀ ਜੀ ਜੀ ਜੀ
2: ਇਹ ਗੱਲ ਨੂੰ ਨਾ ਭਰ ਸਾਹਿਬ ਕੋ ਉੱਥੇ ਜਾਏ ਉਹਨੇ ਸੱਦੇ ਜਾਏ ਤੇ ਬਾਹਰ ਆ ਕੇ ਉਹਨਾਂ ਜਾਏ ਸੁਖਬੀਰ ਨੇ ਕਿਹੜਾ ਫਿਰ ਘੱਟ ਕੇ ਜਾ ਰਹੀ ਹੈ
0: ਜੀ,
2: ਇਹਨੇ ਵੀ ਤਾਂ ਮੁਕਤਸਰ ਦਸੰਬਰ ਮੁਕਤਸਰ ਦੇ ਮੇਲੇ ਚ ਕਿੰਨਾ ਮਾਘੀ ਚ ਕਿੰਨਾ ਕੁ ਫਰਕ ਹੁੰਦਾ
0: ਜੀ। ਪਰ ਇਹਨਾਂ ਦੇ ਭਾਜੀ ਇਹ ਫਸਦੇ ਉੱਥੇ ਆ ਨਾ ਜਾ ਕੇ ਦੇਖੋ
2: ਕੀ ਲੱਗਦਾ ਤੁਹਾਨੂੰ ਇਹ
0: ਔਜਲਾ ਸਾਹਿਬ, ਇਹ ਫਸਦੇ ਉੱਥੇ ਆ ਨਾ ਕਿਉਂਕਿ ਇਹਨਾਂ ਨੇ ਜਿਹੜੀ ਉਹ ਹਰਿਆਣੇ ਤੋਂ ਰਿਪੋਰਟ ਬਣਾਈ ਹੈ ਨਾ ਉਹ ਫਿਰ ਕਾਊਂਟਰ ਕੀਤਾ ਨਾ ਉਸ ਚੀਜ਼ ਦੇ ਵਿੱਚ, ਫਸਦੇ ਉੱਥੇ ਆ ਨਾ।
2: ਪਰ ਇਹ ਸੋਧ ਕਰਨਗੇ, ਦੇਖੋ ਹੈ ਤਾਂ ਸੋਧ ਕਰਨ ਵਾਲੀਆਂ ਕਈ ਗੱਲਾਂ, ਆਪਾਂ ਉਹਦੇ ਵਿੱਚ ਦੂਆ ਪੱਖ ਨਹੀਂ ਲੈਂਦੇ, ਗੌਰਮੈਂਟ ਇੰਗੇਜਮੈਂਟ ਨਹੀਂ ਲੈਂਦੇ ਹੈਗਾ, ਜਿਹੜਾ ਕਸਟੋਡੀਅਨ ਕਿਸੇ ਨੂੰ ਤਾਂ ਬਣਾਉਣਾ ਹੋਊਗਾ ਨਾ
0: ਜੀ,
2: ਉਹ ਤਾਂ ਫਿਰ ਉਹੀ ਹੋਊਗਾ ਨਾ ਜਿਹੜਾ ਅੱਗੇ ਐਸੀ ਭਾਈਚਾਰੇ ਦੇ ਵਿੱਚ ਜਦੋਂ ਤੁਸੀਂ ਮਾੜਾ ਜਿਹਾ ਨਾਂ ਲੈ ਦੋ
0: ਜੀ
2: ਤੇ ਉਹ ਕਿਸੇ ਨੂੰ ਵੀ ਚੱਕ ਕੇ ਅੰਦਰ ਕਰ ਸਕਦੇ ਹੋ ਤੁਸੀਂ ਉਸ ਹਿਸਾਬ ਨਾਲ।
0: ਬਿਲਕੁਲ ਜੀ ਬਿਲਕੁਲ ਜੀ, ਸੈਣੀ ਸਾਹਿਬ ਕੀ ਲੱਗਦਾ ਜੀ?
1: ਮੈਨੂੰ ਲੱਗਦਾ ਸੋਧਾਂ ਕਰ ਦੇਣਗੇ ਪਰ 30 ਦਿਨ ਚ ਨਹੀਂ ਕਰਨਗੇ
0: ਜੀ। ਉਹੀ ਕਹਿੰਦਾ ਮੌਨਸੂਨ ਦਾ ਜਿਹੜਾ ਸੈਸ਼ਨ ਬੁਲਾਉਣ ਕੇ ਨਾ ਉਹਦੇ ਵਿੱਚ ਸਮਾਂ ਮੰਗਣਗੇ ਹੋਰ ਜਥੇਦਾਰ ਸਾਹਿਬ ਤੋਂ,
1: ਮੰਗਣਗੇ ਜਾਂ ਨਾ ਵੀ ਮੰਗਣਗੇ ਤਾਂ ਵੀ ਕਿਹੜੀ ਗੱਲ ਆ
0: ਜੀ,
1: ਇਹ ਤਾਂ ਡਿਪੈਂਡ ਕਰਦਾ ਹੈ ਵੀ ਆਉਣ ਵਾਲੇ ਹਫ਼ਤੇ ਦੇ ਵਿੱਚ ਜਿਹੜਾ ਹੈਗਾ ਅਕਾਲੀ ਦਲ ਦਾ ਕਿਸ ਰੁੱਖ ਜਿਹੜਾ ਹੈਗਾ ਕੰਮ ਚੱਲਦਾ ਜੀ।
0: ਬਿਲਕੁਲ ਜੀ, ਸੋਮਵਾਰ
1: ਜਥੇਦਾਰ ਸਾਹਿਬ ਤਾਂ ਵਿਦੇਸ਼, ਜਥੇਦਾਰ ਸਾਹਿਬ ਤਾਂ ਵਿਦੇਸ਼ ਗਏ ਆ
0: ਜੀ,
1: ਗਰਮੀ ਪੈਂਦੀ ਹੈ ਜਿਦਾਂ ਜਿਦਾਂ ਪੰਨੂ ਸਾਹਿਬ ਇਹਨਾਂ ਨੂੰ ਕਰਦੇ ਪਏ ਚੈਲੰਜ ਕਰਦੇ ਪਏ ਹੈਗੇ ਆ ਵੀ ਉਹਨਾਂ ਨੇ ਦੇਖੋ ਵੀ ਜੇ ਅਸੀਂ ਜਥੇਦਾਰ ਸਾਹਿਬ ਦਾ ਜਿਹੜਾ ਹੁਕਮ ਜੇ ਉਲੰਘਣ ਵੀ ਕਰ ਦਿੰਦੇ ਹੈਗੇ ਆ ਤੇ ਅੱਧੇ ਸਿੱਖ ਤਾਂ ਵੀ ਨਾਲ ਆ ਸਾਡੇ
0: ਜੀ,
1: ਹਾਂਜੀ। ਸੋ ਇਸ ਕਰਕੇ ਕੋਈ ਪਤਾ ਨੀ ਜੀ ਇਹਨਾਂ ਦਾ ਕੀ, ਹਾਂਜੀ
0: ਜੀ।
1: ਨਾਲੇ ਜਦੋਂ ਸਰਕਾਰ ਹੁੰਦੀ ਹੈ ਨੀ ਸਰਕਾਰ, ਬਿਲਕੁਲ ਜੀ ਬਿਲਕੁਲ, ਸੱਤਾ ਜਿਹੜੀ ਹੈ ਇਹਦਾ ਆਪਣਾ ਹੀ ਨਸ਼ਾ ਹੁੰਦਾ ਅਲੱਗ।
0: ਬਿਲਕੁਲ ਹੈ ਜੀ,
1: ਹਾਂਜੀ ਇਸ ਕਰਕੇ ਹੈ ਜੀ।
2: ਮਾਨ ਸਾਹਿਬ ਦਿੱਲੀ ਦੱਸ ਰਹੇ ਨੇ ਇੰਨੀ ਸਾਡੇ ਕੋਲ ਆਈਟੀ ਨੇ ਐਸ਼ਵਰਾ ਫਲਾਨਾ ਇੰਨਾ ਸਾਡੇ ਪੰਜਾਬ ਚ ਚੱਲ ਰਿਹਾ
0: ਜੀ,
2: ਆ ਇੱਕ ਮੁੰਡਾ ਨੀਟ ਚ ਫਸਦਾ ਹੈਗਾ ਹੁਣ ਉਹ ਚੱਕ ਦੇਣਗੇ ਵੀ ਸਾਡੀ ਸਰਕਾਰ ਨੇ ਇੰਨਾ ਸੁਧਾਰ ਕਰਤਾ ਪੜ੍ਹਾਈ ਚ
0: ਜੀ,
2: ਹਾਂਜੀ ਇੱਕ ਕੁੜੀ ਪੰਜਾਬ ਚੋਂ
1: ਬਸ ਆ ਗਈ।
0: ਬਿਲਕੁਲ
1: ਸਾਡੇ ਕੰਮ ਹੀ ਕੋਈ ਨਹੀਂ ਕਿਸੇ ਚੀਜ਼ ਦੀ।
2: ਆ ਹੁਣ ਆ ਮੁੱਦਾ ਜੇ ਦੇਖੋ ਕਿੰਨਾ ਇੱਕ ਰੋਪੜ ਆਈ ਆਈ ਟੀ ਹੈ ਜੀ, ਇੱਕ ਉੱਥੇ ਹੈ ਕਾਇਸ਼ਰ ਹੈ, ਇੱਕ ਪਲਾਨਾ ਜਿਉਂ ਇੰਸਟੀਚਿਊਟ ਬਣਾਏ ਚਾਰ ਪੰਜ ਜਿਹੜਾ, ਮਤਲਬ ਦਿੱਲੀ ਵਾਲੇ ਤਾਂ ਪੁੱਛ ਲੈਣ ਵੀ ਜਿਹਨਾਂ ਨੇ ਤੁਸੀਂ ਨੀਂਹ ਪੱਥਰ ਰੱਖੇ ਸੀ ਉਹਨਾਂ ਦਾ ਕੀ ਬਣਿਆ?
0: ਉਹ ਤਾਂ ਜਿਹੜੇ ਨੀਂਹ ਪੱਥਰ ਜਿਹਨਾਂ ਨੇ ਰੱਖੇ ਸੀ ਵਿਚਾਰਿਆਂ ਨੇ ਮਜ਼ਦੂਰ ਜਾਂ ਮਿਸਤਰੀ ਸੀਗੇ, ਉਹ ਕਹਿੰਦੇ ਸਾਨੂੰ ਦਿਹਾੜੀ ਨੀ ਦਿੱਤੀ ਸੀ ਇਹਨਾਂ ਦੀ, ਉਹ
2: ਪੱਟਣ ਨੂੰ ਕਰਦੇ ਵਾਲੇ ਨੇ ਤਾਂ ਕਿਹਾ ਸੀ ਵੀ ਮੈਨੂੰ ਮੇਰੇ ਬਣਾਏ ਦੇ ਪੈਸੇ ਨੀ ਦਿੱਤੇ ਨੇ, ਮੈਂ ਪੱਟ ਦੇਣਾ।
0: ਹਾਂ ਬਿਲਕੁਲ ਹੈ ਜੀ,
2: ਤਰਾਤਲ ਤਾਂ ਇਹ ਆ ਨਾ।
1: ਚਲੋ ਵੀਰ ਜੀ, ਅੱਜ ਇੱਕ ਬੰਦੇ ਨੇ ਗੱਲ ਬੜੀ ਵਧੀਆ ਕਹੀ, ਉਹ ਕਹਿੰਦੇ ਵੀ ਮਤਲਬ ਜਿਹੜੇ ਆ ਮਾਨ ਸਾਹਿਬ ਕਹਿੰਦੇ ਹੈਗੇ ਆ ਭਈ ਮੇਰੇ ਤੇ ਕੋਈ ਕਰਪਸ਼ਨ ਦਾ ਐਲੀਗੇਸ਼ਨ ਨੀ। ਆਪਣੇ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਜਗੀਰ ਸਿੰਘ ਹੋਣਾ ਨੇ ਗੱਲ ਕਹੀ
0: ਜੀ,
1: ਉਹਨਾਂ ਨੇ ਕਿਹਾ ਵੀ ਕਹਿੰਦੇ ਮਤਲਬ ਜਿਹੜਾ ਆ ਭਈ ਹਾਂ ਜੀ ਕਹਿੰਦੇ ਸਰਕਾਰ ਜਾਣ ਤਾਂ ਦਿਓ, ਬਾਅਦ ਚ ਦੇਖਿਓ ਤਾਂ ਮਹੀਨੇ ਦੇ ਬਾਅਦ ਹੀ ਸਾਰੀਆਂ ਕਹਿੰਦੇ ਫਾਈਲਾਂ ਖੁੱਲ ਜਾਣਗੀਆਂ
0: ਜੀ।
1: ਹਾਂਜੀ
2: ਨਹੀਂ ਉਹ ਜਿਵੇਂ ਟੋੜਾ ਸਾਹਿਬ ਨਹੀਂ ਹੈ ਕੋਈ ਜੀ,
0: ਜੀ
2: ਟੋੜਾ ਸਾਹਿਬ ਤੇ ਕਿਹੜਾ ਹੈਗੀ ਹੈ ਜੀ ਕੋਈ
0: ਜੀ।
1: ਹਾਂ ਬਿਲਕੁਲ ਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ ਜੀ।
2: ਮੈਂ ਇਹ ਗੱਲ ਆਪਾਂ ਤਾਂ ਹਮੇਸ਼ਾ ਕਹਿੰਦੇ ਆ ਕਿ ਰਿਸ਼ਵਤ ਇੱਕ ਤਰ੍ਹਾਂ ਦੀ ਥੋੜੋ ਹੁੰਦੀ ਹੈ, ਤੁਸੀਂ ਬੈਂਕ ਨੂੰ ਰਿਸ਼ਵਤ ਸਮਝਦੇ ਹੋ ਜੀ।
0: ਨਾਲੇ ਹਕੂਮਤ ਤਾਂ ਵੱਜਣੀ ਤਾਂ ਇਹਨਾਂ ਦੀ ਆ ਨਾ, ਜਿਹੜਾ ਮੁੱਖ ਚਿਹਰਾ
2: ਸੀ ਨਾਲੇ ਹੈਡ ਆ ਜੀ, ਇਹ ਹੈਡ ਆ ਫਿਰ ਜੇ ਜੋ ਹੋਇਆ ਇਹਦੇ ਅੰਡਰ
0: ਅੰਡਰ। ਹੁਣ
2: ਮਨਮੋਹਨ ਸਿੰਘ ਨੇ ਆਪਣੇ ਸਾਹਮਣੇ ਮਨਮੋਹਨ ਸਿੰਘ ਦਾ ਰਾਜ ਦੇਖੋ, ਉਹਨਾਂ ਨੇ ਇੱਕ ਪੰਜੀ ਨਹੀਂ ਖਾਧੀ ਸੀ
0: ਜੀ,
2: ਤੇ ਸਕੈਮ ਕਿੱਡੇ ਕਿੱਡੇ ਹੋਏ
0: ਨਿਕਲੇ ਬਾਅਦ ਦੇ ਵਿੱਚ ਜੀ, ਬਾਕੀਆਂ
2: ਡੀ ਰਾਜੇ ਦੇ
1: ਕਿਲੇ ਦਾ ਲੱਗਿਆ ਜੀ
0: ਜੀ।
1: ਹਾਂ ਬਿਲਕੁਲ ਜੀ,
2: ਭੁਗਤਣਾ ਦਾ ਉਂਗਲੀ ਦਾ ਮਨਮੋਹਨ ਸਿੰਘ ਨੀ ਹੋਈ ਨਾ, ਹੈਡ ਤਾਂ ਉਹ ਸੀ ਗੌਰਮੈਂਟ ਦਾ,
0: ਬਿਲਕੁਲ ਹੈ ਜੀ
2: ਕੰਟਰੋਲ ਨਹੀਂ ਕਰਦਾ
1: ਜੀ ਬਿਲਕੁਲ, ਇਹਨਾਂ ਦੇ ਟੈਂਡਰਾਂ ਦੇ ਸਾਰੇ ਨਿਕਲਣੇ ਕਬਲੇ ਜੀ।
2: ਆਪਦੇ ਇੰਟਰਸਟ ਲਈ ਕਿਸੇ ਨੂੰ ਖਵਾਉਣੇ ਹੋ ਤੇ ਉਹਦੇ ਵਿੱਚ ਬੱਲੇ ਬੱਲੇ ਆਪਦੀ ਖਵਾਉਣੇ ਹੋ, ਉਹ ਵੀ ਤਾਂ ਰਿਸ਼ਵਤ ਆਈ
0: ਬਿਲਕੁਲ,
2: ਰਿਸ਼ਵਤ ਨੀ
1: ਬਿਲਕੁਲ ਜੀ।
2: ਟੋੜਾ ਸਾਹਿਬ ਨੇ ਆਪਦਾ ਜਵਾਈ ਘਰੇ ਬੈਠਾ ਪਹਿਲੀ ਵਾਰੀ ਐਮਐਲਏ ਬਣਿਆ, ਪੀਡਬਲਿਊਡੀ ਮਿਨਿਸਟਰ ਬਣਾਤਾ, ਉਹ ਕੀ ਸੀ ਉਹ ਰਿਸ਼ਵਤ ਨਹੀਂ
0: ਜੀ?
1: ਹੁੰਦਾ ਜੀ ਆਪਣਾ ਜਿਹੜਾ ਹੈਗਾ ਆ, ਜਿਹੜਾ ਬੰਦੇ ਦਾ ਜਿੱਥੇ ਦਾ ਲੱਗਦਾ ਹੈਗਾ ਆ, ਜਿੰਨਾ ਕੁ ਦਾਮਨ ਬਚਾ ਹੁੰਦਾ ਆ ਉਹਨਾਂ ਬਚਾ ਲੈਂਦੇ।
2: ਹੁਣ ਆਪਦੇ ਐਡੇ ਐਡੇ ਬੰਦੇ ਉਹਨਾਂ ਨੇ ਐਮਐਲਏ ਟਿਕਟਾਂ ਦਿੱਤੀਆਂ, ਉਹਨਾਂ ਤੋਂ ਤੇਲ ਦੀਆਂ ਗੱਡੀਆਂ ਉਹਨਾਂ ਦੀਆਂ ਭਰਦੇ ਰਹੇ, ਕੰਡੈਸਾ ਗੱਡੀ ਰੱਖੀ, ਕਿਹਦੀ ਕੋਈ ਕੁਛ ਰੱਖਿਆ, ਉਹ ਕੀ ਸੀਗਾ ਜੀ?
0: ਜੀ
2: ਉਹਦੇ ਬਦਲੇ ਉਹਨਾਂ ਨੂੰ ਕੁਛ ਦਿੱਤਾ, ਤੇ ਉਹ ਵੀ ਤਾਂ ਉਹ ਰਿਸ਼ਵਤ ਹੈ
0: ਜੀ।
1: ਬਿਲਕੁਲ ਜੀ ਬਿਲਕੁਲ ਠੀਕ ਕਹਿ ਰਹੇ ਹੋ।
2: ਸੋ ਇਹ ਰਿਸ਼ਵਤ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਹੈਗੀ ਵੀ ਆਪਾਂ ਇੱਕ ਤਰ੍ਹਾਂ ਦੀ ਰਿਸ਼ਵਤ ਨੂੰ ਰਿਸ਼ਵਤ ਕਹੀਏ। ਦੇਖੋ ਇਹ ਵੀ ਮੈਨੂੰ ਲੱਗਦਾ, ਮੈਂ ਮੇਰੇ ਦਿਮਾਗ ਚ ਆਇਆ, ਮੈਂ ਕਿਹਾ ਵੀ ਇਹਨਾਂ ਨੇ ਕੰਟਰੋਵਰਸੀ ਜੇ ਕਰ ਜਾਣਾ ਸਾਰਾ ਕੁਛ
0: ਜੀ,
1: ਤੇ ਹੋਈ ਗਿਆ ਵੀਰੇ, ਹੋਈ ਗਿਆ।
2: ਬਾਕੀ ਕਾਂਗਰਸ ਨੇ ਕਾਂਗਰਸ ਨਾਲ ਸਮਝੌਤਾ ਕਰਕੇ ਹੀ ਬਣੂਗਾ, ਕਿਉਂਕਿ ਨਾ ਕਾਂਗਰਸ ਨੂੰ ਘਰੇ ਰੱਖ ਕੇ ਰਾਜੀ ਹੈ, ਨਾ ਹੁਣ ਕੋਈ ਕਾਂਗਰਸ ਨੂੰ ਰੱਖ ਕੇ ਰਾਜੀ ਹੈ, ਫਿਰ ਨਾਲ ਆ ਕੇ ਇਕੱਠੇ ਹੀ ਹੂੰਝ ਕੇ ਸਿੱਟ ਦੇਣਗੇ ਲੋਕ
0: ਜੀ।
2: ਹਾਂਜੀ ਕਾਂਗਰਸ ਚੀਜ਼ ਇਹ ਹੈ ਜੀ, ਉਹਨੂੰ ਕੌਣ ਰੱਖਦਾ, ਘਰੇ ਰੱਖਦਾ ਕਿਤੇ ਕਾਂਗਰਸ ਦੇਖ ਕੇ?
0: ਬਿਲਕੁਲ,
1: ਲੈ ਤੁਹਾਡੇ ਗੱਲ ਕਰਨ ਤੇ ਮੇਰੇ ਦਿਮਾਗ ਚ ਆਇਆ, ਮੈਂ ਵੀ ਹਿੱਟ ਦਾ ਸਪਰੇ ਕਰਕੇ ਹੀ ਖਾਊਂਗਾ, ਨਾ ਕਾਂਗਰਸ ਵਾਲੀ ਤੇ ਨਾ ਕਾਂਗਰਸ ਵਾਲੀ,
2: ਦੋਵੇਂ ਚੀਜ਼ਾਂ ਜੀ। ਮਤਲਬ ਦੇਖ ਲੋ, ਜਿਹੜਾ ਕਾਂਗਰਸ ਨੇ ਜਾਰੀ ਪਾਉ, ਉਹਨੂੰ ਬਾਹਰੇ ਸੁੰਬਰ ਕੇ ਸਿੱਟਣਗੇ ਜੀ ਜਾਂ ਸਪਰੇ ਕਰਨਗੇ
0: ਜੀ।
2: ਹੁਣ ਕੀ ਨਿਕਲਿਆ ਇਹਨਾਂ ਦੇ ਕੋਲੋਂ, ਨਿਕਲਿਆ ਕੁਛ ਕਾਂਗਰਸ ਦਾ? ਜਿਹੜਾ ਪੱਠਾ ਬਿਠਾਲਣਾ ਜੀ, ਡੇਢ ਮਹੀਨੇ ਚ ਬਿਠਾਲਦਾ ਜੀ, ਜਿਹੜਾ ਮਾੜਾ ਮੋਟਾ ਜੇ ਨਾ ਵੀ ਲੜਦੇ, ਜਿੱਥੇ ਗਿਰਾਫ ਖੜਾ ਜੀ ਉੱਥੇ ਖੜਾ ਰਹਿਣੇ, ਉਦੋਂ ਵੀ ਥੱਲੇ ਚਲਿਆ ਗਿਆ, ਲੋਕਾਂ ਨੇ ਭੁੱਲ ਜਾਣਾ। ਬਾਕੀ ਕਾਂਗਰਸ ਆਤਮ ਨਗਰ ਵਾਲੀ ਇਕੱਠੀ ਹੋ ਗਈ ਜੀ, ਉਹ ਦੇਖ ਲੋ ਕੀ ਮੈਸੇਜ ਆ ਰਿਹਾ ਹੈ, ਉਹ ਵੀ ਕਾਂਗਰਸ ਦੇ ਨੇ ਦੋਨੋਂ।
1: ਵੀਰ ਜੀ
0: ਬਿਲਕੁਲ
1: ਵੀਰ ਜੀ, ਕਹਿੰਦੇ ਜਪਾਨ ਦੇ ਵਿੱਚ ਜਦੋਂ ਨਾ ਇਹ ਬੰਬ ਚੱਲਿਆ ਸੀ, ਐਟਮ ਬੰਬ ਚੱਲਿਆ ਸੀਗਾ, ਉਸ ਤੋਂ ਬਾਅਦ ਜਿਹੜਾ ਆ ਉਹ ਤੇ ਹਾਂਜੀ ਹੀਰੋਸ਼ੀਮਾ ਨਾਗਾਸਾਕੀ ਦੇ ਵਿੱਚ, ਉਹਦੇ ਬਾਅਦ ਜਿਹੜਾ ਹੈਗਾ ਜੀ ਉੱਥੇ ਸਰਵਾਈਵ ਕੀਤਾ ਸੀ ਤੇ ਕਾਕਰੋਚ ਸਰਵਾਈਵ ਕੀਤਾ ਸੀ
0: ਜੀ।
1: ਹਾਂਜੀ ਮੀਨਿੰਗ ਕਲੀਅਰ ਵਾਈ ਕਿ ਨੈਗੇਟਿਵਿਟੀ, ਇਹਨੂੰ ਨੈਗੇਟਿਵਿਟੀ ਦੇ ਸਾਈਨ ਦੇ ਵਿੱਚ ਹੀ ਲੈ ਕੇ ਜਾਂਦੇ ਆ ਨਾ, ਵੀ ਨੈਗੇਟਿਵਿਟੀ ਜਿਹੜੀ ਹੈਗੀ ਆ ਇਹ ਪਰਮਾਣੂ ਬੰਬ ਨਾਲ ਵੀ ਨੀ ਖਤਮ ਹੁੰਦੀ
0: ਜੀ।
1: ਹਾਂਜੀ ਤੇ ਉਹਨੂੰ ਇੱਕ ਸਿੰਬਲ ਬਣਾ ਰਹੇ ਹੈਗੇ ਆ ਤੁਸੀਂ, ਹਾਂਜੀ
2: ਬਿਲਕੁਲ।
1: ਤੇ ਇਸ ਕਰਕੇ ਜਿਹੜਾ ਹੈਗਾ ਆ ਵੀ ਨੈਗੇਟਿਵਿਟੀ ਜਿਹੜੀ ਆ ਉਹਨੂੰ ਕੌਣ ਲਾਈਕ ਕਰਦਾ ਹੈਗਾ, ਉਹ ਤਾਂ ਇੱਕ ਫਰਸਟ੍ਰੇਸ਼ਨ ਆ, ਇੱਕ ਫਰਸਟ੍ਰੇਸ਼ਨ ਦੇ ਨਾਲ ਜਿਹੜਾ ਹੈਗਾ ਆ ਕਾਂਗਰਸ, ਕਾਂਗਰਸ ਆ ਫਰਸਟ੍ਰੇਟਿਡ ਆ। ਹਾਂਜੀ ਦੇਖੋ ਸੱਤਾ ਤੋਂ ਬਿਨਾਂ ਕਾਂਗਰਸ ਵੀ ਨੀ ਰਹਿ ਸਕਦੀ, ਤੁਸੀਂ ਦੇਖਿਓ ਤਾਂ ਸਹੀ, ਜੇ ਕਿਤੇ ਜਿਹੜਾ ਹੈਗਾ ਆ ਇਹਨਾਂ ਕੋਲੋਂ ਇੱਕ ਐਸ ਵਾਰੀ ਫੇਰ ਸੱਤਾ ਨਾ ਆਈ ਤੇ ਜਿਹੜਾ ਆ ਮੁੜ ਕੇ ਕਾਂਗਰਸ ਹੀ ਲੱਭਣਾ ਹੀ ਕੋਈ ਨੀ
0: ਜੀ,
2: ਆਉਣੀ ਓ ਨੀ ਸੱਤਾ।
1: ਹਾਂਜੀ
2: ਜੇ ਰਾਜਾ ਇਸ ਭੁਲੇਖੇ ਚ ਆ ਵੀ ਚਲੋ 32 ਮੇਰਾ ਪੱਕਾ ਦਾ ਲੱਗੂ, ਭੁੱਲ ਜਾਵੇ ਜੀ, ਜੇ ਇੱਕ ਵਾਰੀ ਬੀਜੇਪੀ ਪੈਰ ਲਾ ਗਈ ਨਾ ਹਰਿਆਣੇ ਵਾਲੀ ਹੋਣੀ ਆ ਮੁੜ ਕੇ, ਯਾਦ ਰੱਖਿਓ।
1: ਹਾਂਜੀ ਬਿਲਕੁਲ ਜੀ ਬਿਲਕੁਲ,
2: ਹਰਿਆਣੇ ਵਾਲੀ ਹੋਣੀ
1: ਆ ਇੱਕ ਵਾਰੀ ਜਿੱਥੇ ਇਹਨਾਂ ਦੇ ਪੈਰ ਲਾ ਗਏ।
2: ਪੰਜਾਬ ਨਾਲ ਨਹੀਂ ਹੋ ਸਕਦਾ, ਬੀਜੇਪੀ ਚੰਗਾ ਹੀ ਕਰੇ ਪੰਜਾਬ ਲਈ, ਮੈਂ ਤਾਂ ਕਹਿੰਦਾ ਚੰਗਾ ਕਰੇ ਜੀ, ਵਧੀਆ ਗੱਲ ਆ, ਕਰਨਾ ਚਾਹੀਦਾ, ਪਰ ਹੋਊ ਬਾਕੀ ਪਾਰਟੀਆਂ ਹਰਿਆਣੇ ਵਾਲੀ ਹੋਣੀਆਂ, ਹੋਣੀ ਵੀ ਚਾਹੀਦੀ ਹੈ
0: ਜੀ,
2: ਇਹ ਆਪਦੇ ਲਈ ਲੜ ਰਹੇ
1: ਨੇ ਪੰਜਾਬ ਲਈ ਜਾਂਦੇ
2: ਘੱਟੋ ਘੱਟ ਬੀਜੇਪੀ ਨੂੰ ਭੂਰ ਨਾਲ ਕੋਈ ਬੈਠੇ ਨੇ ਉੱਪਰ, ਜਿਹੜੇ ਲੀਡਰ ਹੋਣਗੇ ਡਰ ਕੇ ਕੰਮ ਤਾਂ ਕਰਨਗੇ ਨਾ, ਜਿਹੜਾ ਕੋਈ ਕਹਿਣਗੇ ਉਹਨਾਂ ਨੂੰ ਰਿਪੋਰਟ ਤਾਂ ਵਾਪਸ ਦੇਣੀ ਪਊਗੀ, ਆਂਸਰ ਤਾਂ ਦੇਣਾ ਪਊਗਾ ਨਾ ਹਾਈਕਮਾਂਡ ਨੂੰ, ਬੀਜੇਪੀ ਇੰਨੀ ਕੰਟਰੋਲ ਤਾਂ ਕਰਦੀ ਹੈ ਨਹੀਂ ਕਰਦੀ?
0: ਦੇਖੋ ਅੱਜ
2: ਇਹਨਾਂ ਨੂੰ ਕੰਟਰੋਲ ਕਰਨ ਵਾਲਾ ਕੌਣ ਹੈ?
0: ਆਪਣੇ ਔਜਲਾ ਜੀ ਤੇ ਆਪਣੇ ਸੈਣੀ ਸਾਹਿਬ। ਦੇਖੋ ਅੱਜ ਪ੍ਰਧਾਨ ਮੰਤਰੀ ਆ ਕੇ ਗਏ ਨੇ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ, ਹਰਿਆਣੇ ਤੇ ਪੰਜਾਬ ਚ। ਉਹ ਤੋਂ ਬਾਅਦ ਕਿਸੇ ਇਹਨਾਂ ਦੀ ਲੀਡਰਸ਼ਿਪ ਦਾ ਜਾਂ ਕਿਸੇ ਵਿਅਕਤੀ ਦਾ, ਇਹਨਾਂ ਦੇ ਮੈਂਬਰ ਦਾ ਕੋਈ ਬਿਆਨ ਆਪਾਂ ਦੇਖਿਆ? ਸ਼ਾਂਤੀਪੂਰਵਕ ਸਾਰਾ ਕੁਝ ਅਗਲੇ ਕਰਕੇ ਗਏ ਨੇ ਜੀ, ਤੇ ਦੂਸਰੀਆਂ ਪਾਰਟੀਆਂ ਵਾਲੇ ਹਲਾ ਲਾਲਾ ਕਰ ਦਿੰਦੇ ਜੀ, ਇੱਕ ਦੂਜੇ ਦੇ ਨਾਲ ਸਹਿਮਤੀ ਨਹੀਂ ਬਣਦੀ ਇਹਨਾਂ ਦੀ,
1: ਨਹੀਂ ਬਣਦੀ।
2: ਦੇਖੋ ਜੀ ਕੰਟਰੋਲ ਹੋਣਾ ਜ਼ਰੂਰੀ ਹੈ, ਪੰਜਾਬ ਕਾਂਗਰਸ ਵਿੱਚ ਉਹ ਕੈਪਟਨ ਸਾਹਿਬ ਸੀ, ਬਾਦਲ ਸਾਹਿਬ ਸੀ, ਕੰਟਰੋਲ ਤਾਂ ਕਰਦੇ ਸੀ, ਉਹ ਕੰਟਰੋਲ ਤਾਂ ਕਰਦੇ ਸੀ ਨਾ,
0: ਬਿਲਕੁਲ।
2: ਉਹਨਾਂ ਮੂਹਰੇ ਬੋਲਦਾ ਤਾਂ ਨੀ ਸੀਗਾ
0: ਜੀ,
2: ਜਦੋਂ ਹਰਚਰਨ ਬਰਾੜ ਸੀਐਮ ਬਣਿਆ ਗਾਹੇ ਪੈਂਦਾ ਰਿਹਾ, ਭੱਠਣ ਨੇ ਮੋਰਚਾ ਹੀ ਲਿਆ ਰੱਖਿਆ, ਹਾਰ ਕੇ ਆਪ ਬਣ ਗਈ
0: ਜੀ,
2: ਪਰ ਉਹ ਵੀ ਪੰਜਾਬ ਦਾ ਕਿਸੇ ਮਰਿਆ
0: ਜੀ,
2: ਕਿਉਂਕਿ ਉਹਨਾਂ ਨੂੰ ਰੱਖਣੇ ਆਉਂਦੇ ਨੇ ਵੀ ਜਿਹਦੀ ਜਿੰਨੀ ਕੁ ਔਕਾਤ ਹੁੰਦੀ ਆ, ਅਗਲੇ ਉਹਨਾਂ ਨੂੰ ਪਤਾ ਹੁੰਦਾ ਵੀ ਇੰਨੀ ਕੁ ਔਕਾਤ ਦਾ ਮਾਲਕ ਹੈ, ਇੰਨੀ ਕੁ ਬੁਰਖੀ ਸਿੱਟੀ ਰੱਖੋ ਇਹਨਾਂ ਨੂੰ,
0: ਇਹਨਾਂ
2: ਨੂੰ ਬਰਾਬਰ ਬਿਠਾਉਣ ਦੀ ਲੋੜ ਨਹੀਂ, ਇਹਨਾਂ ਦਾ ਫੋਨ ਬਾਹਰ ਬਿਠਾ ਰੱਖ ਕੇ ਅੰਦਰ ਜਾਂਦੇ ਸੀਗੇ,
0: ਬਿਲਕੁਲ ਹੈ ਜੀ।
2: ਸੋ ਘੱਟੋ ਘੱਟ ਮੈਂ ਇਹ ਕਹਿਣਾ ਕੋਈ ਵਧੀਆ ਤਾਂ ਹੋਊ ਆ, ਜਿਹੜਾ ਹਫੜਾ ਦਫੜੀ ਆ, ਲੁੱਟਾਂ ਖੋਹਾਂ
0: ਫਰੋਤੀਆਂ
2: ਸਾਰਾ ਕੁਝ, ਫਿਰ ਕਹਿੰਦਾ ਸੀ ਜਿਹੜਾ ਵੀ ਬੰਦਾ ਯੂਪੀ ਚ ਜਾਂਦਾ, ਯਾਦਵਿੰਦਰ ਵੀ ਜਾ ਕੇ ਆਇਆ, ਲਾਲੀ ਵੀ ਆ ਕੇ ਦੱਸਦਾ, ਤੇ ਪ੍ਰਤਾਪ ਸਿੰਧੂ ਵੀ ਰਹਿੰਦੇ ਨੇ, ਉਹ ਕਹਿੰਦੇ ਵੀ ਇੱਥੇ ਵਧੀਆ ਸਾਰੀ ਸ਼ਾਂਤੀ ਹੈ,
0: ਬਿਲਕੁਲ ਹੈ ਜੀ।
2: ਕਿਉਂਕਿ ਕਾਂ 5-7 ਤਾਂ ਟੰਗੇ ਨਾ ਉਹਨਾਂ ਨੇ ਫੜ ਕੇ, ਫਿਰ ਟੰਗ ਦੇ ਬਾਕੀ ਕੰਮ ਆਪੇ ਹੋ ਗਿਆ। ਹੁਣ ਅਮੈਰੀਕਾ ਦੇ ਵਿੱਚ ਕੈਨੇਡਾ ਵਾਲੇ ਨੇ ਕੁਛ ਨੀ ਕੀਤਾ ਸੀ, ਅਮੈਰੀਕਾ ਵਾਲੇ ਨੇ ਫੜ ਲਏ ਬੰਦੇ, ਅੱਧੀ ਸ਼ਾਂਤੀ ਕੈਨੇਡਾ ਚ ਹੋ ਗਈ। ਤੇ ਅਮੈਰੀਕਾ ਦੇ ਵਿੱਚ ਲੋਕ ਕਹਿ ਰਹੇ ਨੇ ਵੀ ਸਾਡੇ ਮਤਲਬ ਪੂੰਜੀ ਵੀ ਲੈ ਗਏ ਸਾਡੀ ਉਹ ਇਕੱਠੀ ਕਰਕੇ, ਡਰਦੇ ਉਹ ਬੋਲਦੇ ਨੀ ਸੀ
0: ਜੀ।
2: ਤੇ ਅਮੈਰੀਕਾ ਇਹ ਹੁਣ ਪੂਰਾ ਉਹ ਕਰਕੇ ਹੱਡਣਗੇ
0: ਜੀ, ਬਿਲਕੁਲ।
2: ਹੁਣ ਤਾਂ ਚਾਹੀਦਾ ਨਾ ਕੰਟਰੋਲ ਤਾਂ ਹੋਵੇ ਨਾ ਕਿਸੇ ਦਾ, ਕੋਈ ਕਿਸੇ ਨੂੰ ਜਵਾਬ ਦੇ, ਪਤਾ ਹੋਵੇ ਕੋਈ ਗਲਤ ਕੰਮ ਕਰਨ ਲੱਗੇ, ਕੋਈ ਰਿਸ਼ਵਤ ਕੋਈ ਘਪਲਾ ਕਰਨ ਲੱਗੇ, ਸੋਚੇ ਵੀ ਹਾਈ ਕਮਾਂਡ ਬੈਠੀ ਹੈ, ਕੋਈ ਪੁੱਛਣ ਵਾਲਾ ਹੈਗਾ।
0: ਬਿਲਕੁਲ,
2: ਹੁਣ ਕੀ ਹੋ ਰਿਹਾ ਪੰਜਾਬ ਦੇ ਵਿੱਚ, ਇੰਨੀ ਪੀਂਦੀਆਂ ਕੁੱਤੇ ਚੱਟੀ ਜਾਂਦੇ ਨੇ,
0: ਚੱਟੀ ਜਾਂਦੇ ਨੇ, ਬਿਲਕੁਲ ਹੈ ਜੀ।
2: ਤੇ ਪੰਜਾਬ ਭੁੱਖ ਨਾਲ ਲੜੀ ਜਾਂਦਾ, ਤੇ ਉਹ ਕਰਜ਼ਾ ਲੈ ਕੇ ਪੰਜਾਬ ਨੂੰ 1000 ਰੁਪਇਆ ਦੇਈ ਜਾਂਦੇ ਨੇ।
0: ਬਿਲਕੁਲ ਹੈ ਜੀ, ਬਿਲਕੁਲ ਸਹਿਮਤ।
2: ਪੜ੍ਹੇ ਲਿਖੇ ਆ ਵਿਚਾਰੀਆਂ ਸੜਕਾਂ ਤੇ ਕੁੱਟ ਖਾਂਦੀਆਂ ਨੇ, ਤੇ
0: ਜੀ
2: ਅਨਪੜ੍ਹ ਬੇਅਕਲ 1000 ਰੁਪਇਆ ਲੈ ਕੇ ਭੰਗੜੇ ਪਾਈ ਜਾਂਦੇ ਨੇ। ਆਹ ਹਾਲਾਤ ਨੇ ਸਾਡੇ, ਹੋਰ ਕੀ ਹਾਲਾਤ ਹੈ ਜੀ?
0: ਬਿਲਕੁਲ ਹੈ ਜੀ, ਬਿਲਕੁਲ ਹੈ, ਬਿਲਕੁਲ ਦਰੁਸਤ ਹੈ ਜੀ।
2: ਪੰਜਾਬ ਕਰਜ਼ੇ ਜਿਹੜੀ ਜਦੋਂ ਕਿਸੇ ਨੂੰ ਦੇਖ ਨਹੀਂ ਰਿਹਾ ਜੀ।
0: ਨਾਲੇ ਦੇਖ ਲਓ ਜੇ ਇਹਦੇ ਵਿੱਚ ਸਰਕਾਰ ਕੱਟਦੀ ਹੈ, ਸੈਣੀ ਸਾਹਿਬ ਇਹਦੇ ਵਿੱਚ ਇੱਕ ਕਾਨੂੰਨੀ ਰਾਏ ਜ਼ਰੂਰ ਤੁਹਾਡੇ ਤੋਂ ਜਾਂਦੇ ਜਾਂਦੇ ਪੁੱਛਦਾ ਹਾਂ ਕਿ ਜਿਵੇਂ ਕਿ ਇਹਨਾਂ ਨੇ ਜੋ ਵੀ ਸਕੀਮਾਂ ਐਲਾਨ ਕੀਤੀਆਂ ਨੇ ਉਹ ਤਾਂ ਆਮ ਆਦਮੀ ਪਾਰਟੀ ਦੇ ਸਮੇਂ ਦੇ ਵਿੱਚ ਜਿਹੜੀਆਂ ਹੋਣਗੀਆਂ ਜਾਂ ਚੱਲ ਰਹੀਆਂ ਨੇ, ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਬਦਲਦੀ ਹੈ ਪੰਜਾਬ ਦੇ ਵਿੱਚ, ਬੀਜੇਪੀ ਜਾਂ ਅਕਾਲੀ ਦਲ ਜਾਂ ਕਾਂਗਰਸ ਜਾਂ ਹੋਰ ਪਾਰਟੀਆਂ ਆ ਜਾਂਦੀਆਂ ਨੇ, ਤਾਂ ਕੀ ਇਹ ਸਕੀਮਾਂ ਉਸੇ ਤਰ੍ਹਾਂ ਕੰਟੀਨਿਊ ਰਹਿਣਗੀਆਂ ਕਿ ਉਹਨਾਂ ਨੂੰ ਕੈਂਸਲ ਵੀ ਕਰ ਸਕਦੇ ਨੇ?
1: ਕਰ ਸਕਦੇ ਸਰ, ਪਾਲਿਸੀ ਮੈਟਰ ਆ ਇਹ, ਕਿਹੜਾ ਜਿਹੜਾ ਕਾਨੂੰਨ ਬਣ ਗਿਆ
0: ਜੀ ਜੀ। ਤੇ ਉਹਦੇ ਨਾਲ ਜੇ ਦੇਖਿਆ ਜਾਵੇ ਤਾਂ ਫਿਰ ਤਾਂ ਪੰਜਾਬ ਫਾਇਦੇ ਦੇ ਵਿੱਚ ਹੋ ਸਕਦਾ ਹੈ।
2: ਮੈਂ ਤਾਂ ਪਰ ਜੀ ਮੈਂ ਇਹ ਗੱਲ ਕਹਿਣਾ, ਕੋਈ ਵੀ ਸਰਕਾਰ ਬਹੁਮਤ ਚ ਆ ਜਾਵੇ
0: ਜੀ,
2: ਉਹਨਾਂ ਨੂੰ ਆਉਂਦੇ ਨੂੰ ਇਹ ਸਾਰੀਆਂ ਸਕੀਮਾਂ, ਈਵਨ ਮੋਟਰਾਂ ਦਾ ਪਾਣੀ ਫ੍ਰੀ, ਬਿਜਲੀ ਸਾਰੀਆਂ ਇੱਕਦਮ ਬੰਦ ਕਰ ਦੇਣੀਆਂ ਚਾਹੀਦੀਆਂ ਨੇ।
0: ਉਸ ਤੋਂ ਬਗੈਰ ਹੋਰ ਚਾਰਾ ਹੀ ਨਹੀਂ।
2: ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੀਦਾ ਵੀ ਸਾਨੂੰ 2-3 ਸਾਲ ਦਿਓ
0: ਜੀ,
2: ਤੁਹਾਨੂੰ ਹਰ ਸਹੂਲਤ ਦੇਣ ਦੀ ਕੋਸ਼ਿਸ਼
0: ਕਰਾਂਗੇ ਜੀ।
2: ਜੇ ਅਸੀਂ ਇਹਦੇ ਉੱਪਰ ਪੂਰੇ ਉਤਰ ਗਏ ਤਾਂ ਸਾਨੂੰ ਗਾਹਾਂ ਨੂੰ ਵੋਟ ਪਾ ਦਿਓ। ਜੇ ਤੁਹਾਡੀਆਂ ਹੀ ਜੁੱਤੀਆਂ ਤੁਹਾਡੇ ਸਿਰ ਪਾਉਣੀਆਂ ਨੇ
0: ਜੀ,
2: ਫਿਰ ਅਸੀਂ ਲੈ ਕੇ ਕਰਜ਼ਾ ਤੁਹਾਨੂੰ ਹੋਰ ਦੇਈ
0: ਜਾਂਦੇ, ਜ਼ਰੂਰਤ ਨਹੀਂ, ਬਿਲਕੁਲ
2: ਤੁਹਾਡੇ ਸਿਰ ਬੋਝ ਪਾਈ ਜਾਂਦੇ ਆ। ਸਾਨੂੰ ਦੋ ਤੁਹਾਨੂੰ ਸਹੂਲਤਾਂ ਮਿਲੂ, ਜਿਵੇਂ ਹਰਿਆਣੇ ਦੇ ਵਿੱਚ ਆ ਚੀਜ਼ਾਂ ਸਸਤੀਆਂ ਮਿਲਣਗੀਆਂ
0: ਜੀ।
2: ਮੈਂ ਕਹਿੰਦਾ ਕਰ ਦੇਣੀ ਚਾਹੀਦੀ, ਇੱਕ ਵਾਰੀ ਸਰਕਾਰ ਬਣ ਗਈ ਕੀ ਕਰ ਲੈਣਗੇ?
0: ਬਿਲਕੁਲ ਹੈ ਜੀ, ਬਿਲਕੁਲ ਹੈ।
2: ਜਥੇਬੰਦੀਆਂ ਨੂੰ ਵੀ ਬਹਿ ਕੇ ਕਹਿਣ ਵੀ ਭਾਈ ਸਾਰੇ ਮਸਲੇ ਹੱਲ ਹੋਣਗੇ, ਤੁਸੀਂ ਵੀ ਧਰਨੇ ਲਾਉਣੇ ਬੰਦ ਕਰੋ।
0: ਜਦੋਂ ਨਵੇਂ ਸਿਰ ਉਹ ਆਣਗੇ ਦੇਖਾਂਗੇ ਫਿਰ ਨਵੇਂ ਸਿਰ ਉਹ ਕੀ ਕਰਦੇ ਅਗਲੇ। ਬਿਲਕੁਲ,
2: ਇਨਕਮ ਵਧਾਈਏ ਅਸੀਂ
0: ਜੀ, ਬਿਲਕੁਲ ਹੈ।
2: ਆ ਚੋਰ ਮੋਰੀਆਂ ਰੋਕੀਏ,
1: ਤੁਸੀਂ
2: ਵੀ ਬਿੱਲ ਦਿਓ
0: ਜੀ।
2: ਘੱਟੋ ਘੱਟ ਜਿਹੜੀ ਉਹਨਾਂ ਦੀ ਰਿਪੇਅਰ ਤਾਂ ਹੋਊਗੀ ਚੀਜ਼ਾਂ ਦੀ, ਕੱਟੀਆਂ ਦਾ ਬਿੱਲ ਦਿੰਦੇ ਹੁੰਦੇ ਸੀਗੇ,
0: ਬਿਲਕੁਲ
2: ਬਹੁਤ ਥੋੜਾ ਬਿੱਲ ਹੁੰਦਾ ਸੀਗਾ,
0: ਬਿਲਕੁਲ।
2: ਚੁੱਲ੍ਹਾ ਟੈਕਸ ਹੁੰਦਾ ਸੀ, ਉਹ ਚੁੱਲ੍ਹਾ ਟੈਕਸ ਕੀ ਸੀ? ਮਤਲਬ ਕਹੋ ਵੀ ਭਾਈ ਦੋ, ਉਹਦੇ ਬਦਲੇ ਉਹਨੂੰ ਚੀਜ਼ ਦੇਵਾਂਗੇ,
0: ਬਿਲਕੁਲ ਹੈ ਜੀ।
2: ਹੁਣ 9 ਰੁਪਏ ਬਿਜਲੀ ਲੈ ਕੇ ਤਾਂ ਜਾਣਦੇ, ਜੇ ਬਿਜਲੀ 3 ਰੁਪਏ ਮਿਲਣ ਲੱਗ ਜੂ ਉਹ ਸਹੂਲਤ ਚੰਗੀ ਹੈ, 300 ਲੈ ਕੇ ਫ੍ਰੀ, ਬਾਕੀ 9 ਰੁਪਏ ਨੂੰ ਲੈਣੀ ਆ ਉਹ ਚੰਗੀ ਹੈ ਜੀ।
0: ਕਿਉਂਕਿ ਸਿੱਧੇ ਤੌਰ ਦੇ ਉੱਤੇ ਹੁਣ ਜਦੋਂ ਚੋਣ ਆ ਤਾਂ ਉਸ ਸਮੇਂ ਤਾਂ ਕੋਈ ਵੀ ਨਹੀਂ ਐਲਾਨ ਕਰਨਾ ਚਾਹੇਗਾ ਨਾ ਉਸ ਚੀਜ਼ ਦਾ, ਚਲੋ ਬਾਅਦ ਦੇ ਵਿੱਚ ਸਰਕਾਰ
2: ਬੰਦ, ਇੱਕਦਮ ਬੰਦ ਕਰ ਦੇਣ ਜੀ, ਕਹਿਣ ਜੀ ਸਾਨੂੰ ਟਾਈਮ ਦਿਓ।
0: ਬਿਲਕੁਲ ਹੈ ਜੀ, ਬਿਲਕੁਲ,
2: ਚੀਜ਼ ਸਹੀ ਮਿਲੇ, ਸ਼ੁੱਧ ਮਿਲੇ, ਟਾਈਮ ਤੇ ਮਿਲੇ
0: ਜੀ,
2: ਉਹ ਸਸਤੀ ਮਿਲਣ ਲੱਗ ਜਾਵੇ,
0: ਉਹਦੇ ਵਰਗੀ ਰੀਸ ਨਹੀਂ ਨਾ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਸਰ ਬਿਜਲੀ ਮਹਿਕਮਾ ਤਾਂ ਲਿਖ ਕੇ ਦੇ ਰਿਹਾ ਹੈਗਾ ਵੀ ਬੇੜਾ ਬੈਠ ਗਿਆ ਸਾਡਾ,
0: ਬੈਠ ਗਿਆ ਜੀ,
1: ਨਾ ਤਾਂ ਸਾਡੀ ਰਿਪੇਅਰ ਹੋ ਰਹੀ ਹੈਗੀ ਆ ਤੇ ਨਾ ਸਾਡੇ ਕੋਲ ਜਿਹੜਾ ਹੈਗਾ ਬਾਦਲਾਂ ਦੀ ਸਾਡੇ ਕੋਲ ਕਮੀ ਆ। ਹਾਂ ਜੀ
0: ਜੀ,
2: ਹੁਣ ਉਸ ਰਿਸ਼ਤੇਦਾਰ ਨੂੰ ਬੈਠੇ ਬੇੜੀਆਂ ਚ ਰੀਕੀ ਜਾਓ ਜਿਹੜਾ ਗਲੇ ਹੋਏ 4 ਕੇਲੇ 4 ਕੱਚੇ ਅਮਰੂਦ ਲੈ ਕੇ ਆਊਗਾ
0: ਜੀ, ਬਿਲਕੁਲ ਹੈ ਜੀ।
2: ਉਹ ਰਿਸ਼ਤੇਦਾਰ ਦੇ ਕਰਾਉਣਾ ਕੀ, ਉਦੋਂ ਬਾਅਦ ਉਹਦੀ ਸੇਵਾ ਤੇ
0: ਲੱਗ ਜਾਣਗੇ ਜੀ, ਬਿਲਕੁਲ।
2: ਉਹ ਰਿਸ਼ਤੇਦਾਰ ਦਾ ਕੀ ਫਾਇਦਾ ਜੀ, ਉਹ ਕੰਮ ਪੰਜਾਬ ਨਾਲ ਹੋ ਰਿਹਾ,
0: ਬਿਲਕੁਲ ਬਿਲਕੁਲ ਹੈ ਜੀ,
1: ਬਿਲਕੁਲ।
2: ਕੱਲੇ ਸਾਡੇ ਕੱਚੇ ਮਰੂਦ ਤੇ 4 ਸੜੇ ਕੇਲੇ ਪੈਂਦੇ ਨੇ
0: ਜੀ,
2: ਤੇ ਸੇਵਾ ਸਾਡੀ ਵੱਧ ਲੱਗ ਜਾਂਦੀ ਹੈ,
0: ਵੱਧ ਲੱਗ ਜਾਂਦੀ ਹੈ, ਬਿਲਕੁਲ ਹੈ ਜੀ, ਦਰੁਸਤ ਹੈ।
2: ਧੰਨਵਾਦ ਜੀ,
0: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ,
1: ਥੈਂਕ ਯੂ ਜੀ, ਥੈਂਕ ਯੂ,
0: ਥੈਂਕ ਯੂ ਐਡਵੋਕੇਟ ਰਾਜਨ ਸਾਈ ਸਾਹਿਬ, ਬਹੁਤ ਬਹੁਤ ਸ਼ੁਕਰੀਆ
1: ਜੁੜਨ, ਸ਼ੁਕਰੀਆ ਵੀਰ ਜੀ, ਸ਼ੁਕਰੀਆ,
0: ਥੈਂਕ ਯੂ ਸਰ, ਸ਼ੁਕਰੀਆ। ਲਓ ਦੋਸਤੋ, ਇਹ ਸਾਂਝੀ ਔਜਲਾ ਸਾਹਿਬ US ਤੋਂ ਤੇ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਇੰਡੀਆ ਤੋਂ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਬਹਾਦਰ ਸਿੰਘ ਬਾਈ ਜੀ ਨੇ ਬੁੱਲੋਵਾਲ ਵਾਲੇ ਤੇ ਆਪਣੇ ਡੈਨਮਾਰਕ ਤੋਂ। ਬਾਈ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
3: ਜੀ ਹਾਂਜੀ, ਵਾਹਿਗੁਰੂ ਸਾਹਿਬ, ਵਾਹਿ ਫਤਿਹ ਜੀ,
0: ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ ਜੀ ਆਨੂ ਜੀ।
3: ਮੈਂ ਹੁਣੇ ਆਇਆ ਵਿੱਚ, ਹੁੰਦਾ ਹੈ ਖਬਰਾਂ ਮੈਨੂੰ ਪੂਰਾ ਪਤਾ, ਪਰ ਜਿਹੜੀ ਗੱਲ ਕਰਦਾ ਸੀ ਉਹ ਤੋਂ ਅੰਦਾਜ਼ਾ ਮੈਂ ਲਾ ਲਿਆ ਸੀ
0: ਜੀ।
3: ਤੇ ਜਿੱਦਾਂ ਹੁਣ ਜਿੱਦਾਂ ਇਹਨਾਂ ਦੀ ਗੱਲ ਕਰਦੇ ਕਾਂਗਰਸ ਹੋਈ, ਅਕਾਲੀ ਹੋਏ
0: ਜੀ,
3: ਝਾੜੂ ਵਾਲੇ ਜਿੱਦਾਂ ਹੋਏ, ਫਿਰ ਜਿਹਦਾ ਨਾ ਵੱਡੇ ਬਾਦਲ ਦੇ ਮਰਨ ਤੋਂ ਪਹਿਲਾਂ,
0: ਹਾਂਜੀ,
3: ਇਹਨਾਂ ਦੇ ਵਿੱਚ ਨਾ ਅਕਾਲੀਆਂ ਦੇ ਵਿੱਚ ਕਦੀ ਕੋਈ ਬਹੁਤਾ ਮਸਲਾ ਨਹੀਂ ਸੀ ਬਣਿਆ, ਕਦੀ ਇਹਨਾਂ ਨੇ ਗੱਲ ਨਹੀਂ ਬਾਹਰ ਆਉਣ ਦਿੱਤੀ ਕਦੀ ਵੀ ਸਾਡੇ,
0: ਕਿਉਂਕਿ ਵੱਡੇ ਬਾਦਲ ਸਾਹਿਬ ਦਾ ਕੰਟਰੋਲ ਸੀ ਨਾ ਉਹਦੇ ਵਿੱਚ, ਦੇਖੋ ਉਹ ਤਾਂ ਕੋਈ ਸਰਪੰਚ ਜਾਂ ਪੰਚ ਵੀ ਰੁੱਸ ਜਾਂਦਾ ਸੀ ਪਿੰਡ ਦਾ ਤਾਂ ਉਹਨੂੰ ਮਨਾਉਣ ਪਹੁੰਚ ਜਾਂਦੇ ਸੀ ਨਾ ਜੀ।
3: ਬਿਲਕੁਲ, ਤੇ ਜਿਹੜਾ ਹੈਗਾ ਸੁਖਬੀਰ, ਉਹ ਲੋਕੀ ਕਹਿੰਦੇ ਅਸੀਂ ਵੀ ਕਹਿੰਦੇ ਜੀ ਸੁੱਖਾ ਮਨ ਬੁੱਧੀ, ਉਹ ਹੋ ਗਿਆ ਹਿਸਾਬ ਤੇ ਸੰਗਤ ਵਿੱਚ ਜਿਹੜਾ ਜਿੰਨਾ ਖਲਾਰਾ ਪੈ ਗਿਆ ਨਾ
0: ਜੀ,
3: ਜੋ ਮਰਜ਼ੀ ਕਰ ਲੈਣ ਉਹ। ਮੈਂ ਤਾਂ ਨਾ ਕੱਲ ਪਰਸੋਂ ਤੁਹਾਨੂੰ ਗੱਲ ਕਰਨ ਨੂੰ ਫਿਰਦਾ ਸੀ ਫੋਨ
0: ਜੀ,
3: ਮੈਂ ਸੋਚਦਾ ਸੀ ਮੈਂ ਤੁਹਾਨੂੰ ਵੀ ਪੁੱਛਾਂ, ਸ਼ਾਇਦ ਤੁਹਾਨੂੰ ਜਾਣਕਾਰੀ ਹੋਵੇ ਕੋਈ, ਵੀ ਮੈਂ ਲਿਖਿਆ 27 ਸਟੇਟਾਂ ਨੇ ਨਾ ਇੰਡੀਆ ਵਿੱਚ।
0: ਹਾਂਜੀ 27, ਹਾਂਜੀ।
3: ਅੱਛਾ, ਉਹਨਾਂ ਨੂੰ ਪੁੱਛਣਾ ਚਾਹੀਦਾ ਰਾਹੁਲ, ਉਹਨਾਂ ਨੂੰ ਬਾਕੀ 26 ਸਟੇਟਾਂ ਵਾਲੇ ਵੀ ਏਦਾਂ ਹੀ ਆਉਂਦੇ ਆ ਕੁੱਤੀ ਚਿੱਕਾ ਪਾ ਕੇ
0: ਜੀ। ਬਿਲਕੁਲ, ਪ੍ਰਧਾਨਗੀਆਂ ਲੈਂਦੇ ਆ, ਸਾਰਾ ਕੁਝ ਕਰਦੇ ਆ।
3: ਅੱਛਾ, ਫਿਰ ਇੱਕ ਸਾਨੂੰ ਨੀ ਆਉਂਦੀ ਵੀ ਰਾਹੁਲ ਜੇ ਉਹ 26 ਸਟੇਟਾਂ ਵਾਲੇ ਵੀ ਉਹੀ ਕੁੱਤੀ ਚਿੱਕਾ ਪਾ ਕੇ ਇਹਨਾਂ ਕਹਿੰਦੇ ਹੋ, ਵੀ ਇਹ ਕੰਮ ਕਿਹੜੇ ਵੇਲੇ ਕਰਦੇ ਹੋਣਗੇ ਰਾਹੁਲ ਹੁਣ, ਇਹਦਾ ਕਮਲੇ ਹੋਣਾ ਬੰਦੇ ਨੇ ਇਹੀ
0: ਬਿਲਕੁਲ ਬਿਲਕੁਲ।
3: ਦੂਜੀ ਗੱਲ ਜਿਹੜੀ ਨਾ ਭਾਜਪਾ ਦੀ ਤੁਸੀਂ ਕਰਦੇ ਆ,
0: ਹਾਂਜੀ,
3: ਉਹ ਝਾੜੂ ਵਾਲੇ ਤਾਂ ਨਹੀਂ ਆਉਣ
0: ਜੀ,
3: ਉਹ ਜੋ ਇਹਨਾਂ ਨੇ ਜਿੰਨਾ ਇਹਨਾਂ ਨੇ ਨਾ ਗੰਦ ਪਾਇਆ, ਕਿਸੇ ਨੇ ਨੀ ਪਾਇਆ ਅੱਜ ਤੱਕ। ਮੈਂ ਸਭ ਤੋਂ ਜ਼ਿਆਦਾ ਗੰਦਾ ਗਿਣਦਾ ਸੀ ਰਾਜਨੀਤੀ ਵਿੱਚ ਬਾਦਲਾਂ ਨੂੰ, ਜਿਹਨਾਂ ਨੇ ਅੱਜ ਧੁੱਪ ਜਿੰਨੇ ਕੀਤੇ ਆ। ਚਲੋ
0: ਬਿਲਕੁਲ,
3: ਜੇ ਭਾਜਪਾ ਆ ਗਈ ਨਾ
0: ਜੀ,
3: ਮੈਂ ਨਾ ਅੱਜ ਤੋਂ 4-5 ਸਾਲ ਪਹਿਲਾਂ ਕਹਿੰਦਾ ਹੁਣ ਆਪਣੇ ਘਰ ਵਾਲੇ ਘਰੀ, ਮੈਂ ਕਿਹਾ ਹੁਣ ਇਹਨਾਂ ਨੇ ਜਾਣਾ ਹੀ ਨਹੀਂ ਆ
0: ਜੀ,
3: ਇਹਨਾਂ ਨੇ ਵੋਟਾਂ ਕਰਾਉਣੀਆਂ। ਜਿੱਦਾਂ ਹੁਣ ਤੁਸੀਂ ਦੇਖ ਲਓ ਵੀ ਉਹ ਤੋਂ ਨਤੀਸ਼ ਨੂੰ ਵੀ ਗਾਇਬ ਕਰਤਾ,
0: ਅਖਿਲੇਸ਼
3: ਵੀ ਖਤਮ ਹੋ ਗਿਆ, ਖਤਮ ਹੋ
0: ਗਿਆ,
3: ਜਿਹੜੇ ਬਾਕੀ ਸੀਗੇ ਕਈ ਇਹਨਾਂ ਨੇ ਕਰੋੜ ਆਰ ਬਾਅਦ ਸਾਰਾ ਦੇ ਕੇ ਤਾਂ ਉਹਨਾਂ ਨੂੰ ਆਪਣੇ ਚ ਲੈ ਜਾਂਦਾ, ਕਿੰਨੇ ਦੁਨੀਆਂ ਇਹਨਾਂ ਦੇ ਵੱਲ ਆ ਰਹੀ ਆ। ਜਿਹੜੇ ਵੱਡੇ ਇਨਕਲਾਬੀ ਬਣੇ ਹੁੰਦੇ ਸੀਗੇ ਖਾਲਸੇ ਖੁਲਸੇ ਜਿਹੜੇ,
0: ਉਹ ਸਾਰੇ
3: ਜਦੋਂ ਨਾ ਆਪਣੇ ਗੱਲ ਚ ਪਟਾ ਪਾਉਂਦੇ ਆ ਨਾ, ਕੋਈ ਵੀ ਕਿੰਨੇ ਜਣੇ ਗਏ ਆ, ਜਦੋਂ ਫਿਲਮਾਂ ਵਾਲੇ ਐਕਟਰ ਵੀ ਗਏ ਦੋ ਚਾਰ।
0: ਹੁਣ ਦੇਖੋ ਟਕਸਾਲ ਵਾਲੇ ਉੱਥੇ ਜਾ ਕੇ ਬੈਠੇ ਨੇ, ਮੋਦੀ ਸਾਹਿਬ ਸਨਮਾਨਿਤ ਕਰਦੇ ਆ, ਸਾਰਾ ਕੁਝ ਕਰਦੇ ਆ।
3: ਹਾਂ ਦੇਖੋ ਜੀ, ਉਹਨਾਂ ਨੇ ਨਾ ਬਹੁਤ ਜ਼ਿਆਦਾ ਉਹਨਾਂ ਕੋਲ ਭਾਵਾਂ, ਮੈਂ ਨਾ ਉਹਨਾਂ ਸਿਰੇ ਦੇ ਅਨਪੜ੍ਹ ਗਿਣਦਾ ਆ ਮੋਦੀ ਉਹਨਾਂ ਨੂੰ
0: ਜੀ,
3: ਹੈ ਨਾ, ਜੋ ਉਹਨਾਂ ਦੇ ਜਿੰਨੇ ਵੀ ਉਹਨਾਂ ਦੇ ਮੰਤਰੀ ਆ, ਕਿਸੇ ਅਨੁਸਾਰ ਕੱਖ ਨੀ ਪਤਾ ਉਹਨਾਂ ਨੂੰ ਜਿੰਨੇ ਵੀ ਹੈਗੇ, ਪਰ ਉਹਨਾਂ ਦੇ ਨਾ ਜਿਹੜਾ ਕੋਈ ਬੰਦੇ ਪਿੱਛੇ ਰੱਖੇ ਹੋ, ਉਹਨਾਂ ਨੇ ਪੜ੍ਹੇ ਲਿਖੇ ਹੋ ਆਪਣੀ,
0: ਥਿੰਕ ਟੈਂਕ ਬਹੁਤ ਵੱਡੇ ਆ ਨਾ ਜੀ, ਬਲਕਿ ਉਹ ਮਤਲਬ ਕਿ ਅਗਲਾ 20-25 ਸਾਲ ਦਾ, 50-50 ਸਾਲ ਦਾ ਸੋਚ ਕੇ ਅੱਗੇ ਚੱਲਦੇ ਨੇ ਜੀ।
3: ਉਹਨਾਂ ਨੇ ਜਿਹੜੇ ਬੰਦੇ, ਹਾਂ ਉਹ ਸਿਰਫ ਉਹਨਾਂ ਬੰਦਿਆਂ ਕਰਕੇ ਇਹ ਬੈਠੋ।
0: ਬਿਲਕੁਲ ਬਿਲਕੁਲ।
3: ਅੱਛਾ, ਜਿਹੜੀ ਮੈਂ ਤੁਹਾਨੂੰ ਗੱਲ ਲੱਗਾ ਕਹਿਣ ਉਹ ਇਹ ਸੀਗੀ ਕਿ ਜੇ ਮੰਨ ਲਓ ਇਹ ਆ ਜਾਂਦੇ ਆ ਪੰਜਾਬ
0: ਜੀ,
3: ਮੁੜ ਕੇ ਨੀ ਜਾਣਗੇ।
0: ਹਾਂ ਨਾ ਨਾ ਨਾ, ਬਿਲਕੁਲ ਜੀ ਬਿਲਕੁਲ,
3: ਨਾ ਇਹਨਾਂ ਨੇ ਦਿੱਲੀ ਚੋਂ ਜਾਣਾ ਹੁਣ
0: ਜੀ,
3: ਦਿੱਲੀ ਚੋਂ ਵੀ ਨੀ ਜਾਣਾ ਇਹਨਾਂ ਨੇ ਹੁਣ
0: ਜੀ,
3: ਇਹ ਕਾਂਗਰਸ ਵਾਲੇ ਜੋ ਮਰਜ਼ੀ ਕਰੀ ਜਾਂ ਰਾਹੁਲ ਹੁਣੇ, ਉਹ ਤਾਂ ਸਿਰਫ ਨਾ ਉਹਨਾਂ ਦਾ ਸਹੀ ਆਉਂਦਾ, ਕਿਉਂਕਿ ਜਿੰਨਾ ਕੁ ਉਹਨਾਂ ਦਾ ਕੰਟਰੋਲ ਹੋ ਗਿਆ
0: ਹੋ ਗਿਆ ਜੀ, ਬਿਲਕੁਲ,
3: ਚੀਜ਼ਾਂ ਤੇ ਲੋਕਾਂ ਤੇ
0: ਜੀ,
3: ਉਹਨਾਂ ਨੂੰ ਕੱਢਣਾ ਬਹੁਤ ਔਖਾ ਆ, ਮਾਰਨਾ ਸਾਰਿਆਂ ਨੇ ਆ, ਇਹ ਵੀ ਮੋਦੀਆਂ ਜੀਂਦੇ ਰਹਿਣਾ ਉਹਨਾਂ ਵਿੱਚ, ਜਦੋਂ ਉਹਨੇ ਵੀ ਛੱਡਣੀ ਕੁਰਸੀ ਮਾਰਨਾ ਬਾਅਦ ਚ, ਜਿਹੜੀ ਇਹਨਾਂ ਦੀ ਨਾ ਪਿੱਛੇ ਹੁੰਦੀ ਆ, ਜਿੱਦਾਂ ਅਸੀਂ ਕਹਿੰਦੇ ਆ ਵੀ ਯਾਰ ਡੋਨਲਡ ਟਰੰਪ ਆਇਆ ਉਹ ਨਿਆਂ ਕਰਤਾ, ਪਹਿਲਾਂ ਓਬਾਮਾ ਆਇਆ ਉਹ ਨਿਆਂ ਕਰਤਾ
0: ਜੀ,
3: ਕਿਉਂਕਿ ਪਿੱਛੇ ਪੋਲਿਸੀ ਇਹਨਾਂ ਦੀ ਇੱਕੋ ਹੀ ਹੁੰਦੀ, ਸਿਰਫ ਬੰਦਾ ਬਦਲਦਾ,
0: ਬੰਦਾ ਬਦਲਦਾ ਜੀ, ਬਿਲਕੁਲ, ਲਗਾਮਾ ਖਿੱਚਣ ਵਾਲੇ ਬੈਠੇ ਪਿੱਛੇ ਉਹਨਾਂ ਦੀ, ਬਿਲਕੁਲ,
3: ਉਹ ਪੋਲਿਸੀ ਉਹੀ ਰਹਿਣੀ ਆ, ਉਹੀ ਕੁਝ ਬੋਲਣਾ ਇਹਨਾਂ ਨੇ, ਜਿਹੜਾ ਮਰਜ਼ੀ ਬੰਦਾ ਖੜਾ ਕਰ ਲਓ, ਦੋ ਚਾਰ ਗੱਲਾਂ ਇੱਧਰ ਹੋ ਜਾਣਗੀਆਂ
0: ਜੀ,
3: ਬਾਕੀ ਗੱਲਾਂ ਉਹੀ ਰਹਿਣੀਆਂ,
0: ਬਿਲਕੁਲ।
3: ਇਸ ਕਰਕੇ ਜੇ ਤਾਂ ਇਹ ਪੰਜਾਬ ਚ ਆ ਗਏ ਆ
0: ਜੀ,
3: ਇਹਦਾ ਇੱਕ ਫਾਇਦਾ ਹੋਣਾ ਆ, ਇਹਦਾ ਇੱਕ ਫਾਇਦਾ ਹੋਣਾ ਸਾਨੂੰ, ਜਿਹੜਾ ਇਹਨਾਂ ਨੇ ਗੰਦ ਪਾਇਆ ਨਾ, ਇਹਨਾਂ ਨੇ ਝਾੜੂ ਕਾਂਗਰਸ ਅਕਾਲੀਆਂ ਨੇ ਹੋਰ ਕੋਈ ਪਾਰਟੀ ਛੋਟੀਆਂ ਮੋਟੀਆਂ, ਜੇ ਉਹ ਬੰਦੇ ਦੇ ਪੁੱਤ ਘੱਟੋ ਘੱਟ ਉਹ ਤਾਂ ਬਣਨਗੇ, ਉਹਨਾਂ ਦੇ ਛਿੱਟੀ ਚੜੇਗੀ,
0: ਬਿਲਕੁਲ,
3: ਕਿਉਂਕਿ ਫਿਰ ਕਿਉਂਕਿ ਇਹਨਾਂ ਨੂੰ ਉਹਨਾਂ ਦਾ ਕੋਈ ਲਾਲਚ ਨਹੀਂ, ਕੋਈ ਮਤਲਬ ਨਹੀਂ ਉਹਨਾਂ ਨਾਲ
0: ਜੀ,
3: ਤੇ ਪਾਵਰ ਇਹ ਖੋਲ ਸਕਣਗੇ।
0: ਨਾਲੇ ਇੱਕ ਚੀਜ਼ ਮੈਂ ਹੋਰ ਸੋਚ ਰਿਹਾ ਸੀ, ਅੱਜ ਜਿੱਦਾਂ ਮੈਂ ਪ੍ਰਧਾਨ ਮੰਤਰੀ ਉਹਨਾਂ ਨੂੰ ਸੁਣ ਵੀ ਰਿਹਾ ਸੀ ਕਿ ਜਿਸ ਹਿਸਾਬ ਦੇ ਨਾਲ ਉਹ ਦੇਖੋ ਪਹਿਲਾਂ ਜੰਮੂ ਕਸ਼ਮੀਰ ਚ ਧਾਰਾ 370 ਦੀ ਗੱਲ ਆਉਂਦੀ, ਉੱਥੇ ਕੈਪਚਰ ਕੀਤਾ ਸਾਰਾ ਕੁਝ ਉਹਨਾਂ ਨੇ, ਕੰਟਰੋਲ ਕੀਤਾ ਜੋ ਵੀ ਕੀਤਾ, ਉਹ ਚਾਹੇ ਚੰਗਾ ਚਾਹੇ ਮਾੜਾ ਪਤਾ ਨਹੀਂ ਉਹਦੀ ਬਾਅਦ ਦੀ ਗੱਲ ਹੈ, ਪਰ ਦੇਖੋ ਤੁਸੀਂ ਜਿਸ ਹਿਸਾਬ ਦੇ ਨਾਲ ਰੇਲਵੇ ਟਰੈਕ ਰੋਡ ਸਿਸਟਮ ਇੰਡੀਆ ਦਾ ਪੂਰਾ ਉਹ ਤਿਆਰ ਕਰ ਰਹੇ ਹਨ, ਹੁਣ ਜਿੱਦਾਂ ਅੱਜ ਉਹਨਾਂ ਨੇ ਗੱਲ ਕਹੀ ਹੈ ਕਿ ਆਨੰਦਪੁਰ ਸਾਹਿਬ ਤੇ ਹੋਰ ਜਿਹੜੇ ਪਹਾੜੀ ਇਲਾਕੇ ਨੇ ਜਾਂ ਰੋਪੜ ਹੋ ਗਿਆ ਜਾਂ ਹੋਰ ਏਰੀਏ ਹੋ ਗਏ, ਤਲਵਾੜੇ ਦਾ ਏਰੀਆ ਕਹਿ ਲਓ, ਉੱਥੇ ਵੀ ਟਰੈਕ ਜਿਹੜਾ ਵਿਛਾਉਣ ਦੀ ਗੱਲ ਚੱਲ ਪਈ ਹੈ, ਤਾਂ ਉਹ ਸਾਰਾ ਕੁਝ ਹੀ ਦੇਖੋ ਸ਼੍ਰੀ ਜੰਮੂ ਨਗਰ ਸ਼੍ਰੀਨਗਰ ਤੱਕ ਉਹਨੂੰ ਮਤਲਬ ਕਿ ਕੰਟੈਕਟ ਕਰਨ ਲੱਗੇ ਹੋਏ ਆ, ਮਤਲਬ ਕਿ ਇੱਕ ਜੋੜ ਦੇ ਵਿੱਚ ਜੋੜਨ ਲੱਗੇ ਹੋਏ ਆ
3: ਜੀ, ਤੁਹਾਡੀ ਗੱਲ ਸਹੀ ਹੈ, ਸਾਡੇ ਨਾ ਸਾਡਾ ਜਿੱਥੇ ਘਰ ਆ ਉੱਥੋਂ ਵੀ ਉਹ ਨਾ ਸਾਨੂੰ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਉਦੋਂ ਕਹਿੰਦੇ ਕਹਿੰਦੇ ਯਾਰ
0: ਤੁਹਾਡੇ
3: ਘਰ ਘੁੱਟ ਆ ਜਾਣੇ, ਇੱਥੇ ਸੜਕ ਕੱਢਣੀ ਨਾਲ ਚੌੜੀ,
0: ਹਾਂਜੀ
3: ਨਾ, ਕਹਿੰਦੇ ਇਹਨਾਂ ਨੇ ਇੱਕ ਪਾਸਾ ਲੈਣਾ ਆ ਜਾਂ ਸੱਜਾ ਪਾਸਾ ਜਾਂ ਖੱਬਾ ਪਾਸਾ, ਜੇ ਖੱਬਾ ਪਾਸਾ ਜਾਂ ਸੱਜਾ ਪਾਸਾ ਉਹ ਇੱਕ ਪਾਸੇ ਵੱਧ ਜ਼ਿਆਦਾ ਇੱਕ ਪਾਸੇ ਘੱਟ ਆ, ਜੇ
0: ਬਿਲਕੁਲ
3: ਪਾਸੇ ਘੱਟ ਆ ਉਹ ਪਾਸਾ ਉਹਨਾਂ ਨੇ ਲੈਣਾ ਆ
0: ਜੀ,
3: ਤੇ ਉਹ ਅਸੀਂ ਨਿੱਕੇ ਨਿੱਕੇ ਹੁੰਦੇ ਉਦੋਂ ਸੁਣਦੇ ਹੁੰਦੇ, ਹੁਣ ਮੇਰਾ ਦੋਸਤ ਆ ਉਹਦਾ ਉਹ ਆਪ ਆਪ ਪਾਰਟੀ ਦੇ ਵਿੱਚ ਆ, ਉਹ ਹੁਸ਼ਿਆਰਪੁਰ ਦਾ ਉਹ ਪ੍ਰਧਾਨ ਹੀ ਸਮਝ ਲਓ,
0: ਹਾਂਜੀ
3: ਨਾ, ਮੇਰੇ ਨਾਲ ਪੜ੍ਹਿਆ ਉਹ
0: ਜੀ,
3: ਤੇ ਉਹ ਵੀ ਮੈਨੂੰ ਇੱਕ ਵਾਰੀ ਕਹਿੰਦਾ ਕਹਿੰਦਾ ਵੀ ਬਾਦਲ ਇੱਧਰ ਨੂੰ ਨਾ ਆ ਜਾਣੀ ਹੈ ਇਹ, ਤੇ ਇਹ ਤੁਸੀਂ ਇੱਧਰ ਕੁਛ ਨਾ ਕਰੋ ਦੂਜੇ ਪਾਸੇ ਕਰੋ, ਏਦਾਂ ਕਹਿੰਦਾ ਕਰ ਦੇ, ਇਹ ਤੁਹਾਡੀ ਗੱਲ ਓਦਾਂ ਵੀ ਲੋਕੀ ਦੱਸਦੇ ਹੁੰਦੇ ਵੀ ਗੈਸ ਪੈਪ ਵੀ ਲੱਗੇ ਉਹ ਪਾਉਣ ਅੱਜ ਕੱਲ੍ਹ,
0: ਹਾਂਜੀ ਬਿਲਕੁਲ ਗੈਸ ਲਾਈਨ ਪਾਈ ਹੋਈ ਹੈ ਸਾਰੀ,
3: ਟ੍ਰੇਨਾਂ ਦੀਆਂ ਵੀ ਲੱਗੀ ਉਹ ਕਾਰਨ
0: ਜੀ,
3: ਇਹ ਲੱਗੀ ਉਹ ਤਾਂ ਹੈਗੇ ਕਾਰਨ ਏਦਾਂ ਦੇ ਕੰਮ ਵੀ ਜੋੜਨ ਵਾਸਤੇ, ਤਾਂ ਹੀ ਕਹਿੰਦਾ ਇਹਨਾਂ ਨੇ ਨਾ ਤਾਂ ਦਿੱਲੀ ਚ ਜਾਣਾ ਇਹਨਾਂ ਨੇ ਨਾ ਹੀ ਉਹਨਾਂ ਸਟੇਟ ਜਿਹੜਾ ਸਟੇਟ ਆ ਗਏ ਉਹ ਆਏ,
0: ਬਿਲਕੁਲ
3: ਕੋਈ ਕਿਤੇ ਮਾੜੀ ਕਿਸਮਤ ਕੋਈ ਧੋਖਾ ਇਹਨੂੰ ਦੇ ਜਾਵੇ ਜਾਂ ਕਿਸੇ ਜਮੀਨ ਜਾ ਕੇ ਇਹਨਾਂ ਵਿੱਚੋਂ ਛੱਡ ਜਾਵੇ ਤਾਂ ਰਾਲ ਰੋਲ ਕਿਤੇ ਤਾਂ ਹੋ ਜਾਵੇ ਤਾਂ ਉਹ ਕਹਿ ਨੀ ਸਕਦਾ, ਪਰ ਇਹਨਾਂ ਨੇ ਨਹੀਂ ਨਿਕਲਣਾ
0: ਕਿਉਂਕਿ ਬਰਾਬਰ ਦੀ ਟੱਕਰ ਦੇਣ ਵਾਲੀ ਧਿਰ ਨੀ ਨਾ ਅਜੇ ਆਈ ਨੀ ਸਕੀ, ਜਾਂ ਉਹਨਾਂ ਨੇ ਬਣਨ ਹੀ ਨੀ ਦਿੱਤੀ, ਦੇਖ ਲੋ ਧੜਿਆਂ ਦੇ ਵਿੱਚ ਵੰਡ ਦਿੱਤੇ ਸਾਰਿਆਂ ਨੇ,
3: ਇਹਨਾਂ ਨੇ ਵੰਡ ਦੇਣੀ ਵੀ ਨਹੀਂ,
0: ਵੰਡ ਦੇਣੀ
3: ਇੰਨਾ
0: ਜੀ
3: ਪੈਸਾ ਹੀ ਇੰਨਾ ਹੈ ਉਹਨਾਂ ਕੋਲ,
0: ਬਿਲਕੁਲ
3: ਜਾਂ ਫਿਰ ਦੂਜਾ ਕੰਮ ਕਰਵਾ ਦਿੰਦੇ ਅਗਲੇ ਚੱਕੇ ਅੰਦਰ ਕਰਵਾ ਦਿੰਦੇ ਆ,
0: ਬਿਲਕੁਲ
3: ਇਹ ਬਣਨੀ ਹੈਗੀ ਆ ਡਿਕਟੇਟਰਸ਼ਿਪ, ਬਣਨੀ ਹੈਗੀ ਆ ਲੁਕਮੀ
0: ਜੀ, ਬਿਲਕੁਲ ਹੈ ਜੀ,
3: ਲੁਕਮੀ ਡਿਕਟੇਟਰਸ਼ਿਪ ਬਣਨੀ ਹੈ ਬਣਨੀ ਇਹ, ਪਰ ਇੱਕ ਗੱਲ ਦਾ ਸਵਾਦ ਆਜੂਗਾ ਵੀ ਜਿਹੜਾ ਇਹਨਾਂ ਨੇ ਨਾ ਗੰਦ ਪਾਇਆ ਹੈਗਾ ਅਕਾਲੀਆਂ ਨੇ ਦੂਜਿਆਂ ਨੇ ਕਾਂਗਰਸ ਤੇ ਹੁਣ ਆ ਜਿਹੜਾ ਅੱਧੇ, ਤਾਂ ਪਹਿਲੀ ਗੱਲ ਤਾਂ ਜਿੰਨੇ ਵੀ ਮੋਹਰੇ ਲਾਏ ਉਹ ਸਾਰੇ ਕਮਲੇ ਆ, ਦੇਖੇ ਉਹ ਕਹਿਣਾ ਕੁਛ ਹੁੰਦਾ ਕਹਿਣਾ ਕੁਛ ਕਹਿੰਦਾ ਕਹਿੰਦਾ ਗੋਲੀਆਂ ਚ 12 ਛਾਤੀਆਂ ਮਾਰੀਆਂ
0: ਕਹਿੰਦਾ
3: ਉਹ
0: ਜੀ,
3: ਗੋਲੀਆਂ ਵਿੱਚ 12 ਛਾਤੀਆਂ ਮਾਰੀਆਂ, ਇਹ ਨੀ
0: ਬਿਲਕੁਲ
3: 12 ਗੋਲੀਆਂ
0: ਛਾਤੀ ਚ ਮਾਰੀਆਂ ਨੇ ਜੀ,
3: ਇਹ ਨੀ ਕਿਹਾ ਉਹਨੇ, ਕਹਿੰਦਾ ਛਾਤੀਆਂ ਮਾਰੀਆਂ ਗੋਲੀਆਂ ਦੇ ਵਿੱਚ 12
0: ਜੀ, ਉਹ ਵਧਾ ਚੜਾ ਕੇ ਦੱਸਣਾ ਹੁੰਦਾ ਨਾ ਜੇ ਫਿਰ ਥੋੜਾ ਜਿਹਾ ਜੀ,
3: ਮੈਨੂੰ ਤਾਂ ਉਹੀ ਭੁੱਲਦਾ ਇਹਦਾ ਮੇਰਾ ਨਾ ਰਾਜੇ ਬੜਿੰਗ ਦਾ ਨਾ ਆਈ ਤੋਂ ਜਦੋਂ
0: 48 ਜੀ
3: ਪੁਰਾਣੀ ਹੀ ਇੱਕ ਵੀਡੀਓ ਨਹੀਂ ਨਹੀਂ ਉਹਦੇ ਵਿੱਚ ਪਤਾ ਕਹਿੰਦਾ ਹੈਗਾ ਇਹਦਾ ਜਿਹੜੀ ਇੱਕ ਤਾਂ ਆਵਾਜ਼ ਉਦਾਂ ਦੀ ਆ ਦੇਖ ਕਰਦੇ ਆਇਆ ਸੁਣ ਕੇ,
0: ਹਾਂਜੀ
3: ਉਹ ਜਿੱਦਾਂ ਵੀ ਹੁਣ ਤੁਹਾਡੇ ਬੱਚਿਆਂ ਦੇ ਘਰ ਆ ਕੇ ਤੜਾਕੀਆਂ ਵੀ ਅਸੀਂ ਬੰਨਿਆ ਕਰਨੀਆਂ, ਤੁਹਾਡੀ ਕੁੜੀ ਨੂੰ ਸਕੂਟਰ ਲੱਗ ਜਾਂਦਾ ਤੁਹਾਨੂੰ ਮੁੰਡੇ ਨੂੰ
0: ਏਦਾਂ
3: ਪਿੰਡ ਦੇ ਵਿੱਚ ਇਨੋਵਾ ਕਾਰਾਂ ਉਹ ਖੋਲ ਕੇ ਦੇਖੋ ਤੁਸੀਂ ਹਾਸਾ ਹੀ ਬਹੁਤ ਆਉਂਦਾ, ਤੂੰ ਦੱਸੋ ਭਲਾਈ ਕੋਈ ਗੱਲਾਂ ਕਰਨ ਵਾਲੀਆਂ,
0: ਬਿਲਕੁਲ
3: ਤੜਾਕੀ ਬੰਨਣੀ ਆ ਇਨੋਵਾ ਦੇਣੀ ਆ ਜਾਂ ਸਾਈਕਲ ਦੇਣਾ ਜਾਂ ਪੀ ਕਰਨ ਨੂੰ ਗੱਲਾਂ ਕਰਨ ਵਾਲੀ,
0: ਬਿਲਕੁਲ
3: ਯਾਰ ਹੁਣ ਜਿੱਦਾਂ ਇਹਨੇ ਕੀਤਾ ਆ ਭਗਵੰਤ ਮਾਨ ਨੇ ਉਦੋਂ ਤੁਸੀਂ ਵੀ ਇਹ ਗੱਲ ਕੀਤੀ ਸੀਗੀ,
0: ਹਾਂਜੀ
3: ਆਹ ਸ਼ਹਿਰ ਨੂੰ ਆਹ ਦੇਤਾ ਆਹ ਸ਼ਹਿਰ ਨੂੰ ਆਹ ਦੇਤਾ ਆਹ ਦੇਤਾ ਟ੍ਰੇਨ ਚਲਾਤੀ ਆ ਮੰਦਰ ਖੋਲਤਾ, ਯਾਰ ਇਹ ਸਾਨੂੰ ਇਹ ਚਾਹੀਦਾ ਆ
0: ਨਾ ਜੀ, ਨਾ ਜੀ ਨਹੀਂ ਜੀ,
3: ਸਾਨੂੰ ਚਾਹੀਦਾ ਪੜ੍ਹਾਈ ਚਾਹੀਦੀ,
0: ਪੜ੍ਹਾਈ ਚਾਹੀਦੀ,
3: ਸਕੂਲ ਚਾਹੀਦੇ ਆ,
0: ਸਾਨੂੰ
3: ਵਧੀਆ ਹਸਪਤਾਲ ਚਾਹੀਦੇ ਹੈਗੇ ਆ, ਸਾਨੂੰ ਵਧੀਆ ਸੜਕਾਂ ਚਾਹੀਦੀਆਂ, ਦਫ਼ਤਰਾਂ ਦੇ ਵਿੱਚ ਕੋਈ ਰਿਸ਼ਵਤ ਨਾ ਲਵੇ,
0: ਬਿਲਕੁਲ ਹੈ ਜੀ,
3: ਹੈ ਪਾਣੀ ਸਾਨੂੰ ਚਾਹੀਦਾ ਆ, ਸੜਕਾਂ ਸਾਫ਼ ਚਾਹੀਦੀਆਂ
0: ਜੀ,
3: ਖਾਣੇ ਵਿੱਚ ਰਿਸ਼ਵਤ ਨਾ ਕੋਈ ਲਵੇ, ਬੈਂਕਾਂ ਦੇ ਵਿੱਚ ਸਾਨੂੰ ਕਦੇ ਸਾਡੇ ਪੈਸੇ
0: ਖੱਜਲ ਖੁਆਰੀ ਨਾ ਹੋਵੇ ਜੀ, ਬਿਲਕੁਲ ਸਿਸਟਮ ਜਿੱਦਾਂ ਇਹਨਾਂ ਮੁਲਕਾਂ ਚ ਉਦਾਂ ਦਾ ਬਣੇ ਜੀ, ਬਿਲਕੁਲ
3: ਭਾਜੀ ਬੈਂਕਾਂ ਚ ਪੈਸੇ ਕਢਾਉਣ ਜਾਓ ਨਾ ਆਪਣੇ ਸਾਨੂੰ ਪੈਂਦੇ ਮੋਰੇ,
0: ਬਿਲਕੁਲ ਹੈ ਜੀ,
3: ਮੇਰੇ ਨਾਲ ਦੋ ਵਾਰੀ ਹੋ ਚੁੱਕੀ, ਮੈਂ ਜਾਣਾ ਛੱਡਤਾ, ਮੈਂ ਜਾਂਦਾ ਨਹੀਂ, ਮੇਰੇ ਘਰ ਦੇ ਮੈਨੂੰ ਭੇਜਦੇ ਵੀ, ਮੈਂ ਬਾਪੂ ਜਾਣਦੇ ਜਾਓ ਮੈਂ ਨਹੀਂ ਜਾਣਾ,
0: ਬਿਲਕੁਲ
3: ਮੇਰੀ ਬਰਦਾਸ਼ਤ ਦੀ ਹੱਦ ਬਹੁਤ ਘੱਟ ਆ,
0: ਬਿਲਕੁਲ ਹੈ ਜੀ,
3: ਅਸੀਂ ਇਸ ਕਰਕੇ ਚਲੋ ਗੱਲ ਤਾਂ ਹਾਂ ਕਰਦੇ ਜੀ ਤੁਹਾਡੇ
0: ਜੀ,
3: ਇਹ ਜੇ ਸਾਡੇ ਆ ਗਏ ਪੰਜਾਬ ਚ ਤਾਂ ਭੁੱਲ ਜਾਓ ਫਿਰ ਮੁੜ ਕੇ ਜਾਣ,
0: ਬਿਲਕੁਲ ਉਹ ਤਾਂ ਹੈ, ਬਿਲਕੁਲ
3: ਪੰਜਾਬ ਚ ਮੈਨੂੰ ਜਾਣ
0: ਜੀ,
3: ਪਰ ਮੈਂ ਤਾਂ ਕਹਿੰਦਾ ਇੱਕ ਵਾਰੀ ਆ ਜਾਣਾ ਚਾਹੀਦਾ ਇਹਨਾਂ ਨੂੰ ਪਤਾ ਤਾਂ ਲੱਗੇ,
0: ਆਹੋ ਜਿੱਥੇ ਇੰਨੇ ਦੇਖ ਲਿਆ ਇਹ ਵੀ ਦਿਖਾ ਦੇਣ ਜੀ ਆਪਣਾ ਜਿਹੜਾ ਦਿਖਾਉਣਾ ਆ, ਬਿਲਕੁਲ
3: ਆਹੋ, ਜੇ ਤੁਸੀਂ ਜਦ ਤੁਸੀਂ ਇੰਨੇ ਸਾਲ ਆਪਣੇ ਆਪ ਨੂੰ ਲਟਵਾ ਲਿਆ ਬਾਦਲਾਂ ਦੇ ਕੋਲੋਂ ਕਾਂਗਰਸ ਕੋਲੋਂ ਲਟਵਾ ਲਿਆ, ਹੁਣ ਝਾੜੂ ਵਾਲੇ ਤੁਹਾਨੂੰ ਝਾੜੂ ਮਾਰਨ ਦਾ ਤੁਹਾਡੇ
0: ਹੁਣ ਤਾਂ ਬਹਾਦਰ ਜੀ ਇਹ ਹਾਲ ਨੇ ਕਿ ਉਹ ਕਹਿੰਦੇ ਨਾ ਬੰਦਾ ਮਰਦਾ ਮਰਦਾ ਵੀ ਕੋਸ਼ਿਸ਼ ਕਰਦਾ ਮਰੇ ਵਾਂਗ ਕਈ ਹਾਲਾਤ ਨੇ, ਹੁਣ ਤਾਂ ਜਾਂ ਤਾਂ ਮਰ ਜਾਓ ਤੇ ਜਾਂ ਫਿਰ ਲੜ ਕੇ ਚੰਗੀ ਤਰ੍ਹਾਂ, ਜਿੱਦਾਂ ਹੁਣ ਇਰਾਨ ਦੇ ਸਿਰ ਦੇ ਉੱਤੇ ਬਣੀਆਂ ਉਹੀ ਹਾਲਾਤ ਸਾਡੇ ਨੇ ਜੀ,
3: ਭਾਜੀ ਮੈਂ ਇੱਕ ਵਾਰ ਤੁਹਾਨੂੰ ਪਹਿਲਾਂ ਵੀ ਕਿਹਾ ਸਾਡੀ ਸਾਰੀ ਇੱਕੋ ਹੀ ਸਾਡੇ ਚ ਪ੍ਰੋਬਲਮ ਆ, ਉਹ ਜਾਣੀ ਵੀ ਨੀ ਗੀ ਨਾ ਜਾਣ ਦਾ ਕੋਈ ਉਹਦਾ ਫਾਇਦਾ ਹੀ ਆ, ਜਿਹੜੀ ਸਾਡੀ ਨਾ ਚਮਚਾ ਗਿਰੀ ਆ,
0: ਬਿਲਕੁਲ
3: ਜਿੱਦਣ ਉਹ ਸਾਡੇ ਚੋਂ ਖਤਮ ਹੋ ਗਈ,
0: ਹੁਣ ਉਹ ਖਤਮ ਨੀ ਹੁੰਦੀ, ਉਹ ਤਾਂ ਸ਼ੁਰੂ ਤੋਂ ਚੱਲਦੀ ਆ ਰਹੀ,
3: ਮੈਨੂੰ ਇੱਕ ਆਹ ਸਮਝ ਲੱਗਦੀ ਹੁੰਦੀ ਜੀ ਆ 36 ਕਰੋੜ ਹੀ ਆ ਜੀ,
0: ਹਾਂਜੀ
3: 36 ਕਰੋੜੀ ਬਾਬੇ ਆ ਗਏ, ਇਹ ਮੈਨੂੰ
0: ਬਿਲਕੁਲ
3: 108 ਕੀ ਹੁੰਦਾ, ਉਹਦਾ ਮਤਲਬ ਕੀ ਹੁੰਦਾ 108 36 ਕਰੋੜੀ ਯਾਰ, ਜਦ ਤੁਹਾਨੂੰ 10 ਗੁਰੂ ਮਿਲੇ 11ਵਾਂ ਗੁਰੂ ਗ੍ਰੰਥ ਸਾਹਿਬ ਤੁਸੀਂ
0: ਬਿਲਕੁਲ
3: ਪਤਾ ਨੀ ਕਿੱਥੋਂ ਲਿਆਉਂਦੇ 108 ਕਿੱਥੋਂ ਲਿਆਉਂਦੇ ਆ, ਇੱਥੋਂ ਅਮੈਰੀਕਾ ਚ ਵੀ ਰੇਡੀਓ ਚੱਲਦੇ ਉੱਥੋਂ ਵੀ ਲੱਗਦੇ ਹੋ ਕਹਿਣ 42ਵੀਂ ਵਰਸੀ ਬਰਨ ਫਲਾਣੇ ਬਾਬੇ ਦੀ ਯਾਰ, 47ਵੀਂ ਆ ਜਾਣਾ 44ਵਾਂ 45ਵਾਂ ਆ ਜਾਣਾ,
0: ਬਿਲਕੁਲ
3: ਕਿਉਂ ਅਸੀਂ ਸਿਰਫ ਮਸ਼ਹੂਰੀ ਕਰਾਉਣ ਲਈ
0: ਬਿਲਕੁਲ
3: ਤੁਸੀਂ 10 ਗੁਰੂ ਤੇ 11ਵਾਂ ਗੁਰੂ ਗ੍ਰੰਥ ਸਾਹਿਬ, ਪਰ ਉਹ ਤੋਂ ਕਹਾਂ ਆਪਾਂ ਕਾਹਦੀ ਗੱਲ ਕਰਦੇ ਹਾਂ, ਕੋਈ ਕਰੋੜੀਆਂ
0: ਜੀ
3: ਦੀ ਨਹੀਂ, ਕਰੋੜੀਆਂ ਦੀ
0: ਹੁਣ ਦੇਖੋ ਆਪਣੇ ਮੁਲਕਾਂ ਦੇ ਕਿੰਨੀ ਖੁਸ਼ਹਾਲੀ ਹੈ, ਇੱਥੇ ਕੋਈ ਡੇਰਾ ਨਹੀਂ, ਕੋਈ ਕੁਛ ਨਹੀਂ, ਕੋਈ ਲੈਣਾ ਦੇਣਾ ਨਹੀਂ,
3: ਭਾਜੀ
0: ਹਨਾ ਜੀ।
3: ਭਾਜੀ ਤੁਸੀਂ ਦੇਖੋ, ਮੈਂ ਕਿਹਾ ਤੁਸੀਂ ਦੇਖੋ ਇਹਨਾਂ ਨੇ ਚਰਚਾ ਬੰਦ ਹੀ ਕਰ ਦਿੱਤੀਆਂ।
0: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ,
3: ਚਰਚਾ ਹੈ ਨੀ ਕੋਈ ਵੀ, ਨਾ
0: ਬਹੁਤ
3: ਜਾਂਦਾ ਘੱਟ
0: ਨੇ ਜੀ, ਬਿਲਕੁਲ ਬਿਲਕੁਲ
3: ਬਹੁਤ ਘੱਟ ਆ, ਉਹ ਸਿਰਫ ਨਾਮੋ ਨਿਸ਼ਾਨ ਜਿਹਾ ਰਹਿ ਗਿਆ ਉਦੇ ਕਿਤੇ ਐਵੇਂ। ਇਹ ਮੈਂ ਤਾਂ ਕਈ ਵਾਰੀ ਇਹਨਾਂ ਤੇ ਵੀ ਗੁੱਸੇ ਹੁੰਦਾ ਹੁੰਦਾ ਗੋਰਿਆਂ ਦੇ ਵੀ ਜਦੋਂ ਨਾ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਇਹ ਵੀ ਬਹੁਤ ਜ਼ਿਆਦਾ ਡੈਨਮਾਰਕ ਸਾਡਾ ਬਹੁਤ ਜ਼ਿਆਦਾ ਜਿਹੜਾ ਪੋਲੀਟਿਕ ਆ,
0: ਬਿਲਕੁਲ ਹੈ ਜੀ, ਆਪਣੇ ਸਵੀਡਨ ਦੇ ਨਾਲ ਜਾਂ ਇਹਦੇ ਵਿੱਚ ਕਾਫੀ ਰੋਲਾ ਰੱਪਾ ਪੈਂਦਾ ਰਹਿੰਦਾ ਜੀ। ਹਾਂਜੀ
3: ਨਹੀਂ ਸਾਡੇ ਨਾ ਇਹ ਸਾਡੇ ਪੰਗਾ ਇੱਥੇ ਪਿਆ, ਸਾਡੇ ਨਾ ਜਿਹੜੀ ਵੀ ਗੱਲ ਲਿਖਦੇ ਆ ਨਾ, ਲਿਖਦੇ ਆ ਵੀ ਮੁਸਲਿਮ,
0: ਹਾਂਜੀ ਬਿਲਕੁਲ,
3: ਉਹ ਜਿਹੜੇ ਆ ਜਿਹੜੀ ਕ੍ਰਿਮੀਨਲ ਆ ਨਾ,
0: ਹਾਂਜੀ ਹਾਂਜੀ ਬਿਲਕੁਲ,
3: ਮੁਸਲਿਮ ਲਿਖਦੇ ਆ ਉਹ। ਮੈਂ ਨਾ ਕਈ ਗੋਰਿਆਂ ਨਾਲ ਗੱਲ ਕੀਤੀ, ਮੈਂ ਕਿਹਾ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਆਹ ਜਿਹੜੇ ਦੋ ਪਾਰਟੀਆਂ, ਦੋ ਪਾਰਟੀਆਂ, ਮੈਂ ਕਿਹਾ ਵੀ ਇਹ ਮੁਸਲਿਮ ਕ੍ਰਿਮੀਨਲ ਕਾਹਦੇ ਲਿਖਦੇ ਆ, ਕਿਉਂਕਿ ਉਹ ਮਤਲਬ ਕਿ ਉਹਨਾਂ ਦਾ ਕਹਿਣਾ ਇਹ ਚਾਹੁੰਦੇ ਆ ਵੀ ਜਿਹੜੇ ਫੋਰਨਰ ਆ ਨਾ, ਮੁਸਲਿਮ ਕ੍ਰਿਮੀਨਲ,
0: ਜੀ
3: ਮੈਂ ਕਿਹਾ ਇੱਥੇ ਉਹਨਾਂ ਕੋਲ ਸਾਰੇ ਕਹੋ, ਸਾਰੇ ਕ੍ਰਿਮ ਜਿਹੜੇ ਫੋਰਨਰ ਕ੍ਰਿਮੀਨਲ ਉਹਨਾਂ ਬਾਹਰ ਕੱਢੋ,
0: ਜੀ
3: ਕੱਲਾ ਮੁਸਲਿਮ ਲਫ਼ਜ਼ ਵਰਤ ਕੇ ਉਹ ਤੁਸੀਂ ਇੱਕ ਇੱਕ ਤੇ ਟੈਗ ਨਾ ਲਾਓ।
0: ਬਿਲਕੁਲ
3: ਮੈਂ ਇੰਡੀਆ ਤੋਂ, ਮੈਂ ਸਰਦਾਰ ਆ, ਮੈਂ ਸਿੱਖ ਆ, ਮੈਂ ਕਿਹੜਾ ਕ੍ਰਿਮੀਨਲ ਨਹੀਂ ਹੋ ਸਕਦਾ।
0: ਬਿਲਕੁਲ ਹੈ ਜੀ,
3: ਇੱਥੇ ਕੁਝ ਇੱਥੇ ਕੋਈ ਜਰਮਨ ਤੋਂ ਆਇਆ, ਕੋਈ ਅਮਰੀਕਾ ਤੋਂ ਆਇਆ,
0: ਬਿਲਕੁਲ ਹੈ,
3: ਰਸ਼ੀਆ ਤੋਂ ਆਇਆ, ਉਹ ਕਿਹੜਾ ਨਹੀਂ ਹੋ ਸਕਦੇ।
0: ਬਿਲਕੁਲ ਹੈ, ਬਿਲਕੁਲ ਹੈ,
3: ਜੇ ਤੁਸੀਂ ਕ੍ਰਿਮੀਨਲ ਕਹਿਣਾ ਸਾਰਿਆਂ ਨੂੰ
0: ਸਾਰਿਆਂ
3: ਕ੍ਰਿਮੀਨਲ, ਕ੍ਰਿਮੀਨਲ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਬਾਹਰ ਕਰਨਾ, ਉਹ ਜਿੱਥੇ
0: ਜੀ
3: ਉਹ ਜਿਹੜਾ ਮਰਜ਼ੀ ਹੋਵੇਗਾ।
0: ਬਿਲਕੁਲ ਹੈ ਜੀ, ਦਰੁਸਤ ਹੈ ਜੀ, ਜੀ
3: ਕਿਉਂਕਿ ਕਿਉਂਕਿ ਬਹੁਤ ਬਹੁਤ ਮੁਸਲਮਾਨ ਮੇਰੇ ਨਾਲ ਜਦ ਰਹਿੰਦੇ ਆ, ਮੇਰੇ ਨਾਲ ਬਹੁਤ
0: ਚੰਗੇ ਵੀ ਹੈ, ਬਿਲਕੁਲ ਹੈਗੇ ਆ ਜੀ, ਉਹ ਇਹਨਾਂ ਚੀਜ਼ਾਂ ਚ ਬਲੀਵ ਨਹੀਂ ਕਰਦੇ, ਕਈ ਤਾਂ ਇਦਾਂ ਦੇ ਵੀ ਹੈਗੇ ਆ। ਬਿਲਕੁਲ ਹੈ
3: ਯਾਰ ਭਾਜੀ, ਮੈਂ ਇੱਕ ਨੂੰ ਜਾਣਦਾ, ਮੇਰਾ ਗੁਆਂਢੀ ਸੀਗਾ, ਉਹ
0: ਜੀ
3: 25 ਸਾਲ ਹੋ ਗਿਆ, ਮੇਰਾ ਮੇਰੀ ਜਿੰਨੀ ਉਹਨੇ ਹੈਲਪ ਕੀਤੀ ਗੱਲ ਹੀ ਜਾਣ ਤੋਂ,
0: ਬਿਲਕੁਲ ਬਿਲਕੁਲ
3: ਬਾਹਰ ਕੱਢਿਆ ਜਨਮਾਂ ਚੋਂ।
0: ਹਾਂਜੀ ਬਿਲਕੁਲ ਹੈ ਜੀ,
3: ਮੇਰਾ ਜਹਾਜ਼ ਤਿਆਰ ਕਰਾਤਾ ਸੀ ਘਰਦਿਆਂ ਨੇ
0: ਜੀ,
3: ਜਿਹੜੇ ਆਪਣੇ ਆਪਣੇ ਸਕੇ ਉਹਨਾਂ ਨੇ ਵਿਚਾਰਿਆਂ ਮੇਰੀ ਹੈਲਪ ਕੀਤੀ, ਕੋਈ ਉਦੋਂ ਮੈਨੂੰ ਡੈਨਿਸ਼ ਨਹੀਂ ਸੀ ਆਉਂਦੀ
0: ਜੀ। ਬਿਲਕੁਲ ਹੈ ਜੀ,
3: ਇਸ ਕਰਕੇ ਆਪਾਂ ਸਾਰਿਆਂ ਤੇ ਨਹੀਂ ਟੈਲ ਦਿੱਤਾ,
0: ਸਾਰਿਆਂ ਤੇ ਨਹੀਂ, ਬਿਲਕੁਲ ਹਰ ਧਰਮ ਵਿੱਚ ਮਾੜੇ ਚੰਗੇ ਹੈਗੇ ਨੇ ਜੀ, ਹਰ ਪਰਿਵਾਰ ਚ ਨੇ ਜੀ, ਬਿਲਕੁਲ ਹਰ ਦੇਸ਼ ਚ ਨੇ ਜੀ।
3: ਇਹਦੀ ਐਗਜ਼ਾਮਪਲ ਜਿੱਥੇ ਮਰਜ਼ੀ ਜੋੜ ਲਓ ਤੁਸੀਂ,
0: ਜੋੜ ਲਓ ਜੀ,
3: ਕਹਿੰਦੇ ਵੀ ਪੁਲਿਸ ਵਾਲੇ ਚੰਗੇ ਵੀ ਆ, ਪੁਲਿਸ ਵਾਲੇ ਮਾੜੇ ਵੀ ਆ,
0: ਬਿਲਕੁਲ
3: ਸਰਦਾਰ ਚੰਗੇ ਵੀ, ਸਰਦਾਰ
0: ਮਾੜੇ ਵੀ ਆ, ਬਿਲਕੁਲ
3: ਹਿੰਦੂ ਚੰਗੇ ਹਿੰਦੂ ਗੰਦੇ ਵੀ ਆ,
0: ਬਿਲਕੁਲ ਹੈ ਜੀ,
3: ਇਹ ਆਪਾਂ ਜਿੱਥੇ ਮਰਜ਼ੀ ਜੋੜ ਲਈਏ,
0: ਜੋੜ ਲਈਏ, ਬਿਲਕੁਲ
3: ਪਰ ਜੇ ਆਪਾਂ ਪੂਰੀ ਸਿੱਖ ਕੌਮ ਨੂੰ ਗਲਤ ਕਹਿ ਦਈਏ ਜਾਂ ਪੂਰੀ,
0: ਉਹ ਗਲਤ ਹੈ ਜੀ, ਬਿਲਕੁਲ ਹੈ,
3: ਉਹ ਆਪਣੀ ਦਾ ਨਹੀਂ ਕਰਦਾ,
0: ਨਹੀਂ ਕਰ ਸਕਦੇ ਜੀ, ਬਿਲਕੁਲ। ਥੈਂਕ ਯੂ ਬਹਾਦਰ ਜੀ, ਬਹੁਤ ਬਹੁਤ ਸ਼ੁਕਰੀਆ ਜੁੜਨ ਲਈ ਜੀ, ਚੰਗੇ ਵਿਚਾਰ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ।
4: ਸਤਿ ਸ੍ਰੀ ਅਕਾਲ ਭਾਰਤ ਜੀ, ਸਾਰੇ ਵੀਰਾਂ ਨੂੰ ਜੀ,
0: ਸਤਿ ਸ੍ਰੀ ਅਕਾਲ ਜੀ,
4: ਜੀ ਗੱਲਾਂ ਬਾਤਾਂ ਹੋਈਆਂ ਸੈਨੀ ਔਜਲਾ ਜੀ ਤੇ ਖਾਸ ਕਰਕੇ ਆਪਣੇ ਬਹਾਦਰ ਵੀਰ,
0: ਬਿਲਕੁਲ ਹੈ ਜੀ, ਪ੍ਰਧਾਨ ਮੰਤਰੀ ਉਹਨਾਂ ਦੀ ਫੇਰੀ ਅੱਜ ਜਿਹੜੀ ਹੋਈ ਹੈ ਜੀ।
4: ਭਾਜੀ ਮੈਂ ਤਾਂ ਸਨ 80 ਦੇ ਵਿੱਚ ਨਿੱਕਰ ਪਾਉਂਦਾ ਰਿਹਾ ਜੀ ਇਹਨਾਂ ਦੀ,
0: ਜੀ
4: ਗੱਲ ਇਹ ਆ
0: ਜੀ,
4: ਮੈਂ ਵੀ ਠੀਕ ਹੈ ਇਹਨਾਂ ਦੀ ਡੋਲ ਜੀ ਨਾਲ ਜੁੜਿਆ ਸੀ ਕਿਸੇ ਟਾਈਮ ਤੇ
0: ਜੀ,
4: ਕਿਉਂਕਿ ਸਾਡੇ ਲੋਕ ਆਪਾਂ ਜਿੰਨੇ ਵੀ ਲੋਕ ਹੈਗੇ ਨਾ, ਤੁਸੀਂ ਹਿੰਦੀ ਚੈਨਲ ਯੂਟਿਊਬ ਦੇ ਮੈਨੂੰ ਲੱਗਦਾ ਕੋਈ ਵੀ ਨਹੀਂ ਸੱਜਣ ਸੁਣਦਾ
0: ਜੀ,
4: ਵੀ ਜਿੰਨੇ ਮੈਂ ਉਹਨਾਂ ਨਾਲ ਲਿੰਕ ਦੇ ਵਿੱਚ ਰਹਿਣਾ
0: ਜੀ,
4: ਚੰਗੇ ਚੰਗੇ ਬੰਦੇ ਜਿਹੜੇ ਵਧੀਆ ਆਪਣੇ ਜਰਨਲਿਸਟ ਨੇ 70-70 75-80 ਸਾਲਾਂ ਦੇ ਜੀ,
0: ਜੀ
4: ਕਿਸੇ ਦੀ ਨਿਗਾਹ ਵਿੱਚ ਤਾਂ ਸਹੀ ਹੋਣ ਜੀ, ਘੱਟੋ ਘੱਟ
0: ਜੀ
4: ਸਰਕਾਰ
0: ਜੀ,
4: ਗੱਲ
0: ਜੀ
4: ਕੋਈ ਤਾਂ ਕੰਮ ਸਾਡਾ ਸਹੀ ਨਹੀਂ ਹੋਣ ਡਿਆ
0: ਜੀ,
4: ਜਾਂ ਸਾਨੂੰ ਦੱਸਣ
0: ਹੁਣੇ
4: ਤੁਸੀਂ ਆਪਣੇ ਨਾਲ ਇਹ ਵੀ ਕਹਿ ਕੇ ਗਏ ਸੀ ਨਾ ਕਿ ਜਦੋਂ ਆ ਜਾਣ ਕੋਈ ਕੋਈ ਗੱਲ ਕੀਤੀ ਸੀਗੀ
0: ਜੀ,
4: ਇਹਨਾਂ ਦੇ ਵੱਡੇ ਇੰਕ ਟੈਂਕ ਰੱਖੇ ਹੋਏ ਮਗਲੇ ਬੰਨੇ,
0: ਬਿਲਕੁਲ ਹੈਗੇ ਨੇ ਜੀ
4: ਇੰਕ ਟੈਂਕ, ਤਾਂ ਭਾਜੀ ਦੱਸੋ ਜਦੋਂ ਇੱਕ ਜਿਹੜੇ ਕਾਨੂੰਨ ਦੇ ਰਖਵਾਲੇ ਆ
0: ਜੀ,
4: ਸਹੀ ਮਹੀਨੇ ਵਿੱਚ
0: ਜੀ
4: ਸਾਡੇ ਆਪਣੇ ਚੁਣਾਵ ਯੋਗ ਜੀ
0: ਜੀ,
4: ਜਿਹੜੇ ਕਿ ਇੱਕ ਜਮਾਂ ਹੀ ਜਿਹਨੂੰ ਆਪਾਂ ਕਹਿ ਦਈਏ ਸਾਂਝੇ ਹੋਣੇ ਚਾਹੀਦੇ ਆ
0: ਜੀ,
4: ਉਹ ਹੀ ਉਹਨਾਂ ਦੇ ਮਗਰ ਖੜੇ ਆ ਡਾਂਗ ਪੈਰ ਗੱਡ ਕੇ
0: ਜੀ,
4: ਤੇ ਫਿਰ ਥਿੰਕ ਟੈਂਕ ਏਡੂ ਵੱਡੇ ਕੀ ਹੋ ਜਾਣਗੇ ਦੱਸੋ ਮੈਨੂੰ,
0: ਬਿਲਕੁਲ ਹੈ ਜੀ,
4: ਕਿ ਪੈ ਜੂਗਾ ਕੋਈ ਫਰਕ
0: ਜੀ,
4: ਜਿੰਨੇ ਮਰਜ਼ੀ ਸਾਲ ਕੱਢ ਲੈ ਕੱਢ ਲੈਣੇ, ਗੱਲ 47 ਦੀ ਕਰਦੇ ਆ, ਪਤਾ ਨੀ ਕਿੱਥੋਂ ਤੱਕ ਇਹਨਾਂ ਨੇ ਖਿੱਚ ਕੇ ਜਾਣਾ ਵਾ
0: ਜੀ,
4: ਗੱਲ ਤਾਂ ਵੀ ਨਾ ਲੈਣਾ
0: ਜੀ,
4: ਜਾਂ ਤਾਂ ਇੱਕ ਆਪਾਂ ਦੇਖੋ ਨਾ ਇੱਕ ਹੁੰਦੀ ਇਮਾਨਦਾਰੀ
0: ਜੀ,
4: ਠੀਕ ਆ ਸਾਡੇ ਮਨਮੋਹਨ ਸਿੰਘ ਜੀ ਦੇ ਵਿੱਚ ਇਮਾਨਦਾਰੀ ਰੱਜ ਕੇ ਸੀਗੀ, ਪੜ੍ਹੇ ਲਿਖੇ ਸੀਗੇ, ਤੇ ਦੂਜਿਆਂ ਦੇ ਕਰਕੇ ਉਹ ਬਦਨਾਮ ਹੋ ਗਏ
0: ਜੀ।
4: ਤੇ ਜਿਹੜੀ ਹੁਣ ਭਾਜੀ ਨੇ ਗੱਲ ਇੱਕ ਕੀਤੀ ਆ ਵੀ ਸਾਡੇ ਜਿੰਨੇ ਆਪਣੇ ਈਸਾਈ ਐਰਾ ਵਗੈਰਾ ਖਤਮ ਹੋ ਗਿਆ
0: ਜੀ,
4: ਭਾਜੀ ਜਿਹੜੀ ਸਰਕਾਰ ਆਈ ਨਾ ਤਾਮਿਲਨਾਡੂ ਦੇ ਵਿੱਚ
0: ਹਾਂਜੀ,
4: ਆਪਣਾ ਜਿਹੜਾ ਵਿਜੇ
0: ਸਲਾਪਤੀ ਆ ਉਹਨਾਂ ਨੂੰ ਵੀ ਤੋੜਨ ਮਰੋੜਨ ਦੀ ਕੋਸ਼ਿਸ਼ ਕੀਤੀ ਆ ਪਿਛਲੇ ਸਮੇਂ ਚ
4: ਭਾਜੀ, ਉਹ ਵੀ ਈਸਾਈ ਨੇ ਜੀ
0: ਜੀ ਬਿਲਕੁਲ
4: ਹਾਂਜੀ, ਚੱਕਰੇ ਆ
0: ਜੀ,
4: ਉਹ ਵੀ ਈਸਾਈਆਂ ਦੇ ਮਗਰੀ ਖੜੇ ਆ
0: ਜੀ,
4: ਉਹਨਾਂ ਦੀ ਸੋਚ ਰਾਹੁਲ ਦੇ ਨਾਲ ਰਲਦੀ ਸੀਗੀ
0: ਜੀ,
4: ਉਹਨਾਂ ਦੀ ਇੱਕ ਦੂਜੇ ਨਾਲ ਸੀਟਾਂ ਦਾ ਲੈਣ ਦੇਣ ਹੋਇਆ ਸੀਗਾ
0: ਜੀ,
4: 70 ਸੀਟਾਂ ਦਿੰਦੇ ਸੀ ਕਾਂਗਰਸ ਨੂੰ
0: ਜੀ,
4: ਉਦੋਂ ਕਾਂਗਰਸ ਡੀ ਰਾਜਾ ਦੇ ਮਗਰ ਲੱਗ ਕੇ ਮੰਨੀ ਨੀ
0: ਜੀ ਬਿਲਕੁਲ,
4: ਕੋਈ ਪੁਰਾਣਾ ਗੱਠਜੋੜ ਸੀਗਾ
0: ਜੀ,
4: ਚੱਕਰੇ ਆ
0: ਜੀ।
4: ਤੇ ਹੁਣ ਜੇ ਮੰਨ ਲਓ 29 ਦੀਆਂ ਵੋਟਾਂ ਪੈਂਦੀਆਂ ਵਾ ਐਮ ਪੀ ਦੀਆਂ
0: ਜੀ,
4: ਜੇ ਤਾਮਿਲਨਾਡੂ ਦੇ ਵਿੱਚ ਅੱਡੀ ਰਾਜਾ ਹੁਣ ਉਹਦੇ ਪੱਲੇ ਵੀ ਕੁਛ ਨੀ ਪੈਣਾ
0: ਜੀ,
4: ਜੇ ਕਾਂਗਰਸ ਨੇ ਉਹਦੇ ਨਾਲ ਅਲਾਇੰਸ ਕੀਤਾ ਕੋਈ ਸੋਚ ਸਮਝ ਕੇ ਕੀਤਾ
0: ਜੀ,
4: ਉਹਨਾਂ ਨੂੰ ਪਤਾ ਵਾ ਡੀ ਰਾਜਾ ਦੇ ਕੱਲ ਨੂੰ ਪੱਲੇ ਹੁਣ ਕੁਛ ਨੀ ਹੈਗਾ
0: ਬਿਲਕੁਲ ਜੀ।
4: ਤੇ ਮੈਂ ਗੱਲ ਕਰਾਂਗਾ ਪੰਜਾਬ ਦੀ, ਚਲੋ ਮੋਦੀ ਸਾਹਿਬ ਹੋ ਕੇ ਗਏ ਆ
0: ਜੀ,
4: ਪਰ ਅੱਜ ਤੱਕ ਸਾਨੂੰ ਕੋਈ ਪਲੱਸ ਪੁਆਇੰਟ ਨੀ ਮੋਦੀ ਸਾਹਿਬ ਨੇ ਪੰਜਾਬ ਜਾ ਕੇ ਦਿੱਤਾ
0: ਜੀ,
4: ਚੱਕਰੇ ਆ
0: ਜੀ।
4: ਜਿੰਨੇ ਮਰਜ਼ੀ ਤੁਸੀਂ ਇਹਨਾਂ ਦੇ ਪਹਿਲੇ ਵੀ ਦੌਰੇ ਦੇਖ ਲਓ, ਚੈੱਕ ਕਰ ਲਓ ਜਾਂ ਕਿੱਦਾਂ
0: ਜੀ,
4: ਪਰ ਸਾਨੂੰ ਉਹਨਾਂ ਤੋਂ ਕੋਈ ਨਾ ਵਧੀਆ ਉਮੀਦ ਨੀ ਜਾਗੀ ਪੰਜਾਬੀਆਂ ਨੂੰ
0: ਜੀ।
4: ਜੇ ਇੱਕ ਤਾਂ ਆਪਾਂ ਪ੍ਰਾਪੋਗੰਡਾ ਕਰਨਾ, ਝੂਠ ਮਾਰ ਕੇ ਕਰਨਾ
0: ਜੀ,
4: ਜਿਹੜਾ ਕਿ ਕਰੀ ਜਾਂਦੇ ਆ
0: ਬਿਲਕੁਲ ਆ ਜੀ,
4: ਆਪਾਂ ਨੂੰ ਪਤਾ ਹੀ ਆ
0: ਜੀ
4: ਭਾਜੀ, ਕਿੱਡੇ ਕਿੱਡੇ ਦੇਸ਼ਾਂ ਦੇ ਵਿੱਚ ਵਧੀਆ ਕੰਟਰੀ ਹੈਗੇ, ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ ਵਰਗੇ, ਉੱਥੇ ਤੋਂ ਜਾ ਕੇ ਤਾਂ ਹੁਣ ਦੇਖ ਲਓ ਜਿਵੇਂ ਹੁਣ ਅੱਜ ਦੱਸਿਆ, ਮੈਨੂੰ ਤਾਂ ਪਹਿਲਾਂ ਹੀ ਪਤਾ ਵਾ ਜਿੰਨੀ ਵੀ ਉਹਨਾਂ ਦੇ ਭੀੜ ਇਕੱਠੀ ਕੀਤੀ ਆ, ਇਹਨਾਂ ਦੇ ਜਹਾਜ਼ਾਂ ਦਾ ਜਹਾਜ਼ ਭਰ ਭਰ ਕੇ ਆਏ
0: ਬਿਲਕੁਲ,
4: ਇਹਦਾ ਮਤਲਬ ਜਿਹੜੀ ਇਸ਼ਤਿਹਾਰਬਾਜ਼ੀ ਅਸੀਂ ਇੰਡੀਆ ਦੇ ਵਿੱਚ ਕਰਦੇ ਪਏ ਆ
0: ਜੀ,
4: ਅਸੀਂ ਕਸਰ ਉਹ ਬਾਹਰ ਜਾ ਕੇ ਉਹਨੂੰ ਛੱਡੀ
0: ਜੀ। ਉਹ ਇਹਦੇ ਨਾਲ ਦੇਖੋ ਕਿਤੇ ਨਾ ਕਿਤੇ ਇਹ ਵੀ ਛਵੀ ਆਪਣੀ ਸਵਾਰਨ ਦੇ ਵਿੱਚ ਪਏ ਆ ਨਾ, ਜਿੱਦਾਂ ਹੁਣ ਚਲੋ ਇੰਡੀਆ ਅਮਰੀਕਾ ਆਪਣੀ ਡਾਂਗ ਕਿਤੇ ਨਾ ਕਿਤੇ ਰੱਖਦਾ, ਉਹ ਚਾਹੇ ਚਾਈਨਾ ਆ ਚਾਹੇ ਇੰਡੀਆ ਆ ਤੇ ਚਾਹੇ ਦੋ ਤਿੰਨ ਮੁਲਕ ਹੋਲ ਨੇ, ਉਹਨਾਂ ਦੇ ਉੱਤੇ ਡਾਂਗ ਜ਼ਰੂਰ ਰੱਖਦਾ ਕਿ ਘੱਟ ਗਿਣਤੀਆਂ ਦੇ ਉੱਤੇ ਜੋ ਕੁਛ ਤੁਸੀਂ ਕਰ ਰਹੇ ਹੋ ਉਹ ਲਾਲ ਲਕੀਰ ਦੇ ਵਿੱਚ ਨੇ ਤਿੰਨ ਚਾਰ ਮੁਲਕ, ਤੇ ਉਹ ਕਿਤੇ ਨਾ ਕਿਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਆਪਣੀ ਛਵੀ ਨੂੰ ਸੁਧਾਰਨ ਦੇ ਲਈ ਇਹ ਚੀਜ਼ਾਂ ਵੀ ਕਰ ਰਹੇ ਆ ਨਾ।
4: ਉਹਨਾਂ ਨੂੰ ਪਤਾ ਵਾ, ਉਹਨਾਂ ਨੂੰ ਪਤਾ ਜੋ ਇੰਡੀਆ ਚ ਹੋ ਰਿਹਾ, ਇਹ ਤਾਂ ਨੀ ਗੱਲ ਹੈਗੀ ਸਰਕਾਰ ਕੋਲ ਹੁੰਦੀ ਆ
0: ਜੀ,
4: ਇਹ ਤਾਂ ਨੀ ਗੱਲ ਹੈਗੀ। ਫਿਰ
0: ਜੀ
4: ਹੁਣ ਰਾਤੀ ਆਪਣੇ ਇੱਕ ਸੱਜਣ ਸਾਡੇ ਨਾਲ ਗਰੁੱਪ ਦੇ ਵਿੱਚ ਆਪਣੇ ਰਲੇ ਹੋਏ ਆ
0: ਹਾਂਜੀ,
4: ਆਪਣੇ ਸਾਊਥ ਅਫਰੀਕਾ ਤੋਂ ਨੇ
0: ਜੀ,
4: ਜੱਸੀ ਜੀ
0: ਜੀ,
4: ਉਹ ਦੇਖੋ ਜੀ ਉਹਨਾਂ ਦੇ ਇਕੱਲੇ ਹੈਗੇ ਨੇ, ਬੇਟਾ ਉਹਨਾਂ ਦਾ ਆਸਟ੍ਰੇਲੀਆ ਵਾ, ਘਰਦਿਆਂ ਦੀ ਡੈਥ ਹੋ ਚੁੱਕੀ ਆ
0: ਜੀ,
4: ਉਹ ਦੇਖੋ ਉਹਨਾਂ ਦਾ ਗਰੁੱਪ ਟਾਈਪ ਬਣਿਆ ਜੀ, ਉਹਨਾਂ ਦੇ ਨਾਲ ਬਾਕੀ ਸਾਰੇ ਮੁਸਲਿਮ ਵੀ ਰਹਿੰਦੇ ਭਰਾ ਰਹਿੰਦੇ ਆ
0: ਬਿਲਕੁਲ,
4: ਇੰਨਾ ਵਧੀਆ ਵਰਤਾਓ ਕਰਦੇ ਆ
0: ਜੀ,
4: ਪਰ ਜੀ ਮੈਂ ਤੁਹਾਨੂੰ ਦੱਸ ਨੀ ਸਕਦਾ।
0: ਉਹ ਨਹੀਂ ਆਪਸ ਦੇ ਵਿੱਚ ਤਾਂ ਦੇਖੋ ਕਿਸੇ ਵੀ ਮੁਲਕ ਦੇ ਵਿੱਚ ਦੇਖ ਲਓ, ਜਿੱਦਾਂ ਬਹਾਦਰ ਜੀ ਗੱਲ ਕਰਕੇ ਜਾਂ ਮੇਰਾ ਆਪਣਾ ਵੀ ਐਕਸਪੀਰੀਅੰਸ ਆ, ਉਹ ਆਪਣੇ ਉੱਤੇ ਵੀ ਤਾਂ ਡਿਪੈਂਡ ਕਰਦਾ ਨਾ ਤੁਸੀਂ ਕਿਸ ਤਰ੍ਹਾਂ ਦਾ ਬਿਹੇਵ ਜਾਂ ਲਿਹਾਜ਼ ਉਹਨਾਂ ਦੇ ਨਾਲ ਰੱਖਦੇ ਹੋ ਨਾ ਜੀ। ਬਹੁਤ ਵਧੀਆ ਵਿਚਰਦੇ ਆ, ਸਹਾਇਤਾ ਵੀ ਕਰਦੇ ਆ, ਖੜਦੇ ਵੀ ਆ ਜਿੱਥੇ ਕੋਈ ਜ਼ਰੂਰਤ ਹੁੰਦੀ ਆ, ਸਾਰਾ ਕੁਝ ਹੀ ਆ ਜੀ ਬਿਲਕੁਲ। ਇਹ ਤਾਂ ਸਿਆਸਤਦਾਨਾਂ ਨੇ ਆਪਸ ਦੇ ਵਿੱਚ ਲੜਾਇਆ ਹੋਇਆ ਜਾਂ ਇੱਕ ਜਿਹੜਾ ਬਹਾਨਾ ਬਣਾਇਆ ਹੋਇਆ ਵੀ ਆਪਸ ਦੇ ਵਿੱਚ ਬੈਠ ਕੇ ਰਾਜ਼ੀ ਨਹੀਂ ਨੇ।
4: ਮੈਂ ਪੰਜਾਬ ਦੀ ਸਿਆਸਤ ਨਾਲ ਤਾਂ ਕੋਈ ਗੱਲ ਹੀ ਨੀ ਕਰਨੀ ਚਾਹੁੰਦਾ ਜੀ, ਦੇਖੋ
0: ਜੀ
4: ਕਿਉਂਕਿ ਸਾਰੇ ਇੱਕੋ ਕਹਿੰਦੇ ਕੱਟੇ ਵੱਡੇ ਹੀ ਆ ਬਸ
0: ਬਿਲਕੁਲ,
4: ਮੈਂ ਤਾਂ ਇਹ ਗੱਲ ਕਹਿੰਦਾ ਵਾ
0: ਜੀ।
4: ਬਾਕੀ ਜਿੰਨੀਆਂ ਵੀ ਸਰਕਾਰਾਂ ਉੱਤੇ ਹੁੰਦੀਆਂ ਵਾ ਘੱਟੋ ਘੱਟ ਲੋਕਾਂ ਨੂੰ ਉਹਨਾਂ ਤੋਂ ਬਹੁਤ ਉਮੀਦਾਂ ਹੁੰਦੀਆਂ ਨੇ
0: ਜੀ,
4: ਪਰ ਇੱਕ ਜਿਹੜੀ ਵੱਡੀ ਸਰਕਾਰ ਉੱਤੇ ਸੈਂਟਰਲ ਹੀ ਕਰਕੇ
0: ਜੀ
4: ਉਹ ਵੀ ਇੰਨਾ ਕੁਛ ਗਲਤ ਕਰੀ ਜਾਵੇ
0: ਗੈਂਗਸਟਰਵਾਦ ਹੋ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਗੱਲਾਂ ਤਾਂ ਕਰ ਗਏ ਨੇ, ਰਿਪੋਰਟਾਂ ਸਾਰਾ ਕੁਝ ਪਹੁੰਚਦਾ, ਪਰ ਤੁਸੀਂ ਵੀ ਫਿਰ ਵੇਸਲੇ ਬੈਠੇ ਹੋ, ਤੁਸੀਂ ਖਿੱਚ ਕਾਤੋਂ ਨੀ ਪਾਉਂਦੇ ਬਾਈ ਕਿਸੇ ਵੀ, ਤੁਸੀਂ ਪ੍ਰਧਾਨ ਮੰਤਰੀ ਸਾਰੇ ਮੁਲਕ ਦੇ ਹੋ ਤੇ ਤੁਹਾਡਾ ਹੱਕ ਬਣਦਾ ਹੈ, ਉਸ ਹੱਕ ਦੇ ਬਾਬਤ ਤੁਸੀਂ ਕਹੋ ਭਾਈ ਮੁੱਖ ਮੰਤਰੀਆਂ ਨੂੰ ਉੱਥੇ ਬੁਲਾਓ ਭਾਈ ਸੂਬਿਆਂ ਚ ਜਿਹਨਾਂ ਦੇ ਹਾਲਾਤ ਇਹ ਨੇ, ਵੀ ਹੋ ਕੀ ਰਿਹਾ ਭਾਈ ਤੁਹਾਡੇ, ਚਾਹੇ ਸਰਕਾਰ ਸਾਡੀ ਉੱਥੇ ਨਹੀਂ ਹੈ ਪਰ ਤੁਹਾਡਾ ਇੰਨਾ ਤਾਂ ਝਾੜਨ ਦਾ ਜਾਂ ਉਹਨਾਂ ਤੋਂ ਜਵਾਬ ਮੰਗਣ ਦਾ ਹੱਕ ਤਾਂ ਉਸ ਅਹੁਦੇ ਦੇ ਉੱਤੇ ਬੈਠ ਕੇ ਬਣਦਾ ਹੀ ਹੈ। ਜੇ ਜੇ ਸਾਡੀ ਜ਼ਰੂਰਤ ਆ ਭਾਈ ਸਾਨੂੰ ਦੱਸੋ, ਜੇ ਤੁਹਾਡੇ ਕੋਲ ਲੋਟ ਨਹੀਂ ਹੁੰਦਾ ਤੇ ਅਸੀਂ ਕਰਾਉਂਦੇ ਆ ਨਾਲ ਰਲ ਕੇ
4: ਭਾਜੀ, ਤਾਂ ਉਹਨਾਂ ਨੇ ਕਰ ਤਾਂ ਲਿਆ ਵਾ
0: ਜੀ,
4: ਇੱਕ ਅਮਰੀਕਾ ਦੀ ਏਜੰਸੀ FBI ਆਪਣੇ
0: ਹਾਂਜੀ
4: ਇਹ ਕਾਰਵਾਈ
0: ਉਹਨਾਂ ਨੇ ਕਹਿ ਦਿੱਤਾ
4: ਇੱਕ ਤੁਹਾਡੇ ਆ
0: ਜੀ,
4: ਇਹਨੇ ਨਾਮ ਆ ਗਏ ਆ, ਰਹਿ ਕੀ ਗਿਆ ਬਾਕੀ ਜੀ ਦੱਸੋ ਮੈਨੂੰ
0: ਜੀ।
4: ਗੱਲ ਤਾਂ ਇਹ ਆ
0: ਜੀ,
4: ਬਾਹਰਲੀਆਂ ਸਰਕਾਰਾਂ ਆ ਗਏ ਤੁਹਾਡੇ ਬੰਦੇ ਇਹ ਕਰਪਟ ਬੰਦਿਆਂ ਦੀ ਲਿਸਟਾਂ ਬਣਾਈ ਜਾਂਦੇ ਆ, ਤੁਸੀਂ ਕਾਰਵਾਈ
0: ਪਿਛਲੇ ਦਿਨਾਂ ਨਾਂ ਆਇਆ ਵਿੱਚ ਫਰੋਤੀਆਂ ਚ
4: ਭਾਜੀ, ਤੁਸੀਂ ਆਪਦੀ ਗੋਦੀ ਚ ਰੱਖਿਆ ਉਹਨਾਂ ਨੂੰ, ਦੇਖੋ ਤੁਸੀਂ
0: ਜੀ
4: ਗੱਲ ਕਿੱਥੇ ਜਾਂਦੀ
0: ਫਿਰ, ਗੱਲ ਤਾਂ
4: ਸੋਚਣ ਵਾਲੀ ਨਾ। ਮੈਂ ਤਾਂ ਇਹ ਗੱਲ ਕਹੂੰਗਾ, ਜੇ ਤੁਸੀਂ ਪੱਗ ਬੰਨ ਕੇ ਪੱਗ ਦੀ ਸ਼ਾਨ ਪੰਜਾਬ ਦੇ ਵਿੱਚ ਵਧਾਉਣੀ ਹੈ ਪੰਜਾਬ ਨੂੰ
0: ਜੀ,
4: ਤੇ ਸੱਚ ਤੇ ਖੜੋ,
0: ਸੱਚ ਤੇ ਖੜੋ,
4: ਗੱਲ ਤਾਂ ਇਹ ਹੈ
0: ਬਿਲਕੁਲ।
4: ਹਾਂਜੀ
0: ਜੀ,
4: ਗੱਲ
0: ਬਿਲਕੁਲ,
4: ਜਦੋਂ ਵੀ ਕੋਈ ਏਦਾਂ ਦੇ ਲੀਡਰ ਆਉਂਦੇ ਨੇ
0: ਜੀ,
4: ਖੱਜਲ ਖੁਆਰੀ ਕੀ ਨਾ ਆਮ ਲੋਕਾਂ ਦੀ ਹੁੰਦੀ ਆ ਜੀ,
0: ਬਿਲਕੁਲ ਹੈ ਜੀ,
4: ਕੀ ਲੋੜ ਹੈ ਰਸਤੇ ਬੰਦ ਕਰਨ ਦੀ
0: ਜੀ,
4: ਤੁਸੀਂ ਆਪਦੇ ਰਸਤੇ ਉਧਰ ਦੇ ਬਣਾ ਲਓ ਨਾ, ਲੋਕਾਂ ਨੂੰ ਕਿਉਂ ਤੰਗ ਕਰਦੇ ਹੋ
0: ਜੀ,
4: ਭੀੜ ਭੜਾਕਾ ਕਿੱਧਰ ਹੋ ਜਾਂਦਾ ਵਾ
0: ਜੀ,
4: ਕੀ ਗੱਲ, ਇਹਦਾ ਮਤਲਬ ਜਦੋਂ ਇਹ ਹੁੰਦੇ ਆ, ਜਦੋਂ ਵੱਡੇ ਨੇਤੇ ਆ, ਉਦੋਂ ਲੋਕ ਜਿਹੜੇ ਆਮ ਲੋਕੀ ਵੋਟਾਂ ਪਾਉਂਦੇ ਤੁਹਾਨੂੰ, ਕੋਈ ਉਹੀ ਖਰਾ ਖੱਜਲ ਖੁਆਰੀ ਹੁੰਦੀ ਆ, ਤੁਹਾਡੀ ਨੀ ਕਦੀ ਹੋਈ, ਤੁਹਾਡੀਆਂ ਨੀ ਕਦੀ ਗੱਡੀਆਂ ਰੁਕੀਆਂ, ਗੱਲ ਤੇ ਆ ਭਾਜੀ। ਅੱਜ ਇੱਕ ਪੋਸਟ ਪਾਈ ਕਿਸੇ ਨੇ
0: ਜੀ,
4: ਅੱਜ ਇੱਕ ਪੋਸਟ ਪਾਈ ਸੀਗੀ, ਉਹਨਾਂ ਨੇ ਦੱਸੀ, ਪਤਾ ਨੀ ਫੇਕ ਪਾ ਦਿੰਦੇ ਤੁਹਾਨੂੰ ਪਤਾ ਹੀ ਆ, ਵਾਧੂ ਲਾਣਾ ਬੈਠਾ ਹੀ ਆ
0: ਬਿਲਕੁਲ
4: ਯੂਟਿਊਬਰ
0: ਜੀ,
4: ਉਹਨੇ ਪਾਈ

0: ਇਹ ਸਰਕਾਰਾਂ ਨੇ ਸਾਨੂੰ ਬਹੁਤ ਕੁਛ ਦਿਖਾ ਦਿੱਤਾ ਵਾ
1: ਜੀ,
0: ਚੰਗੇ ਬਣਨਾ ਬੜੀ ਔਖਾ ਜੀ। ਮੈਂ ਤਾਂ ਇਹ ਗੱਲ ਕਹੂੰਗਾ ਜੇ ਪੰਜਾਬ ਨੂੰ ਬਚਾਉਣਾ ਵਾ ਤੇ ਕੋਈ ਚੰਗੇ ਲੀਡਰ ਅੱਗੇ ਆ ਜਾਣ,
1: ਨਹੀਂ
0: ਤੇ ਬੇੜਾ ਤਾਂ ਗਰਕ
1: ਹੋਇਆ। ਬਿਲਕੁਲ ਬਿਲਕੁਲ ਸਹਿਮਤ ਹੈ। ਸ਼ੁਕਰੀਆ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਂਝ ਦੇ ਲਈ ਜੀ, ਚੰਗੇ ਵਿਚਾਰਾਂ ਲਈ। ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਸਾਂਝੀ ਰਜਿੰਦਰ ਜੀਰਾ ਜੀ ਜੁੜੇ ਸਨ, ਆਪਣੇ ਜਜ਼ਬਾਤ ਸਾਂਝੇ ਕਰਕੇ ਗਏ ਨੇ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਅੱਜ ਦੋਸਤੋ, ਨਾਵਲ ਫਿਰ ਰਹਿ ਜਾਣਾ ਜੀ ਤੇ ਸਮਾਂ ਆਪਣਾ ਸਮਾਪਤੀ ਵੱਲ ਨੂੰ ਚੱਲ ਰਿਹਾ ਤੇ ਇੰਟਰਨੈਸ਼ਨਲ ਖ਼ਬਰਾਂ ਜਿਹੜੀਆਂ ਨੇ ਦੋ ਚਾਰ ਉਹਨਾਂ ਦਾ ਵੀ ਧਿਆਨ ਮਾਰਦੇ ਹਾਂ ਕਿਉਂਕਿ ਕਾਫ਼ੀ ਇੰਟਰਸਟਿੰਗ ਨੇ। ਟਰੰਪ ਦਾ ਜਿਹੜਾ ਹੈ ਅਮਰੀਕਾ ਵਾਸੀਆਂ ਨੂੰ ਸੰਬੋਧਨ ਉਹਨੇ ਕੀਤਾ ਹੈ, ਕੀ ਕਹਿੰਦਾ ਉਹਦੇ ਵਿੱਚ ਕਿ ਚੀਨ ਨੇ ਚੋਰੀ ਕੀਤਾ ਹੈ 22 ਕਰੋੜ ਵੋਟਰਾਂ ਦਾ ਡਾਟਾ ਤੇ ਟਰੰਪ ਨੇ 2020 ਦੀਆਂ ਚੋਣਾਂ ਨੂੰ ਜਿਹੜਾ ਦੱਸਿਆ ਧਾਂਦਲੀ ਵਾਲਾ। ਟਰੰਪ ਨੇ ਚੋਣ ਸੁਰੱਖਿਆ ਨੂੰ ਲੈ ਕੇ ਦੇਸ਼ ਨੂੰ ਸੰਬੋਧਨ ਕੀਤਾ। ਇਸ ਦੇ ਦੌਰਾਨ ਟਰੰਪ ਨੇ ਪਿਛਲੀਆਂ ਚੋਣਾਂ ਦੇ ਨਤੀਜਿਆਂ ਦੇ ਉੱਤੇ ਸ਼ੱਕ ਜ਼ਾਹਰ ਕੀਤਾ। ਉਹਨਾਂ ਕਿਹਾ ਕਿ 2020 ਦੀ ਰਾਸ਼ਟਰਪਤੀ ਚੋਣ ਧਾਂਦਲੀ ਵਾਲੀ ਸੀ ਤੇ ਉਹਨਾਂ ਚੀਨ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਚੀਨ ਨੇ 22 ਕਰੋੜ ਅਮਰੀਕੀ ਵੋਟਰਾਂ ਦਾ ਡਾਟਾ ਚੋਰੀ ਕੀਤਾ ਤੇ ਇਸ ਦੇ ਨਾਲ ਜੁੜੀ ਖੁਫੀਆ ਜਾਣਕਾਰੀ ਰਾਸ਼ਟਰਪਤੀ, ਕਾਂਗਰਸ ਅਤੇ ਜਨਤਾ ਤੋਂ ਛੁਪਾਈ ਗਈ। ਟਰੰਪ ਨੇ ਦਾਅਵਾ ਕੀਤਾ ਕਿ ਖੁਫੀਆ ਏਜੰਸੀਆਂ ਨੇ ਅਮਰੀਕੀ ਚੋਣਾਂ ਦੇ ਵਿਚ ਗੜਬੜ ਕਰਨ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਛੁਪਾਇਆ। ਨਾਲ ਕਿਹਾ ਗਿਆ ਕਿ ਚੀਨ ਨੇ 2020 ਦੀ ਚੋਣ ਦੇ ਦੌਰਾਨ ਅਮਰੀਕੀ ਚੋਣ ਡਾਟਾ ਦੇ ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਛੇੜਛਾੜ ਕੀਤੀ। ਦੇਸ਼ ਦੇ ਨਾਂ ਆਪਣੇ ਸੰਬੋਧਨ ਦੇ ਵਿਚ ਟਰੰਪ ਨੇ ਕਿਹਾ ਕਿ ਹਾਲ ਹੀ ਦੇ ਵਿਚ ਜਨਤਕ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਦੈ ਕਿ 2020 ਦੀ ਚੋਣ ਦੇ ਸਮੇਂ ਤੋਂ ਸ਼ੁਰੂ ਹੋ ਕੇ ਕਈ ਸਾਲਾਂ ਤੱਕ ਚੀਨ ਨੇ ਚੋਣ ਡਾਟਾ ਦੇ ਨਾਲ ਇਤਿਹਾਸ ਦੀ ਸਭ ਤੋਂ ਵੱਡੀ ਛੇੜਛਾੜ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਚੀਨ ਨੇ 22 ਕਰੋੜ ਅਮਰੀਕਨ ਵੋਟਰਾਂ ਦੀਆਂ ਫਾਈਲਾਂ ਗੈਰ ਕਾਨੂੰਨੀ ਢੰਗ ਦੇ ਨਾਲ ਹਾਸਲ ਕਰ ਲਈਆਂ। ਉਨ੍ਹਾਂ ਜਾਣਕਾਰੀ ਦੇ ਵਿਚ ਨਾਮ, ਪਤੇ, ਫੋਨ ਨੰਬਰ, ਸਿਆਸੀ ਪਾਰਟੀ ਦੀ ਪਸੰਦ ਅਤੇ ਹੋਰ ਸੰਵੇਦਨਸ਼ੀਲ ਡਾਟਾ ਸ਼ਾਮਲ ਨੇ ਜਿਨ੍ਹਾਂ ਦੀ ਲੋੜ ਵੋਟ ਲਈ ਜਿਹੜਾ ਰਜਿਸਟਰ ਕਰਨ ਅਤੇ ਹੋਰ ਗਲਤ ਕੰਮਾਂ ਦੇ ਵਿਚ ਸ਼ਾਮਲ ਹੋਣ ਦੇ ਲਈ ਹੁੰਦੀ ਹੈ। ਡਾਟਾ ਦਾ ਇਹ ਨੁਕਸਾਨ ਜਿਹੜਾ ਚੋਣ ਸੁਰੱਖਿਆ ਲਈ ਇਕ ਬੇਮਿਸਾਲ ਸੰਕਟ ਜਿਹੜਾ ਪੈਦਾ ਕਰਦਾ ਹੈ। ਖੁਫੀਆ ਏਜੰਸੀਆਂ ਤੋਂ ਇਹ ਵੀ ਜਿਹੜਾ ਪਤਾ ਲੱਗਦਾ ਕਿ ਚੀਨ ਨੇ ਇਸ ਨਵੇਂ ਪ੍ਰੋਜੈਕਟ ਦੇ ਲਈ ਖਾਸ ਤੌਰ ਦੇ ਉੱਤੇ ਇਕ ਡਾਟਾ ਜਿਹੜਾ ਐਕਸਪਲੋ ਈਟੇਸ਼ਨ ਯੂਨਿਟ ਜਿਹੜਾ ਡਾਟਾ ਦੀ ਗਲਤ ਵਰਤੋਂ ਕਰਨ ਵਾਲੀ ਯੂਨਿਟ ਤਾਇਨਾਤ ਕੀਤੀ ਸੀ। ਅਮਰੀਕੀ ਖੁਫੀਆ ਏਜੰਸੀਆਂ ਨੂੰ 2020 ਦੇ ਵਿਚ ਵੋਟਰ ਰਜਿਸਟਰੇਸ਼ਨ ਫਾਈਲਾਂ ਦੇ ਨਾਲ ਛੇੜਛਾੜ ਦੇ ਬਾਰੇ ਪਤਾ ਲੱਗਣਾ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ 18 ਰਾਜਾਂ ਦੇ ਵਿਚ ਕਰੋੜਾਂ ਵੋਟਰਾਂ ਦਾ ਡਾਟਾ ਚੀਨ ਨੇ ਖਰੀਦਿਆ, ਚੋਰੀ ਕੀਤਾ ਜਾਂ ਹੈਕ ਕੀਤਾ ਸੀ। ਫਿਰ ਵੀ ਜਿਨ੍ਹਾਂ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਸੀ ਉਨ੍ਹਾਂ ਨੇ ਇਹ ਜਾਣਕਾਰੀ ਛੁਪਾ ਕੇ ਰੱਖੀ ਹੈ। ਉਨ੍ਹਾਂ ਨੇ ਰਾਸ਼ਟਰਪਤੀ ਵਜੋਂ ਮੈਨੂੰ ਇਸ ਦੇ ਬਾਰੇ ਨਹੀਂ ਦੱਸਿਆ ਤੇ ਸਾਡੀ ਜਾਣਕਾਰੀ ਅਨੁਸਾਰ ਜਿਹੜਾ ਉਨ੍ਹਾਂ ਨੇ ਕਾਂਗਰਸ ਨੂੰ ਵੀ ਸੂਚਿਤ ਨਹੀਂ ਕੀਤਾ। ਨਾਲ ਹੀ ਉਹ ਇਹ ਕਹਿੰਦੇ ਰਹੇ ਕਿ ਇਹ ਸਾਡੇ ਦੇਸ਼ ਦੇ ਇਤਿਹਾਸ ਦੀ ਸਭ ਤੋਂ ਸੁਰੱਖਿਅਤ ਚੋਣ ਹੈ, ਜਿਵੇਂ ਕਿ ਸਾਡੇ ਦੁਆਰਾ ਜਾਰੀ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਦਾ। CIA ਦੀ ਰਿਪੋਰਟ ਦੇ ਵਿਚ ਸਾਫ਼ ਤੌਰ ਦੇ ਉੱਤੇ ਕਿਹਾ ਗਿਆ ਸੀ ਕਿ 2018 ਦੇ ਅੱਧ ਦੇ ਵਿਚ ਚੀਨ ਕਮਿਊਨਿਸਟ ਜਿਹੜਾ ਪਾਰਟੀ ਹੈ ਉਹਦੀ ਨੀਤੀ ਅਮਰੀਕੀ ਰਾਸ਼ਟਰਪਤੀ ਦਾ ਵਿਰੋਧ ਕਰਨ ਵਾਲੇ ਸਾਰੇ ਘਰੇਲੂ ਅਤੇ ਵਿਦੇਸ਼ੀ ਤੱਤਾਂ ਦੀ ਵਰਤੋਂ ਕਰਕੇ ਅਮਰੀਕੀ ਰਾਸ਼ਟਰਪਤੀ ਦੀਆਂ ਵੋਟਾਂ ਪਵਾਉਣ ਜਾਂ ਘਟਾਉਣ ਅਤੇ ਉਨ੍ਹਾਂ ਨੂੰ ਅਸਤੀਫੇ ਦੇਣ ਦੇ ਲਈ ਮਜਬੂਰ ਕਰਨ ਜਾਂ ਉਨ੍ਹਾਂ ਦੇ ਦੁਬਾਰਾ ਚੁਣੇ ਜਾਣ ਨੂੰ ਰੋਕਣ ਦੀ ਸੀ। ਨਾਲ ਹੀ 2018 ਦੇ ਵਿਚ ਅਮਰੀਕੀ ਮਿਡ ਟਰਮ ਜਿਹੜੀ ਹੈ ਚੋਣਾਂ ਉਹਦੇ ਵਿਚ ਬਾਅਦ ਦੇ ਵਿਚ 2020 ਦੇ ਵਿਚ ਚੀਨੀ ਰਾਸ਼ਟਰਪਤੀ ਚੋਣ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਆਫਿਸ ਆਫ ਦਾ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਡਿਪਾਰਟਮੈਂਟ ਆਫ ਜਸਟਿਸ FBI ਅਤੇ CIA ਨੂੰ ਇਹ ਜਾਂਚ ਕਰਨ ਦੇ ਲਈ ਕਹਿ ਰਿਹਾ ਹਾਂ ਕਿ ਇਹ ਜ਼ਰੂਰੀ ਜਾਣਕਾਰੀ ਕਿਵੇਂ ਅਤੇ ਕਿਉਂ ਛੁਪਾਈ ਗਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਨੂੰ ਦਬਾਉਣ ਦੇ ਵਿਚ ਸ਼ਾਮਲ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾਵੇ ਤੇ ਜੇਕਰ ਸਹੀ ਲੱਗੇ ਤਾਂ ਉਨ੍ਹਾਂ ਦੇ ਖਿਲਾਫ਼ ਅਪਰਾਧਿਕ ਦੋਸ਼ ਲਗਾਏ ਜਾਣ। ਟਰੰਪ ਨੇ ਅੱਗੇ ਕਿਹਾ ਕਿ ਹਾਲ ਹੀ ਦੇ ਵਿਚ ਸਾਨੂੰ ਵੱਡੀ ਗਿਣਤੀ ਚ ਬਰਨ ਬੈਗ ਮਿਲੇ ਨੇ, ਜਾਣੀ ਕਿ ਸਾੜੇ ਹੋਏ ਬੈਗ, ਜਾਣੀ ਅਜਿਹੀ ਜਾਣਕਾਰੀ ਜਿਸ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾੜਨ ਦੇ ਲਈ ਕਿਹਾ ਸੀ। ਇਨ੍ਹਾਂ ਬੈਗਾਂ ਨੂੰ ਸਾੜਿਆ ਜਾਣਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਸਾਡਾ ਮੰਨਣਾ ਹੈ ਕਿ ਅਜਿਹਾ ਜਾਣ ਬੁੱਝ ਕੇ ਨਹੀਂ ਸਗੋਂ ਨਾ ਕਾਬਲੀਅਤ ਕਾਰਨ ਜਿਹੜਾ ਹੋਇਆ, ਪਰ ਜੋ ਗੱਲਾਂ ਸਾਹਮਣੇ ਆਈਆਂ ਨੇ ਉਹ ਹੈਰਾਨ ਕਰਨ ਵਾਲੀਆਂ ਨੇ। ਟਰੰਪ ਨੇ ਕਿਹਾ ਕਿ ਇਹ ਦਿਖਾਉਣ ਦੇ ਲਈ ਕਿ ਸਾਡੀਆਂ ਚੋਣਾਂ ਕਿੰਨੀਆਂ ਅਸੁਰੱਖਿਅਤ ਬਣੀਆਂ ਹੋਈਆਂ ਨੇ, ਅਸੀਂ ਹੋਮਲੈਂਡ ਸਿਕਿਉਰਿਟੀ ਦੀ ਇੱਕ ਹੈਰਾਨ ਕਰਨ ਵਾਲੀ ਜਾਂਚ ਦੇ ਨਤੀਜੇ ਜਾਰੀ ਕਰ ਰਹੇ ਹਾਂ। ਇਸ ਦੇ ਵਿਚ ਰਾਜਾਂ ਦੀ ਵੋਟਰ ਸੂਚੀ ਤੇ ਪਬਲਿਕ ਰਿਕਾਰਡ ਦੀ ਸਮੀਖਿਆ ਕੀਤੀ ਗਈ ਹੈ। लगभग 2,78,000 अजिहे लोकां दी पछाण कीती गई।

ਜੋ ਨਾਗਰਿਕ ਨਹੀਂ ਨੇ ਪਰ ਫੈਡਰਲ ਚੋਣਾਂ ਦੇ ਵਿੱਚ ਵੋਟ ਪਾਉਣ ਦੇ ਲਈ ਰਜਿਸਟਰਡ ਨੇ। ਕਿਉਂਕਿ ਡੈਮੋਕਰੇਟਿਕ ਰਾਜ ਆਪਣੀ ਵੋਟਰ ਫਾਈਲਾਂ ਸਾਂਝੀਆਂ ਕਰਨ ਤੋਂ ਇਨਕਾਰ ਕਰਦੇ ਨੇ। ਇਸ ਦੇ ਲਈ ਅਸਲ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ। ਇਸ ਸੀਮਤ ਵਿਸ਼ਲੇਸ਼ਣ ਦੇ ਵਿੱਚ ਵੀ ਤਕਰੀਬਨ 2.5 ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕ ਗੈਰ ਕਾਨੂੰਨੀ ਤੌਰ ਦੇ ਉੱਤੇ ਵੋਟ ਪਾਉਣ ਦੇ ਲਈ ਰਜਿਸਟਰਡ ਪਾਏ ਗਏ ਨੇ। ਸਾਡੇ ਦੇਸ਼ ਨੂੰ ਬਹੁਤ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਸਾਡੀਆਂ ਚੋਣਾਂ ਦੇ ਵਿੱਚ ਧਾਂਦਲੀ ਅਤੇ ਚੋਰੀ ਹੋਣ ਦਾ ਖਤਰਾ ਪੈਦਾ ਹੋ ਗਿਆ ਤੇ ਅਮਰੀਕੀ ਲੋਕਾਂ ਦਾ ਭਰੋਸਾ ਟੁੱਟ ਗਿਆ। ਇਸ ਨੂੰ ਇਵੇਂ ਹੀ ਜਿਹੜਾ ਚੱਲਣ ਨਹੀਂ ਦਿੱਤਾ ਜਾ ਸਕਦਾ। ਆਖਿਰ ਚ ਕਿਹਾ ਕਿ ਅਸੀਂ ਦੁਨੀਆਂ ਦੇ ਵਿੱਚ ਸਭ ਤੋਂ ਸੁਰੱਖਿਅਤ ਇਮਾਨਦਾਰ ਤੇ ਨਿਰਪੱਖ ਚੋਣ ਪ੍ਰਣਾਲੀ ਦੇ ਹੱਕਦਾਰ ਹਾਂ। ਸੁਰੱਖਿਅਤ ਚੋਣ ਕੋਈ ਪਾਰਟੀ ਆਧਾਰਿਤ ਮੁੱਦਾ ਨਹੀਂ ਹੋਣਾ ਚਾਹੀਦਾ ਹੈ। ਲਓ ਜੀ ਬਿਆਨ ਦੇ ਦਿੱਤਾ ਕਿਉਂਕਿ ਮਿਡ ਚੋਣ ਜਿਹੜੀ ਆ ਚੁੱਕੀ ਹੈ ਲਾਗੇ ਤੇ ਉਹਦੇ ਵਿੱਚ ਰੋਲਾ ਰੱਪਾ ਜਿਹੜਾ ਪੈ ਰਿਹਾ ਤੇ ਦੋਸਤੋ ਲਾਈਨਾਂ ਖੁੱਲੀਆਂ ਨੇ। ਅੱਜ ਨਾਵਲ ਨਹੀਂ ਕਰ ਪਾਵਾਂਗੇ ਤੁਹਾਡੇ ਨਾਲ ਸਾਂਝਾ, ਵੱਖਰਾ ਐਪੀਸੋਡ ਬਣਾ ਕੇ ਮੈਂ ਕੱਲ੍ਹ ਨੂੰ ਵੀ ਚਾਹੇ ਉਹ ਤੁਹਾਡੇ ਤੱਕ ਸਾਂਝਾ ਕਰ ਦਾਂਗਾ। ਤੇ ਅੱਜ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਅੱਜ ਖ਼ਬਰਾਂ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। US ਟੈਰਿਫ ਜਿਹੜਾ ਥ੍ਰੈਟ ਹੈ, 60 ਤੋਂ ਵੱਧ ਅਮਰੀਕੀ ਸੈਨੇਟਰਾਂ ਦੇ ਵੱਲੋਂ ਰੂਸ ਦੇ ਉੱਤੇ ਪਾਬੰਦੀਆਂ ਵਾਲੇ ਬਿੱਲ ਦਾ ਸਮਰਥਨ ਕਰ ਦਿੱਤਾ ਤੇ ਭਾਰਤ ਤੇ ਲੱਗ ਸਕਦਾ 100% ਟੈਰਿਫ। ਭਾਰਤ ਤੇ ਰੂਸੀ ਤੇਲ ਦੇ ਉੱਤੇ ਹੋਰ ਪ੍ਰਮੁੱਖ ਜਿਹੜਾ ਖਰੀਦਦਾਰਾਂ ਤੋਂ ਹੋਣ ਵਾਲੀ ਦਰਾਮਦ ਦੇ ਉੱਤੇ 100% ਟੈਕਸ ਟੈਰਿਫ ਟੈਕਸ ਜਿਹੜਾ ਲਗਾਉਣ ਦਾ ਰਾਹ ਪੱਧਰਾ ਕਰਨ ਵਾਲੇ ਇੱਕ 2-ਪੱਖੀ ਬਿੱਲ ਦਾ 60 ਤੋਂ ਵੱਧ ਅਮਰੀਕੀ ਸੈਨੇਟਰਾਂ ਨੇ ਸਮਰਥਨ ਕਰ ਦਿੱਤਾ ਹੈ। ਵਾਸ਼ਿੰਗਟਨ ਦੇ ਵਿੱਚ ਪੇਸ਼ ਕੀਤੇ ਗਏ ਪ੍ਰਸਤਾਵ ਜਿਹੜਾ ਸੈਕਸ਼ਨਿੰਗ ਰੂਸੀਆ ਐਕਟ S.1241 ਉੱਤੇ ਵਾਈਟ ਹਾਊਸ ਦੇ ਨਾਲ ਗੱਲਬਾਤ ਕੀਤੀ ਗਈ ਤੇ ਇਸ ਨੂੰ ਦੋਵਾਂ ਪਾਰਟੀਆਂ ਦਾ ਵਿਆਪਕ ਸਮਰਥਨ ਹਾਸਲ ਹੈ। ਰੂਸ ਦੀ ਜਿਹੜੀ ਹੈ ਸਿਆਸੀ ਲੀਡਰਸ਼ਿਪ, ਵਿੱਤੀ ਸੰਸਥਾਵਾਂ ਤੇ ਊਰਜਾ ਖੇਤਰ ਦੇ ਸਖ਼ਤ ਪਾਬੰਦੀਆਂ ਲਗਾਉਣ ਦੇ ਨਾਲ ਨਾਲ ਇਹ ਕਾਨੂੰਨ ਰੂਸੀ ਕੱਚੇ ਤੇਲ ਤੇ ਕੁਦਰਤੀ ਗੈਸ ਦੇ ਦੁਨੀਆਂ ਦੇ ਸਭ ਤੋਂ ਵੱਡੇ ਖਰੀਦਦਾਰਾਂ ਦੇ ਉੱਤੇ ਮਾਸਕੋ ਤੇ ਆਪਣੀ ਨਿਰਭਰਤਾ ਘਟਾਉਣ ਦੇ ਲਈ ਦਬਾਅ ਪਾਉਣਾ ਚਾਹੁੰਦਾ ਹੈ। ਇੱਕ ਪੁਰਾਣੇ ਪ੍ਰਸਤਾਵ ਦੇ ਉਲਟ ਜਿਸ ਦੇ ਵਿੱਚ ਰੂਸੀ ਊਰਜਾ ਦਰਾਮਦ ਕਰਨ ਵਾਲੇ ਦੇਸ਼ਾਂ ਤੇ 500% ਦਾ ਟੈਰਿਫ ਲਗਾਉਣਾ ਦੀ ਜਿਹੜੀ ਹੈ ਕਲਪਨਾ ਕੀਤੀ ਗਈ ਸੀ ਤੇ ਸੋਧਿਆ ਹੋਇਆ ਕਾਨੂੰਨ ਰੂਸੀ ਕੱਚੇ ਤੇਲ ਦਾ ਜਾਂ ਕੁਦਰਤੀ ਗੈਸ ਦੇ ਚੋਟੀ ਦੇ 5 ਖਰੀਦਦਾਰਾਂ ਤੇ ਨਾਲ ਹੀ ਰੂਸੀ ਤੇਲ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰਨ ਦੇ ਵਿੱਚ ਮਦਦ ਕਰਨ ਵਾਲੇ ਚੋਟੀ ਦੇ 5 ਸਹੂਲਤਕਾਰਾਂ ਤੋਂ ਹੋਣ ਵਾਲੀ ਦਰਾਮਦ ਦੇ ਉੱਤੇ 100% ਟੈਕਸ ਜਿਹੜਾ ਟੈਰਿਫ ਲਗਾਉਣ ਦਾ ਅਧਿਕਾਰ ਦਿੰਦਾ ਹੈ। ਦੂਸਰੇ ਪਾਸੇ ਜਾਰਡਨ ਦੇ ਵਿੱਚ ਭੜਕੀ ਹੈ ਜੰਗ ਦੀ ਅੱਗ ਫਿਰ ਤੋਂ ਤੇ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਇਰਾਨ ਦਾ ਵੱਡਾ ਹਮਲਾ ਹੋਇਆ। ਕਈ ਲੜਾਕੂ ਜਹਾਜ਼ ਤਬਾਹ ਕਰਨ ਦਾ ਦਾਅਵਾ ਕਰ ਦਿੱਤਾ ਗਿਆ। ਇਰਾਨ ਨੇ ਜਾਰਡਨ ਦੇ ਵਿੱਚ ਤਾਇਨਾਤ ਕਈ ਅਮਰੀਕੀ ਫੌਜੀ ਜਹਾਜ਼ਾਂ ਦੇ ਉੱਤੇ ਬਲੈਸਟਿਕ ਮਿਜ਼ਾਈਲਾਂ ਤੇ ਡਰੋਨਾਂ ਦੇ ਨਾਲ ਹਮਲਾ ਕਰਨ ਦਾ ਦਾਅਵਾ ਕਰ ਦਿੱਤਾ ਤੇ ਇਹ ਕਾਰਵਾਈ ਇਰਾਨ ਦੇ ਵਿੱਚ ਕਈ ਥਾਵਾਂ ਦੇ ਉੱਤੇ ਰਾਤ ਭਰ ਹੋਏ ਅਮਰੀਕੀ ਹਮਲਿਆਂ ਦੇ ਜਵਾਬ ਦੇ ਵਿੱਚ ਕੀਤੀ ਗਈ ਹੈ, ਜਿਨ੍ਹਾਂ ਦੇ ਵਿੱਚ ਘੱਟੋ ਘੱਟ 8 ਲੋਕਾਂ ਦੀ ਮੌਤ ਜਾਣ ਗਈ ਹੈ ਤੇ ਇਹ ਘਟਨਾ ਜਾਰਡਨ ਦੀ ਸੈਨਾ ਦੇ ਉਸ ਬਿਆਨ ਦੇ ਕੁਝ ਹੀ ਘੰਟਿਆਂ ਦੇ ਬਾਅਦ ਸਾਹਮਣੇ ਆਇਆ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਉਸਨੇ 3 ਇਰਾਨੀ ਮਿਜ਼ਾਈਲਾਂ ਨੂੰ ਮਾਰ ਗਿਰਾਇਆ। ਹਾਲਾਂਕਿ ਜਾਰਡਨ ਨੇ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਦਿੱਤੀ। ਇਸ ਦੇ ਦੌਰਾਨ ਮੱਧ ਪੂਰਬ ਮਿਡਲ ਈਸਟ ਦੇ ਵਿੱਚ ਜੰਗ ਹੋਰ ਤੇਜ਼ ਹੋ ਗਈ ਹੈ। ਇੱਕ ਬਿਆਨ ਦੇ ਵਿੱਚ ਇਰਾਨ ਦੇ ਰੈਵੋਲੂਸ਼ਨਰੀ ਗਾਰਡਸ ਨੇ ਕਿਹਾ ਕਿ ਉਨ੍ਹਾਂ ਨੇ ਕਈ ਅਮਰੀਕੀ ਰਫਿਊਲਿੰਗ ਜਹਾਜ਼ਾਂ ਅਤੇ ਲੜਾਕੂ ਜੈੱਟਾਂ ਨੂੰ ਨਸ਼ਟ ਕਰ ਦਿੱਤਾ ਹੈ ਤੇ ਕਈ ਹੋਰਾਂ ਨੂੰ ਗੰਭੀਰ ਨੁਕਸਾਨ ਪਹੁੰਚਾਇਆ। ਉਨ੍ਹਾਂ ਨੇ ਜਾਰਡਨ ਦੇ ਨਾਗਰਿਕਾਂ ਨੂੰ ਆਪਣੇ ਦੇਸ਼ ਦੇ ਵਿੱਚ ਮੌਜੂਦ ਹਮਲਾਵਰ ਅਤੇ ਇਸਲਾਮ ਵਿਰੋਧੀ ਅਮਰੀਕੀਆਂ ਦੇ ਹਿੱਤਾਂ ਨੂੰ ਨਿਸ਼ਾਨਾ ਬਣਾਉਣ ਦੀ ਵੀ ਸੱਦਾ ਜਿਹੜਾ ਦਿੱਤਾ ਹੈ। ਚੀਨ ਅਤੇ ਯੂਰਪ ਵਿਚਾਲੇ ਵਧਿਆ ਵਿਵਾਦ ਆਰਥਿਕ ਅਤੇ ਸੁਰੱਖਿਆ ਮੁੱਦਿਆਂ ਦੇ ਉੱਤੇ ਹੋ ਸਕਦੀ ਹੈ ਝੜਪ। ਭੂ ਰਾਜਨੀਤਿਕ ਦ੍ਰਿਸ਼ ਤੇਜ਼ੀ ਦੇ ਨਾਲ ਬਦਲ ਰਹੇ ਨੇ ਕਿਉਂਕਿ ਯੂਰਪ ਅਤੇ ਚੀਨ ਦਹਾਕਿਆਂ ਤੋਂ ਚੱਲ ਰਹੇ ਆਰਥਿਕ ਸਹਿਯੋਗ ਤੋਂ ਦੂਰ ਹੋ ਰਹੇ ਨੇ। ਤਿੱਬਰ ਰਣਨੀਤਿਕ ਮੁਕਾਬਲੇ ਦੇ ਯੁੱਗ ਦੇ ਵੱਲ ਵੱਧ ਰਹੇ ਨੇ। ਇੱਕ ਵਾਰ ਲਾਭਦਾਇਕ ਵਪਾਰਕ ਸਮਝੌਤਿਆਂ ਤੇ ਆਪਸੀ ਆਰਥਿਕ ਲਾਭਾਂ ਦੇ ਦੁਆਰਾ ਜਿਹੜਾ ਪਰਿਭਾਸ਼ਿਤ ਬ੍ਰਸਲਜ ਅਤੇ ਬੀਜਿੰਗ ਵਿਚਕਾਰ ਸੰਬੰਧ ਜਿਹੜੇ ਨੇ ਹੁਣ ਵਪਾਰ ਅੰਸਤੋਲਨ, ਤਕਨੀਕੀ ਦੁਸ਼ਮਣੀ ਤੇ ਡੂੰਘੀਆਂ ਸੁਰੱਖਿਆ ਚੇਤਾਵਨੀਆਂ ਦੇ ਸੁਰੱਖਿਆ ਜਿਹੜੀਆਂ ਚੇਤਾਵਨੀਆਂ ਨੇ ਉਹਨਾਂ ਦੇ ਕਾਰਨ ਬੁਨਿਆਦੀ ਤਣਾਅ ਦਾ ਸਾਹਮਣਾ ਕਰ ਰਹੇ ਨੇ। ਆਰਥਿਕ ਆਸ਼ਾਵਾਦ ਦਾ ਜਿਹੜਾ ਅੰਤ ਹੋਰ ਜਾ ਰਿਹਾ ਹੈ। ਸਾਲਾਂ ਤੋਂ ਯੂਰਪ ਚੀਨ ਨੂੰ ਮੁੱਖ ਤੌਰ ਦੇ ਉੱਤੇ ਆਪਣੇ ਸਮਾਨ ਦੇ ਲਈ ਇੱਕ ਵਿਸ਼ਾਲ ਬਾਜ਼ਾਰ ਅਤੇ ਇੱਕ ਮਹੱਤਵਪੂਰਨ ਨਿਰਮਾਣ ਕੇਂਦਰ ਦੇ ਵਜੋਂ ਦੇਖਦਾ ਸੀ। ਇਹ ਆਸ਼ਾਵਾਦ ਫਿੱਕਾ ਪੈ ਰਿਹਾ। ਯੂਰਪੀ ਨੀਤੀ ਨਿਰਮਾਤਾਵਾਂ ਚੀਨ ਦੀ ਜਿਹੜੀ ਵਿਸ਼ਾਲ ਉਦਯੋਗਿਕ ਸਮਰੱਥਾ, ਰਾਜ ਸਬਸਿਡੀ ਅਤੇ ਵਾਲੇ ਉਦਯੋਗਾਂ, ਸਸਤੇ ਇਲੈਕਟ੍ਰਾਨਿਕ ਵਾਹਨਾਂ ਅਤੇ ਹਰੀ ਤਕਨਾਲੋਜੀ ਦੇ ਨਾਲ ਯੂਰਪੀ ਬਾਜ਼ਾਰਾਂ ਦੇ ਹੜ੍ਹ ਬਾਰੇ ਵੱਧ ਤੋਂ ਵੱਧ ਚਿੰਤਤ ਨੇ।
ਕਿਉਂਕਿ ਚੀਨ ਜਿਹੜਾ ਇਸ ਤਰ੍ਹਾਂ ਦੀਆਂ ਕਾਰਾਂ ਜਿਹੜੀਆਂ ਕੱਢ ਰਿਹਾ ਬੈਟਰੀ ਵਾਲੀਆਂ ਜਾਂ ਹੋਰ ਬਿਜਲੀ ਇਲੈਕਟ੍ਰੋਨਿਕ ਕਾਰਾਂ ਜਿਹੜੀਆਂ ਨੇ ਉਹਦੇ ਵਿੱਚ ਉਹਦਾ ਮੁਕਾਬਲਾ ਕੋਈ ਨਹੀਂ ਹੈ। ਦੇਖਣ ਨੂੰ ਬਹੁਤ ਵਧੀਆ ਲੱਗਦੀਆਂ ਨੇ, ਬਹੁਤ ਸਾਫ਼ ਸੁਥਰੀਆਂ ਨੇ, ਟੈਕਨੋਲੋਜੀ ਜਿਹੜੀ ਉਹ ਵਰਤ ਰਹੇ ਨੇ ਉਹ ਵੀ ਇਹਨਾਂ ਤੋਂ ਉੱਪਰ ਦੀ ਦਿਖ ਰਹੀ ਹੈ। ਅਤੇ ਜਿੱਦਾਂ ਕਿ ਆਪਣੇ ਲੋਕਾਂ ਨੂੰ ਦੇਖਣ ਯੋਗ ਚੀਜ਼ਾਂ ਹਾਈਫਾਈ ਜਿਹੜੀਆਂ ਮਜਬੂਰ ਕਰਦੀਆਂ ਨੇ, ਦਿੱਖ ਮਜਬੂਰ ਕਰਦੀ ਹੈ, ਉਹ ਚੀਜ਼ਾਂ ਇਹਦੇ ਇਹਨਾਂ ਦੇ ਵਿੱਚ ਪਾਈਆਂ ਜਾ ਰਹੀਆਂ ਨੇ। ਅਤੇ ਇਸ ਚਿੰਤਾ ਜਿਹੜੀ ਵਧੀ ਹੋਈ ਹੈ, ਭਾਈ ਉੱਥੋਂ ਮੰਗਵਾਈਏ ਕਿ ਆਪ ਇੱਥੋਂ ਤਿਆਰ ਕਰੀਏ। ਇਹ ਆਰਥਿਕ ਟਕਰਾਅ ਯੂਰਪੀਅਨ ਯੂਨੀਅਨ ਨੂੰ ਰੱਖਿਆਤਮਕ ਜਿਹੜਾ ਵਪਾਰ ਉਪਾਅ ਅਪਣਾਉਣ ਦੇ ਲਈ ਮਜਬੂਰ ਕਰ ਰਿਹਾ, ਜੋ ਕਿ ਬੇਰੋਕ ਆਰਥਿਕ ਏਕੀਕਰਨ ਦੇ ਅੰਤ ਦਾ ਜਿਹੜਾ ਸੰਕੇਤ ਦਿੰਦਾ ਹੈ। ਇਹਨਾਂ ਮੁਲਕਾਂ 'ਚ ਦੇਖੋ ਹੁਣ ਬੋਲਬਾਲਾ, ਇਹਨਾਂ ਮੁਲਕਾਂ 'ਚ ਵੀ ਜਿਹੜਾ ਸਾਮਰਾਜੀ ਢਾਂਚੇ ਦਾ ਵੱਡਾ ਹੈ, ਅਤੇ ਉਹ ਦੇਖਿਆ ਜਾਵੇ ਤਾਂ ਵਪਾਰ ਜਿਹੜਾ ਹੋਰ ਸਾਰੀਆਂ ਚੀਜ਼ਾਂ ਇਹਨਾਂ ਮੁਲਕਾਂ ਦੇ ਵਿੱਚ ਪਹਿਲਾਂ ਤੋਂ ਚੱਲ ਰਹੀਆਂ, ਜੋ ਇੰਡੀਆ ਦੇ ਵਿੱਚ ਅੱਜ ਕੱਲ੍ਹ ਰੌਲਾ ਪੈ ਰਿਹਾ, ਪਰ ਇਹਨਾਂ ਮੁਲਕਾਂ ਦੇ ਵਿੱਚ ਉਹ ਹਰ ਚੀਜ਼ਾਂ ਦੇ ਹਾਲਾਤ ਜਿਹੜੇ ਪਹਿਲਾਂ ਤੋਂ ਬਣੇ ਹੋਏ ਨੇ ਅਤੇ ਭੁਗਤ ਰਹੇ ਨੇ 20-20, 30-30, 40-40 ਸਾਲਾਂ ਤੋਂ। ਆਸਟ੍ਰੇਲੀਆ ਦੇ ਵਿੱਚ ਗੱਲ ਕਰੀਏ ਤੇ ਖੇਤੀ ਦੀ, ਅੰਗੂਰਾਂ ਦੀ ਫਸਲ ਸਾਲ 2007 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਗਈ ਹੈ। $2.5 ਅਰਬ ਦੀ ਵਾਈਨ ਇੰਡਸਟਰੀ ਜਿਹੜੀ ਹੈ ਉਹਦੇ ਲਈ ਸੰਕਟ ਖੜਾ ਹੋ ਗਿਆ। ਆਸਟ੍ਰੇਲੀਆ ਦੇ ਅੰਗੂਰ ਉਤਪਾਦਕਾਂ ਦੇ ਲਈ ਸਾਲ 2026 ਵੱਡੀ ਚਿੰਤਾ ਲੈ ਕੇ ਆਇਆ। ਦੇਸ਼ ਦੀ ਕੌਮੀ ਰਿਪੋਰਟ ਦੇ ਅਨੁਸਾਰ ਇਸ ਵਾਰ ਅੰਗੂਰਾਂ ਦੀ ਕੁੱਲ ਫਸਲ ਲਗਭਗ 13 ਲੱਖ ਟਨ ਰਹਿ ਗਈ, ਜੋ ਸਾਲ 2000 ਤੋਂ ਬਾਅਦ ਸਭ ਤੋਂ ਘੱਟ ਹੈ। ਇਹ ਪਿਛਲੇ ਸਾਲ ਦੇ ਨਾਲੋਂ ਕਰੀਬ 16% ਘੱਟ ਹੈ। ਫਸਲ ਦੀ ਇਸ ਘਾਟ ਦੇ ਕਾਰਨ ਹੁਣ ਅੰਗੂਰ ਖਾਣੇ ਆਮ ਲੋਕਾਂ ਦੀਆਂ ਪਹੁੰਚ ਤੋਂ ਜਿਹੜੇ ਬਾਹਰ ਹੁੰਦੇ ਜਾ ਰਹੇ ਨੇ। ਰਿਵਰਲੈਂਡ ਦੇ ਅੰਗੂਰ ਜਿਹੜੇ ਨੇ ਉਤਪਾਦਕ ਮਿੰਟੂ ਬਰਾੜ ਹੁਣਾਂ ਨੇ ਰਿਪੋਰਟ ਕੀਤੀ ਹੈ ਆਸਟ੍ਰੇਲੀਆ ਤੋਂ, ਅੰਗੂਰਾਂ ਦੀ ਖੇਤੀ ਜਾਰੀ ਰੱਖਣੀ ਮੁਸ਼ਕਲ ਬਣਦੀ ਜਾ ਰਹੀ ਹੈ ਤੇ ਬਾਗ ਬਚਾਉਣੇ ਜਿਹੜੇ ਨੇ ਔਖੇ ਹੋ ਰਹੇ ਨੇ। ਉਹਨਾਂ ਦੇ ਅਨੁਸਾਰ ਖਾਦ, ਬਿਜਲੀ, ਸਿੰਚਾਈ, ਮਜ਼ਦੂਰੀ ਤੇ ਹੋਰ ਉਤਪਾਦਨ ਜਿਹੜੇ ਨੇ ਖਰਚੇ ਲਗਾਤਾਰ ਵੱਧ ਰਹੇ ਆ, ਜਦੋਂ ਕਿ ਅੰਗੂਰਾਂ ਦੀਆਂ ਮਿਲ ਰਹੀਆਂ ਕੀਮਤਾਂ ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਕਰ ਰਹੀਆਂ। ਬਹੁਤ ਸਾਰੇ ਕਿਸਾਨ ਮਜ਼ਬੂਰੀ ਦੇ ਵਿੱਚ ਆਪਣੀਆਂ ਅੰਗੂਰਾਂ ਦੀਆਂ ਵੇਲਾਂ ਪੁੱਟ ਰਹੇ ਨੇ, ਪਰ ਜਦੋਂ ਮਾਰਕੀਟ ਦੇ ਵਿੱਚ ਅੰਗੂਰ ਨਹੀਂ ਹੋਣਗੇ ਤਾਂ ਮੰਗ ਹੋਰ ਵਧੇਗੀ। ਕਰੀਬ 200 ਸਾਲ ਪੁਰਾਣੀ ਆਸਟ੍ਰੇਲੀਅਨ ਵਾਈਨ ਇੰਡਸਟਰੀ ਦੀ ਲੋੜ ਅੰਗੂਰਾਂ ਦੀ ਪੈਦਾਵਾਰ ਵਧਾਉਣ ਦੇ ਲਈ ਮੁੜ ਨਵਾਂ ਰਾਹ ਬਣਾਵੇਗੀ। ਇਸ ਦੇ ਲਈ ਲੋੜ ਇਸ ਗੱਲ ਦੀ ਵੀ ਹੈ ਕਿ ਜਿਵੇਂ ਕਿਵੇਂ ਵੀ ਅੰਗੂਰਾਂ ਦੇ ਬਾਗ ਬਚਾਏ ਜਾਣ। ਆਸਟ੍ਰੇਲੀਆ ਦਾ ਵਾਈਨ ਉਦਯੋਗ ਦੇਸ਼ ਦੇ ਸਭ ਤੋਂ ਵੱਡੇ ਖੇਤੀ ਆਧਾਰਿਤ ਜਿਹੜਾ ਨਿਰਯਾਤ ਉਦਯੋਗਾਂ ਦੇ ਵਿੱਚੋਂ ਇੱਕ ਹੈ। ਹਰ ਸਾਲ ਆਸਟ੍ਰੇਲੀਆਈ ਵਾਈਨ ਦੀ ਵਿਦੇਸ਼ਾਂ ਨੂੰ ਹੋਣ ਵਾਲੀ ਬਰਾਮਦ ਤੋਂ ਮੁਲਕ ਨੂੰ ਲਗਭਗ $2.5 ਅਰਬ ਦੀ ਆਮਦਨ ਹੁੰਦੀ ਹੈ। ਇਹ ਉਦਯੋਗ ਦੇਸ਼ ਭਰ ਦੇ ਵਿੱਚ 1.6 ਲੱਖ ਤੋਂ ਵੱਧ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਦੇ ਉੱਤੇ ਰੋਜ਼ਗਾਰ ਮੁਹੱਈਆ ਕਰਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਅੰਗੂਰਾਂ ਦੀ ਪੈਦਾਵਾਰ ਦੇ ਵਿੱਚ ਇਹ ਗਿਰਾਵਟ ਇਸੇ ਤਰ੍ਹਾਂ ਜਾਰੀ ਰਹੀ ਤਾਂ ਵਾਈਨ ਦੀ ਜਿਹੜੀ ਬਰਾਮਦ ਹੈ ਘੱਟ ਸਕਦੀ ਹੈ, ਜਿਹਦੇ ਨਾਲ ਵਿਦੇਸ਼ੀ ਬਾਜ਼ਾਰਾਂ ਦੇ ਵਿੱਚ ਆਸਟ੍ਰੇਲੀਆ ਦੀ ਹਿੱਸੇਦਾਰੀ ਪਛੜ ਜਾਵੇਗੀ। ਇਸ ਦੇ ਨਾਲ ਹੀ ਹਜ਼ਾਰਾਂ ਨੌਕਰੀਆਂ ਪ੍ਰਭਾਵਿਤ ਹੋਣਗੀਆਂ ਤੇ ਖੇਤਰੀ ਅਰਥ ਵਿਵਸਥਾ ਨੂੰ ਵੀ ਵੱਡਾ ਝਟਕਾ ਲੱਗ ਸਕਦਾ ਹੈ। ਇਸ ਦੇ ਲਈ ਕਿਸਾਨਾਂ ਨੂੰ ਤੁਰੰਤ ਆਰਥਿਕ ਸਹਾਇਤਾ ਤੇ ਲੰਮੇ ਸਮੇਂ ਦੀ ਯੋਜਨਾਬੰਦੀ ਦੀ ਵੀ ਜ਼ਰੂਰਤ ਜਿਹੜੀ ਦੱਸੀ ਜਾ ਰਹੀ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਧਦਿਆਂ, US ਗ੍ਰੀਨ ਕਾਰਡ ਦਾ ਮੁੱਦਾ ਜਿਹੜਾ ਉਹਦੇ ਵਿੱਚ ਅੜਿੱਕਾ ਪਾਉਣ ਦੀ ਕੋਸ਼ਿਸ਼ ਜਿਹੜੀ ਹੋ ਗਈ ਹੈ। ਟਰੰਪ ਸਾਹਿਬ ਫਿਰ ਨਾ ਕੋਈ ਜਿਹੜਾ ਚੀਜ਼ਾਂ ਨੂੰ ਜਿਹੜਾ ਲੈ ਆਉਂਦੇ ਨੇ। US ਗ੍ਰੀਨ ਕਾਰਡ ਸਰਕਾਰੀ ਸਹੂਲਤਾਂ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗਾ ਗ੍ਰੀਨ ਕਾਰਡ। ਹੁਣ ਟਰੰਪ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਉਸ ਵਿਵਾਦ ਨਿਯਮ ਨੂੰ ਲਾਗੂ ਕਰਨ ਦੀ ਤਿਆਰੀ ਕਰ ਲਈ, ਜਿਸ ਦੇ ਤਹਿਤ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈਸ ਜਿਹੜੀ ਹੈ AP ਮੁਤਾਬਕ ਪਬਲਿਕ ਚਾਰਜ ਦੇ ਵਜੋਂ ਜਾਣੀ ਜਾਂਦੀ ਇਸ ਨੀਤੀ ਨੂੰ ਵੀਰਵਾਰ ਨੂੰ ਫੈਡਰਲ ਰਜਿਸਟਰ ਦੇ ਵਿੱਚ ਜਿਹੜਾ ਦਰਜ ਕਰ ਲਿਆ ਗਿਆ। 20 ਜੁਲਾਈ ਨੂੰ ਇਸ ਨੂੰ ਰਸਮੀ ਤੌਰ ਦੇ ਉੱਤੇ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ। ਇਸ ਫੈਸਲੇ ਦੇ ਨਾਲ ਅਮਰੀਕਾ ਦੇ ਵਿੱਚ ਪੱਕੇ ਹੋਣ ਦੀ ਜਿਹੜੀ ਆ ਉਮੀਦ ਰੱਖਣ ਵਾਲੇ ਲੱਖਾਂ ਪ੍ਰਵਾਸੀਆਂ ਦੇ ਭਵਿੱਖ ਦੇ ਉੱਤੇ ਵੱਡਾ ਅਸਰ ਪੈ ਸਕਦਾ ਹੈ। ਫੂਡ ਸਟੈਂਪ ਅਤੇ ਮੈਡੀਕੇਡ ਵਰਗੀਆਂ ਬੁਨਿਆਦੀ ਸਹੂਲਤਾਂ ਲੈਣ ਵਾਲਿਆਂ ਦੇ ਉੱਤੇ ਇਹਦਾ ਸਿੱਧਾ ਅਸਰ ਪੈ ਸਕਦਾ ਹੈ। ਇਸ ਯੋਜਨਾ ਦੇ ਮੁੜ ਬਹਾਲ ਹੋਣ ਦੇ ਨਾਲ ਉਨ੍ਹਾਂ ਪ੍ਰਵਾਸੀਆਂ ਦੇ ਲਈ ਗ੍ਰੀਨ ਕਾਰਡ ਹਾਸਲ ਕਰਨਾ ਬੇਹੱਦ ਮੁਸ਼ਕਲ ਹੋ ਜਾਵੇਗਾ, ਜੋ ਗੁਜ਼ਾਰੇ ਦੇ ਲਈ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਮਦਦ ਦੀ ਵਰਤੋਂ ਕਰਦੇ ਨੇ। ਇਸ ਮਦਦ ਦੇ ਵਿੱਚ ਗਰੀਬਾਂ ਨੂੰ ਮਿਲਣ ਵਾਲਾ ਰਾਸ਼ਨ, ਫੂਡ ਸਟੈਂਪ, ਮੁਫ਼ਤ ਇਲਾਜ ਦੀ ਸਹੂਲਤ, ਮੈਡੀਕੇਟ, ਰਹਿਣ ਦੇ ਲਈ ਮਿਲਣ ਵਾਲੇ ਸਰਕਾਰੀ ਮਕਾਨ, ਹਾਊਸਿੰਗ ਵਾਊਚਰ ਤੇ ਹੋਰ ਕਈ ਜਨਤਕ ਜਿਹੜੇ ਨੇ ਯੋਜਨਾਵਾਂ ਸ਼ਾਮਲ ਨੇ।
ਟਰੰਪ ਪ੍ਰਸ਼ਾਸਨ ਦੇ ਇਸ ਕਦਮ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਅਮਰੀਕਾ ਆਉਣ ਵਾਲੇ ਪ੍ਰਵਾਸੀ ਦੇਸ਼ ਦੇ ਆਰਥਿਕ ਬੋਝ ਬਣਨ ਦੀ ਬਜਾਏ ਖੁਦ ਆਤਮ ਨਿਰਭਰ ਹੋਣੇ ਚਾਹੀਦੇ ਨੇ, ਫਿਰ ਹੀ ਉਹ ਇਨ੍ਹਾਂ ਮੁਲਕਾਂ ਦੇ ਵਿਚ ਆਉਣ। ਅਮਰੀਕਾ ਦੇ ਵਿਚ ਟਰੰਪ ਪ੍ਰਸ਼ਾਸਨ ਨੇ ਅਜਿਹਾ ਨਿਯਮ ਮੁੜ ਲਾਗੂ ਕਰ ਸਕਦਾ ਹੈ ਜਿਸ ਦੇ ਤਹਿਤ ਜਨਤਕ ਲਾਭਾਂ, ਸਰਕਾਰੀ ਸਹੂਲਤਾਂ ਦੀ ਵਰਤੋਂ ਕਰਨ ਵਾਲੇ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦੈ। ਅਮਰੀਕਾ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਦੇਸ਼ ਦੇ ਵਿਚ ਆਉਣ ਵਾਲੇ ਲੋਕ ਆਰਥਿਕ ਤੌਰ ਦੇ ਉਤੇ ਆਤਮ ਨਿਰਭਰ ਹੋਣੇ ਚਾਹੀਦੇ ਨੇ, ਨਾ ਕਿ ਸਰਕਾਰੀ ਮਦਦ ਦੇ ਉਤੇ ਜਿਹੜੇ ਨਿਰਭਰ ਹੋਣੇ ਚਾਹੀਦੇ ਹੈ। ਤੇ ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਕਰਨੀ ਚਾਹੁੰਦੇ ਹੋ, ਨਿੱਘਾ ਸਵਾਗਤ ਹੈ। ਤਦ ਤੱਕ ਮੈਂ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਝਾਤ ਮਾਰ ਲਵਾਂ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਫੁੱਟਬਾਲ ਦੀ ਦੁਨੀਆਂ ਤੋਂ ਗੱਲ ਕਰੀਏ ਤੇ ਅਰਜਨਟਾਈਨਾ ਦੇ ਰਾਸ਼ਟਰਪਤੀ ਦਾ ਅੰਧ ਵਿਸ਼ਵਾਸ, ਕਹਿੰਦੇ ਕਿ ਸਪੇਨ ਦੇ ਖਿਲਾਫ਼ ਫਾਈਨਲ ਦੇਖਣ ਦੇ ਲਈ ਅਮਰੀਕਾ ਨਹੀਂ ਜਾਣਗੇ। ਉਹ ਉਹਨਾਂ ਨੂੰ ਫੀਲ ਹੋ ਰਿਹਾ ਕਿ ਸ਼ਾਇਦ ਹਾਰ ਜਾਣਗੇ ਜੇ ਮੈਂ ਦੇਖਣ ਗਿਆ ਤਾਂ। ਡੋਨਲਡ ਟਰੰਪ ਦਾ ਜਿਹੜਾ ਨਿਯੋਤਾ ਹੈ ਉਹ ਵੀ ਜਿਹੜਾ ਠੁਕਰਾ ਦਿੱਤਾ ਹੈ। ਦੇਖ ਲਓ, ਇੱਦਾਂ ਦੇ ਮੁਲਕਾਂ ਦੇ ਵਿੱਚ ਲੋਕ ਇੱਦਾਂ ਦੇ ਵੀ ਹੈਗੇ ਆ ਜੀ, ਮੰਨਦੇ ਆ ਇਹਨਾਂ ਚੀਜ਼ਾਂ ਨੂੰ, ਕੀ ਕਹਿ ਸਕਦੇ ਹਾਂ। ਅਰਜਨਟਾਈਨਾ ਦੇ ਫੁੱਟਬਾਲ ਸੱਭਿਆਚਾਰ ਦੇ ਵਿੱਚ ਕਬਾਲਾ, ਅੰਧ ਵਿਸ਼ਵਾਸ ਦਾ ਖਾਸ ਮਹੱਤਵ ਹੈ ਜਿਸ ਨੂੰ ਕਬਾਲਾ ਕਹਿੰਦੇ ਆ। ਉਹ ਜਿੱਤ ਦੇ ਸਿਲਸਿਲੇ ਦੇ ਦੌਰਾਨ ਪ੍ਰਸ਼ੰਸਕ ਅਕਸਰ ਇੱਕੋ ਜਿਹੀਆਂ ਆਦਤਾਂ ਦੁਹਰਾਉਂਦੇ ਨੇ, ਜਿਵੇਂ ਇੱਕੋ ਕੱਪੜੇ ਪਹਿਨਣਾ, ਇੱਕੋ ਥਾਂ ਬੈਠਣਾ, ਜਰਸੀ ਨਾ ਧੋਣਾ ਜਾਂ ਮੈਚ ਦੇ ਦੌਰਾਨ ਆਪਣੀ ਜਗ੍ਹਾ ਤੋਂ ਨਾ ਹਿੱਲਣਾ। ਇਹ ਜਿਹੜਾ ਅੰਧ ਵਿਸ਼ਵਾਸ ਹੈ, ਹੁਣ ਅਰਜਨਟਾਈਨਾ ਦੇ ਰਾਸ਼ਟਰਪਤੀ ਯੇਵੀਅਰ ਮਿਲੀਏ ਨੂੰ ਵੀ, ਜਿਹੜਾ ਨਿਊ ਜਰਸੀ ਦੇ ਮੈਟ ਲਾਈਫ ਸਟੇਡੀਅਮ ਦੇ ਵਿਚ ਐਤਵਾਰ ਭਾਰਤੀ ਸਮੇਂ ਦੇ ਅਨੁਸਾਰ ਸ਼ਨੀਵਾਰ ਦੇ ਰਾਤ ਹੋਣ ਵਾਲੇ ਫੀਫਾ ਵਿਸ਼ਵ ਕੱਪ ਫਾਈਨਲ ਦੇ ਵਿਚ ਜਾਣ ਤੋਂ ਰੋਕ ਰਿਹਾ। ਫਾਈਨਲ ਦੇ ਵਿਚ ਅਰਜਨਟਾਈਨਾ ਦਾ ਮੁਕਾਬਲਾ ਸਪੇਨ ਦੇ ਨਾਲ ਹੋਣਾ ਹੈ ਤੇ ਕਪਤਾਨ ਲਿਓਨੈਲ ਮੈਸੀ ਦੀ ਨਜ਼ਰ ਖਿਤਾਬ ਬਚਾਉਣ ਦੇ ਉੱਤੇ ਹੈ। ਵੀਰਵਾਰ ਨੂੰ ਬੋਇਨਸ ਆਇਰਸ ਦੇ ਇੱਕ ਸਥਾਨਕ ਰੇਡੀਓ ਸਟੇਸ਼ਨ ਦੇ ਨਾਲ ਗੱਲਬਾਤ ਕਰਦੇ ਹੋਏ 55 ਸਾਲਾਂ ਜਿਹੜਾ ਉੱਥੇ ਦਾ ਰਾਸ਼ਟਰਪਤੀ ਹੈ ਅਰਜਨਟਾਈਨਾ ਦਾ, ਉਹਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਦੇ ਵਿਚ ਆਪਣੇ ਰਾਸ਼ਟਰਪਤੀ ਨਿਵਾਸ ਓਲੀਵੋਸ ਨੂੰ ਛੱਡ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਫੀਫਾ ਪ੍ਰਧਾਨ ਜਿਆਨੀ ਇਨਫੈਂਟੀਨੋ ਨਾਲ ਫਾਈਨਲ ਦੇਖਣ ਨਹੀਂ ਜਾਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰੇ ਮੈਚ ਓਲੀਵੋਸ ਤੋਂ ਹੀ ਦੇਖਾਂਗਾ, ਜੈਕਟ ਉਤਾਰੀ ਤਾਂ ਕਹਿੰਦੇ ਗੋਲ ਹੋ ਗਿਆ। ਮਿਲੀਏ ਨੇ ਜਿਹੜਾ ਦੱਸਿਆ ਕਿ ਇਹ ਫੈਸਲਾ ਉਨ੍ਹਾਂ ਦੇ ਅੰਧ ਵਿਸ਼ਵਾਸ ਦੇ ਉੱਤੇ ਆਧਾਰਿਤ ਹੈ। ਉਨ੍ਹਾਂ ਨੇ ਸਵਿਟਜ਼ਰਲੈਂਡ ਦੇ ਖਿਲਾਫ ਜਿਹੜਾ ਸੀ ਕੁਆਟਰ ਫਾਈਨਲ ਦੇ ਦੌਰਾਨ ਵੀ ਇਹੀ ਜਿਹੜਾ ਤਰੀਕਾ ਅਪਣਾਇਆ ਸੀ। ਉਹ ਕਹਿੰਦਾ ਕਿ ਠੰਡ ਹੋਣ ਦੇ ਕਰਕੇ ਮੈਂ ਹੀਟਰ ਨਹੀਂ ਚਲਾਉਂਦਾ ਤੇ ਜੈਕਟ ਪਹਿਨਦਾ। ਸਵਿਟਜ਼ਰਲੈਂਡ ਵਾਲੇ ਮੈਚ ਦੇ ਵਿਚ ਮੈਨੂੰ ਬਹੁਤ ਗਰਮੀ ਲੱਗੀ, ਕਹਿੰਦਾ, ਤੇ ਮੈਂ ਜੈਕਟ ਉਤਾਰ ਦਿੱਤੀ ਤੇ ਉਸੇ ਵੇਲੇ ਉਨ੍ਹਾਂ ਨੇ ਸਾਡੇ ਖਿਲਾਫ਼ ਗੋਲ ਕਰ ਦਿੱਤਾ। ਮੈਂ ਫਿਰ ਜੈਕਟ ਪਾ ਲਈ ਤੇ ਮੈਚ ਖਤਮ ਹੋਣ ਤੱਕ ਨਹੀਂ ਉਤਾਰੀ। ਫਿਰ 1990 ਤੋਂ ਚੱਲ ਰਹੀ ਹੈ ਇਹ ਅਸਲੀ ਇਹ ਜਿਹੜੀ ਹੈ ਪਰੰਪਰਾ ਉਨ੍ਹਾਂ ਮੁਲਕਾਂ ਚ ਮੰਨੀ ਜਾਂਦੀ ਹੈ। ਅਰਜਨਟਾਈਨਾ ਦੇ ਰਾਸ਼ਟਰਪਤੀ ਕਈ ਸਾਲਾਂ ਤੋਂ ਵਿਸ਼ਵ ਕੱਪ ਦੇ ਅਹਿਮ ਮੈਚਾਂ ਦੇ ਵਿਚ ਸਟੇਡੀਅਮ ਨਹੀਂ ਜਾਂਦੇ ਹੈ ਤਾਂ ਜੋ ਟੀਮ ਲਈ ਕੋਈ ਵੀ ਮਾੜੀ ਕਿਸਮਤ ਨਾ ਬਣੇ। ਇਹ ਰਿਵਾਜ 1990 ਦੇ ਵਿਸ਼ਵ ਕੱਪ ਤੋਂ ਸ਼ੁਰੂ ਹੋਇਆ। ਉਸੇ ਵੇਲੇ ਦੇ ਰਾਸ਼ਟਰਪਤੀ ਕਾਰਲੋਸ ਮਨੇਮ ਟੀਮ ਨੂੰ ਜਿਹੜਾ ਮਿਲਣ ਗਏ ਸਨ। ਉਸ ਤੋਂ ਬਾਅਦ ਅਰਜਨਟਾਈਨਾ ਨੂੰ ਕੈਮਰੂਨ ਹੱਥੋਂ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਤੋਂ ਬਾਅਦ ਕੋਈ ਵੀ ਮੌਜੂਦਾ ਅਰਜਨਟਾਈਨੀ ਰਾਸ਼ਟਰਪਤੀ ਜਿਹੜਾ ਰਾਸ਼ਟਰੀ ਟੀਮ ਦਾ ਵਿਸ਼ਵ ਕੱਪ ਮੈਚ ਸਟੇਡੀਅਮ ਦੇ ਵਿਚ ਦੇਖਣ ਨਹੀਂ ਗਿਆ। ਇਤਿਹਾਸ ਰਚਨ ਦਾ ਮੌਕਾ ਜਿਹੜਾ ਦੱਸਿਆ ਗਿਆ, ਕਹਿੰਦੇ ਅਸੀਂ ਖੁੰਝਣਾ ਨਹੀਂ ਚਾਹੁੰਦੇ। ਅਰਜਨਟਾਈਨਾ ਦੀ ਟੀਮ ਹੁਣ ਇਤਿਹਾਸ ਰਚਨ ਦੇ ਨੇੜੇ ਹੈ ਤੇ ਜੇਕਰ ਉਹ ਫਾਈਨਲ ਜਿੱਤਦੀ ਹੈ ਤਾਂ ਲਗਾਤਾਰ ਦੋ ਵਿਸ਼ਵ ਕੱਪ ਖਿਤਾਬ ਜਿੱਤਣ ਵਾਲੀ ਤੀਜੀ ਟੀਮ ਬਣ ਜਾਵੇਗੀ। ਪਿਛਲਾ ਫੀਫਾ ਵਿਸ਼ਵ ਕੱਪ ਵੀ ਲਿਓਨੈਲ ਮੈਸੀ ਦੀ ਕਪਤਾਨੀ ਹੇਠ ਅਰਜਨਟਾਈਨਾ ਨੇ ਜਿੱਤਿਆ ਸੀ ਤੇ ਵਾਰ ਵੀ ਜਿਹੜਾ ਇਸ ਵਾਰ ਫਾਈਨਲ ਦੇ ਵਿਚ ਉਸਨੇ ਇੰਗਲੈਂਡ ਨੂੰ ਹਰਾ ਕੇ ਫਾਈਨਲ ਦੇ ਵਿਚ ਆਪਣੀ ਜਗ੍ਹਾ ਜਿਹੜੀ ਹੈ ਸਥਾਪਿਤ ਕੀਤੀ ਹੈ, ਬਣਾਈ ਹੈ। ਦੂਸਰੇ ਪਾਸੇ ਬ੍ਰਿਟੇਨ ਨੂੰ ਮਿਲਣ ਜਾ ਰਿਹਾ ਨਵਾਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਬਣਨਗੇ ਪੀਐਮ। ਕਿਰ ਸਟਾਰਮਰ ਦੀ ਛੁੱਟੀ ਹੋ ਗਈ ਹੈ। ਸ਼ੁੱਕਰਵਾਰ ਨੂੰ ਮੱਧ ਖੱਬੇ ਪੱਖ ਦੀ ਜਿਹੜੀ ਹੈ ਲੇਬਰ ਪਾਰਟੀ ਨੇ ਐਲਾਨ ਕਰ ਦਿੱਤਾ ਕਿ ਐਂਡੀ ਬਰਨਹੈਮ ਨੂੰ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ। ਉਹ ਸੋਮਵਾਰ ਨੂੰ ਕਿਰ ਸਟਾਰਮਰ ਦੀ ਥਾਂ ਲੈਣਗੇ ਤੇ ਅਧਿਕਾਰਕ ਤੌਰ ਦੇ ਉੱਤੇ ਯੂਨਾਈਟਿਡ ਕਿੰਗਡਮ ਦੇ ਅਗਲੇ ਪ੍ਰਧਾਨ ਮੰਤਰੀ ਬਣ ਜਾਣਗੇ। ਕਿਰ ਸਟਾਰਮਰ ਦੀ ਥਾਂ ਦੇ ਲਈ ਉਹੀ ਜਿਹੜੀ ਹੈ ਨੇਤ੍ਰਿਤਵ ਚੋਣ ਦੇ ਵਿਚ ਐਂਡੀ ਬਰਨਹੈਮ ਜਿਹੜੇ ਨੇ ਇਕਲੌਤੇ ਹੀ ਉਮੀਦਵਾਰ ਸਨ ਤੇ ਉਨ੍ਹਾਂ ਨੂੰ ਹਾਊਸ ਆਫ਼ ਕਾਮਨਜ਼ ਦੇ ਵਿਚ ਲੇਬਰ ਪਾਰਟੀ ਦੇ 403 ਸੰਸਦ ਮੈਂਬਰਾਂ ਚੋਂ
79 ਸੰਸਦ ਮੈਂਬਰਾਂ ਦਾ ਸਮਰਥਨ ਤੇ ਨਾਮਜ਼ਦਗੀ ਮਿਲੀ ਹੈ, ਜੋ ਚੋਣ ਦੇ ਲਈ ਲੋੜੀਂਦੀ ਹੱਦ ਤੋਂ ਜਿਹੜਾ ਕਾਫੀ ਵੱਧ ਸੀਗੀ। ਆਖਰੀ ਖ਼ਬਰ ਹੈ, ਅਮਰੀਕਾ ਵੱਲੋਂ ਭਾਰਤ ਦੇ ਨਿਵੇਸ਼ ਵਾਲੀ ਚਾਬਹਾਰ ਬੰਦਰਗਾਹ ਦੇ ਉੱਤੇ ਹਵਾਈ ਹਮਲਾ ਕੀਤਾ ਗਿਆ। ਈਰਾਨ ਤੇ ਕੀਤੇ ਹਮਲੇ ਭਾਰਤ ਚਾਬਹਾਰ ਬੰਦਰਗਾਹ ਜ਼ਰੀਏ ਅਫਗਾਨਿਸਤਾਨ ਤੇ ਮੱਧ ਏਸ਼ੀਆ ਦੇਸ਼ਾਂ ਤੱਕ ਜਿਹੜਾ ਕਰਦਾ ਹੈ ਵਪਾਰ ਉਹ ਤੇ ਉਹ ਤਹਿਸ ਨਹਿਸ ਹੋਈ ਹੈ। ਅਮਰੀਕਾ ਵੱਲੋਂ ਲਗਾਤਾਰ 6ਵੀਂ ਰਾਤ ਈਰਾਨ ਉੱਤੇ ਕੀਤੀ ਗਈ ਹਵਾਈ ਹਮਲੇ। ਇਸ ਕਾਰਵਾਈ ਦੇ ਦੌਰਾਨ ਅਮਰੀਕਾ ਨੇ ਭਾਰਤ ਦੇ ਨਿਵੇਸ਼ ਵਾਲੇ ਰਣਨੀਤਿਕ ਤੌਰ ਦੇ ਉੱਤੇ ਅਹਿਮ ਚਾਬਹਾਰ ਪੋਰਟ ਜਿਹੜਾ ਬੰਦਰਗਾਹ ਨੂੰ ਵੀ ਆਪਣੇ ਨਿਸ਼ਾਨੇ ਤੇ ਲਿਆ। ਇਸ ਹਮਲੇ ਦੇ ਵਿੱਚ ਬੰਦਰਗਾਹ ਦੇ ਕੰਟਰੋਲ ਨਿਗਰਾਨੀ ਟਾਵਰ ਨੂੰ ਕਾਫੀ ਨੁਕਸਾਨ ਪੁੱਜਿਆ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਇਸ ਹਮਲੇ ਦੇ ਵਿੱਚ ਨੁਕਸਾਨੇ ਗਏ ਕੰਟਰੋਲ ਟਾਵਰ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਦੂਜੇ ਪਾਸੇ ਈਰਾਨ ਦੀ ਅਧਿਕਾਰਤ ਨਿਊਜ਼ ਏਜੰਸੀ ਮੇਹਰ ਨੇ ਵੀ ਚਾਬਹਾਰ ਪੋਰਟ ਅਤੇ ਉਸ ਦੇ ਕੰਟਰੋਲ ਟਾਵਰ ਦੇ ਉੱਤੇ ਹੋਏ ਇਸ ਅਮਰੀਕੀ ਹਮਲੇ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਕਿ ਪਿਛਲੇ ਇੱਕ ਹਫ਼ਤੇ ਦੇ ਅੰਦਰ ਇਸ ਖਾਸ ਟਾਵਰ ਦੇ ਉੱਤੇ ਹੋਣ ਵਾਲਾ ਇਹ ਤੀਜਾ ਜਿਹੜਾ ਹਮਲਾ ਦੱਸਿਆ ਗਿਆ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅੱਜ ਦਾ ਪ੍ਰੋਗਰਾਮ। ਫਰਾਈਡੇ ਵਾਲਾ ਦਿਨ ਹੈ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜ਼ਰੂਰ ਲੈ ਲਈਏ। ਸੰਖੇਪ ਦੇ ਵਿੱਚ ਫਿਰ ਆਪਾਂ ਸਮਾਪਤੀ ਕਰਦੇ ਹਾਂ ਤੇ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਆਖਰ ਦੇ ਵਿੱਚ ਨਿੱਘਾ ਸਵਾਗਤ ਹੈ। ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਕੁਝ ਸੁਨੇਹੇ ਗੈਪ ਨੇ ਜੀ, ਕੀ ਹੋ ਗਿਆ, ਕਿੱਥੇ ਰਹਿ ਗਏ ਤੇ ਇਧਰੋਂ, ਨਹੀਂ ਤਾਂ ਫਿਰ ਉਧਰੋਂ ਦੇਖਦੇ ਆ ਜੀ। ਲਓ ਜੀ ਆ ਗਏ ਤੇ ਹਾਂਜੀ, ਥੋੜੇ ਗੈਪ ਨੇ ਜੀ, ਦੂਸਰੇ ਪਾਸੇ ਦੇਖਣੇ ਪੈਣੇ ਆ ਸੁਨੇਹੇ ਤੇ। ਲਓ ਫਿਰ ਆਪਾਂ ਸੁਨੇਹਾ ਵੱਲ ਨੂੰ ਵੱਧਦੇ ਹਾਂ ਦੋਸਤੋ। ਪਰਮਿੰਦਰ ਬਾਂਜੀ ਜੁੜੇ ਹੋਏ ਨੇ ਫਗਵਾੜੇ ਤੋਂ, ਸਤਿ ਸ੍ਰੀ ਅਕਾਲ ਭੇਜੀ ਸਾਰੇ ਦੁਆਬਾ ਦੋਸਤਾਂ ਪਰਿਵਾਰ ਨੂੰ ਜੀ ਤੇ ਲਾਈਕ ਨੰਬਰ ਇੱਕ ਤੇ ਸੁਰਿੰਦਰ ਕੌਰਮਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਭੁਪਿੰਦਰ ਜੀ ਤੇ ਆਪ ਸਭ ਨੂੰ ਪਰਿਵਾਰ ਨੂੰ ਦੁਆਬਾ ਰੇਡੀਓ ਸਤਿ ਸ੍ਰੀ ਅਕਾਲ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 2 ਕਹਿੰਦੇ ਆ ਜੀ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਸਮੂਹਿਕ ਰੂਪ ਦੇ ਵਿੱਚ ਜਲੂਰ ਸਿੰਘ ਜੀ ਜੁੜੇ ਹੋਏ ਨੇ ਤੇ ਸਤਿ ਸ੍ਰੀ ਅਕਾਲ ਸਭ ਵੀਰਾਂ ਨੂੰ। ਮੁਕੱਦਰ ਤੇ ਸਰਾਂ ਸੈਣੀ ਤੇ ਦੇਬੀ ਤੇ ਕੰਗ ਸਾਹਿਬ ਤੇ ਗਰੇਵਾਲ ਸਾਹਿਬ ਨੂੰ ਜੀ ਤੇ ਸੁਰਜੀਤ ਭਾਰਜ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ। ਰਾਜਨ ਸੈਣੀ ਸਾਹਿਬ ਕਹਿੰਦੇ ਆ ਜੀ ਆਪਣੇ ਜਲੌਰ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ ਤੇ ਔਜਲਾ ਸਾਹਿਬ ਲਿਖਦੇ ਨੇ US ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਹੀ ਪਿਆਰਿਆਂ ਨੂੰ। ਰਜਿੰਦਰ ਕੁਮਾਰ ਜੀਰਾ ਜੀ ਜੁੜੇ ਕਹਿੰਦੇ ਪਰ ਅੱਜ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਭਾਰਜ ਜੀ ਲਿਖਣਾ ਜੀ ਸਾਹਿਬ, ਪਰ ਅੱਜ ਜੀ ਲਿਖਦਾ ਤੇ ਉਸ ਕਰਕੇ ਸੈਣੀ ਸਾਹਿਬ ਵੀ ਜ਼ਿਕਰ ਕਰਦੇ ਸੀ। ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਕਹਿੰਦੇ ਨੇ। ਇਸੇ ਤਰ੍ਹਾਂ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ, ਉਹ ਕਹਿੰਦੇ ਨੇ ਜੀ ਆਪਣੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਫਿਨਲੈਂਡ ਤੋਂ। ਰਾਜਨ ਸੈਣੀ ਸਾਹਿਬ ਕਹਿੰਦੇ ਪਰ ਅੱਜ ਮਤਲਬ ਭਾਰਤ ਜੀ ਓਕੇ ਹੈ। ਜੀਰਾ ਸਾਹਿਬ ਗਰਾਈ ਵਾਟਰ ਕਹਿੰਦੇ ਥੋੜਾ ਤੇਜ ਲੱਗਦਾ ਹੈ ਜੀ ਅੱਜ ਤੇ ਹੱਸ ਰਹੇ ਨੇ। ਜੀਰਾ ਜੀ ਕਹਿੰਦੇ ਅੱਗੇ ਕਿ ਆਪਣੇ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਕਹਿੰਦੇ ਸੁਣੀ ਜਾਂਦੀ ਹੈ, ਚਲੋ ਚੰਗਾ ਹੋਇਆ ਗਰੇਵਾਲ ਸਾਹਿਬ ਜੀ ਦੇ ਕੁਝ ਤਾਂ ਪੱਲੇ ਪਿਆ। ਕੁਝ ਕਹਿੰਦੇ ਜੀ ਆਪਣੇ ਬੀਜੇਪੀ ਵਾਲੇ ਗਰੇਵਾਲ ਸਾਹਿਬ ਦੀ ਕਹਿੰਦੇ ਆ, ਕਿਉਂਕਿ ਕਿਸਾਨੀ ਸਮੇਂ ਸੰਘਰਸ਼ਾਂ ਦੇ ਸਮੇਂ ਉਹਨਾਂ ਕਾਫੀ ਗਾਲਾਂ ਗੁਲਾਂ ਖਾਧੀਆਂ ਸਭ ਦੀਆਂ ਜੀ, ਉਹਨਾਂ ਨੂੰ ਕਹਿ ਰਹੇ ਨੇ ਜੀਰਾ ਸਾਹਿਬ ਕਿ ਕੁਝ ਨਾ ਕੁਝ ਪੱਲੇ ਪਿਆ। ਇਸੇ ਤਰ੍ਹਾਂ ਅੱਗੇ ਕਹਿੰਦੇ ਨੇ ਜੀਰਾ ਜੀ ਸੈਣੀ ਸਾਹਿਬ ਅੱਜ ਤਾਂ ਫੜੇ ਗਏ ਜੀ ਕਹਿੰਦੇ ਤੇ ਬਿਲਕੁਲ ਠੀਕ ਕਹਿੰਦੇ ਜੀਰਾ ਸਾਹਿਬ ਤੇ ਹੱਸ ਰਹੇ ਨੇ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਕਹਿੰਦੇ ਹੈ। ਸਤਨਾਮ ਸਿੰਘ ਜਾਨੀਆਚਾਲ ਜੀ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਜੀ ਤੇ ਗੁਲਾਬ ਦੇ ਫੁੱਲ ਭੇਜੇ ਨੇ। ਔਜਲਾ ਸਾਹਿਬ ਕਹਿੰਦੇ ਜੀਰਾ ਵੀਰ ਜੀ ਗਰੇਵਾਲ ਹੁਣ ਸਿਹਤ ਪੱਖੋਂ ਵੀ ਠੀਕ ਨਹੀਂ ਹਨ। ਜੀਰਾ ਜੀ ਕਹਿੰਦੇ ਓਕੇ ਔਜਲਾ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਉਸ ਸਮੇਂ ਦੀ ਗੱਲ ਹੈ ਭਾਰਜ ਵੀਰੇ ਜਦੋਂ ਤੁਸੀਂ ਆਏ ਨਹੀਂ ਸੀ ਜੀ। ਓਕੇ ਜੀ ਓਕੇ ਹਾਂਜੀ, 70-80 ਦੀ ਗੱਲ ਹੈ, ਉਸ ਤੋਂ ਸਾਡੇ ਭਾਰਤ ਤੋਂ ਪਹਿਲਾਂ ਦੀ ਗੱਲ ਹੈ ਜੀ, ਆਪਣੀ ਗੱਲ ਕਰਦੇ ਸੀ ਸੈਣੀ ਸਾਹਿਬ ਜਿਹੜੀ। ਤੇ ਔਜਲਾ ਸਾਹਿਬ ਕਹਿੰਦੇ ਹੈ ਸਿਹਤ ਜਾਬ ਨੂੰ ਗਾਲਾਂ ਕੱਪੜੇ ਪੜਵਾਏ ਮੰਜੇ ਤੇ ਪਏ ਨੂੰ ਚੌਧਰ ਕੀ ਕਰੂ ਹੁਣ ਕਹਿੰਦੇ ਸੀ। ਸਤਨਾਮ ਸਿੰਘ ਜਾਣੀਆਚਾਲ ਜੀ ਭਾਰਜ ਵੀਰ ਬਾਕੀ ਸਾਰਾ ਕੁਝ ਦੱਸ ਦਿੱਤਾ ਪਰ ਮੁਰਗੀ ਆਂਡੇ ਤੇ ਗੋਲ ਮੋਲ ਕਰ ਗਏ ਆਪਣੇ ਵਕੀਲ ਸਾਹਿਬ। ਤੇ ਜੀਰਾ ਜੀ ਕਹਿੰਦੇ ਆ ਸੈਣੀ ਵੀਰ ਜੀ ਬੋਤਲ ਤਾਂ ਪਹਿਲਾਂ ਤੁਹਾਡੇ ਕੋਲ ਆਈ ਹੈ ਗਰੇਵਾਲ ਸਾਹਿਬ ਕੋਲੋਂ, ਮੈਂ ਤਾਂ ਕਹਿੰਦੇ ਉਡੀਕ ਰਿਹਾ, ਹੱਸ ਰਹੇ ਨੇ ਨਾਲੇ ਜੀ। ਜਾਣੀਆਚਾਲ ਜੀ ਕਹਿੰਦੇ ਆ ਬਿਲਕੁਲ ਔਜਲਾ ਵੀਰ ਹੁਣ ਆਖਰੀ ਸਾਹਾਂ ਦੇ ਉੱਤੇ ਪਏ ਨੂੰ ਪ੍ਰਧਾਨਗੀ ਦੇ ਦਿੱਤੀ, ਮਰੇ ਦੇ ਮੂੰਹ ਨੂੰ ਘਿਓ ਲਾਉਣ ਵਾਲੀ ਗੱਲ ਹੈ ਜੀ ਇਹ ਤਾਂ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਕਿ ਵੱਡੇ ਲੀਡਰਾਂ ਦਾ ਆਉਣਾ ਮਤਲਬ ਲੋਕਾਂ ਦੀ ਖੱਜਲ ਖੁਆਰੀ ਹੈ। ਔਜਲਾ ਸਾਹਿਬ ਲਿਖਦੇ ਨੇ ਆਖਰੀ ਸਾਹਾਂ ਤੋਂ ਹੁਣ ਹੋਇਆ ਤੇਰਾ ਮਾਣ ਨਹੀਂ
ਮੋਦੀ ਨਾਲ ਬਹਿ ਕੇ ਗੱਲ ਕਰੇ ਹੈ ਨੀ, ਪੱਟਾਂ ਚ ਜਾਨ ਨੀ, ਲਾਲਾ ਮੇਰਾ ਬਾਪੂ ਉਹੀ ਹੈ ਜਹਾਨੀ। ਤੇ ਰਜਿੰਦਰ ਜੀਰਾ ਜੀ ਕਹਿੰਦੇ ਬਿਆਨਬਾਜ਼ੀ ਤਾਂ ਕਹਿੰਦੇ ਇਹ ਵੀ ਟਰੰਪ ਵਾਂਗੂ ਹੀ ਕਰਦਾ ਹੈ ਜੀ, ਤੇ ਸਾਰੇ ਗੇਮਾਂ ਲਾਉਂਦੇ ਨੇ, ਲਾਉਂਦੇ ਆ ਹੈਗੇ ਆ ਜੀ, ਕੋਈ ਤਮਾਸ਼ੇ ਕਰਦਾ, ਕੋਈ ਜਾਦੂਗਰੀ ਕਰ ਜਾਂਦਾ ਕਹਿੰਦੇ ਜੀ। ਤੇ ਭਾਰਤ ਜੀ ਫਿਰ ਤਾਂ ਕਹਿੰਦੇ ਕਾਲੇ ਕੋਟ ਵਾਲਿਆਂ ਦਾ ਕੰਮ ਹੋਰ ਵੱਧ ਜਾਊਗਾ ਜੀ, ਤੇ ਨਾਲ ਹੱਸ ਰਹੇ ਨੇ। ਔਜਲਾ ਸਾਹਿਬ ਲਿਖਦੇ ਨੇ ਕਿ ਤਰੀਕ ਪੇ ਤਰੀਕ ਪਵੇਗੀ, ਵਕੀਲ ਨਜ਼ਾਰੇ ਲੈਣਗੇ। ਕਪੂਰੀ ਮੋਰਚਾ ਧਰਮ ਯੁੱਧ ਕਿਉਂ ਬਣਿਆ, ਕੀ ਤੁਸੀਂ ਇਸ ਦੇ ਉੱਤੇ ਚਾਨਣਾ ਪਾਓਗੇ? ਬਿਲਕੁਲ ਪਾ ਦਿੱਤਾ ਜੀ। ਔਜਲਾ ਸਾਹਿਬ ਕਹਿੰਦੇ ਐਵਰੇਜ ਤਾਂ ਸਾਰੇ ਮੁਲਕਾਂ ਦੀ ਘਟਾਈ ਪਈ ਹੈ, ਚਾਰ ਪੰਜ ਲੀਡਰਾਂ ਨੇ ਜੀ। ਰਜਿੰਦਰ ਜੀਰਾ ਜੀ ਕਹਿੰਦੇ ਲੱਗਦਾ ਮੇਰੀ ਸਕੂਟਰੀ ਦੇ ਵਿੱਚ ਵੀ ਚਿੱਕੜ ਹੀ ਫਸਿਆ, ਬੜੀ ਔਖੀ ਸਟਾਰਟ ਹੁੰਦੀ ਹੈ ਜੀ। ਤੇ ਕਹਿੰਦੇ ਵੀਰ ਜੀ ਇਹ ਤਾਂ 20 ਲੱਖ ਰੁਪਏ ਗਟਕਰੀ ਜੀ ਨੂੰ ਪੈਣਾ ਚਾਹੀਦਾ ਵੈਸੇ ਤਾਂ। ਤੇ ਸੁਰਿੰਦਰ ਕੌਰ ਮਾਲ ਜੀ ਹੱਸ ਰਹੇ ਨੇ ਤੇ ਕਹਿੰਦੇ ਨੇ ਕਿ ਰਾਜਨ ਸੈਣੀ ਜੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਅਮਰੀਕਾ ਦਾ ਨਾਮ ਲੈਂਦੇ ਹੋ ਤੁਸੀਂ ਜੀ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਸੈਣੀ ਸਾਹਿਬ ਤਾਂ ਫੋਟੋ ਦੇ ਵਿੱਚ ਅੱਖ ਨਹੀਂ ਝਪਕਦੇ ਜੀ। ਗੁਰੀਮਾਨ ਜੀ ਲਿਖਦੇ ਨੇ ਸਾਰੇ ਦੋਸਤਾਂ ਨੂੰ, ਰਜਿੰਦਰ ਸੈਣੀ ਰਾਜਨ ਸੈਣੀ ਸਾਹਿਬ ਨੂੰ, ਰਜਿੰਦਰ ਜੀਰਾ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ, ਮੁਕੱਦਰ ਸਿੰਘ ਹੋਣਾ ਨੂੰ ਸਤਿ ਸ੍ਰੀ ਅਕਾਲ। ਤੇ ਔਜਲਾ ਸਾਹਿਬ ਕਹਿੰਦੇ ਵਕੀਲ ਨੇ ਜੀਰਾ ਜੀ ਐਵੇਂ ਜੱਜ ਫੈਸਲਾ ਕਰ ਦੇਵੇ। ਤੇ ਗੁਰੀਮਾਨ ਜੀ ਕਹਿੰਦੇ ਸਤਨਾਮ ਸਿੰਘ ਜੀ ਸਤਿ ਸ੍ਰੀ ਅਕਾਲ, ਭਾਰਜਵੀਰ ਜੀ ਸਤਿ ਸ੍ਰੀ ਅਕਾਲ, ਜੀਆਂ ਨੂੰ ਜੀ ਸਵਾਗਤ ਹੈ ਗੁਰੀ ਜੀ। ਰਜਿੰਦਰ ਕੁਮਾਰ ਜੀ ਕਹਿੰਦੇ ਆ ਜੀ ਮਾਨ ਜੀ, ਤੇ ਗੁਰੀਮਾਨ ਜੀ ਕਹਿੰਦੇ ਆ ਭਾਰਜਵੀਰ ਜੀ ਅਕਾਲੀ ਨਹੀਂ ਸਾਰੀਆਂ ਪਾਰਟੀਆਂ ਟਾਰਗੇਟ ਉੱਤੇ ਰੱਖੀਆਂ, ਮੋਦੀ ਨੇ ਜੀ ਡਰਾਮੇ ਕਰਕੇ ਗਿਆ ਉਹ ਜੀ, ਤੇ ਅੰਦਰ ਖਾਤੇ ਬੀਜੇਪੀ ਅਕਾਲੀਆਂ ਨਾਲ ਮੌਕਾ ਸੰਭਾਲੇਗੀ। ਬਾਕੀ ਸਰਤੋਜ ਦੇ ਸਰਤਾਜ ਬਾਦਲ ਸਾਹਿਬ ਨੂੰ ਅੰਦਰ ਕਰਨੇ ਨੂੰ ਫਿਰਦੇ ਆ, ਪਰ ਇੱਕ ਦਿਨ ਨਹੀਂ ਰੱਖਿਆ ਜਾਣਾ ਅੰਦਰ ਜੀ ਉਹਨਾਂ ਕੋਲ। ਮੁਕੱਦਰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਪਿਆਰਿਓ, ਤੇ ਗੁਰੀਮਾਨ ਜੀ ਕਹਿੰਦੇ ਆ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਬਹੁਤ ਹੁੰਦਾ ਹੈ, ਕਾਟੋ ਕਲੇਸ਼ ਤੋਂ ਪਾਸੇ ਹੋ ਕੇ ਕਿਸੇ ਵੱਲ ਤਾਂ ਵੇਖਣਾ ਹੀ ਕਾਂਗਰਸ ਨੇ ਕਹਿੰਦੇ ਜੀ। ਤੇ ਸਤਿ ਸ੍ਰੀ ਅਕਾਲ ਭੇਜਦੇ ਨੇ ਗੁਰੀ ਜੀ, ਤੇ ਕਹਿੰਦੇ ਨੇ ਆਪਣੇ ਐਚ ਐਲ ਈ ਲਿਖਿਆ ਤੇ ਮਹੀਨਾ ਹੋਇਆ ਨਹੀਂ ਹੱਲੇ ਤੱਕ ਜਿੱਥੇ ਤੱਕ ਮੈਨੂੰ ਲੱਗਦਾ ਜੀ। ਹਾਂਜੀ ਓਕੇ, ਉਹਦਾ ਗੱਲ ਕਰਦੇ ਸੀਗੇ ਔਜਲਾ ਸਾਹਿਬ ਵੀ ਕਿ ਜਿਹੜੇ ਇਹਨਾਂ ਦੇ ਸਾਰੇ ਮੰਤਰੀ ਸੰਤਰੀ ਬੁਲਾਏ ਸੀਗੇ ਜੀ ਆਪਣੇ ਵਿਧਾਨ ਸਭਾ ਵਾਲੇ ਆਮ ਆਦਮੀ ਪਾਰਟੀ ਦੇ ਅਕਾਲ ਤਖ਼ਤ ਦੇ ਉੱਤੇ, ਉਹਦੀ ਗੱਲ ਕਰ ਰਹੇ ਨੇ। ਮੁਕੱਦਰ ਜੀ ਕਹਿੰਦੇ 5 ਜੂਨ ਸੀਗੇ ਜੀ, ਤੇ ਚਲੋ ਇਹਦੇ ਵਿੱਚ ਥੋੜਾ ਜਿਹਾ ਮੈਨੂੰ ਵੀ ਪੱਕਾ ਨਹੀਂ ਹੈ ਜੀ ਕਿਹੜੀ ਤਰੀਕ ਨੂੰ ਬੁਲਾਇਆ, ਚਲੋ ਕਨਫਰਮ ਕਰ ਲਾਂਗੇ ਬਾਅਦ ਚ। ਤੇ ਮੁਕੱਦਰ ਜੀ ਕਹਿੰਦੇ 2 ਤਰੀਕ ਨੂੰ ਸੁਖਬੀਰ ਸਿੰਘ ਗਏ ਸੀ ਜੀ, ਤੇ 5 ਜੂਨ ਉਹਨਾਂ ਨੂੰ ਬੁਲਾਇਆ ਸੀ ਸ਼ਾਇਦ। ਤੇ ਮੁਕੱਦਰ ਜੀ ਗੁਰੀ ਜੀ ਕਹਿੰਦੇ ਮੁਕੱਦਰ ਜੀ ਤਰੀਕਾ ਤਾਂ ਯਾਦ ਨਹੀਂ, ਪਰ ਤੁਹਾਡੀ ਦੱਸੀ ਹੋਈ ਤਰੀਕ ਸਹੀ ਨਹੀਂ ਹੈ। ਬਾਕੀ ਸਪੀਕਰ ਸਾਹਿਬ ਟਾਰਗੇਟ ਉੱਤੇ ਆਉਣਗੇ ਪੱਕਾ, ਜਥੇਦਾਰ ਸਾਹਿਬ ਦੇ ਉੱਤੇ ਜੀ, ਜਥੇਦਾਰ ਸਾਹਿਬ ਦਾ ਟਾਰਗੇਟ ਹੋਏਗਾ ਜੀ, ਉਹ ਕਹਿੰਦੇ ਨੇ ਸਪੀਕਰ ਸਾਹਿਬ। ਮੁਕੱਦਰ ਜੀ ਕਹਿੰਦੇ ਗੁਰੀ ਬਾਈ 2 ਤਰੀਕ ਨੂੰ ਸੁਖਬੀਰ ਬਾਦਲ ਦੇ ਖਿਲਾਫ਼ ਹੁਕਮਨਾਮਾ ਆਇਆ ਸੀ, ਤੇ 5 ਤਰੀਕ ਨੂੰ ਹੁਣ ਇਕੱਠ ਜਿਹੜਾ ਬੁਲਾਇਆ ਸੀ। ਮਾਨ ਜੀ ਕਹਿੰਦੇ ਨੇ ਕਿ ਰਾਜਨ ਸੈਣੀ ਜੀ ਗੱਲ ਪੱਕੀ ਤਾਂ ਜਿੱਦਾਂ ਹੀ ਸਰਕਾਰ ਗਈ ਭਗਵੰਤ ਨੂੰ ਜਿਹੜਾ ਅਕਾਲੀਆਂ ਨੇ ਬਾਕੀਆਂ ਨੇ ਰਾਹ ਨਹੀਂ ਦੇਣਾ ਭੱਜਣੇ ਨੂੰ ਕਹਿੰਦੇ ਜੀ। ਗੁਰੀ ਜੀ ਕਹਿੰਦੇ ਮਨਮੋਹਨ ਸਿੰਘ ਜੀ ਦੇ ਟਾਈਮ ਚੋਰੀਆਂ ਵਾਡਰਾ ਕਰਦਾ ਰਿਹਾ, ਪਰ ਮਨਮੋਹਨ ਸਿੰਘ ਉਹਨਾਂ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪਿਆ। ਭਗਵੰਤ ਮਾਨ ਵੀ ਸਾਰਿਆਂ ਦਾ ਪੈਸਾ ਖਾ ਕੇ ਬੈਠਾ, ਪਰ ਕੇਜਰੀਵਾਲ ਨੇ ਸਿਖਾ ਦਿੱਤਾ ਕਿ ਪੈਸਾ ਕਿੱਥੇ ਲਾਉਣਾ ਤੇ ਕਿਵੇਂ ਲਾਉਣਾ। ਸੁਰਿੰਦਰ ਮਾਲ ਜੀ ਕਹਿੰਦੇ ਨੇ ਹੱਸ ਰਹੇ ਨੇ ਹਾ ਹਾ ਹਾ। ਗੁਰੀ ਜੀ ਕਹਿੰਦੇ ਆ ਦਿੱਲੀ ਦਾ ਕੇਜਰੀਵਾਲ ਵੀ ਕਾਕਰੋਚ ਵਾਲਿਆਂ ਦੇ ਕੋਲ ਫਿਰਦਾ। ਹਾਂਜੀ ਕੱਲ ਗਏ ਨੇ ਜੀ ਇਹ ਵੀ, ਤੇ ਅੱਜ ਕਾਂਗਰਸ ਵਾਲੇ ਗਏ ਨੇ, ਤੇ ਅੱਜ ਉਹ ਡਕੈਤ ਜਿਹੜਾ ਹੈਗਾ ਆਪਣਾ ਸੀਗਾ ਆਪਣਾ ਕਿਸਾਨ ਜਥੇਬੰਦੀਆਂ ਦਾ ਨੁਮਾਇੰਦਾ ਜੀ ਉਹ ਵੀ ਗਿਆ ਹੋਇਆ ਹੈ। ਤੇ ਗੁਰੀ ਜੀ ਕਹਿੰਦੇ ਆ ਔਜਲਾ ਸਾਹਿਬ ਸਹਿਮਤ ਹਾਂ ਤੁਹਾਡੇ ਨਾਲ, ਹਰਿਆਣਾ ਵਾਲੀ ਪੱਕੀ ਹੋਣੀ ਹੈ, ਜਿੱਦਾਂ ਦੇ ਲੱਛਣ ਹੈ ਇਹਨਾਂ ਦੇ ਜੀ ਲਿਖਣਾ ਸੀ। ਜਿੰਦਰ ਜੀ ਕਹਿੰਦੇ ਪੰਜਾਬ ਦੀਆਂ ਜਿਹੜੀਆਂ ਨੌਕਰੀਆਂ ਵੀ ਸਾਰੇ ਦਿੱਲੀ ਵਾਲੇ ਲੈ ਗਏ ਨੇ, ਲਾਲਾ ਜੀ ਨੇ ਦਿੱਤੀਆਂ ਉਹਨਾਂ ਨੂੰ। ਗੁਰੀ ਜੀ ਕਹਿੰਦੇ ਆ ਆਪਣੇ ਡਿਸਿਪਲਿਨ ਹੋਣਾ ਬਹੁਤ ਜ਼ਰੂਰੀ ਹੈ ਪਾਰਟੀ ਦੇ ਵਿੱਚ, ਕੈਂਸਲ ਕਰ ਸਕਦੇ ਆ ਜੀ ਇਹ ਕਿਹੜਾ ਕੋਈ ਬਿੱਲ ਬਣਾਇਆ ਜੀ।
ਆਪਣੀਆਂ ਉਹ ਕਹਿੰਦਾ ਸਹੂਲਤਾਂ ਦੀ ਜ਼ਿਕਰ ਕਰ ਰਿਹਾ ਸੀ ਸੈਣੀ ਸਾਹਿਬ ਦੇ ਨਾਲ, ਉਦੋਂ ਗੁਰੂ ਜੀ ਨੇ ਵੀ ਲਿਖਿਆ ਇਸ ਚੀਜ਼ ਦਾ। ਔਜਲਾ ਵੀਰ ਉਹ ਮੁੱਖ ਮੰਤਰੀ ਬਣਾਉਂਦੇ ਹੀ ਔਕਾਤ ਵੇਖ ਕੇ ਹੈ, ਜਿਵੇਂ ਦਿੱਲੀ ਰਾਜਸਥਾਨ ਤੇ ਬਿਹਾਰ ਦੇ ਮੁੱਖ ਮੰਤਰੀ। ਸਤਨਾਮ ਸਿੰਘ ਜਾਣੀਆਂ ਚਾਲ ਜੀ ਲਿਖਦੇ ਆ, ਗੁਰੂ ਜੀ ਕਹਿੰਦੇ 5 ਰੁਪਏ ਦੇ ਨਾਲ ਵੀ ਤਨਖਾਹਾਂ ਮਿਲਣ ਲੱਗ ਜਾਣੀਆਂ ਨੇ ਤੇ ਨਵੀਂ ਭਰਤੀ ਸ਼ੁਰੂ ਹੋ ਜਾਵੇਗੀ। ਵਿਭਾਗ ਦੇ ਹਰ ਬੰਦੇ ਨੂੰ ਜਦੋਂ ਪੈਸਾ ਮਿਲਣ ਲੱਗ ਜਾਣਾ ਤੇ ਆਪੇ ਸਿਸਟਮ ਠੀਕ ਹੋਵੇਗਾ, ਨਾ ਚੋਰੀ ਹੋਵੇਗੀ। ਬਿਲਕੁਲ ਹੈ ਜੀ। ਰਜਿੰਦਰ ਜੀਰਾ ਜੀ ਕਹਿੰਦੇ ਭਾਰਜ ਵੀਰ ਜੀ ਕਿਆ ਬਾਤਾਂ ਕਰਦੇ ਹੋ, ਈਡੀ ਦਾ ਛਾਪਾ ਪਵਾਉਣਾ ਬਿਆਨਬਾਜ਼ੀ ਕਰਕੇ। ਜੀਰਾ ਜੀ ਕਹਿੰਦੇ ਆ ਕਿ ਜੀਰਾ ਜੀ ਨੇ ਲਿਖਿਆ ਕਿ ਅੱਗੇ ਕਹਿੰਦੇ ਨੇ ਕਿ ਔਜਲਾ ਵੀਰ ਜੀ RSS ਦੀ ਕੋਈ ਵੀ ਇਨਕਮ ਦਾ ਸਾਧਨ ਨਹੀਂ ਹੈਗਾ ਤੇ ਸਾਰੇ ਦੇਸ਼ ਦੇ ਵਿੱਚ ਵੇਖ ਲਓ ਆਫਿਸ ਕਿੱਦਾਂ ਦੇ ਬਣ ਗਏ ਨੇ ਜੀ ਇਹਨਾਂ ਦੇ। ਔਜਲਾ ਸਾਹਿਬ ਕਹਿੰਦੇ ਅਗਲਿਆਂ ਦੀਆਂ ਸਰਕਾਰਾਂ ਚੱਲਦੀਆਂ ਜੀਰਾ ਜੀ। ਜੀਰਾ ਜੀ ਕਹਿੰਦੇ ਆ ਵੀਰ ਜੀ ਥਿੰਕ ਟੈਂਕ ਆਪੇ ਵੱਡੇ ਆ, ਜਦੋਂ EVM ਮਸ਼ੀਨਾਂ ਦੇ ਡੱਬੇ ਹੀ ਕਹਿੰਦੇ ਬਦਲ ਦੇਣੇ ਆ। ਨਹੀਂ ਸਤਨਾਮ ਵੀਰ ਜੀ, ਉਹ ਮੁੱਖ ਮੰਤਰੀ ਬਣਾਉਂਦੇ ਹੈਗੇ ਕਠਪੁਤਲੇ ਜੀ, ਤੇ ਜਿਹੜੀ ਉਂਗਲ ਦੇ ਬਰੀਕ ਜਿਹੇ ਧਾਗੇ ਦੇ ਨਾਲ ਨੱਚਦੀ ਹੈ। ਮੁਕੱਦਰ ਜੀ ਲਿਖਦੇ ਆ ਇਹ ਲੀਡਰ ਹੈ ਹੀ ਨਹੀਂ, ਲੀਡਰ ਐਵੇਂ ਦੇ ਨਹੀਂ ਹੁੰਦੇ, ਅਫਸੋਸ ਅਸੀਂ ਇਹਨਾਂ ਨੂੰ ਲੀਡਰ ਸਮਝ ਰਹੇ ਹਾਂ। ਅਸੀਂ ਕਿਸੇ ਸਮੇਂ ਕੇਜਰੀਵਾਲ ਨੂੰ ਲੀਡਰ ਸਮਝ ਕੇ ਵੋਟਾਂ ਪਾਈਆਂ ਤੇ ਅੱਜ ਅਸੀਂ ਵਾਪਸ ਆ ਕੇ ਫਿਰ ਪਿਛਲਿਆਂ ਨੂੰ ਕਹਿੰਦੇ ਲੀਡਰ ਸਮਝ ਰਹੇ ਹਾਂ ਜੀ। ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਮੁਕੱਦਰ ਜੀ ਲਿਖਦੇ ਆ ਕਿ ਅਫਸੋਸ ਇਸ ਸਿਸਟਮ ਨੇ ਸਾਡੇ ਸਮਝ ਨਹੀਂ ਆਉਣ ਦੇਣੀ, ਅਸੀਂ ਇਹਨਾਂ ਦੇ ਵਿੱਚ ਲਟਕਦੇ ਰਹਿਣਾ ਹੈ ਜੀ। ਚੰਗਾ ਜੀ, ਸੋਵੀਏ ਸੁਪਨਿਆਂ ਦੀ ਦੁਨੀਆਂ ਦੇ ਵਿੱਚ ਜਾਈਏ। ਕਹਿੰਦੇ ਇਹ ਦੁਨੀਆਂ ਇਹ ਮਹਿਫਲ ਮੇਰੇ ਕਾਮ ਕੀ ਨਹੀਂ, ਬੜਾ ਸਮਝਣ ਦੀ ਕੋਸ਼ਿਸ਼ ਕੀਤੀ ਹੈ ਇਸ ਦੁਨੀਆਂ ਨੂੰ, ਪਰ ਸਾਡੇ ਸਮਝ ਨਹੀਂ ਆਈ ਕਹਿੰਦੇ ਜੀ। ਮੁਕੱਦਰ ਜੀ ਬਾਏ ਬਾਏ ਕਹਿੰਦੇ ਆ ਤੇ ਸਾਨੂੰ ਕੋਈ ਬੜੇ ਸੌਖੇ ਢੰਗ ਦੇ ਨਾਲ ਨੈਗੇਟਿਵ ਕਹਿ ਦੇਵੇਗਾ ਜੀ। ਆਖਰ ਦੇ ਵਿੱਚ ਰਜਿੰਦਰ ਜੀਰਾ ਜੀ ਕਹਿੰਦੇ ਆ ਮੁਕੱਦਰ ਜੀ ਦਿਲ ਨਾ ਛੱਡੋ, ਆਪਾਂ ਓਪੋਜੀਸ਼ਨ ਤਕੜੀ ਬਣਾਉਣੀ ਹੈ। ਬਿਲਕੁਲ ਸਹਿਮਤ ਹੈ ਜੀਰਾ ਜੀ ਨੇ, ਪਤੇ ਦੀ ਗੱਲ ਕੀਤੀ ਹੈ ਤੇ ਆਪਾਂ ਕਰਦੇ ਆ ਰਹੇ ਹਾਂ ਭਾਈ। ਸਰਕਾਰ ਬਣਾਉਣ ਦੀ ਗੱਲ ਨਾ ਕਰੋ, ਓਪੋਜੀਸ਼ਨ ਬਣਾਉਣ ਦੀ ਗੱਲ ਕਰੋ। ਲਓ ਫਿਰ ਦੋਸਤੋ, ਅੱਜ ਇੱਥੇ ਹੀ ਸਮਾਪਤੀ ਲੈਂਦੇ ਹਾਂ। ਮਾਫ਼ੀ ਚਾਹਾਂਗਾ ਉਹਨਾਂ ਦੋਸਤਾਂ ਤੋਂ ਜਿਹੜੇ ਨਾਵਲ ਨੂੰ ਪਸੰਦ ਕਰਦੇ ਨੇ, ਪਰ ਉਹਦੀ ਮੈਂ ਕੋਸ਼ਿਸ਼ ਕਰਾਂਗਾ ਜ਼ਰੂਰ। ਕੱਲ੍ਹ ਨੂੰ ਛੁੱਟੀ ਹੈ, ਵੀਕਐਂਡ ਹੈ, ਤੇ ਜੇ ਮੇਰਾ ਸਮਾਂ ਲੱਗਿਆ ਤੇ ਬਕਾਇਦਾ ਉਹਨੂੰ ਰਿਕਾਰਡ ਕਰਕੇ ਅਗਲਾ ਲੜੀਵਾਰ ਭਾਗ ਸਾਂਝਾ ਕਰ ਦਾਂਗੇ, ਨਹੀਂ ਤਾਂ ਫਿਰ ਅਗਲੇ ਫਰਾਈਡੇ ਵਾਲੇ ਦਿਨ ਨੂੰ ਤਾਂ ਸੁਣਾਵਾਂਗੇ ਹੀ ਸੁਣਾਵਾਂਗੇ, ਕਿਉਂਕਿ ਚੈਪਟਰ ਥੋੜਾ ਲੰਬਾ ਸੀ। ਜੇ ਮੈਂ 15 ਮਿੰਟ ਵੀ ਲਾਉਂਦਾ ਤਾਂ ਉਹ ਪੂਰਾ ਨਹੀਂ ਹੋਣਾ ਸੀ, ਨਾ ਸਵਾਦ ਤੁਹਾਨੂੰ ਹੋਣਾ ਸੀ, ਨਾ ਮੈਨੂੰ ਹੋਣਾ ਸੀ, ਤੇ ਇਸ ਕਰਕੇ ਘੱਟੋ ਘੱਟ 35 ਤੋਂ 45 ਮਿੰਟ ਉਹਦੇ ਵਿੱਚ ਚਾਹੀਦੇ ਨੇ, ਤੇ ਉਹਨੂੰ ਆਪਾਂ ਵੱਖਰਾ ਕਰਕੇ ਵੀ ਰਿਕਾਰਡ ਕਰਕੇ ਪਾ ਦਾਂਗੇ ਚਾਹੇ, ਤੇ ਜਾਂ ਫਿਰ ਤੁਹਾਨੂੰ ਫਰਾਈਡੇ ਵਾਲੇ ਦਿਨ ਲਾਈਵ ਸੁਣਾ ਦਾਂਗੇ। ਬਾਕੀ ਕੱਲ੍ਹ ਦੇ ਉੱਤੇ ਰਹੇਗਾ ਕਿਵੇਂ ਸਬੱਬ ਬਣਦਾ ਹੈ ਜੀ। ਚਲੋ ਦੋਸਤੋ, ਮੈਨੂੰ ਤੇ ਉਹ ਆਗਿਆ ਚੰਗਾ ਲੱਗਿਆ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ ਜੀ, ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਤੇ ਮੈਨੂੰ ਤੇ ਉਹ ਆਗਿਆ ਸਾਰਿਆਂ ਨੂੰ ਭੁਪਿੰਦਰ ਪਾਰਾ ਚੱਲੋ ਪਿਆਰ ਪੈਂਦੀ ਗੀਤ ਸਤਿ ਸ਼੍ਰੀ ਅਕਾਲ, ਤੇ ਆਪਣੇ ਸਤਪਾਲ ਸਿੰਘ ਬਰਾੜ ਸਾਹਿਬ ਦਾ ਅੱਜ ਬਰਥਡੇ ਜੀ, ਬਰਥਡੇ ਸੀਗਾ ਜੀ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਅਮਰੀਕਾ ਵਾਲਿਆਂ ਨੂੰ, ਤੇ ਮੈਨੂੰ ਤੇ ਉਹ ਆਗਿਆ ਸਾਰਿਆਂ ਨੂੰ ਪਿਆਰ ਭਰੀ ਜ਼ਿੰਦਗੀ ਇਸ ਦੇ ਨਾਲ ਹੀ ਹੈ। ਸਤਿ ਸ਼੍ਰੀ ਅਕਾਲ ਦੋਸਤੋ।

0: ಇದು ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਸੁਖੀ ਸਾਂਦ ਹੋਵੋਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਅੱਜ ਖਾਸ ਦਿਹਾੜੇ ਦੇ ਉੱਤੇ ਆਪਣਾ ਵੀਰਵਾਰ ਵਾਲਾ ਦਿਨ ਹੈ। ਵੈਸੇ ਬੁੱਧਵਾਰ ਵਾਲੇ ਦਿਨ ਨੂੰ ਸਮਾਜੀਤ ਸਿੰਘ ਸ਼ੰਮੀ ਜੀ ਨਾਲ ਜੁੜਦੇ ਆ ਤੇ ਉਹਨਾਂ ਦੇ ਨਾਲ ਵਾਰਤਾਲਾਪ ਕਰਦੇ ਆ, ਕੁਝ ਨਾ ਕੁਝ ਵਿਸ਼ਾ ਲੈ ਕੇ ਉਹਦੇ ਉੱਤੇ ਚਰਚਾ ਹੁੰਦੀ ਹੈ, ਖੁੱਲੀ ਵਿਚਾਰ ਚਰਚਾ, ਜਿਸ ਦੇ ਵਿੱਚ ਤੁਸੀਂ ਵੀ ਨਾਲ ਹਿੱਸਾ ਬਣਦੇ ਹੋ, ਸਹਿਯੋਗ ਕਰਦੇ ਹੋ, ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਰਾਜਨ ਸੈਨ ਸਾਹਿਬ ਨੇ ਕਹਿ ਦਿੱਤਾ ਹੈ ਜੀ ਓਕੇ ਹੈ, ਸਾਰਾ ਕੁਝ ਚੱਕ ਦਿਓ ਫੱਟੇ, ਕਹਿੰਦੇ ਜੀ ਲਾਈਕ ਨੰਬਰ 3 ਤੇ ਸਤਿ ਸ੍ਰੀ ਅਕਾਲ ਸਾਰੇ ਸਮੂਹਿਕ ਰੂਪ ਦੇ ਵਿੱਚ ਪਿਆਰਿਆਂ ਨੂੰ ਭੇਜੀ ਹੈ। ਕੁਝ ਹੀ ਪਲਾਂ ਤੱਕ ਸ਼ਮੀ ਜੀ ਦੇ ਨਾਲ ਤਾਰਾਂ ਜੋੜਦੇ ਹਾਂ ਤੇ ਅੱਜ ਦਾ ਜਿਹੜਾ ਵਿਸ਼ਾ ਦੋਸਤੋ ਉਹਨੂੰ ਆਪਾਂ ਫਰੋਲਦੇ ਹਾਂ, ਤਰੱਕੀ। ਅੱਜ ਦਾ ਵਿਸ਼ਾ ਹੈ ਤਰੱਕੀ। ਤਰੱਕੀ ਕੀ ਹੈ ਤੇ ਕੀ ਪੈਸਾ ਹੀ ਜਿਹੜੀ ਆ ਪ੍ਰੋਗਰੈਸ ਹੈ? ਇਹ ਟੈਕਨੋਲੋਜੀ ਹੋ ਗਈ, ਹੈਪੀਨੈਸ ਹੋ ਗਈ ਜਾਂ ਸੋਸਾਇਟੀ ਹੋ ਗਈ, ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਅਸਲ ਤਰੱਕੀ ਦੇ ਰਾਹ ਜਿਹੜੇ ਨੇ ਉਹਨਾਂ ਦੀ ਪੜਚੋਲ ਕਰਨ ਦੀ ਕੋਸ਼ਿਸ਼ ਰਹੇਗੀ। ਸਕੂਨ ਵੀ ਚਾਹੀਦਾ ਜੇ ਤਰੱਕੀ ਹੋ ਰਹੀ ਹੈ, ਤੇ ਨਾਲ ਦੀ ਨਾਲ ਸੈਟਿਸਫੈਕਸ਼ਨ ਵੀ ਚਾਹੀਦੀ ਹੈ, ਤਸੱਲੀ ਵੀ ਚਾਹੀਦੀ ਹੈ ਤੇ ਸੁੱਖ ਸੰਤੋਖ ਵੀ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਵੀ ਨਾਲ ਨਾਲ ਜ਼ਰੂਰੀ ਨੇ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਇਸ ਵਿਸ਼ੇ ਦੇ ਉੱਤੇ ਚਰਚਾ ਕਰਨ ਤੋਂ ਬਾਅਦ ਜਿੰਨਾ ਵੀ ਸਮਾਂ ਬਚੇਗਾ ਉਹਦੇ ਵਿੱਚ ਦੇਸ਼ ਦੇ ਦੀਆਂ ਖ਼ਬਰਾਂ ਦੀ ਸਾਂਝ ਪਾਵਾਂਗੇ, ਜਿਸ ਦੇ ਵਿੱਚ ਖਤਰੇ ਦੀ ਘੰਟੀ ਬਿਜਲੀ ਦੀ ਵੱਜੀ ਹੈ ਪੰਜਾਬ ਦੇ ਵਿੱਚ। ਸੁਖਬੀਰ ਸਿੰਘ ਬਾਦਲ ਤੇ ਸਿੱਟ ਦਾ ਜਿਹੜੇ ਉਹਨਾਂ ਦੇ ਜਿਹੜੇ ਸੰਮਨ ਆ ਗਏ ਨੇ ਤੇ ਸੋਮਵਾਰ ਨੂੰ ਪੇਸ਼ ਹੋਣ ਦੀ ਗੱਲਬਾਤ ਕਹੀ ਹੈ ਤੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਬਿਆਨ ਦਿੱਤਾ ਹੈ ਉਹਦੇ ਬਾਰੇ ਕਿ ਜ਼ਰੂਰ ਪੇਸ਼ ਹੋਣਗੇ, ਅਸੀਂ ਜ਼ਰੂਰ ਸਹਿਯੋਗ ਕਰਾਂਗੇ। ਤੇ ਦੂਸਰੇ ਪਾਸੇ ਆਪਣੇ ਇੰਜੀਨੀਅਰ ਰਸ਼ੀਦ ਉਹਨਾਂ ਨੂੰ ਮੌਨਸੂਨ ਸੈਸ਼ਨ ਦੇ ਵਿੱਚ ਜਿਹੜਾ ਹਿੱਸਾ ਲੈਣ ਦੇ ਲਈ ਉਹਨਾਂ ਨੂੰ ਜਿਹੜੀ ਹੈ ਪੈਰੋਲ ਮਿਲੀ ਹੈ ਤੇ ਇਸ ਚੀਜ਼ ਨੇ ਜਿਹੜੇ ਸਵਾਲ ਨੇ ਪੰਜਾਬ ਦੇ ਵਿੱਚ ਜੋ ਮੌਨਸੂਨ ਸੈਸ਼ਨ ਦੀ ਤਿਆਰੀ ਵਿੱਢੀ ਜਾ ਰਹੀ ਹੈ, ਜਿਵੇਂ ਕਿ ਪਹਿਲੇ ਸਮਿਆਂ ਦੇ ਵਿੱਚ ਵੀ ਅੰਮ੍ਰਿਤਪਾਲ ਉਹਨਾਂ ਨੇ ਇਸ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਕੁਝ ਸਮੇਂ ਦੇ ਲਈ ਆਪਣੇ ਆਪ ਨੂੰ ਜਿਹੜਾ ਸੈਸ਼ਨ ਦੇ ਵਿੱਚ ਜਾਣ ਦੇ ਲਈ ਆਗਿਆ ਮੰਗੀ ਸੀ, ਪਰ ਬਹੁਤ ਸਮੇਂ ਹੋ ਗਏ ਨੇ ਤੇ ਉਹਨਾਂ ਨੂੰ ਇਹ ਜਿਹੜੀ ਨਹੀਂ ਮਿਲ ਸਕੀ ਸੀ ਆਗਿਆ ਤੇ ਕੀ ਹੁਣ ਪੰਜਾਬ ਦੇ ਵਿੱਚ ਵੀ ਇਹ ਮੁੱਦੇ ਜਿਹੜੇ ਉੱਠਣੇ ਸ਼ੁਰੂ ਹੋਣਗੇ, ਉਹਦੇ ਵੱਲ ਵੀ ਝਾਤ ਮਾਰਾਂਗੇ ਅਗਲੇ ਮਸਲਿਆਂ ਦੇ ਵਿੱਚ। ਤੇ US ਨੂੰ ਜਿਹੜਾ ਸਿੱਧੇ ਤੌਰ ਦੇ ਉੱਤੇ ਇਰਾਨ ਨੇ ਕਰਾਰੀ ਨਾ ਕਰ ਦਿੱਤੀ ਹੈ, ਕਹਿੰਦੇ ਕੋਈ ਸਮਝੌਤਾ ਨਹੀਂ, ਤੁਸੀਂ ਆਪਣੀਆਂ ਗੱਲਾਂ ਤੋਂ ਮੁੱਕਰੇ ਹੋ ਤੇ ਦੇਖਦੇ ਹਾਂ ਇਹ ਜੰਗ ਜਿਹੜੀ ਹੈ ਹੋਰ ਕਿੱਧਰ ਨੂੰ ਜਿਹੜੇ ਰੁੱਖ ਬਦਲਦੀ ਹੈ। ਤੇ ਇਸੇ ਤਰ੍ਹਾਂ ਹੀ ਇੰਗਲੈਂਡ ਦੇ ਵਿੱਚ ਜਦੋਂ ਜੋ ਕੁਝ ਵਾਪਰ ਰਿਹਾ ਜਿਹੜਾ ਰਿਲੀਜ਼ਨਸ ਜਾਂ ਕਹਿ ਲਓ ਜਾਤ ਪਾਤ ਦਾ ਮਤਭੇਦ ਜਾਂ ਰੰਗ ਦਾ ਮਤਭੇਦ ਹੈ ਪਹਿਰਾਵੇ ਦਾ, ਇਹਨਾਂ ਮੁਲਕਾਂ ਦੇ ਵਿੱਚ ਵੀ ਵੱਧ ਰਿਹਾ। ਤੇ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਸੀ ਗੋਰੇ ਦੀ ਹੱਤਿਆ ਹੋਈ, ਕਿਰਪਾਨ ਦਾ ਮੁੱਦਾ ਕਾਫੀ ਭਖਦਾ ਰਿਹਾ, ਉਹਦੇ ਵਿੱਚ ਹੀ ਜਿਹੜਾ ਕੱਲ 24-25 ਸਾਲਾਂ ਦੀ ਨੌਜਵਾਨ ਜਿਹੜੀ ਹੈ ਕੁੜੀ ਉਹਦਾ ਜਿਹੜਾ ਕਤਲ ਕਰ ਦਿੱਤਾ ਗਿਆ। ਇਹ ਸਾਰੇ ਮਸਲੇ ਜਿਹੜੇ ਨੇ ਵੱਧ ਰਹੇ ਨੇ ਤੇ ਅੱਜ ਅਮਰੀਕਾ ਤੋਂ ਵੀ ਖ਼ਬਰਾਂ ਨੇ, ਪਹਿਲਾਂ ਉਸਦੀ ਜਾਤ ਪੁੱਛੀ ਗਈ ਤੇ ਫਿਰ ਉਸਦੇ ਜਿਹੜਾ ਚਾਕੂ ਮਾਰੇ ਗਏ, ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਵਾਪਰ ਰਹੀਆਂ ਨੇ। ਚਲੋ ਦੋਸਤੋ, ਗੱਲ ਕਰਦੇ ਹਾਂ ਅੱਜ ਦੇ ਮੁੱਦੇ ਦੀ ਤੇ ਸਮਾਜ ਸਥਿਤੀ ਤੁਹਾਨੂੰ ਪਤਾ ਹੀ ਹੈ, ਫਿਲਹਾਲ ਦੀਆਂ ਘੜੀਆਂ ਦੇ ਮੁਤਾਬਕ 7:10 ਹੋ ਗਏ ਨੇ ਸ਼ਾਮ ਦੇ ਤੇ ਤਾਰੇ ਤਾਂ ਨਹੀਂ ਟਿਮਟਮਾਉਂਦੇ ਪਰ ਧੁੱਪ ਪੂਰੀ ਨਿਕਲੀ ਹੋਈ ਹੈ, ਸੂਰਜ ਪੂਰਾ ਐਨ ਆਪਣੀ ਚਮਕ ਦਮਕ ਦੇ ਵਿੱਚ ਪੂਰਾ ਰੋਸ਼ਨ ਆ ਰਿਹਾ। ਤੇ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਇਸ ਸਮੇਂ ਦੇ ਵਿੱਚ ਰਾਤ ਨਹੀਂ ਹੁੰਦੀ, ਦਿੜੀ ਚੜਿਆ ਰਹਿੰਦਾ 24 ਘੰਟੇ ਤੇ ਭਾਰਤ ਦੇ ਵਿੱਚ 9:40 ਦਾ ਸਮਾਂ ਰਾਤ ਦਾ ਤੇ ਤਾਰੇ ਟਿਮਟਮਾ ਰਹੇ ਨੇ ਤੇ ਬੱਤੀ ਜਿਹੜੀ ਹੈ ਉਹਦਾ ਕੋਈ ਹਾਲ ਚਾਲ ਪੁੱਛ ਨਹੀਂ ਸਕਦੇ, ਹੈਗੀ ਹੈ ਕਿ ਨਹੀਂ ਹੈਗੀ ਹੈ, ਚਲੇ ਗਈ ਆ ਗਈ ਚਲੇ ਗਈ ਆ ਗਈ, ਇਹ ਹਾਲਾਤ ਨੇ। ਪਰ ਜਿਹੜੇ ਆਪਣੇ ਬਿਜਲੀ ਬੋਰਡ ਦੇ ਇੰਜੀਨੀਅਰ ਨੇ ਉਹਨਾਂ ਨੇ ਜ਼ਰੂਰ ਜਿਹੜੀ ਹੈ ਘੰਟੀ ਵਜਾ ਦਿੱਤੀ ਹੈ ਖਤਰੇ ਦੀ, ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਤੀ ਗੁੱਲ ਵੀ ਹੋ ਸਕਦੀ ਹੈ। ਚਲੋ ਦੋਸਤੋ, ਵੱਧਦੇ ਆਪਾਂ ਗੱਲਾਂ ਬਾਤਾਂ ਵੱਲ ਨੂੰ, ਅੱਗੇ ਅੱਜ ਦਾ ਜਿਹੜਾ ਵਿਚਾਰ ਹੈ ਉਹਦੇ ਵੱਲ ਨੂੰ ਤੇ ਫਿਰ ਪੈਂਦੇ ਹਾਂ ਤਰੱਕੀ ਦੇ ਰਾਹ ਦੇ ਉੱਤੇ। ਅੱਜ ਪਹਿਲਾਂ ਤਾਂ ਸਭ ਤੋਂ ਪਹਿਲਾਂ ਦੁਆਬਾ ਰੇੜੀ ਦੇ ਛੋਟੇ ਜਿਹੇ ਪਰਿਵਾਰ ਦੇ ਵੱਲੋਂ ਆਪਣੇ ਸਮੇਂ ਵਾਲੀ ਸਾਹਿਬ ਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਬਾਦ ਹੈ ਤੇ ਉਹਨਾਂ ਦਾ ਅੱਜ ਜਨਮ ਦਿਨ ਤੇ ਇਸੇ ਤਰ੍ਹਾਂ ਅੱਜ ਦੇ ਵਿਚਾਰ ਦੀ ਗੱਲ ਕਰਦਿਆਂ 16 ਜੁਲਾਈ 2026 ਦਾ ਅੱਜ ਦਿਹਾੜਾ ਹੈ ਜਿਹਦੇ ਵਿੱਚ ਅੱਜ ਦਾ ਵਿਚਾਰ ਹੈ ਕਿ ਜਿਹੜਾ ਪੱਕੇ ਇਰਾਦੇ ਦੇ ਨਾਲ ਕਿਸੇ ਕੰਮ ਦੇ ਪਿੱਛੇ ਪੈ ਜਾਵੇ ਹੱਥ ਧੋ ਕੇ ਤਾਂ ਸਫਲਤਾ ਉਹਦੇ ਪੈਰਾਂ ਨੂੰ ਜਿਹੜੀ ਚੁੰਮਦੀ ਹੈ ਤੇ ਉਹ ਜੋ ਕੁਝ ਵੀ ਹਾਸਲ ਕਰਨਾ ਚਾਹੁੰਦਾ ਉਹਨੂੰ ਮਿਲਦਾ ਹੈ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਹੀ 16 ਜੁਲਾਈ 1901 ਦਾ ਜਦੋਂ ਜ਼ਿਕਰ ਆਉਂਦਾ ਹੈ, ਪਿਛਲੇ ਦਿਨਾਂ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਤੇਜਾ ਸਿੰਘ ਸੁਤੰਤਰ ਹੁਣਾਂ ਦੇ ਵੀ, ਤੇ ਅੱਜ ਉਹਨਾਂ ਦੇ ਕਾਮਰੇਡ ਤੇਜਾ ਸਿੰਘ ਸੁਤੰਤਰ ਹੁਣਾਂ ਦਾ ਜਨਮ ਦਿਹਾੜਾ ਉਹਨਾਂ ਦਾ ਵੀ ਹੈ, ਉਹਨਾਂ ਨੂੰ ਮੁਬਾਰਕਬਾਦ ਹੈ ਜੀ। ਤੇ 1909 ਦੇ ਵਿੱਚ ਆਜ਼ਾਦੀ ਦੀ ਲੜਾਈ ਲੜਨ ਵਾਲੀ ਅਰੁਣਾ ਅਸਫ ਅਲੀ ਦਾ ਜਨਮ ਹੋਇਆ ਤੇ 1918 ਦੇ ਵਿੱਚ ਰੂਸ ਦੇ ਬਾਲਸ਼ਵਿਕਾਂ ਨੇ ਕ੍ਰਾਂਤੀਕਾਰੀਆਂ ਨੇ ਜਾਣੀ ਕਿ ਰਾਜੇ ਨਿਕੋਲਸ ਜ਼ਾਰ ਨੂੰ ਜਿਹੜਾ ਸੀ ਪਰਿਵਾਰ ਸਮੇਤ ਕਤਲ ਕਰ ਦਿੱਤਾ ਸੀ। ਤੇ 1969 ਦੇ ਵਿੱਚ ਨਾਸਾ ਨੇ ਜਿਹੜਾ ਸੀ ਨਾਸਾ ਦੇ ਵਿੱਚ ਧੂੰਆਂ ਲਿਆਂਦਾ। ਨਾਸਾ ਦੇ ਵੱਲੋਂ ਚੰਦਰਮਾ ਦੇ ਉੱਤੇ ਪਹਿਲੀ ਵਾਰ ਮਨੁੱਖ ਨੂੰ ਲਿਜਾਣ ਵਾਲਾ ਰਾਕਟ ਅਪੋਲੋ 11 ਜਿਹੜਾ ਸੀ ਧਰਤੀ ਤੋਂ ਛੱਡਿਆ ਗਿਆ ਸੀ। ਤੇ 1979 ਦੇ ਵਿੱਚ ਸਦਾਮ ਹੁਸੈਨ ਇਰਾਕ ਦਾ 5ਵਾਂ ਰਾਸ਼ਟਰਪਤੀ ਬਣ ਗਿਆ ਸੀ। ਗੱਲ ਕਰਦੇ ਹਾਂ ਥੋੜੀ ਜਿਹੀ ਕਾਮਰੇਡ ਤੇਜਾ ਸਿੰਘ ਸੁਤੰਤਰ ਹੁਣਾਂ ਦੀ, ਉਹਨਾਂ ਦੀਆਂ ਪਾਈਆਂ ਹੋਈਆਂ ਲੀਹਾਂ ਦੀ, ਤੇ ਉਸ ਤੋਂ ਬਾਅਦ ਫਿਰ ਆਪਾਂ ਤਰੱਕੀ ਦੇ ਰਾਹਾਂ ਦੇ ਵੱਲ ਨੂੰ ਚੱਲਦੇ ਹਾਂ। ਕਾਮਰੇਡ ਤੇਜਾ ਸਿੰਘ ਸੁਤੰਤਰ, ਉਹਨਾਂ ਦਾ ਪਹਿਲਾ ਨਾਮ ਸਮੂਦ ਸਿੰਘ ਸੀਗਾ ਅਸਲ ਦੇ ਵਿੱਚ, ਤੇ ਇਹ ਨਾਮ ਤੇਜਾ ਵੀਲਾ ਦੇ ਜਿਹੜਾ ਸੀ ਗੁਰਦੁਆਰੇ ਨੂੰ ਬਿਨਾਂ ਖੂਨ ਖਰਾਬੇ ਤੇ ਯੋਜਨਾ ਦੇ ਨਾਲ ਆਜ਼ਾਦ ਕਰਵਾਉਣ ਕਰਕੇ ਉਹਨਾਂ ਨੂੰ ਮਿਲਿਆ। ਅਕਾਲੀ ਲਹਿਰ ਦੇ ਵਿੱਚ ਇਹ ਜਿਹੜਾ ਸੀ ਇਤਿਹਾਸਕ ਕਦਮ ਸੀ। ਸੁਤੰਤਰ ਜੀ ਦਾ ਜਨਮ ਛੋਟੇ ਕਿਸਾਨ ਘਰਾਣੇ ਦੇ ਵਿੱਚ ਦੇਸਾ ਸਿੰਘ ਉਰਫ ਕਿਰਪਾਲ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਹੁੰਦਾ ਹੈ, ਪਿੰਡ ਅਲੂਣਾ ਦੇ ਵਿੱਚ ਗੁਰਦਾਸਪੁਰ ਚ। ਇਹਨਾਂ ਦੇ ਦਾਦਾ ਅੰਗਰੇਜ਼ਾਂ ਦੇ ਖਿਲਾਫ ਲੜਨ ਵਾਲੀਆਂ ਸਿੱਖ ਫੌਜਾਂ ਦੇ ਵਿੱਚ ਸਿਪਾਹੀ ਸਨ ਤੇ ਪਿਤਾ ਜੀ ਭਰਤੀ ਹੋ ਕੇ ਬਰਮਾ ਚਲੇ ਜਾਂਦੇ ਆ, ਨਾ ਜਾਏ ਬਰਮਾ ਨੂੰ ਦੇਸ਼ ਲੇਖ ਜਾਣਗੇ ਨਾਲੇ। ਨਾਮਧਾਰੀ ਲਹਿਰ ਦੇ ਉੱਤੇ ਬੰਗਾਲੀ ਅੰਦੋਲਨ ਦਾ ਜਿਹੜਾ ਪ੍ਰਭਾਵ ਕਬੂਲਿਆ ਤੇ ਉਹਨਾਂ ਨੌਕਰੀ ਛੱਡ ਕੇ ਫਿਰ ਪਿੰਡ ਆ ਵਸੇ। ਉਹ ਪੱਕੇ ਤੌਰ ਦੇ ਉੱਤੇ ਅਕਾਲੀ ਲਹਿਰ ਦੇ ਨਾਲ ਜੁੜ ਗਏ, ਇਸ ਕਰਕੇ ਗਦਰੀ ਬਾਬਿਆਂ ਦਾ ਇਹਨਾਂ ਦੇ ਘਰ ਦੇ ਵਿੱਚ ਆਉਣਾ ਜਾਣਾ ਬਣਿਆ ਹੋਇਆ ਸੀ। ਉਹਨਾਂ ਦਿਨਾਂ ਦੇ ਵਿੱਚ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਦੇ ਲਈ ਲਹਿਰ ਜੋਬਨ ਦੇ ਉੱਤੇ ਸੀ। ਤੇਜਾ ਸਿੰਘ ਸੁਤੰਤਰ ਹੁਣਾਂ ਨੇ ਵੀ ਗੁਰਦੁਆਰਿਆਂ ਨੂੰ ਸਾਮਰਾਜੀ ਏਜੰਟਾਂ ਤੋਂ ਆਜ਼ਾਦ ਕਰਵਾਉਣ ਦੇ ਲਈ ਸੁਤੰਤਰ ਨਾਂ ਦਾ ਸੁਤੰਤਰ ਜੱਥਾ ਜਿਹੜਾ ਬਣਾ ਲਿਆ, ਤੇ ਜੱਥੇ ਦੇ ਮੈਂਬਰਾਂ ਦੇ ਲਈ ਸ਼ਰਤਾਂ ਸਨ ਕਿ ਸਾਰੀ ਜਾਇਦਾਦ ਜੱਥੇ ਦੇ ਹਵਾਲੇ ਕੀਤੀ ਜਾਵੇ, ਸਾਰੀ ਜਾਇਦਾਦ ਜੱਥੇ ਦੀ ਸਾਂਝੀ ਹੋਵੇਗੀ, ਸਾਰੇ ਮੈਂਬਰ ਸਾਰਾ ਸਮਾਂ ਦੇਸ਼ ਦੀ ਸੇਵਾ ਦੇ ਵਿੱਚ ਲਾਉਣਗੇ, ਗਦਾਰੀ ਅਤੇ ਕਮਜ਼ੋਰੀ ਵਿਖਾਉਣ ਵਾਲੇ ਦੀ ਸਜ਼ਾ ਮੌਤ ਹੋਵੇਗੀ। ਉਸ ਸਮੇਂ ਤੇਜਾ ਵਿਲਾ ਗੁਰਦਾਸਪੁਰ ਅਤੇ ਗੁਰਦੁਆਰੇ ਤੇ ਮਹੰਤ ਕਾਬਲ ਸਨ ਤੇ ਉਹਨਾਂ ਦੇ ਜੱਥੇ ਨੇ 1921 ਦੇ ਵਿੱਚ ਉੱਥੋਂ ਦੇ ਮਹੰਤ ਨੂੰ ਭਜਾ ਕੇ ਗੁਰਦੁਆਰਾ ਆਜ਼ਾਦ ਕਰਵਾ ਲਿਆ। ਇਸ ਤਰ੍ਹਾਂ ਜਿਹੜਾ ਸੀ ਆਪਣਾ ਹੋਰ ਵੀ ਬਹੁਤ ਸਾਰੇ ਗੁਰਦੁਆਰੇ ਆਜ਼ਾਦ ਕਰਵਾਏ ਗਏ ਤੇ 1922 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਜਿਹੜੀ ਮੈਂਬਰ ਬਣ ਗਏ ਤੇ ਉਸ ਵੇਲੇ ਸਭ ਤੋਂ ਘੱਟ ਉਮਰ ਦੇ ਵੱਧ ਪੜ੍ਹੇ ਲਿਖੇ ਇੱਕ ਕਮੇਟੀ ਮੈਂਬਰ ਸਨ। ਜਲਿਆਂਵਾਲੇ ਬਾਗ ਦੇ ਕਾਂਡ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਉਸ ਸਮੇਂ ਖਾਲਸਾ ਕਾਲਜ ਦੇ ਵਿਦਿਆਰਥੀਆਂ ਦੀ ਅਗਵਾਈ ਕੀਤੀ। ਬੱਬਰ ਮੋਤਾ ਸਿੰਘ ਦੇ ਨਾਲ ਰਲ ਕੇ ਸਰਕਾਰ ਦੇ ਖਿਲਾਫ਼ ਮਾਲਵੇ, ਸ਼ਾਹਬਾਦ ਦੇ ਤੇ ਕਰਨਾਲ ਵਿੱਚ ਜਿਹੜਾ ਪ੍ਰਚਾਰ ਕਰਨ ਦੇ ਉੱਤੇ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ। ਅੰਮ੍ਰਿਤਸਰ ਆਣ ਕੇ ਉਹ ਗੁਰੂ ਕੇ ਬਾਗ ਮੋਰਚੇ ਦੇ ਵਿੱਚ ਸ਼ਾਮਲ ਹੋਏ ਤੇ ਗਦਰ ਪਾਰਟੀ ਦੇ ਵਿੱਚ ਗਦਰੀਆਂ ਦੇ ਨਾਲ ਰਲ ਕੇ ਕੰਮ ਕਰਨ ਸਮੇਂ ਉਹਨਾਂ ਨੂੰ ਕਾਬੁਲ ਜਾਣੀ ਕਿ ਭੇਜ ਦਿੱਤਾ ਗਿਆ, ਪਰ ਵਾਪਸੀ ਦੇ ਉੱਤੇ ਰਾਹ ਦੇ ਵਿੱਚ ਗ੍ਰਿਫਤਾਰੀ ਕਰਨ ਦੇ ਉੱਤੇ ਪਿਸ਼ਾਵਰ ਲਿਆਂਦਾ ਗਿਆ, ਪਰ ਮੌਕਾ ਮਿਲਦੇ ਹੀ ਝਾਂਸਾ ਦੇ ਕੇ ਫਰਾਰ ਹੋ ਜਾਂਦੇ ਹੈ ਤੇ ਦੁਬਾਰਾ ਜੁਲਾਈ 1923 ਦੇ ਵਿੱਚ ਮਾਸਟਰ ਊਧਮ ਸਿੰਘ ਕਸੇਲ ਦੇ ਨਾਲ ਕਾਬਲ ਭੇਜਿਆ ਗਿਆ ਤੇ ਫਿਰ ਤੁਰਕੀ ਦੇ ਵਿੱਚ ਜਾ ਕੇ 3 ਸਾਲ ਹਥਿਆਰਾਂ ਦੀ ਸਿਖਲਾਈ ਤੇ ਜੰਗੀ ਦਾਅ ਪੇਚ ਸਿੱਖਦੇ ਹੈ। ਯੂਰਪ ਦੇ ਵਿੱਚ ਆਉਂਦੇ ਹੈ ਤੇ ਯੂਰਪ ਦੇ ਵਿੱਚ ਉਹ ਲਾਲਾ ਲਾਜਪਤ ਰਾਏ ਨੂੰ ਵੀ ਮਿਲਦੇ ਹੈ ਤੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਨਾਲ ਤੇ ਕਹਿਣ ਦੇ ਉੱਤੇ ਕਿ ਗੁਰਦੁਆਰੇ ਆਜ਼ਾਦ ਕਰਵਾਉਣ ਦੇ ਨਾਲ ਦੇਸ਼ ਆਜ਼ਾਦ ਨਹੀਂ ਹੋ ਜਾਣਾ ਹੈ। ਇਹਨਾਂ ਸ਼ਬਦਾਂ ਨੇ ਕਾਫ਼ੀ ਉਹਨਾਂ ਦੇ ਉੱਤੇ ਪ੍ਰਭਾਵ ਛੱਡਿਆ ਤੇ 1929 ਨੂੰ ਨਿਊਯਾਰਕ ਜਾ ਕੇ ਫਿਰ ਵੱਖ ਵੱਖ ਗਰੁੱਪਾਂ ਨੂੰ ਗਦਰ ਪਾਰਟੀ ਦੇ ਵਿੱਚ ਲਿਆਂਦਾ ਤੇ ਗਦਰ ਪ੍ਰੈਸ ਲਵਾਈ ਗਈ। ਚੀਨ ਤੇ ਤਿੱਬਤ ਦੇ ਰਾਹੀਂ ਗੁਪਤ ਰਾਹ ਕੱਢਣ ਗਏ ਮਹਿੰਦਰ ਪ੍ਰਤਾਪ ਨੂੰ ਮਿਲੇ ਤੇ ਸ਼ੱਕੀ ਹਰਕਤਾਂ ਕਰਕੇ ਦੋਹਾਂ ਨੂੰ ਕੈਲੀਫੋਰਨੀਆ ਦੇ ਵਿੱਚ ਗ੍ਰਿਫਤਾਰ ਕਰਕੇ ਕੁਝ ਚਿਰ ਬਾਅਦ ਛੱਡ ਦਿੱਤਾ ਜਾਂਦਾ ਹੈ ਤੇ ਅੰਗਰੇਜ਼ ਅਫਸਰ ਦੇ ਕਹਿਣ ਦੇ ਉੱਤੇ ਅਮਰੀਕਾ ਛੱਡ ਕੇ ਪਨਾਮਾ ਚਲੇ ਜਾਂਦੇ ਨੇ ਤੇ ਉੱਥੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਦੇ ਦਿਨ ਜ਼ੋਰਦਾਰ ਅੰਦੋਲਨ ਕੀਤਾ ਜਾਂਦਾ ਹੈ। ਉਥੋਂ ਫਿਰ ਉਹ ਹੁੰਦੇ ਹੋਏ ਚਿੱਲੀ ਨੂੰ ਹੁੰਦੇ ਆ, ਚਿੱਲੀ ਚਲੇ ਜਾਂਦੇ ਆ ਤੇ ਅਰਜਨਟਾਈਨਾ ਦੇ ਵਿੱਚ ਭਗਤ ਸਿੰਘ ਬਿਲਗਾ ਤੇ ਬ੍ਰਾਜ਼ਿਲ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੂੰ ਮਿਲਦੇ ਆ। ਅਜੀਤ ਸਿੰਘ ਤੇ ਸੁਤੰਤਰ ਦੋਵੇਂ ਪੁਰਤਗਾਲ, ਸਪੇਨ, ਫਰਾਂਸ, ਤੁਰਕੀ, ਬਰਲਿਨ ਤੋਂ ਹੁੰਦੇ ਹੋਏ ਰੂਸ ਪਹੁੰਚ ਜਾਂਦੇ ਆ ਤੇ ਮਾਸਕੋ ਦੇ ਵਿੱਚ ਮਾਰਕਸਵਾਦ ਤੇ ਆਰਥਿਕਤਾ ਦਾ ਕੋਰਸ ਉੱਥੇ ਪੂਰਾ ਕਰਦੇ ਆ। ਦਸੰਬਰ 1934 ਨੂੰ ਹਿੰਦੁਸਤਾਨ ਤੇ ਫਰਵਰੀ 1935 ਨੂੰ ਪੰਜਾਬ ਪਹੁੰਚ ਗਏ ਤੇ ਸਾਂਦਲਬਾਰ ਦੇ ਇਲਾਕੇ ਦੇ ਵਿੱਚ ਸਾਧੂ ਬਣ ਕੇ ਆਪਣਾ ਮਿਸ਼ਨ ਜਾਰੀ ਰੱਖਿਆ। ਰੂਸ ਜਾ ਕੇ ਕਮਿਊਨਿਜ਼ਮ ਦੀ ਜਿਹੜੀ ਹੈ ਸਿੱਖਿਆ ਹਾਸਲ ਕੀਤੀ ਤੇ ਵਾਪਸੀ ਦੇ ਉੱਤੇ 1938 ਨੂੰ ਅਚਾਨਕ ਹੋਈ ਗ੍ਰਿਫਤਾਰੀ ਤੋਂ ਬਾਅਦ ਪਹਿਲਾਂ 2 ਮਹੀਨੇ ਲਾਹੌਰ ਰੱਖ ਕੇ ਤਸੀਹੇ ਦੇਣ ਉਪਰੰਤ ਕੈਂਬਲਪੁਰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਜੇਲ੍ਹ ਅੰਦਰੋਂ ਹੀ 6.25 ਜਿਹੜੇ ਸੀ ਸਾਲ ਕੀਰਤੀ ਰਸਾਲੇ ਦੇ ਲਈ ਲੇਖ ਲਿਖਦੇ ਰਹੇ। ਇਸ ਸਮੇਂ ਦੇ ਦੌਰਾਨ ਉਨ੍ਹਾਂ ਦੇ ਮਾਤਾ ਪਿਤਾ ਤੇ ਇਕਲੌਤੀ ਧੀ ਦਾ ਦੇਹਾਂਤ ਹੋ ਗਿਆ, ਪਰ ਉਹ ਡੋਲੇ ਨਾ। ਜਦੋਂ ਹਿਟਲਰ ਨੇ ਰੂਸ ਦੇ ਉੱਤੇ ਹਮਲਾ ਕੀਤਾ ਤਾਂ ਇੱਕ ਹਫ਼ਤੇ ਦੇ ਅੰਦਰ ਹੀ ਸੁਤੰਤਰ ਨੇ ਜੰਗ ਦਾ ਪਾਸਾ ਬਦਲ ਜਾਣ ਬਾਰੇ ਦਲੀਲ ਭਰਿਆ ਲੇਖ ਲਿਖਿਆ ਸੀ, ਜੋ ਲਾਲਾ ਢੰਡੋਰੇ ਦੇ ਵਿੱਚ ਜਿਹੜਾ ਛਪਿਆ, ਸੋਰੀ ਲਾਲ ਢੰਡੋਰਾ ਉਸ ਤਰਮੇ ਦਾ ਪਰਚਾ ਸੀਗਾ, ਲਾਲ ਢੰਡੋਰੇ ਦੇ ਵਿੱਚ ਛਪਿਆ ਤੇ ਇਸ ਦੀ ਜਿਹੜੀ ਚਾਰੇ ਪਾਸੇ ਚਰਚਾ ਹੋਈ। ਗਦਰੀ ਬਾਬਿਆਂ ਤੇ ਕੀਰਤੀ ਕਿਸਾਨਾਂ ਦੀ ਮਦਦ ਦੇ ਨਾਲ ਜੇਲ੍ਹ ਦੇ ਵਿੱਚੋਂ ਹੀ ਪੰਜਾਬ ਅਸੈਂਬਲੀ ਦੇ ਮੈਂਬਰ ਚੁਣੇ ਗਏ। 1942 ਦੇ ਵਿੱਚ 7 ਸਾਥੀਆਂ ਦੇ ਸਮੇਤ ਰਿਹਾ ਹੋ ਗਏ। ਪੰਜਾਬ ਦੇ ਕਿਸਾਨ ਸਭਾ ਤੇ ਕਮਿਊਨਿਸਟ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਤੇ 2.5 ਲੱਖ ਤੋਂ ਵੱਧ ਕਿਸਾਨ ਮੈਂਬਰ ਵਾਲੀ ਹਿੰਦ ਕਿਸਾਨ ਸਭਾ ਦੇ ਮੀਤ ਪ੍ਰਧਾਨ ਜਿਹੜੇ ਰਹੇ। ਆਖਿਰ ਚ 1944 ਨੂੰ ਕਮਿਊਨਿਸਟ ਪਾਰਟੀ ਪੰਜਾਬ ਦੇ ਸਕੱਤਰ ਬਣ ਗਏ। ਉਨ੍ਹਾਂ ਹਫ਼ਤੇਵਾਰ ਅਖ਼ਬਾਰ ਜੰਗ ਏ ਆਜ਼ਾਦੀ ਸ਼ੁਰੂ ਕਰਨ ਦੇ ਵਿੱਚ ਅਹਿਮ ਰੋਲ ਨਿਭਾਇਆ ਤੇ ਆਜ਼ਾਦੀ ਤੋਂ ਬਾਅਦ ਵੀ ਪਾਰਟੀ ਦੇ ਵਿੱਚ ਸਰਗਰਮ ਰਹੇ। ਪੈਪਸੂ ਮੁਜਾਰਾ ਲਹਿਰ ਦੇ ਮੋਢੀ ਆਗੂਆਂ ਦੇ ਵਿੱਚੋਂ ਇੱਕ ਸਨ ਤੇ 1971 ਦੇ ਵਿੱਚ ਸੰਗਰੂਰ ਤੋਂ MP ਬਣ ਗਏ। 12/4/1973 ਨੂੰ ਕਿਸਾਨੀ ਮਸਲੇ ਦੇ ਉੱਤੇ ਬਹਿਸ ਦੇ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਸਦਾ ਦੇ ਲਈ ਦੁਨੀਆਂ ਨੂੰ ਅਲਵਿਦਾ ਕਹਿ ਗਏ ਤੇ ਆਖਰੀ ਸਮੇਂ ਤੱਕ ਲੋਕ ਸੇਵਾ ਦੇ ਵਿੱਚ ਲੱਗੇ ਰਹੇ। ਉਹ ਜਿਹੜੇ ਸਨ ਉਸ ਉਹਨਾਂ ਦੇ ਕੋਲ ਘਰ ਦੀ ਬਣੀ ਰੋਟੀ ਤੇ ਰੋਟੀ ਖਾਣ ਦੇ ਲਈ ਅਚਾਰ ਲਿਫਾਫੇ ਦੇ ਵਿੱਚ ਵਲੇਟੇ ਉਹਨਾਂ ਦੀ ਜੇਬ ਦੇ ਵਿੱਚ ਸੀ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਹੋਰ ਸੰਸਦ ਉਹਨਾਂ ਦੀ ਸਾਦਗੀ ਤੋਂ ਬਹੁਤ ਪ੍ਰਭਾਵਿਤ ਸਨ ਤੇ ਹੁਣ ਲੋਕ ਯਾਦ ਕਰਦੇ ਨੇ ਉਹਨਾਂ ਨੂੰ ਕਿ ਕਾਸ਼ ਅੱਜ ਕੱਲ੍ਹ ਦੇ ਸੰਸਦ ਪੋਲੀਟੀਕਲ ਲੀਡਰ ਵੀ ਉਹਨਾਂ ਵਰਗੇ ਹੀ ਹੋ ਜਾਣ ਤਾਂ ਦੇਸ਼ ਸੋਨੇ ਦੀ ਚਿੜੀ ਫਿਰ ਤੋਂ ਦੁਬਾਰਾ ਬਣ ਸਕਦਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਗੱਲਬਾਤ ਅੱਜ ਦੇ ਵਿਚਾਰ ਦੇ ਵਿੱਚੋਂ ਕਾਮਰੇਡ ਤੇਜਾ ਸਿੰਘ ਸੁਤੰਤਰ ਉਹਨਾਂ ਨੂੰ ਸਮਰਪਿਤ ਅੱਜ ਦੀ ਸ਼ੁਰੂਆਤ ਕਰਦੇ ਹਾਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਤੇ ਅੱਜ ਦੇ ਜਿਹੜਾ ਆਪਣੇ ਮੁੱਦੇ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਤਰੱਕੀ ਕੀ ਹੈ ਤੇ ਕੀ ਪੈਸਾ ਹੀ ਜਿਹੜੀ ਹੈ ਪ੍ਰੋਗਰੈਸ ਹੈ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੂੰ ਅੱਗੇ ਵਧਾਉਂਦੇ ਹੋਏ ਨਾਲ ਤੁਹਾਡਾ ਸਾਥ ਵੀ ਉਮੀਦ ਕਰਾਂਗੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲੋ ਆਪਾਂ ਲਾਈਨਾਂ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ ਸਮਰਜੀਤ ਸਿੰਘ ਸ਼ੰਮੀ ਜੀ ਦੇ ਨਾਲ ਤੇ ਅੱਗੇ ਆਪਾਂ ਵੱਧਦੇ ਹਾਂ। ਤੇ ਇਸੇ ਤਰ੍ਹਾਂ ਦੋਸਤੋ, ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਨੂੰ ਥੋੜਾ ਜਿਹਾ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਵੇਂ ਕਿ ਤਰੱਕੀ ਕੀ ਤਰੱਕੀ ਅਸੀਂ ਸੱਚਮੁੱਚ ਤਰੱਕੀ ਕਰ ਰਹੇ ਹਾਂ ਕਿ ਤਰੱਕੀ ਦਾ ਮਤਲਬ ਸਿਰਫ ਵੱਡੀਆਂ ਇਮਾਰਤਾਂ, ਮਹਿੰਗੀਆਂ ਗੱਡੀਆਂ, ਆਰਟੀਫਿਸ਼ਲ ਇੰਟੈਲੀਜੈਂਸੀ ਟੈਕਨੋਲੋਜੀ ਤੇ ਆਰਥਿਕ ਵਿਕਾਸ ਹੈ ਜਾਂ ਫਿਰ ਮਾਨਸਿਕ ਸ਼ਾਂਤੀ, ਖੁਸ਼ਹਾਲ ਪਰਿਵਾਰ, ਸਮਾਜਿਕ ਬਰਾਬਰੀ, ਵਾਤਾਵਰਨ ਦੀ ਸੁਰੱਖਿਆ ਤੇ ਮਨੁੱਖੀ ਕਦਰਾਂ ਕੀਮਤਾਂ ਦੀ ਤਰੱਕੀ ਦਾ ਹਿੱਸਾ ਨੇ ਜਾਂ ਫਿਰ ਜੋ ਸਾਨੂੰ ਦੇਖਣ ਨੂੰ ਮਿਲਦਾ ਹੈ ਉਹ ਜਿਹੜਾ ਤਰੱਕੀ ਦਾ ਹਿੱਸਾ ਨੇ। ਇਸ ਦੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ ਤੇ ਲਾਈਨਾਂ ਮਿਲਾ ਸਕਦੇ ਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ ਤੇ ਉਹਨਾਂ ਦਾ ਵੀ ਨਿੱਘਾ ਸਵਾਗਤ ਹੈ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ, ਸ਼ੈਲੀ ਜੀ ਤੇ ਇਸੇ ਤਰ੍ਹਾਂ ਇਕਬਾਲ ਮਾਂਗਰ ਜੀ, ਰਾਜਨ ਸੈਣੀ ਜੀ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਸੁਰਜੀਤ ਕੌਰ ਭਾਰਤ ਜੀ, ਤੇ ਲਓ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਸਮਰਜੀਤ ਸਿੰਘ ਸ਼ੰਮੀ ਜੀ ਦੇ ਨਾਲ। ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
0: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸ਼ੰਮੀ ਜੀ, ਕੀ ਹਾਲ ਚਾਲ ਨੇ ਜੀ?
0: ਬਹੁਤ ਹੀ ਵਧੀਆ ਜੀ, ਐਨ ਆਨੰਦ ਪਿਆ
1: ਜੀ
0: ਤੇ ਬੜਾ ਅੱਛਾ ਇਸ ਵੇਲੇ ਪ੍ਰੋਜੈਕਟ ਚੱਲ ਰਿਹਾ ਹੈ।
1: ਕਿਆ ਬਾਤ ਹੈ ਜੀ। ਸ਼ੰਮੀ ਜੀ, ਸਿਹਤਾਂ ਕਾਇਮ ਨੇ ਜੀ?
0: ਹਾਂਜੀ, ਅੱਜ ਥੋੜਾ ਜਿਹਾ ਹੈ ਗੜਬੜ ਵਾਲਾ ਕੰਮ ਹੈ ਪਰ ਕਾਇਮ ਹੈ ਜੀ।
1: ਜੀ
0: ਚਲੋ ਸਥਿਤੀ ਤਣਾਅ ਪਰ ਕਾਬੂ ਹੇਠ ਕਹਿ ਦਿੰਦੇ
1: ਕਾਬੂ ਹੈ ਨਾ ਜੀ ਜੀ ਤੇ ਸ਼ਮੀ ਜੀ, ਅੱਜ ਮੁੱਦਾ ਤੁਸੀਂ ਬੜਾ ਵਧੀਆ ਸੁਲਝਾਇਆ, ਤਰੱਕੀ ਜੋ ਦੁਨੀਆਦਾਰੀ ਦੇ ਉੱਤੇ ਅੱਜ ਕੱਲ ਹੋ ਰਿਹਾ ਜਾਂ ਵਾਪਰ ਰਿਹਾ, ਹਰ ਚੀਜ਼ ਇਹਦੇ ਵਿੱਚ ਆ ਜਾਂਦੀ ਹੈ। ਤਰੱਕੀ ਨੂੰ
0: ਜੀ
1: ਵਿਚਾਰਦੇ ਵਿਚਾਰਦੇ ਹਰ ਕੋਈ ਅਮੀਰ ਹੋਣਾ ਚਾਹੁੰਦਾ ਹੈ, ਹਰ ਕੋਈ ਕਹਿੰਦਾ ਹੈ ਕਿ ਮੇਰੇ ਕੋਲ ਆ ਵੀ ਹੋਵੇ, ਗੱਡੀ ਵੀ ਹੋਵੇ, ਚੰਗਾ ਘਰ ਹੋਵੇ, ਬੈਂਕ ਬੈਲੈਂਸ ਦੇ ਵਿੱਚ ਚੰਗੇ ਅਰਬਾਂ ਕਰੋੜਾਂ ਰੁਪਈਆ ਪਿਆ ਹੋਵੇ। ਪਰ ਕੱਲ ਮੈਂ ਇੱਕ
0: ਜੀ
1: ਰਿਪੋਰਟ ਸਾਂਝੀ ਕੀਤੀ ਸੀ ਬਿਲ ਗੇਟਸ ਉਹਨਾਂ ਦੀ, ਤੇ ਉਹਨਾਂ ਦੇ ਨਾਲ ਇੱਕ ਮੈਂਬਰ ਸਨ ਜੋ ਕਿ $6 ਬਿਲੀਅਨ ਤੱਕ ਦਾ ਜਿਹੜਾ ਡੋਨੇਸ਼ਨ ਦਿੰਦੇ ਸੀ, ਪਰ ਉਹਨਾਂ ਨੇ ਵੀ ਪਿੱਛੇ ਹੱਥ ਖਿੱਚ ਲਏ ਇਹਨਾਂ ਚੀਜ਼ਾਂ ਦੇ ਵਿੱਚ। ਤੇ ਬੰਦੇ ਕੋਲ ਚਾਹੇ ਪੈਸਾ, ਜਿਹਨਾਂ ਕੋਲ ਪੈਸਾ ਹੈ ਨਹੀਂ ਗਾ ਉਹ ਪੈਸੇ ਦੀ ਦੌੜ ਦੇ ਵਿੱਚ ਲੱਗੇ ਹੋਏ ਨੇ, ਤੇ ਜਿਹਨਾਂ ਕੋਲ ਪੈਸਾ ਹੈ ਉਹਨਾਂ ਕੋਲ ਸਕੂਨ ਹੈ ਨਹੀਂ, ਜਾਂ ਰਾਤ ਨੂੰ ਨੀਂਦ ਨਹੀਂ ਆਉਂਦੀ, ਜਾਂ ਉਹ ਹੋਰ ਬਹੁਤ ਸਾਰੀਆਂ ਉਲਝਣਾਂ ਦੇ ਵਿੱਚ ਜਾਲ ਦੇ ਵਿੱਚ ਫਸੇ ਹੋਏ ਨੇ। ਅਸਲ ਦੇ ਵਿੱਚ ਜਿਹੜੀ
0: ਬਿਲਕੁਲ
1: ਤਰੱਕੀ ਹੈ ਇਨਸਾਨ ਦੀ ਜਾਂ ਸ਼ਖਸੀਅਤ ਦੀ, ਉਹ ਕਿੱਥੇ ਜਿਹੜੀ ਹੈ ਨਿਰਧਾਰਿਤ ਕਰਦੀ ਹੈ, ਜਾਂ ਕਿੱਦਾਂ ਇਹਨੂੰ ਵਿਚਾਰ ਸਕਦੇ ਹਾਂ ਜੀ?
0: ਬਿਲਕੁਲ ਭਾਰਤ ਸਾਹਿਬ, ਜਿਹੜਾ ਦਰਅਸਲ ਜੇ ਆਪਾਂ ਇਹਨੂੰ ਦੇਖਣਾ ਹੋਵੇ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹਦੇ ਕੋਲ ਪੈਸੇ ਨਹੀਂ ਉਹ ਪੈਸੇ ਦੀ ਦੌੜ ਵਿੱਚ ਲੱਗਾ,
1: ਜੀ
0: ਤੇ ਜਿਹਦੇ ਕੋਲ ਪੈਸੇ ਬਥੇਰੇ ਆ ਉਹ ਹੋਰ ਪਾਸੇ ਨੂੰ ਉਹਨੂੰ ਸਕੂਨ ਚਾਹੀਦਾ।
1: ਜੀ
0: ਤੋ ਇਹ ਜਿਵੇਂ ਆਪਾਂ ਬਿਜਲੀ ਦਾ ਸੰਚਾਰ ਹੁੰਦਾ ਜਿਹੜੀਆਂ ਤਾਰਾਂ ਨੇ, ਇੱਕ
1: ਜੀ
0: ਨੈਗੇਟਿਵ ਹੈ ਇੱਕ ਪੋਜੀਟਿਵ ਹੈ,
1: ਜੀ
0: ਦੋਨੋਂ ਹੀ ਚੱਲਣਗੀਆਂ ਤੇ ਉਹ ਰਵਾਨਗੀ ਕ੍ਰਾਂਤੀ ਜਿਹੜੀ ਹੋਏਗੀ।
1: ਜੇ
0: ਜ਼ਿੰਦਗੀ ਵਿੱਚ
1: ਦੋਵੇਂ
0: ਵੀ ਐਂ ਹੈ ਕਿ
1: ਜੇ ਦੋਵੇਂ ਮਿਲ ਗਈਆਂ ਤਾਂ ਫਿਊਜ਼ ਉੜ ਜਾਂਦੇ
0: ਫਿਰ ਪਟਾਕੇ ਪੈਣਗੇ,
1: ਜੀ
0: ਉਹ
1: ਜੀ
0: ਪਟਾਕੇ ਮਤਲਬ ਕਿ ਐਂਡ ਹੀ ਹੋ ਗਿਆ ਫਿਰ, ਤੇ ਉਹ ਲਾਈਫ ਦਾ ਐਂਡ ਹੋ ਗਿਆ ਤੇ ਸਿਸਟਮ ਦਾ ਵੀ ਉਹ ਕਲੈਸ ਪਏਗਾ ਸਾਰਾ ਸਿਸਟਮ।
1: ਜੀ
0: ਤੇ ਜਿਹੜੀ ਜ਼ਿੰਦਗੀ ਵੀ ਹੈ ਇਹ ਵੀ ਕਹਿ ਲੋ ਆਪਾਂ ਕਿੰਨੀ ਹਰ ਚੀਜ਼ ਦੇ ਵਿੱਚ ਫਿਲੋਸਫੀ ਆਪਾਂ ਨੂੰ ਨਜ਼ਰ ਆ ਸਕਦੀ ਹੈ ਜੇ ਆਪਾਂ ਨਜ਼ਰ ਮਾਰੀਏ।
1: ਜੀ
0: ਸਾਹ ਅਸੀਂ ਜੇ ਸਾਹ ਲੈਣਾ ਤਾਂ ਸਾਹ ਛੱਡਣਾ ਵੀ ਪੈਣਾ,
1: ਜੀ
0: ਤੋ ਇਹ ਨੀ ਹੋ ਸਕਦਾ ਕਿ ਬੰਦਾ ਕਿ ਮੈਂ ਸਾਹ ਸਿਰਫ ਲੈਣਾ ਹੀ ਹੈ,
1: ਜੀ
0: ਤੋ ਉਹ ਵੀ ਪੰਗਾ ਹੈ
1: ਬਿਲਕੁਲ
0: ਤੇ ਛੱਡਣੇ ਨਹੀਂ ਚਾਹੁੰਦਾ ਕੋਈ, ਨਾ ਚਾਹੁੰਦੇ ਹੋਏ ਵੀ ਬੰਦੇ ਛੱਡੀ ਜਾਂਦੇ ਆ,
1: ਛੱਡੀ
0: ਤੇ ਜਿਹੜੇ ਬਾਹਲੀ ਛੱਡ ਜਾਂਦੇ ਆ ਉਹ ਤੁਹਾਨੂੰ ਪਤਾ ਬਿਲਕੁਲ ਹੀ ਛੱਡ ਜਾਂਦੇ ਆ ਫਿਰ, ਤੇ ਇਹ
1: ਕਈਆਂ ਦੇ ਸਾਹ ਸੁੱਤੇ ਹੀ
0: ਬੈਲੈਂਸ
1: ਰਹਿ
0: ਹੈ।
1: ਜਾਂਦੇ ਆ ਜੀ
0: ਬਿਲਕੁਲ ਜੀ ਬਿਲਕੁਲ। ਤੋ ਇਹ ਜਿਹੜੀ ਤਰੱਕੀ ਦਾ ਕਨਸੈਪਟ ਹੀ ਜਿਹੜਾ ਨਾ, ਹੋ ਸਕਦਾ ਹੈ ਕਿ ਹਰੇਕ ਬੰਦੇ ਵਾਸਤੇ ਹਰੇਕ ਇੰਡੀਵਿਜੁਅਲ ਲਈ ਆਪਣਾ ਕੋਈ ਜਿਹੜਾ ਅਰਥ ਉਹ ਕੱਢੇ।
1: ਜੀ
0: ਤੇ ਤੁਸੀਂ ਦੇਖੋ ਜਿਵੇਂ ਤੁਸੀਂ ਸ਼ੁਰੂ ਚ ਦੱਸ ਵੀ ਰਹੇ ਸੀਗੇ ਕਿ ਇਹਦੇ ਵੱਖਰੇ ਵੱਖਰੇ ਜਿਹੜੇ ਆ ਕਿਸਮ ਆਪਾਂ ਕਹਿ ਸਕਦੇ ਆ ਜਾਂ ਵੱਖਰੇ ਵੱਖਰੇ ਇਹਨਾਂ ਨੂੰ ਆਪਾਂ ਕਲਾਸੀਫਾਈਡ ਕਰ ਸਕਦੇ ਆ ਸਿਰਲੇਖ ਦੇ ਕੇ ਕਿ ਭਾਈ ਇਹ ਪੈਸੇ ਧੇਲੇ ਵਾਲੀ ਤਰੱਕੀ ਹੋ ਗਈ ਜਿਹੜੀ ਆਰਥਿਕ ਬੰਦੇ ਦੀ ਜਿਹੜੀ ਨਬਜ਼ ਆ ਜਾਂ ਆਰਥਿਕਤਾ ਜਿਹੜੀ ਆ ਉਹਦੀ ਵਧੀਆ ਹੋ ਗਈ ਮਜ਼ਬੂਤ ਹੋ ਗਈ, ਫਿਰ ਉਹ ਸਮਝ ਲਓ ਆਪਾਂ ਤਰੱਕੀ ਹੋ ਗਈ, ਉਹਦਾ ਪੈਸੇ ਆ ਗਏ, ਉਹਦੇ ਕੋਲ ਜੋਬ ਆ ਗਈ ਵਧੀਆ ਜਾਂ ਬਿਜ਼ਨਸ ਅੱਛਾ ਹੋ ਗਿਆ, ਇਕਨੋਮਿਕਲੀ ਬੰਦਾ ਸਾਊਂਡ ਹੋ ਗਿਆ ਜੀ ਬਹੁਤ, ਇਹਨੂੰ ਆਪਾਂ ਤਰੱਕੀ ਮੰਨ ਲੈਂਦੇ।
1: ਜੀ
0: ਜਾਂ ਫਿਰ ਦੂਜੇ ਪਾਸੇ ਬੰਦੇ ਨੇ ਪੜ੍ਹਾਈ ਲਿਖਾਈ ਦੇ ਵਿੱਚ ਝੰਡੇ ਗੱਡਤੇ, ਤੇ ਅੱਜ ਹੋਰ ਕੱਲ ਹੋਰ ਕਰ ਕਰਕੇ ਉਹਨੇ ਡਿਗਰੀ ਕਈ ਇਕੱਠੀਆਂ ਕਰ ਲਈਆਂ। ਮੈਂ ਇੱਕ ਬੰਦਾ ਵੇਖਿਆ ਉਹਨੇ ਹੁਣ 35 ਡਿਗਰੀਆਂ ਕਰ ਛੱਡੀਆਂ ਐਮ ਏ ਦੀਆਂ, ਉਹ ਮੈਂ ਕਿਹਾ ਇੰਨੇ ਤਾਂ ਹੁਣ ਯੂਨੀਵਰਸਿਟੀ ਕੋਲ ਵੀ ਨੀ ਹੋਣੇ ਜਿਹੜੇ, ਉਹ ਵੀ ਕਹਿੰਦੇ ਉਹਨੇ ਹੱਥ ਖੜੇ ਕਰਕੇ ਭਰਾ ਸਾਡਾ ਆਤਮ ਨਿਰਭਰ ਬਣੀ ਆ, ਪਰ ਉਹ ਕਹਿੰਦਾ ਕੋਈ ਗੱਲ ਨੀ ਆਪਾਂ ਹੋਰ ਹੋਰ ਕੋਈ ਦਰਵਾਜ਼ਾ ਖੜਕਾਵਾਂਗੇ, ਪਰ ਉਹ ਜਾਣਨਾ ਚਾਹੁੰਦਾ ਔਰ ਪੜ੍ਹਨਾ ਚਾਹੁੰਦਾ, ਉਹ ਆਪਣੀ ਤਰ੍ਹਾਂ ਦੀ ਤਰੱਕੀ ਹੈ ਬੰਦੇ ਦੀ ਕਿਉਂਕਿ ਨੌਲੇਜ ਆਪਣੀ ਉਹ ਚ ਵਾਧਾ ਕਰਨਾ ਚਾਹੁੰਦਾ,
1: ਜੀ
0: ਇਹ ਵੀ ਇੱਕ ਟਰੈਕ ਆ। ਬਾਕੀ ਜਿਹੜੀ ਆਪਾਂ ਮਾਨਸਿਕ ਜੇ ਆਪਾਂ ਨੂੰ ਸ਼ਾਂਤੀ ਮਿਲ ਰਹੀ ਹੈ, ਥਿੰਕਿੰਗ ਹੈ ਜਾਂ ਸਾਡੀ ਸੋਚ ਇਹੋ ਜਿਹੀ ਆ ਜੋ ਕਹਿ ਲੋ ਸੈਟਿਸਫੈਕਸ਼ਨ ਇੱਕ ਲੈਵਲ ਹੁੰਦਾ ਕੰਟੈਂਟਮੈਂਟ ਆ, ਉਹ ਜਦੋਂ ਮਿਲ ਜਾਂਦੀ ਆ ਉਹਨੂੰ ਵੀ ਆਪਾਂ ਇੱਕ ਹਾਸਲ ਜਾਂ ਇੱਕ ਤਰੱਕੀ ਜਾਂ ਪ੍ਰੋਗਰੈਸ ਦੀ ਲੀਹ ਦੇ ਉੱਤੇ ਦੇਖ ਸਕਦੇ ਆ।
1: ਜੀ
0: ਬਾਕੀ ਇਮੋਸ਼ਨਲ ਹੋ ਗਿਆ ਜਾਂ ਸਮਾਜਿਕ ਪੱਧਰ ਤੇ ਹੋ ਗਿਆ ਜਾਂ ਈਵਨ ਜਿਹੜਾ ਬ੍ਰਹਿਮੰਡ ਆ ਉਹਦੇ ਪੱਧਰ ਤੇ ਵੀ ਇਹਨੂੰ ਕੰਸਿਡਰ ਕੀਤਾ ਜਾ ਸਕਦਾ, ਦੇਖਿਆ ਜਾ ਸਕਦਾ।
1: ਜੀ
0: ਇਹ ਆਪਣੀ ਸੋਚ ਦਾ ਦਾਇਰਾ ਹੈ, ਆਪਾਂ ਜਿੰਨਾ ਮਰਜ਼ੀ ਵਧਾ ਲਈਏ
1: ਜੀ,
0: ਪਰ ਕੁੱਲ ਮਿਲਾ ਕੇ ਜੇ ਦੇਖਿਆ ਜਾਏ ਬੰਦੇ ਦੀ ਸਿਹਤ ਚੰਗੀ ਹੈ, ਬੰਦੇ ਕੋਲ ਜਿਹੜਾ ਉਹ ਇੱਕ ਸਨਮਾਨਯੋਗ ਉਹਦੇ ਕੋਲ ਸਰਮਾਇਆ ਵੀ ਹੈਗਾ ਕਿ ਉਹ ਬੰਦਾ ਆਪਣਾ ਰੋਟੀ ਕੱਪੜਾ ਔਰ ਮਕਾਨ ਦਾ ਇੰਤਜ਼ਾਮ ਉਹ ਵਧੀਆ ਤਰੀਕੇ ਨਾਲ ਕਰ ਰਿਹਾ
1: ਜੀ,
0: ਤੇ ਉਹ ਸਿਰ ਉੱਤੇ ਉਹਦਾ ਮਾਣ ਨਾਲ ਉਹ, ਤੇ ਬਾਕੀ ਉਹਨੂੰ ਕੋਈ ਇਹੋ ਜਿਹੀ ਫਿਕਰਮੰਦੀ ਨਹੀਂ ਹੈ ਜੇ ਉਹਨੇ ਕਿਸੇ ਦਾ ਕਰਜ਼ਾ ਦੇਣਾ ਜਾਂ ਕਿਸੇ ਦਾ ਕੋਈ ਇਹੋ ਜਿਹੀ ਕਿਸੇ ਡਰ ਦੇ ਅਸਰ ਹੇਠ ਰਹਿ ਰਿਹਾ
1: ਜੀ,
0: ਉਹ ਉਸ ਬੰਦੇ ਲਈ ਫਿਰ ਜਬਰਦਸਤ ਤਰੱਕੀ ਆਪਾਂ ਕਹਿ ਸਕਦੇ ਹਾਂ ਕਿ ਬੰਦਾ ਇਹ ਕਰ ਗਿਆ ਅਸਲ ਤਰੱਕੀ। ਹੁਣ ਸਾਧੂ ਸੰਤ ਜਿਹੜੇ ਆ ਉਹ ਕਹਿੰਦੇ ਛੱਡ ਹੀ ਦੋ ਸਾਰਾ ਕੁਛ, ਤੇ ਉਹ ਆਪਣੇ ਕਈ ਉਹਨਾਂ ਵਿੱਚ ਵੀ ਬੜੀ ਤਰ੍ਹਾਂ ਦੇ ਰੰਗ ਬਿਰੰਗੇ ਜਿਹੜੇ ਆਪਾਂ ਨੂੰ ਫਲਸਫੇ ਦੇਖਣ ਨੂੰ ਮਿਲਦੇ ਆ
1: ਜੀ,
0: ਤੇ ਜਿਹਨੂੰ ਜਿਹੋ ਜਿਹਾ ਚੰਗਾ ਲੱਗਦਾ ਉਹ ਬੰਦਾ ਉਸੇ ਨੂੰ ਹੀ ਫੋਲੋ ਕਰਕੇ ਉਹਦਾ ਫੋਲੋਅਰ ਬਣ ਕੇ ਤਰੱਕੀ ਦੀ ਰਾਹ ਦੇ ਉੱਤੇ ਤੁਰਨ ਦੀ ਕੋਸ਼ਿਸ਼ ਕਰਦਾ ਹੈ। ਸੋ ਤਰੱਕੀ ਦਾ ਹਰੇਕ ਲਈ ਇੱਕ ਵੱਖਰਾ ਰੰਗ ਰੂਪ ਤੇ ਰੰਗ ਢੰਗ ਹੋ ਸਕਦਾ ਹੈ।
1: ਕੱਲ ਨਾ ਮੈਂ ਚਲੋ ਕੱਲ ਮੈਂ ਸਮਾਪਤੀ ਕੀਤੀ ਹੈ, ਮੈਂ ਇੱਕ ਸੀਰੀਜ਼ ਦੇਖ ਰਿਹਾ ਸੀਗਾ ਆਪਣੇ ਕਾਬਲੀ ਪਲਾਓ, ਬੜੀ ਜਬਰਦਸਤ ਹੈ ਜੀ ਉਹ। ਉਹਦੇ ਵਿੱਚ ਰਿਸ਼ਤਿਆਂ ਦੀ ਬਾਤ ਹੈ, ਉਹਦੇ ਵਿੱਚ ਵਾਤਾਵਰਨ ਦੀ ਗੱਲ ਹੈ, ਉਹਦੇ ਵਿੱਚ ਸਾਡਾ ਰਹਿਣ ਸਹਿਣ, ਸਾਡੀਆਂ ਜਿਹੜੀਆਂ ਵਿਰਾਸਤੀ ਚੀਜ਼ਾਂ ਨੇ ਉਹਦੇ ਵਿੱਚ ਜਦੋਂ ਝਾਟ ਮਾਰਦੇ ਹਾਂ, ਇੱਕ ਦੂਸਰੇ ਦਾ ਸਤਿਕਾਰ, ਇੱਕ ਜਿਹੜਾ ਆਪਣੇ ਕਹਿ ਦਿੰਦੇ ਨੇ ਪੱਗ ਵੱਟ ਭਰਾ, ਜਾਂ ਜੋ ਜ਼ਬਾਨ ਦੇ ਵਿੱਚੋਂ ਕਹਿ ਦਿੱਤਾ ਨਿਕਲ ਗਿਆ ਉਹ ਪੱਥਰ ਦੇ ਉੱਤੇ ਲਕੀਰ ਹੋ ਗਈ। ਤੇ ਉਹ ਇੱਕ ਲੜਕੀ ਦਾ ਕਿਰਦਾਰ, ਉਹ ਪਿਸ਼ਾਵਰ ਤੋਂ ਬਿਲੋਂਗ ਕਰਦੇ ਹੈ ਤੇ ਉਹਦਾ, ਕਿਉਂਕਿ ਉਹ ਨਾ ਉਸ ਇਲਾਕਿਆਂ ਦੇ ਵਿੱਚ ਅੱਜ ਵੀ ਜੋ ਕੁਝ ਵਾਪਰ ਰਿਹਾ, ਜੰਗਾਂ ਨੇ, ਅੱਤਵਾਦ ਦਾ ਦੌਰ ਹੈ, ਸਾਰੀਆਂ ਚੀਜ਼ਾਂ ਨੇ, ਤੇ ਉੱਥੇ ਇਨਸਾਨੀਅਤ ਦਾ ਘਾਣ ਉੱਥੇ ਵੀ ਹੋ ਰਿਹਾ, ਹੋਰ ਸਾਰੀਆਂ ਚੀਜ਼ਾਂ ਵਾਪਰ ਰਹੀਆਂ। ਤੇ ਉਹ ਫਿਰ ਉਹ ਰਿਫਿਊਜੀ ਹੋ ਕੇ ਮਤਲਬ ਕਿ ਆ ਜਾਂਦੇ ਆ, ਉਹਦੇ ਉੱਥੇ ਉਹ ਮੈਰਿਜ ਹੋਈ ਹੁੰਦੀ ਹੈ, ਤਾਂ ਉਹਦਾ ਖਾਮਦ ਜਿਹੜਾ ਹੈ ਉੱਥੇ ਪੁਲਿਸ ਚੱਕ ਕੇ ਲੈ ਜਾਂਦੀ ਹੈ, ਉਹ ਕਹਿ ਦਿੰਦੇ ਆ ਕਿ ਇਹ ਮਰ ਮੁੱਕ ਗਿਆ ਜਾਂ ਸਾਰਾ ਕੁਝ ਕਰ ਦਿੱਤਾ, ਲੱਭਦਾ ਹੀ ਨਹੀਂ ਹੈ ਕਿ ਕਿੱਥੇ ਗਿਆ ਕਿੱਥੇ ਨਹੀਂ ਗਿਆ। ਉਹ ਤੋਂ ਬਾਅਦ ਉਹ ਮੂਵ ਕਰ ਜਾਂਦੇ ਆ ਪਾਕਿਸਤਾਨ ਦੇ ਵਿੱਚ ਆ ਕੇ ਵਸ ਜਾਂਦੇ ਆ, ਤੇ ਉਹਦੇ ਉਹਨਾਂ ਦਾ ਉਹਦਾ ਜਿਹੜਾ ਇੱਕ ਆਪਣਾ ਬ੍ਰਦਰ ਹੁੰਦਾ ਹੈ ਛੋਟਾ, ਦੋ ਬ੍ਰਦਰ ਹੁੰਦੇ ਆ, ਇੱਕ ਵੱਡਾ ਤੇ ਇੱਕ ਛੋਟਾ, ਤੇ ਛੋਟਾ ਫੁੱਟਬਾਲ ਦਾ ਬਹੁਤ ਵੱਡਾ ਖਿਡਾਰੀ ਹੁੰਦਾ ਹੈ, ਤੇ ਉਹਦੀਆਂ ਲੱਤਾਂ ਕਿਤੇ ਬਲਾਸਟ ਦੇ ਵਿੱਚ ਡੈਮੇਜ ਹੋ ਜਾਂਦੀ ਹੈ, ਤਾਂ ਉਸ ਕਰਕੇ ਵੀਲ ਚੇਅਰ ਦੇ ਉੱਤੇ ਬਹਿ ਜਾਂਦਾ ਹੈ। ਉਹਦੀ ਖਾਤਰ ਉਹਨੂੰ ਹੱਸਦਾ ਵੱਸਦਾ ਦੇਖਣ ਦੇ ਲਈ, ਤੇ ਜਿਹੜੀ ਉਹਦੀ ਵਿਡੋ ਸਿਸਟਰ ਹੈਗੀ ਹੈ ਉਹ ਮਤਲਬ ਕਿ ਇੱਕ ਆ ਕੇ ਤੇ ਮਸਜਿਦ ਦੇ ਵਿੱਚ ਐਲਾਨ ਕਰਦੇ ਆ, ਉਹਦਾ ਬ੍ਰਦਰ ਕਰਦਾ ਹੈ ਕਿ ਜੇ ਕੋਈ ਮੇਰੀ ਸਿਸਟਰ ਨੂੰ ਅਪਣਾਉਣਾ ਚਾਹੁੰਦਾ ਹੈ ਤਾਂ ਉਹਨੂੰ ਅਪਣਾ ਸਕਦਾ ਹੈ, ਜੇ ਬੜੀ ਖੁਸ਼ਕਿਸਮਤ ਹੋਵਾਂਗੇ ਅਸੀਂ। ਤੇ ਉਹ ਸਾਰੇ ਮਜ਼ਹਬਾਂ ਤੋਂ ਉੱਪਰ, ਹੋਰ ਸਾਰੀਆਂ ਚੀਜ਼ਾਂ ਤੋਂ ਉੱਪਰ ਹੋ ਕੇ ਉਹ ਚੀਜ਼ ਨੂੰ ਵਿਚਾਰਦੇ ਆ, ਦੇਖਦੇ ਆ, ਤੇ ਇੱਕ ਮਤਲਬ ਕਿ ਕਹਿ ਲਓ ਕਿ 60-65 ਸਾਲ ਦਾ ਬਜ਼ੁਰਗ ਜੋ ਕਿ ਆਪਣਾ ਸਾਰਾ ਕੁਝ ਛੱਡ ਛਡਾ ਕੇ, ਕਾਰੋਬਾਰ ਛੱਡ ਕੇ, ਉਹ ਵੀ ਪਹਿਲਾਂ ਗੁਰਬਤ ਦੇ ਵਿੱਚ ਘੁਲਦਾ ਹੈ ਤੇ ਆਪਣੀ ਦੁਕਾਨ ਕੱਪੜੇ ਦੀ ਬਣਾਉਂਦਾ ਹੈ, ਬੜਾ ਕਹਿ ਲਓ ਕਿ ਤੇਜ਼ ਤਰਾਰ ਆਪਣੇ ਕੰਮ ਦੇ ਵਿੱਚ ਸੀਗਾ, ਉਹ ਬੜੀ ਸ਼ੋਹਰਤ ਖੱਟੀ ਉਸਨੇ, ਉਹਦੇ ਵਿੱਚੋਂ ਅਮੀਰੀ ਵੀ ਖੱਟੀ ਤੇ ਦੌਲਤ ਵੀ ਖੱਟੀ, ਸ਼ੋਹਰਤ ਵੀ ਖੱਟੀ, ਨਾਮ ਵੀ ਖੱਟਿਆ। ਉਹ ਤੋਂ ਬਾਅਦ ਸਾਰਾ ਕੁਝ ਛੱਡ ਛਡਾ ਕੇ ਤੇ ਆਪਣਾ ਉਹ ਚੱਲਿਆ ਜਾਂਦਾ ਜੀ, ਕਹਿੰਦਾ ਮੈਂ ਚੱਲਾਂ ਜੀ ਇਸ ਦੁਨੀਆਂ ਨੂੰ ਛੱਡ ਕੇ, ਜਿਹੜੇ ਰਿਸ਼ਤੇ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਤੇ ਮੈਂ ਚੱਲਾਂ ਦੁਨੀਆਂ ਦੀ ਸੈਰ ਦੇ ਉੱਤੇ। ਤੇ ਉਹ ਪਹੁੰਚ ਜਾਂਦਾ ਜੀ ਉੱਥੇ ਪਿਸ਼ਾਵਰ ਦੀ ਬਾਰਡਰ ਦੇ ਉੱਤੇ ਪਾਕਿਸਤਾਨ ਦੇ ਲਾਗੇ, ਤੇ ਉੱਥੇ ਇੱਕ ਔਰਤ ਜਿਹੜੀ ਉਹ ਹੀ ਹੈ, ਛੋਟੀ ਉਮਰ ਦੀ ਹੁੰਦੀ ਹੈ ਉਹ, ਤੇ ਉਹ ਕਾਬਲੀ ਪਲਾਓ ਬਣਾ ਕੇ ਤੇ ਰੇੜੀ ਲਾ ਕੇ ਵੇਚਦੀ ਹੈ, ਤੇ ਉੱਥੇ ਜਦੋਂ ਖਾਂਦੇ ਹੈ ਤਾਂ ਉਹ ਸਵਾਦ, ਉਹ ਜਿਹੜਾ ਕਾਬਲੀ ਪਲਾਓ ਦੇ ਵਿੱਚ ਟੇਸਟ ਹੈ, ਸਮੈਲ ਹੈ, ਉਹੀ ਰਿਸ਼ਤਿਆਂ ਦੇ ਵਿੱਚ ਉਹ ਮਹਿਸੂਸ ਕਰਦੇ ਹੈ। ਤੇ ਉਹ ਚੀਜ਼ ਨੂੰ ਉਹ ਮਤਲਬ ਕਿ ਉਹ ਮੌਲਵੀ ਕਹਿੰਦਾ ਕਿ ਮਤਲਬ ਕਿ ਤੁਸੀਂ ਮਤਲਬ ਕਿ ਇਹਨਾਂ ਦੀ ਹੈਲਪ ਕਰ ਸਕਦੇ ਹੋ, ਜੇ 2 ਲੱਖ ਰੁਪਈਆ ਚਾਹੀਦਾ, ਉਹਦੇ ਪੈਰਾਂ ਦਾ ਇਲਾਜ ਕਰਾਉਣਾ ਚਾਹੁੰਦੇ ਨੇ ਉਹ, ਤੇ ਉਹ 2 ਲੱਖ ਰੁਪਈਆ ਦੇ ਦਿੰਦਾ ਹੈ। ਪਰ ਉਹ ਲੜਕੀ ਜਿਹੜੀ ਹੈ ਕਹਿੰਦੀ ਮੈਂ ਏਦਾਂ ਨਹੀਂ ਲੈ, ਮੈਂ ਮਤਲਬ ਕਿ ਭੀਖ ਨਹੀਂ ਲੈਣੀ ਹੈ। ਉਹ ਕਹਿੰਦਾ ਜਦੋਂ ਤੁਹਾਡੇ ਕੋਲ ਹੋਊਗਾ ਤੁਸੀਂ ਵਾਪਸ ਕਰ ਦਿਓ, ਏਦਾਂ ਦੀ ਕੋਈ ਗੱਲ ਨਹੀਂ। ਕਹਿੰਦੀ ਨਹੀਂ, ਉਹ ਆਪਣੇ ਕੌਲ ਤੇ ਕਰਾਰਾਂ ਦੀ ਪੱਕੀ ਹੁੰਦੀ ਹੈ, ਤੇ ਉਹ

0: ਉਹ ਡਾਇਲੋਗ ਬੋਲਦੀ ਹੈ। ਸਾਈਕੋਲੋਜੀ
1: ਅੱਛਾ
0: ਪੱਖ ਤੋਂ ਬੜਾ ਸਟਰੋਂਗ ਉਹ ਹੈਗਾ ਜੀ ਨਾਟਕ ਜੋ ਵੀ ਰਚਿਆ ਡਰਾਮਾ
1: ਕਿਆ ਬਾਤ ਹੈ, ਬਹੁਤ ਹੀ
0: ਜੀ।
1: ਖੂਬ ਜੀ। ਕਾਬਲੀ ਪਲਾਓ ਸੁਣ ਕੇ ਮੈਂ, ਵੈਸੇ ਤਾਂ ਹੁਣ ਰੋਟੀ ਖਾ ਲਈ ਸੀ ਪਰ ਦੁਬਾਰਾ ਭੁੱਖ ਲੱਗ ਗਈ ਆ, ਤੇ ਜਿੰਨੀ ਤੁਸੀਂ ਸ਼ਿੱਦਤ ਦੇ ਨਾਲ ਇਹਦੀ ਵਿਆਖਿਆ ਵੀ ਕੀਤੀ ਆ, ਤੇ ਲੱਗਦਾ ਹੈ ਕਿ ਜ਼ਰੂਰ ਇਹ ਦੇਖਣ ਯੋਗ ਹੋਏਗਾ।
0: ਜੀ
1: ਇਹਨੂੰ ਅਸੀਂ ਆਪਣੀ ਲਿਸਟ ਵਿੱਚ ਪਾ ਲਿਆ ਕਿ
0: ਜੀ
1: ਇਹਨੂੰ ਭਾਈ ਵਿਸ਼ ਲਿਸਟ ਪਾਈਏ ਤੇ ਜ਼ਰੂਰ ਦੇਖਿਆ ਜਾਵੇ।
0: ਬਿਲਕੁਲ ਜੀ
1: ਬਾਕੀ ਜਦੋਂ ਆਪਾਂ ਕੋਈ ਇਹੋ ਜਿਹੀ ਕਹਾਣੀ ਦੇ ਵਿੱਚੋਂ ਲੰਘਦੇ ਆ ਦੇਖਦੇ ਆ, ਤਾਂ ਉਹ ਇੱਕ ਉਹਦੇ ਵਿੱਚ ਵੀ ਪੂਰੀ ਨਾ ਜ਼ਿੰਦਗੀ ਧੜਕਦੀ ਨਜ਼ਰ ਆਉਂਦੀ ਆ,
0: ਜੀ
1: ਤੇ ਸਾਨੂੰ ਆਪਣੇ ਨਾਲ ਅਸੀਂ ਉਹਨੂੰ ਕਈ ਵਾਰੀ ਰਿਲੇਟ ਕਰਕੇ ਦੇਖਦੇ ਹਾਂ ਕਿ ਭਾਈ, ਕਿਉਂਕਿ ਜਦੋਂ ਅਸੀਂ ਫਿਲਮ ਦੇਖਦੇ ਕੋਈ ਦਰਸ਼ਕ,
0: ਜੀ
1: ਉਹ ਉਹਦੇ ਕਿਸੇ ਨਾ ਕਿਸੇ ਪਾਤਰ ਨਾਲ ਆਪਣੇ ਆਪ ਨੂੰ ਜੋੜ ਕੇ ਦੇਖ ਲੈਂਦੇ ਆ।
0: ਬਿਲਕੁਲ
1: ਬਹੁਤੇ ਤਾਂ ਆਪਣੇ ਆਪ ਨੂੰ ਜਿਹੜੇ ਆ ਮੁੰਡੇ ਆ ਉਹ ਹੀਰੋ ਦੇ ਨਾਲ ਜੋੜ ਕੇ ਦੇਖਦੇ ਆ ਕਿ ਉਹ ਜਿਹੜਾ ਸਲਮਾਨ ਖਾਨ ਨਹੀਂ ਹੈਗਾ ਉਹ ਮੈਂ ਹੀ ਆ,
0: ਮੈਂ ਹੀ ਹਾਂ
1: ਤੇ ਉਹਤੇ ਜੋ ਹੋ ਰਿਹਾ ਇਹ ਸਮਝ ਲਓ ਮੈਂ ਹੀ ਕਰ ਰਿਹਾ, ਉਹ ਧਰਮਿੰਦਰ ਨਹੀਂ ਹੈਗਾ, ਉਹ ਅਸਲ ਚ ਮੈਂ ਹੀ ਕਰਤਾ ਸਾਰਾ ਕੁਝ।
0: ਜੀ
1: ਤਾਂ ਉਹ ਬੰਦੇ ਸੋਚਦੇ ਆ ਇਦਾਂ,
0: ਜੀ
1: ਘਰ ਆ ਕੇ ਵੀ ਕਈ ਵਾਰੀ ਫੀਲਿੰਗ ਲੈ ਕੇ, ਕਈ ਵਾਰੀ ਤਾਂ ਉਹ ਇਹੋ ਜਿਹੀ ਡਿਸ਼ੂਮ ਡਿਸ਼ੂਮ ਵਾਲੀ ਫਿਲਮ ਦੇਖ ਕੇ ਆਇਆ ਹੁੰਦਾ, ਘਰੇ ਆ ਕੇ ਤਿੰਨ ਚਾਰ ਨਿਆਣੇ ਤੇ ਚੜ ਜਾਂਦੇ ਆ,
0: ਜੀ
1: ਉਹ ਕਹਿੰਦੇ ਇਹ ਕੀ ਹੋਇਆ, ਕਹਿੰਦਾ ਕੋਈ ਨੀ ਮੈਂ ਉੱਥੋਂ ਸਿੱਖ ਕੇ ਆਇਆ ਜੀ ਹੁਣੀ,
0: ਜੀ
1: ਤੇ ਫਿਲਮ ਇਹੋ ਜਿਹੀ ਦੇਖ ਲਈ ਆ।
0: ਜੀ
1: ਉਹਦਾ ਕਈ ਦਿਨ ਤੱਕ ਅਸਰ ਰਹਿੰਦਾ,
0: ਬਿਲਕੁਲ
1: ਜਿਵੇਂ ਅਸੀਂ ਖਾਮੋਸ਼ ਪਾਣੀ ਦੇ ਵਿੱਚ ਕੋਈ ਪੱਥਰ ਸੁੱਟ ਦਈਏ ਤਾਂ ਉਹਦੀਆਂ ਜਿਹੜੀਆਂ ਲਹਿਰਾਂ ਨੇ ਬੜੀ ਦੇਰ ਤੱਕ ਉਹਦੇ ਵਿੱਚ ਹਲਚਲ ਮਚਾਈ ਰੱਖਦੀਆਂ,
0: ਦੂਰ ਤੱਕ ਘੇਰਾ ਬਣਾ
1: ਇਹ ਇਸ
0: ਲੈਂਦੀਆਂ ਨੇ।
1: ਤੋਂ ਉਹ ਘੇਰਾ ਬਣਾਉਂਦੇ ਨੇ, ਤੇ ਇਹੀ ਸੋਚਾਂ ਦੇ ਜਿਹੜੇ ਘੇਰੇ ਆ ਦਾਇਰੇ ਆ
0: ਜੀ
1: ਉਹ ਕੰਮ ਕਰਦੇ ਆ ਕਹਾਣੀਆਂ ਦੇ ਵਿੱਚ, ਤੇ
0: ਜੀ
1: ਤਰੱਕੀ ਦਾ ਜਿਹੜਾ ਸੂਤਰ ਵੀ ਆ ਆਪਾਂ ਨੂੰ ਇਹਨਾਂ ਦੇ ਵਿੱਚੋਂ ਲੱਭ ਸਕਦਾ ਹੈ, ਮਿਲ
0: ਜੀ
1: ਸਕਦਾ ਹੈ ਅਸਲ ਚ ਬੈਟਰ ਲਾਈਫ, ਕਿਉਂਕਿ ਹਰ ਬੰਦਾ ਚਾਹੁੰਦਾ ਹੈ ਕਿ ਅੱਗੇ ਵਧੇ,
0: ਜੀ
1: ਕਿਉਂਕਿ ਤਰੱਕੀ ਜਿਵੇਂ ਪ੍ਰੋਗਰੈਸ ਆਪਾਂ ਕਹਿੰਦੇ ਹਾਂ, ਪ੍ਰੋਗਰੈਸ ਇਹਦਾ ਮਤਲਬ ਹੀ ਹੈ ਕਿ ਅੱਗੇ ਵਧਣਾ,
0: ਜੀ
1: ਜਿੱਥੇ ਅਸੀਂ ਹੈਗੇ ਆ ਉੱਥੇ ਨਹੀਂ ਰੁਕਣਾ, ਉੱਥੇ ਉਹ ਅੱਗੇ ਚੱਲ ਜਾਣਾ ਅਸੀਂ,
0: ਜੀ
1: ਉਹ ਤੇ ਉਹ ਵੱਧਦੇ ਜਾਣਾ ਅੱਗੇ, ਉਸ ਤੋਂ
0: ਬਿਲਕੁਲ
1: ਬਿਹਤਰ ਹੀ ਕਰਨਾ। ਉਹ ਕਹਿੰਦੇ ਪੁੱਤਰ ਕਪੁੱਤਰ ਸਪੁੱਤਰ ਵਾਲਾ ਜਿਹੜਾ ਡਾਇਲੋਗ ਬਾਜੀ ਚੱਲਦੀ ਹੁੰਦੀ ਨਾ ਪਹਿਲਾਂ, ਵੀ ਪੁੱਤਰ ਉਹ ਹੈ ਜਿਹੜਾ ਆਪਣੇ ਭਾਪੇ ਦਾ ਜੋ ਵੀ ਕੁਛ ਬਣਾਇਆ ਸੀ ਉਹਨੇ ਉਹਨੂੰ ਸਾਂਭਿਆ ਉਹਨੇ,
0: ਜੀ
1: ਤੇ ਜਿਹੜਾ ਸਪੁੱਤਰ ਹੈ ਉਹ ਲੈਵਲ ਅਪ ਕਰਦਾ ਹੈ ਕਿ ਜੇ ਉਹਦਾ ਪਿਓ ਇਸ ਲੈਵਲ ਤੇ ਸੀ ਤਾਂ ਉਹ ਤੂੰ ਉੱਪਰ ਲੈ ਕੇ ਜਾਂਦਾ ਟੱਬਰ
0: ਬਿਲਕੁਲ
1: ਦਾ ਨਾਂ ਉੱਚਾ ਕਰ ਦਿੰਦਾ, ਉਹਨੂੰ ਕਹਿੰਦੇ ਇਸ ਪੁੱਤਰ ਹੈ ਜੀ,
0: ਜੀ
1: ਇੱਕ ਪੁੱਤਰ ਦਾ ਚਲੋ ਕਹਿਣ ਦੀ ਲੋੜ ਹੀ ਨਹੀਂ, ਉਹਦੇ ਅਰਥ ਵਿੱਚ ਹੀ ਆ ਜਾਂਦਾ ਹੈ ਕਿ ਸਾਰਾ ਕੁਝ ਉਹਨੇ ਜਿਹੜਾ ਕੂਚ ਪਾ ਦਿੱਤਾ ਜੋ ਕੁਝ
0: ਉਜਾੜ
1: ਬਣਾਇਆ
0: ਦਿੱਤਾ
1: ਸੀ,
0: ਜੀ। ਬਿਲਕੁਲ ਹੈ,
1: ਉਜਾੜ ਹੀ ਦਿੱਤਾ ਹੈ।
0: ਜੱਜ ਵੀ ਇੱਕ
1: ਤੋ
0: ਖਬਰ
1: ਇਹ
0: ਸੀਗੀ ਕਿ
1: ਚੀਜ਼
0: 1.5 ਕਰੋੜ ਦੇ ਬਦਲੇ ਆਪਣੇ ਪਿਓ
1: ਜੀ
0: ਨੂੰ ਗੋਲੀ ਮਾਰਤੀ ਜੀ ਪੁੱਤ ਨੇ।
1: ਦੱਸੋ 1.5 ਕਰੋੜ ਦੇ ਬਦਲੇ 150 ਦੀ ਗੋਲੀ ਮਾਰ ਦਿੱਤੀ ਆ,
0: ਬਿਲਕੁਲ ਹੈ ਜੀ।
1: ਤੇ ਇਹ ਇੱਕ ਨਿਘਾਰ ਆ ਜਾਂ ਇੱਕ ਕਹਿ ਲਓ ਜਿਵੇਂ ਇਹਨੂੰ ਆਪਾਂ ਜੇ ਆਪਣੇ ਇਹਦੇ ਨਾਲ ਦੇਖਣਾ ਹੋਵੇ, ਜਿਹੜਾ ਆਪਣਾ ਵਿਸ਼ਾ ਹੈ,
0: ਜੀ
1: ਤੁਸੀਂ ਦੇਖੋ ਕਿ ਸ਼ਾਰਟਕੱਟ ਭਾਲਦਾ ਬੰਦਾ,
0: ਬਿਲਕੁਲ ਹੈ ਜੀ।
1: ਜ਼ਮੀਨ ਦੀ ਵੰਡ ਨਹੀਂ ਹੋ ਰਹੀ, ਜ਼ਮੀਨ ਦੀ ਜਿਹੜੀ ਆ ਤਕਸੀਮ ਨਹੀਂ ਹੋ ਰਹੀ ਹੈ, ਜਾਇਦਾਦ ਜਿਹੜੀ ਹੈ ਉਹਦੇ ਚ ਕੁਛ ਜਿਹੜੀ ਆ ਇੰਤਜ਼ਾਮ ਕਰਨੇ ਆ, ਉਹ
0: ਜੀ
1: ਚ ਅਗਰ ਦੇਰੀ ਲੱਗ ਰਹੀ ਆ ਤਾਂ ਕੋਈ ਮੈਂਬਰ ਹੋਊਗਾ ਘਰ ਚ ਜਿਹੜਾ ਇਹ ਸੋਚਦਾ ਕਿ ਯਾਰ ਇਹ ਤਾਂ ਗਲਤ ਗੱਲ ਹੈ, ਉਹ
0: ਜੀ
1: ਫਲਾਨਾ ਜੇ ਉਹਨੂੰ ਮੈਂ ਟਿਕਾਣੇ ਲਾਵਾਂ ਫੇਰ ਛੇਤੀ ਖਲ ਹੋ ਜੂ ਮਾਮਲਾ, ਫੇਰ
0: ਜੀ
1: ਚੱਕਾਂਗੇ ਪੱਟੇ, ਉਹ ਉੱਥੇ ਜਾ ਕੇ ਕਾਟੋ ਕਲੇਸ਼ ਤੇ ਇੱਥੋਂ ਤੱਕ ਕਿ ਜਿਵੇਂ ਤੁਸੀਂ ਦੱਸਿਆ ਕਤਲੋਗਾਰਦ ਵਾਲਾ ਮਾਹੌਲ ਤੱਕ ਬਣ ਜਾਂਦਾ,
0: ਬਿਲਕੁਲ ਹੈ ਜੀ।
1: ਜਿਹੜਾ ਇਨਸਾਨ ਦੀ ਨਾ ਬੇਚੈਨੀ ਦਾ ਇੱਕ ਸੂਚਕ ਹੈ ਕਿ
0: ਜੀ
1: ਬੇਚੈਨੀ ਇੰਨੀ ਹੋ ਗਈ ਆ ਤੇ ਉਹ ਬੰਦਾ ਉਹ ਇੰਤਜ਼ਾਰ ਕਰਨਾ ਹੀ ਨਹੀਂ ਚਾਹੁੰਦਾ,
0: ਜੀ
1: ਉਹਦੇ ਵਿੱਚ ਠਹਿਰਾ ਹੈ ਹੀ ਨਹੀਂ,
0: ਜੀ
1: ਉਹ ਚਾਹੁੰਦਾ ਕਿ ਅੱਜ ਹੀ, ਮਤਲਬ ਮੈਂ ਹੁਣ ਅੱਜ ਸੋਵਾਂ ਤੇ ਸਵੇਰੇ ਜਦੋਂ ਮੈਂ ਉੱਠਾ ਮੈਂ ਕਿਸੇ ਦੇਸ਼ ਦਾ ਰਾਸ਼ਟਰਪਤੀ ਲੱਗਿਆ ਹੋਵਾਂ,
0: ਜੀ
1: ਫਿਰ ਜਮਾ ਹੀ ਜਮਾ ਹੀ ਸ਼ਾਰਟਕੱਟ ਚਾਹੀਦਾ। ਉਹ
0: ਜੀ
1: ਜਦੋਂ ਇਹੋ ਜਿਹੇ ਬੇਚੈਨ ਰੂਹਾਂ ਸਾਡੇ ਆਲੇ ਦੁਆਲੇ ਹੋਣ ਤਾਂ ਭਾਈ ਸਾਰਾ ਟੱਬਰ ਹੀ ਖਤਰੇ ਚ ਹੁੰਦਾ,
0: ਨਾਲੇ
1: ਕੋਈ ਪਤਾ ਨਹੀਂ ਹੁੰਦਾ
0: ਇੱਕ
1: ਉਹਨੇ
0: ਚੀਜ਼
1: ਕਿਹੜੇ
0: ਹੋਰ ਹੈ
1: ਵੇਲੇ
0: ਸ਼ੰਮੀ ਜੀ,
1: ਕਿਹੜੇ ਤਰੀਕਾ ਲਾ ਦਿੰਦਾ।
0: ਜਿੱਦਾਂ ਦੁਨੀਆਂ ਦੇ ਉੱਤੇ ਇੱਕ ਵਿਸ਼ਵਾਸ ਜਾਂ ਜੋ ਕਹਿਣੀ ਤੇ ਕਰਨੀ ਦਾ ਕਨਸੈਪਟ ਸੀਗਾ, ਉਹ ਵੀ ਹੌਲੀ ਹੌਲੀ ਖਤਮ ਹੁੰਦਾ ਨਜ਼ਰ ਆਉਂਦਾ। ਦੇਖੋ ਪਹਿਲਾਂ ਜਿੱਦਾਂ ਆਪਾਂ ਗੱਲ ਵੀ ਸ਼ੁਰੂ ਕੀਤੀ ਹੈ, ਕੋਈ ਜ਼ੁਬਾਨ ਤੋਂ ਕਹਿ ਦਿੰਦਾ ਸੀ, ਰਿਸ਼ਤੇ ਵੀ ਕਰਦੇ ਸੀ ਤਾਂ
1: ਹਾਂਜੀ
0: ਉਹ ਮਤਲਬ ਕਿ ਚਾਹੇ ਉਹ ਛੋਟੀ ਉਮਰ ਚ ਕਰਦੇ ਸੀ ਉਹ ਗਲਤ ਸੀਗਾ, ਉਹਨੂੰ ਸਹੀ ਨਹੀਂ ਠਹਿਰਾ ਸਕਦੇ। ਤੇ ਜੰਮਦਿਆਂ ਦੇ ਮਤਲਬ ਕਿ ਇੱਕ ਬੋਲ ਬਾਣੀ ਦੇ ਵਿੱਚ ਹੋ ਜਾਂਦਾ ਸੀ ਕਿ ਤੇਰਾ ਮੁੰਡਾ, ਤੇਰੇ ਘਰ ਪੁੱਤ ਜੰਮਿਆ, ਮੇਰੇ ਘਰ ਧੀ ਜੰਮੀ ਆ, ਤਾਂ ਇਹਨਾਂ ਦਾ ਆਪਾਂ ਰਿਸ਼ਤਾ ਕਰਾਂਗੇ ਜਦੋਂ ਵੱਡੇ ਹੋ ਗਏ।
1: ਜੀ
0: ਤਾਂ ਉਹ ਕੋਲ ਜਿਹੜੇ ਸੀ
1: ਜੀ ਜੀ
0: ਪਗਾਏ ਜਾਂਦੇ ਸੀ। ਪਰ ਅੱਜ ਦੇਖੋ ਕਿ ਚਾਹੇ ਆਪਾਂ ਪੂਰੀ ਦੁਨੀਆਂ ਦੇ ਵਿੱਚ ਹਾਲਾਤਾਂ ਨੂੰ ਦੇਖ ਲਈਏ, ਇੱਕ ਵਿਸ਼ਵਾਸਘਾਤ ਜਿਹੜਾ ਉਹ ਚੱਲ ਰਿਹਾ ਨਾ ਦੁਨੀਆਂ ਦੇ ਉੱਤੇ, ਇੱਕ ਟਰੱਸਟ ਜਿਹੜਾ ਸੀਗਾ ਉਹ ਖਤਮ। ਉਹ ਕੋਈ ਵੀ ਕਿਸੇ ਚੀਜ਼ ਦੇ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ ਜਾਂ ਕਰ ਨਹੀਂ ਰਿਹਾ। ਉਹ ਚਾਹੇ ਆਪਾਂ ਜੰਗਾਂ ਦੇ ਹਾਲਾਤ ਦੇਖ ਲਈਏ, ਜੋ ਡੀਲਾਂ ਹੋਈਆਂ ਉਹਦੇ ਤੋਂ ਮੁੱਕਰੀ ਜਾਂਦੇ ਆ, ਉਹ ਸਾਰੀਆਂ ਚੀਜ਼ਾਂ, ਫਿਰ ਵਿਸ਼ਵਾਸ ਕਿੱਥੋਂ ਇਹ ਪੈਦਾ ਹੋਏਗਾ? ਤਬਾਹੀ ਵੱਲ ਨੂੰ ਹੀ ਤਕਰੀਬਨ ਇੱਕ ਪਾਸੇ ਕਹਿ ਸਕਦੇ ਆ ਕਿ ਦੁਨੀਆਂ ਖਤਮ ਹੋਏਗੀ, ਫਿਰ ਉਹ ਲੀਹਾਂ ਦੁਬਾਰਾ ਪੈਣਗੀਆਂ। ਫਿਰ
1: ਮੈਨੂੰ ਤਾਂ

0: ਐ ਲੱਗਦਾ ਹੈ ਕਿ ਜਦੋਂ ਤੋਂ ਇਨਸਾਨ ਨੇ ਪੈਸੇ ਦਾ, ਸਰਮਾਏ ਦਾ, ਜਾਇਦਾਦ ਦਾ ਕਨਸੈਪਟ ਜਿਹੜਾ ਡਿਵੈਲਪ ਕੀਤਾ ਹੈ,
1: ਜੀ
0: ਉਦੋਂ ਤੋਂ ਹੀ ਕਾਟੋ ਕਲੇਸ਼ ਜਿਹੜਾ ਸ਼ੁਰੂ ਹੋਇਆ
1: ਸ਼ੁਰੂ
0: ਪਿਆ,
1: ਹੋ ਗਿਆ ਜੀ
0: ਜਿਹੜਾ ਪੇ ਵਿਸ਼ਵਾਸੀ ਵਾਲਾ, ਇਹ ਕੋਈ ਨਵਾਂ ਨਹੀਂ, ਸ਼ੁਰੂ ਤੋਂ ਚੱਲਿਆ ਆ ਰਿਹਾ
1: ਜੀ
0: ਤੇ ਨਾ ਹੀ ਇਹ ਬੰਦ ਹੋਣ ਵਾਲੀ ਚੀਜ਼ ਆ।
1: ਜੀ
0: ਕਿਉਂਕਿ ਜਿਹੜਾ ਸਾਡਾ ਸੁਭਾਅ ਹੈ, ਜਦੋਂ ਲਾਲਚ ਆ ਉਹਦੇ ਵਿੱਚ, ਜਦੋਂ ਆਹੀ ਜਦੋਂ ਆਪਾਂ ਹੁਣ ਗੱਲ ਕਰਦੇ ਸੀ ਕਿ ਭਾਈ ਉਹ ਕਾਹਲੀ ਹੈ,
1: ਜੀ
0: ਬਹੁਤ ਜ਼ਿਆਦਾ ਕਾਹਲੀ ਹੈ ਕਿ ਮੈਂ ਹੁਣ ਅੱਗੇ ਲੰਘ ਜਾਣਾ ਸਭ ਤੋਂ,
1: ਜੀ
0: ਉਹ ਖਰਾਬ ਕਰੇਗੀ। ਪਰ ਇਹੋ ਜਿਹੀ ਗੱਲ ਨਹੀਂ ਕਿ ਜਿਵੇਂ ਉਹ ਕਹਿੰਦੇ ਨਾ ਕਿ ਕੋਈ ਬੂਟ ਹਰੇ ਹੋਰੀ, ਕਿ ਕਿਤੇ ਨਾ ਕਿਤੇ ਆਪਾਂ ਦੇਖਦੇ ਹਾਂ ਕਿ ਜਿਹੜੀ ਆ ਉਹ ਚੰਗੇ ਲੋਕ ਵੀ ਹੈਗੇ ਆ,
1: ਜੀ
0: ਉਹਨਾਂ ਦੀ ਜਿਹੜੀ ਗੱਲਬਾਤ ਦੀ ਕਦਰ ਵੀ ਹੁੰਦੀ ਆ, ਸੁਣੀ
1: ਜੀ
0: ਵੀ ਜਾਂਦੀ ਆ, ਤੇ ਉਹ ਕੌਲ ਕਰਾਰਾਂ ਦੇ ਵੀ ਪੱਕੇ ਨਿਕਲਦੇ ਆ।
1: ਜੀ
0: ਉਹ ਲੋਕ ਹਮੇਸ਼ਾ ਸੀਗੇ ਤੇ
1: ਜੀ
0: ਅੱਜ ਵੀ ਹੋਣਗੇ, ਤੇ ਮੈਨੂੰ ਲੱਗਦਾ ਉਹਨਾਂ ਦੀ ਅਣਹੋਂਦ ਨਹੀਂ ਰਹਿੰਦੀ ਕਦੇ।
1: ਜੀ
0: ਪਰ ਜਦੋਂ ਆਪਾਂ ਮੀਡੀਆ ਦੀਆਂ ਖਬਰਾਂ ਨੂੰ ਦੇਖਾਂਗੇ, ਕਿਉਂਕਿ ਉਹਦੇ ਵਿੱਚ ਤੇ ਖਬਰ ਉਹ ਹੋਣੀ ਆ ਜਿਹੜੀ ਜੱਗੋਂ ਤੇਰਵੀਂ ਹੋ ਜੇ,
1: ਬਿਲਕੁਲ ਹੈ ਜੀ
0: ਜਿਹੜੀ ਅੱਜ ਹੁਣ ਹੁਸ਼ਿਆਰਪੁਰ ਦੇ ਵਿੱਚ ਖਬਰ ਆ ਰਹੀ ਸੀਗੀ, ਉੱਥੇ ਇੱਕ ਪਿਓ ਨੂੰ ਮੁੰਡੇ ਨੇ ਇੱਟਾਂ ਮਾਰੀਆਂ ਸਿਰ ਦੇ ਵਿੱਚ ਤੇ ਉਹ ਬੁਰਾ ਹਾਲ ਕਰਦਾ ਉਹਦਾ। ਆਹੀ
1: ਜੀ
0: ਚੱਕਰ ਸੀ ਕਿ ਜਿਹੜਾ ਪੈਸੇ ਦਿਓ ਜੀ, ਬਾਈਕ ਦਿਓ
1: ਜਾਇਦਾਦ
0: ਜੀ,
1: ਦਾ
0: ਜਾਂ ਘਰ
1: ਮਤਲਬ
0: ਨਾਲ ਲਾ ਦਿਓ ਜੀ,
1: ਜੀ
0: ਫਲਾਨਾ ਕਰੋ, ਬਸ ਉਹ ਉਹੀ ਕਾਲੀ ਵਾਲਾ ਜਿਹੜਾ ਸੌਦਾ
1: ਜੀ
0: ਉਹਦੇ ਵਿੱਚ ਇਹ ਚੱਲਦਾ।
1: ਜੀ
0: ਪਰ ਇਹ ਜਿਹੜੀ ਕੌਲ ਕਰਾਰਾਂ ਦੀ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ, ਇਹਦੀ ਅਹਿਮੀਅਤ ਕਦੇ ਵੀ ਘੱਟ ਨਹੀਂ ਹੋ ਸਕਦੀ।
1: ਜੀ
0: ਇਹਦੇ ਇੱਕ ਜੇ ਆਪਾਂ ਬੈਂਕਾਂ ਵਾਲੇ ਪਾਸੇ ਚਲੇ ਜਾਈਏ ਜਾਂ ਕ੍ਰੈਡਿਟ ਕਾਰਡ ਵਾਲੇ ਪਾਸੇ ਚਲੇ, ਉਹਨਾਂ ਨੂੰ ਵਿਸ਼ਵਾਸ ਹੈ ਉਹ ਪੈਸਾ ਲੱਖਾਂ ਰੁਪਇਆ ਉਧਾਰ ਦੇ ਛੱਡਦੇ ਆ ਕਿ
1: ਜੀ
0: ਉਹਨਾਂ ਨੂੰ ਪਤਾ ਹੈ ਕਿ ਆ ਜਾਣਗੇ। ਤੋ ਇਹਨੂੰ ਆਪਾਂ ਵੱਖਰੇ ਵੱਖਰੇ ਟਾਈਮ ਚ ਲਿਟਰੇਚਰ ਦੇ ਵਿੱਚ ਦੇਖ ਲਓ, ਉਹਦੇ ਕਾਫੀ ਉਦਾਹਰਨਾਂ ਆਪਾਂ ਨੂੰ ਮਿਲਦੀਆਂ,
1: ਜੀ
0: ਪੁਰਾਣੀ ਕਹਾਣੀਆਂ ਚ ਮਿਲਣਗੀਆਂ, ਉਹ ਪੂਰੀ ਦੁਨੀਆਂ ਦੇ ਲਿਟਰੇਚਰ ਦੇ ਵਿੱਚ ਇਹ ਸਾਰਾ ਕੁਝ ਮਿਲੇਗਾ ਸਾਨੂੰ।
1: ਜੀ
0: ਜੇ ਧੋਖੇਬਾਜ਼ੀ, ਵਿਸ਼ਵਾਸਘਾਤ ਸਾਰਾ ਇਹ, ਤੇ ਦੂਸਰਾ ਤੁਸੀਂ ਜਿਹੜਾ ਮਰਜ਼ੀ ਖਿੱਤਾ ਚੱਕ ਲਓ, ਜਿਹੜੇ ਮਰਜ਼ੀ
1: ਜੀ
0: ਮੁਲਕ ਨੂੰ ਦੇਖ ਲਓ, ਉਹਦੇ ਵਿੱਚ ਕੋਈ ਬੰਦਾ ਉੱਠਿਆ ਜਿਹੜਾ ਬੜਾ ਤਕੜਾ ਸੀ, ਉਹਨੇ ਬੰਦੇ ਕੱਟੇ ਕੁੱਟੇ ਕੀਤੇ ਆਪਣੇ ਨਾਲ, ਤੇ
1: ਜੀ
0: ਨਾਲ ਦੇ ਪਿੰਡ, ਮਹੱਲੇ, ਗਲੀ ਮਹੱਲੇ, ਦੇਸ਼, ਸ਼ਹਿਰ ਸਭ ਉਹਨਾਂ ਦੇ
1: ਜੀ
0: ਕਬਜ਼ਾ ਕਰਨ ਲਈ ਤੁਰ ਪਿਆ, ਤੇ
1: ਬਿਲਕੁਲ
0: ਉਹਨੇ ਕਬਜ਼ਾ ਕਰ ਲਿਆ, ਆ ਵੀ ਮੇਰਾ, ਉਹ ਵੀ ਮੇਰਾ, ਉਹ ਵੀ ਮੇਰਾ,
1: ਜੀ
0: ਭੱਟ ਆਪਣਾ ਝੰਡਾ ਤੂੰ ਇੱਥੇ ਮੈਂ ਲਾਉਣਾ,
1: ਜੀ
0: ਇਹ ਸਾਰਾ ਕਰਦਾ ਰਿਹਾ। ਉੱਥੋਂ ਦੇ ਲੋਕ ਜਿਹੜੀ ਕੋਈ ਭਾਸ਼ਾ ਬੋਲਦੇ ਆ, ਉਹਨੂੰ ਹਟਾਓ ਯਾਰ, ਤੁਸੀਂ ਤਾਂ ਮੂਰਖਾਂ ਵਾਲਾ ਕੰਮ ਕਰ ਰਹੇ ਹੋ, ਸਾਡੇ ਵਾਲੀ ਬੋਲੋ,
1: ਜੀ
0: ਤੋ ਉਹ ਇੰਪੈਕਟ ਰਹਿੰਦਾ
1: ਜੀ
0: ਤੇ ਉਹ ਇੰਪੈਕਟ ਰਹੇਗਾ ਵੀ। ਹੁਣ ਇਹਨੂੰ ਵੀ ਆਪਾਂ ਤਰੱਕੀ ਕਹਾਂਗੇ, ਹੁਣ ਕਿੱਥੇ ਜਿਹੜਾ ਬੰਦਾ ਬਾਬਰ ਆ, ਉਹ ਕਿੱਥੇ, ਉਹ ਕਿੱਥੋਂ ਚੱਲ ਕੇ ਟੱਕਰਾ, ਉਹ ਦੂਜੇ ਪਾਸੇ ਮਾਰਦਾ ਰਿਹਾ, ਪਹਿਲਾਂ ਸਮਰਕੰਦ
1: ਜੀ
0: ਵੱਲ ਜਾਣਾ ਉਹਨੂੰ ਜਿੱਤਣਾ, ਜੇ ਉਹਨੂੰ ਇੱਧਰ ਦਾ ਇਲਾਕੇ ਦਾ ਜ਼ਿਆਦਾ ਕਰੇਜ ਨਹੀਂ ਸੀ, ਪਰ ਉੱਥੇ ਹਾਰ ਹੰਭ ਗਿਆ, ਕਹਿੰਦਾ ਗੱਲ ਤਾਂ ਬਣਦੀ ਨੀ, ਇੱਧਰ
1: ਜੀ
0: ਨੂੰ ਮੂੰਹ ਕਰ ਲਓ ਹੁਣ ਚੜ੍ਹਦੇ ਪਾਸੇ,
1: ਜੀ
0: ਇੱਥੇ ਉਹਦੀ ਗੱਲ ਬਣ ਗਈ, ਪਰ ਇੱਥੇ ਵੀ ਮੁਕਾਬਲਾ ਹੋਇਆ। ਇਹਨੂੰ ਹੁਣ ਉਹਦੀ ਤਰੱਕੀ ਪਰਸਨਲ ਤਾਂ ਕਹਾਂਗੇ ਆਪਾਂ,
1: ਜੀ
0: ਪਰ ਉਹਦੀ ਇਸ ਤਰੱਕੀ ਦੇ ਰਸਤੇ ਦੇ ਵਿੱਚ ਉਹਨੇ ਸੋਸਾਇਟੀ ਦੇ ਉੱਤੇ ਵੀ ਇੰਪੈਕਟ ਛੱਡਿਆ,
1: ਜੀ
0: ਬਹੁਤ ਵੱਡਾ ਅਸਰ ਪਾਇਆ, ਔਰ ਹਮੇਸ਼ਾ ਵਾਸਤੇ ਇਤਿਹਾਸ ਜਿਹੜਾ ਉਹ ਬਦਲ ਗਿਆ, ਆਪਣਾ
1: ਜੀ
0: ਨਾਮ ਵੀ ਉਹਨੇ ਵਿੱਚ ਬਣਾਇਆ ਤੇ ਸਾਰਾ ਕੀਤਾ।
1: ਜੀ
0: ਤੇ ਬਾਕੀ ਤਰੱਕੀ ਮੈਂ ਬਹੁਤ ਕਰ ਲਈ ਇਹ ਦੱਸਣ ਵਾਸਤੇ ਵੀ ਕੋਈ ਕਮੀ ਨਹੀਂ ਛੱਡਦੇ ਬੰਦੇ, ਜਿਹੜੇ ਪਹੁੰਚ ਵਾਲੇ ਬੰਦੇ ਆ,
1: ਜੀ
0: ਕੋਈ ਆਪਣੀ ਤਰੱਕੀ ਦਾ ਪੂਰੀ ਧਰਤੀ ਦੇ ਆਖਿਰ ਤੱਕ ਰਹੇ ਨਾਮ ਉਹਦਾ ਬਣੇ ਬੰਦੇ ਦਾ ਨਾ ਯਾਦ ਰੱਖਣ,
1: ਜੀ
0: ਇਹੋ ਜਿਹੀਆਂ ਚੀਜ਼ਾਂ ਦੀ ਉਸਾਰੀ ਕਰਾਉਂਦੇ ਆ ਕਿ ਬਈ ਮੈਂ ਤਾਜ ਮਹਿਲ ਬਣਾਤਾ, ਮੈਂ ਫਲਾਨੀ ਚੀਜ਼ ਬਣਾਤੀ,
1: ਜੀ
0: ਆਈਫਲ ਟਾਵਰ ਬਣਾ ਲਿਆ ਜਾਂ ਕੁਛ ਬਣਾ ਦਿੱਤਾ, ਕੋਈ ਇਹੋ ਜਿਹੀ ਚੀਜ਼ਾਂ ਬਣਾਤੀ ਕਿ ਬੰਦਾ ਉਹਨੂੰ ਯਾਦ ਰੱਖੇ।
1: ਜੀ
0: ਜੇ ਸਾਇੰਟਿਸਟ ਜਾਂ ਖੋਜੀਆਂ ਨੂੰ ਦੇਖੀਏ ਤਾਂ ਉਹ ਆਪਣੇ ਤਰੀਕੇ ਨਾਲ ਇਹਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ।
1: ਜੀ
0: ਜੋ ਟਾਈਮ ਆ ਕਿ ਲੋਕੀ ਟੋਟਲੀ ਅੱਗ ਦੇ ਉੱਤੇ ਨਿਰਭਰ ਆ ਕਿ ਉਹਨੇ ਰੋਸ਼ਨੀ ਕਰਨੀ ਹੈ ਤਾਂ ਮੋਮਬੱਤੀਆਂ, ਦੀਵੇ, ਲਾਲਟਨ ਜਗ ਰਹੀ ਹੈ,
1: ਜੀ
0: ਜਾਂ ਦੂਜੇ ਪਾਸੇ ਇੱਕ ਐਸੇ ਲੋਕ ਆਏ ਉਹਨਾਂ ਨੇ ਇਹ ਬਦਲ ਦਿੱਤਾ ਕਨਸੈਪਟ, ਇਹਨੂੰ
1: ਜੀ
0: ਤਰੱਕੀ ਕਹਾਂਗੇ। ਉਹਨਾਂ ਨੇ ਬਿਜਲੀ ਲਿਆਂਦੀ, ਬਲਬ ਆ ਗਿਆ, ਤੇ ਹੋਰ ਸਾਰਾ ਪੱਖੇ ਜਿਹੜੇ ਉਹ ਘੁਮਾਈ ਜਾਂਦੇ ਸੀ, ਪੱਖੀਆਂ ਪੁੱਖੀਆਂ ਜਿਹਾ, ਉਹ ਆਪਣੇ ਆਪ ਹੀ ਚੱਲਣ ਲੱਗ ਗਏ।
1: ਜੀ
0: ਆਪਣੇ ਦੇਖਿਆ ਉਹਦੇ ਵਿੱਚ ਡੀਜ਼ਲ ਇੰਜਨ ਵਾਲੇ ਪੱਖੇ ਵੀ ਆਏ ਸ਼ੁਰੂ ਦੇ ਵਿੱਚ, ਉਹ
1: ਬਿਲਕੁਲ
0: ਠਕ ਠਕ ਕਰਕੇ ਧੂੰਆਂ ਸਮੇਤ ਹਵਾ ਮਾਰਦੇ ਸੀ ਉਹ,
1: ਜੀ
0: ਤੇ ਜਿਹੜਾ ਉਹਦੀ ਹਵਾ ਚ ਬੈਠਦਾ ਉਹਦਾ ਮੂੰਹ ਸਿਰ ਵੀ ਕਾਲਾ ਹੋ ਜਾਂਦਾ ਸੀ, ਉਹ ਫਿਰ ਥੋੜੇ ਫੇਲ ਹੋ
1: ਜੀ
0: ਗਏ ਇਸ ਕਰਕੇ ਕਿ
1: ਬਿਲਕੁਲ ਹੈ ਜੀ
0: ਚੰਗਾ ਪੱਖਾ ਲਾਇਆ ਤੇ ਬਾਬਾ ਹੀ ਉੱਡ ਗਿਆ ਵਿੱਚੋਂ।
1: ਜੀ
0: ਉਹ ਹੁਣ
1: ਬਿਲਕੁਲ
0: ਬਿਜਲੀ ਵਾਲਾ ਕੰਮ ਆਪਾਂ ਦੇਖਿਆ ਕਿੱਥੋਂ ਤੋਂ ਕਿੱਥੇ ਤੱਕ ਗੱਲ ਚਲੀ ਗਈ ਹੈ।
1: ਜੀ
0: ਮੈਨੁਅਲੀ ਕੈਲਕੂਲੇਟ ਕਰਦੇ ਸੀ, ਅਬੈਕਸ ਆਇਆ
1: ਜੀ
0: ਮੈਥਮੈਟਿਕਸ ਦੀ, ਆਪਾਂ ਉਹਦੀ ਗਿਣਤੀ ਮਿਣਤੀ ਕਰਨ ਵਾਸਤੇ, ਜਮ੍ਹਾਂ ਘਟਾਓ ਵਾਸਤੇ ਅਬੈਕਸ ਸਭ ਤੋਂ ਪਾਪੂਲਰ ਆ, ਬਹੁਤ
1: ਜੀ
0: ਪੁਰਾਣਾ, ਅਜੇ ਵੀ ਚੱਲਦਾ।
1: ਜੀ
0: ਪਰ ਹੌਲੀ ਹੌਲੀ ਉਹ 0101 ਕਰਕੇ ਕੰਪਿਊਟਰ ਆ ਗਿਆ, ਤੇ ਕੰਪਿਊਟਰ ਨੇ ਹੌਲੀ ਹੌਲੀ ਹੌਲੀ ਕਰਕੇ ਤਰੱਕੀ ਇੰਨੀ ਕੀਤੀ ਕਿ ਹੁਣ AI ਆ ਗਿਆ, ਸੋਸ਼ਲ ਮੀਡੀਆ ਹੋ ਗਿਆ, ਬਹੁਤ ਅੱਗੇ ਲੰਘ ਗਿਆ ਕੰਮ,
1: ਲੰਘ
0: ਅੱਗੇ
1: ਗਿਆ
0: ਪਤਾ
1: ਜੀ
0: ਨਹੀਂ ਕੀ ਹੋਣਾ,
1: ਬਿਲਕੁਲ ਹੈ
0: ਇਹ ਚੱਲਦਾ ਰਹੇਗਾ,
1: ਜੀ
0: ਇਹ ਪ੍ਰੋਸੈਸ ਨੇ ਚੱਲਦਾ। ਪਰ ਫਿਰ ਵੀ ਨਾ ਭਾਰਤ ਸਾਹਿਬ ਇੱਕ ਸੋਚਣ ਵਾਲੀ ਤੇ ਇੰਟਰਸਟਿੰਗ ਚੀਜ਼ ਇਹ ਆ ਕਿ ਜਦੋਂ ਰੇਡੀਓ ਆਇਆ, ਰੇਡੀਓ
1: ਜੀ
0: ਦੀ ਕਾਢ ਹੋ ਗਈ, ਨਿਕਲ ਆਈ, ਉਦੋਂ ਲੋਕਾਂ ਚ ਚਰਚਾ ਹੋ ਗਈ, ਲੈ ਬਈ ਹੁਣ ਰੇਡੀਓ ਆ ਗਿਆ, ਹੁਣ ਤਾਂ ਅਖਬਾਰ ਕਿਹਨੇ ਪੜ੍ਹਨੇ ਆ, ਅਖਬਾਰਾਂ ਦੇ ਤਾਂ ਕੰਮ ਹੀ ਬੰਦ ਆ,
1: ਜੀ
0: ਕਿਉਂਕਿ ਜੋ ਕਹਿਣਾ ਉਹਨੇ ਬੋਲ ਕੇ ਦੱਸ ਹੀ ਦੇਣਾ ਉਹਨਾਂ ਨੇ, ਫਿਰ
1: ਜੀ
0: ਇਹ ਲਿਖਣ ਦੀ ਕੀ ਲੋੜ ਰਹਿ ਗਈ,
1: ਜੀ
0: ਕਿਤਾਬਾਂ ਦੀ ਵੀ ਕੋਈ ਲੋੜ ਨਹੀਂ, ਉੱਥੇ ਚੱਲੀ ਜਾਊ ਸਾਰਾ।
1: ਜੀ
0: ਪਰ ਆਪਾਂ ਦੇਖਿਆ ਕਿ ਰੇਡੀਓ ਦੇ ਆਉਣ ਦੇ ਬਾਅਦ ਵੀ ਅਖਬਾਰਾਂ ਬੰਦ ਨਹੀਂ ਹੋਈਆਂ,
1: ਜੀ
0: ਕਿਤਾਬਾਂ ਦੀ ਅਹਿਮੀਅਤ ਨਹੀਂ ਘਟੀ,
1: ਜੀ
0: ਉਹ ਅੱਜ ਵੀ
1: ਟੈਲੀਵਿਜ਼ਨ
0: ਕਾਇਮ ਆ। ਇਹੀ ਟੀਵੀ ਦੇ ਆਉਣ ਦੇ ਟਾਈਮ ਵੀ ਕਿਹਾ ਸੀਗਾ, ਹੁਣ ਤਾਂ ਕਹਿੰਦੇ ਰੇਡੀਓ ਵੀ ਖਤਮ ਹੈ ਤੇ ਅਖਬਾਰਾਂ ਵਹਿ ਮੁੱਕ ਜਾਣੀਆਂ, ਕਿਉਂਕਿ ਜੋ ਅਖਬਾਰ ਨੇ ਖਬਰ ਲਾਉਣੀ ਹੈ ਸਾਨੂੰ ਵੀਡੀਓ ਮੂਹਰੇ ਦਿਖੂਗਾ,
1: ਜੀ
0: ਅਸੀਂ ਕਾਹਦੇ ਵਾਸਤੇ ਪੜ੍ਹਨਾ ਉਹ।
1: ਜੀ
0: ਪਰ ਫਿਰ ਵੀ ਅਖਬਾਰਾਂ ਸਰਵਾਈਵ ਕਰਕੇ ਗਈਆਂ ਤੇ ਅੱਜ ਵੀ ਚੱਲ ਰਹੀਆਂ ਨੇ।
1: ਜੀ
0: ਪੈਂਡਮਿਕ ਦੇ ਵਿੱਚ ਜਦੋਂ ਲੋਕਡਾਊਨ ਲੱਗਾ ਉਦੋਂ ਜ਼ਰੂਰ ਸੈਟਬੈਕ ਲੱਗਿਆ ਵੱਡਾ ਪ੍ਰਿੰਟ
1: ਬਿਲਕੁਲ
0: ਮੀਡੀਆ ਨੂੰ, ਪਰ ਫਿਰ ਵੀ ਐਗਜ਼ਿਸਟ ਕਰ ਰਿਹਾ। ਸੋ
1: ਹੁਣ
0: ਇਹ ਤਰੱਕੀ ਦੇ ਵੱਖਰੇ ਜਿਹੜੇ ਰੂਪ ਰੇਖਾ ਨਾ, ਮੀਲ ਪੱਥਰ ਆ,
1: ਐਡਵਾਂਸ
0: ਚੱਲ
1: ਮੁਲਕਾਂ
0: ਰਹੇ
1: ਚ ਅੱਜ ਚਰਚਾ ਚੱਲ ਰਹੀ ਹੈ ਕਿ ਰੋਬੋਟ ਸਿਸਟਮ ਆ ਗਿਆ, AI ਦੇ ਨਾਲ ਸਾਰਾ ਕੁਝ ਹੋ ਰਿਹਾ ਤੇ ਜੌਬਾਂ ਘਟ ਰਹੀਆਂ ਨੇ, ਉਹਦਾ ਵੀ ਕਿਤੇ ਨਾ ਕਿਤੇ ਇਹਨਾਂ ਐਡਵਾਂਸ ਮੁਲਕਾਂ ਦੇ ਵਿੱਚ ਆਪੜੀਆਂ ਜਿਹੜੀਆਂ ਉਹ ਚਰਚਾਵਾਂ ਨੇ ਇਸ ਹਿਸਾਬ ਦੇ ਨਾਲ।
0: ਬਿਲਕੁਲ ਜੀ ਬਿਲਕੁਲ। ਪਰ ਜਿਹੜੀ ਜੇ ਜੋਬ ਨੂੰ ਟੈਕਨੋਲੋਜੀ ਇੱਕ ਜੋਬ ਨੂੰ ਖਤਮ ਕਰ ਰਹੀ ਹੈ ਤਾਂ ਉਹ ਨਵੀਂ ਤਰ੍ਹਾਂ ਦੀਆਂ ਜੋਬਸ ਕ੍ਰੀਏਟ ਵੀ ਕਰ ਰਹੀ
1: ਕ੍ਰੀਏਟ ਵੀ ਕਰ ਰਹੀ ਹੈ। ਜੀ
0: ਮਸਲਾ ਤੇ ਇਹ ਹੈ ਕਿ ਤੁਸੀਂ ਤਰੱਕੀ ਦੀ ਲਹਿ, ਜਿਹਨੂੰ ਆਪਾਂ ਤਰੱਕੀ ਕਹਿ ਰਹੇ ਹਾਂ ਇਸ ਵੇਲੇ, ਵੀ ਉਹਦੀ
1: ਜੀ
0: ਲਹਿਰ ਦੇ ਉੱਤੇ ਸਵਾਰ ਹੋਣਾ ਜਾਂ ਲਹਿਰ ਦੇ ਨਾਲ ਰੁੜ ਜਾਣਾ,
1: ਜੀ
0: ਇਹ ਨਿਰਭਰ ਕਰਦਾ ਕਿ ਤੁਸੀਂ ਉਹਦੇ ਵਿੱਚ ਜਦੋਂ ਲਹਿਰ ਆਈ ਤੁਸੀਂ ਸੀਗੇ ਕਿੱਥੇ।
1: ਨਾਲੇ ਇਹਦੇ ਵਿੱਚ ਇਹ ਵੀ ਲੱਗਦਾ ਆਪਣੇ ਨਾਲ ਮੁਕੱਦਰ ਜੀ ਵੀ ਨੇ, ਉਹਨਾਂ ਦੀ ਵੀ ਗੱਲ ਸੁਣਦਾ ਇੱਕ ਮਿੰਟ ਜੀ, ਗੱਲ ਇਹਨੂੰ ਕੰਪਲੀਟ ਕਰ। ਮੈਨੂੰ
0: ਹਾਂਜੀ
1: ਲੱਗਦਾ ਕਿਤੇ ਨਾ ਕਿਤੇ ਜਿਵੇਂ ਕਿ ਮੇਰੇ ਵਰਗਾ ਬੰਦਾ ਜਿੱਦਾਂ ਪਹਿਲਾਂ ਚਲੋ ਉਹਨੂੰ ਇੱਕ ਪੋਜ਼ਿਟਿਵਿਟੀ ਦੇ ਵਿੱਚ ਵੀ ਲਿਆ ਜਾ ਸਕਦਾ, ਨੈਗੇਟਿਵਿਟੀ ਦੇ ਵਿੱਚ ਵੀ, ਜਿਵੇਂ ਕਿ ਘਰਾਂ ਦੇ ਫੋਨ ਨੰਬਰ ਸਾਰੇ ਚੇਤੇ ਹੁੰਦੇ ਸੀ ਹਨਾ ਜੀ, ਜਾਂ ਮਤਲਬ ਕਿ ਆਹ ਨੰਬਰ
0: ਜੀ
1: ਆ, ਜਾਂ ਮੈਪ ਦਾ ਕਦੇ ਜ਼ਰੂਰਤ ਨਹੀਂ ਪਈ ਭਈ ਇੱਥੋਂ ਇਸ ਪਿੰਡ ਨੂੰ ਚਲ ਜਾਓ, ਉੱਥੋਂ ਇੱਧਰ ਨੂੰ ਮੁੜ ਜਾਓ, ਖੱਬੇ ਮੁੜ ਜਾਓ, ਸੱਜੇ ਮੁੜ ਜਾਓ, ਅੱਗੇ ਅਗਲਾ ਪਿੰਡ ਜਿਹੜਾ ਉਹ ਆ ਗਿਆ ਜਿੱਥੇ ਤੁਸੀਂ ਜਾਣਾ, ਇੱਦਾਂ ਦੇ ਉਹ ਚੀਜ਼ਾਂ ਸੀਗੀਆਂ ਮਤਲਬ ਕਿ। ਪਰ ਉਹ ਕਿਤੇ ਨਾ ਕਿਤੇ ਜੇ ਉਸ ਚੀਜ਼ ਨੂੰ ਅੱਜ ਮਹਿਸੂਸ ਕਰਦੇ ਹਾਂ ਤੇ ਬਾਅਦ, ਕਿਉਂਕਿ ਮਨੁੱਖ ਦੇ ਅੰਦਰ ਵੀ ਜਿਹੜਾ ਬ੍ਰੇਨ ਦੇ ਅੰਦਰ ਇੱਕ ਡਿਵਾਈਸ ਜਿਹੜੀ ਲੱਗੀ ਹੋਈ ਹੈ ਜਿਹੜਾ ਸਾਰਾ ਕੁਝ ਰਿਕਾਰਡ ਕਰਦੀ ਹੈ ਸਾਨੂੰ, ਯਾਦਦਾਸ਼ਤ ਕਹਿ ਲਓ ਉਹਨੂੰ, ਤਾਂ ਉਹ ਕਿਤੇ ਨਾ ਕਿਤੇ ਮੈਂਬਰੀ ਜਿਹੜੀ ਉਹਦੀ ਵੀ ਤਾਂ ਫੁੱਲ ਹੋ ਰਹੀ ਆ, ਉਹ ਲੋਡ ਤਾਂ ਕਿਤੇ ਕਿਤੇ ਨਾ ਕਿਤੇ ਘਟਾਇਆ ਨਾ ਇਹਨਾਂ ਚੀਜ਼ਾਂ ਨੇ, ਵੀ ਵਾਧੂ ਚੀਜ਼ਾਂ ਨੂੰ ਤੁਹਾਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ। ਪਰ ਜਦੋਂ ਆਪਾਂ ਪਿਛੋਕੜ 'ਚ ਦੇਖਦੇ ਹਾਂ ਬਜ਼ੁਰਗਾਂ ਨੂੰ ਜਿਹੜੀਆਂ ਗੱਲਾਂ ਸਾਨੂੰ ਅੱਜ ਤੱਕ ਚੇਤੇ ਨਹੀਂ ਜਾਂ ਚੇਤੇ ਹੁੰਦੀਆਂ ਨੇ, ਉਹਨਾਂ ਨੂੰ ਪੁਰਾਣੀ ਤੋਂ ਪੁਰਾਣੀ ਗੱਲ ਪੁੱਛ ਲਓ, ਉਹਨਾਂ ਨੂੰ ਉਹ ਵੀ ਯਾਦ ਆ, ਫਿਰ ਉਹਦਾ ਇਹ ਵੀ ਇਫੈਕਟ ਦੇਖਦੇ ਹਾਂ। ਜੀ
0: ਬਿਲਕੁਲ ਜੀ ਬਿਲਕੁਲ। ਅਸਲ ਤੇ ਜਿਹੜਾ ਇਹ ਜਿਹੜਾ ਬਿਲਕੁਲ ਸਪਸ਼ਟ ਤੌਰ ਤੇ ਨਜ਼ਰ ਆਉਂਦਾ ਆਪਾਂ ਨੂੰ
1: ਜੀ,
0: ਜਿਹੜੀ ਮੈਮਰੀ ਆ, ਮੈਮਰੀ ਦਾ ਜਿਹੜਾ ਵਰਕਿੰਗ ਮਾਡਲ ਆ ਉਹਦੇ ਚ ਉਹਨੂੰ ਪ੍ਰਭਾਵਿਤ ਕਰਦੀ ਆ ਟੈਕਨੋਲੋਜੀ।
1: ਜੀ
0: ਜੋ ਅਸੀਂ ਇਕਦਮ ਤੇਜ ਸਪੀਡ ਦੇ ਉੱਤੇ ਇਹ ਜਿਹੜਾ ਪਰਿਵਰਤਨ ਦੇਖ ਰਹੇ ਹਾਂ, ਤਬਦੀਲੀ ਦੇਖ ਰਹੇ ਹਾਂ, ਜਿਹਨੂੰ ਪ੍ਰੋਗਰੈਸ ਕਹਿ ਲੋ, ਇਹ ਤਰੱਕੀ ਦੇਖ ਰਹੇ ਹਾਂ ਟੈਕਨੋਲੋਜੀ ਦੀ, ਜੇ ਆਪਾਂ ਇਹਦੇ ਉੱਤੇ ਆਪਾਂ ਫੋਕਸ ਕਰੀਏ
1: ਜੀ,
0: ਤਾਂ ਸਾਡਾ ਜਿਹੜਾ ਬ੍ਰੇਨ ਹੈ ਉਹ ਹੋ ਸਕਦਾ ਹੈ ਕਿ ਉਹਦੇ ਲਈ ਤਿਆਰ ਨਹੀਂ ਉਨੀ ਛੇਤੀ ਹੋਇਆ, ਜਿੰਨੀ ਛੇਤੀ ਸਭ ਕੁਝ ਆਈ ਜਾਂਦਾ ਸਾਡੇ ਮੂਹਰੇ, ਨਵੀਂ ਤੋਂ ਨਵੀਂ ਖੋਜ ਆ ਰਹੀ ਹੈ
1: ਜੀ,
0: ਤੇ ਨਵੀਂ ਤੋਂ ਨਵੀਂ ਚੀਜ਼ ਆ ਰਹੀ ਹੈ, ਆਪਾਂ ਨੂੰ ਪਹਿਲੀ ਅਜੇ ਪਤਾ ਹੀ ਨਹੀਂ ਲੱਗ ਰਹੀ, ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋਣੇ, ਇੱਕ ਹੋਰ ਨਵੀਂ ਤਰੱਕੀ ਹੋ ਜਾਂਦੀ ਹੈ
1: ਜੀ।
0: ਇਹ ਤਾਂ ਇਹ ਸ਼ੁਰੂਆਤ ਉਹਨੇ ਆਪਣੇ ਐਡੀਸਨ ਹੋਰਾਂ ਨੇ ਕਰਤੀ ਸੀ, ਉਹਨਾਂ ਨੇ ਤਾਂ ਕਹਿੰਦੇ ਵੀ ਕਾਢਾਂ ਦੀ ਫੈਕਟਰੀ ਬਣਾਤੀ ਸੀ, ਕਹਿੰਦੇ ਵੀ ਆਪਾਂ ਤਾਂ ਹਰ 6 ਮਹੀਨੇ ਬਾਅਦ ਇੱਕ ਨਵੀਂ ਕਾਢ ਦਿਆ ਕਰਾਂਗੇ, ਉਹ ਹਰ 6 ਮਹੀਨੇ ਬਾਅਦ ਕੱਢਦੇ ਸੀ।
1: ਕੱਲ ਵੀ ਲਾਇਸੈਂਸ ਦਿੱਤਾ ਗਿਆ ਉੱਥੇ ਆਪਣੇ ਅਮਰੀਕਨ ਇੱਕ ਕੰਪਨੀ ਹੈ ਸਪੇਸ ਦੀ, ਤਾਂ ਉਹਨਾਂ ਨੂੰ ਲਾਇਸੈਂਸ ਦਿੱਤਾ ਗਿਆ ਕਿ ਜਿਹੜੀਆਂ ਰਾਤ ਨੂੰ ਵੀ ਮਤਲਬ ਕਿ ਰਾਤ ਇਸ ਧਰਤੀ ਦੇ ਉੱਤੇ ਹੋਣੀ ਨਹੀਂ, ਮਤਲਬ ਕਿ ਏਦਾਂ ਦਾ ਐਕਸਪੈਰੀਮੈਂਟ ਕਰ ਰਿਹਾ, ਜਿਵੇਂ ਕਿ ਸਾਡੇ ਇਹਨਾਂ ਮੁਲਕਾਂ 'ਚ 3 ਮਹੀਨੇ ਹਨੇਰਾ ਰਹਿੰਦਾ ਤੇ 3 ਮਹੀਨੇ ਦਿਨ ਹੀ ਰਹਿੰਦਾ, ਤੇ ਉਹ ਐਕਸਪੈਰੀਮੈਂਟ ਕਰ ਰਹੇ। ਇਸੇ ਤਰ੍ਹਾਂ ਨਾਰਵੇ ਦੇ ਵਿੱਚ ਇੱਕ ਪਿੰਡ ਸੀਗਾ, ਸ਼ਾਇਦ ਤੁਸੀਂ ਨਿਊਜ਼ ਦੇ ਵਿੱਚ ਵੀ ਪੜਿਆ ਹੋਵੇਗਾ, ਅੱਜ ਤੋਂ 10-15 ਸਾਲ ਪਹਿਲਾਂ ਉੱਥੇ ਹਨੇਰਾ ਹੀ ਰਹਿੰਦਾ ਸੀ, ਚਾਹੇ ਦਿਨ ਚੜਿਆ ਵੀ ਹੋਵੇ ਜੀ। ਤਾਂ ਉਹਦੇ ਵਿੱਚ ਮਤਲਬ ਕਿ ਉੱਥੇ ਸੈੱਟ ਇੱਕ ਗਲਾਸ ਸ਼ੀਸ਼ਾ ਲਾਇਆ ਗਿਆ ਜਿਹੜਾ ਮਤਲਬ ਕਿ ਰਿਫਲੈਕਟਰ ਦੇ ਤੌਰ ਦੇ ਉੱਤੇ ਕੰਮ ਕਰਦਾ ਉੱਚੀਆਂ ਪਹਾੜੀਆਂ ਦੇ ਉੱਤੇ, ਤੇ ਉਹ ਸੂਰਜ ਦੀ ਰੋਸ਼ਨੀ ਉਹਦੇ ਉੱਤੇ ਪੈਂਦੀ ਹੈ, ਤਾਂ ਫਿਰ ਉਹ ਤੋਂ ਰਿਫਲੈਕਟ ਹੋ ਕੇ ਉਹ ਪਿੰਡ ਦੇ ਉੱਤੇ ਰੋਸ਼ਨੀ ਪੈਂਦੀ ਹੈ ਤਾਂ ਦਿਨ ਹੁੰਦਾ ਹੈ ਜੀ। ਤੇ ਏਦਾਂ ਹੀ ਹੁਣ ਕੀ ਕਰ ਰਿਹਾ ਕਿ ਲਾਇਸੈਂਸ ਕੱਲ ਹੀ ਜਾਰੀ ਕੀਤੇ ਹੈ ਅਮਰੀਕਾ ਦੀ ਏਜੰਸੀ ਨੂੰ ਕਿ ਤੁਸੀਂ ਇਹਦੇ ਉੱਤੇ ਰਿਸਰਚ ਕਰ ਰਹੇ ਨੇ, ਕਿ ਉਹ ਇੱਕ ਸੈਟੇਲਾਈਟ ਛੱਡਣਗੇ ਜੀ, ਤੇ ਉਹਦੇ ਉੱਤੇ ਉਹਦੇ ਵਿੱਚ ਮਤਲਬ ਕਿ ਇੱਕ ਗਲਾਸ ਜਿਹੜਾ ਛੱਡਣਗੇ, 60 ਕੁ ਮੀਟਰ ਘੇਰਾ ਆ ਉਹਦਾ, ਉਹ 5 ਕਿਲੋਮੀਟਰ ਦੁਨੀਆ ਦੇ ਉੱਤੇ ਉਹ ਲਾਈਟ ਮਤਲਬ ਕਿ ਜਿੱਦਾਂ ਕਿ ਚੰਦ ਦੇ ਪਿੱਛੇ ਸੂਰਜ ਚਲਿਆ ਜਾਂਦਾ ਤੇ ਉਹ ਮਤਲਬ ਕਿ ਰਿਫਲੈਕਟ ਹੋ ਕੇ ਸਾਨੂੰ ਰਾਤ ਨੂੰ ਦਿਖਦਾ ਹੈ ਕਿ ਚੰਦ ਦੀ ਚਾਂਦਨੀ ਹੈ, ਤੇ ਇਸੇ ਤਰ੍ਹਾਂ ਉਹ ਜਿਹੜਾ ਉਹ ਜਿਹੜੀ ਉਹ ਡਿਵਾਈਸ ਛੱਡਣਗੇ ਉਹ ਸ਼ੀਸ਼ੇ ਦੇ ਰੂਪ ਦੇ ਵਿੱਚ ਹੋਏਗੀ ਬਹੁਤ ਪਤਲਾ, ਤੇ ਉਹ ਜਿਹੜਾ ਰਿਫਲੈਕਟ ਹੋ ਕੇ ਰਾਤ ਨੂੰ ਵੀ 5 ਕਿਲੋਮੀਟਰ ਦੇ ਘੇਰੇ ਦੇ ਵਿੱਚ ਉਹਨੂੰ ਕੰਟਰੋਲ ਕਰੇਗਾ, ਉਹ ਮਤਲਬ ਕਿ ਉੱਥੇ ਪਿੰਡ ਦੇ ਉੱਤੇ ਜਿੱਥੇ ਵੀ ਸ਼ਹਿਰ ਦੇ ਵਿੱਚ ਪਵੇਗੀ ਜਿੱਥੇ ਵੀ ਉਹਨਾਂ ਨੇ ਐਡਜਸਟ ਕੀਤੀ ਹੈ, ਤੇ ਉਹ 5 ਕਿਲੋਮੀਟਰ ਦਾ ਘੇਰਾ ਰਾਤ ਦੇ ਸਮੇਂ ਦੇ ਵਿੱਚ ਵੀ ਮਤਲਬ ਕਿ ਦੇਣੀ ਚੜਾਈ ਰੱਖੇਗਾ, ਤੇ ਪਰ ਉਹਦੇ ਵਿੱਚ ਜਿਹੜੇ ਵਿਗਿਆਨੀ ਨੇ ਜਾਂ ਹੋਰ ਜਿਹੜੇ ਵਾਤਾਵਰਨ ਵਰਨਕ ਚਿੰਤਕ ਨੇ ਜਾਂ ਗੌਰਮੈਂਟਾਂ ਇਸ ਪੱਧਰ ਦੇ ਉੱਤੇ ਕੰਮ ਕਰਦੀਆਂ ਉਹ ਕਹਿੰਦੇ ਜਿਹੜਾ ਸਾਡਾ ਰਹਿਣ ਸਹਿਣ ਹੈ ਉਹ ਵੀ ਡਿਸਟਰਬ ਹੋਵੇਗਾ, ਜੀਵ ਜੰਤੂ ਜਿਹੜੇ ਨੇ ਉਹਨਾਂ ਦਾ ਜਿਹੜਾ ਹੈਗਾ ਉਹ ਵੀ ਰਹਿਣ ਸਹਿਣ ਡਿਸਟਰਬ ਹੋਣਾ, ਮਤਲਬ ਕਿ ਉਹ ਕਹਿੰਦੇ ਅਸੀਂ ਇੰਨੀਆਂ ਨਹੀਂ ਦਿੱਤੀਆਂ, ਸਿਰਫ ਇੱਕ ਐਕਸਪੈਰੀਮੈਂਟ ਦੇ ਲਈ ਇੱਕ ਹੀ ਜਿਹੜਾ ਲਾਇਸੈਂਸ ਦਿੱਤਾ ਹੈ, ਉਹਨਾਂ ਨੇ ਮੰਗੇ ਤਾਂ ਮਤਲਬ ਕਿ ਬਹੁਤ ਸਾਰੇ ਨੇ ਪਰ ਇੱਕ ਅਜੇ ਐਕਸਪੈਰੀਮੈਂਟ ਕੀਤਾ ਜਾਵੇਗਾ ਕਿ ਇਹਦੇ ਨਾਲ ਕੀ ਕੀਤਾ। ਉਹ ਕਹਿੰਦੇ ਕਿ ਅਸੀਂ ਧਰਤੀ ਦੇ ਉੱਤੇ ਹੋਰ ਬਿਜਲੀ ਪੈਦਾ ਕਰਨ ਦੇ ਲਈ ਜਿਵੇਂ ਕਿ ਆਪਾਂ ਉਹ ਰੋਸ਼ਨੀ ਦਾ ਇਸਤੇਮਾਲ ਕਰ ਸਕਦੇ ਹਾਂ ਜਾਂ ਫਸਲਾਂ ਨੂੰ ਜਿਹੜਾ ਜਿੱਦਾਂ ਕਿ ਸਾਡੇ 3 ਮਹੀਨਿਆਂ ਦੇ ਵਿੱਚ ਜਿਹੜੀ 8 ਮਹੀਨੇ ਚ ਫਸਲ ਤਿਆਰ ਹੁੰਦੀ 9 ਮਹੀਨੇ ਚ ਹੁੰਦੀ ਉਹ 3 ਮਹੀਨਿਆਂ ਚ ਕਰ ਲੈਂਦੇ ਆ ਕਿਉਂਕਿ ਡੇ ਨਾਈਟ ਲਾਈਟ ਜਿਹੜੀ ਵੱਧ ਜਾਂਦੀ ਆ ਉਹ ਡਬਲ ਹੋ ਜਾਂਦੀ ਹੈ, ਤੇ ਉਹ ਸਿਸਟਮ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੀ।
0: ਜੀ ਜੀ ਬਿਲਕੁਲ ਭਾਰਤ ਸਾਹਿਬ, ਇਹ ਤਾਂ ਦੇਖੋ ਆਪਣੀ ਤਰੱਕੀ ਦੇ ਰਾਹ ਇਹਨੂੰ ਕਹਿ ਸਕਦੇ ਕਿ ਨਵੇਂ ਖੁੱਲਦੇ ਆ
1: ਜੀ।
0: ਚੀਨ ਵਾਲੇ ਜਿਹੜੇ ਆਰਟੀਫਿਸ਼ਲ ਮੂਨ ਕਾਫੀ ਦੇਰ ਦਾ ਚੜਾਈ ਬੈਠੇ ਆ,
1: ਬਿਲਕੁਲ
0: ਮੈਨੂੰ ਲੱਗਦਾ ਉਹਨਾਂ ਦੀ ਦੇਖਾ ਦੇਖੀ ਹੋਰ ਵੀ ਆ ਜਾਣੇ ਇਧਰ ਉਧਰ, ਤੇ ਇਹਨੂੰ ਕਹਿੰਦੇ ਵੀ ਚੰਨ ਚੜਾ ਦੇਣਾ।
1: ਬਿਲਕੁਲ
0: ਚੰਨ ਚੜਾ ਦੇਣਾ ਤਰੱਕੀ ਦਾ
1: ਜੀ, ਬਿਲਕੁਲ
0: ਕਹਿੰਦੇ ਨਵਾਂ ਚੰਨ ਚੜਦਾ ਉਹ ਕੰਮ ਹੋ ਜਾਂਦਾ।
1: ਸ਼ਮੀ ਜੀ
0: ਆਪਾਂ ਇਹਨੂੰ ਆਪਾਂ ਵੈਲਕਮ ਵੀ ਕਰਾਂਗੇ,
1: ਅੱਗੇ ਵੱਧਦੇ ਆ ਹੋਰ ਗੱਲਾਂ ਬਾਤਾਂ ਚ। ਥੈਂਕ ਯੂ। ਤੇ ਆਪਣੇ ਨਾਲ ਰਾਜਨ ਸੈਣੀ ਜੀ ਜੁੜੇ ਹੋਏ ਆ, ਮੁਕੱਦਰ ਜੀ ਹੋਲਡ ਰੱਖਣਾ ਜੀ, ਲੈ ਲਈਏ ਪਹਿਲਾਂ 20 ਮਿੰਟ ਤੋਂ ਆਪਣੇ ਨਾਲ। ਸੈਣੀ ਸਾਹਿਬ ਵੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਜੀ।
2: ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਮੁਕੱਦਰ ਵੀਰ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ। ਜੀ ਆਨੋ ਜੀ, ਜੀ ਆਨੋ ਜੀ,
0: ਜੀ ਸਤਿ ਸ੍ਰੀ ਅਕਾਲ ਜੀ।
2: ਬੇਨਤੀ ਇਹ ਹੈ ਕਿ ਭਾਰਤ ਸਾਹਿਬ ਹਨੇਰੇ ਦਾ ਦੂਰ ਹੋ ਜਾਣਾ ਹੀ ਦਿਨ ਚੜਦਾ ਹੈ
1: ਜੀ। ਜੀ ਬਿਲਕੁਲ ਹੈ ਜੀ।
2: ਹਾਂਜੀ ਤੁਸੀਂ ਇਹ ਕਹਿੰਦੇ ਹੈਗੇ ਆ ਵੀ ਦਿਨ ਚੜਿਆ ਆ ਤੇ ਹਨੇਰਾ ਹੁੰਦਾ
1: ਜੀ,
2: ਜਦੋਂ ਦਿਨ ਚੜਦਾ ਆ ਉਦੋਂ ਹਨੇਰਾ ਆਪਣੇ ਆਪ ਆਟੋਮੈਟਿਕਲੀ ਦੂਰ ਹੋ ਜਾਂਦਾ।
1: ਨਹੀਂ ਸੈਣੀ ਸਾਹਿਬ ਸਾਡੇ ਉਲਟਾ ਨਾ, ਹੁਣ ਸਿਆਲ ਨੂੰ ਇੱਥੇ ਦਿਨ ਚੜਦਾ ਨੀ ਜੀ, ਹਨੇਰੇ ਚ ਵੀ ਹਨੇਰਾ ਹੀ ਰਹਿੰਦਾ ਜੀ, ਦਿਨ ਵੇਲੇ ਵੀ ਹਨੇਰਾ ਹੀ ਰਹਿੰਦਾ ਜੀ।
2: ਉਹ ਤਾਂ ਤੁਸੀਂ ਇਹ ਕਹਿ ਸਕਦੇ ਦਿਨ ਚੜਦਾ ਰਹਿੰਦਾ ਕਹੋ ਫੇਰ ਤੁਸੀਂ, ਉਹ ਦਿਨ ਦਾ ਸਮਾਂ ਆ ਪਰ ਹੈਗਾ ਹਨੇਰਾ,
1: ਜਿਹੜਾ
2: ਚੜਦਾ ਨਾ ਉਹ ਤਾਂ ਹਨੇਰਾ ਦੂਰ ਕਰ ਦਿੰਦਾ ਜੀ।
1: ਹਾਂ ਬਿਲਕੁਲ ਹੈ ਜੀ, ਪਰ ਸਾਡੇ ਹੁੰਦਾ ਨੀ ਨਾ ਜੀ ਉਹ,
2: ਹਾਂਜੀ
1: ਹਨੇਰਾ ਦੂਰ ਨੀ ਨਾ ਹੁੰਦਾ ਜੀ,
2: ਜਿੱਥੇ ਉਹ ਤਾਂ ਮਿਟ ਗਈ ਧੁੰਦ ਜਗ ਚਾਨਣ ਹੋਇਆ ਬਾਬਾ ਨਾਨਕ ਪ੍ਰਗਟ ਹੋਇਆ, ਜਦ ਤੱਕ ਬਾਬਾ ਨਾਨਕ ਨੀ ਤੁਹਾਡੇ ਪ੍ਰਗਟ ਹੋਣਾ ਤੁਹਾਡੇ ਨੀ ਇੱਥੇ ਦਿਨ ਤੁਰ ਜਾਣੇ। ਹਾਂਜੀ ਇੱਥੇ ਨੇੜੇ ਰਹਿਣੇ ਆ,
1: ਕਿਆ ਬਾਤ ਹੈ ਜੀ।
2: ਹਾਂ ਤੁਸੀਂ ਉਹ ਕਾਬਲੀ ਪਲਾਓ ਜਿਹੜਾ ਹੈਗਾ ਆ, ਜੇ ਕਿਤੇ ਕੋਈ ਕਹਾਣੀ ਦਾ ਨਾਂ ਜਿਹੜਾ ਆ ਕਿਸੇ ਡਿਸ਼ ਦੇ ਉੱਤੇ ਨਾ ਹੁੰਦਾ ਤੇ ਤੁਸੀਂ ਕਦੀ ਨਾ ਇਸ ਕਹਾਣੀ ਨੂੰ ਪੜ੍ਹਦੇ, ਮੈਨੂੰ ਇੰਨਾ ਪਤਾ।
1: ਨਹੀਂ ਨਹੀਂ ਪੜ੍ਹੀ ਨੀ ਸੈਣੀ ਸਾਹਿਬ, ਆਪਣੇ ਯੂਟਿਊਬ ਦੇ ਉੱਤੇ ਤੁਸੀਂ ਵੀ ਦੇਖ ਸਕਦੇ ਹੋ, ਕਾਬਲੀ ਪਲਾਓ ਦੀ ਇੱਕ ਸੀਰੀਜ਼ ਹੈ, ਬੜੀ ਦਿਲਚਸਪੀ ਵਾਲੀ ਹੈ ਜੀ, ਬਹੁਤ ਵਧੀਆ ਹੈ।
2: ਮੈਂ ਬਿਲਕੁਲ, ਜੇ ਇਹਦਾ ਨਾਂ ਕਾਬਲੀ ਪਲਾਓ ਨਾ ਹੁੰਦਾ ਕੁਛ ਹੋਰ ਹੁੰਦਾ ਤੇ ਹੋ ਸਕਦਾ ਤੁਸੀਂ ਇਗਨੋਰ ਕਰ ਦਿੰਦੇ,
1: ਕਿਉਂਕਿ ਸੈਣੀ ਸਾਹਿਬ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਪੈਂਦੀਆਂ ਨਾ ਉਹ ਰਿਸ਼ਤਿਆਂ ਦੇ ਵਿੱਚ ਵੀ ਉਸੇ ਤਰ੍ਹਾਂ ਦੀ ਮਹਿਕ ਕਹਿ ਲੋ ਕਿ ਲੈਚੀ ਹੋ ਗਈ, ਹੋਰ ਸਾਰੇ ਕਹਿ ਲੋ ਕੀਮਤੀ ਸ਼ਹਿਾਂ ਪੈਂਦੀਆਂ ਉਹਦੇ ਵਿੱਚ
2: ਜੀ,
1: ਫਲੇਵਰ
2: ਉਹ ਕੁੱਲ ਮਿਲਾ ਕੇ 1000 ਤਾਂ ਤੁਹਾਡੇ ਕੰਮ ਆਉਂਦੇ ਆ ਨਾ, ਉਹ ਚੀਜ਼ਾਂ ਤੁਹਾਡੀ ਲੂਣਦਾਨੀ ਕੰਮ ਆਉਣੀ ਆ। ਹਾਂਜੀ
1: ਜੀ,
2: ਉਹ ਇਸ ਕਰਕੇ ਜੀ, ਹੁਣ ਜਿੱਥੇ ਤੱਕ ਤਰੱਕੀ ਦੀ ਗੱਲ ਤੇ ਆ, ਤੁਹਾਡੇ ਵਿਸ਼ੇ ਦੀ ਗੱਲ ਤੇ ਆ ਜੀ,
1: ਜੀ
2: ਮੇਰਾ ਮੰਨਣਾ ਇਹ ਹੈਗਾ ਆ ਕਿ ਇਹ ਇੱਕ ਐਸਾ ਵਿਸ਼ਾ ਆ ਜਿਹਦੀ ਪਰਿਭਾਸ਼ਾ ਹਰ ਇੱਕ ਬੰਦੇ ਵਾਸਤੇ ਆਪਣੀ ਹੈ ਜੀ,
1: ਵੱਖਰੀ ਹੈ ਜੀ, ਬਿਲਕੁਲ
0: ਜੀ। ਹੁਣ
2: ਕੋਈ ਤਰੱਕੀ ਜਿਹੜੀ ਹੈਗੀ ਆ ਕਿਸੇ ਚੀਜ਼ ਨੂੰ ਮੰਨਦਾ ਆ, ਕੋਈ ਤਰੱਕੀ ਕਿਸੇ ਚੀਜ਼ ਨੂੰ ਮੰਨਦਾ ਆ ਜੀ, ਕੋਈ ਜਿਹੜਾ ਆ ਵੀ ਆਪਣਾ ਜੀਵਨ ਪੱਧਰ ਉੱਚਾ ਚੱਕਿਆ ਜਾਣਾ ਉਹਨੂੰ ਤਰੱਕੀ ਮੰਨਦਾ ਆ ਜੀ,
1: ਜੀ
2: ਕੋਈ ਬੰਦਾ ਆਪਣਾ ਮਾਨਸਿਕ ਪੱਧਰ ਉੱਚਾ ਚੱਕਿਆ ਜਾਂਦਾ ਉਹਨੂੰ ਤਰੱਕੀ ਮੰਨਦਾ ਜੀ,
1: ਜੀ
2: ਪਰ ਇੱਕ ਗੱਲ ਜ਼ਰੂਰ ਹੈਗੀ ਆ ਕਿ ਤਰੱਕੀ ਦਾ ਮਤਲਬ ਇਹ ਨਹੀਂ ਹੈਗਾ ਕਿ ਸਿੰਪਲੀਸਿਟੀ ਦਾ ਤਿਆਗ
1: ਜੀ।
0: ਜੀ
2: ਮੈਂ ਬਹੁਤ ਬੰਦੇ ਦੇਖੇ ਹੈਗੇ ਆ ਕਿ ਜਿੰਨੇ ਬੰਦੇ ਗ੍ਰੇਟ ਹੁੰਦੇ ਆ ਓਨਾ ਹੀ, ਹੁਣ ਮਹਾਤਮਾ ਬੁੱਧ ਨੂੰ ਜਿਹੜਾ ਆ ਕਿਸ ਚੀਜ਼ ਦੀ ਕਮੀ ਸੀ ਪਰ ਉਹ ਵੀ ਤਾਂ ਤਰੱਕੀ ਵੱਲ ਨੀ ਵਧੇ, ਸਭ ਕੁਛ ਛੱਡ ਗਏ।
1: ਬਿਲਕੁਲ ਹੈ ਜੀ,
2: ਉਹ ਕਿਉਂਕਿ ਉਹ ਉਹਨਾਂ ਦਾ ਨਜ਼ਰੀਆ ਸੀ
1: ਜੀ
2: ਕਿ ਸਭ ਕੁਛ ਹੁੰਦਿਆਂ ਸੁਣਦਿਆਂ ਸਭ ਕੁਛ ਛੱਡ ਕੇ ਤੇ ਫਿਰ ਜਿਹੜਾ ਆ ਅਤਿਆਗ ਵੱਲ ਜਾ ਕੇ, ਤੇ ਲੋਕਾਂ ਨੇ ਤਾਂ ਇਹੀ ਸੋਚਿਆ ਹੋਊਗਾ ਨਾ ਜੀ
1: ਜੀ
2: ਕਿ ਚੰਗਾ ਭਲਾ ਮਹਿਲਾਂ ਚ ਰਹਿੰਦਾ ਸੀ, ਜਾ ਕੇ ਕਿੱਥੇ ਧੱਕੇ ਖਾਂਦਾ ਪਿਆ ਹੈਗਾ ਆ, ਮੀਂਹ ਘੜੀ ਚੋਦਾ ਤੁਰਿਆ ਫਿਰਦਾ ਜਾਂ ਕਿਸੇ ਕੁੱਲੀ ਜਾ ਕੇ ਰਹਿੰਦਾ ਪਿਆ।
1: ਜੀ
2: ਬਟ ਵੈਨ ਹੀ ਰਿਸੀਵ ਅਚੀਵਡ ਹਿਜ਼ ਗੋਲ, ਉਹ ਤਰੱਕੀ ਬਣੀ ਬਣ ਗਈ ਆਪਣੇ ਆਪ
1: ਜੀ।
2: ਇਸ ਕਰਕੇ ਮਾਨਸਿਕ ਤਰੱਕੀ ਤੇ ਜਿਹੜੀ ਹੈਗੀ ਆ ਸਰੀਰ ਜਿਹੜੀ ਆ ਸਰੀਰਕ ਤਰੱਕੀ ਕਹਿੰਦੀਆਂ, ਸਰੀਰਕ ਤਰੱਕੀ ਤਾਂ ਤੁਹਾਡੀ ਜਿਹੜੀ ਆ ਇਹ ਤਾਂ ਲੋੜਾਂ ਦੇ ਨਾਲ ਜੁੜੀ ਹੋਈ ਆ,
1: ਜੀ
2: ਜਿਹੜਾ ਤੁਸੀਂ ਪੈਸੇ ਦੀ ਗੱਲ ਕਰਦੇ ਆ ਜੀ,
1: ਜੀ
2: ਪੈਸਾ ਬਹੁਤ ਕੁਛ ਆ, ਸਭ ਕੁਛ ਆ
1: ਜੀ,
2: ਜੇ ਰੱਬ ਨਹੀਂ ਤੇ ਰੱਬ ਨਾਲੋਂ ਥੋੜਾ ਜਿਹਾ ਹੀ ਛੋਟਾ ਆ, ਬਹੁਤਾ ਛੋਟਾ ਵੀ ਨੀਗਾ,
1: ਜੀ
2: ਕਿਉਂਕਿ ਬੰਦੇ ਦੀਆਂ ਲੋੜਾਂ ਬਹੁਤ ਪੂਰੀਆਂ ਕਰ ਦਿੰਦਾ ਆ ਜਿਹੜੀਆਂ ਕਿ ਉਹਨੂੰ ਇੱਥੇ ਰਹਿਣ ਵਾਸਤੇ ਜ਼ਰੂਰੀ ਆ ਜੀ।
1: ਜੀ
2: ਬਟ ਅਲਟੀਮੇਟ ਗੋਲ ਜਿਹੜਾ ਬੰਦਾ ਅਚੀਵ ਕਰਦਾ ਹੈਗਾ ਨਾ ਜੀ, ਉਹ ਆਪਣੀ ਮਾਨਸਿਕ ਤਰੱਕੀ ਨਾਲ ਹੀ ਕਰਦਾ ਜੀ,
1: ਬਿਲਕੁਲ ਹੈ ਜੀ।
2: ਉਹ ਇਸ ਕਰਕੇ ਜਿਹੜਾ ਆ ਮੇਰੀ ਤੇ ਇਹੀ ਬੇਨਤੀ ਆ ਕਿ ਸਿੰਪਲੀਸਿਟੀ ਜਿਹੜੀ ਆ ਉਹਦਾ ਤਿਆਗ ਨਹੀਂ ਹੋਣਾ ਚਾਹੀਦਾ
1: ਜੀ,
2: ਬੰਦੇ ਜਿੰਨਾ ਸਧਾਰਨ ਹੋਊਗਾ ਓਨਾ ਹੀ ਗ੍ਰੇਟ ਹੋਊਗਾ,
1: ਗ੍ਰੇਟ ਹੋਏਗਾ ਸ਼ਖਸੀਅਤ ਦੇ ਵਿੱਚ ਤਰੱਕੀ ਹੋਣੀ ਚਾਹੀਦੀ। ਬਿਲਕੁਲ,
2: ਮਤਲਬ ਇਹ ਆ ਕਿ ਇਹ ਆਪਣਾ ਜਿਹੜਾ ਹੈਗਾ ਇਹਨੂੰ ਸਿਰਫ ਪੈਸੇ ਨਾਲ ਨਾ ਤੋਲਿਆ ਜਾਏ, ਇਟ ਆਲਸੋ ਇਨਕਲੂਡ ਡਿਵੈਲਪਮੈਂਟ ਆਫ ਮਾਇੰਡ।
1: ਬਿਲਕੁਲ ਹੈ, ਬਿਲਕੁਲ ਹੈ ਜੀ।
2: ਮੈਂ ਮਤਲਬ ਜਿਹੜਾ ਆ ਜੀ ਇੱਥੇ ਜਿਹੜੇ ਕੁੰਭ ਮੇਲੇ ਲੱਗਦੇ ਆ ਉਧਰ ਵੀ ਘੁੰਮ ਕੇ ਦੇਖਿਆ ਹੈ ਜੀ,
1: ਜੀ
2: ਲੋਕੀ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਅਸੈਸ ਕਰਦੇ ਆ ਕਿ ਅਸੀਂ ਮਤਲਬ ਵੀ ਆਰ ਇਨ ਪ੍ਰੋਗਰੈਸ ਕਿ ਹਾਂਜੀ।
1: ਪਖੰਡ
2: ਆ ਨਾ ਜੀ, ਗੱਲ ਨਾ ਸਮਝੀ ਓਹਨੂੰ ਕਹਿੰਦੇ ਹੋਰ ਕੀ ਆ ਜੀ।
1: ਇਸ ਹਿਸਾਬ ਦੇ ਨਾਲ ਤਾਂ ਸਾਡੇ ਲੱਖਾਂ ਅਰਬਾਂ ਹੀ, ਜਿੱਦਾਂ ਠੰਡ ਦਾ ਸਮਾਂ ਹੁੰਦਾ ਜਦੋਂ ਬਰਫ਼ ਪਿਘਲਣ ਲੱਗਦੀ ਹੈ ਤਾਂ ਪਤਾ ਨੀ ਕੀ ਕੁਝ ਬਣਦਾ ਜੀ, ਇੱਥੇ ਤਾਂ ਫਿਰ ਮਤਲਬ ਕਿ ਪੂਰੀ ਕ੍ਰਾਂਤੀ ਆ ਜਾਵੇ ਸਾਡੇ ਪਹਿਲਾਂ ਚ ਤਾਂ ਫਿਰ ਉਸ ਸਮੇਂ ਦੇ ਵਿੱਚ।
2: ਭਾਰਤ ਸਾਹਿਬ ਜਿਹੜੀ ਚੀਜ਼ ਦੁਨਿਆਵੀ ਅੱਖਾਂ ਨਾਲ ਦਿਸਦੀ ਹੈਗੀ ਉਹਦਾ ਅਧਿਆਤਮ ਨਾਲ ਕੋਈ ਸੰਬੰਧ ਹੀ ਨਹੀਂ ਹੋ ਸਕਦਾ ਜੀ।
1: ਬਿਲਕੁਲ ਹੈ ਜੀ,
2: ਇਹਨਾਂ ਦੋਵਾਂ ਅੱਖਾਂ ਨਾਲ ਤਾਂ ਕੁਛ ਦਿਸਦਾ ਹੀ ਨੀ ਜੀ ਉਹਦੇ ਵਿੱਚ।
1: ਜੀ ਜੀ ਜੀ,
2: ਅਧਿਆਤਮ ਦਾ ਸੰਬੰਧ ਤਾਂ ਆਪਣੇ ਇੰਟਰਨਲ ਜ਼ਿਆਦਾ ਡੀਪ ਕਰਨੀ ਆ ਉਹਦੇ ਨਾਲ ਆ ਜੀ।
1: ਬਿਲਕੁਲ ਬਿਲਕੁਲ ਦਰੁਸਤ,
2: ਬਾਕੀ ਇਹ ਸਾਰੇ ਡੰਡ ਪਖੰਡ ਆ ਜੀ।
1: ਜੀ ਜੀ ਜੀ
2: ਜੀ ਸਰ,
1: ਥੈਂਕ ਯੂ,
2: ਮੇਰੀ ਤਾਂ ਇੰਨੀ ਕੀ ਬੇਨਤੀ ਆ ਜੀ, ਥੈਂਕ ਯੂ ਜੀ,
1: ਸ਼ੁਕਰੀਆ ਸੈਣੀ ਸਾਹਿਬ ਜੁੜਨ ਦੇ ਲਈ, ਵਿਚਾਰਾਂ ਦੀ ਸਾਂਝ ਪਾਉਣ
2: ਲਈ,
1: ਬਹੁਤ ਬਹੁਤ ਸ਼ੁਕਰੀਆ ਜੀ, ਕਿਆ ਬਾਤ ਹੈ ਜੀ। ਲੋ ਜੀ ਅੱਗੇ ਆਪਣੇ ਨਾਲ ਜੁੜ ਗਏ ਨੇ ਮੁਕੱਦਰ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
3: ਵਾਹ ਜੀ ਵਾਹ,
1: ਥੋੜੀ ਜੀ ਆਵਾਜ਼ ਡੂੰਗੀ ਜੀ ਆ ਰਹੀ ਹੈ ਜੀ,
4: ਮੈਨੂੰ ਲੱਗਦਾ ਤੁਸੀਂ ਜਾਣ ਉਧਰੋਂ ਮੈਨੂੰ ਦੁਬਾਰਾ ਕਾਲ ਲਾਈ ਜਾਂਦੇ ਸੀ, ਮੇਰੇ ਕੋਲ ਗੜਬੜ ਲੱਗ ਗਈ, ਜਾਂ ਮੈਂ ਦੁਬਾਰਾ ਲਾ ਲੈਣਾ ਕਾਲ।
1: ਨਹੀਂ ਮੈਂ ਇੱਧਰ ਫਿਰ ਇੱਦਾਂ ਕਰੋ ਰੇਡੀਓ ਵਾਲੀ ਲਾਈਨ ਤੇ ਕਰ ਲਓ, ਕਿਉਂਕਿ ਉਹਦੇ ਵਿੱਚ ਥੋੜਾ ਜਿਹਾ ਪ੍ਰੋਬਲਮ ਆਉਂਦੀ ਹੈ ਇੱਧਰੋਂ।
4: ਤੁਸੀਂ ਉਹੀ ਲਾ ਲਓ ਉਧਰੋਂ, ਮੈਨੂੰ ਲੱਗਦਾ ਤੁਸੀਂ ਵੀ ਲਾ ਲਓ ਜਿਹੜੇ ਤੁਸੀਂ।
1: ਥੈਂਕ ਯੂ ਜੀ, ਤੇ ਲੋ ਦੋਸਤੋ ਮੁਕੱਦਰ ਜੀ ਦੇ ਨਾਲ ਗੱਲਬਾਤ ਕਰਦੇ ਆ, ਤੇ ਸ਼ਮੀ ਜੀ ਸੈਣੀ ਸਾਹਿਬ ਜਿਹੜੀ ਗੱਲਬਾਤ ਕਰਕੇ ਆ ਕਰਕੇ ਗਏ ਨੇ ਉਹਨਾਂ ਦੇ ਬਾਰੇ ਕੀ ਕਹਿਣਾ ਜੀ?
3: ਉਹਨਾਂ ਦਾ ਜਿਹੜਾ ਸੁਨੇਹਾ ਬੜਾ ਕਮਾਲ ਦਾ ਜੀ, ਦੇਖੋ ਕਿ ਮਨ ਨੀਵਾ ਮਤ ਉੱਚੀ ਵਾਲਾ ਕੰਮ ਹੈ
1: ਜੀ,
3: ਤੇ ਉਹ ਜਿਹੜੀ ਸੋਚ ਆ ਉਹ ਬੁਲੰਦ ਚਾਹੀਦੀ ਆ
1: ਜੀ,
3: ਤੇ ਬਾਕੀ ਜਿਹੜੇ ਆ ਹੰਕਾਰ ਜਾਂ ਉਹਨੂੰ ਉਹ ਨਹੀਂ ਹੋਣਾ ਚਾਹੀਦਾ, ਪ੍ਰਾਊਡ ਫੀਲ ਨਹੀਂ ਕਰਨਾ ਚਾਹੀਦਾ ਬਹੁਤ ਜ਼ਿਆਦਾ, ਜਿਹਨੂੰ ਆਪਾਂ ਪ੍ਰੈਜੁਡਿਸ ਕਹਿ ਲਈਏ, ਉਹ ਚੀਜ਼ਾਂ ਤੋਂ ਗੁਰੇਜ ਹੀ ਜਿਹੜਾ ਹੋਵੇ ਤਾਂ ਵਧੀਆ
1: ਜੀ।
3: ਉਹਦੇ ਨਾਲ ਜਿਹੜਾ ਇਮਬੈਲੈਂਸ ਨਹੀਂ ਹੁੰਦਾ ਜ਼ਿੰਦਗੀ ਦਾ ਟਰੈਕ ਦੇ ਉੱਤੇ, ਜਦੋਂ ਤੁਰਿਆ ਬੰਦਾ
1: ਜੀ
3: ਉਹ ਸਹੀ ਰਸਤੇ ਤੇ ਤੁਰਿਆ ਰਹਿੰਦਾ ਹੈ।
1: ਬਿਲਕੁਲ ਹੈ,
3: ਤੋਂ ਵਧੀਆ ਉਹਨਾਂ ਦਾ ਜਿਹੜਾ ਸੈਣੀ ਸਾਹਿਬ ਦਾ ਜਿਹੜਾ ਸੁਨੇਹਾ ਬਹੁਤ ਸਾਰਥਕ ਸੁਨੇਹਾ ਹੈ
1: ਜੀ,
3: ਔਰ ਵਾਕਈ ਕਾਬਲੇ ਗੌਰ ਹੈ,
1: ਕਾਬਲੇ ਗੌਰ ਹੈ ਜੀ। ਤੇ ਮੁਕੱਦਰ ਜੀ ਸਵਾਗਤ ਹੈ ਜੀ ਇਹਨੂੰ, ਸਤਿ ਸ੍ਰੀ ਅਕਾਲ ਜੀ।
4: ਹਾਂਜੀ ਸਤਿ ਸ੍ਰੀ ਅਕਾਲ ਭਾਰਤ ਬਾਈ ਜੀ,
1: ਸਤਿ ਸ੍ਰੀ ਅਕਾਲ
4: ਜੀ, ਤੇ ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ,
4: ਮੁਹੱਬਤ ਜ਼ਿੰਦਾਬਾਦ ਤੇ
1: ਜ਼ਿੰਦਗੀ ਜ਼ਿੰਦਾਬਾਦ ਜੀ ਇਹਨੂੰ
3: ਜੀ, ਸਤਿ ਸ੍ਰੀ ਅਕਾਲ ਜੀ ਤੇ ਜ਼ਿੰਦਾਬਾਦ ਜੀ, ਮੁਹੱਬਤ ਜ਼ਿੰਦਾਬਾਦ।
4: ਮੈਂ ਤਾਂ ਨਾ ਤੁਹਾਡੀਆਂ ਤਰੱਕੀ ਵਾਲੀਆਂ ਗੱਲਾਂ ਦਾ ਸੁਣਦਾ ਸੀ, ਹੁਣ ਤਰੱਕੀ ਤਾਂ ਨਾ ਆਪਾਂ ਵੇਖੋ ਹੁਣ ਹਰ ਇੱਕ ਘਰ ਦੇ ਵਿੱਚ ਏਸੀ ਲੱਗੇ ਹੋਏ ਨੇ ਹੈ
1: ਜੀ,
4: ਤੇ ਉਹਨੂੰ ਛੱਡ ਕੇ ਵਧੀਆ ਜੀ ਸਪੀਡ ਦੇ ਸਵੇਰੀ ਕਈ ਵਾਰੀ ਜਾਗ ਆਉਂਦੀ ਹੈ ਵੀ ਸਾਰਾ ਟੱਬਰ ਹੀ ਸੁੱਤਾ ਹੁੰਦਾ ਹੈ
1: ਜੀ,
4: ਤੇ ਮੈਨੂੰ ਉਹ ਵੀ ਵੇਲਾ ਯਾਦ ਆਉਂਦਾ ਵੀ ਉਹ ਵੀ ਕਿਉਂਕਿ ਉਹ ਹਰ ਇੱਕ ਗਾਣਾ ਹਰ ਇੱਕ ਉਹ ਮੰਨ ਲਓ ਵੀ ਉਹ ਵੀ ਯਾਦ ਕਰਾਉਂਦਾ ਉਸ ਸਮੇਂ ਦੇ ਹਿਸਾਬ ਨਾਲ ਹੀ ਗਾਣਾ ਬਣਿਆ ਹੁੰਦਾ, ਜਿਵੇਂ ਅੱਜ ਕੱਲ ਵਾਲੇ ਬਣੇ ਨੇ ਉਵੇਂ ਉਹ ਪਹਿਲੇ ਬਣੇ ਸੀ
1: ਜੀ,
4: ਉਹ ਕਹਿੰਦੇ ਵੀ ਹੈ ਕੂਚ ਅੱਡੀਆਂ ਤੂੰ ਚੜ ਗਈ ਚਵਾਰੇ ਹੈ, ਸੰਦੂਕ ਵਿੱਚੋਂ ਕੱਢ ਪੱਕੀਆਂ ਕੋਈ ਗੋਰਿਆਂ ਹੱਥਾਂ ਨਾਲ ਝੱਲ ਮਾਰੇ,
1: ਕਿਆ ਬਾਤ ਹੈ, ਪੱਖੀਆਂ ਕਮਾਈਆਂ ਉਹਨਾਂ ਦੇ ਹੱਥ ਦੁਕਾਨ ਲਾ ਕੇ ਉਹਨਾਂ ਨੂੰ ਪੁੱਛੋ ਤਾਂ ਜਾ ਕੇ ਉਹ ਕੀ ਕਹਿੰਦੀਆਂ ਹੋਣਗੀਆਂ। ਸ਼ੁਕਰ ਹੈ ਸਾਡੇ ਗਲੋਂ ਲੱਥਾ ਸਾਰਾ।
4: ਕਿਉਂਕਿ ਤੁਸੀਂ ਅਸੀਂ ਥੋੜਾ ਬਹੁਤਾ ਮਾਮੂਲੀ ਜਿਹਾ ਸਮੇਂ ਨੂੰ ਟੱਚ ਕੀਤਾ
1: ਜੀ,
4: ਇਹ ਤੁਸੀਂ ਕੀਤਾ ਨੀ, ਮੈਨੂੰ ਲੱਗਦਾ ਵੀ ਉਹੀ ਗੱਲ ਹੁਣ।
1: ਨਹੀਂ ਨਹੀਂ ਪੱਖੀਆਂ ਅਸੀਂ ਵੀ ਚੱਲਦੇ ਰਹੇ ਜਨਾਬ, ਚੌਵੀ ਚੌਵੀ ਘੰਟੇ ਬੱਤੀ ਨੀ ਆਉਂਦੀ ਸੀ, ਏਦਾਂ ਦੀ ਕਿਹੜੀ ਗੱਲ ਹੈ ਦੱਸ। ਅਸੀਂ ਕਿਹੜਾ ਭਾਖੜੇ ਨੂੰ ਸਿੱਧੀਆਂ ਲਾਈਨਾਂ ਜੋੜੀਆਂ ਸੀ ਜੀ। ਲਾਲ ਪੀਲੀਆਂ ਪੱਖੀਆਂ ਹੁੰਦੀਆਂ ਸੀ, ਘੁੰਗਰੂਆਂ ਵਾਲੀ ਪੱਖੀ ਵੀ ਹੁੰਦੀ ਸੀ, ਕੱਪੜੇ ਵਾਲੀ ਹੁੰਦੀ ਸੀ, ਫਿਰ ਆਪਣੀਆਂ
4: ਤਿੰਨ ਲੈਣਾ ਕਰੰਟ ਵਾਲੀਆਂ ਹੁੰਦੀਆਂ ਸੀ ਤੇ ਇੱਕ ਅਰਥ ਵਾਲੀ ਹੁੰਦੀ ਸੀ। ਉਹ ਕਈ ਵਾਰੀ ਜਦੋਂ ਬੱਤੀ ਘੱਟ ਹੁੰਦੀ ਸੀ ਫਿਰ ਦੋਵੇਂ ਕਰੰਟ ਚ ਜੋੜ ਕੇ ਵੀ
1: ਘੁੱਗੂ ਲਾ ਲੈਂਦਾ ਸੀ, ਏਦਾਂ ਕਹੋ ਸਿੱਧਾ ਘੁੱਗੂ ਲਾ ਕੇ ਵੀ ਮੋਟਰ ਚੱਲ ਜਾਂਦੀ ਹੁੰਦੀ ਸੀ।
4: ਭਾਵੇਂ ਸਵੇਰ ਨੂੰ ਪਟਾਕੇ ਪਏ ਹੁੰਦੇ, ਰਾਤ ਨੂੰ ਐ ਹੁੰਦਾ ਸੀ ਵੀ ਚੱਲ ਹੁਣ ਰਾਤ ਦੋ ਘੰਟੇ ਨਿਕਲ ਜਾਣਾ
1: ਜੀ, ਬਿਲਕੁਲ।
4: ਪਰ ਉਹ ਸਵਾਦ ਨੀ ਹੁਣ, ਨਹੀਂ ਉਹ ਚਲੋ ਠੀਕ ਹੈ ਹੁਣ ਮੈਂ ਹੁਣ ਇਹਦੇ ਬਾਰੇ ਮੈਂ ਨੀ ਐਕਸਪਲੇਨ ਕਰ ਸਕਦਾ, ਤੁਸੀਂ ਹੁਣ ਉਹੀ ਗੱਲ ਹੀ ਉਹੋ ਜਿਹੀ ਕਰਤੀ ਵੀ।
1: ਨਹੀਂ ਨਹੀਂ ਉਹ ਤਾਂ ਗੱਲ ਕਰਦੇ ਆ, ਚਲੋ ਜੇ ਆਪਾਂ ਉਹਨਾਂ ਦਾ ਵੀ ਸੋਚੀਏ, ਹੁਣ ਜਿਹੜੀਆਂ ਸਰਾਣੇ ਖੜੀਆਂ ਕੀਤੀਆਂ ਸੀਗੀਆਂ ਪੱਖੀਆਂ ਝੱਲਣ ਨੂੰ ਵਿਚਾਰੀਆਂ ਦਾ, ਉਹਨਾਂ ਦਾ ਵੀ ਤਾਂ ਸੋਚ ਲਈਏ ਨਾ।
0: ਗਾਣਾ ਸੁਣ ਲੋ ਕਲਕੱਤੇ ਪੱਖੀ ਲਿਆ ਦੇ ਚੱਲੂਗੀ ਸਾਰੀ ਰਾਤ
1: ਜੀ,
4: ਚੱਲੂਗੀ ਸਾਰੀ
1: ਰਾਤ।
4: ਲੋਕਲ ਪੱਖੀ ਨੀ ਚੱਲਣੀ, ਕਲਕੱਤੇ ਵਾਲੀ ਚੱਲੂਗੀ ਸਾਰੀ ਰਾਤ।
1: ਉਹ ਤਾਂ
0: ਮੱਛਰ ਬਣੂ ਪਿੰਡ ਚ,
1: ਮੱਛਰ ਨੇ ਖਾ ਲਈ ਤੋੜ ਕੇ, ਮੱਛਰਦਾਨੀਆਂ ਵੀ ਖਤਮ ਹੋ ਗਈਆਂ।
4: ਹਾਂ ਨਹੀਂ ਉਹ ਚਲੋ ਸਮੇਂ ਸਮੇਂ ਦਾ ਸਵਾਦ, ਜਿਵੇਂ ਜਿਵੇਂ ਦਾ ਕਿਸੇ ਨੂੰ ਠੀਕ ਲੱਗਦਾ ਉਵੇਂ ਦਾ ਆਈ ਜਾਂਦਾ
1: ਜੀ,
0: ਬਿਲਕੁਲ ਜੀ।
4: ਹੋ ਸਕਦਾ ਚਲੋ ਮੈਂ ਗਲਤ ਹੋਵਾਂ, ਚਲੋ ਮੈਂ ਉਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਲੱਗਦਾ, ਮੈਨੂੰ ਹਜੇ ਵੀ ਲੱਗਦਾ ਵੀ ਉਹ ਏਸੀ ਚ ਸੌਣ ਦਾ ਉਹ ਸਵਾਦ ਨੀ ਹੈਗਾ ਜਿਹੜਾ ਉਹ ਖੁੱਲੀ ਛੱਤ ਦੇ ਥੱਲੇ ਦੇ
1: ਕੁੱਤਿਆਂ ਨੇ ਮੋਟਰ ਦੇ ਉੱਤੇ ਪਿਆ ਪਿਆ।
4: ਨਹੀਂ ਉਹ ਵੀ ਸਾਡੀਆਂ ਗਲਤੀਆਂ ਨੇ ਬਾਈ, ਕੁਦਰਤ ਦੀਆਂ ਥੋੜੀ ਗਲਤੀਆਂ ਨੇ, ਜਾਂ ਸਮੇਂ ਦੀਆਂ ਨੀ ਗਲਤੀਆਂ, ਉਹ ਤਾਂ ਸਾਡੀਆਂ ਆਪਣੀਆਂ ਨੇ, ਇਨਸਾਨ ਦੀ ਗਲਤੀਆਂ ਨੇ,
1: ਬਿਲਕੁਲ।
4: ਉਹਦੇ ਚ ਕੁਦਰਤ ਦਾ ਤਾਂ ਕੋਈ ਕਸੂਰ ਨੀ ਹੈਗਾ ਨਾ, ਉਹ ਸਾਰੇ ਹੀ ਭਾਵੇਂ ਲਾ ਲਓ ਹਰ ਇੱਕ ਚੀਜ਼ ਵਾਸਤੇ ਕਸੂਰ ਆਪਣਾ ਹੈ, ਆਪਾਂ ਪਾਉਂਦੇ ਦੂਜੇ ਦੇ ਸਿਰ
1: ਜੀ।
4: ਬਾਕੀ ਗੱਲ ਤੁਹਾਡੀ ਠੀਕ ਹੈਗੀ ਆ ਜਿਹੜੀ ਤੁਸੀਂ ਗੱਲ ਕਰਦੇ ਪਏ ਸੀ, ਮੈਂ ਨਾ ਲੋ ਮੈਨੂੰ ਬਾਹਲਾ ਨਾ ਸਿਸਟਮ ਸੁਸਟਮ ਜਾਂ ਹਿਸਾਬ ਚ ਨੀ ਆਉਂਦਾ ਹੈਗਾ, ਮੈਨੂੰ ਤਾਂ ਜੋ ਮੇਰੇ ਹਿਸਾਬ ਚ ਆਉਂਦਾ ਮੈਂ ਉਹੀ ਦੋ ਕੁ ਗੱਲਾਂ ਕਰਕੇ ਖਤਮ ਕਰਦਾ।
1: ਜਰੂਰ ਜੀ ਜਰੂਰ
0: ਜੀ,
4: ਮੈਨੂੰ ਤਾਂ ਇਹ ਹੁੰਦਾ ਵੀ ਬਹਾਨੇ ਨਾਲ ਤੁਸੀਂ ਲੱਭ ਜਾਂਦੇ ਹੋ ਤੇ ਅਸੀਂ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰ ਲੈਂਦੇ ਹਾਂ
1: ਜੀ,
4: ਜੇ ਕੋਈ ਨਹੀਂ ਲੱਭਦਾ ਧੱਕੇ ਨਾਲ ਧੱਕੇ ਨਾਲ ਕਰ ਲਈ ਦੇ ਨੇ, ਭਾਵੇਂ ਉਹੀ ਗੱਲ ਮੁੜ ਕੇ ਉਹ ਗੁੱਸਾ ਹੀ ਕਰੀ ਜਾਵੇ ਵੀ ਹਾਂ ਇਹ ਪਤਾ ਨੀ ਕੀ ਬੋਲੀ ਜਾਂਦਾ।
1: ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨੀ ਜੀ, ਕਰੋ ਜੀ ਗੱਲ।
4: ਆ ਨਾ ਮੇਰੇ ਆਪਣਾ ਆ ਮੇਰਾ ਸ਼ੇਰ ਇੱਕ ਨਾ ਛੋਟਾ ਜਿਹਾ ਔਜਲਾ ਬਾਈ ਜੀ ਵਾਸਤੇ
1: ਜੀ,
4: ਉਹਨਾਂ ਵਾਸਤੇ ਸੁਣਿਆ ਮੜ ਜੀ। ਉਹ ਕਹਿੰਦੇ ਜੋ ਖੋ ਗਿਆ ਥਾ
1: ਜੀ
4: ਫਿਰ ਸੇ ਕਿਸੀ ਮੋੜ ਪਰ ਮਿਲਾ।
1: ਕਿਆ ਬਾਤ ਹੈ,
4: ਜੋ ਖੋ ਗਿਆ ਥਾ ਫਿਰ ਸੇ ਕਿਸੀ ਮੋੜ ਪਰ ਮਿਲਾ, ਹੈਰਾਨ ਹੋ ਗਿਆ ਮੁਝੇ ਹੈਰਾਨ ਦੇਖ ਕਰ।
1: ਵਾਹ
0: ਵਾਹ,
4: ਉਹ ਤੇਰੀ ਬਾਹੋਂ ਕੀ ਖੁਸ਼ਬੇ ਖੁਸ਼ਬੂਏ ਲੈ ਕਰ ਲੋਟੀ ਹੂੰ
1: ਜੀ,
4: ਜੈਸੇ ਕੋਈ ਗੁਲਿਸਤਾਨ ਦੇਖ ਕਰ।
1: ਵਾਹ ਜੀ,
4: ਵਾਹ, ਤੇਰੀ ਬਾਹੋਂ ਕੀ ਖੁਸ਼ਬੂਏ ਲੈ ਕਰ ਲੋਟੀ ਹੂੰ ਜੈਸੇ ਕੋਈ ਗੁਲਿਸਤਾਨ ਦੇਖ ਕਰ
1: ਜੀ,
4: ਜਾਹਿਰ ਨਾ ਹੋ ਕਿ ਮੁਝਸੇ ਤੇਰਾ ਵਾਸਤਾ, ਜਾਹਿਰ ਨਾ ਹੋ ਕਿ ਮੁਝਸੇ ਤੇਰਾ ਵਾਸਤਾ ਆਜ ਵੀ ਹੈ
1: ਜੀ,
4: ਜਾਹਿਰ ਨਾ ਹੋ ਕਿ ਮੁਝਸੇ ਤੇਰਾ ਵਾਸਤਾ ਆਜ ਵੀ ਹੈ, ਸਭ ਕੀ ਨਜ਼ਰ ਹੈ ਤੁਝੇ ਮੇਰੀ ਜਾਨ ਦੇਖ ਕਰ।
1: ਬਿਲਕੁਲ ਹੈ ਜੀ,
0: ਬਹੁਤ ਖੂਬ ਜੀ, ਕਿਆ ਬਾਤ ਕਿਆ ਬਾਤ। ਐਂਡ ਕਰਤਾ ਜੀ,
4: ਛੋਟੀ ਜੀ ਗੱਲ ਕਰਕੇ ਸ਼ਮੀ ਬਾਈ ਜੀ, ਮੈਂ ਜਿਆਦਾ ਟਾਈਮ ਨੀ ਲੈਣਾ, ਹੋਰ ਸੱਜਣ ਕਈ ਹੁੰਦੇ ਆ, ਫਿਰ ਥੋੜਾ ਟਾਈਮ ਵੀ ਜਿਆਦਾ ਹੋ ਜਾਂਦਾ
1: ਜੀ।
4: ਤੁਸੀਂ ਆਬੇ ਜੀ ਦਿਨਾਂ ਦਾ ਸ਼ਡਿਊਲ ਕੱਢ ਕੇ ਆਉਂਦੇ ਹੋ ਬੁੱਧਵਾਰ ਨੂੰ, ਫਿਰ ਸਵੇਰੇ, ਫਿਰ
1: ਤੁਹਾਨੂੰ ਪਤਾ ਵੀਰਵਾਰ ਜੀ ਵੈਸੇ।
4: ਅੱਜ ਵੀਰਵਾਰ ਹੈ,
1: ਵੀਰਵਾਰ
4: ਕੱਲ ਨੂੰ ਸ਼ੁਕਰ, ਫਿਰ ਤਾਂ ਰਲ ਗਏ ਉਹੀ ਗੱਲ, ਸ਼ਨੀਵਾਰ ਨੂੰ ਆ ਗਏ ਫਿਰ ਤਾਂ ਨੇੜੇ ਫਿਰ ਕੰਮ ਹੈ।
1: ਕਿਆ
0: ਹੋਰ
4: ਸਾਨੂੰ ਤਾਂ ਬਚਾਈ ਵਾਲੇ ਪੜਾ ਤੇ ਆਹੀ ਗੱਲ ਆ ਜਾ ਸ਼ਮੀ ਬਾਈ ਜੀ, ਇਹ ਤਾਂ ਬਹੁਤ ਖੂਬਸੂਰਤ ਗੱਲ ਹੈ ਵੀ ਅੱਜ ਵੀਰਵਾਰ ਹੈ, ਮੈਂ ਤਾਂ ਕਹਿੰਦਾ ਵੀ ਜੇ ਤੁਸੀਂ ਸ਼ੁੱਕਰਵਾਰ ਕਹਿੰਦੇ ਸਗੋਂ ਹੋਰ ਵਧੀਆ ਹੋਣਾ ਸੀ
1: ਜੀ।
4: ਲੋ
0: ਬਿਲਕੁਲ ਬਿਲਕੁਲ ਜੀ, ਯਤਨ ਜਾਰੀ ਨੇ।
4: ਸੁਣੋ ਫਿਰ ਖਬਰਾਂ ਖੁਬਰਾਂ ਤਾਂ ਚੱਲੀ ਜਾਂਦੀਆਂ ਨੇ ਰੋਜ਼ ਹੀ, ਉਹੀ ਗੱਲ ਇਹੀ
0: ਜੀ।
4: ਲੋ ਸੁਣੋ ਫਿਰ ਮੇਰੀ ਛੋਟੀ ਜੀ ਗੱਲਬਾਤ
1: ਸੁਣਾਓ ਜੀ।
4: ਰੋਤੇ ਰੋਤੇ ਜੋ ਹਮ ਮੁਸਕੁਰਾਨੇ ਲਗੇ, ਰੋਤੇ ਰੋਤੇ ਜੋ ਹਮ ਮੁਸਕੁਰਾਨੇ ਲਗੇ, ਦੋਸਤੋਂ ਕੇ ਕਰਮ ਯਾਦ ਆਨੇ ਲਗੇ, ਰੋਤੇ ਰੋਤੇ ਜੋ ਹਮ ਮੁਸਕੁਰਾਨੇ ਲਗੇ।
1: ਵਾਹ ਜੀ,
4: ਸ਼ੁਕਰ ਹੈ ਉਨ ਕਦਾਂ ਮਨ ਮਯਸਰ ਹੁਆ, ਸ਼ੁਕਰ ਹੈ ਉਨ ਕਦਾਂ ਮਨ ਮਯਸਰ ਹੁਆ, ਬਾਦ ਮੁੱਦਤ ਕੇ ਆਸੂ ਠਿਕਾਨੇ ਲਗੇ, ਬਾਦ ਮੁੱਦਤ ਕੇ ਆਸੂ ਠਿਕਾਨੇ ਲਗੇ, ਰੋਤੇ ਰੋਤੇ ਜੋ ਹਮ ਮੁਸਕੁਰਾਨੇ ਲਗੇ। ਅੱਗੇ ਕਹਿੰਦਾ
1: ਜੀ,
4: ਮੈਨੇ ਪੁੱਛਾ ਕੇ ਮੁਜਸਤੇ ਮੁਹੱਬਤ ਹੈ ਕਿਆ,

0: लगे
1: बात
0: रोते रोते हम मुस्कुराने लगे। ओदा कारण ये सी भी जदो अगले दिन की जिंदगी का पता पूछा ना, जदो फुल टाणी नाल टुट जांदा है वो
1: जी
0: नाल दी नाल मुरझा जांदा है,
1: बिल्कुल
0: है?
1: है जी,
0: ओदे करके ये
1: बिल्कुल
0: लाइन है, वो लाइन कही गई भी कल दी जिंदगी का जो पता पूछा ना, तो वो जेड़ा जिन्हू पूछा टाणी नाल तोड़ के फुल विखान लग्या भी
1: जी,
0: आ जिंदगी है, भी जे
1: बिल्कुल
0: टुट
1: है
0: गई
1: जी,
0: तो मुरझा जानी है नाल दी नाल।
1: बिल्कुल है जी,
0: ते आ एक एक
1: वाह
0: लाइन अज दी जिंदगी दे शमी बाई जी
1: जी
0: सुनियो जरा।
2: जी हाँ जी,
0: मैंने इजहारे उल्फत किया था फकत, मैंने इजहारे उल्फत किया था फकत, वो तो मी तो से मुझको डराने लगे।
1: जी
0: वो ते और थोड़े समझ नहीं आई, आ मी टू आ चन्नी आ फसिया सी ना, मैं तो मोहब्बत का इजहार किया सी, वो कहना
1: जी
0: भी असि मी टू का केस कर देंगे तेरे ते, वही गल जेड़े तू
1: जी
0: कम फड़े।
2: अच्छा बिल्कुल
0: मैंने इजहारे उल्फत किया था फकत,
1: जी
0: वो तो मी तू से मुझको डराने लगे, रोते
1: जी क्या बात
0: रोते हम मुस्कुराने लगे।
1: जी, तुहाडे गीत दे विच अपने डेनमार्क तो बाई जी बहादुर सिंह ने फिटनेस पंजाब आईडी तो, वो कहंदे मुकद्दर भाजी कहंदे रात नूं सौण दी फुरसत नहीं है। मैं भी सोचदा सी कि भाई रात नूं ट्रांसफर कौन कहंदे खराब करदा है जी
0: क्या
1: जी
0: बात है,
1: जी
0: रोते रोते जो हम मुस्कुराने लगे, दोस्तों
1: वाह जी
0: के करम याद आने लगे, रोते
1: वाह
0: रोते जो हम
2: क्या बात
0: मुस्कुराने लगे।
1: वाह जी वाह, थैंक
0: जी शमी भाई, साथी
1: यू जी, थैंक यू
0: छोटी
1: मुकद्दर जी,
2: जी,
0: छोटी
2: जी
0: छोटी
2: रोते
0: छोटी
2: रोते मुस्कुराते
1: जी
2: रहे
0: तो छोटी
2: बहुत ही
0: जी
2: खूब जी,
0: ए पेश का छोटी जी वो है ना, बहुत बार होंगे भी छोटी जी वड्डी गलबात वड्डा ड्रामा शनिवार वास्ते ही संभाल के रखने हैं।
1: जी क्या बात है जी,
0: क्योंकि
1: क्या बात, शुक्रिया जी मुकद्दर जी,
2: बहुत ही
1: है ना
2: खूब जी,
0: कई कई सज्जन फिर ਡੀਕਦੇ ਹੁੰਦੇ ਆ, ਉਹੀ ਗੱਲ ਹੈ,
1: ਬਿਲਕੁਲ
0: ਚਲੋ
1: ਹੈ ਜੀ,
0: ਛੋਟੀ ਬਹੁਤੀ
1: ਬਿਲਕੁਲ
0: ਗੱਲਬਾਤ ਹੋ ਜਾਂਦੀ ਹੈ, ਬਾਕੀ ਤੁਹਾਡੇ ਵਰਗੇ ਪਿਆਰੇ ਸੱਜਣਾਂ ਨਾਲ ਸਾਰਿਆਂ ਨਾਲ ਸਾਂਝ ਪੈ ਜਾਂਦੀ ਹੈ
1: ਜੀ
2: ਬਿਲਕੁਲ
0: ਜੀ,
2: ਜੀ, ਇਹੀ
0: ਗੱਲਬਾਤ
2: ਮੁਹੱਬਤ
0: ਇਹੀ ਹੈ
2: ਜਿੰਦਾਬਾਦ ਹੈ ਜੀ। ਦੇਖੋ
1: ਬਿਲਕੁਲ
2: ਅੱਛਾ ਇੱਕ ਗੱਲ ਹੈ ਕਿ ਜਿਹੜਾ ਮੀ ਟੂ ਵਾਲਾ ਸ਼ੇਰ ਵਾਕਿਆ ਵਿਆਖਿਆ ਦੁਬਾਰਾ ਸਮਝ ਆਇਆ
0: ਜੀ, ਨਹੀਂ ਮੈਨੂੰ ਵੀ ਪਤਾ ਲੱਗਿਆ ਸੀ, ਮੈਂ ਵੀ ਇਹ ਸਮਝ ਹੀ ਨਹੀਂ ਉਹੀ ਗੱਲ ਗੱਲ ਨੂੰ, ਫਿਰ ਮੈਂ ਦੁਬਾਰਾ ਦੁਬਾਰਾ ਐਕਸਪਲੇਨ ਕੀਤਾ ਉਹੀ ਗੱਲ।
2: बहुत ही खूब
0: ठीक
2: जी, बहुत ही खूब,
1: थैंक यू मुकद्दर जी,
2: है
1: बहुत
0: भाई,
1: बहुत शुक्रिया जी, थैंक यू,
0: सत
1: सत श्री
0: श्रीकाल
1: अकाल जी,
0: मोहब्बत
1: सत श्री
0: जिंदाबाद,
2: अकाल जी,
0: जिंदगी
2: सत श्री अकाल
0: जिंदाबाद
2: जी,
0: जी,
2: जिंदगी
0: लव यू प्यारे प्यारे
2: जिंदाबाद
0: जनाब जी,
1: जी। जो लो दोस्तों, ऐसा जी
2: शुक्रिया
1: मुकद्दर भाई जी जुड़े सन ते गल्लां बातां करके गए ने, लाइना तुहाडे लई भी खुल्लियां ने, ते शमी जी तो आपां अग्गे वल नूं भी वधना है, ते होर 2-4 मिंट च गल्लबात करनी चाहुंदे हो नाल तां निघा स्वागत रहेगा, ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ ਜੀ। ਸ਼ਮੀ ਜੀ, ਆਪਾਂ ਤਰੱਕੀਆਂ ਵੱਲ ਨੂੰ ਚੱਲੀਏ ਥੋੜਾ ਜਿਹਾ, ਜਿੱਦਾਂ ਗੀਤਕਾਰੀ ਦੇ ਵਿੱਚ ਵੀ ਕਾਫੀ ਤਰੱਕੀਆਂ ਹੋਈਆਂ ਨੇ
2: ਹਰ ਫੀਲਡ ਵਿੱਚ, ਹਰ ਫੀਲਡ ਕੋਈ ਵੀ ਤੁਸੀਂ ਜਿਹੜਾ ਫੀਲਡ ਦੇਖੋ ਉਹ, ਕਿਉਂਕਿ ਜੇ ਜਿਹੜਾ ਕੋਈ ਵੀ ਫੀਲਡ ਆ,
1: ਜੀ
2: ਚਾਹੇ ਉਹ ਖੇਡਾਂ ਦਾ, ਚਾਹੇ ਗੀਤਕਾਰੀ ਦਾ, ਚਾਹੇ ਸਿੰਗਿੰਗ ਦਾ, 뮤직 ਦਾ,
1: ਜੀ
2: ਜੇ ਉਹ ਚ ਖੜੋਤ ਆ ਗਈ, ਜੇ ਉਹ ਰੁਕ ਗਿਆ ਕਿਤੇ,
1: ਜੀ
2: ਫਿਰ ਉਹ ਸਰਵਾਈਵ ਹੀ ਨਹੀਂ ਕਰ ਸਕਦਾ। ਤੂੰ
1: ਬਿਲਕੁਲ ਜੀ
2: ਰੁਕਣਾ ਤੇ ਇੱਕ ਤਰ੍ਹਾਂ ਦਾ ਐਂਡ ਆ,
1: ਜੀ
2: ਦਰਿਆ ਜਿਹੜਾ ਜਦੋਂ ਤੱਕ ਉਹ ਚੱਲ ਰਿਹਾ ਉਹ ਦਰਿਆ ਹੈ, ਜਦੋਂ
1: ਜੀ
2: ਰੁਕ ਗਿਆ ਫਿਰ ਉਹ ਚੱਪੜ ਬਣ ਜਾਏਗਾ, ਉਹਦਾ ਕੋਈ ਫਾਇਦਾ ਨਹੀਂ,
1: ਜੀ
2: ਉਹਦਾ ਉਹ ਐਂਡ ਹੀ ਹੋ ਜਾਂਦਾ ਇੱਕ ਤਰ੍ਹਾਂ ਦਾ। ਇਸ
1: ਬਿਲਕੁਲ
2: ਕਰਕੇ ਜਿਹੜਾ ਹੁਣ ਆਪਾਂ ਵੇਖਦੇ ਹਾਂ ਕਿ ਗੀਤ, ਹੁਣ ਆਪਾਂ ਰੈਪ ਦੇਖ ਰਹੇ ਹਾਂ, ਕਿਵੇਂ
1: ਜੀ
2: ਉਹ ਜਿਹੜੀ ਗੱਲਾਂ ਆਪਾਂ ਆਮ ਕਰਦੇ ਹਾਂ ਉਹਨੂੰ ਜੇ ਢੋਲਕੀ ਦੇ ਉੱਤੇ ਆਪਾਂ ਕਰਨ ਲੱਗ ਜਾਈਏ,
1: ਜੀ
2: ਇੱਕ ਰਿਦਮ ਦੇ ਵਿੱਚ ਕਰਨ ਲੱਗ ਜਾਈਏ, ਬੜਾ ਇੱਕ ਉਹ ਵੱਖਰੀ ਕਲਾਕਾਰੀ ਆ
1: ਜੀ
2: ਉਹ ਇੱਕ ਆਪਾਂ ਦੇਖਿਆ ਨਿਜ਼ਾਮ ਨਵਾਂ ਇੱਕ ਉਹਦਾ ਸਿਸਟਮ ਜਿਹੜਾ ਨਿਜ਼ਾਮ ਬਣ ਗਿਆ ਕਹਿ ਲਓ ਉਹ
1: ਬਿਲਕੁਲ
2: ਚੱਲ ਰਿਹਾ। ਤੋ
1: ਬਿਲਕੁਲ
2: ਇਹ ਇਹ ਵੀ ਵੈਲਕਮ ਆ ਕਹਿ ਲਓ, ਜਿਵੇਂ ਪੰਜਾਬੀਆਂ ਦਾ ਚੁਟਕਲਾ ਬੜਾ ਬਹੁਤ ਘਟਾਤ ਹੈ, ਕਹਿੰਦੇ ਵੀ ਇਹ ਜਿਹੜਾ ਸੰਗੀਤਕਾਰੀ ਜਾਂ ਜਿਹੜੀ ਉਹ ਤਾਂ ਇੰਨੀ ਵੱਧ ਗਈ ਆ
1: ਜੀ
2: ਡਾਂਸ ਦੀ ਸਾਡੀ ਜਿਹੜੀ ਚਾਹਤ ਆ, ਕਿ ਜੇ ਗਾਣੇ ਬੰਦ ਵੀ ਹੋ ਜਾਣ ਡੀਜੇ ਦੇ ਤਾਂ ਜਨਰੇਟਰ ਤੇ ਨੱਚ ਸਕਦੇ ਆ,
1: ਜਨਰੇਟਰ ਤੇ ਨੱਚ ਲਈਦਾ
2: ਉਹ ਕੋਈ ਰੌਲਾ ਹੀ ਨਹੀਂ। ਤੇ ਫਿਰ ਉਹ ਗੱਲ ਸੁਣਾਉਂਦੇ ਹੁੰਦੇ ਕਈ ਵਾਰੀ ਜਿਹੜੇ ਵੱਡੇ ਗੀਤਕਾਰ ਆ ਉਹ
1: ਜੀ
2: ਕਹਿੰਦੇ ਭਾਈ ਸਾਡੇ ਕੋਲ ਬੰਦਾ ਆਇਆ ਕਹਿੰਦਾ ਜੀ ਗੀਤ ਮੈਂ ਲਿਖਣੇ ਆ,
1: ਜੀ
2: ਆਪਣੇ ਵੀ ਕਈ ਵਾਰੀ ਮੰਚ ਤੇ ਗੱਲ ਹੋਈ ਆ,
1: ਜੀ
2: ਉਹ ਕਹਿੰਦਾ ਵੀ ਤੂੰ ਸਿੱਖਿਆ ਕੋਈ ਹੀਰ ਪੜ੍ਹੀ ਆ ਕੋਈ ਮਿਰਜ਼ਾ ਸਾਹਿਬਾ ਕੋਈ ਉਹ ਜਿਹੜੇ ਕਿੱਸੇ ਕੁੱਸੇ ਪੜ੍ਹੇ ਆ,
1: ਜੀ
2: ਤਾਂ ਕਹਿੰਦੇ ਲਾਓ ਕੀ ਪੜ੍ਹਨੇ ਆ ਉਹ ਤਾਂ ਹੁਣ ਮੈਂ ਆਪ ਲਿਖਣੇ ਆ,
1: ਜੀ
2: ਉਹਦਾ ਕੋਈ ਫਾਇਦਾ ਨਹੀਂ ਉਹਨਾਂ ਦਾ।
1: ਜੀ
2: ਅਸੀਂ ਪੜ੍ਹਨਾ ਸਿੱਖਣਾ ਜਾਂ ਉਹਦੇ ਨਾਲ ਡਿਸਕਨੈਕਟ ਹੋ ਕੇ ਨਵਾਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਾਂਗੇ
1: ਜੀ
2: ਤਾਂ ਹੋ ਸਕਦਾ ਕਿ ਜਮਾ ਹੀ ਨਵਾਂ ਕ੍ਰੀਏਟ ਹੋ ਜਾਏ
1: ਜੀ
2: ਜਾਂ ਹੋ ਸਕਦਾ ਜਮਾ ਹੀ ਜਿਹੜਾ ਉਹ ਗੋਤਾ ਗੋਚ ਹੀ ਪੈ ਜਾਏ।
1: ਬਿਲਕੁਲ ਹੈ,
2: ਤੋ ਇਹ ਰਿਸਕ ਤਾਂ ਹੈ ਇਹਦੇ ਵਿੱਚ, ਜਿਵੇਂ ਪਾਤਰ ਸਾਹਿਬ ਕਹਿ ਗਏ ਸੀ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣ ਦੇ,
1: ਭਾਜੀ
2: ਤੋ
1: ਜਿਵੇਂ
2: ਉਹ ਚੀਜ਼ ਜਿਹੜੀ ਉਹ ਵੀ
1: ਜੀ
2: ਉਹ ਜ਼ਰੂਰੀ ਹੋ ਜਾਂਦੀ ਸੀ ਜੀ।
1: ਜਿਵੇਂ ਇਸੇ ਚੀਜ਼ ਨੂੰ ਸੈਣੀ ਸਾਹਿਬ ਜਾਂ ਹੋਰ ਸੱਜਣ ਵੀ ਤੁਸੀਂ ਵੀ ਗੱਲ ਕੀਤੀ ਹੈ, ਪਰ ਜਿਹੜੀ ਸਾਡੀ ਮਾਨਸਿਕਤਾ ਹੈ ਜਾਂ ਪਰਸਨੈਲਿਟੀ ਡਿਵੈਲਪਮੈਂਟ ਦੀ ਗੱਲ ਹੈ, ਸਾਡੀ ਆਪਣੀ ਸ਼ਖਸੀਅਤ ਨੂੰ ਨਿਖਾਰਨ ਦੀ ਗੱਲ ਹੈ। ਪਹਿਲਾਂ ਇਹਨਾਂ ਸਮਿਆਂ ਦੇ ਵਿੱਚ ਪਹਿਲੇ ਸਮਿਆਂ ਦੇ ਵਿੱਚ ਚਲੋ ਇੰਨਾ ਕਿਤਾਬਾਂ ਜਾਂ ਹੋਰ ਸਾਰਾ ਚੀਜ਼ਾਂ ਟੈਕਨੋਲੋਜੀ ਚਾਹੇ ਉਹ ਟੀਵੀ ਹੈ ਚਾਹੇ ਰੇਡੀਓ ਦੀ ਗੱਲ ਕੀਤੀ ਹੈ ਜਾਂ ਕੰਪਿਊਟਰ ਆ ਗਏ ਟੈਬ ਆ ਗਏ ਹੋਰ ਸਾਰਾ ਬਥੇਰਾ ਕੁਝ ਆ ਗਿਆ, ਪਰ ਉਹਨਾਂ ਸਮਿਆਂ ਦੇ ਵਿੱਚ ਕਿਵੇਂ ਲੋਕ ਮਤਲਬ ਕਿ ਬਹੁਤ ਸਹਿਜ ਸੁਭਾਅ ਦੇ ਜਾਂ ਆਪਣੀ ਪਰਸਨੈਲਿਟੀ ਨੂੰ ਜੋ ਸੀਗਾ ਉਹ ਕਹਿਣੀ ਤੇ ਕਰਨੀ ਦੇ ਵਿੱਚ ਜਾਂ ਕੋਲ ਕਰਾਰਾਂ ਦੀ ਗੱਲ ਆਉਂਦੀ ਹੈ ਤਾਂ ਉਹ ਅੱਜ ਦੇ ਸਮੇਂ ਦੇ ਵਿੱਚ ਕਿਵੇਂ ਦੇਖਦੇ ਹੋ ਕਿ ਉਹ ਮਤਲਬ ਕਿ ਉਹ ਚੀਜ਼ ਮਿਸ ਹੁੰਦੀ ਨਜ਼ਰ ਨਹੀਂ ਆਉਂਦੀ ਹੈ ਕਿ ਆਪਣੀ ਪਰਸਨੈਲਿਟੀ ਜਿਹੜੀ ਆ ਡਿਵੈਲਪਮੈਂਟ ਕਰਨ ਦੇ ਲਈ ਸਾਨੂੰ ਹੋਰ ਵੀ ਕਿੱਡੇ ਵੱਡੇ ਪੱਧਰ ਦੇ ਉੱਤੇ ਜ਼ਰੂਰਤ ਹੈ ਜਾਂ ਸਕੂਲਿੰਗ ਸਿਸਟਮ ਦੇ ਵਿੱਚ ਕਿਵੇਂ ਕਿ ਬੱਚਿਆਂ ਨੂੰ ਉਹਨਾਂ ਚੀਜ਼ਾਂ ਦੇ ਲਈ ਤਿਆਰ ਕੀਤਾ ਜਾ ਸਕਦਾ ਹੈ।
2: ਹਾਂਜੀ ਦੇਖੋ ਸਕੂਲ ਦੇ ਵਿੱਚ ਤੇ ਇੱਕ ਸਿਸਟਮੈਟਿਕ ਤਰੀਕੇ ਨਾਲ ਬੱਚਿਆਂ ਨੂੰ ਜਿਹੜਾ ਇਤਿਹਾਸ ਪੜ੍ਹਾ ਰਹੇ ਆ ਜਾਂ ਲੈਂਗੁਏਜ ਦੀ ਸਿੱਖਿਆ ਉਹ ਸਾਰਾ ਕੁਝ ਹੋ ਰਿਹਾ ਉਹ ਜੁੜਦੇ ਆ
1: ਜੀ,
2: ਤੇ ਪਰ ਜਿਹੜੀ ਕਮਜ਼ੋਰ ਕੜੀ ਜੇ ਕਿਤੇ ਰਹਿ ਜਾਂਦੀ ਆ ਤਾਂ ਉਹ ਉਹਦੀ ਡੈਡੀਕੇਸ਼ਨ ਦੀ ਜਾਂ ਲਗਾਤਾਰਤਾ ਦੀ ਹੋ ਸਕਦੀ ਆ ਕਿ ਆਪਾਂ ਜਦੋਂ ਸਕੂਲੀ ਜਿਹੜੀ ਸਿੱਖਿਆ ਹਾਸਲ ਕਰ ਲਈ ਆ ਸਰਟੀਫਿਕੇਟ ਆ ਗਿਆ ਕਾਲਜ ਕਰ ਲਿਆ ਉਦੋਂ ਬਾਅਦ ਅਸੀਂ ਡਿਸਕਨੈਕਟ ਕਰ ਦਿੰਦੇ ਹਾਂ ਸਾਰੇ ਕਨੈਕਸ਼ਨ ਜਿਹੜੇ ਆ ਨਾ ਲਰਨਿੰਗ ਦੇ ਉਹ ਲਾ ਹੀ ਦਿੰਦੇ ਕਹਿੰਦੇ ਛੱਡੋ ਪਰ ਇਹਦੀ ਹੁਣ ਕੀ ਲੋੜ ਆ ਹੁਣ ਜਿਹੜੀ ਡਿਗਰੀ ਲੈਣੀ ਸੀ ਉਹ ਤਾਂ ਲੈ ਲਈ ਅਸੀਂ ਘਰ ਦੇ ਵਿੱਚ ਕਿਤਾਬਾਂ ਬੰਦ ਕਰ ਦਿੰਦੇ ਹਾਂ ਉਹ ਨੀ ਪੜ੍ਹਨੀ ਆਪਾਂ ਕਿਉਂਕਿ ਹੁਣ ਜੇ ਸਾਨੂੰ ਕੋਈ ਪੜ੍ਹਦਾ ਦੇਖੇ ਇਹ ਨਾ ਕਹੇ ਕਿ ਇਹ ਕੀ ਹੈ ਕਿਤਾਬੀ ਕੀੜਾ ਜਿਹਾ ਬਣ ਗਿਆ ਉਹ ਆਪਾਂ ਇੱਕ ਕਹਿ ਲਓ ਨਾ ਜਿਹੜਾ ਫੋਕਸ ਹੈ ਉਹ ਬਦਲ ਜਾਂਦਾ ਹੈ ਨੌਲੇਜ ਦੀ ਬਜਾਏ ਜਿਹੜਾ ਸੋਸਾਇਟੀ ਜਦੋਂ ਆਪਾਂ ਦੇਖਦੇ ਜਿਵੇਂ ਤੁਸੀਂ ਗੱਲ ਕੀਤੀ ਨਾ ਉਹ ਸੋਸ਼ਲ ਪਰਸਪੈਕਟਿਵ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਇਹਨੂੰ ਕਿ ਬੰਦਾ ਤਰੱਕੀ ਕਿਹਨੂੰ ਮੰਨਦਾ ਕਹਿੰਦਾ ਜੀ ਮੇਰੇ ਕੋਲ ਵੱਡਾ ਘਰ ਹੋਵੇ ਬ੍ਰਾਂਡਡ ਕੱਪੜੇ ਹੋਣ ਮੈਂ ਫੋਰਨ ਦੇ ਟ੍ਰਿਪ ਕਰ ਰਿਹਾ ਹੋਵਾਂ ਬਾਹਰ ਜਾ ਰਿਹਾ ਹੋਵਾਂ ਪਰ ਜਦੋਂ ਤੱਕ ਵੈਲਿਊਜ ਕਦਰਾਂ ਕੀਮਤਾਂ ਜਦੋਂ ਤੱਕ ਇਹ ਰਿਸਪੈਕਟ ਸਤਿਕਾਰ ਜਾਂ ਜਿਹੜਾ ਆਪਣਾ ਮਾਨਸਿਕ ਜਿਹੜੀ ਆਪਣੀ ਸਿਹਤ ਆ ਮਨੋ ਜਿਹੜੀ ਸਥਿਤੀ ਆ ਸੋਚ ਆ ਉਹਦਾ ਦਾਇਰਾ ਉਹ ਪੋਜ਼ਿਟਿਵਿਟੀ ਨਾਲ ਭਰਪੂਰ ਨਹੀਂ ਹੁੰਦਾ ਉਹ ਉਹਦਾ ਹੀ ਕੋਈ ਏਮ ਉਹਦਾ ਉਹਨੂੰ ਪ੍ਰਾਪਤ ਨਹੀਂ ਹੁੰਦਾ ਤਾਂ ਫਿਰ ਉਹਦੀ ਇਹ ਤਾਂ ਉਦਾਂ ਦੀ ਪ੍ਰੋਗਰੈਸ ਆ ਉਦਾਂ ਦੀ ਇੰਨੀ ਦੌੜ ਆ ਜਿਹਦਾ ਸਿੱਟਾ ਹੀ ਕੋਈ ਨੀ ਜਿਹਦਾ ਗੋਲ ਕੋਈ ਨੀ ਹੈਗਾ
1: ਜੀ
2: ਉਹਨੇ ਕੀ ਹਾਸਲ ਕਰਨਾ ਤੇ ਕਿੱਥੇ ਪਹੁੰਚਣਾ ਇਹ ਡਿਫਾਈਨ ਜਦ ਤੱਕ ਨੀ ਕਰਦੇ ਆਪਾਂ ਕਿ ਅਸੀਂ ਚਾਹੁੰਦੇ ਕੀ ਆ
1: ਜੀ
2: ਹੁਣ ਉਹ ਜ਼ਰੂਰੀ ਆ ਉਹਦੇ ਬਾਅਦ ਦੇਖਣਾ ਜ਼ਰੂਰੀ ਆ ਤਾਂ ਕੁੱਲ ਮਿਲਾ ਕੇ ਜੇ ਸਮ ਅਪ ਕਰਨਾ ਹੋਵੇ ਆਪਾਂ ਤਾਂ ਦੇਖਣਾ ਇਹ ਪਊਗਾ ਕਿ ਜਿੰਨੀ ਮਰਜ਼ੀ ਆਪਾਂ ਤਰੱਕੀ ਕਰ ਲਈਏ ਜੇ ਉਸ ਤਰੱਕੀ ਨੂੰ ਕਰਨ ਵਾਲਾ ਬੰਦਾ ਅਸਲ ਚ ਬੰਦਾ ਹੀ ਨਹੀਂ ਬਣਿਆ ਉਹਦੇ ਵਿੱਚ ਉਹ ਦੂਜਿਆਂ ਲਈ ਜਿਹੜੀਆਂ ਭਾਵਨਾਵਾਂ ਹੀ ਨਹੀਂ ਹੈਗੀਆਂ ਕਿ ਉਹ ਬੰਦਾ ਉਹਨਾਂ ਨੂੰ ਦੂਜਿਆਂ ਨੂੰ ਵੀ ਆਪਣੇ ਕਹਿ ਲੋ ਵੀ ਹਮ ਵਤਨ ਜਾਂ ਜਿਹੜਾ ਉਹ ਸਮਝੇ ਉਹਨਾਂ ਦੇ ਦੁੱਖ ਦਰਦ ਨੂੰ ਜਿਹੜਾ ਮਹਿਸੂਸ ਨਾ ਕਰੇ ਤਾਂ ਫਿਰ ਉਹ ਵੀ ਕਾਹਦਾ ਤਰੱਕੀ ਵਾਲਾ ਬੰਦਾ ਹੋਇਆ ਉਹ ਤਾਂ ਇੱਕ ਜਿਵੇਂ ਤੁਸੀਂ ਸ਼ੁਰੂ ਚ ਵੀ ਗੱਲ ਕਰ ਰਹੇ ਸੀ ਕਿ ਰੋਬੋਟ ਹੀ ਹੋ ਗਿਆ ਉਹਨੇ ਮਸ਼ੀਨ ਹੋ ਗਈ ਪੈਸੇ ਕਮਾਉਣ ਦੀ ਮਸ਼ੀਨ ਹੋ ਗਈ ਆ ਪਰ ਮਨੁੱਖਤਾ ਮਾਨਵਤਾ ਉਹ ਮਾਈਨਸ ਹੋ ਗਈ ਇਹੋ ਜਿਹੀ ਤਰੱਕੀ ਜਿਹੜੀ ਆ ਉਹ ਕਿਤੇ ਕੰਮ ਦੀ ਨੀ
1: ਬਿਲਕੁਲ
2: ਤੋ ਜਿਹੜੀ ਆ ਸਰਬੱਤ ਦੇ ਭਲੇ ਵਾਲੀ ਜਿਹੜੀ ਭਾਵਨਾ ਹੈ ਤੇ ਭਾਈਚਾਰਕ ਜਿਹੜੀ ਸਾਂਝ ਆ ਇਹਦਾ ਹੋਣਾ ਜ਼ਰੂਰੀ ਹੈ
1: ਜ਼ਰੂਰੀ ਹੈ
2: ਮੈਨੂੰ ਲੱਗਦਾ ਇਸ ਨੋਟ ਤੇ ਆਪਾਂ
1: ਜੀ ਜਿਵੇਂ ਓਜਲਾ ਸਾਹਿਬ ਨੇ ਨਾ ਇੱਕ ਲਾਈਨਾਂ ਭੇਜੀਆਂ ਸੀ ਦਿਨੇ ਕਹਿੰਦੇ ਕਿ ਜੇ ਰੱਬ ਬੰਦੇ ਨੂੰ ਛੱਡ ਕੇ 83,99,999 ਜੂਨਾਂ ਬਣਾ ਲੈਂਦਾ ਨਾ ਤਾਂ ਚੰਗਾ ਰਹਿੰਦਾ।
2: ਜੀ
1: ਇਸ ਕੱਲੀ ਜੂਨ ਨੇ ਕਹਿੰਦੇ ਸਾਰੀਆਂ ਜੂਨਾਂ ਨੂੰ ਸਤਾਇਆ ਹੋਇਆ ਹੈ ਜੀ।
2: ਉਹ ਕੁਦਰਤ ਜਿਹੜੀ ਹੈ ਨਾ ਉਹ ਪੱਕੀ ਗੱਲ ਆ ਵੀ ਹੁਣ ਉਹਨੇ ਬੰਦੇ ਨੂੰ ਇਹ ਪਾਵਰ ਜੀ ਦੇਤੀ, ਕੋਈ ਪਤਾ ਨੀ ਹੁੰਦਾ ਉਹ ਕੁਦਰਤ ਕਿਹੜੇ ਕਿਹੜੇ ਜੀਵ ਜੰਤੂ ਤੇ ਮਿਹਰਬਾਨ ਹੋ ਜੇ, ਉਹਨੂੰ ਅਕਲ ਦੇ ਦੇਣੇ ਤੇ ਇਧਰੋਂ ਚੱਕ ਕੇ ਕਹਿਣਾ ਉਧਰ ਪਾ ਦੋ ਮਾੜਾ ਜਿਹਾ ਚਾਬੀ ਉਹ ਭਰਨੀ ਹੈ, ਕਹਿਣਾ ਲੋ ਜੀ ਹੁਣ ਬਾਂਦਰ ਤੁਹਾਡੇ ਹੱਥ ਚ ਆ ਗਿਆ ਕੰਮ, ਕਹਿ ਤੁਸੀਂ ਕਰੋ ਰਾਜ ਭਾਗ ਤੇ ਬੰਦੇ ਨੂੰ ਬਾਂਦਰ ਦੇ ਬਾਂਦਰ ਨੂੰ ਬੰਦਾ ਬਣਾ ਦੇਵੇ, ਉਹਦੇ ਹੱਥ ਸਾਰਾ ਕੁਛ ਹੈ
1: ਜੀ।
2: ਤੋ ਇਹ ਵਾਕਈ ਸਹੀ ਗੱਲ ਹੈ ਜੀ, ਮਨੁੱਖਾਂ ਨੇ ਜ਼ਿਆਦਾ ਜਿਹੜਾ ਘਾਣ ਕੀਤਾ ਹੈ ਜਿਹੜਾ ਪ੍ਰਕਿਰਤੀ ਦਾ ਕੁਦਰਤ ਦਾ
1: ਜੀ,
2: ਬਿਲਕੁਲ ਸਹਿਮਤੀ ਹੈ ਜੀ
1: ਬਿਲਕੁਲ।
2: ਜੀ
1: ਤੇ ਆਪਣੇ ਨਾਲ ਲਾਈਨ ਦੇ ਉੱਤੇ ਰਜਿੰਦਰ ਜੀਰਾ ਜੀ ਵੀ ਜੁੜ ਰਹੇ ਨੇ ਜੀ ਆਪਣੇ, ਸ਼ਮੀ ਜੀ ਫਿਰ ਆਗਿਆ ਲੈਂਦਾ ਮੈਂ ਤੁਹਾਡੇ ਤੋਂ, ਔਜਲਾ ਸਾਹਿਬ ਜੁੜੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਜੀ ਦੋਹਾਂ ਵੀਰਾਂ ਨੂੰ, ਸਰਕਾਰ ਸਰੋਤਿਆਂ ਲਈ
1: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ ਔਜਲਾ ਸਾਹਿਬ
2: ਜੀ, ਸਤਿ ਸ੍ਰੀ ਅਕਾਲ ਜੀ।
3: ਜਿਹੜੀ ਤੁਸੀਂ ਪਹਿਲਾਂ ਮੁਕੱਦਰ ਵੀਰ ਗੱਲ ਕਰੀ ਸੀ, ਸੋਰੀ ਭਾਰਜ ਵੀਰ ਗੱਲ ਕਰੀ ਸੀ, ਮੁਕੱਦਰ
1: ਜੀ
3: ਮਤਲਬ ਜੀਦਾ ਜੀ ਦਾ ਕਹਾਣਾ ਕਹਿੰਦਾ ਸ਼ਨੀਵਾਰ ਸਮਝ ਗਿਆ ਜੀ,
1: ਬਿਲਕੁਲ
3: ਮੁਕੱਦਰ ਸ਼ਨੀਵਾਰ ਦਾ ਐਤਵਾਰ ਨੀ ਸਮਝਦਾ, ਉਹ ਮੈਨੂੰ ਲੱਗਦਾ ਸ਼ਮੀ ਵੀਰ ਜੀ ਦੀ ਫੋਟੋ ਦੇਖ ਕੇ ਝੂਮਣ ਲੱਗ ਜਾਂਦਾ ਜਿਵੇਂ ਸਵੇਰ ਦਾ ਸੱਪ ਲੱਗ ਜਾਂਦਾ, ਉਹਦਾ ਕਸੂਰ ਨੀ,
2: ਮੁਹੱਬਤ ਜ਼ਿੰਦਾਬਾਦ ਹੈ ਜੀ, ਕਿਆ ਬਾਤ ਆ।
3: ਤੇ ਉਹ ਨਾ ਤੁਸੀਂ ਜਿਹੜੀ ਗੱਲ ਕਰਦੇ ਸੀ ਕਿ ਵਿਸ਼ਵਾਸ ਟੁੱਟ ਰਹੇ ਨੇ, ਸਮਝੌਤੇ ਟੁੱਟ ਰਹੇ ਨੇ
1: ਜੀ,
3: ਅਸਲ ਚ ਵਿਸ਼ਵਾਸ ਹੈ ਜਿਹੜਾ ਜੋ ਸਾਡੇ ਸਿਰ ਤੇ ਬੈਠਾ ਨਾ, ਵੱਡੇ ਨੇ ਜੋ, ਜੇ ਉਹ ਕਾਇਮ ਕਰਨਗੇ ਤਾਂ ਹੀ ਥੱਲੇ ਤੱਕ ਅਸਰ ਹੋਊ, ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਹ ਡਿਲੀਵਰ ਹੋਊਗਾ ਜੀ,
1: ਬਿਲਕੁਲ ਹੈ।
3: ਸੋ ਜਦੋਂ ਵੱਡੇ ਹੀ ਵਿਸ਼ਵਾਸ, ਜਿਵੇਂ ਹੁਣ ਅਮੈਰੀਕਾ ਦੇਖੋ ਕੀ ਕਰ ਰਿਹਾ ਨਾ
1: ਜੀ,
3: ਜਾਂ ਆਪਣੇ ਪਿੰਡਾਂ ਚ ਲੈ ਲਓ, ਅੱਗੇ ਇੱਕ ਬੰਦਾ ਹੁੰਦਾ ਸੀ ਉਹ ਇਹੋ ਜਿਹੇ ਫੈਸਲੇ ਕਰ ਦਿੰਦਾ ਸੀ ਕਿ ਸਾਰੇ ਲੋਕ ਉਹਦਾ ਮੰਨਦੇ ਸੀ, ਅਗਲੇ ਕਹਿੰਦੇ ਵੀ ਨਹੀਂ ਉਹੋ ਜਿਹੇ ਬਣੀਏ
1: ਜੀ।
3: ਹੁਣ ਜਿਹੜਾ ਪਿੰਡ ਦਾ ਸਰਪੰਚ ਇਹ ਗਾਹ ਪਾਊਗਾ
1: ਜੀ,
3: ਤੇ ਫਿਰ ਸਾਰੇ ਪਿੰਡ ਨੇ ਥੱਲੇ ਗਾਹ ਹੀ ਪਾਉਣਾ, ਫਿਰ ਉੱਪਰ ਜਾ ਕੇ ਹੋਰ ਗਾਹ ਪਾਊ, ਆਹੀ ਸਿਸਟਮ ਇਸੇ ਨੇ ਸਾਡਾ ਸਿਸਟਮ ਕੰਮ ਖਰਾਬ ਕਰਿਆ ਸਾਰਾ,
1: ਬਿਲਕੁਲ।
3: ਅੱਗੇ ਘੱਟੋ ਘੱਟ ਲੋਕਾਂ ਚ ਵਿਸ਼ਵਾਸ ਸੀ, ਐ ਮੁੰਡਾ ਵੀ ਨੀ ਸੀ ਦੇਖਦੇ, ਕੁੜੀ ਨੀ ਦੇਖਦੇ, ਆਪਣੇ ਜਿਹੜੇ ਨਾਈ ਭਾਈਚਾਰੇ ਚ ਹੁੰਦੇ ਉਹੀ ਰੁਪਈਆ ਦੇ ਆਏ ਹੁੰਦੇ ਸੀ, ਰਾਜਾ ਕਹਿੰਦੇ ਸੀ ਉਹਨਾਂ ਨੂੰ,
1: ਬਿਲਕੁਲ
3: ਜਿੰਦਾ ਰਹਿੰਦਾ ਸੀ ਪਿੰਡਾਂ ਕੰਨੀ, ਉਹਨੂੰ ਕਹਿੰਦੇ ਸੀ ਭਾਈ ਮੁੰਡਾ ਦੇਖ ਲਈ ਕੋਈ, ਉਹਨੂੰ ਪਤਾ ਹੁੰਦਾ ਸੀ ਘਰਾਂ ਚ ਜਾਂਦਾ ਸੀ ਉਹ ਲੋਕਾਂ ਦੇ
1: ਜੀ,
3: ਇਹ ਕਿਸੇ ਪਿੰਡ ਚ ਗਿਆ ਉਸ ਪਿੰਡ ਦੀ ਕੁੜੀ, ਆਪਦੇ ਪਿੰਡ ਦੀ ਕੋਈ ਕੁੜੀ ਉਸ ਪਿੰਡ ਚ ਹੁੰਦੀ ਸੀ, ਦੋ ਚਾਰ ਨਾਲੇ ਉਹਨਾਂ ਦੇ ਘਰੇ ਕਿਹੜਾ ਕੱਢਣੇ, ਉਹ ਇੱਥੇ ਪਛਾਣ ਲੈਂਦੇ ਵੀ ਕਿਹੋ ਜਿਹਾ ਘਰਾਂ ਦੇ,
1: ਬਿਲਕੁਲ।
3: ਵਿਸ਼ਵਾਸ ਵੀ ਜੇ ਟੁੱਟੇ ਨੇ ਤਾਂ ਥੱਲੇ ਤੱਕ ਗਏ ਨੇ, ਤੇ ਉਹ ਜੀ ਹੁਣ ਦੁਨੀਆ ਹੋ ਗਈ,
1: ਹੋ ਗਈ ਹੈ ਜੀ ਬਿਲਕੁਲ।
3: ਹੁਣ ਤਾਂ ਬੰਦਾ ਤੁਸੀਂ ਦੇਖ ਲਓ ਵਿਸ਼ਵਾਸ ਆਪਦੇ ਆਪ ਤੇ ਨੀ ਰਿਹਾ ਲੋਕਾਂ
1: ਨੂੰ ਜੀ,
3: ਜਾਂ ਕਿਸੇ ਨੂੰ ਪੈਸੇਦਾਰੇ ਦੇਖ ਲਓ, ਫਿਰ ਵਿਸ਼ਵਾਸ ਪਤਾ ਲੱਗ ਜੂ, ਸਾਰਾ ਕੁਝ ਜਾਂਦਾ ਹੈ,
1: ਬਿਲਕੁਲ ਹੈ ਜੀ।
3: ਸੋ ਤਰੱਕੀ ਹਾਂਜੀ, ਰਾਜਨ ਜੀ ਜੋ ਗੱਲ ਕਰਕੇ ਗਏ, ਤਰੱਕੀ ਇਹੀ ਹੈ ਜੀ ਅਸਲ ਦੇ ਵਿੱਚ, ਉਹਨਾਂ ਨੇ ਗੱਲ ਕਰੀ ਬਹੁਤ ਸੋਹਣੇ ਉਹਨਾਂ ਨੇ ਪ੍ਰਚਾਰ
1: ਢੰਗ ਦੇ ਨਾਲ ਕੀਤੇ ਜੀ,
3: ਹਾਂ। ਨਹੀਂ ਤਾਂ ਰਤਨ ਟਾਟਾ ਜੀ ਨੇ ਇੱਕ ਬਹੁਤ ਵਧੀਆ ਗੱਲ ਕਹੀ, ਉਹਨਾਂ ਨੇ ਜਦੋਂ ਉਹਨਾਂ ਦੀ ਡੈਥ ਹੋਈ ਨਾ, ਉਹਨਾਂ ਦੇ ਕਈ ਕੋਟ ਆਏ, ਕਿਉਂਕਿ ਉਹ ਵੀ ਆਪਦੀ ਇੱਕ ਵਧੀਆ ਜ਼ਿੰਦਗੀ ਹੰਢਾ ਕੇ ਗਏ, ਜ਼ਰੂਰੀ ਨਹੀਂ ਕਿ ਪੈਸਾ ਹੀ ਸਾਰਾ ਕੁਛ ਹੁੰਦਾ
1: ਜੀ।
3: ਉਹ ਕਹਿੰਦੇ ਵੀ ਜੇ 10,000 ਦਾ ਪਰਸ ਲੈਣਾ ਦੇ ਵਿੱਚ ਰੁਪਈਆ ਨੀ ਰੱਖਣਾ ਨਾ
1: ਜੀ,
3: ਉਹਦੇ ਨੂੰ ਬੈਟਰ ਹੈ ਕਿ ਪਰਸ 500 ਦਾ ਲਓ ਤੇ 9,500 ਉਹਦੇ ਵਿੱਚ ਰੱਖੋ,
1: ਵਿੱਚ ਰੱਖੋ, ਬਿਲਕੁਲ ਹੈ, ਵਿੱਚ ਸਾਡੇ ਪਰਸ ਦੇ ਵੀ ਤੇ ਸ਼ਖਸੀਅਤ ਦੇ ਵਿੱਚ ਗੁਣ ਜ਼ਿਆਦਾ ਹੋਣੇ ਚਾਹੀਦੇ,
3: ਹਾਲਾਤ ਸਾਡੇ ਇਹ ਨੇ ਕਿ ਅਸੀਂ ਪਰਸ 10,000 ਰੱਖਿਆ, ਸਾਡੇ ਸਾਡੀਆਂ ਰੂਹਾਂ 10,000 ਵਾਲੀਆਂ ਤੇ ਅੰਦਰ ਕੁਛ ਨਹੀਂ ਹੈ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਸੋ ਅਸੀਂ ਉਹ ਵੈਸੇ ਉਹ ਤਰੱਕੀ ਦੇ ਦਿਖਾਵੇ ਚ ਫਿਰੀ ਜਾਂਦੇ ਆ
1: ਜੀ,
3: ਚਿੱਟੇ ਚਾਦਰੇ ਜ਼ਮੀਨਾਂ ਗਹਿਣੇ ਪੁੱਤ ਸਰਦਾਰਾਂ ਦੇ, ਅਸੀਂ ਉਹ ਹਾਂ ਜੀ।
1: ਇੱਕ ਨਾ ਮੈਂ ਦਿਨੇ ਕਹਾਣੀ ਪੜ੍ਹਦਾ ਸੀ, ਛੋਟੀ ਜਿਹੀ ਸੰਖੇਪ ਸੀਗੀ, ਤੇ ਉਹ ਨਾ ਕਾਂ ਤੇ ਕਬੂਤਰ, ਤੇ ਕਿਸਾਨ ਨੇ ਨਾ ਕਾਂ ਕਬੂਤਰ ਪਾਲਿਆ ਹੁੰਦਾ, ਤੇ ਕਾਂ ਕਹਿੰਦਾ ਉਹ ਬੈਠ ਕੇ ਦਰਖਤ ਦੇ ਉੱਤੇ ਨਾ ਰੋਜ਼ ਹੀ ਕਾਂ ਕਾਂ ਕਰਦਾ ਰਹਿੰਦਾ ਹੈ, ਤੇ ਉਹ ਕਬੂਤਰ ਨੂੰ ਦਾਣਾ ਪਾਣੀ ਵੀ ਪਾਉਂਦਾ, ਸਾਰਾ ਕੁਝ ਉਹਦੀ ਦੇਖ ਰੇਖ ਵੀ ਕਰਦਾ, ਤੇ ਕਾਂ ਦੇ ਮਨ ਚ ਇਹ ਗੱਲ ਆ ਜਾਂਦੀ ਹੈ ਕਿ ਯਾਰ ਕਬੂਤਰ ਮੇਰੇ ਨਾਲ ਉਹ ਚੰਗਾ ਹੈ ਜਾਂ ਕਿੱਦਾਂ ਹੈ, ਮਤਲਬ ਕਿ ਇਹਦੀ ਇੰਨੀ ਕਾਹਤੋਂ ਕਾਹਤੋਂ ਕਰ ਆਓ ਭਗਤ ਕਾਹਤੋਂ ਕਰਦਾ ਹੈ, ਤੇ ਉਹ ਕੀ ਕਹਿੰਦਾ ਉਹਦੇ ਮਨ ਦੇ ਵਿੱਚ ਵਿਚਾਰ ਇਹ ਪੈ ਜਾਂਦਾ ਕਿ ਯਾਰ ਮੈਂ ਕਾਲਾ ਹਨਾ, ਮੇਰੇ ਕਾਲੇ ਕਾਲੇ ਖੰਭ ਨੇ, ਤੇ ਜਾਂ ਤਾਂ ਮੈਨੂੰ ਰੰਗ ਬਦਲਣਾ ਪੈਣਾ ਜਾਂ ਕੁਝ ਕਰਨਾ ਪੈਂਦਾ, ਉਹ ਦੋ ਚੁੱਤੀ ਚ ਪੈ ਜਾਂਦਾ ਜੀ, ਤੇ ਆਪਣੀ ਹੋਂਦ ਹੀ ਖਤਮ ਕਰ ਲੈਂਦਾ ਜੀ,
3: ਬਿਲਕੁਲ। ਹੁਣ ਤੁਸੀਂ ਕਿਸੇ ਨੂੰ ਬਾਹਰਲੇ ਬੰਦੇ ਨੂੰ ਪੰਜਾਬ ਲੈ ਜਾਓ
1: ਜੀ,
3: ਤੇ ਉਹ ਕਦ ਕਹੂਗਾ ਕਿ ਅਸੀਂ ਗਰੀਬ ਆ, ਉਹ ਕਹੂਗਾ ਤੂੰ ਕਾਹਨੂੰ ਛੱਡ ਕੇ ਆਇਆ ਸੀ ਯਾਰ ਇੱਥੋਂ,
1: ਬਿਲਕੁਲ ਹੈ ਜੀ,
3: ਮੈਂ ਇੱਥੋਂ ਗੋਰੇ ਨੂੰ ਫੜ ਕੇ ਲੈ ਜਾਵਾਂ, ਤੇ ਉਹ ਮੈਨੂੰ ਜ਼ਰੂਰ ਵੀ ਤੂੰ ਕਾਹਦੇ ਵਾਸਤੇ,
1: ਉਹ ਆਪਾਂ ਨੂੰ ਕਹਿੰਦਾ ਕਮਲੇ ਆ, ਆਪਾਂ ਉਹ ਤਾਂ ਕਹਿਣਗੇ ਕਮਲੇ ਆ
3: ਏਡੇ ਮਹਿਲ ਗੱਡੀਆਂ ਖੜੀਆਂ ਨੇ, ਐ
1: ਜੀ
3: ਐਨਕਾਂ ਲਾ ਕੇ ਲੋਕ ਫਿਰਦੇ ਨੇ, ਕੰਮ ਕੋਈ ਕਰਦਾ ਨੀ,
1: ਜੀ
3: ਪਿੰਡ ਜਿਹੜੇ ਮਰਜ਼ੀ ਲਿਓ ਵੜਦਿਆਂ ਨੂੰ ਤਾਂਸ਼ ਕੁੱਟਦੇ ਮਿਲਦੇ ਨੇ,
1: ਬਿਲਕੁਲ
3: ਪਰ ਸਾਡੀ ਇੰਡੀਵਿਜੁਅਲ ਹਾਲਾਤ ਕੀ ਨੇ, ਸਾਡੇ ਸਿਰ ਕਰਜ਼ਾ ਕੀ ਹੈ, ਪਰ ਪਰਸਨ ਤੇ ਕਿੰਨਾ ਭਾਰ ਆ, ਉਹ ਤਾਂ ਨੀ ਸਾਨੂੰ ਦੇਖ
1: ਉਹ
3: ਰਿਹਾ
1: ਨਹੀਂ
3: ਸਾਡੀ
1: ਦੇਖਦਾ
3: ਹਾਲਤ
1: ਜੀ
3: ਤੇ ਹਾਲਤ ਕੀ ਹੈ, ਇਨਸਾਫ਼ ਸਾਨੂੰ ਨੀ ਮਿਲ ਰਿਹਾ
1: ਜੀ
3: ਹਾਂਜੀ, ਇਸ ਕਰਕੇ ਇਹ ਤਰੱਕੀ ਨੀ ਨਾ ਹੈਗੀ, ਜੇ ਆਪਾਂ ਉਹਨੂੰ ਦੇਖੀਏ ਵੀ ਉਹ ਤਰੱਕੀ ਹੈ, ਉਹ ਤਰੱਕੀ ਨੀ ਹੈ,
1: ਬਿਲਕੁਲ ਹੈ ਜੀ
3: ਤਰੱਕੀ ਜਿਵੇਂ ਉਹਨਾਂ ਨੇ ਕਿਹਾ ਭਾਈ ਇਹ ਜੀ ਤਰੱਕੀ ਕਮਾਓ ਕਿ ਤੁਹਾਨੂੰ ਪਤਾ ਲੱਗੇ ਹਰ ਸ਼ਖਸੀਅਤ। ਠੀਕ ਹੈ ਜੀ, ਧੰਨਵਾਦ ਜੀ,
1: ਥੈਂਕ ਯੂ ਜੀ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਲੱਗਦਾ ਕੋਈ ਗੋਰਾ ਗਾਰਾ ਆ ਗਿਆ, ਜਲਦੀ ਜਲਦੀ ਤੇ ਜੀਰਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ, ਜੀ ਆਨੂੰ ਜੀ, ਜੇ ਇਧਰੋਂ ਕੋਈ ਪ੍ਰੋਬਲਮ ਹੋਈ
3: ਸਤਿ ਸ੍ਰੀ
1: ਤਾਂ ਦੱਸ
3: ਅਕਾਲ
1: ਦਿਓ, ਫਿਰ ਮੈਂ
3: ਭਾਰਤ
1: ਦੂਸਰੀ ਲਾਈਨ
3: ਜੀ,
1: ਤੇ ਲੈ ਲਾਂਗਾ ਜੀ। ਹਾਂਜੀ
3: ਸ਼ਮੀ ਜੀ,
1: ਹਾਂਜੀ ਨਾਲ
2: ਜੀ, ਸਤਿ ਸ੍ਰੀ ਅਕਾਲ,
4: ਸਤਿ ਸ੍ਰੀ ਅਕਾਲ ਭਾਰਤ ਜੀ, ਸ਼ਮੀ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ, ਜੀਰਾ ਸਾਹਿਬ ਜੀ ਆਨੂੰ ਜੀ ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ
4: ਸ਼ਮੀ ਜੀ ਨੇ ਨਿਚੋੜ ਜਿਹੜਾ ਕੱਢ, ਜਿਹੜਾ ਨਿਚੋੜ ਕੱਢ ਦਿੱਤਾ ਨਾ,
1: ਹਾਂਜੀ
4: ਇਹਦੇ ਉੱਪਰ ਕੁਛ ਵੀ ਨੀ ਹੋ ਸਕਦਾ,
1: ਕੁਛ ਵੀ
4: ਗੱਲ ਤੁਹਾਨੂੰ ਇੱਕ ਹੈ,
1: ਬਿਲਕੁਲ ਹੈ ਜੀ,
4: ਜਿਹੜੀਆਂ ਨੇ ਗੱਲਾਂ ਕਹਿ ਦਿੱਤੀਆਂ ਨਾ
1: ਜੀ,
4: ਵੀ ਤਰੱਕੀ ਹੁਣ ਦੇਖੋ ਆਪਣਾ ਤਰੱਕੀ ਤਾਂ ਸਾਡੇ ਪ੍ਰਧਾਨ ਮੰਤਰੀ ਨੇ ਬਾਹਰ ਵੀ ਉੱਥੇ ਜਾ ਕੇ ਕਿਹਾ ਵੀ ਸਾਡੇ ਇੰਡੀਆ ਨੇ ਆਹ ਕੁਛ ਬਣਾਇਆ, ਆਹ ਕੁਛ ਕੀਤਾ, ਤਰੱਕੀ ਕੀਤੀ, ਅਸੀਂ ਇੰਨੇ ਕੁਛ ਹਾਲ ਆ
1: ਜੀ।
4: ਆਸਟ੍ਰੇਲੀਆ ਵਾਲਿਆਂ ਕੋਲ ਜਵਾਬ ਦਿੱਤੇ, ਪਤਾ ਨੀ ਆਸਟ੍ਰੇਲੀਆ ਸੀ ਸ਼ਾਇਦ ਨਿਊਜ਼ੀਲੈਂਡ ਸੀ, ਉਹ ਕਹਿੰਦੇ ਵੀ ਤੁਸੀਂ ਵਾਪਸ ਜਾਓ, ਫਿਰ ਇੱਥੇ ਕੀ ਕਰਨਾ ਆ,
1: ਬਿਲਕੁਲ ਹੈ ਜੀ,
4: ਉਹਨਾਂ ਨੇ ਅੱਗੋਂ ਇਹ ਗੱਲ ਕਹੀ ਸੀ
1: ਜੀ।
4: ਬੰਦਾ ਤਾਂ ਜਦੋਂ ਆਪਣੀ ਉਮਰ ਸੰਭਾਲ ਲੈਂਦਾ ਵਾ
1: ਜੀ,
4: ਤੇ ਜਿੰਨਾ ਚੱਕਰ ਫੱਟੇ ਤੇ ਨੀ ਪੈਂਦਾ, ਸਾਰੀ ਉਮਰ ਪੈਸਾ ਪੈਸਾ ਪੈਸਾ ਹੀ ਕਮਾਉਂਦਾ ਰਹਿੰਦਾ ਵਾ, ਬਿਮਾਰੀਆਂ ਭਾਵੇਂ ਜਿੰਨੀਆਂ ਮਰਜ਼ੀ ਆਈ ਜਾਣ
1: ਜੀ,
4: ਜਿਵੇਂ ਸ਼ਮੀ ਜੀ ਨੇ ਕਿਹਾ ਕੀ ਕਰਨਾ ਇੰਨੇ ਬੜੇ ਦਾ
1: ਜੀ,
4: ਜੇ ਤੁਹਾਨੂੰ ਬਿਮਾਰੀਆਂ ਨੀ ਘੇਰਿਆ, ਤੰਦਰੁਸਤੀ ਵਧੀਆ ਚਾਹੀਦੀ ਹੈ,
1: ਬਿਲਕੁਲ
4: ਸਰੀਰ ਵਧੀਆ ਹੋਣਾ ਚਾਹੀਦਾ, ਪੋਜ਼ਿਟਿਵ ਰਹੋ ਆਪਦੇ ਆਪ ਚ, ਸਾਰੀ ਉਮਰ ਪੈਸਾ ਕਮਾ ਕੇ ਲੈਣਾ ਵੀ ਕੀ ਹੈ, ਸਮਝੋ ਬਾਹਰ ਜਾਂ ਲੋਕਾਂ ਦੀ ਸੋਚ ਕੀ ਹੈ ਜੀ, ਮੈਂ ਤਾਂ ਇਹ ਸੋਚੂਗਾ,
1: ਬਿਲਕੁਲ ਹੈ ਜੀ,
4: 5 ਸਾਲ
2: ਲੱਗੀ ਪੂਰੀ ਬਿਲਕੁਲ
1: ਜੀ,
4: ਭਾਜੀ 5 ਸਾਲ ਹੋ ਗਏ ਆ ਕੰਮ ਛੱਡੇ ਨੂੰ
1: ਜੀ,
4: 5 ਸਾਲ
1: ਜੀ,
4: ਬਿਲਕੁਲ ਕੋਈ ਕੰਮ ਨੀ ਕਰੀਦਾ, ਬੱਚੇ ਸੰਭਾਲੀ ਦੇ ਆ,
1: ਵਾਹ ਜੀ ਕਿਆ
4: ਬਾਤ ਹੈ, A1 ਕੋਈ ਟੈਨਸ਼ਨ ਨੀ ਜੀ
1: ਜੀ,
4: ਕੀ ਕਰਨਾ ਕੀ ਆ, ਬੱਚੇ ਕਮਾਉਣ ਦੇ ਮਾੜਾ ਮੋਟਾ ਜਿੰਨਾ ਲੋੜ ਹੈਗੀ ਆ
1: ਜੀ,
4: ਰੋਟੀ ਪਾਣੀ ਦੀ ਖਾਣ ਯੋਗਾ,
1: ਬਿਲਕੁਲ ਹੈ ਜੀ,
4: ਦੇਖੀ ਜਾਓ ਸਾਰੀ ਉਮਰ ਪੈਸਾ ਲਈ, ਤਰੱਕੀ ਕਰੀ ਜਾਓ, ਛੱਡ ਜਾਓ ਬਾਅਦ ਲਈ, ਜਦੋਂ ਬਾਅਦ ਹੋ ਗਏ ਸਾਡੇ ਤੋਂ ਬਾਅਦ ਵਾਲੇ ਬਾਅਦ ਹੋ
1: ਜੀ, ਨਹੀਂ ਬਹੁਤ ਘੱਟ ਸੋਚ ਵਾਲੇ ਨੇ, ਜਿੱਦਾਂ ਜੀਰਾ ਸਾਹਿਬ ਤੁਸੀਂ ਗੱਲ ਕੀਤੀ ਹੈ ਨਾ ਕਿ ਨਹੀਂ ਤਾਂ ਸਾਰੀ ਉਮਰ ਹੀ ਲੱਗੇ ਰਹਿੰਦੇ, ਹੁਣ ਇੱਥੇ ਦੇਖੋ ਕਈ ਲੋਕ ਹੈਗੇ ਆ ਰਿਟਾਇਰਮੈਂਟ ਲੈ ਕੇ, ਤਾਂ ਉਹ ਆਪਣੀ ਰਿਟਾਇਰਮੈਂਟ ਨੂੰ ਵੀ ਇੰਜੋਏ ਕਰਦੇ ਆ, ਪਰ ਕੁਝ ਲੋਕ ਇਦਾਂ ਦੇ ਵੀ ਆ ਉਹ ਰਿਟਾਇਰਮੈਂਟ ਦੇ ਵਿੱਚ ਵੀ ਕਿਤੇ ਚਲੋ ਕਿਤੇ ਕਿਤੇ ਹੋਇਆ ਜੋਬ ਕਰ ਲੈਂਦੇ ਆ, ਕਿਤੇ ਨਹੀਂ ਹੋਇਆ ਨਾ ਸਹੀ, ਨਹੀਂ ਤਾਂ ਕੁਝ ਲੋਕਾਂ ਦਾ ਮਾਨਸਿਕ ਲੈਵਲ ਹੀ ਇਸ ਤਰ੍ਹਾਂ ਦਾ ਕਿ ਰਿਟਾਇਰਮੈਂਟ ਵੀ ਲੈ ਲਈ ਪਰ ਉਹ ਫਿਰ ਜੋਬਾਂ ਹੀ ਕਰੀ ਜਾਂਦੇ ਆ ਜੀ, ਫਿਰ ਰਹਿੰਦੀ ਦੁਨੀਆ ਤੱਕ ਮਤਲਬ ਕਿ ਖਤਮ ਨਹੀਂ ਹੁੰਦੀ ਜਿੰਨਾ,
4: ਭਾਜੀ ਕਾਹਦੀ ਰਿਟਾਇਰਮੈਂਟ ਲੈ ਲਈ, ਮੇਰੇ ਤਾਂ ਖੁਦ ਆਪਣੇ ਆਪ ਦੇ ਸੱਜਣ ਹੈਗੇ ਆ
1: ਜੀ,
4: ਰਿਟਾਇਰਮੈਂਟ ਹੋ ਗਏ ਵੀ ਕਿਆ, ਮਤਲਬ ਜਿੱਦਣ ਕੋਈ ਮਹਿਕਮੇ ਵਾਲਾ ਮਿਲ ਗਿਆ, ਹਾਂ ਬਈ ਪੈਨਸ਼ਨ ਕਿੰਨਾ ਡੀਏ ਆਉਣਾ ਵਾ, ਕਿੰਨਾ ਲੱਗਣਾ ਵਾ, ਮੈਂ ਸੈਂਟਰ ਨੂੰ ਕਿੰਨਾ ਦੇਤਾ, ਕੰਮ ਹੀ ਨੀ ਹੈਗਾ ਦੱਸੋਗੀ,
1: ਬਿਲਕੁਲ ਹੈ ਜੀ,
4: 38-40 ਸਾਲ ਨੌਕਰੀ ਕੀਤੀ ਹੁੰਦੀ ਹੈ, ਭੁਗਤਾ ਵੀ ਨਹੀਂ ਜਾਂਦੀ
1: ਜੀ, ਬਿਲਕੁਲ ਹੈ ਜੀ,
4: ਮੇਰੇ ਆਪਦੇ ਖੁਦ ਯਾਰ ਦੋਸਤ ਆ
1: ਜੀ,
4: ਮੈਨੂੰ ਕਹਿ ਦਿੰਦੇ ਆ ਲੈ ਸਰਕਾਰ ਪੈਨਸ਼ਨ ਦਿੰਦੀ ਆ 45,000 ਦਿੰਦੀ ਆ, 50,000 ਦਿੰਦੀ ਆ, ਭਾਵੇਂ 5,000 ਘੱਟ ਵੀ ਕੱਟ ਵੀ ਲਵੇ ਤਾਂ ਵੀ ਕਹਿੰਦਾ ਕੋਈ ਚੱਕਰ ਨੀ ਹੈਗਾ, ਸਵੇਰੇ ਉੱਠੀ ਦਾ ਸਰਾਣੇ ਥੱਲੇ 1,000 ਦਾ 1,200 ਦਾ ਨੋਟ ਪਿਆ ਹੁੰਦਾ, ਕਹਿੰਦਾ ਚੱਕ ਲਈ ਦਾ, ਕਹਿੰਦਾ
1: ਬਿਲਕੁਲ ਹੈ ਜੀ,
4: ਤੇ ਮੈਂ ਜਿੱਦਣ ਕੋਈ ਬਾਜ਼ਾਰ ਚ ਮਿਲ ਜਾਂਦਾ ਖੜਾ, ਉਦੋਂ ਫਿਰ ਇਹੀ ਗੱਲ ਤੁਰ ਪੈਂਦੀ, ਮੈਂ ਗਿਆ
1: ਜੀ,
4: ਇਹ ਵੀ ਗੱਲ ਨਾ ਲੈਣਾ,
1: ਬਿਲਕੁਲ ਹੈ ਜੀ,
4: ਇਹ ਜਿਹੜੀ ਪੈਸੇ ਦੀ ਵਾਸਨਾ ਨਾ, ਵਾਸਨਾ
1: ਜੀ,
4: ਹਵਸ, ਇਹ ਜਾਂਦੀ ਨੀ ਸਾਰੀ ਉਮਰ ਹੀ, ਬੰਦਾ ਮੈਂ ਐਂਡ ਤੱਕ ਪਹੁੰਚਦਾ ਪਹੁੰਚ
1: ਜੀ,
4: ਪੈਸਾ ਹੀ ਪੈਸਾ ਕਰੀ ਜਾਂਦਾ, ਤਰੱਕੀ ਜਿੰਨੀ ਮਰਜ਼ੀ ਕਰ ਲੋ ਜੀ
1: ਜੀ,
4: ਸਕੂਨ ਕੋਈ ਨੀ ਲੱਭਦਾ ਪਿਆ ਜੀ,
1: ਨਹੀਂ ਲੱਭਦਾ ਪਿਆ, ਸਕੂਨ ਖਤਮ ਹੈ ਜੀ, ਬਿਲਕੁਲ, ਥੈਂਕ ਯੂ ਜੀ ਜੀਰਾ ਸਾਹਿਬ, ਗੱਲ ਸਮਾਪਤ ਕਰ ਗਿਆ ਜੀ ਜਾਂਦੇ ਜਾਂਦੇ, ਤੇ ਸ਼ਮੀ ਜੀ ਦੋ ਬੋਲ ਜਾਂਦੇ ਜਾਂਦੇ ਜੀ, ਦੋਸਤ ਵੀ ਬਹੁਤ ਸਾਰੇ ਸੁਣੇ, ਉਹਨਾਂ ਦੇ ਵੀ ਆ ਰਹੇ ਨੇ, ਪਿਆਰ ਮੁਹੱਬਤ ਭੇਜ ਰਹੇ ਨੇ, ਐਪਰੀਸ਼ੀਏਟ ਕਰ ਰਹੇ ਨੇ ਜੀ, ਕੀ ਕਹਿਣਾ ਚਾਹੋਗੇ ਆਖਰ ਚ?
2: ਬਿਲਕੁਲ ਜੀ, ਬਿਲਕੁਲ ਭਾਰਤ ਸਾਹਿਬ, ਹਾਸਲ ਉਹੀ ਹੈ ਆਪਣਾ ਅਖੀਰ ਦੇ ਵਿੱਚ, ਆਪਾਂ ਫਿਰ ਜਿਹੜੀ ਸਮਅਪ ਕਰਦੇ ਆ
1: ਜੀ,
2: ਕਿ ਇੱਕ ਆਪਣੇ ਆਪ ਦੀ ਜਿਹੜੀ ਬੰਦਾ ਨੂੰ ਆਪਣਾ ਧਿਆਨ ਰੱਖੋ ਭਾਈ, ਆਪਣੀ ਸਿਹਤ ਜਿਹੜੀ ਜ਼ਰੂਰੀ ਹੈ, ਬਾਕੀ ਦੇ ਕੰਮ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਹੈ, ਤੇ ਬਾਕੀ ਸਿਹਤ ਕੱਲੀ ਸਰੀਰਕ ਸਿਹਤ ਹੈ, ਮਾਨਸਿਕ ਸਿਹਤ ਹੈ, ਤੇ ਨਾਲ ਦੀ ਨਾਲ ਫਿਰ ਬਾਕੀ ਜਿਹੜਾ ਸੋਚ ਚੰਗੀ ਹੋਵੇ, ਵਧੀਆ ਉੱਚੀ ਸੁੱਚੀ ਸੋਚ ਹੋਵੇ, ਤੇ ਬਸ ਉਹ ਫਿਰ ਕੀ ਚਾਹੀਦਾ, ਫਿਰ ਤੇ ਤਰੱਕੀ ਦੀ ਰਾਹ ਆਪਣੇ ਆਪ ਹੀ ਜਿਹੜੀ ਹੈ ਉਹ ਸਾਡੇ ਸਾਹਮਣੇ ਆਉਂਦੀ ਹੈ। ਬਹੁਤ ਸ਼ੁਕਰੀਆ ਸਾਂਝ ਪਾਉਣ ਲਈ ਤੇ ਸਮਾਂ
1: ਜੀ,
2: ਦੇਣ ਦੇ ਲਈ ਭਾਈ ਸਾਹਿਬ,
1: ਥੈਂਕ ਯੂ ਤੁਹਾਡਾ ਵੀ
2: ਤੇ
1: ਸ਼ਮੀ ਜੀ,
2: ਮੁਹੱਬਤ
1: ਤੁਸੀਂ ਜੁੜੇ,
2: ਜਿੰਦਾਬਾਦ
1: ਤੇ ਮੁਹੱਬਤ ਜਿੰਦਾਬਾਦ
2: ਜੀ
1: ਜੁੜੇ,
2: ਤੇ ਜਿੰਦਗੀ
1: ਜਿੰਦਾਬਾਦ
2: ਜਿੰਦਾਬਾਦ
1: ਤੇ ਸਾਮਰਾਜ ਬਾਦ
2: ਜਿੰਦਾਬਾਦ
1: ਮੁਰਦਾਬਾਦ
2: ਮੁਰਦਾਬਾਦ
1: ਜੀ, ਥੈਂਕ ਯੂ ਜੀ, ਥੈਂਕ ਯੂ। ਲੋ ਦੋਸਤੋ, ਇਸ ਤਰ੍ਹਾਂ ਜੀ ਸਾਡੇ
2: ਜੀ
1: ਨਾਲ ਸਾਡੇ
2: ਸ਼ੁਕਰੀਆ ਜੀ,
1: ਸਹਿਯੋਗੀ, ਸ਼ੁਕਰੀਆ ਜੀ ਸ਼ਮੀ ਜੀ, ਤੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ। ਅੱਜ ਦਾ ਵਿਸ਼ਾ ਸੀਗਾ ਤਰੱਕੀ, ਕਿ ਤਰੱਕੀ ਜਿਹੜੀ ਹੈ ਤੇ ਤਰੱਕੀ ਕੀ ਹੈ ਤੇ ਕੀ ਪੈਸਾ ਹੀ ਜਿਹੜੀ ਹੈ ਪ੍ਰੋਗਰੈਸ ਹੈ, ਤੇ ਉਹ ਚੀਜ਼ਾਂ ਦੇ ਉੱਤੇ ਗੱਲਬਾਤ ਹੋਈ ਹੈ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 1920 ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਤੁਸੀਂ ਵੀ ਆਪਣਾ ਐਕਸਪੀਰੀਅੰਸ ਦੱਸ ਸਕਦੇ ਹੋ, ਤੇ ਆਲੇ ਦੁਆਲੇ ਦੇ ਵਿੱਚ ਝਾਤ ਜੋ ਮਾਰਦੇ ਹੋ ਸਾਨੂੰ ਕੀ ਜਿਹੜਾ ਨਜ਼ਰ ਆਉਂਦਾ ਹੈ। ਤੇ ਲਓ ਦੋਸਤੋ, ਫਿਰ ਅੱਗੇ ਚੱਲਦੇ ਹਾਂ ਆਪਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਉਸ ਤੋਂ ਬਾਅਦ ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਇੱਕ ਕਹਾਣੀ ਵੀ ਵੈਸੇ ਮੈਂ ਕੱਢ ਕੇ ਰੱਖੀ ਸੀ ਯਾਰ, ਕਿਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚ ਉਹ ਕਹਾਣੀ ਹੈ, ਪਰ ਅੱਗੇ ਜਾ ਕੇ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਜੇ ਸਮਾਂ ਇਜਾਜ਼ਤ ਦੇਵੇਗਾ। ਤੇ ਸਭ ਤੋਂ ਪਹਿਲਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਜ਼ਰੂਰ ਝਾਤ ਮਾਰਦੇ ਹਾਂ, ਤੇ ਬਹੁਤ ਸਾਰੇ ਦੋਸਤ ਸੱਜਣ ਜੁੜੇ ਹੋਏ ਨੇ, ਗੁਰੀਮਾਨ ਜੀ, ਰਜਿੰਦਰ ਕੁਮਾਰ ਜੀਰਾ ਜੀ, ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ, ਆਪਣੇ ਮੁਕੱਦਰ ਬਾਈ ਜੀ, ਤੇ ਨਾਲ ਦੀ ਨਾਲ ਮਾਲ ਭੈਣ ਜੀ, ਆਪਣੇ ਨਾਲ ਇਸੇ ਤਰ੍ਹਾਂ ਹੀ ਆਪਣੇ ਰਾਜਨ ਸੈਣੀ ਜੀ, ਤੇ ਸ਼ੈਲੀ ਬਾਈ ਜੀ, ਇਕਬਾਲ ਮਾਂਗੜ ਜੀ, ਤੇ ਸੁਰਜੀਤ ਭਾਰਤ ਜੀ। ਸੁਰਜੀਤ ਭਾਰਤ ਸਾਡੇ ਮਦਰ ਨੇ ਜੀ, ਆਪਣੇ ਬਾਈ ਜੀ ਨੇ ਇੱਕ ਨੇ ਲਿਖਿਆ ਸੀਗਾ ਸੁਰਜੀਤ, ਉਹ ਸ਼ਾਇਦ ਮੇਲ ਸਮਝੀ ਜਾਂਦੇ ਆ ਜੀ ਸ਼ਾਇਦ, ਤੇ ਆਪਣੇ ਉਹ ਸਾਡੇ ਮਦਰ ਨੇ ਜੀ। ਤੇ ਸ਼ੈਲੀ ਬਾਈ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ, ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਜੁੜੇ ਹੋਏ, ਔਜਲਾ ਸਾਹਿਬ, ਇਸੇ ਤਰ੍ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਬਹੁਤ ਸਾਰੇ ਸੁਨੇਹੇ ਨੇ, ਤੇ ਉਹ ਲਿਖਦੇ ਨੇ ਕਿ ਸ਼ੈਲੀ ਵੀਰ ਜੀ, ਵਕੀਲਾਂ ਨੇ ਹੜਤਾਲ ਇਸ ਦੇ ਲਈ ਕੀਤੀ ਹੈ ਕਿਉਂਕਿ ਸਰਕਾਰ ਆਪਣੇ ਪੱਧਰ ਦੇ ਉੱਤੇ ਦੋਸ਼ੀ ਨੂੰ ਜਿਹੜਾ ਹੈ ਸਰਕਾਰੀ ਖਰਚ ਦੇ ਉੱਤੇ ਆਪਣੇ ਵੱਲੋਂ ਵਕੀਲ ਕਰਕੇ ਦੇਵੇਗੀ, ਤੇ 5-7 ਵਕੀਲ ਭਰਤੀ ਕਰ ਰਹੀ ਹੈ ਥੋੜੇ ਬਹੁਤੇ ਪੈਸਿਆਂ ਦੇ ਵਿੱਚ ਜੀ, ਤੇ ਵਕੀਲ ਸੋਚਦੇ ਅਸੀਂ ਅਦਾਲਤ ਦੇ ਵਿੱਚ ਕੀ ਕਰਨਾ ਹੈ, ਫਿਰ ਇਸੇ ਤਰ੍ਹਾਂ ਹੀ ਆਪੇ ਹੀ ਫੜਨਗੇ, ਆਪੇ ਹੀ ਛਡਾਉਣਗੇ ਜੀ, ਤੇ ਉਹ ਮਸਲਾ ਚੱਲ ਰਿਹਾ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਨੇ ਲਿਖਿਆ ਕਿ ਸੋਚਾਂ ਦੇ ਘੇਰੇ ਦੇ ਘੇਰੇ ਹੀ ਤਰੱਕੀ ਕਰਵਾਉਂਦੇ ਆ, ਤੇ ਘੇਰੇ ਹੀ ਘੇਰ ਘੇਰ ਕੇ ਕਹਿੰਦੇ ਰੱਖਦੇ ਨੇ। ਇਸੇ ਤਰ੍ਹਾਂ ਕਹਿੰਦੇ ਜੇ ਵਕੀਲ ਕੋਲ ਜਾਓਗੇ ਤਾਂ ਹੀ ਤਕਸੀਮ ਹੋਵੇਗੀ, ਜੇ ਵਕੀਲ ਨੂੰ ਪੈਸੇ ਦੇਣੇ ਹੀ ਨਹੀਂ ਤਾਂ ਤਕਸੀਮ ਕਿੱਥੋਂ ਹੋ ਜਾਊ ਜੀ, ਕਹਿੰਦੇ ਜੀ। ਇਸੇ ਤਰ੍ਹਾਂ ਆਪਣੇ ਜਲੂਰ ਸਿੰਘ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਜਨਾਬ ਜੀ, ਕਹਿੰਦੇ ਆ। ਹਰਜੀਤ ਸਰਾਂ ਸਾਹਿਬ ਜੁੜੇ ਹੋਏ ਨੇ, ਕਹਿੰਦੇ ਮੇਰੇ ਵੀਡੀਓ ਮੇਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸ਼ਾਇਦ ਲਿਖਣਾ ਸੀ। ਤੇ ਜਲੂਰ ਸਿੰਘ ਜੀ ਕਹਿੰਦੇ ਦੁਆਬਾ ਰੇੜੀ ਦੇ ਸਾਰੇ ਸਰੋਤਿਆਂ ਨੂੰ ਸਾਡੇ ਮਾਲਵੇ ਵਾਲਿਆਂ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ, ਸੱਜ ਦੇ ਸਲਾਮ ਤੇ ਰਾਮ ਰਾਮ ਭਾਈ ਜਾਣ, ਕਹਿੰਦੇ ਜੀ। ਮਾਝਾ ਮਾਲਵਾ ਦੁਆਬਾ, ਮਾਝਾ ਮਾਲਵਾ ਦੁਆਬਾ ਇੱਕੋ ਹੀ ਹੈ ਜੀ, ਕੋਈ ਆਪਣੇ ਦੇ ਵਿੱਚ ਵਖਰੇਵਾਂ ਨਹੀਂ ਹੈ, ਬਾਕੀ ਕੁਝ ਲੋਕ ਸੋਚ ਲੈਂਦੇ ਇਹਨਾਂ ਚੀਜ਼ਾਂ ਨੂੰ। ਔਜਲਾ ਸਾਹਿਬ ਕਹਿੰਦੇ ਵਕੀਲ ਕੋਲ ਜਾ ਕੇ ਤਕਸੀਮ, ਉਹਦੇ ਕੋਲ ਜਾ ਕੇ ਤਾਂ ਤਰਮੀਮ ਹੋਊਗੀ, ਕਹਿੰਦੇ ਜੀ, ਤਕਸੀਮ ਨਹੀਂ ਹੋਊਗੀ। ਸੁਰਿੰਦਰ ਕੌਰ ਮਾਲ ਜੀ ਲਿਖਦੇ ਆ ਕਮਾਲ ਹੀ ਹੋ ਰਹੀ ਹੈ ਜੀ, ਕਹਿੰਦੇ। ਤੇ ਜੀਰਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਇਸੇ ਤਰ੍ਹਾਂ ਦੋਸਤੋ ਲੋ ਫਿਰ ਅੱਗੇ ਵੱਧਦੇ ਹਾਂ, ਬਹੁਤ ਸਾਰੇ ਸੁਨੇਹੇ ਨੇ, ਆਖਰ ਦੇ ਵਿੱਚ ਵੀ ਝਾਤ ਮਾਰਨ ਦੀ ਕੋਸ਼ਿਸ਼ ਰਹੇਗੀ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕੋਈ ਖਬਰਾਂ ਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਚਾਹੋਗੇ ਤਾਂ ਉਹਦੇ ਉੱਤੇ ਵੀ ਸਵਾਗਤ ਰਹੇਗਾ। ਪਹਿਲਾਂ ਆਪਾਂ ਖਬਰਾਂ ਦੀ ਜਿਹੜੀ ਹੈ ਸਾਂਝ ਪਾ ਲਈਏ, ਤੇ ਅੱਜ ਦੀਆਂ ਜੋ ਖਬਰਾਂ ਕੀ ਕਹਿੰਦੀਆਂ ਨੇ। ਅੱਜ 16 ਜੁਲਾਈ 2026 ਦਾ ਦਿਹਾੜਾ, ਤੇ ਵੀਰਵਾਰ ਵਾਲਾ ਦਿਨ ਹੈ, ਜਿਹਦੇ ਵਿੱਚ ਬਾਤ ਪਾਉਂਦੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ। ਵੱਜੀ ਹੈ ਜੀ ਘੰਟੀ ਖਤਰੇ ਦੀ, ਕਾਹਦੀ ਵੱਜੀ ਹੈ? ਬਿਜਲੀ ਮਹਿਕਮੇ ਦੀ ਵੱਜੀ ਹੈ ਅਸਲ ਦੇ ਵਿੱਚ ਘੰਟੀ ਜੀ, ਤੇ ਇੰਜੀਨੀਅਰ ਜਿਹੜੇ ਨੇ ਉਹਨਾਂ ਨੇ ਸੁਚੇਤ ਕੀਤਾ ਇਹਨਾਂ ਚੀਜ਼ਾਂ ਦੇ ਉੱਤੋਂ। ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਤੀ ਗੁੱਲ ਵੀ ਹੋ ਸਕਦੀ ਹੈ। ਸੁਖਬੀਰ ਬਾਦਲ ਤੇ ਸਿੱਟ ਦੇ ਜਿਹੜੇ ਨੇ ਵਿਚਕਾਰ ਜਿਹੜੀ ਵਾਰਤਾਲਾਪ ਹੋਏਗੀ ਸੋਮਵਾਰ ਨੂੰ, ਤੇ ਅੱਜ ਜਿਹੜੇ ਉਹਨਾਂ ਨੂੰ ਸਮਨ ਕੀਤੇ ਗਏ ਆ, ਜੇ ਉਹ ਕਹਿੰਦੇ ਪੇਸ਼ ਨਹੀਂ ਹੋਣਗੇ ਸਿੱਟ ਦੇ ਅੱਗੇ ਤਾਂ ਫਿਰ ਜਿਹੜੀ ਆ ਉਹ ਆਪਣੀ ਕਾਰਵਾਈ ਕਰਨਗੇ। ਪਰ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਬਿਆਨ ਆ ਗਿਆ, ਉਹਨੂੰ ਅੱਗੇ ਜਾ ਕੇ ਆਪਾਂ ਖੰਗੋਲਦੇ ਹਾਂ। ਇਸੇ ਤਰ੍ਹਾਂ ਜਿਹੜਾ ਆਪਣਾ ਰਸ਼ੀਦ ਇੰਜੀਨੀਅਰ ਰਸ਼ੀਦ ਨੂੰ ਜਿਹੜੀ ਹੈ ਪੈਰੋਲ ਮਿਲੀ ਹੈ, ਜੇਲ੍ਹ ਦੇ ਅੰਦਰ ਬੰਦ ਨੇ ਉਹ ਵੀ, ਤੇ ਮੌਨਸੂਨ ਸੈਸ਼ਨ ਜਿਹੜਾ ਕੇਂਦਰ ਦਾ ਸ਼ੁਰੂ ਹੋ ਰਿਹਾ ਉਹਦੇ ਵਿੱਚ ਜਿਹੜਾ ਉਹ ਆਪਣੀ ਸ਼ਮੂਲੀਅਤ ਕਰਨਗੇ ਪੁਲਿਸ ਦੇ ਨਾਲ ਜਿਹੜਾ। ਤੇ ਇਸੇ ਤਰ੍ਹਾਂ ਹੁਣ ਸਵਾਲ ਇਹ ਵੀ ਪੈਦਾ ਹੋ ਜਾਂਦਾ ਕਿ ਮਿਲੂਗੀ ਅੰਮ੍ਰਿਤਪਾਲ ਹੁਣਾਂ ਨੂੰ ਵੀ ਪੈਰੋਲ, ਕਿਉਂਕਿ ਸੰਸਦ ਦਾ ਆਪਣਾ ਸੋਰੀ ਮੌਨਸੂਨ ਸੈਸ਼ਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਸ਼ੁਰੂ ਹੋਣਾ ਹੈ ਤੇ ਉਹ ਬਾਰ ਬਾਰ ਸਮੇਂ ਸਮੇਂ ਦੇ ਉੱਤੇ ਪੈਰੋਲ ਮੰਗਦੇ ਵੀ ਹੈ ਤੇ ਨਾਲ ਕੇਂਦਰ ਦੇ ਵਿੱਚ ਵੀ ਮੌਨਸੂਨ ਸੈਸ਼ਨ ਜਿਹੜਾ ਸ਼ੁਰੂ ਹੋਣਾ ਹੈ ਪਰ ਉਹਨਾਂ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ। ਹੋ ਸਕਦਾ ਕਿ ਇਹ ਵੀ ਮੁੱਦੇ ਜਿਹੜੇ ਅੱਗੇ ਜਾ ਕੇ ਗਰਮਾਉਣਗੇ। ਯੂਐਸ ਦੇ ਜਿਹੜਾ ਸਮਝੌਤਿਆਂ ਦੀ ਗੱਲ ਹੋਈ ਹੈ ਉਹਦੇ ਵਿੱਚ ਈਰਾਨ ਨੇ ਜਿਹੜਾ ਕੋਰੀ ਨਾ ਕਰ ਦਿੱਤੀ ਹੈ, ਕਹਿੰਦੇ ਕੋਈ ਸਮਝੌਤਾ ਨਹੀਂ, ਤੁਹਾਡੀ ਕਹਿਣੀ ਤੇ ਕਰਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਕਹਿੰਦੇ ਤੁਸੀਂ ਕੁਝ ਹੋ ਤੇ ਕਰਦੇ ਕੁਝ ਹੋ ਤੇ ਜੋ

ਅਤਰੇ ਦੀ ਘੰਟੀ ਵਜਾ ਦੇਣ ਤਾਂ ਸਮਝ ਲਓ ਕਿ ਸਰਕਾਰ ਦੇ ਦਾਅਵੇ ਨਹੀਂ ਸਿਸਟਮ ਫੇਲ ਹੋ ਰਿਹਾ। ਬਿਜਲੀ ਨਿਗਮ ਦੇ ਇੰਜੀਨੀਅਰਾਂ ਦੀ ਜਿਹੜੀ ਹੈ ਐਸੋਸੀਏਸ਼ਨ PSEBEA ਨੇ ਜਿਹੜਾ CMD ਨੂੰ ਇੱਕ ਪੱਤਰ ਲਿਖਿਆ ਤੇ ਸਾਫ਼ ਕਰ ਦਿੱਤਾ। ਸਾਫ਼ ਕਿਹਾ ਕਿ ਸਟਾਫ ਦੀ ਭਾਰੀ ਕਮੀ, ਜ਼ਰੂਰੀ ਸਮੱਗਰੀ ਦੀ ਘਾਟ, ਫੇਲ SBS ਬਿਲਿੰਗ ਸਿਸਟਮ, IT ਅਤੇ ERP ਦੀਆਂ ਖਾਮੀਆਂ, 1912 ਕਾਲ ਸੈਂਟਰ ਦੇ ਵਿੱਚ ਸਟਾਫ ਦੀ ਕਮੀ, ਲੰਬਤ ਤਰੱਕੀਆਂ ਤੇ ਵੱਧਦੇ ਕੰਮ ਦੇ ਬੋਝ ਦੇ ਕਾਰਨ ਪੰਜਾਬ ਦੀ ਬਿਜਲੀ ਪ੍ਰਣਾਲੀ ਗੰਭੀਰ ਦਬਾਅ ਦੇ ਹੇਠ ਹੈ, ਜਿਸਦੇ ਨਾਲ ਸਿਸਟਮ ਕਦੇ ਵੀ ਜਿਹੜਾ ਡਗਮਗਾ ਸਕਦਾ ਹੈ। ਇਹ ਜਿਹੜਾ ਵਿਰੋਧੀ ਧਿਰ ਨਹੀਂ ਕਹਿ ਰਹੀ ਹੈ, ਸਗੋਂ ਬਿਜਲੀ ਵਿਭਾਗ ਦੇ ਆਪਣੇ ਇੰਜੀਨੀਅਰ ਸਰਕਾਰ ਨੂੰ ਲਿਖਤੀ ਚੇਤਾਵਨੀ ਦੇ ਰਹੇ ਨੇ। ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ ਕਿ ਜਦੋਂ ਆਪਣੇ ਹੀ ਮਾਹਰ ਕਹਿ ਰਹੇ ਹੋਣ ਤਾਂ ਬਿਜਲੀ ਪ੍ਰਣਾਲੀ ਖਤਰੇ ਦੇ ਵਿੱਚ ਹੈ ਤਾਂ ਸਰਕਾਰ ਸੁਧਾਰ ਕਰਨ ਦੀ ਬਜਾਏ ਚੁੱਪ ਕਿਉਂ ਹੈ? ਕਿ ਕਿਸੇ ਵੱਡੇ ਸੰਕਟ ਤੋਂ ਬਾਅਦ ਹੀ ਨੀਂਦ ਖੁੱਲੇਗੀ? ਪੰਜਾਬ ਨੂੰ ਪ੍ਰਚਾਰ ਨਹੀਂ, ਮਜ਼ਬੂਤ ਬਿਜਲੀ ਪ੍ਰਣਾਲੀ ਚਾਹੀਦੀ ਹੈ। ਜੇਕਰ ਪੰਜਾਬ ਇਕਦਮ ਹਨੇਰੇ ਦੇ ਵਿੱਚ ਚਲਿਆ ਗਿਆ ਤਾਂ ਇਸਦਾ ਜ਼ਿੰਮੇਵਾਰ ਫਿਰ ਕੌਣ ਹੋਵੇਗਾ? ਇਹ ਸਵਾਲ ਜਿਹੜੇ ਨੇ ਉਨ੍ਹਾਂ ਨੇ ਖੜੇ ਕੀਤੇ ਹੈ। ਦੂਸਰੇ ਪਾਸੇ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਸੱਟਿਆ ਸਾਬਕਾ ਸਰਪੰਚ। ਜਗਰਾਓਂ ਨੇੜਲੇ ਪਿੰਡ ਦੀ ਖ਼ਬਰ ਹੈ ਪੱਬੀਆਂ ਦੀ। ਪੱਬੀਆਂ ਦੇ ਸਾਬਕਾ ਸਰਪੰਚ ਤੇ ਕਿਸਾਨ ਆਗੂ ਜਗਦੀਪ ਸਿੰਘ 80 ਸਾਲਾਂ ਨੂੰ ਬੀਤੀ ਦੇਰ ਰਾਤ ਅਵਾਰਾ ਕੁੱਤਿਆਂ ਵੱਲੋਂ ਬੇਰਹਿਮੀ ਦੇ ਨਾਲ ਨੋਚ ਨੋਚ ਕੇ ਮਾਰ ਦਿੱਤਾ ਤੇ ਜਾਨ ਦੇ ਬੇਹੱਦ ਦੁਖਦਾਈ ਸਮਾਚਾਰ ਪ੍ਰਾਪਤ ਹੋਏ ਨੇ। ਇਸ ਖੌਫਨਾਕ ਘਟਨਾ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲੀ। ਜਾਣਕਾਰੀ ਦੇ ਮੁਤਾਬਕ ਬਜ਼ੁਰਗ ਜਿਹੜੇ ਨੇ ਕਿਸਾਨ ਆਗੂ ਜਗਦੀਪ ਸਿੰਘ ਰੋਜ਼ਾਨਾ ਦੀ ਤਰ੍ਹਾਂ ਹੀ ਆਪਣੇ ਖੇਤ ਦੇ ਵਿੱਚ ਬਣੀ ਮੋਟਰ ਦੇ ਉੱਤੇ ਸੁੱਤੇ ਹੋਏ ਸਨ। ਦੇਰ ਰਾਤ ਅਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਨ੍ਹਾਂ ਦੇ ਉੱਤੇ ਅਚਾਨਕ ਹਮਲਾ ਕੀਤਾ। ਇਸ ਦਰਦਨਾਕ ਘਟਨਾ ਦਾ ਪਿੰਡ ਵਾਸੀਆਂ ਨੂੰ ਅੱਜ ਸਵੇਰੇ ਉਸ ਸਮੇਂ ਪਤਾ ਲੱਗਿਆ ਜਦੋਂ ਉਹ ਖੇਤਾਂ ਵੱਲ ਨੂੰ ਗਏ। ਕੁੱਤਿਆਂ ਨੇ ਸਾਬਕਾ ਸਰਪੰਚ ਤੇ ਇੰਨਾ ਵਹਿਸ਼ੀਆਨਾ ਹਮਲਾ ਕੀਤਾ ਹੈ ਕਿ ਉਨ੍ਹਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਤੇ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਪਿੰਡ ਦੇ ਲੋਕਾਂ ਨੇ ਵਾਸੀਆਂ ਦੇ ਰੋਂਗਟੇ ਵੀ ਖੜੇ ਹੋਏ। ਮ੍ਰਿਤਕ ਦੀਆਂ ਦੋਵੇਂ ਲੱਤਾਂ ਦਾ ਮਾਸ ਬੁਰੀ ਤਰ੍ਹਾਂ ਨੋਚਿਆ ਹੋਇਆ ਸੀ ਤੇ ਇੱਕ ਬਾਂਹ ਵੀ ਜਿਹੜੀ ਸਰੀਰ ਦੇ ਨਾਲੋਂ ਗਾਇਬ ਹੋਈ ਪਈ ਸੀ। ਇਸੇ ਤਰ੍ਹਾਂ ਬਹਿਬਲ ਕਲਾ ਕਾਂਡ, ਕੋਟਕਪੂਰਾ ਗੋਲੀ ਕਾਂਡ, SIT ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤਲਬ ਕੀਤੇ ਅਤੇ ਸੋਮਵਾਰ ਨੂੰ ਪੇਸ਼ ਹੋਣ ਦੇ ਹੁਕਮ ਦੇ ਦਿੱਤੇ ਹੈ। ਸਾਲ 2015 ਦੇ ਬਹਿਬਲ ਕਲਾ ਅਤੇ ਕੋਟਕਪੂਰਾ ਬੇਅਦਬੀ ਮਾਮਲਿਆਂ ਦੇ ਨਾਲ ਸੰਬੰਧਿਤ ਗੋਲੀਕਾਂਡਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਸਿੱਟ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਨ੍ਹਾਂ ਨੂੰ ਤਲਬ ਕੀਤਾ ਹੈ। ਜਾਂਚ ਅਧਿਕਾਰੀਆਂ ਨੇ ਅਕਾਲੀ ਦਲ ਦੇ ਪ੍ਰਧਾਨ ਆਗਾਮੀ ਸੋਮਵਾਰ ਨੂੰ ਪੁੱਛਗਿੱਛ ਦੇ ਲਈ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਨੇ। ਪੁਲਿਸ ਦੀ ਇਸ ਕਾਰਵਾਈ ਦੇ ਨਾਲ ਸੂਬੇ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਗਰਮਾਟ ਫੈਲੀ ਹੈ, ਪਰ ਕੁਝ ਹੋਣਾ ਨਜ਼ਰ ਨਹੀਂ ਆਉਂਦਾ। ਵਿਜੇ ਸ਼ਾਂਪਲਾ ਹੁਣਾਂ ਦੇ ਬਿਆਨ ਤੋਂ ਬਾਅਦ ਲਿਆ ਗਿਆ ਫੈਸਲਾ ਦੱਸਿਆ ਜਾ ਰਿਹਾ। ਮਿਲੀ ਜਾਣਕਾਰੀ ਅਨੁਸਾਰ ਜਾਂਚ ਦੇ ਵਿੱਚ ਇਹ ਵੀ ਨਵਾਂ ਮੋੜ, ਭਾਜਪਾ ਆਗੂ ਵਿਜੇ ਸ਼ਾਂਪਲਾ ਦੇ ਵੱਲੋਂ SIT ਸਿੱਟ ਦੇ ਸਾਹਮਣੇ ਦਰਜ ਕਰਵਾਏ ਗਏ ਬਿਆਨ ਤੋਂ ਬਾਅਦ ਲਿਆ ਗਿਆ ਦੱਸਿਆ ਜਾ ਰਿਹਾ ਆਇਆ ਹੈ। ਇਸੇ ਸਾਂਪਲਾ ਨੇ ਜਾਂਚ ਟੀਮ ਦੇ ਕੋਲ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ ਕਿ ਉਨ੍ਹਾਂ ਨੇ ਬੇਅਦਬੀ ਦੀਆਂ ਘਟਨਾਵਾਂ ਦੇ ਸੰਬੰਧ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਲ ਪੰਜਾਬ ਦੇ ਰਾਜਪਾਲ ਨੂੰ ਸੌਂਪੇ ਗਏ ਮੰਗ ਪੱਤਰ ਦੇ ਉੱਤੇ ਜਿਹੜਾ ਦਸਤਖਤ ਕੀਤੇ ਸਨ। ਸਾਂਪਲਾ ਦੇ ਇਸ ਖੁਲਾਸੇ ਤੋਂ ਬਾਅਦ SIT ਨੇ ਉਸ ਮੰਗ ਪੱਤਰ ਦੇ ਨਾਲ ਜੁੜੇ ਹਾਲਾਤਾਂ ਅਤੇ ਤੱਥਾਂ ਨੂੰ ਸਪਸ਼ਟ ਕਰਨ ਦੇ ਲਈ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਦੁਬਾਰਾ ਸੱਦਣ ਦਾ ਫੈਸਲਾ ਲਿਆ। ਪਿਛਲੇ ਹਫ਼ਤੇ ਹੋਈ ਪੁੱਛਗਿੱਛ ਤੋਂ ਬਾਅਦ ਵਿਜੇ ਸਾਂਪਲਾ ਨੇ ਮੀਡੀਆ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਪੁਲਿਸ ਨੂੰ ਮੈਮੋਰੰਡਮ ਦੀ ਅਸਲ ਕਾਪੀ ਦਿਖਾਉਣ ਲਈ ਕਿਹਾ ਹੈ ਤਾਂ ਜੋ ਉਹ ਆਪਣੇ ਦਸਤਖਤਾਂ ਦੀ ਜਿਹੜੀ ਪੁਸ਼ਟੀ ਜਾਂ ਇਨਕਾਰ ਕਰ ਸਕਣ। ਅਕਤੂਬਰ 2015 ਦੇ ਘਟਨਾਕ੍ਰਮ ਦੀ ਕੜੀ ਜੋੜ ਰਹੀ ਹੈ ਸਿੱਟ ਜਾਂਚ ਇਹਦੇ ਵਿੱਚ ਤੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ SIT ਅਕਤੂਬਰ 2015 ਦੇ ਵਿੱਚ ਪ੍ਰਦਰਸ਼ਨਕਾਰੀਆਂ ਤੇ ਹੋਈ ਪੁਲਿਸ ਕਾਰਵਾਈ ਤੋਂ ਠੀਕ ਪਹਿਲਾਂ ਦੇ ਘਟਨਾਕ੍ਰਮ ਦੀ ਬਾਰੀਕੀ ਦੇ ਨਾਲ ਜਿਹੜੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸਾਬਕਾ ਵਿਧਾਇਕ ਜਿਹੜੇ ਨੇ ਮਨਤਾਰ ਸਿੰਘ ਬਰਾੜ ਹੁਣਾਂ ਨੇ ਜਿਹੜਾ SIT ਨੂੰ ਦੱਸਿਆ ਸੀ ਕਿ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਕਾਰਵਾਈ ਜਿਹੜੀ ਹੈ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਤਤਕਾਲੀ ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ DGP ਨਾਲ ਗੱਲਬਾਤ ਹੋਈ ਸੀ। ਇਸ ਜਾਂਚ ਦੇ ਵਿੱਚ ਜਿਹੜਾ ਇੱਕ ਹੋਰ ਅਹਿਮ ਜਿਹੜੀ ਕੜੀ ਤੇ ਉਸੇ ਵੇਲੇ ਜੁੜੀ ਹੈ ਜਦੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ OSD ਨੇ SIT ਦੇ ਕੋਲ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੇ ਹੁਕਮ ਰਾਤ ਦੇ ਸਮੇਂ ਹੀ ਦਿੱਤੇ ਗਏ ਸਨ।
ਜਾਂਚਕਰਤਾਵਾਂ ਦੇ ਲਈ ਇਹ ਵੇਰਵਾ ਬੇਹੱਦ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਇਸ ਦੇ ਨਾਲ ਹੀ ਇਹ ਪਤਾ ਲਗਾਉਣ ਦੇ ਵਿੱਚ ਮਦਦ ਮਿਲੇਗੀ ਕਿ ਅਸਲ ਦੇ ਵਿੱਚ ਤਾਕਤ ਦੀ ਵਰਤੋਂ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ ਤੇ ਇਹ ਫੈਸਲਾ ਕਦੋਂ ਲਿਆ ਗਿਆ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆਇਆ ਕਿ ਜਿਸ ਦੇ ਵਿੱਚ ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਬੇਅਦਬੀ ਦੇ

0: ਮਾਮਲਿਆਂ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਤੇ ਹੁਣ ਚੋਣਾਂ ਨੇੜੇ ਆਉਂਦਿਆਂ ਹੀ ਦੇਖ ਕੇ ਸਰਕਾਰ ਨੇ ਫਿਰ ਡਰਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ 4 ਮਹੀਨੇ ਰਹਿ ਗਏ ਨੇ ਤੇ ਅਸਲੀ ਦੋਸ਼ੀਆਂ ਨੂੰ ਅਸੀਂ ਹੀ ਫੜਾਂਗੇ ਤੇ ਅੰਦਰ ਕਰਾਂਗੇ। ਮੈਂ ਪਹਿਲਾਂ ਹੀ ਹਰ ਜਾਂਚ ਦੇ ਵਿੱਚ ਸ਼ਾਮਲ ਹੋਇਆ ਤੇ ਹੁਣ ਵੀ ਜਿੱਥੇ ਬੁਲਾਇਆ ਜਾਵੇਗਾ ਉੱਥੇ ਮੈਂ ਜਾਵਾਂਗਾ। ਦੂਸਰੇ ਪਾਸੇ ਪੰਜਾਬ ਕਾਂਗਰਸ ਦਾ ਜਿਹੜਾ ਵਿਵਾਦ ਹੈ, ਪੰਜਾਬ ਕਾਂਗਰਸ ਦੇ ਵਿੱਚ ਵੱਧ ਰਹੀ ਗੁੱਟਬਾਜ਼ੀ ਵਿਚਾਲੇ ਰਾਹੁਲ ਗਾਂਧੀ ਨੇ ਚੰਨੀ ਧੜੇ ਦੀ ਬੈਠਕ ਤੋਂ ਦੂਰੀ ਬਣਾ ਲਈ ਹੈ। ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਉਣ ਦੇ ਪੱਖ ਦੇ ਵਿੱਚ ਨਹੀਂ ਹੈ ਹਾਈਕਮਾਂਡ। ਪੰਜਾਬ ਕਾਂਗਰਸ ਦੇ ਵਿੱਚ ਵੱਧ ਰਹੀ ਗੁੱਟਬਾਜ਼ੀ ਦੇ ਦਰਮਿਆਨ ਕਾਂਗਰਸ ਆਗੂ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ LOP ਜਿਹੜੇ ਨੇ ਤੇ ਰਾਹੁਲ ਗਾਂਧੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਤੋਂ ਸੰਕੋਚ ਕਰ ਰਹੇ ਨੇ। ਚੰਨੀ ਦੇ ਵੱਲੋਂ ਮੁਲਾਕਾਤ ਲਈ ਮੰਗੇ ਗਏ ਸਮੇਂ ਨੂੰ ਅਜੇ ਤੱਕ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਤੇ ਇਹ ਘਟਨਾਕ੍ਰਮ ਉਸ ਵੇਲੇ ਸਾਹਮਣੇ ਆਇਆ, ਵੈਸੇ ਉਹ ਦਿੱਲੀ ਪਹੁੰਚੇ ਹੋਏ ਨੇ। ਚੰਨੀ ਅਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਵੀਰਵਾਰ ਦੁਪਹਿਰ ਨੂੰ ਦਿੱਲੀ ਵਿੱਚ ਜਿਹੜਾ AICC ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਦੇ ਨਾਲ ਇੱਕ ਅਹਿਮ ਬੈਠਕ ਵੀ ਕੀਤੀ ਹੈ। ਇਹ ਬੈਠਕ ਪੰਜਾਬ ਇਕਾਈ ਦੇ ਵਿੱਚ ਚੱਲ ਰਹੀ ਖਾਨਾ ਜੰਗੀ ਨੂੰ ਸੁਲਝਾਉਣ ਦੇ ਲਈ ਪਾਰਟੀ ਲੀਡਰਸ਼ਿਪ ਦੇ ਵੱਲੋਂ ਕੀਤੀ ਜਾਣ ਵਾਲੀ ਅਗਲੇ ਦੌਰ ਦੀ ਚਰਚਾ ਤੋਂ ਪਹਿਲਾਂ ਹੋਈ ਹੈ। ਲਗਾਤਾਰ ਚੱਲ ਰਹੀ ਬਗਾਵਤ ਦੇ ਬਾਵਜੂਦ ਕਾਂਗਰਸ ਹਾਈਕਮਾਂਡ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਣ ਦੇ ਪੱਖ ਦੇ ਵਿੱਚ ਨਹੀਂ ਨੇ ਤੇ ਜਿਸ ਤੋਂ ਇਹ ਸੰਕੇਤ ਮਿਲਦਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌਜੂਦਾ ਲੀਡਰਸ਼ਿਪ ਹੀ ਕੰਮ ਜਿਹੜਾ ਜਾਰੀ ਰੱਖੇਗੀ। ਬਾਅਦ ਦੇ ਵਿੱਚ ਦਿਨ ਵੇਲੇ ਕਾਂਗਰਸ ਦੇ ਜਨਰਲ ਸਕੱਤਰ KC ਵੇਣੁਗੋਪਾਲ ਦੀ ਪ੍ਰਧਾਨਗੀ ਹੇਠ ਪਾਰਟੀ ਹੈੱਡਕੁਆਟਰ ਇੰਦਰਾ ਭਵਨ ਵਿਖੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਇੱਕ ਬੈਠਕ ਹੋਈ ਹੈ। ਇਸ ਬੈਠਕ ਦੇ ਵਿੱਚ ਚੰਨੀ, ਰੰਧਾਵਾ, ਰਾਣਾ ਗੁਰਜੀਤ ਸਿੰਘ ਤੇ ਪ੍ਰਗਟ ਸਿੰਘ ਸਮੇਤ ਹੋਰ ਆਗੂ ਸ਼ਾਮਲ ਹੋਏ ਨੇ। ਚੰਨੀ ਨੇ ਵੇਣੁਗੋਪਾਲ ਨੂੰ ਜਿਹੜਾ ਕਿਹਾ ਕਿ ਵੜਿੰਗ ਪਾਰਟੀ ਨੂੰ ਇਕਜੁੱਟ ਰੱਖਣ ਦੇ ਵਿੱਚ ਅਸਫਲ ਰਹੇ ਨੇ ਤੇ ਚੇਤਾਵਨੀ ਦਿੱਤੀ ਹੈ ਕਿ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਨੂੰ ਜਿਹੜਾ ਸੂਬਾ ਇਕਾਈ ਦੇ ਪ੍ਰਧਾਨ ਦੇ ਵਜੋਂ ਬਰਕਰਾਰ ਰੱਖਣ ਦੇ ਨਾਲ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਤੇ ਵਿਗੜੀ ਹੈ। ਤੇ ਹਾਲਾਂਕਿ ਜਿਹੜਾ ਸੂਬਾ ਲੀਡਰਸ਼ਿਪ ਦੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਤੇ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ, ਜਦਕਿ ਚੰਨੀ ਧੜੇ ਦੀ ਵੇਣੁਗੋਪਾਲ ਦੇ ਨਾਲ ਚਰਚਾ ਜਾਰੀ ਹੈ। ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕ ਅਰਜੁਨ ਜਿਹੜੇ ਖੜਗੇ ਹੋਣਾ ਨੇ ਅਤੇ ਪੰਜਾਬ ਦੇ AICC ਇੰਚਾਰਜ ਭੁਪੇਸ਼ ਬਘੇਲ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਦਬਾਅ ਦੇ ਹੇਠ ਸੂਬਾ ਪ੍ਰਧਾਨ ਨੂੰ ਬਦਲਣ ਦੇ ਨਾਲ ਗਲਤ ਸਿਆਸੀ ਸੰਦੇਸ਼ ਜਿਹੜਾ ਜਾਵੇਗਾ। ਇੰਜੀਨੀਅਰ ਰਸ਼ੀਦ ਜਿਹੜੇ ਨੇ ਪੈਰੋਲ ਦੇ ਉੱਤੇ ਆਏ ਨੇ। ਜੇਲ੍ਹ ਦੇ ਵਿੱਚ ਨਜ਼ਰਬੰਦ ਇੰਜੀਨੀਅਰ ਰਸ਼ੀਦ ਨੂੰ ਸੰਸਦ ਦੇ ਮੌਨਸੂਨ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮਿਲ ਗਈ ਹੈ। ਦਿੱਲੀ ਦੀ ਇੱਕ ਅਦਾਲਤ ਨੇ ਜੇਲ੍ਹ ਦੇ ਵਿੱਚ ਨਜ਼ਰਬੰਦ ਲੋਕ ਸਭਾ ਮੈਂਬਰ ਇੰਜੀਨੀਅਰ ਰਸ਼ੀਦ ਨੂੰ ਪੁਲਿਸ ਹਿਰਾਸਤ ਦੇ ਵਿੱਚ ਸੰਸਦ ਦੇ ਪੂਰੇ ਮੌਨਸੂਨ ਇਜਲਾਸ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। NIA ਦੇ ਜਿਹੜੇ ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਨੇ ਰਸ਼ੀਦ ਦੇ ਵੱਲੋਂ ਦਾਇਰ ਉਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਇਹ ਫੈਸਲਾ ਸੁਣਾਇਆ, ਜਿਸ ਦੇ ਵਿੱਚ ਉਨ੍ਹਾਂ ਨੇ 20 ਜੁਲਾਈ ਤੋਂ 13 ਅਗਸਤ ਤੱਕ ਚੱਲਣ ਵਾਲੇ ਸੰਸਦ ਦੇ ਆਗਾਮੀ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਹਿਰਾਸਤੀ ਪੈਰੋਲ ਦੀ ਮੰਗ ਕੀਤੀ ਸੀ। ਅਦਾਲਤ ਨੇ ਇਸ ਮੰਗ ਨੂੰ ਪ੍ਰਵਾਨ ਕਰ ਲਿਆ ਤੇ ਹਿਰਾਸਤੀ ਪੈਰੋਲ ਦਾ ਮਤਲਬ ਇਹ ਹੈ ਕਿ ਕੈਦੀ ਨੂੰ ਹਥਿਆਰਬੰਦ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਦੇ ਹੇਠ ਉਸਦੇ ਜਿਹੜੇ ਨੇ ਨਿਰਧਾਰਿਤ ਸਥਾਨ ਦੇ ਉੱਤੇ ਲਿਜਾਇਆ ਜਾਵੇਗਾ ਤੇ ਅਦਾਲਤ ਨੇ ਇਸ ਮਾਮਲੇ ਦੀ ਸਾਰੀ ਸੁਣਵਾਈ ਬੰਦ ਕਮਰੇ ਦੇ ਵਿੱਚ ਕੀਤੀ ਹੈ। ਇੰਜੀਨੀਅਰ ਰਸ਼ੀਦ ਨੂੰ ਜੰਮੂ ਕਸ਼ਮੀਰ ਦੇ ਵਿੱਚ ਵੱਖਵਾਦੀਆਂ ਤੇ ਅੱਤਵਾਦੀ ਸਮੂਹਾਂ ਨੂੰ ਫੰਡ ਮੁਹੱਈਆ ਕਰਵਾਉਣ ਦੇ ਕਥਿਤ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਸਾਲ 2017 ਦੇ ਇਸ ਟੈਰਰ ਫੰਡਿੰਗ ਮਾਮਲੇ ਦੇ ਵਿੱਚ ਕੌਮੀ ਜਾਂਚ ਏਜੰਸੀ NIA ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਹ ਸਾਲ 2019 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ। ਅਕਤੂਬਰ 2019 ਦੇ ਵਿੱਚ ਦਾਇਰ ਕੀਤੀ ਗਈ ਚਾਰਜਸ਼ੀਟ ਦੇ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਇੱਕ ਵਿਸ਼ੇਸ਼ NIA ਅਦਾਲਤ ਨੇ ਮਾਰਚ 2022 ਦੇ ਵਿੱਚ ਰਸ਼ੀਦ ਅਤੇ ਹੋਰਾਂ ਖਿਲਾਫ ਕਈ ਗੰਭੀਰ ਧਾਰਾਵਾਂ ਦੇ ਤਹਿਤ ਦੋਸ਼ ਤੈਅ ਕੀਤਾ ਸਨ। ਇਨ੍ਹਾਂ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 120B, ਅਪਰਾਧਿਕ ਸਾਜਿਸ਼, ਧਾਰਾ 121 ਸਰਕਾਰ ਵਿਰੁੱਧ ਜੰਗ ਛੇੜਨਾ ਅਤੇ ਧਾਰਾ 124A ਦੇਸ਼ ਧਰੋਹ ਸ਼ਾਮਲ ਨੇ। ਇਸ ਤੋਂ ਇਲਾਵਾ ਉਨ੍ਹਾਂ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਭਾਵ UAPA ਦੇ ਤਹਿਤ ਵੀ ਅੱਤਵਾਦੀ ਕਾਰਵਾਈਆਂ ਤੇ ਅੱਤਵਾਦ ਨੂੰ ਫੰਡ ਦੇਣ ਦੇ ਨਾਲ ਸੰਬੰਧਿਤ ਅਪਰਾਧਾਂ ਦੇ ਦੋਸ਼ ਵੀ ਲਗਾਏ ਗਏ ਨੇ ਪਰ ਪੈਰੋਲ ਦਿੱਤੀ ਗਈ ਹੈ ਮੌਨਸੂਨ ਸੈਸ਼ਨ ਦੇ ਲਈ। ਤੇ ਮਸਲਾ ਇੱਥੇ ਹੁਣ ਉੱਠੇਗਾ ਕਿ ਭਾਈ ਅੰਮ੍ਰਿਤਪਾਲ ਹੋਣਾ ਨੂੰ ਕਿਉਂ ਨਹੀਂ ਜਿਹੜੀ ਪੈਰੋਲ ਮਿਲ ਰਹੀ ਹੈ। CBSE ਥਰਡ ਲੈਂਗੁਏਜ ਪਾਲਿਸੀ ਜਿਹੜੀ ਹੈ ਉਹਦੇ ਬਾਰੇ ਕੋਰਟ ਦੇ ਕੁਝ ਜਿਹੜੇ ਨੇ ਸੁਪਰੀਮ ਕੋਰਟ ਨੇ ਕੁਝ ਫੈਸਲੇ ਸੁਣਾਏ ਨੇ ਉਹਨਾਂ ਦਾ ਬਾਤ ਪਾਉਂਦੇ ਆ। ਨੌਵੀਂ ਜਮਾਤ ਤੋਂ ਨਵੀਂ ਭਾਸ਼ਾ ਸ਼ੁਰੂ ਨਾ ਕਰੋ, ਬੱਚਿਆਂ ਤੇ ਪੜ੍ਹਾਈ ਦਾ ਬੋਝ ਅਤੇ ਮਾਨਸਿਕ ਤਣਾਅ ਵਧੇਗਾ। ਸੁਪਰੀਮ ਕੋਰਟ ਨੇ ਨੌਵੀਂ ਜਮਾਤ ਤੋਂ ਤੀਜੀ ਭਾਸ਼ਾ ਲਾਗੂ ਕਰਨ ਦੀ ਨੀਤੀ ਦੇ ਉੱਤੇ ਸੁਪਰੀਮ ਕੋਰਟ ਨੇ ਜਿਹੜੀ ਚਿੰਤਾ ਜਤਾਈ ਹੈ। ਸੁਪਰੀਮ ਕੋਰਟ ਨੇ ਵੀਰਵਾਰ ਨੂੰ SBSE ਦੇ ਪਾਠਕ੍ਰਮ ਸਿਲੇਬਸ ਦੇ ਤਹਿਤ 9ਵੀਂ ਜਮਾਤ ਤੋਂ 3ਜੀ ਭਾਸ਼ਾ ਸ਼ੁਰੂ ਕਰਨ ਦੀ ਯੋਜਨਾ ਦੇ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਅਦਾਲਤ ਨੇ ਕਿਹਾ ਕਿ ਇਸ ਦੇ ਨਾਲ ਜਿਹੜਾ ਵਿਦਿਆਰਥੀਆਂ ਦਾ ਮਾਨਸਿਕ ਤਣਾਅ ਜਿਹੜਾ ਵਧੇਗਾ ਤੇ ਜਸਟਿਸ BB ਨਗਾਰਾਥਨਾ ਅਤੇ ਜਸਟਿਸ ਆਰ ਮਹਾਦੇਵਨ ਦੀ ਬੈਂਚ ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਜੇਕਰ ਕੋਈ ਨਵੀਂ ਭਾਸ਼ਾ ਸਿਖਾਉਣੀ ਹੈ ਤਾਂ ਉਸ ਨੂੰ 5ਵੀਂ ਜਾਂ 6ਵੀਂ ਜਮਾਤ ਤੋਂ ਸ਼ੁਰੂ ਕੀਤਾ ਜਾਵੇ, ਨਾ ਕਿ 9ਵੀਂ ਤੋਂ। ਬੱਚੇ ਇਸ ਨੂੰ ਜਿਹੜਾ ਆਸਾਨੀ ਦੇ ਨਾਲ ਸਿੱਖ ਸਕਣ। ਸੁਣਵਾਈ ਦੇ ਦੌਰਾਨ ਜਸਟਿਸ ਜਿਹੜੇ ਨਾਗਰਥਨਾ ਹੁਣਾਂ ਨੇ ਕੇਂਦਰ ਦੇ ਵਕੀਲ ਨੂੰ ਕਿਹਾ ਕਿ ਕਿਰਪਾ ਕਰਕੇ 9ਵੀਂ ਜਮਾਤ ਤੋਂ 3ਜੀ ਭਾਸ਼ਾ ਲਾਗੂ ਨਾ ਕਰੋ ਤੇ 8ਵੀਂ ਜਮਾਤ ਤੋਂ ਹੀ ਬੱਚਿਆਂ ਤੇ ਪੜ੍ਹਾਈ ਦਾ ਬਹੁਤ ਜਿਹੜਾ ਦਬਾਅ ਹੁੰਦਾ ਹੈ। ਤੁਸੀਂ ਅਦਾਲਤ ਦੀ ਇਸ ਭਾਵਨਾ ਤੋਂ ਸਰਕਾਰ ਨੂੰ ਜਿਹੜਾ ਜਾਣੂ ਕਰਵਾਵੋ। ਸੁਪਰੀਮ ਕੋਰਟ ਨੇ ਇਹ ਵੀ ਟਿੱਪਣੀ ਤਾਮਿਲਨਾਡੂ ਸਰਕਾਰ ਦੀ ਉਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਕੀਤੀ ਹੈ ਜੋ ਮਦਰਾਸ ਹਾਈ ਕੋਰਟ ਦੇ ਉਸ ਫੈਸਲੇ ਦੇ ਖਿਲਾਫ਼ ਪਾਈ ਗਈ ਸੀ ਜਿਸ ਦੇ ਵਿੱਚ ਸੂਬੇ ਦੇ ਹਰ ਜ਼ਿਲ੍ਹੇ ਦੇ ਵਿੱਚ ਜਵਾਹਰ ਨਵੋਦਿਆ ਵਿਦਿਆਲਿਆ JNV ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਸਨ। ਤਾਮਿਲਨਾਡੂ ਸਰਕਾਰ ਇਨ੍ਹਾਂ ਸਕੂਲਾਂ ਦੇ ਵਿੱਚ ਲਾਗੂ 3 ਭਾਸ਼ਾ ਨੀਤੀ ਦਾ ਜਿਹੜਾ ਲਗਾਤਾਰ ਵਿਰੋਧ ਕਰ ਰਹੀ ਹੈ। ਜਦੋਂ ਸੂਬਾ ਸਰਕਾਰ ਦੇ ਵਕੀਲ ਨੇ ਕਿਹਾ ਕਿ 3ਜੀ ਭਾਸ਼ਾ 9ਵੀਂ ਜਮਾਤ ਤੋਂ ਲਾਜ਼ਮੀ ਹੋ ਜਾਂਦੀ ਹੈ ਤਾਂ ਜਸਟਿਸ ਨੇ ਜਿਹੜਾ ਆਪਣੀ ਸਕੂਲੀ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਬਹੁਤ ਗਲਤ ਹੈ। 9ਵੀਂ ਜਮਾਤ ਦੇ ਵਿੱਚ ਬਹੁਤ ਤਣਾਅ ਹੁੰਦਾ ਹੈ। ਸਾਡੇ ਸਮੇਂ ਦੇ ਵਿੱਚ ਮਿਡਲ ਸਕੂਲ 6ਵੀਂ ਜਮਾਤ ਤੋਂ ਹੀ 3ਜੀ ਭਾਸ਼ਾ ਸਿਖਾਈ ਜਾਂਦੀ ਸੀ ਜੋ ਕਿ ਬਹੁਤ ਬਿਹਤਰ ਤਰੀਕਾ ਹੈ। 3ਜੀ ਭਾਸ਼ਾ ਦਾ ਮਤਲਬ ਸਿਰਫ ਹਿੰਦੀ ਨਹੀਂ ਹੈ। ਅਦਾਲਤ ਨੇ ਜਿਹੜਾ ਸਪਸ਼ਟ ਕੀਤਾ ਕਿ 3 ਭਾਸ਼ਾ ਨੀਤੀ ਦਾ ਮਤਲਬ ਇਹ ਨਹੀਂ ਕਿ ਹਿੰਦੀ ਨੂੰ ਜ਼ਬਰਦਸਤੀ ਲਾਗੂ ਕੀਤਾ ਜਾ ਰਿਹਾ ਹੈ। ਜਸਟਿਸ ਨਗਰਥਨਾ ਹੁਣਾਂ ਨੇ ਕਿਹਾ ਕਿ ਇਸ ਨੀਤੀ ਦੇ ਵਿੱਚ ਸੂਬੇ ਦੀ ਮੁੱਖ ਭਾਸ਼ਾ ਅੰਗਰੇਜ਼ੀ ਅਤੇ ਕੋਈ ਵੀ 3ਜੀ ਭਾਸ਼ਾ ਪੜ੍ਹਾਈ ਜਾਣੀ ਹੁੰਦੀ ਹੈ। ਇਸ ਦੇ ਵਿੱਚ ਸਿਰਫ ਹਿੰਦੀ ਦਾ ਜ਼ਿਕਰ ਨਹੀਂ ਹੈ। ਜੇਕਰ ਇਹ ਭਾਸ਼ਾ ਸੰਸਕ੍ਰਿਤ ਹੋਵੇ ਤਾਂ ਕੀ ਸਮੱਸਿਆ ਹੈ? ਅਦਾਲਤ ਨੇ ਤਾਮਿਲਨਾਡੂ ਸਰਕਾਰ ਨੂੰ ਇਹ ਵੀ ਸਲਾਹ ਜਿਹੜੀ ਦਿੱਤੀ ਹੈ ਕਿ ਸਿਰਫ ਇਸ ਦੇ ਲਈ ਕੇਂਦਰ ਦੀਆਂ ਜਿਹੜੀਆਂ ਯੋਜਨਾਵਾਂ ਨੇ ਉਹਨੂੰ ਰੱਦ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਨੇ। ਮਾਮਲੇ ਦੀ ਅਗਲੀ ਸੁਣਵਾਈ 11 ਅਗਸਤ ਨੂੰ ਹੁਣ ਹੋਵੇਗੀ। ਸੁਪਰੀਮ ਕੋਰਟ ਦਾ ਅਗਲਾ ਫੈਸਲਾ ਆਇਆ ਵੱਡਾ ਫੈਸਲਾ, ਬਜ਼ੁਰਗ ਅਤੇ ਗੰਭੀਰ ਬਿਮਾਰ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਈ ਨੀਤੀ ਬਣਾਉਣ ਦੇ ਨਿਰਦੇਸ਼ ਦੇ ਦਿੱਤੇ ਨੇ ਸਭ ਸੂਬਿਆਂ ਨੂੰ। ਹੋ ਸਕਦਾ ਹੈ ਭਾਈ ਸਿੱਖਾਂ ਦੇ ਜਿਹੜੇ ਨੇ ਮਸਲੇ ਇਹਦੇ ਵਿੱਚ ਉਲਝੇ ਹੋਏ ਨੇ, ਸ਼ਾਇਦ ਉਹ ਵੀ ਹੱਲ ਹੋ ਸਕਣ। ਚੰਗਾ ਕਦਮ ਹੈ ਜੇ ਇਹੋ ਚੀਜ਼ਾਂ ਹੋ ਰਹੀਆਂ ਨੇ ਤਾਂ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ 3 ਮਹੀਨਿਆਂ ਦੇ ਅੰਦਰ ਅੰਦਰ ਅਜਿਹੇ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਈ ਨੀਤੀ ਤਿਆਰ ਕਰਨ ਜੋ ਉਨਤ ਉਮਰ ਦੇ ਹਨ ਜਾਂ ਗੰਭੀਰ ਰੂਪ ਦੇ ਨਾਲ ਬਿਮਾਰ ਨੇ। ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਨੀਤੀ ਦੇ ਵਿੱਚ ਰਿਹਾਈ ਦੇ ਵਿਚਾਰ ਦੇ ਲਈ ਯੋਗਤਾ ਦੇ ਮਾਪਦੰਡ ਅਤੇ ਜਿਹੜਾ ਪ੍ਰਕਿਰਿਆਮਤਮਕ ਢਾਂਚੇ ਨੂੰ ਸਪਸ਼ਟ ਤੌਰ ਦੇ ਉੱਤੇ ਪ੍ਰਭਾਸ਼ਿਤ ਜਿਹੜਾ ਕੀਤਾ ਜਾਣਾ ਚਾਹੀਦਾ ਤੇ ਖਾਸ ਤੌਰ ਦੇ ਉੱਤੇ ਇਸ ਦੇ ਵਿੱਚ ਗੰਭੀਰ ਬਿਮਾਰੀ ਦੀ ਜਿਹੜੀ ਹੈ ਇੱਕ ਸਪਸ਼ਟ ਅਤੇ ਇਕਸਾਰ ਪਰਿਭਾਸ਼ਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਬੈਂਚ ਨੇ ਜਿਹੜਾ ਇਹ ਵੀ ਫੈਸਲਾ ਨੈਸ਼ਨਲ ਲੀਗਲ ਸਰਵਿਸਿਜ ਅਥਾਰਟੀ ਜਿਹੜੀ ਹੈ ਵੱਲੋਂ ਦਾਇਰ ਕੀਤੀ ਗਈ ਇੱਕ ਪਟੀਸ਼ਨ ਦੇ ਉੱਤੇ ਸੁਣਾਇਆ ਜਿਸ ਦੇ ਵਿੱਚ ਉਨ੍ਹਾਂ ਕੈਦੀਆਂ ਨੂੰ ਜ਼ਮਾਨਤ ਦੇ ਉੱਤੇ ਰਿਹਾਅ ਕਰਨ ਦੀ ਮੰਗ ਕੀਤੀ ਗਈ ਸੀ ਜੋ ਗੰਭੀਰ ਰੂਪ ਦੇ ਵਿੱਚ ਬਿਮਾਰ ਨੇ ਜਾਂ 70 ਸਾਲ ਤੋਂ ਵੱਧ ਉਮਰ ਦੇ ਨੇ। ਜਸਟਿਸ ਮਹਿਤਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਾਰੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਫੈਸਲੇ ਦੀ ਮਿਤੀ ਤੋਂ 3 ਮਹੀਨਿਆਂ ਦੇ ਅੰਦਰ ਅੰਦਰ ਅਜਿਹੇ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਈ ਇੱਕ ਵਿਆਪਕ ਨੀਤੀ ਤਿਆਰ ਕਰਨਗੇ ਤੇ ਸੂਚਿਤ ਕਰਨਗੇ ਜੋ ਉਨਤ ਉਮਰ ਦੇ ਹਨ ਤੇ ਨਾ ਅਤੇ ਜਾਂ ਗੰਭੀਰ ਰੂਪ ਦੇ ਨਾਲ ਬਿਮਾਰ ਨੇ। ਇਹ ਦੋ ਜਿਹੜੀ ਕੰਡੀਸ਼ਨਾਂ ਨੇ। ਬੈਂਚ ਨੇ ਕਿਹਾ ਕਿ ਨੀਤੀ ਨੂੰ ਸੰਬੰਧਤ ਰਾਜ ਕਾਨੂੰਨੀ ਸੇਵਾਵਾਂ ਅਥਾਰਟੀਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਤਿਆਰ ਕੀਤਾ ਜਾਣਾ ਚਾਹੀਦਾ ਤਾਂ ਜੋ ਸੰਸਥਾਗਤ ਤਾਲਮੇਲ ਅਤੇ ਯੋਗ ਕੈਦੀਆਂ ਦੀ ਪ੍ਰਭਾਵਸ਼ਾਲੀ ਪਛਾਣ ਨੂੰ ਯਕੀਨੀ ਬਣਾਇਆ ਜਾ ਸਕੇ। ਇਸਨੇ ਜਿਹੜਾ ਕਿਹਾ ਕਿ ਨੀਤੀ ਦੇ ਵਿੱਚ ਸਮੇਂ ਸੀਮਤ ਪਾਰਦਰਸ਼ੀ ਅਤੇ ਪਹੁੰਚਯੋਗ ਪ੍ਰਕਿਰਿਆ ਨਿਰਧਾਰਿਤ ਕੀਤੀ ਜਾਣੀ ਚਾਹੀਦੀ ਹੈ ਜਿਹਦੇ ਵਿੱਚ ਸਮੇਂ ਤੋਂ ਪਹਿਲਾਂ ਜਾਂ ਹਮਦਰਦੀ ਦੇ ਨਾਲ ਰਿਹਾਈ ਦਾ ਮੰਗ ਕਰਨ ਵਾਲੀਆਂ ਅਰਜ਼ੀਆਂ ਨੂੰ ਜਮ੍ਹਾਂ ਕਰਨ, ਜਾਂਚ ਕਰਨ ਤੇ ਨਿਪਟਾਉਣ ਦੀ ਵਿਵਸਥਾ ਹੋਵੇ। ਬੈਂਚ ਨੇ ਕੇਂਦਰ ਨੂੰ ਕਿਹਾ ਕਿ ਉਹ ਅਦਾਲਤ ਦੇ ਨਿਰਦੇਸ਼ਾਂ ਦੀ ਪ੍ਰਭਾਵਸ਼ਾਲੀ ਪਾਲਣਾ ਦੀ ਸਹੂਲਤ ਦੇ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲੋੜੀਂਦੀ ਤਕਨੀਕੀ ਸਹਾਇਤਾ, ਡਿਜੀਟਲ ਬੁਨਿਆਦੀ ਢਾਂਚਾ ਤੇ ਸਮਰਥਾ ਨਿਰਮਾਣ ਸਹਾਇਤਾ ਪ੍ਰਦਾਨ ਕਰੇ। ਸੁਪਰੀਮ ਕੋਰਟ ਨੇ ਕੇਂਦਰ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਪਾਲਣਾ ਦੀ ਸਥਿਤੀ ਨੂੰ ਦਰਸਾਉਂਦੇ ਹੋਏ ਪਾਲਣਾ ਹਲਫਨਾਮੇ ਦਾਇਰ ਕਰਨ ਦਾ ਨਿਰਦੇਸ਼ ਦੇ ਦਿੱਤਾ ਤੇ ਵਿਸਤ੍ਰਿਤ ਫੈਸਲੇ ਦੀ ਉਡੀਕ ਹੈਗੀ ਹੈ। ਪਿਛਲੇ ਸਾਲ ਮਈ ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜਾ ਸੀ NALSA ਦੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਦੇ ਲਈ ਸਹਿਮਤ ਹੋ ਗਈ ਸੀ ਤੇ ਕੇਂਦਰ ਤੇ ਹੋਰਾਂ ਤੋਂ ਜਵਾਬ ਮੰਗੇ ਸਨ। ਪਟੀਸ਼ਨ ਦੇ ਵਿੱਚ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਗਈ ਸੀ ਕਿ ਉਹ 70 ਸਾਲ ਤੋਂ ਵੱਧ ਉਮਰ ਦੇ ਕੈਦੀਆਂ ਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਕੈਦੀਆਂ ਦੀ ਰਿਹਾਈ ਦੀ ਜਿਹੜੀ ਸਹੂਲਤ ਦੇ ਲਈ ਨਿਰਦੇਸ਼ ਜਿਹੜਾ ਜਾਰੀ ਕਰੇ। ਇਸ ਦੇ ਵਿੱਚ ਕਿਹਾ ਗਿਆ ਕਿ ਗੰਭੀਰ ਰੂਪ ਦੇ ਨਾਲ ਬਿਮਾਰ ਕੈਦੀਆਂ ਤੇ ਉੱਨਤ ਉਮਰ ਦੇ ਲੋਕਾਂ ਨੂੰ ਵਿਸ਼ੇਸ਼ ਦੇਖਭਾਲ ਅਤੇ ਵਿਅਕਤੀਗਤ ਧਿਆਨ ਦੀ ਜ਼ਰੂਰਤ ਹੁੰਦੀ ਹੈ ਤੇ ਜੇਲ੍ਹਾਂ ਦੇ ਵਿੱਚ ਭੀੜ ਨੂੰ ਦੇਖਦੇ ਹੋਏ ਜੇਲ੍ਹ ਅਧਿਕਾਰੀਆਂ ਦੇ ਲਈ ਇਹ ਪ੍ਰਦਾਨ ਕਰਨਾ ਸੰਭਵ ਨਹੀਂ ਹੋ ਸਕਦਾ। NALSA ਨੇ ਜਿਹੜਾ ਕਿਹਾ ਸੀ 31 ਦਸੰਬਰ 2022 ਤੱਕ ਭਾਰਤ ਦੀ ਜੇਲ੍ਹ ਦੇ ਵਿੱਚ ਰਹਿਣ ਦੀ ਦਰ ਜਿਹੜੀ ਹੈ 131% ਸੀ, ਜਿਸ ਨੇ ਬੁਨਿਆਦੀ ਢਾਂਚੇ ਦੇ ਉੱਤੇ ਗੰਭੀਰ ਦਬਾਅ ਪਾਇਆ ਤੇ ਜੇਲ੍ਹਾਂ ਦੇ ਅੰਦਰ ਡਾਕਟਰੀ ਦੇਖਭਾਲ ਅਤੇ ਸਨਮਾਨਜਨਕ ਜਿਹੜਾ ਜੀਵਨ ਸਥਿਤੀ ਦੀ ਗੁਣਵੱਤਾ ਨੂੰ ਪ੍ਰਭਾਵਿਤ ਜਿਹੜਾ ਕੀਤਾ ਹੈ। ਅਗਲੀ ਖਬਰ ਵੱਲ ਵਧੀਏ ਤਾਂ ਸੋਨਮ ਵਾਂਗਚੁਕ ਦੀ ਸਿਹਤ ਨਾਜ਼ੁਕ ਹੋ ਗਈ ਹੈ। ਡਾਕਟਰਾਂ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਅੰਗਾਂ ਦੇ ਖਰਾਬ ਹੋਣ ਦੀ। ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਵੀਰਵਾਰ ਨੂੰ ਅੱਜ 19ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਗਈ ਹੈ। ਇਸ ਦੇ ਦੌਰਾਨ ਉਨ੍ਹਾਂ ਦਾ ਵਜ਼ਨ 9 ਕਿਲੋ ਤੋਂ ਵੱਧ ਘਟ ਗਿਆ ਤੇ ਡਾਕਟਰਾਂ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਲੰਬੇ ਸਮੇਂ ਦੇ ਵਰਤ ਕਾਰਨ ਉਨ੍ਹਾਂ ਦੀ ਜਿਹੜੀ ਹੈ ਸਿਹਤ ਬਹੁਤ ਨਾਜ਼ੁਕ ਪੜਾਅ ਦੇ ਉੱਤੇ ਪਹੁੰਚ ਚੁੱਕੀ ਹੈ ਤੇ ਹੁਣ ਇਸ ਦਾ ਅਸਰ ਉਨ੍ਹਾਂ ਦੇ ਸਰੀਰਕ ਅੰਗਾਂ ਦੇ ਉੱਤੇ ਪੈਣਾ ਸ਼ੁਰੂ ਹੋ ਸਕਦਾ ਹੈ। ਤੇ ਬੁੱਧਵਾਰ ਰਾਤ ਨੂੰ ਜਾਰੀ ਕੀਤੇ ਇੱਕ ਵੀਡੀਓ ਸੰਦੇਸ਼ ਦੇ ਵਿੱਚ ਵਾਂਗਚੁਕ ਨੇ ਸਿਆਸੀ ਆਗੂਆਂ ਤੇ ਸਮਰਥਕਾਂ ਦੀਆਂ ਅਪੀਲਾਂ ਦੇ ਬਾਵਜੂਦ ਭੁੱਖ ਹੜਤਾਲ ਖਤਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਦੇ ਵਿੱਚ ਆਮ ਆਦਮੀ ਪਾਰਟੀ ਵੀ ਮੁਲਾਕਾਤ ਕਰਕੇ ਆਈ ਹੈ, ਹੋਰ ਸਾਰੇ ਲੀਡਰ ਜਿਹੜੇ ਨੇ ਸਿਆਸੀ ਲੀਡਰ ਨੇ ਉਹ ਵੀ ਮੁਲਾਕਾਤਾਂ ਕਰਕੇ ਆਏ ਹੈ। ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਝਾਤ ਮਾਰੀ ਅਤੇ ਕੈਨੇਡਾ ਦੇ ਵਿੱਚ ਇਲਾਜ ਕਰਵਾ ਕੇ ਬਿਨਾਂ ਬਿੱਲ ਦਿੱਤੇ ਮੁਲਕ ਛੱਡ ਰਹੇ ਸੈਲਾਨੀ ਜਿਹੜੇ ਨੇ, ਮੈਨੀਟੋਬਾ ਸਰਕਾਰ ਦੀ ਸਿਹਤ ਪ੍ਰਣਾਲੀ ਦੇ ਉੱਤੇ ਸੰਕਟ ਪੈ ਗਿਆ। ਲਾਜ਼ਮੀ ਬੀਮਾ ਤੇ ਅਗਾਊ ਭੁਗਤਾਨ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ। ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵਿੱਚ ਸਿਹਤ ਸਹੂਲਤਾਂ ਦੀ ਵਰਤੋਂ ਕਰਕੇ ਬਿਨਾਂ ਬਿੱਲ ਭੁਗਤਾਨ ਕੀਤੇ ਵਾਪਸ ਪਰਤਣ ਵਾਲੇ ਵਿਦੇਸ਼ੀ ਸੈਲਾਨੀਆਂ ਅਤੇ ਕੱਚੇ ਵਸਨੀਕਾਂ ਦੇ ਕਾਰਨ ਸਥਾਨਕ ਟੈਕਸਦਾਤਾਵਾਂ ਸਿਰ ਕਰੋੜਾਂ ਡਾਲਰਾਂ ਦਾ ਵਿੱਤੀ ਬੋਝ ਪੈ ਰਿਹਾ। ਇੱਕ ਤਾਜ਼ਾ ਖੋਜ ਰਿਪੋਰਟ ਦੇ ਮੁਤਾਬਕ ਪਿਛਲੇ 5 ਸਾਲਾਂ ਦੇ ਦੌਰਾਨ ਵਿਦੇਸ਼ੀ ਸੈਲਾਨੀਆਂ ਨੇ ਮੈਨੀਟੋਬਾ ਦੇ ਹਸਪਤਾਲਾਂ ਦਾ ਲਗਭਗ 4 ਕਰੋੜ ਡਾਲਰ 39.62 ਮਿਲੀਅਨ ਕੈਨੇਡੀਅਨ ਡਾਲਰ ਦਾ ਬਿੱਲ ਨਹੀਂ ਚੁਕਾਇਆ, ਜਿਸ ਦਾ ਸਿੱਧਾ ਅਸਰ ਸੂਬੇ ਦੇ ਟੈਕਸ ਦਾਤਾਵਾਂ ਦੇ ਉੱਤੇ ਪੈ ਰਿਹਾ। ਸਮਾਜਿਕ ਆਰਥਿਕ ਮੁੱਦਿਆਂ ਦੇ ਉੱਤੇ ਕੰਮ ਕਰਨ ਵਾਲੀ ਸੰਸਥਾ ਹੈ ਸੈਕਿੰਡ ਸਟਰੀਟ .org ਵੱਲੋਂ ਜਾਰੀ ਕੀਤੇ ਅੰਕੜਿਆਂ ਦੇ ਅਨੁਸਾਰ ਸਾਲ 2020-21 ਤੋਂ ਲੈ ਕੇ 2024-25 ਦੇ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਅਜਿਹੇ ਗੈਰ ਕੈਨੇਡੀਅਨ ਨਾਗਰਿਕ ਮੈਨੀਟੋਬਾ ਆਏ ਜਿਨ੍ਹਾਂ ਨੇ ਇੱਥੇ ਇਲਾਜ ਕਰਵਾਇਆ ਪਰ ਬਿੱਲਾਂ ਦਾ ਭੁਗਤਾਨ ਕੀਤੇ ਬਿਨਾਂ ਹੀ ਆਪਣੇ ਮੁਲਕਾਂ ਨੂੰ ਵਾਪਸ ਚਲੇ ਗਏ ਨੇ। ਸਰਕਾਰੀ ਅੰਕੜਿਆਂ ਦੇ ਅਨੁਸਾਰ ਗੈਰ ਅਦਾਇਗੀ ਵਾਲੇ ਹਸਪਤਾਲੀ ਬਿੱਲਾਂ ਦਾ ਬੋਝ ਸਾਲ ਦਰ ਸਾਲ ਉਤਾਰ ਚੜਾਅ ਦੇ ਬਾਵਜੂਦ ਚਿੰਤਾਜਨਕ ਜਿਹੜਾ ਪੱਧਰ ਦੇ ਉੱਤੇ ਬਣਿਆ ਹੋਇਆ। ਵਿੱਤੀ ਵਰ੍ਹਾ 2020-21 ਦੇ ਦੌਰਾਨ ਇਹ ਰਕਮ 3.8 ਮਿਲੀਅਨ ਡਾਲਰ ਸੀ, ਜੋ 2021-22 ਦੇ ਵਿੱਚ ਵੱਧ ਕੇ 8.2 ਮਿਲੀਅਨ ਡਾਲਰ ਤੋਂ ਡਾਲਰ ਹੋ ਗਈ। ਇਸ ਤੋਂ ਬਾਅਦ 2022-23 ਦੇ ਵਿੱਚ ਇਹ ਘੱਟ ਕੇ 4.5 ਮਿਲੀਅਨ ਡਾਲਰ ਰਹਿ ਗਈ, ਪਰ 2023-24 ਦੇ ਵਿੱਚ ਇਸ ਦੇ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ। ਬਕਾਇਆ ਰਕਮ 18.7 ਮਿਲੀਅਨ ਡਾਲਰ ਤੱਕ ਪਹੁੰਚ ਗਈ। ਹਾਲਾਂਕਿ 2024-25 ਦੇ ਵਿੱਚ ਇਹ ਜਿਹੜਾ ਮੁੜ ਘੱਟ ਕੇ 4.5 ਮਿਲੀਅਨ ਡਾਲਰ ਰਹਿ ਗਈ ਤੇ ਪਰ ਮਾਹਰਾਂ ਦਾ ਮੰਨਣਾ ਹੈ ਕਿ ਹਰ ਸਾਲ ਆਉਣ ਵਾਲੇ ਅਜਿਹੇ ਵੱਡੇ ਉਤਾਰ ਚੜਾਅ ਦੇ ਸਿਹਤ ਪ੍ਰਣਾਲੀ ਦੀ ਵਿੱਤੀ ਸਥਿਰਤਾ ਦੇ ਲਈ ਗੰਭੀਰ ਚੁਣੌਤੀ ਬਣੇ ਹੋਏ ਨੇ। ਸੰਸਥਾ ਦੇ ਪ੍ਰਧਾਨ ਕੋਲਿਨ ਕ੍ਰੇਗ ਨੇ ਜਿਹੜਾ ਕਿਹਾ ਕਿ ਗੈਰ ਅਦਾਇਗੀ ਵਾਲੇ ਹਸਪਤਾਲੀ ਬਿੱਲਾਂ ਦਾ ਸਿੱਧਾ ਅਸਰ ਮੈਨੀਟੋਬਾ ਦੀਆਂ ਸਿਹਤ ਸੇਵਾਵਾਂ ਤੇ ਸਥਾਨਕ ਟੈਕਸਦਾਤਾਵਾਂ ਦੇ ਉੱਤੇ ਪੈ ਰਿਹਾ ਤੇ ਉਨ੍ਹਾਂ ਕਿਹਾ ਕਿ ਇੱਕ ਪਾਸੇ ਸੂਬੇ ਦੇ ਪੱਕੇ ਵਸਨੀਕ ਹਸਪਤਾਲਾਂ ਦੇ ਵਿੱਚ ਇਲਾਜ ਤੇ ਸਰਜਰੀ ਦੇ ਲਈ ਲੰਬੀਆਂ ਉਡੀਕਾਂ ਸੂਚੀਆਂ ਦਾ ਸਾਹਮਣਾ ਕਰ ਰਹੇ ਨੇ, ਜਦੋਂ ਕਿ ਦੂਜੇ ਪਾਸੇ ਕਰੋੜਾਂ ਡਾਲਰ ਦੀ ਬਕਾਇਆ ਰਕਮ ਸਿਹਤ ਪ੍ਰਣਾਲੀ ਦੇ ਉੱਤੇ ਵਾਧੂ ਵਿੱਤੀ ਬੋਝ ਬਣ ਰਿਹਾ। ਉਨ੍ਹਾਂ ਦੇ ਅਨੁਸਾਰ ਇਹ ਜਿਹੜਾ ਕਰੀਬ 4 ਕਰੋੜ ਡਾਲਰ ਦੀ ਰਕਮ ਵਸੂਲ ਹੋ ਜਾਂਦੀ ਤਾਂ ਸੂਬੇ ਦੇ ਲਗਭਗ 3,400 ਮਰੀਜ਼ਾਂ ਦੇ ਹਿੱਪ ਰਿਪਲੇਸਮੈਂਟ ਵਰਗੇ ਜ਼ਰੂਰੀ ਆਪਰੇਸ਼ਨ ਜਿਹੜੇ ਸਮੇਂ ਸਿਰ ਕਰਵਾਏ ਜਾ ਸਕਦੇ ਸਨ। ਸਿਹਤ ਅਤੇ ਵਿੱਤੀ ਖੇਤਰ ਦੇ ਮਾਹਰਾਂ ਦਾ ਮੰਨਣਾ ਹੈ ਕਿ ਵਿਦੇਸ਼ੀ ਸੈਲਾਨੀਆਂ ਦੇ ਵੱਲੋਂ ਨਾ ਚੁਕਾਏ ਜਾ ਰਹੇ ਹਸਪਤਾਲ ਬਿੱਲਾਂ ਦੀ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ ਸਰਕਾਰ ਨੂੰ ਤੁਰੰਤ ਸਖ਼ਤ ਅਤੇ ਪ੍ਰਭਾਵਸ਼ਾਲੀ ਨੀਤੀਆਂ ਲਾਗੂ ਕਰਨੀਆਂ ਚਾਹੀਦੀਆਂ ਨੇ। ਮਾਹਰਾਂ ਨੇ ਸੁਝਾਅ ਇਹ ਵੀ ਦਿੱਤਾ ਕਿ ਯੂਰਪੀ ਦੇਸ਼ਾਂ ਦੀ ਤਰ੍ਹਾਂ ਕੈਨੇਡਾ ਆਉਣ ਵਾਲੇ ਹਰ ਵਿਦੇਸ਼ੀ ਸੈਲਾਨੀ ਲਈ ਐਂਟਰੀ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਟਰੈਵਲ ਹੈਲਥ ਇੰਸ਼ੋਰੈਂਸ ਲਾਜ਼ਮੀ ਕੀਤਾ ਜਾਵੇ। ਇਸ ਦੇ ਨਾਲ ਹੀ ਜਾਨ ਬਚਾਉਣ ਵਾਲੀਆਂ ਐਮਰਜੈਂਸੀ ਸਥਿਤੀਆਂ ਤੋਂ ਇਲਾਵਾ ਹੋਰ ਸਾਰੇ ਮਾਮਲਿਆਂ ਦੇ ਵਿੱਚ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਹੀ ਹਸਪਤਾਲੀ ਫੀਸ ਅਗਾਊਂ ਵਸੂਲ ਕਰਨ ਦੀ ਵਿਵਸਥਾ ਜਿਹੜੀ ਕੀਤੀ ਜਾਵੇ। ਮਾਰਾ ਨੇ ਇਹ ਵੀ ਸਿਫਾਰਿਸ਼ ਕੀਤੀ ਹੈ ਕਿ ਜੋ ਗੈਰ ਕੈਨੇਡੀਅਨ ਨਾਗਰਿਕ ਹਸਪਤਾਲਾਂ ਦੇ ਬਿੱਲ ਅਦਾ ਕੀਤੇ ਬਿਨਾਂ ਦੇਸ਼ ਛੱਡ ਜਾਂਦੇ ਨੇ ਉਨ੍ਹਾਂ ਦੇ ਕੈਨੇਡਾ ਦੇ ਵਿੱਚ ਮੁੜ ਦਾਖਲੇ ਦੇ ਉੱਤੇ ਫੈਡਰਲ ਸਰਕਾਰ ਵੱਲੋਂ ਪਾਬੰਦੀ ਲਗਾਈ ਜਾਵੇ। ਤੇ ਉਨ੍ਹਾਂ ਕਹਿਣਾ ਹੈ ਕਿ ਕੈਨੇਡਾ ਦੀ ਸਿਹਤ ਪ੍ਰਣਾਲੀ ਪਹਿਲਾਂ ਹੀ ਬਜਟ ਦੀ ਘਾਟ ਅਤੇ ਸਿਹਤ ਕਰਮਚਾਰੀਆਂ ਦੀ ਕਮੀ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਤੇ ਅਜਿਹੇ ਹਾਲਾਤਾਂ ਦੇ ਵਿੱਚ ਅਦਾਇਗੀ ਤੋਂ ਬਿਨਾਂ ਰਹਿ ਜਾਂਦੇ ਹਸਪਤਾਲੀ ਬਿੱਲ ਮੈਨੀਟੋਬਾ ਦੇ ਸਿਹਤ ਢਾਂਚੇ ਦੇ ਵਾਧੂ ਵਿੱਤੀ ਬੋਝ ਪਾ ਰਹੇ ਨੇ ਜਿਸਦਾ ਅੰਤਮ ਭਾਰ ਆਮ ਟੈਕਸ ਦਾਤਾਵਾਂ ਦੇ ਉੱਤੇ ਜਿਹੜਾ ਪੈ ਰਿਹਾ ਤੇ ਉਨ੍ਹਾਂ ਨੂੰ ਝੱਲਣਾ ਪੈਂਦਾ ਹੈ। ਯੂਐਸ ਇਰਾਨ ਵਿਚਾਲੇ ਟਕਰਾਅ ਤੇਜ਼ ਹੋ ਗਿਆ। ਅਮਰੀਕੀ ਹਮਲੇ ਇਰਾਨ ਦੇ ਉੱਤਰੀ ਹਿੱਸਿਆਂ ਤੱਕ ਪਹੁੰਚ ਗਏ ਨੇ। ਅਮਰੀਕਾ ਤੇ ਇਰਾਨ ਵਿਚਾਲੇ ਜਾਰੀ ਤਣਾਅ ਜਿਹੜਾ ਵੀਰਵਾਰ ਨੂੰ ਉਸ ਸਮੇਂ ਹੋਰ ਵੀ ਗੰਭੀਰ ਹੋਇਆ ਜਦੋਂ ਅਮਰੀਕਾ ਫੌਜ ਨੇ ਇਰਾਨ ਦੇ ਉੱਤਰੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਣੇ ਹਵਾਈ ਹਮਲਿਆਂ ਦਾ ਦਾਇਰਾ ਜਿਹੜਾ ਵਧਾ ਦਿੱਤਾ। ਇਸ ਦੇ ਨਾਲ ਹੀ ਅਮਰੀਕੀ ਫੌਜ ਨੇ ਇਰਾਨ ਦੀ ਨਾਕਾਬੰਦੀ ਤੋੜਨ ਦੀ ਕੋਸ਼ਿਸ਼ ਕਰ ਰਹੇ ਇੱਕ ਤੇਲ ਟੈਂਕਰ ਨੂੰ ਵੀ ਨਿਸ਼ਾਨਾ ਬਣਾਇਆ ਤੇ ਇਰਾਨ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਬਹਿਰੀਨ, ਜਾਰਡਨ ਤੇ ਕੁਵੈਤ ਦੇ ਉੱਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਨੇ। ਇਰਾਨੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਤਾਜ਼ਾ ਹਮਲਿਆਂ ਦੇ ਵਿੱਚ 35 ਤੋਂ ਵੱਧ ਲੋਕ ਮਾਰੇ ਗਏ ਤੇ 300 ਤੋਂ ਵੱਧ ਜ਼ਖਮੀ ਹੋਏ। ਹਮਲਿਆਂ ਦਾ ਇਹ ਜਿਹੜਾ ਦੌਰ ਹੁਣ ਇਰਾਨ ਦੀ ਰਾਜਧਾਨੀ ਤਹਿਰਾਨ ਦੇ ਆਲੇ ਦੁਆਲੇ ਦੇ ਖੇਤਰਾਂ ਤੱਕ ਜਿਹੜਾ ਪਹੁੰਚ ਗਿਆ ਜੋ ਕਿ ਇਸ ਲੜਾਈ ਦੇ ਵਿੱਚ ਇੱਕ ਵੱਡਾ ਮੋੜ ਹੈ। ਅਮਰੀਕਾ ਨੇ ਸੈਮਨਾਨ ਸੂਬੇ ਦੇ ਵਿੱਚ ਵੀ ਹਮਲੇ ਕੀਤੇ ਹੈ ਜੋ ਇਰਾਨ ਦੇ ਬਲੈਸਟਿਕ ਮਿਜ਼ਾਈਲ ਪ੍ਰੋਗਰਾਮ ਦਾ ਮੁੱਖ ਕੇਂਦਰ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਸਿਸਤਾਨ ਅਤੇ ਬਲੋਚਿਸਤਾਨ ਸੂਬੇ ਦੇ ਵਿੱਚ ਇੱਕ ਫੌਜੀ ਬੈਰਕ ਦੇ ਉੱਤੇ ਹੋਏ ਅਮਰੀਕੀ ਹਮਲੇ ਦੇ ਵਿੱਚ ਵੀ ਕਈ ਸੈਨਿਕਾਂ ਦੀ ਮੌਤ ਹੋਈ ਹੈ। ਇਸ ਤਣਾਅ ਦੇ ਕੇਂਦਰ ਦੇ ਵਿੱਚ ਹੌਰਮੁਜ਼ ਦੀ ਜਲਮਾਰਗ ਜਿਹੜੀ ਹੈ ਜਿਸ ਨੂੰ ਇਰਾਨ ਨੇ ਬੰਦ ਕਰ ਦਿੱਤਾ ਹੈ। ਇਸ ਕਾਰਨ ਵਿਸ਼ਵ ਪੱਧਰ ਦੇ ਉੱਤੇ ਤੇਲ ਦੀਆਂ ਕੀਮਤਾਂ ਦੇ ਵਿੱਚ ਭਾਰੀ ਉਛਾਲ ਵੀ ਆ ਰਿਹਾ। ਅਮਰੀਕਾ ਇਸ ਜਲਮਾਰਗ ਨੂੰ ਖੋਲਣ ਦੇ ਲਈ ਲਗਾਤਾਰ ਯਤਨਸ਼ੀਲ ਹੈ ਤੇ ਇਸੇ ਮੰਤਵ ਦੇ ਲਈ ਨਵੀਂ ਜਲ ਸੈਨਾ ਨਾਕਾਬੰਦੀ ਲਾਗੂ ਕੀਤੀ ਗਈ ਹੈ। ਅਮਰੀਕੀ ਫੌਜ ਨੇ ਖਾਰਗ ਟਾਪੂ ਦੇ ਵੱਲ ਜਾ ਰਹੇ ਬੇਲਮਾ ਨਾਮ ਦੇ ਇੱਕ ਤੇਲ ਟੈਂਕਰ ਨੂੰ ਚੇਤਾਵਨੀ ਦਿੱਤੇ ਜਾਣ ਦੇ ਉੱਤੇ ਬਾਵਜੂਦ ਨਾ ਰੁਕਣ ਦੇ ਉੱਤੇ ਮਿਜ਼ਾਈਲ ਦੇ ਨਾਲ ਨਿਸ਼ਾਨਾ ਬਣਾ ਕੇ ਅਪਾਹਜ ਕਰ ਦਿੱਤਾ ਤੇ ਟਰੰਪ ਨੇ ਕਿਹਾ ਕਿ ਅਮਰੀਕੀ ਜਾਂ ਅਮਰੀਕਾ ਸਥਿਤੀ ਨੂੰ ਸੁਲਝਾਉਣ ਦੇ ਲਈ ਤਿਆਰ ਹੈ ਪਰ ਇਰਾਨੀ ਸੰਸਦ ਸਪੀਕਰ ਮੁਹੰਮਦ ਬੇਗਰ ਗਾਲੀਬਾਫ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਅੰਤਰਿਮ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਇਰਾਨ ਇੱਕ ਪੂਰਨ ਫੌਜੀ ਟਕਰਾਅ ਦੇ ਲਈ ਤਿਆਰ ਖੜਾ ਹੈ। ਗੱਲਬਾਤ ਦਾ ਦੌਰ ਖਤਮ ਹੋਇਆ ਤੇ ਅਮਰੀਕਾ ਨਾਲ ਸਮਝੌਤੇ ਤੋਂ ਇਰਾਨ ਦੀ ਕੋਰੀ ਨਾ ਕਰ ਦਿੱਤੀ ਗਈ। ਅਮਰੀਕਾ ਇਰਾਨ ਵੱਲੋਂ ਇੱਕ ਦੂਜੇ ਦੇ ਫੌਜੀ ਟਿਕਾਣਿਆਂ ਦੇ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਤੇ ਇਸੇ ਦੌਰਾਨ ਹੀ ਇਰਾਨ ਨੇ ਅਮਰੀਕਾ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਜਾਂ ਸਮਝੌਤੇ ਦੀ ਪੇਸ਼ਕਸ਼ ਨੂੰ ਕੋਰੀ ਨਾ ਕਰ ਦਿੱਤੀ ਹੈ। ਇਰਾਨੀ ਲੀਡਰਸ਼ਿਪ ਨੇ ਐਲਾਨ ਕੀਤਾ ਕਿ ਮੌਜੂਦਾ ਸਮੇਂ ਰਾਸ਼ਟਰੀ ਸੁਰੱਖਿਆ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਲ ਹੈ। ਅਮਰੀਕੀ ਪ੍ਰਸ਼ਾਸਨ ਵੱਲੋਂ ਇਰਾਨ ਦੇ ਉੱਤੇ ਲਗਾਈ ਗਈ ਸਖ਼ਤ ਸਮੁੰਦਰੀ ਨਾਕਾਬੰਦੀ ਅਤੇ ਫੌਜੀ ਕਮਾਂਡਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਦਾਅਵਿਆਂ ਤੋਂ ਬਾਅਦ ਇਰਾਨ ਨੇ ਵੀ ਸਖ਼ਤ ਰੁੱਖ ਜਿਹੜਾ ਤਿਆਰ ਕਰ ਲਿਆ। ਇਰਾਨ ਦਾ ਕਹਿਣਾ ਹੈ ਕਿ ਜਦੋਂ ਤੱਕ ਅਮਰੀਕਾ ਆਪਣੇ ਹਮਲਾਵਰ ਰੁੱਖ ਅਤੇ ਆਰਥਿਕ ਪਾਬੰਦੀਆਂ ਖਤਮ ਨਹੀਂ ਕਰਦਾ ਉਦੋਂ ਤੱਕ ਦੋਵਾਂ ਦੇਸ਼ਾਂ ਦੇ ਵਿਚਾਲੇ ਕੋਈ ਗੱਲਬਾਤ ਨਹੀਂ ਹੋ ਸਕਦੀ। ਇਰਾਨ ਦੇ ਅਧਿਕਾਰੀਆਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਅਮਰੀਕੀ ਦਬਾਅ ਅੱਗੇ ਨਹੀਂ ਝੁਕਣਗੇ। ਉਨ੍ਹਾਂ ਨੇ ਦੇਸ਼ ਦੀ ਫੌਜੀ ਸਮਰੱਥਾ, ਏਅਰ ਡਿਫੈਂਸ ਸਿਸਟਮ ਤੇ ਮਿਜ਼ਾਈਲ ਪ੍ਰੋਗਰਾਮ ਨੂੰ ਹੋਰ ਵੀ ਮਜ਼ਬੂਤ ਕਰਨ ਦੇ ਉੱਤੇ ਜ਼ੋਰ ਦਿੱਤਾ ਹੈ ਤਾਂ ਜੋ ਕਿਸੇ ਵੀ ਸੰਭਾਵੀ ਬਾਹਰੀ ਹਮਲੇ ਦਾ ਮੂੰਹ ਤੋੜ ਕੇ ਜਵਾਬ ਦਿੱਤਾ ਜਾ ਸਕੇ। ਇਰਾਨ ਦਾ ਇਹ ਵੀ ਬਿਆਨ ਅਜਿਹੇ ਸਮੇਂ ਦੇ ਵਿੱਚ ਆਇਆ ਜਦੋਂ ਪਾਕਿਸਤਾਨ ਵਰਗੇ ਦੇਸ਼ ਦੋਵਾਂ ਧਿਰਾਂ ਵਿਚਾਲੇ ਸ਼ਾਂਤੀ ਦੇ ਲਈ ਵਿਚੋਲਗੀ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਰਾਨ ਦੇ ਇਸ ਐਲਾਨ ਦੇ ਨਾਲ ਮਿਡਲ ਈਸਟ ਦੇ ਵਿੱਚ ਜੰਗ ਦਾ ਖਤਰਾ ਹੋਰ ਵੀ ਜ਼ਿਆਦਾ ਵੱਧ ਗਿਆ। ਯੂਕੇ ਦੇ ਵਿੱਚ ਜਾਤੀਵਾਦ ਨਸਲਵਾਦ ਭਾਰੂ ਹੋ ਰਿਹਾ। ਨੋਵਾਕ ਇੱਕ ਰਿਪੋਰਟ ਹੈ। ਨੋਵਾਕ ਦੇ ਕਾਤਲ ਦਾ ਪਹਿਲਾ ਰਿਕਾਰਡ ਹੋਇਆ ਇਕਬਾਲੀਆ ਬਿਆਨ ਸਾਹਮਣੇ ਆ ਗਿਆ। ਹੈਨਰੀ ਨੋਵਾਕ ਨੇ ਜਿਹੜੇ ਹੈਨਰੀ ਨੋਵਾਕ ਦੇ ਪਿਛਲੇ ਦਿਨਾਂ ਦੇ ਵਿੱਚ ਕਤਲ ਹੋਇਆ ਸੀ, ਕਿਰਪਾਨ ਦਾ ਰੋਲਾ ਰੱਪਾ ਪਿਆ ਤੇ ਉਸ ਤੋਂ ਬਾਅਦ ਕੱਲ 23-24 ਸਾਲ ਦੀ ਇੱਕ ਕੁੜੀ ਦਾ ਜਿਹੜਾ ਕਤਲ ਹੋਇਆ ਉਹ ਜਿਹੜਾ ਇਹ ਸਾਰਾ ਕੁਝ ਵੱਧ ਰਿਹਾ ਹੈ ਜੀ ਨਸਲਵਾਦ। ਹੈਨਰੀ ਨੋਵਾਕ ਦੇ ਕਤਲ ਤੋਂ ਸਿਰਫ 36 ਘੰਟਿਆਂ ਦੇ ਅੰਦਰ ਵਿਕਰਮ ਦਿਗਵਾ ਪੁਲਿਸ ਵੈਨ ਦੇ ਪਿਛਲੇ ਹਿੱਸੇ ਦੇ ਵਿੱਚ ਆਪਣੇ ਭਰਾ ਗੁਰਪ੍ਰੀਤ ਦਿਗਵਾ ਦੇ ਕੋਲ ਇਹ ਮੰਨਦੇ ਹੋਏ ਰਿਕਾਰਡ ਹੋਏ ਨੇ ਕਿ ਉਸਨੇ ਨੌਜਵਾਨ ਉੱਤੇ ਕਈ ਵਾਰ ਕੀਤੇ ਸਨ। ਦੋਵੇਂ ਜਿਹੜੇ ਭਰਾ ਨੇ ਪੰਜਾਬੀ ਦੇ ਵਿੱਚ ਗੱਲ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ 5 ਦਸੰਬਰ 2025 ਨੂੰ ਪੁਲਿਸ ਸਟੇਸ਼ਨ ਤੋਂ ਅਦਾਲਤ ਦੇ ਵੱਲ ਹਿਰਾਸਤ ਵਧਾਉਣ ਦੀ ਸੁਣਵਾਈ ਦੇ ਲਈ ਲੈ ਕੇ ਜਾ ਰਹੀ ਸੀ। ਦਿਗਵਾ ਨੇ ਇਸ ਤੋਂ ਪਹਿਲਾਂ ਆਪਣੇ ਪਰਿਵਾਰ ਅਤੇ ਪੁਲਿਸ ਦੇ ਨਾਲ ਸਾਊਥ ਹੈਪਟਨ ਦੇ ਵਿੱਚ ਕਤਲ ਵਾਲੀ ਥਾਂ ਦੇ ਉੱਤੇ ਝੂਠ ਬੋਲਿਆ ਸੀ। ਉਹ ਇਹ ਦਾਅਵਾ ਕਰਦਾ ਰਿਹਾ ਕਿ ਉਸਨੇ ਨਸਲੀ ਹਮਲਾ ਹੋਇਆ ਸੀਗਾ ਉਹਦੇ ਉੱਤੇ ਤੇ ਉਹਦੇ ਉੱਤੇ ਨਸਲੀ ਹਮਲਾ ਹੋਇਆ ਸੀ ਤੇ ਉਸਨੇ ਸਿਰਫ ਸਵੈ ਰੱਖਿਆ ਦੇ ਵਿੱਚ ਹਥਿਆਰ ਨੂੰ ਧੱਕਾ ਦਿੱਤਾ ਤੇ ਮੁੱਕੇ ਮਾਰੇ ਸਨ। ਤੇ ਹੁਣ ਬੀਬੀਸੀ ਦੇ ਵੱਲੋਂ ਪ੍ਰਾਪਤ ਕੀਤੀ ਗਈ ਦੋਵੇਂ ਭਰਾਵਾਂ ਦੀ ਗੱਲਬਾਤ ਦੀ ਜਿਹੜੀ ਹੈ ਟਰਾਂਸਕ੍ਰਿਪਟ ਜਿਹੜੀ ਹੈ ਦਿਗਵਾ ਦੇ ਇਕਬਾਲੀਆ ਬਿਆਨ ਦੇ ਵੇਰਵੇ ਸਾਹਮਣੇ ਲਿਆਉਂਦੀ ਹੈ ਤੇ ਦਿਖਾਉਂਦੀ ਹੈ ਕਿ ਚਾਰਾਂ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਉਨ੍ਹਾਂ ਨੇ ਰੱਬ ਅੱਗੇ ਅਰਦਾਸ ਕੀਤੀ ਕਿ ਉਹ ਉਨ੍ਹਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬਚਾਏ। ਇਹ ਪ੍ਰਤੀਲਿਪੀ ਜਿਹੜੀ ਯਾਨੀ ਕਿ ਟਰਾਂਸਕ੍ਰਿਪਟ ਜਿਹੜੀ ਹੈ ਦੋਵੇਂ ਭਰਾਵਾਂ ਦੀ ਗੱਲਬਾਤ ਦਾ ਪੰਜਾਬੀ ਤੋਂ ਅੰਗਰੇਜ਼ੀ ਦੇ ਵਿੱਚ ਕੀਤਾ ਗਿਆ ਅਨੁਵਾਦ ਹੈ ਤੇ ਦਿਗਵਾ ਦੇ ਕਤਲ ਦੇ ਮੁਕੱਦਮੇ ਦੇ ਦੌਰਾਨ ਇਸਦਾ ਜਿਹੜਾ ਹਵਾਲਾ ਦਿੱਤਾ ਗਿਆ ਸੀ। ਇਸ ਰਿਪੋਰਟ ਦੇ ਵਿੱਚ ਸ਼ਾਮਲ ਕੀਤੇ ਗਏ ਅੰਸ਼ ਉਸ ਦਸਤਾਵੇਜ਼ ਦੇ ਵਿੱਚੋਂ ਲਏ ਗਏ ਨੇ ਜਿਸ ਦੇ ਵਿੱਚ ਬੀਬੀਸੀ ਨੇ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਜਿਹੜੀ ਹੈ CPS ਤੋਂ ਮੰਗ ਕੀਤੀ ਸੀ। ਜਦੋਂ ਗੁਰਪ੍ਰੀਤ ਦਿਗਵਾ ਨੇ ਆਪਣੇ ਭਰਾ ਵਿਕਰਮ ਦਿਗਵਾ ਨੂੰ ਪੁੱਛਿਆ ਕਿ ਕਹਿੰਦਾ ਕਿ ਤੂੰ ਕੀ ਕੀਤਾ, ਉਹ ਕਹਿੰਦਾ ਕਿ ਤੂੰ ਸੱਚਮੁੱਚ ਕੁਝ ਕੀਤਾ ਵੀ ਸੀ, ਤਾਂ ਪ੍ਰਤੀਲਿਪੀ ਜਿਹੜੀ ਸਕ੍ਰਿਪਟ ਹੈ ਰਿਕਾਰਡਡ ਉਹਦੇ ਮੁਤਾਬਕ ਉਸਨੇ ਆਪਣੇ ਮੋਢੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇੱਕ ਇੱਥੇ ਚਿਹਰੇ ਵੱਲ ਅਤੇ ਇੱਕ ਛਾਤੀ ਵਿੱਚ। 27 ਸਾਲ ਗੁਰਪ੍ਰੀਤ ਦਿਗਵਾ ਨੇ ਉਸਨੂੰ ਕਿਹਾ ਤੇ ਤੈਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਕਹਿੰਦਾ। 23 ਸਾਲਾਂ ਵਿਕਰਮ ਦਿਗਵਾ ਨੇ ਜਵਾਬ ਦਿੱਤਾ ਕਿ ਇਹ ਉਸਦੀ ਹੀ ਗਲਤੀ ਸੀ। ਵੱਖ ਵੱਖ ਮੌਕਿਆਂ ਦੇ ਉੱਤੇ ਗੁਰਪ੍ਰੀਤ ਦਿਗਵਾ ਨੇ ਆਪਣੇ ਭਰਾ ਨੂੰ ਕਿਹਾ ਕਿ ਉਸਨੂੰ ਹੈਨਰੀ ਨੋਵਾਕ ਨੂੰ ਸਿਰਫ਼ ਧੱਕਾ ਦੇਣਾ ਚਾਹੀਦਾ ਸੀ ਜਾਂ ਉਸਨੂੰ ਮਾਰਨਾ ਜਾਂ ਕੁੱਟਣਾ ਚਾਹੀਦਾ ਸੀ। ਉਸਨੇ ਪੁੱਛਿਆ ਕਿ ਤੂੰ ਕਿਰਪਾਨ ਕਿਉਂ ਵਰਤੀ, ਦਿਗਵਾ ਨੇ ਜਵਾਬ ਦਿੱਤਾ ਮੈਂ ਮੂਰਖ ਹਾਂ। ਕਤਲ ਦੇ ਵਿੱਚ ਵਰਤੇ ਗਏ 8 ਇੰਚ 21 ਸੈਂਟੀਮੀਟਰ ਦੇ ਜਿਹੜੇ ਨੇ ਯਾਨੀ ਕਿ ਹਥਿਆਰ ਨੂੰ ਕਿਰਪਾਨ ਕਹਿਣ ਤੇ ਕਈ ਸਿੱਖਾਂ ਦੇ ਵੱਲੋਂ ਇਤਰਾਜ਼ ਵੀ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਕਿ ਕਿਰਪਾਨ ਇੱਕ ਛੋਟੀ ਵੱਖਰੀ ਅਤੇ ਬਨਾਵਟ ਵਾਲੀ ਧਾਰਮਿਕ ਰਸਮੀ ਤਲਵਾਰ ਹੁੰਦੀ ਹੈ ਜਿਸ ਨੂੰ ਸਿੱਖ ਆਪਣੇ ਧਰਮ ਦੇ ਪ੍ਰਤੀਕ ਦੇ ਵਜੋਂ ਧਾਰਨ ਕਰਦੇ ਨੇ। ਇਹ ਇਨਸਾਫ਼ ਦੀ ਰੱਖਿਆ ਕਰਨ ਅਤੇ ਹੋਰਨਾਂ ਦੀ ਸੁਰੱਖਿਆ ਕਰਨ ਦੇ ਫਰਜ਼ ਦਾ ਪ੍ਰਤੀਕ ਹੈ। ਭਾਵੇਂ ਸਿੱਖ ਰਹਿਤ ਮਰਿਆਦਾ ਦੇ ਉੱਤੇ ਅਮਲ ਕਰਨ ਵਾਲੇ ਸਿੱਖਾਂ ਨੂੰ ਧਾਰਮਿਕ ਕਾਰਨਾਂ ਦੇ ਕਰਕੇ ਕਿਰਪਾਨ ਧਾਰਨ ਕਰਨ ਦੀ ਕਾਨੂੰਨੀ ਇਜਾਜ਼ਤ ਹੈ, ਪਰ ਹਿੰਸਾ ਦੇ ਵਿੱਚ ਵਰਤੀ ਗਈ ਕਿਸੇ ਵੀ ਧਾਰ ਵਾਲੀ ਵਸਤੂ ਨੂੰ ਹਮਲਾਵਰ ਹਥਿਆਰ ਮੰਨਿਆ ਜਾਂਦਾ ਹੈ। ਦਿਗਵਾ ਨੇ ਆਪਣੀ ਗਰਦਨ ਦੇ ਕੋਲ ਇੱਕ ਛੋਟੀ ਕਿਰਪਾਨ ਪਾਈ ਹੋਈ ਸੀ, ਪਰ ਹੈਨਰੀ ਨੋਵਾਕ ਉੱਤੇ ਵਾਰ ਕਰਨ ਵਾਲੀ ਜਿਹੜੀ ਉਸਨੇ ਦੂਜਾ ਕਾਫੀ ਵੱਡਾ ਖੰਜਰ ਵਰਤਿਆ। ਉਹ ਇਸ ਨੂੰ ਆਪਣੇ ਕੱਪੜਿਆਂ ਦੇ ਉੱਤੋਂ ਜਿਹੜਾ ਗਾਤਰੇ ਦੇ ਨਾਲ ਲੱਗੀ ਮਿਆਨ ਦੇ ਵਿੱਚ ਰੱਖਦਾ ਸੀ ਜੋ ਨਿਹੰਗ ਯੋਧਾ ਪਰੰਪਰਾ ਦੇ ਨਾਲ ਜੁੜੇ ਰਿਵਾਜ ਦੇ ਅਨੁਸਾਰ ਸੀ ਜਿਹਦੇ ਨਾਲ ਉਹ ਸੰਬੰਧਿਤ ਹੈ। ਸਿੱਖ ਆਗੂਆਂ ਨੇ ਦਿਗਵਾ ਦੀਆਂ ਜਿਹੜੀਆਂ ਕਾਰਵਾਈਆਂ ਨੂੰ ਸਖ਼ਤ ਨਿੰਦਾ ਕੀਤੀ ਹੈ ਉਹਦੀਆਂ ਤੇ ਕਿਹਾ ਹੈ ਕਿ ਕਤਲ ਦੇ ਵਿੱਚ ਵਰਤੇ ਗਏ ਹਥਿਆਰ ਦੇ ਬਾਰੇ ਉਸਦੀ ਗਲਤ ਪੇਸ਼ਕਾਰੀ ਕਾਰਨ ਸਿੱਖ ਭਾਈਚਾਰੇ ਦੇ ਵਿਰੁੱਧ ਪ੍ਰਤੀਕਿਰਿਆ ਜਿਹੜੀ ਵਧੀ ਹੈ। ਦੂਸਰੇ ਪਾਸੇ ਯੂਕਰੇਨ ਦੇ ਵਿੱਚ ਵੀ ਉਲਟ ਫੇਰ ਹੋ ਗਿਆ। ਯੂਕਰੇਨ ਦੇ ਵਿੱਚ ਵੱਡਾ ਸਰਕਾਰੀ ਫੇਰਬਦਲ ਹੋਇਆ। ਸਿਰਹੀ ਕੋਰਤ ਸਕੀ ਨੂੰ ਜਿਹੜਾ ਨਵੇਂ ਪ੍ਰਧਾਨ ਮੰਤਰੀ ਵਜੋਂ ਪ੍ਰਵਾਨਗੀ ਮਿਲ ਗਈ ਹੈ। ਯੂਕਰੇਨ ਦੀ ਸੰਸਦ ਨੇ ਵੀਰਵਾਰ ਨੂੰ ਸਰਕਾਰੀ ਊਰਜਾ ਕੰਪਨੀ ਨਫਟੋਗਾਜ ਦੇ ਮੁਖੀ ਸਿਰਹੀ ਕ੍ਰੇਤ ਸਕੀ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਪ੍ਰਵਾਨਗੀ ਦਿੱਤੀ ਹੈ। ਇਹ ਫੈਸਲਾ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਦੁਆਰਾ ਸ਼ੁਰੂ ਕੀਤੇ ਗਏ ਇੱਕ ਵੱਡੇ ਸਰਕਾਰੀ ਫੇਰਬਦਲ ਦੇ ਹਿੱਸੇ ਦੇ ਵਜੋਂ ਲਿਆ ਗਿਆ। ਜ਼ੇਲੈਂਸਕੀ ਨੇ ਕ੍ਰੇਤ ਸਕੀ ਨੂੰ ਜਿਹੜਾ ਨਾਮਜ਼ਦ ਕਰਦਿਆਂ ਊਰਜਾ ਖੇਤਰ ਦੇ ਵਿੱਚ ਉਨ੍ਹਾਂ ਦੇ ਰਿਕਾਰਡ ਕੰਮ ਦਾ ਜ਼ਿਕਰ ਕੀਤਾ ਤੇ ਦਲੀਲ ਦਿੱਤੀ ਹੈ ਕਿ ਉਹ ਜਿਹੜੇ ਨੇ ਯੂਕਰੇਨ ਨੂੰ ਯੁੱਧ ਦੇ ਦੌਰਾਨ ਇੱਕ ਹੋਰ ਸਰਦੀਆਂ ਦੇ ਲਈ ਤਿਆਰ ਕਰਨ ਦੇ ਵਿੱਚ ਸਭ ਤੋਂ ਵਧੀਆ ਵਿਅਕਤੀ ਨੇ ਤੇ ਉਨ੍ਹਾਂ ਦੇ ਹੱਕ ਦੇ ਵਿੱਚ 299 ਵੋਟਾਂ ਪਈਆਂ ਨੇ। ਇਹ ਨਿਯੁਕਤੀ ਉਦੋਂ ਹੋਈ ਹੈ ਜਦੋਂ ਸੈਂਕੜੇ ਪ੍ਰਦਰਸ਼ਨਕਾਰੀ ਸੰਸਦ ਦੇ ਬਾਹਰ ਇਕੱਠੇ ਹੋਏ ਤਾਂ ਜੋ ਜ਼ੇਲੈਂਸਕੀ ਦੇ ਦੁਆਰਾ ਰੱਖਿਆ ਮੰਤਰੀ ਮਖਾਈਲੋ ਫੈਡਰੋਵ ਨੂੰ ਜਿਹੜਾ ਅਹੁਦੇ ਤੋਂ ਬਰਖਾਸਤ ਕਰਨ ਦਾ ਵਿਰੋਧ ਕੀਤਾ ਜਾ ਸਕੇ ਤੇ ਫੈਡਰੋਵ ਨੂੰ ਸਿਰਫ 6 ਮਹੀਨੇ ਦੇ ਕਾਰਜਕਾਲ ਦੇ ਬਾਅਦ ਹਟਾਇਆ ਗਿਆ ਸੀ ਤੇ ਆਲੋਚਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਕਦਮ ਯੁੱਧ ਦੇ ਦੌਰਾਨ ਫੌਜੀ ਸੁਧਾਰਾਂ ਨੂੰ ਜਿਹੜਾ ਵਿਗਾੜ ਸਕਦਾ ਹੈ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਦੋਸਤੋ ਹਟੀ ਹੈ ਵੀਜ਼ਾ ਪਾਬੰਦੀ। ਅਮਰੀਕਾ ਅਦਾਲਤ ਨੇ ਟਰੰਪ ਦਾ ਫੈਸਲਾ ਜਿਹੜਾ ਪਲਟ ਦਿੱਤਾ ਹੈ। ਟਰੰਪ ਸਰਕਾਰ ਨੂੰ ਝਟਕਾ ਲੱਗਿਆ। ਅਮਰੀਕਾ ਦੀ ਇੱਕ ਫੈਡਰਲ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੀ ਉਸ ਇਮੀਗ੍ਰੇਸ਼ਨ ਨੀਤੀ ਦੇ ਲਾਗੂ ਹੋਣ ਦੇ ਉੱਤੇ ਰੋਕ ਲਾਤੀ ਹੈ ਜਿਸ ਦੇ ਤਹਿਤ ਗਲਤ ਜਾਣਕਾਰੀ ਤੇ ਆਨਲਾਈਨ ਨਫ਼ਰਤ ਭਰੇ ਭਾਸ਼ਣਾਂ ਦੇ ਉੱਤੇ ਕੰਮ ਕਰਨ ਵਾਲੇ ਵਿਦੇਸ਼ੀ ਖੋਜੀਆਂ ਤੇ ਪੇਸ਼ੇਵਾਰਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਸੀ ਜਾਂ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਸੀ। ਚੀਫ਼ US ਡਿਸਟ੍ਰਿਕਟ ਜੱਜ ਜੇਮਸ ਬੋਸਬਰਗ ਨੇ ਜਿਹੜਾ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਇਹ ਨੀਤੀ ਸੰਭਵ ਤੌਰ ਦੇ ਉੱਤੇ ਅਮਰੀਕੀ ਸੰਵਿਧਾਨ ਦੀ ਪਹਿਲੀ ਸੋਧ ਦੇ ਤਹਿਤ ਪ੍ਰਾਪਤ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ। ਸਟੇਟ ਡਿਪਾਰਟਮੈਂਟ ਨੇ 2025 ਦੇ ਵਿੱਚ ਇੱਕ ਨੀਤੀ ਦਾ ਐਲਾਨ ਕੀਤਾ ਸੀ ਜਿਸ ਦੇ ਵਿੱਚ ਉਨ੍ਹਾਂ ਨੇ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਨ੍ਹਾਂ ਦੇ ਉੱਤੇ ਅਮਰੀਕੀਆਂ ਦੀ ਆਵਾਜ਼ ਨੂੰ ਦਬਾਉਣ ਜਾਂ ਸੈਂਸਰ ਕਰਨ ਦਾ ਦੋਸ਼ ਸੀ। ਹਾਲਾਂਕਿ ਕੋਲੀਸ਼ਨ ਫਾਰ ਇੰਡੀਪੈਂਡੈਂਟ ਟੈਕਨੋਲੋਜੀ ਰਿਸਰਚ ਦੁਆਰਾ ਦਾਇਰ ਮੁਕੱਦਮੇ ਦੇ ਵਿੱਚ ਦਲੀਲ ਦਿੱਤੀ ਗਈ ਕਿ ਇਸ ਨੀਤੀ ਦੀ ਵਰਤੋਂ ਤੱਥਾਂ ਦੀ ਜਾਂਚ, ਕੰਟੈਂਟ ਮੋਡਰੇਸ਼ਨ ਅਤੇ ਆਨਲਾਈਨ ਸੁਰੱਖਿਆ ਦੇ ਉੱਤੇ ਕੰਮ ਕਰਨ ਵਾਲੇ ਖੋਜੀਆਂ ਦੇ ਵਿਰੁੱਧ ਇੱਕ ਵਿਆਪਕ ਮੁਹਿੰਮ ਵਜੋਂ ਕੀਤੀ ਜਾ ਰਹੀ ਸੀ। ਅਦਾਲਤ ਦੇ ਇਸ ਫੈਸਲੇ ਦਾ ਅਸਰ ਉਨ੍ਹਾਂ ਲੋਕਾਂ ਦੇ ਉੱਤੇ ਪੈ ਸਕਦਾ ਹੈ ਜੋ ਅਮਰੀਕਾ ਸਥਿਤ ਜਿਹੜਾ ਸੰਸਥਾਵਾਂ ਦੇ ਨਾਲ ਜੁੜੇ ਹੋਏ ਨੇ। ਇਸ ਦੇ ਵਿੱਚ ਸੈਂਟਰ ਫਾਰ ਕਾਊਂਟਰਿੰਗ ਡਿਜੀਟਲ ਹੇਟ CCDH ਦੇ ਬ੍ਰਿਟਿਸ਼ CEO ਇਮਰਾਨ ਅਹਿਮਦ ਅਤੇ ਗਲੋਬਲ ਡਿਸ ਇਨਫਰਮੇਸ਼ਨ ਇੰਡੈਕਸ ਦੀ ਸਹਿ ਸੰਸਥਾਪਕ ਕਲੇਅਰ ਮਿਲਫੋਰਡ ਸ਼ਾਮਲ ਨੇ, ਜਿਨ੍ਹਾਂ ਦੇ ਉੱਤੇ ਪਿਛਲੇ ਸਾਲ ਦਸੰਬਰ ਦੇ ਵਿੱਚ ਵੀਜ਼ਾ ਪਾਬੰਦੀਆਂ ਲਗਾਈਆਂ ਗਈਆਂ ਸਨ। ਜੱਜ ਬੋਸਬਰਗ ਨੇ ਸਹਿਮਤੀ ਜਤਾਈ ਕਿ ਇਹ ਨੀਤੀ ਗੈਰ ਨਾਗਰਿਕਾਂ ਨੂੰ ਸਿਰਫ ਉਨ੍ਹਾਂ ਦੇ ਖੋਜ ਕਾਰਜਾਂ ਦੇ ਕਾਰਨ ਖਤਰੇ ਦੇ ਵਿੱਚ ਪਾਉਂਦੀ ਹੈ ਤੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕੰਟੈਂਟ ਮੋਡਰੇਸ਼ਨ ਦਾ ਸਮਰਥਨ ਕਰਨ ਵਾਲੀ ਖੋਜ ਅਤੇ ਵਕਾਲਤ ਨੂੰ ਵੀਜ਼ਾ ਰੱਦ ਕਰਨ ਜਾਂ ਦੇਸ਼ ਨਿਕਾਲੇ ਦੇ ਆਧਾਰ ਦੇ ਵਜੋਂ ਵਰਤ ਰਿਹਾ ਸੀ, ਜੋ ਕਿ ਗੈਰ ਸੰਵਿਧਾਨਕ ਹੈ। ਕੋਲੀਸ਼ਨ ਦੀ ਨੁਮਾਇੰਦਗੀ ਕਰਨ ਵਾਲੀ ਵਕੀਲ ਕੈਰੀ ਡੀ ਸੇਲ ਨੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਨੀਤੀ ਖੋਜੀਆਂ ਨੂੰ ਉਸ ਕੰਮ ਦੇ ਲਈ ਸਜ਼ਾ ਦਿੰਦੀ ਹੈ ਜਿਸ ਦੀ ਜਨਤਾ ਨੂੰ ਸਖ਼ਤ ਲੋੜ ਹੈ, ਤੇ ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਅਦਾਲਤ ਨੇ ਇਸ ਨੀਤੀ ਦੇ ਨਾਲ ਹੋਣ ਵਾਲੇ ਗੰਭੀਰ ਸੰਵਿਧਾਨਕ ਨੁਕਸਾਨ ਨੂੰ ਪਛਾਣਿਆ ਤੇ ਕੇਸ ਚੱਲਣ ਤੱਕ ਇਸ ਦੇ ਉੱਤੇ ਰੋਕ ਲਗਾ ਦਿੱਤੀ ਹੈ। ਆਖਰੀ ਖ਼ਬਰ ਦੋਸਤੋ ਫਰਾਂਸ ਦੀ ਹੈ। ਫਰਾਂਸ ਦੇ ਵਿੱਚ ਇਤਿਹਾਸਕ ਫੈਸਲਾ ਲਿਆ ਗਿਆ ਲਾਇਲਾਜ ਰੋਗੀਆਂ ਦੇ ਲਈ, ਜਿਹੜਾ ਜਿਨ੍ਹਾਂ ਦਾ ਇਲਾਜ ਨਹੀਂ ਹੋ ਸਕਦਾ ਕੁਝ ਬਿਮਾਰੀਆਂ ਦਾ, ਉਹ ਆਪਣੀ ਇੱਛਾ ਦੇ ਮੌਤ ਦੇ ਮੁਤਾਬਕ ਜਿਹੜਾ ਜੇ ਚਾਹੁੰਦੇ ਨੇ ਤੇ ਉਹਦੇ ਲਈ ਇੱਕ ਬਿੱਲ ਜਿਹੜਾ ਇੱਛਾ ਮੌਤ ਬਿੱਲ ਨੂੰ ਸੰਸਦ ਦੇ ਵੱਲੋਂ ਅੰਤਮ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਸਿਰਫ ਪਹਿਲਾ ਅਧਿਕਾਰ ਸੀਗਾ ਆਪਣਾ, ਵੈਸੇ ਤਾਂ ਸਵਿਟਜ਼ਰਲੈਂਡ ਦੇ ਵਿੱਚ ਹੈ ਕਿ ਜਿਹੜਾ ਆਪਣੀ ਮੌਤ ਕਾਰਨ ਦੱਸਣੇ ਪੈਂਦੇ ਹੈ ਤੇ ਉੱਥੇ ਮੌਤ ਜਿਹੜੀ ਹੈ ਦਿੱਤੀ ਜਾਂਦੀ ਹੈ। ਕੱਲਾ ਤਾਂ ਕੱਲਾ ਸਵਿਟਜ਼ਰਲੈਂਡ ਤੋਂ ਅਧਿਕਾਰ ਸੀ ਪਹਿਲਾਂ, ਪਰ ਹੁਣ ਹੋਰ ਵੀ ਮੁਲਕ ਇਹਨਾਂ ਚੀਜ਼ਾਂ ਨੂੰ ਅਪਣਾਉਣ ਲੱਗੇ ਹੈ। ਫਰਾਂਸ ਦੀ ਨੈਸ਼ਨਲ ਅਸੈਂਬਲੀ ਨੇ ਲੰਬੇ ਸਮੇਂ ਤੋਂ ਚੱਲ ਰਹੀ ਬਹਿਸ ਤੋਂ ਬਾਅਦ ਲਾਇਲਾਜ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਡਾਕਟਰੀ ਸਹਾਇਤਾ ਦੇ ਨਾਲ ਜੀਵਨ ਖਤਮ ਕਰਨ ਦੀ ਆਗਿਆ ਦੇਣ ਵਾਲੇ ਅਸਿਸਟੈਂਟ ਡਾਇੰਗ ਬਿੱਲ ਨੂੰ ਅੰਤਮ ਮਨਜ਼ੂਰੀ ਦੇ ਦਿੱਤੀ ਹੈ। ਸੰਸਦ ਦੇ ਹੇਠਲੇ ਸਦਨ ਨੇ ਬਿੱਲ ਦੇ ਪੱਖ ਦੇ ਵਿੱਚ 291 ਤੇ ਵਿਰੋਧ ਦੇ ਵਿੱਚ 241 ਵੋਟਾਂ ਦੇ ਨਾਲ ਇਸ ਨੂੰ ਪਾਸ ਕਰ ਦਿੱਤਾ ਹੈ। ਇਹ ਕਾਨੂੰਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਅਤੇ ਉਹਦੇ ਦੁਆਰਾ 3 ਸਾਲ ਪਹਿਲਾਂ ਐਲਾਨੇ ਸੁਧਾਰਾਂ ਦਾ ਮਹੱਤਵਪੂਰਨ ਹਿੱਸਾ ਨੇ। ਨੈਸ਼ਨਲ ਅਸੈਂਬਲੀ ਇਸ ਬਿੱਲ ਦਾ ਪਹਿਲਾਂ ਵੀ 3 ਵਾਰ ਸਮਰਥਨ ਕਰ ਚੁੱਕੀ ਸੀ, ਜਿਸ ਤੋਂ ਬਾਅਦ ਹੁਣ ਸੰਸਦ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ ਤੇ ਕਈ ਦੇਸ਼ਾਂ ਅਤੇ ਅਮਰੀਕਾ ਦੇ ਕੁਝ ਰਾਜਾਂ ਦੇ ਵਿੱਚ ਵੱਖ ਵੱਖ ਕਾਨੂੰਨੀ ਵਿਵਸਥਾਵਾਂ ਅਧੀਨ ਇੱਛਾ ਮੌਤ ਜਾਂ ਡਾਕਟਰੀ ਸਹਾਇਤਾ ਦੇ ਨਾਲ ਆਤਮ ਹੱਤਿਆ ਦੀ ਆਗਿਆ ਦਿੱਤੀ ਜਾਂਦੀ ਹੈ। ਫਰਾਂਸ ਦੇ ਵਿੱਚ ਤੇਜ਼ੀ ਦੇ ਨਾਲ ਵੱਧ ਰਹੀ ਬਜ਼ੁਰਗ ਆਬਾਦੀ ਅਤੇ ਲੰਬੇ ਸਮੇਂ ਤੋਂ ਬਿਮਾਰੀਆਂ ਦੇ ਨਾਲ ਜੂਝ ਰਹੇ ਮਰੀਜ਼ਾਂ ਦੀ ਜਿਹੜੀ ਗਿਣਤੀ ਕਾਰਨ ਜੀਵਨ ਦੇ ਆਖਰੀ ਪੜਾਅ ਦੀ ਦੇਖਭਾਲ ਦੇ ਉੱਤੇ ਬਹਿਸ ਲਗਾਤਾਰ ਤੇਜ਼ੀ ਫੜ ਰਹੀ ਹੈ ਤੇ ਮੌਜੂਦਾ ਕਾਨੂੰਨ ਡਾਕਟਰਾਂ ਨੂੰ ਗੰਭੀਰ ਰੂਪ ਦੇ ਨਾਲ ਬਿਮਾਰ ਮਰੀਜ਼ਾਂ ਨੂੰ ਮੌਤ ਤੋਂ ਪਹਿਲਾਂ ਬੇਹੋਸ਼ੀ ਦੀ ਸਥਿਤੀ ਦੇ ਵਿੱਚ ਰੱਖਣ ਦੀ ਆਗਿਆ ਦਿੰਦਾ ਹੈ, ਪਰ ਹੁਣ ਤੱਕ ਇੱਛਾ ਮੌਤ ਜਾਂ ਅਸਿਸਟੈਂਟ ਸੁਸਾਇਟੀ ਦੀ ਜਿਹੜੀ ਸੀ ਆਗਿਆ ਨਹੀਂ ਸੀ ਤੇ ਉਹ ਹੁਣ ਸ਼ਾਇਦ ਮਿਲ ਸਕਦੀ ਹੈ। ਦੋਸਤੋ ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਾਟ ਸਟੂਡੀਓ ਦਾ ਨੰਬਰ ਹੈ ਤੇ ਜਿਸ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਆਪਾਂ ਬਾਤ ਪਾਈ ਹੈ ਤੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਕੁਝ ਪਲ ਅਜੇ ਆਪਣੇ ਕੋਲ ਬਚੇ ਨੇ ਤੇ ਇਸ ਦੇ ਨਾਲ ਹੀ ਕਹਾਣੀ ਦਾ ਮੈਂ ਜ਼ਿਕਰ ਕੀਤਾ ਸੀ, ਕਹਾਣੀ ਸੁਣਾ ਦੇ ਕੇ ਰਹਿਣ ਦੀ ਹੈ, ਬਾਕੀ ਤੁਹਾਡੀ ਮਰਜ਼ੀ ਹੈ ਜੀ। ਜੇ ਦੋਸਤ ਸੁਣਨਾ ਚਾਹੁੰਦੇ ਆ ਤਾਂ ਹਾਂ ਪੱਖੀ ਹੁੰਗਾਰਾ ਭਰ ਦਿਓ ਤੇ ਨਹੀਂ ਤਾਂ ਫਿਰ ਨਾ ਤਾਂ ਆਪਣੇ ਵੱਲੋਂ ਹੈਗੀ ਆ ਜੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ ਨੇ, ਸਿਕੰਦਰ ਸਿੰਘ ਔਜਲਾ ਜੀ ਨੇ, ਸੁਰਿੰਦਰ ਕੌਰ ਮਾਲ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ। ਤੇ ਜਗਦੇਵ ਸੰਧੂ ਬਾਈ ਜੀ ਦਾ ਬਹੁਤ ਬਹੁਤ ਸ਼ੁਕਰੀਆ ਹੈ। ਤੇ ਦੋਸਤੋ ਗੱਲਬਾਤ ਫਿਰ ਆਪਾਂ ਚਲਾਉਂਦੇ ਹਾਂ ਅੱਗੇ ਤੇ ਕੁਝ ਤੁਹਾਡੇ ਸੁਨੇਹੇ ਨੇ ਉਹਨਾਂ ਨੂੰ ਲੈ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ ਜੇ ਸਮਾਂ ਇਜਾਜ਼ਤ ਦੇਵੇਗਾ। ਜਦ ਤੁਸੀਂ ਹਾਂ ਪੱਕੀ ਹੁੰਗਾਰਾ ਭਰੋਗੇ ਤੇ ਫਿਰ ਤੁਹਾਨੂੰ ਇੱਕ ਕਹਾਣੀ ਸੁਣਾਉਂਦੇ ਹਾਂ, ਬੜੀ ਦਿਲਚਸਪ ਕਹਾਣੀ ਹੈ ਯਾਰ। ਇਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚ ਉਹ ਕਹਾਣੀ ਹੈ ਤੇ ਮੈਂ ਕੋਸ਼ਿਸ਼ ਕਰਦਾ ਤੇ ਸਭ ਤੋਂ ਪਹਿਲਾਂ ਤੁਹਾਡੇ ਸੁਨੇਹਿਆਂ ਵੱਲ ਨੂੰ ਜ਼ਰੂਰ ਧਿਆਨ ਮਾਰ ਲਿਆ ਜਾਵੇ ਤੇ ਫਿਰ ਅੱਗੇ ਵੱਧਦੇ ਹਾਂ। ਮੁਕੱਦਰ ਬਾਈ ਜੀ ਕਹਿੰਦੇ ਔਜਲਾ ਬਾਈ ਜੀ ਤੁਹਾਨੂੰ ਵੇਖ ਕੇ ਅਸੀਂ ਸ਼ੰਮੀ ਬਾਈ ਵਰਗੇ ਪਿਆਰੇ ਸੱਜਣਾਂ ਨੂੰ ਵੇਖ ਕੇ ਸਾਨੂੰ ਤਾਂ ਕਹਿੰਦੇ ਮੁਹੱਬਤ ਹੀ ਯਾਦ ਰਹਿੰਦੀ ਹੈ, ਵਾਰ ਨਹੀਂ ਯਾਦ ਰਹਿੰਦਾ ਜੀ। ਤੇ ਯਾਰਾਂ ਬੇਲੀਆਂ ਦਾ ਬਿਨਾਂ ਨਹੀਂ ਸਰ ਸਕਦਾ, ਵੀਰਵਾਰ ਦਿਨ ਨਾ ਪਰਹੇਜ਼ ਕਰਦਾ ਜੀ ਕਹਿੰਦੇ। ਤੇ ਇਸੇ ਤਰ੍ਹਾਂ ਪਹਿਲਾਂ ਸੁਰਿੰਦਰ ਕੌਰ ਮਾਲ ਜੀ ਜੁੜ ਰਹੇ ਨੇ ਜੀ, ਉਹਨਾਂ ਦੀ ਗੱਲਬਾਤ ਸੁਣਦੇ ਆਪਾਂ ਤੇ ਅੱਗੇ ਗੱਲਬਾਤ ਵਧਾਉਂਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ ਅਨੂ ਜੀ।
1: ਨਹੀਂ ਤਾਂ ਮੁੜ ਮੁੜ ਇਧਰ ਦੇਖਣਾ ਪੈਂਦਾ ਸਾਹਮਣੇ ਦੇਖਦੇ ਆ,
0: ਬਿਲਕੁਲ
1: ਤੋਹਫੇ ਤੇ ਬੈਠੇ ਤਾਂ ਆਰਾਮ ਦੇ ਨਾਲ ਦੇਖਦੇ ਆ।
0: ਅੰਕਲ ਜੀ ਠੀਕ ਨੇ?
1: ਸਾਰੇ ਵਧੀਆ, ਹਾਂਜੀ ਹਾਂਜੀ ਬਹੁਤ ਵਧੀਆ, ਸਾਰੇ ਬਹੁਤ ਵਧੀਆ ਚੱਲ ਰਿਹਾ ਸੀ ਪ੍ਰੋਗਰਾਮ, ਸਾਰਿਆਂ ਦੀ ਸਾਂਝ ਬਹੁਤ ਵਧੀਆ ਸੀ। ਜਿਹੜੀ ਮੌਤ ਵਾਲੀ ਅਖੀਰ ਲਈ ਗੱਲ ਕੀਤੀ ਆ ਤੁਸੀਂ, ਇਹ ਵੈਸੇ ਚੰਗੀ ਗੱਲ ਆ। ਉਦਾਂ ਮੈਂ ਤੁਹਾਨੂੰ ਮੈਂ ਦੱਸਦੀ ਆ, ਮੈਂ ਜਾਣੀ ਕਿ ਕਈ ਸਾਲਾਂ ਦਾ ਹੀ ਆਪਣੇ ਬੱਚਿਆਂ ਨੂੰ ਦੋਨੋਂ ਕਹਿੰਦੀ ਹੁੰਦੀ ਆ, ਕਿਹਾ ਦੱਸਿਆ ਬਾਈ ਚਾਂਸ ਸਮਝੋ ਮੇਰੀ ਹਾਲਤ ਖਰਾਬ ਜੇ ਹੁੰਦੀ ਆ ਕਈ ਵਾਰ, ਉਦਾਂ ਉਹ 6-6 ਮਹੀਨੇ ਬੰਦਾ ਬੈਡ ਤੇ ਹੀ ਲੱਗਾ ਰਹਿੰਦਾ ਔਰ ਉਹਨੂੰ ਕੋਈ ਸੁਰਤ ਨੀ ਹੁੰਦੀ, ਕੋਈ ਕੌਨਸ਼ੀਅਸ ਨੀ ਹੁੰਦਾ, ਕੁਛ ਹੁੰਦਾ ਨੀ, ਪਤਾ ਨੀ, ਬਸ ਘਰ ਦੇ ਵੀ ਮਜਬੂਰੀ ਚ ਦੇਖਣ ਜਾਂਦੇ ਕਰਦੇ। ਮੈਂ ਕਿਹਾ ਜੇ ਮੈਨੂੰ ਇੰਨੀ ਜ਼ਿਆਦਾ ਤਕਲੀਫ ਹੋਵੇ, ਤੁਸੀਂ ਦੇਖਦੇ ਆ ਭਾਈ ਡਾਕਟਰ ਕਹਿ ਰਹੇ ਆ ਭਾਈ ਡਾਕਟਰਾਂ ਵੱਲੋਂ ਜਵਾਬ ਆ ਭਾਈ ਇਹ ਬੇਹੋਸ਼ ਹੈਗੀ, ਇਹ ਸੁਰਤ ਵਿੱਚ ਨੀ ਹੈਗੀ, ਕੌਮਾ ਚ ਆ ਜਾਂ ਕਿਤੇ ਵੀ, ਮੈਂ ਕਿਹਾ ਤੁਹਾਨੂੰ ਉਹ ਇਜਾਜ਼ਤ ਦੇਣੀ ਪਊਗੀ, ਤੁਸੀਂ ਕਹਿ ਦਿਓ ਭਾਈ ਹਾਂਜੀ ਬਸ ਠੀਕ ਆ। ਇੰਨੀ ਸੋਹਣੀ ਇੰਨੀ ਵਧੀਆ ਜ਼ਿੰਦਗੀ ਭੁਪਿੰਦਰ ਜੀ ਜੀ ਲਈ ਆ, ਮੌਜਾਂ ਕਰਦੇ ਆ, ਐਸ਼ ਕਰਦੇ ਆ, ਘੁੰਮਦੇ ਫਿਰਦੇ, ਸਾਰੇ ਪੈਸਾ ਕਮਾਇਆ, ਹੁਣ ਬੈਠੇ ਖਾ ਰਹੇ ਆ, ਹੈ
0: ਨਿੱਜੀ ਤਜਰਬਾ ਹੈ ਕਿਉਂਕਿ ਹੋਸਪਿਟਲ ਦੇ ਡਿਪਾਰਟਮੈਂਟ ਦੇ ਵਿੱਚ ਕਈ ਵਾਰੀ ਡਿਊਟੀ ਲੱਗ ਜਾਂਦੀ ਹੈ ਉੱਥੇ ਸਮਰ ਦੇ ਵਿੱਚ ਜਦੋਂ ਅਸੀਂ ਸਕੂਲ ਵੱਲੋਂ ਫ੍ਰੀ ਹੋ ਜਾਈਦਾ, ਤਾਂ ਉਹਦੇ ਵਿੱਚ ਫਿਰ ਦੇਖਣ ਨੂੰ ਮਿਲਦਾ ਜਿਹੜੇ ਓਲਡ ਹੋਸਟ ਨੇ ਜਾਂ ਓਲਡ ਹਾਊਸ ਨੇ, ਮਤਲਬ ਕਿ ਬਜ਼ੁਰਗਾਂ ਦੇ ਜਿਹੜੇ ਮਤਲਬ ਕਿ ਤੁਰ ਫਿਰ ਵੀ ਨਹੀਂ ਸਕਦੇ, ਚਲੋ ਉਹਨਾਂ ਨੂੰ ਏਦਾਂ ਦਾ ਖਾਣਾ ਕਈ ਵਾਰੀ ਤਾਂ ਸਾਨੂੰ ਬਣਾ ਕੇ ਵੀ ਜਿਹੜਾ ਦੇਈਦਾ ਨਾ ਜੀ, ਕਈ ਵਾਰੀ ਇੰਨੀ ਕੁ ਮਤਲਬ ਕਿ ਪਰੇਸ਼ਾਨੀ ਆਪਣੇ ਆਪ ਦੇ ਵਿੱਚ ਮਹਿਸੂਸ ਕਰੀਦੀ ਹੈ। ਕਈ ਵਾਰੀ ਤਾਂ ਮੈਂ ਵੀ ਆਪਣੇ ਮੂੰਹੋਂ ਵੀ ਕਹਿ ਚੁੱਕਿਆ ਇਹ ਚੀਜ਼ ਕਿ ਮੈਨੂੰ ਇਸ ਸਥਿਤੀ ਤੱਕ ਨਾ ਪਹੁੰਚਾਵੇ ਰੱਬ ਜਾਂ ਕੁਦਰਤ, ਤੇ ਉਹ ਤੋਂ ਪਹਿਲਾਂ ਹੀ ਕੁਝ ਨਾ ਕੁਝ ਭਾਣਾ ਵਾਪਰ ਜਾਵੇ, ਕਿਉਂਕਿ ਦੇਖੋ ਉਹਨਾਂ ਦੇ ਜਿਹੜੇ ਖਾਣੇ ਨੇ ਨਾ, ਕਿਉਂਕਿ ਜਿਹੜਾ ਆਪਣਾ ਗਲਾ ਵੀ ਨਹੀਂ ਕੰਮ ਕਰਦਾ ਉਹਨਾਂ ਸਮਿਆਂ ਦੇ ਵਿੱਚ, ਨਿਗਲ ਨਹੀਂ ਸਕਦੇ, ਉਹਨਾਂ ਨੂੰ ਫਿਰ ਉਹ ਸੌਸ ਬਣਾ ਕੇ ਦੇਣੇ ਪੈਂਦੇ ਆ, ਪੇਸਟ ਬਣਾ ਕੇ ਦੇਣੀ ਪੈਂਦੀ ਆ, ਕਈਆਂ ਦੇ ਲਈ ਵੱਖਰਾ ਖਾਣਾ ਕੱਢਣਾ ਪੈਂਦਾ, ਸਾਰਾ ਕੁਝ ਕਰਨਾ ਪੈਂਦਾ ਜੀ, ਤੇ ਉੱਠਣਾ ਬਹਿਣਾ ਉਹਨਾਂ ਦਾ ਦੇਖ ਰੇਖ, ਫਿਰ ਪਰਿਵਾਰ ਵੀ ਜਿਹੜਾ ਆ ਉਹ ਹਫ਼ਤੇ ਦੇ ਹਫ਼ਤੇ ਉਹਨਾਂ ਨੂੰ ਦੇਖਣ ਆਉਂਦਾ ਹੈ, ਹੁਣ ਉਹ ਵੀ ਫਿਰ ਪਰੇਸ਼ਾਨ ਹੁੰਦੇ ਆ, ਤੇ ਚਲੋ ਜਿਹੜਾ ਬੰਦਾ ਭੁਗਤ ਰਿਹਾ ਉਹ ਤਾਂ ਹੈ ਹੀ ਪਰੇਸ਼ਾਨ ਹੈ।
1: ਨਹੀਂ ਕਈ ਵਾਰ ਭੁਪਿੰਦਰ ਜੀ ਇੰਨੀ ਕੁ ਹਾਲਤ ਖਰਾਬ ਹੁੰਦੀ ਆ, ਉਸ ਪੇਸ਼ੈਂਟ ਨੂੰ ਪਤਾ ਹੀ ਨੀ ਪੀ ਮੈਂ ਹੈਗਾ ਆ
0: ਕਿ ਨਹੀਂ ਹੈਗਾ ਜੀ, ਬਿਲਕੁਲ ਹੈ ਜੀ
1: ਬਿਲਕੁਲ, ਉਹ ਕਈ 6-6 ਮਹੀਨੇ ਕੋਮਾ ਚ ਹੁੰਦੇ, ਮੈਨੂੰ ਜਾ ਰਿਹਾ ਮੇਰੇ ਮਦਰ ਇਨ ਲਾ ਦੀ ਜਦੋਂ ਡੈਥ ਹੋਈ ਆ ਨਾ, ਉਹਨਾਂ ਦੀ ਬ੍ਰੇਨ ਹੈਮਰੇਜ ਨਾਲ ਹੋਈ ਸੀ ਡੈਥ, ਤੇ ਉੱਥੇ ਇੱਕ ਹੋਰ ਪੇਸ਼ੈਂਟ ਸੀ, ਉਹ 3 ਮਹੀਨੇ ਹੋ ਗਏ ਇਸ ਲੇਡੀ ਨੂੰ, ਤੇ ਉਹਨੂੰ ਕੋਈ ਪਤਾ ਨੀ ਉਹ ਕੋਮਾ ਵਿੱਚ ਆ, ਤੇ ਉਹਦੇ ਪਰ ਘਰ ਦੇ ਇਜਾਜ਼ਤ ਨਹੀਂ ਦੇ ਰਹੇ ਤਾਂ ਕਰਕੇ ਉਹ ਹੋਸਪਿਟਲ ਵਿੱਚ ਆਪੀ, ਇਸ ਤਰੀਕੇ ਨਾਲ ਤਾਂ ਅਗਲਾ 6 ਮਹੀਨੇ ਹੋਰ ਸਾਲ ਰਹੋ, ਪਰ ਮੁਸ਼ਕਿਲ ਵਾਲੀ ਗੱਲ ਹੈ ਮੇਰੇ ਖਿਆਲ ਜੀ ਇੰਨੀ ਹਾਲਤ ਖਰਾਬ ਆ, ਉਹਨੂੰ ਕੁਛ ਪਤਾ ਹੀ ਨੀ ਹੈ ਪੀ ਕੌਣ ਮੈਨੂੰ ਮਿਲਣ ਆਇਆ ਕੌਣ ਨਹੀਂ ਆਇਆ, ਉਹਨੂੰ ਕੁਛ ਨੀ ਪਤਾ ਪੇ, ਉਹ ਆਪਣੇ ਆਪ ਨਾ ਅੱਖਾਂ ਖੋਲਦੇ ਨਾ ਵਾਸਤਾ, ਮੇਰੀ ਖਿਆਲ ਤਾਂ ਫਿਰ ਉਹ ਡੈਥ ਚਾਹੀਦੀ ਆ।
0: ਬਿਲਕੁਲ ਹੈ ਜੀ, ਪਹਿਲਾਂ ਇਹ ਵੈਸੇ ਪੈਂਦੀ ਸੀਗਾ ਕੱਲਾ ਸਵਿਟਜ਼ਰਲੈਂਡ ਦੇ ਵਿੱਚ, ਚਲੋ ਉੱਥੇ ਤਾਂ ਮੂੰਹ ਮੰਗੀ ਵੀ ਮੌਤ ਦੇ ਦਿੱਤੀ ਜਾਂਦੀ ਸੀ, ਪੈਸੇ ਵਾਲੇ ਲੋਕ ਜਿਹੜੇ ਨੇ ਜੋ ਆਪਣੀ ਜ਼ਿੰਦਗੀ ਖਤਮ ਕਰਨਾ ਚਾਹੁੰਦੇ ਆ, ਪਰ ਉਹਨਾਂ ਦੇ ਵਿੱਚ ਵੀ ਕਾਫੀ ਕੰਡੀਸ਼ਨਾਂ ਸੀ, ਪੇਪਰ ਵਰਕ ਬਹੁਤ ਕਰਨਾ ਪੈਂਦਾ ਸੀ, ਅੱਜ ਵੀ ਕਰਨਾ ਪੈਂਦਾ, ਤੇ ਉਹ ਸਹੂਲਤ ਸਿਰਫ ਤੇ ਸਿਰਫ ਪਹਿਲਾਂ ਆਪਣੇ ਸਵਿਟਜ਼ਰਲੈਂਡ ਕੋਲ ਸੀਗੀ, ਤੇ ਹੁਣ ਹੌਲੀ ਹੌਲੀ ਇਹ ਮੁਲਕ ਜਿਹੜਾ ਵਿਚਾਰਨ ਲੱਗੇ ਨੇ ਜੀ ਹੋਰ ਵੀ, ਤੇ ਹਾਂਜੀ ਇਹ ਚੰਗੀਆਂ ਚੀਜ਼ਾਂ ਨੇ, ਚਲੋ ਜੇ ਸੰਭਵ ਹੋ ਸਕਦਾ ਤਾਂ ਜ਼ਰੂਰ ਕਰਨਾ ਚਾਹੀਦਾ।
1: ਹਾਂਜੀ ਜਿੱਦਾਂ ਮੇਰੇ ਖਿਆਲ ਕਹਿ ਦਿੰਦੇ ਜੀ ਬਸ ਇਹ ਦੂਜੇ 72 ਆਵਰ ਦੇ ਵਿੱਚ ਵਿੱਚ ਇਹਦੀ ਡੈਥ ਹੋ ਜਾਣੀ ਆ, ਤੁਸੀਂ ਮੰਗਾ ਲਓ ਹਨਾ, ਉਹ ਤਾਂ ਜਿਹਨੂੰ ਵੀ ਮਿਲਣਾ ਚਾਹੁੰਦੇ ਉਹ, ਮੇਰੇ ਖਿਆਲ ਡੈਥ ਤਾਂ ਉਸ ਵੇਲੇ ਹੋਈ ਹੋਈ ਹੁੰਦੀ ਆ, ਸਿਰਫ ਉਹ ਆਰਟੀਫਿਸ਼ਲ ਜਿਹਾ ਸਾਹ ਜਿਹਾ ਦਿੰਦੇ ਰਹਿੰਦੇ ਆ, ਮੈਂ ਤਾਂ ਇਹੀ ਸੋਚਦੀ ਹਨਾ, ਉਹ ਇਸ ਕਰਕੇ ਆ ਪੇ ਉਹਨਾਂ ਨੂੰ ਲੱਗੂਗਾ ਸਾਰੇ ਆ ਜਾਓਗੇ ਉਹਨਾਂ ਦੇ ਸਾਹਮਣੇ, ਉਹਨੇ ਕੀ ਕਰਨਾ ਹੁੰਦਾ, ਅੱਧੇ ਅੱਧੇ ਘੰਟੇ ਬਾਅਦ ਏਦਾਂ ਦਵਾਈ ਦਿੰਦੇ ਕਰਦੇ ਆ, ਤਾਂ ਫਿਰ ਮਤਲਬ ਕਿ ਉਹ ਹੌਲੀ ਹੌਲੀ ਉਹਦੀ ਡੈਥ ਕਰਦੇ ਆ, ਮੈਨੂੰ ਤਾਂ ਏਦਾਂ ਲੱਗਦਾ ਫਿਰ ਡੈਥ ਤਾਂ ਹੋਈ ਹੋਈ ਹੁੰਦੀ ਆ, ਬਸ ਸਿਰਫ ਉਹ ਜਾਂ ਪੈਸੇ ਬਣਾਉਣ ਦੀ ਗੱਲ ਕਰਦੇ ਜਾਂ ਉਹਨੇ 2 ਦਿਨ ਰੱਖਣਾ ਹੁੰਦਾ, ਪ੍ਰੋਸੀਜਰ ਉਹਨਾਂ ਦੇ ਏਦਾਂ ਦਾ ਹੁੰਦਾ,
0: ਬਿਲਕੁਲ
1: ਤਾਂ ਬਸ ਫਿਰ ਉਹ ਤੋਂ ਬਾਅਦ ਉਸਦੇ ਸਾਰੇ ਇਕੱਠੇ ਹੋ ਜਾਂਦੇ ਆ। ਉਹ ਉਸ ਵੇਲੇ ਉਹਨਾਂ ਨੂੰ ਪੁੱਛਦੇ ਪੀ ਆਪਾਂ ਕਰ ਦਈਏ ਸਟਾਰਟ, ਜਦੋਂ ਘਰ ਦੇ ਬੰਦਾ ਵੱਡਾ ਬੰਦਾ ਜੋ ਕੋਈ ਵੀ ਨਾ, ਜਿਹੜਾ ਬੰਦਾ ਕਹਿ ਦਿੰਦਾ ਮੁੰਡਾ ਜਾਂ ਕਿੱਦਾਂ ਵੀ ਕੋਈ ਕੁੜੀ ਜਿੱਦੇ ਵੀ ਹੈਗੇ, ਤੇ ਉਸ ਵੇਲੇ ਸ਼ੁਰੂ ਕਰ ਦਿੰਦੇ ਤਾਂ ਬਸ ਤੁਹਾਡੇ ਸਾਹਮਣੇ ਇੱਕ ਘੰਟੇ ਦੇ ਵਿੱਚ ਕਹਾਣੀ ਖਤਮ ਹੋ ਜਾਂਦੀ।
0: ਕਿਉਂਕਿ ਭੈਣ ਜੀ ਇੱਥੇ ਇਹਨਾਂ ਯੂਰਪੀ ਮੁਲਕਾਂ ਚ ਹੋਰ ਥੋੜਾ ਜਿਹਾ ਕਾਨੂੰਨ ਸਖ਼ਤ ਨੇ, ਕਿਉਂਕਿ ਅਮਰੀਕਾ ਕੈਨੇਡਾ ਦੇ ਵਿੱਚ ਨਾ ਜੀ ਉਹ ਆਪਣਾ ਡਾਕਟਰੀ ਜਿਹੜਾ ਇਲਾਜ ਹੈ ਉਹ ਥੋੜਾ ਜਿਹਾ ਵੱਖਰੇ ਤੌਰ ਦਾ, ਇੰਸ਼ੋਰੈਂਸ ਤੁਹਾਨੂੰ ਆਪ ਲੈਣਾ ਪੈਂਦਾ ਸਾਰਾ ਕੁਝ, ਇੱਥੇ ਗੌਰਮੈਂਟ ਦੇ ਅੰਡਰ ਹੈ ਸਾਰਾ ਕੁਝ, ਤੇ ਉਹ ਫਿਰ ਜਿੱਦਾਂ ਸੂਹ ਵਗੈਰਾ ਬਹੁਤ ਜਲਦੀ ਕਰ ਦਿੰਦੇ ਨੇ ਨਾ ਅਮਰੀਕਾ ਕੈਨੇਡਾ ਦੇ ਵਿੱਚ, ਫਿਰ ਉਹ ਡਾਕਟਰ ਜਿਹੜੇ ਨੇ ਜਾਂ ਨਰਸਾਂ ਨੇ ਉਹ ਵਿਚਾਰ ਕੇ ਹੀ ਚੱਲਦੀਆਂ ਨੇ ਇਹਨਾਂ ਚੀਜ਼ਾਂ ਤੋਂ ਸਾਰਾ ਕੁਝ।
1: ਹਾਂਜੀ ਤਾਂ ਪਰ ਉਹ ਘਰਦਿਆਂ ਨੂੰ ਪੁੱਛਦੇ ਹੁੰਦੇ ਜਦੋਂ ਬਹੁਤ ਖਰਾਬ ਹਾਲਤ ਹੁੰਦੀ ਆ, ਉਹ ਦੱਸਦੇ ਆ ਭੇ ਦੀ ਹਾਲਤ ਏਦਾਂ ਆ, ਭੇ ਬਚਣਾ ਨੀ ਹੈਗਾ, ਕਹਾਣੀ ਖਤਮ ਹੀ ਆ
0: ਹਨਾ।
1: ਪਰ ਕਈ ਫਿਰ ਵੀ ਇਹ ਸੋਚਦੇ ਪਏ ਕੀ ਪਤਾ ਠੀਕ।
0: ਮੇਰਾ ਕਜ਼ਨ ਸੀਗਾ 35-36 ਸਾਲਾਂ ਦਾ ਜਦੋਂ ਕੈਨੇਡਾ ਦੇ ਵਿੱਚ ਉਹ ਬ੍ਰੇਨ ਟਿਊਮਰ ਉਹਨੂੰ ਹੋਇਆ, ਮਹੀਨੇ ਦੇ ਵਿੱਚ ਹੀ ਸਿਰਫ 2-3 ਦਿਨਾਂ ਚ ਹੀ ਪਤਾ ਲੱਗਿਆ, ਓਪਰੇਟ ਵੀ ਹੋ ਗਿਆ, ਕੀਮੋਥਰਾਪੀ ਦਾ ਹੈਲਮਟ ਵੀ ਤਿਆਰ ਹੋ ਗਿਆ, ਸਾਰੀਆਂ ਚੀਜ਼ਾਂ ਹੋ ਗਈਆਂ। ਉਹ ਦੁਬਾਰਾ ਉਹਨੂੰ ਅਟੈਕ ਆਇਆ ਜਾਂ ਉਹਦੀ ਬਲੱਡ ਸ਼ੂਗਰ ਜਿਹੜੀ ਸੀ ਬਹੁਤ ਹਾਈ ਹੋ ਗਈ ਸੀ, ਤੇ ਚੱਕਰ ਖਾ ਕੇ ਡਿੱਗ ਪਿਆ, ਉਹਨੂੰ ਵਾਪਸ ਜਿਹੜਾ ਲੈ ਗਏ ਹੋਸਪਿਟਲ, ਤੇ ਉਹ ਫਿਰ ਹਫ਼ਤਾ ਉੱਥੇ ਰਿਹਾ ਤੇ ਉਹ ਕੋਮੇ ਦੇ ਵਿੱਚ ਚਲੇ ਗਿਆ, ਤੇ ਉਸ ਤੋਂ ਬਾਅਦ ਉਹ ਮਤਲਬ ਕਿ ਮਹੀਨੇ ਦੇ ਵਿੱਚ ਹੀ ਪੂਰਾ ਸਰੀਰ ਉਹਦਾ ਪਾਣੀ ਹੋ ਗਿਆ, ਤੇ ਡਾਕਟਰ ਕਹਿੰਦੇ ਬਸ ਤੁਹਾਨੂੰ ਇੱਦਾਂ ਹੀ ਪਿਆ ਹੀ ਵਧੀਆ ਲੱਗਦਾ, ਚੰਗਾ ਲੱਗਦਾ, ਸਰੀਰ ਫੁੱਲਣ ਲੱਗ ਗਿਆ, ਉਹ ਸਾਰੀਆਂ ਚੀਜ਼ਾਂ, ਕਹਿੰਦੇ ਅੰਦਰੋਂ ਇਹਦੇ ਔਰਗਨ ਸਾਰੇ ਹੀ ਫੇਲ ਹੋ ਚੁੱਕੇ ਆ ਜੀ। ਤੇ ਉਹ ਫਿਰ ਉਹਨਾਂ ਨੇ ਬਕਾਇਦਾ ਪਰਮਿਸ਼ਨ ਮੰਗੀ, ਛੋਟਾ ਜਿਹੜਾ ਕਜ਼ਨ ਸੀਗਾ ਉਹ ਕੰਮ ਦੇ ਉੱਤੇ ਸੀਗਾ, ਉਹ ਘਬਰਾਇਆ, ਉਹਦਾ ਵੀ ਐਕਸੀਡੈਂਟ ਹੋਇਆ, ਸਾਰੀਆਂ ਚੀਜ਼ਾਂ, ਉਹ ਕਹਿੰਦਾ ਨਹੀਂ ਇਹ ਕਰਨਾ ਹੀ ਨਹੀਂ ਕੰਮ ਜੀ, ਉਹ ਕਹਿੰਦੇ ਨਹੀਂ ਫਿਰ ਇਹ ਬਹੁਤ ਤਕਲੀਫ ਦੇ ਵਿੱਚ ਹੈ, ਤੁਹਾਨੂੰ ਨਹੀਂ ਦੇਖਦਾ ਪਰ ਸਾਨੂੰ ਜ਼ਰੂਰ ਦੇਖਦਾ ਹੈ ਜੀ।
1: ਅੱਛਾ
0: ਜੀ,
1: ਨਹੀਂ ਫਿਰ ਉਹਨਾਂ ਫਿਰ ਡਾਕਟਰ ਨੂੰ ਤਾਂ ਸਾਰਾ ਪਤਾ ਹੀ ਹੁੰਦਾ ਘਰ ਦੇ, ਕਈ ਵਾਰ ਇਸੇ ਹੀ ਆਸ ਨਾਲ ਸੋਚਦੇ ਆ ਕਿ ਆਪਣੇ ਹੱਥੀ ਅਸੀਂ ਕਿੱਦਾਂ ਇਹ ਕੰਮ ਕਰਨ ਲਈ ਕਹਿ ਦਈਏ, ਤੇ ਹੋ ਸਕਦਾ ਇਹ ਠੀਕ ਹੋ ਜਾਵੇ ਜਾਂ ਕਿੱਦਾਂ ਹੋ ਜਾਵੇ ਹਨਾ।
0: ਜੀ ਬਿਲਕੁਲ ਹੈ
1: ਤਾਂ, ਪਰ ਕਈ ਵਾਰ ਕਈ ਕਈ ਸਾਲੇ ਨਿਕਲ ਜਾਂਦੇ। ਇੱਕ ਮੇਰੀ ਫਰੈਂਡ ਹੀ ਏਦਾਂ ਨਿਊਯਾਰਕ ਸੀ, ਟੀਚਰ ਫਰੈਂਡ ਸੀ, ਉਹਦੇ ਹਸਬੈਂਡ ਦੇ ਹੋ ਗਿਆ, ਉਹਨੇ ਮਤਲਬ ਕਿਹਾ ਵੀ ਇਹ ਬਚ ਨੀ ਸਕਦਾ, ਉਹਨਾਂ 8-10 ਸਾਲ ਉਦਾਂ ਸੱਚੀ ਕੱਟ ਲਿਆ, ਉਹਨੇ ਸਾਈਨ ਨੀ ਕੀਤੇ, ਉਹ ਕਹਿੰਦੀ ਮੈਂ ਨੀ ਕਰਨੇ ਸਾਈਨ, ਕਹਿੰਦੀ ਵੀ ਹੋ ਸਕਦਾ ਇਹ ਠੀਕ ਹੋ ਜਾਵੇ। ਉਹ ਠੀਕ ਤਾਂ ਨੀ ਹੋਇਆ ਪਰ ਮਤਲਬ ਉਹ ਜਿੰਦਾ ਸੀ, ਉਹ ਮਤਲਬ 10 ਸਾਲ ਜੀਆ, ਤੇ ਫਿਰ ਉਹਦੇ ਮੁੰਡਾ ਉਹ ਦੂਜੀ ਆਪ ਮੇਰੀ ਫਰੈਂਡ ਉਹ ਜਿੱਥੇ ਜਾਂਦੇ ਸੀ ਨਾਲ ਦੇਖੋ ਰੈਸਟੋਰੈਂਟ ਵੀ ਜਾਣਾ, ਉਹਨੇ ਵੀਲ ਚੇਅਰ ਤੇ ਉਹਨੂੰ ਲੈ ਕੇ ਜਾਣਾ ਕਰਦੇ ਰਹੇ, ਪਰ 10 ਸਾਲ ਜਿੰਦਾ ਵੀ ਰਿਹਾ।
0: ਪਿੱਛੇ ਜੇ 2-3 ਦਿਨ ਹੋਏ ਨੇ, ਇੱਕ ਔਰਤ ਸੀਗੀ ਜਿਹੜੀ ਛੋਟੇ ਹੁੰਦੇ ਤੋਂ ਉਹ ਕਾਫੀ ਤਕਲੀਫ ਦੇ ਵਿੱਚ ਜਾਂ ਇੱਕ ਮੈਟਲ ਮਸ਼ੀਨ ਦੇ ਵਿੱਚ ਹੀ ਰਹੀ ਹੈ, ਆਪਣੀ ਲੋਹੇ ਦੇ ਫੇਫੜਿਆਂ ਦੇ ਵਿੱਚ ਰਹਿ ਕੇ ਉਹਨੇ ਆਪਣੀ ਕਹਿ ਲਓ ਕਿ ਉਹ ਮਸ਼ੀਨ ਦੇ ਵਿੱਚ ਹੀ ਸੀਗੀ ਜੀ, ਫੇਫੜੇ ਕੰਮ ਨਹੀਂ ਕਰਦੇ ਸੀ, 73 ਸਾਲ ਦੀ ਜ਼ਿੰਦਗੀ ਦੀ ਜੰਗ ਲੜ ਕੇ ਗਈ ਆ ਜੀ, ਉਹਦੇ ਵਿੱਚ ਹੀ ਪਈ ਰਹੀ ਜੀ ਸਾਰੀ ਉਮਰ ਤਕਰੀਬਨ।
1: ਦੱਸੋ ਫਿਰ ਉਹ ਕੋਈ ਲਾਈਫ ਤਾਂ ਹੈ ਭੁਪਿੰਦਰ ਜੀ, ਪਰ ਬਾਕੀ ਇਹ ਫਿਰ ਬੱਚਿਆਂ ਤੇ ਡਿਪੈਂਡ ਕਰਦਾ ਉਹ ਕੀ ਚਾਹੁੰਦੇ। ਬਸ ਮੈਂ ਆਪਣਾ ਦੱਸਦੀ, ਮੈਂ ਆਪਣੇ ਬੇਟੀ ਨੂੰ ਕਿਹਾ, ਮੈਂ ਕਿਹਾ ਜੇ ਮੈਨੂੰ ਇੰਨੀ ਤਕਲੀਫ ਹੋਵੇ ਏਦਾਂ ਬੁਰੀ ਹਾਲਤ ਹੋਵੇ, ਮੈਂ ਬਹੁਤ ਵਧੀਆ ਜ਼ਿੰਦਗੀ ਜੀ ਲਈ ਆ, ਸਭ ਕੁਛ ਦੇਖ ਲਿਆ, ਸੁੱਖ ਦੁੱਖ ਹਰ ਚੀਜ਼, ਕਿਸ ਚੀਜ਼ ਦੀ ਕਮੀ ਨਹੀਂ ਰਹੀ, ਸਭ ਕੁਛ ਦੇਖਿਆ ਹਨਾ, ਤੇ ਫਿਰ ਮੈਨੂੰ ਤੜਫਾਇਓ ਨਾ ਤਾਂ ਮਤਲਬ
0: ਤੁਸੀਂ ਤਰੱਕੀ ਜਾਂ ਸੰਤੁਸ਼ਟੀ ਦੀ ਗੱਲ ਆ ਜਾਂਦੀ ਹੈ ਨਾ ਆਪਣੇ ਆਪ ਦੇ ਵਿੱਚ। ਹਾਂਜੀ ਬਿਲਕੁਲ,
1: ਹਾਂਜੀ ਸਾਰਾ ਕੁਛ ਤਾਂ ਮਿਲਿਆ ਆ, ਹੋਰ ਤੁਸੀਂ ਦੇਖੋ ਸਾਰੇ ਮੌਜਾਂ ਚ, ਹੋਰ ਕੀ ਚਾਹੀਦਾ ਇਸ ਤੋਂ ਬਾਅਦ, ਹੁਣ ਤਾਂ ਸ਼ੁਕਰਾਨਾ ਆ ਬੈਠੇ ਬੈਠੇ
0: ਤੁਹਾਡਾ ਆਸ਼ੀਰਵਾਦ ਚਾਹੀਦਾ ਹੋਰ ਲੰਮਾ।
1: ਉਦਾਂ ਤਾਂ ਸਿਹਤ ਠੀਕ ਆ ਭੁਪਿੰਦਰ ਜੀ, ਭੱਜੇ ਫਿਰਦੇ ਆ ਸਾਰੀ ਦਿਹਾੜੀ, ਕੰਮ ਕਰਦੇ ਆ, ਏਦਾਂ ਨੀ ਹੈ, ਵਾਕਿੰਗ ਕਰਦੀ ਆ, ਸਵੇਰ ਨੂੰ ਕਰਦੀ ਆ,
0: ਤੁਰਦੇ ਫਿਰਦੇ
1: ਸਾਰੀ ਦਿਹਾੜੀ ਕਰੀਦਾ, ਸਿਹਤ ਸੋਹਣੀ। ਹਾਂਜੀ ਹਾਂਜੀ, ਸੋਚੀ ਦਾ ਤਾਂ ਇਹੀ ਆ ਭੀ ਮਤਲਬ ਏਦਾਂ ਬੈਡ ਤੇ ਨਾ ਲੱਗੇ, ਪਰ ਮੇਰੇ ਖਿਆਲ ਹਰੇਕ ਬੰਦਾ ਇਹ ਚਾਹੁੰਦਾ, ਮੌਤ ਤੋਂ ਸਿਰਫ ਹਰੇਕ ਬੰਦੇ ਨੂੰ ਇਹੀ ਡਰ ਹੁੰਦਾ ਭੀ ਮੈਂ ਮੰਜੇ ਤੇ ਨਾ ਲੱਗਾ, ਏਦਾਂ ਦੀ ਖਰਾਬੀ ਨਾ ਹੋਵੇ। ਮੈਂ ਕਹਿੰਦੀ ਝਟਪਟ ਹੋਵੇ 2 ਮਿੰਟਾਂ ਵਿੱਚ ਮੌਤ, ਤਾਂ ਬੜੀ ਵਧੀਆ ਗੱਲ ਆ, ਬਹੁਤ ਸੋਹਣੀ ਆ, ਨਾ ਘਰ ਦੇ ਔਖੇ ਨਾ ਜਿਹੜਾ ਹੈਗਾ ਆ ਉਹ ਔਖਾ ਹੋਊਗਾ ਹਨਾ।
0: ਬਿਲਕੁਲ,
1: ਤਾਂ ਚਲੋ ਹੋਰ ਜੇ ਕਿਸੇ ਨੇ ਆਉਣਾ ਤਾਂ
0: ਥੈਂਕ ਯੂ ਭੈਣ ਜੀ, ਥੈਂਕ ਯੂ, ਸ਼ੁਕਰੀਆ ਵਿਚਾਰਾ,
1: ਓਕੇ ਸਤਿ ਸ਼੍ਰੀ ਅਕਾਲ,
0: ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਲੋ ਦੋਸਤੋ, ਇਸਾਂ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਸਾਂ US ਤੋਂ ਜੀ, ਤੇ ਸਪੋਰਟ ਵੀ ਕਰਦੇ ਆ, ਤੇ ਲੋ ਜਾਂਦੇ ਜਾਂਦੇ ਦੋਸਤੋ ਕਹਾਣੀ ਦੀ ਸਾਂਝ ਪਾਉਂਦੇ ਅੱਜ ਫਿਰ ਤੁਹਾਡੇ ਨਾਲ। ਬੜੇ ਦਿਨਾਂ ਤੋਂ ਮਨ ਚ ਸੀਗਾ ਕੋਈ ਨਾ ਕੋਈ ਕਹਾਣੀ ਸੁਣਾਈਏ, ਤੇ ਲੋ ਫਿਰ ਜਾਂਦੇ ਜਾਂਦੇ ਤੁਹਾਡੇ ਨਾਲ ਕਹਾਣੀ ਦੀ ਸਾਂਝ ਪਾਉਂਦੇ ਆ, ਕਹਾਣੀ ਇਹ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਚੱਲਦੇ ਆ। ਪੜ੍ਹੀ ਮੈਂ ਵੀ ਨਹੀਂ, ਤੁਹਾਡੇ ਨਾਲ ਹੀ ਪੜਾਂਗਾ। ਕਹਾਣੀ ਹੈ ਦੋਸਤੋ ਯਾਰ, ਇਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚ ਇਹ ਲਿਖੀ ਗਈ ਹੈ, ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਜਿਹੜਾ ਕੀਤਾ ਆਪਣੇ ਹੈਗਾ ਆ ਮਹਿੰਦਰ ਬੇਦੀ ਜੈਤੋ ਤੋਂ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਾ ਜੀ ਤੇ ਦੁਆਬਾ ਰੇਡੀਓ ਦਾ ਮੰਚ ਜੀ ਤੇ ਕਹਾਣੀ ਦੀ ਸਾਂਝ ਪਾਉਂਦੇ ਹਾਂ ਕੀ ਕਹਿੰਦੀ ਹੈ ਤੇ ਕੀ ਕਹਿਣਾ ਚਾਹੁੰਦੀ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੀ।

ਜਦੋਂ ਅਕਬਰ ਨੇ ਫਰੀਦਾ ਨੂੰ ਰਿਆਜ਼ ਦੇ ਨਾਲ ਮਿਲਵਾਇਆ ਸੀ ਨਾ, ਤਾਂ ਉਹਨਾਂ ਦੀ ਨਵੀਂ ਨਵੀਂ ਸ਼ਾਦੀ ਹੋਈ ਸੀ, ਵਿਆਹ ਹੋਇਆ ਸੀ। ਰਿਆਜ਼ ਭੋਲੀ ਭਾਲੀ ਸੂਰਤ ਵਾਲਾ ਚੁੱਪੂ ਜਿਹਾ ਮੁੰਡਾ ਸੀ, ਤਾਂ ਅਸੀਂ ਦੋਵੇਂ ਇੱਕੋ ਗਲੀ ਦੇ ਵਿੱਚ ਗੋਲੀਆਂ ਤੇ ਕਬੱਡੀ ਖੇਡਦੇ ਵੱਡੇ ਹੋਏ ਸਾਂ। ਸਬੱਬ ਦੇ ਨਾਲ ਕਾਲਜ ਦੇ ਵਿੱਚ ਵੀ ਸਾਥ ਨਹੀਂ ਸੀ ਛੁੱਟਿਆ। ਫਿਰ ਇਹ ਵੀ ਬੰਬਈ ਆ ਗਿਆ ਤੇ ਕਿੰਨਾ ਅਜੀਬ ਇਤਫਾਕ ਹੈ। ਅਕਬਰ ਨੇ ਕਿਹਾ ਸੀ, ਬਸ ਜ਼ਰਾ ਬੋਰਿੰਗ ਜਿਹਾ ਬੰਦਾ ਏ, ਤੇ ਇਹ ਵਾਕ ਵੀ ਜ਼ਿਆਦਾ ਨਹੀਂ ਸੀ ਜੋੜ ਦਿੱਤਾ ਸੀ। ਸ਼ੁਰੂ ਸ਼ੁਰੂ ਦੇ ਵਿੱਚ ਤਿੰਨੇ ਲਗਭਗ ਇਕੱਠੇ ਹੀ ਨਜ਼ਰ ਆਉਂਦੇ ਸਨ। ਸਿਨੇਮੇ ਦੀਆਂ ਤਿੰਨ ਟਿਕਟਾਂ ਖਰੀਦੀਆਂ ਜਾਂਦੀਆਂ ਹਰ ਵਾਰ, ਹੋਟਲ ਦੇ ਵਿੱਚ ਤਿੰਨ ਸੀਟਾਂ ਰਿਜ਼ਰਵ ਕਰਵਾਈਆਂ ਜਾਂਦੀਆਂ, ਰਿਆਜ਼ ਦਾ ਨਾਲ ਹੋਣਾ ਵੀ ਜ਼ਰੂਰੀ ਸਮਝਿਆ ਜਾਂਦਾ ਸੀ। ਫਿਰ ਜਿਵੇਂ ਜਿਵੇਂ ਵਿਆਹ ਪੁਰਾਣੀ ਸ਼ਾਦੀ ਪੁਰਾਣੀ ਹੁੰਦੀ ਗਈ ਤੇ ਅਕਬਰ ਦੇ ਰੁਝੇਵੇਂ ਵੱਧਦੇ ਗਏ, ਫਰੀਦਾ ਤੇ ਰਿਆਜ਼ ਦਾ ਸਾਥ ਵੱਧਦਾ ਗਿਆ, ਅਕਬਰ ਤਾਂ ਨਵੇਂ ਦੋਸਤਾਂ ਤੇ ਨਵੇਂ ਰੁਝੇਵਿਆਂ ਦੇ ਕਾਰਨ ਦੇਰ ਦੇ ਨਾਲ ਆਉਂਦੇ, ਰਿਆਜ਼ ਸਿੱਧਾ ਦਫ਼ਤਰੋਂ ਘਰ ਆ ਜਾਂਦਾ, ਚਾਹ ਪੀ ਕੇ ਅਖ਼ਬਾਰ ਜਾਂ ਕੋਈ ਮੈਗਜ਼ੀਨ ਦੇਖਦਾ, ਕਦੀ ਦੋਵੇਂ ਕੈਰਮ ਜਾਂ ਤਾਸ਼ ਖੇਡਣ ਲੱਗ ਪੈਂਦੇ। ਕਦੀ ਕਿਸੇ ਸਹੇਲੀ ਨੂੰ ਮਿਲਣ ਜਾਣਾ ਹੁੰਦਾ ਤਾਂ ਅਕਬਰ ਨੇ ਦੇਰ ਦੇ ਨਾਲ ਆਉਣਾ ਹੁੰਦਾ ਸੀ ਤੇ ਉਹ ਰਿਆਜ਼ ਨੂੰ ਨਾਲ ਲੈ ਜਾਂਦੀ। ਅਕਬਰ ਤਾਂ ਕਦੀ ਕਦੀ ਔਰਤਾਂ ਦੀਆਂ ਬੇਅਰਥ ਗੱਲਾਂ ਤੋਂ ਉਕਤਾ ਕੇ ਜਿਹੜਾ ਸੀਗਾ ਟਲ ਵੀ ਆਉਂਦੇ ਤੇ ਤੂੰ ਰਿਆਜ਼ ਦੇ ਨਾਲ ਵਾਪਸ ਆ ਜਾਵੀਂ, ਤੇ ਉਹ ਰਿਆਜ਼ ਦੇ ਨਾਲ ਵਾਪਸ ਵੀ ਆ ਜਾਂਦੀ। ਵਿਆਹ ਜਿਹੜਾ ਸੀਗਾ ਸ਼ਾਦੀ ਪੁਰਾਣੀ ਹੁੰਦੀ ਗਈ। ਹੌਲੀ ਹੌਲੀ ਸਮਾਂ ਬੀਤਦਾ ਗਿਆ ਪਰ ਰਿਆਜ਼ ਦਾ ਜਿਹੜਾ ਸੀ ਮਹੱਤਵ ਦਿਨੋ ਦਿਨ ਵੱਧਦਾ ਗਿਆ। ਫਰੀਦਾ ਨੇ ਜਾਣੇ ਅਣਜਾਣੇ ਦੇ ਵਿੱਚ ਹੀ ਪਤੀ ਵਾਲੇ ਸਾਰੇ ਉੱਪਰਲੇ ਕੰਮ ਰਿਆਜ਼ ਤੋਂ ਲੈਣੇ ਸ਼ੁਰੂ ਕਰ ਦਿੱਤੇ ਸਨ। ਨੌਕਰਾਂ ਦੀ ਮੁਰੰਮਤ, ਰਾਸ਼ਨ ਕਾਰਡ ਬਣਵਾਉਣਾ, ਸ਼ਾਪਿੰਗ ਦੇ ਲਈ ਨਾਲ ਨਾਲ ਧੱਕੇ ਖਾਣੇ, ਛੋਟੇ ਛੋਟੇ ਖੱਤ ਲਿਖਣਾ, ਬੈਂਕ ਦੇ ਵਿੱਚ ਰੁਪਏ ਜਮ੍ਹਾਂ ਕਰਵਾਉਣਾ, ਕਢਵਾ ਲਿਆਉਣੇ ਤੇ ਹੋਰ ਨਿੱਕੇ ਮੋਟੇ ਕੰਮ ਕਰਨੇ। ਇੱਥੋਂ ਤੱਕ ਕਿ ਜਦੋਂ ਫਰੀਦਾ ਦਾ ਮਿਸ ਕੈਰਿਜ ਹੋਇਆ ਨਾ, ਤਾਂ ਖੁਸ਼ਕਿਸਮਤੀ ਦੇ ਨਾਲ ਰਿਆਜ਼ ਦਫ਼ਤਰ ਦੇ ਵਿੱਚ ਮਿਲ ਗਿਆ। ਉਹਨੇ ਆ ਕੇ ਹਸਪਤਾਲ ਪਹੁੰਚਾਇਆ। ਉਸ ਦਿਨ ਅਕਬਰ ਦੇ ਕਿਸੇ ਅਫਸਰ ਦੀ ਵਿਦਾਇਗੀ ਪਾਰਟੀ ਹੋ ਰਹੀ ਸੀ। ਜਦੋਂ ਉੱਥੋਂ ਰਾਤ ਦੇ 2 ਵਜੇ ਘਰ ਪਹੁੰਚੇ ਤਾਂ ਬੇਗਮ ਦੀ ਬਦਹਾਲੀ ਦਾ ਪਤਾ ਲੱਗਿਆ, ਪਰ ਸਵੇਰ ਦੀ ਉਡੀਕ ਕਰਨੀ ਪਈ ਸੀ। ਅਫਸਰ ਨੂੰ ਸਟੇਸ਼ਨ ਤੋਂ ਵਿਦਾ ਕਰਕੇ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਰਿਆਜ਼ ਦੀ ਉਜੜੀ ਸੂਰਤ ਦੇਖ ਕੇ ਉਹਨਾਂ ਦਾ ਰੰਗ ਵੀ ਉੱਡ ਗਿਆ। ਉਹ ਸਾਰੀ ਰਾਤ ਬੈਂਚ ਦੇ ਉੱਤੇ ਬੈਠਾ ਉਂਘਦਾ ਰਿਹਾ ਸੀ। ਅਕਬਰ ਨੇ ਉਸਨੂੰ ਜ਼ਬਰਦਸਤੀ ਆਰਾਮ ਕਰਨ ਦੇ ਲਈ ਭੇਜ ਦਿੱਤਾ ਵੀ ਜਾ ਤੂੰ ਆਰਾਮ ਕਰ ਲੈ। ਉਹਨਾਂ ਨੂੰ ਰੋਜ਼ ਹਸਪਤਾਲ ਜਾਣ ਦੀ ਵਿਹਲ ਨਹੀਂ ਸੀ, ਇਸ ਦੇ ਲਈ ਉਹ ਰਿਆਜ਼ ਨੂੰ ਫੋਨ ਕਰਕੇ ਦਵਾਈਆਂ ਵਗੈਰਾ ਖਰੀਦ ਕੇ ਦੇ ਆਉਣਾ ਆਉਣ ਦੀ ਜਿਹੜੀ ਹਦਾਇਤ ਕਰ ਦਿੰਦੇ ਸਨ। ਹਸੀਨ ਇਤਫਾਕ ਹੁੰਦਾ ਹੈ, ਹਸੀਨ ਇਤਫਾਕ ਕਹੋ ਜਾਂ ਫਿਰ ਕਿਸਮਤ ਕਦੋ ਕਹਿ ਦਿਓ, ਜਦੋਂ ਉਹ ਠੀਕ ਹੋਈ ਤੇ ਉਸਨੂੰ ਹਸਪਤਾਲੋਂ ਘਰ ਲੈ ਆਉਣ ਦੇ ਲਈ ਮੋਟਰ ਲੈ ਕੇ, ਜ਼ਿਆਦਾਤਰ ਆਪਣੇ ਪਾਕਿਸਤਾਨ ਜਾਂ ਹੋਰ ਉਰਦੂ ਦੇ ਵਿੱਚ ਕਾਰ ਨੂੰ ਵੀ ਮੋਟਰ ਕਹਿੰਦੇ ਆ, ਮੋਟਰ ਲੈ ਕੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਹ ਸਵੇਰੇ ਹੀ ਰਿਆਜ਼ ਦੇ ਨਾਲ ਘਰ ਜਾ ਚੁੱਕੀ ਹੈ। ਰਿਆਜ਼ ਨੇ ਦਫ਼ਤਰੋਂ ਛੁੱਟੀ ਲੈ ਲਈ। ਸ਼ਾਮੀ ਜਦੋਂ ਅਕਬਰ ਦਫ਼ਤਰੋਂ ਘਰ ਆਏ ਤਾਂ ਰਿਆਜ਼ ਘਰ ਸੰਭਾਲੀ ਬੈਠਾ ਸੀ। ਫਿਰ ਦਿਨ ਲੰਘਦੇ ਗਏ। ਅਕਬਰ ਦੀ ਬੇਧਿਆਨੀ ਤੇ ਲਾਪਰਵਾਹੀ ਕਰਕੇ ਕੁਝ ਹੋਰ ਜ਼ਿੰਮੇਵਾਰੀਆਂ ਵੀ ਰਿਆਜ਼ ਦੇ ਮੋਢੇ ਦੇ ਉੱਤੇ ਅੱਡ ਗਈਆਂ। ਉਹ ਅਜੇ ਤੱਕ ਛੜਾ ਜਿਉਂ ਸੀ, ਵਿਆਹ ਨਹੀਂ ਸੀ, ਇੱਕ ਦੋ ਜਾਣਿਆਂ ਨੇ ਰਿਸ਼ਤੇ ਦੀ ਗੱਲ ਤੋਰੀ ਵੀ, ਪਰ ਉਹ ਟਾਲਾ ਵੱਟਦਾ ਗਿਆ ਬਈ ਆਪਾਂ ਨੂੰ ਇਹਨਾਂ ਘਰ ਗ੍ਰਹਿਸਤੀ ਦੇ ਚੱਕਰਾਂ ਤੋਂ ਡਰ ਲੱਗਦਾ ਕਹਿੰਦਾ, ਤੇ ਗੱਲ ਆਈ ਗਈ ਹੋ ਜਾਂਦੀ। ਅਕਬਰ ਤਾਂ ਹਮੇਸ਼ਾ ਉਸਨੂੰ ਇਹੀ ਨਸੀਹਤ ਕਰਦਾ ਹੈ ਕਿ ਮੀਆਂ ਇਸ ਚੱਕਰ ਦੇ ਵਿੱਚ ਨਾ ਫਸੀ, ਕਿਸੇ ਕੰਮ ਦਾ ਨਹੀਂ ਰਹਿਣਾ ਤੈਂ, ਆਪਣੀ ਜਿਹੜੀ ਗੱਤ ਹੈ ਨਾ ਉਹ ਤੂੰ ਵੇਖ ਹੀ ਰਹਿ, ਦੇਖ ਹੀ ਰਿਹਾ ਕੀ ਮੇਰੇ ਨਾਲ ਬਣੀ ਹੋਈ ਹੈ। ਵਿਆਹ ਝੰਝਟ ਹੀ ਹੈ, ਨਿਰਾ ਝੰਝਟ, ਫਿਰ ਬਾਲ ਬੱਚੇ ਹੋਏ। ਅਕਬਰ ਤਾਂ ਬੱਚਿਆਂ ਦੀ ਚੀਆਂ ਪੀਆਂ ਤੋਂ ਘਬਰਾ ਕੇ ਕਲੱਬ ਦੇ ਵਿੱਚ ਚਲਿਆ ਜਾਂਦਾ ਜਾਂ ਕਿਸੇ ਯਾਰ ਦੋਸਤ ਦੇ ਨਾਲ ਪੀਣ ਪਿਆਉਣ ਦਾ ਜਿਹੜਾ ਪ੍ਰੋਗਰਾਮ ਬਣਾ ਕੇ ਬੈਠਾ ਰਹਿੰਦਾ। ਰਿਆਜ਼ ਦਫ਼ਤਰੋਂ ਸਿੱਧਾ ਉਹਨਾਂ ਦੇ ਘਰ ਚਲਿਆ ਜਾਂਦਾ।
ਬੱਚਿਆਂ ਨਾਲ ਖੇਡਦਾ, ਰੋਂਦੇ ਨਿਆਣੇ ਨੂੰ ਸ਼ਹਿਦ ਚਟਾਉਂਦਾ, ਗ੍ਰਾਈਪ ਵਾਟਰ ਦੇ ਦਿੰਦਾ ਤੇ ਫਰੀਦਾ ਨੂੰ ਅਜਿਹੇ ਪੁੱਠੇ ਸਿੱਧੇ ਕੰਮ ਲੈਣ ਦੇ ਵਿੱਚ ਬੜਾ ਮਜ਼ਾ ਆਉਂਦਾ ਸੀ। ਉਹ ਬੜੇ ਬੇਤੁੱਕੇ ਢੰਗ ਦੇ ਨਾਲ ਬੱਚਿਆਂ ਦੇ ਨੈਪਕਿਨ ਬਦਲਦਾ ਜਾਂ ਨਹਾਉਣ ਵੇਲੇ ਪਾਣੀ ਪਾਉਂਦਾ ਤਾਂ ਉਹ ਹੱਸ ਹੱਸ ਕੇ ਲੋਟ ਪੁੱਟ ਹੋ ਜਾਂਦੀ। ਪਹਿਲਾਂ ਉਸਨੂੰ ਬੜੀ ਘਬਰਾਹਟ ਹੁੰਦੀ ਸੀ ਤੇ ਉਹ ਸਿਰ ਤੋਂ ਪੈਰਾਂ ਤੀਕ ਆਪ ਵੀ ਭਿੱਜ ਜਾਂਦਾ ਸੀ, ਪਰ ਫਰੀਦਾ ਮਨਾ ਕਰਦੀ ਤਾਂ ਕਹਿੰਦਾ ਉਹ ਕੋਈ ਗੱਲ ਨਹੀਂ, ਕੁਝ ਨਹੀਂ ਹੋਇਆ, ਵੈਸੇ ਚੰਗਾ ਏ, ਤੂੰ ਇਹ ਕੰਮ ਸਿੱਖ ਲੈ ਨਾ ਤਾਂ ਤੇਰੀ ਬੀਵੀ ਜਿਹੜੀ ਹੈ ਘਰ ਵਾਲੀ ਆਊਗੀ ਉਹਨੂੰ ਮੌਜਾਂ ਹੋ ਜਾਣਗੀਆਂ, ਕਹਿੰਦੀ। ਫਰੀਦਾ ਹੱਸਣ ਲੱਗਦੀ ਹੈ ਤੇ ਰਿਆਜ਼ ਵੀ ਹੱਸ ਪੈਂਦਾ ਹੈ। ਕਦੀ ਕੋਈ ਬੱਚਾ ਬਿਨਾਂ ਕਾਰਨ ਹੀ ਰੋਣ ਲੱਗਦਾ, ਫਰੀਦਾ ਕਿਸੇ ਹੋਰ ਕੰਮ ਦੇ ਵਿੱਚ ਰੁੱਝੀ ਹੁੰਦੀ ਤਾਂ ਰਿਆਜ਼ ਨੂੰ ਡਾਂਟ ਜਿਹੜੀ ਦਿੰਦੀ, ਓਏ ਓਏ ਹੋਏ ਕਹਿ ਬੇਹੂਦੇ ਮਰਦੋ ਜੀ, ਬੱਚਾ ਰੋ ਰਿਹਾ ਹੈ, ਜ਼ਰਾ ਵਰਾ ਵੀ ਲਓ, ਤੂੰ ਲਾਉਣਾ ਇਹਨੂੰ, ਉਦਾਂ ਹੀ ਕੋਲ ਖੜੇ ਹੋ। ਉੱਲੂ ਦੀ ਔਲਾਦ ਚੁੱਪ ਹੀ ਨਹੀਂ ਕਰਦਾ ਪਿਆ ਤੇ ਟੁੱਟੇ ਹੱਥਾਂ ਦੇ ਨਾਲ ਚੁੱਕਿਆ ਨਹੀਂ ਜਾਂਦਾ ਤੇਰੇ ਕੋਲੋਂ, ਅੱਗੇ ਉਹ ਜਵਾਬ ਦਿੰਦੀ ਹੈ। ਤੇ ਉਹ ਬੱਚੇ ਨੂੰ ਚੁੱਕ ਕੇ ਉਸਨੂੰ ਵਰਾਉਣ ਖਾਤਰ ਜਿਹੜਾ ਬਾਂਦਰਾਂ ਵਾਂਗਰ ਅਜੀਬ ਅਜੀਬ ਹਰਕਤਾਂ ਕਰਨ ਲੱਗ ਪੈਂਦਾ। ਬੱਚਾ ਵਿਰਤਾ ਜਾਂਦਾ। ਜਿਵੇਂ ਜਿਵੇਂ ਬੱਚੇ ਵੱਡੇ ਹੋਏ ਰਿਆਜ਼ ਦੀਆਂ ਜ਼ਿੰਮੇਵਾਰੀਆਂ ਵੀ ਵੱਧ ਗਈਆਂ। ਉਹਨਾਂ ਨੂੰ ਕਿਸ ਸਕੂਲ ਦੇ ਵਿੱਚ ਦਾਖਲ ਕਰਵਾਉਣਾ ਹੈ, ਓਵਨ ਰਿਆਜ਼ ਦੇ ਕਿਸ ਦੋਸਤ ਦੇ ਰਾਹੀਂ ਸਸਤਾ ਮਿਲ ਸਕਦਾ ਹੈ, ਖੰਡ ਬਲੈਕ ਦੇ ਵਿੱਚ ਲਿਆਉਣੀ ਪੈਂਦੀ ਹੈ ਤਾਂ ਫਰੀਦਾ ਤੇ ਫਰੀਦਾ ਦੀਆਂ ਸਾਰੀਆਂ ਸਹੇਲੀਆਂ ਲਈ ਰਿਆਜ਼ ਹੀ ਪ੍ਰਬੰਧ ਕਰੇ। ਖੁਦ ਅਕਬਰ ਇਹਨਾਂ ਕੰਮਾਂ ਤੋਂ ਜੀ ਚੁਰਾਉਂਦੇ ਸਨ। ਕੋਈ ਕਦੀ ਅਜਿਹੀ ਫਿਲਮ ਲੱਗਦੀ ਜਿਹਦੇ ਵਿੱਚ ਅਕਬਰ ਦੀ ਦਿਲਚਸਪੀ ਨਾ ਹੁੰਦੀ ਤਾਂ ਉਹ ਖੁਦ ਕਹਿ ਦਿੰਦੇ, ਤੁਸੀਂ ਰਿਆਜ਼ ਦੇ ਨਾਲ ਜਾ ਕੇ ਦੇਖ ਆਇਓ, ਮੈਨੂੰ ਅਜਿਹੀਆਂ ਫਿਲਮਾਂ ਚੰਗੀਆਂ ਨਹੀਂ ਲੱਗਦੀਆਂ, ਆਪਣੀ ਘਰ ਵਾਲੀ ਨੂੰ ਕਹਿੰਦਾ। ਅਕਬਰ ਦੀ ਵਧੇਰੇ ਦਿਲਚਸਪੀ ਪੀਣ ਪਿਆਉਣ ਵੱਲ ਹੁੰਦੀ ਜਾ ਰਹੀ ਸੀ। ਸਪਸ਼ਟ ਹੈ ਕਿ ਇਸ ਹਾਲ ਦੇ ਵਿੱਚ ਰਿਆਜ਼ ਰਾਤ ਦਾ ਖਾਣਾ ਵੀ ਇੱਥੇ ਹੀ ਖਾਣ ਲੱਗ ਪਿਆ। ਫਰੀਦਾ ਉਸਦੇ ਨਾਲ ਬੱਚਿਆਂ ਨੂੰ ਸੈਰ ਕਰਵਾਉਣ ਲੈ ਜਾਂਦੀ, ਸਰਕਸ ਦਿਖਾ ਲਿਆਉਂਦੀ, ਸ਼ਾਮੀ ਦੋਵੇਂ ਰਲ ਕੇ ਬੱਚਿਆਂ ਦੇ ਨਾਲ ਖੇਡਦੇ, ਫਿਰ ਪਿਆਰ ਪੁਚਕਾਰ ਕੇ ਕੱਪੜੇ ਬਦਲਦੇ ਤੇ ਸਵਾ ਦਿੰਦੇ ਉਹਨਾਂ ਨੂੰ। ਅਕਬਰ ਨੂੰ ਇਹਨਾਂ ਏਜੰਟਾਂ ਦੇ ਲਈ ਬਿਲਕੁਲ ਵੇਲ ਨਹੀਂ ਸੀ, ਬੱਚੇ ਵੀ ਪਿਓ ਦੇ ਨਾਲ ਨਹੀਂ ਸਨ ਖੁੱਲ ਸਕੇ। ਰਿਆਜ਼ ਦੇ ਮੋਢੇ ਦੇ ਉੱਤੇ ਚੜ ਕੇ ਅੰਕਲ ਅੰਕਲ ਕਰਦੇ ਰਹਿੰਦੇ, ਖਰਚਿਆਂ ਦੇ ਲਈ ਪੈਸੇ ਮੰਗਦੇ, ਨਵੀਆਂ ਨਵੀਆਂ ਫਰਮਾਇਸ਼ਾਂ ਕਰਦੇ। ਅਕਬਰ ਤਾਂ ਫਰੀਦਾ ਨੂੰ ਬਸ ਘਰ ਦਾ ਖਰਚਾ ਦੇ ਦਿੰਦੇ ਸਨ, ਉਹਨਾਂ ਨੂੰ ਤੋਹਫੇ ਦੇਣ ਦੀ ਲੋੜ ਵੀ ਕੀ ਸੀ, ਇਹ ਬੱਚੇ ਵੀ ਤਾੜ ਗਏ ਸਨ। ਹਨੇਰੀ ਆਵੇ ਮੀਂਹ ਆਵੇ, ਰਿਆਜ਼ ਦੇ ਆਉਣ ਦੇ ਵਿੱਚ ਨਾਗਾ ਨਹੀਂ ਸੀ ਪੈਂਦਾ ਹੁੰਦਾ। ਜੇ ਕਿਸੇ ਦਿਨ ਕਿਸੇ ਕਾਰਨ ਕਰਕੇ ਉਹ ਨਾ ਆਉਂਦਾ ਤਾਂ ਸਾਰਾ ਘਰ ਪਰੇਸ਼ਾਨ ਹੋ ਜਾਂਦਾ ਸੀ। ਫਰੀਦਾ ਡੋਰ ਪੌਰ ਜਿਹੀ ਹੋਈ ਫਿਰਦੀ ਸੀ ਤੇ ਸਾਰੇ ਪ੍ਰੋਗਰਾਮ ਉਲਟੇ ਪੁਲਟੇ ਹੋ ਜਾਂਦੇ। ਖੁਦਾ ਜਾਣੇ ਰਿਆਜ਼ ਨੂੰ ਕੀ ਹੋ ਗਿਆ, ਕਿਤੇ ਬਿਮਾਰ ਤਾਂ ਨਹੀਂ ਹੋ ਗਿਆ, ਕੋਈ ਐਕਸੀਡੈਂਟ ਤਾਂ ਨਹੀਂ ਹੋ ਗਿਆ, ਸੋਚਦੀ ਰਹਿੰਦੀ। ਕਦੀ ਨੌਕਰ ਨੂੰ ਉਸਦੇ ਵੱਲ ਦੌੜਾਉਂਦੀ, ਕਦੀ ਗੁਆਂਢੀਆਂ ਦੇ ਘਰੋਂ ਫੋਨ ਕਰਦੀ ਜੇ ਬਦਕਿਸਮਤੀ ਦੇ ਨਾਲ ਰਿਆਜ਼ ਕਿਸੇ ਦੋਸਤ ਦੇ ਨਾਲ ਸਿਨੇਮਾ ਦੇਖਣ ਚਲਿਆ ਗਿਆ ਹੁੰਦਾ ਤਾਂ ਦੂਜੇ ਦਿਨ ਉਸਦੀ ਸ਼ਾਮਤ ਆ ਜਾਂਦੀ। ਫਿਲਮ ਦੀਆਂ ਟਿਕਟਾਂ ਮੰਗਵਾਈਆਂ ਸਨ। ਕਿੱਥੇ ਮਰ ਗਿਆ ਸੈ ਤੈਂ ਦਲੀਲ ਆਦਮੀ, ਮੈਨੂੰ ਫੋਨ ਹੀ ਕਰ ਦਿੰਦਾ ਦਿੱਤਾ ਹੁੰਦਾ ਤਾਂ ਮੈਂ ਇੰਨੇ ਪਰੇਸ਼ਾਨ ਤਾਂ ਨਾ ਹੁੰਦੀ। ਅੱਗੇ ਉਹ ਕਹਿੰਦਾ ਕਿ ਫਿਲਮ ਦੀਆਂ ਟਿਕਟਾਂ ਮੰਗਵਾਈਆਂ ਸੀ, ਬੜੀ ਮੁਸ਼ਕਲ ਦੇ ਨਾਲ ਵਾਪਸ ਹੋਈਆਂ ਨੇ, ਜੇ ਨਾ ਹੁੰਦੀਆਂ ਨਾ ਤਾਂ ਤੈਨੂੰ ਪੈਸੇ ਭਰਨੇ ਪੈਣੇ ਸੀ। ਬੱਚੇ ਵੀ ਪਿੱਛੇ ਪੈ ਜਾਂਦੇ, ਅਸੀਂ ਤੁਹਾਡੇ ਨਾਲ ਨਹੀਂ ਬੋਲਣਾ ਜੀ, ਤੁਸੀਂ ਕੱਲ ਆਏ ਕਿਉਂ ਨਹੀਂ ਹੈ, ਜੁਰਮਾਨਾ ਵਸੂਲ ਕਰਕੇ ਸੁਲਾਹ ਹੁੰਦੀ ਤੇ ਉਹ ਪੂਰੀ ਪਾਬੰਦੀ ਦੇ ਨਾਲ ਫਿਰ ਆਉਣ ਲੱਗ ਪੈਂਦਾ ਸੀ। ਜੇ ਕਦੀ ਰਿਆਜ਼ ਦੀ ਤਬੀਅਤ ਖਰਾਬ ਹੋ ਜਾਂਦੀ ਤਾਂ ਫਰੀਦਾ ਬੱਚਿਆਂ ਨੂੰ ਨਾਲ ਲੈ ਕੇ ਉਸਦੇ ਘਰ ਦੇ ਉੱਤੇ ਧਾਵਾ ਬੋਲ ਦਿੰਦੀ, ਉਸਦੀ ਸੇਵਾ ਘੱਟ ਆਪਣੀ ਜ਼ਿਆਦਾ ਕਰਵਾਉਂਦੀ। ਇਹਨਾਂ ਝਗੜਿਆਂ ਤੋਂ ਜਾਨ ਬਚਾਉਣ ਖਾਤਰ ਰਿਆਜ਼ ਬਿਮਾਰ ਹੁੰਦਿਆਂ ਹੀ ਜਿਹੜਾ ਸੀ ਉਹਨਾਂ ਦੇ ਘਰ ਆਉਣ ਲੇਟਦਾ ਸੀ, ਚਾਹੇ ਬਿਮਾਰ ਹੁੰਦਾ ਸੀ। ਤੇ ਫਿਰ ਇੰਜ ਹੋਣ ਲੱਗ ਪਿਆ ਕਿ ਜੇ ਕਿਸੇ ਦਿਨ ਅਕਬਰ ਗਲਤੀ ਦੇ ਨਾਲ ਛੇਤੀ ਘਰ ਆ ਜਾਂਦੇ ਤਾਂ ਬੀਵੀ ਬੱਚੇ ਸਾਰੇ ਹੀ ਘਬਰਾ ਜਾਂਦੇ ਕਿ ਇਹਨਾਂ ਦੇ ਉੱਤੇ ਕਿਹੜੀ ਮੁਸੀਬਤ ਆਣ ਪਈ ਹੈ, ਵੀ ਇੰਨੀ ਛੇਤੀ ਘਰ ਆਉਣਾ ਪੈ ਗਿਆ ਇਹਨੂੰ। ਫਰੀਦਾ ਤੇ ਰਿਆਜ਼ ਦਾ ਪ੍ਰੋਗਰਾਮ ਉਲਟ ਪੁਲਟ ਹੋ ਜਾਂਦਾ। ਸਿਨੇਮੇ ਦੇ ਦੋ ਟਿਕਟ ਮੰਗਵਾਏ ਹੁੰਦੇ, ਤੀਜਾ ਕਿਸੇ ਹੋਰ ਨੰਬਰ ਦਾ ਮਿਲਦਾ ਤੇ ਯਕੀਨਨ ਰਿਆਜ਼ ਨੂੰ ਅਲੱਗ ਬੈਠਣਾ ਪੈਂਦਾ। ਮਾਰੇ ਸ਼ਰਮਿੰਦਗੀ ਦੇ
ਮਜ਼ਾ ਕਿਰਕਰਾ ਹੁੰਦਾ, ਸੋ ਵੱਖਰਾ ਕਿ ਰੋਜ਼ ਤਾਂ ਜਿੱਥੇ ਚਾਹੇ ਉਸਨੂੰ ਘਸੀਟ ਕੇ ਲੈ ਜਾਂਦੀ ਹੈ। ਇੱਕ ਦਿਨ ਪਤੀ ਆ ਟਪਕੇ ਤਾਂ ਉਸ ਗਰੀਬ ਨੂੰ ਦੁੱਧ ਦੇ ਵਿੱਚੋਂ ਮੱਖੀ ਵਾਂਗ ਕੱਢ ਕੇ ਪਰਾਂ ਸੁੱਟ ਦਿੱਤਾ ਗਿਆ। ਖਾਣੇ ਦੀ ਮੇਜ਼ ਦੇ ਉੱਤੇ ਵੀ ਸਭ ਗੜਬੜ ਹੋ ਜਾਂਦਾ। ਅਕਸਰ ਅਕਬਰ ਲਈ ਮੇਜ਼ ਦੇ ਉੱਤੇ ਪਲੇਟ ਲਾਈ ਹੀ ਨਹੀਂ ਸੀ ਹੁੰਦੀ, ਬਾਕੀਆਂ ਲਈ ਹੁੰਦੀ ਪਰ ਅਕਬਰ ਦੇ ਲਈ ਨਹੀਂ ਹੁੰਦੀ ਸੀ, ਆਪਣੇ ਹਸਬੈਂਡ ਦੇ ਲਈ ਨਹੀਂ ਲਾਉਂਦੀ ਸੀ। ਰਾਤੀ 2-2:30 ਵਜੇ ਜਾ ਕੇ ਕਿਤੇ ਆਉਂਦੇ ਤੇ ਆਪਣੇ ਕਮਰੇ ਦੇ ਵਿੱਚ ਹੀ ਖਾਣੇ ਵਾਲੀ ਟਰੇ ਮੰਗਵਾ ਲੈਂਦੇ। ਜਿਸ ਦਿਨ ਉਹ ਜਲਦੀ ਆ ਜਾਂਦੇ ਇੰਜ ਲੱਗਦਾ ਕੋਈ ਮਹਿਮਾਨ ਬੇਮੌਕੇ ਆ ਵੜਿਆ। ਜਲਦੀ ਜਲਦੀ ਉਹਨਾਂ ਦੇ ਲਈ ਜਗ੍ਹਾ ਬਣਾਈ ਜਾਂਦੀ। ਰਿਆਜ਼ ਜਿਹੜਾ ਆਮ ਕਰਕੇ ਫਰੀਦਾ ਦੇ ਨੇੜੇ ਹੀ ਬੈਠਦਾ ਹੁੰਦਾ ਸੀ ਤਾਂ ਕਿ ਬੱਚਿਆਂ ਨੂੰ ਖਾਣਾ ਦੇਣ ਦੇ ਵਿੱਚ ਉਸਦੀ ਮਦਦ ਕੀਤੀ ਜਾ ਸਕੇ। ਆਖਰੀ ਕੁਰਸੀ ਦੇ ਉੱਤੇ ਦੂਰ ਜਾ ਬੈਠਦਾ ਹੈ। ਬੱਚੇ ਹੈਰਾਨੀ ਦੇ ਨਾਲ ਉਸ ਤਬਦੀਲੀ ਨੂੰ ਵੇਖਦੇ ਨੇ, ਮਹਿਸੂਸ ਕਰਦੇ ਹੈ, ਕਿਉਂਕਿ ਬੱਚਿਆਂ ਦੇ ਵਿੱਚ ਵੀ ਪੈ ਜਾਂਦਾ ਕਿ ਸਾਡਾ ਪਿਓ ਇਹ ਹੈ ਕਿ ਉਹ ਦੂਸਰਾ ਅਕਬਰ ਹੈ। ਫਰੀਦਾ ਨੂੰ ਬੜੀ ਪਰੇਸ਼ਾਨੀ ਹੁੰਦੀ ਕਿ ਅਕਬਰ ਬਿਲਕੁਲ ਓਪਰਿਆਂ ਵਾਂਗ ਖਾਂਦੇ ਰਹਿੰਦੇ ਸਨ ਤੇ ਫਰੀਦਾ ਨੂੰ ਇਕੱਲਿਆਂ ਹੀ ਬੱਚਿਆਂ ਨੂੰ ਸੰਭਾਲਣਾ ਪੈਂਦਾ ਸੀ ਤੇ ਜੇ ਅਕਬਰ ਕੁਝ ਮਦਦ ਕਰਨ ਦੀ ਕੋਸ਼ਿਸ਼ ਕਰਦੇ ਤਾਂ ਹੋਰ ਗੜਬੜ ਹੋ ਜਾਂਦੀ। ਓਹੋ, ਇੰਨੇ ਚਾਵਲ ਇਸਦੀ ਪਲੇਟ ਦੇ ਵਿੱਚ ਪਾ ਦਿੱਤੇ, ਮਾਰੋਂਗੇ ਕਮਬਖਤ ਨੂੰ, ਉਂਝ ਇਹਨੂੰ ਖੰਘ ਲੱਗੀ ਹੋਈ ਹੈ, ਨਾ ਦਹੀ ਨਾ ਦਿਓ ਇਹਨੂੰ। ਓਹੋ, ਇਹ ਚਟਨੀ ਤਾਂ ਬੱਚਿਆਂ ਦੇ ਲਈ ਸੀ, ਤੁਸੀਂ ਖਤਮ ਕਰ ਦਿੱਤੀ ਹੈ, ਤੇ ਅਕਬਰ ਦੋਸ਼ੀ ਬਣਿਆ ਬੈਠਾ ਰਹਿ ਜਾਂਦਾ ਸੀ। ਰਿਆਜ਼ ਬੈਠੇ ਬੈਠੇ ਖੁਦ ਠੁੱਸ ਰਹੇ ਹੋ, ਇਹਨਾਂ ਨਹੀਂ ਹੁੰਦਾ ਵੀ ਬੱਚਿਆਂ ਨੂੰ ਵੀ ਖਵਾ ਦਿਓ, ਮੇਰੇ ਦੋ ਹੱਥ ਨੇ ਕੀ ਕਰਾਂ ਮੈਂ, 4 ਤਾਂ ਨਹੀਂ 6 ਤਾਂ ਨਹੀਂ। ਉਹ ਘੁਰਕਦੀ ਤੇ ਬਿੰਦ ਦੇ ਵਿੱਚ ਹੀ ਰਿਆਜ਼ ਸਾਰੀ ਮੇਜ਼ ਦਾ ਚਾਰਜ ਸੰਭਾਲ ਲੈਂਦਾ ਸੀ। ਬੜੇ ਹਿਸਾਬ ਕਿਤਾਬ ਦੇ ਨਾਲ ਉਹ ਖਾਣਾ ਵਰਤਾਉਂਦਾ ਹਰ ਕਿਸੇ ਨੂੰ, ਤੇ ਕਿਸ ਨੂੰ ਕਿਹੜੀ ਬੋਟੀ ਪਸੰਦ ਹੈ, ਅੱਜ ਕਿਸ ਦੀ ਗੁਰਦੇ ਦੀ ਵਾਰੀ ਹੈ ਤੇ ਕਿਸ ਦੀ ਕਲੇਜੀ ਦੀ, ਕਿਸ ਦੀ ਹੱਡੀ ਦੀ ਵਾਰੀ ਹੈ, ਰਾਇਤਾ ਕਿਸ ਨੂੰ ਮਿਲੇਗਾ, ਕਿਸ ਨੂੰ ਸੂਪ, ਤੇ ਨਾਲੇ ਕਿਸ ਨੂੰ ਧਮਕਾਉਣਾ ਹੈ ਤੇ ਕਿਸ ਨੂੰ ਪੁਚਕਾਰਨਾ ਹੈ, ਕਿਸ ਨੂੰ ਜ਼ਰਾ ਵੀ ਘੂਰਿਆ ਗਿਆ ਤਾਂ ਸਾਰੀ ਮੇਜ਼ ਉਲਟ ਦਏਗਾ, ਕਿਹੜਾ ਘੂਰੇ ਬਿਨਾਂ ਭੁੱਖਾ ਰੋਂਦਾ ਰਹਿ ਜਾਏਗਾ। ਨਾਲੇ ਉਹ ਚੁਟਕਲੇ ਤੇ ਹਾਸਾ ਮਜ਼ਾਕ, ਰੋਟੀ ਦੀ ਕਹਾਣੀ, ਬੋਟੀ ਦਾ ਕਿੱਸਾ, ਮਿਰਚਾਂ ਦੇ ਚਟਪਟੇ ਚੁਟਕਲੇ ਅਕਬਰ ਕਦ ਜਾਣਦੇ ਸਨ। ਰਿਆਜ਼ ਸੁਣਾਉਂਦਾ, ਉਹ ਤਾਂ ਰਿਆਜ਼ ਨੂੰ ਹੀ ਆਉਂਦੇ ਸਨ ਨਾ, ਉਹ ਉਹਨਾਂ ਦਾ ਨਿੱਜੀ ਚੋਹਲ ਮਜ਼ਾਕ ਜਿਹੜਾ ਬਾਹਰ ਵਾਲੇ ਨਹੀਂ ਸਮਝ ਸਕਦੇ ਸਨ ਤੇ ਅਕਬਰ ਬਾਹਰ ਵਾਲੇ ਹੀ ਸਨ। ਲੂੰਬੜੀ ਦੀ ਦਾਵਤ ਦੇ ਵਿੱਚ ਸ਼ਾਰਖ ਵਾਂਗ ਚੁੱਪ ਗੜੁੱਪ ਤੇ ਉਕਤਾਏ ਹੋਏ ਖਾਣਾ ਜ਼ਹਿਰ ਮਾਰ ਕਰਦੇ ਰਹਿੰਦੇ ਸੀ। ਅਕਬਰ ਦਿੱਲੀ ਨਹੀਂ ਸੀ ਜਾ ਸਕਦੇ, ਛੁੱਟੀਆਂ ਤਾਂ ਸਨ ਪਰ ਉਹਨੀ ਦਿਨੀ ਕ੍ਰਿਕਟ ਮੈਚ ਸ਼ੁਰੂ ਹੋ ਰਹੇ ਸੀ ਤੇ ਉਹ ਮੈਚਾਂ ਦੇ ਦੀਵਾਨੇ। ਕਦੀ ਰਿਆਜ਼ ਵੀ ਇਹਨਾਂ ਮੈਚਾਂ ਦਾ ਦੀਵਾਨਾ ਹੁੰਦਾ ਸੀ, ਪਰ ਕਿਉਂਕਿ ਫਰੀਦਾ ਨੂੰ ਉਹਨਾਂ ਦੇ ਉੱਤੇ ਖਿੱਚ ਚੜ੍ਹਦੀ ਸੀ ਸੋ ਉਸਨੇ ਕਹਿ ਕਹਿ ਕੇ ਦਿਲਚਸਪੀ ਮੁਕਾ ਦਿੱਤੀ। ਮੈਚ ਆਉਂਦਾ ਤਾਂ ਉਸਨੂੰ ਇੰਜ ਮਹਿਸੂਸ ਹੁੰਦਾ ਕਿ ਉਸਦੀ ਜਾਨ ਉੱਪਰ ਸੌਂਕਣ ਆਣ ਬੈਠੀ ਹੈ। ਇਸਦੇ ਲਈ ਉਸਨੇ ਅਜੀਬ ਅਜੀਬ ਚਾਲਾਂ ਚੱਲ ਕੇ ਰਿਆਜ਼ ਦੀ ਇਹ ਮੈਚ ਵੇਖਣ ਦੀ ਆਦਤ ਛੁਡਵਾ ਦਿੱਤੀ, ਪਰ ਆਪਣੇ ਜਿਹੜਾ ਹਸਬੈਂਡ ਹੈ ਉਹਦਾ ਖਾਮਦ ਹੈ ਉਹਦੀ ਨਹੀਂ ਛੁਡਾ ਸਕੀ। ਉਹ ਉਹਨੀ ਦਿਨੀ ਪਿਕਨਿਕ ਦੇ ਪ੍ਰੋਗਰਾਮ ਬਣਾ ਲੈਂਦੀ, ਸਿਨੇਮੇ ਦੇ ਟਿਕਟ ਮੰਗਵਾ ਲੈਂਦੀ, ਹਰ ਵੇਲੇ ਮੈਚ ਦੀਆਂ ਬੁਰਾਈਆਂ ਕਰਦੀ ਰਹਿੰਦੀ, ਡੈਂਟਿਸਟ ਤੋਂ ਸਮਾਂ ਲੈ ਲੈਂਦੀ। ਬਗੈਰ ਰੜਕਿਆਂ ਰਿਆਜ਼ ਦੀ ਦਿਲਚਸਪੀ ਖਤਮ ਹੋ ਗਈ। ਹਾਂ, ਤੈਰਾਕੀ ਦਾ ਸ਼ੌਂਕ ਕਾਇਮ ਰਿਹਾ ਉਹਦਾ। ਹਾਲਾਂਕਿ ਫਰੀਦਾ ਨੂੰ ਪਾਣੀ ਤੋਂ ਡਰ ਲੱਗਦਾ ਸੀ, ਪਰ ਉਹ ਬੱਚਿਆਂ ਦੇ ਨਾਲ ਜਾਂਦੀ। ਰਿਆਜ਼ ਬੱਚਿਆਂ ਨੂੰ ਤੈਰਨਾ ਸਿਖਾਉਂਦਾ ਤੇ ਉਹ ਕਿਨਾਰੇ ਦੇ ਉੱਤੇ ਬੈਠੀ ਸਵੈਟਰ ਬੁਣਦੀ ਰਹਿੰਦੀ। ਸ਼ੁਰੂ ਦੇ ਵਿੱਚ ਉਸਨੇ ਅਕਬਰ ਦੇ ਲਈ ਸਵੈਟਰ ਬੁਣੇ, ਪਰ ਉਹਨਾਂ ਨੇ ਉਹ ਸਵੈਟਰ ਖਾਸ ਤੌਰ ਦੇ ਉੱਤੇ ਆਪਣੇ ਉਹਨਾਂ ਦੋਸਤਾਂ ਨੂੰ ਦੇ ਦਿੱਤੇ ਜਿਹੜੇ ਫਰੀਦਾ ਨੂੰ ਜ਼ਹਿਰ ਲੱਗਦੇ ਸਨ, ਤੇ ਰਿਆਜ਼ ਨੇ 20-20 ਸਾਲ ਪੁਰਾਣੀਆਂ ਚੀਜ਼ਾਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਸੀ। ਹਰ ਸਾਲ ਉਹ ਇੱਕ ਨਵੇਂ ਸਵੈਟਰ ਦੇ ਨਾਲ ਪੁਰਾਣੇ ਸਵੈਟਰ ਦੀ ਮੁਰੰਮਤ ਵੀ ਕਰ ਦਿੰਦੀ। ਇਸ ਦੇ ਬਾਵਜੂਦ ਵੀ ਅਕਬਰ ਤੇ ਫਰੀਦਾ ਮੀਆਂ ਬੀਬੀ ਸਨ, ਉਹਨਾਂ ਦੇ ਬੱਚੇ ਹੋਏ ਸਨ, ਉਹ ਇੱਕੋ ਘਰ ਦੇ ਵਿੱਚ ਇੱਕੋ ਕਮਰੇ ਦੇ ਵਿੱਚ ਰਹਿੰਦੇ, ਉਹਨਾਂ ਦੇ ਪਲੰਘ ਵਿਚਕਾਰ ਸਿਰਫ 2.5 ਫੁੱਟ ਦਾ ਫਾਸਲਾ ਸੀ। ਸਪਸ਼ਟ ਹੈ ਕਿ ਬੱਚਿਆਂ ਨੂੰ ਲੈ ਕੇ ਫਰੀਦਾ ਦੇ ਇਕੱਲੇ ਦਿੱਲੀ ਜਾਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ, ਤੇ ਮਜਬੂਰਨ ਰਿਆਜ਼ ਦਾ ਟਿਕਟ ਵੀ ਖਰੀਦਿਆ ਗਿਆ। ਫਰੀਦਾ ਆਪਣੇ ਭਰਾ ਦੇ ਘਰ ਠਹਿਰੀ।
ਭਰਾ ਦੇ ਭਾਬੀ ਮੇਰਠ ਕਿਸੇ ਦੋਸਤ ਦੀ ਸ਼ਾਦੀ ਦੇ ਵਿੱਚ ਗਏ ਹੋਏ ਸਨ ਤੇ ਘਰੇ ਆਪਣੇ ਦੋਵਾਂ ਬੱਚਿਆਂ ਨੂੰ ਛੱਡ ਗਏ ਤੇ ਦਿੱਲੀ ਦੇ ਵਿੱਚ ਖੂਬ ਮਜ਼ੇ ਕੀਤੇ, ਖੂਬ ਸੈਰਾਂ ਕੀਤੀਆਂ। ਪਿਛਲੀ ਵਾਰ

0: ਤਸਵੀਰਾਂ ਖਿੱਚੀਆਂ ਫਰੀਦਾ ਦੀਆਂ, ਖਿੜ ਖਿੜ ਹੱਸਦੇ ਹੋਏ ਬੱਚਿਆਂ ਦੀਆਂ। ਕਦੀ ਫਰੀਦਾ ਕਹਿੰਦੀ, ਰਿਆਜ਼ ਤੂੰ ਵੀ ਆ ਜਾਣਾ, ਕਿਸੇ ਨੂੰ ਕਹਿ ਬਟਨ ਦਬਾ ਦੇ, ਤੇ ਰਿਆਜ਼ ਵੀ ਫਰੀਦਾ ਦੇ ਨੇੜੇ ਆਣ ਖੜਾ ਹੁੰਦਾ ਤੇ ਆਸੇ ਪਾਸੇ ਬੱਚੇ ਖੜੇ ਹੁੰਦੇ। ਭਰਾ ਦੇ ਬੱਚੇ ਮਨੂ ਤੇ ਸ਼ਹੀਨਾ ਜਿਹੜੇ ਪਹਿਲੀ ਵਾਰੀ ਫਰੀਦਾ ਦੇ ਬੱਚਿਆਂ ਨੂੰ ਮਿਲੇ ਸੀ, ਰਿਆਜ਼ ਨੂੰ ਅੰਕਲ ਕਹਿੰਦੇ ਸਨ ਤੇ ਬੜੇ ਘੋਲ ਮਿਲ ਗਏ ਸੀ। ਪਰ ਇੱਕ ਦਿਨ ਸ਼ਹੀਨਾ ਨੇ ਬੜੀ ਹੈਰਾਨੀ ਦੇ ਨਾਲ ਪੁੱਛਿਆ, ਤੁਸੀਂ ਆਪਣੇ ਡੈਡੀ ਨੂੰ ਅੰਕਲ ਕਿਉਂ ਕਹਿੰਦੇ ਹੋ?
1: ਕਿਸ ਨੂੰ?
0: ਅੰਕਲ ਰਿਆਜ਼ ਨੂੰ। ਸਿੱਲੀ, ਅੰਕਲ ਰਿਆਜ਼ ਸਾਡੇ ਅੰਕਲ ਨੇ।
1: ਅੱਛਾ,
0: ਇਹ ਤੁਹਾਡੇ ਡੈਡੀ ਨੇ? ਸ਼ਹੀਨਾ ਨੇ ਭੋਲੇਪਨ ਦੇ ਨਾਲ ਪੁੱਛਿਆ ਤੇ ਬੱਚਿਆਂ ਨੇ ਉਸਦਾ ਬੜਾ ਹੀ ਮਜ਼ਾਕ ਉਡਾਇਆ। ਅੰਕਲ, ਇਹ ਤੁਹਾਨੂੰ ਸਾਡੇ ਡੈਡੀ ਸਮਝਦੀ ਹੈ? ਉੱਲੂ ਕਿਤੋਂ ਦੀ? ਰਿਆਜ਼ ਕੱਚਾ ਜਿਹਾ ਹੋ ਕੇ ਕੱਚਾ ਜਿਹਾ ਹਾਸਾ ਹੱਸਿਆ। ਫਰੀਦਾ ਦਾ ਵੀ ਹਾਸਾ ਨਿਕਲ ਗਿਆ। ਤਾਂ ਕਿ ਤੂੰ ਮੇਰੀ ਬੇਟੀ ਨਹੀਂ, ਰਿਆਜ਼ ਨੇ ਕਿਹਾ। ਪਰ ਬੱਚੀ ਦੀ ਸਮਝ ਦੇ ਵਿੱਚ ਨਹੀਂ ਸੀ ਆ ਰਿਹਾ ਕਿ ਆਪਣੀ ਗੱਲ ਕਿੰਝ ਸਮਝਾਵੇ। ਜਾ ਭਗਣੇ ਤੋਂ, ਭਗਣੇ ਤੂੰ ਮੇਰੀ ਬੇਟੀ ਨਹੀਂ ਹੈ। ਕਹਿੰਦੀ ਕਿ ਜਾ ਭੰਗਣੇ, ਤੂੰ ਮੇਰੀ ਬੇਟੀ ਨਹੀਂ, ਹੁਣ ਮੰਗੀ ਫਿਰ ਚਾਕਲੇਟ ਮੇਰੇ ਕੋਲ। ਉਹ ਕਹਿੰਦੀ ਹੈ ਕਿ ਬੇਟੀ ਤਾਂ ਹਾਂ ਤੁਹਾਡੀ। ਬੱਚੀ ਉਸਦੇ ਗਲ ਦੇ ਨਾਲ ਜਿਹੜੀ ਆ ਝੂਟ ਗਈ ਸੀ, ਜਾਣਕੀ ਚਿੰਬੜ ਗਈ। ਫਰੀਦਾ ਦੀ ਸਹੇਲੀ ਨੇ ਖਾਣੇ ਦਾ ਸੱਦਾ ਦੇ ਦਿੱਤਾ ਤੇ ਬੱਚਿਆਂ ਦਾ ਕੀ ਕੀਤਾ ਜਾਏ ਉਹ ਪੁੱਛਦੀ ਹੈ। ਕੱਲ ਅਲਮ ਸਲਮ ਖਾਨ ਦੇ ਨਾਲ ਗਲਾ ਦਰਦ ਹੋ ਰਿਹਾ, ਜਾਣਕੀ ਬਾਹਰ ਜੋ ਕੁਝ ਖਾਧਾ ਅਲਮ ਸਲਮ ਖਾ ਲਿਆ। ਤੂੰ ਚਲੀ ਜਾ ਵੀ ਮੈਂ ਜਿਹੜਾ ਕਹਿੰਦਾ ਕਿ ਬੱਚਿਆਂ ਨੂੰ ਸੰਭਾਲ ਲਵਾਂਗਾ। ਰਿਆਜ਼ ਨੇ ਚਿੰਤਾ ਹੀ ਮੁਕਾ ਦਿੱਤੀ। ਫਰੀਦਾ ਖੁਸ਼ ਖੁਸ਼ ਤਿਆਰ ਹੋਈ, ਪਰ ਜਾਣ ਤੋਂ ਪਹਿਲਾਂ ਉਸਨੂੰ ਗਰਾਰੇ ਕਰਨ ਦੇ ਲਈ ਗਰਮ ਪਾਣੀ ਦੇ ਗਈ, ਪੈਨਸਲਿਨ ਦੀਆਂ ਗੋਲੀਆਂ ਚੂਸਣ ਦੀ ਹਦਾਇਤ ਕੀਤੀ, ਬੱਚਿਆਂ ਬਾਰੇ ਕੁਝ ਹਦਾਇਤਾਂ ਦਿੱਤੀਆਂ ਤੇ ਬਣ ਠਾਣ ਕੇ ਚਲੀ ਗਈ। ਉਫ, ਇਹ ਪੀਲੀਏ ਮਾਰੀ ਸਾੜੀ ਦੇਖ ਦੇਖ ਕੇ ਬੜੀ ਖਿੱਚ ਚੜ੍ਹਦੀ ਹੈ। ਖੁਦ ਦੀ ਸਹੁੰ ਏ, ਕਿਸੇ ਦਿਨ ਇਸ ਨੂੰ ਭੱਠੀ ਦੇ ਵਿੱਚ ਪਾ ਦਿਆਂਗਾ। ਪਲੰਘ ਦੇ ਉੱਤੇ ਪਏ ਰਿਆਜ਼ ਨੇ ਕਿਹਾ, ਓਹੋ ਤੁਸੀਂ ਕੌਣ ਹੁੰਦੇ ਹੋ ਜੀ? ਉਸਨੇ ਟਾਲਣਾ ਚਾਹਿਆ, ਪਰ ਆਦਮ ਕੱਦ ਸ਼ੀਸ਼ੇ ਦੇ ਵਿੱਚ ਦੇਖਿਆ ਤਾਂ ਇੰਜ ਲੱਗਿਆ ਰਿਆਜ਼ ਠੀਕ ਹੀ ਕਹਿੰਦਾ ਹੈ, ਤੇ ਸਾੜੀ ਬਦਲ ਲਈ। ਪਾਰਟੀ ਸ਼ਾਨਦਾਰ ਸੀ। ਸਾਰਿਆਂ ਨੇ ਉਸਦੇ ਪਤੀ ਦੇ ਬਾਰੇ ਪੁੱਛਿਆ ਕਿ ਉਹ ਨਹੀਂ ਆਇਆ। ਇਹ ਦੱਸਦਿਆਂ ਹੋਇਆ ਉਸਨੂੰ ਆਪਣੀ ਹੱਦ ਤੱਕ ਅਜਿਹੀ ਮਹਿਸੂਸ ਹੋਈ ਕਿ ਉਹ ਮੈਚ ਕਰਕੇ ਨਹੀਂ ਆਏ। ਕਿਸੇ ਨੂੰ ਕੁਝ ਦੱਸਿਆ, ਕਿਸੇ ਨੂੰ ਕੁਝ ਗੱਲ ਟਾਲਮਟੋਲ ਕਰ ਦਿੱਤੀ। ਬੱਚਿਆਂ ਨੂੰ ਰਿਆਜ਼ ਦੇ ਕੋਲ ਛੱਡ ਆਈ ਆ, ਪਰੇਸ਼ਾਨ ਕਰਦੇ ਹੋਣਗੇ। ਸਹੇਲੀ ਨੇ ਰੁਕਣ ਦੇ ਲਈ ਜ਼ੋਰ ਦਿੱਤਾ ਤਾਂ ਫਰੀਦਾ ਨੇ ਕਿਹਾ, ਬਈ ਬੜੀ ਖੂਬ ਹੋ, ਮੀਆਂ ਤੋਂ ਬੱਚੇ ਪਲਵਾ ਦੀ ਹੋ। ਕਹਿੰਦੀ ਹੈ ਕਿ ਤੂੰ ਇੱਥੇ ਆ ਗਈ ਆ ਤੇ ਮੀਆਂ ਤੇਰਾ ਬੱਚੇ ਸੰਭਾਲ ਰਿਹਾ, ਮੀਆਂ ਤੋਂ ਬੱਚੇ ਪਲਵਾਉਂਦੀ ਹੋ? ਸਹੇਲੀ ਦੇ ਮੀਆਂ ਨੇ ਸ਼ਿਕਾਇਤ ਰੂਪੀ ਮਜ਼ਾਕ ਕਰ ਦਿੱਤਾ, ਪਰ ਮੇਰੇ ਮੀਆਂ ਤਾਂ ਬੰਬਈ ਦੇ ਵਿੱਚ ਨੇ। ਤੁਸੀਂ ਤਾਂ ਕਹਿ ਰਹੇ ਸੀ ਕਿ ਬੱਚੇ ਰਿਆਜ਼ ਦੇ ਕੋਲ ਛੱਡ ਆਏ ਹੋ। ਓਏ ਓਏ ਬਈ ਡਾਰਲਿੰਗ, ਹਾਊ ਸਿਲੀ। ਫਿਦੀ ਦੇ ਹਸਬੈਂਡ ਦਾ ਜਿਹੜਾ ਨਾਂ ਤਾਂ ਅਕਬਰ ਹੈ। ਸਹੇਲੀ ਨੇ ਗੱਲ ਸੁਝਾ ਦਿੱਤੀ ਵੀ ਭਾਈ ਉਹਦਾ ਹਸਬੈਂਡ ਨਹੀਂ ਹੈ, ਰਿਆਜ਼ ਹੈ, ਉਹਦਾ ਦੋਸਤ ਹੈ, ਅਕਬਰ ਉਹਦਾ ਹਸਬੈਂਡ ਹੈ। ਉਹ ਤੇ ਰਿਆਜ਼ ਫਿਰ ਅਕਬਰ ਦੇ ਬਚਪਨ ਦੇ ਦੋਸਤ ਨੇ, ਬਲਕਿ ਭਰਾ ਹੀ ਸਮਝ ਲਓ, ਬਲਕਿ ਅਕਬਰ ਹੀ ਸਮਝ ਲਓ ਤਾਂ ਕਿ ਹਰਜ ਹੈ। ਇੱਕ ਜ਼ੋਰਦਾਰ ਠਹਾਕਾ ਗੂੰਜਿਆ। ਫਰੀਦਾ ਨੂੰ ਅਚੀਵੀ ਜਿਹੀ ਮਹਿਸੂਸ ਹੋਈ ਤੇ ਕਿੰਨੇ ਚੀਪ ਨੇ ਇਹ ਲੋਕ, ਕਹਿੰਦੀ ਹੈ ਇਹਨਾਂ ਦੀ ਸੋਚ ਉਹ ਲਾਣਤ ਹੈ, ਇਹਨਾਂ ਨੂੰ ਕੌਣ ਸਮਝਾਵੇ। ਕਈ ਵਾਰੀ ਲੋਕਾਂ ਨੇ ਗਲਤੀ ਦੇ ਨਾਲ ਰਿਆਜ਼ ਨੂੰ ਉਸਦਾ ਪਤੀ ਸਮਝ ਲਿਆ ਸੀ, ਉਸਨੂੰ ਬੁਰਾ ਨਹੀਂ ਸੀ ਲੱਗਿਆ। ਹਾਂ, ਉਹ ਲੋਕ ਮੂਰਖ ਜ਼ਰੂਰ ਲੱਗੇ ਸਨ ਕਿ ਹੁੰਦਾ ਏ ਅਜਿਹੀਆਂ ਗੱਲਾਂ ਦੇ ਨਾਲ ਕੀ ਵਿਗੜਦਾ ਹੈ। ਪਰ ਗੱਲ ਜ਼ਿਆਦਾ ਸੁਲਝਦੀ ਮਹਿਸੂਸ ਨਾ ਹੋਈ ਤਾਂ ਸਹੇਲੀ ਨੇ ਕਿਹਾ, ਰਿਆਜ਼ ਦੀ ਸ਼ਾਦੀ ਜ਼ੀਨਤ ਦੇ ਨਾਲ ਕਿਉਂ ਨਹੀਂ ਕਰਵਾ ਦਿੰਦੀ? ਬਈ ਕਿੰਨੀ ਵਾਰੀ ਕਹਿ ਚੁੱਕੀ ਆ, ਕੰਬਖਤ ਨੂੰ ਸੁਣਦਾ ਹੀ ਨਹੀਂ ਹੈ, ਮਜ਼ਾਕ ਦੇ ਵਿੱਚ ਟਾਲ ਜਾਂਦਾ ਹੈ। ਤੂੰ ਜ਼ੋਰ ਪਾ ਕੇ ਕਹੇਗੀ ਤਾਂ ਉਹ ਜ਼ਰੂਰ ਮੰਨ ਜਾਏਗਾ। ਤਾਂ ਤੇਰਾ ਮਤਲਬ ਹੈ ਮੈਂ ਉਸਨੂੰ ਕਿਹਾ ਨਹੀਂ ਹੈ? ਫਰੀਦਾ ਹਿਰਖ ਗਈ, ਨਹੀਂ ਜ਼ਰਾ ਜ਼ੋਰ ਦੇ ਕੇ ਕਿਹਾ ਨਾ, ਕਹਿ ਨਾ ਉਹਨੂੰ। ਮੈਂ ਕਿੰਝ ਜ਼ੋਰ ਦੇ ਕੇ ਕਹਾਂ, ਕੋਈ ਬੱਚਾ ਹੈ ਕਿ ਢਾ ਕੇ ਦਵਾਈ ਉਹਨੂੰ ਪਿਲਾ ਦਿਆਂ? ਉਹ ਹੋਰ ਹਿਰਖ ਗਈ, ਓਹੋ ਇਸਦਾ ਹਿਰਖਣ ਵਾਲੀ ਕਿਹੜੀ ਗੱਲ ਹੈ ਇਹਦੇ ਵਿੱਚ? ਮੈਂ ਕਿਉਂ ਹਿਰਖਣ ਲੱਗੀ ਹਾਂ? ਫਰੀਦਾ ਨੇ ਲਾਲ ਪੀਲੀ ਹੁੰਦਿਆਂ ਕਹਿ ਦਿੱਤਾ, ਚੱਲ ਛੱਡ ਪਰਾਂ ਹੁਣ। ਸਹੇਲੀ ਆਪਣੀ ਜਾਨ ਛੁਡਾ ਕੇ ਨੱਸ ਪਈ। ਫਰੀਦਾ ਛਿੱਦੀ ਜਿਹੀ ਹੋ ਗਈ ਤੇ ਲੋਕ ਸਮਝਦੇ ਨੇ ਕਿ ਰਿਆਜ਼ ਦੀ ਸ਼ਾਦੀ ਨਹੀਂ ਹੋਣ ਦਿੰਦੀ। ਉਸਨੂੰ ਰਿਆਜ਼ ਦੇ ਉੱਤੇ ਗੁੱਸਾ ਆਉਣ ਲੱਗ ਪਿਆ।

0: ਉਸਨੇ ਕਿੰਨੀ ਵਾਰੀ ਕਿਹਾ ਕਿ ਕਮਬਖਤ ਸ਼ਾਦੀ ਕਿਉਂ ਨਹੀਂ ਕਰਵਾਉਂਦਾ, ਹਮੇਸ਼ਾ ਟਾਲ ਦਿੰਦਾ ਹੈ। ਚੱਲ ਛੱਡ, ਦਫਾ ਕਰ ਪਰਾ ਹੁਣ, ਕੀ ਮੂਰਖਾਂ ਵਾਲੀਆਂ ਗੱਲਾਂ ਕਰਦੀ ਪਈ ਹੈ। ਬਈ ਮੈਂ ਝੰਝਟ ਦੇ ਵਿੱਚ ਨਹੀਂ ਪੈਣਾ ਚਾਹੁੰਦਾ। ਤੇ ਉਹ ਬੱਚਿਆਂ ਦੇ ਨਾਲ ਰਲ ਕੇ ਹੋਰ ਉਦਮ ਮਚਾਉਣ ਲੱਗ ਪੈਂਦਾ। ਕਦੀ ਝਿੜਕ ਝਿੜਕ ਕੇ ਉਹਨਾਂ ਨੂੰ ਹੋਮਵਰਕ ਕਰਵਾਉਣ ਲੱਗ ਪੈਂਦਾ, ਉਹਨਾਂ ਦੀਆਂ ਰਿਪੋਰਟਾਂ ਦੇ ਉੱਤੇ ਗੌਰ ਕਰਨਾ, ਉਹਨਾਂ ਦੇ ਟੀਚਰਾਂ ਨੂੰ ਮਿਲਣਾ। ਇਹ ਵਿਚਾਰੇ ਅਕਬਰ ਦੇ ਵੱਸ ਦਾ ਰੋਗ ਨਹੀਂ ਸੀ। ਉਹ ਤਾਂ ਬਿਨਾਂ ਦੇਖੇ ਦਸਤਖਤ ਕਰ ਦਿੰਦੇ ਸਨ ਤੇ ਕਹਿੰਦੇ ਸਨ, ਰਿਆਜ਼ ਜ਼ਰਾ ਤੂੰ ਹੀ ਗੌਰ ਕਰ ਲਵੀ, ਆਪਣੇ ਵੱਸ ਤੋਂ ਤਾਂ ਬਾਹਰ ਦੀਆਂ ਗੱਲਾਂ ਨੇ। ਇੱਕ ਦਿਨ ਰਿਆਜ਼ ਬੜੇ ਗੁੱਸੇ ਦੇ ਵਿੱਚ ਬਾਹਰੋਂ ਆਇਆ ਸੀ ਤੇ ਫਰੀਦਾ ਨੂੰ ਡਾਂਟਣ ਲੱਗ ਪਿਆ ਸੀ। ਕੁਝ ਹੋਸ਼ ਵੀ ਏ ਸ਼ਾਹਬਾਜ਼ ਸਾਹਿਬਜ਼ਾਦੀ ਦੇ, ਹੁਣੇ ਤੋਂ ਖੰਭ ਨਿਕਲਣ ਲੱਗ ਪਏ ਨੇ, ਪਤਾ ਨੀ ਕਿਹੜੇ ਮੁੰਡਿਆਂ ਦੇ ਨਾਲ ਤੁਰੀ ਫਿਰਦੇ ਸੀ। ਖੁਦਾ ਦੀ ਸੋ ਮੇਰਾ ਪਾਰਾ ਚੜ ਚੱਲਿਆ ਸੀ, ਮੇਰੇ ਤਾਂ ਅੱਖ ਹੀ ਨਹੀਂ ਲੱਗਦੀ, ਫਰੀਦਾ ਨੇ ਰੁਹਾਸੀ ਹੋ ਕੇ ਜਿਹੜਾ ਕਿਹਾ ਸੀ। ਅੱਖ ਨਹੀਂ ਲੱਗਦੀ ਤਾਂ ਘੜ ਦੇ ਚੁੜੈਲ ਨੂੰ ਫਿਰ, ਨਹੀਂ ਤਾਂ ਮੈਂ ਘੜ ਦੇਣਾ ਏ, ਕੁੱਟਣ ਮਾਰਨ ਦੇ ਨਾਲ ਕੀ ਹੋਏਗਾ। ਫਿਰ ਦੋਵੇਂ ਜਣੇ ਬੱਚਿਆਂ ਦੀ ਸਾਈਕੋਲੋਜੀ ਦੇ ਬਾਰੇ ਸੋਚਣ ਸੋਚ ਸੋਚ ਕੇ ਪਰੇਸ਼ਾਨ ਹੁੰਦੇ ਰਹੇ। ਦੋਵਾਂ ਦੇ ਵਿੱਚੋਂ ਕਿਸੇ ਨੂੰ ਵੀ ਖਿਆਲ ਨਹੀਂ ਸੀ ਆਇਆ ਕਿ ਇਸ ਮਾਮਲੇ ਦੇ ਵਿੱਚ ਅਕਬਰ ਦੀ ਰਾਏ ਵੀ ਲੈਣੀ ਚਾਹੀਦੀ ਹੈ। ਕੀ ਫਾਇਦਾ ਸੀ, ਵਾਧੂ ਪਰੇਸ਼ਾਨ ਹੋ ਜਾਵੇਗਾ। ਉਹਨਾਂ ਦੀ ਸ਼ਰਾਬ ਪੀਣ ਦੀ ਆਦਤ ਇੰਨੀ ਵੱਧ ਗਈ ਸੀ ਕਿ ਜ਼ਰਾ ਜਿੰਨੀ ਗੱਲ ਉੱਤੇ ਪਰੇਸ਼ਾਨ ਹੋ ਜਾਂਦੇ ਸਨ ਤੇ ਫਿਰ ਸਭ ਦੀ ਜ਼ਿੰਦਗੀ ਹਰਾਮ ਹੋਣ ਲੱਗਦੀ ਸੀ। ਦਿੱਲੀ ਦੀ ਸੈਰ ਹੋ ਚੁੱਕੀ ਸੀ, ਬੱਚਿਆਂ ਦੀਆਂ ਛੁੱਟੀਆਂ ਵੀ ਖਤਮ ਹੋ ਰਹੀਆਂ ਨੇ ਤੇ ਫਰੀਦਾ ਨੂੰ ਭਰਾ ਭਰਜਾਈ ਦੀ ਉਡੀਕ ਸੀ ਕਿ ਆ ਜਾਣ ਤਾਂ ਉਹਨਾਂ ਨੂੰ ਮਿਲ ਕੇ ਚੱਲੀਏ। ਅਕਬਰ ਨਹੀਂ ਆਏ, ਉਹਨਾਂ ਆਉਂਦਿਆਂ ਹੀ ਹੈਰਾਨੀ ਦੇ ਨਾਲ ਪੁੱਛਿਆ। ਨਹੀਂ, ਕੋਈ ਕੰਮ ਸੀ ਉਹਨਾਂ ਨੂੰ, ਫਰੀਦ ਸੁੱਤੇ ਸੁਭਾਅ ਬੋਲ ਗਈ। ਤੇ ਆ ਬਾਹਰ ਕਮਰੇ ਦੇ ਵਿੱਚ ਕੌਣ ਰਿਹਾ ਫਿਰ? ਰਿਆਜ਼ ਹੈ, ਫਰੀਦਾ ਨੇ ਲਾਪਰਵਾਹੀ ਦੇ ਨਾਲ ਕਹਿ ਦਿੱਤਾ। ਪਰ ਉਸਨੂੰ ਡਰ ਲੱਗਣ ਲੱਗ ਪਿਆ। ਰਿਆਜ਼, ਜਾਣੀ ਉਹ ਤੇਰੇ ਨਾਲ ਇੱਥੇ ਵੀ ਆਇਆ? ਹਾਂ, ਪਰ ਫਰੀਦਾ ਉਹਨਾਂ ਦੇ ਪੁੱਛਣ ਢੰਗ ਕਰਕੇ ਸਹਿਮ ਜੀ ਗਈ। ਮੈਂ ਇਹਨਾਂ ਹਰਕਤਾਂ ਨੂੰ ਕਤਈ ਬਰਦਾਸ਼ਤ ਨਹੀਂ ਕਰ ਸਕਦਾ, ਉਹ ਭੜਕੇ। ਉਹ ਹੋ ਬਈ, ਜਾਣ ਵੀ ਦਿਓ ਹੁਣ, ਛੱਡੋ, ਭਾਬੀ ਨੇ ਸਮਝਾਇਆ, ਬਾਹਰ ਆਵਾਜ਼ ਆਏਗੀ। ਐਵੇਂ ਆਵਾਜ਼ ਆਏਗੀ ਤਾਂ ਜਾਣ ਦੇ, ਮੈਂ ਕਿਸੇ ਹਲਾਲ ਜ਼ਿਆਦੇ ਤੋਂ ਡਰਦਾ ਵਾਂ? ਸ਼ਰਮ ਨਹੀਂ ਆਉਂਦੀ? ਹੁਣ ਤਾਂ ਧੀ ਜਵਾਨ ਹੋ ਗਈ ਹੈ, ਤੇਰੇ ਇਹ ਗੁਣ ਵੇਖ ਕੇ ਉਹ ਕੀ ਸਿੱਖੇਗੀ? ਤੂੰ ਅਕਬਰ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਰਹੀ ਹੈ, ਪਰ ਮੈਨੂੰ ਉੱਲੂ ਨਹੀਂ ਬਣਾ ਸਕਦੀ ਤੂੰ। ਸਾਰੀ ਦੁਨੀਆ ਤੇਰੇ ਜੰਮਣ ਦੇ ਉੱਤੇ ਥੁੱਕ ਰਹੀ ਹੈ। ਮੇਰੇ ਜੰਮਣ ਤੇ ਥੁੱਕ ਰਹੀ ਹੈ? ਫਰੀਦਾ ਨੇ ਸੋਚਿਆ। ਕਿਉਂ? ਅਕਬਰ ਵਰਗਾ ਬੇਸ਼ਰਮ ਬੰਦਾ ਮੈਂ ਅੱਜ ਤਾਈਂ ਨਹੀਂ ਵੇਖਿਆ। ਕਿ ਉਸਨੂੰ ਕੁਝ ਦਿਖਾਈ ਨਹੀਂ ਦਿੰਦਾ? ਕੀ ਨਹੀਂ ਦਿਖਾਈ ਦਿੰਦਾ? ਫਰੀਦਾ ਫੇਰ ਸੋਚਦੀ ਹੈ। ਪਰ ਤੇਰੀ ਇਹ ਹਿੰਮਤ ਕੀ? ਤੂੰ ਮੇਰੇ ਘਰ ਦੇ ਵਿੱਚ ਗੰਦ ਪਾਉਣ ਡਈ ਹੈ। ਗੰਦ? ਕਿਹੜਾ ਗੰਦ? ਇਹ ਸੋਚ ਤੇ ਫਰੀਦਾ ਦਾ ਮੂੰਹ ਲਾਲ ਹੋ ਗਿਆ। ਆਪਣੇ ਯਾਰ ਨੂੰ ਨਾਲ ਲਈ ਫਿਰਦੀ ਹੈ? ਭਾਬੀ ਨੇ ਬੜਾ ਹੀ ਰੋਕਿਆ, ਪਰ ਉਹ ਕਹਿ ਹੀ ਗਏ। ਯਾਰ? ਫਰੀਦਾ ਦਾ ਦਿਲ ਕੀਤਾ ਕਿ ਉੱਚੀ ਉੱਚੀ ਠਹਾਕੇ ਲਾਵੇ। ਰਿਆਜ਼ ਉਸਦਾ ਯਾਰ ਹੈ, ਪਰ ਠਹਾਕਾ ਉਸਦੇ ਗਲੇ ਦੇ ਵਿੱਚ ਹੀ ਕਿਤੇ ਅਟਕ ਕੇ ਰਹਿ ਗਿਆ। 20 ਵਰੇ ਪਲਾਂ ਛਿਨਾਂ ਦੇ ਵਿੱਚ ਅੱਖਾਂ ਸਾਹਮਣੇ ਉਹ ਲੰਘ ਗਏ। ਯਾਰ? ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਰਿਆਜ਼ ਉਸਦਾ ਯਾਰ ਨਹੀਂ ਸੀ ਤਾਂ ਕੌਣ ਸੀ? ਤੇ ਉਹ ਚੁੱਪ ਚਾਪ ਉੱਠ ਕੇ ਸਮਾਨ ਬੰਨਣ ਲੱਗ ਪੈਂਦੀ ਹੈ ਜੀ ਦੋਸਤੋ, ਇਹ ਸੀ ਜੀ ਕਹਾਣੀ ਯਾਰ, ਇਸਮਤ ਚੁਗਤਾਈ ਜੀ ਦੀ ਕਲਮ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਮਹਿੰਦਰ ਬੇਦੀ ਜੈਤੋ ਤੋਂ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ। ਇਹ ਦੋਸਤੋ ਜਿਹੜਾ ਸਮਾਜ ਹੈ ਆਲੇ ਦੁਆਲੇ ਦਾ ਨਾ, ਉਹ ਬਹੁਤ ਕਹਿ ਸਕਦੇ ਹਾਂ ਕਿ ਚਾਹੇ ਰਿਸ਼ਤੇ ਪਵਿੱਤਰ ਨੇ, ਆਪਸ ਦੇ ਵਿੱਚ ਕੁਝ ਐਸੀਆਂ ਗੱਲਾਂ ਬਾਤਾਂ ਨਹੀਂ ਹੁੰਦੀਆਂ, ਪਰ ਰਾਹ ਜਾਂਦੇ ਭੈਣ ਭਰਾ ਨੂੰ ਵੀ ਮਤਲਬ ਕਿ ਰਿਸ਼ਤੇ ਦੇ ਵਿੱਚ ਹੋਰਾਂ ਰਿਸ਼ਤਿਆਂ ਦੇ ਵਿੱਚ ਬਦਲ ਦਿੱਤਾ ਜਾਂਦਾ ਹੈ। ਇਹ ਸਾਡਾ ਆਲੇ ਦੁਆਲੇ ਦਾ, ਚਾਹੇ ਰਿਸ਼ਤੇਦਾਰੀਆਂ ਨੇ ਚਾਹੇ ਸਮਾਜ ਹੈ, ਇਹ ਸਾਰਾ ਸਿਲਸਿਲਾ ਹੈ, ਇਹ ਕੁਝ ਚੱਲਦਾ ਹੈ। ਤੇ ਜਿਹੜਾ ਫਰਜ਼ ਹਸਬੈਂਡ ਨੂੰ ਨਿਭਾਉਣਾ ਚਾਹੀਦਾ, ਉਸਦਾ ਮਿੱਤਰ ਜਿਹੜਾ ਨਿਭਾ ਰਿਹਾ, ਉਹ ਆਪਣੀਆਂ ਜ਼ਿੰਮੇਵਾਰੀਆਂ ਸਮਝਦਾ ਹੋਇਆ, ਪਰ ਉਹ ਰਿਲੇਸ਼ਨਸ਼ਿਪ ਉਸ ਤਰ੍ਹਾਂ ਦੀ ਨਹੀਂ ਉਹਨਾਂ ਦੇ ਵਿੱਚ ਜੋ ਲੋਕ ਸਮਝਦੇ ਨੇ। ਇਹ ਸੀ ਜੀ ਗੱਲਬਾਤ ਯਾਰ, ਇਸਮਤ ਚੁਗਤਾਈ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ, ਦੁਆਬਾ ਰੇੜੀ ਦਾ ਮੰਚ। ਉਮੀਦ ਕਰਦੇ ਆ ਚੰਗੀ ਲੱਗੀ ਹੋਵੇਗੀ ਕਹਾਣੀ, ਤੇ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝੀ ਕਰਦੇ, ਉਸਨੂੰ ਅਲੱਗ ਤੋਂ ਵੀ ਕਰਕੇ ਪਾ ਦਿੱਤਾ ਜਾਵੇਗਾ। ਤੇ ਲੋ ਫਿਰ ਦੋਸਤੋ ਜਾਂਦੇ ਜਾਂਦੇ ਝਾਤ ਤੁਹਾਡੇ ਸੁਨੇਹਾ ਵੱਲ ਮਾਰ ਕੇ ਫਿਰ ਆਪਾਂ ਅੱਗਿਆ ਲੈਂਦੇ ਹਾਂ। ਸਮਾਂ ਪਹਿਲਾਂ ਹੀ ਜ਼ਿਆਦਾ ਹੋ ਗਿਆ, ਤਕਰੀਬਨ ਅੱਜ ਜ਼ਿਆਦਾ ਹੀ ਸਮਾਂ ਲਾ ਦਿੱਤਾ ਹੈ, ਤਕਰੀਬਨ 30 ਮਿੰਟ ਉੱਪਰ ਲਾ ਦਿੱਤੇ ਅੱਜ ਜੀ। ਤੇ ਜਾਂਦੇ ਜਾਂਦੇ ਕੁਰੀ ਜੀ ਦੇ ਕੁਝ ਸੁਨੇਹੇ ਨੇ। ਜਲੂਰ ਸਿੰਘ ਬਾਈ ਜੀ ਕਹਿੰਦੇ ਕਹਾਣੀ ਆਉਣ ਦਿਓ ਜੀ। ਤੇ ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਸੋਚ ਭੈਣ ਜੀ, ਵਾਹਿਗੁਰੂ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਥੈਂਕ ਯੂ ਜੀ ਸੋ ਮਚ ਸਿਕੰਦਰ ਔਜਲਾ ਵੀਰ ਜੀ, ਐਪਰੀਸ਼ੀਏਟਿੰਗ ਦੇ ਲਈ ਜੀ ਕਹਿੰਦੇ। ਤੇ ਇਸੇ ਤਰ੍ਹਾਂ ਹੀ ਬੜੀ ਦੇਰ ਬਾਅਦ ਸੁਣਿਆ ਗਰਾਈ ਵਾਟਰ ਕਹਿੰਦੇ ਸੀ। ਤੇ ਔਜਲਾ ਸਾਹਿਬ ਮੁਕੱਦਰ ਜੀ ਕਹਿੰਦੇ ਆ ਸੁਰਿੰਦਰ ਕੌਰ ਜੀ ਬਹੁਤ ਵਧੀਆ ਜੀ। ਤੇ ਮੁਕੱਦਰ ਜੀ ਧੰਨਵਾਦ ਜੀ ਤੁਹਾਡਾ ਕਹਿੰਦੇ ਆ ਸੁਰਿੰਦਰ ਕੌਰ ਮਾਲ ਜੀ। ਸੁਰਿੰਦਰ ਕੌਰ ਮਾਲ ਜੀ ਕਹਿੰਦੇ ਵਧੀਆ ਲੱਗੀ ਕਹਾਣੀ। ਤੇ ਔਜਲਾ ਸਾਹਿਬ ਕਹਿੰਦੇ ਦਾਤੀ ਦੇ ਦੰਦੇ ਇੱਕ ਪਾਸੇ ਤੇ ਦੁਨੀਆਂ ਦੇ ਦੰਦੇ ਦੋਵਾਂ ਪਾਸਿਆਂ ਦੇ ਉੱਤੇ। ਬਿਲਕੁਲ ਆ ਜੀ, ਬਿਲਕੁਲ ਦਰੁਸਤ ਹੈ ਔਜਲਾ ਸਾਹਿਬ ਫਰਮਾਇਆ ਜੀ, ਇਹ ਹਾਲਾਤ ਨੇ। ਤੇ ਜਲੂਰ ਸਿੰਘ ਬਾਈ ਜੀ ਕਹਿੰਦੇ ਆ ਕੁਝ ਤਾਂ ਨਾਂ ਦੇਣਾ ਹੀ ਸੀ ਰਿਸ਼ਤੇ ਨੂੰ ਜੀ। ਇਸੇ ਤਰ੍ਹਾਂ ਦੀ ਦੋਸਤੋ ਉਹ ਵਾਰਤਾਲਾਪ ਜਿਹੜੀ ਆ ਰਹੀ ਹੈ ਮੇਰੇ ਸਾਹਮਣੇ ਨਾ, ਉਹੀ ਕਾਬਲੀ ਪਲਾਓ ਘੁੰਮ ਰਹੇ ਸੀ, ਉਹਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਖਾਈਆਂ ਗਈਆਂ ਨੇ। ਬੜਾ ਵਧੀਆ ਤੇ ਬੜਾ ਕੰਸੈਪਟ ਜਿਹੜਾ ਉਹਦੇ ਵਿੱਚ ਦਿਖਾਇਆ ਗਿਆ, ਬਹੁਤ ਮਨ ਨੂੰ ਛੂਹਣ ਵਾਲਾ ਹੈ। ਸੋਚਣ ਸਮਝਣ ਤੇ ਆਲਾ ਦੁਆਲਾ ਕੀ ਕਵੇਗਾ, ਮਤਲਬ ਕਿ ਉਹਨਾਂ ਤੋਂ ਉੱਪਰ ਸੀ ਚੀਜ਼ਾਂ ਨੂੰ ਸੋਚਣ ਦੀ ਗੱਲ ਹੈ, ਜਾਤ ਪਾਤ ਹੋਰ ਸਾਰੀਆਂ ਚੀਜ਼ਾਂ, ਰਿਸ਼ਤੇ ਨਾਤੇ, ਅਸਲੀ ਮੁਹੱਬਤ ਕੀ ਹੁੰਦੀ ਹੈ ਉਹਦੇ ਬਾਰੇ ਉਹ ਗੱਲ ਕਰਦਾ ਹੈ, ਜਿਵੇਂ ਕਿ ਇਹ ਕਹਾਣੀ ਗੱਲ ਕਰਦੀ ਹੈ। ਠੀਕ ਕਹਿ ਰਹੇ ਹੋ ਵੀਰ ਜੀ ਕਹਿੰਦੇ ਆਪਣੇ ਸੁਰਿੰਦਰ ਕੌਰ ਮਾਲ ਜੀ। ਤੇ ਲਓ ਦੋਸਤੋ ਫਿਰ ਇੱਥੇ ਲੈਣੇ ਆ ਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ। ਭੁਪਿੰਦਰ ਭਾਰਾ ਚਲੋ ਇੱਥੇ ਪਿਆਰ ਭਾਈ ਤੇ ਨੇਗੀ ਸਤਿ ਸ਼੍ਰੀ ਅਕਾਲ ਹੈ। ਪ੍ਰੋਗਰਾਮ ਚੰਗਾ ਲੱਗਿਆ ਹੋਵੇ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ। ਇਹੀ ਜੀ ਤੁਹਾਡੇ ਲਈ ਇੱਕ ਸੁਨੇਹਾ ਹੈ ਜੀ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਸ਼ੁਕਰੀਆ ਬਾਈ ਜੀ ਜਲੂਰ ਸਿੰਘ ਜੀ। ਤੇ ਜਿਹੜੇ ਨਵੇਂ ਦੋਸਤ ਵੀ ਜੁੜੇ ਆ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਗੁਰੀਮਾਨ ਬਾਈ ਜੀ, ਹੋਰ ਸਾਰੇ ਦੋਸਤਾਂ ਦੇ ਸੁਨੇਹੇ ਨਹੀਂ ਪੜ ਸਕਿਆ ਜੀ, ਮਾਫ਼ੀ ਚਾਹਾਂਗਾ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਜੇ ਕਿਸੇ ਦੋਸਤ ਦਾ ਸੁਨੇਹਾ ਨਹੀਂ ਪੜਿਆ ਗਿਆ ਤਾਂ ਮਾਫ਼ੀ। ਤੇ ਕੱਲ ਨੂੰ ਫਿਰ ਮਿਲਦੇ ਹਾਂ। ਸ਼ੰਮੀ ਬਾਈ ਤੁਹਾਡੀ ਗੱਲ ਨਾਲ ਸਹਿਮਤ ਆ ਜੀ, ਕਹਿੰਦੇ ਕਾਹਦੀ ਤਰੱਕੀ ਹੈ ਜਿਹਦਾ ਫੋਕਸ ਸਾਰੇ ਪਾਸੇ ਨਹੀਂ ਹੈ। ਗੁਰੀਮਾਨ ਜੀ ਲਿਖਦੇ ਇਹ ਗੱਲਬਾਤ। ਤੇ ਇਸੇ ਤਰ੍ਹਾਂ ਠੰਡੇ ਮਤੇ ਦੇ ਲੋਕ ਸੀ, ਜ਼ੁਬਾਨਾਂ ਦੇ ਮੁੱਲ ਸੀ, ਆਪਸੀ ਪਿਆਰ ਸੀ, ਹੁਣ ਕੁਝ ਵੀ ਨਹੀਂ ਰਿਹਾ, ਬਸ ਕੁਝ ਕੁ ਜਾਣੇ ਹੀ ਕਹਿੰਦੇ ਰਹਿ ਗਏ ਆ ਜੀ। ਤੇ ਲੋ ਦੋਸਤੋ ਇਸੇ ਦੇ ਨਾਲ ਫਿਰ ਮੈਨੂੰ ਦਿਓ ਆ ਗਿਆ, ਤੁਹਾਡੇ ਸੁਨੇਹੇ ਅਜੇ ਵੀ ਆ ਰਹੇ ਨੇ ਜੀ। ਆਪਣੇ ਔਜਲਾ ਸਾਹਿਬ ਕਹਿੰਦੇ ਜਲੋਰ ਸਿੰਘ ਹੈ ਬਾਈ ਜੀ ਦਾ ਨਾਂ ਜੀ, ਜਲੂਰ ਸਿੰਘ ਹੈ ਜੀ। ਹਾਂਜੀ, ਆਪਣੇ ਲੱਲੇ ਨੂੰ ਕਨੋੜਾ ਪਾ ਦਿੱਤਾ ਉਹਨਾਂ ਨੇ ਹੁਣ ਪੰਜਾਬੀ ਦੇ ਵਿੱਚ। ਤੇ ਮਾਫ਼ੀ ਚਾਹਾਂਗਾ ਜੇ ਮੈਂ ਗਲਤ ਵੀ ਅਨਾਊਂਸ ਕੀਤਾ ਜੀ। ਘੁੱਗੀ ਨੂੰ ਗੁੱਗੀ ਕਹੋ ਜੀ, ਕਹਿੰਦੇ ਜੀ ਲਓ ਜੀ। ਹਾਂਜੀ, ਇੰਗਲਿਸ਼ ਦੇ ਵਿੱਚ ਫਿਰ ਹੋ ਜਾਂਦਾ ਜੀ, ਉਹਦੇ ਵਿੱਚ ਚੰਗਾ ਕੀਤਾ ਤੁਸੀਂ ਪੰਜਾਬੀ 'ਚ ਲਿਖ ਦਿੱਤਾ ਹੈ ਜਲੋਰ ਸਿੰਘ ਬਾਈ ਜੀ ਨੇ ਜੀ। ਤੇ ਮੈਂ ਜਲੂਰ ਸਿੰਘ ਕਹਿ ਦਿੱਤਾ, ਅੰਗਰੇਜ਼ੀ ਦੇ ਵਿੱਚ ਜਲੋਰ ਸਿੰਘ ਬਣ ਜਾਂਦਾ। ਤੇ ਲਓ ਦੋਸਤੋ ਕਨੋੜੇ ਹੋੜੇ ਦਾ ਫਰਕ ਪੈ ਜਾਂਦਾ ਅੰਗਰੇਜ਼ੀ ਪੰਜਾਬੀ ਦੇ ਵਿੱਚ। ਤੇ ਲਓ ਫਿਰ ਇੱਥੇ ਲੈਂਦੇ ਆ ਗਿਆ, ਵੱਧ ਘੱਟ ਮਾਫ਼ੀ ਤੇ ਉਮੀਦ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਤੁਸੀਂ ਨਾਲ ਜੁੜੇ ਰਹੋਗੇ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਗੀ ਸਤਿ ਸ਼੍ਰੀ ਅਕਾਲ ਹੈ ਜੀ। ਤੇ ਫਿਰ ਮਿਲਦੇ ਆਪਾਂ ਕੱਲ ਨੂੰ ਫਿਰ ਨਵੇਂ ਸਮੇਂ ਦੇ ਵਿੱਚ।
1: ਹਰ ਇੱਕ ਬੰਦਾ ਆਪਣੀ ਜ਼ਿੰਦਗੀ ਵਿੱਚ ਸਫਲ ਹੋਣ ਲਈ ਦਿਨ ਰਾਤ ਅਣਥੱਕ ਮਿਹਨਤ ਕਰਦਾ ਹੈ, ਕੋਈ ਦੇਸ਼ ਵਿੱਚ ਕਰਦਾ ਹੈ ਤੇ ਕੋਈ ਵਿਚਾਰਾ ਆਪਣਾ ਘਰ ਬਾਰ ਬੀਵੀ ਬੱਚੇ ਮਾਂ ਬਾਪ ਭੈਣ ਭਾਈਆਂ ਨੂੰ ਛੱਡ ਕੇ ਦੂਰ ਪ੍ਰਦੇਸ਼ਾਂ ਵਿੱਚ ਕਮਾਈਆਂ ਕਰਦਾ ਹੈ। ਬਈ ਸਿਆਣੇ ਕਹਿੰਦੇ ਨੇ ਕਿ ਇਮਾਨਦਾਰੀ ਤੇ ਵਫਾਦਾਰੀ ਨਾਲ ਕੀਤੀਆਂ ਮਿਹਨਤਾਂ ਨੂੰ ਮੌਲਾ ਇੱਕ ਦਿਨ ਜ਼ਰੂਰ ਭਾਗ ਲਾਉਂਦਾ ਹੈ। ਉਹ ਦੱਸੀ ਵੀ ਮਾਲਵੇ ਦਾ ਜੱਟਾ ਮਾਲਕ ਦੀਆਂ ਬਖਸ਼ੀਆਂ ਹੋਈਆਂ ਰਹਿਮਤਾਂ ਉੱਤੇ ਸ਼ਰੀਕਾਂ ਦੇ ਗਿਲੇ ਸ਼ਿਕਵੇ ਕੈਸੇ ਕਰਕੇ ਹੁੰਦੇ ਨੇ ਬਈ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਤੁਹਾਡੇ ਤੱਕ ਪਹੁੰਚ ਰਿਹਾ ਹੋਵੇਗਾ। ਅੱਜ ਫਿਰ ਤੋਂ ਸ਼ੁਰੂਆਤ ਨਵੇਂ ਸਿਰੇ ਤੋਂ ਤੁਹਾਡੇ ਨਾਲ ਜੁੜ ਚੁੱਕੇ ਹਾਂ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਆਪਣੇ ਵਿਚਾਰਾਂ ਦੀ ਸਾਂਝ ਪਾਉਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। +358 44 976 1962 ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਕੇ ਆਪਣੇ ਜਜ਼ਬਾਤ ਅਹਿਸਾਸ ਦਾ ਜ਼ਿਕਰ ਜਿਹੜੇ ਹੈ ਕਰ ਸਕਦੇ ਹੋ। ਤੇ ਫਿਲਣ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:07 ਦਾ ਸਮਾਂ ਹੋ ਚੁੱਕਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਦੁਪਹਿਰ ਦੇ 12:00 ਤੇ ਘੜੀਆਂ ਦੇ ਉੱਤੇ 7:08 ਦਾ ਸਮਾਂ ਹੋ ਚੁੱਕਿਆ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:08 ਹੋਏ ਨੇ ਤੇ ਇਸੇ ਤਰ੍ਹਾਂ ਹੀ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:08 ਦਾ ਸਮਾਂ ਤੇ ਯੂਕੇ ਦੇ ਵਿੱਚ ਸ਼ਾਮ ਦੇ 5:08 ਹੋ ਚੁੱਕੇ ਆ। ਤੇ ਨਾਲ ਦੀ ਨਾਲ ਹੀ ਆਪਣੇ ਇੰਡੀਆ ਦੀ ਗੱਲ ਕਰੀਏ ਤੇ 9:38 ਦਾ ਸਮਾਂ ਰਾਤ ਦਾ ਜਿਹੜਾ ਉੱਥੇ ਬਣ ਚੁੱਕਿਆ। ਉਮੀਦ ਕਰਦੇ ਹਾਂ ਦੋਸਤੋ ਤੁਹਾਡੇ ਤੱਕ ਆਵਾਜ਼ ਦੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਏਗੀ। ਤੇ ਲਓ ਫਿਰ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ, ਬੜਾ ਸੋਚਣ ਤੇ ਸਮਝਣ ਵਾਲੀ ਗੱਲ ਹੈ। ਕਹਿੰਦੇ ਨੇ ਕਿ ਚੰਗੀ ਸੋਚ ਤੇ ਚੰਗੀ ਭਾਵਨਾ, ਚੰਗੇ ਵਿਚਾਰ ਦਿਮਾਗ ਨੂੰ ਹਲਕਾ ਰੱਖਦੇ ਹੈ ਤੇ ਭਾਰ ਨਹੀਂ ਪਾਉਂਦੇ। ਤੇ ਅੱਜ 15 ਜੁਲਾਈ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ, ਜਿਸ ਦੇ ਵਿੱਚ ਆਪਣੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ ਜੁੜਦੇ ਹੈ, ਪਰ ਕੁਝ ਕਾਰਨਾਂ ਦੇ ਕਾਰਨ ਅੱਜ ਨਹੀਂ ਜੁੜ ਪਾਣਗੇ ਤੇ ਕੱਲ ਨੂੰ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਲੜੀ ਵਾਰਤਾ ਦੇ ਵਿੱਚ ਅੱਗੇ ਵਧਾਵਾਂਗੇ ਤੇ ਅੱਜ ਤੁਸੀਂ ਤੇ ਮੈਂ ਹੀ ਅੱਜ ਸਾਂਝ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਪਾਵਾਂਗੇ। 15 ਜੁਲਾਈ 1871 ਦਾ ਜਦੋਂ ਜ਼ਿਕਰ ਕਰਦੇ ਹਾਂ ਉਦੋਂ ਨਾਮਧਾਰੀਆਂ ਵੱਲੋਂ ਰਾਏਕੋਟ ਲੁਧਿਆਣਾ ਦੇ ਬੁੱਚੜਖਾਨੇ ਦੇ ਉੱਤੇ ਹਮਲਾ ਕੀਤਾ ਗਿਆ ਤੇ ਉਹਦੇ ਵਿੱਚ 3 ਮੌਤਾਂ ਹੋਈਆਂ ਤੇ 1910 ਦੇ ਵਿੱਚ ਐਮਲ ਕ੍ਰੈਪਲੈਨ ਨੇ ਜਿਹੜਾ ਸੀ ਅਲਾਇੰਸ ਅਲਾਈਜ਼ਮਰ ਦੇ ਨਾਂ ਨੂੰ ਜਿਹੜਾ ਸੀ ਅਲਾਈਜ਼ਮਰ ਬਿਮਾਰੀ ਦਾ ਨਾਂ ਦਿੱਤਾ ਸੀ। 1932 ਦੇ ਵਿੱਚ ਬੱਬਰ ਤਰਨ ਸਿੰਘ ਰੱਕੜ ਹੁਸ਼ਿਆਰਪੁਰ ਨੂੰ ਬਿਲੋਂਗ ਕਰਦੇ ਨੇ, ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਹੋਏ ਤੇ 1943 ਦੇ ਵਿੱਚ ਜਨਮ ਦਿਨ ਪ੍ਰਸਿੱਧ ਲੇਖਕ ਬਲਦੇਵ ਸਿੰਘ ਮੋਗਾ ਸੜਕਨਾਮਾ ਦੇ ਨਾਮ ਦੇ ਨਾਲ ਜਿਨ੍ਹਾਂ ਨੂੰ ਜਾਣਿਆ ਜਾਂਦਾ ਚਰਚਿਤ ਸ਼ਖਸੀਅਤ ਨੇ ਆਪਣੀ ਕਲਮ ਦੇ ਨਾਲ ਵੀ ਤੇ ਆਪਣੀ ਜਿਹੜਾ ਉਹਨਾਂ ਦਾ ਰੁਤਬਾ ਹੈ ਬਾਕਮਾਲ ਹੈ, ਬਹੁਤ ਸੂਝਵਾਨ ਸ਼ਖਸੀਅਤ ਨੇ, ਚੰਗਾ ਲਿਖਦੇ ਹੈ, ਬਹੁਤ ਸਾਰੀਆਂ ਚੀਜ਼ਾਂ ਨੂੰ ਪੜ੍ਹਨ ਯੋਗ ਜਿਵੇਂ ਕਿ ਸਿੱਖ ਵੀ ਨਿਗਲਿਆ ਗਿਆ ਉਹਨਾਂ ਦਾ ਕਿਤਾਬ ਜਿਹੜੀ ਹੈ ਉਹ ਪੜ੍ਹਨ ਯੋਗ ਹੈ ਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਉਹਨਾਂ ਦੇ ਜਿਹੜੇ ਹੈ ਪੜ੍ਹਨ ਯੋਗ ਨੇ। ਇਸ ਨੂੰ ਤੁਸੀਂ ਆਡੀਓ ਦੇ ਵਿੱਚ ਵੀ ਸੁਣ ਸਕਦੇ ਹੋ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ। ਤੇ 1959 ਦੇ ਵਿੱਚ ਭਾਰਤ ਦੇ ਪਹਿਲੇ ਜਿਹੜੇ ਸਨ ਟੀਵੀ ਪ੍ਰੋਗਰਾਮ ਦਾ ਪ੍ਰਸਾਰਣ ਹੋਇਆ ਤੇ 1984 ਦੇ ਵਿੱਚ ਪੰਜਾਬ ਨੂੰ ਗੜਬੜ ਵਾਲਾ ਖੇਤਰ ਜਿਹੜਾ ਕਰਾਰ ਦਿੱਤਾ ਗਿਆ। 2006 ਦੇ ਵਿੱਚ ਸੋਸ਼ਲ ਨੈਟਵਰਕ ਸਰਵਿਸ ਟਵਿੱਟਰ ਨੂੰ ਸ਼ੁਰੂ ਹੋਈ ਤੇ 2013 ਦੇ ਵਿੱਚ ਟੈਲੀਗ੍ਰਾਮ ਜਿਹੜਾ ਤਾਰ ਸੇਵਾ ਬੰਦ ਹੋਈ ਜੋ ਕਿ 1854 ਦੇ ਵਿੱਚ ਸ਼ੁਰੂ ਹੋਈ ਸੀ ਤੇ ਅੱਜ ਜਿਹੜਾ ਡਿਜੀਟਲ ਟੈਲੀਗ੍ਰਾਮ ਚੱਲਦਾ ਪਿਆ ਜੋ ਕਿ ਰੂਸ ਦੇ ਨਾਲ ਸੰਬੰਧ ਰੱਖਦਾ। 2010 ਦੇ ਵਿੱਚ ਰੁਪਏ ਦਾ ਜਿਹੜਾ ਚਿੰਨ ਸੀ ਜਿਵੇਂ ਕਿ ਆਪਾਂ ਰੁਪਇਆ ਸ਼ੋਰਟ ਦੇ ਵਿੱਚ ਲਿਖਦੇ ਹਾਂ ਤੇ ਉਹਨੂੰ ਜਿਹੜਾ ਸਵੀਕਾਰ ਕਰ ਲਿਆ ਗਿਆ ਸੀ। ਇਸ ਨੂੰ ਜਿਹੜਾ ਸੀ ਜਿਵੇਂ ਕਿ ਡਾਲਰ ਦਾ ਨਿਸ਼ਾਨ ਹੈ ਇਸੇ ਤਰ੍ਹਾਂ ਰੁਪਏ ਦਾ ਆਪਣਾ ਇੱਕ ਚਿੰਨ ਹੈ। IIT ਮੁੰਬਈ ਦੇ ਹੁੰਦੇ ਜਿਹੜੇ ਸੀ ਉਦੇ ਕੁਮਾਰ ਹੁਣਾਂ ਨੇ ਇਹਨੂੰ ਬਣਾਇਆ ਸੀ, ਸਿਰਜਿਆ ਸੀ। ਤੇ ਦੋਸਤੋ ਗੱਲ ਹੋਈ ਹੈ ਅੱਜ 1932 ਦੀ, ਹੁਸ਼ਿਆਰਪੁਰ ਦੇ ਨਾਲ ਜੁੜੇ ਹੋਏ ਬੱਬਰ ਤਰਨ ਸਿੰਘ ਰੱਕੜ ਹੁਣਾਂ ਦੀ, ਉਹਨਾਂ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ ਇਸ ਦੇ ਪ੍ਰੋਗਰਾਮ ਦੀ। ਸੁਰਬੀਰ ਬੱਬਰ ਤਰਨ ਸਿੰਘ ਜੋ ਕਿ ਬੱਬਰ ਅਕਾਲੀ ਲਹਿਰ ਭਾਵੇਂ ਕਿ ਬਹੁਤ ਸੀਮਤ ਇਲਾਕੇ ਦੇ ਵਿੱਚ ਸੀ ਜੋ ਆਪਣੇ ਇਤਿਹਾਸਕ ਰੋਲ ਪੂਰਾ ਕਰਕੇ ਖਤਮ ਹੋ ਗਈ, ਪਰ ਇਸਨੇ ਜਿਹੜਾ ਸੀ ਸੂਰਬੀਰਤਾ ਦੇ ਦਲੇਰੀ ਦੇ ਉਹ ਕਾਰਨਾਮੇ ਵਿਖਾਏ ਜਿਹੜੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਲਿਖੇ ਹੋਏ ਨੇ। ਇਸ ਲਹਿਰ ਦੇ ਮੋਢੀ ਸਰਦਾਰ ਕਿਸ਼ਨ ਸਿੰਘ ਗੜਗੱਜ ਜੀ ਸਨ ਜੋ ਕਿ ਸਿੱਖ ਰੈਜੀਮੈਂਟ ਦੇ ਵਿੱਚ ਮੇਜਰ ਸਨ ਤੇ ਉਹ ਨਨਕਾਣਾ ਸਾਹਿਬ ਦੇ ਸਾਕੇ ਤੇ ਗੁਰੂ ਕੇ ਬਾਗ ਦੇ ਮੋਰਚੇ ਤੋਂ ਪ੍ਰਭਾਵਿਤ ਹੋ ਕੇ ਫੌਜ ਦੇ ਵਿੱਚੋਂ ਜਿਹੜਾ ਸੀ ਅਸਤੀਫਾ ਦੇ ਕੇ ਅੰਗਰੇਜ਼ਾਂ ਨੂੰ ਕੱਢਣ ਦੇ ਲਈ ਜੰਗ ਦੇ ਵਿੱਚ ਮੈਦਾਨ ਦੇ ਵਿੱਚ ਘੁੱਦ ਪਏ ਸੀ। ਬੱਬਰ ਅਕਾਲੀ ਸ਼ਾਂਤਮਈ ਅਸੂਲ ਦੇ ਹੱਕ ਦੇ ਵਿੱਚ ਨਹੀਂ ਸਨ ਉਹ ਗੁਰੂ ਜੀ ਦੇ ਅਸੂਲ ਚੂੰਕਾਰ ਅਜ਼ ਹੁਮਾ ਹਿਲਤੇ ਦਰ ਗੁਜ਼ਰਸ ਗੁਸ ਸਤ ਹਲਾਲ ਅਸਤ ਬੁਰਦਾਨ ਬੜੀ ਸ਼ਮਸ਼ੀਰ ਦਸਤ ਦੇ ਕਾਇਲ ਸਨ, ਜਾਣੀ ਕਿ ਹਥਿਆਰ ਦੇ ਨਾਲ ਯੁੱਧ ਦੇ ਮੈਦਾਨ ਦੇ ਵਿੱਚ ਉਤਰਨ ਦੇ ਲਈ। ਇਸ ਦੇ ਲਈ ਉਨ੍ਹਾਂ ਨੇ ਜਬਰ ਦਾ ਮੁਕਾਬਲਾ ਹਥਿਆਰਬੰਦ ਟਾਕਰਾ ਕਰਨ ਦੇ ਅਸੂਲ ਨੂੰ ਅਪਣਾਇਆ ਤੇ ਪ੍ਰਚਾਰਿਆ। ਇਹ ਲਹਿਰ ਮੁੱਖ ਰੂਪ ਦੇ ਵਿੱਚ ਹੁਸ਼ਿਆਰਪੁਰ ਜਲੰਧਰ ਕਪੂਰਥਲੇ ਦੀਆਂ ਰਿਆਸਤਾਂ ਦੇ ਵਿੱਚ ਸਰਗਰਮ ਰਹੀ। ਇਸਦਾ ਘੇਰਾ ਜਿਹੜਾ ਸੀ ਸਿਆਲਕੋਟ ਤੇ ਪਿਸ਼ਾਵਰ ਤੱਕ ਵੀ ਸੀ। ਅੰਮ੍ਰਿਤਸਰ ਦੇ ਪਿੰਡ ਆਲੋਵਾਲ ਦੇ ਚਾਰ ਬੱਬਰ ਸ਼ਹੀਦ ਹੋਏ, ਜਿਨ੍ਹਾਂ ਦੇ ਵਿੱਚ ਬਾਂਤਾ ਸਿੰਘ ਸਪੁੱਤਰ ਈਸ਼ਰ ਸਿੰਘ, ਤੇਜਾ ਸਿੰਘ ਸਪੁੱਤਰ ਬੂਟਾ ਸਿੰਘ ਤੇ ਗਿਆਨ ਸਿੰਘ ਸਪੁੱਤਰ ਹੀਰਾ ਸਿੰਘ, ਉਨ੍ਹਾਂ ਨੇ ਕਾਲੇ ਪਾਣੀ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਜਦਕਿ ਨਿੱਕਾ ਸਿੰਘ ਸਪੁੱਤਰ ਜਿਹੜੇ ਸਨ ਆਲੋਵਾਲ ਤੇ ਬੰਤਾ ਸਿੰਘ ਗੁਰੂਸਰ ਸਤਲਾਣੀ ਨੂੰ ਬਿਲੋਂਗ ਕਰਦੇ ਸੀ ਤੇ 27 ਫਰਵਰੀ 1927 ਨੂੰ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ। ਲਗਭਗ 100 ਦੇ ਕਰੀਬ ਜਿਹੜੇ ਸੀ 91 ਬੱਬਰਾਂ ਨੇ ਇਸ ਲਹਿਰ ਦੇ ਵਿੱਚ ਯੋਗਦਾਨ ਪਾਇਆ, ਜਿਨ੍ਹਾਂ ਦੇ ਵਿੱਚ ਬੱਬਰ ਰਤਨ ਸਿੰਘ ਰੱਕੜ ਬੇਟ ਵੀ ਜਿਹੜੇ ਸ਼ਾਮਲ ਸਨ। ਇਨ੍ਹਾਂ ਦਾ ਜਨਮ ਜਿਹੜਾ ਸੀ ਨੰਬਰਦਾਰ ਜਵਾਹਰ ਸਿੰਘ ਉਨ੍ਹਾਂ ਦੇ ਘਰ ਪਿੰਡ ਰੱਕੜਾ ਬੇਟ ਤੋਂ ਬੇਟ ਜੋ ਕਿ ਬਲਾਚੌਰ ਤੋਂ 3 ਕੁ ਕਿਲੋਮੀਟਰ ਦੂਰੀ ਦੇ ਉੱਤੇ ਸਤਲੁਜ ਕੰਢੇ ਦੇ ਉੱਤੇ ਵਸਿਆ ਹੋਇਆ ਉੱਥੇ ਹੁੰਦਾ ਹੈ ਤੇ ਸਰਕਾਰੀ ਹਾਈ ਸਕੂਲ ਰਾਹੋਂ ਤੋਂ 10ਵੀਂ ਕਰਨ ਦੇ ਮਗਰੋਂ ਫੌਜ ਦੇ ਵਿੱਚ ਭਰਤੀ ਹੋ ਗਏ ਤੇ ਅੰਗਰੇਜ਼ ਅਫਸਰਾਂ ਦੇ ਵੱਲੋਂ ਗੁਲਾਮਾਂ ਵਾਲਾ ਸਲੂਕ ਹੁੰਦਾ ਵੇਖ ਕੇ ਉਨ੍ਹਾਂ ਨੇ ਅਸਲਾ ਖਾਨੇ ਦੇ ਵਿੱਚੋਂ ਚੋਰੀ ਇੱਕ ਪਿਸਤੌਲ ਬੰਦੂਕ ਤੇ ਗ੍ਰਨੇਡ ਲਿਆ ਕੇ ਘਰ ਦੇ ਵਿੱਚ ਟੋਆ ਪੁੱਟ ਕੇ ਦੱਬ ਦਿੱਤੇ ਸੀ ਤੇ ਫੌਜ ਚੋਂ ਛੇਤੀ ਹੀ ਡਿਸਚਾਰਜ ਲੈ ਲਿਆ। ਦੋਸਤ ਦੀ ਮੁਖਬਰੀ ਤੇ ਉੱਤੇ ਘਰੋਂ ਅਸਲਾ ਫੜੇ ਜਾਣ ਤੇ 3 ਸਾਲ ਦੀ ਸਜ਼ਾ ਹੋ ਗਈ ਤੇ ਕੈਦ ਪੂਰੀ ਹੋਣ ਦੇ ਉੱਤੇ ਅਕਾਲੀ ਜਥੇਦਾਰ ਜਿਹੜੇ ਸਨ ਜਥੇਦਾਰ ਬਣ ਕੇ ਅਕਾਲੀ ਜਥੇ ਦਾ ਜਥੇਦਾਰ ਬਣ ਕੇ ਸਰਕਾਰ ਦੇ ਖਿਲਾਫ਼ ਹਥਿਆਰਬੰਦ ਟਾਕਰੇ ਦੇ ਲਈ ਪ੍ਰਚਾਰ ਕਰਦੇ ਰਹੇ। 1930 ਦੇ ਵਿੱਚ ਇਲਾਕੇ ਦੇ ਵਿੱਚ 4 ਥਾਣੇ ਬੰਬਾਂ ਦੇ ਨਾਲ ਉਡਾਉਣ ਬਾਰੇ ਇਸ਼ਤਿਹਾਰ ਲਾਉਣ ਦੇ ਉੱਤੇ ਬੱਬਰ ਰਤਨ ਸਿੰਘ ਦੇ ਵਾਰੰਟ ਜਾਰੀ ਹੋ ਜਾਂਦੇ ਹੈ ਤੇ ਗਦਾਰ ਮੇਲਾ ਸਿੰਘ ਦੀ ਸੂਹ ਦੇ ਉੱਤੇ ਫੜੇ ਜਾਣ ਦੇ ਉੱਤੇ 11 ਸਾਲ ਦੀ ਕੈਦ ਦੀ ਸਜ਼ਾ ਹੋ ਜਾਂਦੀ ਹੈ। ਲਾਹੌਰ ਜੇਲ੍ਹ ਦੇ ਵਿੱਚ ਅਫਸਰਾਂ ਦੇ ਖਿਲਾਫ਼ ਵਕਤ ਪਾਉਣ ਦੇ ਉੱਤੇ ਕਾਲੇ ਪਾਣੀ ਭੇਜਣ ਦੇ ਲਈ ਰੇਲ ਗੱਡੀ ਦੇ ਉੱਤੇ ਤੇ ਕਲਕੱਤੇ ਭੇਜ ਦਿੱਤਾ ਗਿਆ। ਰਾਹ ਦੇ ਵਿੱਚ ਜਗਾਦਰੀ ਸਟੇਸ਼ਨ ਤੇ ਭੱਜਣ ਦੀ ਕੋਸ਼ਿਸ਼ ਅਸਫਲ ਹੋ ਗਈ। ਅੰਡੇਮਾਨ ਦੀ ਜੇਲ੍ਹ ਦੇ ਵਿੱਚ ਪਹੁੰਚ ਕੇ ਉੱਥੇ ਹੜਤਾਲਾਂ ਕਰਾਉਣ ਦੇ ਲਈ ਜ਼ਿੰਮੇਵਾਰ ਸਮਝ ਕੇ ਵਾਪਸ ਲਾਹੌਰ ਭੇਜ ਦਿੱਤਾ ਗਿਆ ਤੇ ਵਾਪਸੀ ਦੇ ਉੱਤੇ ਨਰਵੈਣੇ ਸਟੇਸ਼ਨ ਤੋਂ ਹੱਥਕੜੀ ਤੇ ਬੇੜੀਆਂ ਕੱਟ ਕੇ ਪੁਲਿਸ ਨੂੰ ਸ਼ਰਾਬੀ ਕਰਕੇ 2 ਰਾਈਫਲਾਂ ਲੈ ਕੇ ਫਰਾਰ ਹੋ ਗਏ। 1932 ਦੇ ਵਿੱਚ ਪਿੰਡ ਆ ਕੇ ਖਤਰਾ ਹੋਣ ਤੇ ਆਪਣੇ ਦੋਸਤ ਗੇਂਦਾ ਸਿੰਘ ਰੁੜਕੀਆਂ ਸੈਣੀਆਂ ਖਾ ਜਿਹੜਾ ਉਹਦੇ ਲਾਗੇ ਹੈ ਪਾਸ ਰਹਿਣ ਲੱਗ ਪਏ। ਰੁੜਕੀਆਂ ਸੈਣੀਆਂ ਪਾਸ ਰਹਿਣ ਲੱਗ ਪਏ ਆਪਣੇ ਦੋਸਤ ਗੇਂਦਾ ਸਿੰਘ ਦੇ ਕੋਲ ਤੇ ਸਰਕਾਰ ਨੇ ਬੱਬਰਾਂ ਨੂੰ ਫੜਵਾਉਣ ਦੇ ਵਾਸਤੇ 5 ਮੁਰੱਬੇ ਤੇ 4,000 ਰੁਪਏ ਇਨਾਮ ਦੇਣ ਦੇ ਲਈ ਜਿਹੜਾ ਸੀ ਪਿੰਡ ਪਿੰਡ ਇਸ਼ਤਿਹਾਰ ਲਵਾ ਦਿੱਤੇ ਕਿ ਜਿਹੜਾ ਫੜਾਏਗਾ ਉਹਨੂੰ 4,000 ਰੁਪਏ ਤੇ 5 ਮੁਰੱਬੇ ਜ਼ਮੀਨ ਦੇ ਦਿੱਤੇ ਜਾਣਗੇ। ਗਦਾਰ ਮੀਹਾ ਸਿੰਘ ਹੁਣਾਂ ਨੇ ਲਾਲਚ ਦੇ ਵਿੱਚ ਬੱਬਰ ਨੂੰ ਫੜਵਾਉਣ ਦੇ ਲਈ ਗੇਂਦਾ ਸਿੰਘ ਦੇ ਘਰ ਦਾ ਨਕਸ਼ਾ ਹੁਸ਼ਿਆਰਪੁਰ ਦੇ DC ਨੂੰ ਦੇ ਦਿੱਤਾ। ਉਸਨੇ ਭਾਰੀ ਫੋਰਸ ਲੈ ਕੇ ਫਿਰ ਗੇਂਦਾ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ ਤੇ ਬੱਬਰ ਹੁਣਾਂ ਨੇ ਹਥਿਆਰ ਸੁੱਟਣ ਦੀ ਥਾਂ ਦੇ ਉੱਤੇ ਮੁਕਾਬਲੇ ਨੂੰ ਪਹਿਲ ਦੇ ਦਿੱਤੀ। ਜਦ ਘਰ ਦੀ ਛੱਤ ਪਾੜੀ ਤਾਂ ਹੇਠੋਂ ਬੱਬਰ ਨੇ ਗੋਲੀਆਂ ਦੇ ਨਾਲ 2 ਸਿਪਾਹੀ ਮਾਰੇ। ਉਹਨਾਂ ਘਰ ਨੂੰ ਅੱਗ ਲਾਈ ਤਾਂ ਬੱਬਰ ਘਰ ਦੀ ਕੰਧ ਪਾੜ ਕੇ ਇੱਕ ਘਰ ਤੋਂ ਦੂਜੇ ਤੇ ਫਿਰ ਅੱਗੇ ਵੱਧਦਾ ਚੱਲਿਆ ਗਿਆ। ਉਸਨੇ ਅੱਗੇ ਖੜੇ ਹਜ਼ਾਰਾ ਸਿੰਘ ਮੁਖਬਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਪੁਲਿਸ ਦੀਆਂ ਗੋਲੀਆਂ ਦੇ ਨਾਲ ਬੱਬਰ ਜ਼ਖਮੀ ਹੋਣ ਉਪਰੰਤ ਸ਼ਹੀਦ ਹੋ ਗਿਆ ਤੇ ਲਾਸ਼ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਜਲੂਸ ਤੇ ਜਲਸੇ ਕੱਢਣ ਲੱਗ ਪਈਆਂ, ਚਾਹੁੰਦੀਆਂ ਸਨ ਪਰ ਉਹਨਾਂ ਨੂੰ ਇਜਾਜ਼ਤ ਨਾ ਮਿਲ ਸਕੀ। 2 ਦਿਨ ਪੋਸਟਮਾਰਟਮ ਤੋਂ ਬਾਅਦ ਉੱਥੇ ਨੰਗੀ ਪਈ ਲਾਸ਼ ਵੇਖ ਕੇ ਬੱਬਰ ਮਿਲਖਾ ਸਿੰਘ ਉਹਨਾਂ ਤੇ ਉਸਦੇ ਸਾਥੀਆਂ ਨੇ ਤੇੜ ਦੀਆਂ ਚਾਦਰਾਂ ਲਾਹ ਕੇ ਉੱਪਰ ਪਾ ਦਿੱਤੀਆਂ ਤੇ ਉਸਦੀ ਲਾਸ਼ ਨੂੰ ਲਿਜਾ ਕੇ ਜਿਹੜਾ ਸੀ ਗੜ ਸ਼ੰਕਰ ਲਾਗੇ ਉਜਾੜ ਥਾਂ ਦੇ ਉੱਤੇ ਸੰਸਕਾਰ ਕਰ ਦਿੱਤਾ ਗਿਆ। ਉਸਦੀ ਰਾਖ ਦੇ ਨਾਲ ਲੱਗਦੇ ਚੋਹ ਦੇ ਵਿੱਚ ਵਹਾ ਦਿੱਤੀ ਗਈ ਜੋ ਉਹਦੀ ਰਾਖ ਬਚੀ ਸੀ ਤੇ ਰੁੜਕੀ ਖਾਸ ਦੇ ਵਿੱਚ ਹੋਏ ਪੁਲਿਸ ਦਾ ਸਾਰਾ ਖਰਚ ਸਰਕਾਰ ਨੇ ਪਿੰਡ ਦੇ ਪੈਨਸ਼ਨਾਂ ਦੀਆਂ ਜਿਹੜੀਆਂ ਸਨ ਜੋ ਲੋਕ ਪੈਨਸ਼ਨ ਲੈਂਦੇ ਸੀ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਦੇ 5 ਸਾਲ ਬੰਦ ਕਰਕੇ ਪੂਰਾ ਕੀਤਾ ਤੇ ਕਿਸੇ ਨੂੰ ਵੀ ਨੌਕਰੀ ਦੇ ਵਿੱਚ ਭਰਤੀ ਨਾ ਕੀਤਾ। ਇਹ ਸੀ ਦੋਸਤੋ ਉਸ ਸਮੇਂ ਦਾ ਹਾਲਾਤ ਤੇ ਬਰਤਾਂਤ। ਸੂਰਬੀਰ ਬਾਬਾ ਰਤਨ ਸਿੰਘ ਉਹਨਾਂ ਦੀ ਗੱਲ ਹੋਈ ਹੈ ਜੋ ਕਿ ਹੁਸ਼ਿਆਰਪੁਰ ਰੱਕੜਾ ਬੇਟ ਨੂੰ ਬਿਲੋਂਗ ਕਰਦੇ, ਉਹਨਾਂ ਦੀ ਗੱਲਬਾਤ ਤੁਹਾਡੇ ਨਾਲ ਕੀਤੀ ਹੈ। ਅੱਜ ਉਹਨਾਂ ਦਾ ਜਿਹੜਾ ਸੀ ਪੁਲਿਸ ਮੁਕਾਬਲਾ ਹੋਇਆ ਸੀ 1932 ਦੇ ਵਿੱਚ, ਅੱਜ ਦੇ ਦਿਨ ਦੇ ਉੱਤੇ ਬੱਬਰ ਰਤਨ ਸਿੰਘ ਰੱਕੜ ਹੁਸ਼ਿਆਰਪੁਰ ਨੂੰ ਬਿਲੋਂਗ ਕਰਦੇ ਸਨ। ਤੇ ਲੋ ਦੋਸਤੋ ਅੱਗੇ ਵੱਧਦੇ ਹਾਂ ਅੱਜ ਦੀਆਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਫੀਫਾ ਵਰਲਡ ਕੱਪ ਦੀ ਥੋੜੀ ਜਿਹੀ, ਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 9761 19 ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਕੇ ਆਪਣੇ ਜਜ਼ਬਾਤ ਗੱਲਾਂ ਬਾਤਾਂ ਤੁਸੀਂ ਕਰ ਸਕਦੇ ਹੋ, ਪੇਸ਼ ਕਰ ਸਕਦੇ ਹੋ। ਤੇ ਲਓ ਫਿਰ ਫੀਫਾ ਵਰਲਡ ਕੱਪ ਦੀ ਬਾਤ ਪਾਉਂਦੇ ਹਾਂ। ਫੀਫਾ ਵਰਲਡ ਕੱਪ ਕਾਫ਼ੀ ਜਿਹੜਾ ਇੰਟਰਸਟਿੰਗ ਮੈਚ ਜਿਹੜਾ ਕੱਲ੍ਹ ਹੋਇਆ ਜੀ, ਦੇਖਣ ਯੋਗ ਸੀਗਾ, ਜਿਹਨਾਂ ਦੋਸਤਾਂ ਨੇ ਦੇਖਿਆ ਉਮੀਦ ਕਰਦੇ ਹਾਂ। ਸਪੇਨ ਤੇ ਫਰਾਂਸ ਦਾ ਮੈਚ 2-0 ਦੇ ਨਾਲ ਜਿਹੜਾ ਸਮਾਪਤੀ ਹੋਈ ਹੈ, ਸਪੇਨ ਨੇ 2 ਗੋਲ ਕੀਤੇ ਹੈ ਤੇ ਫਰਾਂਸ ਦੀਆਂ ਉਮੀਦਾਂ ਜਿਹੜੀਆਂ ਨੇ ਉਹ ਤਹਿਸ ਨਹਿਸ ਹੋਈਆਂ ਨੇ। ਫੀਫਾ ਵਿਸ਼ਵ ਕੱਪ 2026 ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ਚ ਸਪੇਨ ਜਿਹੜਾ ਹੈ ਉਹਨੇ ਜ਼ਬਰਦਸਤ ਖੇਡ ਦਿਖਾਉਂਦੇ ਹੋਏ ਫਰਾਂਸ ਨੂੰ ਜਿਹੜਾ ਸੀ 2-0 ਦੇ ਨਾਲ ਕਰਾਰੀ ਸ਼ਿਰਕਤ ਦਿੱਤੀ ਹੈ ਤੇ ਸ਼ਿਕਸਤ ਦਿੱਤੀ ਹੈ। ਟੈਕਸਾਸ ਦੇ AT&T ਸਟੇਡੀਅਮ ਜਿਹੜਾ ਉਹਦੇ ਵਿੱਚ ਇਹ ਮੈਚ ਖੇਡਿਆ ਗਿਆ ਤੇ ਇੱਕ ਉਸ ਤੋਂ ਬਾਅਦ ਜਿਹੜਾ ਸੀ ਮੈਚ ਦੇ 22ਵੇਂ ਮਿੰਟ ਦੇ ਵਿੱਚ ਮਿਕੇਲ ਉਯਾਰ ਜ਼ਬਾਲ ਨੇ ਜਿਹੜਾ ਸੀ ਪੈਨਲਟੀ ਨੂੰ ਗੋਲ ਦੇ ਵਿੱਚ ਬਦਲ ਕੇ ਸਪੇਨ ਨੂੰ 1-0 ਦੀ ਬੜਤ ਦੇ ਨਾਲ ਜਿਹੜਾ ਬੜਤ ਦਵਾਈ ਹੈ ਤੇ ਇਸ ਤੋਂ ਬਾਅਦ ਦੂਜੇ ਹਾਫ ਦੇ 58ਵੇਂ ਮਿੰਟ ਦੇ ਵਿੱਚ ਪੇਡਰੋ ਪੋਰੋ ਹੁਣਾਂ ਨੇ ਸ਼ਾਨਦਾਰ ਗੋਲ ਕਰਕੇ ਟੀਮ ਦੀ ਜਿੱਤ ਪੱਕੀ ਕਰ ਦਿੱਤੀ ਤੇ ਆਖਰੀ ਤੱਕ ਸਮਾਂ ਜਿਹੜਾ ਫਰਾਂਸ ਦੀ ਟੀਮ ਜ਼ੋਰ ਲਾਉਂਦੀ ਰਹੀ ਪਰ ਮੈਚ ਵਿੱਚ ਗੋਲ ਕੋਈ ਨਾ ਕਰ ਸਕੀ। ਤੇ ਅੱਜ ਜਿਹੜੇ ਨੇ ਇਸੇ ਤਰ੍ਹਾਂ ਮੈਚ ਜਿਹੜਾ ਇੰਗਲੈਂਡ ਬਨਾਮ ਅਰਜਨਟਾਈਨਾ ਦਾ ਹੋਣਾ ਬੜਾ ਦੇਖਣ ਯੋਗ ਮੈਚ ਹੈ, ਦੇਖਦੇ ਹਾਂ ਇਹਨਾਂ ਦੋਵਾਂ ਦੇ ਵਿੱਚੋਂ ਵੀ ਕੌਣ ਫਾਈਨਲ ਦੇ ਵਿੱਚ ਜਿਹੜਾ ਸਟੈਪ ਅੱਗੇ ਵਧਾਉਂਦਾ ਹੈ ਤੇ ਫਿਰ ਅਗਲਾ ਮੈਚ ਜਿਹੜਾ ਫਾਈਨਲ ਮੈਚ ਹੈ ਉਹ ਸਾਨੂੰ ਕੀ ਕੁਝ ਅੱਗੇ ਜਾ ਕੇ ਦਿਖਾਉਂਦਾ ਹੈ ਉਹਦੀ ਬਾਤ ਅੱਗੇ ਜਾ ਕੇ ਕਰਾਂਗੇ। ਤੇ ਸੈਮੀਫਾਈਨਲ ਟੀਮਾਂ ਜਿਹੜੀਆਂ ਨੇ ਉਹ ਜਿਵੇਂ ਕਿ ਸਪੇਨ, ਫਰਾਂਸ, ਇੰਗਲੈਂਡ ਤੇ ਅਰਜਨਟਾਈਨਾ 4 ਟੀਮਾਂ ਸੀ ਤੇ ਹੁਣ ਜਿਹੜੀਆਂ ਨੇ 2 ਟੀਮਾਂ ਰਹਿ ਚੁੱਕੀਆਂ ਨੇ ਇੰਗਲੈਂਡ ਤੇ ਅਰਜਨਟਾਈਨਾ, ਇਹਨਾਂ ਦੇ ਵਿੱਚ ਅੱਜ ਮੁਕਾਬਲਾ ਹੋਏਗਾ ਤੇ ਦੇਖਦੇ ਹਾਂ ਕੌਣ ਫਿਰ ਅੱਗੇ ਵੱਧਦਾ ਹੈ। ਅੱਜ ਦੀਆਂ ਦੇਸ਼ ਭੇਤ ਦੀਆਂ ਖ਼ਬਰਾਂ ਦੇ ਵੱਲ ਨੂੰ ਝਾਤ ਮਾਰੀਏ ਤੇ ਦੋਸਤੋ ਗੱਲਾਂ ਬਾਤਾਂ ਕਰਦੇ ਹਾਂ। ਦੇਸ਼ ਭੇਤ ਦੀਆਂ ਸਭ ਤੋਂ ਅਹਿਮ ਖ਼ਬਰਾਂ ਦੇ ਵਿੱਚ ਜਿਵੇਂ ਕਿ ਪੋਜ਼ਿਟਿਵਿਟੀ ਦੇ ਨਾਲ ਕੋਸ਼ਿਸ਼ ਕਰਾਂਗੇ ਸਾਂਝ ਪਾਉਣ ਦੀ, ਜਿਵੇਂ ਕਿ ਇੱਕ ਬਾਬਾ 95 ਸਾਲਾਂ ਪ੍ਰਕਾਸ਼ ਸਿੰਘ ਵੱਲੋਂ ਜਿਉਂਦੇ ਜੀ ਆਪਣਾ ਸ਼ੁਕਰਾਨਾ ਸਮਾਗਮ ਜਿਹੜਾ ਕਰਵਾਉਣ ਦਾ ਵਿਲੱਖਣ ਸੁਨੇਹਾ ਦਿੱਤਾ ਗਿਆ ਤੇ ਦੂਜੇ ਪਾਸੇ ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋ ਤਾਣ ਜਿਹੜੀ ਹੈ ਉਹ ਬਣੀ ਹੋਈ ਹੈ। ਹੋ ਸਕਦਾ ਕਿ ਵੜਿੰਗ ਹੁਣਾਂ ਦਾ ਅਸਤੀਫਾ ਵੀ ਆ ਸਕਦਾ ਹੈ। ਤੇ ਇਸੇ ਤਰ੍ਹਾਂ ਹੀ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੀਆਂ ਵੀ ਚਰਚਾਵਾਂ ਹੋ ਰਹੀਆਂ ਨੇ ਤੇ ਤਿਆਰੀਆਂ ਪੰਜਾਬ ਸਰਕਾਰ ਨੇ ਵੀ ਵਿੱਢ ਲਈਆਂ ਨੇ। ਹੋ ਸਕਦਾ ਕਿ ਜੋ ਮਸਲਿਆਂ ਦੇ ਵਿੱਚ ਘਿਰੇ ਹੋਏ ਨੇ ਉਹ ਚਾਹੇ ਆਪਣੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜਾ ਸੀਗਾ ਆਪਣਾ ਬੇਅਦਬੀ ਕਾਨੂੰਨ ਦੇ ਵਿੱਚ ਕੁਝ ਸੋਧਾਂ ਕਰਨ ਦਾ ਮਾਮਲਾ, ਚਾਹੇ ਵੀਡੀਓ ਦਾ ਮਾਮਲਾ ਉਹਦੇ ਮੁਕੱਲਕ ਜਿਹੜਾ ਦੇਖਿਆ ਜਾ ਰਿਹਾ ਮੁਤੱਲਕ ਕਿ ਉਹਦੇ ਵਿੱਚ ਕਿਤੇ ਨਾ ਕਿਤੇ ਸਮਾਂ ਲੈਣ ਦੀ ਕੋਸ਼ਿਸ਼ ਰਹੇਗੀ ਹੋਰ, ਕਿਉਂਕਿ 15 ਦਿਨ ਤਾਂ ਤਕਰੀਬਨ ਬੀਤ ਚੁੱਕੇ ਹੈ ਤੇ ਅਗਲੇ 15 ਦਿਨਾਂ ਦੇ ਵਿੱਚ ਕੁਝ ਨਾ ਕੁਝ ਡਿਸੀਜ਼ਨ ਇਹਦੇ ਉੱਤੇ ਬਣਾਉਣੇ ਆ। ਦੂਸਰੇ ਪਾਸੇ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਦੇ ਉੱਤੇ ਉਹਦੇ ਕੀ ਮਾਇਨੇ ਰਹਿਣਗੇ, ਜਿਵੇਂ ਕਿ ਅਮਰੀਕਾ ਤੇ ਇੰਡੀਆ ਦਾ ਜਿਹੜਾ ਸਮਝੌਤਾ ਚੱਲ ਰਿਹਾ ਇਸੇ ਤਰ੍ਹਾਂ ਆਪਣਾ ਭਾਰਤ ਤੇ ਬਰਤਾਨੀਆ ਦਾ ਸਮਝੌਤਾ ਹੋਣ ਦੇ ਉਹ ਵੀ ਜਿਹੜਾ ਪੂਰੇ ਕਿਨਾਰੇ ਦੇ ਉੱਤੇ ਹੈ। ਅਮਰੀਕਾ ਵੱਲੋਂ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ ਤੇ 100% ਟੈਕਸ ਦੀ ਤਿਆਰੀ ਕੀਤੀ ਹੋਈ ਹੈ ਤੇ FBI ਮੋਸਟ ਵਾਂਟਡ ਸੂਚੀ ਦੇ ਵਿੱਚ ਸ਼ਾਮਲ ਕੀਤੇ ਹੈ ਭਾਰਤੀ ਗੈਂਗਸਟਰ ਹੋਰ ਵੀ। ਤੇ ਲੰਡਨ ਦੇ ਵਿੱਚ ਸਿੱਖ ਮੁਟਿਆਰ ਦਾ ਕਤਲ ਹੋਇਆ ਜਿਸ ਦੇ ਵਿੱਚ ਜਾਤੀਵਾਦ ਤੇ ਦੇਖ ਨੂੰ ਲੈ ਕੇ ਕਾਫ਼ੀ ਚਰਚਾ ਦੇ ਵਿਸ਼ੇ ਜਿਹੜੇ ਬਣੇ ਹੋਏ ਹੈ। ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਵਿੱਚ ਭਾਰਤ ਦੀ ਦਾਅਵੇਦਾਰੀ ਹੋਈ ਹੈ ਤੇ ਪੁਲਾੜ ਦੇ ਵਿੱਚ ਰਾਤ ਨੂੰ ਦਿਨ ਬਣਾਉਣ ਵਾਲੇ ਅਨੋਖੇ ਸੈਟੇਲਾਈਟ ਵਰਗੇ ਮੁੱਦਿਆਂ ਦੇ ਉੱਤੇ ਆਪਾਂ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਕਿ ਸਾਡੇ ਮੁਲਕਾਂ ਦੇ ਵਿੱਚ 52 ਦਿਨ ਜਿਹੜਾ ਰਾਤ ਹੀ ਰਹਿੰਦੀ ਹੈ, ਦਿਨ ਨਹੀਂ ਚੜ੍ਹਦਾ, ਤੇ 3 ਮਹੀਨੇ ਜਿਹੜਾ ਦਿਨ ਹੀ ਚੜਿਆ ਰਹਿੰਦਾ, ਰਾਤ ਨਹੀਂ ਪੈਂਦੀ ਹੈ। ਤੇ ਇਸੇ ਨੂੰ ਜਿਹੜਾ ਤਜਰਬਿਆਂ ਨੂੰ ਹੋਰ ਅੱਗੇ ਵਧਾਉਂਦੇ ਹੋਏ ਕੁਝ ਵਿਗਿਆਨੀ ਸੈਟੇਲਾਈਟ ਦੇ ਉੱਤੇ ਇੱਕ ਐਸਾ ਸ਼ੀਸ਼ਾ ਲਾਉਣਗੇ ਜਿਸ ਦੇ ਵਿੱਚ ਰਿਫਲੈਕਟ ਕਰੇਗਾ ਉਹ ਰੋਸ਼ਨੀ ਨੂੰ, ਤੇ ਰਾਤ ਨੂੰ ਵੀ ਧਰਤੀ ਦੇ ਉੱਤੇ ਦਿਨ ਹੀ ਬਣਿਆ ਰਹੇਗਾ। ਇਸ ਤਰ੍ਹਾਂ ਦੇ ਤਜਰਬੇ ਜਿਹੜੇ ਕੀਤੇ ਜਾ ਰਹੇ ਹੈ। ਤੇ ਲਓ ਫਿਰ ਪੰਜਾਬ ਦੀ ਖਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਜ਼ਿੰਦਗੀ ਜਿਉਣ ਦਾ ਨਾਂ ਹੈ ਤੇ ਜ਼ਿੰਦਗੀ ਜ਼ਿੰਦਾਬਾਦ ਹੈ। ਜ਼ਿੰਦਗੀ ਨੂੰ ਸਲਾਮ ਕੀਤਾ ਹੈ 95 ਸਾਲਾਂ ਬਜ਼ੁਰਗ ਨੇ, ਜਿਉਂਦੇ ਜੀ ਕਰਵਾਇਆ ਆਪਣਾ ਸ਼ੁਕਰਾਨਾ ਸਮਾਗਮ ਜੀ। ਅੱਜ ਦੇ ਦੌਰ ਦੇ ਵਿੱਚ ਜਿੱਥੇ ਬਹੁਤੇ ਲੋਕ ਮੌਤ ਦੇ ਜ਼ਿਕਰ ਤੋਂ ਵੀ ਘਬਰਾਉਂਦੇ ਨੇ, ਉੱਥੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਸੇਜੜਾ ਦੇ 95 ਸਾਲਾਂ ਬਜ਼ੁਰਗ ਬਾਪੂ ਪ੍ਰਕਾਸ਼ ਸਿੰਘ ਪੁੱਤਰ ਸਵਰਗੀ ਚੰਨਨ ਸਿੰਘ ਨੇ ਆਪਣੀ ਵਿਲੱਖਣ ਸੋਚ ਅਤੇ ਦੂਰ ਅੰਦੇਸ਼ੀ ਦੇ ਨਾਲ ਅਜਿਹਾ ਉਦਾਹਰਣ ਪੇਸ਼ ਕਰ ਦਿੱਤਾ ਹੈ ਜੋ ਸਮਾਜ ਨੂੰ ਜ਼ਿੰਦਗੀ ਨੂੰ ਸਕਾਰਾਤਮਕ ਪੋਜ਼ਿਟਿਵਿਟੀ ਦੇ ਵਿੱਚ ਢੰਗ ਦੇ ਨਾਲ ਜਿਉਣ ਦਾ ਸੰਦੇਸ਼ ਦਿੰਦਾ ਹੈ। ਪੂਰੀ ਤਰ੍ਹਾਂ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਰਹਿ ਰਹੇ ਪ੍ਰਕਾਸ਼ ਸਿੰਘ ਹੁਣਾਂ ਨੇ ਆਪਣੀ ਸਵੈ ਇੱਛਾ ਦੇ ਨਾਲ ਜਿਉਂਦੇ ਜੀ ਹੀ ਆਪਣੇ ਸ਼ੁਕਰਾਨਾ ਸਮਾਗਮ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੇ ਇਸ ਵਿਲੱਖਣ ਉਪਰਾਲੇ ਦੀ ਇਲਾਕੇ ਭਰ ਦੇ ਵਿੱਚ ਚਰਚਾ ਹੋ ਰਹੀ ਹੈ ਤੇ ਹਰ ਕੋਈ ਉਨ੍ਹਾਂ ਦੀ ਸੋਚ ਦੀ ਪ੍ਰਸ਼ੰਸਾ ਕਰ ਰਿਹਾ। ਵੈਸੇ ਤਾਂ ਦੇਖਿਆ ਜਾਵੇ ਕਰਨਾ ਵੀ ਏਦਾਂ ਚਾਹੀਦਾ, ਬਾਅਦ ਦੇ ਵਿੱਚ ਵੀ ਸਰਾਧ ਕਰਾਉਂਦੇ ਆ, ਸਾਰਾ ਕੁਝ ਕਰਾਉਂਦੇ ਆ, ਬੇਬੇ ਬਾਪੂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੁੰਦੀ ਹੈ ਤੇ ਉਹਨਾਂ ਦੇ ਹੁੰਦੇ ਸੁਣਦੇ ਹੀ ਏਦਾਂ ਦੀ ਜੇ ਹੋ ਜਾਵੇ ਤਾਂ ਭਾਈ ਵਧੀਆ ਚੀਜ਼ ਵੀ ਹੈਗੀ ਆ, ਦੇਖਿਆ ਜਾਵੇ ਆਪਣੀ ਅੱਖੀ ਵੀ ਦੇਖ ਸਕਦੇ ਆ। ਤੇ ਉਹ ਜ਼ਿੰਦਗੀ ਦਾ ਸ਼ੁਕਰਾਨਾ ਕਰ ਰਿਹਾ ਕਿ ਜਿੰਨੀ ਵੀ ਜ਼ਿੰਦਗੀ ਉਹਨਾਂ ਨੇ ਬਤੀਤ ਕੀਤੀ ਹੈ ਤੇ ਉਹਦਾ ਸ਼ੁਕਰਾਨਾ ਕਰ ਰਹੇ ਆ ਕਿ ਕੁਦਰਤ ਦਾ ਰੱਬ ਦਾ ਸ਼ੁਕਰ ਹੈ। ਤੇ ਪ੍ਰਕਾਸ਼ ਸਿੰਘ ਉਹਨਾਂ ਨੇ ਦੱਸਿਆ ਕਿ ਪਿੰਡ ਸਹਿਜੜਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਰਾਗੀ ਸਿੰਘਾਂ ਵੱਲੋਂ ਇਲਾਹੀ ਗੁਰਬਾਣੀ ਕੀਰਤਨ ਕੀਤਾ ਜਾਏਗਾ ਤੇ ਸਮੂਹ ਸੰਗਤ ਦੇ ਨਾਲ ਮਿਲ ਕੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਜਾਊ। ਉਨ੍ਹਾਂ ਕਿਹਾ ਕਿ ਆਮ ਤੌਰ ਦੇ ਉੱਤੇ ਇਨਸਾਨ ਦੇ ਚਲੇ ਜਾਣ ਤੋਂ ਬਾਅਦ ਭੋਗ ਸਮਾਗਮ ਜਿਹੜਾ ਵਿੱਚ ਰਿਸ਼ਤੇਦਾਰ ਤੇ ਜਾਣ ਪਛਾਣ ਵਾਲੇ ਇਕੱਠੇ ਹੁੰਦੇ ਹੈ, ਪਰ ਜਿਸ ਦੇ ਨਾਮ ਦੇ ਉੱਤੇ ਸਮਾਗਮ ਹੁੰਦਾ ਹੈ ਉਹ ਖੁਦ ਉਸ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ। ਇਸ ਦੇ ਲਈ ਉਹਨਾਂ ਦੀ ਦਿੱਲੀ ਇੱਛਾ ਸੀ ਕਿ ਉਹ ਆਪਣੇ ਜਿਉਂਦੇ ਜੀ ਆਪਣੇ ਸਾਖ ਸੰਬੰਧੀਆਂ ਦੋਸਤਾਂ ਤੇ ਸ਼ੁਭ ਚਿੰਤਕਾਂ ਦੇ ਨਾਲ ਮਿਲਣ, ਉਨ੍ਹਾਂ ਦਾ ਪਿਆਰ ਅਤੇ ਅਸੀਸਾਂ ਪ੍ਰਾਪਤ ਕਰਨ ਤੇ ਸਾਰਿਆਂ ਦੇ ਨਾਲ ਮਿਲ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ। ਪ੍ਰਕਾਸ਼ ਸਿੰਘ ਉਨ੍ਹਾਂ ਦਾ ਮੰਨਣਾ ਹੈ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਸੁੱਖ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਹੱਸਦੇ ਖੇਡਦੇ ਮਿਲਣਾ ਤੇ ਖੁਸ਼ੀਆਂ ਸਾਂਝੀਆਂ ਕਰਨਾ। ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਜਿਉਂਦੇ ਜੀ ਆਪਣੇ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਜੀਵਨ ਦੇ ਦੌਰਾਨ ਹੀ ਨੇਕ ਕਰਮ ਕਰਦੇ ਹੋਏ ਪਰਿਵਾਰ ਸਮਾਜ ਤੇ ਰੱਬ ਪ੍ਰਤੀ ਆਪਣਾ ਫਰਜ਼ ਨਿਭਾਉਣਾ ਚਾਹੀਦਾ। ਉਨ੍ਹਾਂ ਦੀ ਇਹ ਸੋਚ ਕੇਵਲ ਇੱਕ ਅਜਿਹੀ ਫੈਸਲਾ ਨਹੀਂ ਸਗੋਂ ਸਮਾਜ ਦੇ ਲਈ ਇੱਕ ਪ੍ਰੇਰਣਾਦਾਇਕ ਸੰਦੇਸ਼ ਵੀ ਹੈ। ਜ਼ਿੰਦਗੀ ਦਾ ਹਰ ਪਲ ਪਿਆਰ, ਖੁਸ਼ੀ ਤੇ ਸ਼ੁਕਰਾਨੇ ਦੇ ਨਾਲ ਜਿਉਣਾ ਚਾਹੀਦਾ। ਇਨ੍ਹਾਂ ਮੁਲਕਾਂ ਦੇ ਵਿੱਚ ਵੀ ਕੁਝ ਲੋਕ ਨੇ ਮਤਲਬ ਕਿ ਕਬਰ ਆਪਣੀ ਜਿਹੜੀ ਹੈ ਉਹ ਖਰੀਦਣੀ ਪੈਂਦੀ ਹੈ ਇੱਥੇ ਹੀ ਪਹਿਲਾਂ ਹੀ ਕਿ ਬੱਚਿਆਂ ਦੇ ਉੱਤੇ ਬੋਝ ਨਾ ਪਵੇ ਜਾਂ ਹੋਰ ਸਾਰੀਆਂ ਚੀਜ਼ਾਂ ਨਾ ਹੋਵੇ, ਤਾਂ ਉਹ ਪਹਿਲਾਂ ਹੀ ਆਪਣੀ ਜਗ੍ਹਾ ਉੱਥੇ ਹੈ, ਖਰੀਦ ਲੈਂਦੇ ਆ ਤੇ ਉਹਦਾ ਪੇ ਕਰਦੇ ਰਹਿੰਦੇ ਆ। ਉਹ ਚਾਹੇ ਉਹ 25 ਸਾਲ ਹੋ ਲੈ ਲਓ ਅੱਗੇ ਜਾਂ ਕਿੱਦਾਂ ਕਰ ਲਓ, ਜਿੱਦਾਂ ਕਿ ਮੇਰੀ ਉਮਰ ਹੁਣ 40-42 ਸਾਲ ਹੈ ਤੇ ਅਗਲੇ 25 ਸਾਲ ਬੁੱਕ ਕਰ ਸਕਦੇ ਆ ਜੇ ਉਹਦੇ ਵਿੱਚ ਕੋਈ ਭਾਣਾ ਵਾਪਰ ਜਾਂਦਾ ਹੈ ਤੇ ਉਹ ਪੇ ਕਰੀ ਜਾਂਦੇ ਆ ਹਰ ਮਹੀਨੇ ਕੁਝ ਪੈਸੇ ਯੂਰੋ ਜਿਹੜੇ ਨੇ ਪੇ ਕਰਨੇ ਹੁੰਦੇ ਆ ਤੇ ਉਹ ਚੀਜ਼ ਇੱਥੇ ਵੀ ਇਹਨਾਂ ਮੁਲਕਾਂ 'ਚ ਵੀ ਚੱਲਦੀ ਹੈ। ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਰੇੜਕੇ ਦੇ ਦਰਮਿਆਨ ਦੇਖਦੇ ਹਾਂ ਕਿਹਦੀ ਕਬਰ ਪੁੱਟੀ ਜਾਂਦੀ ਹੈ। ਬਘੇਲ ਹੁੜਾ ਨੇ ਕੌਮੀ ਲੀਡਰਸ਼ਿਪ ਨੂੰ ਰਿਪੋਰਟ ਸੌਂਪੀ ਹੈ। ਕਾਂਗਰਸ ਨੇਤਾ ਤੇ ਪੰਜਾਬ ਇੰਚਾਰਜ ਭੂਪੇਸ਼ ਬਘੇਲ ਨੇ ਬੁੱਧਵਾਰ ਨੂੰ ਪੰਜਾਬ ਇਕਾਈ ਦੇ ਵਿੱਚ ਚੱਲ ਰਹੇ ਅੰਦਰੂਨੀ ਕਲੇਸ਼ ਦੇ ਬਾਰੇ ਆਪਣੀ ਰਿਪੋਰਟ AICC ਦੇ ਜਨਰਲ ਸਕੱਤਰ ਸੰਗਠਨ ਜਿਹੜਾ KC ਵੇਣੂਗੋਪਾਲ ਨੂੰ ਸੌਂਪਤੀ ਹੈ ਤੇ ਕਿਹਾ ਕਿ ਪਾਰਟੀ ਦੀ ਲੀਡਰਸ਼ਿਪ ਦੇ ਬਾਰੇ ਕੋਈ ਵੀ ਫੈਸਲਾ ਸੋਚ ਵਿਚਾਰ ਤੋਂ ਬਾਅਦ ਹੀ ਲਿਆ ਜਾਵੇਗਾ, ਇਸ ਨੂੰ ਮਾਮੂਲੀ ਕੰਮ ਨਹੀਂ ਮੰਨਿਆ ਜਾਵੇਗਾ। ਬਘੇਲ ਹੁਣਾਂ ਕਿਹਾ ਕਿ ਜਿਨ੍ਹਾਂ ਨੇ ਵੀ ਵੇਣੂਗੋਪਾਲ ਦੇ ਨਾਲ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ ਮੁਲਾਕਾਤ ਕੀਤੀ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਰਿਪੋਰਟ ਤਿਆਰ ਕਰਨ ਤੋਂ ਪਹਿਲਾਂ ਪੰਜਾਬ ਦੇ ਵਿੱਚ 6 ਦਿਨਾਂ ਦੀ ਵਿਆਪਕ ਸਲਾਹ ਮਸ਼ਵਰਾ ਪ੍ਰਕਿਰਿਆ ਵੀ ਪੂਰੀ ਕੀਤੀ ਹੈ। ਪੱਤਰਕਾਰਾਂ ਨੂੰ ਦੱਸਦਿਆਂ ਹੋਇਆਂ ਕਿਹਾ ਕਿ ਮੈਂ ਸੂਬੇ ਭਰ ਦੇ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਕਾਂਗਰਸ ਕਮੇਟੀ ਦਫ਼ਤਰ ਦੇ ਵਿੱਚ ਮੀਟਿੰਗਾਂ ਦੇ ਵਿੱਚ ਵੀ ਤੇ ਇੱਕ ਇੱਕ ਕਰਕੇ ਵੀ ਉਨ੍ਹਾਂ ਚਰਚਾਵਾਂ ਦੇ ਆਧਾਰ ਦੇ ਉੱਤੇ ਮੈਂ ਆਪਣੇ ਰਿਪੋਰਟ ਜਿਹੜੀ ਹੈ KC ਵੇਣੂਗੋਪਾਲ ਹੁਣਾਂ ਨੂੰ ਸੌਂਪ ਦਿੱਤੀ ਹੈ ਤੇ ਦੇਖਦਿਆਂ ਕੀ ਅੱਗੇ ਜਾ ਕੇ ਸੁਣਨ ਨੂੰ ਮਿਲਦਾ ਹੈ। ਪੰਜਾਬ ਅਸੈਂਬਲੀ ਮੌਨਸੂਨ ਸੈਸ਼ਨ ਅਗਸਤ ਦੇ ਪਹਿਲੇ ਹਫ਼ਤੇ ਮੌਨਸੂਨ ਸੈਸ਼ਨ ਸੱਦਣ ਦੀ ਤਿਆਰੀ ਜਿਹੜੀ ਹੋ ਰਹੀ ਹੈ। ਪੰਜਾਬ ਵਿਧਾਨ ਸਭਾ ਮੌਨਸੂਨ ਸੈਸ਼ਨ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1-2 ਦਿਨਾਂ ਦੇ ਵਿੱਚ ਮੌਨਸੂਨ ਸੈਸ਼ਨ ਦੇ ਬਾਰੇ ਸੂਚਨਾ ਸਾਂਝੀ ਕੀਤੀ ਜਾ ਸਕਦੀ ਹੈ। ਪੰਜਾਬ ਸਰਕਾਰ ਕਰੀਬ ਹਫ਼ਤੇ ਭਰ ਦਾ ਸੈਸ਼ਨ ਸੱਦਣ ਦੇ ਰੋਹ ਦੇ ਵਿਚ ਹੈ ਤੇ 15 ਅਗਸਤ ਤੋਂ ਪਹਿਲਾਂ ਇਹ ਸੈਸ਼ਨ ਸਮਾਪਤ ਕਰਨ ਦੀ ਵਿਉਂਤ ਬਣਾਈ ਜਾ ਰਹੀ ਹੈ। ਪਹਿਲਾਂ ਇਹ ਚਰਚੇ ਸਨ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾ ਸਕਦਾ ਹੈ। ਏਜੰਡਿਆਂ ਦੇ ਉੱਤੇ ਵਿਚਾਰ ਵਟਾਂਦਰਾ ਸ਼ੁਰੂ ਹੋ ਚੁੱਕਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਮੌਨਸੂਨ ਸੈਸ਼ਨ ਦੇ ਲਈ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਤੇ ਸੈਸ਼ਨ ਦੇ ਵਿਚ ਲਿਆਂਦੇ ਜਾਣ ਵਾਲੇ ਬਿਜ਼ਨਸ ਤੇ ਚਰਚਾ ਕੀਤੀ ਜਾ ਰਹੀ ਹੈ। ਇਸ ਸੈਸ਼ਨ ਦੇ ਵਿਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ 226 ਵਿਚ ਸੋਧ ਕੀਤੇ ਜਾਣ ਦਾ ਏਜੰਡਾ ਆਉਣ ਦੀ ਸੰਭਾਵਨਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ 29 ਜੂਨ ਨੂੰ ਆਦੇਸ਼ ਦਿੱਤੇ ਗਏ ਸਨ ਕਿ 1 ਮਹੀਨੇ ਦੇ ਅੰਦਰ ਐਕਟ ਦੇ ਵਿਚ ਸੋਧ ਕੀਤੀ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ 29 ਜੂਨ ਨੂੰ ਸਿੱਖ ਵਿਧਾਇਕ ਤੇ ਮੰਤਰੀ ਪੇਸ਼ ਹੋਏ ਸਨ ਤੇ ਪੰਜਾਬ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਕੁਝ ਸਮੇਂ ਦੀ ਮੁਹਲਤ ਜਿਹੜੀ ਹੈ ਲੈ ਸਕਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਉਪਰੋਕਤ ਐਕਟ ਦੇ ਵਿਚ ਸੋਧ ਕੀਤੇ ਜਾਣ ਦਾ ਸਮਾਂ 29 ਜੁਲਾਈ ਨੂੰ ਖਤਮ ਹੋ ਰਿਹਾ ਤੇ ਇਸੇ ਤਰ੍ਹਾਂ ਹੀ ਮੌਨਸੂਨ ਸੈਸ਼ਨ ਦੇ ਵਿਚ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨ ਐਡਿਡ ਐਜੂਕੇਸ਼ਨਲ ਇੰਸਟੀਟਿਊਸ਼ਨਲ ਜਿਹੜਾ ਸੋਧ ਹੈ ਆਰਡੀਨੈਸ ਜਿਹੜਾ 226 ਨੂੰ ਐਕਟ ਦਾ ਰੂਪ ਦਿੱਤਾ ਜਾ ਸਕਦਾ ਹੈ, ਜਿਸ ਨੂੰ ਹਾਲ ਹੀ ਦੇ ਵਿਚ ਰਾਜਪਾਲ ਪੰਜਾਬ ਨੇ ਪ੍ਰਵਾਨਗੀ ਦਿੱਤੀ ਹੈ। ਦੂਸਰੇ ਪਾਸੇ ਪੰਜਾਬ ਕਾਂਗਰਸ ਤੇ ਮੁੱਖ ਮੰਤਰੀ ਸਾਹਿਬ ਨੇ ਤੰਜ ਕੀਤਾ ਹੈ। ਕਹਿੰਦੇ ਬੱਸ ਦੇ ਵਿਚ ਇਕੱਠੇ ਤਾਂ ਚੜ ਸਕਦੇ ਨੇ ਕਾਂਗਰਸ ਵਾਲੇ, ਪਰ ਲੜ ਕੇ ਹੀ ਉਤਰਨਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਕੇਰੀਆਂ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੇ ਉੱਤੇ ਤਿੱਖਾ ਹਮਲਾ ਜਿਹੜਾ ਬੋਲਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਤੇ ਬੇਅਦਬੀ ਕਾਨੂੰਨ ਨੂੰ ਲੈ ਕੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅੱਜ ਕਾਨੂੰਨ ਦਾ ਵਿਰੋਧ ਕਰ ਰਿਹਾ, ਪਰ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਜਦੋਂ ਉਹ 5 ਵਾਰ ਮੁੱਖ ਮੰਤਰੀ ਦੇ ਨਾਲ ਸੱਤਾ ਦੇ ਵਿਚ ਸੀ ਤਾਂ ਉਸਨੇ ਅਜਿਹਾ ਕਾਨੂੰਨ ਕਿਉਂ ਨਹੀਂ ਬਣਾਇਆ। ਮਾਨ ਨੇ ਦੋਸ਼ ਲਾਇਆ ਕਿ ਜੇ ਕਾਂਗਰਸ, ਭਾਜਪਾ ਜਾਂ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿਚ ਵਾਪਸ ਆਉਂਦੇ ਨੇ ਤਾਂ ਉਹ ਸਭ ਤੋਂ ਪਹਿਲਾਂ ਕਦਮ ਇਹੀ ਚੁੱਕਣਗੇ ਕਿ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਭਲਾਈ ਸਕੀਮਾਂ ਤੇ ਜਨਤਕ ਲਾਭਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਡਰਾਵਾ ਪੇਸ਼ ਕੀਤਾ ਜਾ ਰਿਹਾ। ਮੁੱਖ ਮੰਤਰੀ ਦੇ ਅਹੁਦੇ ਦੇ ਲਈ ਦਾਅਵਾ ਪੇਸ਼ ਕਰਨ ਵਾਲੇ ਵਿਰੋਧੀ ਨੇਤਾਵਾਂ ਤੇ ਚੁਟਕੀ ਲੈਂਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਘੱਟੋ ਘੱਟ 60 ਵਿਧਾਨ ਸਭਾ ਸੀਟਾਂ ਜਿੱਤ ਕੇ ਆਪਣੀ ਤਾਕਤ ਸਾਬਤ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਸਵਾਲ ਕੀਤਾ ਕਿ ਉਨ੍ਹਾਂ ਨੂੰ ਇੰਨੀਆਂ ਸੀਟਾਂ ਕਿੱਥੋਂ ਮਿਲਣਗੀਆਂ। ਭਾਈ, ਜਿੱਥੋਂ ਤੁਹਾਨੂੰ ਮਿਲੀਆਂ ਉਥੋਂ ਹੀ ਮਿਲਣੀਆਂ, ਕਿਤੋਂ ਅਮਰੀਕੋ ਤੋੜੀ ਲੈ ਕੇ ਆਉਣੀਆਂ ਨੇ। ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਪ੍ਰਸਤਾਵਿਤ ਪੰਜਾਬ ਦੌਰੇ ਦਾ ਹਵਾਲਾ ਦਿੰਦਿਆਂ ਮਾਨ ਨੇ ਟਿੱਪਣੀ ਕੀਤੀ ਕਿ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਪੰਜਾਬ ਕਾਂਗਰਸ ਦੇ ਸਾਰੇ ਆਗੂਆਂ ਨੂੰ ਇਕ ਬੱਸ ਦੇ ਵਿਚ ਇਕੱਠੇ ਲੈ ਕੇ ਜਾਣਗੇ ਤੇ ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਉਹ ਬੱਸ ਦੇ ਵਿਚ ਇਕੱਠੇ ਤਾਂ ਚੜ ਸਕਦੇ ਨੇ ਪਰ ਆਪਸ ਦੇ ਵਿਚ ਲੜ ਕੇ ਉਤਰਨਗੇ। ਮੁੱਖ ਮੰਤਰੀ ਨੇ ਵਾਸੀਆਂ ਨੂੰ ਮੁਕੇਰੀਆਂ ਦੇ ਵਿਚ ਸਰਕਾਰੀ ਕਾਲਜ ਦੀ ਉਸਾਰੀ ਦੇ ਲਈ ਢੁਕਵੀਂ ਜ਼ਮੀਨ ਮੁਹੱਈਆ ਕਰਵਾਉਣ ਦੀ ਅਪੀਲ ਵੀ ਕੀਤੀ ਹੈ ਤੇ ਉਨ੍ਹਾਂ ਭਰੋਸਾ ਵੀ ਦਿੱਤਾ ਕਿ ਇਕ ਵਾਰ ਜ਼ਮੀਨ ਉਪਲਬਧ ਹੋਣ ਦੇ ਉੱਤੇ ਸਰਕਾਰ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਇਕ ਅਤਿ ਆਧੁਨਿਕ ਸਰਕਾਰੀ ਕਾਲਜ ਸਥਾਪਿਤ ਕਰੇਗੀ ਇੱਥੇ। ਉਨ੍ਹਾਂ ਅੱਗੇ ਐਲਾਨ ਕੀਤਾ ਕਿ ਹਾਜੀਪੁਰ ਅਤੇ ਮੁਕੇਰੀਆਂ ਦੇ ਸਰਕਾਰੀ ਹਸਪਤਾਲਾਂ ਨੂੰ ਖੇਤਰ ਦੇ ਜਿਹੜੇ ਨੇ ਵਾਸੀਆਂ ਦੇ ਲਈ ਸੇਵਾਵਾਂ ਬਿਹਤਰ ਬਣਾਉਣ ਵਾਸਤੇ ਉੱਨਤ ਮੈਡੀਕਲ ਬੁਨਿਆਦੀ ਢਾਂਚੇ ਅਤੇ ਆਧੁਨਿਕ ਸਿਹਤ ਸਹੂਲਤਾਂ ਦੇ ਨਾਲ ਅਪਗ੍ਰੇਡ ਜਿਹੜਾ ਕੀਤਾ ਜਾਵੇਗਾ। ਦੂਸਰੇ ਪਾਸੇ ਰਾਜਾ ਵੜਿੰਗ ਦੇ ਅਸਤੀਫੇ ਦੀਆਂ ਕਿਆਸ ਰਾਈਆਂ ਜੋ ਨੇ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਦਿੱਲੀ ਤਲਬ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਆਪਣਾ ਬਦਲਣ ਦੇ ਚਰਚੇ ਨੇ। ਇਸ ਦੇ ਦੌਰਾਨ ਰਾਜਾ ਵੜਿੰਗ ਦੇ ਅਸਤੀਫੇ ਦੀਆਂ ਕਿਆਸ ਰਾਈਆਂ ਨੇ, ਪਰ ਇਸ ਦੀ ਕਿਸੇ ਵੀ ਕਾਂਗਰਸ ਆਗੂ ਨੇ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਦੀ ਸਿਆਸਤ ਦੇ ਵਿਚ ਕਈ ਚਰਚਾਵਾਂ ਚੱਲ ਰਹੀਆਂ ਨੇ ਕਿ ਇਹ ਵੀ ਕਿਹਾ ਜਾ ਰਿਹਾ ਕਿ ਕਾਂਗਰਸ ਪੰਜਾਬ ਦੇ ਵਿਚ ਕਿਸੇ ਹਿੰਦੂ ਚਿਹਰੇ ਨੂੰ ਪ੍ਰਧਾਨ ਬਣਾ ਸਕਦੀ ਹੈ। ਪੰਜਾਬ ਕਾਂਗਰਸ ਦੀ ਰਿਪੋਰਟ ਦੇ ਵਿਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ 23 ਜ਼ਿਲ੍ਹਿਆਂ ਦੇ ਪ੍ਰਧਾਨ ਰਾਜਾ ਵੜਿੰਗ ਦੇ ਹੱਕ ਦੇ ਵਿਚ ਨੇ, ਜਦਕਿ 117 ਵਿਧਾਨ ਸਭਾ ਹਲਕਿਆਂ ਚੋਂ ਕਾਂਗਰਸ ਦੀ ਟਿਕਟ ਦੇ ਉੱਤੇ ਚੋਣ ਲੜਨ ਵਾਲਿਆਂ ਦੇ ਵਿਚੋਂ 70 ਤੋਂ 80% ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਚ ਨੇ। ਪੰਜਾਬ ਕਾਂਗਰਸ ਦੇ ਇੰਚਾਰਜ ਬਘੇਲ ਕਈ ਵਾਰ ਕਹਿ ਚੁੱਕੇ ਨੇ ਕਿ ਕਾਂਗਰਸ ਹਾਈਕਮਾਂਡ ਦਾ ਫੈਸਲਾ ਨਹੀਂ ਬਦਲਣਗੇ, ਪਰ ਕਾਂਗਰਸ ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਜੇ ਚੰਨੀ ਦੇ ਧੜੇ ਨੂੰ ਨਜ਼ਰਅੰਦਾਜ਼ ਕੀਤਾ ਜਾਂ ਨਾਰਾਜ਼ ਕੀਤਾ ਕਿਸੇ ਵੀ ਧੜੇ ਨੂੰ ਤਾਂ ਇਸਦਾ ਖਮਿਆਜ਼ਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਭੁਗਤਣਾ ਪਵੇਗਾ। ਰਾਹੁਲ ਗਾਂਧੀ ਪੰਜਾਬ ਦੇ ਸਾਰੇ ਆਗੂਆਂ ਦੇ ਵਿਚਾਰ ਸੁਣਨ ਦੇ ਲਈ ਤਿਆਰ ਨੇ ਤੇ ਉਹ ਸੂਬਾ ਇਕਾਈ ਦੇ ਅੰਦਰ ਉੱਠੀ ਇਸ ਬਗਾਵਤ ਨੂੰ ਜਲਦੀ ਤੋਂ ਜਲਦੀ ਸ਼ਾਂਤ ਕਰਨਾ ਚਾਹੁੰਦੇ ਨੇ। ਪਾਰਟੀ ਹਾਈ ਕਮਾਂਡ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਕਾਂਗਰਸ ਸੂਬੇ ਅੰਦਰ ਚੱਲ ਰਹੀ ਖਾਨਾ ਜੰਗੀ ਨਾਲ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਬਰਕਰਾਰ ਰੱਖਣ ਦੇ ਫੈਸਲੇ ਨੇ ਵੱਡਾ ਵਿਵਾਦ ਖੜਾ ਕਰ ਦਿੱਤਾ। ਪਾਰਟੀ ਦੇ ਕਈ ਸੀਨੀਅਰ ਆਗੂ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਸ ਫੈਸਲੇ ਦਾ ਵਿਰੋਧ ਕਰ ਰਹੇ ਨੇ ਤੇ ਇਨ੍ਹਾਂ ਤੋਂ ਇਲਾਵਾ ਕਈ ਹੋਰ ਪ੍ਰਮੁੱਖ ਆਗੂ ਵੀ ਰਾਜਾ ਵੜਿੰਗ ਨੂੰ ਪ੍ਰਧਾਨਗੀ ਦੇ ਅਹੁਦੇ ਦੇ ਉੱਤੇ ਰੱਖਣ ਦੇ ਖਿਲਾਫ਼ ਨੇ। ਰਾਜਾ ਵੜਿੰਗ ਨੂੰ ਨਾ ਹਟਾਉਣ ਅਤੇ ਚਰਨਜੀਤ ਸਿੰਘ ਚੰਨੀ ਨੂੰ ਨਾਰਾਜ਼ ਨਾ ਕਰਨ ਦੇ ਵੱਡੇ ਸਿਆਸੀ ਕਾਰਨ ਪਾਰਟੀ ਹਾਈਕਮਾਂਡ ਦੇ ਲਈ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਉਣਾ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਾਰਾਜ਼ ਕਰਨਾ ਆਸਾਨ ਫੈਸਲਾ ਨਹੀਂ ਹੈ। ਰਾਜਾ ਵੜਿੰਗ ਨੂੰ ਨਾ ਹਟਾਉਣ ਦੇ ਪਿੱਛੇ ਕਈ ਸਿਆਸੀ ਕਾਰਨ ਦੱਸੇ ਜਾ ਰਹੇ ਹੈ ਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਕਾਂਗਰਸ 117 ਦੇ ਵਿਚੋਂ ਸਿਰਫ 18 ਸੀਟਾਂ ਤੱਕ ਸਿਮਟ ਗਈ ਸੀ। ਇਸ ਹਾਰ ਤੋਂ ਬਾਅਦ ਪਾਰਟੀ ਦੇ ਆਗੂ ਨਿਰਾਸ਼ ਸਨ ਤੇ ਉਸ ਵੇਲੇ ਕੋਈ ਵੀ ਸੂਬਾ ਪ੍ਰਧਾਨ ਜਿਹੜੇ ਨੇ ਉਹਦੀ ਜਿੰਮੇਵਾਰੀ ਸੰਭਾਲਣ ਦੇ ਲਈ ਤਿਆਰ ਨਹੀਂ ਸੀ। ਅਜਿਹੇ ਹਾਲਾਤਾਂ ਦੇ ਵਿਚ ਰਾਜਾ ਵੜਿੰਗ ਨੇ ਇਹ ਜਿੰਮੇਵਾਰੀ ਸੰਭਾਲੀ ਤੇ ਪਾਰਟੀ ਨੂੰ ਮੁੜ ਖੜਾ ਕਰਨ ਦੇ ਲਈ ਕੰਮ ਕੀਤਾ। ਇਸ ਤੋਂ ਇਲਾਵਾ 2024 ਦੀਆਂ ਲੋਕ ਸਭਾ ਚੋਣਾਂ ਦੇ ਵਿਚ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਸੀ। ਇਸ ਦੇ ਬਾਵਜੂਦ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ ਨੇ ਸਭ ਤੋਂ ਵੱਧ 7 ਲੋਕ ਸਭਾ ਸੀਟਾਂ ਜਿੱਤੀਆਂ। ਖੁਦ ਰਾਜਾ ਵੜਿੰਗ ਨੇ ਵੀ ਮੁਕਤਸਰ ਤੋਂ ਆ ਕੇ ਲੁਧਿਆਣਾ ਦੇ ਵਿਚ ਰਵਨੀਤ ਸਿੰਘ ਬਿੱਟੂ ਨੂੰ ਹਰਾਇਆ। ਚਰਨਜੀਤ ਸਿੰਘ ਚੰਨੀ ਨੂੰ ਨਾਰਾਜ਼ ਨਾ ਕਰਨ ਦੇ ਵੀ ਅਹਿਮ ਜਿਹੜੇ ਕਾਰਨ ਨੇ। ਚੰਨੀ ਨਾਲ ਕਈ ਤਜਰਬੇਕਾਰ ਆਗੂ ਜੁੜੇ ਹੋਏ ਨੇ। ਅਜਿਹੀ ਸਥਿਤੀ ਦੇ ਵਿਚ ਜੇਕਰ ਇਹ ਧੜਾ ਨਾਰਾਜ਼ ਹੁੰਦਾ ਹੈ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਕਾਂਗਰਸ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਚੰਨੀ ਨੂੰ ਨਜ਼ਰਅੰਦਾਜ਼ ਕਰਨ ਦੇ ਨਾਲ ਪੰਜਾਬ ਦੇ ਕਰੀਬ 32% ਦਲਿਤ ਵੋਟ ਬੈਂਕ ਦੇ ਨਾਰਾਜ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਹਿਲਾਂ ਹੀ ਤਰਨ ਤਰਨ ਜ਼ਿਮਨੀ ਚੋਣ ਜਿਹੜੀ ਹੋਣ ਦੇ ਦੌਰਾਨ ਰਾਜਾ ਵੜਿੰਗ ਦੇ ਵੱਲੋਂ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਦੇ ਬਾਰੇ ਦਿੱਤੇ ਗਏ ਬਿਆਨ ਦੇ ਕਾਰਨ ਦਲਿਤ ਭਾਈਚਾਰੇ ਦੇ ਵਿਚ ਨਾਰਾਜ਼ਗੀ ਹੈ ਤੇ ਜੇ ਚੰਨੀ ਦੇ ਖਿਲਾਫ਼ ਕੋਈ ਕਾਰਵਾਈ ਹੁੰਦੀ ਹੈ ਜਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਤਾਂ ਵੋਟ ਬੈਂਕ ਜਿਹੜਾ ਹੈ ਕਾਂਗਰਸ ਤੋਂ ਦੂਰ ਹੋ ਸਕਦਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਦਲਿਤ ਵੋਟਾਂ ਵਾਲੇ ਦੁਆਬਾ ਖੇਤਰ ਦੇ ਵਿਚ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਸਖ਼ਤ ਟੱਕਰ ਜਿਹੜੀ ਹੈ ਉਸ ਸਮੇਂ ਦੇ ਵਿਚ ਦਿੱਤੀ ਸੀ। ਦੂਸਰੇ ਪਾਸੇ FBI ਨੇ ਭਾਰਤੀ ਗੈਂਗਸਟਰ ਨਿਤਿਸ਼ ਕੌਸ਼ਲ ਨੂੰ ਆਪਣੀ ਮੋਸਟ ਵਾਂਟਡ ਸੂਚੀ ਦੇ ਵਿਚ ਸ਼ਾਮਲ ਕਰਤਾ ਹੈ। FBI ਜਿਹੜੀ ਹੈ ਨੇ ਭਗਵਾਨਪੁਰੀਆ ਗੈਂਗ ਤੇ ਆਪਣਾ ਸਿਕੰਜਾ ਕੱਸਦਿਆਂ ਅਮਰੀਕਾ ਦੇ ਵਿਚ ਕਤਲ, ਅਗਵਾ ਤੇ ਨਸ਼ਾ ਤਸਕਰੀ ਦੇ ਵਿਚ ਸ਼ਾਮਲ ਕਥਿਤ ਗੈਂਗਸਟਰ ਨਿਤਿਸ਼ ਕੌਸ਼ਲ ਨੂੰ ਆਪਣੀ ਸਭ ਤੋਂ ਵੱਧ ਚੜਿਆ ਲੋੜੀਂਦੇ ਅਪਰਾਧੀਆਂ ਮੋਸਟ ਵਾਂਟਡ ਦੀ ਸੂਚੀ ਦੇ ਵਿਚ ਸ਼ਾਮਲ ਕੀਤਾ। FBI ਨੇ ਮੰਗਲਵਾਰ ਕੱਲ ਬੀਤੇ ਚ ਦਸਿਆ ਕਿ ਭਾਰਤੀ ਨਾਗਰਿਕ ਕੌਸ਼ਲ ਕਥਿਤ ਤੌਰ ਦੇ ਉਤੇ ਭਗਵਾਨਪੁਰੀਆ ਸੰਗਠਿਤ ਅਪਰਾਧ ਗਰੁੱਪ ਦੇ ਲਈ ਹਿੰਸਕ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਜਿਹਦੇ ਵਿਚ ਅਗਵਾ ਅਤੇ ਹਮਲੇ ਵਰਗੀਆਂ ਘਟਨਾਵਾਂ ਸ਼ਾਮਲ ਨੇ। FBI ਨੇ ਕਿਹਾ ਕਿ ਨਿਤਿਸ਼ ਕੌਸ਼ਲ ਇਕ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਦੇ ਵਿਚ ਕਥਿਤ ਤੌਰ ਦੇ ਉਤੇ ਸ਼ਾਮਲ ਹੈ ਜੋ ਕਤਲ, ਅਗਵਾ, ਨਸ਼ਾ ਤਸਕਰੀ, ਫਰੋਤੀ ਹਥਿਆਰਾਂ ਦੀ ਤਸਕਰੀ, ਮਨੀ ਲਾਂਡਰਿੰਗ ਤੇ ਮਨੁੱਖੀ ਤਸਕਰੀ ਦੇ ਵਰਗੇ ਅਪਰਾਧਾਂ ਦੇ ਵਿਚ ਲੱਗਿਆ ਹੋਇਆ ਹੈ। ਜਾਂਚ ਜਿਹੜੀ ਏਜੰਸੀ ਹੈ ਉਹਨੇ ਚੇਤਾਵਨੀ ਦਿੱਤੀ ਹੈ ਕਿ ਕੌਸ਼ਲ ਨੂੰ ਹਥਿਆਰਬੰਦ ਖਤਰਨਾਕ ਅਤੇ ਭੱਜਣ ਦਾ ਜੋਖਮ ਮੰਨਿਆ ਜਾਣਾ ਚਾਹੀਦਾ ਤੇ ਲੋਕਾਂ ਨੂੰ ਉਸ ਦੇ ਬਾਰੇ ਕਿਸੇ ਵੀ ਜਾਣਕਾਰੀ ਦੇ ਲਈ ਸਥਾਪਕ ਸਥਾਨਕ ਜਿਹੜੀ ਹੈ FBI ਦਫ਼ਤਰ, ਅਮਰੀਕੀ ਦੂਤਾਵਾਸ ਜਾਂ ਕੌਂਸਲੇਟ ਦੇ ਨਾਲ ਸੰਪਰਕ ਕਰਨ ਦੇ ਲਈ ਕਿਹਾ ਗਿਆ ਹੈ। ਦੂਸਰੇ ਪਾਸੇ ਆਪਣੀ ਗੱਲ ਕਰੀਏ ਤਾਂ ਭਾਜਪਾ ਦੇ ਨਾਲ ਗੱਠਜੋੜ ਨੂੰ ਲੈ ਕੇ ਬੀਬੀ ਜਗੀਰ ਕੌਰ ਹੁਣਾਂ ਦਾ ਬਿਆਨ ਆਇਆ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਮਹਿਲਾ ਵਿੰਗ ਦੀ ਪ੍ਰਧਾਨ ਤੇ ਸਾਬਕਾ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਪਾਰਟੀ ਦੀ ਰਣਨੀਤੀ ਸਪਸ਼ਟ ਕਰ ਦਿੱਤੀ ਹੈ ਤੇ ਕਪੂਰਥਲਾ ਦੇ ਵਿਚ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਉਨ੍ਹਾਂ ਕਿਹਾ ਕਿ ਚੋਣ ਗੱਠਜੋੜ ਦੇ ਲਈ ਸਾਰੀਆਂ ਪੰਥਕ ਸੋਚ ਵਾਲੀਆਂ ਰਾਜਨੀਤਿਕ ਪਾਰਟੀਆਂ ਲਈ ਪਾਰਟੀ ਦੇ ਦਰਵਾਜ਼ੇ ਪੂਰੀ ਤਰ੍ਹਾਂ ਖੁੱਲ੍ਹੇ ਨੇ ਤੇ ਭਾਜਪਾ ਦੇ ਨਾਲ ਭਵਿੱਖ ਦੇ ਵਿਚ ਗੱਠਜੋੜ ਦੇ ਸਵਾਲ ਦੇ ਬਾਰੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਜਾਂ ਭਾਜਪਾ ਪੰਜਾਬ ਅਤੇ ਸਿੱਖ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਨੂੰ ਯਕੀਨੀ ਬਣਾਉਂਦੀ ਹੈ ਤਾਂ ਭਾਜਪਾ ਦੇ ਨਾਲ ਗੱਠਜੋੜ ਦੇ ਬਾਰੇ ਵਿਚਾਰ ਕਰ ਸਕਦੇ ਹੈ ਤੇ ਉਨ੍ਹਾਂ ਮੁਤਾਬਕ ਪਾਰਟੀ ਦੇ ਲਈ ਪੰਜਾਬ ਤੇ ਭਾਈਚਾਰੇ ਦੇ ਹਿੱਤ ਸਭ ਤੋਂ ਕਹਿੰਦੇ ਉੱਪਰ ਨੇ। ਅਸੀਂ ਕਹਿੰਦੇ ਆਪਣੇ ਵੀ ਛੱਡ ਦੇਣੇ ਆ ਫਿਰ ਅਕਾਲੀ ਦਲ ਤੇ ਇਹਨਾਂ ਦੇ ਵਿਚ ਫਰਕ ਕੀ ਹੈ ਭਾਈ, ਉਧਰ ਹੀ ਹੋ ਜਾਓ ਫਿਰ, ਇੱਕ ਰਲਣਾ ਤਾਂ ਹੈ ਹੀ ਆ ਸਾਰਿਆਂ ਨੇ ਇੱਕ ਦੂਜੇ ਨਾਲ। ਬੀਬੀ ਜਗੀਰ ਕੌਰ ਨੇ ਸਿੱਖ ਰਾਜਨੀਤੀ ਦੇ ਵਿਚ ਏਕਤਾ ਦੀ ਵਕਾਲਤ ਕਰਦੇ ਕਿਹਾ ਕਿ ਵੱਖ ਵੱਖ ਧੜਿਆਂ ਦੇ ਵਿਚ ਵੰਡੀਆਂ ਸਾਰੀਆਂ ਅਕਾਲੀ ਦਲਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਲੈਣੀ ਚਾਹੀਦੀ ਹੈ ਤੇ ਸੁਖਬੀਰ ਸਿੰਘ ਬਾਦਲ ਦੇ ਬਾਰੇ ਬੋਲਦਿਆਂ ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਸੁਖਬੀਰ ਬਾਦਲ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਾਰੀ ਹੁਕਮਨਾਮੇ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਦੇ ਨੇ ਤਾਂ ਉਸਦੇ ਉੱਤੇ ਅਮਲ ਕਰਦੇ ਨੇ ਤਾਂ ਕਹਿੰਦੇ ਕੁਝ ਨਾ ਕੁਝ ਫਿਰ ਸੋਚਿਆ ਜਾ ਸਕਦਾ ਸੁਖਬੀਰ ਬਾਦਲ ਦੇ ਨਾਲ ਚੱਲਣ ਦੇ ਲਈ ਤਿਆਰ ਹੈ। ਪਿਛਲੇ ਕੁਝ ਦਿਨਾਂ ਤੋਂ ਸਿਆਸੀ ਗਲਿਆਰਿਆਂ ਦੇ ਵਿਚ ਚੱਲ ਰਹੀ ਅਫਵਾਹਾਂ ਨੂੰ ਪੂਰੀ ਤਰ੍ਹਾਂ ਖਾਰਜ ਕਰਦੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਪੰਥ ਦੀ ਸੱਚੀ ਸੇਵਕ ਹਾਂ ਤੇ ਮੇਰੇ ਆਮ ਆਦਮੀ ਪਾਰਟੀ ਦੇ ਵਿਚ ਸ਼ਾਮਲ ਹੋਣ ਦੀਆਂ ਸਾਰੀਆਂ ਖ਼ਬਰਾਂ ਪੂਰੀ ਤਰ੍ਹਾਂ ਝੂਠੀਆਂ ਤੇ ਬੇਬੁਨਿਆਦ ਨੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸੇ ਪੂੰਜੀਪਤੀ ਦੀ ਪਾਰਟੀ ਨਹੀਂ ਹੈ ਤੇ ਸਗੋਂ ਪੰਜਾਬ ਦੇ ਗਰੀਬ ਮਜ਼ਦੂਰਾਂ ਤੇ ਕਿਸਾਨਾਂ ਦੀ ਆਪਣੀ ਪਾਰਟੀ ਹੈ। ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਤੇ ਹਮਲਾ ਬੋਲਦਿਆਂ ਮਹਿਲਾ ਵਿੰਗ ਦੀ ਪ੍ਰਧਾਨ ਨੇ ਪੰਜਾਬ ਦੇ ਵਿਚ ਵਿਗੜਦੀ ਕਾਨੂੰਨੀ ਵਿਵਸਥਾ ਦੀ ਸਥਿਤੀ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਤੇ ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਚੁੱਕੀ ਹੈ ਤੇ ਆਮ ਨਾਗਰਿਕ ਅਸੁਰੱਖਿਅਤ ਜਿਹੜੇ ਨੇ ਮਹਿਸੂਸ ਆਪਣੇ ਆਪ ਦੇ ਵਿਚ ਕਰ ਰਹੇ ਨੇ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਪਿੰਡ ਬੀਰੇ ਵਾਲਾ ਜੱਟਾਂ ਦੇ ਵਿਚ ਤਣਾਅ ਦਾ ਮਾਹੌਲ ਜਿਹੜਾ ਬਣ ਚੁੱਕਿਆ ਮਾਨਸੇ ਤੋਂ ਖ਼ਬਰ ਲੱਗੀ ਹੈ। ਪਵਿੱਤਰ ਅੰਗਾਂ ਦੇ ਉੱਤੇ ਲਿਖੇ ਮਿਲੇ ਇਤਰਾਜ਼ਯੋਗ ਸ਼ਬਦ ਨੇ। ਮਾਨਸਾ ਜ਼ਿਲ੍ਹੇ ਦੇ ਪਿੰਡ ਬਿਰੇਵਾਲਾ ਜੱਟਾਂ ਦੇ ਵਿਚ ਬੁੱਧਵਾਰ ਨੂੰ ਇਕ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਿਤ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤਣਾਅ ਦਾ ਮਾਹੌਲ ਬਣ ਗਿਆ। ਰਿਪੋਰਟ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਪੰਨਿਆਂ ਤੇ ਇਤਰਾਜ਼ਯੋਗ ਅਤੇ ਅਪਮਾਨਜਨਕ ਸ਼ਬਦ ਲਿਖੇ ਹੋਏ ਮਿਲੇ ਨੇ ਜਿਸ ਦੇ ਕਾਰਨ ਸਿੱਖ ਭਾਈਚਾਰੇ ਦੇ ਵਿਚ ਭਾਰੀ ਰੋਸ ਪੈਦਾ ਹੋਇਆ। ਪਿੰਡ ਦੇ ਕਈ ਨਿਵਾਸੀ ਅਤੇ ਨਿਹੰਗ ਸਿੰਘ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਤੇ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੁਰਵਿੰਦਰ ਸਿੰਘ ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ਬੇਅਦਬੀ ਕੁਝ ਮਹੀਨੇ ਪਹਿਲਾਂ ਹੋਈ ਸੀ ਹੁਣ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਨਿਯੁਕਤੀ ਕਰੀਬ 2 ਮਹੀਨੇ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੇ ਵਿਚ ਹੋਈ ਸੀ ਤੇ ਉਸ ਸਮੇਂ ਉਨ੍ਹਾਂ ਨੂੰ ਦਸਿਆ ਗਿਆ ਸੀ ਕਿ ਇਸ ਮਾਮਲੇ ਦੀ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਨੂੰ ਪਹਿਲਾਂ ਹੀ ਭੇਜੀ ਜਾ ਚੁੱਕੀ ਹੈ। ਇਹ ਪੁਰਾਣਾ ਮਾਮਲਾ ਜੀ ਦੁਬਾਰਾ ਚੁੱਕਿਆ ਗਿਆ ਤੇ ਉਹਦੀ ਜਾਂਚ ਮੰਗ ਰਹੇ ਨੇ। ਤੇ ਦੂਸਰੇ ਪਾਸੇ US ਜਾਂ ਹੋਰ ਸਾਰੀਆਂ ਗੱਲਾਂ ਬਾਤਾਂ ਕਰਦੇ ਆ, ਭਾਰਤ ਦੇ ਸਮੇਤ ਜਿਹੜਾ ਰੂਸੀ ਤੇਲ ਦੀ ਖਰੀਦ ਦੇ ਉੱਤੇ ਅਮਰੀਕਾ ਦਾ ਸਖ਼ਤ ਰੁੱਖ ਆ ਗਿਆ ਤੇ ਭਾਰਤ ਤੇ ਚੀਨ ਸਮੇਤ 5 ਦੇਸ਼ਾਂ ਦੇ ਉੱਤੇ 100% ਟੈਕਸ ਲਾਉਣ ਦੀ ਤਿਆਰੀ ਜਿਹੜੀ ਬੰਨ ਲਈ ਹੈ। ਇਹਨਾਂ ਖ਼ਬਰਾਂ ਨੂੰ ਅੱਗੇ ਜਾ ਕੇ ਡਿਸਕਸ ਕਰਦੇ ਆ ਤੇ ਗੱਲਬਾਤ ਕਰਦੇ ਆ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜ ਚੁੱਕੇ ਆ, ਉਹਨਾਂ ਦੇ ਨਾਲ ਵਾਰਤਾਲਾਪ ਦੀ ਸ਼ੁਰੂਆਤ ਕਰਦੇ ਆ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਆਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਮਹਾਰਾਜ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਸਰ
0: ਜੀ। ਮਾਨ ਸਾਹਿਬ ਤੁਹਾਡੇ ਵੱਲ ਕਿਹੜੇ ਬੜੇ ਮਾਰਦੇ ਆ ਜੀ, ਕੀ ਗੱਲ ਆ ਜੀ?
1: ਹਾਂਜੀ ਸਰ, ਇੱਦਾਂ ਆ ਸਿਆਸਤਦਾਨ ਜਿਹੜਾ ਆ ਉਹਨੂੰ ਜਿੱਥੋਂ ਕਿਤੇ 4 ਵੋਟਾਂ ਦਿਸਦੀਆਂ ਹੋਣ ਜੀ,
0: ਜੀ
1: ਪੋਸੀਬਿਲਿਟੀ ਲੱਗਦੀ ਹੋਵੇ
0: ਜੀ,
1: ਉਹ ਫੇਰ ਉੱਥੇ ਜਾਂ ਜਿੱਥੇ ਨਾ, ਭਾਰੇ ਸਾਹਿਬ ਇੱਕ ਹੋਰ ਵੀ ਚੀਜ਼ ਆ
0: ਜੀ,
1: ਜਿੱਥੇ ਵੱਡਾ ਨੇਤਾ ਜਿਹੜਾ ਆ ਡਾਇਰੈਕਟ ਇੰਟਰੈਕਸ਼ਨ ਕਰਨ ਦੀ ਮਤਲਬ ਜਿਹੜਾ ਆ ਕੋਸ਼ਿਸ਼ ਕਰ ਰਿਹਾ ਨਾ
0: ਜੀ,
1: ਇਹਦਾ ਮਤਲਬ ਇਹ ਆ ਕਿ ਜਿਹੜਾ ਉੱਥੇ ਬੈਠਾ ਨੇਤਾ ਹੈਗਾ ਆ ਉਹਦੀ ਕੁਰਸੀ ਨੂੰ ਖਤਰਾ
0: ਜੀ,
1: ਉਹ ਫਿਰ ਚਿੰਨਹਿਤ ਕਰ ਲੈਂਦੇ ਹੈਗੇ ਆ ਜੀ, ਉਹ ਸੀਟਾਂ ਉੱਥੇ ਜਿਹੜਾ ਆ ਆਪਣਾ ਡਾਇਰੈਕਟ ਇੰਟਰੈਕਸ਼ਨ ਕਰਦੇ ਆ ਤਾਂ ਕਿ ਕੱਲ ਨੂੰ ਜੇ ਆਪਾਂ ਕੈਂਡੀਡੇਟ ਬਦਲਦੇ ਵੀ ਆ ਤੇ ਉਹਦਾ ਜਿਹੜਾ ਆ ਉਹ ਛੋਟਾ ਨੇਤਾ ਆਪਣਾ ਬਹੁਤਾ ਪ੍ਰਭਾਵ ਨਾ ਦਿਖਾ ਸਕੇ
0: ਜੀ।
1: ਸੋ ਇਸ ਕਰਕੇ ਉਹ ਬਦ ਦਸਤੂਰ ਹੋਰ ਇੱਦਾਂ ਦੀ ਕੋਈ ਗੱਲ ਨੀ ਹੈਗੀ ਕਿ ਹਾਂ ਜੀ ਜੀ ਮਾਨ ਸਾਹਿਬ ਨੂੰ ਸਾਡੇ ਇਲਾਕੇ ਨਾਲ ਬਹੁਤਾ ਤੇ ਆ
0: ਜੀ,
1: ਜਾਂ ਇੱਥੇ ਕੋਈ ਬੜਾ ਵਿਕਾਸ ਪ੍ਰੋਜੈਕਟ ਚੱਲ ਰਹੇ ਹੈਗੇ ਜਿਹੜੇ ਉਹ ਦੇਖਣ ਆ ਰਹੇ ਆ ਜੀ, ਉਹ ਸਿਰਫ ਇਹੀ ਅੰਦਾਜ਼ਾ ਲਾਇਆ ਜਾ ਰਿਹਾ ਹੈਗਾ ਆ ਜੀ।
0: ਜਿੰਨੇ
1: ਵੀ ਸੂਝਵਾਨ ਬੰਦੇ ਆ ਉਹਨਾਂ ਨਾਲ ਮੈਂ ਗੱਲ ਕੀਤੀ ਆ ਉਹਨਾਂ ਦਾ, ਕਿਉਂਕਿ ਪਹਿਲਾਂ ਵੀ ਤੁਸੀਂ ਮੈਨੂੰ ਇਹ ਕੁਐਸਚਨ ਕੀਤਾ ਸੀ
0: ਜੀ,
1: ਤੇ ਉਹ ਅੱਜ ਵੀ ਹੁਣ ਤੁਸੀਂ ਦੱਸ ਰਹੇ ਹੈਗੇ ਆ ਤੇ ਇਸ ਕਰਕੇ ਮਤਲਬ ਆਹੀ ਆ ਜੀ ਇਹਦਾ।
0: ਪਰ ਸੈਣੀ ਸਾਹਿਬ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਮੇਰੇ ਖਿਆਲ ਨਾਲ ਸੀਗੇ ਆਪਣੇ DSP ਸੀਗੇ, SHO ਸੀ ਗੁਰਿੰਦਰ ਸਿੰਘ, ਕੀ ਨਾਂ ਸੀ ਉਹਨਾਂ ਦਾ ਜੋ ਕਿ?
1: ਹਾਂਜੀ ਟਾਂਡੇ ਦੇ ਜੀ ਗੁਰਿੰਦਰ ਸਿੰਘ ਨਾਗਰਾ।
0: ਹਾਂਜੀ 35-36 ਦੀ ਲਿਸਟ ਦੇ ਵਿੱਚ ਆਏ ਆ ਉਹਨਾਂ ਦਾ, ਤਾਂ ਫਰੋਤੀਆਂ ਜਾਂ ਹੋਰ ਸਾਰੀਆਂ ਚੀਜ਼ਾਂ ਉਹਦਾ ਕਿੱਥੇ ਜ਼ਿਕਰ ਹੋਇਆ ਕਿ ਨਹੀਂ ਹੋਇਆ?
1: ਨਹੀਂ ਸਰ, ਗੱਲ ਏਦਾਂ ਹੈਗੀ ਆ ਇਹਨਾਂ ਨੇ ਉੱਥੇ ਲਾਈਨ ਹਾਜ਼ਰ ਕਰ ਦਿੱਤਾ ਸੀ ਜੀ
0: ਹੁਸ਼ਿਆਰਪੁਰ, ਉਹ ਤੋਂ ਬਾਅਦ
1: ਹਾਂਜੀ ਹਾਂਜੀ ਟ੍ਰਾਂਸਫਰ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਸੀ ਜੀ,
0: ਜੀ
1: ਤੇ ਏਦਾਂ ਹੋਰ ਕੋਈ ਏਦਾਂ ਦੀ ਕੰਕਰੀਟ ਮਤਲਬ ਜਿਹੜੀ ਆ ਕਾਰਵਾਈ ਨਹੀਂ ਕੀਤੀ।
0: ਜੀ
1: ਤੇ ਬਾਕੀ ਜਿਹੜਾ ਆ ਜੇ ਉਹਦੀ ਐਕਸਟ੍ਰਾਡੀਸ਼ਨ ਉਹਨਾਂ ਨੇ ਮੰਗ ਲਈ USA ਨੇ
0: ਜੀ
1: ਤੇ ਉਹ ਐਕਸਟ੍ਰਾਡਾਈਟ ਕਰਨਾ ਹੀ ਪਏਗਾ ਜੀ, ਉਹਨੂੰ ਵਿਦੇਸ਼ ਭੇਜਣਾ ਹੀ ਪਏਗਾ ਜੀ।
0: ਜੀ
1: ਤੇ
0: ਪਰ ਸੈਰੀ ਸਾਹਿਬ ਅੱਜ
1: ਐ
0: ਨਵਾਂ ਹੀ
1: ਨੀ
0: ਸ਼ੋਸ਼,
1: ਹੋ ਅੱਜ ਵੀ ਇੱਕ ਹੋ।
0: ਹਾਂ ਜੀ
1: ਹਾਂਜੀ
0: ਮੈਂ ਕਿਹਾ ਨਵਾਂ ਹੀ ਸ਼ੋਸ਼ਾ
1: ਕਰੋ
0: ਛੱਡ
1: ਵੱਡੀ ਗੱਲ।
0: ਦਿੱਤਾ ਜੀ ਅੱਜ ਕਿ ਭਾਈ ਪਹਿਲਾਂ ਹਰਾ ਪਿੰਡ ਚੱਲਦਾ ਸੀ, ਉਹਦੇ ਕੱਲ ਪਵਾੜੇ ਪਏ ਹੋਏ ਸੀ ਤੇ ਮਾਨ ਸਾਹਿਬ ਕਹਿੰਦੇ ਅਸੀਂ ਖਿੜਕੀ ਵਿੰਡੋ ਦਾ ਰੋਲਾ ਸੀਗਾ ਪਹਿਲਾਂ ਪਈ ਸਿੰਗਲ ਵਿੰਡੋ, ਤੇ ਹੁਣ ਉਹਨਾਂ ਨੇ ਨਵਾਂ ਸ਼ੋਸ਼ਾ ਛੱਡ ਦਿੱਤਾ ਕਿ ਸਿੰਗਲ ਪਿੰਨ ਦੇ ਨਾਲ ਹੀ ਸਾਰਾ ਕੁਝ ਮਸਲੇ ਹੱਲ ਹੋ ਜਾਣੀ, ਹਰਾ ਪਿੰਨ ਭੁੱਲ ਗਏ।
1: ਹਾਂਜੀ ਉਹ ਇਸ ਕਰਕੇ ਹੈਗਾ, ਕੱਲ ਜਿਹੜਾ ਹਰੇ ਪੈਨ ਨੇ ਬਹੁਤ ਬਦਨਾਮੀ ਕਰਾਤੀ ਸੀ,
0: ਜੀ
1: ਇਸ ਕਰਕੇ ਉਹਨਾਂ ਨੇ ਜਿਹੜਾ ਆ ਉਹ ਸਿੰਗਲ ਵਿੰਡੋ ਤੇ ਇੱਕੋ ਪੈਨ ਨਾਲ ਕੰਮ ਕਰ ਦਿੱਤਾ।
0: ਜੀ
1: ਪਰ ਸਾਹਿਬ ਇਹ ਗੱਲਾਂ ਜਿਹੜੀਆਂ ਆ ਮੈਨੂੰ ਨੀ ਸਮਝ ਆਉਂਦੀ ਵੀ ਇਹਨਾਂ ਗੱਲਾਂ ਦਾ ਕੀ ਮਤਲਬ ਆ।
0: ਜੀ
1: ਕੀ ਜਦੋਂ ਇਹ ਸਰ ਗੱਲ ਤਾਂ ਇਹ ਹੁੰਦੀ ਜੇ ਸੱਤਾ ਪ੍ਰਾਪਤੀ ਨਾ ਹੋਈ ਹੋਵੇ ਤੇ ਫਿਰ ਜਿਹੜਾ ਇਹ ਬੰਦਾ ਚਾਰੇ ਪਾਸੇ ਟੱਪੜੀਆਂ ਮਾਰਦਾ।
0: ਜੀ
1: ਜਦੋਂ ਤੁਹਾਨੂੰ ਸੱਤਾ ਪ੍ਰਾਪਤ ਹੋ ਗਈ ਤੁਹਾਡਾ ਤਾਂ ਫੋਕਸ ਇੰਨਾ ਜ਼ਿਆਦਾ ਵਿਕਾਸ ਤੇ ਹੋਣਾ ਚਾਹੀਦਾ ਸੀਗਾ ਕਿ 5 ਸਾਲ ਬਾਅਦ ਜਿਹੜਾ ਆ ਵਾਕਈ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਸੀਗੇ ਕਿ ਮੈਂ ਵੋਟਾਂ ਜਿਹੜੀਆਂ ਆ ਉਹ ਮੰਗਣੀਆਂ ਨੀ, ਵੋਟਾਂ ਤੁਸੀਂ ਆਪ ਪਾਓਗੇ।
0: ਜੀ
1: ਸੋ ਏਦਾਂ ਦਾ ਮਾਹੌਲ ਬਣਾ ਦਿੰਦੇ ਤੇ ਵਧੀਆ ਸੀ ਜੀ, ਪਰ ਕਰਨਾ ਕੀ ਸੀ। ਪਰ ਜਿਹੜਾ ਮੈਮੋਰੰਡਮ ਆਫ ਅੰਡਰਸਟੈਂਡਿੰਗ ਜਿਹੜੀ ਆ ਉਹ ਐਗਜੀਕਿਊਟ ਕਰਾ ਲਿਆ ਦਿੱਲੀ ਵਾਲਿਆਂ ਨੇ,
0: ਜੀ
1: ਠੀਕ ਹੈ ਜੀ। ਉਹ ਤੋਂ ਬਾਅਦ ਉਹਨਾਂ ਨੇ ਪੂਰੀ ਜਿਹੜੀ ਆ ਟੀਮ ਦੀ ਟੀਮ ਲਿਆ ਕੇ ਇੱਥੇ ਦਫ਼ਤਰਾਂ ਦੇ ਵਿੱਚ ਇਸ ਚੀਜ਼ ਦੇ ਤਾਂ ਦੋਸ਼ ਲੱਗੇ ਸੀ, ਇਹ
0: ਜੀ
1: ਗੱਲਾਂ ਕੁਛ ਗੁੱਝੀਆਂ ਨਹੀਂ ਸਰ, ਇਹ ਸਾਰੀਆਂ ਚੀਜ਼ਾਂ ਮੀਡੀਆ ਦੇ ਵਿੱਚ ਪਹਿਲਾਂ ਆ ਚੁੱਕੀਆਂ ਆ ਜੀ।
0: ਜੀ
1: ਸੋ ਉਹਨਾਂ ਨੇ ਫਿਰ ਜਿਹੜੀ ਆਪਣਾ 5,000 4,000 ਬੰਦਾ ਜਿੰਨਾ ਕੁ ਹੈਗਾ ਜੀ ਉੱਥੋਂ ਆਇਆ ਆ ਜੀ,
0: ਜੀ
1: ਉਹ ਸਾਰੇ ਮਹਿਕਮਿਆਂ ਦੇ ਵਿੱਚ ਆ ਉਹ ਸਾਰਾ ਕੁਛ। ਉਹਦੇ ਨਾਲ ਜਿਹੜਾ ਆ ਪੰਜਾਬ ਦੇ ਉੱਤੇ ਫੋਕਸ ਨਹੀਂ ਰਿਹਾ, ਫੋਕਸ ਤਾਂ ਪੰਜਾਬ ਲੁੱਟਣ ਦੇ ਵਿੱਚ ਹੀ ਰਿਹਾ ਜੀ ਕੰਮ।
0: ਜੀ
1: ਤੇ ਹੁਣ ਵੀ ਜਿਹੜਾ ਆ ਸਰ ਅਜੇ ਵੀ ਦੇਖੋ ਨਾ ਤੁਸੀਂ ਕਿ ਜਾਂ ਤਾਂ ਇਹਨਾਂ ਨੇ ਰਾਜਨੀਤਿਕ ਜਿਹੜੇ ਹੈਗੇ ਆ ਪਾਰਟੀਆਂ ਇਹਨਾਂ ਦੀ ਨੇ ਬਾਹਰੋਂ ਬਾਹਰ ਉਹਨਾਂ ਕੋਲੋਂ ਕੁਛ ਫੜ ਲਿਆ ਲੱਗਦਾ ਹੈਗਾ ਆ ਜੀ, ਵੀ ਜਿੰਨੇ ਵੀ ਉਦਯੋਗਪਤੀ ਆ
0: ਜੀ
1: ਜਿਹੜੇ ਲੈਂਡ ਚਾਹੁੰਦੇ ਹੈਗੇ ਆ ਜਾਂ ਪ੍ਰਾਈਜ ਲੈਂਡ ਚਾਹੁੰਦੇ ਹੈਗੇ ਆ ਜੀ, ਉਹਨਾਂ ਕੋਲੋਂ ਪਹਿਲਾਂ ਹੀ ਸਾਈ ਬਿਆਨਾ ਲੈ ਲਿਆ ਆ ਜਿਹੜਾ ਇੱਕ ਵਾਰੀ ਜਿਹੜੀ ਇੰਨੀ ਪਾਲਿਸੀ ਪ੍ਰੋਟੈਸਟ ਹੋ ਕੇ ਵਿਡਰਾਅ ਹੋਈ ਹੋਵੇ
0: ਜੀ
1: ਉਹੀ ਪਾਲਿਸੀ ਜਿਹੜੀ ਆ ਉਹ ਜਿਸ ਤਰ੍ਹਾਂ ਨਾ ਜੀ ਇੱਕ ਜਨਾਨੀ ਅਗਲਿਆਂ ਨੇ ਤੋੜ ਦਿੱਤੀ ਭਾਈ ਅਸੀਂ ਨੀ ਰੱਖਣੀ, ਸਾਨੂੰ ਤੇ ਪਤਾ ਅਸੀਂ ਰੱਖਣੀ ਹੀ ਨੀ ਅਸੀਂ ਮੁੰਡਾ ਵਿਆਹਣਾ ਹੀ ਨੀ ਜੀ,
0: ਜੀ
1: ਉਹ ਮੁੜ ਕੇ ਕਾਂਠੇ ਪਾ ਕੇ ਲਏ ਜੀ, ਕਹਿੰਦੇ
0: ਜੀ
1: ਵਿਆਹ ਲਓ ਜੀ ਹੁਣ ਰੱਖੋ, ਹੁਣ ਤਾਂ ਤੁਹਾਨੂੰ ਏਦਾਂ ਆ
0: ਜੀ
1: ਜੇ ਤੁਸੀਂ ਮਤਲਬ ਜਿਹੜਾ ਹੈਗਾ ਆ ਇਹਦੇ ਨਾਲ ਕਰਾਓਗੇ ਵਿਆਹ ਤੇ ਤੁਹਾਨੂੰ ਫਿਰ ਮੋਟਰਸਾਈਕਲ ਵੀ ਦਾਜ ਚ ਦਿਆਂਗੇ।
0: ਜੀ
1: ਹਾਂਜੀ ਮੁੰਡੇ ਦੀਆਂ ਲੱਤਾਂ ਹੈ ਨੀ ਮੋਟਰਸਾਈਕਲ ਉਹਨੇ ਕੀ ਕਰਨਾ,
0: ਜੀ
1: ਉਹੀ ਚੱਕਰ ਇਹਦੇ ਆ ਜੀ ਵੀ ਕਿਸਾਨ ਦੀ ਜ਼ਮੀਨ ਲੈ ਲੈਣੀ ਬਾਅਦ ਚ ਉਹਨੂੰ ਕਹਿੰਦੇ ਤੈਨੂੰ ਮੋਟਰ ਕਨੈਕਸ਼ਨ ਦੇ ਦਿਆਂਗੇ, ਉਹਨੇ ਮੋਟਰ ਲੈ ਕੇ ਜਿਹੜਾ ਹੈਗਾ ਜੀ ਕੋਕਾ ਕੋਲਾ ਪਲਾਂਟ ਚਲਾਉਣਾ ਜੀ, ਜ਼ਮੀਨ ਤਾਂ ਤੁਸੀਂ ਲੈ ਗਏ
0: ਜੀ
1: ਪਤਾ ਨੀ। ਹਾਂਜੀ ਉਹ ਇਸ ਕਰਕੇ ਛੋਟੇ ਛੋਟੇ ਲਾਲਚਾਂ ਦੇ ਵਿੱਚ ਜਿਹੜਾ ਆ ਲੋਕਾਂ ਨੂੰ ਫਸਾਇਆ ਆ ਜੀ।
0: ਜੀ ਵੈਸੇ ਅੱਜ ਦੇਖੋ ਕਹਿੰਦੇ ਨੇ
1: ਪਰ
0: ਕਿ ਭਾਈ ਜੇ ਹੋਰ ਪਾਰਟੀਆਂ ਆ ਗਈਆਂ ਤਾਂ ਉਹਨਾਂ ਨੇ ਤੁਹਾਡੀਆਂ ਸਹੂਲਤਾਂ ਬੰਦ ਕਰਦੇ, ਇੱਦਾਂ ਦਾ ਕੌਣ ਰਿਸਕ ਲਏਗਾ ਜੀ, ਉਹ ਤਾਂ ਹੋਰ ਸਹੂਲਤਾਂ ਦੇਣੀਆਂ ਪੈਣੀਆਂ ਮੈਨੂੰ ਲੱਗਦਾ ਜੀ।
1: ਪਰ ਸਾਹਿਬ ਏਦਾਂ ਆ ਇਹ ਲੋਕਾਂ ਨੂੰ ਨਾ ਚਾਹੀਦਾ ਆ ਆਪ ਓਪਨਲੀ ਜਿਹੜਾ ਆ ਖੜੇ ਹੋ ਕੇ ਨਾ ਕਰਨ
0: ਜੀ,
1: ਪਰ ਪੰਜਾਬ ਦੀ ਅਣਖ ਮੈਨੂੰ ਦਿਸਦੀ ਨਹੀਂ, ਹੁਣ ਸਾਡੇ ਪੱਲੇ ਡੀਂਗਾਂ ਹੀ ਰਹਿ ਗਈਆਂ
0: ਜੀ,
1: ਅਸੀਂ ਮਤਲਬ ਕੋਈ ਡਿਸੀਜਨ ਲੈ ਨਹੀਂ ਸਕਦੇ, ਸੈਲਫ ਰਿਸਪੈਕਟ ਹੈ ਜੀ ਏਦਾਂ ਦੇ ਐਲੀਮੈਂਟ ਸਾਡੇ ਕਰੈਕਟਰ ਦੇ ਵਿੱਚੋਂ ਮਿਸਿੰਗ ਹੋਣੇ ਸ਼ੁਰੂ ਹੋ ਗਏ।
0: ਜੀ
1: ਉਹ ਤੋਂ ਇਲਾਵਾ ਵੱਡੀ ਗੱਲ ਆ ਭਾਰੇ ਸਾਹਿਬ ਅਸੀਂ ਲੋਕ ਲੋਇਲ ਨਹੀਂ ਆ,
0: ਜੀ
1: ਅਸੀਂ ਕਿਸੇ ਨੂੰ ਵੀ ਲੋਇਲ ਨਹੀਂ ਗੇ। ਔਰ ਇਹ ਜਿਹੜੀ ਕਰੈਕਟਰਿਸਟਿਕਸ ਆ ਨਾ ਜੀ ਇਹ ਹੋਣ ਆਈ ਆ
0: ਜੀ
1: ਥੋੜੇ ਸਾਲਾਂ ਚ, ਪਹਿਲਾਂ ਨਹੀਂ ਸੀ ਜੇ ਹੁਣ ਸਾਡੇ ਜਿਹੜੇ ਹੈਗੇ ਆ ਬਾਬੇ ਪੜਦਾਦੇ ਉਹਨਾਂ ਦੀਆਂ ਜਦੋਂ ਗੱਲਾਂ ਦੱਸਦੇ ਆ
0: ਜੀ
1: ਉਦੋਂ ਤਾਂ ਪ੍ਰਾਊਡ ਮਹਿਸੂਸ ਹੁੰਦਾ, ਬਟ ਅੱਜ ਗਰਾਊਂਡ ਦੇ ਉੱਤੇ ਜੋ ਇਸ ਚੀਜ਼ ਦੇ ਉੱਤੇ ਔਜਲਾ ਸਾਹਿਬ ਨੇ ਕਈ ਵਾਰੀ ਇਹ ਗੱਲ ਕੀਤੀ
0: ਜੀ
1: ਕਦ ਤੱਕ ਤੁਸੀਂ ਜਿਹੜਾ ਹੈਗਾ ਇਹ ਆਪਣੇ ਬਜ਼ੁਰਗਾਂ ਦੀ ਰੈਪੂਟੇਸ਼ਨ ਨੂੰ ਪੈਸ਼ ਕਰੀ ਜਾਓਗੇ,
0: ਜੀ
1: ਤੁਸੀਂ ਕੀ ਆ ਤੁਸੀਂ ਇਹਦੇ ਤੇ ਮਤਲਬ ਜਿਹੜਾ ਆ ਐਨਾਲਿਸਿਸ ਕਰੋ।
0: ਉਹ ਵੀ ਸੈਣੀ ਸਾਹਿਬ ਲੱਗਦਾ ਕਿ ਗੱਲਾਂ ਹੀ ਨੇ ਬਸ, ਮਤਲਬ ਕਿ ਉਸ ਸਮੇਂ ਵੀ ਏਦਾਂ ਹੀ ਹੋਣਾ ਹੈ ਜੀ। ਜੇ ਦੇਖੋ ਹੁਣ ਗੁਰੂ ਸਾਹਿਬ ਦਾ ਸਮਾਂ ਦੇਖ ਲਓ, ਗਦਾਰੀਆਂ ਤਾਂ ਉੱਥੇ ਵੀ ਹੋਈਆਂ, ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਦੇਖ ਲਓ, ਗਦਾਰੀਆਂ ਉੱਥੇ ਵੀ ਹੋਈਆਂ, ਆਪਣੇ ਆਪਣੇ ਟੱਬਰਾਂ ਨੂੰ ਸਾਂਭਣ ਦੇ ਲਈ ਲੱਗੇ ਰਹੇ, ਸਾਰਾ ਕੁਝ ਹਰ ਪਾਸੇ ਹੀ ਹੋਇਆ, ਕਿੱਥੇ ਨਹੀਂ ਹੋਇਆ ਇਹ, ਅੱਜ ਵੀ ਉਹੀ ਹਾਲਾਤ ਨੇ ਜੀ।
1: ਨਹੀਂ ਭਾਰੇ ਸਾਹਿਬ, ਬੇਨਤੀ ਇਹ ਹੈਗੀ ਆ, ਸਵਾਰਥ ਤਾਂ ਇਨਸਾਨ ਦੇ ਮਤਲਬ ਨਾਲ ਹੀ ਪੈਦਾ ਹੋ ਜਾਂਦਾ ਜੀ।
0: ਜੀ
1: ਠੀਕ ਹੈ ਜੀ। ਉਦੋਂ ਲੋਕ ਨੀਤੋਂ ਇੰਨੇ ਹਲਕੇ ਨਹੀਂ ਸੀਗੇ, ਮੰਗਦੇ ਨਹੀਂ ਸੀ
0: ਜੀ,
1: ਥੋੜਾ ਸੀ, ਉਹਦੇ ਵਿੱਚ ਵੀ ਸ਼ੁਕਰ ਸੀ
0: ਜੀ।
1: ਠੀਕ ਹੈ ਜੀ। ਹੁਣ ਇਹ ਪਤਾ ਨੀ, ਨਾ ਤਾਂ ਇਨਸਾਨ ਰੱਜਦਾ ਆ, ਤੁਸੀਂ ਇਹਦੀ ਮੈਂ ਐਗਜ਼ਾਮਪਲ ਦਿੰਦਾ ਆ ਭਾਰੇ ਸਾਹਿਬ, ਤੁਸੀਂ ਉੱਥੇ ਦੇਖਿਆ ਸੀ ਨਾ ਇੱਕ ਵੀਡੀਓ ਆਇਆ ਸੀਗਾ ਕਿ ਡੀਪੂ ਦੀ ਕਣਕ ਲੈਣ ਜਾ ਰਿਹਾ ਬੰਦਾ ਜਿਹੜਾ ਆ BMW ਗੱਡੀ ਤੇ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ।
1: ਹਾਂਜੀ, ਉਹ BMW ਤੇ ਦਾਣੇ ਲੈਣ ਗਿਆ ਜੀ, ਜਿਹੜਾ ਉਹ ਗੱਡੀ ਅਫੋਰਡ ਕਰ ਸਕਦਾ ਹੈਗਾ ਆ, ਕੀ ਉਹ ਦਾਣਿਆਂ ਦੀ ਲੋੜ ਆ ਜੀ?
0: ਨਾ ਜੀ ਨਾ।
1: ਦੈਟ ਮੀਨਸ ਕਿ ਮਤਲਬ ਉਹ ਲੋਕੀ ਨਾ ਹੁਣ ਨੀਤੋਂ ਜਿਆਦਾ ਹਲਕੇ ਹੋ ਗਏ ਆ, ਉਹਨਾਂ ਨੂੰ ਜੋ ਮਿਲਦਾ ਨਾ ਅਗਲੇ ਕਹਿੰਦੇ ਲੈ ਲਓ ਫ੍ਰੀ ਚ
0: ਜੀ,
1: ਪਰ ਇਹ ਫ੍ਰੀ ਚ ਤਾਂ ਸਰ ਕੁਛ ਵੀ ਨੀ ਹੁੰਦਾ ਜੀ।
0: ਜੀ
1: ਇਹ ਅਲਟੀਮੇਟਲੀ ਜਿਹੜਾ ਆ ਉਹ ਸਰਕਾਰਾਂ ਨੇ ਕਿੱਥੋਂ ਲੈਣਾ, ਉਹਨਾਂ ਨੇ ਵੀ ਜਿਹੜਾ ਆ ਤੁਹਾਡੀ ਸਟੇਟ ਦਾ ਘਰ, ਤੁਹਾਡੀ ਜਿਹੜੀ ਸਟੇਟ ਦੇ ਵਿੱਚ ਤੁਹਾਡੀਆਂ ਕੋਈ ਐਸੈਟਸ ਹੈਗੀਆਂ
0: ਜੀ,
1: ਜਿਹੜੇ ਕਿ ਕਲੈਕਟਿਵਲੀ ਤੁਸੀਂ ਓਨ ਕਰਦੇ ਆ ਬੀਇੰਗ ਬਰਥ ਜਿਹੜਾ ਆ ਇਨ ਦਾ ਸਟੇਟ ਜਿਹੜਾ ਆ ਤੁਹਾਨੂੰ ਇੱਕ ਪ੍ਰਾਊਡ ਆ ਜੀ।
0: ਜੀ
1: ਉਹ ਚੀਜ਼ਾਂ ਵੀ ਜਿਹੜੀਆਂ ਆ ਇਸ ਚੀਜ਼ ਦੇ ਉੱਤੇ ਉੱਤੇ ਬੋਝ ਪਾ ਦੇਣਾ ਜੀ ਅਗਲਿਆਂ ਨੇ, ਉਹਦੇ ਉੱਤੇ ਕਰਜ਼ੇ ਲੈ ਲੈਣੇ ਹੈਗੇ, ਅਲਟੀਮੇਟਲੀ ਬੋਝ ਤੁਹਾਡੇ ਤੇ ਆ
0: ਜੀ।
1: ਤੂੰ ਇਸ ਕਰਕੇ ਮੈਂ ਇਸ ਚੀਜ਼ ਦੇ ਨਾਲ ਹੈਗਾ ਵੀ ਨੀਤ ਉਦੋਂ ਜਿਹੜੀ ਹੈਗੀ ਸੀ ਨਾ ਪੁਰਾਣੇ ਸਮੇਂ ਦੇ ਵਿੱਚ ਇੰਨੀ ਮਾੜੀ ਨਹੀਂ ਸੀ ਜਿੰਨੀ ਅੱਜ ਮਾੜੀ ਆ।
0: ਬਿਲਕੁਲ, ਨੀਤਾਂ ਨੀ ਨਾ ਭਰੀਆਂ,
1: ਗਦਾਰੀਆਂ ਚੱਲਦੀਆਂ ਆਉਂਦੀਆਂ। ਹਾਂਜੀ, ਗਦਾਰੀਆਂ ਜਾਂ ਹੋਰ ਇਸ ਕਰਕੇ ਲਾਲਚ, ਇਹ ਚੀਜ਼ਾਂ ਤਾਂ ਮਨੁੱਖ ਦੇ ਨਾਲ ਹੀ ਪੈਦਾ ਹੋਈਆਂ ਜੀ, ਤੇ ਉਹ ਸਦਾ ਹੀ ਰਹਿਣਗੀਆਂ, ਉਹ ਕੱਲੀ ਸਾਡੀ ਸੋਸਾਇਟੀ ਚ ਨੇ, ਹਰ ਸੋਸਾਇਟੀ ਚ ਹੁੰਦੀਆਂ ਜੀ।
0: ਬਿਲਕੁਲ
1: ਹਾਂਜੀ। ਪਰ ਆਹ ਜਿਹੜਾ ਨੀਤੋਂ ਹਲਕਾ ਦਾਣਿਆਂ ਦੇ ਉੱਤੇ ਡਿੱਗ ਪਏ ਜੀ, ਉਹ ਜੀ ਕਿੱਟ ਦੇ ਤੀ ਜੀ, ਉਹ ਮੁਫ਼ਤ ਤੀਰਥ ਯਾਤਰਾ ਸਕੀਮ ਚੱਲ ਪਈ ਜੀ, ਚਲੋ ਜੀ ਜਿੰਦਾਬਾਦ ਜਿੰਦਾਬਾਦ। ਔਰ ਇਹ ਤੁਸੀਂ ਇਹ ਦੇਖੋ ਇਸ ਮਤਲਬ ਮੂਵਮੈਂਟ ਦੇ ਵਿੱਚ ਇਹ

0: ਜੋ ਕੁਝ ਵੀ ਰਚਿਆ ਗਿਆ, ਮੈਂ ਇੱਕ ਪਾਸੇ ਤਾਂ ਜਾਤ ਪਾਤ ਨੂੰ ਖਤਮ ਕਰਨ ਦੀ ਗੱਲ ਹੋਈ ਹੈ, ਗੁਰੂ ਸਾਹਿਬਾਂ ਨੇ ਜਾਂ ਹੋਰ ਵੀ ਜਿੰਨੇ ਵੀ ਧਰਮ ਨੇ ਉਹ ਇਹਨਾਂ ਚੀਜ਼ਾਂ ਨੂੰ ਮਤਲਬ ਕਿ ਨਕਾਰਦੇ ਆਏ ਨੇ, ਅੱਜ ਵੀ ਜਿਹੜੇ ਸੁਹਿਰਦ ਲੋਕ ਨੇ ਉਹ ਨਕਾਰਦੇ ਨੇ। ਪਰ ਇਹ ਕੀ ਕਾਰਨ ਬਣ ਗਿਆ ਕਿ ਚਲੋ ਆਪਾਂ ਜਦੋਂ ਦੇਖਦੇ ਹਾਂ ਝਾਤ ਮਾਰਦੇ ਹਾਂ, ਕਿਤੇ ਪੜ੍ਹ ਵੀ ਰਿਹਾ ਸੀ ਕਿ ਬਾਬਾ ਅੰਬੇਦਕਰ ਹੁਣੀ ਜਾਂ ਬਾਹਰ ਵੀ ਜਦੋਂ ਪੜ੍ਹ ਕੇ ਆਏ ਨੇ ਯੂਨੀਵਰਸਿਟੀਆਂ, ਅੱਜ ਵੀ ਲੀਡਰ ਦੇਖੋ ਉਥੋਂ ਹੀ ਆਪਣੀਆਂ ਡਿਗਰੀਆਂ ਲੈਂਦੇ ਨੇ, ਉਹਨਾਂ ਕਾਲਜਾਂ ਦੇ ਵਿੱਚ ਹੀ ਪੜ੍ਹਦੇ ਆ, ਤੇ ਉਹਨਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਕੋਈ ਡਿਫਰੈਂਸ ਨਹੀਂ ਲੱਗਦਾ ਮੈਨੂੰ, ਜਿਹੜੀ ਕਿ ਨੀਤੀ ਜਿਹੜੀ ਬਣਾਈ ਜਾਂਦੀ ਹੈ ਜਾਂ ਮੁਲਕ ਨੂੰ ਜਾਂ ਕਲੋਨੀਵਾਦ ਸੀਗਾ ਉਸ ਸਮਿਆਂ ਦੇ ਵਿੱਚ, ਕਲੋਨੀਆਂ ਸੀਗੀਆਂ, ਸਾਰਾ ਕੁਝ ਸੀਗਾ, ਤੇ ਅੰਬੇਦਕਰ ਸਾਹਿਬ ਨੂੰ ਇਹ ਕਾਹਤੋਂ ਜ਼ਰੂਰਤ ਪੈ ਗਈ ਕਿ ਉਹ ਆਪਣਾ ਸਮਾਂ ਕੇ ਹਿੱਕ ਠੋਕ ਕੇ ਜਾਂ ਥੜ ਕੇ ਕਹਿੰਦੇ ਕਿ ਸਾਨੂੰ ਜਾਤ ਪਾਤ ਦੇ ਵਿੱਚ BC ਜਾਂ SC ਦੇ ਵਿੱਚ ਕਿਉਂ ਵੰਡ ਰਹੇ ਹੋ ਭਾਈ, ਇਹਨਾਂ ਚੀਜ਼ਾਂ ਤੋਂ ਤਾਂ ਪਹਿਲਾਂ ਹੀ ਕਰਕੇ ਗਏ ਨੇ, ਰਫਾ ਦਫਾ ਕਰਕੇ ਗਏ ਨੇ ਸਾਡੇ ਗੁਰੂ ਸਾਹਿਬਾਨ, ਸਾਡੇ ਪੀਰ ਪੈਗੰਬਰ, ਤੇ ਤੁਸੀਂ ਉਹਨਾਂ ਦੇ ਵਿੱਚ ਸਾਨੂੰ ਫਿਰ ਉਲਝਾ ਰਹੇ ਹੋ ਕਿ ਇਹ ਸਭ ਤੋਂ ਵੱਡੀ ਮਿਸਟੇਕ ਨਹੀਂ ਸੀ ਜੀ।
1: ਭਾਰੀ ਸਾਹਿਬ, ਇਹ ਤੁਹਾਡੀ ਸੋਚ ਹੋ ਸਕਦੀ ਹੈ, ਮੇਰੀ ਸੋਚ ਹੋ ਸਕਦੀ ਆ
0: ਜੀ।
1: ਜਿਸ ਬੰਦੇ ਨੇ ਆਪਣੀ ਪੂਜਾ ਕਰਾਉਣੀ ਹੈਗੀ ਆ ਜੀ ਆਪਣੀ ਬਰਾਦਰੀ ਦੇ ਵਿੱਚ, ਉਹ ਤਾਂ ਉਸੇ ਐਂਗਲ ਨਾਲ ਹੀ ਸੋਚੂ ਨਾ ਜੀ ਕਿ ਮੈਂ ਇਹੋ ਜਿਹਾ ਕੁਛ ਕਰ ਜਾਵਾਂ ਇਹਨਾਂ ਵਾਸਤੇ ਕਿ ਇਹ ਸਾਰੀ ਜ਼ਿੰਦਗੀ ਮੈਨੂੰ ਸੀਸਾਂ ਦੇਣ ਜੀ। ਬਾਕੀ ਜਿਹੜਾ ਹੈਗਾ ਆ ਉਸ ਚੀਜ਼ ਦੇ ਉੱਤੇ ਸਰ ਸੰਵਿਧਾਨ ਦੇ ਵਿੱਚ ਕਿਤੇ ਨਹੀਂ ਹੈ ਜੀ। ਸੰਵਿਧਾਨ ਦੇ ਵਿੱਚ ਇੱਕ ਜਿਹੜਾ ਆ ਦੂਜੇ ਵਰਗ ਹੈਗੇ ਸੀ ਜਿਹੜੇ ਡਾਊਨ ਟਰੋਡਨ ਸੀਗੇ, ਉਹਨਾਂ ਨੂੰ ਰਿਜ਼ਰਵੇਸ਼ਨ ਦਾ ਇੱਕ ਆਰਟੀਕਲ ਉਹ ਉਹਨਾਂ ਨੇ ਪਾਇਆ ਸੀ, ਉਹ 10 ਸਾਲ ਵਾਸਤੇ ਪਾਇਆ ਸੀ
0: ਜੀ।
1: ਉਹਨਾਂ ਨੇ ਕਿਹਾ ਸੀ ਵੀ 10 ਸਾਲ ਦੇ ਵਿੱਚ ਜਿਹੜਾ ਆ ਇਹ ਬੰਦੇ ਤੁਹਾਡੇ ਲੈਵਲ ਦੇ ਬਰਾਬਰ ਆ ਜਾਣਗੇ ਜਦੋਂ ਇਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ
0: ਜੀ।
1: ਹੋਇਆ ਕੀ ਜੀ, 10 ਸਾਲ ਬਾਅਦ ਫੇਰ ਕਾਂਗਰਸ ਦੀ ਸਰਕਾਰ ਸੀ
0: ਜੀ,
1: ਉਹਨਾਂ ਦਾ ਹੀ ਵੋਟ ਬੈਂਕ ਸੀ, ਅੱਗੇ ਅੱਗੇ ਦੇ ਵਧਾਉਂਦੇ ਗਏ ਜੀ ਇਸ ਚੀਜ਼ ਨੂੰ
0: ਜੀ।
1: ਤੋ ਇਸ ਕਰਕੇ ਇਸ ਚੀਜ਼ ਦਾ ਤਾਂ ਕੋਈ ਅੰਤ ਹੋ ਹੀ ਨਹੀਂ ਸਕਦਾ ਜੀ। ਪਰ ਸਾਹਿਬ ਤੁਸੀਂ ਦੇਖੋ ਨਾ, ਅਸੀਂ ਕੋਰਟ ਦੇ ਵਿੱਚ ਜਦੋਂ ਕਿਸੇ ਦੀ ਬੇਲ ਦਿੰਨੇ ਆ, ਜਮਾਨਤ ਦਿੰਨੇ ਆ ਨਾ ਜੀ, ਉਹਦੇ ਵਾਸਤੇ ਅਪਲਾਈ ਕਰਦੇ ਆ
0: ਜਾਂ
1: ਜਮਾਨਤ ਦੇ ਫਾਰਮ ਫਿਲ ਕਰਦੇ ਆ
0: ਜੀ,
1: ਉੱਥੇ ਕੀ ਲਿਖਿਆ ਹੁੰਦਾ ਜੀ ਫਾਰਮ ਦੇ ਉੱਤੇ
0: ਜੀ,
1: ਨਾਂ ਬੰਦੇ ਦਾ, ਉਹਦੇ ਪਿਤਾ ਜੀ ਦਾ ਨਾਂ
0: ਜੀ,
1: ਤੇ ਨਾਲ ਹੀ ਅਗਲਾ ਲਿਖਿਆ ਹੁੰਦਾ ਜਾਤ
0: ਜਾਤ
1: ਹਾਂਜੀ। ਮੈਂ ਮੰਨਦਾ ਹੋਊਗਾ ਵੀ ਮਤਲਬ ਜਿਹੜਾ ਇਹ ਆਈਡੈਂਟੀਫਿਕੇਸ਼ਨ ਦੀ ਵਜ੍ਹਾ ਕਰਕੇ ਲਿਖਿਆ ਜਾ ਹੋਊਗਾ
0: ਜੀ,
1: ਵੀ ਪਿੰਡਾਂ ਦੇ ਵਿੱਚ ਬੰਦਾ ਆਈਡੈਂਟੀਫਾਈ ਕਰਨਾ ਸੌਖਾ ਹੋ ਜਾਂਦਾ ਹੈਗਾ ਜੀ, ਕੌਣ ਆ ਜੀ ਭਾਈ। ਅੱਛਾ, ਇੱਕ ਨਾਂ ਦੇ ਦੋ ਕਈ ਬੰਦੇ ਹੈਗੇ ਆ ਜੀ, ਉਹ ਆਈਡੈਂਟੀਕਲ ਹੋ ਜਾਂਦੇ ਆਪਣੇ ਵਿਹੜੇ ਦੇ ਹਿਸਾਬ ਦੇ ਨਾਲ, ਵੀ ਹਾਂਜੀ ਉਹ ਕਿਹੜੇ ਬੰਦੇ ਕਿਹੜੇ ਮਹੱਲੇ ਦਾ ਆ, ਕਿਹੜੇ ਵਿਹੜੇ ਦਾ, ਉਹ ਪਹਿਚਾਣ ਹੋ ਸਕਦੀ ਹੈਗੀ ਆ। ਬਟ ਇਹ ਪਹਿਚਾਣ ਜਿਹੜੀ ਆ ਕਿ ਕੀ ਜਾਤ ਨਾਲ ਹੀ ਸੰਭਵ ਸੀ,
0: ਬਿਲਕੁਲ
1: ਤੁਹਾਡਾ ਯੂਨੀਕ ID ਨੰਬਰ ਹੈਗਾ ਸੀਗਾ ਉਹ ਦਿੱਤਾ ਜਾਂਦਾ ਜੀ, ਫਿਰ ਹਾਂਜੀ ਜਾਂ ਫੋਨ ਨੰਬਰ ਦੇ ਦਿੱਤਾ ਜਾਂਦਾ ਉੱਤੇ ਉੱਤੇ ਐਡਰੈਸ ਕਰਤਾ ਜਾਂਦਾ
0: ਨਹੀਂ। ਹੁਣ ਇਹਨਾਂ ਮੁਲਕਾਂ ਦੇ ਵਿੱਚ ਵੀ ਹੈਗੀ ਆ, ਗੋਰਿਆਂ ਦੇ ਨਾਮ ਮਿਲਦੇ ਆ ਆਪਸ ਦੇ ਵਿੱਚ, ਤੇ ਉਹਦੇ ਵਿੱਚ ਇਹਨਾਂ ਨੇ ਉਹ ਚੀਜ਼ ਨਹੀਂ ਪਾਈ, ਮਤਲਬ ਕੀ ਚੀਜ਼ਾਂ ਕੀਤੀਆਂ ਜੀ, ਇਹਨਾਂ ਨੇ ਬਕਾਇਦਾ ਮਤਲਬ ਕਿ ਕਾਬਲੀਅਤ ਦੇਖੀ ਹੈ ਬੰਦੇ ਦੀ, ਹਨਾ ਵੀ ਕਾਬਲੀਅਤ ਜਿਹੜਾ ਹੈਗਾ ਆ ਉਹਦੇ ਵਿੱਚੋਂ ਉਹਨੂੰ ਚੁਣਿਆ ਜਾਂਦਾ ਹੈ, ਤੇ ਜਿਹਨੂੰ ਬੈਨੀਫਿਟ ਦੇਣੇ ਆ, ਚਾਹੇ ਸੋਸ਼ਲ ਬੈਨੀਫਿਟ ਆ ਜਾਂ ਜੋ ਵੀ ਬੈਨੀਫਿਟ ਹੈਗਾ ਚਾਹੇ ਇਕਨੋਮਿਕ ਹੈ, ਤਾਂ ਉਹ ਮਤਲਬ ਕਿ ਅਗਲੇ ਦੇਖਦੇ ਆ ਕਿ ਆਪਣਾ ਭਾਈ ਡਾਕੂਮੈਂਟ ਦਿਓ, 6 ਮਹੀਨੇ ਦੀਆਂ ਆਪਣੀਆਂ ਜਿਹੜੀਆਂ ਨੇ ਬੈਂਕ ਸਟੇਟਮੈਂਟਾਂ ਦਿਓ, ਕੀ ਆਉਂਦਾ ਤੁਹਾਡੇ ਕੀ ਜਾਂਦਾ ਹੈ, ਉਸ ਆਧਾਰ ਦੇ ਉੱਤੇ ਕਿੰਨੇ ਜੀ ਹੋ, ਕਿੰਨਾ ਤੁਹਾਡਾ ਇਨਪੁੱਟ ਹੈ, ਕਿੰਨਾ ਆਊਟਪੁੱਟ ਹੈ, ਖਰਚਾ ਕੀ ਹੈ, ਖਰਚ ਦੇ ਕੀ ਹੋ, ਕਿੰਨੇ ਚਾਰਜੀਆਂ ਨੂੰ ਕਿੰਨੀ ਚੀਜ਼ ਦੀ ਜ਼ਰੂਰਤ ਹੈ, ਉਸ ਆਧਾਰ ਦੇ ਉੱਤੇ ਉਹ ਸੈਲਰੀ ਦੇ ਕੇ ਜਾਂ ਜੇ ਇਨਪੁੱਟ ਆਉਂਦੀ ਹੈ ਤਾਂ ਉਸ ਆਧਾਰ ਦੇ ਉੱਤੇ ਇੱਕ ਕੰਮ ਨਹੀਂ ਕਰਦਾ ਤੇ ਇੱਕ ਕਰਦਾ ਹੈ, ਉਸ ਆਧਾਰ ਦੇ ਉੱਤੇ ਉਹਨੂੰ ਜਿਹੜੀ ਜੀ ਬੈਨੀਫਿਟ ਦੇ ਦਿੰਦੇ ਨੇ, ਇਹ ਥੋੜੀ ਆ ਵੀ ਹਰ ਕੋਈ ਲਈ ਜਾਂਦਾ ਜੀ।
1: ਭਾਰੀ ਸਾਹਿਬ ਗੱਲ ਏਦਾਂ ਹੈ ਨਾ, ਜਿੱਦਾਂ ਦੀ ਟ੍ਰਾਂਸਪਰੈਂਸੀ ਉੱਥੇ ਹੈਗੀ ਆ, ਇੱਥੇ ਹੈ ਨੀ ਗੀ ਜੀ।
0: ਉਹ ਦੇਖੋ ਮਲਗੋਵਾ ਨਾ, ਜਾਤਾ ਪਾਤਾ ਦੇ ਨਾਂ ਦੇ ਉੱਤੇ ਸਾਰਾ ਕੁਝ ਖਰਾਬ ਕਰ ਦਿੱਤਾ ਨਾ।
1: ਭਾਰੀ ਸਾਹਿਬ ਗੱਲ ਤਾਂ ਇਹ ਆ, ਮੇਰੀ ਤਾਂ ਬੇਨਤੀ ਆ ਕਿ ਪਲੇ ਦਾ ਗੇਮ ਵਿਦ ਦਾ ਕਾਰਡ ਇਨ ਯੂਰ ਹੈਂਡ
0: ਜੀ।
1: ਸਵਾਲ ਤਾਂ ਇਹ ਆ ਕਿ ਉਹ ਤਾਂ ਪਿੱਛੋਂ ਜੋ ਹੋ ਕੇ ਆ ਗਿਆ ਉਹਨੂੰ ਨਹੀਂ ਧੋਇਆ ਜਾ ਸਕਦਾ
0: ਜੀ,
1: ਅੱਗੇ ਸੁਧਾਰ
0: ਜੀ,
1: ਅੱਗੇ ਸੁਧਾਰ ਦੀ ਵੀ ਗੁੰਜਾਇਸ਼ ਹੋਣੀ ਚਾਹੀਦੀ ਨਾ ਜੀ। ਉਹ ਸੁਧਾਰ ਦੀ ਗੁੰਜਾਇਸ਼ ਵੀ ਕੋਈ ਨੀ ਦਿਸਦੀ ਜੀ, ਉਹ ਐਜ਼ ਏ ਲਕੀਰ ਦੇ ਫਕੀਰ ਹੋ ਕੇ ਓਦਾਂ ਹੀ ਤੁਰੀ ਜਾਂਦੇ ਆ ਜੀ,
0: ਜੀ
1: ਤੇ ਉਹਦੇ ਨਾਲ ਹੀ ਕੰਮ ਚਲਾਇਆ ਆ ਜੀ।
0: ਉਹਦੇ ਨਾਲ ਹੀ
1: ਐਨੀਵੇ
0: ਸਿਸਟਮ
1: ਹੁਣ
0: ਦੇ ਉੱਤੇ
1: ਅਗਲੇ
0: ਜਦੋਂ
1: ਇੱਕ
0: ਕੱਲ ਗੱਲ ਹੁੰਦੀ ਸੀ ਉਹਦੇ ਵਿੱਚ ਹੀ ਆ ਜਾਂਦਾ ਸਾਰਾ, ਭਈ ਉੱਥੇ ਉਹ ਚੀਜ਼ਾਂ ਡੈਮੇਜ ਵੀ ਤਾਂ ਹੋ ਰਹੀ ਹੈ ਨਾ, ਸਿਸਟਮ ਵੀ ਡੈਮੇਜ ਹੋ ਰਿਹਾ। ਹੁਣ ਦੇਖੋ ਕਿ ਜਿੱਥੇ ਹੁਣ ਸੁਹਿਰਦ ਜਿਹੜੇ ਨੇ, ਪੜ੍ਹੇ ਲਿਖੇ ਜਿਹੜੇ ਡਾਕਟਰ ਨੇ, ਵਕੀਲ ਨੇ, ਜੱਜ

0: ਜਾਂ ਇਸ ਤਰ੍ਹਾਂ ਦੀਆਂ ਜੌਬਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਜਿਹੜੇ ਕਹਿ ਦਿਓ ਕਿ ਜਿਹੜੇ ਆਪਣੇ ਪੂਰਾ ਮਿਹਨਤਕਸ਼ ਮਿਹਨਤ ਕਰਕੇ ਜਿਹੜਾ ਉੱਥੇ ਬਲਬੂਤੇ ਦੇ ਉੱਤੇ ਪਹੁੰਚੇ ਨੇ ਤਾਂ ਉਹ ਵਿਚਾਰੇ ਪਿੱਛੇ ਰਹਿ ਜਾਂਦੇ ਆ, ਤੇ ਜਿਹੜਾ ਹੁਣ ਮੇਰੇ ਵਰਗਾ ਆ 10 ਜਮਾਤਾਂ ਪੜ੍ਹਿਆ ਜਾਂ 12 ਕੀਤੀਆਂ ਨੇ ਜਾਂ BA ਕੀਤੀ ਵੱਧ ਤੋਂ ਵੱਧ, ਤੇ ਚਾਹੀਦਾ ਤਾਂ ਸਾਨੂੰ ਡਾਕਟਰ ਆ ਉਸ ਪੋਜੀਸ਼ਨ ਦੇ ਉੱਤੇ, ਤੇ ਲਾਈ ਅਸੀਂ ਜਾਂਦੇ ਹਾਂ ਉੱਥੇ ਜੀ, ਮਤਲਬ ਕਿ ਮੇਰੇ ਵਰਗਾ ਬੰਦਾ ਜਿਹੜਾ ਜਿਹਨੂੰ ਮਤਲਬ ਕਿ ਹੱਥੀ ਕੰਮ ਸਿੱਖਿਆ ਜਾਂ ਕੁਝ ਕੀਤਾ ਜੀ, ਉਹ ਫਿਰ ਕਿੱਦਾਂ ਸਕਸੈਸ ਹੋ ਜਾਏਗਾ? ਸਿਸਟਮ ਸਾਰਾ ਹੀ ਡੈਮੇਜ ਹੋਏਗਾ ਜੀ। ਚਾਹੀਦੀ ਤਾਂ ਸਾਨੂੰ ਚਾਹੀਦੇ ਤਾਂ ਨਲਕਾ ਠੀਕ ਕਰਾਉਣ ਨੂੰ ਆ, ਤੇ ਜ਼ਮੀਨ ਚੋਂ ਪਾਣੀ ਕੱਢਣ ਦੇ ਲਈ, ਤੇ ਜੇ ਨਲਕਾ ਲਵਾਉਣਾ ਤਾਂ ਪਲੰਬਰ ਦੀ ਜ਼ਰੂਰਤ ਹੈ, ਤੇ ਉੱਥੇ ਅਸੀਂ ਵਕੀਲ ਨੂੰ ਥੋੜੀ ਨਾ ਬਿਠਾ ਸਕਦੇ ਆ ਜੀ, ਉਹ ਥੋੜੀ ਨਲਕਾ ਲਾਊਗਾ ਜੀ।
1: ਪਰ ਇਹਦਾ ਇੱਕ ਨਾ ਇਕਨੋਮਿਕਸ ਦਾ ਡਾਕਟਰਨ ਆ, ਡਾਕਟਰਨ ਆਫ ਸੈਚੂਰੇਸ਼ਨ
0: ਜੀ,
1: ਕੀ ਹੁੰਦਾ ਆ ਕਿ ਤੁਹਾਨੂੰ ਤੁਸੀਂ ਗਰਾਊਂਡ ਰਿਐਲਿਟੀ ਜਿਹੜੀ ਆ ਉਹਨੂੰ ਤਾਂ ਇਗਨੋਰ ਨਹੀਂ ਕਰ ਸਕਦੇ ਤੇ ਉੱਥੇ ਸੁਧਾਰ ਨਹੀਂ ਦੇਖਦੇ
0: ਜੀ।
1: ਪਰ ਇੱਕ ਚੀਜ਼ ਜਿਹੜੀ ਹੈਗੀ ਆ ਉਹ ਇਹ ਸ਼ੋ ਕਰਦੀ ਹੈਗੀ ਕਿ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਐਂਡ ਹੋ ਜਾਂਦਾ ਚੀਜ਼ ਦਾ
0: ਜੀ।
1: ਉਹਦੀ ਬੈਸਟ ਐਗਜ਼ਾਮਪਲ ਕੀ ਆ? ਬੈਸਟ ਐਗਜ਼ਾਮਪਲ ਇਹ ਹੈਗੀ ਆ ਜੀ ਕਿ ਸਾਡੇ ਇੱਥੇ ਜਿਹੜਾ ਆ ਆਬਾਦੀ ਬੜੀ ਵੱਧ ਰਹੀ ਸੀ ਜੀ, ਇੱਥੇ ਤੱਕ ਸਰਕਾਰਾਂ ਨੇ ਪ੍ਰੋਗਰਾਮ ਚਲਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ, ਮਤਲਬ ਗਾਈਡ ਕਰਨ ਵਾਸਤੇ ਪਰਿਵਾਰ ਨਿਯੋਜਨ ਦੇ ਜੇ ਵੋ ਇਸ ਤਰੀਕੇ ਨਾਲ। ਬਟ ਅੱਜ ਦੀ ਡੇਟ ਦੇ ਵਿੱਚ ਕੀ ਆ, ਲੋਕਾਂ ਨੇ ਕੁਛ ਨਹੀਂ ਹੈਗਾ ਜੀ, ਸਮਾਜ ਹੌਲੀ ਹੌਲੀ ਉਹਦੇ ਪਾਸੇ ਨੂੰ ਜਿਹੜਾ ਆ ਗ੍ਰੈਜੂਅਲੀ ਜਿਹੜਾ ਆ ਉਹਨੇ ਵੱਧਦੀ ਆਬਾਦੀ ਦੀਆਂ ਸਮੱਸਿਆਵਾਂ ਨੂੰ ਫੇਸ ਕਰਦੇ ਹੋਏ ਆਪਣੇ ਪਰਿਵਾਰਾਂ ਨੂੰ ਸੀਮਿਤ ਕਰਤਾ। ਆਪਣੇ ਪਰਿਵਾਰਾਂ ਨੂੰ ਸੀਮਿਤ ਕਰਨ ਦੇ ਵਿੱਚ ਅੱਜ ਕੀ ਹੋ ਗਿਆ, ਜਨਮ ਦਰ ਜਿਹੜੀ ਆ ਉਹ ਘੱਟ ਆ ਤੇ ਮਰਨ ਦਰ ਜ਼ਿਆਦੇ ਆ ਜੀ,
0: ਆਪਣੇ ਆਪ ਖਤਮ ਹੋ ਗਈਆਂ।
1: ਹਾਂਜੀ, ਆਪਣੇ ਆਪ ਜਿਹੜਾ ਆ ਵੀ ਇੱਕ ਬੱਚਾ ਜੰਮਦਾ ਤੇ ਤਿੰਨ ਮਰ ਜਾਂਦੇ ਉਧਰੋਂ, ਤੇ ਹੌਲੀ ਹੌਲੀ ਆਬਾਦੀ ਜਿਹੜੀ ਆ ਘਟਣ ਲੱਗ ਪਈ ਆ ਜੀ। ਸੋ ਇਹ ਕੁਦਰਤ ਦਾ ਵਿਧਾਨ ਆ, ਕੁਦਰਤ ਨੇ ਆਪਣੇ ਜਿਹੜੇ ਨਿਯਮ ਆ ਉਹਨਾਂ ਨੂੰ ਆਪਣਾ ਜਿਹੜਾ ਆ ਉਹਨੂੰ ਬੈਲੈਂਸ ਆਪ ਹੀ ਬਣਾ ਲੈਣਾ ਹੁੰਦਾ ਜੀ।
0: ਬਿਲਕੁਲ ਜੀ,
1: ਬਾਕੀ ਜਿਹੜਾ ਹੈਗਾ ਆ ਸਾਨੂੰ ਜਿੱਥੇ ਤੱਕ ਪੰਜਾਬ ਦੀ ਗੱਲ ਜਿਹਦੇ ਨਾਲ ਅਸੀਂ ਸੰਬੰਧਿਤ ਹੈਗੇ ਆ
0: ਜੀ,
1: ਤੇ ਉੱਥੇ ਸੁਧਾਰ ਦੀ ਗੁੰਜਾਇਸ਼ ਜਿਹੜੀ ਆ ਸਰ ਖੈਰ ਦਿਸਦੀ ਨਹੀਂ ਪਈ
0: ਜੀ।
1: ਸਮਾਂ ਜਿਹੜਾ ਆ ਕੋਈ ਨਾ ਕੋਈ ਪੰਜਾਬ ਦਾ ਇੱਦਾਂ ਦਾ ਪੁੱਤ ਤਾਂ ਜਰੂਰ ਆਊਗਾ ਜੀ ਪਾਵਰ ਦੇ ਵਿੱਚ, ਜਿਹੜਾ ਇਹ ਸੋਚ ਕੇ ਆਵੇ ਕਿ ਮੈਂ ਭਾਈ ਇਹ ਮੁੜ ਕੇ ਬਾਰ ਬਾਰ ਇਲੈਕਸ਼ਨ ਲੜੀ ਨੀ ਤੇ ਨਾ ਬਾਰ ਬਾਰ ਬਣਨਾ ਆ, ਪਰ ਇੱਕ ਵਾਰੀ ਮੈਂ ਸੁਧਾਰ ਕਰ ਜਾਣਾ ਹੈ ਜੀ। ਉਹੋ ਜਿਹਾ ਬੰਦਾ ਕੋਈ ਆਵੇ
0: ਜੀ
1: ਤੇ ਫੇਰ ਘੱਟ
0: ਜੀ।
1: ਬਾਕੀ ਇਸ ਵੇਲੇ ਜੋ ਪੋਲੀਟੀਕਲ ਸਿਨੈਰੀਓ ਆ ਉਹਦੇ ਵਿੱਚ ਤਾਂ ਕੁਛ ਦਿੱਤਾ ਨੀ ਜੀ। ਹੁਣ ਮੇਰੀ ਰਹਿ ਗਈ ਖਬਰ ਜੀ ਕਾਂਗਰਸ ਵਾਲੀ,
0: ਇੱਕ ਮਿੰਟ ਰੋਕਿਆ ਆਪਾਂ ਕਰਦੇ ਆ ਕਾਂਗਰਸ ਤੇ ਗੱਲ, ਤੇ ਆਪਣੇ ਨਾਲ ਇੱਕ ਸੱਜਣ ਜੁੜੇ ਉਹਨਾਂ ਨੂੰ ਆਪਾਂ ਫ੍ਰੀ ਕਰ ਲਈਏ, 5-7 ਮਿੰਟ ਹੋ ਗਏ ਹੋਲਡ ਤੇ। 817 ਤੋਂ ਬਾਈ ਜੀ ਸਵਾਗਤ ਹੈ, ਸ਼ਾਇਦ ਮੇਰੇ ਖਿਆਲ ਨਾਲ ਗੁਰੀਮਾਨ ਬਾਈ ਜੀ ਨੇ ਜੇ ਮੈਂ ਸਹੀ ਪਛਾਣਿਆ ਤਾਂ, ਸਵਾਗਤ
2: ਹੈ ਗੁਰੀਮਾਨ ਬੋਲ ਰਹੇ
0: ਜੀ। ਆਨੂ ਜੀ ਬਾਈ ਜੀ ਕੀ ਕਹਿਣਾ ਚਾਹੋਗੇ?
2: ਬਾਈ ਜੀ ਤੁਸੀਂ, ਮੈਂ ਤੁਹਾਡੀ ਗੱਲ ਨੂੰ ਕੋਟ ਕਰਨਾ ਚਾਹੁੰਦਾ, ਤੁਸੀਂ ਹੁਣ ਕਿਹਾ ਸੀ ਵੀ ਸੁਹਿਰਦ ਲੋਕ ਜਾਤ ਪਾਤ ਦੇ ਵਿੱਚ ਵੀ ਫਰਕ ਮਹਿਸੂਸ ਨਹੀਂ ਕਰਦੇ
0: ਜੀ,
2: ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਜੀ। ਹੋ ਸਕਦਾ ਆਪਣੀ ਸੋਚ ਵੱਖ ਵੱਖ ਹੋਵੇ
0: ਜੀ,
2: ਪਰ ਸੱਟਾ ਤਾਂ ਚਲੋ ਚੰਗਾ ਨਿਕਲਣਾ ਚਾਹੀਦਾ ਸੋਚ ਦਾ।
0: ਬਿਲਕੁਲ ਹੈ ਜੀ,
2: ਠੀਕ ਹੈ ਜੀ। ਹੁਣ ਅਸੀਂ ਗੁਰਦੁਆਰਿਆਂ ਵਿੱਚ ਜਾਂਦੇ ਹਾਂ, ਹੁਣ ਪਾਠੀ ਮੁੰਡੇ ਆਪਣੇ ਕਿੰਨੇ ਰੱਖੇ ਹੋਏ ਨੇ ਜੀ, ਕੋਈ ਚਲੋ ਆਪਾਂ ਅਸੀਂ ਲੋਕ ਤਾਂ ਜਾਤ ਪਾਤ ਯਕੀਨ ਕਰਦੇ ਨੀ, ਕਿਉਂਕਿ ਸਾਡੀ ਮਿੱਤਰਤਾ ਜਿੰਨੇ ਨਾਲ ਨੇ ਉਹ ਸਾਡੀ ਦੁਨੀਆ ਹੀ ਜਾਣਦੀ ਆ, ਅਸੀਂ ਇਕੱਠੇ ਬੈਠ ਕੇ ਖਾਂਦੇ ਹਾਂ, ਕਦੇ ਕੋਈ ਫਰਕ ਨੀ ਕੀਤਾ, ਕਦੇ ਕਿਸੇ ਲੈਣਾ ਦੇਣਾ ਨੀ ਕੀਤਾ ਜੀ ਅੱਜ ਤੱਕ। ਤੇ ਪਰ ਜਦੋਂ ਮੁੰਡੇ ਆਪਣੇ ਹੁਣ ਪਾਠੀ ਬਣਦੇ ਨੇ ਜੀ, ਤੁਸੀਂ ਉਹ ਦੇਖਿਆ ਵੀ ਪਾਠ ਕਰਦੇ ਨੂੰ ਬਾਹਾਂ ਫੜ ਫੜ ਕੇ ਠਾਇਆ ਜਾਂਦਾ
0: ਜੀ,
2: ਉਹਨਾਂ ਨਾਲ ਕਿੱਦਾਂ ਵਿਤਕਰਾ ਕੀਤਾ ਜਾਂਦਾ। ਫਿਰ ਉਹਨਾਂ ਨੂੰ ਸੈਲਰੀ ਬੇਸ ਜੋਬ ਨੀ ਹੁੰਦੀ, ਜੋ ਕਮਰੇ ਨੇ ਆਪਣੇ ਕਮਰਿਆਂ ਦੇ ਕਿਰਾਏ ਮੰਗਦੇ ਨੇ ਆਪਣੇ, ਇਹ ਵੱਡੇ ਵੱਡੇ ਆਪਣੇ ਪ੍ਰਧਾਨਾਂ ਦੇ ਹਾਲ ਨੇ ਜੀ, ਜਿਹੜੇ ਰੱਜੇ ਰੁੱਜੇ ਨੇ
0: ਜੀ।
2: ਫਿਰ ਇੱਕ ਕੈਟਾਗਰੀ ਜਿਹੜੀ ਗੌਰਮੈਂਟ ਨੇ ਅਪਲਾਈ ਕੀਤੀ ਹੋਈ ਹੈ ਵੀ SGPC ਦਾ ਕੋਟਾ ਇਹਨਾਂ ਜੀ, ਜਨਰਲ ਕੈਟਾਗਰੀ ਦਾ ਇਹਨਾਂ ਜੀ, ਜਿਹੜੀ ਸੰਵਿਧਾਨ ਦੇ ਵਿੱਚ ਪਹਿਲੇ ਹੀ ਕੈਟੇਗਰੀਆਂ ਰੱਖ ਦਿੱਤੀਆਂ, ਉਹਦੇ ਵਿੱਚ ਆਪਾਂ ਸੁਧਾਰ ਦੀ ਗੁੰਜਾਇਸ਼ ਕਿੱਥੇ ਅਪੀਲ ਕਰ ਸਕਦੇ ਹਾਂ
0: ਜੀ,
2: ਠੀਕ ਹੈ ਜੀ। ਹੁਣ ਇੱਕ ਜਨਰਲ ਕੈਟਾਗਰੀ ਦਾ ਬੱਚਾ ਪੂਰੀ ਆਪਣੀ ਕੈਪੇਬਿਲਿਟੀ ਸ਼ੋਅ ਕਰਦਾ, ਪੜ੍ਹਦਾ 98-99% ਲੈ ਕੇ ਅੱਗੇ ਸਰਕਾਰੀ ਜੋਬ ਲਈ ਅਪਲਾਈ ਕਰਦਾ ਹੈ, ਉਹ ਦੂਜੀ ਕੈਟਾਗਰੀ ਦੇ ਬੰਦਿਆਂ ਨੂੰ ਘੱਟ ਦੇ ਵਿੱਚ ਮਿਲ ਜਾਂਦੀ ਹੈ, ਜਦਕਿ ਜ਼ੋਰ ਤਾਂ ਦੋਨਾਂ ਦਾ ਬਰਾਬਰ ਲੱਗਣਾ
0: ਚਾਹੀਦਾ। ਬਿਲਕੁਲ ਹੈ ਜੀ,
2: ਇਹ ਜਿਹੜੀ ਸਰਕਾਰ ਨੇ ਪਾਲਿਸੀ ਚਲਾਈ ਹੋਈ ਹੈ, ਪਹਿਲੀ ਗੱਲ ਤਾਂ ਇਹ ਪਾਲਿਸੀ ਉਹ ਫੁੱਟ ਪਾ ਰਹੀ ਹੈ ਜੀ ਲੋਕਾਂ ਦੇ ਵਿੱਚ
0: ਜੀ।
2: ਇਸ ਕਰਕੇ ਨਾ ਮੈਂ ਤਾਂ ਇਹੀ ਗੱਲ ਕਹਿਣਾ ਵੀ ਇਹ ਸਿਸਟਮ ਚੇਂਜ ਹੋਣੇ ਚਾਹੀਦੇ ਨੇ ਸਰਕਾਰਾਂ ਨੇ, ਇਹ ਸਰਕਾਰਾਂ ਨੇ ਹੀ ਬੰਦੇ ਚ ਸ਼ੁਰੂ ਤੋਂ ਅੰਗਰੇਜ਼ਾਂ ਵਾਲੀ ਚਾਲ ਫੜੀ ਹੋਈ ਹੈ ਜੀ, ਫੁੱਟ ਪਾਓ ਤੇ ਰਾਜ ਕਰੋ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਆਪਣੇ ਲੋਕ ਇਹਨਾਂ ਗੱਲਾਂ ਚ ਵੰਡੇ ਹੋਏ ਨੇ ਜੀ, ਹੋਰ ਫਰਕ ਕਿੱਥੇ ਰਹਿ ਗਿਆ ਜੀ ਆਪਣਾ।
0: ਬਿਲਕੁਲ ਹੈ ਜੀ,
2: ਹੁਣ ਸਤੌਜੜੇ ਸਾਹਿਬ ਦੀ ਗੱਲ ਕਰਦਾ ਜੀ, ਹਰੇ ਪਿੰਡ ਤੋਂ ਸਿੰਗਲ ਪਿੰਡ ਤੇ ਆ ਗਏ ਜੀ। ਹੁਣ ਤੁਸੀਂ ਬੀਬੀਆਂ ਦੇ ਹਾਲ ਦੇਖੋ ਜੀ, 1000 ਰੁਪਇਆ 1500 ਰੁਪਏ ਬੀਬੀ ਨੂੰ ਕਹਿਤਾ ਉਹ, ਮੈਂ ਤਾਂ ਮਤਲਬ ਰੋਜ਼ ਵੀਡੀਓ ਸ਼ੋ ਹੁੰਦੀ ਹੈ ਜੀ, ਵੀਡੀਓ ਚ ਮੈਂ ਦੇਖਦਾ ਕੋਈ ਨੱਚਦੀ ਕਹਿੰਦੀ ਮੈਂ ਸੂਟ ਨਵਾਂ ਲੈਣਾ, ਕੋਈ ਸਾਡੀ ਭੈਣ ਨੱਚਦੀ ਕਹਿੰਦੀ ਮੈਂ ਬਿਊਟੀ ਪਾਰਲਰ ਜਾਣਾ। ਅੱਜ ਤੋਂ ਸਾਲ ਡੇਢ ਸਾਲ ਬਾਅਦ ਜਦੋਂ ਇਹਨਾਂ ਦੇ ਬਾਪੂ ਸ਼੍ਰੀ ਔਰ ਮਾਤਾ ਸ਼੍ਰੀ ਸਤੌਜ ਪਿੰਡ ਦੀ ਧਰਨਾ ਲਾ ਕੇ ਬੈਠੇ ਸੀ
0: ਜੀ,
2: ਉਹ ਪੁਲਿਸ ਵਾਲਿਆਂ ਦੇ ਕੋਲੋਂ ਚਾਟੇ ਵਜਵਾਏ ਸੀ ਜੀ ਇਹਨਾਂ ਦੇ ਮਾਂ ਪਿਓ ਦੀ।
0: ਬਿਲਕੁਲ ਹੈ ਜੀ,
2: ਤੇ ਉਹ ਲੋਕ ਸਮਝ ਭੁੱਲ ਗਏ ਵੀ ਸਾਡੇ ਮਾਂ ਬਾਪ ਨੂੰ ਇਹਨਾਂ ਨੇ ਕੁੱਟਿਆ ਸੀਗਾ ਜੀ, ਸਾਡੇ ਮਾਂ ਬਾਪ ਨੇ ਕੀ ਤੋਂ ਪੱਗਾਂ ਰੋੜੀਆਂ, ਸਾਡੇ ਮਾਂ ਬਾਪ ਦੀ ਚੁੰਨੀਆਂ ਰੋੜੀਆਂ ਨੇ, ਤੇ 1000 ਰੁਪਇਆ ਲੈ ਕੇ ਨੱਚ ਟੱਪ ਕੀ ਸ਼ੋਅ ਕਰਦੇ ਨੇ ਵੀ ਅਸੀਂ ਬਹੁਤ ਸਮਝਦਾਰ ਬੰਦੇ ਆ।
0: ਬਿਲਕੁਲ ਬਿਲਕੁਲ ਹੈ।
2: ਹੁਣ ਤੀਜੀ ਚੌਥੀ ਵਾਰ, ਹੁਣ ਦੇਖੋ ਤੁਸੀਂ ਹਫਤੇ ਦੇ ਚੌਥੀ ਵਾਰ ਕਰਜ਼ਾ ਚੱਕਣ ਦੀ ਗੱਲ ਕਰ ਰਹੇ ਹਾਂ, ਆਪਣਾ ਕਰਜ਼ਾ ਕਿੱਥੇ ਤੋਂ ਕਿੱਥੇ ਪਹੁੰਚ ਗਿਆ, ਤੇ ਕੋਈ ਮਤਲਬ ਆਮ ਪਬਲਿਕ ਦੇ ਪਬਲਿਕ ਡੋਮੇਨ ਦੇ ਵਿੱਚ ਕੋਈ ਆਮ ਬੰਦਾ ਉੱਠ ਕੇ ਗੱਲ ਹੀ ਕਰ ਲਵੇ ਭਰਾ ਵੀ ਭਰਾਓ ਜੀ ਇੰਨਾ ਕਰਜ਼ਾ ਚੱਕ ਲਿਆ, ਇਹ ਤੁਸੀਂ ਮੋੜਨਾ ਕਿ ਕਿਹੜੀ ਸਰਕਾਰ ਨੇ ਮੋੜਨਾ, ਕੋਈ ਹਾਮੀ ਵੀ ਤਾਂ ਭਰੋ, ਮੋੜਨ ਦਾ ਆਮ ਜਨਤਾ ਨੇ ਹੈ ਜੀ।
0: ਬਿਲਕੁਲ ਹੈ ਜੀ,
2: 48,000 ਕਰੋੜ ਦਾ ਕਰਜ਼ਾ ਦੱਸਦੇ ਆ, ਜਿੱਥੇ ਤੱਕ ਮੈਨੂੰ ਸੁਣਨੇ ਚ ਆਇਆ ਜਾਂ ਮੈਂ ਪੜ੍ਹਿਆ ਜੀ ਵੀ ਜਿਹੜੇ ਬੀਬੀਆਂ ਨੂੰ ਪੈਸੇ ਦੇਣੇ ਨੇ ਉਹ 48,000 ਕਰੋੜ ਰੁਪਇਆ ਤੁਹਾਡੇ ਮੇਰੇ ਵਰਗਿਆਂ ਨੇ ਮਹਿੰਗਾਈ ਦੇ ਰੂਪ ਦੇ ਵਿੱਚ ਵੱਧ ਟੈਕਸਾਂ ਦੇ ਰੂਪ ਵਿੱਚ ਹੀ ਦੇਣਾ ਜੀ,
0: ਦੇਣਾ ਜੀ ਬਿਲਕੁਲ ਹੈ।
2: ਠੀਕ ਹੈ ਜੀ, ਉਹ 1000-1500 ਨਾਲ ਕਿਤੇ ਆਪਣਾ ਘਰ ਚੱਲ ਪਊਗਾ ਜੀ?
0: ਨਾ ਜੀ ਨਾ ਜੀ ਬਿਲਕੁਲ ਨਹੀਂ।
2: 1000-1500 ਰੁਪਏ ਜੀ ਬੰਦਾ, ਹੁਣ ਤੁਸੀਂ 500 ਕਾ ਨੋਟ ਲੈ ਕੇ ਜਾਓ ਜੀ, ਤੁਸੀਂ ਮੈਂ ਕਹਿੰਦਾ 4 ਸਬਜ਼ੀਆਂ ਨੀ ਆਉਂਦੀ 500 ਦੇ ਨੋਟ ਵਿੱਚ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਤੇ ਆਪਣਾ ਰਾਸ਼ਨ ਦਾ ਹੋ ਗਿਆ, ਬੱਚੇ ਦੀ ਫੀਸ ਹੋ ਗਈ, ਮਤਲਬ ਲੋਕ ਸੋਚਦੇ ਹੀ ਨਹੀਂ ਵੀ ਲੋਕ, ਕੋਈ ਬੰਦਾ ਇਹੀ ਉੱਠ ਕੇ ਕਹਿੰਦੇ ਵੀ ਸਾਨੂੰ ਭਾਈ 1500-1000 ਰੁਪਏ ਨੀ ਚਾਹੀਦਾ, ਸਾਨੂੰ ਸਾਡੇ ਬੱਚਿਆਂ ਦੀ ਵਧੀਆ ਭਵਿੱਖ ਚਾਹੀਦਾ, ਵਧੀਆ ਸਿਹਤ ਸਹੂਲਤ ਚਾਹੀਦੀ ਹੈ ਜੀ ਸਾਨੂੰ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਵੀ ਅਸੀਂ ਹਸਪਤਾਲਾਂ ਚ ਜਾ ਕੇ ਧੱਕੇ ਖਾ ਕੇ ਆਉਂਦੇ ਹਾਂ, ਪ੍ਰਾਈਵੇਟ ਵਾਲੇ ਸਾਨੂੰ ਡੰਗਰਾਂ ਵਾਂਗੂ ਜਿਵੇਂ ਕੱਟੇ ਬੱਚੇ ਹੁੰਦੇ ਟ੍ਰੀਟਮੈਂਟ ਲਈ ਜਾਂਦੇ ਏਦਾਂ ਵੱਧਦੇ ਜੀ, 48-48, 35-35 ਲੱਖ ਦੇ ਬਿੱਲ ਬਣਦੇ ਨੇ, ਮੁੜ ਕੇ ਲਾਸ਼ਾਂ ਵੀ ਨੀ ਦਿੰਦੇ ਹੈਗੇ ਜਦ ਤੱਕ ਬਿੱਲ ਕਲੀਅਰ ਨਹੀਂ ਹੁੰਦਾ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਇਹ ਲੋਕ ਦੁਨੀਆ ਸਮਝਦੀ, ਮੈਂ ਤਾਂ ਸੋਚਦੀ ਕੀ ਆਪਾਂ ਤਾਂ ਇਹੀ ਸੋਚ ਕੇ ਹੈਰਾਨ ਆ, ਰੋਜ਼ ਨਵਾਂ ਪਾਠ ਪੜ੍ਹਨ ਨੂੰ ਮਿਲਦਾ ਪਰ ਅਸਰ ਕਿਸੇ ਦੇ ਨੀ ਹੁੰਦਾ ਜੀ, ਮੈਂ ਤਾਂ ਲੋਕਾਂ ਨਾਲ ਹੀ ਲੜਦਾ ਮਰ ਜਾਣਾ ਵੀ ਤੁਸੀਂ ਆਪਸ ਤੇ ਇਹਨਾਂ ਮਗਰ ਲੱਗ ਕੇ ਨਾਮ ਮਰੋ, ਇਹਨਾਂ ਨੇ ਦੇਣਾ ਕੁਛ ਨੀ ਹੈਗਾ
0: ਜੀ,
2: ਜੇ ਮਤਲਬ ਆਪਾਂ ਨੂੰ ਕਿਤੇ ਲੋੜ ਪੈਵੇ ਆਪਣੇ ਘਰ ਦੇ ਵਿੱਚ ਪਹਿਲਾਂ ਆਪਣਾ ਮਹੱਲਾ ਵਾਸੀ ਹੋ ਗਿਆ, ਆਪਣੇ ਘਰ ਦੇ ਕਿਰਾਏਦਾਰ ਹੋ ਗਿਆ, ਉਹੀ ਛੋੜਨ ਨਾਲ ਭੱਜੂਗਾ, MLA ਮੰਤਰੀ ਦਾ ਪਤਾ ਨੀ ਆਉਣਾ ਹੈ ਕਿ ਨਹੀਂ ਆਉਣਾ, ਫੋਨ ਵੀ ਚੁੱਕਣਾ ਕਿ ਨਹੀਂ ਚੁੱਕਣਾ, ਇਹਨਾਂ ਕੰਮ ਨੀ ਆਉਣਾ ਕਿਸੇ ਦੇ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਇਹ ਸਿਸਟਮ ਸਾਰਾ ਹੀ ਗਲਤ ਚਲਾਇਆ ਹੋਇਆ ਜੀ, ਕੋਈ ਕਹਿੰਦਾ ਮੈਂ 1500 ਦੂੰਗਾ, ਅਗਲੇ ਵਾਲੇ ਕਹਿੰਦੇ ਅਸੀਂ 3000 ਦੇਵਾਂਗੇ ਜੀ, ਕੋਈ ਐ ਨੀ ਕਹਿੰਦਾ ਬਾਈ ਮੈਂ ਤੁਹਾਨੂੰ ਵਧੀਆ ਸਿਹਤ ਸਹੂਲਤ ਦੂੰਗਾ, ਤੁਹਾਡੇ ਬੱਚਿਆਂ ਦੀ ਪੜ੍ਹਾਈ ਫ੍ਰੀ ਕਰਾਂਗੇ ਜੀ। ਆ ਹੁਣ ਜਿਹੜੇ ਖੇਤਾਂ ਵਿੱਚ ਲੱਗੇ ਹੋਏ ਨੇ ਇਹਨਾਂ ਦੇ, ਮੇਰੇ ਖਿਆਲ ਇਹਨਾਂ ਨੇ ਉਦਘਾਟਨ ਕਰਨਾ ਦਾ ਕਾਲਜ ਸਕੂਲਾਂ ਦੇ, ਹੁਣ ਉਹ ਕੰਧਾਂ ਇੱਥੇ ਹੀ ਖੜੀਆਂ ਨੇ, ਕੰਧਾਂ ਮੂਹਰੋਂ ਪਲੇਟਾਂ ਪਟਾ ਰਹੇ ਹੈ ਜੀ,
0: ਬਿਲਕੁਲ ਹੈ ਜੀ ਹਾਂਜੀ, ਵਾਇਰਲ ਹੋਈਆਂ ਵੀਡੀਓ ਪਿੱਛੇ
2: ਪਲੇਟਾਂ ਪਟਾ ਰਹੇ ਹੈ। ਪਹਿਲੀ ਗੱਲ ਤਾਂ ਇਹ ਪੁੱਛੇ ਵੀ ਜੇ ਤੁਹਾਡੇ ਕੋਲ ਲਾਉਣ ਦੀ ਕੈਪੇਬਿਲਿਟੀ ਨੀ ਹੈਗੀ, ਤੁਹਾਡੇ ਕੋਲ ਪੈਸਾ ਨੀ ਹੈਗਾ, ਤੁਸੀਂ ਕਰ ਤੁਸੀਂ ਉੱਥੇ ਲਵਾਈਆਂ ਕਾਹਦੇ ਵਾਸਤੇ ਸੀਗੀਆਂ
0: ਜੀ? ਬਿਲਕੁਲ,
2: ਔਰ ਬੇਸ਼ਰਮੀ ਦੀ ਗੱਲ ਇਹ ਹੋਊਗੀ ਜਿਨ੍ਹਾਂ ਕੋਲ ਲਵਾਈਆਂ ਉਹਨਾਂ ਮਜ਼ਦੂਰਾਂ ਦੇ ਪੈਸੇ ਤੱਕ ਨੀ ਦਿੱਤੇ ਗਏ
0: ਜੀ। ਬਿਲਕੁਲ ਹੈ ਜੀ,
2: ਇਹ ਆਪਣੇ ਪੰਜਾਬ ਨੂੰ ਚਲਾਉਣਗੇ ਲੋਕੀ, ਤੇ ਪਤਾ ਨੀ ਲੋਕੀ ਕੀ ਐਕਸਪੈਕਟ ਕਰਕੇ ਬੈਠੇ ਇਹਨਾਂ ਕੋਲੋਂ, ਮੁੜ ਕੇ ਆਉਣਗੇ ਜੀ, ਮੁੜ ਕੇ ਆਉਣਗੇ, ਮੈਂ ਕਹਿੰਦਾ ਲੱਖ ਵਾਰੀ ਮੁੜ ਕੇ ਆਉਣ, ਪਰ ਗੌਰਮੈਂਟ ਕੋਈ ਲੋਕਾਂ ਦਾ ਭਲਾ ਵੀ ਕਰੇ, ਕੋਈ ਸੋਚੇ ਵੀ ਸਹੀ ਵੀ ਦੁਨੀਆਂ ਨੂੰ ਚਲਾਉਣਾ ਕਿਸ ਤਰ੍ਹਾਂ, ਸਾਡੇ ਲੋਕ ਤਾਂ ਤਿਰ ਤਿਰ ਮਰ ਰਹੇ ਆ ਰੋਜ਼।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ, ਵਧੀਆ
2: ਬਸ ਵੀਰੇ ਆਹੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੁੰਦਾ ਸੀ, ਮੈਂ ਤਾਂ ਰੋਜ਼ ਕਲਪਦਾ ਜੀ, ਅੱਜ ਮੈਂ ਤਾਂ ਅੱਗੇ ਸੰਗਦਾ ਨੀ ਬੋਲਦਾ ਸੀ, ਚਲੋ ਹੁਣ ਤੁਸੀਂ ਮੇਰਾ ਹੌਸਲਾ ਵਧਾਇਆ, ਹੁਣ ਮੈਂ ਬੋਲਿਆ ਕਰੂੰ।
0: ਕੋਈ ਗੱਲ ਨਹੀਂ, ਆਪਣੇ ਵਿਚਾਰ ਰੱਖਿਆ ਕਰੋ, ਕੋਈ ਗੱਲ ਨਹੀਂ ਜੀ, ਆਨੂੰ ਜੀ ਸਵਾਗਤ ਹੈ ਬਾਈ ਜੀ, ਧੰਨਵਾਦ। ਥੈਂਕ ਯੂ
1: ਗੁਰੀਮਾਨ ਹੁਣੀ ਜਿਹੜੀ ਗੱਲ ਕਹਿ ਕੇ ਗਏ ਆ ਨਾ ਜੀ, ਜਿਹੜਾ ਸੰਵਿਧਾਨ ਪਹਿਲਾਂ ਹੀ ਕਲਾਸੀਫਾਈ ਕਰੀ ਜਾਂਦਾ ਹੈਗਾ, ਪਹਿਲਾਂ ਹੀ ਵੰਡੀਆਂ ਪਾ ਕੇ ਆਇਆ ਆ, ਉੱਥੋਂ ਕੀ ਉਮੀਦ ਕਰਨੀ ਆ ਜੀ?
0: ਬਿਲਕੁਲ
1: ਸਵਾਲ, ਉਹ ਗੱਲ ਉਹਨਾਂ ਦੀ ਵਿੱਚ ਦਾਮਿਆਂ
0: ਜੀ,
1: ਪਰ ਸਵਾਲ ਆ ਕਿ ਜਿੱਥੇ ਮੈਂ ਬੈਠਾ ਆ ਉੱਥੇ ਤਾਂ ਬੇਗਮਪੁਰਾ ਟਾਈਗਰ ਫੋਰਸ ਨੇ ਸਵੇਰੇ ਘੇਰ ਲੈਣਾ ਮੈਨੂੰ, ਹਾਂਜੀ
0: ਨਹੀਂ ਏਦਾਂ ਨੀ ਕਰਦੇ ਜੀ,
1: ਮੇਰੇ ਕੋ ਡੰਡੇ ਨੀ ਖਾ ਹੋਣੇ ਨਹੀਂ ਸਰ। ਇਹਦੇ ਵਿੱਚ ਤਾਂ ਅੱਜ ਦਾ ਯੂਥ ਜਿਹੜਾ ਹੈਗਾ, ਜੋ ਕਹਿੰਦੇ ਹੈਗੇ ਮਹਿਸੂਸ ਕਰਦਾ ਹੈ, ਉਹ ਬਿਲਕੁਲ ਕਰਦਾ, ਉਹਦੇ ਵਿੱਚ ਤਾਂ ਇਹ ਹੈਗਾ, ਉਹ ਕਹਿੰਦੇ ਵੀ ਇਕਨੋਮਿਕਲੀ ਵੀਕਰ ਸੈਕਸ਼ਨ ਜਿਹੜਾ ਹੈਗਾ ਆ, ਚਾਹੇ ਉਹ ਅਪਰ ਕਾਸਟ ਆ, ਲੋਅਰ ਕਾਸਟ ਆ, ਕੋਈ ਵੀ ਕਾਸਟ ਦਾ ਹੋਵੇ, ਜਿਹੜਾ ਉਹ ਤੁਸੀਂ ਦੋ ਹਿੱਸਿਆਂ ਦੇ ਵਿੱਚ ਵੰਡੋ, ਇੱਕ ਜਿਹੜਾ ਹੈਗਾ ਵੀ ਵੀਕਰ ਕਾਸਟ ਜਿਹੜਾ ਹੈਗੀ ਆ ਉਹਨੂੰ, ਜਿਹੜੀ ਆ ਲੋਅਰ ਉਹਦੇ ਵਿੱਚ ਜਿਹਦੀ ਆਮਦਨ ਘੱਟ ਹੈਗੀ ਆ ਉਹਨੂੰ ਇਨਕਮ ਨਾਲ ਜੋੜ ਦਿਓ, ਉਹਨਾਂ ਨੂੰ ਸਹੂਲਤਾਂ ਦਿਓ ਜੀ ਤੁਸੀਂ, ਜਿਹੜੇ ਬਾਕੀ ਤੇ ਜਦੋਂ ਕਿਸੇ ਨੇ ਇੱਕ ਵਾਰੀ ਜਿਹੜੀ ਹੈਗੀ ਆ ਅਪਰਚੁਨਿਟੀ ਅਵੇਲ ਕਰ ਲਈ ਆ ਔਰ ਸਕਸੈਸਫੁਲ ਹੋ ਗਿਆ ਆ, ਉਹਦਾ ਉਹ ਕੋਟਾ ਚੀਜ਼ ਕੱਟ ਦਿਓ, ਰੈਦਰ ਜੋ ਉਹਨੂੰ ਸਹਾਇਤਾ ਦਿੱਤੀ ਗਈ ਹੈਗੀ ਆ, ਜਦੋਂ ਉਹਨੇ ਆਪਣਾ ਕੋਈ ਨਾ ਕੋਈ ਜੋਬ ਜਿਹੜੀ ਆ ਅਟੇਨ ਕਰ ਲਈ ਆ, ਉਹਦੇ 5 ਸਾਲ ਜਿਹੜੇ ਆ ਉਹਦੇ ਵਿੱਚ ਜਿਹੜੇ ਆ ਉਹਨੂੰ ਥੋੜੀ ਥੋੜੀ ਡਿਡਕਸ਼ਨ ਕਰਕੇ ਤੇ ਉਹ ਟੈਕਸ ਪੇਅਰ ਦਾ ਜਿਹੜਾ ਪੈਸਾ ਲੱਗਾ ਸੀਗਾ ਉਹ ਉਧਰ ਰਿਵਰਟ ਕਰ ਦਿਓ, ਉਹਨੂੰ ਪੂਰਾ ਕਰ ਦਿਓ ਜੀ।
0: ਨਾਲੇ ਸਾਈਂ ਸਾਹਿਬ ਉਹਦੇ ਵਿੱਚ ਗੌਰਮੈਂਟਾਂ ਨੂੰ ਵੀ ਫਾਇਦਾ ਆ ਨਾ, ਚਾਹੇ ਉਹ ਕੇਂਦਰ ਆ ਚਾਹੇ ਸੂਬਾ ਆ, ਕਿਉਂਕਿ ਉਹਦੇ ਵਿੱਚ ਪੇਪਰ ਵਰਕ ਸ਼ੋ ਹੋਏਗਾ, ਬਕਾਇਦਾ ਜਿਹੜਾ ਤੁਹਾਡਾ ਪੈਸਾ ਲੈਣ ਦੇਣ ਹੈਗਾ ਉਹ ਸਾਰਾ 1 ਨੰਬਰ ਦੇ ਵਿੱਚ ਆਏਗਾ। ਹੁਣ ਦੇਖੋ ਜੋ ਮਰਜ਼ੀ ਹੋਈ ਜਾਂਦਾ ਜੀ, ਉਹ ਟੈਕਸ ਪੇਅਰ ਵੀ ਟੈਕਸ ਵੀ ਦੇਣਗੇ, ਮੁੜ ਕੇ ਸ਼ੋ ਵੀ ਹੋਏਗਾ ਸਾਰਾ ਕੁਝ, ਉਹਦੇ ਨਾਲ ਗੌਰਮੈਂਟ ਨੂੰ ਵੀ ਫਾਇਦਾ ਆ। ਹੁਣ ਤਾਂ ਸਾਰਾ ਕੁਝ ਪਤਾ ਨੀ ਲੱਗਦਾ ਕਿੱਥੋਂ ਆਉਂਦਾ ਕਿੱਥੇ ਚਲਿਆ ਜਾਂਦਾ ਜੀ, ਨਾ ਗੌਰਮੈਂਟਾਂ ਦਾ ਤੇ ਨਾ
1: ਸਾਹਿਬ। ਤੁਸੀਂ ਪੰਜਾਬੀਆਂ ਦਾ ਸੁਭਾਅ ਦੇਖਿਆ ਹੀ ਆ
0: ਜੀ,
1: ਇਹ ਪੰਜਾਬੀਆਂ ਦੇ ਸੁਭਾਅ ਦੇ ਅਨੁਕੂਲ ਦੀ ਗੱਲ ਕਰਦੇ ਆ, ਪੇਪਰ ਵਰਕ ਲੱਗ ਨੀ ਜਾਂਦੇ ਹੈਗੇ
0: ਕਿਹੜੇ ਕਿਹੜੇ ਜੀ। ਬਿਲਕੁਲ ਹੈ ਜੀ,
1: ਹਾਂਜੀ। ਸੋ ਹੁਣ ਮੈਂ ਇੱਕ ਕਾਂਗਰਸ ਦੀ ਖਬਰ ਕਰਨੀ ਜੀ, ਉਹ ਇਹ ਆ ਕਿ ਕਾਂਗਰਸ ਵਾਲੇ ਜਿਹੜੇ ਆ ਉਹ ਮੀਟਿੰਗ ਖੇਡ ਰਹੇ ਆ ਜੀ
0: ਜੀ।
1: ਹਾਂਜੀ, ਉਹ ਪਤਾ ਨੀ ਕਿੰਨੇ ਕੁ ਦਿਨ ਦੀ ਮੀਟਿੰਗ ਚੱਲਣੀ ਆ ਜੀ
0: ਜੀ।
1: ਐਕਚੁਲੀ ਰਾਹੁਲ ਗਾਂਧੀ ਜਦੋਂ ਵਿਦੇਸ਼ ਗਏ ਨਾ ਜੀ, ਪਹਿਲੀਆਂ ਮੀਟਿੰਗਾਂ ਜਦੋਂ ਹੋਈਆਂ ਜੀ
0: ਜੀ,
1: ਉਦੋਂ ਇਹਨਾਂ ਨੇ ਸਾਰਿਆਂ ਦਾ ਰਿਜ਼ੋਲਵ ਕਰ ਹੀ ਲਿਆ ਸੀ ਇਸ਼ੂ ਵੀ, ਹਾਂ ਜੀ
0: ਜੀ
1: ਵਿਜੇਂਦਰ ਸਿੰਗਲਾ ਜਿਹੜਾ ਆ ਉਹਨੂੰ ਬਣਾ ਦੇਣਾ ਪ੍ਰਧਾਨ
0: ਜੀ,
1: ਤੇ ਕਿਉਂਕਿ ਭਈ ਰਾਜਾ ਬਰਿੰਗ ਦੇ ਉੱਤੇ ਸਹਿਮਤੀ ਇਹਨਾਂ ਦੀ ਹੈ ਨਹੀਂ ਸੀ ਜੀ
0: ਜੀ।
1: ਉਹ ਜਦੋਂ ਉਹ ਚਲ ਗਏ ਆ, ਪਤਾ ਨੀ ਬਘੇਲ ਹੋਣਾ ਨੇ ਕੀ ਉਹਨੂੰ ਇਨਫੋਰਮ ਕੀਤਾ ਜਾਂ ਕਿੱਦਾਂ ਉਹਦੇ ਕੋਲ ਕੰਸੈਂਟ ਲੈ ਲਈ
0: ਜੀ,
1: ਤੇ ਮੁੜ ਕੇ ਉਹ ਲਿਸਟਾਂ ਹੀ ਬਦਲ ਗਈਆਂ ਜੀ। ਉਹਨੇ ਕਿਹਾ ਤਾਂ ਰਾਜਾ ਬੜਿੰਗ ਹੀ ਰਹੂਗਾ ਜਾਂ
0: ਜੀ।
1: ਹੁਣ ਵੀ ਬਘੇਲ ਸਾਹਿਬ ਦਾ ਜਿਹੜਾ ਹੈਗਾ ਐਟੀਚਿਊਡ ਜਿਹੜਾ ਏਦਾਂ ਲੱਗਦਾ ਸੀ ਵੀ ਉਹ ਇੰਪਾਰਸ਼ੀਅਲ ਹੋ ਕੇ ਗੱਲ ਨੀ ਕਰਦੇ, ਵੀ ਉਹਨਾਂ ਦਾ ਸਕਿਲ ਟਿਲਟ ਕਰਦਾ ਆ ਰਾਜਾ ਬੜਿੰਗ ਵੱਲ
0: ਜੀ।
1: ਸੋ ਇਸ ਕਰਕੇ ਉਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਂਗਰਸੀ ਜਿਹੜੇ ਨਾਰਾਜ ਗਰੁੱਪ ਆ ਇਕੱਠੇ ਹੋਏ ਸੀ ਜੀ
0: ਜੀ।
1: ਹੁਣ ਰਾਹੁਲ ਗਾਂਧੀ ਦੇ ਆਉਣ ਦੇ ਬਾਅਦ ਦੇ ਵਿੱਚ ਫੇਰ ਜਿਹੜਾ ਆ ਇਹ ਕੰਮ ਚੱਲ ਪਿਆ ਜੀ
0: ਜੀ,
1: ਮੀਟਿੰਗ ਖੇਡਣ ਲੱਗ ਪਏ ਆ।
0: ਜਦ ਤੱਕ ਕੋਈ ਰਾਜਤਾ ਨਹੀਂ ਕਰਨਗੇ ਦੋਵਾਂ ਨੂੰ, ਮੈਨੂੰ ਲੱਗਦਾ ਕਿ ਮਤਲਬ ਕਿ ਕਿਸੇ ਨਾ ਕਿਸੇ ਹੋਰ ਨੂੰ ਬਣਾ ਦੇਣਗੇ ਜੀ, ਦੋਵਾਂ ਦੀ ਵੀ ਰੱਖ ਲੈਣਗੇ, ਕੁਝ ਹੋ ਸਕਦਾ ਏਦਾਂ।
1: ਹਾਂਜੀ ਹੋ ਸਕਦਾ, ਉਹ ਤਾਂ ਕੋਈ ਚੱਕਰ ਨੀ, ਸੋਲੂਸ਼ਨ ਗੱਲ ਏਦਾਂ ਹੈ ਨਾ ਜੀ ਭਾਰਤ ਸਾਹਿਬ
0: ਜੀ,
1: ਸੋਲੂਸ਼ਨ ਵੀ ਜੇ ਅਸੀਂ ਕੱਢ ਕੇ ਦੇਣਾ ਹੈਗਾ ਆ ਤੇ ਉਹ ਉੱਥੇ ਕਾਹਦੇ ਵਾਸਤੇ ਬੈਠੇ ਹੈਗੇ ਜੀ। ਹਾਂ ਸਾਨੂੰ ਇਹ ਟੈਨਸ਼ਨ ਸਾਡੇ ਵੱਲੋਂ ਜਿਹਨੂੰ ਮਰਜ਼ੀ ਬਣਾਉਣ ਨਾ ਬਣਾਉਣ, ਪਰ ਗੱਲ ਏਦਾਂ ਇਹ ਮੀਟਿੰਗ ਮੀਟਿੰਗ ਖੇਡਣਾ ਤਾਂ ਛੱਡਣ ਜੀ,
0: ਛੱਡਣ
1: ਤੇ ਪੰਜਾਬ ਤੋਂ ਚੱਲ ਜਾਂਦੇ ਆ ਜੀ, ਇੰਨਾ ਤੇਲ ਫੂਕ ਹੁੰਦਾ ਜੀ
0: ਜੀ।
1: ਹਾਂਜੀ ਇੱਕ ਭਾਰਤ ਸਾਹਿਬ ਜਿਹੜਾ ਆ ਵੀ ਮੈਨੂੰ ਮੀਡੀਆ ਦੇ ਵਿੱਚ ਜਿਹੜਾ ਆ ਗਡਕਰੀ ਨੂੰ ਸਫਾਈਆਂ ਦਿੰਦੇ ਦੇਖ ਕੇ ਤੇ ਮੈਨੂੰ ਬੜਾ ਮਜ਼ਾ ਆਇਆ।
0: ਅੱਛਾ ਜੀ,
1: ਕੱਲ ਉਹਨੇ ਨਾ ਜੀ ਇੱਕ ਜਗ੍ਹਾ ਸਟੇਟਮੈਂਟ ਦਿੱਤੀ ਵੀ ਅਸੀਂ ਜਿਹੜੇ ਆ ਉੱਡਣ ਵਾਲੀ ਬੱਸ ਲੈ ਕੇ ਆ ਰਹੇ ਆ।
0: ਅੱਛਾ ਜੀ,
1: ਸਫ਼ਰ ਹੋਏਗਾ ਆਸਾਨ।
0: ਹਾਂਜੀ
1: ਹਾਂਜੀ, ਨਾਲ ਹੀ ਮੈਂ ਥੱਲੇ ਲਿਖਿਆ ਵੀ ਭਾਈ ਮੈਨੂੰ ਲੱਗਦਾ ਚਲਾਏਗਾ ਉਹ ਵੀ ਇਥੋਂ ਨਾਲ ਵਾਲੀ ਆ। ਹਾਂਜੀ ਉਹ ਇਥੋਂ ਨਾਲ ਹੀ ਬਹਿ ਕੇ ਕੰਪਨੀ ਚ ਆਊਗਾ, ਉਹ ਹੀ ਉਡਾਊਗਾ ਬੱਸ।
0: ਹਾਂਜੀ
1: ਹੁਣ ਇਹ ਹੌਲੀ ਹੌਲੀ ਸਫਾਈਆਂ ਦੇ ਰਹੇ ਹੈਗੇ ਆ ਜੀ, ਕਿ ਇਹ ਤਾਂ 2 ਸਾਲ ਟ੍ਰਾਇਲ ਚੱਲਣਾ ਆ ਜੀ, ਫੇਰ ਹੀ ਕਿਤੇ ਫਾਈਨਲ ਅਸੀਂ ਅਪਰੂਵਲ ਦੇਣੀ ਸੀ
0: ਜੀ।
1: ਲੋਕੀ ਭਾਈ ਨਾਲ ਹੀ ਫਟਾਫਟ ਰਿਸਪੋਂਡ ਕਰਦੇ, ਲੋਕੀ ਕਹਿੰਦੇ ਉਹ ਤੁਸੀਂ ਭਾਈ ਸਾਡੀਆਂ ਗੱਡੀਆਂ ਨੂੰ ਸਾਡੀ ਕੰਸੈਂਟ ਤੋਂ ਬਿਨਾਂ ਆਪਣੇ ਐਕਸਪੀਰੀਅੰਸ ਦਾ ਜਿਹੜਾ ਹਿੱਸਾ ਕਿਤੇ ਬਣਾ ਲਿਆ
0: ਜੀ।
1: ਹਾਂਜੀ ਇਹਨਾਂ ਕੋਈ ਜਵਾਬ ਨੀ ਦੇ ਹੋ ਰਿਹਾ, ਇਹਨਾਂ ਨੇ ਦੇਸ਼ ਲੁੱਟ ਤਾਂ ਲਿਆ ਹੈਗਾ ਸੀਗਾ, ਨਾਲ ਲੋਕਾਂ ਨੂੰ ਵੀ ਲੁੱਟ ਲਿਆ
0: ਜੀ। ਬਿਲਕੁਲ ਹੈ ਜੀ,
1: ਪਬਲਿਕ ਐਸੈਟਸ ਤਾਂ ਲੁੱਟੀਆਂ ਹੀ ਲੁੱਟੀਆਂ ਹੈਗੀਆਂ ਸੀ ਲੋਕਾਂ ਨੂੰ ਇੱਦਾਂ ਕਰਕੇ। ਸਰ ਹੁਣ ਉਸ ਚੀਜ਼ ਦੀ ਜੋ ਮਰਜ਼ੀ ਕਹੀ ਜਾਂਦਾ ਹੈ ਜੀ ਵੀ ਮੇਰੀਆਂ ਲੜਕਿਆਂ ਦੀਆਂ ਜਿਹੜੀਆਂ ਕੰਪਨੀਆਂ ਉਹ ਤਾਂ 0.6% ਜਿਹੜਾ ਆ ਉਹ ਇੱਕ ਹੈ ਜੀ ਇਹ ਇਥਨੋਲ ਦਾ ਕੰਮ ਕਰਦੀਆਂ, ਬਾਕੀ ਹੋਰ ਕੰਪਨੀਆਂ ਕਰਦੀਆਂ
0: ਜੀ।
1: ਸਰ ਜਿੰਨਾ ਇਸ ਬੰਦੇ ਨੇ ਐਡਵੋਕੇਸੀ ਕੀਤੀ ਨਾ ਜੀ ਇਸ ਚੀਜ਼ ਦੀ
0: ਜੀ,
1: ਫਿਰ ਹੁਣ ਲੋਕੀ ਜਿਹੜੇ ਓਪਨਲੀ ਕਹਿੰਦੇ ਪਏ ਭਾਈ ਸਾਡੀਆਂ ਗੱਡੀਆਂ ਡੈਮੇਜ ਹੋ ਰਹੀਆਂ, ਐਵਰੇਜ ਜਿਹੜੀ ਆ 20-25% ਥੱਲੇ ਆਈ ਆ ਜੀ
0: ਜੀ।
1: ਫਿਰ ਤੂੰ ਕਹਿੰਦਾ ਸੀ ਹਾਂ ਜੀ ਵੀ ਵਿਦੇਸ਼ੀ ਤੇਲ ਦਾ ਬਿੱਲ ਜਿਹੜਾ ਆ ਉਹ ਘਟੂਗਾ, ਉਹ ਘਟਿਆ ਨੀ
0: ਜੀ।
1: ਉਹ ਇਸ ਕਰਕੇ ਕਿ ਅੱਗੇ ਜਿਹੜੀ ਗੱਡੀ 1 ਲੀਟਰ ਦੇ ਵਿੱਚ 15-20 ਕਿਲੋਮੀਟਰ ਚੱਲਦੀ ਸੀ ਉਹ ਚੱਲਣ ਲੱਗ ਪਈ 15, ਤੁਸੀਂ ਤੇਲ ਬਚਾਇਆ ਥੋੜਾ ਜਿਹਾ ਪੈਟਰੋਲ ਬਚਾਇਆ ਓਨਾ ਪੈਟਰੋਲ 4 ਵੱਧ ਲੱਗ ਗਿਆ ਸਗੋਂ
0: ਜੀ। ਇਥਾਨੋਲ ਦੇ ਬਾਰੇ ਤੇ ਪੰਪ ਦੇ ਉੱਤੇ ਮੈਂ ਜਦੋਂ ਇਥਾਨੋਲ ਪਵਾਇਆ ਤਾਂ ਇਥਾਨੋਲ ਨੀ ਮਤਲਬ ਕਿ ਪੰਪ ਦੇ ਉੱਤੇ ਰੁਕਿਆ ਗੱਡੀ ਚ ਤੇਲ ਪਾਇਆ 95 ਤੇ ਬਕਾਇਦਾ ਟੈਂਕੀ ਦੇ ਉੱਤੇ ਲਿਖਿਆ ਹੁੰਦਾ ਕਿਹੜਾ ਤੁਸੀਂ ਯੂਜ ਕਰ ਸਕਦੇ ਹੋ 95-98 ਇੱਥੇ ਇਹਨਾਂ ਮੁਲਕਾਂ ਚ ਆਉਂਦਾ ਹੈ ਤੇ ਬਕਾਇਦਾ ਉਹਦੇ ਉੱਤੇ ਲਿਖਿਆ ਹੋਇਆ ਜਾਂ ਤਾਂ ਅਸੀਂ ਪੜ੍ਹਦੇ ਨੀ ਗੇ ਉਹਦੇ ਬਾਰੇ ਕਿ ਇਹਦੇ ਵਿੱਚ ਕੋਈ ਵੀ ਚੀਜ਼ ਆਪਾਂ ਚਾਹੇ ਹੱਟੀ ਤੋਂ ਲੈ ਕੇ ਆਉਂਦੇ ਹਾਂ ਕਦੇ ਆਪਾਂ ਉਹਦੇ ਬਾਰੇ ਪੜਿਆ ਹੀ ਨੀ ਕਿ ਇਹਦੇ ਵਿੱਚ ਹੈ ਕੀ ਆ ਚੀਜ਼ ਬਸ ਇਹ ਪਤਾ ਵੀ ਆਹ ਚੀਜ਼ ਸਾਬਣ ਲੈਣ ਵੀ ਜਾਂਦੇ ਆ ਉਹਦੇ ਪਿੱਛੇ ਬਥੇਰਾ ਕੁਝ ਲਿਖਿਆ ਹੁੰਦਾ ਛੋਟੇ ਛੋਟੇ ਅੱਖਰਾਂ ਦੇ ਵਿੱਚ ਤੇ ਏਦਾਂ ਹੀ ਮੈਨੂੰ ਲੱਗਦਾ ਕਿ ਆ ਤਾਂ ਸਾਰਾ ਕੁਝ ਪਹਿਲਾਂ ਦਾ ਰਿਹਾ ਜਿਵੇਂ ਪਿਛਲੇ ਦਿਨਾਂ ਚ ਮੀਡੀਆ ਚ ਗੱਲ ਚੱਲੀ ਸੀ ਕੀੜੀਆਂ ਚੜ ਗਈਆਂ ਕਾਢੇ ਆ ਗਏ ਮੈਨੂੰ ਲੱਗਦਾ ਇੱਦਾਂ ਦਾ ਤਾਂ ਕੁਛ ਨੀ ਹੁਣ ਇੱਥੇ ਇਹਨਾਂ ਮੁਲਕਾਂ ਚ ਸ਼ੁਰੂ ਤੋਂ ਹੀ ਜਿਹੜਾ ਇਹ ਚੀਜ਼ਾਂ ਨੂੰ ਵਰਤੋਂ ਦੇ ਵਿੱਚ ਲਿਆਇਆ ਜਾ ਰਿਹਾ ਜੀ ਕਿ ਰੋਲਾ ਜ਼ਿਆਦਾ ਹੈ
1: ਜਦੋਂ ਇੱਕ ਵਾਰੀ ਚੀਜ਼ ਜਦੋਂ ਕਿਸੇ ਚੀਜ਼ ਦੀ ਬਦਨਾਮੀ ਹੋ ਜਾਂਦੀ ਹੈ ਨਾ ਜੀ ਜਦੋਂ ਆਪਣਾ ਵਿਸ਼ਵਾਸ ਉੱਠ ਜਾਂਦਾ ਨਾ ਜੀ ਉਦੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਟੋਮੈਟਿਕਲੀ ਨਜ਼ਰ ਆਉਣ ਲੱਗ ਪੈਂਦੀਆਂ
0: ਨਾਲੇ ਇੱਕ ਕਾਰਨ ਹੋਰ ਜਦੋਂ ਸਮਝਦਾ ਉਹਦੇ ਵਿੱਚ ਮੈਂ ਕਿ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਗੱਡੀਆਂ ਜਿਹੜੀਆਂ ਪੁਰਾਣੀਆਂ ਨੇ ਉਹ ਲੋਕਾਂ ਨੇ ਸਾਂਭ ਕੇ ਰੱਖੀਆਂ ਹੋਈਆਂ ਨੇ ਜਾਂ ਕਦੇ ਕਦਾਈ ਸਮਰ ਨੂੰ ਜਿੱਦਾਂ ਗਰਮੀਆਂ ਦੇ ਹਿਸਾਬ ਦੇ ਨਾਲ ਕੱਢਦੇ ਆ ਬਾਹਰ ਤੇ ਉਸ ਵਕਤ ਉਹਨਾਂ ਨੂੰ ਚਲਾਉਂਦੇ ਆ ਤੇ ਨਾਰਮਲੀ ਗੱਡੀ ਜਿਹੜੀ ਹੈ ਘੱਟੋ ਘੱਟ 20 ਸਾਲ ਤੋਂ ਪੁਰਾਣੀ ਕੋਈ ਗੱਡੀ ਨੀ ਗੀ ਜਾਂ 15 ਸਾਲ ਤੋਂ ਥੱਲੇ ਪੁਰਾਣੀ ਕੋਈ ਗੱਡੀ ਨੀ ਗੀ ਹੁਣ ਇੰਡੀਆ ਦੇ ਵਿੱਚ ਆਪਾਂ ਟਰਾਂਸਪੋਰਟਾਂ ਦਾ ਹੀ ਹਾਲਾਤ ਦੇਖ ਲਈਏ ਤਾਂ ਜਿਹੜੇ ਸਨ 47 ਦੇ ਟਰੱਕ ਹੈ ਉਹ ਵੀ ਰੋਡ ਦੇ ਉੱਤੇ ਚੱਲ ਰਹੇ ਨੇ ਤੇ ਉਹਨਾਂ ਦੇ ਇੰਜਣ ਜਾਂ ਕਾਰਬੋਰੇਟਰ ਸਿਸਟਮ ਹੈਗਾ ਹੈ ਤੇ ਅੱਜ ਦੀ ਨਵੀਂ ਟੈਕਨੀਕ ਦੇ ਵਿੱਚ ਕਾਰਬੋਰੇਟਰ ਤਾਂ ਆਉਂਦਾ ਹੀ ਨਹੀਂ ਗੱਡੀ ਦੇ ਵਿੱਚ ਉਹ ਨਵੀਂ ਤਕਨੀਕ ਲੈ ਆਉਂਦੀ ਹੈ ਜੀ ਸਾਰਾ ਕੁਝ ਲੈ ਆਉਂਦਾ ਹੈ
1: ਪਰ ਗੱਲ ਤੇ ਇਹੀ ਹੈ ਨਾ ਜੀ ਪੈਟਰੋਲ ਪੰਪ ਦੇ ਉੱਤੇ ਤਾਂ ਡੀਜ਼ਲ ਉਹੀ ਮਿਲਦਾ ਨਾ ਉਹ ਟਰੈਕਟਰ ਨੂੰ ਵੀ ਉਹੀ ਡੀਜ਼ਲ ਆ ਹਾਂਜੀ ਤੇ ਕਾਰ ਨੂੰ ਵੀ ਉਹੀ ਆ ਪੁਰਾਣੀ ਨੂੰ ਵੀ ਉਹੀ ਆ ਨਵੀਂ ਨੂੰ ਵੀ ਉਹੀ ਆ ਐਂਡ ਦੇਅਰ ਇਜ਼ ਨੋ ਐਨੀ ਚੁਆਇਸ ਤੇ ਤੁਸੀਂ ਆਪਣੀ ਜਿਹੜੀ ਹੈਗੀ ਆ ਉਹ ਕਿਹੜਾ ਪਵਾ ਲੈਣਾ ਹੈਗਾ ਜਿਹੜਾ ਤੁਹਾਡੀ ਮਸ਼ੀਨਰੀ ਨੂੰ ਸੂਟ ਕਰਦਾ ਹੋਵੇ
0: ਜੀ
1: ਉਹ ਜਿਹੜਾ ਮਾਰਕੀਟ ਚ ਅਵੇਲੇਬਲ ਆ ਤੁਹਾਨੂੰ ਉਹ ਯੂਜ਼ ਕਰਨਾ ਪੈਣਾ ਉਹ ਚੀਜ਼ ਨੂੰ ਡੈਮੇਜ ਕਰੇ ਤੁਹਾਡੀ ਮਸ਼ੀਨਰੀ ਨੂੰ ਜਿਹੜਾ ਨਾ ਕਰੇ ਉਹਨਾਂ ਦੀ ਕੋਈ ਰਿਸਪੋਂਸੀਬਿਲਟੀ ਨਹੀਂ ਜੀ ਜੀ ਸਰ
0: ਜੀ ਗੱਠਜੋੜ ਹੋ ਸਕਦਾ ਜੇ ਉਹ ਸਾਡੀਆਂ ਗੱਲਾਂ ਮੰਨ ਲੈਣ ਜਾਂ ਅਕਾਲੀ ਦਲ ਦੇ ਵਿੱਚ ਵੀ ਵਾਪਸੀ ਹੋ ਜਾਂਦੀ ਹੈ ਉਹ ਵੀ 2 ਦਸੰਬਰ ਵਾਲਾ ਮਾਮਲਾ ਲੈ ਕੇ ਬੈਠੇ ਨੇ ਭਾਈ ਪਰ ਜੇ ਇਹਨਾਂ ਨੇ ਉਧਰ ਨੂੰ ਜਾਣਾ ਤਾਂ ਫਿਰ ਉਹ ਵੀ ਤਾਂ ਉਹੀ ਕਹਿੰਦੇ ਨੇ ਵੀ ਉਧਰ ਨੂੰ ਜਾਣਾ ਪਰ ਸੁਖਬੀਰ ਬਾਦਲ ਹੁਣੀ ਕਹਿੰਦੇ ਆ ਕਿ ਭਾਈ ਅਸੀਂ ਗੱਠਜੋੜ ਨਹੀਂ ਕਰਨਾ ਤੇ ਹੁਣ ਇਹ ਪੱਬਾਂ ਭਾਰ ਹੋਏ ਹੋਏ ਨੇ ਕਿ ਭਾਈ ਗੱਠਜੋੜ ਕਰ ਸਕਦੇ ਆ
1: ਦੇਖੋ ਜੇ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਗੱਠਜੋੜ ਬੀਜੇਪੀ ਨਾਲ ਕਰਦੀ ਸੀ ਤੇ ਉਹ ਮਾੜਾ ਸੀ
0: ਜੀ
1: ਹਾਂਜੀ ਤੇ ਜੇ ਵਾਰਸ ਪੰਜਾਬ ਵਾਲੇ ਕਰਦੇ ਹੈਗੇ ਆ ਉਹ ਜਿਹੜਾ ਆ ਉਹ ਉਹਨਾਂ ਦਾ ਚੰਗਾ ਕਿੱਦਾਂ ਹੋ ਸਕਦਾ ਜਾਂ ਇਹ ਕਰਦੇ ਆ ਤੇ ਇਹਨਾਂ ਦਾ ਚੰਗਾ ਕਿੱਦਾਂ ਹੋ ਸਕਦਾ ਬਾਕੀਆਂ ਨੂੰ ਕੰਡੈਮ ਕਰਦੇ ਵੀ ਹਾਂ ਜੀ ਬਾਦਲ ਕਰਦਾ ਹੈਗਾ ਆ ਤੇ ਉਹ ਮਾੜਾ
0: ਜੀ
1: ਜਦੋਂ ਆਪਣਾ ਤੁਸੀਂ ਕਹਿੰਦੇ ਹੈਗੇ ਆ ਉਦੋਂ ਕਿੱਦਾਂ ਚੰਗਾ ਹੋ ਸਕਦਾ ਜੀ
0: ਜੀ
1: ਸੋ ਇਸ ਕਰਕੇ ਇਹਨਾਂ ਦਾ ਤਾਂ ਪਤਾ ਹੀ ਨੀ ਹੈਗਾ ਜੀ ਇਹਨਾਂ ਦੇ ਪਿਛਲੇ ਬਿਆਨ ਦੇਖੋ ਵੀ ਪਿੱਛੇ ਜਿਹੜਾ ਹੈਗਾ ਬੀਬੀ ਇਹਨਾਂ ਦਾ ਜਗੀਰ ਕੌਰ ਦਾ ਪਿਛਲਾ ਸਟੈਂਡ ਕੀ ਸੀਗਾ
0: ਜੀ ਬਿਲਕੁਲ
1: ਕਿ ਮੈਂ ਭਾਜਪਾ ਇਹ ਭਾਜਪਾ ਦੇ ਅਗੇਂਸਟ ਰਹੇ ਹੈਗੇ ਆ ਜੀ ਅੱਜ ਭਾਜਪਾ ਦੀ ਐਡਵੋਕੇਟ ਕਰਦੇ ਹੈਗੇ ਵੀ ਹਾਂ ਜੀ ਵੀ ਮੇਰਾ ਸਾਡਾ ਅਲਾਇੰਸ ਹੋ ਰਿਹਾ ਜੀ ਤੁਸੀਂ ਵੀ ਤਾਂ ਉਸੇ ਪਾਰਟੀ ਦੇ ਪਾਰਟੀ ਹੋਵੋਗੇ ਨਾ ਜਿਹੜੀ ਪਾਰਟੀ ਦਾ ਅਲਾਇੰਸ ਹੋ ਰਿਹਾ ਜੀ
0: ਜੀ
1: ਤੂੰ ਇਸ ਕਰਕੇ ਸਾਨੂੰ ਪਤਾ ਹੀ ਨੀ ਹੈਗਾ ਜੀ ਇੱਥੇ ਇਹਨਾਂ ਨੂੰ ਕੋਈ ਨੀ ਸਾਰੇ ਬੀਜੇਪੀ ਨੂੰ ਵਾਜਾ ਮਾਰਦੇ ਬੀਜੇਪੀ ਕਹਿੰਦੀ ਨਾ ਜੀ ਅਸੀਂ ਆਪਣੀ ਧੁਨ ਤੇ ਆ ਉਹ ਬਾਅਦ ਚ ਦੇਖਾਂਗੇ ਕਿੰਨਾ ਕੀ ਕਰਨਾ ਹੈਗਾ ਜੀ
0: ਜੀ ਬਿਲਕੁਲ
1: ਕਿਉਂਕਿ ਸਰ ਉੱਥੇ ਜਿਹੜਾ ਹੈਗਾ ਆ ਅਲਟੀਮੇਟਲੀ ਜੇ ਉਹ ਸਿੱਖ ਵੋਟ ਕੰਸੋਲੀਡੇਟ ਹੋਊਗੀ ਤੇ ਵਾਰਸ ਪੰਜਾਬ ਨੂੰ ਫਾਇਦਾ ਹੋਊਗਾ ਜੀ
0: ਜੀ
1: ਹਿੰਦੂ ਵੋਟ ਕੰਸੋਲੀਡੇਟ ਹੋਊਗੀ ਬੀਜੇਪੀ ਨੂੰ ਫਾਇਦਾ ਹੋਊਗਾ
0: ਜੀ
1: ਤੂੰ ਇਸ ਕਰਕੇ ਕਿਉਂਕਿ ਬੀਜੇਪੀ ਦਾ ਇਤਿਹਾਸ ਰਿਹਾ ਹੈਗਾ ਆ ਕਿ ਇਹਨਾਂ ਨੇ ਪੀਡੀਪੀ ਨਾਲ ਅਲਾਇੰਸ ਕਰ ਲਿਆ ਸੀ ਜੀ J&K ਚ
0: ਜੀ
1: ਸੱਤਾ ਪ੍ਰਾਪਤੀ ਵਾਸਤੇ ਜੇ ਕੱਲ ਨੂੰ ਅੰਮ੍ਰਿਤਪਾਲ ਹੋਣਾ ਦੀ ਪਾਰਟੀ ਨੂੰ ਬੀਜੇਪੀ ਕਹੇ ਵੀ ਆ ਜਾਓ ਬਾਈ ਵੀ ਆਪਣੀਆਂ ਸੀਟਾਂ ਪੂਰੀਆਂ ਹੁੰਦੀਆਂ ਪਈਆਂ ਤੇ ਕੀ ਉਹ ਨਾ ਕਰਨਗੇ ਜੀ
0: ਜੀ
1: ਸੱਤਾ ਨੂੰ ਕਿਸੇ ਨੇ ਨੀ ਨਾ ਕਰਨੀ ਜੀ
0: ਜੀ
1: ਤੋ ਇਸ ਕਰਕੇ ਇਹਨਾਂ ਦੀਆਂ ਸਟੇਟਮੈਂਟਾਂ ਦੇ ਉੱਤੇ ਜਿਹੜਾ ਹੈਗਾ ਆ ਨਾ ਖਾਰਕਾ, ਇਹ ਜਿਹੜੇ ਲੀਡਰ ਉਧਰੋਂ ਆਏ ਆ ਜੀ ਅਕਾਲੀ ਦਲ ਛੱਡ ਕੇ ਜੀ, ਇਹਨਾਂ ਤੇ ਤਾਂ ਲਾਈ ਪਾਉਣ ਕਰਨਾ ਹੀ ਨੀ ਚਾਹੀਦਾ ਜੀ।
0: ਜੀ ਔਜਲਾ ਸਾਹਿਬ ਨੇ ਬੜਾ ਕਮੈਂਟ ਵਧੀਆ ਕੀਤਾ, ਕਹਿੰਦੇ ਜਦੋਂ ਘਰ ਵਾਲਾ ਜ਼ਮੀਨ ਦਾ ਵਿਸਵਾ ਨਾ ਛੱਡੇ ਨਾ ਤਾਂ ਫਿਰ ਛੜਾ ਜੇਠ ਚੰਗਾ ਲੱਗਣ ਲੱਗ ਜਾਂਦਾ ਜੀ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ ਠੀਕ ਕਹਿੰਦੇ ਹੈਗੇ ਆ ਜੀ।
0: ਜੀ
1: ਹੁਣ ਕਰਨਾ ਕੀ, ਮੈਂ ਹੁਣ ਕੀ ਬੋਲਾਂ ਜੀ, ਉਹ ਬੀਬੀਆਂ ਆ ਜਿਹੜੀਆਂ ਆਪ ਹੀ ਪਹਿਲਾਂ ਘਰ ਵਾਲੇ ਦੀਆਂ ਸਾਰਾ ਕੁਛ ਪਕਾ ਕੇ ਆਈਆਂ ਹੁੰਦੀਆਂ ਜੀ।
0: ਕਿਆ ਬਾਤ ਹੈ ਜੀ। ਜੀ
1: ਠੀਕ ਹੈ, ਪਰ ਮੈਂ ਲਾਉਂਗਾ ਜਾਂਚ ਜੀ।
0: ਸ਼ੁਕਰੀਆ,
1: ਗ੍ਰੇਟਫੁਲ ਸਰ, ਸ਼ੁਕਰੀਆ ਜੀ।
0: ਲੋ ਦੋਸਤੋ, ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਜਿਹੜੇ ਸਨ ਗੱਲਾਂ ਬਾਤਾਂ ਕਰਕੇ ਗਏ ਨੇ। ਤੁਸੀਂ ਵੀ ਲਾਈਨਾਂ ਤੁਹਾਡੇ ਲਈ ਵੀ ਖੋਲੀਆਂ ਨੇ, +358 44 1944 1962 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ, ਸੁਰਿੰਦਰ ਕੌਰ ਮਾਲ ਹੋਣਾ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਗੱਲਬਾਤ ਕਰ ਰਹੇ ਹਾਂ ਦੋਸਤੋ, ਵੱਖਰੇ ਵੱਖਰੇ ਵਿਸ਼ੇ ਚੱਲ ਰਹੇ ਨੇ ਤੇ ਜਿਸ ਵਿਸ਼ੇ ਦੇ ਉੱਤੇ ਵੀ ਤੁਸੀਂ ਵੀ ਗੱਲ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ। ਨਾਲ ਦੀ ਨਾਲ ਰਾਜੀਵ ਜੀ ਕਹਿੰਦੇ ਆ ਕਿ ਅਕਾਲੀ ਦਲ ਨੂੰ ਬੀਜੇਪੀ ਨਾਲ ਗੱਠਜੋੜ ਕਰ ਲੈਣਾ ਚਾਹੀਦਾ, ਤਾਂ ਹੀ ਕਹਿੰਦੇ ਸਰਕਾਰ ਬਣ ਸਕਦੀ ਹੈ। ਅਕਾਲੀ ਦਲ ਦੀ ਇਕੱਠੇ ਇਕੱਲੇ ਦਾ ਮੁਸ਼ਕਲ ਹੈ ਜੀ ਕਹਿੰਦੇ। ਬਿਲਕੁਲ ਹੈ ਜੀ, ਦੋਵਾਂ ਨੂੰ ਜ਼ਰੂਰਤ ਹੈ, ਬੀਜੇਪੀ ਨੂੰ ਵੀ ਜ਼ਰੂਰਤ ਹੈ, ਅਕਾਲੀਆਂ ਨੂੰ ਵੀ ਜ਼ਰੂਰਤ ਹੈ। ਦੇਖੋ ਚਲੋ ਜੋ ਮਰਜ਼ੀ ਅਸੀਂ ਇੱਕ ਧਿਰ ਦੀ ਗੱਲ ਨਹੀਂ ਕਰਦੇ, ਸਾਰੀਆਂ ਪਾਰਟੀਆਂ ਦੀ ਗੱਲ ਕਰਦੇ ਹਾਂ। ਆਪਣੇ ਕੱਲ ਵੀ ਖਬਰ ਕੀਤੀ ਸੀਗੀ, ਜੇ ਪੰਜਾਬ ਦੇ ਲਈ ਕੋਈ ਵੀ ਚੰਗਾ ਕੰਮ ਕਰਦਾ ਤਾਂ ਉਹਦੀ ਸ਼ਲਾਘਾ ਵੀ ਹੋਣੀ ਚਾਹੀਦੀ ਹੈ। ਜਿਵੇਂ ਕਿ ਮੋਦੀ ਸਾਹਿਬ ਆ ਰਹੇ ਨੇ ਆਪਣੇ ਇੱਥੇ, ਆਪਣੇ ਕਾਲੇ ਜੀ ਸਾਡੇ, ਮਤਲਬ ਕਿ ਮੋਦੀ ਸਾਹਿਬ ਆ ਰਹੇ ਨੇ ਆਪਣੇ PIG ਜਿਹੜਾ ਚੰਡੀਗੜ੍ਹ ਦੇ ਵਿੱਚ ਨਵਾਂ ਪ੍ਰੋਜੈਕਟ ਜਿਹੜਾ ਲਾਂਚ ਕਰਨਾ ਉਹਨਾਂ ਨੇ 1200 ਕਰੋੜ ਦਾ। ਤੇ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਜਿਹੜਾ ਪੁਰਾਣਾ ਆਪਣਾ ਰੇਲਵੇ ਸਟੇਸ਼ਨ ਸੀਗਾ ਉਹਦੀ ਮੁਹਾਰ ਬਦਲੀ ਹੈ, ਤੇ ਉਹ ਚੀਜ਼ਾਂ ਨੇ। ਚੰਗੇ ਕੰਮ ਜਿਹੜੇ ਹੈਗੇ ਆ ਕਰਨੇ ਚਾਹੀਦੇ ਆ, ਉਹ ਉਹਦੀ ਸ਼ਲਾਘਾ ਹੋਣੀ ਚਾਹੀਦੀ ਹੈ। ਸਿਸਟਮ ਦੇ ਵਿੱਚ ਤਬਦੀਲੀ ਤੇ ਲੋਕਾਂ ਦੇ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ। ਤੇ ਇਸੇ ਤਰ੍ਹਾਂ ਵੈਸੇ ਅੱਜ ਦੇਖਿਆ ਜਾਵੇ ਤਾਂ ਗੱਲਬਾਤ ਹੋਈ ਸੀਗੀ ਜਿਹੜੀ, ਉਹਦੇ ਵਿੱਚ ਬਿੱਟੂ ਸਾਹਿਬ ਜਿਹੜੇ ਲੁਧਿਆਣੇ ਸਟੇਸ਼ਨ ਦੀਆਂ ਰੇਲਵੇ ਲਾਈਨਾਂ ਦੇ ਵਿੱਚ ਜਿਹੜਾ ਕੂੜਾ ਕਟਕਟ ਇਕੱਠਾ ਕਰਨ ਲੱਗੇ ਹੋਏ ਨੇ, ਉਹ ਮੁਹਿੰਮ ਸ਼ੁਰੂ ਕੀਤੀ ਹੈ। ਤੇ ਭਾਈ ਤੁਸੀਂ ਮੰਤਰੀ ਹੋ, ਮੰਤਰੀਆਂ ਵਾਲਾ ਕੋਈ ਕੰਮ ਕਰੋ ਲੋਕਾਂ ਦੇ ਲਈ, ਤੇ ਉਹ ਦਿਖਾ ਦਿਖਾ ਕੇ ਕੂੜਾ ਜਿਹੜਾ ਬੈਗ ਦੇ ਵਿੱਚ ਪਾ ਰਹੇ ਨੇ ਜੀ, ਤੇ ਇਹ ਹਾਲਾਤ ਨੇ ਜੀ, ਤੇ ਬੱਲੇ ਬੱਲੇ ਖੱਟਣੀ ਹੈ ਕਿਤੇ ਨਾ ਕਿਤੇ। ਦੂਸਰੇ ਪਾਸੇ ਔਜਲਾ ਸਾਹਿਬ ਲਿਖਦੇ ਨੇ ਅਕਾਲੀ ਦਲ ਤਾਂ ਖਤਮ ਕਰਨਾ BJP ਨੇ ਜੀ, ਤੇ ਇਹ ਵੀ ਹੈ ਜੀ ਚੱਕਰ ਚੱਲ ਰਿਹਾ ਬਿਲਕੁਲ ਹੈ ਜੀ। ਚਲੋ ਦੋਸਤੋ ਅੱਗੇ ਵੱਧਦੇ ਹਾਂ। NRI ਜਿਹੜੇ ਨੇ, ਸਟੈਬਿੰਗ ਕੇਸ ਹੋਇਆ ਲੰਡਨ ਦੇ ਵਿੱਚ, ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਕਿਰਪਾਨ ਦਾ ਉੱਥੇ ਰੋਲਾ ਪਿਆ ਸੀਗਾ, ਤੇ ਉੱਥੇ ਜਿਹੜੀ ਇੱਕ ਦੂਸਰੇ ਦੇ ਵਿੱਚ ਵੱਖਰੀਆਂ ਵੱਖਰੀਆਂ ਜਿਹੜੇ ਵੱਖਰੇ ਵੱਖਰੇ ਲੋਕ ਨੇ, ਚਾਹੇ ਉਹ ਧਰਮਾਂ ਦੇ ਨੇ ਚਾਹੇ ਰੰਗ ਰੂਪ ਦੇ ਵਿੱਚ ਹੈ, ਉਹ ਆਪਸ ਦੇ ਵਿੱਚ ਕਾਫ਼ੀ ਜਿਹੜਾ ਪੱਛਮੀ ਮੁਲਕਾਂ ਦੇ ਵਿੱਚ ਵਿਵਾਦ ਜਿਹੜੀਆਂ ਚੀਜ਼ਾਂ ਬਣ ਰਹੀਆਂ। ਲੰਡਨ ਦੇ ਵਿੱਚ ਭਾਰਤੀ ਮੂਲ ਦੀ ਬ੍ਰਿਟਿਸ਼ ਸਿੱਖ ਮੁਟਿਆਰ ਕਿਰਨਦੀਪ ਕੌਰ ਦਾ ਚਾਕੂ ਮਾਰ ਕੇ ਕਤਲ ਕੀਤਾ ਹੈ, ਹਮਲਾਵਰ ਕਾਬੂ ਕਰ ਲਿਆ ਗਿਆ। ਪੱਛਮੀ ਲੰਡਨ ਦੇ ਹੇਜ਼, ਕਾਫ਼ੀ ਜਿਹੜਾ ਫੇਮਸ ਹੈ ਪੰਜਾਬੀਆਂ ਦੇ ਨਾਲ ਭਰਿਆ ਹੋਇਆ ਇਲਾਕਾ ਹੇਜ਼ ਖੇਤਰ ਦੇ ਵਿੱਚ, ਇੱਕ ਰਿਹਾਇਸ਼ੀ ਜਾਇਦਾਦ ਦੇ ਵਿੱਚ ਹੋਏ ਭਿਆਨਕ ਚਾਕੂ ਮਾਮਲੇ ਦੇ ਵਿੱਚ ਹਮਲੇ ਦੇ ਦੌਰਾਨ 24 ਸਾਲਾਂ ਬ੍ਰਿਟਿਸ਼ ਸਿੱਖ ਮੁਟਿਆਰ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਤੇ ਮੈਟਰੋਪੋਲੀਟਨ ਪੁਲਿਸ ਜਿਹੜੀ ਹੈ ਉਹਦੇ ਅਨੁਸਾਰ ਇਸ ਘਟਨਾ ਦੇ ਵਿੱਚ ਇੱਕ ਹੋਰ 20 ਸਾਲਾਂ ਨੌਜਵਾਨ ਗੰਭੀਰ ਜ਼ਖਮੀ ਹੋਇਆ ਜੋ ਫਿਲਹਾਲ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ 44 ਸਾਲਾਂ ਦਾ ਜਿਹੜਾ ਹਮਲਾਵਰ ਹੈ ਡੈਨੀਅਲ ਸੀਨ ਜੇਮਸ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ ਮੰਗਲਵਾਰ ਨੂੰ ਵਿਲ ਸਡਨ ਮੈਜਿਸਟ੍ਰੇਟ ਜਿਹੜਾ ਅਦਾਲਤ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਣਾ। ਤੇ ਕਤਲ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਮਾਰੂ ਹਥਿਆਰ ਰੱਖਣ ਦੇ ਦੋਸ਼ ਆਇਦ ਜਿਹੜੇ ਇਹਦੇ ਉੱਤੇ ਹੋਏ ਨੇ। ਇਸੇ ਤਰ੍ਹਾਂ ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਹੇਜ਼ ਦੀ ਐਕਸਬ੍ਰਿਜ ਰੋਡ ਸਥਿਤ ਇੱਕ ਘਰ ਦੇ ਵਿੱਚ ਚਾਕੂ ਚੱਲਣ ਦੀ ਸੂਚਨਾ ਮਿਲੀ। ਉਸ ਤੋਂ ਬਾਅਦ ਜਦੋਂ ਅਧਿਕਾਰੀ ਲੰਡਨ ਐਂਬੂਲੈਂਸ ਸੇਵਾ ਸਮੇਤ ਮੌਕੇ ਤੇ ਪੁੱਜੇ ਤੇ ਉੱਥੇ ਕਿਰਨਦੀਪ ਕੌਰ ਚਾਕੂ ਦੇ ਜ਼ਖਮਾਂ ਦੇ ਨਾਲ ਲਹੂ ਲੁਹਾਨ ਹਾਲਤ ਦੇ ਵਿੱਚ ਮਿਲੀ ਹੈ, ਤੇ ਐਮਰਜੈਂਸੀ ਸੇਵਾਵਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਦੂਸਰੇ ਪਾਸੇ ਇੰਡੀਆ UK FTA ਡੀਲ ਭਾਰਤ ਬਰਤਾਨੀਆ ਇਤਿਹਾਸਕ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਅਹਿਮ ਮੋੜੇ ਦੇ ਉੱਤੇ ਭਾਰਤ ਅਤੇ ਯੂਨਾਈਟਿਡ ਕਿੰਗਡਮ ਬਰਤਾਨੀਆ ਵਿਚਾਲੇ ਹੋਇਆ ਇਤਿਹਾਸਕ ਮੁਕਤ ਵਪਾਰ ਸਮਝੌਤਾ FTA ਬੁੱਧਵਾਰ ਤੋਂ ਜਿਹੜਾ ਪੂਰੀ ਤਰ੍ਹਾਂ ਲਾਗੂ ਹੋ ਚੁੱਕਿਆ ਅੱਜ ਤੋਂ। ਇਸ ਖਾਸ ਮੌਕੇ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੇ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਦੇ ਵੱਲੋਂ ਭਾਰਤ ਬਰਤਾਨੀਆ ਵਿਆਪਕ ਆਰਥਿਕ ਤੇ ਵਪਾਰਕ ਸਮਝੌਤੇ ਜਿਹੜਾ CETA ਅਤੇ ਸਮਾਜਿਕ ਸੁਰੱਖਿਆ ਸਮਝੌਤੇ ਬਾਰੇ ਲਿਖੇ ਇਕ ਲੇਖ ਨੂੰ ਸਾਂਝਾ ਕੀਤਾ। ਪ੍ਰਧਾਨ ਮੰਤਰੀ ਨੇ ਇਸ ਪਾਕਟ ਸੰਧੀ ਜਿਹੜੀ ਹੈ ਦੇ ਲਾਗੂ ਹੋਣ ਨੂੰ ਦੋਵਾਂ ਦੇਸ਼ਾਂ ਦੀ ਆਪਸੀ ਭਾਈਵਾਲੀ ਦੇ ਵਿਚ ਇਕ ਬੇਹੱਦ ਮਹੱਤਵਪੂਰਨ ਮੀਲ ਪੱਥਰ ਕਰਾਰ ਦਿੱਤਾ। ਮੋਦੀ ਹੁਣਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਦੋਵੇਂ ਅਹਿਮ ਜਿਹੜੇ ਸਮਝੌਤੇ ਹੈ ਭਾਰਤ ਤੇ ਬਰਤਾਨੀਆ ਵਿਚਕਾਰ ਆਰਥਿਕ ਸੰਬੰਧਾਂ ਨੂੰ ਹੋਰ ਜਿਹੜੇ ਨੇ ਜ਼ਿਆਦਾ ਡੂੰਘਾ ਕਰਨਗੇ ਤੇ ਦੋਵਾਂ ਦੇਸ਼ਾਂ ਦੀਆਂ ਸਾਂਝੀਆਂ ਇੱਛਾਵਾਂ ਨੂੰ ਲੋਕਾਂ ਦੇ ਲਈ ਅਸਲ ਮੌਕਿਆਂ ਦੇ ਵਿਚ ਤਬਦੀਲ ਕਰਨਗੇ। ਆਪਣੇ ਅਧਿਕਾਰਤ ਐਕਸ ਹੈਂਡਲ ਦੇ ਉੱਤੇ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ ਅਤੇ ਸਮਾਜਿਕ ਸੁਰੱਖਿਆ ਸਮਝੌਤੇ ਦੇ ਲਾਗੂ ਹੋਣ ਦੇ ਨਾਲ ਸਾਡੇ ਆਰਥਿਕ ਸੰਬੰਧ ਹੋਰ ਵੀ ਮਜ਼ਬੂਤ ਹੋਣ ਜਾ ਰਹੇ ਨੇ। ਇਹ ਸਮਝੌਤੇ ਮਿਲ ਕੇ ਸਾਡੇ ਸਾਂਝੇ ਟੀਚਿਆਂ ਨੂੰ ਸਾਡੇ ਲੋਕਾਂ ਦੇ ਲਈ ਠੋਸ ਮੌਕਿਆਂ ਦੇ ਵਿਚ ਬਦਲਣਗੇ। US ਆਇਲ ਟੈਰਿਫ ਜਿਹੜਾ ਹੈ, ਰੂਸੀ ਤੇਲ ਦੀ ਖਰੀਦ ਦੇ ਉੱਤੇ ਅਮਰੀਕਾ ਦਾ ਸਖ਼ਤ ਰੁੱਖ ਆਇਆ ਤੇ ਭਾਰਤ ਤੇ ਚੀਨ ਸਮੇਤ 5 ਦੇਸ਼ਾਂ ਤੇ 100% ਟੈਕਸ ਜਿਹੜਾ ਲਾਉਣ ਦੀ ਤਿਆਰੀ ਹੋ ਰਹੀ ਹੈ। ਅਮਰੀਕੀ ਸੈਨੇਟਰਾਂ ਦੇ ਜਿਹੜੇ ਨੇ 1-2 ਪੱਖੀ ਸਮੂਹ ਨੇ ਰੂਸੀ ਤੇਲ ਦੀ ਲਗਾਤਾਰ ਖਰੀਦ ਨੂੰ ਲੈ ਕੇ ਭਾਰਤ, ਚੀਨ ਤੇ 3 ਹੋਰ ਦੇਸ਼ਾਂ ਤੋਂ ਦਰਾਮਦ ਉੱਤੇ ਜਿਹੜਾ 100% ਟੈਕਸ ਜਿਹੜਾ ਤੱਕ ਲਗਾਉਣ ਦਾ ਪ੍ਰਸਤਾਵ ਰੱਖਣ ਵਾਲਾ ਕਾਨੂੰਨ ਪੇਸ਼ ਕੀਤਾ ਜੋ ਕਿ ਯੂਕਰੇਨ ਜੰਗ ਨੂੰ ਲੈ ਕੇ ਮਾਸਕੋ ਅਤੇ ਆਰਥਿਕ ਦਬਾਅ ਨੂੰ ਜਿਹੜਾ ਵਧਾਉਣ ਦੇ ਲਈ ਵਾਸ਼ਿੰਗਟਨ ਦੇ ਵੱਲੋਂ ਕੀਤੀ ਗਈ ਨਵੀਨਤਮ ਜਿਹੜੀ ਕੋਸ਼ਿਸ਼ ਹੈ ਤੇ ਪ੍ਰਸਤਾਵਿਤ ਕਾਨੂੰਨ ਰੂਸੀ ਤੇਲ ਦੇ 5 ਸਭ ਤੋਂ ਵੱਡੇ ਖਰੀਦਦਾਰਾਂ ਭਾਰਤ, ਚੀਨ, ਸਲੋਵਾਕੀਆ, ਹੰਗਰੀ ਅਤੇ ਅਜ਼ਰਬਾਈਜਾਨ ਨੂੰ ਨਿਸ਼ਾਨਾ ਬਣਾਉਂਦਾ ਹੈ, ਜਦੋਂ ਕਿ ਰੂਸੀ ਕੁਦਰਤੀ ਗੈਸ ਦੀ ਦਰਾਮਦ ਜਾਰੀ ਰੱਖਣ ਵਾਲੇ 15 ਯੂਰਪੀ ਦੇਸ਼ਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਕਾਨੂੰਨ ਬਣਾਉਣ ਵਾਲਿਆਂ ਦਾ ਤਰਕ ਹੈ ਕਿ ਇਹ ਖਰੀਦਦਾਰੀ ਉਨ੍ਹਾਂ ਦੀਆਂ ਊਰਜਾ ਲੋੜਾਂ ਦਾ ਸਿਰਫ ਇਕ ਛੋਟਾ ਜਿਹਾ ਹਿੱਸਾ ਹੈ ਤੇ ਉਹ ਦੇਸ਼ ਮਾਸਕੋ ਤੇ ਆਪਣੀ ਨਿਰਭਰਤਾ ਘਟਾ ਰਹੇ ਨੇ। ਇਹ ਬਿੱਲ ਜਿਹੜਾ ਜੋ ਕਿ ਮਰਹੂਮ ਰਿਪਬਲਿਕਨ ਸੈਨੇਟਰ ਹੈ ਲਿੰਡਸੇ ਗ੍ਰਹਾਮ ਦੇ ਦੁਆਰਾ ਜਿਹੜਾ ਸਮਰਥਿਤ ਆਖਰੀ ਪ੍ਰਮੁੱਖ ਜਿਹੜਾ ਪਹਿਲਕਦਮੀਆਂ ਦੇ ਵਿਚੋਂ ਇਕ ਹੈ। ਡੈਮੋਕਰੇਟਿਕ ਸੈਨੇਟਰ ਰਿਚਰਡ ਬਲੂਮੈਥਲ ਵੱਲੋਂ ਵੀ ਜਿਹੜਾ ਸਪਾਂਸਰ ਕੀਤਾ ਗਿਆ ਜਿਸਨੇ ਕਾਂਗਰਸ ਨੂੰ ਇਸ ਨੂੰ ਜਿਹੜਾ ਜਲਦੀ ਹੀ ਪਾਸ ਕਰਨ ਦੀ ਅਪੀਲ ਕੀਤੀ ਹੈ। ਇਸ ਕਾਨੂੰਨ ਦਾ ਐਲਾਨ ਕਰਦਿਆਂ ਬਲੂਮੈਥਲ ਨੇ ਕਿਹਾ ਕਿ ਵਾਈਟ ਹਾਊਸ ਗ੍ਰਹਾਮ ਦੀ ਜਿਹੜੀ ਮੌਤ ਤੋਂ ਪਹਿਲਾਂ ਹੀ ਇਸ ਪ੍ਰਸਤਾਵ ਦੇ ਨਾਲ ਸਹਿਮਤ ਹੋ ਗਿਆ ਸੀਗਾ। ਬਲੂਮੈਥਲ ਨੇ ਕਿਹਾ ਕਿ ਹੁਣ ਇਸ ਵਿਆਪਕ ਪਾਬੰਦੀਆਂ ਦੇ ਵਾਲੇ ਬਿੱਲ ਦਾ ਸਮਾਂ ਹੈ ਤੇ ਇਸ ਨੂੰ ਜਿਹੜਾ ਟੈਰਿਫ ਉਪਾਅ ਦੇ ਨਾਲੋਂ ਕਿਤੇ ਵੱਧ ਵਿਆਪਕ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਰੂਸੀ ਅਰਥਚਾਰੇ ਦੇ ਜਿਹੜਾ ਮੁੱਖ ਖੇਤਰਾਂ ਦੇ ਵਿਚ ਜਿਸਦੇ ਵਿਚ ਇਸਦੇ ਊਰਜਾ, ਵਿੱਤੀ ਅਤੇ ਰੱਖਿਆ ਉਦਯੋਗ ਸ਼ਾਮਲ ਨੇ ਉਹਦੇ ਉੱਤੇ ਪੂਰਨ ਰੋਕ ਲਗਾਉਣ ਵਾਲੀਆਂ ਪਾਬੰਦੀਆਂ ਲਗਾਏਗਾ ਤੇ ਨਾਲ ਹੀ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਤੇ ਉਲੀਗਾਰਕਾ ਅਮੀਰ ਕਾਰੋਬਾਰੀਆਂ ਨੇ ਤੇ ਵਪਾਰਕ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਪਾਬੰਦੀਆਂ ਲਗਾਏਗਾ। ਬਲੂਮੈਥਲ ਨੇ ਕਿਹਾ ਕਿ 100% ਤੱਕ ਪ੍ਰਸਤਾਵਿਤ ਟੈਰਿਫ ਨੂੰ ਸਾਵਧਾਨੀ ਦੇ ਨਾਲ ਤਿਆਰ ਕੀਤਾ ਗਿਆ ਤਾਂ ਜੋ ਇਹ ਸਿਰਫ ਰੂਸੀ ਤੇਲ ਦੇ 5 ਸਭ ਤੋਂ ਵੱਡੇ ਖਰੀਦਦਾਰਾਂ ਦੇ ਉੱਤੇ ਹੀ ਲਾਗੂ ਹੋਵੇ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇੱਕ ਕਾਨੂੰਨ ਜਿਹੜੇ ਨਿਰਮਾਤਾ ਨੇ ਕਾਨੂੰਨ ਦੇ ਉਨ੍ਹਾਂ ਨੇ ਕਿਹਾ ਕਿ ਸਹੀ ਟੈਰਿਫ ਦਰ ਜਿਹੜੀ ਹੈ ਜੋ 0-100% ਤੱਕ ਹੋਵੇਗੀ ਉਹਨੂੰ ਇਸ ਉਦੇਸ਼ ਦੇ ਨਾਲ ਨਿਰਧਾਰਿਤ ਕੀਤਾ ਜਾਵੇਗਾ ਕਿ ਨਿਸ਼ਾਨਾ ਬਣਾਏਗਾ ਦੇਸ਼ਾਂ ਦੇ ਦੁਆਰਾ ਰੂਸੀ ਊਰਜਾ ਦੀ ਲਗਾਤਾਰ ਖਰੀਦ ਨੂੰ ਸਖ਼ਤੀ ਦੇ ਨਾਲ ਨਿਰਾਸ਼ ਕੀਤਾ ਜਾ ਸਕੇ। ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਵਾਸ਼ਿੰਗਟਨ ਯੂਕਰੇਨ ਦੇ ਵਿਚ ਚੱਲ ਰਹੇ ਸੰਘਰਸ਼ ਦੇ ਵਿਚਕਾਰ ਮਾਸਕੋ ਦੇ ਵਿਰੁੱਧ ਆਰਥਿਕ ਉਪਾਵਾਂ ਨੂੰ ਸਖ਼ਤ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਮਰੀਕੀ ਕਾਨੂੰਨ ਨਿਰਮਾਤਾਵਾਂ ਨੇ ਜਿਹੜਾ ਤਰਕ ਦਿੱਤਾ ਕਿ ਰੂਸੀ ਊਰਜਾ ਨਿਰਯਾਤ ਤੋਂ ਮਾਲੀਆ ਘਟਾਉਣਾ ਜੰਗ ਨੂੰ ਜਾਰੀ ਰੱਖਣ ਦੀ ਰੂਸ ਦੀ ਜਿਹੜੀ ਸਮਰੱਥਾ ਨੂੰ ਕਮਜ਼ੋਰ ਕਰਨ ਦੇ ਯਤਨਾਂ ਦੇ ਕੇਂਦਰ ਦੇ ਵਿਚ ਹੈ। ਭਾਰਤ ਨੇ 2022 ਦੇ ਵਿਚ ਯੂਕਰੇਨ ਸੰਘਰਸ਼ ਦੇ ਸ਼ੁਰੂ ਹੋਣ ਤੋਂ ਬਾਅਦ ਰੂਸੀ ਕੱਚੇ ਤੇਲ ਦੀ ਦਰਾਮਦ ਦੇ ਵਿਚ ਕਾਫ਼ੀ ਵਾਧਾ ਕੀਤਾ। ਇਹ ਕਾਇਮ ਰੱਖਦੇ ਹੋਏ ਕਿ ਇਸਦੀ ਊਰਜਾ ਖਰੀਦ ਰਾਸ਼ਟਰੀ ਹਿੱਤਾਂ ਦੇ ਦੁਆਰਾ ਨਿਰਦੇਸ਼ਿਤ ਹੈ ਤੇ ਇਸਦਾ ਉਦੇਸ਼ ਕਿਆਫਤੀ ਊਰਜਾ ਸਿਖਲਾਈ ਨੂੰ ਜਿਹੜਾ ਯਕੀਨੀ ਬਣਾਉਣਾ ਹੈ। ਨਵੀਂ ਦਿੱਲੀ ਨੇ ਲਗਾਤਾਰ ਆਪਣੀ ਸਥਿਤੀ ਦਾ ਬਚਾਅ ਕੀਤਾ ਤੇ ਕਹਿੰਦੇ ਹੋਏ ਕਿ ਉਹ ਸੰਯੁਕਤ ਰਾਸ਼ਟਰ ਦੇ ਦੁਆਰਾ ਲਾਜ਼ਮੀ ਨਾ ਕੀਤੀਆਂ ਗਈਆਂ ਇੱਕ ਤਰਫਾ ਪਾਬੰਦੀਆਂ ਦਾ ਸਮਰਥਨ ਨਹੀਂ ਕਰਦੀ ਹੈ ਤੇ ਉਸਦੇ ਊਰਜਾ ਸੋਰਸਿੰਗ ਦੇ ਜਿਹੜੇ ਨੇ ਫੈਸਲੇ ਬਾਜ਼ਾਰ ਦੀਆਂ ਸਥਿਤੀਆਂ ਤੇ ਘਰੇਲੂ ਜ਼ਰੂਰਤਾਂ ਦੇ ਉੱਤੇ ਆਧਾਰਿਤ ਨੇ। ਆਖਰ ਦੇ ਵਿੱਚ ਪ੍ਰਸਤਾਵਿਤ ਕਾਨੂੰਨ ਨੂੰ ਜਿਹੜਾ ਬਣਨ ਤੋਂ ਪਹਿਲਾਂ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਨੂੰ ਪਾਸ ਕਰਨਾ ਹੋਵੇਗਾ ਤੇ ਇਹ ਅਨਿਸ਼ਚਿਤਤਾ ਹੈ ਕਿ ਇਹ ਆਪਣੇ ਮੌਜੂਦਾ ਰੂਪ ਦੇ ਵਿੱਚ ਅੱਗੇ ਜਿਹੜਾ ਵਧੇਗਾ ਜਾਂ ਨਹੀਂ ਵਧੇਗਾ। ਕੈਨੇਡਾ ਦੇ MP ਜਿਹੜੇ ਨੇ ਕਾਫੀ ਜਿਹੜੇ ਚੱਕਰਾਂ ਦੇ ਵਿੱਚ ਫਸ ਰਹੇ ਹੈ। ਸਾਬਕਾ MP ਰਾਜ ਗਰੇਵਾਲ ਦੀਆਂ ਮੁਸ਼ਕਲਾਂ ਵਧੀਆਂ ਨੇ। ਧੋਖਾਧੜੀ ਦੇ ਦੋਸ਼ਾਂ ਦੇ ਵਿਚਾਲੇ ਵਕਾਲਤ ਲਾਇਸੈਂਸ ਉਹਨਾਂ ਦਾ ਖਤਰੇ ਦੇ ਵਿੱਚ ਪੈ ਚੁੱਕਿਆ ਹੈ। ਕੈਨੇਡਾ ਦੇ ਸਾਬਕਾ ਲਿਬਰਲ ਸੰਸਦ ਮੈਂਬਰ ਤੇ ਵਕੀਲ ਰਾਜ ਗਰੇਵਾਲ ਇੱਕ ਵਾਰ ਫਿਰ ਗੰਭੀਰ ਕਾਨੂੰਨੀ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਹੈ। ਓਨਟਾਰੀਓ ਦੀ ਕਾਨੂੰਨੀ ਨਿਗਰਾਨ ਸੰਸਥਾ ਹੈ ਲਾ ਸੋਸਾਇਟੀ ਆਫ ਓਨਟਾਰੀਓ LSO ਉਹਨਾਂ ਨੇ ਜਿਹੜਾ ਵਕਾਲਤ ਦਾ ਲਾਇਸੈਂਸ ਮੁਅੱਤਲ ਕਰਨ ਦੇ ਲਈ ਕਾਰਵਾਈ ਸ਼ੁਰੂ ਕਰਤੀ ਹੈ। ਸੰਸਥਾ ਦਾ ਕਹਿਣਾ ਹੈ ਕਿ ਗਰੇਵਾਲ ਦੇ ਖਿਲਾਫ ਟਰੱਸਟ ਫੰਡਾਂ ਦੀ ਕਥਿਤ ਦੁਰਵਰਤੋਂ, ਧੋਖਾਧੜੀ ਦੇ ਵਿੱਚ ਸ਼ਮੂਲੀਅਤ, ਪੇਸ਼ੇਵਰ ਇਮਾਨਦਾਰੀ ਦੇ ਮਾਪਦੰਡਾਂ ਦੀ ਉਲੰਘਣਾ ਸੰਬੰਧੀ ਜਾਂਚ ਚੱਲ ਰਹੀ ਹੈ। ਮਾਮਲੇ ਦੀ ਮੁੱਢਲੀ ਸੁਣਵਾਈ ਸੋਮਵਾਰ ਨੂੰ ਲਾ ਸੋਸਾਇਟੀ ਟ੍ਰਿਬਿਊਨਲ ਦੇ ਵਿੱਚ ਹੋਣੀ ਹੈ। ਗਰੇਵਾਲ ਉਹਨਾਂ ਦੇ ਵੱਲੋਂ ਸਥਾਪਿਤ ਕੀਤੀ ਗਈ RSG ਲਾ ਫਰਮ ਜਿਹੜੀ ਹੈ ਪਰਿਵਾਰਕ ਮੈਂਬਰਾਂ ਤੇ ਕਾਰੋਬਾਰੀ ਸਹਿਯੋਗੀਆਂ ਦੇ ਖਿਲਾਫ ਇਸ ਦੇ ਵੇਲੇ 20 ਤੋਂ ਵੱਧ ਸਿਵਲ ਕੇਸ ਵੱਖ ਵੱਖ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ। ਇਨ੍ਹਾਂ ਦੇ ਵਿੱਚ ਕਰੋੜਾਂ ਡਾਲਰ ਦੇ ਕਰਜ਼ਿਆਂ ਤੇ ਮੌਰਟਗੇਜ ਯਾਨੀ ਕਿ ਘਰਾਂ ਦੀ ਖਰੀਦੋ ਫਰੇਖਤ ਤੇ ਅਦਾਇਗੀ ਨਾ ਕਰਨ ਦੇ ਟਰੱਸਟ ਦੇ ਵਿੱਚ ਰੱਖੀ ਗਈ ਰਕਮ ਦੀ ਕਥਿਤ ਹੇਰਾਫੇਰੀ, ਜਾਇਦਾਦ ਸੁਰੱਖਿਆ ਰਿਕਾਰਡਾਂ ਦੇ ਵਿੱਚ ਤਬਦੀਲੀਆਂ ਕਰਨ ਅਤੇ ਨਿਵੇਸ਼ਕਾਂ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਵਰਗੇ ਦੋਸ਼ ਲਗਾਏ ਗਏ ਨੇ। ਇੱਕ ਮਾਮਲੇ ਦੇ ਵਿੱਚ ਬੈਂਕ ਆਫ ਨੋਵਾ ਸਕੋਸ਼ੀਆ ਨੇ ਜਿਹੜਾ ਦੋਸ਼ ਲਾਇਆ ਕਿ TD ਬੈਂਕ ਦੇ 3 ਜਾਲੀ ਚੈੱਕਾਂ ਜਿਨ੍ਹਾਂ ਦੀ ਕੁੱਲ ਰਕਮ $53 ਲੱਖ ਸੀ ਨਾਲ ਜੁੜੀ ਲਗਭਗ $30 ਲੱਖ ਦੀ ਰਕਮ RSG ਲਾ ਦੇ ਟਰੱਸਟ ਖਾਤੇ ਦੇ ਵਿੱਚ ਪਹੁੰਚੀ। ਇਸ ਤੋਂ ਬਾਅਦ ਅਦਾਲਤ ਨੇ ਫਰਮ ਦੇ ਟਰੱਸਟ ਖਾਤਿਆਂ ਨੂੰ ਫਰੀਜ਼ ਕਰਨ ਦੇ ਹੁਕਮ ਦੇ ਦਿੱਤੇ ਸਨ ਤੇ ਗਰੇਵਾਲ ਦੇ ਵਕੀਲਾਂ ਦਾ ਦਾਅਵਾ ਹੈ ਕਿ ਇਹ ਮਾਮਲਾ ਬਾਅਦ ਦੇ ਵਿੱਚ ਸਮਝੌਤੇ ਰਾਹੀਂ ਨਿਪਟਾ ਲਿਆ ਗਿਆ। ਇੱਕ ਹੋਰ ਮੁਕੱਦਮੇ ਦੇ ਵਿੱਚ ਜਾਰਜ ਟਾਊਨ ਦੇ 2 ਕਾਰੋਬਾਰੀਆਂ ਨੇ ਦੋਸ਼ ਲਾਇਆ ਕਿ RSG ਲਾ ਨੂੰ $42 ਲੱਖ ਟਰੱਸਟ ਦੇ ਵਿੱਚ ਦਿੱਤੇ ਗਏ ਸਨ ਤਾਂ ਜੋ ਰਾਇਲ ਬੈਂਕ ਦਾ ਮਾਰਕਟ ਜਿਹੜਾ ਹੈਗਾ ਮਾਰਟਗੇਜ ਅਦਾ ਕੀਤਾ ਜਾ ਸਕੇ, ਪਰ ਭੁਗਤਾਨ ਨਾ ਹੋਣ ਦੇ ਕਾਰਨ ਉਹਨਾਂ ਨੂੰ ਇੱਕੋ ਜਾਇਦਾਦ ਦੇ 2 ਮੋਰਟਗੇਜਾਂ ਦਾ ਜਿਹੜਾ ਬੋਝ ਝੱਲਣਾ ਪੈ ਗਿਆ। ਇਸੇ ਤਰ੍ਹਾਂ ਇੱਕ ਹੋਰ ਕੇਸ ਦੇ ਵਿੱਚ ਰਿਣਦਾਤਾਵਾਂ ਨੇ ਦੋਸ਼ ਲਾਇਆ ਕਿ ਉਹਨਾਂ ਨੇ ਗਰੇਵਾਲ ਅਤੇ ਸੰਬੰਧਿਤ ਕੰਪਨੀਆਂ ਨੂੰ $10.7 ਕਰੋੜ ਦੇ ਕਰਜ਼ੇ ਦਿੱਤੇ ਜਿਨ੍ਹਾਂ ਦੇ ਵਿੱਚੋਂ $6.4 ਕਰੋੜ ਅਜੇ ਵੀ ਬਕਾਇਆ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕੁਝ ਕਰਜ਼ਿਆਂ ਦੇ ਲਈ ਸੁਰੱਖਿਆ ਦਰਜ ਜਿਹੜਾ ਉਹ ਵੀ ਹੈ ਨਹੀਂ ਕਰਵਾਈ ਗਈ ਤੇ ਜਦਕਿ ਕੁਝ ਜਾਇਦਾਦਾਂ ਦੇ ਉੱਤੇ ਦਰਜ ਸੁਰੱਖਿਆ ਬਿਨਾਂ ਮਨਜ਼ੂਰੀ ਹਟਾ ਦਿੱਤੀ ਗਈ। ਇਨ੍ਹਾਂ ਮਾਮਲਿਆਂ ਦੇ ਨਾਲ ਨਾਲ ਪੀਲ ਰੀਜਨਲ ਪੁਲਿਸ ਵੀ ਰੀਅਲ ਅਸਟੇਟ ਦੇ ਨਾਲ ਸੰਬੰਧਿਤ ਕੁਝ ਲੈਣ ਦੇਣ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਕਿਸੇ ਵੀ ਦੋਸ਼ ਦੀ ਅਦਾਲਤ ਵਿੱਚ ਪੁਸ਼ਟੀ ਨਹੀਂ ਹੋਈ ਹੈ। ਗਰੇਵਾਲ ਨੇ ਆਪਣੇ ਵਕੀਲਾਂ ਰਾਹੀਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਪਾਰਕ ਜਿਹੜਾ ਲੈਣ ਦੇਣ ਹੈ ਨਾਲ ਜੁੜੇ ਵਿਵਾਦ ਨੇ ਤੇ ਘੱਟੋ ਘੱਟ 3 ਕੇਸ ਪਹਿਲਾਂ ਹੀ ਸਮਝੌਤੇ ਦੇ ਨਾਲ ਨਿਪਟ ਚੁੱਕੇ ਨੇ। ਰਾਜ ਗਰੇਵਾਲ 2018 ਦੇ ਵਿੱਚ ਉਸ ਵੇਲੇ ਸੁਰਖੀਆਂ ਦੇ ਵਿੱਚ ਆਏ ਸਨ ਜਦੋਂ ਉਨ੍ਹਾਂ ਨੇ ਕੈਸੀਨੋ ਦੇ ਵਿੱਚ ਜੂਏ ਦੇ ਦੌਰਾਨ $00,000 ਗਵਾਉਣ ਦੀ ਗੱਲ ਮੰਨਦਿਆਂ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬਾਅਦ ਦੇ ਵਿੱਚ RCMP ਨੇ ਉਨ੍ਹਾਂ ਦੇ ਖਿਲਾਫ ਅਹੁਦੇ ਦੀ ਦੁਰਵਰਤੋਂ ਦਾ ਕੇਸ ਦਰਜ ਕੀਤਾ ਸੀ, ਪਰ 2023 ਦੇ ਵਿੱਚ ਅਦਾਲਤ ਨੇ ਸਬੂਤਾਂ ਦੀ ਘਾਟ ਦੇ ਕਾਰਨ ਉਨ੍ਹਾਂ ਨੂੰ ਬਰੀ ਕਰਤਾ ਤੇ ਹੁਣ ਨਵੇਂ ਵਿੱਤੀ ਅਤੇ ਕਾਨੂੰਨੀ ਵਿਵਾਦਾਂ ਨੇ ਇੱਕ ਵਾਰ ਫਿਰ ਉਨ੍ਹਾਂ ਦੀ ਪੇਸ਼ੇਵਰ ਸ਼ਾਖ ਅਤੇ ਕਾਨੂੰਨੀ ਭਵਿੱਖ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰ ਦਿੱਤਾ ਹੈ। UNSC ਜਿਹੜਾ ਉਹਦੇ ਵਿੱਚ ਭਾਰਤ ਦੀ ਨਿਯਮ ਆਧਾਰਿਤ ਸਮੁੰਦਰੀ ਸੁਰੱਖਿਆ ਨੂੰ ਪਹਿਲੇ ਜਿਹੜਾ ਪਹਿਲ ਦਿੱਤੀ ਗਈ ਹੈ। ਜੈਸ਼ੰਕਰ ਹੁਣਾਂ ਕਿਹਾ ਮਲਾਹਾਂ ਦੀ ਸੁਰੱਖਿਆ ਅਤੇ ਖੁੱਲ੍ਹੇ ਸਮੁੰਦਰੀ ਵਪਾਰ ਦੇ ਉੱਤੇ ਜ਼ੋਰ ਦਿੱਤਾ ਗਿਆ। ਭਾਰਤ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ UNSC ਦੇ 2028-29 ਦੇ ਕਾਰਜਕਾਲ ਦੇ ਲਈ ਅਸਥਾਈ ਮੈਂਬਰਸ਼ਿਪ ਵਾਸਤੇ ਆਪਣੀ ਅਧਿਕਾਰਤ ਮੁਹਿੰਮ ਸ਼ੁਰੂ ਕਰ ਦਿੱਤਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਉਹਨਾਂ ਨੇ ਨਿਊਯਾਰਕ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਦੇ ਵਿੱਚ ਇਸਦਾ ਆਗਾਜ਼ ਕੀਤਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਸੁਰੱਖਿਆ ਪ੍ਰੀਸ਼ਦ ਦੇ ਵਿੱਚ ਖੁੱਲ੍ਹੇ ਨਿਰਪੱਖ ਅਤੇ ਨਿਯਮਾਂ ਦੇ ਆਧਾਰਿਤ ਸਮੁੰਦਰੀ ਸੁਰੱਖਿਆ, ਮਲਾਹਾਂ ਦੀ ਰਾਖੀ ਤੇ ਅੱਤਵਾਦ ਦੀ ਫੰਡਿੰਗ ਰੋਕਣ ਵਰਗੇ ਅਹਿਮ ਮੁੱਦਿਆਂ ਨੂੰ ਪਹਿਲ ਦੇਵੇਗਾ ਤੇ ਪੱਛਮੀ ਏਸ਼ੀਆ ਦੇ ਵਿੱਚ ਵੱਧਦੇ ਤਣਾਅ ਅਤੇ ਵਪਾਰਕ ਜਹਾਜ਼ਾਂ ਦੇ ਉੱਤੇ ਹਮਲਿਆਂ ਦਾ ਹਮਲਾ ਹਵਾਲਾ ਦਿੰਦਿਆਂ ਹੋਇਆ ਉਨ੍ਹਾਂ ਕਿਹਾ ਕਿ ਸਮੁੰਦਰੀ ਵਪਾਰ ਸੁਰੱਖਿਆ ਰੱਖਣ ਦੇ ਲਈ ਕੌਮਾਂਤਰੀ ਕਾਨੂੰਨਾਂ ਦੀ ਜਿਹੜੀ ਪਾਲਣਾ ਜ਼ਰੂਰੀ ਹੈ। ਉਨ੍ਹਾਂ ਅੱਤਵਾਦ ਦੇ ਖਾਤਮੇ ਦੇ ਲਈ ਉਸ ਦੇ ਵਿੱਤੀ ਸਰੋਤ ਬੰਦ ਕਰਨ ਦੀ ਜ਼ਰੂਰਤ ਦੇ ਉੱਤੇ ਜ਼ੋਰ ਦਿੱਤਾ ਤੇ ਭਾਰਤ ਦੀ ਪਹੁੰਚ ਸ਼ਾਂਤੀ ਦੇ ਸਿਧਾਂਤ ਦੇ ਉੱਤੇ ਆਧਾਰਿਤ ਹੈ ਜਿਸ ਦੇ ਤਹਿਤ ਗਲੋਬਲ ਸਾਊਥ ਦੀ ਆਵਾਜ਼ ਬਣਨਾ ਤੇ ਮਸਨੂਈ ਬੌਧਿਕਤਾ AI ਜਿਹੜੀ ਹੈ ਉਹਦੇ ਖਤਰਿਆਂ ਦੇ ਨਾਲ ਨਜਿੱਠਣ ਮੁੱਖ ਤਰਜੀਹਾਂ ਦਿੱਤੀਆਂ ਨੇ। ਭਾਰਤ ਹੁਣ ਤੱਕ 8 ਵਾਰ ਸੁਰੱਖਿਆ ਪ੍ਰੀਸ਼ਦ ਦਾ ਅਸਥਾਈ ਮੈਂਬਰ ਰਹਿ ਚੁੱਕਿਆ ਹੈ ਤੇ ਅਗਲੇ ਸਾਲ ਜੂਨ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਵਿੱਚ ਏਸ਼ੀਆ ਪ੍ਰਸ਼ਾਂਤ ਖੇਤਰ ਦੀ ਇਕਲੌਤੀ ਸੀਟ ਦੇ ਲਈ ਭਾਰਤ ਦਾ ਮੁਕਾਬਲਾ ਜਿਹੜਾ ਹੁਣ ਤਜਾਕਿਸਤਾਨ ਦੇ ਨਾਲ ਹੋਵੇਗਾ। ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ। ਅਮਰੀਕਾ ਦੇ ਭੂਚਾਲ ਵਿਗਿਆਨੀਆਂ ਨੂੰ ਚੀਨ ਨੇ ਬੰਧਕ ਬਣਾਇਆ। ਪਰਮਾਣੂ ਪ੍ਰੀਖਣ ਛੁਪਾਉਣ ਦੀ ਜਿਹੜੀ ਤਕਨੀਕ ਦੇ ਵਿੱਚ ਮਦਦ ਲਵੇਗਾ ਕਹਿੰਦੇ ਤੇ ਚੀਨ ਨੇ ਇੱਕ ਅਮਰੀਕੀ ਭੂਚਾਲ ਵਿਗਿਆਨੀ ਨੂੰ ਲਗਭਗ 2 ਸਾਲਾਂ ਤੋਂ ਹਿਰਾਸਤ ਦੇ ਵਿੱਚ ਰੱਖਿਆ ਹੋਇਆ। ਵਿਗਿਆਨੀ ਯੂਲਿਨ ਚੇਨ ਚੀਨ ਦੇ ਵਿੱਚ ਪੈਦਾ ਹੋਇਆ ਸੀ ਤੇ ਚੀਨ ਉਸ ਦੇ ਉੱਤੇ ਜਾਸੂਸੀ ਦੇ ਦੋਸ਼ਾਂ ਦੇ ਵਿੱਚ ਮੁਕੱਦਮਾ ਚਲਾ ਰਿਹਾ। ਯੂਲਿਨ ਚੇਨ ਦੀ ਜਿਹੜੀ ਹੈ ਪਤਨੀ ਯੋਫਾਂਗ ਰੋਂਗ ਵੀ ਜਿਹੜਾ ਇੱਕ ਭੂਚਾਲ ਵਿਗਿਆਨੀ ਹੈ ਤੇ ਰੋਂਗ ਨੇ ਜਿਹੜਾ ਕਿਹਾ ਕਿ ਡੋਨਲਡ ਟਰੰਪ ਨੇ ਆਪਣੀ ਬੀਜਿੰਗ ਫੇਰੀ ਦੇ ਦੌਰਾਨ ਸ਼ੀ ਜਿਨਪਿੰਗ ਦੇ ਨਾਲ ਇਹ ਮੁੱਦਾ ਉਠਾਇਆ ਸੀ ਤੇ ਸ਼ੀ ਨੇ ਇਸ ਮਾਮਲੇ ਦੇ ਜਿਹੜੀ ਹੈ ਜਾਂਚ ਕਰਨ ਦਾ ਵਾਅਦਾ ਕੀਤਾ ਸੀ। ਹਾਲਾਂਕਿ ਉਦੋਂ ਤੋਂ ਚੀਨ ਦੇ ਵੱਲੋਂ ਕੋਈ ਅਪਡੇਟ ਨਹੀਂ ਆਇਆ। ਚੀਨ ਕਾਨੂੰਨ ਦੀ ਜਿਹੜੀ ਹੈ ਪਾਲਣਾ ਦਾ ਦਾਅਵਾ ਕਰਦਾ ਹੈ ਤੇ ਉਸਨੇ ਦੋਸ਼ ਲਗਾਇਆ ਕਿ ਚੀਨ ਜਿਹੜਾ ਪਹਿਲਾਂ ਹੀ ਉਸਦੇ ਪਤੀ ਨੂੰ ਜਾਸੂਸੀ ਦਾ ਦੋਸ਼ੀ ਠਹਿਰਾਉਣ ਦਾ ਫੈਸਲਾ ਕਰ ਚੁੱਕਿਆ। ਇੱਕ ਅਜਿਹਾ ਦੋਸ਼ ਜਿਸਦੇ ਵਿੱਚ ਉਮਰ ਕੈਦ ਜਾਂ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ। ਮੰਗਲਵਾਰ ਕੱਲ ਬੀਤੇ ਦੇ ਵਿੱਚ ਇਸ ਮਾਮਲੇ ਦੇ ਉੱਤੇ ਟਿੱਪਣੀ ਕਰਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ ਕਿ ਚੀਨ ਦੇ ਵਿੱਚ ਕਾਨੂੰਨ ਦਾ ਰਾਜ ਬਰਕਰਾਰ ਹੈ ਤੇ ਗਲਤ ਹਿਰਾਸਤ ਦੇ ਕਿਸੇ ਵੀ ਦਾਅਵਿਆਂ ਤੋਂ ਇਨਕਾਰ ਕੀਤਾ ਹੈ। ਸਾਬਕਾ ਅਮਰੀਕੀ ਸੁਰੱਖਿਆ ਅਧਿਕਾਰੀ ਏਰਿਕ ਲੈਬਸਨ ਸੁਝਾਅ ਦਿੰਦੇ ਨੇ ਕਿ ਚੀਨ ਭੂਮੀਗਤ ਪਰਮਾਣੂ ਹਥਿਆਰ ਪ੍ਰੀਖਣਾਂ ਨੂੰ ਛੁਪਾਉਣ ਦੀ ਆਪਣੀ ਯੋਗਤਾ ਨੂੰ ਵਧਾਉਣ ਦੇ ਲਈ ਯੂਲਿਨ ਚੇਨ ਦੀ ਮਹਾਰਤ ਦਾ ਲਾਭ ਉਠਾਉਣ ਦਾ ਇਰਾਦਾ ਰੱਖਦਾ ਹੈ। ਯੂਲਿਨ ਚੇਨ ਨੇ ਉੱਤਰੀ ਕੋਰੀਆ ਦੇ ਟੈਸਟ ਧਮਾਕਿਆਂ ਦੇ ਦੁਆਰਾ ਪੈਦਾ ਹੋਈਆਂ ਭੂਚਾਲ ਦੀਆਂ ਲਹਿਰਾਂ ਦੇ ਉੱਤੇ ਖੋਜ ਕੀਤੀ ਸੀ ਤੇ ਉਹ ਪ੍ਰੋਜੈਕਟ ਵਿਦੇਸ਼ ਵਿਭਾਗ ਤੇ ਹਵਾਈ ਸੈਨਾ ਖੋਜ ਪ੍ਰਯੋਗਸ਼ਾਲਾਵਾਂ ਦੇ ਵਿੱਚ ਦੁਆਰਾ ਫੰਡ ਕੀਤਾ ਗਿਆ ਸੀ। ਅਮਰੀਕਾ ਵਿਦੇਸ਼ ਮੰਤਰੀ ਜਿਹੜੇ ਨੇ ਮਾਰਕੋ ਰੂਬੀਓ ਨੇ ਕਿਹਾ ਕਿ ਯੂਲਿਨ ਚੇਨ ਦੀ ਰਿਹਾਈ ਨੂੰ ਸੁਰੱਖਿਅਤ ਕਰਨਾ ਸੰਯੁਕਤ ਰਾਜ ਅਮਰੀਕਾ ਦੇ ਲਈ ਇੱਕ ਪ੍ਰਮੁੱਖ ਤਰਜੀਹ ਬਣ ਗਿਆ। ਯੂਲਿਨ ਚੇਨ 2011 ਦੇ ਵਿੱਚ ਇੱਕ ਅਮਰੀਕੀ ਨਾਗਰਿਕ ਬਣਿਆ ਤੇ ਬੋਸਟਨ ਮੈਸੇਚਿਊਸਟਸ ਵਿੱਚ ਰਹਿੰਦਾ ਹੈ ਤੇ ਬੰਧਕਾਂ ਦੀ ਵਕਾਲਤ ਕਰਨ ਵਾਲੀ ਇੱਕ ਸੰਸਥਾ ਰਿਪੋਰਟ ਕਰਦੀ ਹੈ ਕਿ ਚੀਨ ਘੱਟੋ ਘੱਟ 12 ਅਮਰੀਕੀਆਂ ਨੂੰ ਇਸੇ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਬੰਧਕ ਬਣਾ ਕੇ ਰੱਖ ਰਿਹਾ ਤੇ ਇਹਦੇ ਵਿੱਚ ਦੇਖਦਿਆਂ ਕੀ ਕੁਝ ਅੱਗੇ ਵਾਪਰਦਾ ਹੈ। ਦੂਸਰੇ ਪਾਸੇ ਦੋ ਫੜ ਹੋ ਰਿਹਾ ਪਾਕਿਸਤਾਨ ਬਣ ਗਿਆ ਨਵਾਂ ਦੇਸ਼। ਕਹਿੰਦੇ ਕਿ ਫੌਜ ਨੇ 85% ਜਿਹੜਾ ਹਿੱਸੇ ਦੇ ਉੱਤੇ ਕਬਜ਼ਾ ਕੀਤਾ ਹੈ। ਪਿਛਲੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਸਰਹੱਦੀ ਵਿਵਾਦ ਨੂੰ ਲੈ ਕੇ ਬਲੋਚਿਸਤਾਨ ਨੇ ਪਾਕਿਸਤਾਨ ਨੂੰ ਕਰਾਰਾ ਝਟਕਾ ਦਿੰਦੇ ਹੋਏ ਖੁਦ ਨੂੰ ਆਜ਼ਾਦ ਦੇਸ਼ ਐਲਾਨ ਦਿੱਤਾ। ਇਸ ਸਬੰਧੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੱਤਰ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਰਿਪਬਲਿਕ ਆਫ ਬਲੋਚਿਸਤਾਨ ਦੇ ਨਾਂ ਦੇ ਨਾਲ ਬਲੋਚਿਸਤਾਨ ਨੂੰ ਆਜ਼ਾਦ ਦੇਸ਼ ਐਲਾਨੇ ਜਾਣ ਦਾ ਦਾਅਵਾ ਕੀਤਾ ਗਿਆ। ਵਾਇਰਲ ਪੱਤਰ ਦੇ ਵਿੱਚ ਕਿਹਾ ਗਿਆ ਕਿ ਬਲੋਚਿਸਤਾਨ ਦੀ ਫੌਜ ਨੇ ਇਲਾਕੇ ਦੇ 85% ਹਿੱਸੇ ਦੇ ਉੱਤੇ ਕਬਜ਼ਾ ਕਰ ਲਿਆ। ਇਸ ਦੇ ਨਾਲ ਹੀ ਦੇਸ਼ ਦਾ ਝੰਡਾ, ਰਾਸ਼ਟਰੀ ਗੀਤ, ਨਵੀਂ ਕਰੰਸੀ ਤੇ ਪ੍ਰਸ਼ਾਸਨਿਕ ਪ੍ਰਣਾਲੀ ਲਾਗੂ ਕਰਨ ਦਾ ਵੀ ਦਾਅਵਾ ਕੀਤਾ ਗਿਆ। ਸੋਸ਼ਲ ਮੀਡੀਆ ਦੇ ਉੱਤੇ ਸਾਂਝੇ ਕੀਤੇ ਗਏ ਪੱਤਰ ਦੇ ਵਿੱਚ ਇਹ ਵੀ ਜਿਹੜਾ ਕਿਹਾ ਗਿਆ ਕਿ ਨਵੀਂ ਸਰਕਾਰ ਦਾ ਇਲਾਕੇ ਦੇ ਖਣਿਜਾਂ, ਗੈਸ ਖੇਤਰਾਂ ਤੇ ਕੋਲੇ ਦੀਆਂ ਖਾਣਾਂ ਉੱਤੇ ਪੂਰਾ ਕੰਟਰੋਲ ਹੈ ਤੇ ਇਸ ਤੋਂ ਇਲਾਵਾ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਤੋਂ ਵੱਡੀ ਗਿਣਤੀ ਚ ਲੋਕਾਂ ਵੱਲੋਂ ਅਸਤੀਫੇ ਦੇ ਕੇ ਬਲੋਚਿਸਤਾਨ ਦਾ ਸਾਥ ਦੇਣ ਦਾ ਵੀ ਕਹਿੰਦੇ ਜ਼ਿਕਰ ਕੀਤਾ ਗਿਆ। ਆਖਰ ਦੇ ਵਿੱਚ ਜਿਹੜਾ ਗੱਲ ਕਰਦੇ ਹਾਂ ਬਿਲ ਗੇਟਸ, ਉਹਨਾਂ ਦੀ ਬਿਲ ਗੇਟਸ ਫਾਊਂਡੇਸ਼ਨ ਜਿਹੜੀ ਹੈ ਉਹਨੂੰ ਸਾਲਾਨਾ ਦਾਨ ਦੇਣਾ ਬੰਦ ਕਰ ਦਿੱਤਾ ਹੈ। ਕਿਹੜਾ ਨੇ? ਅਰਬਪਤੀ ਹੈ ਵਾਰਨ ਬਫੇਟ। ਉਨ੍ਹਾਂ ਨੇ ਇਸ ਸਾਲ ਬਿਲ ਗੇਟਸ ਫਾਊਂਡੇਸ਼ਨ ਨੂੰ ਆਪਣੇ ਸਾਲਾਨਾ ਦਾਨ ਬੰਦ ਕਰਤਾ। ਇਸ ਦਾ ਕਾਰਨ ਮਾਈਕਰੋਸਾਫਟ ਦੇ ਸਹਿ ਸੰਸਥਾਪਕ ਦੇ ਯੋਨ ਅਪਰਾਧੀ ਜੈਫਰੀ ਐਪਸਟਾਈਨ ਦੇ ਨਾਲ ਸੰਬੰਧਾਂ ਦੇ ਬਾਰੇ ਖੁਲਾਸੇ ਨੂੰ ਮੰਨਿਆ ਜਾ ਰਿਹਾ। ਉਹ ਆਪਣੇ ਪਰਿਵਾਰ ਦੇ ਨਾਲ ਜੁੜੀਆਂ 4 ਫਾਊਂਡੇਸ਼ਨਾਂ ਨੂੰ ਲਗਭਗ $6 ਬਿਲੀਅਨ ਦਾਨ ਕਰਨਗੇ, ਪਰ ਉਨ੍ਹਾਂ ਨੇ ਮੰਗਲਵਾਰ ਕੱਲ ਬੀਤੇ ਚ 14 ਜੁਲਾਈ 2026 ਨੂੰ ਆਪਣੀ ਘੋਸ਼ਣਾ ਦੇ ਵਿੱਚ ਗੇਟਸ ਦਾ ਜਿਹੜਾ ਜ਼ਿਕਰ ਨਹੀਂ ਕੀਤਾ। ਸ਼ੀ ਬਫੇਟ ਨੇ ਬਫੇਟ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਉਹ 2034 ਦੇ ਅੰਤ ਤੱਕ ਆਪਣੇ ਬਾਕੀ ਬਚੇ ਬਰਕਸ਼ਾਇਰ ਹੈਥਵੇ ਸਟਾਕ ਜਿਸਦੀ ਕੀਮਤ $140 ਬਿਲੀਅਨ ਹੈ ਤੋਂ ਵੱਧ ਹੈ ਉਹਨੂੰ ਚੈਰਿਟੀ ਦੇ ਲਈ ਦਾਨ ਕਰਨ ਦਾ ਇਰਾਦਾ ਰੱਖਦੇ ਹੈ। ਪਹਿਲਾਂ ਯੋਜਨਾ ਇਹ ਸੀ ਕਿ 95 ਸਾਲਾਂ ਨਿਵੇਸ਼ਕ ਦੀ ਮੌਤ ਦੇ 10 ਸਾਲਾਂ ਦੇ ਅੰਦਰ ਉਨ੍ਹਾਂ ਦੇ 3 ਬੱਚੇ ਉਨ੍ਹਾਂ ਦੀਆਂ ਬਾਕੀ ਜਾਇਦਾਦਾਂ ਨੂੰ ਵੰਡ ਦੇਣਗੇ। ਪਰ ਸ੍ਰੀ ਬਫੇਟ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਬੇਸ਼ੱਕ ਕੋਈ ਮੌਤ ਦੀ ਗਰੰਟੀ ਨਹੀਂ ਹੈ, ਪਰ ਮੇਰੇ ਬਾਕੀ ਬਚੇ ਸ਼ੇਅਰ ਜਿਹੜੇ ਨੇ 31 ਦਸੰਬਰ 2034 ਤੱਕ ਕਿਸੇ ਨਾ ਕਿਸੇ ਰੂਪ ਦੇ ਵਿੱਚ 4 ਫਾਊਂਡੇਸ਼ਨਾਂ ਨੂੰ ਦਾਨ ਕਰ ਦਿੱਤੇ ਜਾਣਗੇ। ਟੀਚਾ ਮੇਰੇ ਹਰੇਕ ਬੱਚੇ ਦੇ ਦੁਆਰਾ ਪ੍ਰਬੰਧਿਤ 3 ਫਾਊਂਡੇਸ਼ਨਾਂ ਨੂੰ ਦਿੱਤੇ ਜਾਣ ਵਾਲੇ ਸਾਲਾਨਾ ਗ੍ਰਾਂਟਾਂ ਨੂੰ ਵਧਾਉਣਾ ਹੈ ਤੇ ਸੂਜ਼ਨ ਥੌਮਸਨ ਬਫੇਟ ਫਾਊਂਡੇਸ਼ਨ ਨੂੰ ਦਿੱਤੀ ਜਾਣ ਵਾਲੀ ਸਾਲਾਨਾ ਗ੍ਰਾਂਟ ਰਕਮ ਨੂੰ ਥੋੜਾ ਉੱਚਾ ਦਰ ਦੇ ਉੱਤੇ ਵਧਾਉਣਾ ਹੈ। ਬਫੇਟ ਅਤੇ ਗੇਟਸ ਫਾਊਂਡੇਸ਼ਨ ਨੇ ਮੰਗਲਵਾਰ ਨੂੰ ਤੁਰੰਤ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਨੇ ਤੇ CNBC ਨੇ ਰਿਪੋਰਟ ਦਿੱਤੀ ਕਿ ਬਫੇਟ ਦੇ ਬੁੱਧਵਾਰ ਸਵੇਰੇ 15 ਜੁਲਾਈ ਯਾਨੀ ਕਿ ਅੱਜ 2026 ਨੂੰ ਇਸ ਵਿਸ਼ੇ ਦੇ ਉੱਤੇ ਇੱਕ ਵਿਸ਼ੇਸ਼ ਇੰਟਰਵਿਊ ਦੇਣ ਵਾਲੇ ਨੇ। ਬਫੇਟ ਨੇ ਜ਼ਿਆਦਾਤਰ 61 ਬਿਲੀਅਨ ਡਾਲਰ ਤੋਂ ਜਿਹੜੇ ਨੇ ਵੱਧ ਦੇ ਦਾਨ ਗੇਟਸ ਫਾਊਂਡੇਸ਼ਨ ਨੂੰ ਦਿੱਤੇ ਗਏ ਸਨ ਜਦੋਂ ਤੋਂ ਉਸਨੇ ਜਿਹੜਾ ਸੀ 2006 ਦੇ ਵਿੱਚ ਆਪਣੀ ਦੌਲਤ ਦਾਨ ਕਰਨ ਦੀਆਂ ਆਪਣੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ। ਉਸਨੇ ਨਿਯਮਤ ਤੌਰ ਦੇ ਉੱਤੇ ਬਰਕਸ਼ਾਇਰ ਹੈਥਵੇ ਦੇ ਸ਼ੇਅਰਾਂ ਦਾ ਵੱਡਾ ਹਿੱਸਾ ਗੇਟਸ ਫਾਊਂਡੇਸ਼ਨ ਤੇ ਉਸਦੇ 3 ਬੱਚਿਆਂ ਦੇ ਦੁਆਰਾ ਪ੍ਰਬੰਧਿਤ 4 ਫਾਊਂਡੇਸ਼ਨਾਂ ਨੂੰ ਦਾਨ ਕੀਤਾ। ਬਫੇਟ ਇਸ ਸਾਲ ਸੂਜ਼ਨ ਥੌਮਸਨ ਬਫੇਟ ਫਾਊਂਡੇਸ਼ਨ ਨੂੰ ਲਗਭਗ 4.5 ਬਿਲੀਅਨ ਡਾਲਰ ਜਿਹੜੇ ਨੇ ਸ਼ੇਅਰ ਅਤੇ ਸ਼ੇਅਰਵੁੱਡ ਫਾਊਂਡੇਸ਼ਨ ਹਾਰਵਰਡ ਜੀ ਬਫੇਟ ਫਾਊਂਡੇਸ਼ਨ ਤੇ ਨੋਵੋ ਫਾਊਂਡੇਸ਼ਨ ਜੋ ਕਿ ਉਸਦੇ ਬੱਚਿਆਂ ਦੇ ਦੁਆਰਾ ਚਲਾਈਆਂ ਜਾਂਦੀਆਂ ਨੇ ਉਹਨਾਂ ਨੂੰ ਲਗਭਗ 500 ਮਿਲੀਅਨ ਡਾਲਰ ਸ਼ੇਅਰ ਦੇਣ ਦੀ ਯੋਜਨਾ ਬਣਾ ਰਿਹਾ। ਇਸ ਦੇ ਲਈ ਮੰਗਲਵਾਰ ਨੂੰ ਕੱਲ ਬੀਤੇ ਚ ਐਲਾਨਿਆ ਗਿਆ ਕਿ ਕੁੱਲ ਦਾਨ ਪਿਛਲੀ ਗਰਮੀਆਂ ਦੇ ਦਾਨ ਕੀਤੇ ਗਏ ਲਗਭਗ 6 ਬਿਲੀਅਨ ਡਾਲਰ ਦੇ ਸਮਾਨ ਹੈ ਤੇ ਬਫੇਟ ਦੀ ਪਰਿਵਾਰਕ ਫਾਊਂਡੇਸ਼ਨ ਨੂੰ ਪਿਛਲੇ ਸਾਲਾਂ ਦੇ ਨਾਲੋਂ ਕਾਫ਼ੀ ਜ਼ਿਆਦਾ ਦਾਨ ਪ੍ਰਾਪਤ ਹੋਇਆ ਤੇ ਜੋ ਸੰਭਾਵੀ ਤੌਰ ਦੇ ਉੱਤੇ ਗੇਟਸ ਫਾਊਂਡੇਸ਼ਨ ਨੂੰ ਜਾਣ ਵਾਲੇ ਫੰਡਾਂ ਦੀ ਭਰਪਾਈ ਕਰ ਸਕਦਾ ਹੈ। ਹੁਣ ਭਾਈ ਇੱਕ ਰਿਪੋਰਟ ਹੈ, ਕਹਿੰਦੇ ਰਾਤ ਨਹੀਂ ਹੋਇਆ ਕਰੇਗੀ, ਦਿਨੀ ਚੜਿਆ ਰਹੇਗਾ, ਜਿਵੇਂ ਕਿ ਸਾਡੇ ਮੁਲਕਾਂ ਦੇ ਹਾਲਾਤ ਨੇ। 3 ਮਹੀਨੇ ਦਿਨੀ ਚੜਿਆ ਰਹਿੰਦਾ, 12 ਘੰਟੇ 24 ਘੰਟੇ ਤਕਰੀਬਨ ਗਰਮੀਆਂ ਨੂੰ 3 ਮਹੀਨੇ ਤੇ ਰਾਤ ਨਹੀਂ ਹੁੰਦੀ, ਤੇ ਇਸੇ ਤਰ੍ਹਾਂ 52 ਦਿਨ ਦਿਨ ਨਹੀਂ ਚੜਦਾ, ਰਾਤ ਹੀ ਪਈ ਰਹਿੰਦੀ ਹੈ। ਤੇ ਇਸੇ ਤਰ੍ਹਾਂ ਹੁਣ ਵਿਗਿਆਨੀਆਂ ਨੇ ਨਵੇਂ ਤਜਰਬੇ ਸ਼ੁਰੂ ਕੀਤੇ ਹੈ। ਉਹ ਤਜਰਬਾ ਹੈ ਅਮਰੀਕਾ ਦੇ ਵਿੱਚ, ਹੁਣ ਰਾਤ ਨੂੰ ਵੀ ਨਹੀਂ ਹੋਇਆ ਕਰੇਗਾ ਹਨੇਰਾ। ਸਪੇਸ ਦੇ ਵਿੱਚ ਅਨੋਖਾ ਸੈਟੇਲਾਈਟ ਲਾਂਚ ਕਰਨ ਦੀ ਜਿਹੜੀ ਇਜਾਜ਼ਤ ਮਿਲ ਗਈ ਹੈ, ਅਮਰੀਕਾ ਦੇ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ FCC ਨੇ ਕੈਲੀਫੋਰਨੀਆ ਸਥਿਤ ਸਟਾਰਟਅਪ ਕੰਪਨੀ ਰਿਫਲੈਕਟ ਓਰਬਿਟਲ ਨੂੰ ਸਪੇਸ ਦਾ ਜਿਹੜਾ ਆਪਣਾ ਪਹਿਲਾ ਸਪੇਸ ਮਿਰਰ ਲਾਂਚ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਉਸ ਤਰ੍ਹਾਂ ਦਾ ਹੋਵੇਗਾ ਜਿਵੇਂ ਕਿ ਨਾਰਵੇ ਦੇ ਵਿੱਚ ਇੱਕ ਪਿੰਡ ਹੈ, ਉਹ ਸਾਰੇ ਪਾਸੇ ਪਹਾੜੀਆਂ ਦੇ ਨਾਲ ਉੱਚੀਆਂ ਵਾਦੀਆਂ ਦੇ ਨਾਲ ਘਿਰਿਆ ਹੋਇਆ ਤੇ ਉਹਦੇ ਵਿੱਚ ਚਾਹੇ ਦਿਨ ਵੀ ਚੜਿਆ ਹੋਵੇ ਪਰ ਉੱਥੇ ਜਿਹੜੀ ਹੈ ਸੂਰਜ ਦੀ ਲਾਈਟ ਜਿਹੜੀ ਹੈ ਨਹੀਂ ਜਾਂਦੀ। ਪਿਛਲੇ 15 ਕੁ ਸਾਲ ਹੋਏ ਨੇ ਉੱਥੇ ਬਹੁਤ ਵੱਡਾ ਇੱਕ ਜਿਹੜਾ ਸੀ ਮਿਰਰ ਰਿਫਲੈਕਟਰ ਲਾਇਆ ਗਿਆ ਸੀ, ਜਾਣੀ ਕਿ ਸ਼ੀਸ਼ਾ ਪਹਾੜੀਆਂ ਦੇ ਉੱਤੇ ਟੌਪ ਤੇ, ਤੇ ਉਹ ਮਿਰਰ ਜਿਹੜਾ ਸੂਰਜ ਦੀ ਰੋਸ਼ਨੀ ਉਹਦੇ ਉੱਤੇ ਪੈਂਦੀ ਹੈ ਸ਼ੀਸ਼ੇ ਦੇ ਉੱਤੇ, ਤੇ ਸ਼ੀਸ਼ੇ ਦੇ ਜ਼ਰੀਏ ਫਿਰ ਉਹ ਜਿਹੜਾ ਜਿਵੇਂ ਕਿ ਆਪਣੇ ਆਮ ਦਿਨ ਚੜ੍ਹਦਾ ਹੈ ਸੂਰਜ ਦੇ ਨਾਲ, ਤੇ ਉੱਥੇ ਫਿਰ ਪਿੰਡ ਦੇ ਵਿੱਚ ਉਹ ਰੋਸ਼ਨੀ ਜਿਹੜੀ ਹੈ ਚੜ੍ਹਦੀ ਹੈ ਤੇ ਢਲਦੀ ਹੈ, ਰਿਫਲੈਕਟਿੰਗ ਦਾ ਕੰਮ ਕਰਦਾ ਹੈ। ਤੇ ਇਸੇ ਤਰ੍ਹਾਂ ਹੁਣ ਜਿਹੜਾ ਆਪਣਾ ਚੰਦ ਦੇ ਪਿੱਛੇ ਜਿੱਦਾਂ ਆਪਾਂ ਚੰਦ ਦੀ ਕਹਿ ਲੈਂਦੇ ਹਾਂ ਕਿ ਰੋਸ਼ਨੀ, ਪਰ ਉਹਦੇ ਪਿੱਛੇ ਇੱਕ ਜਿੱਦਾਂ ਕਿ ਸੂਰਜ ਉਹਦੇ ਪਿੱਛੇ ਚੰਦ ਦੇ ਪਿੱਛੇ ਚਲਿਆ ਜਾਂਦਾ ਹੈ ਤੇ ਉਹਦੇ ਥਰੂ ਫਿਰ ਉਹ ਰੋਸ਼ਨੀ ਆਉਂਦੀ ਹੈ। ਤੇ ਇਸੇ ਤਰ੍ਹਾਂ ਹੀ ਜਿਹੜਾ ਹੁਣ ਇਹਨਾਂ ਨੇ ਕੀਤਾ ਹੈ ਕਿ ਉਹ ਭਾਈ ਉੱਥੋਂ ਜਿਹੜੀ ਰੋਸ਼ਨੀ ਰਾਤ ਦੇ ਸਮੇਂ ਵੀ ਪਿਆ ਕਰੇਗੀ। ਇਹਨੂੰ ਜਿਹੜਾ ਨਾਮ ਦਿੱਤਾ ਹੈ ਕਿ ਆਪਣਾ ਇਰਨਡਿਲ 1 ਨਾਂ ਦੇ ਦਿੱਤਾ ਇਸ ਨੂੰ। ਇਸ ਪ੍ਰੋਟੋਟਾਈਪ ਸੈਟੇਲਾਈਟ ਨੂੰ ਇਸੇ ਸਾਲ ਦੇ ਅੰਤ ਤੱਕ ਧਰਤੀ ਦੇ ਹੇਠਲੇ ਆਰਬਿਟ ਦੇ ਵਿੱਚ ਸਥਾਪਿਤ ਕੀਤਾ ਜਾਵੇਗਾ। ਜੇਕਰ ਇਹ ਪ੍ਰਯੋਗ ਸਫਲ ਰਹਿੰਦਾ ਹੈ ਤਾਂ ਕੰਪਨੀ ਸਾਲ 2035 ਤੱਕ ਪੁਲਾੜ ਦੇ ਵਿੱਚ ਅਜਿਹੇ 50,000 ਤੋਂ ਵੱਧ ਸ਼ੀਸ਼ੇ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਹੋਰ ਕਚਰਾ ਭਰੋ ਭਾਈ, ਇਹ ਧਰਤੀ ਭਰ ਦਿੱਤੀ ਹੈ, ਹੁਣ ਉਹ ਵੀ ਭਰ ਦਿਓ, ਕਹਿੰਦੇ ਜੀ ਚੱਕ ਦਿਓ ਕੰਮ ਨੂੰ। ਕਿਵੇਂ ਕੰਮ ਕਰੇਗੀ ਅਸਲ ਦੇ ਵਿੱਚ ਇਹ ਸਪੇਸ ਮਿਰਰ? ਇਰਨਡੀਲ 1 ਸੈਟੇਲਾਈਟ ਪੁਲਾੜ ਦੇ ਵਿੱਚ ਪਹੁੰਚ ਕੇ ਲਗਭਗ 60 ਫੁੱਟ ਚੌੜਾ ਇੱਕ ਬਹੁਤ ਹੀ ਪਤਲਾ ਤੇ ਚਮਕਦਾਰ ਸ਼ੀਸ਼ਾ ਖੋਲੇਗਾ। ਇਹ ਸ਼ੀਸ਼ਾ ਸੂਰਜ ਦੀ ਰੋਸ਼ਨੀ ਨੂੰ ਸਿੱਧਾ ਧਰਤੀ ਦੇ ਹਨੇਰੇ ਵਾਲੇ ਹਿੱਸੇ ਦੇ ਵੱਲ ਰਿਫਲੈਕਟ ਕਰੇਗਾ। ਜਿਹਦੇ ਨਾਲ ਰਾਤ ਦੇ ਸਮੇਂ ਦੇ ਉੱਤੇ ਵੀ ਧਰਤੀ ਦੇ ਉੱਤੇ ਲਗਭਗ 5 ਕਿਲੋਮੀਟਰ ਦੇ ਘੇਰੇ ਦੇ ਵਿੱਚ ਦਿਨ ਵਰਗਾ ਜਿਹੜਾ ਚਾਨਣ ਕੀਤਾ ਜਾ ਸਕੇਗਾ। ਕੰਪਨੀ ਦੇ ਮੁਤਾਬਕ ਇਸ ਤਕਨੀਕ ਰਾਹੀਂ ਰਾਤ ਦੇ ਸਮੇਂ ਸੋਲਰ ਪੈਨਲਾਂ ਦੇ ਧੁੱਪ ਪਾ ਕੇ ਬਿਜਲੀ ਉਤਪਾਦਨ ਨੂੰ ਵਧਾਇਆ ਜਾ ਸਕੇਗਾ। ਇਸ ਤੋਂ ਇਲਾਵਾ ਕੁਦਰਤੀ ਆਫ਼ਤਾਂ ਦੇ ਦੌਰਾਨ ਬਚਾਅ ਕਾਰਜਾਂ ਉੱਤੇ ਜਿਹੜਾ ਰਾਤ ਦੇ ਸਮੇਂ ਚੱਲਣ ਵਾਲੇ ਕੰਮਾਂ ਦੇ ਲਈ ਆਨ ਡਿਮਾਂਡ ਰੋਸ਼ਨੀ ਮੁਹੱਈਆ ਕਰਵਾਈ ਜਾ ਸਕੇਗੀ। ਚਲੋ ਇੱਥੇ ਤਾਂ ਕੁਦਰਤ ਦੇ ਨਿਯਮ ਦੇ ਵਿੱਚ ਸਾਰਾ ਕੁਝ ਹੈ ਤੇ 3 ਮਹੀਨਿਆਂ ਦੇ ਵਿੱਚ ਕਿਸਾਨ ਨੇ ਆਪਣੀਆਂ ਫਸਲਾਂ ਵੀ ਤਿਆਰ ਕਰਦੇ ਹੈ, ਹਰਾ ਚਾਰਾ ਵੀ ਤਿਆਰ ਕਰਦੇ ਹੈ, ਕਿਉਂਕਿ ਉਹ 3 ਮਹੀਨਿਆਂ ਨੂੰ 6 ਮਹੀਨਿਆਂ ਦੇ ਵਿੱਚ ਤਬਦੀਲ ਕਰ ਦਿੰਦੇ ਹੈ, ਕਿਉਂਕਿ ਦਿਨ ਰਾਤ ਉੱਥੇ ਉੱਤੇ ਜਿਹੜੀ ਹੈ ਸੂਰਜੀ ਰੋਸ਼ਨੀ ਪੈਂਦੀ ਰਹਿੰਦੀ ਹੈ, ਹੱਥ ਲਾ ਕੇ ਸੂਰਜ ਫਿਰ ਉੱਪਰ ਨੂੰ ਚਲਿਆ ਜਾਂਦਾ ਹੈ, ਰਾਤ ਨਹੀਂ ਪੈਂਦੀ। ਤੇ ਇਹਨਾਂ 3 ਮਹੀਨਿਆਂ ਦੇ ਵਿੱਚ 9 ਮਹੀਨਿਆਂ ਦਾ ਖਾਣਾ ਸਾਰਾ ਕੁਝ ਜਿਹੜਾ ਪ੍ਰੋਡਕਟ ਤਿਆਰ ਕਰਨਾ ਹੁੰਦਾ ਜੋ ਕੁਝ ਇੱਥੇ ਉਗਾਉਂਦੇ ਆ ਬੀਜਦੇ ਆ, ਤੇ ਉਹ ਜਿਹੜਾ ਆਪਣੇ 90 ਦਿਨਾਂ ਨੂੰ ਤੇ ਉਹ ਡਬਲ ਕਰ ਲੈਂਦੇ ਆ, 180 ਦਿਨਾਂ ਦੇ ਵਿੱਚ ਬਦਲ ਦਿੰਦੇ ਆ, ਤੇ ਇਸ ਕਰਕੇ ਉਹ ਫਸਲਾਂ ਜਿਹੜੀਆਂ ਨੇ 3 ਮਹੀਨਿਆਂ ਚ ਤਿਆਰ ਹੋ ਜਾਂਦੀਆਂ, ਕਿਉਂਕਿ ਡੇ ਨਾਈਟ ਜਿਹੜੀ ਹੈ ਰੋਸ਼ਨੀ ਪੈਂਦੀ ਰਹਿੰਦੀ ਹੈ। ਤੇ ਅਮਰੀਕਾ ਜਿਹੜਾ ਹੈ ਐਸਟਰੋਨੋਮੀਕਲ ਸੋਸਾਇਟੀ ਅਤੇ ਹੋਰ ਵਿਗਿਆਨੀਆਂ ਨੇ ਇਸ ਪ੍ਰੋਜੈਕਟ ਦਾ ਤਿੱਖਾ ਵਿਰੋਧ ਵੀ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪੁਲਾੜ ਦੇ ਵਿੱਚ ਇੰਨੇ ਚਮਕਦਾਰ ਸ਼ੀਸ਼ੇ ਲਗਾਉਣ ਦੇ ਨਾਲ ਰਾਤ ਦਾ ਅਸਮਾਨ ਬਹੁਤ ਜ਼ਿਆਦਾ ਚਮਕਦਾਰ ਹੋ ਜਾਵੇਗਾ, ਜਿਹਦੇ ਨਾਲ ਟੈਲੀਸਕੋਪ ਦੇ ਰਾਹੀਂ ਬ੍ਰਹਿਮੰਡ ਅਤੇ ਤਾਰਿਆਂ ਦੀ ਖੋਜ ਕਰਨਾ ਬੇਹੱਦ ਮੁਸ਼ਕਲ ਹੋ ਜਾਏਗਾ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸ਼ੀਸ਼ੇ ਦੀ ਚਮਕ ਪੂਰਨਮਾਸ਼ੀ ਦੇ ਚੰਦ ਦੇ ਨਾਲੋਂ ਕਈ ਗੁਣਾ ਤੇਜ਼ ਹੋਵੇਗੀ, ਜਿਹਦੇ ਨਾਲ ਸ਼ੌਕੀਨ ਐਸਟਰੋਨੋਮਰਾ ਦੀਆਂ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਤੇ ਹਵਾਈ ਜਹਾਜ਼ਾਂ ਦੇ ਪਾਇਲਟਾਂ ਜਾਂ ਸੜਕ ਦੇ ਉੱਤੇ ਵਾਹਨ ਚਾਲਕਾਂ ਦੀਆਂ ਅੱਖਾਂ ਵੀ ਜਿਹੜੀਆਂ ਧੁੰਦਲੀਆਂ ਹੋ ਸਕਦੀਆਂ ਨੇ। ਇਸ ਤੋਂ ਇਲਾਵਾ ਰਾਤ ਦੇ ਸਮੇਂ ਨਕਲੀ ਰੋਸ਼ਨੀ ਜੀਵ ਜੰਤੂਆਂ ਤੇ ਪੌਦਿਆਂ ਦੇ ਕੁਦਰਤੀ ਜੀਵਨ ਚੱਕਰ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ। ਬਿਲਕੁਲ ਦਰੁਸਤ ਫਰਮਾਇਆ ਜੀ, ਹੋ ਸਕਦਾ ਹੈ। ਤੇ ਹੁਣ ਅਸੀਂ ਦੇਖੋ ਭਾਈ, ਪਰਦੇ ਕਰਕੇ ਸੌਂ ਜਾਈਦਾ ਹੈ, ਆਦਤ ਪੈ ਗਈ ਹੈ, ਦਿਨ ਹੋਵੇ ਰਾਤ ਹੋਵੇ ਘੜੀ ਵੱਲ ਦੇਖ ਲਈਦਾ ਹੈ ਤੇ ਘੜੀ ਦੇ ਮੁਤਾਬਕ ਹੀ ਉੱਠ ਜਾਈਦਾ ਹੈ, ਕੰਮ ਤੇ ਚਲੇ ਜਾਈਦਾ ਹੈ, ਘੜੀ ਦੇ ਮੁਤਾਬਕ ਹੀ ਵਾਪਸ ਆ ਕੇ ਸੌਂ ਜਾਈਦਾ ਹੈ, ਖਾ ਪੀ ਲਈਦਾ ਹੈ, ਜੋ ਕੰਮ ਕਰਨੇ ਉਹ ਕਰ ਲਈਦੇ ਹੈ। ਇਸੇ ਤਰ੍ਹਾਂ ਭਾਰੀ ਵਿਰੋਧ ਦੇ ਬਾਵਜੂਦ FCC ਨੇ ਸਫਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਕੰਮ ਸਿਰਫ ਸੈਟੇਲਾਈਟ ਕਮਿਊਨੀਕੇਸ਼ਨ ਅਤੇ ਰੇਡੀਓ ਫ੍ਰੀਕੁਐਂਸੀ ਨੂੰ ਰੈਗੂਲੇਟਰ ਕਰਨਾ ਹੈ, ਨਾ ਕਿ ਵਾਤਾਵਰਨ ਜਾਂ ਅਸਮਾਨ ਦੀ ਚਮਕ ਦੇ ਉੱਤੇ ਫੈਸਲਾ ਲੈਣਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਮਨਜ਼ੂਰੀ ਸਿਰਫ ਇੱਕ ਹੀ ਸੈਟੇਲਾਈਟ ਦੇ ਪ੍ਰਯੋਗ ਦੇ ਲਈ ਹੈ, ਨਾ ਕਿ ਪੂਰੇ 50,000 ਸੈਟੇਲਾਈਟਾਂ ਦੇ ਜਿਹੜੇ ਨੇ ਨੈਟਵਰਕ ਦੇ ਲਈ ਦਿੱਤੀ ਗਈ ਹੈ। ਅਜੇ ਇੱਕ ਨੂੰ ਮਨਜ਼ੂਰੀ ਮਿਲੀ ਹੈ ਜੀ। ਚਲੋ ਦੋਸਤੋ, ਇਸ ਤਰ੍ਹਾਂ ਦੇ ਤਜਰਬੇ ਜਿਹੜੇ ਨੇ ਕੀਤੇ ਜਾ ਰਹੇ ਹੈ। ਤੇ ਆਖਰ ਦੇ ਵਿੱਚ ਜਾਂਦੇ ਜਾਂਦੇ ਇੱਕ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਤੇ ਉਹਦੀ ਬਾਤ ਪਾਉਂਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ UK ਐਂਟੀ ਸਿੱਖ ਇੰਸੀਡੈਂਟ ਜਿਹੜੇ ਹੋ ਰਹੇ ਨੇ ਉਹਦੀ ਬਾਤ ਪਾਉਂਦੇ ਹਾਂ ਥੋੜੀ ਜੀ, ਤੇ ਫਿਰ ਤੁਹਾਡੇ ਲਈ ਗੱਲ ਸਾਂਝੀ ਕਰਦੇ ਹਾਂ ਗੁੱਸਾ ਤੇ ਮਨੁੱਖੀ ਜੀਵਨ ਉਹਦੀ ਬਾਤ ਪਾਉਂਦੇ ਹਾਂ, ਕੀ ਗੱਲਬਾਤ ਇਹ ਕਹਿੰਦੀਆਂ ਨੇ। ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵਧਾਂਗੇ। ਤੁਹਾਡੇ ਸੁਨੇਹੇ ਵੀ ਆ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਧੰਨਵਾਦ ਹੈ ਦੋਸਤਾਂ ਮਿੱਤਰਾਂ ਤੱਕ ਤੁਸੀਂ ਸਾਂਝਾ ਕੀਤਾ ਪ੍ਰੋਗਰਾਮ ਨੂੰ, ਉਹਦੇ ਲਈ ਵੀ ਸ਼ੁਕਰੀਆ ਜੀ, ਤੇ ਅੱਗੇ ਵੀ ਕਰਦਿਆ ਕਰੋ। ਗੱਲਬਾਤ ਕਰਦੇ ਹਾਂ ਦੋਸਤੋ ਜੋ ਹਾਲਾਤ ਬਣ ਰਹੇ ਨੇ ਪ੍ਰਦੇਸ਼ਾਂ ਦੇ ਵਿੱਚ ਤੇ ਉਹਦੀ ਬਾਤ ਪਾਉਂਦੇ ਹਾਂ। ਸਿੱਖ ਵਿਰੋਧੀ ਹਮਲਿਆਂ ਦੇ ਵਿੱਚ ਭਾਰੀ ਵਾਧੇ ਹੋ ਰਹੇ ਨੇ ਤੇ ਹੁਣ ਬ੍ਰਿਟਿਸ਼ ਸੰਸਦ ਦੇ ਵਿੱਚ ਗੂੰਜੇਗੀ ਸਿੱਖਾਂ ਦੀ ਆਵਾਜ਼। ਪੱਛਮੀ ਲੰਡਨ ਦੇ ਵਿੱਚ ਇੱਕ ਨੌਜਵਾਨ ਸਿੱਖ ਔਰਤ ਦੀ ਚਾਕੂ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਬ੍ਰਿਟਿਸ਼ ਸਿੱਖ ਜਥੇਬੰਦੀਆਂ ਨੇ ਦੇਸ਼ ਦੇ ਵਿੱਚ ਸਿੱਖ ਵਿਰੋਧੀ ਘਟਨਾਵਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਣ ਦਾ ਦਾਅਵਾ ਕੀਤਾ ਹੈ। ਲੰਡਨ ਤੋਂ ਲਿਖ ਰਹੇ ਨੇ ਸ਼ਿਆਮ ਭਾਟੀਆ ਜੀ ਦੀ ਜਿਹੜੀ ਹੈ ਜਾਣਕਾਰੀ ਮੁਤਾਬਕ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਪੱਛਮੀ ਲੰਡਨ ਦੇ ਵਿੱਚ ਇੱਕ ਨੌਜਵਾਨ ਸਿੱਖ ਔਰਤ ਦੀ ਚਾਕੂ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਬ੍ਰਿਟਿਸ਼ ਸਿੱਖ ਜਥੇਬੰਦੀ ਨੇ ਦੇਸ਼ ਦੇ ਵਿੱਚ ਸਿੱਖ ਵਿਰੋਧੀ ਘਟਨਾਵਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਣ ਦਾ ਦਾਅਵਾ ਕੀਤਾ ਹੈ। ਸਿੱਖ ਜਥੇਬੰਦੀਆਂ ਇਸ ਹਫ਼ਤੇ ਬ੍ਰਿਟਿਸ਼ ਪਾਰਲੀਮੈਂਟ ਸੰਸਦ ਦੇ ਵਿੱਚ ਪਹੁੰਚ ਕੇ ਸੰਸਦ ਮੈਂਬਰਾਂ ਕੋਲ ਜਿਹੜਾ ਹੈ ਆਪਣਾ ਪੱਖ ਰੱਖਣਗੀਆਂ ਤੇ UK ਸਰਕਾਰ ਦੇ ਉੱਤੇ ਸਿੱਖਾਂ ਦੇ ਵਿਰੁੱਧ ਵੱਧ ਰਹੀ ਨਫ਼ਰਤ ਨੂੰ ਰੋਕਣ ਚ ਅਸਫਲ ਰਹਿਣ ਦੇ ਦੋਸ਼ ਲਗਾਉਣਗੀਆਂ। ਮਤਲਬ ਕਿ ਆਪਣੇ ਆਪ ਨੂੰ ਕਾਊਂਟਰ ਕਰਨਗੀਆਂ, ਜਿਵੇਂ ਕਿ ਪਿਛਲੇ ਦਿਨਾਂ ਚ ਇੱਕ ਗੋਰਾ ਵੱਢ ਦਿੱਤਾ ਸੀ ਕਿਰਪਾਨ ਦੇ ਨਾਲ ਇੱਕ ਸਿੱਖ ਨੇ, ਤੇ ਹੁਣ ਗੋਰਿਆਂ ਨੇ ਜਿਹੜੀ ਹੈ ਇੱਕ ਸਿੱਖ ਲੜਕੀ ਹੈ ਉਹਦਾ ਕਤਲ ਕੀਤਾ। ਇਹ ਮੁੱਦੇ ਕੰਟਰੋਵਰਸੀ ਬਣਨਗੇ ਤਰਨ ਤਰਨ ਦੀ ਸੀ ਅਸਲ ਦੇ ਵਿਚ ਕਿਰਨਦੀਪ ਕੌਰ, ਜਿਹਦਾ ਕਤਲ ਹੋਇਆ। ਕਤਲ ਤੋਂ ਬਾਅਦ ਮਸਲਾ ਇਹ ਭਖ ਗਿਆ। ਇਹ ਮੁਹਿੰਮ ਪੱਛਮੀ ਲੰਡਨ ਦੇ ਹੇਜ਼ ਇਲਾਕੇ ਦੇ ਵਿਚ ਹੋਏ ਦੋਹਰੇ ਚਾਕੂ ਹਮਲੇ ਦੇ ਵਿਚ ਪੰਜਾਬ ਦੇ ਤਰਨ ਤਾਰਨ ਦੇ ਨਾਲ ਸੰਬੰਧਿਤ 24 ਸਾਲਾ ਕਿਰਨਦੀਪ ਕੌਰ ਦੀ ਮੌਤ ਤੋਂ ਕੁਝ ਦਿਨ ਬਾਅਦ ਸ਼ੁਰੂ ਹੋਇਆ। ਇਸੇ ਹਮਲੇ ਦੇ ਵਿਚ ਇਕ ਹੋਰ 20 ਸਾਲਾ ਨੌਜਵਾਨ ਵੀ ਜ਼ਖਮੀ ਹੋਇਆ ਸੀ ਤੇ ਜੋ ਹਸਪਤਾਲ ਦੇ ਵਿਚ ਜ਼ੇਰੇ ਇਲਾਜ ਹੈ। ਇਸ ਮਾਮਲੇ ਦੇ ਵਿਚ 44 ਸਾਲਾ ਵਿਅਕਤੀ ਡੈਨੀਅਲ ਸੀਨ ਜੇਮਸ ਤੇ ਕਤਲ ਦੀ ਕੋਸ਼ਿਸ਼ ਤੇ ਤੇਜ਼ਧਾਰ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ। ਮੈਟਰੋਪੋਲੀਟਨ ਪੁਲਿਸ ਨੇ ਹਮਲੇ ਦੇ ਪਿੱਛੇ ਦੇ ਅਸਲ ਮਕਸਦ ਦਾ ਅਜੇ ਖੁਲਾਸਾ ਨਹੀਂ ਕੀਤਾ, ਪਰ ਕਿਰਨਦੀਪ ਕੌਰ ਦੇ ਪਰਿਵਾਰ ਨੇ ਜਾਸੂਸਾਂ ਨੂੰ ਇਸ ਗੱਲ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ ਕਿ ਇਸ ਹਮਲੇ ਦੇ ਪਿੱਛੇ ਨਸਲੀ ਨਫ਼ਰਤ ਦੀ ਕੋਈ ਭੂਮਿਕਾ ਸੀ। ਮੁਲਜ਼ਮ ਜੇਮਸ ਨੂੰ ਪਿਛਲੇ ਸੋਮਵਾਰ ਅਦਾਲਤ ਦੇ ਵਿਚ ਪੇਸ਼ ਕਰਕੇ ਹਿਰਾਸਤ ਦੇ ਵਿਚ ਭੇਜ ਦਿੱਤਾ ਗਿਆ। ਸੰਸਦ ਦੇ ਵਿਚ ਆਵਾਜ਼ ਜਿਹੜੀ ਆ ਬੁਲੰਦ ਕਰਨ ਦੀ ਤਿਆਰੀ ਹੋ ਰਹੀ ਹੈ। ਇਸ ਸੰਸਦੀ ਮੁਹਿੰਮ ਦੀ ਅਗਵਾਈ ਜਿਹੜੀ ਹੈ ਸਿੱਖ ਫੈਡਰੇਸ਼ਨ UK ਤੇ ਉਸਦੇ ਨਾਲ ਸੰਬੰਧਿਤ ਸਿੱਖ ਨੈਟਵਰਕ ਦੇ ਵੱਲੋਂ ਕੀਤੀ ਜਾ ਰਹੀ ਹੈ। ਉਹ ਸੰਸਦ ਮੈਂਬਰਾਂ ਨੂੰ ਅਪੀਲ ਕਰਨਗੇ ਕਿ ਉਹ ਸਰਕਾਰ ਤੇ ਸਿੱਖਾਂ ਦੇ ਵਿਰੁੱਧ ਹੁੰਦੇ ਨਫ਼ਰਤੀ ਅਪਰਾਧਾਂ ਹੇਟ ਕ੍ਰਾਈਮਸ ਨੂੰ ਮਾਨਤਾ ਦੇਣ ਅਤੇ ਇਨ੍ਹਾਂ ਨੂੰ ਜਿਹੜਾ ਪ੍ਰਭਾਵਸ਼ਾਲੀ ਢੰਗ ਦੇ ਨਾਲ ਹੱਲ ਕਰਨ ਦੇ ਲਈ ਦਬਾਅ ਬਣਾਉਣ। ਇਸ ਮੁਹਿੰਮ ਦਾ ਪਿਛੋਕੜ ਸਾਊਥਹੈਂਪਟਨ ਵਿਚ ਹੈਨਰੀ ਨੋਵਾਕ ਦੇ ਕਤਲ ਤੇ ਉਸ ਤੋਂ ਬਾਅਦ ਵਿਕਰਮ ਦਿਗਵਾ ਦੀ ਸਜ਼ਾ ਦੇ ਨਾਲ ਵੀ ਜੁੜਿਆ ਹੋਇਆ। ਉਸ ਮਾਮਲੇ ਨੇ ਬ੍ਰਿਟੇਨ ਦੇ ਵਿਚ ਕਾਨੂੰਨੀ ਸੁਰੱਖਿਆ ਪ੍ਰਾਪਤ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਦੇ ਬਾਰੇ ਇਕ ਸਿਆਸੀ ਬਹਿਸ ਛੇੜ ਦਿੱਤੀ ਸੀ। ਸਿੱਖ ਸੰਗਠਨਾਂ ਦਾ ਤਰਕ ਹੈ ਕਿ ਇਸ ਮਾਮਲੇ ਤੋਂ ਬਾਅਦ ਕਿਰਪਾਨ ਦੇ ਬਾਰੇ ਜਨਤਕ ਤੌਰ ਦੇ ਉੱਤੇ ਹੋਈਆਂ ਬਹਿਸਾਂ ਨੇ ਭਾਈਚਾਰੇ ਦੇ ਮੈਂਬਰਾਂ ਦੇ ਪ੍ਰਤੀ ਨਫ਼ਰਤ ਵਧਾਉਣ ਦਾ ਕੰਮ ਕੀਤਾ। ਸਿੱਖ ਨੈਟਵਰਕ ਦੇ ਸਰਵੇਖਣ ਦੇ ਵਿਚ ਚਿੰਤਾਜਨਕ ਖੁਲਾਸੇ ਹੋਏ। ਬ੍ਰਿਟੇਨ ਦੇ ਵਿਚ 5,25,000 ਤੋਂ ਵੱਧ ਸਿੱਖ ਰਹਿੰਦੇ ਨੇ, ਜੋ ਭਾਰਤ ਤੋਂ ਬਾਹਰ ਸਭ ਤੋਂ ਵੱਡੀ ਸਿੱਖ ਆਬਾਦੀ ਦੇ ਵਿਚੋਂ ਇਕ ਹੈ। ਪੁਲਿਸ ਧਾਰਮਿਕ ਨਫ਼ਰਤ ਵਾਲੇ ਅਪਰਾਧ ਦਰਜ ਕਰਦੀ ਹੈ, ਪਰ ਸਿੱਖਾਂ ਦੇ ਵਿਰੁੱਧ ਨਫ਼ਰਤੀ ਅਪਰਾਧਾਂ ਦੀ ਪਛਾਣ ਕਰਨ ਵਾਲੇ ਕੋਈ ਕੌਮੀ ਅੰਕੜੇ ਅਧਿਕਾਰਤ ਤੌਰ ਉੱਤੇ ਪ੍ਰਕਾਸ਼ਿਤ ਨਹੀਂ ਕੀਤੇ ਜਾਂਦੇ। ਸਿੱਖ ਨੈਟਵਰਕ ਦੇ ਵੱਲੋਂ 1,000 ਤੋਂ ਵੱਧ ਬ੍ਰਿਟਿਸ਼ ਸਿੱਖਾਂ ਦੇ ਉੱਤੇ ਕੀਤੇ ਗਏ ਸਰਵੇਖਣ ਦੇ ਅਨੁਸਾਰ ਦਰਸਾਇਆ ਗਿਆ ਕਿ 40% ਲੋਕਾਂ ਨੇ ਮੰਨਿਆ ਕਿ ਉਨ੍ਹਾਂ ਨੇ ਸਿੱਖ ਵਿਰੋਧੀ ਘਟਨਾਵਾਂ ਦਾ ਸਾਹਮਣਾ ਕੀਤਾ ਜਾਂ ਗਵਾਹ ਰਹੇ ਨੇ। 90% ਲੋਕਾਂ ਦਾ ਮੰਨਣਾ ਹੈ ਕਿ ਮਈ ਦੇ ਅੱਧ ਤੋਂ ਅਜਿਹੀਆਂ ਘਟਨਾਵਾਂ ਦੇ ਵਿਚ ਵਾਧਾ ਹੋਇਆ। 50% ਤੋਂ ਵੱਧ ਲੋਕਾਂ ਨੇ ਕਿਹਾ ਕਿ ਉਹ ਹੁਣ ਸੁਰੱਖਿਅਤ ਜਿਹੜੇ ਨੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਆ। ਇੱਥੇ ਸਰਵੇਖਣ ਦੇ ਵਿਚ ਸਾਹਮਣੇ ਆਈਆਂ ਘਟਨਾਵਾਂ ਦੇ ਵਿਚੋਂ ਸਿਰਫ 6% ਮਾਮਲੇ ਦੀ ਹੀ ਪੁਲਿਸ ਦੇ ਕੋਲ ਰਿਪੋਰਟ ਕੀਤੀ ਗਈ ਸੀ। ਇਸ ਸਰਵੇਖਣ ਦੀ ਸੁਤੰਤਰ ਤੌਰ ਦੇ ਉੱਤੇ ਪੁਸ਼ਟੀ ਨਹੀਂ ਹੋਈ ਹੈ ਤੇ ਇਹ ਆਮ ਪ੍ਰਤੀਨਿਧ ਸਮੂਹ ਦੀ ਜਿਹੜੀ ਬਜਾਏ ਖੁਦ ਚੁਣੇ ਗਏ ਲੋਕਾਂ ਦੇ ਉੱਤੇ ਆਧਾਰਿਤ ਜਿਹੜਾ ਇਹ ਆਪਣਾ ਸਰਵੇਖਣ ਹੈ। ਸਰਕਾਰ ਦੇ ਵੱਲੋਂ ਚੁੱਪੀ ਹੈ। ਧਾਰਨ ਦੇ ਦੋਸ਼ ਸਿੱਖ ਫੈਡਰੇਸ਼ਨ ਦੇ ਸਿਆਸੀ ਮਾਮਲਿਆਂ ਦੇ ਮੁੱਖ ਕਾਰਜਕਾਰੀ ਦਵਿੰਦਰਜੀਤ ਸਿੰਘ OBE ਨੇ ਦੋਸ਼ ਲਾਇਆ ਕਿ ਵਾਰ ਵਾਰ ਮੰਗ ਪੱਤਰ ਸੌਂਪਣ ਦੇ ਬਾਵਜੂਦ ਸਰਕਾਰ ਸਿੱਖਾਂ ਦੇ ਵਿਰੁੱਧ ਨਫ਼ਰਤੀ ਅਪਰਾਧਾਂ ਨੂੰ ਹੱਲ ਕਰਨ ਦੇ ਵਿਚ ਨਾਕਾਮ ਰਹੀ ਹੈ। ਅਸੀਂ ਮਈ ਦੇ ਅਖੀਰ ਤੋਂ ਸਿੱਖ ਵਿਰੁੱਧ ਨਫ਼ਰਤੀ ਅਪਰਾਧਾਂ ਤੇ ਪਵਿੱਤਰ ਕਿਰਪਾਨ ਦੀ ਗਲਤ ਪੇਸ਼ਕਾਰੀ ਦੇ ਬਾਰੇ ਗ੍ਰਹਿ ਸਕੱਤਰ ਜਿਹੜੇ ਨੇ ਹੋਮ ਸੈਕਟਰੀ ਅਤੇ ਪੁਲਿਸਿੰਗ ਮੰਤਰੀ ਜਿਹੜੇ ਨੇ ਕੋਲ ਚਿੰਤਾਵਾਂ ਚੁੱਕ ਰਹੇ ਹਾਂ, ਪਰ ਸਾਨੂੰ ਸਰਕਾਰ ਦੇ ਵੱਲੋਂ ਪੂਰੀ ਤਰ੍ਹਾਂ ਚੁੱਪੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਸੰਸਦ ਮੈਂਬਰਾਂ ਨੂੰ ਅਪੀਲ ਕਰੇਗੀ ਕਿ ਉਹ ਸਰਕਾਰ ਨੂੰ ਸਿੱਖਾਂ ਦੇ ਵਿਰੁੱਧ ਨਫ਼ਰਤੀ ਅਪਰਾਧਾਂ ਨੂੰ ਦੂਜੇ ਨਫ਼ਰਤੀ ਅਪਰਾਧਾਂ ਦੇ ਬਰਾਬਰ ਮਾਨਤਾ ਦੇਣ ਅਤੇ ਸਿੱਖ ਜਥੇਬੰਦੀਆਂ ਦੇ ਨਾਲ ਸਿੱਧਾ ਸੰਪਰਕ ਬਣਾਉਣ ਦੇ ਲਈ ਕਹਿਣ। ਇੰਡੀਅਨ ਵਰਕਰਸ ਐਸੋਸੀਏਸ਼ਨ ਦੇ ਵੱਲੋਂ ਜਾਂਚ ਦੀ ਮੰਗ ਕੀਤੀ ਗਈ। ਬ੍ਰਿਟਿਸ਼ ਦੀ ਸਭ ਤੋਂ ਪੁਰਾਣੀ ਨਸਲਵਾਦੀ ਵਿਰੋਧੀ ਸੰਸਥਾ ਹੈ ਇੰਡੀਅਨ ਵਰਕਰਸ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ IWA। ਉਨ੍ਹਾਂ ਨੇ ਵੀ ਕਿਰਨਦੀਪ ਕੌਰ ਦੇ ਕਤਲ ਦੀ ਨਿੰਦਾ ਕੀਤੀ ਹੈ ਤੇ ਪਰਿਵਾਰ ਦੀ ਨਿਰਪੱਖ ਜਾਂਚ ਦੀ ਮੰਗ ਦਾ ਸਮਰਥਨ ਕੀਤਾ। ਸੰਸਥਾ ਦੇ ਜਨਰਲ ਸਕੱਤਰ ਸ਼ੀਤਲ ਸਿੰਘ ਗਿੱਲ ਨੇ ਵੀ ਕਿਹਾ ਕਿ ਅਸੀਂ ਇਸ ਦੁਖਦਾਈ ਘਟਨਾ ਤੋਂ ਬਹੁਤ ਸਦਮੇ ਦੇ ਵਿਚ ਹਾਂ। ਅਸੀਂ ਕਿਰਨਦੀਪ ਦੇ ਪਰਿਵਾਰ ਦੇ ਨਾਲ ਖੜੇ ਹਾਂ। ਜੇਕਰ ਜਾਂਚ ਦੇ ਵਿਚ ਇਹ ਸਾਬਤ ਹੁੰਦਾ ਹੈ ਕਿ ਇਹ ਹਮਲਾ ਨਸਲੀ ਜਾਂ ਧਾਰਮਿਕ ਨਫ਼ਰਤ ਕਾਰਨ ਹੋਇਆ ਸੀ ਤਾਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਭਾਈਚਾਰੇ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਤੰਤਰ ਤੇ ਬਹੁਤ ਸਭਿਆਚਾਰਕ ਬ੍ਰਿਟੇਨ ਦੇ ਵਿਚ ਨਸਲਵਾਦ ਜਾਂ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਸੰਸਦ ਮੈਂਬਰ ਜਸ ਅਟਵਾਲ ਵੱਲੋਂ ਦੁੱਖ ਦਾ ਪ੍ਰਗਟਾਵਾ ਜਿਹੜਾ ਲੇਬਰ ਪਾਰਟੀ ਦੇ ਸੰਸਦ ਮੈਂਬਰ ਜਸ ਅਟਵਾਲ ਨੇ ਇਸ ਘਟਨਾ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕਿਰਨਦੀਪ ਕੌਰ ਦੀ ਮੌਤ ਬੇਹੱਦ ਦੁਖਦਾਈ ਹੈ ਤੇ ਉਹ ਇੱਕ ਮਾਂ ਸੀ ਜਿਸ ਦੇ ਕਾਰਨ ਇਹ ਦੁਖਾਂਤ ਹੋਰ ਵੀ ਗੰਭੀਰ ਹੋ ਜਾਂਦਾ ਹੈ। ਇੱਕ ਨੌਜਵਾਨ ਔਰਤ ਦਾ ਭਵਿੱਖ ਖੋ ਲਿਆ ਗਿਆ ਉਹਦੇ ਹੱਥੋਂ ਤੇ ਹੁਣ ਉਸਦਾ ਬੱਚਾ ਆਪਣੀ ਮਾਂ ਤੋਂ ਬਿਨਾਂ ਵੱਡਾ ਹੋਵੇਗਾ। ਕਿਸੇ ਵੀ ਪਰਿਵਾਰ ਨੂੰ ਅਜਿਹਾ ਅਸਹਿ ਦੁੱਖ ਨਹੀਂ ਝੱਲਣਾ ਚਾਹੀਦਾ ਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੁਲਿਸ ਜਾਂਚ ਚੱਲ ਰਹੀ ਹੈ, ਇਸ ਦੇ ਲਈ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਚਿਆ ਜਾਵੇ ਤੇ ਤੱਥਾਂ ਨੂੰ ਸਾਹਮਣੇ ਆਉਣ ਦਿੱਤਾ ਜਾਵੇ। ਮੈਟਰੋਪੋਲੀਟਨ ਪੁਲਿਸ ਅਨੁਸਾਰ ਇਸ ਮਾਮਲੇ ਦੀ ਹਰ ਪਹਿਲੂ ਤੋਂ ਕਹਿੰਦੇ ਜਾਂਚ ਜਾਰੀ ਹੈ। ਹਾਲਾਤ ਇਹ ਨੇ ਜੀ ਵਿਦੇਸ਼ਾਂ ਦੇ ਵਿੱਚ, ਇੱਕ ਪਾਸੇ ਜਾਤ ਪਾਤ ਦਾ ਰੌਲਾ ਤੇ ਇੱਥੇ ਰੰਗ ਭੇਤ ਦਾ ਰੌਲਾ ਹੈ ਤੇ ਆਪਣੇ ਰਾਜਕੁਮਾਰ

ਕਹਿੰਦੇ ਨੇ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਰਾਜਨ ਸਾਈ ਸਾਹਿਬ ਐਡਵੋਕੇਟ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਲਾਈਕ ਕਰ ਦਿੱਤਾ ਹੈ ਜੀ। ਕਹਿੰਦੇ ਖਿੱਚ ਦਿਓ ਗੱਡੀ ਨੂੰ ਬਸ ਓਕੇ ਕਰਕੇ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ। ਯੂਐਸ ਤੋਂ ਸੁਰਿੰਦਰ ਕੌਰ ਮਾਲ ਜੀ ਜੁੜੇ ਹੋਏ ਨੇ, ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ। ਤੇ ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਖਮਿਆਜ਼ਾ ਤਾਂ ਕਹਿੰਦੇ ਭੁਗਤ ਲਿਆ, ਹੁਣ ਅਕਾਲੀ ਤੇ ਕਾਂਗਰਸ ਹੀ ਭੁੱਲ ਜਾਣ ਸਰਕਾਰ ਕਦੇ ਬਣੇਗੀ। ਅੱਗੇ ਲਿਖਦੇ ਨੇ ਕਿ ਰਾਜਾ ਬੇਟਾ ਨੇ ਅੱਛੇ ਬੇਟੇ ਵਾਲੀ ਭੂਮਿਕਾ ਨਿਭਾਈ ਹੈ, ਸਾਰਿਆਂ ਨਾਲ ਰਲ ਕੇ ਖੇਡਣ ਵੀ ਕਹਿੰਦੇ ਜੀ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਤੇ ਆਪਣੇ ਗੁਰੀਮਾਨ ਬਾਈ ਜੀ ਲਿਖਦੇ ਆ ਕਿ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ, ਸਤਿ ਸ੍ਰੀ ਅਕਾਲ ਜੀ ਸਿਕੰਦਰ ਸਿੰਘ ਔਜਲਾ ਜੀ ਨੂੰ, ਰਾਜਨ ਸੈਣੀ ਜੀ ਨੂੰ ਤੇ ਰਜੀਵ ਕੁਮਾਰ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ। ਅੱਗੇ ਆਪਣੇ ਗੁਰੀਮਾਨ ਜੀ ਲਿਖਦੇ ਆ ਕਿ ਸ਼ੈਲੀ ਸਿੰਘ ਜੀ ਸਤਿ ਸ੍ਰੀ ਅਕਾਲ, ਰਾਜੀਵ ਸਾਹਿਬ ਜੀ ਸਤਿ ਸ੍ਰੀ ਅਕਾਲ, SHOC ਜੀ, ਹਾਂਜੀ ਹੁਸ਼ਿਆਰਪੁਰ ਵਾਲੇ ਦੀ ਗੱਲ ਕੀਤੀ ਆਪਣੇ ਤੇ ਟਾਂਡੇ ਵਾਲੇ ਦੀ ਜੀ। ਅੱਗੇ ਲਿਖਦੇ ਨੇ ਗੁਰੀ ਜੀ ਕਿ ਸ਼ੁਰੂ ਤੋਂ ਗਦਾਰੀ ਹੁੰਦੀ ਰਹੀ ਹੈ, ਦੂਜਿਆਂ ਨਾਲੋਂ ਗਦਾਰੀ ਕਰਨ ਵਾਲੇ ਆਪਣੇ ਨਿਕਲੇ ਆ ਜੀ ਜ਼ਿਆਦਾ। ਤੇ ਔਜਲਾ ਸਾਹਿਬ ਕਹਿੰਦੇ ਉਸੇ ਸਮੇਂ ਲੋੜਾਂ ਸੀਮਤ ਸਨ ਰਾਜਨ ਜੀ, ਅੱਜ ਕੱਲ੍ਹ ਲੋੜ ਵੱਧ ਗਈ ਹੈ ਜੀ। ਤੇ ਔਜਲਾ ਜੀ ਬਿਲਕੁਲ ਸਹੀ ਜੀ, ਤੁਸੀਂ ਕਿਹਾ ਉਸ ਵਕਤ ਲੋੜਾਂ ਜਿਹੜੀਆਂ ਸੀ ਛੋਟੀਆਂ ਸੀ, ਥੋੜੇ ਨਾਲ ਸਰ ਜਾਂਦਾ ਸੀ ਜੀ ਆਪਣੇ ਗੁਰੂ ਜੀ ਕਹਿੰਦੇ ਆ। ਤੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਨਾਲ ਗੁਲਾਬ ਦੇ ਫੁੱਲ ਭੇਜੇ ਨੇ। ਤੇ ਸਤਨਾਮ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਆਪਣੇ ਗੁਰੂ ਜੀ ਨੇ, ਲਿਖਦੇ ਨੇ ਸਤਿ ਸ੍ਰੀ ਅਕਾਲ ਜੀ। ਤੇ ਰਜੀਵ ਕੁਮਾਰ ਜੀ ਲਿਖਦੇ ਆ ਬਦਲਾਅ ਨੇ ਰਾਸ਼ਨ ਵਾਲੀਆਂ ਕਿੱਟਾਂ ਵੀ ਕਹਿੰਦੇ ਰਾਜਸਥਾਨ ਤੋਂ ਮੰਗਵਾਈਆਂ, ਰੈਲੀ ਦੇ ਲਈ ਟੈਂਟ, ਸਾਊਂਡ ਕੁਰਸੀਆਂ, ਤੀਰਥ ਯਾਤਰਾ ਦੇ ਲਈ ਬੱਸਾਂ, ਫਲੈਕਸ ਬੋਰਡ, ਹਰ ਕੋਈ ਚੀਜ਼ ਲਾਲਾ ਜੀ ਨੇ ਦੂਜੀ ਸਟੇਟ ਤੋਂ ਹੀ ਕਹਿੰਦੇ ਮੰਗਵਾਈਆਂ ਕਿਉਂਕਿ ਕਮਿਸ਼ਨ ਮੋਟਾ ਮਿਲ ਜਾਂਦਾ ਜੀ। ਜਾਣੀਆਂ ਚਾਲ ਜੀ ਕਹਿੰਦੇ ਜਟਬੈੜ ਬਾਈ ਜੀ ਸਤਿ ਸ੍ਰੀ ਅਕਾਲ ਜੀ। ਤੇ ਸੁਰਿੰਦਰ ਮਾਲ ਜੀ ਲਿਖਦੇ ਆ ਬਹੁਤ ਵਧੀਆ ਸਾਂਝ ਜੀ, ਪਸੰਦ ਕਰਦੇ ਨੇ ਆਪਣੇ ਗੁਰੀਮਾਨ ਹੁਣਾਂ ਦੀ ਸਾਂਝ ਤੇ ਰਾਜਨ ਜੀ ਦੀ। ਤੇ ਗੁਰੀਮਾਨ ਜੀ ਲਿਖਦੇ ਆ ਹੱਸ ਰਹੇ ਨੇ ਜੀ, ਤੇ ਨਹੀਂ ਤੁਹਾਡਾ ਆਪਣਾ ਵਿਚਾਰ ਸੈਣੀ ਸਾਹਿਬ ਸਹੀ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਸਾਂਝ ਗੁਰੀ ਵੀਰ ਜੀ, ਜੋ ਦਰਦ ਤੇ ਹਕੀਕਤ ਸਮਝਦਾ ਉਹੀ ਕਲਪਦਾ ਹੈ। ਗੁਰੂ ਜੀ ਕਹਿੰਦੇ ਆ ਕਿ ਸਹੂਲਤਾਂ ਦੇ ਨਾਲ ਮਨੁੱਖ ਅਪਾਹਜ ਹੋ ਰਿਹਾ ਹੈ ਤੇ ਸਹੂਲਤਾਂ ਨਹੀਂ ਰੋਜ਼ਗਾਰ ਦਿਓ ਜੀ। ਗੁਰੂ ਜੀ ਕਹਿੰਦੇ ਔਜਲਾ ਜੀ ਸ਼ੁਕਰੀਆ ਜੀ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਕਈ ਲੋਕ ਜਨਰਲ ਕੈਟਾਗਰੀ ਦੇ ਵਿੱਚ ਹਨ ਤੇ ਬਹੁਤ ਗਰੀਬ ਹਨ, ਪਰ ਉਹ ਵਿਚਾਰੇ ਕੋਈ ਸਹੂਲਤ ਨਹੀਂ ਲੈ ਸਕਦੇ। ਔਜਲਾ ਸਾਹਿਬ ਕਹਿੰਦੇ ਪਰ ਸਾਨੂੰ ਮਾਂ ਹੀ ਮੁਫ਼ਤ ਖੋਰਾ ਤੋਂ ਪਰ ਸਾਨੂੰ ਮਾਰ ਹੀ ਕਹਿੰਦੇ ਮੁਫ਼ਤ ਖੋਰਾਂ ਤੋਂ ਪੈਂਦੀ ਹੈ, ਮਿਹਨਤ ਕਰਨ ਵਾਲਾ ਤਾਂ ਮਰ ਰਿਹਾ ਜੀ ਕਹਿੰਦੇ। ਬਿਲਕੁਲ ਹੈ ਜੀ, ਬਿਲਕੁਲ ਹੈ। ਤੇ ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਕਿਹਾ ਮਾਲ ਭੈਣ ਜੀ। ਤੇ ਆਪਣੇ ਟਿਲਟ ਕਿਉਂ ਕਰਦਾ ਰਾਜਨ ਜੀ, ਪਤਾ ਨਹੀਂ ਮੈਨੂੰ ਸਮਝ ਨਹੀਂ ਲੱਗੀ ਕੀ ਕਹਿਣਾ ਚਾਹੁੰਦੇ ਆ। ਬਘੇਲ ਰਾਜਾ ਬੇਟਾ ਲਈ ਕਹਿੰਦੇ ਜੀ ਔਜਲਾ ਸਾਹਿਬ ਲਿਖਦੇ ਨੇ ਤੇ ਸਾਰਾ ਕੁਝ ਕਰ ਰਹੇ ਨੇ। ਰਜੀਵ ਕੁਮਾਰ ਜੀ ਲਿਖਦੇ ਆ 4 ਸਾਲ ਤਾਂ ਵਿਰੋਧੀ ਧਿਰ ਦਾ ਕੰਮ ਖਹਿਰਾ ਸਾਹਿਬ ਤੇ ਪ੍ਰਗਟ ਸਿੰਘ ਨੇ ਹੀ ਨਿਭਾਇਆ ਤੇ ਕਾਂਗਰਸ ਦਾ ਬਾਜਵਾ ਵੜਿੰਗ ਤਾਂ ਬਸ ਟਵਿੱਟ ਜੋਗੇ ਹੀ ਰਹਿ ਗਏ, ਅੱਗੇ ਹੋ ਕੇ ਲੜਾਈ ਨਹੀਂ ਲੜੀ, ਫਿਰ ਤਾਂ ਖਹਿਰੇ ਨੂੰ LOP ਬਣਾਉਣਾ ਕਹਿੰਦੇ ਚਾਹੀਦਾ, ਵੱਡੇ ਲੀਡਰ ਤਾਂ ਚੱਲੇ ਹੋਏ ਕਾਰਤੂਸ ਹੈਗੇ ਆ ਕਹਿੰਦੇ ਰਜੀਵ ਕੁਮਾਰ ਬਾਈ ਜੀ ਲਿਖਦੇ ਆ। ਔਜਲਾ ਸਾਹਿਬ ਕਹਿੰਦੇ ਰਜੀਵ ਜੀ ਇਹ ਕੰਮ ਸਾਲ ਪਹਿਲਾਂ ਚਾਹੀਦਾ ਸੀ, ਹੁਣ ਟੂ ਲੇਟ ਹੈ ਜੀ। ਬਿਲਕੁਲ ਹੈ ਜੀ, ਇਹ ਚੀਜ਼ਾਂ ਪਹਿਲਾਂ ਨਿਰਧਾਰਿਤ ਕਰਨੀਆਂ ਚਾਹੀਦੀਆਂ ਨੇ, ਲੋਕਾਂ ਦੀ ਮਾਨਸਿਕਤਾ ਵੀ ਬਣਦੀ ਹੈ ਤੇ ਪਤਾ ਵੀ ਹੁੰਦਾ ਵੀ ਕਿਹਨੂੰ ਵੋਟ ਪਾਈਏ, ਫਿਰ ਐਟ ਏ ਟਾਈਮ ਜਿਹੜਾ ਸਾਰਾ ਕੁਝ ਨਿਰਧਾਰਿਤ ਕਰਦੇ ਆ ਤੇ ਫਿਰ ਐਲਾਨ ਕਰਦੇ ਆ, ਇਹਨਾਂ ਦੇ ਵਿੱਚ ਆਪਣਾ ਕਾਟੋ ਕਲੇਸ਼ ਪੈ ਜਾਂਦਾ ਮੁੜ ਕੇ ਫਿਰ। ਔਜਲਾ ਸਾਹਿਬ ਕਹਿੰਦੇ ਜਦੋਂ ਘਰ ਵਾਲਾ ਜ਼ਮੀਨ ਦਾ ਵਿਸਵਾ ਨਾ ਛੱਡੇ ਨਾ, ਫਿਰ ਛੜਾ ਜੇਠ ਚੰਗਾ ਲੱਗਣ ਲੱਗ ਜਾਂਦਾ ਹੈ। ਤੇ ਆਪਣੇ ਐਪ ਤੇ ਸੁਣ ਰਹੇ ਆ ਫਿਟਨੈਸ ਪੰਜਾਬ ਬਾਈ ਜੀ, ਆਪਣੇ ਬਹਾਦਰ ਸਿੰਘ ਜੀ ਸ਼ਾਇਦ ਆਪਣੇ ਡੈਨਮਾਰਕ ਤੋਂ ਸੁਣ ਰਹੇ ਨੇ ਪ੍ਰੋਗਰਾਮ, ਸ਼ੁਕਰੀਆ।

ਗਿਆ ਜੀ ਬਾਈ ਜੀ। ਤੇ ਅਰਜੀਤ ਜੀ ਸੋਰੀ ਕਮੈਂਟ ਉੱਪਰ ਥੱਲੇ ਹੋ ਜਾਂਦੇ ਆ ਜੀ, ਐਡਵਰਟਾਈਜ਼ਮੈਂਟ ਚੱਲ ਪੈਂਦੀ ਹੈ ਵਿੱਚ, ਕਈ ਵਾਰੀ ਧੱਕਾ ਕਰ ਜਾਂਦੇ ਆ ਸਾਡੇ ਨਾਲ ਵੀ। ਤੇ ਨਾ ਕਰੋ ਯਾਰ ਧੱਕਾ, ਪੜ੍ਹ ਲੈਣ ਦੋ, ਦੋਸਤ ਮਿੱਤਰਾਂ ਦੇ ਸੁਨੇਹੇ ਜਿਹੜੇ ਆਏ ਨੇ। ਮੈਂ ਵੈਸੇ ਵੀ ਅੱਜ ਥੱਕਿਆ ਥੱਕਿਆ ਮਹਿਸੂਸ ਕਰਦਾ। ਤੇ ਆਪਣੇ ਔਜਲਾ ਸਾਹਿਬ ਤੋਂ ਬਾਅਦ ਮੈਸੇਜ ਸੀਗਾ ਆਪਣਾ, ਨਹੀਂ ਜੀ ਟਲਦੇ ਨਹੀਂ ਜੀ, ਟਲਦੇ ਨਹੀਂ ਜੀ, ਟਲਦੇ। ਤੇ ਆਪਣੇ ਹਾਂਜੀ ਪਹੁੰਚ ਗਏ ਜੀ, ਲਿਖਤੇ ਨੇ ਗੁਰੀਮਾਨ ਜੀ, ਕਹਿੰਦੇ ਆ ਨਹੀਂ ਤੁਹਾਡਾ ਆਪਣਾ ਵਿਚਾਰ ਸੈਣੀ ਸਾਹਿਬ ਸਹੀ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਸਾਂਝ ਗੁਰੀ ਵੀਰ ਜੀ, ਜੋ ਦਰਦ ਤੇ ਹਕੀਕਤ ਸਮਝਦਾ ਉਹੀ ਕਲਪਦਾ, ਇਸ ਤੋਂ ਅੱਗੇ ਸੁਨੇਹੇ ਸੀਗੇ। ਹਾਂਜੀ ਇੱਥੇ ਆ ਗਏ ਆਪਾਂ ਜੀ, ਆਪਣੇ ਟੂ ਲੇਟ ਤੋਂ ਬਾਅਦ। ਤੇ ਔਜਲਾ ਸਾਹਿਬ ਕਹਿੰਦੇ ਇਹ ਸਿਆਸੀ ਲੋਕ ਕੁਝ ਵੀ ਕਰ ਸਕਦੇ ਹਨ ਕੁਰਸੀ ਦੇ ਲਈ ਜੀ। ਤੇ ਰਾਜੀਵ ਕੁਮਾਰ ਜੀ ਲਿਖਦੇ ਆ ਅਕਾਲੀ ਦਲ ਨੂੰ ਬੀਜੇਪੀ ਨਾਲ ਗੱਠਜੋੜ ਕਰ ਲੈਣਾ ਚਾਹੀਦਾ ਹੈ, ਤਾਂ ਹੀ ਸਰਕਾਰ ਬਣ ਸਕਦੀ ਹੈ। ਆ ਅਕਾਲੀ ਦਲ ਦੀ ਇਕੱਲੇ ਦਾ ਮੁਸ਼ਕਲ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਅਕਾਲੀ ਦਲ ਤਾਂ ਕਹਿੰਦੇ ਖਤਮ ਕਰਨਾ ਬੀਜੇਪੀ ਨੇ ਜੀ। ਰਾਜੀਵ ਕੁਮਾਰ ਜੀ ਕਹਿੰਦੇ ਆ ਵਾਰਸ ਪੰਜਾਬ ਦਾ ਜਿਹੜਾ ਵਕੀਲ ਖਾਰੇ ਦਾ ਮੁੰਡਾ, ਖਹਿਰੇ ਦਾ ਮੁੰਡਾ ਲਿਖਣਾ ਸ਼ਾਇਦ, ਖਹਿਰੇ ਦਾ ਮੁੰਡਾ, ਉਹਨੇ ਪੋਸਟ ਪਾਈ ਕਿ ਅੰਮ੍ਰਿਤਪਾਲ ਨੇ ਵੀ ਕਿਹਾ ਕਿ ਜੇ ਬੀਜੇਪੀ ਅੱਗੇ ਹੱਥ ਵਧਾਉਂਦੀ ਹੈ ਤਾਂ ਕਰ ਲਓ ਗੱਠਜੋੜ ਕਹਿੰਦੇ ਜੀ। ਤੇ ਭਾਈ ਉਹਨਾਂ ਦੇ ਵਿੱਚੋਂ ਹੀ ਆਏ ਨੇ ਜੀ, ਉਹਨਾਂ ਦੇ ਵਿੱਚੋਂ ਹੀ ਜਾਣਗੇ ਜੀ, ਮੁੜ ਕੇ ਫਿਰ ਇਹੀ ਹੈ, ਉਹਨਾਂ ਨੇ ਖੜੇ ਕੀਤੇ ਆ, ਉਹਨਾਂ ਨੇ ਵਸਾਏ ਹੈ। ਤੇ ਬਾਕੀ ਪਾਰਟੀਆਂ ਨੂੰ ਕਮਜ਼ੋਰ ਕਰਨ ਦੇ ਲਈ, ਵੋਟਾਂ ਤੋੜਨ ਦੇ ਲਈ, ਜੋੜਨ ਦੇ ਲਈ ਸਾਰਾ ਹਿਸਾਬ ਕਿਤਾਬ ਹੁੰਦਾ ਹੈ ਜੀ। ਰਾਜੀਵ ਕੁਮਾਰ ਜੀ ਕਹਿੰਦੇ ਆ ਸਹੀ ਗੱਲ ਹੈ ਔਜਲਾ ਸਾਹਿਬ, ਇੰਨਾ ਖੇਤਰੀ ਪਾਰਟੀ ਦੇ ਕੋਈ ਨਹੀਂ ਛੱਡਣੀ ਇਹਨਾਂ ਨੇ, ਬੰਗਾਲ ਹੋ ਗਿਆ, ਠਾਕਰੇ ਦੀ ਪਾਰਟੀ ਖਤਮ ਕਰਤੀ, ਹੁਣ ਅਖਿਲੇਸ਼ ਦੀ ਜਿਹੜੀ ਹੈ ਸਮਾਜਵਾਦੀ ਪਾਰਟੀ ਮਗਰ ਪਏ ਹੈ। ਆ ਪਾਰਲੀਮੈਂਟ ਦੇ ਵਿੱਚ ਇੰਨੇ MP ਪੂਰੇ ਕਰਕੇ ਬਿੱਲ ਪਾਸ ਕਰਨੇ ਹੈਗੇ ਇਹਨਾਂ ਨੇ, ਜਿਹੜੇ ਪਿਛਲੀ ਵਾਰ ਡਿੱਗੇ ਸੀ ਜੀ। ਸੁਰਿੰਦਰ ਮਾਲ ਜੀ ਲਿਖਦੇ ਆ US ਤੋਂ ਸ਼ੁਕਰਾਨੇ ਸਿਕੰਦਰ ਵੀਰ ਜੀ, ਬਹੁਤ ਦੁੱਖ ਹੁੰਦਾ ਜਦੋਂ SC BC ਐਪਲੀਕੈਂਟਸ ਦੀ ਬਹੁਤ ਘੱਟ ਨੰਬਰਾਂ ਦੇ ਉੱਤੇ ਹੀ ਸਿਲੈਕਸ਼ਨ ਹੋ ਜਾਂਦੀ ਹੈ। ਇੱਕ ਨਲਾਇਕ ਸਟੂਡੈਂਟ ਪਾਸ ਹੋਣ ਤੇ ਕਿੰਨਾ ਕੁ ਕਹਿੰਦੇ ਵਧੀਆ ਕੰਮ ਕਰ ਸਕਦਾ ਹੈ, ਸਵਾਲ ਖੜਾ ਕੀਤਾ ਉਹਨਾਂ ਨੇ ਜੀ। ਆਪ ਵੀ ਟੀਚਰ ਰਹੇ ਨੇ। ਤੇ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਜੀਰੇ ਤੋਂ, ਕਹਿੰਦੇ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਹੈ ਜੀਰੇ ਸਾਹਿਬ, ਸਵਾਗਤ ਹੈ। ਰਾਜੀਵ ਕੁਮਾਰ ਜੀ ਕਹਿੰਦੇ ਅੱਜ ਮੰਤਰੀ ਸੌਂਧ ਦੇ ਘਰ ਦੇ ਅੱਗੇ ਹੜਤਾਲ ਤੇ ਬੈਠੇ ਵੱਖ ਵੱਖ ਮਹਿਕਮਿਆਂ ਦੇ ਕਾਮਿਆਂ ਤੇ ਪੁਲਿਸ ਨੇ ਜਿਹੜਾ ਬਹੁਤ ਜ਼ਿਆਦਾ ਲਾਠੀਚਾਰਜ ਕੀਤਾ, ਨਾਲ ਅਥਰੂ ਗੈਸ ਦੇ ਗੋਲੇ ਛੱਡੇ ਆ, ਬਹੁਤ ਜ਼ਖਮੀ ਹੋਏ ਆ ਹੜਤਾਲੀ ਜੀ। ਅੱਗੇ ਕਹਿੰਦੇ ਨੇ ਇਮਰਾਨ ਖਾਨ ਨੂੰ ਕਿੱਥੇ ਕੈਦ ਕਰਕੇ ਰੱਖਿਆ ਇਸ ਸਰਕਾਰ ਨੇ ਜੀ, ਪਾਕਿਸਤਾਨ ਦੀ ਗੱਲ ਕਰਦੇ ਆ। ਫਿਟਨੈਸ ਪੰਜਾਬ ਬਾਈ ਜੀ ਕਹਿੰਦੇ ਆਪਣੇ ਸਤਿ ਸ੍ਰੀ ਅਕਾਲ ਜੀ, ਐਪ ਦੇ ਉੱਤੇ ਸੁਣ ਰਹੇ ਹਾਂ ਜੀ, ਸ਼ੁਕਰੀਆ ਬਾਈ ਜੀ, ਬਹੁਤ ਬਹੁਤ ਸ਼ੁਕਰੀਆ। ਬਹਾਦਰ ਸਿੰਘ ਜੀ ਹੈ ਸ਼ਾਇਦ, ਤੇ ਉਹਨਾਂ ਦੀ ID ਹੈ ਫਿਟਨੈਸ ਪੰਜਾਬ। ਲਓ ਦੋਸਤੋ ਫਿਰ ਇੱਥੇ ਅੱਜ ਆਗਿਆ ਲੈਂਦੇ ਹਾਂ, ਥੋੜੀ ਜਿਹੀ ਥਕਾਵਟ ਮਹਿਸੂਸ ਕਰ ਰਹੇ ਹਾਂ, ਬੋਲਣ ਦੇ ਵਿੱਚ ਵੀ ਥੋੜਾ ਜਿਹਾ ਰੁਕ ਰੁਕ ਕੇ ਗੱਲਬਾਤ ਹੋ ਰਹੀ ਹੈ। ਤੇ ਅੱਜ ਇੰਨਾ ਕਿ ਕਬੂਲ ਕਰਿਓ, ਤੇ ਕੱਲ ਨੂੰ ਫਿਰ ਆਪਾਂ ਲਾਵਾਂਗੇ ਮਹਿਫਲ, ਫਿਰ ਤੋਂ ਮਹਿਫਲ ਸਮਜੀਤ ਸਿੰਘ ਸ਼ਮੀ ਹੋਣਾ ਦੇ ਨਾਲ, ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਚਰਚਾ ਹੋਗੀ, ਵਾਰਤਾਲਾਪ ਹੋਏਗੀ, ਜਿਸ ਦੇ ਵਿੱਚ ਤੁਸੀਂ ਵੀ ਵੱਡਾ ਹਿੱਸਾ ਬਣ ਸਕਦੇ ਹੋ ਤੇ ਆਪਣੀ ਗੱਲ ਆਪਣੇ ਤਜਰਬੇ ਸਾਂਝੇ ਕਰ ਸਕਦੇ ਹੋ। ਤੇ ਕੱਲ ਫਿਰ ਮਿਲਦੇ ਹਾਂ ਨਵੀਂ ਮੁਲਾਕਾਤ ਦੇ ਵਿੱਚ, ਵੀਰਵਾਰ ਵਾਲਾ ਦਿਨ ਹੈ ਤੇ ਗੱਲਬਾਤ ਕਰਾਂਗੇ ਫਿਰ ਕੁਝ ਨਾ ਕੁਝ ਨਵਾਂ ਮੁੱਦਾ ਲੈ ਕੇ ਸਮਰਜੀਤ ਸਿੰਘ ਸ਼ਮੀ ਹੋਣਾ ਦੇ ਨਾਲ। ਤੇ ਮੈਨੂੰ ਦਿਓ ਆ ਗਿਆ ਵੱਧ ਘੱਟ ਬੋਲ ਕੇ, ਮੈਂ ਗੁਸਤਾਖੀ ਮਾਫ਼, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹੁੰਦਾ। ਤੇ ਦੋਸਤਾਂ ਦਾ ਸ਼ੁਕਰੀਆ, ਐਪ ਦੇ ਉੱਤੇ ਵੈਬਸਾਈਟ ਫੇਸਬੁੱਕ ਯੂਟਿਊਬ ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਕਮੈਂਟ ਕਰਨ ਦੇ ਲਈ ਵੀ, ਕਾਲ ਕਰਕੇ ਜੁੜਨ ਦੇ ਲਈ ਵੀ, ਦੋਸਤਾਂ ਦਾ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਦੋਸਤੋ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
1: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
2: ਬਿਲਕੁਲ ਸਹੀ ਕੁਐਸਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
1: ਹਾਂਜੀ,
2: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
1: ਠੀਕ ਹੈ ਜੀ।
2: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90% 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
1: ਬਿਲਕੁਲ।
2: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
1: ਬਿਲਕੁਲ ਜੀ,
2: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ,
1: ਹਾਂਜੀ,
2: ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ,
1: ਠੀਕ ਹੈ।
2: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਜ਼ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਹੈ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
1: ਹੈ ਨਾ।
2: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
1: ਠੀਕ
2: ਬਟ
1: ਹੈ ਜੀ।
2: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
1: ਅੱਛਾ
2: ਇਹ
1: ਜੀ
2: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
1: ਹਾਂ ਜੀ
2: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
1: ਬਿਲਕੁਲ
2: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੇ ਨੇ
1: ਠੀਕ
2: ਤਾਂ
1: ਹੈ
2: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
1: ਹਾਂ ਜੀ
2: ਉਸਦੀ
1: ਹਾਂ ਜੀ
2: ਰੈਂਕਿੰਗ ਨੂੰ ਦੇਖ ਕੇ
1: ਮਹੱਤਵਪੂਰਨ
2: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
1: ਠੀਕ
2: ਕੁਛ
1: ਹੈ
2: ਵੀ
1: ਜੀ
2: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
1: ਬਿਲਕੁਲ ਜੀ
2: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
1: ਬਿਲਕੁਲ ਜੀ
2: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟ ਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
2: ਹਾਂਜੀ
1: ਕਰ ਸਕੇ
2: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
1: ਅੱਛਾ ਜੀ
2: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
1: ਬਿਲਕੁਲ
2: ਸਭ
1: ਜੀ
2: ਕੋਲ ਸਮਾਰਟਫੋਨ ਹੈਗੇ ਨੇ
1: ਹਾਂਜੀ
2: ਤਾਂ ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ
1: ਠੀਕ ਹੈ
2: ਇਨ
1: ਜੀ
2: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
1: ਹਾਂਜੀ
2: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
1: ਠੀਕ ਹੈ
2: ਇਹ
1: ਜੀ
2: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
1: ਬਿਲਕੁਲ
2: ਫਿਰ
1: ਜੀ
2: ਅਸੀਂ ਹੋਰ ਕੁਛ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ
1: ਹਾਂ ਜੀ
2: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
1: ਹਾਂ ਜੀ
2: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
1: ਜਿਹੜੇ ਤੁਹਾਡੇ ਵਿਭਾਗ ਵੱਲੋਂ
2: ਹਾਂਜੀ
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
2: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
1: ਅੱਛਾ ਜੀ
2: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
1: ਅੱਛਾ
2: ਜੋ ਵੀ
1: ਜੀ
2: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
1: ਹਾਂਜੀ
2: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਰੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ
2: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
1: ਅੱਛਾ ਜੀ
2: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
1: ਅੱਛਾ ਜੀ
2: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन उस तो बाद उस टेस्ट दी जड़ी जड़ी प्रिपरेशन है वो किदा कर सकते हैं।
1: अच्छा
2: फॉर
1: जी,
2: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जेडे भी टाइम टू टाइम, तो
1: हाँ जी,
2: उन्होंने
1: हाँ
2: असं प्रोपर उन्होंने इनफॉरमेशन प्रोवाइड करते रहने हैं, तो बच्चे उत्थे भी आके इस चीज का जो फायदा है उठा सकते हैं।
1: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
2: बिल्कुल
1: जिहड़े अज कल दे विद्यार्थी है ना, ओह इस गल तो भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
2: बिल्कुल
1: उहनां नूं निशाना तय करन लई की करना चाहिदा है?
2: बिल्कुल, ये भी बड़ी कंसर्न दी गल है। साडे बच्चे जेड़े हैं बहुत ही घट गिनती दे विच ऐसे बच्चे ने जेड़े अपने जिन्हां दी असीं पहलां गल कर चुके हैं जेड़े कि अपने फ्यूचर दे लई कंसर्नड हुंदे ने 10वीं 12वीं दे विच।
1: हाँ जी,
2: इहो जे बच्चे जेड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उहनां नूं हो जांदी है उहनां दी।
1: बिल्कुल जी,
2: बट काफी बच्चे पर साडे कोल जेड़े परमार है वो इहो जे बच्चियां दी है जेड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
1: हाँ जी,
2: चलो उस तो बाद 12वीं भी कर लेने हैं। अपने
1: हाँ जी,
2: फ्रेंड्स देखते हैं कि मेरे फ्रेंड्स ने केड़े विषय चूज किए हैं, उन्हां दे अकॉर्डिंग ही वो अपने खुद दे विषय चूज कर लेते हैं।
1: बिल्कुल
2: वो खुद दा अपना ये नहीं देखते कि मेरे लिए की आसान है, मेरे लिए की अच्छा है, मेरा किसे विच इंटरेस्ट है, वो ये देखते हैं कि
1: लाई
2: मैनू।
1: लग बन के एक दूजे दे नाल चल
2: बिल्कुल
1: पैंदे है।
2: हाँ हाँ बिल्कुल, तो ये चीज समझनी चाहिए है विद्यार्थियों नू कि वो जदों गल आ जाती है उन्हां दे करियर सिलेक्शन दी
1: हाँ जी,
2: उस टाइम ते बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकते ने, बच्चे नू खुद पता हुंदा है।
1: हाँ जी,
2: बस वो बच्चा ध्यान नहीं दिंदा अपने आप ते क्योंकि वो उम्र ही ऐसी हुंदी है कि
1: हाँ जी,
2: बच्चा अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
1: बिल्कुल जी,
2: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
1: बिल्कुल जी,
2: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जानू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
1: जिस तरह जिहड़ा हैगा बच्चिआं नूं घट जानकारी है अपना भविष्य तय करन बारे, उसे
2: बिल्कुल
1: तरह उहनां दे जिहड़े माँ बाप ने
2: बिल्कुल
1: ओह
2: है
1: भी बहुत
2: बिल्कुल
1: घट जानकारी रखदे आ। असल दे विच मापे अते विद्यार्थी ते एक अध्यापक मिल के ही बच्चे दे भविष्य
2: मिल
1: दा
2: के
1: वधिया निर्माण
2: बिल्कुल
1: कर सकदे आ।
2: हाँ जी
1: कोई इहनां दे मापिआं नूं गाइड करन लई भी कोई यतन कीते जांदे आ?
2: हाँ जी बिल्कुल। मैं ये भी ये कहंदी हां कि साडे अगर विद्यार्थी अगर साडे जेड़े नौजवान पीढ़ी है
1: हाँ
2: उहनां
1: जी,
2: दे अगे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
1: हाँ
2: तां
1: जी,
2: उहनां ही हथ उहनां दे पेरेंट्स दा भी हुंदा है,
1: बिल्कुल जी,
2: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
1: हाँ जी,
2: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
1: बिल्कुल जी,
2: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
1: ऑनलाइन चल रही है।
2: बट बच्चे दा फॉलो अप लेना कि बच्चा उस मोबाइल नूं यूज किवें कर रहा है
1: हाँ जी,
2: वो अक्सर ही पेरेंट्स भुल जाते हैं या
1: सही
2: फिर
1: गल
2: उन्हां
1: है,
2: नूं लगदा कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं टोकदे कि चलो ठीक है साडा बच्चा तां बहुत अच्छा है, बच्चा तां पढ़ लेगा अपने आप पढ़ लेगा, नहीं उन्हां नूं थोड़ा मोटिवेशन अपने पेरेंट्स तों लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा लाइफ च, तू
1: हाँ
2: दस
1: जी,
2: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
1: सही
2: पूछा
1: है,
2: जा रहा है।
1: हाँ जी,
2: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स उहदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हों पूरी करना है।
1: सही गल है जी,
2: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
1: ਹਾਂਜੀ
2: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ
2: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ
2: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ,
1: ਹਾਂਜੀ
2: ਉਹਨਾਂ ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ ਬੱਚਿਆਂ ਦੇ ਲਈ ਸਾਡੇ
1: ਹਾਂਜੀ
2: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ ਬਿਲਕੁਲ
2: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
2: ਉਹ ਬਸ
1: ਸਾਬਾਨਾ ਜੀ,
2: ਚੱਲੇ ਜਾਣਗੇ।
1: ਅੱਜ ਦੇ
2: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
2: ਹਾਂਜੀ
1: ਉਹ
2: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
2: ਬਿਲਕੁਲ ਬਿਲਕੁਲ
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
2: ਹਾਂ ਇਹ ਵੀ ਦੇਖੋ, ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
1: ਹਾਂਜੀ
2: ਸਾਰੀਆਂ
1: ਹਾਂਜੀ
2: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
1: ਹਾਂਜੀ
2: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
1: ਬਿਲਕੁਲ ਜੀ,
2: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ ਹੈ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ, ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ
2: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
2: ਹੈ,
1: ਹੈ
2: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
2: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
1: ਬਿਲਕੁਲ
2: ਉਦੇਸ਼ਹੀਣ ਹੀ ਉਹ ਭਟਕ ਰਹੇ ਨੇ, ਤਾਂ ਉਹ
1: ਹਾਂਜੀ
2: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ
2: ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ
2: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ। ਬਸ
1: ਬਿਲਕੁਲ
2: ਇੱਕ
1: ਜੀ,
2: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
2: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
2: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ, ਹਾਂਜੀ ਹਾਂਜੀ।
2: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸੀਬਿਲਿਟੀਜ਼ ਨੇ, ਅਸੀਂ ਜੋ ਕੀ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ।
2: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
2: ਜੋ,
1: ਲੈਣ ਤੱਕ ਸੀਮਿਤ ਹੋ ਜਾਂਦੇ।
2: ਹਾਂ ਬਿਲਕੁਲ, ਉਹ ਸਮਝਦੇ ਹਾਂ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ 'ਚ ਦੇਖ ਦੇਖ ਕੇ ਲਿਖ ਦਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ, ਬਟ ਉਹਨਾਂ ਨੂੰ ਕੁਛ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
2: ਨਹੀਂ ਹੁੰਦੇ
1: ਉਹਨਾਂ
2: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ ਜਿਹਦੇ 'ਚ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
2: ਬਿਲਕੁਲ
1: ਅਤੇ
2: ਬਿਲਕੁਲ
1: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣ। ਇਸ
2: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
2: ਦੇਖੋ ਬਿਲਕੁਲ, ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ, ਉਹ ਸੋਚ
1: ਹਾਂਜੀ
2: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ,
1: ਹਾਂਜੀ
2: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
1: ਅੱਛਾ ਜੀ
2: ਪਲੱਸ ਟੂ ਪਾਸ ਨੇ,
1: ਅੱਛਾ ਜੀ
2: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
2: ਕੋਈ ਐਸੀ ਕੋਈ ਉਹਨਾਂ ਕੋਲ ਸਕਿੱਲ ਵੀ ਨਹੀਂ ਹੈ, ਠੀਕ ਹੈ। ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
2: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੋਬ ਹੈ, ਔਰ ਉਹਨਾਂ ਨੂੰ ਜੋਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ,
2: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ,
2: ਬਿਲਕੁਲ ਨਹੀਂ ਹੈ।
1: ਹਾਂਜੀ
2: ਹਾਂ, ਕੁਝ ਕੋਰਸਿਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
2: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
2: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ
2: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
2: ਲਓ ਕੋਈ
1: ਹਾਂਜੀ
2: ਵੀ ਬੱਚਾ ਉਹਨੇ ਨੌਕਰੀ ਲੈਣੀ
1: ਨੌਕਰੀ
2: ਹੈ, ਬਸ
1: ਲੈਣੀ ਹੈ,
2: ਨੌਕਰੀ ਲੈਣੀ ਹੈ, ਤਾਂ
1: ਹਾਂਜੀ
2: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ,
1: ਹਾਂਜੀ
2: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ
2: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: ਅੱਛਾ ਜੀ
2: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ
1: ਹਾਂਜੀ
2: ਹੈ, ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
2: ਵੀ
1: ਹੈ ਜੀ,
2: ਬਹੁਤ ਬੈਸਟ ਹੈ, ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
1: ਹਾਂਜੀ
2: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
1: ਅੱਛਾ ਜੀ
2: ਤਾਂ ਰੀਜਨਿੰਗ ਪਾਰਟ ਹੋ ਗਿਆ ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ
2: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂਜੀ ਹਾਂਜੀ
2: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ
2: ਸਿਲੈਕਸ਼ਨ
1: ਬਿਲਕੁਲ
2: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ,
2: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ, ਇੱਕ
2: ਬਟ
1: ਹਾਂਜੀ
2: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: ਹਾਂਜੀ
2: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ, ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ ਹੈਗਾ
2: ਹਾਂਜੀ,
1: ਤਾਂ ਕਰਨਗੇ ਕੀ?
2: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
2: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ। ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
2: ਸਕਦੀਆਂ ਜਦ ਤੱਕ
1: ਸਕਦੀਆਂ।
2: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
1: ਬਿਲਕੁਲ ਜੀ,
2: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ। ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
2: ਹਾਂਜੀ
1: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
2: ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ।

0: ਦੁਆਬਾ ਰੇਡੀਓ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਲ ਜੀ, ਤੁਹਾਡਾ ਸਵਾਗਤ ਹੈ।

ਵੇਖੋ ਤੁਸੀਂ ਸਾਕਾ ਜੱਲਿਆਂ ਦੇ ਬਾਗ ਦਾ ਹੋਇਆ ਸੀ ਜ਼ੁਲਮ ਉੱਥੇ ਖੂਨੀ ਰਾਗ ਦਾ ਊਧਮ ਜਿਹੇ ਜੋ ਦੇ ਉਡਵਾਰਾਂ

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮਾਲਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜਨੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੈ ਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ, ਦਿਲ ਸ਼ਾਇਰ ਸਾ ਰੱਖਤਾ ਤੋ, ਦਿਲ ਸ਼ਾਇਰ ਸਾ ਰੱਖਤਾ ਤੋ, ਸ਼ਬਦੋ ਕੀ ਫਨਕਾਰੀ ਰੱਖ। ਦਿਲ ਸ਼ਾਇਰ ਸਾ ਰੱਖਤਾ ਤੋ, ਸ਼ਬਦੋ ਕੀ ਫਨਕਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰਲੇ, ਨੇਕੀ ਕਰਕੇ ਦਾਮਨ ਭਰਲੇ, ਜਾਣੇ ਕੀ ਬਸ ਤਿਆਰੀ ਰੱਖ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਅਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀ ਕੇ ਪੱਤਣ। ਹਰੀ ਕੇ ਪੱਤਣ ਤੋਂ ਜਦੋਂ ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਹੈ ਪੀਰ ਮੁਹੰਮਦ। ਪੀਰ ਮੁਹੰਮਦ ਦੇ ਵਿੱਚ ਵੱਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ। ਵੀਰ ਸਿੰਘ ਬੀਰਾ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਬੀਰਾ ਜੀ, ਜੀ ਆਇਆਂ ਨੂੰ,
2: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਤੇ ਨਾ ਹੀ ਛੂਣੀ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
0: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਹੈ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼ੀ ਪਾਇਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦਿਮਾਸ਼ੀ ਪਾਇਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੋਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਆਈ ਸਾਨੂੰ ਸ਼ਰਮ ਭੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨਿਪੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ ਸੀ ਸੁਣਨੂ ਹੈ ਨੀ, ਕਿਹੋ ਜਿਹੇ ਉਹਦੇ ਨੈਣ ਭੋਲੀਏ ਨੂੰ ਹੈ ਨੀ। ਦੇਵਰ ਜੈਸਾ ਰੰਗ ਸੀ ਸੁਣ ਸੱਸੜੀਏ, ਨਣ ਦੀ ਜੈਸੇ ਨੈਣ ਭੋਲੀਏ ਸੱਸੜੀਏ। ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ, ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ, ਤੇਰਾ ਲੱਗਦਾ ਕੰਤ ਪੋਲੀਏ ਨੂੰ ਅੜੀਏ, ਆ ਲੈ ਦੁੱਧ ਦਾ ਛੰਨਾ ਪੋਲੀਏ ਨੂੰ ਹੈ ਨੀ, ਰੁਸਿਆ ਕੰਤ ਮਨਾ ਨੀ ਪੋਲੀਏ ਨੂੰ ਅੜੀਏ, ਆ ਲੈ ਦੁੱਧ ਦਾ ਛੰਨਾ ਤੂੰ ਸ਼ੀ ਪਾਈ ਆਵੇ, ਕੁੱਟ ਵਾਟੀ ਪੀ ਨੰਦੀ ਦੇ ਪਾਈ ਆਵੇ, ਕੁੱਟਾਂ ਵਾਟੀ ਪੀ ਨੰਦੀ ਦੇ ਪਾਈ ਆਵੇ, ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੁਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ, ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੁਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ, ਨਿੱਕੀ ਹੁੰਦੀ ਨੂੰ ਛੱਡ ਗਇਓ ਸ਼ੀ ਪਾਈ ਆਵੇ, ਨਿੱਕੀ ਹੁੰਦੀ ਨੂੰ ਛੱਡ ਗਇਓ ਸ਼ੀ ਪਾਈ ਆਵੇ, ਹੁਣ ਮੈਂ ਹੋਈ ਮੁਟਿਆਰ ਨੰਦ ਦੇ ਪਾਈ ਆਵੇ, ਹੁਣ ਮੈਂ ਹੋਈ ਮੁਟਿਆਰ ਨੰਦੀ ਦੇ ਪਾਈ ਆਵੇ। ਧੰਨਵਾਦ ਜੀ।
0: ਕਾਮੇ ਫਿਲ ਦੀ ਅਗਲੀ ਸ਼ਾਇਰਾ ਹੈ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਜੀ ਸਾਡੀ ਕਾਮੇ ਫਿਲ ਦੇ ਵਿੱਚ ਤਕਰੀਬਨ ਆਉਂਦੇ ਰਹਿੰਦੇ ਨੇ, ਅਕਸਰ ਆਉਂਦੇ ਰਹਿੰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹ ਜਿੱਥੇ ਆਪਣੀਆਂ ਕਵਿਤਾਵਾਂ ਲਿਖਦੇ ਨੇ ਵੱਖ ਵੱਖ ਸਮੇਂ 'ਤੇ, ਉਹ ਅਖਬਾਰਾਂ ਦੇ ਵਿੱਚ ਲੇਖ ਵੀ ਲਿਖਦੇ ਰਹਿੰਦੇ ਨੇ, ਅਤੇ ਉਹਨਾਂ ਦੀ ਇੱਕ ਲਿਖੀ ਹੋਈ ਕਹਾਣੀ ਦੇ ਉੱਤੇ ਜਿਹੜੀ ਆ ਉਹ ਸ਼ਾਰਟ ਫਿਲਮ ਵੀ ਬਣੀ ਹੈ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
4: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਬੰਸ ਸਰ ਜੀ, ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ। ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਕਿਤੇ ਮੁੱਲ ਕੌਡੀ ਨਹੀਂ ਕਿਤੇ ਕੋਈ ਨੂਰ ਨੀ ਮਾਏ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਜ਼ਖਮ ਆਪਣਿਆਂ ਦੇ ਨੇ ਤੋੜਿਆ ਗੁਰੂ ਨੀ ਮਾਏ, ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨੀ ਮਾਏ, ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਕੌੜੇ ਬੋਲ ਦਿਲ ਵਿੱਚ ਬਣ ਜਾਂਦੇ ਨਸੂਰ ਨੀ ਮਾਏ, ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨੀ ਮਾਏ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਨਕਾਬ ਉਤਾਰੂ ਉਹਦਾ ਜੋ ਕੋਈ ਮਗਨੋਰ ਨੀ ਮਾਏ, ਢਾਹ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਢਾਹ

0: ਪੰਚ ਕੁਲਾ ਤੋਂ ਦੀਵਾਲੀ ਦੇ ਸੰਬੰਧਤ ਇੱਕ ਨਜ਼ਮ ਲੈ ਕੇ ਆਈ ਆ। ਪੇਸ਼ ਹੈ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਜੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਜੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾਂ ਦੀ ਜੋਤ ਵਧਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਝੋਂਪੜੀ ਦੀ ਛਿੱਧੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਝੋਂਪੜੀ ਦੀ ਛਿੱਧੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ, ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ, ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚਵਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਵਤ ਉਸਦੀ ਦੀਵਾਲੀ ਖਰੀ ਹੋ ਜਾਸੀ।
1: ਗੌਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾ ਸ਼ਹਿਰ ਦੇ ਵਿੱਚ ਵਸਦਾ ਹੈ ਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
2: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਤੇ ਬਾਤ ਨੂੰ।
1: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ,

0: ਫਿਰ ਉਹ ਸਾਡੇ ਵਿਸ਼ੇਸ਼ ਸਾਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
1: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ। ਇੰਦਰ ਅੱਜ ਬਰਸਾਤਾਂ ਕਰਦੇ, ਪੌਣਾਂ ਦੀ ਰਫ਼ਤਾਰ ਬੜੀ, ਫਿਰ ਵੀ ਪਾਂਬੜ ਮਚਦੇ ਲੋਕੋ, ਮੇਰੇ ਚਾਰ ਛਪੇਰੇ ਨੇ। ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਘਰ ਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ। ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ। ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਉਹ, ਜੁਮਲੇ ਬਾਜ ਸਿਰੇ ਦਾ ਜਾਪੇ, ਉਹਦੇ ਰੰਗ ਬਥੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਧੰਨਵਾਦ।
0: ਮੇਰੇ ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਅਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ, ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ, ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ, ਮਾਏ ਨੀ ਮੈਂ ਗੀਤ ਲਿਖਿਆ।

तेरे बाजों सानू माए नी किसे कुट सीने ना लाया, तेरा कर इंज जाप।

0: ਪਿਤਾ।
1: ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਇੱਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿੱਚ ਮਾਂ ਰਾਹੀਂ ਹੀ ਹੁੰਦੀ ਹੈ। ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ।
0: ਸਤਿ ਸ੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਆਪਣੀ ਇੱਕ ਰਚਨਾ ਲੈ ਕੇ, ਜਿਸ ਦਾ ਨਾਮ ਹੈ ਮਾਂ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ, ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ, ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ, ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ, ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ, ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ, ਜਦ ਰੱਬੀ ਨੂਰ ਝਲਕਦਾ ਏ ਤੇ ਬੱਚਿਆਂ ਵਾਂਗਰ ਲੱਗਦਾ ਏ, ਜਦ ਰੱਬੀ ਨੂਰ ਝਲਕਦਾ ਏ ਤੇ ਬੱਚਿਆਂ ਵਾਂਗਰ ਲੱਗਦਾ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ, ਤੂੰ ਧਰਤੀ ਏ, ਤੂੰ ਅੰਬਰ ਏ, ਤੂੰ ਧਰਤੀ ਏ, ਤੂੰ ਅੰਬਰ ਏ, ਸਾਰੀ ਮਮਤਾ ਤੇਰੇ ਅੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ, ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਧੰਨਵਾਦ ਜੀ।
1: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ, ਉਹ ਆਉਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ। ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ। ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ। ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ। ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ। ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ। ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ਼ ਇਨਕਾਰ ਕੀਤਾ ਹੈ। ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ। ਇਹ ਕਦੋਂ ਬੰਦ ਹੋਵੇਗੀ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ। ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।
1: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਹੈ। ਅਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦ ਹੈ ਲਖਵਿੰਦਰ ਕੌਰ ਲੱਕੀ ਜੀ ਤੋਂ। ਅਤੇ ਜਿਹਨਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਹੈ ਅਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਹੈ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਗਜ਼ਲ ਹਾਜ਼ਰ ਹੈ ਜੀ।

0: है। शुक्रिया जी।
1: ਸੁਤਿਓ ਹਫ਼ਤਾ ਵਾਰੀ ਕਾਮੇ ਫਲ ਦੇ ਵਿੱਚ ਹੁਣ ਮੈਂ ਤੁਹਾਡੀ ਜਾਣ ਪਛਾਣ ਪੰਜਾਬੀ ਦੇ ਨਵੇਂ ਉੱਭਰਦੇ ਸ਼ਾਇਰ ਤਲਵਿੰਦਰ ਸ਼ੇਰਗਿੱਲ ਜੀ ਨਾਲ ਕਰਵਾਉਣ ਜਾ ਰਿਹਾ। ਤਲਵਿੰਦਰ ਸ਼ੇਰਗਿੱਲ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਨੇੜੇ ਵਸਦੇ ਪਿੰਡ ਗੁਣਾ ਚੌਰ ਤੋਂ ਹਨ। ਬਹੁਤ ਵਧੀਆ ਸ਼ਾਇਰ ਨੇ। ਇਹਦੇ ਨਾਲ ਦੀ ਨਾਲ ਉਹਨਾਂ ਦੇ ਇੱਕ ਲਿਖੇ ਹੋਏ ਗੀਤ ਪੰਜਾਬ ਸਿਆਂ ਨੂੰ ਸਾਡੇ ਗਾਇਕ ਕ੍ਰਿਸ਼ਨ ਹੀ ਉਹਨੇ ਗਾਇਆ ਏ, ਜਿਹੜਾ ਇਸ ਵੇਲੇ ਪੰਜਾਬੀ ਦੇ ਸਰੋਤਿਆਂ ਦੀ ਬੜੀ ਪਸੰਦ ਬਣਿਆ ਹੋਇਆ ਏ। ਅਤੇ ਇਹੋ ਜਿਹੇ ਵਧੀਆ ਰਚਨਾਵਾਂ ਦੇ ਰਚਨਹਾਰੇ ਤਲਵਿੰਦਰ ਸ਼ੇਰਗਿੱਲ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ 'ਤੇ ਨਿਗਾਹ ਜੀ ਆਇਆਂ ਕਹਿੰਦੇ ਹਾਂ।
2: ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ, ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ। ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ, ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ। ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ, ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ। ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ, ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ। ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ। ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ। ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ। ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ। ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ।
1: ਇਸ ਵਿੱਚ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਏ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਅਤੇ ਚੰਗਾ ਸਾਹਿਤ ਰਚਨਾ ਅਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਏ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ ਤੁਹਾਡਾ ਸਵਾਗਤ ਹੈ।
3: ਹੈਰੀ ਰੰਧਾਵਾ ਵੱਲੋਂ ਪੇਸ਼ੇ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ।

तक है राज बनया रह गया, जो किसे दी गल नहीं सी सहारदा।

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮਹਿਫਿਲ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ, ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ ਉਸ ਦੇ ਵਿੱਚ ਵੀ ਹਿੱਸਾ ਲਿਆ ਸੀ, ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ, ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਹਰ ਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮਯਾਬ ਫਲ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਸ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਪ੍ਰਵੰਸੀਓ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 4 ਅਕਤੂਬਰ 2020 ਦਿਨ ਐਤਵਾਰ ਹੈ ਤੇ ਸ਼ਾਮ ਦੇ 5 ਵਜਦੇ ਹਨ। ਸਾਡਾ ਅੱਜ ਦਾ 23ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਵਾਰ ਦਾ ਸਾਡਾ ਕਵੀ ਦਰਬਾਰ ਜਿਹੜਾ ਆ, ਇਸ ਵੇਲੇ ਜੋ ਦੇਸ਼ ਦੀ ਹਾਲਤ ਬਣੀ ਹੋਈ ਆ, ਇਸ ਦੇ ਵਿਚ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਵਿਰੁੱਧ ਇਕ ਸੰਘਰਸ਼ ਲੜ ਰਹੇ ਨੇ, ਉਹ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ, ਕਿਉਂਕਿ ਇਸ ਵੇਲੇ ਜਿਹੜਾ ਆ ਕੇਂਦਰ ਸਰਕਾਰ ਨੇ ਇਹੋ ਜਿਹੇ ਕਾਨੂੰਨ ਬਣਾਤੇ ਨੇ ਜਿਸ ਦੇ ਨਾਲ ਜਿਹੜੀ ਕਿਸਾਨਾਂ ਦੀ ਜ਼ਮੀਨ ਉਹਨਾਂ ਦੇ ਹੱਥਾਂ ਚੋਂ ਨਿਕਲਣ ਦਾ ਰਾਹ ਜਿਹੜਾ ਖੁੱਲ੍ਹ ਗਿਆ ਏ। ਇਸ ਕਾਰਨ ਜਿਹੜਾ ਆ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਘੋਲ ਕਰ ਰਹੇ ਨੇ, ਸੰਘਰਸ਼ ਕਰ ਰਹੇ ਨੇ ਤੇ ਇਸ ਸਮੇਂ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਤੇ ਹੋਰ ਦੇਸ਼ ਦੇ ਹਿੱਸਿਆਂ ਦੇ ਵਿਚ ਜਿਹੜਾ ਆ ਜੋ ਕੇਂਦਰ ਸਰਕਾਰ ਨੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਦੇ ਖਿਲਾਫ਼ ਜਿਹੜਾ ਸੰਘਰਸ਼ ਚੱਲ ਰਿਹਾ। ਇਸ ਸੰਘਰਸ਼ ਨੂੰ ਲੈ ਕੇ ਜਿਹੜੀਆਂ ਸਾਡੇ ਕਵੀਆਂ ਨੇ ਜਿਹੜੀਆਂ ਆਪਣੀਆਂ ਕਵਿਤਾਵਾਂ ਸਾਂਝੀਆਂ ਕਰਨੀਆਂ ਨੇ ਤੇ ਇਸ ਕਵੀ ਦਰਬਾਰ ਦੇ ਵਿਚ ਮੈਂ ਸਭ ਤੋਂ ਪਹਿਲਾਂ ਲਸ਼ਕਰੀ ਰਾਮ ਜੱਖੂ ਜੀ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੀ ਜਿਹੜੀ ਆ ਇੱਕ ਰਚਨਾ ਜਿਹੜੀ ਕਿ ਸੰਤ ਰਾਮ ਉਦਾਸੀ ਜੀ ਦੀ ਲਿਖੀ ਹੋਈ ਹੈ ਉਸ ਨੂੰ ਜਿਹੜਾ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦਾ ਜਿਹੜਾ ਕਵੀ ਦਰਬਾਰ ਪਸੰਦ ਕਰੋਗੇ ਤੇ ਸ਼ੁਰੂਆਤ ਦੇ ਵਿਚ ਜਿਹੜੀ ਲਸ਼ਕਰੀ ਰਾਮ ਜੀ ਇੱਕ ਰਚਨਾ ਲੈ ਕੇ ਆ ਰਹੇ ਨੇ, ਇਸ ਨੂੰ ਵੀ ਜਿਹੜਾ ਆ ਚੰਗਾ ਆਗਾਜ਼ ਦੇ ਰੂਪ ਵਿਚ ਸਮਝੋਗੇ। ਲਸ਼ਕਰੀ ਰਾਮ ਜੱਖੂ ਜੀ।
2: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਦਣਾ ਵਾਲਾ ਕਵੈਦੀ ਧਰਤੀ ਤੋਂ ਬੋਲ ਰਿਹਾ ਹਾਂ। ਮੈਂ ਦੁਆਬਾ ਰੇਡੀਓ, ਖਾਸ ਕਰਕੇ ਸਾਡੇ ਭਾਈ ਸਾਹਿਬ ਭਾਈ ਹਰਵੰਸ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਵੱਖ ਵੱਖ ਮੌਕਿਆਂ 'ਤੇ ਯਾਦ ਕਰਦੇ ਰਹਿੰਦੇ ਹਨ, ਸੋ ਸਾਨੂੰ ਬੋਲਣ ਦਾ ਮੌਕਾ ਦਿੰਦੇ ਹਨ। ਸੋ ਅੱਜ ਦੇ ਹਾਲਾਤਾਂ 'ਤੇ ਜੋ ਉਹਨਾਂ ਨੇ ਕਿਹਾ ਸੀ ਕਿ ਅੱਜ ਦੀ ਜੋ ਕਿਸਾਨੀ ਹੈ ਬੜੀ ਖਤਰੇ ਵਿੱਚ ਜਾ ਰਹੀ ਹੈ, ਉਹਨਾਂ ਦੇ ਵਾਸਤੇ ਕੋਈ ਹਾਦਾ ਨਾਰਾ ਮਾਰਨ ਲਈ ਕੋਈ 2 ਸ਼ਬਦ ਬੋਲੇ ਜਾਣ। ਸੋ ਮੈਂ ਅਸੀਂ ਆਪਣੀਆਂ ਤਾਂ ਕਵਿਤਾਵਾਂ ਬੋਲਦੇ ਰਹਿੰਦੇ ਹਾਂ, ਅੱਜ ਮੈਂ ਉਸ ਸ਼ਖਸ ਦੀ ਸ਼ਖਸੀਅਤ ਨੂੰ ਜਾਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰਿਹਾ ਹਾਂ। ਮੇਰੇ ਬਹੁਤ ਹੀ ਸਤਿਕਾਰਯੋਗ ਸੰਤ ਰਾਮ ਜੀ ਉਦਾਸੀ, ਜਿਨ੍ਹਾਂ ਦਾ ਕਿ ਮੈਂ ਸਮਕਾਲੀ ਵੀ ਰਹਿ ਚੁੱਕਾ ਹਾਂ, ਥੋੜ੍ਹੀ ਬਹੁਤੀ ਉਹਨਾਂ ਨਾਲ ਜ਼ਿੰਦਗੀ ਬਿਤਾਉਣ ਦਾ ਦਾਸ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਤਾਂ ਉਹਨਾਂ ਦੀ ਰਚਨਾ ਪੇਸ਼ ਕਰਕੇ ਤਾਂ ਮੈਂ ਅੱਜ ਕਿਸਾਨਾਂ ਦੇ ਹੱਕ 'ਚ ਹਾਦਾ ਨਾਰਾ ਮਾਰਿਆ ਹਾਂ। ਇਹ ਵੱਖਰੀ ਗੱਲ ਹੈ ਕਿ ਜਦੋਂ ਵੀ ਕਿਤੇ ਦਲਿਤ ਬਰਾਦਰੀ 'ਤੇ, ਦਲਿਤ ਭਾਈਚਾਰੇ 'ਤੇ ਕੋਈ ਵੀ ਮੁਸੀਬਤ ਆਉਂਦੀ ਹੈ ਅਤੇ ਕਿਸੇ ਨੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਮੈਂ ਇੱਥੇ ਆਪਣੇ ਕਵੈਦੀ ਧਰਤੀ ਤੋਂ ਪੰਜਾਬੀ ਸੱਥ ਵੱਲੋਂ, ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਜੋ ਕਿਸਾਨੀ ਦਾ ਫਿਊਚਰ ਜਾਂ ਆਉਣ ਵਾਲਾ ਟਾਈਮ ਚੰਗਾ ਨਹੀਂ ਦਿਖਾਈ ਦੇ ਰਿਹਾ, ਉਹਨਾਂ ਦੇ ਹੱਕ ਦੇ ਵਿੱਚ ਹਾਹ ਦਾ ਨਾਰਾ ਮਾਰ ਰਿਹਾ ਹਾਂ। ਸੋ ਅੱਜ ਮੈਂ ਉਸ ਅਮਰ ਕਵੀ ਦੀ ਕਵਿਤਾ ਬੋਲ ਕੇ ਆਪਣੀ ਹਾਜ਼ਰੀ ਲਾਉਣਾ ਚਾਹੁੰਦਾ ਹਾਂ। ਸੋ ਉਮੀਦ ਹੈ ਕਿ ਆਪ ਸਭ ਨੂੰ ਪਸੰਦ ਆਏਗੀ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ, ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅੱਜ ਕਾਤਲਾਈ ਬੈਠੇ ਸਾਮਰਾਜੀਏ ਵਪਾਰੀ, ਅੱਜ ਕਾਤਲ ਲਾਈ ਬੈਠੇ ਸਾਮਰਾਜੀਏ ਵਪਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ, ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਓਏ ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉੱਤੋਂ ਬੁੱਧ ਦੀ ਉਹ ਚੇਲੀ ਵਿੱਚ ਵਗਦੀ ਮਸ਼ੀਨ, ਉੱਤੋਂ ਬੁੱਧ ਦੀ ਉਹ ਚੇਲੀ, ਉੱਤੋਂ ਬੁੱਧ ਦੀ ਉਹ ਚੇਲੀ ਵਿੱਚ ਵਗਦੀ ਮਸ਼ੀਨ, ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਕਰੇ ਹੱਥਾਂ ਨੂੰ ਮਤਲ ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਸਾਡੇ ਲਹੂ ਵਿੱਚ ਆ ਕੇ ਪ੍ਰਵੇਸ਼ ਨਾ ਕਰੇ, ਉਹ ਸਾਡੇ ਲਹੂ ਵਿੱਚ ਆ ਕੇ ਪ੍ਰਵੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਜਾਗ ਉੱਠਿਆ ਮਜ਼ਦੂਰ ਜਾਗ ਉੱਠਿਆ ਕਿਸਾਨ, ਜਾਗ ਉੱਠਿਆ ਮਜ਼ਦੂਰ ਜਾਗ ਉੱਠਿਆ ਕਿਸਾਨ, ਤੋੜ ਦਿਆਂਗੇ ਫਰੇਮ ਹੋਇਆ ਸਮੇਂ ਦਾ ਐਲਾਨ, ਤੋੜ ਦਿਆਂਗੇ ਫਰੇਮ ਹੋਇਆ ਸਮੇਂ ਦਾ ਐਲਾਨ, ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ, ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਆਖਰੀ ਬੰਦਾ ਜੀ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸੀਂ ਵੀ ਹੈ ਲੈਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸਾਂ ਵੀ ਹੈ ਲੈਣਾ, ਅੱਜ ਸਾਡੇ ਰਾਹ ਵਿੱਚ ਕੋਈ ਠੇਸ ਨਾ ਤਰੇ, ਓਏ ਅੱਜ ਸਾਡੇ ਰਾਹ ਵਿੱਚ ਕੋਈ ਠੇਸ ਨਾ ਤਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਸੋ ਪਿਆਰੇ ਸਰੋਤੋ, ਅੱਜ ਦੀ ਪੰਜਾਬੀ ਸਾਥ ਵੱਲੋਂ ਹਾਜ਼ਰੀ ਲਈ ਹੋ ਜੀ, ਬਹੁਤ ਬਹੁਤ ਧੰਨਵਾਦ ਜੀ।
1: ਕੁਝ ਸਭ ਤੋਂ ਬਾਅਦ ਮੈਂ ਪਟਿਆਲਾ ਤੋਂ ਨਿਰਮਲਾ ਗਰਗ ਜੀ ਨੂੰ ਗੁਜ਼ਾਰਿਸ਼ ਕਰਦਾ ਕਿ ਉਹ ਵੀ ਇੱਕ ਰਚਨਾ ਲੈ ਕੇ ਹਾਜ਼ਰ ਹੋਣ, ਜਿਵੇਂ ਕਿ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਉਹ ਵੀ ਅੱਜ ਸੰਤ ਰਾਮ ਉਦਾਸੀ ਦਾ ਇੱਕ ਗੀਤ ਸਾਂਝਾ ਕਰਨਗੇ। ਨਿਰਮਲਾ ਕਰਗ ਜੀ,
3: ਹੈ ਪਿਆਰਾ

ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ ਰੱਜਣਗੇ ਕਿਰਤੀ ਕਿਸਾਨ ਮੁੜ ਕੇ ਜਰਾ ਹੱਲਾ ਮਾਰੋ ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ ਜਰਾ ਹੱਲਾ ਮਾਰੋ ਜਰਾ ਹੱਲਾ ਮਾਰੋ ਕਿਰ

ਸੁਣ ਲਵੋ ਕਾਗੋ ਅਸੀਂ ਕਰ ਦੇਣਾ ਸੋਨੂੰ ਪੁੱਠੇ, ਸੁਣ ਲਵੋ ਕਾਗੋ ਅਸੀਂ ਕਰ ਦੇਣਾ ਤੁਹਾਨੂੰ ਪੁੱਠੇ, ਘੁੱਗੀਆਂ ਦੇ ਬੱਚਿਆਂ ਨੂੰ ਕੌਣ ਵਾਲਿਓ, ਰੋਟੀ ਬੱਚਿਆਂ ਦੇ, ਰੋਟੀ ਬੱਚਿਆਂ ਦੇ।

0: ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਭੌਰ ਵੀ ਬਸੇਗਾ ਵਿੱਚ ਨਵੇਂ ਯੁੱਗ ਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ। ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਅਸਾਂ ਤੋੜ ਦੇਣੀ। ਧੰਨਵਾਦ ਜੀ।
1: ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਜੀਜੋ ਤੋਂ ਪਰਮਜੀਤ ਕਾਮਾ ਜੀ, ਜਿਹੜੇ ਕਿ ਕਿਸੇ ਸਮੇਂ ਵਿਦਿਆਰਥੀ ਲਹਿਰ ਦੇ ਆਗੂ ਰਹਿ ਚੁੱਕੇ ਨੇ, ਅੱਜ ਉਹ ਸਾਡੀ ਕਿਸਾਨ ਲਹਿਰ ਲਈ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਪਰਮਜੀਤ ਕਾਮਾ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸਰੋਤਿਓ, ਮੈਂ ਪਰਮਜੀਤ ਕਾਮਾ ਤੁਹਾਡੇ ਸਨਮੁਖ ਹੋਣ ਲੱਗਾ। ਸਭ ਤੋਂ ਪਹਿਲਾਂ ਤਾਂ ਮੈਂ ਹਰਵੰਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮੌਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਤੇ ਮੈਂ ਪੰਜਾਬ ਦੀ ਕਿਸਾਨੀ ਦੇ ਨਾਲ ਸੰਬੰਧਿਤ ਦੋ ਜੁਝਾਰੂ ਕਵਿਤਾਵਾਂ ਤੁਹਾਡੇ ਨਾਲ ਪੇਸ਼ ਕਰਾਂਗਾ। ਇਹਦੇ ਵਿਸਥਾਰ ਦੇ ਵਿੱਚ ਹਰਵੰਸ ਸਿੰਘ ਹੀ ਤੁਹਾਨੂੰ ਦੱਸਣਗੇ। ਪਹਿਲੀ ਕਵਿਤਾ ਮੇਰੀ ਜਿਹੜੀ ਹੈ ਲਲਕਾਰ ਹੈ, ਸੋ ਅਰਜ਼ ਹੈ

ਚਾਨਣ ਬਣ ਕੇ ਫੈਲ ਜਾ ਸਾਰੇ ਕਰਨੇ ਦੂਰ ਹਨੇਰੇ ਸਾਗਰ ਦੀਆਂ ਛੱਲਾਂ ਦੇ ਵਾਂਗੂ ਬਣ ਕੇ ਮੇਲ ਤੂਫਾਨੀ ਮਾਰ ਕੇ ਬੁੱਬਾ ਬੱਬਰ ਸ਼ੇਰੋ ਗੰਜ ਪੋ ਵਿੱਚ ਮਦਨ ਲਾਸਟ ਹੈ ਜੀ।

ਨਾ ਖਾਓ ਸਮਝੋ ਚਾਲ ਸ਼ੈਤਾਨੀ ਮਾਰ ਕੇ ਬੁਬਾ ਬੱਬਰ ਸ਼ੇਰੋ ਗੱਜ ਪਵੇ ਚਮਦਾਨੀ। ਦੂਜੀ ਕਵਿਤਾ ਗਾ ਰਿਹਾ ਵਗਦੀ ਆਵਾਜ਼, ਬਹੁਤ ਪਿਆਰਾ ਗੀਤ ਹੈ ਜੀ।

ਜੀ ਆਖਰੀ ਬੰਦਾ ਜੀ ਉਹ ਬਾਰਸ ਬਣ ਕੇ ਭਗਤ ਸਰਾਬੇ ਵਰਗੇ ਵੀਰਾਂ ਦੇਸ਼ ਦੇ ਵਿਚੋਂ ਬਦਲਦੇ ਉਹ ਸੌਦੇ ਤਕਦੀਰਾਂ ਦੇ ਬਾਰਸ ਬਣ ਕੇ

0: ਜੈ ਜਨਤਾ ਜਿੱਤ ਲੜਨੇ ਵਾਲੇ ਲੋਕਾਂ ਦੀ। ਓਕੇ ਜੀ, ਜੈ ਸੰਘਰਸ਼।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇਫਲ ਦੇ ਵਿਚ ਹਾਜ਼ਰ ਹੋ ਰਹੇ ਨੇ ਨਾਗਾਲੈਂਡ ਦੀ ਰਾਜਧਾਨੀ ਕਹੀਮਾ ਤੋਂ ਖੈਰਨੂ ਮੇਕ ਜੀ। ਉਹ ਵੀ ਇਸ ਵਾਰ ਕਿਸਾਨਾਂ ਦੇ ਜੀਵਨ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਭਾਵੇਂ ਉਨ੍ਹਾਂ ਦੀ ਕਵਿਤਾ ਜਿਹੜੀ ਆ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਨਹੀਂ, ਪਰ ਉਨ੍ਹਾਂ ਦੀ ਕਿਸਾਨੀ ਜੀਵਨ ਨਾਲ ਸੰਬੰਧਿਤ ਹੈ। ਇਹ ਉਨ੍ਹਾਂ ਦੀ ਕਵਿਤਾ ਦਾ ਸਿਰਲੇਖ ਹੈ ਹਾਰਵੈਸਟ ਸੈਲੀਬ੍ਰੇਸ਼ਨ। ਖੈਰਨੂ ਮੇਕ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੀ। ਆਇਆਂ
2: Thank you. Today the poem that I'm going to read out to you is Harvest Celebration by Diego Flamini. The poem goes as, Completion of the harvest is a time to celebrate. Leaves on trees are yellowing around the whole estate. Barns and bins are full to bursting, for winter now is here. In olden days it was the same. To grow still takes a year. A lot more handwork then. More men work upon the land. Plow with horses and arks a day, seed was sowed by hand. Good rotation of all the crops keep most wheat at bay. At harvest stood sheaf up in stock, for two church bell they must stay. Into bay or ricks were built, threshed out as needed through the year. Wheat need to the mill to be ground, flour for bread we do river, oat to feed the cattle and horses, and some for porridge bone, to fill the man and family who work on the land all year round. Mechanized now and fewer men, but crops still grow the same. Sunshine and warmth in the spring, showers to grow good crops the aim. In nature nothing really changes, seasons come and go, to keep us on the land we all love. It's food for everyone we grow. Thank you.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਮਜਾਰਾ ਨੌ ਆਵਾਦ, ਜਿਸ ਨੂੰ ਇਲਾਕੇ ਦੇ ਵਿੱਚ ਰਾਜਾ ਸਾਹਿਬ ਦਾ ਮਜਾਰਾ ਵੀ ਕਹਿੰਦੇ ਨੇ। ਮੇਰੀ ਮੁਰਾਦ ਹੈ ਜਗਦੀਪ ਸਿੰਘ ਹੀਰ। ਜਗਦੀਪ ਹੀਰ ਇਸ ਵੇਲੇ ਬਹੁਤ ਵਧੀਆ ਉਭਰਦਾ ਕਵੀ ਏ ਤੇ ਬਹੁਤ ਵਧੀਆ ਗਜ਼ਲ ਲਿਖਦਾ ਏ। ਕਿਸਾਨੀ ਭਾਵਨਾ ਸੰਬੰਧਿਤ ਉਸਦੀ ਰਚਨਾ ਹਾਜ਼ਰ ਏ। ਜਗਦੀਪ ਹੀਰ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।

0: ਮੈਂ ਜਗਦੀਪ ਸਿੰਘ ਹੀਰ, ਪਿੰਡ ਮਜਾਰਾ ਨੌਵਾਦ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆਪ ਜੀ ਦੇ ਸਨਮੁਖ ਚੌਥੀ ਵਾਰ ਇਸ ਪ੍ਰੋਗਰਾਮ 'ਚ ਹੋਇਆ ਹਾਂ, ਜਿਸ ਦਾ ਸ਼੍ਰੇ ਪੇਸ਼ਕਾਰ ਹਰਵਾਂਸੀਓ ਸਾਹਿਬ ਨੂੰ ਮੈਂ ਹਮੇਸ਼ਾ ਦਿੰਦਾ ਰਿਹਾ ਹਾਂ ਅਤੇ ਰਹਾਂਗਾ ਵੀ। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਚੰਦ ਸ਼ੇਅਰ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਆਪਣੇ ਵਾਲਮੀਕ ਭਾਈਚਾਰੇ ਦੀ ਜੋ ਬੱਚੀ ਮਨੀਸ਼ਾ ਸੀ ਉਸ ਉੱਤੇ ਚੰਦ ਸ਼ੇਅਰ ਲਿਖੇ ਸਨ ਜੋ ਆਪ ਜੀ ਦੇ ਸਨਮੁਖ ਹਨ। ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਕਿ ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਵਗਦੀਆਂ ਰੁੱਸੇ ਦੀਆਂ ਹਵਾਵਾਂ ਨੂੰ ਵੀ ਰੁਕਣ ਨਾ ਦਿਓ। ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਆਪਣੀ ਅਣਖ ਅਤੇ ਗੈਰਤ ਨੂੰ ਵੀ ਹੁਣ ਮੁੱਕਣ ਨਾ ਦਿਓ। ਮਨੂਵਾਦ ਰਾਮਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਮਨੂਵਾਦ ਰਾਮਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਸੋਧਾ ਲਾ ਦਿਓ ਇਸ ਦਾ ਹੁਣ ਬਹੁਤਾ ਬੁੱਕਣ ਨਾ ਦਿਓ। ਜੱਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਜੱਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਮਰਦੇ ਕਿਸਾਨ ਅਤੇ ਮਨੀਸ਼ਾ ਦਾ ਸਿਰ ਝੁਕਣ ਨਾ ਦਿਓ। ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਮਸਲ ਦਿਓ ਚੰਗੀ ਤਰ੍ਹਾਂ ਅਤੇ ਮੁੜ ਫੰਨ ਚੁੱਕਣ ਨਾ ਦਿਓ। ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ। ਧੰਨਵਾਦ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਦਾ ਜੀ, ਅਤੇ ਪੇਸ਼ਕਾਰ ਹਰਵਾਂਸੀਓ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।
1: ਜਗਦੀਪ ਹੀਰ ਜੀ ਤੋਂ ਬਾਅਦ ਮੈਂ ਹੁਣ ਸਦਾ ਦਿਨ ਜਾ ਰਿਹਾ ਹਾਂ ਸੂਰਜ ਸਿੰਘ ਸੂਰਜ ਜੀ ਨੂੰ, ਜਿਹੜੇ ਕਿ ਜੰਮੂ ਅਤੇ ਕਸ਼ਮੀਰ ਕੇਂਦਰੀ ਪ੍ਰਦੇਸ਼ ਤੋਂ ਹਨ, ਅਤੇ ਉਹ ਰੇਡੀਓ ਅਤੇ ਟੀਵੀ ਦੇ ਬੜੇ ਚਰਚਿਤ ਕਲਾਕਾਰ ਰਹਿ ਚੁੱਕੇ ਨੇ, ਅਤੇ ਪੰਜਾਬੀ ਦੇ ਵਿੱਚ ਬਹੁਤ ਵਧੀਆ ਰਚਨਾ ਲਿਖਦੇ ਨੇ, ਅਤੇ ਉਹਨਾਂ ਨੂੰ ਗੁਜ਼ਾਰਿਸ਼ ਹੈ ਆਉਣ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਅਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਸੂਰਜ ਜੀ ਪਹਿਲਾਂ ਵੀ ਸਾਡੇ ਕਵੀ ਦਰਬਾਰ ਦੇ ਵਿੱਚ ਹਾਜ਼ਰੀ ਲਗਾ ਚੁੱਕੇ ਨੇ, ਅੱਜ ਫੇਰ ਉਹਨਾਂ ਦਾ ਨਿੱਘਾ ਸਵਾਗਤ ਹੈ।
2: ਮੈਂ ਸੂਰਜ ਸਿੰਘ ਸੂਰਜ ਅੱਜ ਆਪਣੀ ਨਵੀਂ ਰਚਨਾ ਪੇਸ਼ ਕਰ ਰਿਹਾ ਹਾਂ। ਇਸ ਦਾ ਅਨੁਮਾਨ ਹੈ ਦੇਸ਼ ਦਾ ਕਿਸਾਨ। ਉਲਟੀ ਕਿਸਨੇ ਰੀਤ ਹੈ ਬੰਦਿਆ,

ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ, ਹਾਂ ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰੇਸ ਦੀ ਕਿਸਮਤ, ਸਦੀਆਂ ਤੋਂ ਪਰੇਸ ਦੀ ਕਿਸਮਤ ਇਸ ਨੂੰ ਰਾਸ ਨ ਆਈ, ਦੁਨੀਆਂ ਲਈ ਅੰਨਦਾਤਾ ਬਣਿਆ ਘਰ

ਸਾਨਾ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ।

ਆਇਆ ਅੱਜ ਜਵੀਰਾ ਸਮਾਂ ਨਾ ਐਵੇਂ ਗਵਾਈ। ਹੱਥ ਹੈ ਆਇਆ ਅੱਜ ਜਵੀਰਾ ਸਮਾਂ ਨਾ ਐਵੇਂ ਗਵਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਨੂੰ ਅੱਗੇ ਵਧਾਈ।

0: ਧੰਨਵਾਦ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਕਪੂਰਥਲਾ ਸ਼ਹਿਰ ਤੋਂ ਰਜਨੀ ਵਾਲੀਆ ਜੀ। ਉਹ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਫੇਰ ਉਹ ਸਾਡੀ ਸੱਦੇ ਦੇ ਉੱਤੇ ਕਾ ਮਹਿਫਲ ਦੇ ਵਿੱਚ ਕਿਸਾਨ ਲਹਿਰ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਸਵਾਗਤ ਹੈ।
2: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਅੱਜ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਜੱਟ ਖੇਤਾਂ ਦਾ ਰਾਜਾ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੰਡੀ ਵਿੱਚ ਜੱਟ ਜਦੋਂ ਵੀ ਮਰਦਾ ਬਸ ਇਹ ਭਾਅ ਤੇ ਮਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੱਪਾਂ ਦੀਆਂ ਸਿਰੀਆਂ ਮਿੱਧ ਕੇ ਜੱਟ ਹਲ ਚਲਾਉਂਦਾ ਏ। ਵਾਕੇ ਖੇਤ ਸੁਹਾਗੇ ਫੇਰੇ ਰੀਝ ਨਾਲ ਖੇਤ ਸਜਾਉਂਦਾ ਏ। ਰਾਤ ਰਾਤ ਪਰ ਪਾਣੀ ਲਾਉਂਦਾ ਤੇ ਠੰਡ ਚ ਠਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਗੋਡੇ ਗੋਡੇ ਹੋਵੇ ਫਸਲ ਤੇ ਜੱਟ ਭੰਗੜੇ ਪਾਉਂਦਾ ਏ। ਜੱਟ ਲੁੱਡੀਆਂ ਪਾਵੇ ਖੇਤ ਜਦੋਂ ਵੀ ਲਹਿਲਾਉਂਦਾ ਏ। ਪੱਕੀ ਫਸਲ ਤੇ ਮੀਂਹ ਨਾ ਪੈ ਜਾਵੇ ਰੱਬ ਤੋਂ ਡਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੈਂ ਤੱਕਿਆ ਹੈ ਅਕਸਰ ਅੰਨਦਾਤਾ ਭੁੱਖੇ ਢਿੱਡ ਸੌਂਦਾ ਏ। ਨਾ ਤਨ ਲੀੜਾ ਨਾ ਪੈਰੀ ਖੁੱਸਾ, ਨਾ ਮਿਲੇ ਜੋ ਵੀ ਉਹ ਚਾਹੁੰਦਾ ਏ। ਹਾੜ ਸਿਆਲ ਜੋ ਵੀ ਆਵੇ ਉਹ ਤਨ ਆਪਣੇ ਤੇ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਨੇ ਦਵਾਈ ਖਾ ਕੇ ਫਾਹਾ ਉਦੋਂ ਹੀ ਲੈਣਾ ਏ, ਲੈ ਕੇ ਇੱਕ ਰੁਪਈਆ ਕਰਜ਼ਾ ਹਜ਼ਾਰ ਜਦੋਂ ਦੇਣਾ ਪੈਣਾ ਏ। ਜਦ ਸੁਣੀ ਨਾ ਜਾਈ ਅਰਜ਼ੋਈ, ਜੱਟ ਤਦ ਹੀ ਹਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੁਖ ਰੱਬ ਜੇ ਜੱਟ ਨੂੰ ਵੀ ਦੇ ਦੇ ਤਾਂ ਤੇਰਾ ਕੀ ਜਾਂਦਾ? ਯਤੀਮ ਨਾ ਹੁੰਦੇ ਬੱਚੇ ਜੇਕਰ ਜੱਟ ਗੋਲੀ ਨਾ ਖਾਂਦਾ। ਸਭਨਾ ਦੇ ਤੂੰ ਰੱਖਦੈ ਕੋਈ ਜੱਟ ਦਾ ਵੀ ਪਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਰਜਨੀ ਜੱਟ ਦੇ ਕਰਕੇ ਹੀ ਮੰਡੀਆਂ ਵਿੱਚ ਅਨਾਜ ਰਹੇ ਜੇ ਜੱਟ ਨਾ ਅੰਨ ਨੂੰ ਬੀਜੇ ਤਾਂ ਜਿਉਂਦਾ ਨਾ ਸਮਾਜ ਰਹੇ। ਬੰਦਾ ਆਮ ਨਹੀਂ ਜਰ ਸਕਦਾ ਜੋ ਦੁੱਖ ਜੱਟ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਧੰਨਵਾਦ ਜੀ।
1: ਪਿਆਰੇ ਸਰੋਤਿਓ, ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਹਾ ਦੇ ਪਿੰਡ ਸਹਿਗੇ ਤੋਂ ਦਿਲਪ੍ਰੀਤ ਕਾਲੋਂ ਜੀ। ਕਾਲੋਂ ਜੀ ਸਾਡੀਆਂ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਅੱਜ ਫੇਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਨੇ। ਦਿਲਪ੍ਰੀਤ ਕਾਲੋਂ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀ ਸੁਣਨ ਵਾਲੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਧੰਨਵਾਦ ਕਰਦਾ ਹਾਂ ਹਰਬੰਸ ਹਿਊ ਜੀ ਦਾ, ਜਿਨ੍ਹਾਂ ਨੇ ਮੈਨੂੰ ਅੱਜ ਫੇਰ ਦੁਆਬਾ ਰੇਡੀਓ 'ਚ ਆਪਣੀ ਹਾਜ਼ਰੀ ਲਵਾਉਣ ਦਾ ਮੌਕਾ ਦਿੱਤਾ। ਅੱਜ ਮੈਂ ਆਪਣੇ ਕਿਸਾਨ ਵੀਰਾਂ ਦੇ ਲਈ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ, ਜਿਸ ਦਾ ਅਨੁਵਾਨ ਹੈ ਮੈਨੂੰ ਇਨਸਾਫ ਚਾਹੀਦਾ। ਸ਼ਹਿਰ 'ਚ ਜਮ੍ਹਾਂ ਹੋਈ ਭੀੜ ਸੁਣ ਰਹੀ ਸੀ ਰੌਲੇ ਨੂੰ, ਉਹ ਬੋਲ ਰਿਹਾ ਸੀ ਬਿਨਾਂ ਰੁਕੇ ਬਿਨਾਂ ਚੁੱਕ ਚੁੱਕੇ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਲੋਕ ਉਸਨੂੰ ਅਨਪੜ੍ਹ ਗੰਵਾਰ ਅਵਾਰਾ ਆਖ ਰਹੇ ਸਨ, ਪਰ ਉਹ ਬੋਲ ਰਿਹਾ ਸੀ ਬਿਨਾਂ ਰੁਕੇ ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਉਹ ਬੋਲ ਰਿਹਾ ਸੀ ਝੂਠ ਹੈ ਦੇਸ਼ ਤਰੱਕੀ ਕਰ ਗਿਆ, ਮੈਂ ਤਾਂ ਉੱਥੇ ਹੀ ਹਾਂ ਜਿੱਥੇ ਸਾਂ, ਅਜੇ ਵੀ ਮੇਰੇ ਸਿਰ ਕਰਜ਼ੇ ਦੀ ਪੰਡ ਹੈ। ਪੰਡ ਦਾ ਭਾਰ ਘਟਿਆ ਨਹੀਂ, ਹਾਂ ਵਧਿਆ ਜ਼ਰੂਰ ਹੈ। ਅਜੇ ਵੀ ਮੈਂ ਖਾਣਾ ਸਵੇਰ ਤੋਂ ਸ਼ਾਮ ਤੀਕਰ ਘੱਟਾ ਹੀ ਘੱਟਾ, ਅਜੇ ਵੀ ਮੈਂ ਪੀਣਾ ਸਿਰਫ ਤੇ ਸਿਰਫ ਆਪਣੇ ਹੰਝੂ, ਅਜੇ ਵੀ ਮੈਂ ਬਿਰਧ ਮਾਂ ਬਾਪ ਨੂੰ ਆਰਾਮ ਦੀ ਨੀਂਦ ਨਹੀਂ ਦੇ ਸਕਿਆ, ਅਜੇ ਵੀ ਆਪਣੇ ਅਰਮਾਨਾਂ ਖਾਹਿਸ਼ਾਂ ਤੇ ਸੁਪਨਿਆਂ ਨੂੰ ਮੇਰੀ ਤੀਵੀਂ ਆਪਣੇ ਹੱਥੀਂ ਕਤਲ ਕਰਨ ਲਈ ਮਜਬੂਰ ਹੈ। ਅਜੇ ਵੀ ਮੇਰੇ ਜਵਾਕ ਮਜਬੂਰ ਨੇ ਗੁਰਬਤ ਦੀ ਜ਼ਿੰਦਗੀ ਜੀਣ ਲਈ, ਫਿਰ ਮੇਰੀ ਤਰੱਕੀ ਹੋਈ? ਮੈਨੂੰ ਇਨਸਾਫ ਚਾਹੀਦਾ ਹੈ, ਮੈਨੂੰ ਇਨਸਾਫ ਚਾਹੀਦਾ। ਬੀਜ ਬੀਜਦਾ ਹਾਂ, ਬੀਜ ਉੱਗਣ ਤੋਂ ਫਸਲ ਪੱਕਣ ਤੱਕ, ਪੱਕਣ ਤੋਂ ਸਾਂਭਣ ਤੱਕ ਡਰਦਾ ਰਹਿਣਾ ਕੁਦਰਤ ਦਾ ਕਹਿਰ ਮੇਰੇ 'ਤੇ ਵਰਸ ਨਾ ਜਾਵੇ। ਵਾਹ ਕਿਸਮਤ, ਮੇਰੇ ਨਾਲ ਤਾਂ ਕੁਦਰਤ ਵੀ ਨਿਆਂ ਨਹੀਂ ਕਰਦੀ। ਜੇ ਕਿਧਰੇ ਫਸਲ ਉਸਦੇ ਕਹਿਰ ਤੋਂ ਬਚ ਵੀ ਜਾਵੇ ਤਾਂ ਉਸ ਨੂੰ ਮੰਡੀ ਵੇਚਣ ਨਹੀਂ, ਸੁੱਟਣ ਜਾਂਦਾ ਹਾਂ ਵੱਡੀਆਂ ਵੱਡੀਆਂ ਜੋਕਾਂ ਅੱਗੇ, ਜੋ ਚਿਰਾਂ ਤੋਂ ਮੇਰਾ ਅਤੇ ਮੇਰੇ ਪਿੱਤਰਾਂ ਦਾ ਲਹੂ ਚੂਸ ਰਹੇ ਨੇ। ਅੰਨਦਾਤਾ ਹਾਂ ਮੈਂ, ਕਿਸਾਨ ਹਾਂ ਮੈਂ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਇਨਸਾਫ ਇਨਸਾਫ। ਪੀੜ ਸੁਣੀ ਅਣਸੁਣੀ ਕਰ ਖਿੰਡ ਗਈ, ਪਰ ਉਹ ਅਜੇ ਵੀ ਬੋਲ ਰਿਹਾ ਸੀ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ।
1: ਪਿਆਰੇ ਸਰੋਤਿਓ, ਦਿਲਪ੍ਰੀਤ ਕਾਲੋਂ ਤੋਂ ਬਾਅਦ ਮੈਂ ਹੁਣ ਸਦਾ ਦੇਣ ਜਾ ਰਿਹਾ ਹਾਂ ਗੁਰਪ੍ਰੀਤ ਸਫਰੀ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੁੱਧਣਾ ਤੋਂ ਪ੍ਰਸਿੱਧ ਪੰਜਾਬੀ ਕਵੀ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹਨ। ਤੇ ਉਹ ਜਿਵੇਂ ਆਪਾਂ ਪਹਿਲਾਂ ਵੀ ਜਾਣਦੇ ਹਾਂ ਕਿ ਬਹੁਤ ਵਧੀਆ ਕਵਿਤਾ ਲਿਖਦੇ ਨੇ, ਤੇ ਅੱਜ ਫਿਰ ਉਹ ਕਿਸਾਨ ਲਹਿਰ ਨਾਲ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਗੁਰਪ੍ਰੀਤ ਜੀ ਦਾ ਨਿੱਘਾ ਸਵਾਗਤ ਹੈ। ਗੁਰਪ੍ਰੀਤ ਜੀ ਆਓ ਤੇ ਕਿਸਾਨ ਦੇ ਦੁਖੜਿਆਂ ਦੀ ਗੱਲ ਜਿਹੜੀ ਆ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ।
0: ਦੁਆਬਾ ਰੇਡੀਓ ਸੁਣ ਰਹੇ ਸਰੋਤਿਆਂ ਨੂੰ ਗੁਰਪ੍ਰੀਤ ਸਿੰਘ ਸਫਰੀ ਵੱਲੋਂ ਸਤਿ ਸ੍ਰੀ ਅਕਾਲ ਔਰ ਧੰਨਵਾਦ ਹੈ ਸ਼੍ਰੀ ਹਰਵੰਸ ਸੀਓ ਜੀ ਦਾ, ਜਿਨ੍ਹਾਂ ਇੱਕ ਵਾਰ ਫਿਰ ਮੈਨੂੰ ਹਾਜ਼ਰੀ ਲਗਾਉਣ ਦਾ ਮੌਕਾ ਦਿੱਤਾ। ਇੱਕ ਕਿਸਾਨ ਵਿਦਰੋਹ ਕਵਿਤਾ, ਉਮੀਦ ਕਰਦਾ ਹਾਂ ਆਪ ਸਭ ਪਸੰਦ ਕਰੋਗੇ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਹਾਕਮ ਦੀ ਉਮਰ, ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਂ ਤੋਂ ਖੁਸਦੀ ਜਾਂਦੀ ਸੀ। ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਵਾਂ ਤੋਂ ਖੁਸਦੀ ਜਾਂਦੀ ਸੀ, ਜਦੋਂ ਵੀ ਮੈਦਾਨਾਂ ਵਿੱਚ ਗਰਜ ਕੇ ਆਉਂਦੇ ਰਹੇ ਨੇ ਲੋਕ। ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ, ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ। ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ। ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਉਦੋਂ ਉਦੋਂ ਹੀ ਸਮੇਂ ਨੂੰ ਧਾਰ ਬਣਾ ਕੇ ਖਲੋਂਦੇ ਰਹੇ ਨੇ ਲੋਕ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਆਖਰੀ ਬੰਦ ਹੈ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਫਿਰ ਵੀ ਤਾਂ ਹਰ ਹਾਲ ਚ ਪਾਣਾ ਗਾਉਂਦੇ ਰਹੇ ਨੇ ਲੋਕ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਸਭ ਦਾ ਧੰਨਵਾਦ।
1: ਸਾਡੀ ਕਾਮਹਿਫਲ ਦੇ ਵਿੱਚ ਹਾਜ਼ਰ ਹੋ ਰਹੀ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਹਰਜੀਤ ਰੂਬੀ, ਉਹ ਵੀ ਆਪਣਾ ਕਿਸਾਨ ਲਹਿਰ ਨਾਲ ਸੰਬੰਧਿਤ ਇੱਕ ਬਹੁਤ ਪਿਆਰਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਸਵਾਗਤ ਹੈ।
4: ਹੈਲੋ ਜੀ, ਮੈਂ ਹਰਜੀਤ ਰੂਬੀ ਰੇਡੀਓ ਦੁਆਬਾ ਦੇ ਸਾਰੇ ਦਰਸ਼ਕਾਂ ਨੂੰ ਤਹਿ ਦਿਲੋਂ ਅਦਾਬ, ਨਮਸਤੇ, ਸਤਿ ਸ਼੍ਰੀ ਅਕਾਲ ਕਰਦੀ ਹਾਂ ਅਤੇ ਸਪੈਸ਼ਲੀ ਧੰਨਵਾਦ ਕਰਦੀ ਹਾਂ ਜੀ ਮੈਂ ਰੇਡੀਓ ਦੁਆਬਾ ਦੀ ਸਾਰੀ ਹੀ ਟੀਮ ਦਾ ਅਤੇ ਹਿਉਂ ਸਾਹਿਬ ਜੀ ਦਾ, ਜਿਨ੍ਹਾਂ ਨੇ ਮੈਨੂੰ ਆਪਣਾ ਨਿੱਘਾ ਸੁਨੇਹਾ ਫਿਰ ਤੋਂ ਦਿੱਤਾ ਰੇਡੀਓ ਦੁਆਬਾ ਦੀ ਕਵੀ ਦਰਬਾਰ ਵਿੱਚ ਹਾਜ਼ਰ ਹੋਣ ਦਾ। ਸੋ ਮੈਂ ਸਮੇਂ ਦੇ ਮੌਜੂਦ ਹਾਲਾਤ ਲੈ ਕੇ ਹਾਜ਼ਰ ਹੋਈ ਹਾਂ ਜੀ। ਆਪਣੇ ਦਿਲ ਦੇ ਖਿਆਲ ਇੱਕ ਗੀਤ 'ਚ ਉਤਾਰਨ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੀ ਹਾਂ ਕਿ ਆਪ ਸਭ ਜੀ ਸਰਾਹਣਾ ਕਰੋਗੇ। ਰੇ ਬਨ ਲਾ ਲਏ ਚਿੱਟੇ ਪਾ ਲਏ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਰੇ ਬਨ ਲਾ ਲਏ ਚਿੱਟੇ ਪਾ ਲਏ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਕੰਨ ਲਾ ਕੇ ਸੁਣ ਹੁਕਮ, ਕੰਨ ਲਾ ਕੇ ਸੁਣ ਹੁਕਮ ਸਮੇਂ ਦੀ ਸਰਕਾਰ ਦਾ। ਹੱਥ ਚੋਂ ਫੜਾ ਤਾ ਕਰੰਟ ਨੰਗੀ ਕਿਸੇ ਤਾਰ ਦਾ, ਹੱਥ ਚੋਂ ਫੜਾ ਤਾ ਕਰੰਟ ਨੰਗੀ ਕਿਸੇ ਤਾਰ ਦਾ। ਖੜਾ ਬੇਬਸ ਹੋ ਕੇ, ਖੜਾ ਬੇਬਸ ਹੋ ਕੇ ਮਾਣ ਰੱਖ ਦਸਤਾਰ ਦਾ। ਆਜਾ ਪੁੱਤਾ ਆਜਾ, ਬਾਪੂ ਤਰਨੇ ਚ ਵਾਜਾ ਮਾਰ ਦਾ। ਆਜਾ ਪੁੱਤਾ ਬਾਪੂ ਤਰਨੇ ਚ ਵਾਜਾ ਮਾਰ ਦਾ। ਮਾਂ ਪੁੱਤ ਦੇ

0: होश उठे सरकार दा, वेख के हजूम उठे होश सरकार दा। आजो पुतो आजो बापू तरने चवाचा मार दा, कट्ठे होके आजो अन दाता है पुकार दा। कट्ठे होके आजो अन दाता है पुकार दा। धन्यवाद जी।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮਾਲੀ ਜੀ ਤੇ ਉਹ ਆਪਣੇ ਪੇਂਡੂ ਤੇ ਮੇਰੇ ਮਿੱਤਰ ਸੇਵਾ ਸਿੰਘ ਨੂਰਪੁਰੀ ਜੀ ਦਾ ਗੀਤ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮਾਲੀ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਲਹਿਰਾ ਗਾਗਾ ਦੇ ਪਿੰਡ ਜਲੂਰ ਤੋਂ। ਜਲੂਰ ਪੰਜਾਬ ਦਾ ਉਹ ਪਿੰਡ ਆ ਜਿਸ ਦਾ ਇਤਿਹਾਸ ਦੇ ਵਿੱਚ ਇੱਕ ਨਾਂ ਬਣ ਗਿਆ ਹੈ। ਇਸ ਪਿੰਡ ਦੇ ਗਰੀਬ ਮਜ਼ਦੂਰਾਂ ਨੇ ਸਮੇਂ ਦੀ ਹਕੂਮਤ ਦੇ ਨਾਲ, ਸਮੇਂ ਦੀ ਪਿੰਡ ਦੀ ਜਗੀਰਦਾਰੀ ਦੇ ਨਾਲ ਤੇ ਦੇਸ਼ ਦੀ ਜਿਹੜਾ ਪ੍ਰਸ਼ਾਸਨ ਹੈ ਉਸ ਦੇ ਨਾਲ ਜਿਹੜਾ ਆ ਟੱਕਰ ਲਈ ਹੈ। ਇਸ ਟੱਕਰ ਦੇ ਵਿੱਚ ਇਸ ਪਰਿਵਾਰ ਦੀ ਜਿਹੜੀ ਆ ਇੱਕ ਔਰਤ ਜਿਹੜੀ ਕਿ ਕਮਲਦੀਪ ਜਲੂਰ ਦੀ ਦਾਦੀ ਹੈ ਉਹ ਸ਼ਹੀਦ ਹੋ ਚੁੱਕੀ ਹੈ ਤੇ ਕਮਲਦੀਪ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਹੈ ਤੇ ਉਹ ਕਿਸਾਨ ਲਹਿਰ ਬਾਰੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਹੈ। ਕਮਲਦੀਪ ਜਲੂਰ ਜੀ, ਤੁਹਾਡਾ ਸਵਾਗਤ ਹੈ।
1: ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਤੁਹਾਨੂੰ ਖੇਤ ਹੁਣ ਰਹੇ ਨੇ ਬੰਗਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਮਾਰ ਗਈ ਏ ਪਹਿਲਾਂ ਉਹ ਹਰੀ ਹੋਏ ਕ੍ਰਾਂਤੀ, ਉਹਨਾਂ ਕਹਿਣੇ ਉੱਤੇ ਬੀਜੀ ਫਸਲ ਬਹੁ ਭੰਤੀ, ਗੱਲ ਹੋਵੇ ਨਾ ਕਰਜ਼ੇ ਦਾ ਭਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਖੁਦ ਸੋਈਏ ਭੁੱਖੇ ਢਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ। ਖੁਦ ਸੋਈਏ ਭੁੱਖੇ ਢਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ, ਦੁੱਖ ਸੁਣਦੀ ਨਾ ਸਾਡੀ ਸਰਕਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਘਰ ਘਰ ਨੌਕਰੀ ਦੇ ਲਾਰੇ ਝੂਠੇ ਲਾਏ ਨੇ, ਘਰ ਘਰ ਨੌਕਰੀ ਦੇ ਲਾਏ ਝੂਠੇ ਲਾਰੇ ਨੇ, ਅੱਛੇ ਦਿਨ ਕਹਿ ਕੇ ਸਾਨੂੰ ਹੋਰਾਂ ਦੇ ਸਵਾਰੇ ਨੇ, ਰਾਜ ਨਹੀਂ ਸੇਵਾ ਕਹਿੰਦੇ ਨੇ ਗਦਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਹੱਕ ਕੋਵੇ ਜਿਹੜਾ ਉਸ ਵੈਰੀ ਨੂੰ ਪਛਾਣ ਲਓ, ਕੀ ਦੇਣਗੇ ਇਹ ਦਸ ਕਲਾਕਾਰ, ਉੱਠ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹੂ ਪੀਣੀ ਦਾ ਦਿੱਲੀ ਦਾ, ਲਹੂ ਪੀਣੀ ਦਿੱਲੀ ਦਾ ਦਿਲ ਹੀ ਹਿਲਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹੂ ਪੀਣੀ ਦਿੱਲੀ ਏ ਦਿਲ ਹੀ ਹਿਲਾ ਦਿਓ, ਲਿਖੂ ਕਮਲ ਜਲੂਰ ਤੁਹਾਡੀ ਵਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ।
0: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਅਖੀਰ ਦੇ ਵਿੱਚ ਪੇਸ਼ ਹੋ ਰਹੇ ਨੇ ਹਰਪ੍ਰੀਤ ਸਫਰੀ ਜੀ, ਜਿਹੜੇ ਸਾਡੀ ਕਾਮ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਉਹ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਫਰੀ ਜੀ ਦੇ ਪੋਤਰੇ ਹਨ। ਅੱਜ ਕੱਲ ਉਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ ਤੇ ਇੱਕ ਆਨਲਾਈਨ ਜਿਹੜਾ ਗਾਇਕੀ ਦਾ ਮੁਕਾਬਲਾ ਚੱਲ ਰਿਹਾ ਏ, ਜਿਸ ਮੁਕਾਬਲੇ ਦਾ ਨਾਂ ਹੈ ਕਿਸਮਤ ਦੇ ਸਿਤਾਰੇ। ਇਹ ਵੀਡੀਓ ਜਿਹੜਾ ਮੁਕਾਬਲੇ ਜਿਹੜੇ ਆ ਵੀਡੀਓ ਤੇ ਹੁੰਦੇ ਨੇ ਤੇ ਗਾਇਕੀ ਦਾ ਮੁਕਾਬਲਾ ਹੈ ਕਿਸਮਤ ਦੇ ਸਿਤਾਰੇ। ਇਸ ਦਾ ਫਾਈਨਲ ਜਿਹੜਾ ਹੋ ਚੁੱਕਾ ਆ, ਫਾਈਨਲ ਦਾ ਅਜੇ ਰਿਜ਼ਲਟ ਨਹੀਂ ਆਇਆ ਤੇ ਇਸ ਦਾ ਰਿਜ਼ਲਟ ਜਿਹੜਾ 15 ਅਕਤੂਬਰ ਨੂੰ ਆਉਣਾ ਆ ਤੇ ਇਸ ਫਾਈਨਲ ਦੇ ਵਿੱਚ ਜਿਹੜਾ ਆ ਇਸ ਨੇ ਹਿੱਸਾ ਲਿਆ ਹੋਇਆ ਏ। ਅਸੀਂ ਆਸ ਕਰਦੇ ਆ ਕਿ ਇਹ ਚਮਕਦਾ ਸਿਤਾਰਾ ਜਿਹੜਾ ਆ ਕਿਸਮਤ ਦਾ ਸਿਤਾਰਾ ਬਣ ਕੇ ਸਾਹਮਣੇ ਆਏ ਤੇ ਅੱਜ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਿਹਾ ਏ ਹਰਪ੍ਰੀਤ ਸਫਰੀ ਜੀ। ਆਇਆਂ ਨੂੰ ਜੀ ਹਰਪ੍ਰੀਤ ਸਫਰੀ ਜੀ।
2: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀਓ ਦੀ ਸਾਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਅਤੇ ਨਾਲ ਹੀ ਸਾਡੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਵੀ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। दोस्तों अज मैं गीत पेश कर जा रहा हाँ, एक किसान के दर्दों को बयान करता हुआ गीत है।

ਗੁਰਪ੍ਰੀਤ ਸਫਰੀ ਵੱਲੋਂ ਗਾਏ ਗਏ ਇਸ ਗੀਤ ਤੋਂ ਬਾਅਦ ਹੀ ਆਪਾਂ ਇਹ ਕਵੀ ਦਰਬਾਰ ਅੱਜ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕਿ ਉਹ ਇਸ ਸੰਘਰਸ਼ ਚੋਂ ਜੇਤੂ ਹੋ ਕੇ ਨਿਕਲਣ ਤੇ ਉਹਨਾਂ ਦਾ ਜ਼ਮੀਨ ਦੇ ਨਾਲ ਜੋ ਮਾਂ ਪੁੱਤ ਵਾਲਾ ਰਿਸ਼ਤਾ ਹੈ ਇਸੇ ਤਰ੍ਹਾਂ ਬਣਿਆ ਰਹੇ। ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਤੇ ਕਵੀ ਜਨ ਨੂੰ ਜਿਹੜਾ ਹੈ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

0: ਪਾਪਾ ਰੇਡੀਓ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਨਿੱਘਾ ਸਵਾਗਤ ਹੈ। ਮਾਫ਼ੀ ਚਾਹੁੰਦੇ ਹਾਂ, 5-7 ਮਿੰਟ ਲੇਟ ਆ। ਅੱਜ ਅਸੀਂ ਵੀ ਗੱਡੀ ਜਿਹੜੀ ਆ ਦੌੜ ਕੇ ਫੜੀ ਹੈ, ਪਰ ਫਿਰ ਵੀ ਲੀਹ ਦੇ ਉੱਤੇ ਪਾ ਲਈ ਹੈ ਤੇ ਟੌਪ ਗੇਅਰ ਵਿੱਚ ਪਾਵਾਂਗੇ ਤੇ ਗੱਡੀ ਆਪਾਂ ਫੁੱਲ ਆਪਾਂ ਭਜਾਵਾਂਗੇ। ਤੇ ਦੋਸਤੋ, ਲੋ ਲੈ ਕੇ ਹਾਜ਼ਰ ਆ ਫਿਰ ਤੋਂ ਅੱਜ ਤੁਹਾਡੀ ਕਚਹਿਰੀ ਚ ਪ੍ਰੋਗਰਾਮ ਲਾਈਵ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਆ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਜੇ ਕੁਝ ਤੰਗੀ ਪਰੇਸ਼ਾਨੀ ਆ ਤਾਂ ਜ਼ਰੂਰ ਤੁਸੀਂ ਕਮੈਂਟਾਂ ਦੇ ਵਿੱਚ ਵੀ ਨੋਟ ਕਰਵਾ ਸਕਦੇ ਹੋ ਤੇ ਫੋਨ ਲਾਈਨ ਵੀ ਤੁਹਾਡੇ ਲਈ ਖੁੱਲ੍ਹੀ ਰਹੇਗੀ। 15-20 ਮਿੰਟ ਪਹਿਲਾਂ ਖ਼ਬਰਾਂ ਦੇ ਉੱਤੇ ਅੱਜ ਦੇ ਵਿਚਾਰ ਦੀ ਗੱਲ ਕਰਕੇ ਤੇ ਫਿਰ ਆਪਾਂ ਨਾਲ ਦੀ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਾਂਗੇ। ਤੇ ਜਟਬੈੜ ਬਾਈ ਜੀ ਜੁੜੇ ਹੋਏ ਨੇ, ਦਾਸ ਦੀ ਹਾਜ਼ਰੀ ਕਹਿੰਦੇ ਪ੍ਰਵਾਨ ਕਰਨਾ ਸਾਡੇ ਵੱਡੇ ਵੀਰ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਬਾਈ ਜੀ। ਨਿੱਘਾ ਤੇ ਜਗਿਆਨੂ ਜੀ ਤੇ ਸਤਿ ਸ੍ਰੀ ਅਕਾਲ ਕਹਿੰਦੇ ਨੇ ਨਾਲ ਤੇ ਲੇਟ ਹੋ ਗਏ ਕਹਿੰਦੇ 3 ਮਿੰਟ ਜੀ, ਤੇ 5-7 ਮਿੰਟ ਲੇਟ ਆ ਜੀ ਵੈਸੇ ਦਾ। ਤੇ ਮਲੂਕ ਸਿੰਘ ਜੀ ਕਹਿੰਦੇ ਆ ਜਾਣਗੇ ਜੀ, ਤੇ 5-7 ਮਿੰਟ ਲੱਗ ਜਾਂਦੇ ਆ ਦੋਸਤੋ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ ਤੇ ਨਾਲ ਦੀ ਨਾਲ ਸਾਰਾ ਸਿਸਟਮ ਦੇਖਣਾ ਹੁੰਦਾ ਕਿਉਂਕਿ ਆਪਣੇ ਕੋਲ ਟੈਕਨੀਕਲ ਟੀਮ ਨਹੀਂ ਹੈ, ਆਪ ਹੀ ਇਕੱਲੇ ਹੀ ਆਪਾਂ ਬੰਦੇ ਆ ਜੀ, ਤੇ ਸਟੂਡੀਓ ਸਾਰਾ ਹੈਂਡਲ ਆਪ ਹੀ ਕਰਨਾ ਹੁੰਦਾ ਤੇ ਲਿੰਕ ਵੀ ਸਾਂਝੇ ਕਰ ਦਿੱਤੇ ਆ ਤੁਹਾਡੇ ਲਈ। ਆਵਾਜ਼ ਤੇ ਅੰਦਾਜ਼ ਕਹਿੰਦੇ ਓਕੇ ਆ ਜੀ, ਚੱਕ ਦਿਓ ਕੰਮ ਨੂੰ ਕਹਿੰਦੇ ਆਪਣੇ। ਬੇਅੰਤ ਸੰਧੂ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਭੇਜਦੇ ਨੇ ਵੀਰ ਜੀ, ਤੇ ਰਾਜਨ ਸੈਣੀ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਸਮੂਹਿਕ ਰੂਪ ਦੇ ਵਿੱਚ ਸਭ ਨੂੰ ਤੇ ਸਾਰੇ ਦੋਸਤਾਂ ਦਾ ਸਵਾਗਤ ਹੈ ਜੀ। ਤੇ ਲੋ ਦੋਸਤੋ, ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਘੜੀਆਂ ਦੇ ਉੱਤੇ 8 ਮਿੰਟ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:08, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:08 ਦਾ ਸਮਾਂ ਹੈ। ਤੇ ਭਾਰਤ ਦੇ ਵਿੱਚ ਰਾਤ ਦੇ 9:38 ਤੇ 32 ਕਹਿੰਦੇ ਆ ਗਈ ਹੈ, ਬੱਤੀ ਚਲੇ ਗਈ ਹੈ ਤੇ 32 ਆ ਗਈ ਹੈ। ਤੇ ਇਸੇ ਤਰ੍ਹਾਂ ਹੀ ਯੂਰਪ ਦੇ ਵਿੱਚ ਸ਼ਾਮ ਦੇ 6:00 ਤੇ ਘੜੀਆਂ ਦੇ ਉੱਤੇ 8 ਮਿੰਟ ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ ਆਪਣੇ 5:00 ਤੇ ਘੜੀਆਂ ਦੇ ਉੱਤੇ 8 ਮਿੰਟ ਦਾ ਸਮਾਂ ਹੈ। ਤੇ ਫਰਾਂਸ ਦੇ ਵਿੱਚ ਜਿਹੜੇ ਜਸ਼ਨ ਮਨਾਏ ਜਾ ਰਹੇ ਹੈ ਉਹਨਾਂ ਮੁਲਕਾਂ ਦੇ ਵਿੱਚ ਸਮਾਂ ਤੇ ਸਥਿਤੀ ਯੂਰਪੀਅਨ ਕੰਟਰੀਆਂ ਮੁਤਾਬਕ ਸੇਮ ਹੀ ਹੈ। ਤੇ ਦੋਸਤੋ, ਅੱਜ ਦਿਹਾੜਾ 14 ਜੁਲਾਈ 2026 ਦਾ ਦਿਨ ਹੈ ਤੇ ਮੰਗਲਵਾਰ ਦਾ ਦਿਹਾੜਾ। ਤੇ ਕਹਿੰਦੇ ਅੱਜ ਦੇ ਵਿਚਾਰ ਦੇ ਵਿੱਚੋਂ ਸਾਂਝ ਪਾਉਂਦੇ ਹਾਂ ਸਭ ਤੋਂ ਪਹਿਲਾਂ, ਤੇ ਦੇਸ਼ ਪ੍ਰੇਮ ਦੀਆਂ ਖ਼ਬਰਾਂ ਵੀ ਤੁਹਾਨੂੰ ਸੁਣਾਉਂਦੇ ਹਾਂ। ਅੰਨੀ ਸ਼ਰਧਾ ਵਿਹਲੜ ਪਖੰਡੀ ਸਾਧਾਂ ਸੰਤਾਂ ਨੂੰ ਜਨਮ ਦਿੰਦੀ ਹੈ, ਜਦਕਿ ਸ਼ੰਕੇ ਪੈਦਾ ਕਰਨ ਦੇ ਨਾਲ ਦਾਰਸ਼ਨਿਕ ਪੈਦਾ ਹੁੰਦੇ ਨੇ। 14 ਜੁਲਾਈ 1799 ਦੇ ਵਿੱਚ ਫਰਾਂਸ ਦੇ ਵਿੱਚ ਇਨਕਲਾਬ ਦੀ ਜਿਹੜੀ ਸ਼ੁਰੂਆਤ ਤੇ ਕੈਦੀਆਂ ਨੂੰ ਪੈਰਿਸ ਦੀ ਜਿਹੜਾ ਸੀ ਬੈਸਟਾਈਲ ਜੇਲ੍ਹ ਦੇ ਵਿੱਚੋਂ ਛੁਡਵਾਇਆ ਗਿਆ ਸੀ, ਤੇ ਉੱਥੇ ਕੱਲ੍ਹ ਜਿਹੜੇ ਨੇ ਜਸ਼ਨ ਮਨਾਏ ਗਏ ਨੇ ਕਿਉਂਕਿ ਆਜ਼ਾਦੀ ਦਿਹਾੜਾ ਉੱਥੇ ਵੀ ਮਨਾਇਆ ਜਾਂਦਾ ਹੈ। 1850 ਦੇ ਵਿੱਚ ਪਹਿਲੀ ਵਾਰ ਫਰਿੱਜ ਦੇ ਵਿੱਚ ਬਰਫ਼ ਜਮਾ ਕੇ ਜਿਹੜਾ ਵਿਖਾਈ ਗਈ ਸੀ, 1850 ਦੇ ਵਿੱਚ ਬਰਫ਼ ਜੰਮਣੀ ਸ਼ੁਰੂ ਹੋਈ। ਤੇ 1867 ਦੇ ਵਿੱਚ ਐਲਫਰਡ ਨੋਬਲ ਨੇ ਪਹਿਲੀ ਵਾਰ ਡੈਨਾਮਾਈਟ ਦੀ ਜਿਹੜੀ ਸੀ ਪ੍ਰਦਰਸ਼ਨੀ ਲਾਈ ਸੀ। ਤੇ ਦੂਸਰੇ ਪਾਸੇ ਗੱਲ ਕਰਦੇ ਹਾਂ ਫਿਲਮਾਂ ਦੀ ਥੋੜ੍ਹੀ ਜਿਹੀ, ਕਿ ਫਿਲਮਾਂ ਜਿਹੜੀਆਂ ਨੇ ਸ਼ੁੱਕਰਵਾਰ ਨੂੰ ਹੀ ਕਿਉਂ ਜਿਹੜੀਆਂ ਨੇ ਰਿਲੀਜ਼ ਹੁੰਦੀਆਂ ਨੇ, ਕੀ ਕਾਰਨ ਨੇ ਪਿੱਛੇ? ਇਹ ਸਾਰਾ ਰੁਝਾਨ ਜਿਹੜਾ ਹਾਲੀਵੁੱਡ ਤੋਂ ਆਇਆ। ਪਹਿਲੀ ਹਾਲੀਵੁੱਡ ਫਿਲਮ ਗੋਨ ਵਿਦ ਦੀ ਵਿੰਡ, ਜਾਣੀ ਕਿ ਹਵਾ ਦੇ ਨਾਲ ਚੱਲੋ, ਗੋਨ ਵਿਦ ਦੀ ਵਿੰਡ ਸ਼ੁੱਕਰਵਾਰ 15 ਦਸੰਬਰ 1939 ਨੂੰ ਰਿਲੀਜ਼ ਹੋਈ ਸੀ। ਤੇ 1960 ਤੋਂ ਪਹਿਲਾਂ ਭਾਰਤ ਦੇ ਵਿੱਚ ਕਿਸੇ ਫਿਲਮ ਨੂੰ ਰਿਲੀਜ਼ ਕਰਨ ਦੇ ਲਈ ਕੋਈ ਖਾਸ ਦਿਨ ਜਾਂ ਦਿਹਾੜਾ ਨਹੀਂ ਹੁੰਦਾ ਸੀ। ਤੇ ਸਾਲ 1947 ਦੇਸ਼ ਆਜ਼ਾਦੀ ਤੋਂ ਬਾਅਦ ਫਿਲਮ ਨੀਲ ਕਮਲ 24 ਮਾਰਚ ਨੂੰ ਜਿਹੜੀ ਰਿਲੀਜ਼ ਹੋਈ ਸੀ, ਇਸ ਦਿਨ ਸੋਮਵਾਰ ਸੀ। ਤੇ ਮੁਗਲੇ ਆਜ਼ਮ ਜੋ ਬਹੁਤ ਦੇਖੀ ਗਈ ਹੈ ਫਿਲਮ, ਅਸੀਂ ਵੀ ਦੇਖੀ ਹੈ, ਮੌਕਾ ਮਿਲਿਆ ਕਦੇ ਕਦੇ ਦੇਖ ਲਈਦੀ ਹੈ, ਪਹਿਲੀ ਫਿਲਮ ਸੀ ਜੋ 5 ਅਗਸਤ 1960 ਦੇ ਵਿੱਚ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ। ਇਹ ਫਿਲਮ ਭਾਰਤੀ ਸਿਨੇਮਾ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋਈ, ਬਹੁਤ ਹੀ ਸਫਲ ਫਿਲਮ ਬਣੀ। ਇਸ ਤੋਂ ਬਾਅਦ ਭਾਰਤ ਦੇ ਵਿੱਚ ਹਾਲੀਵੁੱਡ ਦੀ ਨਕਲ ਦਾ ਸਿਲਸਿਲਾ ਜਿਹੜਾ ਸ਼ੁਰੂ ਹੋ ਗਿਆ ਤੇ ਸ਼ੁੱਕਰਵਾਰ ਨੂੰ ਫਿਲਮਾਂ ਰਿਲੀਜ਼ ਹੋਈਆਂ। ਇਸ ਦੇ ਪਿੱਛੇ ਇੱਕ ਹੋਰ ਕਾਰਨ ਸੀ ਕਿ ਮੁੰਬਈ ਦੇ ਵਿੱਚ ਛੋਟੇ ਉਦਯੋਗਾਂ ਦੇ ਕਰਮਚਾਰੀ ਜਿਹੜੇ ਸਨ, ਕੰਮ ਕਾਜ ਕਰਨ ਵਾਲੇ ਲੋਕ, ਸ਼ੁੱਕਰਵਾਰ ਅੱਧੇ ਦਿਨ ਦੀ ਛੁੱਟੀ ਦਿੱਤੀ ਜਾਂਦੀ ਸੀ। ਇਸ ਦੇ ਕਾਰਨ ਫਿਰ ਉਹ ਸ਼ਾਮ ਨੂੰ ਫਿਲਮ ਦੇਖਣ ਜਿਹੜੇ ਸੀ ਥੀਏਟਰ ਭਰ ਜਾਂਦੇ ਸੀ। ਇਹਨਾਂ ਸਾਰਿਆਂ ਨੂੰ ਸਿਨੇਮਾ ਘਰਾਂ ਤੱਕ ਪਹੁੰਚਾਉਣ ਦੇ ਲਈ ਸ਼ੁੱਕਰਵਾਰ ਨੂੰ ਫਿਲਮਾਂ ਰਿਲੀਜ਼ ਕਰਨ ਦਾ ਜਿਹੜਾ ਰੁਝਾਨ ਤੇਜ਼ੀ ਦੇ ਨਾਲ ਸ਼ੁਰੂ ਹੋ ਗਿਆ, ਜਿਹਦਾ ਅੱਜ ਤੱਕ ਪਾਲਣ ਕੀਤਾ ਜਾ ਰਿਹਾ। ਤੇ ਇੱਕ ਆਮ ਧਾਰਨਾ ਇਹ ਵੀ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਦਫ਼ਤਰ, ਸਕੂਲ, ਕਾਲਜ ਵਿੱਚ ਛੁੱਟੀ ਹੁੰਦੀ ਹੈ ਤੇ ਇਸ ਦੇ ਲਈ 1850 ਦੇ ਉਮਰ ਵਰਗ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਲੁਭਾਉਣ ਦੇ ਲਈ ਸ਼ੁੱਕਰਵਾਰ ਨੂੰ ਫਿਲਮ ਰਿਲੀਜ਼ ਕਰਨਾ ਸਭ ਤੋਂ ਵਧੀਆ ਜਿਹੜਾ ਮੰਨਿਆ ਜਾਂਦਾ। ਦੂਸਰੇ ਪਾਸੇ ਮਿਠਾਈ ਦੀ ਗੱਲ ਕਰਦੇ ਹਾਂ, ਕਦੇ ਸੋਚਿਆ ਕਿ ਮਿਠਾਈ ਦੇ ਉੱਤੇ ਲੱਗਿਆ ਹੋਇਆ ਚਾਂਦੀ ਦਾ ਵਰਕ ਮਾਸਾਹਾਰੀ ਹੈ ਕਿ ਸ਼ਾਕਾਹਾਰੀ ਹੈ, ਤੇ ਅੱਜ ਉਹਦੇ ਭੇਦ ਖੋਲਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾਂ ਇਹ ਦੱਖਣ ਏਸ਼ੀਅਨ ਜਿਹੜੇ ਪਕਵਾਨਾਂ ਦੇ ਵਿੱਚ ਵਰਤਿਆ ਜਾਂਦਾ ਸੀ, ਪਰ ਹੁਣ ਇਹ ਲਗਭਗ ਬਹੁਤ ਸਾਰੇ ਭੋਜਨਾਂ ਦੇ ਵਿੱਚ ਵਰਤਿਆ ਜਾਣ ਲੱਗ ਪਿਆ। ਚਾਂਦੀ ਦੀ ਫੋਇਲ ਅਸਲ ਦੇ ਵਿੱਚ ਚਾਂਦੀ ਦੀ ਇੱਕ ਬਹੁਤ ਹੀ ਪਤਲੀ ਚਾਦਰ ਹੁੰਦੀ ਹੈ ਜੋ ਪਹਿਲੀ ਨਜ਼ਰ ਦੇ ਵਿੱਚ ਐਲਮੂਨੀਅਮ ਵਰਗੀ ਲੱਗਦੀ ਹੈ। ਚਾਂਦੀ ਦੀ ਫੋਇਲ ਨੂੰ ਬਾਹਰ ਜਿਹੜੇ ਨੇ ਮਾਹਰ ਕਾਰੀਗਰ ਨੇ ਉਹਨਾਂ ਦੇ ਦੁਆਰਾ ਇਸ ਨੂੰ ਪਤਲਾ ਅਤੇ ਖਾਣ ਯੋਗ ਜਿਹੜਾ ਬਣਾਉਣ ਦੇ ਲਈ ਤਿਆਰ ਕੀਤਾ ਜਾਂਦਾ ਹੈ, ਤੇ ਸਿਲਵਰ ਵਰਕ ਅਸਲ ਦੇ ਵਿੱਚ ਚਾਂਦੀ ਦੇ ਗੈਰ ਬਾਇਓ ਐਕਟਿਵ ਟੁਕੜਿਆਂ ਨੂੰ ਕੁੱਟ ਕੇ ਜਿਹੜਾ ਤਿਆਰ ਕੀਤਾ ਜਾਂਦਾ ਹੈ। ਇਸ ਕਾਗਜ਼ ਦੀਆਂ ਪੱਤੀਆਂ ਨੂੰ ਬਹੁਤ ਧਿਆਨ ਦੇ ਨਾਲ ਰੱਖਿਆ ਜਾਂਦਾ ਹੈ ਤਾਂ ਜੋ ਇਹ ਟੁੱਟ ਨਾ ਜਾਣ। ਇਹ ਇੰਨਾ ਪਤਲਾ ਹੋ ਜਾਂਦਾ ਹੈ, ਉਹਨੂੰ ਕੁੱਟ ਕੁੱਟ ਕੇ ਕਰ ਦਿੱਤਾ ਜਾਂਦਾ ਹੈ, ਕਿਉਂਕਿ ਬਹੁਤ ਸਾਰੀਆਂ ਤੈਹਾਂ ਦੇ ਵਿੱਚ ਜਿਹੜੇ ਵਰਕੇ ਰੱਖੇ ਜਾਂਦੇ ਆ, ਫਿਰ ਉਹਨਾਂ ਨੂੰ ਕੁੱਟਣਾ ਸ਼ੁਰੂ ਕੀਤਾ ਜਾਂਦਾ ਹੈ ਤੇ ਫਿਰ ਇਹ ਵਰਕ ਜਿਹੜਾ ਬਹੁਤ ਬਰੀਕੀ ਦੇ ਵਿੱਚ ਚਲਿਆ ਜਾਂਦਾ। ਇਹ ਇੰਨਾ ਕੁ ਪਤਲਾ ਹੋ ਜਾਂਦਾ ਕਿ ਛੂਹਣ ਦੇ ਨਾਲ ਹੀ ਟੁੱਟ ਜਾਂਦਾ। ਕੁਝ ਲੋਕ ਇਸ ਦੇ ਵਿੱਚ ਕੈਡਮੀਅਮ, ਨਿਕਲ, ਐਲਮੂਨੀਅਮ ਅਤੇ ਸ਼ੀਸ਼ੇ ਵਰਗੀਆਂ ਚੀਜ਼ਾਂ ਮਿਲਾਉਂਦੇ ਨੇ ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ। ਚਾਂਦੀ ਦਾ ਵਰਕ ਜਾਨਵਰਾਂ ਦੇ ਚਮੜੇ ਦੇ ਵਿਚਕਾਰ ਰੱਖ ਕੇ ਕੁੱਟਿਆ ਜਾਂਦਾ ਹੈ ਤੇ ਪਤਲੀ ਪਰਤ ਦੇ ਵਿੱਚ ਤਿਆਰ ਕੀਤਾ ਜਾਂਦਾ। ਇਸੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਵੱਲੋਂ ਚਾਂਦੀ ਦੀ ਫੋਇਲ ਦੀ ਤਿਆਰੀ ਦੇ ਵਿੱਚ ਜਾਨਵਰਾਂ ਦੇ ਮਾਸ ਦੀ ਪਾਬੰਦੀ ਹੈ, ਪਰ ਇਹ ਹੁਣ ਇਸ ਨੂੰ ਤਿਆਰ ਕਰਨ ਵਾਲੇ ਤੇ ਹੀ ਨਿਰਭਰ ਕਰਦਾ ਹੈ ਕਿ ਇਸ ਨੂੰ ਕਿਵੇਂ ਤਿਆਰ ਕਰਦੇ ਨੇ ਤੇ ਉਸਦੇ ਜਿਹੜਾ ਪ੍ਰੋਸੈਸ ਹੈ ਉਹ ਕਿੱਦਾਂ ਹੁੰਦਾ ਹੈ। ਤੇ ਵੈਸੇ ਤਾਂ ਇਹ ਜਿਹੜਾ ਮਾਸਾਹਾਰੀ ਹੈ, ਪਰ ਉਹਦੇ ਡਿਪੈਂਡ ਹੈ ਵੀ ਉਹਨੂੰ ਕੁੱਟਦੇ ਕਿੱਦਾਂ ਹੈ, ਕਿਸ ਚੀਜ਼ ਦੇ ਵਿੱਚ ਪਾ ਕੇ ਕੁੱਟਦੇ ਹੈ, ਤਾਂ ਉਹਦੇ ਉੱਤੇ ਡਿਪੈਂਡ ਕਰਦਾ। ਲਓ ਦੋਸਤੋ, ਅੱਜ ਦੇ ਵਿਚਾਰ ਤੋਂ ਬਾਅਦ ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ 15-20 ਮਿੰਟ ਤੱਕ। ਤੇ ਅੱਜ ਦੀਆਂ ਖਾਸ ਖਬਰਾਂ ਦੀ ਸ਼ੁਰੂਆਤ ਦੇ ਵਿੱਚ ਜੋ ਕੁਝ ਹੈ ਉਹਦੇ ਬਾਰੇ ਬਾਤ ਪਾਉਂਦੇ ਹਾਂ। 30 ਸਾਲ ਬਾਅਦ ਹੋਈ ਹੈ ਅਰਦਾਸ, ਹਰੇ ਪੈਨ ਨੇ ਪਵਾੜੇ ਪਾਏ ਤੇ ਘਿਰੇ ਬਿੱਟੂ ਸਾਹਿਬ ਆਪਣੇ ਹੀ ਵਿਵਾਦਾਂ ਦੇ ਵਿੱਚ ਨੇ, ਇਹਨਾਂ ਦੇ ਉੱਤੇ ਵਾਰਤਾਲਾਪ ਕਰਦੇ ਅੱਗੇ ਜਾ ਕੇ ਤੇ ਖਬਰਾਂ ਨੂੰ ਜਿਹੜਾ ਖੋਲਣ ਦੀ ਕੋਸ਼ਿਸ਼ ਕਰਦੇ ਆ। ਤੇ ਆਪਣੇ ਜਟਵੈੜ ਬਾਈ ਜੀ ਕਹਿੰਦੇ ਕਿ ਵਕਤ ਤਾਂ ਸੋਨੇ ਵਰਗਾ ਜੀ, ਬਾਈ ਕਿਆ ਵਕਤ ਸੀ ਉਹ ਕਹਿੰਦੇ ਸੀ। ਦਲੀਪ ਜੀ ਦਾ ਕਿਰਦਾਰ ਵੀ, ਫਿਲਮਾਂ ਦੀ ਗੱਲ ਹੋਈ ਆ, ਉਹਨਾਂ ਨੂੰ ਚੇਤੇ ਆ ਗਈਆਂ ਨੇ ਫਿਲਮਾਂ, ਕਿਆ ਬਾਤ ਆ ਜੀ। ਤੇ ਦੋਸਤੋ ਗੱਲ ਕਰਦੇ ਆ ਅੱਜ ਦੀਆਂ ਖਬਰਾਂ ਦੇ ਨਾਲ, ਤੇ ਅੱਜ ਫਰਾਂਸ ਦਾ ਤੇ ਸਪੇਨ ਦਾ ਮੈਚ ਵੀ ਆ, ਫੀਫਾ ਵਰਲਡ ਕੱਪ ਸੈਮੀ ਫਾਈਨਲ ਮੈਚ ਹੋਣਾ ਹੈ, ਉਸ ਤੋਂ ਬਾਅਦ ਫਾਈਨਲ ਦੇ ਵਿੱਚ ਦੇਖਦੇ ਆ ਅੱਜ ਕਿਹੜੀ ਟੀਮ ਜਿਹੜੀ ਹੈ ਭਿੜ ਕੇ ਤੇ ਫਾਈਨਲ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਸੁਰੱਖਿਅਤ ਕਰਦੀ ਹੈ। ਤੇ ਫਿਰ 19 ਤਰੀਕ ਨੂੰ ਜਿਹੜਾ, ਜੁਲਾਈ ਦੀ 19 ਨੂੰ ਫਾਈਨਲ ਮੈਚ ਹੋਣੇ ਨੇ, ਜਿਸ ਦੇ ਵਿੱਚ ਟਰੰਪ ਹੋਣਾ ਨੇ ਵੀ ਸ਼ਮੂਲੀਅਤ ਜਿਹੜੀ ਕਰਨੀ ਹੈ। ਤੇ ਟਰੰਪ ਸਾਹਿਬ ਜਿਹੜੇ ਸਪੀਚ ਦੇ ਲਈ ਵੀ ਤਿਆਰ ਨੇ, ਤੇ ਹੋਰ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਆ। ਤੇ ਸਭ ਤੋਂ ਪਹਿਲਾਂ ਇੱਕ ਪਾਸੇ ਮਹਿੰਗਾਈ ਤੇ ਦੂਜੇ ਪਾਸੇ ਸਰਕਾਰਾਂ ਟੋਲ ਟੈਕਸ ਜਿਹੜੀਆਂ ਨੇ ਹੋਰ ਵਧਾ ਰਹੀਆਂ ਨੇ। NHAI ਨੇ ਜਿਹੜਾ ਪੰਜਾਬ ਤੇ ਹਰਿਆਣਾ ਦੇ ਆਪਣੇ 8 ਟੋਲ ਪਲਾਜ਼ਿਆਂ ਦੇ ਉੱਤੇ ਵਧਾਈਆਂ ਨੇ ਦਰਾਂ ਟੋਲ ਟੈਕਸ ਦੀਆਂ, ਤੇ ਇਹਦੇ ਰੇਟ ਜਿਹੜੇ ਨੇ ਇਹਨਾਂ 8 ਟੋਲ ਪਲਾਜ਼ਿਆਂ ਦੇ ਲਈ 14 ਤੇ 15 ਜੁਲਾਈ ਤੋਂ ਨਵੇਂ ਰੇਟ ਜਿਹੜੇ ਨੇ ਲਾਗੂ ਹੋ ਜਾਣੇ ਨੇ ਅੱਜ ਤੇ ਕਈਆਂ ਦੇ ਉੱਤੇ ਕੱਲ੍ਹ ਨੂੰ। ਦੂਸਰੇ ਪਾਸੇ 14 ਪਿੰਡਾਂ ਦਾ ਮਾਲੀ ਰਿਕਾਰਡ ਹੀ ਗਾਇਬ ਹੋਣ ਕਾਰਨ ਹਾਈਵੇ ਪ੍ਰੋਜੈਕਟ ਲਟਕ ਪਿਆ, ਤੇ ਭਾਜਪਾ ਨੇ ਮੰਗਿਆ ਰਾਜਪਾਲ ਦਾ ਦਖਲ ਇਹਦੇ ਵਿੱਚ ਮੰਗਿਆ। ਪੰਜਾਬ ਦੇ ਵਿੱਚ ਕੀ ਕਾਰਨ ਨੇ ਉਹਨਾਂ ਨੂੰ ਪੜਚੋਲਦੇ ਆ। ਨੰਗਲ ਸਾਹਿਬ ਡਿਵੀਜ਼ਨ ਦੇ 14 ਪਿੰਡਾਂ ਦਾ ਮਾਲੀ ਰਿਕਾਰਡ ਗਾਇਬ ਹੋਣ ਦਾ ਵਿਵਾਦ ਹੁਣ ਸਿਆਸੀ ਰੰਗ ਫੜਨ ਲੱਗ ਪਿਆ। ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਹੋਣਾ ਨੇ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਮੁੱਖ ਸਕੱਤਰ ਤੋਂ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ, ਜਿਸਦੇ ਕਾਰਨ ਨੈਸ਼ਨਲ ਹਾਈਵੇ 503 ਜਾਣੀ ਕਿ 503 ਦੇ ਕਿਰਤਪੁਰ ਸਾਹਿਬ ਨੰਗਲ ਹਿੱਸੇ ਨੂੰ ਚੌੜਾ ਕਰਨ ਦਾ ਜਿਹੜਾ ਰਣਨੀਤਿਕ ਤੌਰ ਦੇ ਉੱਤੇ ਅਹਿਮ ਪ੍ਰੋਜੈਕਟ ਜਿਹੜਾ ਲਟਕ ਗਿਆ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਮੁੱਖ ਸਕੱਤਰ ਨੂੰ ਲਿਖੇ ਵੱਖ ਵੱਖ ਪੱਤਰਾਂ ਦੇ ਵਿੱਚ ਖੰਨਾ ਨੇ ਦੇ ਜਿਹੜੇ ਨੇ ਦੀ ਟ੍ਰਿਬਿਊਨ ਦੀ ਹਾਲੀਆ ਰਿਪੋਰਟ ਦਾ ਹਵਾਲਾ ਦਿੱਤਾ ਤੇ ਚਿੰਤਾ ਪ੍ਰਗਟਾਈ ਕਿ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ ਜੋੜਨ ਵਾਲਾ ਇੱਕ ਅਹਿਮ ਬੁਨਿਆਦੀ ਢਾਂਚਾ ਪ੍ਰੋਜੈਕਟ ਜ਼ਮੀਨੀ ਰਿਕਾਰਡ ਗਾਇਬ ਹੋਣ ਦੇ ਕਾਰਨ ਦੇਰੀ ਦਾ ਸ਼ਿਕਾਰ ਹੋ ਰਿਹਾ। ਸਥਿਤੀ ਨੂੰ ਗੰਭੀਰ ਪ੍ਰਸ਼ਾਸਨਿਕ ਅਸਫਲਤਾ ਦੱਸਦਿਆਂ ਖੰਨਾ ਨੇ ਜਿਹੜਾ ਸੂਬਾ ਸਰਕਾਰ ਨੂੰ ਤਾਕੀਦ ਕੀਤੀ ਕਿ ਮਾਲੀ ਰਿਕਾਰਡ ਗਾਇਬ ਹੋਣ ਦੇ ਲਈ ਜ਼ਿੰਮੇਵਾਰ ਜਿਹੜੇ ਕੌਣ ਲੋਕ ਨੇ, ਜ਼ਿੰਮੇਵਾਰੀ ਤੈਅ ਕੀਤੀ ਜਾਵੇ ਤੇ ਦਸਤਾਵੇਜ਼ਾਂ ਨੂੰ ਜਲਦੀ ਬਹਾਲ ਕੀਤਾ ਜਾਵੇ ਤਾਂ ਜੋ ਵਿਕਾਸ ਕਾਰਜਾਂ ਜਿਹੜੇ ਨੇ ਉਹਨਾਂ ਨੂੰ ਬਿਨਾਂ ਕਿਸੇ ਹੋਰ ਦੇਰੀ ਦੇ ਅੱਗੇ ਜਿਹੜਾ ਉਹ ਵੱਧ ਸਕਣ, ਉਹਨਾਂ ਨੂੰ ਵਧਾਇਆ ਜਾ ਸਕੇ। ਪੰਜਾਬ ਭਾਜਪਾ ਦੇ ਪ੍ਰਧਾਨ ਜਿਹੜੇ ਨੇ ਸੁਭਾਸ਼ ਸ਼ਰਮਾ ਨੇ ਵੀ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਪੁਲਿਸ ਜਾਂਚ ਦੀ ਮੰਗ ਕਰ ਲਈ ਤੇ ਉਹਨਾਂ ਦੋਸ਼ ਲਾਇਆ ਕਿ ਗਾਇਬ ਹੋਏ ਜ਼ਮੀਨੀ ਰਿਕਾਰਡਾਂ ਦਾ ਸੰਬੰਧ ਨੰਗਲ ਖੇਤਰ ਦੇ ਵਿੱਚ ਸਰਕਾਰੀ ਜ਼ਮੀਨਾਂ ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਦੇ ਨਾਲ ਹੋ ਸਕਦਾ ਹੈ ਤੇ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਕੇ ਉਹਨਾਂ ਦੇ ਉੱਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ। ਸ਼ਰਮਾ ਨੇ ਕਿਹਾ ਕਿ ਮਾਲੀ ਰਿਕਾਰਡ ਗਾਇਬ ਹੋਣ ਦੇ ਨਾਲ ਨਾ ਸਿਰਫ ਵਿਕਾਸ ਪ੍ਰੋਜੈਕਟਾਂ ਦੇ ਵਿੱਚ ਦੇਰੀ ਹੋਈ ਹੈ ਸਗੋਂ ਇਸ ਨੇ ਸਰਕਾਰੀ ਜ਼ਮੀਨਾਂ ਤੇ ਨਾਜਾਇਜ਼ ਕਬਜ਼ਿਆਂ ਨੂੰ ਵੀ ਉਤਸ਼ਾਹਿਤ ਕੀਤਾ। ਕੀਰਤਪੁਰ ਸਾਹਿਬ ਨੰਗਲ ਹਾਈਵੇ ਨੂੰ ਚੌੜਾ ਕਰਨ ਦੀ ਤਜਵੀਜ਼ ਨੂੰ ਲਾਗੂ ਕਰਨ ਦੇ ਵਿੱਚ ਗਾਇਬ ਹੋਈਆਂ ਮਾਲੀ ਰਿਕਾਰਡ ਸਭ ਤੋਂ ਵੱਡੀ ਰੁਕਾਵਟ ਬਣ ਕੇ ਉਭਰਿਆ। ਇਹ ਪ੍ਰੋਜੈਕਟ ਪਿਛਲੇ ਸਾਲ ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਮਨਜ਼ੂਰ ਕੀਤਾ ਗਿਆ ਸੀ ਤੇ ਪੰਜਾਬ ਦੇ ਸਿੱਖਿਆ ਤੇ ਸਥਾਨਕ ਸਰਕਾਰਾਂ ਦੇ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਨੇ ਵਾਰ ਵਾਰ ਇਸ ਪ੍ਰੋਜੈਕਟ ਨੂੰ ਕਨੈਕਟੀਵਿਟੀ ਦੇ ਵਿੱਚ ਸੁਧਾਰ ਕਰਨ ਤੇ ਭਾਰੀ ਭੀੜ ਭੜੱਕੇ ਵਾਲੇ ਹਾਈਵੇ ਦੇ ਉੱਤੇ ਹਾਦਸਿਆਂ ਨੂੰ ਘਟਾਉਣ ਦੇ ਲਈ ਅਹਿਮ ਦੱਸਿਆ। ਦੂਸਰੇ ਪਾਸੇ ਜ਼ਮੀਨ ਅਕਵਾਇਰ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਵਿੱਚ ਦੇਰੀ ਹੋਈ ਹੈ ਇਹਦੇ ਵਿੱਚ, ਕਿਉਂਕਿ ਜੋ ਸਰਕਾਰੀ ਸੂਤਰ ਕਹਿੰਦੇ ਆ ਤਜਵੀਜ਼ ਅਲਾਈਨਮੈਂਟ ਦੇ ਨਾਲ ਪੈਂਦੇ 14 ਪਿੰਡਾਂ ਮਾਲਕਾਨਾ ਰਿਕਾਰਡ ਜਿਹੜਾ ਉਪਲਬਧ ਨਹੀਂ ਹਨ। ਮਾਲ ਅਧਿਕਾਰੀਆਂ ਹੁਣ ਜਿਹੜੇ ਨੇ ਉਹਨਾਂ ਦੀ ਮਨਜ਼ੂਰੀ ਦੇ ਅਧੀਨ ਨੇ ਤੇ 14 ਪਿੰਡਾਂ ਨੂੰ ਬਾਹਰ ਕੱਢ ਕੇ ਬਾਕੀ ਪਿੰਡਾਂ ਦੇ ਲਈ ਜ਼ਮੀਨ ਅਕਵਾਇਰ ਕਰਨ ਦੇ ਨੋਟੀਫਿਕੇਸ਼ਨ ਜਾਰੀ ਕਰਨ ਦੀ ਸੰਭਾਵਨਾ ਦੇ ਉੱਤੇ ਵਿਚਾਰ ਜਿਹੜੇ ਨੇ ਕਰ ਰਹੇ ਨੇ। ਤੇ ਇਸੇ ਤਰ੍ਹਾਂ ਅੱਗੇ ਵਧੀਏ ਤਾਂ ਟੇਲਾਂ ਤੱਕ ਕਹਿੰਦੇ ਹੋਵੇਗੀ ਨਹਿਰੀ ਪਾਣੀ ਦੀ 100% ਸਪਲਾਈ, ਜਲ ਸਰੋਤ ਮੰਤਰੀ ਨੇ ਬਿਆਨ ਦਿੱਤਾ। ਕੀ ਕਹਿੰਦੇ ਨੇ ਇਹਦੇ ਬਾਰੇ ਭਾਈ, ਦੱਸੋ ਕਿਹਨਾਂ ਕਿਹਨਾਂ ਦੇ ਪਿੰਡਾਂ ਦੇ ਤੇ ਕਿਹਨਾਂ ਕਿਹਨਾਂ ਦੇ ਖੇਤਾਂ ਦੇ ਟੇਲਾਂ ਤੱਕ ਪਾਣੀ ਪਹੁੰਚ ਗਿਆ ਤੇ ਪੰਜਾਬ ਸਰਕਾਰ ਜਲਦ ਹੀ ਸਿੰਚਾਈ ਦੇ ਲਈ ਟੇਲਾਂ ਤੱਕ ਨਹਿਰੀ ਪਾਣੀ ਦੀ 100% ਸਪਲਾਈ ਯਕੀਨੀ ਬਣਾਏਗੀ। ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਅੱਜ ਦਾਅਵਾ ਕਰਕੇ ਗੱਲ ਕੀਤੀ ਹੈ, ਕਰਦੇ ਹੋਏ ਕਿਹਾ ਕਿ ਨਹਿਰਾਂ ਦੇ ਪੁਨਰਵਾਸ ਜਿਹੜਾ ਨਾਲ ਪੂਰੇ ਰਾਜ ਦੇ ਵਿੱਚ ਪਾਣੀ ਦੀ ਵੰਡ ਦੇ ਵਿੱਚ ਸੁਧਾਰ ਹੋਇਆ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਹੁਣਾਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕੰਢੀ ਨਹਿਰ ਪ੍ਰਣਾਲੀ ਦੇ ਅਧੀਨ ਲਗਭਗ 123 ਕਰੋੜ ਰੁਪਏ ਦੀ ਲਾਗਤ ਦੇ ਨਾਲ ਮੁਕੰਮਲ ਹੋਏ ਸਿੰਚਾਈ ਪ੍ਰੋਜੈਕਟਾਂ ਦੀ ਲੜੀ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਇਹ ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਲਗਭਗ 450 ਪਿੰਡਾਂ ਦੇ ਵਿੱਚ ਲਗਭਗ 1.35 ਲੱਖ ਏਕੜ ਜਿਹੜੀ ਹੈ ਖੇਤੀਯੋਗ ਜ਼ਮੀਨ ਨੂੰ ਸਿੰਚਾਈ ਪ੍ਰਦਾਨ ਕਰੇਗਾ। ਤੇ ਉਹਨਾਂ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਨਹਿਰੀ ਪਾਣੀ ਦੀ ਵਰਤੋਂ ਪਿਛਲੀਆਂ ਸਰਕਾਰਾਂ ਦੇ ਦੌਰਾਨ 26% ਤੋਂ ਵੱਧ ਕੇ ਆਪ ਸਰਕਾਰ ਦੇ ਅਧੀਨ 86% ਹੋ ਗਈ, ਜਿਸਦੇ ਨਾਲ ਪਾਣੀ ਉਹਨਾਂ ਆਖਰੀ ਪਿੰਡਾਂ ਤੱਕ ਪਹੁੰਚ ਸਕਿਆ ਜੋ ਲੰਬੇ ਸਮੇਂ ਤੋਂ ਸਿੰਚਾਈ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਸਨ। ਪਿਛਲੀਆਂ ਸਰਕਾਰਾਂ ਨੇ ਨਹਿਰੀ ਬੁਨਿਆਦੀ ਢਾਂਚੇ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਾਉਂਦੇ ਹੋਏ ਗੋਇਲ ਨੇ ਕਿਹਾ ਕਿ ਮੌਜੂਦਾ ਸਰਕਾਰਾਂ ਨੇ 78 ਕਰੋੜ ਰੁਪਏ ਦੇ ਤੋਂ ਵੱਧ ਦੀ ਲਾਗਤ ਦੇ ਨਾਲ ਸ਼ਾਹ ਨਹਿਰ ਪ੍ਰਣਾਲੀ ਦੇ ਅਧੀਨ 22 ਡਿਸਟ੍ਰੀਬਿਊਟਰੀਆਂ ਅਤੇ ਵਾਟਰ ਕੋਰਸਾਂ ਦੀ ਕੰਕਰੀਟ ਲਾਈਨਿੰਗ ਕੀਤੀ ਹੈ, ਜਿਸਦੇ ਨਾਲ ਲਗਭਗ 150 ਪਿੰਡਾਂ ਦੇ ਵਿੱਚ ਲਗਭਗ 60,000 ਏਕੜ ਖੇਤੀ ਵਾਲੀ ਜ਼ਮੀਨ ਨੂੰ ਲਾਭ ਮਿਲਿਆ। ਤੇ ਨਾਲ ਉਹਨਾਂ ਕਿਹਾ ਕਿ ਮੁੱਖ ਕੰਢੀ ਨਹਿਰ ਜਿਹੜੀ ਹੈ ਜੋ 2016 ਦੇ ਵਿੱਚ ਮੁਕੰਮਲ ਹੋਈ ਸੀ ਉਹਨੂੰ ਸੀਪੇਜ ਜਾਣੀ ਕਿ ਰਸਾ ਜਿਹੜਾ ਤੇ ਲੀਕੇਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ ਤੇ ਜਿਸਦੇ ਕਾਰਨ ਪਾਣੀ ਆਪਣੀ ਨਿਰਧਾਰਿਤ ਸਮਰੱਥਾ ਦੇ ਅਨੁਸਾਰ ਆਖਰੀ ਸਿਰਿਆਂ ਤੱਕ ਨਹੀਂ ਪਹੁੰਚ ਸਕਿਆ ਸੀ। 2023 ਤੇ 24 ਦੇ ਦੌਰਾਨ ਕੀਤੇ ਗਏ ਮੁੜ ਵਸੇਵੇ ਅਤੇ ਕੰਕਰੀਟ ਲਾਈਨਿੰਗ ਪ੍ਰੋਜੈਕਟਾਂ ਨੇ ਉਹਨਾਂ ਕਮੀਆਂ ਨੂੰ ਕਹਿੰਦੇ ਦੂਰ ਕਰ ਦਿੱਤਾ। ਮੰਤਰੀ ਨੇ ਆਖਰ ਚ ਕਿਹਾ ਕਿ ਲਗਭਗ 4 ਦਹਾਕੇ ਪਹਿਲਾਂ ਬਣੀਆਂ 11 ਡਿਸਟ੍ਰੀਬਿਊਟਰੀਆਂ ਤੇ ਮਾਈਨਰਾਂ ਦੇ ਮੁੜ ਵਸੇਵੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ, ਦਸੂਹਾ, ਟਾਂਡਾ ਉੜਮੁੜ ਅਤੇ ਸ਼ਾਮ 84 ਵਿਧਾਨ ਸਭਾ ਹਲਕਿਆਂ ਦੇ ਵਿੱਚ ਸਿੰਚਾਈ ਕਵਰੇਜ ਨੂੰ ਲਗਭਗ 14,000 ਏਕੜ ਤੋਂ ਵਧਾ ਕੇ ਲਗਭਗ ਦੁੱਗਣਾ 28,300 ਏਕੜ ਕਰ ਦਿੱਤਾ। ਤੇ ਦੇਖਦੇ ਹਾਂ ਭਾਈ ਕੀ ਹਾਲਾਤ ਨੇ ਦਸੂਹਾ ਮਕੇਰੀਆਂ ਦੇ ਤੇ ਪਹੁੰਚਿਆ ਕਿ ਨਹੀਂ ਪਾਣੀ ਜੀ, ਕਿੱਦਾਂ ਕੀ ਕਹਿੰਦੇ ਨੇ। ਦੂਸਰੇ ਪਾਸੇ ਅੱਜ ਜਿਹੜਾ ਸਭ ਦੀਆਂ ਨਜ਼ਰਾਂ ਸਨ ਸਤਲੁਜ ਅਰਦਾਸ ਸਮਾਗਮ ਦੇ ਉੱਤੇ, ਜੋ ਫਿਲਮ ਪਿਛਲੇ ਦਿਨਾਂ ਦੇ ਵਿੱਚ ਚਰਚਾ 'ਚ ਹੈ, ਹਰੀਕੇ ਪੱਤਣ ਦੇ ਵਿੱਚ ਸਮੂਹ ਸਿੱਖ ਸ਼ਹੀਦਾਂ ਦੀ ਯਾਦ ਦੇ ਵਿੱਚ ਅਰਦਾਸ ਸਮਾਗਮ ਹੋਏ ਨੇ ਤੇ ਜਸਵੰਤ ਸਿੰਘ ਖਾਲੜਾ ਤੇ ਹੋਰ ਬੇਕਸੂਰ ਲੋਕਾਂ ਦੇ ਲਈ ਕਹਿੰਦੇ ਨੇ ਕਿ 30 ਸਾਲਾਂ ਬਾਅਦ ਹੋਈ ਹੈ ਸਮੂਹਿਕ ਅਰਦਾਸ। 1984 ਤੇ ਉਸ ਤੋਂ ਬਾਅਦ ਮਾਰੇ ਗਏ ਬੇਕਸੂਰ ਲੋਕਾਂ ਤੇ ਉਹਨਾਂ ਦੀ ਜਾਣਕਾਰੀ ਦੁਨੀਆਂ ਸਾਹਮਣੇ ਰੱਖਣ ਵਾਲੇ ਜਸਵੰਤ ਸਿੰਘ ਖਾਲੜਾ ਦੀ ਯਾਦ ਦੇ ਵਿਚ ਤਕਰੀਬਨ 30 ਸਾਲਾਂ ਬਾਅਦ ਸਤਲੁਜ ਦਰਿਆ ਦੇ ਕੰਢੇ ਹਰੀਕੇ ਪੱਤਣ ਵਿਖੇ ਸਮੂਹਿਕ ਅਰਦਾਸ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਹਰੀਕੇ ਪੱਤਣ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਦੇ ਇਸ ਵਿਸ਼ੇਸ਼ ਸਮਾਗਮਾਂ ਦਾ ਐਲਾਨ ਕੀਤਾ ਸੀ ਤੇ ਉਨ੍ਹਾਂ ਕਿਹਾ ਸੀ ਕਿ ਇਸ ਸਮਾਗਮ ਦੇ ਦੌਰਾਨ ਜਸਵੰਤ ਸਿੰਘ ਖਾਲੜਾ ਤੇ ਉਸ ਦੇ ਜਿਹੜਾ ਉਸ ਦੌਰ ਦੇ ਵਿਚ ਜਾਨ ਗਵਾਉਣ ਵਾਲੇ ਹੋਰ ਬੇਕਸੂਰ ਲੋਕਾਂ ਦੀ ਆਤਮਿਕ ਸ਼ਾਂਤੀ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਅਰਦਾਸ ਕੀਤੀ ਜਾਵੇਗੀ। ਜਥੇਦਾਰ ਸਾਹਿਬ ਉਨ੍ਹਾਂ ਨੇ ਆਖਿਆ ਕਿ ਪੰਜਾਬ ਅੰਦਰ ਸਰਕਾਰੀ ਤੇ ਪੁਲਿਸ ਜਾਤੀਆਂ ਦਾ ਜਿਹੜਾ ਸ਼ਿਕਾਰ ਹੋਏ ਬੇਕਸੂਰ ਨੌਜਵਾਨਾਂ ਬੀਬੀਆਂ ਬਜ਼ੁਰਗਾਂ ਤੇ ਬੱਚਿਆਂ ਦੀ ਆਤਮਿਕ ਸ਼ਾਂਤੀ ਦੇ ਲਈ

ਕਿਹਾ ਕਿ ਅੱਜ ਦੀ ਅਰਦਾਸ ਦੇ ਵਿਚ 1990 ਦੇ ਦਹਾਕੇ ਦੇ ਦੌਰਾਨ ਪੰਜਾਬ ਦੇ ਵਿਚ ਹਿੰਸਾ ਦਾ ਸ਼ਿਕਾਰ ਹੋਏ ਹਰ ਇਕ ਇਨਸਾਨ ਨੂੰ ਯਾਦ ਕੀਤਾ ਜਾਵੇ ਤੇ ਉਨ੍ਹਾਂ ਕਿਹਾ ਕਿ ਉਸ ਕਾਲੇ ਦੌਰ ਦੇ ਵਿਚ ਜੋ ਖੂਨ ਵਹਿਆ ਉਹ ਚਾਹੇ ਕਿਸੇ ਆਮ ਨਾਗਰਿਕ ਦਾ ਸੀ, ਬੇਗੁਨਾਹ ਹਿੰਦੂਆਂ ਦਾ ਸੀ ਜਾਂ ਅੱਤਵਾਦ ਖਿਲਾਫ਼ ਲੜਨ ਵਾਲੇ ਪੰਜਾਬ ਪੁਲਿਸ ਦੇ ਜਵਾਨਾਂ ਦਾ, ਉਹ ਸਾਰਾ ਖੂਨ ਪੰਜਾਬੀਆਂ ਦਾ ਹੀ ਸੀ। ਬਿੱਟੂ ਨੇ ਕਿਹਾ ਕਿ ਇਹ ਅਪੀਲ ਕਿਸੇ ਇਕ ਭਾਈਚਾਰੇ ਦੇ ਲਈ ਨਹੀਂ ਬਲਕਿ ਪੂਰੀ ਪੰਜਾਬੀਅਤ ਦੇ ਲਈ ਹੈ ਤਾਂ ਜੋ ਅੱਤਵਾਦੀ ਹਿੰਸਾ ਕਰਨ ਬਰਬਾਦ ਹੋਏ ਕਾਰਨ ਜਿਹੜਾ ਹਜ਼ਾਰਾਂ ਪਰਿਵਾਰਾਂ ਤੇ ਮਾਰੇ ਗਏ ਲੋਕਾਂ ਦੀਆਂ ਰੂਹਾਂ ਨੂੰ ਵੀ ਸ਼ਾਂਤੀ ਮਿਲ ਸਕੇ ਤੇ ਉਨ੍ਹਾਂ ਉਮੀਦ ਜਤਾਈ ਹੈ ਕਿ ਅਰਦਾਸ ਪੰਜਾਬ ਦੇ ਪੁਰਾਣੇ ਜ਼ਖਮਾਂ ਦੇ ਉੱਤੇ ਮਲਮ ਦਾ ਕੰਮ ਕਰੇਗੀ। ਧਾਰਮਿਕ ਇਸ਼ੂ ਆ ਜੀ, ਜੇ ਕਵਾਂਗੇ ਕੁਛ ਤਾਂ ਫਿਰ ਰੋਲਾ ਪੈਂਦਾ ਹੈ। ਚਲੋ ਅੱਗੇ ਜਾ ਕੇ ਗੱਲਬਾਤ ਕਰਾਂਗੇ, ਮਨ ਦੇ ਵਿੱਚ ਕੁਝ ਆਇਆ ਤੇ ਅਜੇ ਚੁੱਪ ਕਰ ਜਾਂਦੇ ਹਾਂ। ਦੂਸਰੇ ਪਾਸੇ ਮੋਦੀ ਸਾਹਿਬ ਆ ਰਹੇ ਨੇ ਪੰਜਾਬ, ਵੱਡਾ ਪ੍ਰੋਜੈਕਟ ਕਹਿੰਦੇ PGI ਪ੍ਰੋਜੈਕਟ ਜਿਹੜਾ ਤੇ ਪ੍ਰਧਾਨ ਮੰਤਰੀ ਸਾਹਿਬ ਕੁਝ ਨਾ ਕੁਝ ਦੇਣਗੇ ਵੀ, 1200 ਕਰੋੜ ਰੁਪਏ ਦਾ ਪ੍ਰੋਜੈਕਟ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ PGI ਦੇ ਵਿਚ ਅਹਿਮ ਸਿਹਤ ਯੋਜਨਾਵਾਂ ਦਾ ਉਦਘਾਟਨ 17 ਜੁਲਾਈ ਨੂੰ ਹੋਣਾ ਹੈ। 1200 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਵਿਚ ਮਦਰ ਐਂਡ ਚਾਈਲਡ ਕੇਅਰ ਸੈਂਟਰ ਤੇ ਅਤਿ ਆਧੁਨਿਕ ਨਿਊਰੋ ਸਾਇੰਸ ਕੇਂਦਰ ਸ਼ਾਮਲ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਚੰਡੀਗੜ੍ਹ ਦੇ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਦੇ ਵਿਚ ਜਿਹੜਾ ਨੇ ਸਿਹਤ ਸੇਵਾਵਾਂ ਦੇ ਨਾਲ ਜੁੜੇ ਕਈ ਅਹਿਮ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਇੱਥੇ ਅਤਿ ਆਧੁਨਿਕ ਮਦਰ ਐਂਡ ਚਾਈਲਡ ਕੇਅਰ ਸੈਂਟਰ ਅਤੇ ਅਤਿ ਆਧੁਨਿਕ ਨਿਊਰੋ ਸਾਇੰਸ ਕੇਂਦਰ ਦੇਸ਼ ਨੂੰ ਸਮਰਪਿਤ ਕਰਨਗੇ ਤੇ ਇਸ ਦੇ ਨਾਲ ਹੀ ਉਹ 150 ਬਿਸਤਰਿਆਂ ਵਾਲੇ ਕ੍ਰਿਟੀਕਲ ਕੇਅਰ ਹਸਪਤਾਲ ਬਲਾਕ ਦਾ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਸਾਰੇ ਪ੍ਰੋਜੈਕਟਾਂ ਦੇ ਉੱਤੇ ਕੁੱਲ ਮਿਲਾ ਕੇ 1200 ਕਰੋੜ ਰੁਪਏ ਖਰਚ ਆਵੇਗਾ। PGI MER ਦੇ ਨਿਰਦੇਸ਼ਕ ਜਿਹੜੇ ਨੇ ਪ੍ਰੋਫੈਸਰ ਵਿਵੇਕ ਲਾਲ ਹੁਣਾਂ ਨੇ ਦੱਸਿਆ ਕਿ ਇਹ ਮੌਕਾ ਸੰਸਥਾ ਦੀ ਸਿਹਤ ਸੰਭਾਲ ਦੇ ਖੇਤਰ ਦੇ ਵਿਚ ਇਕ ਅਹਿਮ ਪੜਾਅ ਸਾਬਤ ਹੋਵੇਗਾ ਤੇ ਉਨ੍ਹਾਂ ਕਿਹਾ ਕਿ ਇਹ ਕੇਂਦਰ ਉੱਤਰੀ ਭਾਰਤ ਦੇ ਲੱਖਾਂ ਮਰੀਜ਼ਾਂ ਨੂੰ ਆਧੁਨਿਕ ਆਸਾਨੀ ਦੇ ਨਾਲ ਮਿਲਣ ਵਾਲੀਆਂ ਅਤੇ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਸਮਰੱਥਾ ਦੇ ਵਿਚ ਇਕ ਵੱਡਾ ਬਦਲਾਅ ਜਿਹੜਾ ਲਿਆਉਣਗੇ। ਚੰਗੀ ਗੱਲ ਆ ਜੀ, ਕੁਝ ਨਾ ਕੁਝ ਪੰਜਾਬ ਨੂੰ ਮਿਲਦਾ ਤਾਂ। ਦੂਸਰੇ ਪਾਸੇ ਸਤਲੁਜ ਮੂਵੀ ਕੰਟਰਵਰਸੀ ਜਿਹੜੀ ਹੈ, ਬਿੱਟੂ ਮਰੇ ਲੋਕਾਂ ਦਾ ਮੁੱਦਾ ਬੇਵਜ੍ਹਾ ਚੁੱਕ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੇ ਆਪਣੀ ਲੋਕਾਂ ਨੂੰ ਘੇਰ ਲਿਆ। ਅਤੀਤ ਦੀਆਂ ਘਟਨਾਵਾਂ ਨੂੰ ਲੋਕਾਂ ਦੇ ਵਿਚ ਵੰਡੀਆਂ ਪਾਉਣ ਦੇ ਲਈ ਵਰਤਣਾ ਠੀਕ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਨਾਂ ਵੀ ਵਿਚ ਆ ਰਹੇ ਨੇ ਤੇ ਲੋਕ ਫਿਰ ਗੱਲਾਂ ਕਰਨ ਲੱਗੇ ਨੇ ਕਿ ਇਨ੍ਹਾਂ ਚੀਜ਼ਾਂ ਨੂੰ ਵੀ ਜਿਹੜਾ ਸਪਸ਼ਟੀਕਰਨ ਜਾਂ ਜਾਂਚ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ ਤੇ ਕਿਤੇ ਨਾ ਕਿਤੇ ਉਨ੍ਹਾਂ ਦੀਆਂ ਹਕੂਮਤਾਂ ਦੇ ਵਿਚ ਜੋ ਕੁਝ ਵਾਪਰਿਆ ਤੇ ਹੁਣ ਕਿਤੇ ਹੱਥਾਂ ਪੈਰਾਂ ਦੀ ਇਨ੍ਹਾਂ ਨੂੰ ਵੀ ਪਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਤਿਹਾਸ ਤੋਂ ਟਾਲਾ ਨਹੀਂ ਵੱਟਿਆ ਜਾ ਸਕਦਾ ਪਰ ਅਤੀਤ ਦੀਆਂ ਘਟਨਾਵਾਂ ਨੂੰ ਮੌਜੂਦਾ ਸਮੇਂ ਦੇ ਵਿਚ ਲੋਕਾਂ ਚ ਵੰਡੀਆਂ ਪਾਉਣ ਦੇ ਲਈ ਵਰਤਣਾ ਠੀਕ ਵੀ ਨਹੀਂ ਹੈ। ਟ੍ਰਿਬਿਊਨ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸੋਸ਼ਲ ਮੀਡੀਆ ਦੇ ਉੱਤੇ ਮਰੇ ਹੋਏ ਕਲੀਨ ਸ਼ੇਵ ਵਿਅਕਤੀਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਕੇ ਬੇਵਜ੍ਹਾ ਇਸ ਮੁੱਦੇ ਨੂੰ ਉਭਾਰ ਰਹੇ ਨੇ। ਫਿਲਮ ਸਤਲੁਜ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਬਾਰੇ ਕੈਪਟਨ ਨੇ ਕਿਹਾ ਕਿ ਘਟਨਾਵਾਂ ਨੂੰ ਇਕ ਪਾਸੜ ਢੰਗ ਦੇ ਨਾਲ ਨਹੀਂ ਸਗੋਂ ਪੂਰੇ ਪ੍ਰਸੰਗ ਦੇ ਵਿਚ ਦੇਖਿਆ ਜਾਣਾ ਚਾਹੀਦਾ ਤੇ ਜੇ ਕਰੀਬ 25,000 ਲੋਕ ਮਾਰੇ ਗਏ ਨੇ ਤਾਂ 1800 ਪੁਲਿਸ ਮੁਲਾਜ਼ਮ ਵੀ ਅੱਤਵਾਦ ਦੇ ਨਾਲ ਲੜਦੇ ਹੋਏ ਸ਼ਹੀਦ ਹੋਏ ਨੇ। ਇਸ ਤੋਂ ਇਲਾਵਾ ਹਜ਼ਾਰਾਂ ਬੇਗੁਨਾਹ ਨਾਗਰਿਕ ਵੀ ਆਪਣੀ ਜਾਨ ਗੁਆ ਬੈਠੇ ਨੇ। ਦੋਵੇਂ ਹੀ ਧਿਰਾਂ ਵੱਲੋਂ ਹੋਈਆਂ ਵਧੀਕੀਆਂ ਦੀ ਸਚਾਈ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ ਤੇ ਉਨ੍ਹਾਂ ਕਿਹਾ ਕਿ ਪਤਾ ਨਹੀਂ ਕਿਸਨੇ ਜਿਹੜਾ ਫਿਲਮ ਹਟਵਾਈ ਹੈ। ਫਿਲਮ ਪੰਜਾਬ ਦੇ ਵਿਚ ਥਾਂ ਥਾਂ ਦੇ ਉੱਤੇ ਦਿਖਾਉਣ ਬਾਰੇ ਕੈਪਟਨ ਨੇ ਕਿਹਾ ਕਿ ਅੱਜ ਸਾਡੇ ਸਟੇਡੀਅਮ ਦੇ ਵਿਚ ਵੀ ਦਿਖਾਈ ਗਈ ਹੈ ਜੀ, ਨਾਲ ਭਾਜਪਾ ਜਾਂ ਮਤਲਬ ਕਿ ਇੱਥੇ ਫਿਨਲੈਂਡ ਚ ਨਹੀਂ ਜੀ, ਸਾਡੇ ਇਲਾਕੇ ਦੇ ਵਿਚ ਉੱਥੇ ਵੱਡਾ ਸਟੇਡੀਅਮ ਦੁਸਹਿਰਾ ਗਰਾਊਂਡ ਹੈ ਤੇ ਆਦਮਪੁਰ ਉੱਥੇ ਜਿਹੜਾ ਫਿਲਮ ਦਿਖਾਈ ਹੈ ਕੁਰਸੀਆਂ ਲਾਈਆਂ ਨੇ ਪਰ ਇਹ ਖਰਚਾ ਕੌਣ ਕਰ ਰਿਹਾ ਤੇ ਪਤਾ ਨਹੀਂ ਜੀ, ਸ਼ਾਇਦ MP ਜਾਂ MLA ਕਰ ਰਹੇ ਨੇ ਉਹਨਾਂ ਇਲਾਕਿਆਂ ਦੇ। ਭਾਜਪਾ ਜਾਂ ਕਾਂਗਰਸ ਨੂੰ ਕੋਈ ਸਿਆਸੀ ਲਾਭ ਨਹੀਂ ਹੋਵੇਗਾ, ਉਨ੍ਹਾਂ ਦਾ ਦਾਅਵਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਤੇ ਅਕਾਲੀ ਦਲ ਪੁਨਰ ਸੁਰਜੀਤ ਇਸ ਮੁੱਦੇ ਤੋਂ ਲਾਹਾ ਲੈਣ ਦੀ ਉਮੀਦ ਕਰ ਰਹੇ ਨੇ ਤੇ ਉਨ੍ਹਾਂ ਕਿਹਾ ਕਿ ਫਿਲਮ OTT ਪਲੇਟਫਾਰਮਾਂ ਤੋਂ ਹਟਾਉਣ ਮਗਰੋਂ ਹੀ ਲੋਕਾਂ ਦੇ ਵਿਚ ਇਸ ਪ੍ਰਤੀ ਦਿਲਚਸਪੀ ਜਿਹੜੀ ਵਧੀ ਹੈ। ਮਨੁੱਖੀ ਹੱਕਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਕਰਦਿਆਂ ਕਿਹਾ ਉਨ੍ਹਾਂ ਨੇ ਕਿ ਆਪਣੇ ਕੈਪਟਨ ਸਾਹਿਬ ਨੇ ਕਿ ਲਾਪਤਾ ਹੋਏ ਲੋਕਾਂ ਦੇ ਸਬੂਤ ਇਕੱਠੇ ਕਰ ਰਹੇ ਸਨ ਤੇ ਇਸ ਦੇ ਵਿਚ ਕੁਝ ਵੀ ਗਲਤ ਨਹੀਂ ਸੀ ਤੇ ਉਨ੍ਹਾਂ ਕਿਹਾ ਕਿ ਅਤੀਤ ਨੂੰ ਸਵੀਕਾਰ ਕਰਨਾ ਤੇ ਉਸ ਤੋਂ ਸਿੱਖਣਾ ਜ਼ਰੂਰੀ ਹੈ ਪਰ ਨਵੀਂ ਪੀੜ੍ਹੀ ਨੂੰ ਪੁਰਾਣੀਆਂ ਘਟਨਾਵਾਂ ਦੇ ਆਧਾਰ ਦੇ ਉੱਤੇ ਭੜਕਾਉਣਾ ਖਤਰਨਾਕ ਸਾਬਤ ਹੋ ਸਕਦਾ ਹੈ। ਅੱਤਵਾਦ ਦੇ ਦੌਰ ਦੇ ਵਿਚ ਵੀ ਪੰਜਾਬ ਦੇ ਵਿਚ ਹਿੰਦੂ ਤੇ ਸਿੱਖ ਭਾਈਚਾਰੇ ਇਕਜੁੱਟ ਰਹੇ ਸਨ
ਕੈਪਟਨ ਨੇ ਸਾਬਕਾ ਪੁਲਿਸ ਮੁਖੀ ਕੇਪੀ ਐਸ ਗਿੱਲ ਹੁਣਾਂ ਦਾ ਬਚਾਅ ਕਰਦਿਆਂ ਕਿਹਾ ਕਿ ਅੱਤਵਾਦ ਖਤਮ ਕਰਨ ਦੇ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।

0: ਵੱਖ-ਵੱਖ ਆਗੂਆਂ ਨੇ ਬਿੱਟੂ ਨੂੰ ਵੀ ਘੇਰਿਆ। ਕਾਂਗਰਸ ਆਗੂ ਤੇ ਵਿਧਾਇਕ ਪ੍ਰਗਟ ਸਿੰਘ ਹੋਣਾ ਨੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦੇ ਉੱਤੇ ਵਰਦਿਆਂ ਹੋਇਆਂ ਕਿਹਾ ਕਿ ਉਹ ਸਿਆਸੀ ਏਜੰਡੇ ਤਹਿਤ ਪੰਜਾਬ ਦੇ ਵਿੱਚ ਸ਼ਾਂਤੀ ਭੰਗ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰ ਰਹੇ ਨੇ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਿਲਮ ਦੀ ਰਿਲੀਜ਼ ਅਤੇ ਪਾਬੰਦੀ ਦੇ ਨਾਲ ਕਈ ਸਵਾਲ ਖੜੇ ਹੁੰਦੇ ਨੇ। ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਵੀ ਕਿਹਾ ਕਿ ਹਿੰਦੂਆਂ ਤੇ ਸਿੱਖਾਂ ਦੀ ਸਾਂਝ ਨੇ ਪੰਜਾਬ ਨੂੰ ਬਚਾਇਆ ਸੀ। ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਿੱਧੇ ਤੌਰ ਦੇ ਉੱਤੇ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਹੱਥਾਂ ਦੇ ਵਿੱਚ ਖੇਡਣਗੇ। ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬਿੱਟੂ ਦੇ ਵੱਲੋਂ ਜਿਹੜਾ ਮੁੱਦਾ ਚੁੱਕਿਆ ਗਿਆ ਉਹ ਸੰਵੇਦਨਸ਼ੀਲ ਹੈ ਤੇ ਉਹ ਤੱਥਾਂ ਦੀ ਘੋਖ ਮਗਰੋਂ ਹੀ ਕੋਈ ਢੁਕਵਾਂ ਬਿਆਨ ਦੇਣਗੇ। ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਬਿੱਟੂ ਦੇ ਬਿਆਨ ਦੇ ਉੱਤੇ ਇਤਰਾਜ਼ ਜਤਾਇਆ ਤੇ ਕਿਹਾ ਕਿ ਅੱਤਵਾਦ ਦੇ ਕਾਲੇ ਦੌਰ ਅਤੇ 1984 ਦੇ ਸਿੱਖ ਕਤਲੇਆਮ ਦੇ ਦੌਰਾਨ ਵੀ ਜਿਹੜਾ ਪੰਜਾਬ ਦੇ ਵਿੱਚ ਕਦੇ ਫਿਰਕੂ ਦੰਗੇ ਨਹੀਂ ਹੋਏ ਨੇ। ਇੰਡੀਅਨ ਪਾਸਪੋਰਟ ਦੀ ਜਿਹੜੀ ਹੈ ਰੂਲਸ ਹੈ ਉਹਦੇ ਬਾਰੇ ਥੋੜੀ ਗੱਲ ਕਰਦੇ ਆ। ਕਾਫੀ ਵਾਦ ਵਿਵਾਦ ਬਣੇ ਹੋਏ ਨੇ, ਇਹਦੇ ਵਿੱਚ ਵਾਰ ਵਾਰ ਜਿਹੜੇ ਇਹ ਖ਼ਬਰਾਂ ਛਪ ਰਹੀਆਂ ਨੇ। ਪਾਸਪੋਰਟ ਭਾਰਤੀ ਨਾਗਰਿਕਾਂ ਦੀ ਦੇਸ਼ ਤੋਂ ਰਵਾਨਗੀ ਨੂੰ ਨਿਯਮਤ ਕਰਨ ਵਾਲਾ ਦਸਤਾਵੇਜ਼ ਹੈ, ਵਿਦੇਸ਼ ਮੰਤਰਾਲੇ ਨੇ ਇਹ ਬਿਆਨ ਦਿੱਤਾ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਪਾਸਪੋਰਟ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਜਾਣ ਵਾਲਾ ਇੱਕ ਅਜਿਹਾ ਦਸਤਾਵੇਜ਼ ਹੈ ਜੋ ਦੇਸ਼ ਦੇ ਨਾਗਰਿਕਾਂ ਦੀ ਬਾਹਰ ਜਾਣ ਦੀ ਪ੍ਰਕਿਰਿਆ ਭਾਵ ਰਵਾਨਗੀ ਨੂੰ ਨਿਯਮਤ ਕਰਦਾ ਹੈ ਤੇ ਵਿਦੇਸ਼ ਮੰਤਰਾਲੇ ਦਾ ਬਿਆਨ ਉਸ ਵੇਲੇ ਸਾਹਮਣੇ ਆ ਰਿਹਾ ਜਦੋਂ ਦੇਸ਼ ਅੰਦਰ ਇਸ ਗੱਲ ਨੂੰ ਲੈ ਕੇ ਬਹਿਸ ਛੇੜੀ ਹੋਈ ਹੈ ਕਿ ਪਾਸਪੋਰਟ ਨੂੰ ਨਾਗਰਿਕਤਾ ਦੀ ਪਛਾਣ ਸਾਬਤ ਕਰਨ ਦੇ ਲਈ ਵਰਤਿਆ ਜਾ ਸਕਦਾ ਹੈ ਜਾਂ ਨਹੀਂ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸਪਸ਼ਟ ਕੀਤਾ ਕਿ ਪਾਸਪੋਰਟ ਇੱਕ ਤੈਅਸ਼ੁਦਾ ਪ੍ਰਕਿਰਿਆ ਦੇ ਤਹਿਤ ਪੂਰੀ ਪੜਤਾਲ ਕਰਨ ਤੋਂ ਬਾਅਦ ਹੀ ਜਾਰੀ ਕੀਤਾ ਜਾਂਦਾ ਤੇ ਮੌਜੂਦਾ ਸਮੇਂ ਦੇ ਵਿੱਚ 8% ਤੋਂ ਵੱਧ ਘੱਟ ਭਾਰਤੀ ਨਾਗਰਿਕਾਂ ਦੇ ਕੋਲ ਇਹ ਦਸਤਾਵੇਜ਼ ਜਿਹੜਾ ਹੈਗਾ। ਇਸ ਤੋਂ ਪਹਿਲਾਂ 24 ਜੂਨ ਪਾਸਪੋਰਟ ਸੇਵਾ ਦਿਵਸ ਦੇ ਮੌਕੇ ਦੇ ਉੱਤੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਪਾਸਪੋਰਟ ਨੂੰ ਸਿਰਫ ਇੱਕ ਯਾਤਰਾ ਦਸਤਾਵੇਜ਼ ਦੱਸਿਆ ਸੀ, ਨਾ ਕਿ ਨਾਗਰਿਕਤਾ ਸਾਬਤ ਕਰਨ ਵਾਲਾ ਦਸਤਾਵੇਜ਼। ਇਹ ਟਿੱਪਣੀ ਉਸ ਸਵਾਲ ਦੇ ਜਵਾਬ ਦੇ ਵਿੱਚ ਆਈ ਸੀ ਜਿਸ ਦੇ ਵਿੱਚ ਪੁੱਛਿਆ ਗਿਆ ਸੀ ਕਿ ਚੋਣ ਕਮਿਸ਼ਨ ਦੇ ਵੱਲੋਂ ਕਈ ਰਾਜਾਂ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਲਈ ਚਲਾਈ ਜਾ ਰਹੀ ਵਿਸ਼ੇਸ਼ ਜਿਹੜੀ ਮੁਹਿੰਮ ਦੇ ਦੌਰਾਨ ਪਾਸਪੋਰਟ ਨੂੰ ਨਾਗਰਿਕਤਾ ਦੇ ਸਬੂਤ ਦੇ ਵਜੋਂ ਵਰਤਿਆ ਜਾ ਸਕਦਾ ਹੈ ਤੇ ਅਧਿਕਾਰੀਆਂ ਨੇ ਕਿਹਾ ਸੀ ਕਿ ਪਾਸਪੋਰਟ ਵਿਦੇਸ਼ਾਂ ਦੀ ਯਾਤਰਾ ਕਰਨ ਦੇ ਲਈ ਜਾਰੀ ਕੀਤਾ ਜਾਂਦਾ ਹੈ ਤੇ ਨਾਗਰਿਕਤਾ ਸਾਬਤ ਕਰਨ ਵਾਲਾ ਦਸਤਾਵੇਜ਼ ਨਹੀਂ ਹੈ। ਸਰਕਾਰ ਦੇ ਇਸ ਬਿਆਨ ਦੇ ਉੱਤੇ ਕਾਂਗਰਸ ਸਣੇ ਕਈ ਵਿਰੋਧੀ ਪਾਰਟੀਆਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ ਤੇ ਵਿਰੋਧੀ ਧਿਰਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਸਵਾਲ ਚੁੱਕਿਆ ਸੀ ਕਿ ਕੋਈ ਪਾਸਪੋਰਟ ਉਸਦੇ ਧਾਰਕ ਦੀ ਨਾਗਰਿਕਤਾ ਦਾ ਜਿਹੜਾ ਪ੍ਰਤੀਕ ਕਿਵੇਂ ਨਹੀਂ ਹੋ ਸਕਦਾ। ਕਾਂਗਰਸ ਨੇ ਵਿਦੇਸ਼ ਮੰਤਰਾਲੇ ਦੇ ਇਸ ਸਟੈਂਡ ਦੀ ਨਿਖੇਧੀ ਕਰਦਿਆਂ ਦੇਸ਼ ਜਿਹੜਾ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਸਰਕਾਰ ਉਨ੍ਹਾਂ ਭਾਰਤੀਆਂ ਦੇ ਨਾਗਰਿਕਾਂ ਅਧਿਕਾਰਾਂ ਨੂੰ ਮਨਮਰਜ਼ੀ ਦੇ ਨਾਲ ਖੋਹਣ ਦੀ ਜ਼ਮੀਨ ਤਿਆਰ ਕਰ ਰਹੀ ਹੈ ਜਿਨ੍ਹਾਂ ਦੇ ਨਾਲ ਉਹ ਸਹਿਮਤ ਨਹੀਂ ਨੇ। ਇਸ ਦੇ ਸਾਰੇ ਹੀ ਮਾਮਲੇ ਦੇ ਉੱਤੇ ਸਪਸ਼ਟੀਕਰਨ ਦਿੰਦਿਆਂ ਅੱਜ ਰਣਧੀਰ ਜੈਸਵਾਲ ਨੇ ਕਿਹਾ ਕਿ ਪਾਸਪੋਰਟ ਐਕਟ 1967 ਦੇ ਤਹਿਤ ਭਾਰਤੀ ਪਾਸਪੋਰਟ ਇੱਕ ਅਜਿਹਾ ਦਸਤਾਵੇਜ਼ ਹੈ ਜੋ ਭਾਰਤ ਸਰਕਾਰ ਵੱਲੋਂ ਦੇਸ਼ ਦੇ ਨਾਗਰਿਕਾਂ ਦੀ ਦੇਸ਼ ਤੋਂ ਰਵਾਨਗੀ ਨੂੰ ਨਿਯਮਤ ਕਰਨ ਦੇ ਲਈ ਜਾਰੀ ਕੀਤਾ ਜਾਂਦਾ ਹੈ ਤੇ ਉਨ੍ਹਾਂ ਕਿਹਾ ਕਿ ਇਹ ਪਾਸਪੋਰਟ ਇੱਕ ਸਥਾਪਿਤ ਪ੍ਰਕਿਰਿਆ ਦੇ ਤਹਿਤ ਬਣਦੀ ਜਾਂਚ ਤੇ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਹੀ ਜਾਰੀ ਕੀਤਾ ਜਾਂਦਾ ਹੈ। ਭਾਰਤੀ ਨਾਗਰਿਕਾਂ ਦਾ ਜਾਂ ਆਪਣਾ ਉਹ ਕਹਿੰਦੇ ਨੇ ਇੱਕ ਮਿੰਟ ਜੀ ਹਾਂਜੀ ਉਨ੍ਹਾਂ ਕਿਹਾ ਕਿ ਇਹ ਪਾਸਪੋਰਟ ਇੱਕ ਸਥਾਪਿਤ ਜਿਹੜਾ ਪ੍ਰਕਿਰਿਆ ਦੇ ਤਹਿਤ ਬਣਦੀ ਜਾਂਚ ਅਤੇ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਹੀ ਜਾਰੀ ਕੀਤਾ ਜਾਂਦਾ ਤੇ ਭਾਰਤੀ ਨਾਗਰਿਕਾਂ ਜਾਂ ਕਿਸੇ ਵੀ ਹੋਰ ਵਿਅਕਤੀ ਨੂੰ ਪਾਸਪੋਰਟ ਜਾਰੀ ਕਰਨ ਦੀ ਪ੍ਰਕਿਰਿਆ ਜਿਹੜੀ ਆ ਪਾਸਪੋਰਟ ਐਕਟ 1967 ਤੇ ਪਾਸਪੋਰਟ ਨਿਯਮ 1980 ਦੇ ਤਹਿਤ ਚਲਾਈ ਜਾਂਦੀ ਹੈ। ਦੂਸਰੇ ਪਾਸੇ ਦਲ ਖਾਲਸਾ ਨੇ ਨਿੱਜਰ ਹੁਣਾਂ ਦੇ ਕਤਲ ਦੀ ਅੰਤਰਰਾਸ਼ਟਰੀ ਜਾਂਚ ਮੰਗ ਲਈ। ਕਾਰਨ ਕੀ ਨੇ? ਅਮਰੀਕੀ ਨਿਆਂ ਵਿਭਾਗ ਦੇ ਵੱਲੋਂ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲਾਰਸ ਬਿਸ਼ਨੋਈ ਦੀ ਹਵਾਲਗੀ ਦੀ ਮੰਗ ਕਰਨ ਦੇ ਫੈਸਲੇ ਤੋਂ ਬਾਅਦ ਦਲ ਖਾਲਸਾ ਨੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸੁਤੰਤਰ ਅੰਤਰਰਾਸ਼ਟਰੀ ਜਾਂਚ ਦੀ ਮੰਗ ਕਰ ਲਈ ਹੈ। ਦਲ ਖਾਲਸਾ ਦਾ ਦੋਸ਼ ਹੈ ਕਿ ਅਮਰੀਕੀ ਸੰਘੀ ਅਧਿਕਾਰੀਆਂ ਵੱਲੋਂ ਲਾਰਸ ਬਿਸ਼ਨੋਈ ਨੂੰ ਕੈਨੇਡਾ ਦੇ ਵਿੱਚ 2023 ਦੇ ਵਿੱਚ ਹੋਏ ਨਿੱਜਰ ਦੇ ਕਤਲ ਦੇ ਨਾਲ ਸਿੱਧਾ ਜੋੜਨ ਵਾਲੇ ਇਸ ਕਦਮ ਨੇ ਸਿੱਖ ਪ੍ਰਵਾਸੀਆਂ ਦੇ ਵਿੱਚ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰ ਦਿੱਤਾ ਕਿ ਇਸ ਕਾਰਕੁਨ ਨੂੰ ਖਤਮ ਕਰਨ ਦੀ ਸਾਜਿਸ਼ ਨਵੀਂ ਦਿੱਲੀ ਦੇ ਵਿੱਚ ਬੈਠੀਆਂ ਤਾਕਤਾਂ ਦੇ ਦੁਆਰਾ ਰਚੀ ਗਈ ਸੀ। ਇਨ੍ਹਾਂ ਘਟਨਾਵਾਂ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਕੱਟੜਪੰਥੀ ਸਿੱਖ ਵੱਖਵਾਦੀ ਜਥੇਬੰਦੀ ਜਿਹੜੀ ਹੈ ਦਲ ਖਾਲਸਾ ਨੇ ਸੰਗਠਿਤ ਅਪਰਾਧਿਕ ਸਿੰਡੀਕੇਟਾਂ ਅਤੇ ਸਰਕਾਰੀ ਅਧਿਕਾਰੀਆਂ ਵਿਚਕਾਰ ਵੱਧ ਰਹੇ ਗੱਠਜੋੜ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਮੁੱਦੇ ਦੇ ਉੱਤੇ ਬੋਲਦਿਆਂ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਹੋਣਾ ਕਿਹਾ ਕਿ ਲਾਰਸ ਬਿਸ਼ਨੋਈ ਅਤੇ ਉਸਦੇ ਭਗੌੜੇ ਜਿਹੜੇ ਸਾਥੀ ਹੈ ਗੋਲਡੀ ਬਰਾੜ ਤੇ ਨਿੱਜਰ ਦੇ ਕਤਲ ਦੇ ਨਿਰਦੇਸ਼ ਦੇਣ ਦੇ ਦੋਸ਼ਾਂ ਵਾਲੀ ਅਮਰੀਕੀ ਚਾਰਜਸ਼ੀਟ ਜਥੇਬੰਦੀ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਜਿਹੜੇ ਸਟੈਂਡ ਨੂੰ ਜਾਇਜ਼ ਠਹਿਰਾਉਂਦੀ ਹੈ। ਦਲ ਖਾਲਸਾ ਦਾ ਤਰਕ ਹੈ ਕਿ ਇਨ੍ਹਾਂ ਅਪਰਾਧਿਕ ਨੈਟਵਰਕਾਂ ਨੂੰ ਵਿਦੇਸ਼ੀ ਧਰਤੀ ਦੇ ਉੱਤੇ ਕੰਮ ਕਰ ਰਹੇ ਜਿਹੜੇ ਪ੍ਰੋ ਖਾਲਿਸਤਾਨ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ, ਦਹਿਸ਼ਤ ਫੈਲਾਉਣ ਤੇ ਖਤਮ ਕਰਨ ਦੇ ਲਈ ਕਿਰਾਏ ਦੇ ਪ੍ਰੋਕਸੀ ਅਤੇ ਰਾਜ ਦੀਆਂ ਸੰਪਤੀਆਂ ਵਜੋਂ ਵਰਤਿਆ ਜਾ ਰਿਹਾ। ਮੰਡ ਨੇ ਗੰਭੀਰ ਸਵਾਲ ਚੁੱਕੇ ਨੇ ਕਿ ਅਜਿਹੇ ਨੈਟਵਰਕ ਭਾਰਤ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦ ਅਤੇ ਮਾਸਟਰ ਮਾਈਂਡ ਦੇ ਬਾਵਜੂਦ ਵਿਸ਼ਵ ਪੱਧਰ ਦੇ ਉੱਤੇ ਕਿਵੇਂ ਕੰਮ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਗੁਜਰਾਤ ਦੀ ਜੇਲ੍ਹ ਦੇ ਵਿੱਚ ਸਖ਼ਤ ਸੁਰੱਖਿਆ ਹੇਠ ਬਿਸ਼ਨੋਈ ਦੇ ਕੈਦ ਹੋਣ ਦੇ ਬਾਵਜੂਦ ਉਸਦਾ ਅਪਰਾਧਿਕ ਨੈਟਵਰਕ ਪੂਰੇ ਭਾਰਤ ਤੇ ਕਈ ਵਿਦੇਸ਼ੀ ਦੇਸ਼ਾਂ ਦੇ ਵਿੱਚ ਫੈਲ ਗਿਆ। ਇਹ ਸ਼ਾਇਦ ਸਭ ਤੋਂ ਵੱਡਾ ਸੰਕੇਤ ਹੈ ਕਿ ਅਜਿਹਾ ਨੈਟਵਰਕ ਡੀਪ ਸਟੇਟ ਦੇ ਹਿੱਸਿਆਂ ਦੀ ਸੁਰੱਖਿਆ ਸਹੂਲਤ ਜਾਂ ਸਰਪ੍ਰਸਤੀ ਤੋਂ ਬਿਨਾਂ ਜਿਹੜਾ ਇੰਨੀ ਹੱਦ ਤੱਕ ਨਹੀਂ ਵੱਧ ਸਕਦਾ ਸੀ। ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਹੋਣਾ ਕਿਹਾ ਕਿ ਤੁਰੰਤ ਜਵਾਬਦੇਹੀ ਦੀ ਮੰਗ ਕਰਦਿਆਂ ਦਲ ਖਾਲਸਾ ਨੇ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਿਆਸੀ ਕਤਲਾਂ ਦੇ ਪਿੱਛੇ ਦੇ ਅੰਤਰਰਾਸ਼ਟਰੀ ਨੈਟਵਰਕ ਦੀ ਅੰਤਰਰਾਸ਼ਟਰੀ ਜਾਂਚ ਸ਼ੁਰੂ ਕਰਨ ਦੇ ਲਈ ਕਿਹਾ। ਆਖਰ ਚ ਜਥੇਬੰਦੀ ਨੇ ਨਵੀਂ ਦਿੱਲੀ ਨੂੰ ਅਪੀਲ ਕੀਤੀ ਹੈ ਕਿ ਆਪਣੀ ਸਥਿਤੀ ਜਿਹੜੀ ਹੈ ਉਹਨੂੰ ਅਧਿਕਾਰਤ ਤੌਰ ਦੇ ਉੱਤੇ ਸਪਸ਼ਟ ਕਰੇ ਤੇ ਅਮਰੀਕੀ ਖੁਲਾਸਿਆਂ ਨੂੰ ਸਿਰਫ਼ ਖਾਰਜ ਕਰਨ ਦੀ ਬਜਾਏ ਉਨ੍ਹਾਂ ਨੂੰ ਸਿੱਧੇ ਤੌਰ ਦੇ ਉੱਤੇ ਸੰਬੋਧਿਤ ਕਰੇ। ਦਲ ਖਾਲਸਾ ਦਾ ਮੰਨਣਾ ਹੈ ਕਿ ਅਪਰਾਧਿਕ ਸਿੰਡੀਕੇਟਾਂ ਤੇ ਗੁਪਤ ਰਾਜ ਦੇ ਕਾਰਕੁਨਾਂ ਵਿਚਕਾਰ ਮਿਲੀ ਭੁਗਤ ਗਲੋਬਲ ਸਿੱਖ ਪ੍ਰਵਾਸੀਆਂ ਦੀ ਸੁਰੱਖਿਆ ਦੇ ਲਈ ਇੱਕ ਤੁਰੰਤ ਤੇ ਗੰਭੀਰ ਖਤਰਾ ਪੈਦਾ ਕਰਦੀ ਹੈ। ਮੈਨੀਟੋਬਾ ਦੇ ਵਿੱਚ ਇੱਕ ਮੰਤਰੀ ਨੇ ਨਵਾਂ ਹੀ ਚੰਦ ਚੜਾ ਦਿੱਤਾ ਤੇ ਮੈਨੀਟੋਬਾ ਦੇ ਸਾਬਕਾ ਸੰਸਦ ਮੈਂਬਰ ਨੇ ਸੈਣੀ ਸਾਹਿਬ ਇੱਕ ਮਿੰਟ ਹੋਲਡ ਰੱਖਣਾ, ਖ਼ਬਰ ਨੂੰ ਕੰਪਲੀਟ ਕਰਕੇ ਫਿਰ ਮੈਂ ਗੱਲਾਂ ਬਾਤਾਂ ਕਰਦੇ ਹਾਂ। ਕੈਨੇਡਾ ਤੋਂ MP ਅਰੈਸਟਡ ਹੋਇਆ, ਮੈਨੀਟੋਬਾ ਦੇ ਜਿਹੜੇ ਨੇ ਸਾਬਕਾ ਸੰਸਦ ਮੈਂਬਰ ਨੇ ਇੰਕੀ ਮਾਰਕ ਗ੍ਰਿਫ਼ਤਾਰ ਕੀਤੇ ਹੈ। ਘਰੋਂ ਮਿਲਿਆ ਉਹਨਾਂ ਦੇ ਹਥਿਆਰਾਂ ਦਾ ਵੱਡਾ ਜ਼ਖੀਰਾ ਹੈ, ਛੋਟਾ ਮੋਟਾ ਨਹੀਂ ਹੈ। RCMP ਦੀ ਛਾਪੇਮਾਰੀ ਹੋਈ ਹੈ ਤੇ 439 ਹਥਿਆਰ, ਇੱਕ ਐਂਟੀਕ ਜੜੀ ਤੋਪ ਤੇ $3,00,000 ਨਕਦ ਬਰਾਮਦ ਹੋਏ ਹੈ ਤੇ ਪੁਲਿਸ ਨੇ ਦਰਜ ਕੀਤੇ ਨੇ ਉਹਦੇ ਉੱਤੇ 12 ਗੰਭੀਰ ਦੋਸ਼। ਮੈਨੀਟੋਬਾ ਦੇ ਵਿੱਚ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਹੈ ਉਹਨੇ ਇੱਕ ਵੱਡੀ ਕਾਰਵਾਈ ਕਰਦਿਆਂ ਸਾਬਕਾ ਸੰਸਦ ਮੈਂਬਰ MP ਇੰਕੀ ਮਾਰਕ 78 ਸਾਲਾਂ ਨੂੰ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ, ਹਥਿਆਰਾਂ ਦੀ ਅਸੁਰੱਖਿਅਤ ਸਟੋਰੇਜ ਅਤੇ ਹੋਰ ਗੰਭੀਰ ਅਪਰਾਧਿਕ ਦੋਸ਼ਾਂ ਦੇ ਹੇਠ ਗ੍ਰਿਫ਼ਤਾਰ ਕੀਤਾ ਤੇ ਪੁਲਿਸ ਨੇ ਉਨ੍ਹਾਂ ਦੇ ਡੌਫਿਨ ਖੇਤਰ ਸਥਿਤ ਘਰ ਦੇ ਉੱਤੇ ਛਾਪਾ ਮਾਰ ਕੇ 439 ਹਥਿਆਰ, ਇੱਕ ਪੁਰਾਤਨ ਅੰਟੀਕ ਜਿਹੜੀ ਤੋਪ ਤੇ $3,00,000 ਕੈਨੇਡੀਅਨ ਡਾਲਰ ਨਕਦ ਬਰਾਮਦ ਕੀਤੇ ਹੈ। ਇਹ ਕਾਰਵਾਈ ਮੈਨੀਟੋਬਾ ਦੇ ਹਾਲੀਆ ਇਤਿਹਾਸ ਦੇ ਵਿੱਚ ਹਥਿਆਰਾਂ ਦੇ ਨਾਲ ਜੁੜੇ ਸਭ ਤੋਂ ਵੱਡੇ ਪੁਲਿਸ ਆਪਰੇਸ਼ਨ ਦੇ ਵਿੱਚੋਂ ਇੱਕ ਮੰਨੀ ਜਾ ਰਹੀ ਹੈ। ਮੈਨੀਟੋਬਾ RCMP ਦੇ ਕਾਰਪੋਰਲ ਬੈਰੀ ਕਿਰਬੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ 7 ਜੁਲਾਈ ਨੂੰ ਤਲਾਸ਼ੀ ਵਾਰੰਟ ਦੇ ਆਧਾਰ ਦੇ ਉੱਤੇ ਡੌਫਿਨ ਇਲਾਕੇ ਦੇ ਵਿੱਚ ਮਾਰਕ ਦੇ ਘਰ ਛਾਪਾ ਮਾਰਿਆ ਗਿਆ। ਬਰਾਮਦ ਕੀਤੇ ਹਥਿਆਰਾਂ ਦੀ ਵੱਡੀ ਗਿਣਤੀ ਕਾਰਨ ਉਨ੍ਹਾਂ ਦੀ ਗਿਣਤੀ ਵਰਗੀਕਰਨ ਅਤੇ ਜਾਂਚ ਦੇ ਲਈ ਵਿਸ਼ੇਸ਼ ਮਾਹਰ ਟੀਮਾਂ ਨੂੰ ਕਈ ਦਿਨ ਦਾ ਜਿਹੜਾ ਸਮਾਂ ਲੱਗਿਆ। ਗੈਰ ਕਾਨੂੰਨੀ ਤਸਕਰੀ ਅਤੇ ਨਿਯਮਾਂ ਦੀ ਉਲੰਘਣਾ ਪੁਲਿਸ ਮੁਤਾਬਕ ਛਾਪੇ ਦੇ ਦੌਰਾਨ 439 ਵੱਖ ਵੱਖ ਕਿਸਮਾਂ ਦੀਆਂ ਰਾਈਫਲਾਂ, ਸ਼ਾਟਗਨ ਤੇ ਹੈਂਡਗਨ, ਇੱਕ ਪੁਰਾਤਨ ਐਂਟੀਕ ਤੋਪ, $3,00,000 ਕੈਨੇਡੀਅਨ ਡਾਲਰ ਨਕਦ ਜ਼ਬਤ ਕੀਤੇ ਗਏ ਤੇ ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਘੱਟੋ ਘੱਟ 3 ਹਥਿਆਰ ਗੈਰ ਕਾਨੂੰਨੀ ਤਰੀਕੇ ਨਾਲ ਵੇਚੇ ਗਏ ਸਨ, ਜਦੋਂ ਕਿ ਹਥਿਆਰਾਂ ਦਾ ਸੀਰੀਅਲ ਨੰਬਰ ਮਿਟਾਇਆ ਹੋਇਆ ਸੀ। ਇਸ ਤੋਂ ਇਲਾਵਾ ਸੈਂਕੜੇ ਹਥਿਆਰ ਘਰ ਦੇ ਵਿੱਚ ਬਿਨਾਂ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਦੇ ਰੱਖੇ ਹੋਏ ਸਨ, ਖੁੱਲ੍ਹੇ ਅਲਮਾਰੀਆਂ ਚ ਨਹੀਂ, ਜੋ ਕੈਨੇਡਾ ਦੇ ਹਥਿਆਰ ਕਾਨੂੰਨਾਂ ਦੀ ਸਪਸ਼ਟ ਉਲੰਘਣਾ ਹੈ। ਪੁਲਿਸ ਨੇ ਇੰਕੀ ਮਾਰਕ ਵਿਰੁੱਧ 12 ਅਪਰਾਧਿਕ ਦੋਸ਼ ਦਰਜ ਕੀਤੇ ਹੈ। ਇਨ੍ਹਾਂ ਦੇ ਵਿੱਚ ਹਥਿਆਰਾਂ ਦੀ ਗੈਰ ਕਾਨੂੰਨੀ ਤਸਕਰੀ, ਹਥਿਆਰਾਂ ਦੀ ਲਾਪਰਵਾਹੀ ਦੇ ਨਾਲ ਅਸੁਰੱਖਿਅਤ ਸਟੋਰੇਜ, ਬਿਨਾਂ ਅਧਿਕਾਰ ਹਥਿਆਰਾਂ ਤੇ ਪਾਬੰਦੀ ਸ਼ੁਦਾ ਉਪਕਰਨ ਆਪਣੇ ਕਬਜ਼ੇ ਦੇ ਵਿੱਚ ਰੱਖਣਾ, ਅਪਰਾਧ ਦੇ ਰਾਹੀਂ ਹਾਸਲ ਕੀਤੀ ਜਾਇਦਾਦ ਦੇ ਉੱਤੇ ਨਗਦੀ ਅਤੇ ਆਪਣੇ ਕੋਲ ਰੱਖਣ ਵਰਗੇ ਗੰਭੀਰ ਦੋਸ਼ ਸ਼ਾਮਲ ਨੇ। ਕਾਰਪੋਰ ਕਿਰਬੀ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਹਥਿਆਰਾਂ ਦਾ ਸੰਗ੍ਰਹਿ ਕਰਨਾ ਆਪਣੇ ਆਪ ਦੇ ਵਿੱਚ ਗੈਰ ਕਾਨੂੰਨੀ ਨਹੀਂ, ਪਰ ਜਦੋਂ ਹਥਿਆਰਾਂ ਦੀ ਤਸਕਰੀ ਕੀਤੀ ਜਾਵੇ ਤੇ ਉਨ੍ਹਾਂ ਦੇ ਸੀਰੀਅਲ ਨੰਬਰ ਮਿਟਾਏ ਜਾਣ ਜਾਂ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸੁਰੱਖਿਅਤ ਢੰਗ ਦੇ ਨਾਲ ਨਾ ਰੱਖਿਆ ਜਾਵੇ ਤਾਂ ਇਹ ਗੰਭੀਰ ਅਪਰਾਧ ਬਣ ਜਾਂਦਾ ਹੈ ਤੇ ਗੈਰ ਕਾਨੂੰਨੀ ਹਥਿਆਰ ਸੰਗਠਿਤ ਅਪਰਾਧ ਅਤੇ ਹਿੰਸਕ ਵਾਰਦਾਤਾਂ ਨੂੰ ਵਧਾਵਾ ਦਿੰਦਾ ਹੈ। ਤੇ ਹੁਣ ਦੇਖਦੇ ਹਾਂ ਕੀ ਕੁਝ ਬਣਦਾ ਇਹਨਾਂ ਦਾ, ਅੱਗੇ ਜਾ ਕੇ ਕਾਫੀ ਵੱਡੇ ਜਿਹੜੀ ਰਿਕਵਰੀ ਕੀਤੀ ਹੈ। ਤੇ ਇਸੇ ਤਰ੍ਹਾਂ ਦੋਸਤੋ ਇੱਕ ਦੋ ਆਡੀਓ ਹੈ ਉਹ ਤੁਹਾਡੇ ਨਾਲ ਸੁਣਾਉਂਦੇ ਹਾਂ ਸੰਖੇਪ ਦੇ ਵਿੱਚ, ਅੱਧੇ ਅੱਧੇ ਮਿੰਟ ਦੀ ਹੈ ਤੇ ਆਪਾਂ ਸੈਣੀ ਸਾਹਿਬ ਦੀ ਤਦ ਤੱਕ ਆਪਾਂ ਹਾਜ਼ਰੀ ਲਵਾਉਂਦੇ ਹਾਂ ਨਾਲ। ਤੇ ਸਟੂਡੀਓ ਦਾ ਨੰਬਰ +358 44 976 19 ਬਾਟ ਹੈ ਤੇ ਹਰਾ ਪੈਨ ਹਰੇ ਪੰਨ ਹਰੇ ਪੈਨ ਨੇ ਪਵਾੜੇ ਪਾਏ ਨੇ ਜੀ ਤੇ ਉਹਦੀ ਗੱਲਬਾਤ ਸੁਣ ਕੇ ਅੱਗੇ ਵਧਦੇ ਆ ਕੀ ਕਹਿੰਦੇ ਨੇ ਹਰੇ ਪੈਨ ਵਾਲੇ ਜੀ
1: ਇਹਦੇ ਵਿੱਚ ਇੰਨੀ ਤਾਕਤ ਹੈ ਜਿੱਥੇ ਚੱਲ ਜੇ ਬੰਦੇ ਦੀ ਜ਼ਿੰਦਗੀ ਬਣਾ ਦਿੰਦਾ ਤੇ ਜਿਹੜੇ ਅੱਖਰ ਤੇ ਪੁੱਠਾ ਚੱਲਦੇ ਉਹ ਘਰੇ ਭਾਲ ਦਿੰਦਾ।
2: ਸਾਡੇ ਪਿੰਡ ਨਾ ਗਰਾਉਂਡ ਹੈਗਾ ਜਵਾਕ ਕੀ ਦੇਖੋ ਕਿਵੇਂ ਕਿਵੇਂ ਚਿੱਟਾ ਲਾਈ ਜਾਂਦੇ ਸਾਡੇ ਪਿੰਡ ਇਹ ਦੇਖੋ ਲੈਫਟੀ ਰੂਪ ਚ ਹੁਣੇ ਸੈਕਟਰੀ ਤੋਂ ਮਤਾ ਪਵਾ ਕੇ ਦੋ ਸਾਨੂੰ ਵੀ ਪਾਈਪਾਂ ਪੈਣਗੀਆਂ ਦੋ ਸਾਨੂੰ ਨਹਿਰੂ ਮੰਡ ਜੀ ਬੋਲ ਕੇ ਗਏ ਇਹਨਾਂ ਨੇ ਧੱਕਾ ਨੀ ਬੋਲਿਆ ਚੁਟਕਲਾ ਸੁਣਾ ਤਾ ਬਸ ਗੱਲ ਖਤਮ ਹੋ ਗਈ।
0: ਜੀ ਦੋਸਤੋ ਇਹ ਸਨ ਸੰਧਵਾ ਸਾਹਿਬ ਜਿਹੜੇ ਕਿਤੇ ਪਿੰਡ ਦੇ ਵਿੱਚ ਗਏ ਹੋਏ ਸਨ ਤੇ ਉੱਥੇ ਰੋਲਾ ਰੱਪਾ ਪੈ ਗਿਆ ਜੀ ਹਰੇ ਪਿੰਡ ਦੀ ਕਹਾਣੀ ਸੁਣਾਉਂਦੇ ਸੁਣਾਉਂਦੇ ਆਪ ਹੀ ਕਹਾਣੀ ਦੇ ਵਿੱਚ ਫਸ ਗਏ ਨੇ ਤੇ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਗਏ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ ਜੀ ਨੂੰ ਜੀ ਨਿੱਘਾ ਸਵਾਗਤ ਹੈ ਮਾਫੀ ਚਾਹੁੰਦਾ ਤੁਹਾਨੂੰ ਹੋਲਡ ਦੇ ਉੱਤੇ ਰੱਖਿਆ ਸੀ।
3: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਨੂੰ ਸੀ
3: ਭਾਰੇ ਸਾਹਿਬ ਏਦਾਂ ਹੋਇਆ
0: ਜੀ
3: ਕਿ ਸਾਡੇ ਨਾ ਇੱਥੇ ਇੱਕ ਦੀਵਾਲੀ ਦੇ ਉੱਤੇ ਨਾ ਬੰਦੇ ਜੂਆ ਖੇਡਣ ਲੱਗ ਪਏ।
0: ਅੱਛਾ ਜੀ
3: ਤੇ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਆ
0: ਜੀ
3: ਇੱਕ ਦਰਜੀ ਸੀਗਾ ਉਹਦੀ ਵਾਈਫ ਬਹੁਤ ਸੋਹਣੀ ਸੀ।
0: ਅੱਛਾ ਜੀ
3: ਹਾਂਜੀ ਉਹ ਦਰਜੀ ਹਰਾਤਾ ਕਿਤੇ ਸਾਜ ਬਾਜ ਨਾਲ ਤੇ ਉਹਨੂੰ ਕਹਿੰਦੇ ਬਾਅਦ ਚ ਜੇ ਤੇਰੇ ਕੋਲ ਪੈਸੇ ਮੁੱਕੇ ਏਦਾਂ ਕਰ ਜਨਾਨੀ ਦਾ ਤੇ ਲਾ ਦੇ।
0: ਓਕੇ ਕੀ ਬਾਤ ਹੈ
3: ਜੀ ਉਹਨੇ ਕੀਤਾ ਆਪਣੀ ਜਨਾਨੀ ਦਾ ਤੇ ਲਾਤੀ ਤੇ ਜਨਾਨੀ ਵੀ ਹਾਰ ਗਿਆ
0: ਜੀ
3: ਹਾਂਜੀ ਮੁੜ ਕੇ ਉਹਨੂੰ ਨਾ ਦੋ ਤਿੰਨ ਦਿਨ ਜਿਹੜਾ ਹੈਗਾ ਆ ਤੰਗ ਕਰੀ ਜਾਣ ਵੀ ਭਾਈ ਤੂੰ ਜਨਾਨੀ ਹਾਰਿਆ ਆ ਜਨਾਨੀ ਛੱਡ ਕੇ ਜਾ ਸਾਡੇ ਕੋਲ।
0: ਅੱਛਾ ਜੀ
3: ਉਹ ਕਿਸੇ ਸਿਆਣੇ ਨੂੰ ਪਤਾ ਲੱਗਾ ਤੇ ਉਹਨੇ ਨਾ ਚੱਕਿਆ ਦਰਜੀ ਨੂੰ ਤੇ ਲਿਜਾ ਕੇ ਤੇ ਥਾਣੇ
0: ਜੀ
3: ਤੇ ਮਹਾਰਾਜ ਇਹਦੇ ਤੇ ਐਸ ਐਚ ਓ ਹੁੰਦਾ ਸੀਗਾ ਬਰਾੜ ਉਸ ਵੇਲੇ
0: ਜੀ
3: ਉਹਨੇ ਪਹਿਲਾਂ ਤਾਂ ਦਰਜੀ ਆਇਆ ਜੀ।
0: ਅੱਛਾ ਜੀ
3: ਦਰਜੀ ਕੁੱਟਿਆ ਕਹਿੰਦਾ ਭੇ ਬਾਹਾਂ ਭਾਰਤ ਤਾਂ ਹੁਣ ਤੁਹਾਨੂੰ ਮੈਂ ਦਿਖਾ ਲੂੰਗਾ ਪੂਰੀ ਹੈਂਜੀ ਫੇਰ ਉਹਨੇ ਉਹ ਬੰਦੇ ਚੱਕੇ ਜੀ
0: ਜੀ
3: ਕਹਿੰਦਾ ਤੁਹਾਨੂੰ ਇਹ ਨੀ ਪਤਾ ਵੀ ਇਸੇ ਜੁਗੇ ਤੋਂ ਬਾਅਦ ਮਹਾਭਾਰਤ ਹੋਈ ਸੀ ਤੇ ਹੁਣ ਕਹਿੰਦਾ ਮਹਾਭਾਰਤ ਤੁਸੀਂ ਦੇਖੋ
0: ਹੈਂਜੀ ਜੀ
3: ਆ ਤੁਸੀਂ ਜਿਹੜੀ ਆਈਡੀਓ ਸੁਣਾ ਤਾਂ ਦਿੱਤੀ ਹੈਗੀ ਆ ਉਹ ਜਿਹੜਾ ਵਿਚਾਰਾ ਬੋਲਿਆ ਸੀ ਇਹਦਾ ਪਤਾ ਕੀ ਬਣਿਆ ਬਾਅਦ ਚ
0: ਉਹਨੂੰ
3: ਪੁਲਿਸ ਤੇ ਫੜਾ ਤਾ ਪੁਲਿਸ ਚੱਕ ਕੇ ਲੈ ਗਈ ਰਾਤ ਪਿੰਡ ਵਾਲਿਆਂ ਨੇ ਨਾਕਾ ਲਾਇਆ ਰਾਤ 10 ਵਜੇ ਜਿਹੜਾ ਉਹਨੂੰ ਛੜਾਇਆ ਥਾਣਿਓ।
0: ਨਹੀਂ ਮਾੜੀ ਗੱਲ ਹੈ ਜੀ ਮਾੜੀ ਗੱਲ
3: ਮਹਾਰਾਜ ਇਹਨਾਂ ਦੇ ਹੰਕਾਰ ਸਿਰ ਤੇ ਚੜ ਗਿਆ
0: ਜੀ ਬਿਲਕੁਲ
3: ਔਰ ਜਿਸ ਤਰੀਕੇ ਨਾਲ ਉਹ ਹਰੇ ਪੈਨ ਦੀਆਂ ਸਿਫਤਾਂ ਦੱਸਦਾ ਆ ਮਤਲਬ ਇਹ ਹੈਗਾ ਆ ਕਿ ਦੇ ਆਰ ਨਾਟ ਡਿਜ਼ਰਵਿੰਗ ਫਾਰ ਦਿਸ
0: ਜੀ ਬਿਲਕੁਲ ਇਹ
3: ਇਸ ਚੀਜ਼ ਦੇ ਕਾਬਲ ਨਹੀਂ ਸੀਗੇ
0: ਜੀ ਬਿਲਕੁਲ
3: ਹਰਾ ਪੈਨ ਸਰ ਗਜ਼ਟਡ ਆਫੀਸਰ ਨੂੰ ਵੀ ਮਿਲਦਾ ਜੀ
0: ਜੀ
3: ਠੀਕ ਹੈ ਜੀ ਐਸ ਡੀ ਐਮ ਕੋਲ ਵੀ ਹੁੰਦਾ ਜੱਜ ਕੋਲ ਵੀ ਹੁੰਦਾ ਤਹਿਸੀਲਦਾਰ ਕੋਲ ਵੀ ਹੁੰਦਾ
0: ਸਕੂਲ ਦੇ
3: ਪ੍ਰਿੰਸੀਪਲ ਇੱਥੇ ਤੱਕ ਕਿ ਹਾਂਜੀ ਨੋਟਰੀ ਪਬਲਿਕ ਕੋ ਵੀ ਹੁੰਦਾ
0: ਜੀ
3: ਬਟ ਇਹ ਤੋਂ ਤੁਹਾਨੂੰ ਪਤਾ ਲੱਗਦਾ ਹੈਗਾ ਆ ਕਿ ਇਹਨਾਂ ਦੇ ਭਾਣੇ ਇਹਨਾਂ ਵਾਸਤੇ ਇਹ ਬਹੁਤ ਵੱਡੀ ਅਚੀਵਮੈਂਟ ਸੀ ਜਿਹੜੀ ਕਿ ਇਹ ਹਾਸਲ ਕਰ ਹੀ ਨਹੀਂ ਸੀ ਸਕਦੇ
0: ਬਿਲਕੁਲ ਹੈ ਜੀ ਬਿਲਕੁਲ
3: ਜਿਹੜੀ ਇਹਨਾਂ ਨੂੰ ਮਿਲ ਗਈ ਤੇ ਇਹਨਾਂ ਨੂੰ ਇਹ ਦੱਸਦੇ ਹੈਗੇ ਉਹ ਹਰਿਆ ਪਿੰਨ ਜ਼ਿੰਦਗੀ ਬਣਾ ਸਕਦਾ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਸਕਦਾ ਵੀ ਤੁਸੀਂ ਕਿਸ ਕੰਮ ਲਈ ਵਰਤਿਆ ਫੇ
0: ਜੀ ਬਿਲਕੁਲ
3: ਜੇ ਤੁਹਾਨੂੰ ਪਤਾ ਆ ਵੀ ਇਸ ਹਰੇ ਪਿੰਨ ਦੀ ਇੰਨੀ ਪਾਵਰ ਆ ਸਵਾਦ ਤਾਂ ਆ ਨਾ ਵੀ ਏਦਾਂ ਜਿਹੜਾ ਹੈਗਾ ਆ ਲੋਕਾਂ ਦੀ ਜ਼ਿੰਦਗੀ ਸੁਧਾਰਨ ਵਿੱਚ ਲਾਉਂਦੇ
0: ਜੀ
3: ਤੁਹਾਨੂੰ ਦੱਸਣਾ ਨਾ ਪੈਂਦਾ ਲੋਕੀ ਤੁਹਾਨੂੰ ਕਹਿੰਦੇ ਵੀ ਹਾਂ ਬਈ ਇਹਨਾਂ ਕੋਲ ਜੇ ਹਰਾ ਪੈਨ ਆਇਆ ਸੀ ਤੇ ਇਹਨਾਂ ਨੇ ਜਿਹੜਾ ਹੈਗਾ ਆ ਪਿੰਡਾਂ ਦੀ ਨੁਹਾਰ ਬਦਲ ਦਿੱਤੀ
0: ਹੈ
3: ਤੋ ਇਸ ਕਰਕੇ ਜਿਹੜਾ ਆ ਮਹਾਰਾਜ ਇਹਨਾਂ ਦੇ ਅੱਗੇ ਬੋਲਣਾ ਜਿਹੜਾ ਆ ਪਹਿਲਾਂ ਤਾਂ ਉਹ ਕਰੇਜ ਦਾ ਕੰਮ ਆ ਪਰ ਬਾਅਦ ਦੇ ਵਿੱਚ ਉਹਦੇ ਕੰਸੀਕੁਐਂਸਿਸ ਜੋ ਹੁੰਦੇ ਹੈਗੇ ਆ ਨਾ ਜੀ ਉਹ ਕੋਈ ਨੀ ਜਾਣਦਾ ਇਹ ਤਾਂ ਉਦਾਂ ਹੀ ਬੰਦਾ ਚੁਕਾ ਦਿੰਦੇ ਹੈਗੇ ਜੀ ਉਸ ਵੇਲੇ ਜਮਾਨਤ ਨੀ ਹੋਣ ਦਿੰਦੇ ਜੀ
0: ਬਿਲਕੁਲ
3: ਸੋ ਇਸ ਕਰਕੇ ਸ਼ੁਕਰ ਆ ਵੀ ਇਹ ਆ ਕਿ ਪਿੰਡ ਵਾਲਿਆਂ ਦੇ ਏਕੇ ਨੇ ਉਹਨਾਂ ਦਾ ਪਿੰਡ ਸਾਰਾ ਪਹੁੰਚ ਗਿਆ ਉੱਥੇ ਤੇ 10 ਵਜੇ ਤੱਕ ਜਿਹੜਾ ਆ ਧਰਨਾ ਲਾਇਆ ਤੇ ਤਾਂ ਜਾ ਕੇ ਬੰਦਾ ਛੜਾਇਆ
0: ਜੀ ਨਹੀਂ ਗਲਤ ਹੈ ਜੀ ਚਲੋ ਜੇ ਅਗਲੇ ਮੰਗ ਕਰਦੇ ਆ ਤਾਂ ਲੋਕਾਂ ਦੀ ਡਿਮਾਂਡ ਜਾਂ ਲੋਕਾਂ ਚ ਵਿਚਰਨਾ ਚਾਹੁੰਦੇ ਹੋ ਫਿਰ ਗੱਲਾਂ ਵੀ ਤਾਂ ਸੁਣਨੀਆਂ ਪੈਣਗੀਆਂ ਹਨਾ
3: ਬਿਲਕੁਲ ਜੀ ਬਿਲਕੁਲ, ਉਹ ਤਾਂ ਗੱਲ ਤੁਹਾਡੀ ਠੀਕ ਹੈ ਜੀ। ਸਿਆਸਤ ਦੇ ਵਿੱਚ ਜਿਹੜਾ ਆ ਆਉਂਦੇ ਤਾਂ ਸੇਵਾ ਕਰਨੀ ਆ ਨਾ ਜੀ,
0: ਜੀ
3: ਸੋ ਇਸ ਕਰਕੇ ਜਿਹੜਾ ਆ ਠੀਕ ਆ। ਅਗਲੇ ਬੰਦੇ ਨੇ ਜਿਹੜੀ ਆ ਪ੍ਰੋਬਲਮ ਦੱਸੀ, ਜੈਨੂਅਨ ਦੱਸੀ, ਕੋਈ ਬੰਦਾ ਏਦਾਂ ਦਾ ਕਰਜ਼ੀ ਸੁਣਦਾ ਹੈਗਾ ਜਾਂ ਕਿ ਜਿਹੜਾ ਇਹ ਗੱਲ ਜਿਹੜੀ ਆ ਪਰਿਆ ਦੇ ਵਿੱਚ ਕਹਿਣ ਦਾ ਦਮ ਰੱਖਦਾ ਆ, ਔਰ ਵਾਕਈ ਜਿਹੜੇ ਹੈਗੇ ਆ ਜੋ ਇਹਨਾਂ ਦੀ ਫੰਕਸ਼ਨ ਹੁੰਦੀ ਆ ਉਹ ਸਾਰੀ ਫਿਕਸਿੰਗ ਹੁੰਦੀ ਆ, ਉਹਦੇ ਵਿੱਚ ਕਿਹੜੇ ਬੰਦੇ ਨੇ ਕੀ ਬੋਲਣਾ ਤੇ ਕੀ, ਉਹ ਸਾਰਾ ਕੁਛ ਤੈਅ ਹੁੰਦਾ। ਕਿਤੇ ਕਿਤੇ ਇੰਸੀਡੈਂਟਲੀ ਔਰ ਐਕਸੀਡੈਂਟਲੀ ਏਦਾਂ ਦਾ ਕੋਈ ਚਾਂਸ ਵਾਪਰ ਜਾਂਦਾ ਆ, ਅਦਰਵਾਈਜ਼ ਇਹ ਏਦਾਂ ਦਾ ਹੋਣ ਨੀ ਦਿੰਦੇ ਜੀ।
0: ਬਿਲਕੁਲ, ਇੱਕ ਹੋਰ ਸੁਣਾਵਾਂ ਜੀ ਤੁਹਾਨੂੰ।
4: ਗੁਰਕਿਰਪਾਲ ਜੀ, ਸੀਮਾ ਜੀ, ਜਸਪ੍ਰੀਤ ਜੀ, ਔਰ ਸਾਡੇ ਇੰਡਸਟਰੀ ਕੇ ਬ੍ਰੈਂਡ ਮਾਸਟਰ ਅਮਿਤ ਥਾਪਰ ਜੀ, ਅਮਿਤ ਜੈਨ ਜੀ, ਗੁਪਤਾ ਜੀ, ਔਰ ਜਿਤਨੇ ਵੀ ਇਸ ਹਾਲ ਮੇ ਟੈਕਸਟਾਈਲ ਸੇ ਰਿਲੇਟਡ ਇਨਵੈਸਟਰਸ ਔਰ ਪੰਜਾਬ ਮੇ ਇਨਵੈਸਟਮੈਂਟ ਕੀ ਇੱਛਾ ਰੱਖਣੇ ਵਾਲੇ ਜਿਤਨੇ ਵੀ ਲੋਕ ਬੈਠੇ ਹੈ, ਸਭਕੋ ਮੇਰੀ ਤਰਫ ਸੇ ਬਹੁਤ ਬਹੁਤ ਨਮਸਕਾਰ, ਸਤਿ ਸ਼੍ਰੀ ਅਕਾਲ। ਬਹੁਤ ਅੱਛੀ ਡਿਸਕਸ਼ਨ ਗੌਰਮੈਂਟ ਕੀ ਤਰਫ ਸੇ ਔਰ ਸਕਸੈਸ ਸਟੋਰੀਜ਼ ਹਮਾਰੀ ਇੰਡਸਟਰੀ ਕੀ ਤਰਫ ਸੇ ਆਪਕੇ ਸਾਹਮਣੇ ਪੇਸ਼ ਕੀ ਗਈ ਹੈ। ਟੈਕਸਟਾਈਲ ਇੰਡਸਟਰੀ ਮੇ ਪੰਜਾਬ ਬਹੁਤ ਮੇਜਰ ਯੋਗਦਾਨ ਦੇਤਾ ਰਹਾ ਹੈ, ਪਾਸਟ ਮੇ ਵੀ, ਆਜ ਵੀ ਟੈਕਸਟਾਈਲ ਮੇ ਪੰਜਾਬ ਮੇ ਬਹੁਤ ਸਕੋਪ ਹੈ। ਜੈਸਾ ਕਿ ਮੇਰੇ ਸੇ ਪਹਿਲੇ ਬੋਲਨੇ ਵਾਲੋਂ ਨੇ ਬਤਾਇਆ ਕਿ ਲੁਧਿਆਣਾ ਜੋ 90% ਹਮਾਰਾ ਗਾਰਮੈਂਟਸ ਕਾ ਵਹਾਂ ਪੇ ਬਿਜਨਸ ਜੋ ਹੈ, ਚਾਹੇ ਵੋ ਬ੍ਰਾਂਡ ਕੇ ਮਾਧਿਅਮ ਸੇ ਜਾਂ MSME ਕੇ ਮਾਧਿਅਮ ਸੇ ਹੋ, ਤੋ ਲੁਧਿਆਣਾ ਮੇਜਰ, ਅੰਮ੍ਰਿਤਸਰ, ਜਲੰਧਰ ਮੇਜਰ ਸਿਟੀਜ਼ ਹੈ ਜੋ ਟੈਕਸਟਾਈਲ ਮੇ ਬਹੁਤ ਸਕੋਪ ਵੀ ਹੈ ਔਰ ਫਿਊਚਰ ਮੇ ਵੀ ਬਹੁਤ ਕੁਛ ਕਰ ਸਕਤੇ ਹੈ। ਇਸੀ ਲਈ ਹਮਨੇ ਇਸ ਫੈਸਟੀਵਲ ਮੇ ਪਾਰਟਨਰ ਸਟੇਟ ਬਣਨੇ ਕਾ ਫੈਸਲਾ ਕੀਆ ਥਾ, ਸੋ ਵੀ ਆਰ ਵਨ ਆਫ ਦਾ ਪਾਰਟਨਰ ਸਟੇਟ ਇਨ ਦਿਸ ਟੈਕਸਟ ਫੈਸਟੀਵਲ। ਜਹਾਂ ਤੱਕ ਈਜ਼ ਆਫ ਡੂਇੰਗ ਬਿਜ਼ਨਸ ਹੈ, ਉਸਮੇ ਪੰਜਾਬ ਰੈਂਕਿੰਗ 1 ਹੈ ਪੂਰੇ ਦੇਸ਼ ਮੇ, ਜੋ ਹਮ ਇੰਡਸਟਰੀ ਕੋ ਕਾਮ ਕਰਨੇ ਕਾ ਮਾਹੌਲ ਦੇ ਰਹੇ ਹੈ। ਗੌਰਮੈਂਟ ਕਾ ਕਾਮ ਸਹੂਲਤ ਦੇਣਾ, ਐਟਮੋਸਫੀਅਰ ਦੇਣਾ, ਕਾਮ ਕਰਨੇ ਕਾ ਮਾਹੌਲ ਦੇਣਾ ਔਰ ਉਸਕੋ ਪਬਲਿਕ ਫਰੈਂਡਲੀ ਇੱਕ ਐਸਾ ਮਾਹੌਲ ਬਣੇ ਤਾਂ ਕਿ ਇੰਡਸਟਰੀ ਜੋ ਹੈ ਇੰਡਸਟਰੀਲਿਸਟ ਕੋ ਸਿਰਫ ਇਲੈਕਸ਼ਨ ਫੰਡ ਲੈਣੇ ਕਾ ਇੱਕ ਜ਼ਰੀਆ ਨਾ ਸਮਝਾ ਜਾਏ, ਉਸਕੋ ਪਰਿਵਾਰ ਕਾ ਮੈਂਬਰ ਸਮਝਾ ਜਾਏ। ਮੈਂ ਇੱਕ ਇੰਟਰਸਟਿੰਗ ਬਾਤ ਬਤਾਤਾ ਹੂੰ, ਜਬ ਨਈ ਨਈ ਗੌਰਮੈਂਟ ਬਣੀ
0: ਜੀ ਸੈਣੀ ਸਾਹਿਬ, ਹਾਂਜੀ ਹੈ ਕੁਝ ਏਦਾਂ ਦਾ ਜੀ ਆਪਣੇ।
3: ਗੱਲ ਏਦਾਂ ਹੈਗੀ ਆ ਜੀ ਕਿ ਮੈਂ ਇਹਦਾ ਛੋਟੀ ਜੀ ਗੱਲ ਦੱਸ ਦਿੰਦਾ ਜੀ, ਸੱਚਾਈ
0: ਜੀ।
3: ਸੱਚਾਈ ਇਹ ਹੈਗੀ ਆ ਕਿ ਆਪਣੇ ਨੋਨ ਹੈਗੇ ਡਾਕਟਰ ਸਾਹਿਬ ਹੈਗੇ ਇੱਕ
0: ਜੀ,
3: ਮੈਂ ਨਾਂ ਤਾਂ ਨਹੀਂ ਰਿਵੀਲ ਕਰੂੰਗਾ
0: ਜੀ,
3: ਉਹ ਆਪਣੇ ਮਤਲਬ ਕਲੀਨਿਕ ਤੇ ਮਤਲਬ ਇੰਪਲਾਈ ਹਾਇਰ ਨਹੀਂ ਕਰਦੇ ਹੈਗੇ, ਨਰਸਿਸ ਵਗੈਰਾ ਬਹੁਤੀਆਂ
0: ਜੀ,
3: ਜਾਂ ਆਪਣੇ ਬਿਜਨਸ ਨੂੰ ਐਕਸਪੈਂਡ ਨਹੀਂ ਕਰਦੇ। ਨੋ ਡਾਊਟ ਹੀ ਇਜ਼ ਵੈਰੀ ਇੰਟੈਲੀਜੈਂਟ
0: ਜੀ,
3: ਇਸ ਕਰਕੇ ਵੀ ਕਿਤੇ ਫਰੌਤੀ ਦੀ ਕਾਲ ਨਾ ਆ ਜਾਏ
0: ਜੀ।
3: ਇਸ ਕਰਕੇ ਜੀ ਹਾਲਾਤ ਤਾਂ ਇੱਥੇ ਇਹ ਹੈਗੇ ਆ
0: ਜੀ,
3: ਇੱਥੇ ਈਜ਼ ਆਫ ਡੂਇੰਗ ਬਿਜ਼ਨਸ ਕਿੱਥੇ ਹੈਗਾ ਜੀ
0: ਜੀ,
3: ਇੰਡਸਟਰੀ ਸਾਰੀ ਸ਼ਿਫਟ ਕਰ ਗਈ ਹਿਮਾਚਲ ਨੂੰ ਜੀ,
0: ਬਿਲਕੁਲ
3: ਮੈਡੀਕਲ ਇੰਡਸਟਰੀ ਸ਼ਿਫਟ ਕਰ ਗਈ ਜੀ, ਯੂਪੀ ਦੇ ਵਿਚ ਜਿਹੜੀ ਹੈਗੀ ਇੰਡਸਟਰੀ ਸਾਡੀ ਟੈਕਸਟਾਈਲ ਸ਼ਿਫਟ ਕੀਤੀ ਹੈ ਜੀ
0: ਜੀ,
3: ਉਹ ਕਾਰਨ ਇਹ ਹੈਗਾ ਆ ਕਿ ਸਰ ਜਿਹੜਾ ਸਭ ਤੋਂ ਪਹਿਲਾਂ ਲਾਅ ਐਂਡ ਆਰਡਰ ਦੇਖਦੀ ਹੈਗੀ ਜੀ, ਬਿਜ਼ਨਸਮੈਨ ਸਭ ਤੋਂ ਪਹਿਲਾਂ ਲਾਅ ਐਂਡ ਆਰਡਰ ਦੇਖਦਾ ਜੀ
0: ਜੀ।
3: ਭਾਰਤ ਸਾਹਿਬ ਮੇਰਾ ਮਤਲਬ ਆਪਣਾ ਮੰਨਣਾ ਆ ਔਰ ਇਹ ਸੱਚਾਈ ਵੀ ਆ ਜੀ
0: ਜੀ
3: ਕਿ ਇੱਥੇ ਜਿਹੜਾ ਬੰਦਾ ਰਹਿ ਰਿਹਾ ਹੈ ਨਾ ਉਹ ਇਸ ਕਰਕੇ ਰਹਿ ਰਿਹਾ ਹੈਗਾ ਆ ਜੀ ਜੋ ਉਹਦੇ ਕੋਲ ਹੋਰ ਅਲਟਰਨੇਟਿਵ ਹੈ ਨੀ, ਜੇ ਉਹਦਾ ਦਾਅ ਲੱਗੇ ਤੇ ਉਹ ਵੀ ਕਿਸੇ ਨਾ ਕਿਸੇ ਕੰਟਰੀ ਹੋਰ ਦੇ ਵਿੱਚ ਜਾ ਕੇ ਆਊਟ ਹੋ ਜਾਏ ਤੇ ਉੱਥੇ ਜਾ ਕੇ ਵੀ ਜਿੱਥੇ ਸੁੱਖ ਸ਼ਾਂਤੀ ਹੋਵੇ, ਮਿਹਨਤ ਕਰਕੇ ਰੋਟੀ ਮਿਲ ਜਾਂਦੀ ਹੋਵੇ, ਉਹ ਉੱਥੇ ਨਿਕਲ ਜਾਊਗਾ ਜੀ।
0: ਸੈਣੀ ਸਾਹਿਬ ਜਿਹੜਾ ਚਲੋ ਗੱਲ ਕਰਦੇ ਇਹਦੇ ਉੱਤੇ, ਜਿਹੜਾ ਤਾਂ ਇਨਫਰਾਸਟ੍ਰਕਚਰ ਸੀਗਾ ਪਹਿਲਾਂ ਬਣਿਆ ਹੋਇਆ, ਸੜਕਾਂ ਪੁੱਟੀਆਂ ਪਈਆਂ ਨੇ, ਮਾਰਕੀਟਾਂ ਜਿਹੜੀਆਂ ਨੇ ਬਰਬਾਦ ਹੋ ਗਈਆਂ, ਉਹਨਾਂ ਦੀ ਤਾਂ ਸਾਰ ਲਈ ਨਹੀਂ ਜਾ ਰਹੀ ਜੀ। ਜਿਹੜੇ ਪਹਿਲਾਂ ਬਾਜ਼ਾਰਾਂ ਦੇ ਵਿੱਚ ਜਾਂ ਛੋਟੇ ਵਪਾਰੀ ਨੇ ਚਾਹੇ ਵੱਡੇ ਵਪਾਰੀ ਨੇ, ਕੋਈ ਰਾਹ ਸਿੱਧਾ ਨਹੀਂ ਗਾ, ਟੋਏ ਪਏ ਆ ਏਡੇ ਉੱਡੇ, ਸਾਰਾ ਕੋਈ ਡਿਵੈਲਪਮੈਂਟ ਨਹੀਂ ਗੀ ਨਾ ਪਿੰਡਾਂ ਦੀ ਨਾ ਸ਼ਹਿਰਾਂ ਦੀ, ਤਾਂ ਫਿਰ ਉਹ ਕਿੱਥੋਂ ਹੋ ਜਾਊਗਾ ਜੀ ਸਾਰਾ ਕੁਝ? ਕਿੱਥੇ ਦੀਆਂ ਅਸਮਾਨਾਂ ਤੋਂ ਗੱਲਾਂ ਕਰਦੇ ਨੇ ਕੋਈ, ਜਾਂ ਪੰਜਾਬ ਚ ਨਹੀਂ ਰਹਿੰਦੇ ਇਹ?
3: ਪਰ ਐਸਾ ਪਤਾ ਹੀ ਨੀ ਲੱਗਦਾ ਪਿਆ ਕਿੱਦਾਂ ਬਣਾਉਂਦੇ ਪਏ ਸੜਕ, ਜਿਹੜੀ ਬਣਾਉਂਦੇ ਆ ਅੱਧੀ ਬਣਾਉਂਦੇ ਆ, ਅੱਧੀ ਪੱਟ ਲੈਂਦੇ ਹੈਗੇ ਆ ਜੀ, ਫਿਰ ਉਧਰਲੇ ਪਾਸੇ ਦੀ ਬਣਾਉਣ ਲੱਗਦੇ, ਇੱਧਰ ਵੀ ਪੱਟ ਲੈਂਦੇ, ਬਣੀ ਬਣਾਈ ਫੇਰ ਪੱਟ ਲੈਂਦੇ ਹੈਗੇ ਜੀ, ਉਹ ਪਤਾ ਹੀ ਨੀ ਕਰਦੇ ਕੀ ਕਰਦੇ ਪਏ ਹੈਗੇ ਜੀ। ਫਿਰ ਕਈਆਂ ਜਗ੍ਹਾ ਦੇ ਉੱਤੇ ਕਿਉਂਕਿ ਹੁਣ ਲੁੱਕ ਮਹਿੰਗੀ ਹੋ ਗਈ ਆ, ਲੁੱਕ ਪਾਉਂਦੇ ਨੀ ਪਏ ਪੂਰੀ, ਉਹ ਪੇਪੜੀ ਦੀ ਪੇਪੜੀ ਲੱਸ ਜਾਂਦੀ ਹੈ ਜੀ, ਜਿੱਦਾਂ ਮਤਲਬ ਏਦਾਂ ਹੀ ਚੱਕ ਹੋ ਜਾਂਦੀ ਜੀ, ਜਿੱਦਾਂ ਰਬੜ ਪਈ ਹੁੰਦੀ ਹੈ ਜੀ। ਸੋ ਇਸ ਕਰਕੇ ਜਿਹੜਾ ਇਨਫਰਾਸਟ੍ਰਕਚਰ ਦੀ ਤਾਂ ਗੱਲ ਇਹ ਹੈਗੀ ਆ ਜੀ, ਇਹ ਲੋਕੀ ਕਹਿੰਦੇ ਹੈਗੇ ਆ ਕਿ ਜੇ ਸੜਕ ਕੋਈ ਬਣਾਉਣ ਲੱਗੇ ਹੈਗੇ ਆ, ਜਿਹੜੀ ਪੱਟ ਦਿੱਤੀ ਸੀ ਉਹ ਸਾਡੀ ਬੈਟਰ ਸੀ ਜਿਹੜੀ ਹੁਣ ਨਵੀਂ ਬਣਾਈ ਉਹਦੇ ਨਾਲੋਂ
0: ਜੀ। ਗੋਰਮੈਂਟ ਇੱਕ ਜਿਹੜੀ ਹੈ ਕੋਈ ਲੀਗਲ ਕੋਈ ਨਾ ਕੋਈ ਚੀਜ਼ ਬਣਾਉਂਦੀ ਜਿੱਥੇ ਚੀਜ਼ਾਂ ਨੂੰ ਜਮ੍ਹਾਂ ਕਰਾਇਆ ਜਾ ਸਕਦਾ, ਕਲੈਕਟ ਕਰਕੇ ਉਹਨੂੰ ਰੀਸਾਈਕਲ ਕਰਕੇ ਲੁੱਕ ਬਣਾਈ ਜਾ ਸਕਦੀ, ਸਾਰਾ ਕੁਝ ਕੀਤਾ ਜਾ ਸਕਦਾ ਕਿ ਨਵੇਂ ਸਿਰੇ ਉਹ ਸਾਰਾ ਮਟੀਰੀਅਲ ਲੈਣਾ ਜੀ?
3: ਪਰ ਸਾਹਿਬ ਜਿਹੜੀ ਕਰਪਸ਼ਨ ਆ ਨਾ ਜੀ ਉਹ ਘਰ ਕਰ ਗਈ ਹੈਗੀ ਆ ਬਹੁਤ ਅੱਗੇ ਤੱਕ
0: ਜੀ।
3: ਗੱਲ ਇਹ ਕਿ ਜਿਹਨੇ ਕੰਮ ਕਰਨਾ ਉਹਨੇ ਤਾਂ ਦੇਖਣਾ ਹੈਗਾ ਪ੍ਰੋਫਿਟ ਹੈਗਾ ਨਾ, ਵੀ ਮੈਨੂੰ ਪ੍ਰੋਫਿਟ ਕਿੱਥੋਂ ਹੋਣਾ ਜੀ।
0: ਜੀ
3: ਅੱਗੇ ਹੁੰਦਾ ਸੀ ਸਰਕਾਰੀ ਡਿਪਾਰਟਮੈਂਟ ਜਿਹੜੇ ਆ ਉਹ ਓਨ ਕਰਦੇ ਸੀ ਸੜਕਾਂ, ਬੀ ਐਂਡ ਆਰ ਬਣਾਉਂਦਾ ਸੀ, ਹੁਣ ਸਾਰੇ ਕੰਮ ਤਾਂ ਠੇਕੇ ਤੇ ਹੋ ਗਏ, ਡਿਪਾਰਟਮੈਂਟ ਤਾਂ ਰਹਿ ਗਿਆ ਕਮਿਸ਼ਨ ਲੈਣ ਨੂੰ ਜੀ। ਹੁਣ ਡਿਪਾਰਟਮੈਂਟ ਦਾ ਐਸਡੀਓ ਉੱਥੇ ਕੀ ਕਰਦਾ ਆ, ਉਹਦਾ ਕੰਮ ਸਿਰਫ ਜਿਹੜਾ ਹੈਗਾ ਜੀ ਕਮਿਸ਼ਨ ਲੈਣਾ ਹੀ ਹੈ ਜੀ। ਅੱਗੇ ਬੀ ਐਂਡ ਆਰ ਬਣਾਉਂਦਾ ਹੁੰਦਾ ਸੀ, ਦੂਜੀਆਂ ਮੰਡੀ ਬੋਰਡ ਬਣਾਉਂਦਾ ਹੁੰਦਾ ਸੀ ਸੜਕਾਂ ਪਿੰਡਾਂ ਦੀਆਂ, ਉਹ ਹੁਣ ਜਿਹੜੇ ਹੈਗੇ ਅੱਗੇ ਸਾਰੇ ਕੰਮ ਤਾਂ ਠੇਕੇ ਤੇ ਆ ਜੀ।
0: ਜੀ
3: ਉਹ ਠੇਕੇ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਆਪਣਾ ਹੈਗਾ ਆ ਕਿ ਸਾਨੂੰ ਕੁਛ ਬਚਣਾ ਚਾਹੀਦਾ ਆ, ਉਧਰ ਅਫਸਰ ਕਹਿੰਦੇ ਹੈਗੇ ਆ ਤੂੰ ਕੁਛ ਲਾ ਨਾ ਲਾ, ਪਹਿਲਾਂ ਸਾਡਾ ਹਿੱਸਾ ਇੱਥੇ ਕੱਢ ਕੇ ਰੱਖ ਕੇ ਜਾ
0: ਜੀ।
3: ਇਹਦੇ ਵਿੱਚ ਹੀ ਸਾਡੀ ਪੋਲੀਟੀਕਲ ਕਲਾਸ ਆ ਜਾਂਦੀ ਹੈਗੀ ਆ, ਉਹ ਕਹਿੰਦੇ ਭਾਈ ਅਸੀਂ ਚੁਣ ਕੇ ਆਏ ਆ ਨੁਮਾਇੰਦੇ ਹੈਗੇ ਆ, ਤੂੰ ਕੰਮ ਜੋ ਬਾਅਦ ਚ ਕਰੀ ਠੇਕਾ ਮਿਲਣਾ ਤੈਨੂੰ ਤਾਂ ਹੈਗਾ ਯਾਰ,
0: ਪੰਜ ਪੈਸੇ ਦਸ ਪੈਸੇ ਸਾਡਾ ਸ਼ੇਅਰ ਰੱਖੋ ਫੇਰ ਹੀ ਤੁਸੀਂ ਕਾਰੋਬਾਰ ਕਰ ਸਕਦੇ, ਉਦਾਂ ਕਿੱਥੋਂ ਕਰੋਗੇ?
3: ਸਰ ਮੈਨੂੰ ਕਿਸੇ ਬੰਦੇ ਨੇ ਦੱਸਿਆ ਉਹਨੇ ਵਿਚਾਰੇ ਨੇ ਠੇਕਾ ਲਿਆ 21 ਲੱਖ ਦਾ, 21 ਲੱਖ ਦਾ ਠੇਕਾ ਲਿਆ ਹੈਗਾ ਆ, ਤੇ 5 ਲੱਖ ਜਿਹੜਾ ਹੈਗਾ ਆ ਕਿਸੇ ਉਹ ਜਿਸ ਵੀ ਹਲਕੇ ਚ ਬਿਲੋਂਗ ਕਰਦਾ ਸੀ ਉੱਥੇ ਦੇ ਵਿਧਾਇਕ ਨੇ ਗਿਆ 5 ਲੱਖ ਪਹਿਲਾਂ ਮੇਰਾ ਦੇ ਜਾ ਤਾਂ ਤੇ ਪਿਤਾ, ਉਹ ਤੋਂ ਬਾਅਦ ਆ ਗਿਆ ਡਿਪਾਰਟਮੈਂਟ ਦੇ ਹਿੱਸੇ ਜੀ, ਕੀ ਕਰੂਗਾ ਕੋਈ ਬੰਦਾ ਜੀ?
0: ਬਿਲਕੁਲ
3: ਸਰ। ਦੂਜਾ ਮੈਂ ਮਹਿਸੂਸ ਕਰਦਾ ਭਾਰਤ ਸਾਹਿਬ ਉਹ ਇਹ ਕਿ ਹਰ ਇੱਕ ਦੇਸ਼ ਦੇ ਵਿੱਚ ਉੱਥੇ ਦੇ ਮਾਹੌਲ ਦੇ ਹਿਸਾਬ ਦੇ ਨਾਲ ਟੈਕਨੋਲੋਜੀ ਜਿਹੜੀ ਆ ਉਹਦੇ ਨਾਲ ਹੀ ਇਨਫਰਾਸਟ੍ਰਕਚਰ ਤਿਆਰ ਹੋਣਾ ਚਾਹੀਦਾ। ਤੁਸੀਂ ਦੇਖੋ ਨਾ ਯੂਰਪ ਦੇ ਵਿੱਚ ਕਦੀ ਗਰਮੀ ਨਹੀਂ ਸੀ ਪਈ
0: ਜੀ,
3: ਐਤਕੀ ਗਰਮੀ ਪਈ
0: ਬਿਲਕੁਲ।
3: ਤੁਸੀਂ ਉਹ ਜਰਮਨ ਦੀਆਂ ਸੜਕਾਂ ਜਾਂ ਆਹ ਸੜਕਾਂ ਜਿਹੜੀਆਂ ਆਪਾਂ ਦੇਖੀਆਂ ਹੈਗੀਆਂ ਜੀ, ਇੱਥੇ ਵੀਡੀਓ ਆਈਆਂ ਜੀ, ਵੀ ਉਹ ਸੜਕਾਂ ਜਿਹੜੀਆਂ ਕਿੰਨਰ ਗਈਆਂ ਜੀ ਬਿਲਕੁਲ, ਕਿਉਂਕਿ ਉਹਨਾਂ ਦੇ ਮਤਲਬ ਇੰਨੀ ਗਰਮੀ ਦੇ ਉਹ ਇੰਨੀ ਹੀਟ ਦੇ ਉੱਤੇ ਜਿਹੜਾ ਹੈਗਾ
0: ਉਹਨਾਂ ਦੇ ਕੋਲਡ ਲਈ ਜਾਂਦੇ
3: ਹਾਂਜੀ। ਸੋ ਸਾਨੂੰ ਇਸ ਚੀਜ਼ ਦਾ ਵੀ ਧਿਆਨ ਰੱਖਣਾ ਪਊਗਾ ਕਿ ਸਾਡੇ ਜਿਹੜਾ ਹੈਗਾ ਹਰ ਇੱਕ ਚੀਜ਼ ਐਕਸਟ੍ਰੀਮ ਹੁੰਦੀ ਆ, ਇੱਥੇ ਜੇ ਮਾਈਨਸ ਦੇ ਵਿੱਚ ਟੈਂਪਰੇਚਰ ਜਾਣਾ ਹੈਗਾ ਇਹ ਆ ਤੇ ਉੱਥੇ 50 ਡਿਗਰੀ ਤੱਕ ਵੀ ਚੱਲ ਜਾਂਦਾ ਜੀ।
0: ਆਮ ਲੋਹਾ ਨਹੀਂ ਲਾ ਸਕਦੇ ਅਸੀਂ ਜੀ ਬਾਹਰ, ਉਹ ਨਹੀਂ ਤਾਂ ਜੰਗ ਲੱਗ ਜਾਣਾ ਉਹ ਤਾਂ ਬਿਲਕੁਲ
3: ਬਿਲਕੁਲ ਜੀ ਬਿਲਕੁਲ। ਸਾਡੇ ਹੁਣ ਇਹ ਦੇਖੋ ਜਿਹੜੀ ਅੰਗਰੇਜ਼ ਦੀ ਟੈਕਨੋਲੋਜੀ ਸੀ ਨਾ ਸਰ, ਉਹ ਮਤਲਬ ਜਿਹੜਾ ਹੈਗਾ ਇਸ ਚੀਜ਼ ਨੂੰ ਵਿਚਾਰ ਸ਼ੁਰੂ ਤੋਂ ਕਰਦੇ
0: ਰਹੇ ਬਣਦੇ ਬਿਲਕੁਲ ਹੈ ਜੀ।
3: ਉਹਨਾਂ ਨੇ ਰੇਲਵੇ ਟਰੈਕ ਬਣਾਉਂਦੇ ਹੁੰਦੇ ਸੀਗੇ ਤੇ ਵਿੱਚ ਗੈਪ ਦਿੰਦੇ ਹੁੰਦੇ ਸੀਗੇ ਜੀ, ਉਹ ਸਰਦੀਆਂ ਦੇ ਵਿੱਚ ਗੈਪ ਥੋੜਾ ਵੱਧ ਜਾਂਦਾ ਹੁੰਦਾ ਸੀ, ਗਰਮੀਆਂ ਦੇ ਵਿੱਚ ਨਾਲ ਹੀ ਟੱਚ ਕਰ ਜਾਂਦਾ ਸੀਗਾ। ਉਹਨਾਂ ਨੇ ਹਾਂ ਠੀਕ ਹੈ ਜੀ, ਪੀਏ ਨੇ ਐਕਸਪੈਂਡ ਕਰਨਾ ਹੀ ਆ ਗਰਮੀਆਂ ਦੇ ਵਿੱਚ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਤੇ ਇਸ ਕਰਕੇ ਜਿਹੜਾ ਹੈਗਾ ਯਾਰ, ਬਾਕੀ ਮਾਨ ਸਾਹਿਬ ਜੋ ਕਹਿੰਦੇ ਹੈਗੇ ਉਹਨਾਂ ਨੇ ਅੰਗਰੇਜ਼ੀ ਚ ਸ਼ੁਰੂ ਕੀਤਾ ਸੀ, ਉਹ ਤੋਂ ਬਾਅਦ ਪੰਜਾਬੀ ਦਾ ਸਾਡੇ ਆਇਆ, ਉਸ ਤੋਂ ਬਾਅਦ ਹਾਂਜੀ ਵੇ ਹਿੰਦੀ ਦਾ ਆ ਗਿਆ ਜੀ। ਤੇ
0: ਆਪਣੇ 479 ਤੋਂ ਜੀ ਅਨੂ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਬਾਈ ਜੀ, ਸਵਾਗਤ ਹੈ ਜੀ ਅਨੂ ਜੀ। ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਹੋ ਜੀ?
5: ਮੈਂ ਗੁਰੀ ਮਾਨ ਬੋਲਦਾ, ਜਟਵੈੜ ਤੁਹਾਡੇ ਕੋਲ ਆਈ ਡੀ ਸ਼ੋ ਹੋ ਰਹੀ ਹੈ ਜੀ।
0: ਥੈਂਕ ਯੂ ਜੀ, ਅਨੂ ਜੀ ਸਵਾਗਤ ਹੈ, ਕੀ ਕਹਿਣਾ ਚਾਹੋਗੇ?
5: ਮੈਂ ਜਿਹੜੀ ਇੱਥੇ ਆਨੰਦਪੁਰ ਨੰਗਲ ਵਾਲੀ ਰੋਡ ਹੈ ਜੀ, ਉਹਦੇ ਬਾਰੇ ਗੱਲ ਕਰਨਾ ਚਾਹੁੰਦਾ, ਔਰ ਜੋ ਉੱਥੇ ਰੇਤੇ ਦਾ ਖਾਣ ਹੋ ਰਿਹਾ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ।
0: ਜ਼ਰੂਰ ਜ਼ਰੂਰ ਜੀ, ਜ਼ਰੂਰ ਕਰੋ।
5: ਇੱਥੇ ਸੈਣੀ ਸਾਹਿਬ ਤਾਂ ਨੀ ਬੋਲ ਰਹੇ ਸੀ ਹਲੇ?
0: ਨਹੀਂ ਨਹੀਂ, ਕੋਈ ਨੀ, ਉਹਨਾਂ ਨੇ ਹੋਲਡ ਕਰ ਲਿਆ, ਕੋਈ ਨੀ, ਤੁਸੀਂ ਗੱਲ ਕਰ ਲਓ ਪਹਿਲਾਂ ਆਪਣੀ।
5: ਅੱਛਾ,
0: ਹਾਂਜੀ
5: ਭਾਈ ਜੀ, ਮੈਂ ਦੱਸਣਾ ਚਾਹੁੰਦਾ ਵੀ ਤੁਸੀਂ ਜੇ ਤੁਸੀਂ ਨੋਟਿਸ ਰੱਖਦੇ ਹੋਵੋਗੇ, ਪਿਛਲੀ ਬਰਸਾਤਾਂ ਜਦੋਂ ਹੜ੍ਹ ਪਿਆ ਸੀ ਬਹੁਤ ਜ਼ਿਆਦਾ ਪੰਜਾਬ ਦੀ ਸਾਰੇ ਪਾਸੇ ਨੂੰ,
0: ਹਾਂਜੀ,
5: ਉਦੋਂ ਆਪਣੇ ਇਹ ਆਨੰਦਪੁਰ ਪਾਸਾ ਸਾਰਾ ਪਾਣੀ ਦੀ ਮਾਰ ਚੱਲ ਰਿਹਾ ਸੀ।
0: ਚੱਲ ਰਿਹਾ, ਬਿਲਕੁਲ ਸੀਗਾ ਜੀ।
5: ਠੀਕ ਹੈ, ਉਦੋਂ ਹਰਜੋਤ ਬੈਣ ਸਾਹਿਬ ਕੁੜਤੇ ਪਜਾਮੇ ਪਾ ਕੇ ਆ ਕੇ ਚਾਰ ਕੱਪੜ ਪੁਲ ਦੇ ਉੱਪਰ ਅਗਮਪੁਰ ਰੋਡ ਦੇ ਉੱਪਰ ਪਾ ਕੇ ਕਹਿੰਦੇ ਸੀ ਕਿ ਮੈਂ ਆਹ ਬਰਸਾਤਾਂ ਟੱਪਣ ਤੋਂ ਰੋਡ ਦਾ ਕੰਮ ਸ਼ੁਰੂ ਕਰਵਾ ਦਵਾਂਗਾ।
0: ਬਿਲਕੁਲ, ਪਜਾਮਾ ਚੱਕ ਕੇ ਵਿੱਚ ਘੁੰਮਦੇ ਸੀ ਜੀ, ਬਿਲਕੁਲ, ਚੱਪਲਾਂ ਪਾ ਕੇ
5: ਘੁੰਮਦੇ ਸੀ ਜੀ। ਉਸ ਟਾਈਮ ਤੋਂ ਬਾਅਦ ਤੁਸੀਂ ਦੇਖ ਲੋ ਜੀ, ਹੁਣ ਮੁੜ ਬਰਸਾਤ ਸ਼ੁਰੂ ਹੋਣ ਵਾਲੀ ਹੈ
0: ਜੀ।
5: ਹਾਲੇ ਰੋਡ ਦੇ ਉੱਪਰ ਕੋਈ ਕਾਰਵਾਈ ਨੀ, ਇਹ ਰੋਡ ਨਾ ਮਤਲਬ ਆਨੰਦਪੁਰ ਅਗਮਪੁਰ ਤੋਂ ਲੈ ਕੇ ਜਿਹੜੀ ਰੋਡ ਗੜ੍ਹ ਸ਼ੰਕਰ ਤੱਕ ਬਣ ਰਹੀ ਹੈ, ਗੜ੍ਹ ਸ਼ੰਕਰ ਪੂਰੀ ਨੀ ਸੀ, ਅੱਧ ਵਿੱਚ ਬਣੀ ਹੈ ਹਾਲੇ, ਜਿਹੜੇ ਕੇਸਗੜ੍ਹ ਸਾਹਿਬ ਕਾਰ ਸੇਵਾ ਵਾਲੇ ਨੇ ਉਹ ਬਣਾ ਰਹੇ
0: ਜੀ। ਬਿਲਕੁਲ ਹਾਂਜੀ, ਉਹ ਕਾਫੀ ਵੀਡੀਓ ਵੀ ਆਈਆਂ ਨੇ ਉਹਨਾਂ ਦੀਆਂ ਜੀ। ਹਾਂਜੀ
5: ਹਾਂਜੀ, ਮੈਂ ਤਾਂ ਉਹਨਾਂ ਬਹੁਤ ਚੰਗੀ ਤਰ੍ਹਾਂ ਜਾਣਦਾ ਜੀ, ਉੱਥੇ ਆਪਾਂ ਜਦੋਂ ਵੀ ਲੰਘਦੇ ਆ, ਮੈਂ ਦੂਜੇ ਤੀਜੇ ਨੂੰ ਉੱਥੇ ਲਾਜ਼ਮੀ ਜਾਂਦਾ, ਉੱਥੇ ਸੇਵਾ ਫੜਾ ਕੇ ਆਉਂਦਾ ਜਿੰਨੀ ਮੇਰੇ ਤੋਂ ਹੋ ਸਕਦੀ
0: ਜੀ। ਦੇਖੋ ਬਾਈ ਜੀ, ਉਹ 14 ਪਿੰਡਾਂ ਦੇ ਤਾਂ ਮਤਲਬ ਕਿ ਰਿਕਾਰਡ ਹੀ ਹੈ ਨੀ ਗਾ ਉਹਦਾ, ਦੇਖੋ ਅੱਜ ਖਬਰ ਲੱਗੀ ਆ ਉਹ ਚੀਜ਼ ਦੀ, 14 ਪਿੰਡਾਂ ਦਾ ਰਿਕਾਰਡ ਹੀ ਹੈ ਨੀ ਉਹਦੇ ਵਿੱਚ, ਤਾਂ ਉਹ ਰੁਕੇਗਾ ਜੀ ਸਾਰਾ ਕੁਝ ਫਿਰ ਉੱਥੇ।
5: ਰਿਕਾਰਡ ਤਾਂ ਇਹਨਾਂ ਕੋਲ ਪਿਆ ਸੀ, ਇਹ ਰਿਕਾਰਡ ਅੱਗੇ ਪਿੱਛੇ ਕਰਵਾਇਆ ਗਿਆ ਜੀ, ਤੁਸੀਂ ਸਿਆਸਤ ਸਮਝੋ।
0: ਹਾਂ ਬਿਲਕੁਲ, ਉਹ ਵੀ ਹੋ ਸਕਦਾ ਜੀ,
5: ਇਹ ਸਿਆਸਤ ਹੈ, ਇਹ ਕੰਮ ਕਰਨਾ ਚਾਹੁੰਦੇ ਨੀ।
0: ਹੁਣ
5: ਤੁਸੀਂ ਮੈਨੂੰ ਦੱਸੋ, ਇੱਕ ਪਾਸੇ ਤਾਂ ਕਹਿੰਦੇ ਮੈਂ ਗੁਰੂ ਦੀ ਨਗਰੀ ਚ ਸੇਵਾ ਕਰਨੀ ਹੈ, ਦੂਜੇ ਪਾਸੇ ਤੁਸੀਂ ਸਤਲੁਜ ਦਰਿਆ ਨਿਕਲਦਾ ਇੱਥੇ, ਇਹਦਾ ਇੱਥੇ ਲੋਕਾਂ ਨੂੰ ਪੁੱਛ ਕੇ ਦੇਖੋ ਵੀ ਇੱਥੇ ਕਿੰਨਾ ਘਾਣ ਹੋ ਰਿਹਾ।
0: ਬਿਲਕੁਲ ਜੀ,
5: ਰਾਤ ਨੂੰ ਇੱਥੇ ਤੁਸੀਂ ਗਿਣਤੀ ਨਹੀਂ ਕਰ ਸਕਦੇ ਜਿੰਨੇ ਟਿੱਪਰ ਚੱਲਦੇ ਆ,
0: ਔਰ
5: ਜਿਹੜਾ ਇੱਥੇ ਜੰਗਲ, ਜਿੱਥੇ ਜੰਗਲ ਦੇ ਵਿੱਚ ਜੋ ਕੋਈ ਜਾਨਵਰ ਹੈ ਉਹ ਜਾਨਵਰ ਟਿੱਪਰਾਂ ਥੱਲੋਂ ਮਿੱਤ ਦੇ ਆਉਂਦੇ ਨੇ, ਮੈਂ ਕਹਿੰਦਾ ਐਸਾ ਕਿਹੜਾ ਜਾਨਵਰ ਜਿਹੜਾ ਆਪਾਂ ਨੂੰ ਅੱਜ ਕੱਲ ਦੇਖਣ ਨੂੰ ਮਿਲਦਾ ਉਹ ਵੀ ਮਰਿਆ ਪਿਆ ਹੁੰਦਾ ਰੋਡ ਦੇ ਉੱਪਰ।
0: ਦੁਖਾਂਤ ਹੈ ਜੀ, ਇਹੀ ਹਾਲਾਤ ਦਸੂਹੇ ਦੇ ਨੇ ਜੀ, ਇਹੀ ਚੀਜ਼ਾਂ ਚੱਲਦੀਆਂ ਉੱਥੇ। ਬਿਲਕੁਲ,
5: ਦੂਸਰੀ ਗੱਲ ਇਹ ਕਿ ਅਕੋਰਡਿੰਗ ਟੂ ਆਪਾਂ ਪਾਲਿਸੀ ਚੈੱਕ ਕਰੀਏ ਤਾਂ ਪਹਿਲੀ ਗੱਲ ਤਾਂ ਪੋਕਲੈਂਡ ਨਹਿਰਾਂ ਚ ਵਿੱਚ ਵਾੜਨੇ ਦਾ ਕਿਸੇ ਨੂੰ ਇਜਾਜ਼ਤ ਹੀ ਨਹੀਂ ਹੈਗੀ,
0: ਨਹੀਂ ਹੈ ਇੱਥੇ,
5: ਇੱਕ ਨੀ ਦੋ ਨੀ ਤਿੰਨ ਨੀ ਦਸ ਦਸ ਪੰਦਰਾਂ ਪੋਕਲੈਂਡਾਂ ਚੱਲ ਰਹੀਆਂ ਜੀ ਵਿੱਚ,
0: ਗਿਣਤੀ
5: ਨੀ ਤੁਸੀਂ ਕਰ ਸਕਦੇ
0: ਜੀ। ਬਿਲਕੁਲ ਜੀ,
5: ਔਰ ਜਦਕਿ ਜਿੱਥੋਂ ਇਹ ਰੇਤਾ ਚੱਕਿਆ ਜਾਂਦਾ ਉੱਥੋਂ 4 ਜਾਂ 5 ਕਿਲੋਮੀਟਰ ਤੱਕ
0: ਜੀ,
5: ਉਹ ਥਾਣੇ ਵਾਲੇ ਕੀ ਕਰ ਰਹੇ ਪੁੱਛਿਆ ਜਾਵੇ ਨਾ
0: ਜੀ। ਬਿਲਕੁਲ ਨਹੀਂ, ਡੀਸੀ ਸਾਹਿਬ ਕਿੱਥੇ ਨੇ, ਜ਼ਿਲ੍ਹੇ ਦੇ ਪੂਰੇ ਇੰਚਾਰਜ ਨੇ ਅਗਲੇ, ਉਹ ਤਾਂ ਕਿਸੇ ਨੂੰ ਵੀ ਖਿੱਚ ਸਕਦੇ ਆ ਜੀ, ਉਹਨਾਂ ਦੀਆਂ ਅੱਖਾਂ ਥੱਲੇ ਹੀ ਹੋ ਰਿਹਾ ਸਾਰਾ ਕੁਝ, ਫਿਰ ਤਾਂ ਉਹ ਤੋਂ ਵੱਡਾ ਕੌਣ ਆਫੀਸਰ ਹੈ ਜੀ ਜ਼ਿਲ੍ਹੇ ਦਾ।
5: ਤੁਸੀਂ ਹੁਣ ਦੇਖਿਓ ਜੀ, ਮੈਂ ਤਾਂ ਪਰਮਾਤਮਾ ਨਾ ਕਰੇ ਆਪਣੇ ਇਸ ਇਲਾਕੇ ਨੂੰ ਪਾਣੀ ਦੀ ਮਾਰ ਝੱਲਣੀ ਪਵੇ, ਪਰ ਜਦੋਂ ਦੁਬਾਰਾ ਹੁਣ ਬਰਸਾਤਾਂ ਸ਼ੁਰੂ ਹੋਈਆਂ ਇਹ ਪਾਣੀ ਪਿੰਡ ਪਿੰਡ ਬੜੂਗਾ ਜੀ ਆ ਕੇ ਦੁਬਾਰਾ ਫੇਰ
0: ਜੀ। ਬਿਲਕੁਲ ਹੈ ਜੀ,
5: ਔਰ ਦੂਸਰੀ ਗੱਲ ਆਪਣੇ ਇਸ ਇਲਾਕੇ ਚ ਬਹੁਤ ਮਸ਼ਹੂਰ ਗੋਤਾਖੋਰ ਨੇ, ਕਮਲਪ੍ਰੀਤ ਸੈਣੀ ਜੀ, ਸ਼ਾਇਦ ਤੁਸੀਂ ਜਾਣਦੇ ਹੋ,
0: ਨਾਮ ਸੁਣਿਆ ਥੋੜਾ ਹੈ ਜੀ। ਹਾਂਜੀ,
5: ਇਹ ਵੀਡੀਓ ਅਕਸਰ ਪਾਉਂਦੇ ਰਹਿੰਦੇ ਆ, ਕਮਲਪ੍ਰੀਤ ਸੈਣੀ ਜੀ ਦੇ ਪਿੰਡ ਦੇ ਵਿੱਚ ਇਹ ਰਾਤ ਨੂੰ ਮਾਈਨਿੰਗ ਕਰ ਰਹੇ ਸੀ ਗੈਰ ਕਾਨੂੰਨੀ
0: ਜੀ,
5: ਉਹ ਵੀਰ ਨੇ ਅੱਡੀਆਂ ਚੱਕ ਕੇ ਜ਼ੋਰ ਲਾ ਲਿਆ, ਥਾਣਿਆਂ ਚ ਰਿਪੋਰਟਾਂ ਦੇ ਦੇ ਕੇ ਭਾਈ ਇਹਨਾਂ ਨੂੰ ਰੋਕੋ, ਸਾਡੇ ਪਿੰਡ ਦਾ ਨੁਕਸਾਨ ਕਰ ਰਹੇ ਹੈ, ਪਰ ਕਿਸੇ ਪੁਲਿਸ ਨੇ ਕਾਰਵਾਈ ਨਹੀਂ ਕੀਤੀ
0: ਜੀ।
5: ਉਲਟਾ ਹਰਜੋਤ ਬੈਂਸ ਦਾ ਮਾਫੀਆ ਇਕੱਠਾ ਹੋਇਆ ਸੀ, ਉਹ ਮੁੰਡੇ ਨੂੰ ਕੁੱਟ ਕੇ ਚੰਗੀ ਤਰ੍ਹਾਂ ਸਿਰ ਸੁਰ ਖੋਲ ਕੇ ਰੋਡ ਦੇ ਉੱਪਰ ਸੁੱਟ ਕੇ ਗਏ ਹੈ।
0: ਮੰਦਭਾਗਾ ਜੀ, ਕੀ ਕਹਿ ਸਕਦੇ, ਕਿੱਥੇ ਲੋਕ ਬੈਠੇ ਨੇ,
5: ਆਪਾਂ ਬਦਲਾ ਇਹ ਆਪਾਂ ਬਦਲਾ ਮੰਗਦੇ ਹਾਂ
0: ਜੀ? ਨਹੀਂ ਜੀ ਨਹੀਂ,
5: ਮੁੜ ਕੇ ਹੁਣ ਸਟੇਜ ਤੇ ਅੱਜ ਆਹ ਪੀਰ ਬੋਲਿਆ ਜਿਹੜੇ ਆਪਾਂ ਪਿੰਡ ਦੀ ਹੁਣ
0: ਹਾਂਜੀ ਹਾਂਜੀ,
5: ਉਸ ਪੀਰ ਨੂੰ ਰਾਤ ਨੂੰ ਉਸ ਇੰਨੀ ਗੱਲ ਬੋਲਣ ਪਿੱਛੇ ਚੱਕ ਕੇ ਕੁੱਟ ਮਾਰ ਕੀਤੀ ਹੋਣੀ ਥਾਣੇ ਚ। ਉਹ ਤਾਂ ਪਿੰਡਾਂ ਨੇ, ਚਲੋ ਪਿੰਡਾਂ ਦੇ ਤਾਰੀਫ ਦੇ ਲਾਇਕ ਨੇ ਜੀ, ਜਿਹੜੇ ਨਾਲ ਖੜ ਕੇ ਆਪਣਾ ਬੰਦਾ ਛੜਾ ਕੇ ਲੈ ਗਏ। ਸਾਰੀ ਸਟੇਜਾਂ ਇਹਨਾਂ ਦੀ ਬਲਜਿੰਦਰ ਪਾਸਟਰ ਵਾਂਗੂ ਨਾ ਪਹਿਲੇ ਸੈੱਟ ਹੁੰਦੀਆਂ ਨੇ ਕਿ ਫਲਾਣਾ ਇਹ ਸਵਾਨ ਕਰੂਗਾ, ਧਮਕਾਣਾ ਇਹ ਸਵਾਨ ਕਰੂਗਾ
0: ਜੀ। ਬਿਲਕੁਲ ਬਿਲਕੁਲ,
5: ਜਿਸ ਸਰਕਾਰ ਦੇ ਵਿੱਚ ਬੋਲਣੇ ਦੀ ਆਜ਼ਾਦ, ਬੋਲਣੇ ਦੀ ਆਪਣੇ ਪੱਖ ਰੱਖਣੇ ਦੀ, ਆਪਣੇ ਪਿੰਡ ਦੀ ਕੋਈ ਰਿਕੁਐਸਟ ਰੱਖਣ ਦੀ ਆਜ਼ਾਦੀ ਹੈਗੀ, ਫਿਰ ਕਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ?
0: ਬਿਲਕੁਲ ਬਿਲਕੁਲ, ਬਿਲਕੁਲ ਹੈ।
5: ਮੇਰੀ ਤਾਂ ਤੁਹਾਨੂੰ ਇਹੀ ਬੇਨਤੀ ਹੈ ਜੀ, ਆਪਣਾ ਇੱਧਰ ਇਲਾਕੇ ਦੇ ਲੋਕਾਂ ਨੂੰ ਵੀ ਜਾਗਰੂਕ ਕਰਦਾ ਮੈਂ ਜਿੰਨਾ ਮੇਰਾ ਜ਼ੋਰ ਬਣਦਾ ਹੈ।
0: ਨਹੀਂ ਬਹੁਤ ਵਧੀਆ,
5: ਕਾਫੀ ਵਾਰ ਇੱਥੋਂ ਵੀਡੀਓ ਬਣਾ ਬਣਾ ਕੇ ਪੰਜਾਬ ਦੇ ਨਾਮੀ ਪੱਤਰਕਾਰਾਂ ਨੂੰ ਭੇਜ ਚੁੱਕੇ ਆ ਜੀ। ਆਹ ਦੇਖੋ ਜੀ ਕਿੰਨੇ ਟਿੱਪਰ ਚੱਲ ਰਹੇ, ਤੁਸੀਂ ਹੈਰਾਨ ਮੰਨੋਗੇ, ਉੱਥੇ ਮਾਈਨਿੰਗ ਵਾਲੇ ਦੀ ਗੱਡੀ ਵੀ ਖੜ ਰਹੀ ਹੈ, ਉਹਨਾਂ ਮੂਹਰੇ ਮਾਈਨਿੰਗ ਚੱਲ ਰਹੀ ਹੈ।
0: ਬਿਲਕੁਲ ਹੈ ਜੀ, ਬਿਲਕੁਲ ਹੋ ਰਿਹਾ ਜੀ, ਬਿਲਕੁਲ
5: ਮਾਈਨਿੰਗ ਵਾਲੇ ਵੀ ਉੱਥੇ ਖੜੇ ਆ ਜੀ, ਔਰ ਟ੍ਰਿਪਾਂ ਦੇ ਟਿੱਪਰਾਂ ਦੀ ਕਤਾਰਾਂ ਬੜੀਆਂ ਹੁੰਦੀਆਂ
0: ਪਹਾੜਾਂ ਦੇ,
5: ਹੈਰਾਨ ਮੰਨਦਾ ਹੁੰਦਾ
0: ਪਹਾੜਾਂ ਦੇ ਪਹਾੜ ਖਾ ਗਏ ਜੀ। ਬਿਲਕੁਲ ਹੈ ਜੀ,
5: ਪਹਾੜਾਂ ਚ ਦਰਿਆ ਕੋਈ ਨੀ ਛੱਡਿਆ ਜੀ, ਤੁਸੀਂ ਦੇਖੋ ਜਿਵੇਂ ਸਿੱਧੂ ਸਾਹਿਬ ਕਹਿੰਦੇ ਨੇ ਕਿ ਤੇਲੰਗਾਨਾ ਸਾਈਡ ਇੱਕ ਜਾਂ ਦੋ ਨਹਿਰਾਂ ਨੇ, ਉਹਨਾਂ ਵਿੱਚੋਂ ਕਿੰਨਾ ਪ੍ਰੋਫਿਟ ਲੈ ਕੇ ਆ ਰਹੇ ਹਾਂ ਆਪਣੇ ਸੂਬੇ ਵਾਸਤੇ
0: ਜੀ ਜੀ,
5: ਤੇ ਆਪਣੇ ਕੋਲ ਤਾਂ ਤਿੰਨ ਤਿੰਨ ਨੇ, ਆਪਾਂ ਫੇਰ ਵੀ ਪ੍ਰੋਫਿਟ ਨੀ ਲੈ ਕੇ
0: ਲੈ ਕੇ ਆ ਰਹੇ।
5: 40-50 ਹਜ਼ਾਰ ਕਰੋੜ ਦੀ ਮਾਈਨਿੰਗ ਕੀਤੀ ਹੈ ਜੀ ਇਹਨਾਂ ਨੇ 4.5-5 ਸਾਲਾਂ ਚ, ਪਰ ਖਜ਼ਾਨੇ ਦੇ ਵਿੱਚ ਕਿੰਨਾ ਪਾਇਆ? 10-15 ਕਰੋੜ ਰੁਪਇਆ, 20,000 ਕਰੋੜ ਸਾਲਾਨਾ ਦੀ ਗੱਲ ਕਰਦੇ ਸੀਗੇ ਜੀ।
0: ਜੀ ਬਿਲਕੁਲ ਹੈ ਜੀ,
5: ਤੇ ਉਹ 20,000 ਇਹਨੂੰ ਕੋਈ ਪੁੱਛਣ ਵਾਲਾ ਹੀ ਨੀ ਹੈ ਜੀ, ਕੋਈ ਸਿਸਟਮ ਹੀ ਨੀ ਹੈ।
0: ਬਿਲਕੁਲ ਬਿਲਕੁਲ,
5: ਇਹ ਸਮਝ ਪਤੇ ਕਿ ਆਪਣੀ ਗੁਮਤੀ ਧਿਰ ਜਿੰਨੀ ਬੈਠੀ ਹੈ ਉਹ ਕੋਈ ਮਤਲਬ ਲੌਜੀਕਲੀ ਗੱਲ ਉੱਪਰ ਕੋਈ ਇਹਨਾਂ ਨੂੰ ਰੋਕ ਹੀ ਨੀ ਸਕਦੇ, ਨਾ ਇਹਨਾਂ ਨੂੰ ਕੋਈ ਇਹਨਾਂ ਦਾ ਸਾਹਮਣਾ ਕਰਦੇ ਆ ਉਸ ਗੱਲ ਨੂੰ ਲੈ ਕੇ। ਅੱਜ ਖਾਲਣਾ ਜੀ
0: ਜੀ, ਓਪੋਜੀਸ਼ਨ ਆਪਣੀ ਨਾ ਘੇਰ ਰਹੀਆਂ ਇਹਨਾਂ ਮੁੱਦਿਆਂ ਦੇ ਉੱਤੇ, ਉਹਨਾਂ ਦਾ ਵੀ ਕਿਤੇ ਨਾ ਕਿਤੇ ਆਪਸ ਦੇ ਵਿੱਚ ਸਾਰਾ ਰਲੇਵਾਂ ਹੈਗਾ ਹੈ ਜੀ।
5: ਉਹਨਾਂ ਨੇ ਦੇਖੋ ਜੀ ਓਪੋਜੀਸ਼ਨ ਦਾ ਕੰਮ ਤਾਂ ਇਹ ਹੈ ਵੀ ਹੁਣ ਉਹਨਾਂ ਨੇ ਨਵਾਂ ਮੁੱਦਾ ਲੱਭ ਲਿਆ ਵੀ ਖਾਲੜਾ ਜੀ ਦੀ ਫਿਲਮ ਆ
0: ਜੀ,
5: ਸਰਕਾਰ ਨੇ ਬੈਨ ਕਰ ਦਿੱਤੀ, ਇਹਨਾਂ ਦਾ ਸਾਰਾ ਸਾਰੀ ਲੋਕਾਂ ਦਾ ਧਿਆਨ ਫਿਲਮ ਵੱਲ ਲਾ ਦਿੱਤਾ। ਵੈਸੇ ਤਾਂ ਯਾਰ ਆਪਣੇ ਨਾ ਵੈਸੇ ਪੰਜਾਬ ਦੀ ਤ੍ਰਾਸਦੀ ਹੈ ਵੀ ਜਿੰਨੇ ਜਲਦੀ ਆਪਣੇ ਲੋਕ ਤੱਤੇ ਹੁੰਦੇ ਨੇ ਉਨੀ ਜਲਦੀ ਠੰਡੇ ਵੀ ਹੋ ਜਾਂਦੇ।
0: ਬਿਲਕੁਲ ਹੈ ਜੀ, ਦਰੁਸਤ ਹੈ ਜੀ,
5: ਠੀਕ ਹੈ ਜੀ। ਇਹ ਯਾਦ ਨੀ ਰੱਖਦੇ ਖਾਲੜਾ ਜੀ ਕੋਈ ਬਹੁਤੀ ਪੁਰਾਣੀ ਸ਼ਹਿਰ ਨੀ ਹੈ, ਦੁਨੀਆਂ ਕਰਦੀ ਚਾਰ ਤੇ ਉਹਨਾਂ ਨੇ ਕੁਛ ਕੀਤਾ, ਆਪਣੇ ਲਈ ਤਾਂ ਨੀ ਕੀਤਾ ਸੀ, ਤੁਹਾਡੇ ਲਈ ਮੇਰੇ ਲਈ ਤਾਂ ਨੀ ਕੀਤਾ, ਸਾਰੀ ਦੁਨੀਆਂ ਲਈ ਕੀਤਾ, ਜਿੰਨੇ ਆਪਣੇ ਪੰਜਾਬੀ ਸਾਰੇ ਲਈ ਕੀਤਾ।
0: ਬਿਲਕੁਲ,
5: ਬਾਕੀ ਸਰਕਾਰਾਂ ਨੂੰ ਵੀ ਪਤਾ ਵੀ 94-95 ਚ ਕੀ
0: ਕੁਛ ਹੋਇਆ,
5: ਅੱਜ ਇਹਨਾਂ ਨੂੰ ਹਰੇਕ ਪੁੱਤਾਂ ਦੀ ਅਰਦਾਸਾਂ ਕਰਨ ਚੇਤੇ ਆਈਆਂ ਨੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
5: ਉਦੋਂ ਕੀ ਗੱਲ ਫਿਰ ਆਪਣੇ ਪੰਜਾਬੀਆਂ ਨੇ। ਹੋਰ ਦੇਖੋ ਜੀ ਆਪਣੇ ਬੀਬੀ ਖਾਲੜਾ ਜੀ ਚੋਣਾਂ ਚ ਖੜੇ ਨੇ
0: ਜੀ,
5: ਉਹਨਾਂ ਨੂੰ ਵੀ
0: ਹਰਾਤ ਆ ਜੀ। ਬਿਲਕੁਲ,
5: ਕਿਹੜੇ ਮੂੰਹ ਨਾਲ ਕਹਿੰਦੇ ਵੀ ਅਸੀਂ ਤਾਂ ਏਦਾਂ ਜੀ, ਅਸੀਂ ਤਾਂ ਬੜੇ ਸਗੇ ਆ ਜੀ ਪੰਜਾਬ ਦੇ, ਮੈਨੂੰ ਤਾਂ ਲੋਕਾਂ ਦੀ ਤਸਵੀਰ ਨੀ ਪਛਾਣ ਚਾਹੀ ਵੀ ਲੋਕੀ ਮੰਗਦੇ ਕੀ ਨੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਦਰੁਸਤ ਹੈ ਜੀ। ਥੈਂਕ ਯੂ ਭਾਈ ਜੀ, ਬਹੁਤ ਵਧੀਆ ਤੁਹਾਡੇ ਵਿਚਾਰ ਨੇ, ਜੁੜਿਆ ਕਰੋ ਜ਼ਰੂਰ, ਗੱਲਬਾਤ ਕਰਿਆ ਕਰੋ। ਥੈਂਕ ਯੂ,
6: ਦੇਖੋ ਜਿਹੜਾ ਬੰਦਾ ਸਮਝਦਾ ਨਾ, ਜਿਹੜਾ ਸਮਝਦਾ ਉਹੀ ਅੰਦਰੋਂ ਦੁੱਖ
0: ਬੋਲਦਾ।
6: ਜਿਹੜਾ ਅਸੀਂ ਛੋਟੇ ਛੋਟੇ ਟੁਕੜਿਆਂ ਦੇ ਲੱਗ ਕੇ ਆਪਦੇ ਆਪ ਨੂੰ ਬਸ ਵੀ ਮੇਰਾ ਚੱਲ ਰਿਹਾ ਕੰਮ ਜੱਕਾ,
0: ਬਿਲਕੁਲ
6: ਕੌਣ ਮਰਦਾ ਕੌਣ ਡੁੱਬਦਾ ਕੌਣ ਸੜਕਾਂ ਤੇ ਕਿੰਨੀ ਮੌਤ ਹੁੰਦੀ ਆ, ਕੋਈ ਕਦੇ ਕਿਸੇ ਦਾ ਧਿਆਨ ਆਉਂਦਾ ਆ? ਗੜ ਸ਼ੰਕਰ ਰੋਡ ਦਾ ਕਿੰਨਾ ਰੌਲਾ ਪੈਂਦਾ ਸੀ ਵੀ ਕਿੰਨਾ ਕੁਛ ਇੱਥੇ ਘਾਣ ਹੋ ਰਿਹਾ, ਕਿੰਨੀਆਂ ਸੜਕ ਦਾ ਹਾਲ ਕੀ ਆ, ਉਹ ਕਿਸੇ ਨੂੰ ਫਿਕਰ ਨੀ ਦਿੰਦਾ। ਮੈਂ ਤਾਂ ਤੁਹਾਡੀ ਗੱਲ ਸੁਣਦਾ ਸੀ ਪਹਿਲਾਂ ਜਦੋਂ ਗੱਲ ਕਰਦੇ ਸੀ, ਮਹਾਂ ਪੰਜਾਬ ਨੂੰ ਨਾ 16 ਘੰਟਿਆਂ ਦੇ ਵਿੱਚ ਦੋ ਚੀਜ਼ਾਂ ਨੇ ਲੈ ਲਿਆ, ਜਿਵੇਂ ਰਾਜਨ ਜੀ ਗੱਲਾਂ ਕਰਦੇ ਸੀ, ਤੇ ਜਿਨ੍ਹਾਂ ਨੇ ਵਿਚਾਰਿਆਂ ਨੇ ਠੇਕੇ ਲਏ ਹੋਏ ਨੇ ਉਹਨਾਂ ਨੂੰ ਦਿਨੇ ਮਾਰ ਲਿਆ ਰਿਸ਼ਵਤ ਨੇ
0: ਜੀ,
6: ਤੇ ਜਿਹੜੇ ਵਿਹਲੇ ਨੇ ਉਹਨਾਂ ਨੂੰ ਪੰਜਾਬ ਵਾਲੇ ਸ਼ਾਮ ਵਾਲੇ ਠੇਕਿਆਂ ਨੇ ਮਾਰ ਲਿਆ, ਪੰਜਾਬ ਦਾ ਠੇਕਿਆਂ ਜੇ ਅਲਝ ਗਿਆ ਜੀ।
0: ਦੇਖੋ ਆਪਣੇ ਉਹਨਾਂ ਨੂੰ ਰਾਜੇਵਾਲ ਸਾਹਿਬ ਨੂੰ ਵੀ ਅਪੀਲ ਕਰਨੀ ਪਈ, ਭਾਈ ਚੰਡੀਗੜ੍ਹ ਦਾਰੂ ਚਾਹੇ 100 ਰੁਪਇਆ 200 ਰੁਪਇਆ ਸਸਤੀ ਮਿਲ ਜਾਏਗੀ, ਪਰ ਦਿਮਾਗ ਨਾ ਖਰਾਬ ਕਰੋ ਆਪਣਾ,
6: ਕਿਸਾਨ ਕੋਈ ਗਏ ਹੋਏ ਸੀ ਉੱਥੇ, ਕੋਈ ਸਮਥਿੰਗ ਸੀ ਉੱਥੇ, ਕਿਵੇਂ ਇੱਕ ਠੇਕੇ ਮੂਹਰੇ ਮਤਲਬ ਲਾਈਨਾਂ ਲੱਗੀਆਂ ਹੋਈਆਂ।
0: ਬਿਲਕੁਲ ਹੈ ਜੀ, ਉਹ ਸਸਤੀ ਮਿਲਦੀ
6: ਸਾਡੇ ਹਾਲਾਤ ਨੇ। ਤੇ ਇੱਕ ਨਾ ਜਿਵੇਂ ਬਾਈ ਜੀ ਦੱਸ ਕੇ ਰਹੇ ਵੀ ਜਿੰਨੇ ਅਸੀਂ ਗਰਮ ਹੁੰਦੇ ਹਾਂ ਅਸੀਂ ਠੰਡੇ ਹੋ ਜਾਂਦੇ ਹਾਂ
0: ਜੀ,
6: ਇੱਕ ਨਾ ਕੋਈ ਸਾਡੀ ਪੀੜ੍ਹੀ ਦੇ ਵਿੱਚ ਕਿਸੇ ਬਜ਼ੁਰਗ ਨੇ ਕੋਈ ਚੰਗਾ ਕੰਮ ਕੀਤਾ ਹੋਵੇ, ਅਸੀਂ ਉਸ ਬਜ਼ੁਰਗ ਦੀ ਅੱਖ ਨਾਲ ਸਾਰੀ ਗਾਂਹ ਵਾਲੀਆਂ ਦੋ ਪੀੜ੍ਹੀਆਂ ਨੂੰ ਦੇਖੀ ਜਾਂਦੇ।
0: ਬਿਲਕੁਲ ਹੈ,
6: ਬਾਬਾ ਬੜਾ ਮਾਨਦਾਰ ਸਰਪੰਚ ਸੀ ਵੀ, ਬੜੇ ਵਧੀਆ ਇਹਨਾਂ ਨੂੰ ਬਣਾਓ।
0: ਬਿਲਕੁਲ ਹੈ,
6: ਉਹ ਭਾਈ ਇਹਦਾ ਬਾਬਾ ਸੀ, ਇਹ ਕੀ ਹੈ ਇਹਦੇ ਬਾਰੇ ਵੀ ਸੋਚੋ ਨਾ
0: ਜੀ।
6: ਮਾਸਟਰ ਚੰਗੇ ਹੁੰਦੇ ਨੇ, ਆ ਮਾਸਟਰ ਦਾ ਮੁੰਡਾ ਦੇਖ ਲਿਆ
0: ਜੀ। ਨਾਲੇ ਦੇਖੋ ਕੋਈ ਅਣਹੋਣੀ ਹੋ ਜਾਂਦੀ ਹੈ, ਅਖੇ ਜੀ ਇਹਨੂੰ ਸਰਕਾਰੀ ਨੌਕਰੀ ਦੇ ਦਿਓ, ਉਹ ਯਾਰ ਜੇ ਸਾਡਾ ਬੇੜਾ ਹੀ ਗਰਕ ਇਹਨਾਂ ਚੀਜ਼ਾਂ ਨੇ ਕੀਤਾ ਹੈ। ਜਿਸ ਅਹੁਦੇ ਦੇ ਉੱਤੇ ਜਿਸ ਪ੍ਰੋਫੈਸ਼ਨ ਦੇ ਵਿੱਚ ਬੰਦਾ ਚਾਹੀਦਾ,
6: ਕਤਲ ਤਾਂ ਤੁਹਾਡੇ ਸਿਸਟਮ ਨੇ ਕੀਤਾ
0: ਕੀਤਾ ਹੈ। ਬਿਲਕੁਲ ਹੈ,
6: ਸਿਸਟਮ ਨੇ ਕਤਲ ਕੀਤਾ, ਸੜਕ ਚੰਗੀ ਨੀ, ਸੜਕ ਟੁੱਟਣ ਕਰਕੇ ਉਹਦੀ ਮੌਤ ਹੋ ਗਈ, ਐਕਸੀਡੈਂਟ ਚ ਮੌਤ ਹੋ ਗਈ, ਜਾਂ ਸ਼ਰਾਬ ਦੇ ਉੱਪਰ ਕੰਟਰੋਲ, ਜਾਲੀ ਸ਼ਰਾਬ ਤੇ ਸ਼ਰਾਬ ਪੀ ਕੇ ਮਰ ਗਏ, ਤੇ ਸਿਸਟਮ ਚ ਘਾਟ।
0: ਬਿਲਕੁਲ ਹੈ ਜੀ,
6: ਹਾਂਜੀ। ਫਿਰ ਅੱਗੇ ਦੇਖ ਲੋ, ਆ ਬਾਦਲਾਂ ਦੀ ਬਾਅਦ ਚੋ ਜਨਾਨੀ ਉਹ ਮਰੀ ਸੀ ਤੇ ਨੌਕਰੀ ਬੱਸ ਪ੍ਰਾਈਵੇਟ ਬੱਸ ਥੱਲੇ, ਕੀ ਉੱਥੇ ਹੈ ਕੋਈ ਗੱਲ?
0: ਬਿਲਕੁਲ ਹੈ ਜੀ,
6: ਸਰਕਾਰ ਮਾਨ ਸਾਹਿਬ ਦੇ BMW ਕਿੱਥੇ ਗਈ,
0: ਕਿੱਥੇ ਗਈ ਜੀ? ਤੁਹਾਡੇ ਲਾਗੇ ਦੇਖੋ ਖੰਨਾ ਜਾਂ ਆਪਣੇ ਗੋਇੰਦਵਾਲ ਸਾਹਿਬ ਗੱਲ ਕਰ ਲਈਏ, ਕਿੰਨਾ ਉੱਥੇ ਵਪਾਰ ਹੁੰਦਾ ਸੀ ਲੋਹੇ ਦਾ, ਸਾਰਾ ਕੁਝ, ਫੈਕਟਰੀਆਂ ਅਜੇ ਵੀ ਉਸੇ ਤਰ੍ਹਾਂ ਖੜੀਆਂ ਨੇ, ਕੰਗਾਲ ਬਣ ਗਏ ਨੇ, ਕੀ ਉਹਨਾਂ ਦੇ ਲਈ ਕੁਝ ਕੀਤਾ, ਕਿਉਂ ਨੀ ਕਰ ਰਹੇ ਜੀ?
6: ਪਰਜਵੀਰ ਜਰਗ ਰੋਡ ਤੋਂ ਜਿਹੜੀ ਮਤਲਬ ਜਿਹੜੇ ਸਾਡੇ ਘਰ ਨੂੰ ਰੋਡ ਜਾਂਦੇ ਗੇਟ ਬਣਿਆ ਆ
0: ਜੀ,
6: ਤੁਸੀਂ ਮੇਰੇ ਕੋਲ ਮੂਵੀ ਮੈਂ ਸਾਂਝੀ ਵੀ ਕਰੀ ਤੁਹਾਡੇ ਨਾਲ, ਉਹ
0: ਜੀ
6: ਆਪਣੇ ਪੰਨੂ ਨੇ ਉਹ ਸੜਕ ਬਣਾਈ ਸੀਗੀ
0: ਜੀ
6: ਪਲਾਸਟਿਕ ਦੀ,
0: ਹਾਂਜੀ
6: ਮੇਰੇ ਕੋਲ ਅਜੇ ਵੀ ਮੂਵੀ ਸਾਂਭੀ ਪਈ ਹੈ, ਮੈਂ ਫੇਰ ਭੇਜ ਦੂ ਤੁਹਾਨੂੰ। ਉਹ ਕਹਿੰਦਾ ਪੰਜਾਬ ਦੀ ਪਹਿਲੀ ਪਲਾਸਟਿਕ ਸੜਕ ਹੀ ਤਜਰਬਾ ਕੀਤਾ ਜੀ
0: ਜੀ,
6: ਉਹ ਮੈਂ ਬਹੁਤ ਗੇਰੀ ਪੁੱਛਿਆ, ਬਹੁਤ ਵਧੀਆ ਸੜਕ ਬਣੀ ਹੋਈ ਆ ਪਲਾਸਟਿਕ ਨਾਲ ਭੜਕਾ ਕੇ
0: ਉਹਨਾਂ ਨੇ। ਔਜਲਾ ਸਾਹਿਬ ਆਪਣੇ ਵੀ ਇੱਥੇ ਇਹੀ ਕਰਦੇ ਆ, ਕਿਉਂਕਿ ਪਲਾਸਟਿਕ ਨੂੰ ਯੂਜ ਕਰਦੇ ਆ, ਪੁਰਾਣਾ ਓਇਲ ਜਿਹੜਾ ਖਾਣ ਵਾਲਾ ਉਹ ਯੂਜ ਕਰਦੇ ਆ, ਤੇ ਉਹਦੇ ਨਾਲ ਨਾ ਜਿਹੜਾ ਹਾਰਡਨੈਸ ਘੱਟ ਜਾਂਦੀ ਆ, ਨਾਲ ਟਾਇਰ ਵੀ ਘੱਟ ਖਾਂਦੀ ਆ, ਤੇ ਆਵਾਜ਼ ਵੀ ਘੱਟ ਆਉਂਦੀ ਆ ਗੱਡੀ ਚ ਬੈਠਿਆਂ ਨੂੰ, ਸਾਊਂਡ ਜਿਹੜਾ ਆ
6: ਬਹੁਤ ਵਧੀਆ,
0: ਹਾਂਜੀ
6: ਬਹੁਤ ਵਧੀਆ ਸੜਕ ਬਣੀ ਹੋਈ ਹੈ, ਵਧੀਆ ਉਹ ਜਿਹੀ ਉਹ ਪਈ ਹੈ,
0: ਹਾਂਜੀ
6: ਤੇ ਉਹ ਪਲਾਸਟਿਕ ਕਿੰਨਾ ਪਲਾਸਟਿਕ ਰੋਲਦਾ ਫਿਰਦਾ
0: ਰੋਲਦਾ ਫਿਰਦਾ, ਬਿਲਕੁਲ ਹੈ ਬਿਲਕੁਲ।
6: ਪਤਾ ਨੀ ਜਿਹੜੀ ਉਹਦਾ ਆਪਦੇ ਬਿਆਨ ਨੇ ਪਹਿਲਾਂ ਬੋਲਦਾ ਵੀ ਪੰਜਾਬ ਦੇ ਵਿੱਚ ਅਸੀਂ ਪਹਿਲੀ ਸੜਕ ਬਣਾਈ ਹੈ
0: ਜੀ ਜੀ ਜੀ,
6: ਤੇ ਅਸੀਂ ਇਹ ਜਿਹੇ ਤਜਰਬੇ ਕਿਉਂ ਨੀ ਕਰਦੇ ਹੈਗੇ?
0: ਬਿਲਕੁਲ,
6: ਗੱਲ ਤਾਂ ਇਹ ਹੈ ਕਿ ਪਹਿਲਾਂ ਟੈਂਡਰ ਕਿਹਨੂੰ ਦੇਣਾ ਹੈ, ਤੇ ਉਹ ਜੋ ਕੀ ਖਾਣਾ, ਕਿੰਨੇ ਖਾਣ ਵਾਲੇ ਨੇ, ਫਿਰ ਭਾਈ ਯਾਰ ਕਿੰਨਾ ਕੁ ਅਗਲੇ ਕੋਲ ਰਹਿ ਗਿਆ ਉਹ ਤਾਂ ਉਹਦੇ ਵਿੱਚ ਰੇਤਾ ਹੀ ਪਾਊਗਾ, ਫਿਰ ਹੁਣ ਸੀਮੈਂਟ ਥੋੜੋ ਪਾਊਗਾ, ਫਿਰ
0: ਬਿਲਕੁਲ
6: ਜਦੋਂ ਕੋਈ ਛੱਡਿਆ ਤਾਂ ਤੁਸੀਂ ਕੋਈ ਹੈ ਨਹੀਂ,
0: ਛੱਡਿਆ
6: ਨਿਚੋੜ ਤਾਂ ਤੁਸੀਂ ਪਹਿਲਾਂ ਹੀ ਲਿਆ। ਕੋਈ ਵੀ ਚੀਜ਼ ਇਹ ਜਿਹੜੇ ਜਿਹੜੇ ਜਿੰਨੇ ਸਿਆਸੀ ਲੋਕ ਨੇ ਇੱਕ ਇੰਸ਼ੋਰੈਂਸ ਦੀ ਇੱਕ ਅੰਬਰੈਲਾ ਇੰਸ਼ੋਰੈਂਸ, ਇਹ ਸਾਰਿਆਂ ਦੇ ਉੱਪਰ ਆ ਕੇ ਬਹਿ ਗਏ, ਹਰ ਚੀਜ਼ ਇਹਨਾਂ ਨੇ ਕੰਟਰੋਲ ਕਰ ਲਈ, ਇਹਨਾਂ ਨੂੰ ਦਿੱਤੇ ਬਿਨਾਂ ਤੁਸੀਂ ਗਾਹਾਂ ਤੋਰੇ ਨਹੀਂ ਸਕਦੇ,
0: ਤੋਰ ਨਹੀਂ ਸਕਦੇ ਜੀ ਬਿਲਕੁਲ।
6: ਹੁਣ ਬਾਈ ਜੀ ਦੱਸ ਕੇ ਹਟੇ ਆ, ਤੁਸੀਂ ਉਹਨਾਂ ਨੂੰ ਪੁੱਛਦੇ ਓਪੋਜੀਸ਼ਨ ਤਾਂ ਵਿਚਾਰੀ ਲੱਗੀ ਹੋਈ ਹੈ ਵੀ ਗਾਹਾਂ ਨੂੰ ਸਰਕਾਰ ਕਿਵੇਂ ਬਣੂਗੀ,
0: ਕਿੱਦਾਂ ਬਣੂਗੀ ਜੀ?
6: ਪੰਜਾਬ ਦਾ ਆਟੋ ਤੇ ਚੱਲ ਰਿਹਾ, ਆਟੋ ਪਾਇਲਟ ਤੇ ਲੱਗਿਆ,
0: ਨਾਲੇ ਮੁੱਦਿਆਂ ਦੇ ਉੱਤੇ ਬੋਲਣਗੇ ਤਾਂ ਸਰਕਾਰ ਬਣੂਗੀ। ਔਜਲਾ ਸਾਹਿਬ ਜੇ ਕਰਨੀ ਆ ਤਾਂ ਗੱਲ ਮੁੱਦਿਆਂ ਦੀ ਕਰੋ ਨਾ,
6: ਡੇਢ ਮਹੀਨਾ ਹੋ ਗਿਆ, ਡੇਢ ਮਹੀਨਾ ਹੋ ਗਿਆ, ਕਾਂਗਰਸ ਦਾ ਆਪਦਾ ਹੀ ਕਲੇਸ਼ ਹੈ
0: ਜੀ ਬਿਲਕੁਲ ਹੈ ਜੀ।
6: ਦੱਸੋ ਤੁਸੀਂ ਕਿੰਨਾ ਕੁ ਪੰਜਾਬ ਦਾ ਫਿਕਰ, ਉਹਨਾਂ ਨੂੰ ਤਾਂ ਇਹ ਲੱਗਿਆ ਇਹ ਮੈਨੂੰ ਬਣਾ ਦੇਣ, ਦੂਆ ਕਹਿੰਦਾ ਮੈਨੂੰ ਬਣਾ, ਤੀਆ ਕਹਿੰਦਾ ਜੀ ਇਹਨੂੰ ਬਣਾ ਦੇਣ, ਮੈਨੂੰ ਟਿਕਟ ਦਵਾ ਦੂਗਾ, ਇਹ ਗੱਲ ਇੱਥੇ ਪੰਜਾਬ ਦੀ ਇੱਥੇ ਖੜੀ ਹੈ ਜੀ ਕਾਂਗਰਸ ਦੀ। ਕਾਲੀ ਵਿਚਾਰੇ ਉਵੇਂ ਬੌਂਦਲੇ ਫਿਰਦੇ ਨੇ ਜਿਵੇਂ ਮਾਸਟਰ ਦੋ ਥੱਪੜ ਮਾਰ ਦਿੰਦਾ ਸੀ ਆਪਣੇ ਸਵੇਰੇ, ਉਹ ਟੀ ਟੀ ਕੰਨ ਕਰੀ ਜਾਂਦਾ ਸੀ, ਪਤਾ ਨਹੀਂ ਲੱਗਦਾ ਨੀ ਰਾਜਾ ਜਾਂਦਾ ਜੀ, ਕਾਲੀ ਓਕਣ ਫਿਰੀ ਜਾਂਦੇ ਨੇ ਬੌਂਦਲੇ।
0: ਬਿਲਕੁਲ ਹੈ ਜੀ,
6: ਉਹ ਇਹੋ ਜਿਹੇ ਮੁੱਦੇ ਛੇੜਦੇ ਆ, ਅਰਦਾਸ ਕਰਾਤੀ
0: ਜੀ,
6: ਹਾਂਜੀ 31 ਸਾਲ ਹੋ ਗਏ ਤੇ ਅੱਜੇ ਲੋੜ ਪਈ ਅਰਦਾਸ ਦੀ?
0: ਨਹੀਂ, ਮੇਰੇ ਮਨ ਚ ਆਇਆ ਸੀ ਪਹਿਲਾਂ, ਮੈਂ ਕਹਿਣ ਲੱਗਿਆ ਸੀ ਭਈ ਰੂਹਾਂ ਜਿਹੜੀਆਂ ਭਟਕਦੀਆਂ ਸੀਗੀਆਂ ਉਹ ਹੁਣ ਸ਼ਾਂਤ ਹੋ ਜਾਣਗੀਆਂ, ਕਿਹਨਾਂ ਦੇ ਆ ਕੇ ਬੈਠੀਆਂ ਨੇ ਰੂਹਾਂ, ਉਹ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਉਸ ਸਮੇਂ?
6: ਮੈਂ ਅੱਜ ਇੰਟਰਵਿਊ ਸੁਣਦਾ ਸੀ ਖਾਲੜਾ ਸਾਹਿਬ ਦੇ ਭਰਾ ਦੀ
0: ਜੀ,
6: ਉਹ ਕਹਿੰਦਾ ਜੀ ਵੀ ਜਦੋਂ ਸੁਪਰੀਮ ਕੋਰਟ ਅਸੀਂ ਰਿਟ ਲਾਈ ਤਾਂ ਕਾਂਗਰਸ ਸਰਕਾਰ ਨੇ ਜਾਂ ਭੱਠਲ ਦੀ ਹੋਣੀ ਹੈ ਜਾਂ ਹੱਕਾਂ ਦੇ ਪੜਾੜ ਦੀ ਹੋਣੀ ਹੈ ਜਿਹਦੀ ਹੋਣੀ, ਉਹਨਾਂ ਨੇ ਤੁਰੰਤ ਹੁਕਮ ਕਰਤੇ ਵੀ ਜਿੰਨੇ ਪੁਲਿਸ ਅਫਸਰਾਂ ਦੇ ਨੌ ਜਣਿਆਂ ਦੇ ਨਾਂ ਨੇ ਵਿੱਚ, ਇਹਨਾਂ ਦੀ ਤੁਰੰਤ ਬਦਲੀ ਕੀਤੀ ਜਾਵੇ ਉੱਥੋਂ
0: ਜੀ।
6: ਕਹਿੰਦਾ ਉਹਨਾਂ ਦੀ ਬਦਲੀ ਹੋ ਗਈ ਜੀ, 97 ਚ ਆ ਗਈ ਸਾਡੀ ਸਰਕਾਰ ਪੰਥਕ
0: ਜੀ,
6: ਸਿੱਖ ਹਿੱਤਾਂ ਦੇ ਰਾਖੇ
0: ਜੀ,
6: ਇਹਨਾਂ ਨੇ ਉਹੀ ਬੰਦੇ ਫਿਰ ਉਸ ਉੱਥੋਂ ਉੱਥੇ ਲਾ ਦੇ।
0: ਬਿਲਕੁਲ,
6: ਕਹਿੰਦਾ ਜਦੋਂ ਬੰਦੇ ਲਾਏ ਮੈਂ ਤੇਜਾ ਸਿੰਘ ਸਮੁੰਦਰੀ ਹਾਲ ਚ ਜਿੱਥੇ ਪ੍ਰਧਾਨ ਦਾ ਦਫ਼ਤਰ ਹੁੰਦਾ ਹੈ
0: ਜੀ,
6: ਤਲਵੰਡੀ ਦੇ ਟੌੜਾ ਸਾਹਿਬ ਬੈਠੇ ਉੱਥੇ, ਕਹਿੰਦਾ ਮੈਂ ਉਹਨਾਂ ਕੋਲ ਗਿਆ, ਕਹਿੰਦਾ ਮੈਂ ਉਹਨਾਂ ਨੂੰ ਜਾ ਕੇ ਕਿਹਾ ਵੀ ਆਪਣੀ ਸਰਕਾਰ ਆ ਜੀ, ਆ ਦੇਖੋ ਆ ਕੀ ਕਰਿਆ
0: ਜੀ।
6: ਕਹਿੰਦਾ ਟੌੜਾ ਸਾਹਿਬ ਕਹਿੰਦੇ ਵੀ ਤੁਹਾਨੂੰ ਕੌਣ ਕਹਿੰਦਾ ਆਪਣੀ ਸਰਕਾਰ,
0: ਜੀ
6: ਕਹਿੰਦਾ ਉਹਨਾਂ ਨੇ ਤਲਵੰਡੀ ਤਲਵੰਡੀ ਸਾਹਿਬ ਕਹਿੰਦੀ ਮੂਵ ਕਰਿਆ, ਕਹਿੰਦੇ ਤਲਵੰਡੀ ਸਾਹਿਬ ਆਪਣੀ ਸਰਕਾਰ ਹੈਗੀ, ਉਹ ਕਹਿੰਦੇ ਨਾ।
0: ਕੀ ਬਾਤ ਹੈ ਜੀ,
6: ਉਹਨਾਂ ਦਾ ਭਰਾ ਹੋਣੇ ਬੋਲ ਰਹੇ,
0: ਬਿਲਕੁਲ
6: ਕਹਿੰਦਾ ਆਪਣੀ ਸਰਕਾਰ ਨੀ ਹੈਗੀ
0: ਜੀ,
6: ਫਿਰ ਇਨਸਾਫ਼ ਕਿੱਥੋਂ ਮਿਲਣਾ ਸੀ।
0: ਉਹ ਚਾਹੇ ਆਪਣੀ ਸਰਕਾਰ ਹੈ ਚਾਹੇ ਦੁਸ਼ਮਣ ਦੀ ਸਰਕਾਰ ਹੈ, ਜਿਹੜਾ ਕੰਮ
6: ਮਾਣ ਹੁੰਦਾ ਨਾ ਜਿਹੜੀ ਗੱਲਾਂ ਕਰਕੇ ਤੁਸੀਂ ਆਏ ਹੋ, ਆਸਥਾ ਹੁੰਦੀ ਹੋ ਨਾ, ਜਿਹਨਾਂ ਦੇ ਮਰੇ ਸੀ ਉਹਨਾਂ ਦਾ ਆਸ ਸੀਗੀ ਨਾ
0: ਜੀ,
6: ਜਿਨ੍ਹਾਂ ਦੇ ਮਰੇ ਸੀ ਉਹਨਾਂ ਨੂੰ ਆਸ ਸੀ ਆ ਗਏ ਆਪਣੇ ਆ ਗਏ, ਜਿਹੜੇ ਲੱਗਦੇ ਆ ਵੀ ਹਸੈਸ਼ੀ ਹੋ ਇਹ ਨੇ,
0: ਬਿਲਕੁਲ
6: ਹਿੰਦੂ ਸਿੱਖ ਭਾਈਚਾਰਾ ਬਣਾ ਕੇ ਰੱਖਣਾ ਜਿਹਨਾਂ ਨੇ ਹਮੇਸ਼ਾ ਹੀ,
0: ਬਿਲਕੁਲ
6: ਮਤੀ ਰਹੇ ਨੇ ਹਰੇਕ ਭਾਸ਼ਣ ਸੁਣ ਲੋ
0: ਜੀ,
6: ਉਹ ਲਾਤੇ ਉੱਥੇ ਉਹਨਾਂ ਨੇ,
0: ਬਿਲਕੁਲ
6: ਮੁੜ ਕੇ।
0: ਨਾਲੇ ਦੇਖੋ ਔਜਲਾ ਸਾਹਿਬ, ਕੋਈ ਵੀ ਪਾਰਟੀ ਦੇ ਵਿੱਚ ਚਲੋ ਕੁਝ ਜਿਹੜੇ ਸੁਹਿਰਦ ਜਿਹੜੇ ਪੋਲੀਟੀਸ਼ਨ ਹੈਗੇ ਆ, ਉਹ ਚਲੋ ਆਪਣੀ ਗੱਲ ਵੀ ਕਹਿੰਦੇ ਆ, ਜਿੱਦਾਂ ਜਕਾਲੀਆ ਸਾਹਿਬ ਚਾਹੇ ਉਹ ਬੀਜੇਪੀ ਨੂੰ ਬਿਲੋਂਗ ਕਰਦੇ ਆ, ਪੁਰਾਣੇ ਬੰਦੇ ਨੇ ਬੀਜੇਪੀ ਦੇ ਪੰਜਾਬ ਦੇ, ਉਹਨਾਂ ਨੂੰ ਵੀ ਇੱਕ ਸਾਈਡ ਲਾਈਨ ਖੁੰਜੇ ਲਾਈਨ ਲਾਇਆ ਹੋਇਆ, ਪਰ ਉਹਨਾਂ ਨੇ ਵੀ ਕਿਹਾ ਕਿ ਬਿੱਟੂ ਜੋ ਕੁਝ ਕਰ ਰਿਹਾ ਠੀਕ ਨਹੀਂ ਕਰ ਰਿਹਾ ਜੀ।
6: ਨਹੀਂ ਗਲਤ ਕਰ, ਉਹਨੂੰ ਰੋਕਦੇ ਨੀ, ਉਹਦਾ ਐ ਪਟਾ ਖੁੱਲਿਆ ਹੋਇਆ, ਮਤਲਬ ਤੁਸੀਂ ਬਿਲੀਵ ਨੀ ਕਰ ਸਕਦੇ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
6: ਉਹਨੂੰ ਖਾਣੀ ਇਹ ਹੈ ਕਿ ਵੀ ਮੈਂ ਇਕਣੇ ਭੌਂਕ ਭੂੰਕ ਕੇ ਬਾਬੇ ਵਾਲਾ ਕੰਮ ਜਿੰਨੀ ਕੁਰਸੀ ਉੱਥੇ ਤੱਕ ਪਹੁੰਚ ਜਾਊ, ਬਸ ਇੱਥੇ ਤੱਕ ਉਹਦੀ ਦਾ ਹੈ।
0: ਪਰ ਉਲਟਾ ਨੁਕਸਾਨ ਵੀ ਹੋ ਸਕਦਾ ਨਾ ਉਹਨਾਂ ਚੀਜ਼ਾਂ ਦਾ, ਇਹ ਵੀ ਤਾਂ ਧਿਆਨ ਚ ਰੱਖਣਾ ਚਾਹੀਦਾ ਨਾ।
6: ਤੁਸੀਂ ਕੀ ਕੀਤਾ, ਤੂੰ ਨੌਵੀਂ ਦਸਵੀਂ, ਨੌਵੀਂ ਚ ਪੜ੍ਹਦਾ ਸੀ ਦਸਵੀਂ ਚ,
0: ਬਿਲਕੁਲ
6: ਜਦੋਂ ਬਾਬਾ ਮੁੱਖ ਮੰਤਰੀ ਬਣ ਗਿਆ ਤੂੰ ਗਾਹਲੀ ਕਲਾਸ ਕੀਤੀ ਹੈ ਨੇ
0: ਨਾ ਜੀ, ਮਿਲਿਆ ਸਾਰਾ ਕੁਝ,
6: ਅਕੀਰਤ ਗਿਆਰਵੀਂ ਚ ਪੜ੍ਹਦਾ ਸੀ
0: ਜੀ,
6: ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਕਾਰਾਂ ਭੇਜੀਆਂ ਨੇ ਉੱਥੇ
0: ਜੀ,
6: ਤੇ ਜਦੋਂ ਮੂਹਰੇ ਕੋਈ ਅੰਗਰੇਜ਼ੀ ਬੋਲਣ ਵਾਲਾ ਫਿਰਦਾ ਫਿਰ ਬੰਦਾ ਫੜ ਕੇ ਲੈ ਜਾਣਾ ਪੈਂਦਾ ਇਹਨਾਂ ਨੂੰ
0: ਜੀ, ਬਿਲਕੁਲ।
6: ਇਹ ਤਾਂ ਮਤਲਬ ਰੋਟੀਆਂ ਸੇਕਦੇ ਨੇ ਲੋਕਾਂ ਨੂੰ, ਲੱਕੜਾਂ ਬਣਾਇਆ ਹੋਇਆ ਇਹਨਾਂ ਨੇ, ਰੋਟੀਆਂ ਸੇਕਦੇ ਨੇ ਆਪਣੀਆਂ,
0: ਬਿਲਕੁਲ ਹੈ ਜੀ, ਬਿਲਕੁਲ।
6: ਆਪ ਜੈਡ ਸਿਕਿਉਰਿਟੀ ਲਈ ਹੋਈ ਹੈ
0: ਜੀ, ਬਿਲਕੁਲ ਹੈ।
6: ਅੱਗ ਤੁਸੀਂ ਪੰਜਾਬ ਚ ਲਾਉਣ ਲੱਗੇ ਹੋਏ ਹੋ ਲੋਕਾਂ ਨੂੰ,
0: ਬਿਲਕੁਲ ਹੈ।
6: ਆ ਫਿਲਮ ਚੱਲ ਗਈ, ਸਾਰੇ ਮੁੱਦੇ ਖਤਮ ਹੋ ਗਏ, ਫਿਲਮ ਆ ਗਈ ਜੀ,
0: ਬਿਲਕੁਲ ਹੈ।
6: ਕੱਲ ਨੂੰ ਕੋਈ ਹੋਰ ਬਣਾ ਦੇਣਗੇ, ਫਿਰ ਤਾਂ ਜਿਹੜੀ ਮਰਜ਼ੀ ਪਾਰਟੀ ਫਿਲਮ ਤਾਂ ਜਿਹੜੀ ਮਰਜ਼ੀ ਪਾਰਟੀ ਦੀ ਬਣਾ ਲਓ ਜੀ, ਸਭ ਨੇ ਕੀਤਾ ਹੋਇਆ,
0: ਬਿਲਕੁਲ ਹੈ ਜੀ।
6: ਇਹਨਾਂ ਸ਼ੁਕਰ ਜੇ ਇਹੀ ਫਿਲਮਾਂ ਬਣਦੀਆਂ, ਕਿਤੇ ਸੁੱਚਾ ਸਿੰਘ ਲਗਾ ਰਹੀ ਨੇ ਬਣਾਉਣ ਲੱਗ ਗਏ ਵੀ ਇਹ ਵੀ ਲੀਡਰ ਹੋਏ ਨੇ ਸਾਡੇ,
0: ਬਿਲਕੁਲ ਜੀ।
6: ਹੋ ਸਕਦਾ ਇੱਧਰ ਵੀ ਤੁਰ ਪੈਣ, ਕੀ ਪਤਾ
0: ਵੀ ਤੁਰ ਪੈਣ ਜੀ, ਬਿਲਕੁਲ ਬਿਲਕੁਲ ਹੈ ਜੀ।
6: ਉਹ ਵੀ ਹਰ ਹਰ ਹਰ ਲੀਡਰ ਦੀ ਪਈ ਹੈ
0: ਜੀ,
6: ਪੰਜਾਬ ਦਾ ਕੋਈ ਕਿਸੇ ਨੂੰ, ਮੈਨੂੰ ਇੱਕ ਵੀ ਬੰਦਾ ਕੋਈ ਫਿਕਰ ਕਰਦਾ ਦਿਖਾ ਦੋ, ਜਿਹੜੇ ਫਿਕਰ ਕਰਦੇ ਨੇ ਉਹਨਾਂ ਨੂੰ ਪੁੱਛਦੇ ਨੀ
0: ਜੀ,
6: ਜਿਹੜੇ ਲੌਜਿਕ ਨਾਲ ਗੱਲ ਕਰਦੇ ਨੇ ਉਹਨਾਂ ਨੂੰ ਪੁੱਛਦੇ ਨੀ,
0: ਨਾ ਜੀ ਨਾ ਜੀ, ਲੱਗ ਗਿਆ ਨੀ,
6: ਡੇਢ ਮਹੀਨਾ ਹੋ ਗਿਆ ਇੱਕ ਕਾਂਗਰਸ, ਕਿੰਨੇ ਮੁੱਦੇ ਲੰਘ ਗਏ, ਕੋਈ ਛੇੜਿਆ ਇਹਨਾਂ ਨੇ ਕਾਂਗਰਸ ਨੇ
0: ਨਾ,
6: ਆਪਦੇ ਭਵਿੱਖ ਦਾ ਫਿਕਰ ਹੈ ਵੀ ਕਿਵੇਂ ਜਗਾੜ ਲੱਗੇ ਤੇ ਕਿਵੇਂ ਫਿਰ ਸਾਡਾ ਲੋਟ ਆਵੇ, ਬਸ
0: ਬਿਲਕੁਲ ਬਿਲਕੁਲ
6: ਆਹੀ ਚੱਲੀ ਜਾਂਦਾ ਜੀ,
0: ਬਿਲਕੁਲ।
6: ਜਿਹੜਾ ਬੋਲਦਾ ਦੇਖ ਲੋ ਮੁੰਡੇ ਨਾਲ ਕੀ ਹੋਇਆ, ਹਾਰ ਕੇ ਛਡਾ ਕੇ ਪਿੰਡ ਦੇ ਹੀ ਛਡਾ ਕੇ ਲਿਆਏ ਨੇ, ਗੱਲਾਂ ਇਹ ਕੀ ਕਰਦੇ ਨੇ ਤੇ ਕਰਦੇ ਕੀ ਨੇ ਇਹ,
0: ਬਿਲਕੁਲ ਦਿਖਾਣ ਨੂੰ ਹੋ ਰਿਹਾ ਨੇ, ਖਾਣ ਨੂੰ ਹੋ ਰਿਹਾ,
6: ਜਿੰਨਾ ਜਿੰਨਾ ਮਚਲਾ, ਜਿੰਨਾ ਮੈਂ ਹੁਣ ਬਿਆਨ ਕੱਕਾ ਲਾ ਦਿੰਦਾ ਵੀ ਜਿੰਨਾ ਉਹ ਇਹ ਸਪੀਕਰ ਆ ਕੋਈ ਹੈ ਨੀ, ਮੈਂ ਦੇਖਿਆ ਇਦਾਂ,
0: ਬਿਲਕੁਲ ਬਿਲਕੁਲ ਜੀ,
6: ਚਿਹਰਾ ਖੋਟਾ ਇਹਦੇ ਕੀ ਪਾਇਆ ਹੈ ਉੱਪਰ ਤੇ ਕਰਦਾ ਕੀ ਹੈ,
0: ਹੈਰਾਨੀ ਹੁੰਦੀ ਹੈ ਇਹਨਾਂ ਦੇ ਜਿਹੜੇ ਬਜ਼ੁਰਗ ਨੇ ਜਾਂ ਹੋਰ ਸਾਰਾ ਪਿਛੋਕੜਾ ਪਰਿਵਾਰ ਦਾ, ਉਹਨਾਂ ਨੂੰ ਵੀ ਮਤਲਬ ਕਿ ਕਹਿ ਸਕਦੇ ਆ ਕਿ ਕੀ ਕਹਿ ਸਕਦੇ ਆ, ਕੀ ਕਹੀਏ ਅੱਗੇ ਜੀ, ਸਮਝਣ ਵਾਲੇ,
6: ਮੈਂ ਤੁਹਾਨੂੰ ਡਿਟੇਲ ਚ ਕੀ ਕਹਿ ਕੇ
0: ਲਾ ਦਿੱਤਾ ਜੀ,
6: ਮੈਂ ਸ਼ੁਰੂ ਚ ਕੀ ਕਹਿ ਕੇ,
0: ਬਿਲਕੁਲ
6: ਵੀ ਅਸੀਂ ਤਾਂ ਉਸੇ ਅੱਖ ਨਾਲ ਦੇਖੀ ਜਾਂਦੇ ਆ,
0: ਦੇਖੀ ਜਾਂਦੇ ਆ
6: ਵੀ ਫਲਾਨਾ ਫਲਾਨਾ ਸਰਪੰਚ ਹੁੰਦਾ ਸੀ ਵਧੀਆ ਸੀ ਇਹਨੂੰ ਬਣਾ ਦੋ, ਫਲਾਨਾ ਫਲਾਨਾ ਹੁੰਦਾ ਸੀ, ਫਲਾਨਾ ਚੇਅਰਮੈਨ ਰਿਹਾ ਜੀ, ਫਲਾਨਾ ਜੱਜ ਹੁੰਦਾ ਸੀ, ਇਹਨਾਂ ਨੂੰ ਜੱਜ ਜੱਜੇ ਕਹਿਣ ਲੱਗ ਗਏ, ਸਾਰੇ ਜੱਜ ਥੋੜੋ ਨੇ,
0: ਬਿਲਕੁਲ
6: ਹਾਂਜੀ
0: ਜੀ,
6: ਆਪੇ ਆ ਜਿਹੜੇ ਬਾਈ ਜੀ ਵਰਗੇ ਨੇ ਇਹ ਆਏ ਨੇ, ਮੈਂ ਤਾਂ ਕਿੰਨੀ ਕਿਰੀ ਕਹਿਣਾ, ਉਹ ਕਹਿੰਦੇ ਇਹਨਾਂ ਦਾ ਕੀ ਆ ਬੋਲੀ ਜਾਣ ਦੇ, ਨਾ ਇਹਨਾਂ ਦੀ ਵੋਟਰਾਂ ਅਸੀਂ ਜਿੱਤਣਾ
0: ਜੀ,
6: ਨਾ ਇਹਨਾਂ ਦੀ ਵੋਟਰਾਂ ਅਸੀਂ ਹਾਰਨਾ
0: ਹਾਰਨਾ,
6: ਇਹ ਹੈਗੇ ਨੇ ਪੰਜਾਬ ਚ ਹਰੇਕ ਪਿੰਡ ਚ ਇੱਕ ਦੋ ਭੌਂਕਦੇ ਨੇ, ਭੌਂਕੀ ਜਾਣ ਦੋ, ਜਿਹਨਾਂ ਤੋਂ ਵੋਟਾਂ ਲੈਣੀਆਂ ਉਹ ਹਜ਼ਾਰ ਹਜ਼ਾਰ ਰੁਪਏ ਦੇ ਕੇ ਲਿਆ, ਲੈ ਕੇ ਉਹ ਵੀ ਨੀ ਮਿਲਣੇ, ਆਏ ਸੀ ਨੇ,
0: ਬਿਲਕੁਲ
6: ਉਹ ਵੀ ਗਏ ਜੀ, ਆ ਗਿਆ ਬਿਆਨ ਆਲਰੇਡੀ ਵੀ ਹੈ ਨੀ, ਪੈਸੇ ਪੈਣੇ ਨੀ ਹੈ,
0: ਬਿਲਕੁਲ
6: ਦੇਖ ਲਓ ਪਵਾ ਲਓ ਭੰਗੜੇ,
0: ਪਾ ਲਓ
6: ਚਾਲੋ ਇਹਨਾਂ ਨੂੰ,
0: ਬਿਲਕੁਲ ਹੈ,
6: ਧੰਨਵਾਦ ਜੀ,
0: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ, ਚੰਗੇ ਵਿਚਾਰ ਜੀ ਆਉਣੇ ਚਾਹੀਦੇ ਆ, ਤੇ ਸੈਣੀ ਸਾਹਿਬ ਲੰਘਿਆ ਦੁਬਾਰਾ ਜੀ ਵਾਪਸ,
7: ਹਾਂਜੀ ਭਾਰੇ ਸਾਹਿਬ,
0: ਹਾਂਜੀ ਜੀ, ਅਨੁਜੀ
7: ਪਹਿਲਾਂ ਤਾਂ ਜੀ ਗੁਰੀਮਾਨ ਹੋਣਾ ਦਾ ਜਿਹੜਾ ਦਰਦ ਆ ਉਹ ਤਾਂ ਸੁਣ ਕੇ ਜਿਹੜਾ ਆ
3: ਔਰ ਇਹ ਅਸਲੀਅਤ ਹੈਗੀ ਆ ਜੀ,
0: ਬਿਲਕੁਲ
3: ਮੈਨੂੰ ਨੀ ਸਮਝ ਆਉਂਦੀ ਕਿ ਹਰ ਕੰਸਟੀਚੁਐਂਸੀ ਚ ਇੰਨੇ ਕੁ ਬੰਦੇ ਜਿਹੜੇ ਇਹਨਾਂ ਦੇ ਮਗਰ ਮਗਰ ਧੌੜੇ ਆ ਜਿਹੜੇ ਫਿਕਸਿੰਗ ਕਰਦੇ ਹੈਗੇ, ਉਹਨਾਂ ਦਾ ਆਪਣੇ ਸਟੇਟ ਨਾਲ ਕੋਈ ਤੇ ਨੀ, ਆਪਣੇ ਇਲਾਕੇ ਨਾਲ ਕੋਈ ਤੇ ਨੀ ਗਾ, ਉਹ ਸਿਰਫ ਆਪਣੇ ਸਵਾਰਥਾਂ ਨਾਲ ਹੀ ਜੁੜੇ ਹੈਗੇ ਆ ਜੀ। ਤੇ ਜੇ ਆਪਣੇ ਸਵਾਰਥਾਂ ਨਾਲ ਜੁੜੇ ਹੈਗੇ ਆ ਤੇ ਪਰ ਇਹ ਸਭ 5000 ਬੰਦਾ ਓਫੀਸ਼ਲੀ ਜਾਂ ਅਨਓਫੀਸ਼ਲੀ ਚੰਡੀਗੜ੍ਹ ਚ ਸੈਕਟਰੀਏਟ ਚ ਬੈਠਾ ਆ,
0: ਬੈਠਾ ਹੈ ਬਿਲਕੁਲ ਹੈ ਜੀ,
3: ਵਿਦਆਊਟ ਐਨੀ ਵਿਦਆਊਟ ਐਨੀ ਐਡਵਰਟਾਈਜ਼ਮੈਂਟ, ਜਿਹੜੀਆਂ ਅਪੁਆਇੰਟਮੈਂਟ ਹੋਈਆਂ ਆਈਆਂ ਕੰਟਰੈਕਟ ਦੇ ਉੱਤੇ ਹੈਗਾ ਜੀ, ਕੋਈ 1.5 ਲੱਖ ਮਹੀਨੇ ਦਾ, ਕੋਈ 2.5 ਲੱਖ ਮਹੀਨੇ ਦਾ ਸੈਲਰੀ ਲੈ ਰਿਹਾ ਪੰਜਾਬ ਦੇ ਸਿਰ ਤੋਂ
0: ਜੀ,
3: 1000 ਕਰੋੜ ਦਾ ਕਰਜ਼ਾ ਜਿਹੜਾ ਹੈਗਾ ਜੀ ਹੋਰ ਲੈਣ ਲੱਗੇ ਆ ਜੀ,
0: ਜੀ
3: ਮਹੀਨੇ ਦੇ ਵਿੱਚ 5-5 ਵਾਰੀ ਤਾਂ ਕਰਜ਼ਾ ਲੈਂਦੇ ਆ ਜੀ।
0: ਜੀ
3: ਬਾਕੀ ਜਿਹੜਾ ਹੈਗਾ ਆ ਕੇਜਰੀਵਾਲ ਸਾਹਿਬ ਦੀ ਇਮਾਨਦਾਰੀ ਦੇ ਤਾਂ ਵਾਕਈ ਕਾਇਲ ਹੋ ਗਏ ਆਪਾਂ,
0: ਬਿਲਕੁਲ।
3: ਉਹਨਾਂ ਨੇ ਕਿਹਾ ਸੀ ਵੀ 20,000 ਕਰੋੜ ਰੇਤਾ ਚੋਂ, ਉਹ ਇਹ ਨਹੀਂ ਸੀ ਕਿਹਾ ਵੀ ਪੰਜਾਬ ਦੇ ਖਜ਼ਾਨੇ ਚ ਆਊਗਾ, ਉਹ ਤਾਂ ਸੋਚਿਆ ਸੀ ਉਹਨਾਂ ਨੇ 20,000 ਕਰੋੜ ਤਾਂ ਮੈਂ ਲੈ ਕੇ ਜਾਊਂਗਾ ਰੇਤਾ ਚੋਂ ਹੀ ਇੱਥੋਂ, ਹੈਂਜੀ। ਤੇ ਉਹ ਟਾਰਗੇਟ ਤੋਂ ਅੱਗੇ ਜਾ ਰਹੇ ਹੈਗੇ ਆ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਹਦਾ ਕਾਰਨ ਇਹ ਹੈਗਾ ਕਿ ਜਿਹੜੇ ਪੰਜਾਬ ਦੇ ਪੋਤੇ ਆ ਉਹੀ ਗੱਦਾਰ ਹੋ ਗਏ, ਤੇ ਬਾਕੀ ਕੀ ਕਰਨਾ ਜੀ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਜਦੋਂ ਆਪਾਂ ਸੌਂਪ ਹੀ ਸਾਰਾ ਕੁਛ ਉਹਨਾਂ ਨੂੰ ਦਿੱਤਾ ਤੇ ਉਹਨਾਂ ਨੂੰ ਕਿਹਾ ਸਾਈਨ ਕਰਾਈ ਚਲੋ ਸਾਡੇ ਕੋਲ ਜਿੱਦਾਂ ਮਰਜ਼ੀ ਆਪਣੇ ਟੈਚੀ ਲਿਜਾਈ ਚਲੋ,
0: ਨਾਲੇ
3: ਇਦਾਂ ਹੀ ਹੋਣੀ ਜੀ।
0: ਸੈਣੀ ਸਾਹਿਬ ਪਿੰਡਾਂ ਦੇ ਨਾਲ ਜੁੜੇ ਲੀਡਰ ਨੇ ਸਾਰੇ, ਇਹਨਾਂ ਤੋਂ ਵੱਧ ਦੁਖਾਂਤ ਪਿੰਡਾਂ ਦੇ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਕੌਣ ਸਮਝ ਸਕਦਾ ਹੈ ਜੀ, ਇਹਨਾਂ ਤੋਂ ਵੱਧ ਕੌਣ ਸਮਝ ਸਕਦਾ, ਜ਼ਰੂਰਤਾਂ ਨੂੰ ਕੌਣ ਸਮਝ ਸਕਦਾ ਇਹਨਾਂ ਤੋਂ ਵੱਧ,
3: ਬਿਲਕੁਲ। ਪਰ ਸਾਹਿਬ ਬਾਕੀ ਇੱਕ ਅਰਦਾਸ ਵਾਲੀ ਗੱਲ ਕਰ ਲਾਂ ਜੀ,
0: ਜੀ
3: ਅਰਦਾਸ 30 ਸਾਲ ਬਾਅਦ ਹੋਈ ਆ ਜੀ,
0: ਜੀ
3: ਚਲੋ ਸਾਰਿਆਂ ਨੂੰ ਸਾਡੇ ਵੱਲੋਂ ਵੀ ਸ਼ਰਧਾਂਜਲੀ ਜੀ,
0: ਜੀ
3: ਪਰ ਭਾਰੇ ਸਾਹਿਬ ਗੱਲ ਏਦਾਂ ਆ ਕਿ ਜਿਹਨਾਂ ਦੇ ਚੱਲ ਗਏ ਉਹਨਾਂ ਦੇ ਮੁੜ ਕੇ ਤਾਂ ਨਹੀਂ ਆਉਣੇ,
0: ਨਹੀਂ ਆਉਣੇ ਜੀ,
3: ਉਹਨਾਂ ਦੇ ਦਰਦ ਜਿਹੜਾ ਦਾ ਹੈ ਜਿਹਨਾਂ ਦਾ ਗਿਆ ਆ ਨਾ ਜੀ ਘਰੋਂ, ਦਰਦ ਉਹਨੂੰ ਆ,
0: ਬਿਲਕੁਲ।
3: ਬਾਕੀ ਤਾਂ ਇਹ ਜਿਹੜਾ ਹੈਗਾ ਆ ਜਿਹੜੀਆਂ ਅਰਦਾਸਾਂ ਵੀ ਕਰਦੇ ਹੈਗੇ ਆ, ਇਹ ਅਰਦਾਸਾਂ ਵੀ ਸਿਆਸੀ ਆ ਤੇ ਇਹ ਸਿਆਸੀ ਲਾਹੇ ਲੈਣ ਦੀਆਂ ਸਕੀਮਾਂ ਆ ਸਾਰੀਆਂ, ਮੈਂ ਤਾਂ ਇਹ ਤੋਂ ਉੱਤੇ ਕੁਛ ਨੀ ਜਾਣਦਾ।
0: ਸੈਣੀ ਸਾਹਿਬ ਅਸਲ ਚ ਤਾਂ ਅਸਲ ਚ ਤਾਂ ਪਤਾ ਉਦੋਂ ਲੱਗਦਾ ਜਦੋਂ ਘਰ ਕੋਈ ਫੌਤ ਵੀ ਹੋ ਜਾਂਦਾ ਨਾ, ਚਲੇ ਜਾਂਦਾ ਘਰ ਦਾ ਜੀ, ਜਦੋਂ ਉਦੋਂ ਸਾਰੇ ਆਂਢ ਗਵਾਂਢ ਰਿਸ਼ਤੇਦਾਰ ਦੋਸਤ ਮਿੱਤਰ ਸਾਰੇ ਆ ਜਾਂਦੇ ਆ, ਜਦੋਂ ਸਭ ਆਪਣੇ ਆਪਣੇ ਘਰ ਨੂੰ ਤੁਰ ਪੈਂਦੇ ਆ ਨਾ, ਘਰ ਦੇ ਚਾਰ ਜੀ ਰਹਿ ਜਾਂਦੇ ਆ, ਫਿਰ ਕੰਧਾਂ ਵੀ ਵੱਢਣ ਨੂੰ ਆਉਂਦੀਆਂ, ਪਤਾ ਉਦੋਂ ਲੱਗਦਾ ਜੀ।
3: ਬਿਲਕੁਲ ਭਾਰਤ ਸਾਹਿਬ ਠੀਕ ਕਹਿ ਰਹੇ ਹੋ ਤੁਸੀਂ ਜੀ,
0: ਜੀ
3: ਬਾਕੀ ਜਿਹੜੇ ਹੈਗੇ ਆ ਇਹ ਹਾਲਾਤ ਜਿਹੜੇ ਆ ਇੱਥੇ ਏਦਾਂ ਹੀ ਚੱਲੀ ਜਾਣੇ ਆ ਜੀ। ਇਹ ਜਿਹੜਾ ਅਗਲਾ ਜਿਹੜਾ ਆ ਫੇਰ, ਕਿਉਂਕਿ ਇਲੈਕਸ਼ਨ ਯੀਅਰ ਆ ਜੀ, ਇਲੈਕਸ਼ਨ ਯੀਅਰ ਕੇ ਆ ਜਾਣਾ ਹੈਗਾ ਆ ਜੀ, ਤੇ ਇਹਨਾਂ ਨੇ ਇਸ ਹੁਣ ਇਹਨਾਂ ਨੂੰ ਇਹ ਆ ਵੀ ਲੁੱਟ ਪੈ ਗਈ ਰਾਮ ਨਾ ਆਉਂਦੀ ਆ, ਤੇ ਲੁੱਟ ਲੁੱਟ ਲਓ ਨਸੀਬਾਂ ਵਾਲੇ ਹੋ, ਇਸ ਕਰਕੇ ਦੋਨਾਂ ਹੱਥਾਂ ਨਾਲ ਇਸ ਵੇਲੇ ਲੁੱਟ ਜੋ ਹੋ ਰਹੀ ਹੈਗੀ ਪੰਜਾਬ ਦੀ, ਕਿਸੇ ਪਾਸਿਓ ਕੋਈ ਸਕੂਨ ਨਹੀਂ। ਤੇ ਪੰਜਾਬ ਮੈਂ ਔਜਲਾ ਸਾਹਿਬ ਨੇ ਮੈਨੂੰ ਆਫ ਦੀ ਰਿਕਾਰਡ ਜਿਹੜੀ ਆ ਗੱਲ ਕੀਤੀ ਮੇਰੇ ਨਾਲ, ਤੇ ਮੈਨੂੰ ਕਹਿੰਦੇ ਮੈਂ ਤਾਂ ਕਈ ਦਿਨ ਹੋ ਗਏ ਖਬਰਾਂ ਹੀ ਨੀ ਸੁਣਦਾ। ਮੈਂ ਕਿਹਾ ਜੀ ਉਹ ਕਿਉਂ? ਕਹਿੰਦੇ ਖਬਰ ਕਿਹੜੀ ਹੈ ਜੀ ਆ, ਕਹਿੰਦੇ ਹਫ਼ਤਾ ਹੋ ਗਿਆ 10 ਦਿਨ, ਤੁਹਾਡੇ ਤਾਂ ਇਹ ਫਿਲਮ ਹੀ ਚੱਲੀ ਜਾਂਦੀ ਹੈਗੀ ਆ। ਬਿਲਕੁਲ ਉਹ ਫਿਲਮ ਚੱਲੀ

0: Best Food Kitchen Cabinets LDD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestfood@gmail.com or call Vic Paraj 604-377-1092 British Columbia. Best Food Kitchen Cabinets, LDD.
1: Washington Freight Service. Seattle ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com

0: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ। ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478355594। ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਵੋਗੇ। ਗੱਲਾਂ ਕਰਨ ਲਈ ਫਿਰ ਤੋਂ ਤੁਹਾਡੇ ਨਾਲ ਹਾਜ਼ਰ ਹਾਂ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। ਸਭ ਤੋਂ ਪਹਿਲਾਂ 15-20 ਮਿੰਟ ਲਾਉਣ ਦੀ ਕੋਸ਼ਿਸ਼ ਰਹੇਗੀ। ਕੁਝ ਜਿਹੜੀਆਂ ਦੇਸ਼ ਦੀਆਂ ਖਬਰਾਂ ਨੇ ਉਹਨਾਂ ਦੇ ਨਾਲ ਸ਼ੁਰੂਆਤ ਕਰਾਂਗੇ ਅਤੇ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ। ਅੱਜ 21 ਜੁਲਾਈ 2026 ਦਾ ਦਿਹਾੜਾ ਅਤੇ ਮੰਗਲਵਾਰ ਵਾਲਾ ਦਿਨ ਹੈ ਅਤੇ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ ਵੀ। ਅਤੇ ਸਭ ਤੋਂ ਪਹਿਲਾਂ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ। ਫਿਨਲੈਂਡ ਦੇ ਮੁਤਾਬਕ ਇਸ ਵਕਤ ਸ਼ਾਮ ਦੇ ਘੜੀਆਂ ਦੇ ਉੱਤੇ 7:10 ਨੇ ਅਤੇ ਭਾਰਤ ਦੇ ਵਿੱਚ ਰਾਤ ਦੇ 9:40 ਦਾ ਸਮਾਂ ਜਿਹੜਾ ਹੋ ਚੁੱਕਿਆ। ਅਤੇ ਬਾਕੀ ਦੋਸਤੋ, ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ ਅਤੇ ਬਾਕੀ ਤੁਸੀਂ ਦਰੁਸਤ ਕਰਾ ਦਿਓ ਅਤੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਲਾਈਨਾਂ ਵੀ ਨਾਲ ਦੀ ਨਾਲ ਖੋਲ੍ਹਾਂਗੇ ਅਤੇ ਖਾਸ ਅੱਜ ਮੁੱਦਿਆਂ ਦੇ ਉੱਤੇ ਚਰਚਾ ਕਰਨ ਦੀ ਕੋਸ਼ਿਸ਼ ਰਹੇਗੀ। ਨਾਲ ਨਾਲ ਖੁੱਲ੍ਹਾ ਓਪਨ ਮੰਚ ਹੁੰਦਾ ਹੈ ਅਤੇ ਜਿਸ ਦੇ ਵਿੱਚ ਤੁਸੀਂ ਆਪਣੀ ਸਾਂਝ ਪਾ ਸਕਦੇ ਹੋ, ਆਪਣੀ ਗੱਲਬਾਤ ਨੂੰ ਰੱਖ ਸਕਦੇ ਹੋ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਇਕੱਠੇ ਆਪਾਂ ਰਲ ਮਿਲ ਕੇ ਬਹਿੰਦੇ ਹਾਂ ਅਤੇ 2 ਦਿਨ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ। ਸੈਟਰਡੇ ਅਤੇ ਸੰਡੇ ਨੂੰ ਭਾਰਤੀ ਸਮਾਂ 8 ਵਜੇ 8:30 ਵਜੇ ਲੈ ਕੇ ਹਾਜ਼ਰ ਹੁੰਦੇ ਨੇ ਅਤੇ 2 ਦਿਨ ਉਹ ਜਿਹੜਾ ਨੇ ਦੋਸਤਾਂ ਦੇ ਨਾਲ ਜੁੜਦੇ ਹੈ। ਚਲੋ ਫਿਰ ਕਰਦੇ ਹਾਂ ਸ਼ੁਰੂਆਤ। ਸਭ ਤੋਂ ਪਹਿਲਾਂ ਪਰਮਿੰਦਰ ਜੀ ਨੇ ਬਹੁਤ ਬਹੁਤ ਸ਼ੁਕਰੀਆ ਫਗਵਾੜੇ ਤੋਂ ਜੁੜੇ, ਕਹਿੰਦੇ ਆ ਜਾਓ ਜੀ ਪਿਆਰਿਓ ਅਤੇ ਸਤਿ ਸ਼੍ਰੀ ਅਕਾਲ ਜੀ। ਸਾਰੇ ਦੁਆਬਾ ਰੇਡੀਓ ਸਤਿਕਾਰ ਸੱਜਣਾਂ ਨੂੰ ਭੇਜੀ ਹੈ ਪਰਮਿੰਦਰ ਜੀ ਨੇ, ਲਾਈਕ ਨੰਬਰ 1 ਭੇਜਿਆ। ਅਤੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ ਹੈਲਸਿੰਕੀ ਤੋਂ, ਸਤਿ ਸ਼੍ਰੀ ਅਕਾਲ ਜੀ। ਦੁਆਬਾ ਰੇਡੀਓ ਸੁਣਨ ਵਾਲੇ ਸਾਥ ਦੋਸਤਾਂ ਨੂੰ ਨਿੱਘਾ ਸਵਾਗਤ। ਅਤੇ ਮੁਕੱਦਰ ਜੀ ਜੁੜੇ ਹੋਏ, ਸਤਿ ਸ਼੍ਰੀ ਅਕਾਲ ਪਿਆਰਿਆਂ ਨੂੰ ਕਹਿੰਦੇ ਹੈ। ਚਲੋ ਦੋਸਤੋ, ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅਤੇ ਕੀ ਕਹਿੰਦੀ ਹੈ ਅੱਜ ਦੀ ਗੱਲਬਾਤ, ਅਤੇ ਉਸ ਤੋਂ ਬਾਅਦ ਫਿਰ ਆਪਾਂ ਹੌਲੀ ਹੌਲੀ ਜਿਹੜਾ ਅੱਗੇ ਨੂੰ ਚੱਲਦੇ ਹਾਂ। ਜਿਸ ਦੇ ਵਿੱਚ ਅੱਜ ਸੰਦੇਸ਼ ਹੈ ਮਹਾਨ ਸਿਕੰਦਰ ਦਾ। ਮਹਾਨ ਸਿਕੰਦਰ ਦਾ ਕਹਿਣਾ ਅਤੇ ਮੰਨਣਾ, ਕਹਿੰਦਾ ਕਿ ਮੈਂ ਸ਼ੇਰਾਂ ਦੀ ਉਸ ਫੌਜ ਤੋਂ ਨਹੀਂ ਡਰਦਾ ਜਿਸ ਦੀ ਅਗਵਾਈ ਭੇੜੀਆ ਕਰ ਰਿਹਾ ਹੋਵੇ, ਬਲਕਿ ਮੈਂ ਭੇੜੀਏ ਦੀ ਉਸ ਫੌਜ ਤੋਂ ਜ਼ਰੂਰ ਡਰਦਾ ਜਿਸ ਦੀ ਅਗਵਾਈ ਸ਼ੇਰ ਕਰਦਾ ਹੋਵੇ। ਵੈਸੇ ਦੇਖਿਆ ਜਾਵੇ ਤਾਂ ਭੇੜੀਏ ਵੀ ਕਾਫ਼ੀ ਕੁੰਕਾਰ ਨੇ, ਕਾਫ਼ੀ ਜਿਹੜੇ ਸਖ਼ਤ ਦਿਮਾਗੀ ਹੁੰਦੇ ਆ, ਜਿੱਥੇ ਇੱਕ ਚੀਜ਼ ਦੇ ਪਿੱਛੇ ਪੈ ਜਾਂਦੇ ਆ ਫਿਰ ਟਲਦੇ ਨਹੀਂ ਪਿੱਛੇ। ਅਤੇ ਦੂਸਰੀ ਗੱਲ ਕਰਦੇ ਹਾਂ ਅੱਜ ਦੇ ਦਿਹਾੜੇ ਦੇ ਉੱਤੇ 21 ਜੁਲਾਈ 356 BC ਦੀ ਮਹਾਨ ਸਿਕੰਦਰ ਦਾ ਜਨਮ ਜਦੋਂ ਹੁੰਦਾ ਹੈ ਅਤੇ ਉਹਦਾ ਅੱਜ ਜਨਮ ਦਿਨ ਵੀ ਹੈ। ਮੁਬਾਰਕਬਾਦ ਹੈ ਜੀ। ਸਿਕੰਦਰ ਨੇ ਦੁਨੀਆਂ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਅਤੇ ਸਾਰਾ ਕੁਝ ਆਪਣਾ ਕਰ ਕਮਾਲ ਕੀਤੇ ਨੇ। ਦੂਸਰੇ ਪਾਸੇ 1883 ਦੇ ਵਿੱਚ ਤੁਹਾਨੂੰ ਲੈ ਚੱਲੀਏ ਅਤੇ ਦੇਸ਼ ਦਾ ਪਹਿਲਾ ਜਿਹੜਾ ਸੀ ਥੀਏਟਰ ਹਾਲ ਸਟਾਰਟ ਜਿਹੜਾ ਕੀਤਾ ਗਿਆ ਸੀ ਕਲਕੱਤਾ ਦੇ ਵਿੱਚ ਖੋਲ੍ਹਿਆ ਸੀ। 1899 ਦੇ ਵਿੱਚ ਮਹਾਨ ਲੇਖਕ ਹੋਏ ਨੇ ਨਾਵਲਕਾਰ ਅਰਨੈਸਟ ਹਮਿੰਗਵੇ ਦਾ ਜਨਮ ਹੁੰਦਾ ਹੈ ਅਤੇ 1914 ਦੇ ਵਿੱਚ ਦੇਸ਼ ਭਗਤ ਬਾਬਾ ਸੋਹਣ ਸਿੰਘ ਭਕਣਾ ਹੁਣਾ ਕਾਮਾਗਾਟਾ ਮਾਰੂ ਜਹਾਜ਼ ਦੇ ਬਾਬਾ ਗੁਰਦਿੱਤ ਸਿੰਘ ਦੇ ਨਾਲ ਸੰਪਰਕ ਦੇ ਲਈ ਅਮਰੀਕਾ ਤੋਂ ਰਵਾਨਾ ਹੁੰਦੇ ਹੈ। 1947 ਦੇ ਵਿੱਚ ਸੰਵਿਧਾਨ ਸਭਾ ਨੇ ਕੌਮੀ ਝੰਡੇ ਨੂੰ ਮਾਨਤਾ ਦੇ ਦਿੱਤੀ ਅਤੇ 1960 ਦੇ ਵਿੱਚ ਲੰਕਾ ਦੀ ਸਿਰਮਿਊ ਭੰਡਾਰ ਨਾਇਕੇ ਸੰਸਾਰ ਦੇ ਵਿੱਚ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ ਸੀ। 1977 ਦੇ ਵਿੱਚ ਨੀਲਮ ਸੰਜੀਵਾ ਰੈਂਡੀ ਦੇਸ਼ ਦੇ ਰਾਸ਼ਟਰਪਤੀ ਬਣੇ। 1983 ਦੇ ਵਿੱਚ ਰੂਸ ਦੇ ਵੋਸਟੇਕ ਅੰਟਾਰਟਿਕਾ ਦੇ ਵਿੱਚ ਸਭ ਤੋਂ ਘੱਟ ਤਾਪਮਾਨ ਜਿਹੜਾ ਦਰਜ ਕੀਤਾ ਗਿਆ -99.2°C ਰਿਕਾਰਡ ਜਿਹੜਾ ਕੀਤਾ ਗਿਆ ਸੀ। 2007 ਦੇ ਵਿੱਚ ਭਾਰਤ ਦੀ ਪਹਿਲੀ ਵਾਰ ਔਰਤ ਪ੍ਰਤਿਭਾ ਪਟੇਲ ਜਿਹੜੀ ਸੀ ਰਾਸ਼ਟਰਪਤੀ ਬਣੀ ਸੀ ਅਤੇ ਮਹਾਨ ਸਿਕੰਦਰ ਦਾ ਜ਼ਿਕਰ ਆਇਆ ਉਹਦੇ ਨਾਲ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਦੁਨੀਆ ਦਾ ਪਹਿਲਾ ਵਿਅਕਤੀ ਜਿਸਨੇ ਆਪਣੀਆਂ ਪ੍ਰਾਪਤੀਆਂ ਨਾਲ ਆਪਣੇ ਨਾਂ ਦੇ ਨਾਲ ਮਹਾਨ ਸ਼ਬਦ ਮਹਾਨ ਸਿਕੰਦਰ ਦਾ ਖਿਤਾਬ ਹਾਸਲ ਕੀਤਾ। ਸਿਕੰਦਰ ਦੇ ਜ਼ਮਾਨੇ ਦੇ ਵਿੱਚ ਜਿਹੜਾ ਵੀ ਜਿੱਤਦਾ ਸੀ ਉਸਨੂੰ ਸਿਕੰਦਰ ਕਿਹਾ ਜਾਂਦਾ ਹੁੰਦਾ ਸੀ। ਉਹ ਸੰਸਾਰ ਦੇ ਪਹਿਲੇ 10 ਜਰਨੈਲਾਂ ਦੇ ਵਿੱਚੋਂ ਤੀਜੇ ਨੰਬਰ ਦੇ ਉੱਤੇ ਆਉਂਦਾ ਹੈ। ਉਹਦਾ ਜਨਮ ਯੂਨਾਨ ਦੀ ਇੱਕ ਰਿਆਸਤ ਮਕਦੋਨੀਆ ਦੇ ਰਾਜੇ ਫਿਲਿਪ ਦੇ ਘਰ ਹੋਇਆ ਅਤੇ ਇਸਦੇ ਪਿਤਾ ਨੇ ਕਿਹਾ ਸੀ ਕਿ ਪੁੱਤਰ ਮੇਰਾ ਰਾਜ ਤੇਰੇ ਲਈ ਸੌੜਾ ਹੈ, ਤੂੰ ਆਪਣੇ ਮੇਚ ਦੀ ਜਿਹੜੀ ਹੈ

ਸਕਦੇ ਨੇ। ਤੇ ਉਹਨੇ ਜਿਹੜਾ ਸੀ ਉਹਦੇ ਅਨੁਸਾਰ ਕਹਿੰਦਾ ਹੈ ਕਿ ਉਸਨੇ ਮੰਨਿਆ ਕਿ ਮੈਂ ਧਰਤੀਆਂ ਜਿੱਤਦਾ ਰਿਹਾ, ਲੋੜ ਗਿਆਨ ਦਾ ਸੰਸਾਰ ਜਿੱਤਣ ਦੀ ਸੀ। ਉਸਨੇ ਉਹਦੇ ਅਨੁਸਾਰ ਗਰਮੀ ਅਤੇ ਸਰਦੀ, ਭੁੱਖ ਅਤੇ ਪਿਆਸ, ਅਨੇਕਾਂ ਅਤੇ ਥਕਾਵਟ ਮਹਿਸੂਸ ਕਰਨ ਵਾਲੇ ਨੂੰ ਹਰਾਇਆ ਨਹੀਂ ਜਾ ਸਕਦਾ। ਉਹਨੇ 35 ਨਵੇਂ ਸ਼ਹਿਰ ਵਸਾਏ, ਹਰ ਥਾਂ ਦੇ ਉੱਤੇ ਆਪਣਾ ਪ੍ਰਭਾਵ ਛੱਡਿਆ। ਸਿਕੰਦਰ ਨੇ ਆਪਣੇ ਪਿਤਾ ਦਾ ਸੁਪਨਾ ਜਿਹੜਾ ਸੀ ਏਸ਼ੀਆ ਨੂੰ ਜਿੱਤਣ ਦਾ ਪੂਰਾ ਕੀਤਾ। ਉਸਦੇ ਘੋੜੇ ਦਾ ਨਾਂ ਜੇਹਲਮ ਸੀ, ਜਿਸਦੇ ਮਰਨ ਦੇ ਉੱਤੇ ਸਿਕੰਦਰ ਨੇ ਭਾਰਤ ਦੇ ਇੱਕ ਦਰਿਆ ਦਾ ਨਾਂ ਜੇਹਲਮ ਰੱਖ ਦਿੱਤਾ ਸੀ। ਉਹ ਜਿਹੜਾ ਇੱਕ ਵੀ ਲੜਾਈ ਨਹੀਂ ਹਾਰਿਆ ਅਤੇ ਉਸਦੇ ਕੋਲ 10,000 ਘੋੜ ਸਵਾਰ ਸਨ। ਹੈਪ ਹੇਸਟੀਅਨ ਦੇ ਕਰੈਟਸ ਸਿਕੰਦਰ ਦੇ ਬੇਹੱਦ ਪਿਆਰੇ ਦੋਸਤ ਸਨ। ਇੱਕ ਵਾਰ ਉਹਨੇ ਇੱਕ ਸਿੰਧੀ ਪਹਾੜੀ ਉੱਤੇ ਝੰਡਾ ਲਹਿਰਾਉਣ ਦੇ ਲਈ ਇੱਕ ਫੌਜੀ ਦੀ ਮੰਗ ਕੀਤੀ ਤਾਂ 300 ਫੌਜੀ ਆ ਨਿਤਰੇ ਸੀ। ਉਹ ਭਾਸ਼ਣ ਦੇ ਨਾਲ ਹੀ ਜਿੱਤ ਪੱਕੀ ਕਰ ਦਿੰਦਾ। ਜਦੋਂ ਉਹ ਤੁਰਿਆ ਸੀ ਉਸਦੇ ਸਿਰ ਕਰਜ਼ਾ ਸੀ। 50 ਮਹੀਨੇ ਬਾਅਦ ਉਹ ਜਿਹੜਾ ਸੀ ਉਸਦੇ ਕੋਲ ਸੰਸਾਰ ਦੇ ਖਜ਼ਾਨੇ ਸਨ। ਉਹ ਸੰਸਾਰ ਦਾ ਪਹਿਲਾ ਅਤੇ ਅੰਤਲਾ ਸੀ ਜਿਸਨੇ ਸੰਸਾਰ ਜਿੱਤਣ ਦਾ ਸੁਪਨਾ ਵੇਖਿਆ ਅਤੇ ਜਿਹੜਾ ਸੀ ਉਪਰਾਲਾ ਵੀ ਕੀਤਾ। ਭਾਰਤ ਦੀ ਲੜਾਈ ਦੇ ਵਿੱਚ ਸਿਕੰਦਰ ਨੇ ਪੋਰਸ ਨੂੰ ਪੁੱਛਿਆ ਕਿ ਤੂੰ ਕੀ ਸੋਚ ਕੇ ਮੇਰੇ ਖਿਲਾਫ਼ ਡਟਿਆ ਸੀ। ਉਹ ਅੱਗੇ ਉਹ ਜਵਾਬ ਦਿੰਦਾ ਹੈ, ਕਹਿੰਦਾ ਹੈ ਕਿ ਮੈਂ ਮੰਨਦਾ ਤੂੰ ਬਹਾਦਰ ਹੈ ਪਰ ਮੈਂ ਵੀ ਬਹਾਦਰ ਹਾਂ। ਫਿਰ ਸਿਕੰਦਰ ਨੇ ਕਿਹਾ ਕਿ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ। ਪੋਰਸ ਨੇ ਜਵਾਬ ਦਿੱਤਾ, ਅੱਗਿਓ ਜੋ ਇੱਕ ਬਾਦਸ਼ਾਹ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ। ਸਿਕੰਦਰ ਨੇ ਉਸਦੀ ਬਾਦਸ਼ਾਹੀ ਨਹੀਂ ਮੋੜੀ ਸਗੋਂ ਹੋਰ ਇਲਾਕੇ ਵੀ ਦੇ ਦਿੱਤੇ। ਡੇਰੀਅਸ ਨਾਂ ਦਾ ਬਾਦਸ਼ਾਹ ਵੀ ਸਿਕੰਦਰ ਦੇ ਨਾਲ ਲੜਿਆ ਸੀ ਅਤੇ ਉਸਨੇ ਸਿਕੰਦਰ ਨੂੰ ਏਸ਼ੀਆ ਆਪਸ ਦੇ ਵਿੱਚ ਅੱਧਾ ਜਿਹੜਾ ਸੀਗਾ ਵੰਡਣ ਦਾ ਸੁਝਾਅ ਦਿੰਦਿਆਂ ਕਿਹਾ ਸੀ ਜੇ ਮੈਂ ਸਿਕੰਦਰ ਹੁੰਦਾ ਤਾਂ ਮੰਨ ਜਾਂਦਾ। ਸਿਕੰਦਰ ਨੇ ਕਿਹਾ ਜੇ ਮੈਂ ਡੇਰੀਅਸ ਹੁੰਦਾ ਤਾਂ ਮੈਂ ਵੀ ਮੰਨ ਜਾਂਦਾ ਪਰ ਮੈਂ ਕੀ ਕਰਾਂ, ਮੈਂ ਡੇਰੀਅਸ ਨਹੀਂ ਸਿਕੰਦਰ ਹਾਂ। ਸੰਸਾਰ ਦੇ ਬਾਦਸ਼ਾਹਾਂ ਦੇ ਵਿੱਚੋਂ ਸਭ ਤੋਂ ਘੱਟ ਦੋਸ਼ ਸਿਕੰਦਰ ਦੇ ਚਰਿੱਤਰ ਦੇ ਉੱਤੇ ਲੱਗਦੇ ਨੇ। ਆਪਣੀ ਮਾਂ ਦਾ ਉਹ ਬਹੁਤ ਸਤਿਕਾਰ ਕਰਦਾ ਸੀ ਅਤੇ ਉਸਨੂੰ ਹਰ ਮੁਹਿੰਮ ਬਾਰੇ ਖੱਤ ਰਾਹੀਂ ਜਿਹੜਾ ਦੱਸਦਾ ਰਹਿੰਦਾ ਸੀ। ਜਦ ਉਸਨੂੰ ਪਤਾ ਲੱਗਿਆ ਕਿ ਮੇਰੇ ਬਚਣ ਦੀ ਸੰਭਾਵਨਾ ਨਹੀਂ ਹੈ ਤਾਂ ਉਸਨੇ ਲਿਖ ਕੇ ਕਿਹਾ ਮੇਰੇ ਮਰਨ ਤੋਂ ਬਾਅਦ 3 ਕੰਮ ਜ਼ਰੂਰ ਕੀਤੇ ਜਾਣ। ਪਹਿਲਾ ਕੰਮ ਉਹ ਲਿਖਦਾ ਹੈ ਕਿ ਮੇਰੀ ਅਰਥੀ ਨੂੰ ਮੇਰੇ ਹਕੀਮ ਹੀ ਚੁੱਕਣ ਤਾਂ ਕਿ ਸੰਸਾਰ ਨੂੰ ਪਤਾ ਲੱਗੇ ਕਿ ਸੰਸਾਰ ਤੋਂ ਜਾਣ ਵਾਲੇ ਭਾਵ ਮੌਤ ਤੋਂ ਕੋਈ ਨਹੀਂ ਬਚ ਸਕਦਾ। ਦੂਸਰਾ ਉਹ ਲਿਖਦਾ ਹੈ ਕਿ ਮੇਰੇ ਕਬਰਸਤਾਨ ਤੱਕ ਦੇ ਰਾਹ ਦੇ ਵਿੱਚ ਸਾਰੇ ਹੀਰੇ ਮੋਤੀ ਖਿਲਾਰ ਦਿੱਤੇ ਜਾਣ ਤਾਂ ਜੋ ਹਰ ਕੋਈ ਜਾਣ ਜਾਵੇ ਕਿ ਸਭ ਖਜ਼ਾਨੇ ਇੱਥੇ ਹੀ ਰਹਿ ਜਾਣਗੇ। ਤੀਸਰੀ ਗੱਲ ਉਹ ਲਿਖਦਾ ਹੈ ਕਿ ਮੇਰੀ ਅਰਥੀ ਦੇ ਵਿੱਚੋਂ ਮੇਰੇ ਹੱਥ ਬਾਹਰ ਕੱਢ ਕੇ ਰੱਖੇ ਜਾਣ ਤਾਂ ਕਿ ਸੰਸਾਰ ਨੂੰ ਦੱਸ ਸਕਾਂ ਕਿ ਜਿਸਨੇ ਦੁਨੀਆਂ ਜਿੱਤ ਲਈ ਸੀ ਦੁਨੀਆਂ ਤੋਂ ਜਾਣ ਵੇਲੇ ਉਸਦੇ ਦੋਵੇਂ ਹੱਥ ਖਾਲੀ ਸਨ। ਸਿਕੰਦਰ ਦੇ ਲਈ ਹਰੇਕ ਦਿਨ ਇੱਕ ਨਵੀਂ ਮੁਹਿੰਮ ਹੁੰਦੀ ਸੀ। ਉਸਨੇ ਕਦੇ ਹਾਰ ਸ਼ਬਦ ਨਹੀਂ ਸੁਣਿਆ ਸੀ ਪਰ ਉਸਨੂੰ ਮੌਤ ਨੇ ਛੋਟੀ ਉਮਰ 32 ਸਾਲ ਦੇ ਵਿੱਚ ਜਿੱਤ ਲਿਆ। ਬੇਸ਼ੱਕ ਉਸਦੇ ਕਾਰਨਾਮੇ ਮਿਟ ਗਏ ਪਰ ਉਸਦਾ ਨਾਂ ਹੋਰ ਗੂੜਾ ਹੁੰਦਾ ਗਿਆ ਅਤੇ ਅੱਜ 1 ਕਰੋੜ ਦੇ ਨਾਲੋਂ ਵੱਧ ਲੋਕਾਂ ਦਾ ਨਾਂ ਸਿਕੰਦਰ ਹੈ। ਅਤੇ ਲਓ ਦੋਸਤੋ, ਇਹ ਸੀ ਜੀ ਸਿਕੰਦਰ ਮਹਾਨ ਦੀ ਗੱਲਬਾਤ। ਅਤੇ ਅੱਗੇ ਚੱਲਦੇ ਹਾਂ ਅੱਜ ਦੀਆਂ ਦੇਸ਼ ਭੇਦ ਦੀਆਂ ਖਬਰਾਂ ਦੇ ਵੱਲ ਨੂੰ। ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ? ਅਤੇ ਲਾਈਨਾਂ ਤੁਹਾਡੇ ਲਈ ਖੋਲਦੇ ਹਾਂ ਕੁਝ ਪਲ ਤੱਕ। ਸਟੂਡੀਓ ਦਾ ਨੰਬਰ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਅਤੇ ਅੱਜ 21 ਜੁਲਾਈ 2026 ਦਾ ਦਿਹਾੜਾ। ਇੱਕ ਵਾਰ ਫਿਰ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਹੈ, ਜਿਵੇਂ ਕਿ ਕਿਸਾਨਾਂ ਦੀ ਆਵਾਜ਼ ਦਿੱਲੀ ਤੱਕ ਪਹੁੰਚੇਗੀ ਕਿ ਨਹੀਂ, ਕੀ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਹੋ ਰਹੀ ਖਿਲਵਾੜ ਅਤੇ ਦੇਸ਼ ਦੀ ਸਿਆਸਤ ਜਵਾਬ ਦੇਵੇਗੀ, ਕੀ ਦੁਨੀਆਂ ਦੇ ਵਿੱਚ ਚੱਲ ਰਹੇ ਤਣਾਅ ਦਾ ਅਸਰ ਤੁਹਾਡੀ ਜ਼ਿੰਦਗੀ ਦੇ ਉੱਤੇ ਵੀ ਪੈ ਸਕਦਾ ਜਾਂ ਪਿਆ ਹੈ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਇੱਕਮੁੱਠ ਹੋ ਕੇ ਆਪਾਂ ਲੱਭਣ ਦੀ ਕੋਸ਼ਿਸ਼ ਕਰਾਂਗੇ। ਅਤੇ ਨਾਲ ਨਾਲ ਪੰਜਾਬ ਦੀ ਕੈਬਨਿਟ, ਅਕਾਲੀ ਦਲ ਦੇ ਵਿੱਚ ਵੱਡੀ ਬਗਾਵਤ, ਕਿਸਾਨਾਂ ਦੇ ਦਿੱਲੀ ਕੂਚ, ਭਾਰਤ ਅਮੈਰੀਕਾ ਵਪਾਰ ਸਮਝੌਤੇ 'ਤੇ ਖੁੱਲ੍ਹੀ ਗੱਲਬਾਤ, ਨੀਟ ਪੇਪਰ ਲੀਕ ਮਾਮਲੇ ਦੇ ਉੱਤੇ ਦੇਸ਼ ਭਰ ਦੇ ਵਿੱਚ ਮਚੇ ਸਿਆਸੀ ਤੂਫਾਨ ਦੀ ਪੜਤਾਲ, ਇੰਸਪੈਕਟਰ ਨਾਗਰਾ ਮਾਮਲੇ ਦੇ ਨਵੇਂ ਖੁਲਾਸੇ, ਕਨੇਡਾ ਦੇ ਵਿੱਚ ਪੰਜਾਬੀਆਂ ਨੇ ਫਿਰ ਆਪਣਾ ਨਾਮ ਰੋਸ਼ਨ ਕਰਵਾਇਆ, ਗ੍ਰਿਫਤਾਰੀਆਂ ਹੋਈਆਂ ਨੇ 4 ਅਤੇ 1 ਨੂੰ ਜਿਹੜਾ ਮੋਸਟ ਵਾਂਟਡ ਦੇ ਵਿੱਚ ਪਾਇਆ, ਇਰਾਨ ਪਾਕਿਸਤਾਨ ਦੀਆਂ ਅਹਿਮ ਬੈਠਕਾਂ, ਕਨੇਡਾ ਦੀਆਂ ਨਵੀਆਂ ਪਾਬੰਦੀਆਂ ਅਤੇ ਵਿਸ਼ਵ ਰਾਜਨੀਤੀ ਦੀਆਂ ਵੱਡੀਆਂ ਖਬਰਾਂ ਦੇ ਵੱਲ ਝਾਤ ਮਾਰਨ ਦੀ ਕੋਸ਼ਿਸ਼ ਰਹੇਗੀ। ਅਤੇ ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤੋ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਅੱਗੇ ਕਰ ਦਿਆ ਕਰੋ। ਲਓ ਫਿਰ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅਕਾਲੀ ਦਲ ਪੁਨਰ ਸੁਰਜੀਤ ਦੇ ਵਿੱਚ ਵੱਡੀ

0: ਬਗਾਵਤ ਜਿਹੜੀ ਛਿੜੀ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅੰਦਰ ਵੱਡੀ ਬਗਾਵਤ ਹੋਣ ਦੀ ਖਬਰ ਆਈ ਹੈ। ਦੱਸਿਆ ਜਾ ਰਿਹਾ ਕਿ ਪਾਰਟੀ ਦੇ 15 ਤੋਂ ਵੱਧ ਲੀਡਰਾਂ ਨੇ ਮੌਜੂਦਾ ਲੀਡਰਸ਼ਿਪ ਦੇ ਖਿਲਾਫ਼ ਮੋਰਚਾ ਖੋਲਦਿਆਂ ਵੱਖਰਾ ਧੜਾ ਬਣਾਉਣ ਦਾ ਐਲਾਨ ਕਰ ਦਿੱਤਾ। ਇਹ ਵੀ ਪਤਾ ਲੱਗਿਆ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਇਹ ਨਵਾਂ ਧੜਾ ਜਿਹੜਾ ਤਿਆਰ ਕੀਤਾ ਗਿਆ। ਦੂਸਰੇ ਪਾਸੇ ਅਕਾਲੀ ਦਲ ਪੁਨਰ ਸੁਰਜੀਤ ਨੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ ਦੇ ਵਿੱਚੋਂ ਕੱਢਿਆ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਬਡਾਲਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਦੇ ਰਾਹੀਂ ਦੱਸਿਆ ਕਿ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ ਦੇ ਉੱਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਇਕਬਾਲ ਸਿੰਘ ਝੂੰਦਾ ਨੂੰ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ 6 ਸਾਲਾਂ ਦੇ ਲਈ ਖਾਰਜ ਕਰ ਦਿੱਤਾ ਗਿਆ। ਵਡਾਲਾ ਨੇ ਦੱਸਿਆ ਕਿ ਪਾਰਟੀ ਅਨੁਸ਼ਾਸਨ ਦੇ ਵਿਰੁੱਧ ਜਾਂਦਿਆਂ ਪਹਿਲਾਂ ਵੀ ਝੂੰਦਾ ਨੇ ਆਪਣੇ ਤੌਰ ਦੇ ਉੱਤੇ 2 ਮੀਟਿੰਗਾਂ ਕੀਤੀਆਂ ਅਤੇ ਉਹ ਹੋਰਨਾਂ ਦੇ ਵਿੱਚ ਜਿਹੜਾ ਹੋਰਨਾਂ ਆਗੂਆਂ ਅਤੇ ਵਰਕਰਾਂ ਨੂੰ ਗੁੰਮਰਾਹ ਕਰਕੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਹੁਣ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੂਜੀਆਂ ਪਾਰਟੀਆਂ ਦੇ ਨਾਲ ਮਿਲ ਕੇ ਚੱਲਣ ਦਾ ਜਿਹੜਾ ਐਲਾਨ ਕੀਤਾ, ਜਦੋਂ ਕਿ ਜਥੇਬੰਦੀ ਵੱਲੋਂ ਪਹਿਲਾਂ ਹੀ ਦੂਜੀਆਂ ਪੰਥਕ ਧਿਰਾਂ ਦੇ ਨਾਲ ਏਕਤਾ ਕਰਨ ਦੇ ਲਈ ਇੱਕ ਤਾਲਮੇਲ ਕਮੇਟੀ ਬਣਾਈ ਹੋਈ ਹੈ ਜੋ ਆਪਣਾ ਕੰਮ ਬਹੁਤ ਸੁਚੱਜੇ ਢੰਗ ਦੇ ਨਾਲ ਕਹਿੰਦੇ ਕਰ ਰਹੀ ਹੈ। ਝੂੰਦਾ ਨੇ ਜਿਹੜਾ ਏਕਤਾ ਦਾ ਇਹ ਐਲਾਨ ਉਸ ਤਾਲਮੇਲ ਕਮੇਟੀ ਤੋਂ ਬਾਹਰ ਹੋ ਕੇ ਕੀਤਾ ਜਿਸ ਦੇ ਨਾਲ ਜਥੇਬੰਦੀ ਦੇ ਅਨੁਸ਼ਾਸਨ ਅਤੇ ਪੰਥਕ ਏਕਤਾ ਦੇ ਯਤਨਾਂ ਨੂੰ ਕਹਿੰਦੇ ਵੱਡੀ ਢਾਹ ਲੱਗੀ ਹੈ। ਉਹਨਾਂ ਦੇ ਇਸ ਆਪ ਹੁਦਰੇਪਨ ਦਾ ਜਿਹੜਾ ਨੋਟਿਸ ਲੈਂਦਿਆਂ ਹੋਇਆ ਅਨੁਸ਼ਾਸਨੀ ਕਮੇਟੀ ਨੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਜਿਹੜੀ ਅਗਵਾਈ ਹੇਠ ਇੱਕ ਵਰਚੁਅਲ ਮੀਟਿੰਗ ਕਰਕੇ ਸਿਫਾਰਿਸ਼ ਕੀਤੀ ਸੀ ਕਿ ਝੂੰਦਾ ਦੇ ਖਿਲਾਫ਼ ਸਖ਼ਤ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਅਤੇ ਵਡਾਲਾ ਨੇ ਕਿਹਾ ਕਿ ਅਨੁਸ਼ਾਸਨੀ ਕਮੇਟੀ ਦੀ ਸਿਫਾਰਿਸ਼ ਦੇ ਉੱਤੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ। ਇਹ ਹੁਕਮ ਤੁਰੰਤ ਪ੍ਰਭਾਵਤ ਨਾਲ ਜਿਹੜੇ ਲਾਗੂ ਸਮਝੇ ਜਾਣ। ਦੂਸਰੇ ਪਾਸੇ ਪੰਜਾਬ ਮੰਤਰੀ ਮੰਡਲ ਵੱਲੋਂ 3 ਅਗਸਤ ਤੋਂ ਮੌਨਸੂਨ ਸੈਸ਼ਨ ਬੁਲਾਉਣ ਦੇ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ 'ਚ 3 ਅਗਸਤ ਤੋਂ ਮੌਨਸੂਨ ਸੈਸ਼ਨ ਬੁਲਾਉਣ ਦੇ ਲਈ ਹਰੀ ਝੰਡੀ ਦਿੱਤੀ ਹੈ। 3 ਤੋਂ 10 ਅਗਸਤ ਤੱਕ ਇਹ ਜਿਹੜਾ ਸੈਸ਼ਨ ਚੱਲੇਗਾ। ਪੰਜਾਬ ਸਰਕਾਰ ਦੇ ਵੱਲੋਂ ਮੌਨਸੂਨ ਸੈਸ਼ਨ ਦੇ ਵਿੱਚ ਜਾਗਤ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਸਤਿਕਾਰ ਸੋਧ ਐਕਟ 2026 ਦੇ ਵਿੱਚ ਸੋਧ ਕੀਤੀ ਜਾ ਸਕਦੀ ਹੈ, ਇਹ ਵੀ ਚਰਚਾ ਹੈ। ਇਸ ਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਮਾਨ ਹੋਣਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਪੰਜਾਬ ਸਰਕਾਰ ਨੂੰ ਜਿਹੜੇ ਸੁਝਾਅ ਦਿੱਤੇ ਨੇ ਉਸ ਦੇ ਬਾਰੇ ਐਡਵੋਕੇਟ ਜਨਰਲ ਦੇ ਨਾਲ ਸਲਾਹ ਕੀਤੀ ਜਾਵੇਗੀ। ਐਡਵੋਕੇਟ ਜਨਰਲ ਦੇ ਨਾਲ ਸਲਾਹ ਤੋਂ ਬਾਅਦ ਹੀ ਸੋਧ ਕੀਤੀ ਜਾ ਸਕਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਨੇ 29 ਜੂਨ ਨੂੰ ਪੰਜਾਬ ਦੇ ਕਈ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਤਲਬ ਕਰਕੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੀਆਂ ਕੁਝ ਮੱਦਾਂ ਦੇ ਉੱਤੇ ਇਤਰਾਜ਼ ਜਤਾਇਆ ਸੀ ਅਤੇ ਇਸ ਦੇ ਨਾਲ ਹੀ ਸੂਬਾ ਸਰਕਾਰ ਨੂੰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਲਈ 1 ਮਹੀਨੇ ਦਾ ਸਮਾਂ ਦਿੱਤਾ ਸੀ। ਸੂਬਾ ਸਰਕਾਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉੱਤੇ ਹੀ ਐਕਟ ਦੇ ਵਿੱਚ ਸੋਧ ਕਰਨ ਲਈ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਉੱਤੇ ਇਤਰਾਜ਼ ਜਤਾਇਆ ਮਾਨ ਸਾਹਿਬ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਉੱਤੇ ਇਤਰਾਜ਼ ਜਤਾਇਆ ਗਿਆ। ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਰੱਖੀ ਜਾ ਰਹੀ ਹੈ ਤਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣਾ ਗਲਤ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕਰੇਨ ਦੇ ਰੂਸ ਵਿਚਕਾਰ ਜੰਗ ਨੂੰ ਰੁਕਵਾਉਣ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਅਤੇ ਦੇਸ਼ ਦੇ ਕਿਸਾਨਾਂ ਦੇ ਨਾਲ ਬੈਠ ਕੇ ਵੀ ਗੱਲ ਕਰਨੀ ਚਾਹੀਦੀ ਹੈ, ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕੱਢਣਾ ਚਾਹੀਦਾ ਹੈ। ਜੰਤਰ ਮੰਤਰ ਦੇ ਉੱਤੇ ਲਾਠੀਚਾਰਜ ਦੇ ਉੱਤੇ ਪੇਪਰ ਲੀਕ ਮੁੱਦੇ ਦੇ ਉੱਤੇ ਮਾਨ ਸਾਹਿਬ ਨੇ ਕਿਹਾ ਵਿੰਨਿਆ ਨਿਸ਼ਾਨਾ, ਕਹਿੰਦੇ ਕਿ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਜੰਤਰ ਮੰਤਰ ਦੇ ਉੱਤੇ ਸੰਘਰਸ਼ ਕਰ ਰਹੇ ਨੌਜਵਾਨਾਂ ਅਤੇ ਲਾਠੀਚਾਰਜ ਕਰਨ ਦੇ ਉੱਤੇ ਵੀ ਸਵਾਲ ਚੁੱਕੇ ਨੇ। ਨੌਜਵਾਨ ਪੜ੍ਹ ਕੇ ਆਪਣਾ ਭਵਿੱਖ ਤਿਆਰ ਕਰਨਾ ਚਾਹੁੰਦੇ ਨੇ ਪਰ ਕੁਝ ਲੋਕ ਪੈਸੇ ਦੇ ਦਮ ਦੇ ਉੱਤੇ ਪੇਪਰ ਖਰੀਦ ਰਹੇ ਨੇ, ਇਸੇ ਦੇ ਖਿਲਾਫ਼ ਨੌਜਵਾਨ ਸੰਘਰਸ਼ ਕਰ ਰਹੇ ਨੇ ਅਤੇ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਗੁਰੂ ਬਣਨ ਦੀਆਂ ਗੱਲਾਂ ਕਰ ਰਹੇ ਨੇ ਅਤੇ ਉਹਨਾਂ ਪਹਿਲਾਂ ਦੇਸ਼ ਵਿੱਚ ਪੇਪਰ ਲੀਕ ਰੋਕਣ ਦੇ ਲਈ ਯਤਨ ਕਰਨੇ ਚਾਹੀਦੇ ਹੈ। ਦੂਸਰੇ ਪਾਸੇ CJP ਪਾਰਲੀਮੈਂਟ ਮਾਰਚ ਲਾਈਵ ਦੀ ਗੱਲ ਕਰੀਏ ਜੋ ਅੱਜ ਕੁਝ ਵਾਪਰਿਆ। ਕਾਂਗਰਸ ਦੇ ਵੱਲੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਬਾਰ ਪ੍ਰਦਰਸ਼ਨ ਹੋਇਆ, ਚੰਨੀ ਨੂੰ ਹਿਰਾਸਤ ਦੇ ਵਿੱਚ ਲਿਆ ਅਤੇ ਰਾਹੁਲ ਗਾਂਧੀ ਵੀ ਚੁੱਕੇ ਗਏ। NEET UG 2026 ਪੇਪਰ ਲੀਕ ਮਾਮਲੇ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਜਿਹੜੇ ਅਸਤੀਫੇ ਦੀ ਮੰਗ ਕਰ ਰਹੀ ਕਾਂਗਰਸ ਜਨਤਾ ਪਾਰਟੀ ਦੇ ਸੰਸਦ ਮੈਂਬਰ ਜਾਂ ਸੰਸਦ ਮਾਰਚ ਦੇ ਦੌਰਾਨ ਦਿੱਲੀ ਦੇ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਸੀ। ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਕੇਂਦਰੀ ਮੰਤਰੀ JP ਨੱਡਾ ਦੇ ਨਾਲ ਹੋਈ ਬੈਠਕ ਦੇ ਬਾਵਜੂਦ CJP ਆਗੂਆਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਧਰਨਾ ਅਤੇ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ। ਕਾਂਗਰਸ ਪਾਰਟੀ ਨੇ ਵੀ ਜਿਹੜਾ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਕਰਦਿਆਂ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ। ਸੋਮਵਾਰ ਨੂੰ ਕੱਲ੍ਹ ਬੀਤੇ 'ਚ ਕੇਂਦਰੀ ਦਿੱਲੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਦਿੱਲੀ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਅਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ। ਇਸ ਭੜਕੀ ਹਿੰਸਾ ਅਤੇ ਭੰਨ ਤੋੜ ਦੇ ਵਿੱਚ ਵੱਡੀ ਗਿਣਤੀ 'ਚ ਪੁਲਿਸ ਕਰਮੀ ਅਤੇ ਪ੍ਰਦਰਸ਼ਨਕਾਰੀ ਜ਼ਖਮੀ ਹੋਏ, ਜਦੋਂ ਕਿ ਪੁਲਿਸ ਨੇ ਲਗਭਗ 100 ਤੋਂ ਵੱਧ ਲੋਕਾਂ ਨੂੰ ਹਿਰਾਸਤ 'ਚ ਲਿਆ। 2019 ਦੇ ਸਾਲ ਦੇ ਦੌਰਾਨ ਨਾਗਰਿਕਤਾ ਸੋਧ ਕਾਨੂੰਨ CAA ਵਿਰੋਧੀ ਅੰਦੋਲਨ ਦੀ ਯਾਦ ਦਿਵਾਉਂਦੇ ਇਸ ਪ੍ਰਦਰਸ਼ਨ ਦੇ ਦੌਰਾਨ ਕੇਂਦਰ ਸਰਕਾਰ ਨੇ 20 ਜੂਨ ਤੋਂ ਚੱਲ ਰਹੇ ਧਰਨੇ ਤੋਂ ਬਾਅਦ ਪਹਿਲੀ ਵਾਰ CJP ਆਗੂਆਂ ਨਾਲ ਰਸਮੀ ਗੱਲਬਾਤ ਕੀਤੀ ਹੈ। ਕੇਂਦਰੀ ਮੰਤਰੀ JP ਨੱਡਾ ਨੇ CJP ਦੇ ਨੁਮਾਇੰਦਿਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਕਾ ਦੇ ਨਾਲ ਮੁਲਾਕਾਤ ਕੀਤੀ ਹੈ, ਜਿਨ੍ਹਾਂ ਨੇ ਸਿੱਖਿਆ ਮੰਤਰੀ ਦੀ ਬਰਖਾਸਤਗੀ ਸਮੇਤ ਆਪਣੀਆਂ ਹੋਰ ਪ੍ਰਮੁੱਖ ਮੰਗਾਂ ਦਾ ਮੰਗ ਪੱਤਰ ਨੱਡਾ ਨੂੰ ਸੌਂਪਿਆ। ਸਰਕਾਰ ਨੇ ਮੰਗ ਪੱਤਰ ਦੇ ਉੱਤੇ ਵਿਚਾਰ ਕਰਨ ਦਾ ਭਰੋਸਾ ਦਿੰਦਿਆਂ ਧਰਨਾ ਖਤਮ ਕਰਨ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਜਾਣੇ ਪਛਾਣੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਐਲਾਨ ਕੀਤਾ ਕਿ ਉਹਨਾਂ ਦੀ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਨੌਜਵਾਨ ਆਗੂਆਂ ਨੂੰ ਸੰਸਦ ਦੇ ਵਿੱਚ ਮੈਂਬਰ ਪਾਰਲੀਮੈਂਟ ਨਾਲ ਮਿਲਣ ਦੀ ਇਜਾਜ਼ਤ ਨਹੀਂ ਮਿਲਦੀ ਜਾਂ ਸੰਸਦ ਮੈਂਬਰ ਹਸਪਤਾਲ ਆ ਕੇ ਉਹਨਾਂ ਦੇ ਨਾਲ ਮੁਲਾਕਾਤ ਨਹੀਂ ਕਰਦੇ ਨੇ। ਕਾਂਗਰਸ ਦੇ ਵੱਲੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਬਾਹਰ ਪ੍ਰਦਰਸ਼ਨ ਕੀਤਾ ਗਿਆ ਅਤੇ ਚੰਨੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ, ਜਿਨ੍ਹਾਂ ਦੇ ਨਾਲ ਪਾਰਟੀ ਪ੍ਰਧਾਨ ਖੜਗੇ ਵੀ ਸਨ ਅਤੇ ਮੰਗਲਵਾਰ ਨੂੰ ਨੀਟ ਪੇਪਰ ਲੀਕ ਮਾਮਲੇ ਦੇ ਪ੍ਰਦਰਸ਼ਨ ਕਰ ਰਹੇ ਸੀ। ਵਿਦਿਆਰਥੀਆਂ ਅਤੇ ਪੁਲਿਸ ਕਾਰਵਾਈ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫੇ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਦੀ ਲੋਕ ਕਲਿਆਣ ਮਾਰਗ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਦੋਵਾਂ ਨੇਤਾਵਾਂ ਦੇ ਨਾਲ ਧਰਨੇ ਦੇ ਵਿੱਚ ਕਈ ਪਾਰਟੀ ਸੰਸਦ ਮੈਂਬਰ ਅਤੇ ਨੇਤਾ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਾਂਗਰਸ ਨੇਤਾਵਾਂ ਨੇ ਸੋਮਵਾਰ ਨੂੰ ਸੰਸਦ ਦੇ ਵੱਲ CJP ਦੀ ਜਿਹੜੀ ਆ ਅਗਵਾਈ ਵਾਲੇ ਵਿਰੋਧ ਮਾਰਚ ਦੇ ਦੌਰਾਨ ਨੌਜਵਾਨ ਵਿਦਿਆਰਥੀਆਂ ਅਤੇ ਕਥਿਤ ਪੁਲਿਸ ਅੱਤਿਆਚਾਰਾਂ ਦੇ ਵਿਰੋਧ ਦੇ ਵਿੱਚ ਪਹਿਲਾਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਵੱਲ ਮਾਰਚ ਕੀਤਾ ਸੀ। ਗਾਂਧੀ ਨੇ ਆਪਣੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਹੋਰ ਕਾਂਗਰਸ ਨੇਤਾਵਾਂ ਦੇ ਨਾਲ ਇਸ ਤੋਂ ਪਹਿਲਾਂ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਵਿੱਚ ਸੋਮਵਾਰ ਦੀ ਪੁਲਿਸ ਕਾਰਵਾਈ ਦੇ ਵਿੱਚ ਜ਼ਖਮੀ ਹੋਏ ਕੁਝ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਵੀ ਕੀਤੀ ਸੀ। ਇਸ ਦੇ ਦੌਰਾਨ ਪੰਜਾਬ ਕਾਂਗਰਸ ਕੈਂਪੇਨ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਲੋਕ ਕਲਿਆਣ ਮਾਰਗ ਤੋਂ ਹਿਰਾਸਤ ਦੇ ਵਿੱਚ ਲੈ ਲਏ ਗਏ ਅਤੇ ਚੰਨੀ ਨੇ ਦੋਸ਼ ਲਗਾਇਆ ਕਿ ਭਾਜਪਾ ਅੱਤਵਾਦੀਆਂ ਵਰਗੀਆਂ ਚਾਲਾਂ ਦਾ ਜਿਹੜਾ ਸਹਾਰਾ ਲੈ ਰਹੀਆਂ ਨੇ ਅਤੇ ਸਰਕਾਰ ਅਤੇ ਵਿਦਿਆਰਥੀਆਂ ਦੀਆਂ ਜਿਹੜੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਜਿਹੜਾ ਕਰਨ ਦੇ ਦਾ ਦੋਸ਼ ਜਿਹੜਾ ਉਹਨਾਂ ਨੇ ਲਾਇਆ ਹੈ। ਫਾਰਮਰ ਪ੍ਰੋਟੈਸਟ ਜਿਹੜਾ ਸਮੇਟਣ ਲੱਗ ਪਿਆ ਜੀ। ਦਿੱਲੀ ਚੱਲੇ ਕਿਸਾਨ ਜਿਹੜੇ ਨੇ ਸ਼ੰਭੂ ਦੇ ਉੱਤੇ ਲੱਗੇ ਜਾਮ ਨੇ ਅਤੇ ਭਾਰਤ ਅਮੈਰੀਕਾ ਵਪਾਰ ਸਮਝੌਤੇ ਖਿਲਾਫ਼ ਕਿਸਾਨਾਂ ਦੀ ਜਿਹੜੀ ਹੈ ਮਹਾਂਰੈਲੀ ਸੀ। ਦੇਸ਼ ਬਚਾਓ ਮੋਰਚਾ ਵੱਲੋਂ ਭਾਰਤ ਅਮੈਰੀਕਾ ਵਪਾਰ ਸਮਝੌਤੇ ਦੇ ਖਿਲਾਫ਼ ਅੱਜ ਦਿੱਲੀ ਸਥਿਤ ਕਿਸਾਨ ਘਾਟ ਦੇ ਉੱਤੇ ਕਿਸਾਨ ਮਹਾਂਰੈਲੀ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਮਹਾਂਰੈਲੀ ਦੇ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ 'ਚ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤਾ ਜਾ ਰਿਹਾ। ਦੂਜੇ ਪਾਸੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਤੋਂ ਰੋਕਣ ਲਈ ਸ਼ੰਭੂ ਬਾਰਡਰ ਉੱਤੇ ਵੱਡੀਆਂ ਰੋਕਾਂ ਬੈਰੀਕੇਡ ਲਗਾ ਦਿੱਤੀਆਂ ਸਨ। ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਗਿਆ ਅਤੇ ਪੁਲਿਸ ਨੇ ਆਮ ਲੋਕਾਂ ਦੇ ਲਈ ਰੂਟ ਵੀ ਜਿਹੜਾ ਸੀ ਡਾਇਵਰਟ ਕਰ ਦਿੱਤਾ ਸੀ। ਦੇਸ਼ ਬਚਾਓ ਮੋਰਚੇ ਦੇ ਆਗੂ ਸਰਵਨ ਸਿੰਘ ਭੰਦੇਰ ਅਤੇ ਹੋਰਨਾਂ ਆਗੂਆਂ ਦੀ ਅਗਵਾਈ ਹੇਠ ਪੰਜਾਬ ਦੇ ਵਿੱਚੋਂ ਵੱਖ ਵੱਖ ਥਾਵਾਂ ਤੋਂ ਕਿਸਾਨਾਂ ਨੇ ਲੰਘੇ ਦਿਨ ਹੀ ਦਿੱਲੀ ਲਈ ਚਾਲੇ ਪਾ ਦਿੱਤੇ ਸੀ। ਕਿਸਾਨ ਰਾਤ ਸਮੇਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਰੁਕੇ ਅਤੇ ਅੱਜ ਸਵੇਰੇ ਜਿਵੇਂ ਹੀ ਦਿੱਲੀ ਵੱਲ ਨੂੰ ਅੱਗੇ ਵਧੇ ਤਾਂ ਪੁਲਿਸ ਨੇ ਸ਼ੰਭੂ ਬਾਰਡਰ ਦੇ ਉੱਤੇ ਵੱਡੀਆਂ ਰੋਕਾਂ ਲਗਾ ਕੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ। ਇਸ ਵੇਲੇ ਸ਼ੰਭੂ ਬਾਰਡਰ ਉੱਤੇ ਵੱਡੀ ਗਿਣਤੀ 'ਚ ਜਿਹੜਾ ਕਿਸਾਨ ਹੋਏ ਸਨ ਮੌਜੂਦ ਅਤੇ ਉੱਥੇ ਹੀ ਕਿਸਾਨਾਂ ਦਾ ਭਾਰੀ ਜਿਹੜਾ ਇਕੱਠ ਹੋਇਆ। ਦੇਸ਼ ਬਚਾਓ ਮੋਰਚੇ ਦੇ ਆਗੂ ਸਰਵਨ ਸਿੰਘ ਭੰਦੇਰ ਹੋਰਨਾਂ ਆਗੂਆਂ ਦੀ ਅਗਵਾਈ ਹੇਠ ਪੰਜਾਬ ਦੇ ਵਿੱਚੋਂ ਵੱਖ ਵੱਖ ਥਾਵਾਂ ਤੋਂ ਕਿਸਾਨਾਂ ਨੇ ਲੰਘੇ ਦਿਨ ਹੀ ਦਿੱਲੀ ਲਈ ਚਾਲੇ ਪਾ ਦਿੱਤੇ ਸਨ। ਕਿਸਾਨ ਰਾਤ ਸਮੇਂ ਜਿਹੜਾ ਸ਼ੰਭੂ ਦੇ ਉੱਤੇ ਹੀ ਜਿਹੜਾ ਰੁਕੇ ਰਹੇ। ਹਰਿਆਣਾ ਪੁਲਿਸ ਦੇ ਵੱਲੋਂ ਇਹ ਸਖ਼ਤ ਨਾਕੇਬੰਦੀ ਦੇਸ਼ ਬਚਾਓ ਮੋਰਚੇ ਦੇ ਸੱਦੇ ਦੇ ਉੱਤੇ ਦਿੱਲੀ ਦੇ ਕਿਸਾਨ ਘਾਟ ਵਿਖੇ 21 ਜੁਲਾਈ ਨੂੰ ਕੀਤੀ ਜਾ ਰਹੀ ਵਿਸ਼ਾਲ ਮਹਾਂਪੰਚਾਇਤ ਤੋਂ ਕੁਝ ਘੰਟੇ ਪਹਿਲਾਂ ਕੀਤੀ ਗਈ। ਆਯੋਜਕਾਂ ਦਾ ਦਾਅਵਾ ਹੈ ਕਿ ਇਸ ਮਹਾਂਪੰਚਾਇਤ ਦੇ ਵਿੱਚ ਦੇਸ਼ ਭਰ ਤੋਂ ਲਗਭਗ 550 ਕਿਸਾਨ ਜਥੇਬੰਦੀਆਂ ਅਤੇ ਸਮਾਜਿਕ ਸੰਸਥਾਵਾਂ ਹਿੱਸਾ ਲੈ ਰਹੀਆਂ ਨੇ। ਦਿੱਲੀ ਦੇ ਵਿੱਚ ਪਿਛਲੇ ਦਿਨੀ ਹੋਏ ਪ੍ਰਦਰਸ਼ਨ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ। ਦੂਸਰੇ ਪਾਸੇ ਸ਼ਾਮ ਤੱਕ ਖਬਰ ਆ ਗਈ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਦਿੱਲੀ ਕੂਚ ਟਲ ਗਿਆ। ਜਲਦ ਹੋਵੇਗੀ ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗ। ਅਮਰੀਕਾ ਭਾਰਤ ਵਪਾਰ ਸਮਝੌਤੇ ਦੇ ਵਿਰੋਧ ਦੇ ਵਿੱਚ ਕਿਸਾਨਾਂ ਵੱਲੋਂ ਇਹ ਮਾਰਚ ਕੀਤਾ ਜਾਣਾ ਸੀ ਤੇ ਕਿਸਾਨ ਦੁਪਹਿਰ 3 ਵਜੇ ਤੋਂ ਬਾਅਦ ਸ਼ੰਭੂ ਸਰਹੱਦ ਤੋਂ ਵਾਪਸ ਆਉਣ ਲੱਗ ਪਏ। ਇਸ ਦੇ ਨਾਲ ਹੀ ਕੁਰੂਕਸ਼ੇਤਰ ਪੁਲਿਸ ਨੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਣੀ ਨੂੰ ਵੀ ਰਿਹਾਅ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਦਿਲਬਾਗ ਸਿੰਘ ਜਿਹੜੇ ਨੇ ਦਰਾਜ ਕੇ ਹੁਣਾਂ ਨੇ ਦੱਸਿਆ ਕਿ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਦੇ ਨਾਲ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਦੋ ਮੰਗਾਂ ਦੇ ਸਮਝੌਤਾ ਹੋਇਆ। ਇਸ ਦੇ ਲਈ ਵਿਰੋਧ ਮੁਲਤਵੀ ਜਿਹੜਾ ਕਰ ਦਿੱਤਾ ਗਿਆ। ਕਿਸਾਨ ਆਗੂ ਸਰਵਨ ਭੰਦੇਰ ਹੁਣਾਂ ਦੱਸਿਆ ਕਿ ਖੇਤੀਬਾੜੀ ਮੰਤਰੀ ਰਾਣਾ ਨੇ ਕਿਹਾ ਕਿ ਗ੍ਰਿਫਤਾਰ ਕਿਸਾਨ ਆਗੂਆਂ ਨੂੰ ਜਲਦ ਹੀ ਰਿਹਾਅ ਕਰ ਦਿੱਤਾ ਜਾਏਗਾ। ਅਗਲੇ 8 ਤੋਂ 10 ਦਿਨਾਂ ਦੇ ਅੰਦਰ ਅੰਦਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦੇ ਨਾਲ ਗੱਲਬਾਤ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦੇ ਦੌਰਾਨ ਅਮਰੀਕਾ ਭਾਰਤ ਵਪਾਰ ਸਮਝੌਤੇ ਉੱਤੇ ਵੀ ਚਰਚਾ ਹੋਵੇਗੀ। ਕਿਸਾਨ ਦਿੱਲੀ ਜਾਣ ਦੇ ਲਈ ਸਵੇਰੇ ਸਵੇਰੇ ਪਟਿਆਲਾ ਅੰਬਾਲਾ ਵਿਚਕਾਰ ਸ਼ੰਭੂ ਸਰਹੱਦ ਦੇ ਉੱਤੇ ਅਤੇ ਸੰਗਰੂਰ ਅਤੇ ਜੀਂਦ ਵਿਚਕਾਰ ਖਨੌਰੀ ਸਰਹੱਦ ਦੇ ਉੱਤੇ ਪਹੁੰਚੇ ਸਨ। ਇਸ ਗੱਲ ਦੀ ਜਾਣਕਾਰੀ ਮਿਲਦਿਆਂ ਹੀ ਹਰਿਆਣਾ ਪੁਲਿਸ ਨੇ ਦੋਵਾਂ ਸਰਹੱਦਾਂ ਦੇ ਉੱਤੇ ਬੈਰੀਕੇਡਿੰਗ ਕਰਤੀ ਅਤੇ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਜਿਸ ਦੇ ਨਾਲ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਲਿਆ ਗਿਆ ਸੀ। ਦੂਸਰੇ ਪਾਸੇ ਪੀਐਮ ਮੋਦੀ ਸਾਹਿਬ ਦੋ ਮੁੱਦਿਆਂ ਦੇ ਉੱਤੇ ਅੱਜ ਬੋਲੇ ਆ। ਹਰ ਮੁਕਤ ਜਿਹੜਾ ਕਹਿੰਦੇ ਨੇ ਕਿ ਮੋਦੀ ਉਹਨਾਂ ਨੇ ਕਿਹਾ ਕਿ ਜਿਹੜਾ ਫਾਰਮਰ ਪ੍ਰੋਟੈਸਟ ਚੱਲ ਰਿਹਾ, ਹਰ ਮੁਕਤ ਜਿਹੜਾ ਵਪਾਰ ਸਮਝੌਤਾ ਹੈ FTA ਵਿੱਚ ਕਿਸਾਨਾਂ ਦੇ ਹਿੱਤਾਂ ਨੂੰ ਦਿੱਤਾ ਜਾਵੇਗਾ ਪਹਿਲ ਦਿੱਤੀ ਜਾਏਗੀ। ਸਰਕਾਰ ਕਿਸਾਨਾਂ ਦੀ ਭਲਾਈ ਦੇ ਲਈ ਪੂਰੀ ਤਰ੍ਹਾਂ ਕਹਿੰਦੇ ਨੇ ਵਚਨਬੱਧ ਹੈ। ਅਤੇ ਦੂਸਰਾ ਮਾਮਲਾ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਖਿਲਾਫ਼ ਜਿਹੜਾ ਨੀਟ ਪੇਪਰ ਮਾਮਲਾ, ਦੋਸ਼ੀਆਂ ਦੇ ਖਿਲਾਫ਼ ਹੋਵੇ ਸਖ਼ਤ ਤੋਂ ਸਖ਼ਤ ਕਾਰਵਾਈ, ਇਹ ਕੋਈ ਸਿਆਸੀ ਮੁੱਦਾ ਨਹੀਂ ਹੈ, ਮੋਦੀ ਸਾਹਿਬ ਕਹਿੰਦੇ ਹੈ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ਼ ਜਿਹੜਾ ਦਿੱਲੀ ਵੱਲ ਮਾਰਚ ਕਰਨ ਅਤੇ ਸ਼ੰਭੂ ਬਾਰਡਰ ਦੇ ਉੱਤੇ ਤਣਾਅਪੂਰਨ ਸਥਿਤੀ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕਿਸਾਨ ਭਾਈਚਾਰੇ ਨੂੰ ਵੱਡਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਵੀ ਵਪਾਰਕ ਸਮਝੌਤੇ ਦੇ ਵਿੱਚ ਉਹਨਾਂ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਵੇਗਾ। ਮੰਗਲਵਾਰ ਸਵੇਰੇ ਆਯੋਜਿਤ NDA ਸੰਸਦੀ ਪਾਰਟੀ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਹਾਲ ਹੀ ਦੇ ਵਿੱਚ ਕੀਤੇ ਗਏ ਮੁਕਤ ਵਪਾਰ ਸਮਝੌਤਿਆਂ ਦਾ ਜਿਹੜਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਭਾਰਤ ਦੇ ਵੱਲੋਂ ਕੀਤੇ ਜਾਣ ਵਾਲੇ ਇਹ ਸਮਝੌਤੇ ਦੇਸ਼ ਅਤੇ ਕਿਸਾਨਾਂ ਦੋਵਾਂ ਦੇ ਹਿੱਤਾਂ ਨੂੰ ਪਹਿਲ ਦੇਣਗੇ ਅਤੇ ਇਹਨਾਂ ਦੇ ਨਾਲ ਖੇਤੀਬਾੜੀ ਸੈਕਟਰ ਨੂੰ ਨੁਕਸਾਨ ਨਹੀਂ ਬਲਕਿ ਲਾਭ ਪਹੁੰਚੇਗਾ। ਸੰਸਦੀ ਮਾਮਲਿਆਂ ਦੇ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਦੱਸਿਆ ਕਿ ਕਿਸਾਨਾਂ ਦੀ ਭਲਾਈ ਸਰਕਾਰ ਦਾ ਮੁੱਖ ਟੀਚਾ ਰਿਹਾ ਹੈ ਅਤੇ ਆਉਣ ਵਾਲੇ ਕਿਸੇ ਵੀ FTA ਵਿੱਚ ਕਿਸਾਨਾਂ ਦੇ ਹਿੱਤਾਂ ਦੀ ਪੂਰੀ ਰਾਖੀ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਹੋਰ ਅੱਗੇ ਵਧਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਇਸ ਬੈਠਕ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਵੀ ਸੰਬੋਧਨ ਕੀਤਾ ਅਤੇ ਨੀਟ UGC ਪੇਪਰ ਜਿਹੜਾ ਲੀਕ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਰਕਾਰ ਇਸ ਮੁੱਦੇ ਦੇ ਉੱਤੇ ਪੂਰੀ ਤਰ੍ਹਾਂ ਕਹਿੰਦੇ ਗੰਭੀਰ ਹੈ। ਦੂਸਰੇ ਪਾਸੇ ਇੰਸਪੈਕਟਰ ਆਪਣੇ ਨਾਗਰਾ FBI ਦੀ ਜਾਂਚ ਤੋਂ ਬਾਅਦ ਘਿਰੇ ਨੇ ਇੰਸਪੈਕਟਰ ਨਾਗਰਾ ਦੇ ਪੁਲਿਸ ਰਿਮਾਂਡ ਦੇ ਵਿੱਚ ਵਾਧਾ ਹੋ ਗਿਆ। ਭ੍ਰਿਸ਼ਟਾਚਾਰ ਅਤੇ ਫਿਰੌਤੀ ਮੰਗਾਂ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤੇ ਪੰਜਾਬ ਪੁਲਿਸ ਦੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ 3 ਰੋਜ਼ਾ ਪੁਲਿਸ ਰਿਮਾਂਡ ਖਤਮ ਹੋਣ ਦੇ ਉੱਤੇ ਅੱਜ ਫਿਰ ਦਸੂਹਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਰਿਮਾਂਡ ਦੇ ਵਿੱਚ 1 ਦਿਨ ਦਾ ਵਾਧਾ ਕੀਤਾ। ਨਾਗਰਾ ਨੂੰ 17 ਜੁਲਾਈ ਦੀ ਰਾਤ ਗ੍ਰਿਫਤਾਰ ਕੀਤਾ ਗਿਆ ਸੀ। ਅਮਰੀਕੀ ਜਾਂਚ ਏਜੰਸੀ FBI ਵੱਲੋਂ ਗੈਂਗਸਟਰਾਂ ਦੀਆਂ ਕਾਰਵਾਈਆਂ ਦੀ ਕੀਤੀ ਜਾਂਚ ਤੋਂ ਬਾਅਦ ਨਾਗਰਾ ਦੇ ਇੱਕ ਗੈਂਗਸਟਰ ਸਮੂਹ ਦੇ ਨਾਲ ਸੰਬੰਧ ਉਜਾਗਰ ਹੋਣ ਤੋਂ ਬਾਅਦ ਉਸਨੂੰ ਟਾਂਡਾ ਦੇ SHO ਵਜੋਂ ਹਟਾ ਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ। ਮਾਮਲੇ ਦੀ ਜਾਂਚ ਦੇ ਲਈ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਜਿਸ ਦੀ ਮੁੱਢਲੀ ਜਾਂਚ ਤੋਂ ਬਾਅਦ ਨਾਗਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਨਵਰੀ ਮਹੀਨੇ ਟਾਂਡਾ ਦੇ ਪਿੰਡ ਮਿਆਣੀ ਦੇ ਵਿੱਚ ਬਲਵਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਦੇ ਹੋਏ ਕਤਲ ਸੰਬੰਧੀ ਜੋ FIR ਦਰਜ ਹੋਈ ਸੀ ਉਸੇ ਦੇ ਵਿੱਚ ਵਾਧਾ ਜੁਰਮ ਜਿਹੜਾ ਦਰਜ ਕਰਕੇ ਨਾਗਰਾ ਨੂੰ ਭ੍ਰਿਸ਼ਟਾਚਾਰ ਅਤੇ ਜਬਰੀ ਵਸੂਲੀ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਸੀ। FBI ਨੇ ਇਸ ਕਤਲ ਕੇਸ ਨੂੰ ਵਰਤ ਕੇ ਅਮਰੀਕਾ ਰਹਿੰਦੇ ਇੱਕ ਪਰਿਵਾਰ ਨੂੰ ਡਰਾ ਧਮਕਾ ਕੇ $4 ਲੱਖ ਦੀ ਮੰਗ ਕੀਤੇ ਜਾਣ ਦੇ ਦੋਸ਼ ਉਕਤ ਪੁਲਿਸ ਅਧਿਕਾਰੀਆਂ ਦੇ ਉੱਤੇ ਲਗਾਏ ਸਨ ਅਤੇ ਵਿਸ਼ੇਸ਼ ਜਾਂਚ ਟੀਮ ਨੂੰ ਇਸ ਰਾਸ਼ੀ 'ਚੋਂ ₹16 ਲੱਖ ਦੀ ਮਨੀ ਟ੍ਰੇਲ ਜਿਹੜਾ ਉਹਦਾ ਪਤਾ ਲੱਗ ਚੁੱਕਿਆ ਹੈ। ਦੂਸਰੇ ਪਾਸੇ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਧਿਆਨ ਮਾਰਾਂਗੇ ਅਤੇ ਪਾਕਿਸਤਾਨ ਦੇ ਵਿੱਚ ਬੈਠਕ ਹੋਣ ਜਾ ਰਹੀ ਹੈ ਫਿਰ ਤੋਂ। ਇਰਾਨ ਅਤੇ ਪਾਕਿਸਤਾਨ ਇਕੱਠੇ ਬੈਠਣ ਦੀ ਕੋਸ਼ਿਸ਼ ਕਰ ਰਿਹਾ ਅਤੇ ਦੂਸਰੇ ਪਾਸੇ ਆਪਣਾ ਟਰੰਪ ਕਹਿ ਰਿਹਾ ਪੂਰਾ ਇੱਕ ਜਿਹੜਾ ਨਕਸ਼ਾ ਬਣਾ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਜੰਗ ਛੇੜਨੀ ਹੈ, ਅਤੇ ਉਹਨਾਂ ਨੇ ਕਹਿ ਦਿੱਤਾ ਬੂਟਸ ਔਨ ਦੀ ਗਰਾਊਂਡ। ਅਤੇ ਇਹਦੇ ਵਿੱਚ ਜਿਹੜੇ ਨੇ ਅਰਬ ਮੁਲਕ ਨੇ ਉਹਨਾਂ ਦੀਆਂ ਫੌਜਾਂ ਵੀ ਸਾਥ ਦੇ ਸਕਦੀਆਂ ਅਤੇ ਯੁੱਧ ਜਿਹੜਾ ਹੋਰ ਵੀ ਗੰਭੀਰ ਬਣਦਾ ਨਜ਼ਰ ਆਵੇਗਾ। ਪਰ ਉਮੀਦ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਤੋਂ ਟਲਿਆ ਜਾਵੇ, ਨਸਲ ਕੁਸ਼ੀਆਂ ਹੋਰ ਸਾਰਾ ਸਿਲਸਿਲਾ ਜੋ ਹੋ ਰਿਹਾ ਉਹਨਾਂ ਨੂੰ ਜਿਹੜਾ ਰੋਕਿਆ ਜਾਵੇ, ਲੋਕਾਂ ਨੂੰ ਇਹਦੇ ਬਾਰੇ ਵੀ ਜਿਹੜੀ ਆਵਾਜ਼ ਉਠਾਉਣੀ ਚਾਹੀਦੀ ਹੈ। ਅਤੇ ਲਓ ਦੋਸਤੋ, ਅੱਗੇ ਗੱਲਾਂ ਬਾਤਾਂ ਕਰਨ ਦੇ ਲਈ ਆਪਣੇ ਨਾਲ ਜੁੜ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਅਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਰਹਿਣਗੀਆਂ, +358 44 976 1962 ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਨਾਲ ਕਰ ਸਕਦੇ ਹੋ। ਕੋਈ ਸਵਾਲ ਹੋਵੇ, ਕੋਈ ਗੱਲਬਾਤ ਹੋਵੇ ਤਾਂ ਤੁਹਾਡਾ ਵੀ ਨਿੱਘਾ ਸਵਾਗਤ ਰਹੇਗਾ। ਸਤਿ ਸ਼੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ, ਜੀ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ, ਬੜੀਆ
0: ਜੀ।
1: ਭਾਰੀ ਸਾਹਿਬ, ਆ ਜਿਹੜੀ ਤੁਸੀਂ ਹੁਣ ਲਾਸਟ ਵਿੱਚ ਖਬਰ ਕੀਤੀ ਹੈ ਨਾ ਜੀ, SHO ਨਾਗਰਾ ਵਾਲੀ,
0: ਹਾਂਜੀ,
1: ਇਹਦੇ ਬਾਰੇ ਨਾ ਸਰ ਅੱਜ ਇੱਕ ਹੋਰ ਵਿਊ ਨਜ਼ਰ ਆਇਆ ਜੀ।
0: ਜੀ,
1: ਉਹ ਕਹਿੰਦੇ ਵੀ ਮਤਲਬ ਇਸ ਕੇਸ ਦੇ ਜ਼ਰੀਏ ਜਿਹੜਾ ਆ ਇੱਥੇ ਕਾਰਵਾਈ ਕੀਤੀ, ਜਿਹੜੀ FIR ਕੀਤੀ ਆ, ਇਹਦੇ ਜ਼ਰੀਏ ਸਰਕਾਰ ਗੁਰਿੰਦਰਜੀਤ ਸਿੰਘ ਨਾਗਰਾ ਦੀ ਐਕਸਟ੍ਰਾਡੀਸ਼ਨ ਤੋਂ ਉਹਦਾ ਬਚਾਅ ਕਰ ਰਹੀ ਆ।
0: ਬਿਲਕੁਲ ਹੈ ਜੀ,
1: ਐਕਸਟ੍ਰਾਡੀਸ਼ਨ ਟ੍ਰੀਟੀ ਦਾ ਇੱਕ ਰੂਲ ਆ ਕਿ ਜੇ ਉਸ ਬੰਦੇ ਤੇ ਕੇਸ ਚੱਲਦਾ ਹੋਵੇ ਤੇ ਉਹਦੀ ਉਹਨਾਂ ਚਿਰ ਤੱਕ ਐਕਸਟ੍ਰਾਡੀਸ਼ਨ ਨਹੀਂ ਹੋ ਸਕਦੀ ਜੀ।
0: ਜੀ,
1: ਟੂ ਸੇਵ ਹਿਮ ਫਰੋਮ ਦੀ ਕਲਚਿਸ ਆਫ FBI, ਜੋ ਮਤਲਬ ਸਕਾਲਰਸ ਕਹਿ ਰਹੇ ਆ, ਉਹ ਕਹਿੰਦੇ ਆ ਕਿ ਇਹਨੂੰ ਬਚਾਉਣ ਵਾਸਤੇ ਹੀ ਇਹ FIR ਦਰਜ ਕੀਤੀ ਹੈਗੀ ਆ, ਤੇ ਇਹ ਹੁਣ ਜਿਹੜਾ ਹੈਗਾ ਆ ਇਹ ਸਾਰਾ ਪੇਪਰ ਵਰਕ ਹੈਗਾ ਜੀ। ਨੋ ਡਾਊਟ ਕਿ ਜਿਹੜਾ ਇਹਨਾਂ ਦੇ ਆਪੋਨੈਂਟ ਕੰਪਲੇਨੈਂਟ ਸੀਗਾ, ਜਿਹਨੇ ਉੱਥੇ ਜਿਹੜਾ ਆ FBI ਨੂੰ ਇਨਫੋਰਮੇਸ਼ਨ ਦਿੱਤੀ, ਜਿਹਨੂੰ ਇਹ ਨਾਗਰਾ ਸਾਹਿਬ ਇਨਕਲੂਡ ਕੀਤਾ ਮਰਡਰ ਕੇਸ ਦੇ ਵਿੱਚ, ਜਦੋਂ ਉਹ ਬੰਦਾ ਜਿਹੜੇ ਰਾਹੀਂ
0: ਜੀ
1: ਮਤਲਬ ਉਹ ਬੰਦੇ ਦੀ ਅਰੈਸਟ ਹੋ ਗਈ, ਜਿਹਦੇ ਰਾਹੀਂ ਨਾਗਰਾ ਸਾਹਿਬ ਮੰਗ ਕਰ ਰਹੇ ਸੀ ਉੱਥੋਂ, ਜਾਂ ਉਹਨਾਂ ਦੇ ਨਾਲ ਜਿਹੜੇ ਜਿਹਨਾਂ ਨਾਲ ਡੀਲ ਹੋਈ ਦੱਸਦੇ ਹੈਗੇ ਸੀ ਉਹਨਾਂ ਦੀ।
0: ਜਿਵੇਂ ਸੈਣੀ ਸਾਹਿਬ, ਇਹਦੇ ਵਿੱਚ FIR ਹੋਈ ਆ ਪੰਜਾਬ ਦੇ ਵਿੱਚ, ਜਾਂ ਜੋ ਮਾਮਲਾ ਤਾਂ ਪੰਜਾਬ ਦੇ ਵਿੱਚ ਵਾਪਰਿਆ ਜਾਂ ਕਿੱਦਾਂ ਵਾਪਰਿਆ, ਕਿ ਉਹਦੀ ਵੀ ਜਾਂਚ ਪੜਤਾਲ ਉਹਦੇ ਵਿੱਚ ਹੋ ਰਹੀ ਆ ਕਿ ਕਤਲ ਹੋਇਆ ਹੈ
1: ਸਰ? ਆਊ ਤਾਂ ਸਹੀ ਨਾ ਜੀ, ਉਹ ਬੰਦੇ ਦੀ ਮੈਂ ਉਹੀ ਬੇਨਤੀ ਕਰ ਰਿਹਾ ਨਾ ਕਿ ਉਹ ਬੰਦਾ ਜਿਹੜਾ ਆ ਉਹ ਰਿਟਾਇਰਡ DSP ਆ ਪੁਲਿਸ ਦਾ ਜੀ।
0: ਜੀ, ਜਿਹਨਾਂ ਵਾਰਦਾਤ
1: ਉਹਨੇ ਇਹਨਾਂ ਦੇ ਨਾਲ, ਹਾਂਜੀ, ਉਹ ਵੀ ਜਿਹੜਾ ਹੈਗਾ ਆ ਸਾਰੇ ਮਤਲਬ ਜਾਣਦਾ ਸੀ, ਉਹਨੇ ਹੀ ਆਪ ਹੀ ਟ੍ਰੈਪ ਕੀਤਾ ਇਹਨੂੰ, ਉਹਨੇ ਮਤਲਬ ਕਿੱਦਾਂ ਕੀਤਾ ਜੀ, ਜਿੱਦਾਂ ਉਹਨੇ ਨਾ ਜੀ ਪੈਸੇ ਇਹਨਾਂ ਦੇ ਮੰਗ ਕੀਤੀ ਹੋਊਗੀ ਜੀ ਜ਼ਰੂਰ
0: ਜੀ,
1: ਉਹਨੇ 16 ਲੱਖ ਰੁਪਈਆ ਕਿਸੇ ਆਪਣੇ ਜਿਹੜਾ ਆ ਜਲੰਧਰ ਦੇ ਕਿਸੇ ਵਪਾਰੀ ਨੂੰ ਦੇ ਦਿੱਤਾ, ਸੱਜਣ ਨੂੰ ਕਹਿ ਦਿੱਤਾ ਹੋਊਗਾ ਵੀ ਇੱਥੋਂ 16 ਲੱਖ ਰੁਪਈਆ ਫਲਾਨੇ ਨੂੰ ਦੇ ਦੇ
0: ਜੀ,
1: ਕੋਈ ਬੰਦਾ ਆਊਗਾ
0: ਜੀ।
1: ਉਹ ਪੁਲਿਸ ਵਾਲਾ ਕੋਈ ਆਇਆ ਆ ਕੇ ਤੇ ਉਹਦੇ ਕੋਲੋਂ 16 ਲੱਖ ਰੁਪਈਆ ਲੈ ਕੇ ਤੇ ਇੱਥੇ ਨਾਗਰਾ ਸਾਹਿਬ ਨੂੰ ਦੇ ਕੇ ਗਿਆ ਜੀ
0: ਜੀ,
1: ਜੋ ਦੱਸਦੇ ਆ। ਉਹ ਬੰਦਾ ਜਿਹੜਾ ਆ ਉਹਦਾ ਵੀ ਉਹਨੇ ਨੰਬਰ ਸਾਰਾ ਕੁਛ ਉਹਨਾਂ ਨੇ ਪਹਿਲਾਂ ਹੀ ਨੋਟ ਕੀਤਾ ਆ ਸੀ। ਉਹ ਬੰਦੇ ਨੇ ਜਿਹੜਾ ਆ ਜਦੋਂ DSP ਨੇ ਉਹਨਾਂ ਨੂੰ ਦੱਸਿਆ FBI ਨੂੰ, ਤੇ ਉੱਥੋਂ ਬਾਅਦ ਜਿਹੜਾ ਆ ਜਦੋਂ ਇਨਕੁਆਇਰੀ ਹੋਈ ਆ ਤੇ ਉਹ ਇਨਕੁਆਇਰੀ ਦੇ ਵਿੱਚ ਉਹ ਬੰਦੇ ਨੇ ਸਟੈਂਡ ਕੀਤਾ ਜੀ ਕਿ ਮੇਰਾ ਉਹਨਾਂ ਨਾਲ ਸੱਜਣਤਾ ਹੀ ਹੈਗੀ, ਉਹਨਾਂ ਨੇ ਮੈਨੂੰ ਕਿਹਾ ਸੀ ਵੀ 16 ਲੱਖ ਰੁਪਈਆ ਦੇ ਦੇ
0: ਜੀ,
1: ਹਾਂਜੀ, ਤੇ ਤੈਨੂੰ ਦੇ ਦਿਆਂਗੇ
0: ਜੀ,
1: ਤੇ ਮੈਂ 16 ਲੱਖ ਰੁਪਈਆ ਉਹ ਜੇ ਮੁੱਦਾਂ ਦੱਸਦਾ ਵੀ ਮੈਂ ਉਧਰ ਲੈ ਲਏ ਸੀ
0: ਜਾਂ ਉਹਨਾਂ ਨੂੰ ਵਿਟਨੈਸ ਦੇ ਤੌਰ ਤੇ ਉੱਤੇ ਲੈ ਲਿਆ ਨਾ ਉਹਨਾਂ ਨੇ, ਮਤਲਬ ਕੀ ਪੂਰਾ
1: ਉਹ ਵਿਟਨੈਸ ਦੇ ਤੌਰ ਤੇ ਆ ਗਿਆ ਤੇ ਉਹ ਪੁਲਿਸ ਦਾ ਜਿਹੜਾ ਨੰਬਰ ਨੋਟ ਕੀਤਾ ਆ ਸੀ। ਉਸ ਬੰਦੇ ਨੇ ਸੋਚਿਆ ਵੀ ਭਾਈ ਮੈਂ ਵੀ ਮਤਲਬ ਫਸਦਾ ਹੈਗਾ, ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਕੁਛ ਨੀ ਹੈਗਾ ਯਾ, ਮੈਨੂੰ ਤਾਂ ਇੱਦਾਂ ਕਰਕੇ ਕਿਹਾ ਸੀਗਾ ਵੀ ਹਾਂ ਪੈਸੇ ਨਾਗਰਾ ਸਾਹਿਬ ਲਿਆ ਜੀ, ਬਸ ਟਾਂਡਾ ਥਾਣਾ ਤਾਂ ਖਾਲੀ ਪਿਆ ਜੀ, ਟਾਂਡੇ ਥਾਣੇ ਚੋਂ ਮੁਲਾਜ਼ਮ ਸਾਰੇ ਹੀ ਦੌੜ ਗਏ ਆ।
0: ਅੱਛਾ ਜੀ,
1: ਕੋਈ ਛੁੱਟੀ ਤੇ ਗਿਆ ਆ, ਕੋਈ 4 ਬੰਦੇ ਆ ਜੀ ਸਿਆਣੇ ਦੇ ਵਿੱਚ ਬੈਠੇ
0: ਜੀ,
1: ਬਾਕੀ ਜਿਹੜੇ ਇਸ ਕੇਸ ਦੇ ਨਾਲ ਅੱਗੇ ਪਿੱਛੇ ਜਿਹੜੇ ਨੂੰ ਨੋਨ ਹੈਗਾ ਸੀਗਾ ਉਹ ਸਾਰੇ ਵੀ ਕਿਸੇ ਹੋਰ ਦਾ ਨਾਂ ਨਾ ਆ ਜਾਏ ਜੀ ਇਸ ਤਰੀਕੇ ਦੇ ਨਾਲ ਜੀ
0: ਜੀ।
1: ਤੇ ਜਿਹੜੀ ਇਹ ਗੱਲ ਆਈ ਹੈਗੀ ਆ ਕਿ ਇਸ ਗੱਲ ਦੇ ਵਿੱਚ ਵੀ ਇਸ ਗੱਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਐਕਸਟ੍ਰਾਡੀਸ਼ਨ ਤੋਂ ਬਚਾਅ ਰਹੇਗਾ ਉਹਨਾਂ ਚਿਰ ਜਿੰਨਾ ਚਿਰ ਜਿਹੜਾ ਆ ਇਹ ਕੇਸ ਚੱਲਦਾ ਆ, ਤੇ ਕੇਸ ਲੰਬਾ ਚਲਾ ਲੈਣਗੇ, ਹੋਰ ਤਾਂ ਕੋਈ ਚੱਕਰ ਨਹੀਂ ਜੀ।
0: ਪਰ ਸੈਣੀ ਸਾਹਿਬ, ਇੱਕ ਚੀਜ਼ ਦੇ ਵਿੱਚ ਹੋਰ ਪੁਆਇੰਟ ਕਰਨਾ ਚਾਹਾਂਗਾ, ਜਿਵੇਂ ਕਿ ਇਹਨੂੰ ਲਾਈਨ ਹਾਜ਼ਰ ਕੀਤਾ ਜੀ, ਡਿਸਮਿਸ ਕਿਉਂ ਨਹੀਂ ਕੀਤਾ ਜਾਂ ਡਿਊਟੀ ਤੋਂ ਬਾਹਰ ਹੀ ਕਿਉਂ ਨਹੀਂ ਕੀਤਾ? ਇਹ ਭੱਤੇ ਸਾਰਾ ਕੁਝ ਫਿਰ ਲਾਈਨ ਹਾਜ਼ਰੀ ਦੇ ਵਿੱਚ ਮਿਲਦੇ ਰਹਿਣਗੇ?
1: ਇਹ ਸਾਰੀਆਂ ਗੱਲਾਂ ਹੀ ਤਾਂ ਸ਼ੱਕ ਖੜਾ ਕਰਦੀਆਂ ਜੀ,
0: ਜੀ
1: ਇਹ ਸਾਰੀਆਂ ਗੱਲਾਂ ਸ਼ੱਕ ਖੜਾ ਕਰਦੀਆਂ ਹੈਗੀਆਂ। ਜੇ ਤੁਹਾਨੂੰ ਪ੍ਰਾਇਮਾ ਫਸ਼ਾਈ ਦੋਸ਼ੀ ਮਿਲ ਗਿਆ ਆ ਤੇ ਤੁਸੀਂ ਡਿਸਮਿਸ ਕਰੋ,
0: ਜੀ
1: ਉਹ ਫਿਰ ਨਾ ਜੀ ਕਹਿੰਦੇ ਇੱਕ ਇਹ ਨਹੀਂ ਹੈਗਾ ਵੀ ਉਹ ਨਹੀਂ ਹੋ ਸਕਦਾ, ਡਿਸਕ੍ਰਿਪਸ਼ਨ ਉਸ ਸਟੇਟ ਦੀ ਹੁੰਦੀ ਆ ਵੀ ਜਿਹੜੀ ਸਟੇਟ ਜਿਹੜੀ ਆ ਉਹ ਕੋਲ ਕੇਸ ਚੱਲਦਾ ਹੈਗਾ ਆ, ਉਹ ਉਹਦੀ ਡਿਸਕ੍ਰਿਪਸ਼ਨ ਆ ਕਿ ਉਹ ਡਿਊਰਿੰਗ ਟ੍ਰਾਇਲ ਦੇਣਾ ਚਾਹੁੰਦੀ ਆ ਜਾਂ ਨਹੀਂ ਦੇਣਾ ਚਾਹੀਦੀ, ਜਾਂ ਕਵੇ ਕਿ ਜੀ ਵੀ ਸਾਡਾ ਟ੍ਰਾਇਲ ਕੰਕਲੂਡ ਹੋਣ ਦਿਓ ਤੇ ਜਾਂ ਉਸ ਤੋਂ ਬਾਅਦ ਸਜ਼ਾ ਜਦੋਂ ਪੂਰੀ ਭੁਗਤ ਲਊਗਾ ਉਸ ਤੋਂ ਬਾਅਦ ਹੀ ਐਕਸਟ੍ਰੈਡੀਸ਼ਨ ਹੋ ਸਕਦੀ ਆ ਜੀ,
0: ਜੀ
1: ਉਹ ਸਾਰਾ ਪ੍ਰੋਸੀਜਰ ਨਿੰਗਰ ਆਉਣ ਹੋ ਜਾਊਗਾ ਨਾ ਜੀ, ਫਿਰ ਮਤਲਬ ਜਿਹੜਾ ਹੈਗਾ ਆ ਜਿੰਨੀ ਡਿਲੇ ਹੋ ਜਾਊਗੀ ਉਹਨਾਂ ਮੈਟਰ ਥੋੜਾ ਠੰਡਾ ਪੈ
0: ਠੰਡਾ
1: ਜਾਊਗਾ
0: ਹੋ
1: ਜੀ।
0: ਜਾਏਗਾ। ਪਰ ਕੀ ਇਹਨਾਂ ਨੂੰ ਲੱਗਦਾ
1: ਹਾਂਜੀ
0: ਕਿ ਜਿਹੜੀਆਂ ਬਾਹਰਲੀ FBI ਏਜੰਸੀ ਆ ਕਿ ਉਹ ਠੰਡਾ ਪੈਣ ਦੇਗੀ?
1: ਸਰ ਗੱਲ ਇੱਦਾਂ ਆ ਕਿ ਜੇ ਹੋ ਸਕਦਾ ਕਿਸੇ ਸਟੇਜ ਦੇ ਉੱਤੇ ਜਿਹੜਾ ਆ ਉਹਨਾਂ ਨੂੰ ਵੀ ਲੱਗੇ ਕਿ ਇਹਦੀ ਐਕਸਟ੍ਰੈਡੀਸ਼ਨ ਗੈਰ ਜ਼ਰੂਰੀ ਆ
0: ਜੀ, ਕਿਵੇਂ ਜਿਵੇਂ ਕਿ ਅੱਜ ਵੀ ਇੱਕ
1: ਗੱਲ।
0: ਨਾ ਅਮਰੀਕਾ ਦੇ ਵਿੱਚ ਮੋਸਟ ਵਾਂਟਡ ਦੇ ਵਿੱਚ ਪਾਇਆ ਆ, ਉਹ ਵੀ ਜਿਹੜਾ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਸੀਗਾ ਜੀ, ਤੇ ਉਹ ਆਪਣੀਆਂ ਜਾਂਚ ਉਹ ਲਗਾਤਾਰ ਉਹਦੇ ਵਿੱਚ ਵਧਾਈ ਜਾ ਰਹੇ ਆ, ਘਟਾ ਤਾਂ ਨਹੀਂ ਰਹੇ, ਉਹ ਹੋਰ ਫੜ ਫੜ ਕੇ ਚੱਕੀ ਜਾਂਦੇ ਆ ਜੀ ਕੰਮ ਨੂੰ ਅੱਗੇ।
1: ਸਰ ਜੀ ਐਕਸਟ੍ਰੈਡੀਸ਼ਨ ਦੀ ਇਹਨਾਂ ਦੀ ਗੱਲ ਆਊਗੀ ਤੇ ਸਟੇਟ ਇਹ ਕਹੂਗੀ ਨਾ ਜੀ ਕਿ ਅਸੀਂ ਤਾਂ ਤੁਹਾਡੇ ਦੋਸ਼ਾਂ ਦੀ ਆਲਰੇਡੀ ਜਿਹੜੀ ਹੈ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ ਜੀ, ਅਸੀਂ ਇੱਥੇ ਹੀ ਇਹਨੂੰ ਪਨਿਸ਼ ਕਰ ਦੇਵਾਂਗੇ ਜੀ, ਠੀਕ ਹੈ ਨਾ ਜੀ। ਤੋ ਇਸ ਕਰਕੇ ਜਿਹੜਾ ਆ ਐਨੀਵੇ ਬਾਕੀ ਦੇਖਦੇ ਹੈਗੇ ਜੀ ਕਿੱਧਰ ਨੂੰ ਜਾਂਚ ਜਾਂਦੀ ਆ ਜੀ। ਹੁਣ ਇੱਕ
0: ਬਿਲਕੁਲ
1: ਦਿਨ ਦਾ ਰਿਮਾਂਡ ਹੋਰ ਹੋਇਆ ਜੀ, ਉਹ ਲਿਆਉਂਦੇ ਹੈਗੇ ਆ ਜੀ, ਮੇਨ ਗੇਟ ਤੇ ਸਾਰਾ ਮੀਡੀਆ ਬੈਠਾ ਹੁੰਦਾ ਜੀ, ਉਦਣ ਵੀ ਜਿਹੜਾ ਆ ਉਹ ਪਹਿਲਾਂ ਉਹਨਾਂ ਨੇ ਪਤਾ ਨਹੀਂ ਲੱਗਣ ਦਿੱਤਾ ਕਿਹੜੇ ਵੇਲੇ ਲੈ ਕੇ ਆਏ ਆ, ਤੇ ਜੋ ਉਸ ਵੇਲੇ ਜਦੋਂ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਪੁਲਿਸ ਨੇ, ਉਹਨਾਂ ਨੇ ਸੋਚਿਆ ਜਦੋਂ ਬਾਹਰ ਨਿਕਲਣਗੇ ਤੇ ਉਹ ਬਾਹਰ ਇੱਕ ਸਾਡੇ ਕੰਟੀਨ ਦੇ ਰਾਹੀਂ ਦਰਵਾਜ਼ਾ ਆ ਪਹਿਲਾਂ ਬੰਦ ਕੀਤਾ ਆ ਸੀ, ਜਿੱਦਣ ਦੀ ਧਮਕੀ ਆਈ ਮੇਰੇ ਆਫਿਸ ਦੇ ਨਾਲ ਦੀ ਹੈਗਾ ਸੀ ਉਹ ਦਰਵਾਜ਼ਾ, ਸਾਨੂੰ ਕੰਟੀਨ ਤੋਂ ਚਾਹ ਦੀ ਦਿੱਕਤ ਹੈਨੀ ਸੀ, ਉਸੇ ਵੇਲੇ ਚਾਹ ਬਾਹਰ ਆ ਜਾਂਦੀ ਸਾਡੇ ਆਫਿਸ 'ਚ।
0: ਜੀ
1: ਉਹ ਜਦੋਂ ਉਹਨਾਂ ਨੇ ਪੁਲਿਸ ਵਾਲਿਆਂ ਨੇ ਬੜੇ ਤਰੀਕੇ ਨਾਲ ਉਹਨਾਂ ਦੇ ਵਕੀਲ ਨੂੰ ਬਾਹਰ ਭੇਜਿਆ, ਸਾਰਾ ਮੀਡੀਆ ਜਿਹੜਾ ਹੈਗਾ ਆ ਉਹ ਵਕੀਲ ਦੇ ਦੁਆਲੇ ਸੀ ਤੇ ਉਹ ਕੋਲ ਦੀ ਨਿਕਲ ਕੇ ਜੀ ਇੱਧਰ ਦੀ ਆ ਗਿਆ ਜੀ, ਆਰਾਮ ਨਾਲ ਪਤਾ ਹੀ ਨਹੀਂ ਲੱਗਾ ਮੀਡੀਆ ਨੂੰ, ਮੀਡੀਆ ਫੋਕਸ ਉੱਥੇ ਹੀ ਰੱਖਿਆ ਜੀ ਵਕੀਲ ਤੇ, ਉਹ ਦੂਜਾ ਦਰਵਾਜ਼ਾ ਖੋਲ ਕੇ ਤੇ ਨਿਕਲ ਉਹ ਦੂਜਾ ਦਰਵਾਜ਼ਾ ਖੋਲ ਕੇ ਤੇ ਨਿਕਲ ਗਏ ਸੀ ਜੀ।
0: ਜੀ
1: ਤੇ ਅੱਜ ਵੀ ਇੱਦਾਂ ਹੀ ਜਿਹੜਾ ਹੈਗਾ ਆ ਮੀਡੀਆ ਮੇਨ ਗੇਟ ਤੇ ਹੀ ਖੜਾ ਰਿਹਾ ਵੀ ਮੇਨ ਗੇਟ
0: ਜੀ
1: ਤੋਂ ਪਤਾ ਲੱਗ ਜਾਏ ਜੀ, ਹਾਂਜੀ ਉਹ ਪਿਛਲੇ ਦਰਵਾਜ਼ੇ ਥਾਣੀ ਲੈ ਗਏ ਜੀ।
0: ਜੀ ਜਿਵੇਂ ਸੈਣੀ ਸਾਹਿਬ ਹੜਤਾਲ ਚੱਲ ਰਹੀ ਹੈ ਵਕੀਲਾਂ ਦੀ, ਇੱਦਾਂ ਫਿਰ ਸਪੈਸ਼ਲ ਜਿਹੜੇ ਕੇਸ ਨੇ ਉਹਨਾਂ ਨੂੰ ਮਤਲਬ ਕਿ ਨਜ਼ਰ ਅੰਦਾਜ਼ ਨਹੀਂ ਕੀਤਾ ਜਾਂਦਾ, ਉਹਦੇ ਸਪੈਸ਼ਲ ਫਿਰ ਕਰ ਲਈ ਜਾਂਦੀ ਹੈ ਸੁਣਵਾਈ ਜੀ?
1: ਦੇਖੋ ਕ੍ਰਿਮੀਨਲ ਕੇਸ ਦੇ ਵਿੱਚ ਤਾਂ ਸੁਣਵਾਈ ਹੁੰਦੀ ਹੈ ਨਾ ਜੀ, ਉਹਦੇ ਵਿੱਚ ਤਾਂ ਆਉਣਾ ਹੀ
0: ਜੀ
1: ਪੈਂਦਾ ਹੈਗਾ ਜਦੋਂ ਮਰਜ਼ੀ
0: ਜੀ,
1: ਵਕੀਲ ਨਾ ਵੀ ਪੇਸ਼ ਹੋਵੇ ਤੇ ਉਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਜੀ, ਰਿਮਾਂਡ ਦੀ ਗੱਲ ਹੀ ਹੋਣੀ ਆ, ਰਿਮਾਂਡ
0: ਪੁਲਿਸ
1: ਦੀ ਗੱਲ
0: ਨੇ ਲੈ
1: ਇੱਕ
0: ਲਵਾ
1: ਪਰਸਨ ਵੀ ਕਰ ਸਕਦਾ ਬੰਦਾ, ਹਾਂਜੀ ਪੁਲਿਸ ਨੇ
0: ਜੀ
1: ਰਿਮਾਂਡ ਮੰਗਿਆ, ਜੱਜ ਨੇ ਪਹਿਲਾਂ 3 ਦਿਨ ਦਾ ਦਿੱਤਾ ਸੀ
0: ਜੀ
1: ਤੇ ਹੁਣ ਜਿਹੜਾ ਹੈਗਾ ਆ ਬਟ ਨੈਚੁਰਲ 3 ਦਿਨ ਤੋਂ ਘੱਟ ਦਾ ਹੀ ਦੇਣਾ ਸੀਗਾ ਜੀ।
0: ਜੀ ਬਿਲਕੁਲ
1: ਸੋ ਇਸ ਕਰਕੇ ਜਿਹੜਾ ਹੈਗਾ ਇਹਦੇ ਉੱਤੇ ਤਾਂ ਇੰਨੀ ਸਬਮਿਸ਼ਨ ਸੀਗੀ ਜੀ ਕਿ ਜਿਹੜੀ ਇਹ ਐਪਰੀਹੈਂਸ਼ਨ ਹੈਗੀ ਆ ਵੀ ਇਹਨਾਂ ਨੂੰ ਸਿਰਫ ਬਚਾਇਆ ਜਾ ਰਿਹਾ ਆ, ਹੋਰ ਕੁਛ ਨਹੀਂ ਜੀ, FBI ਤੋਂ ਬਚਾਇਆ ਜਾ ਸਕੇ ਜੀ।
0: ਬਿਲਕੁਲ ਆ ਜੀ। ਤੇ ਸੈਣੀ ਸਾਹਿਬ
1: ਦੂਜਾ ਆ ਜੀ ਹੈ ਜੀ
0: ਪੰਜਾਬ ਦੀ ਸਿਆਸਤ ਦੇ ਵਿੱਚ
1: ਜਨਤਕ
0: ਜਦੋਂ ਝਾਤ ਮਾਰੀਏ, ਸਿੱਖ ਸਿਆਸਤ ਜੋ ਹੈ ਅਕਾਲੀ ਦਲ ਪੁਨਰ ਸੁਰਜੀਤ ਤੇ ਵਾਰਸ ਪੰਜਾਬ ਇਕਮਿਕ ਹੁੰਦੇ ਵੀ ਨਜ਼ਰ ਆ ਰਹੇ ਹੈ, ਪਰ ਦੂਸਰੇ ਪਾਸੇ ਜਿਹੜਾ ਇਕਬਾਲ ਸਿੰਘ ਝੂੰਦਾ ਨੂੰ 6 ਸਾਲ ਦੇ ਲਈ ਜਿਹੜੀ ਬਾਹਰ ਦਾ ਰਾਸਤਾ ਕਿਤੇ ਨਾ ਕਿਤੇ ਦਿਖਾਤਾ ਹੈ ਜੀ।
1: ਹੋਇਆ ਏਦਾਂ ਜੀ ਇਹ ਖਬਰ ਆਉਂਦਿਆਂ ਨਾਲ ਹੀ ਨਾ ਮੈਂ ਔਜਲਾ ਸਾਹਿਬ ਨੂੰ ਫੋਨ ਕੀਤਾ, ਮੈਂ ਕਿਹਾ ਔਜਲਾ ਸਾਹਿਬ ਏਦਾਂ ਕਰਕੇ ਹੋਈ ਆ
0: ਜੀ,
1: ਕਹਿੰਦੇ ਔਜਲਾ ਸਾਹਿਬ ਕਹਿੰਦੇ ਤੂੰ ਸ਼ੋਲੇ ਫਿਲਮ ਦੇਖੀ ਸੀ, ਮੈਂ ਕਿਹਾ ਹਾਂਜੀ, ਕਹਿੰਦੇ ਉਹ ਸਰਾਨੀ ਕਹਿੰਦਾ ਰਹੇ ਸੀ ਆਦੇ ਇੱਧਰ ਜਾਓ ਆਦੇ ਇੱਧਰ ਆਓ ਤੇ ਬਾਕੀ ਮੇਰੇ ਪਿੱਛੇ ਆਓ, ਕਹਿੰਦੇ ਗਿਆਨੀ ਜੇਲਰ ਹੈ ਜੀ, ਤੇ ਉਹ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਇਹ ਹਿਸਾਬ ਆ, ਆਦੇ ਇੱਧਰ ਜਾਓ ਆਦੇ ਇੱਧਰ ਆਓ ਬਾਕੀ ਮੇਰੇ ਪਿੱਛੇ ਆਓ ਹੈ ਜੀ, ਇਸ ਕਰਕੇ ਇਹਨਾਂ ਦੇ ਆਦੇ ਇਧਰ ਜਾਓ ਆਦੇ ਉਧਰ ਆਓ। ਉਹ ਜਿਹੜੇ ਅਯਾਲੀ ਸਾਹਿਬ ਆਪਣੇ ਵਲੰਟਰੀ ਚਲੇ ਗਏ ਸੀਗੇ ਜੀ, ਝੁੰਦਾ ਸਾਹਿਬ ਨੇ ਦੇਖਿਆ ਵੀ ਭਾਈ ਇਸ ਲੀਡਰਸ਼ਿਪ ਦੇ ਹਾਂ ਜੀ, ਉਹਨਾਂ ਨੇ ਆਪਣਾ ਗਰੁੱਪ ਜਿਹਾ ਬਣਾਇਆ ਸੀ ਜੀ, ਉਹਦੇ ਮੁਤਾਬਕ ਹੀ ਉਹਨਾਂ ਨੇ ਅੰਮ੍ਰਿਤਪਾਲ ਹੋਣਾ ਦੇ ਅੱਜ ਕਹਿ ਦਿੱਤਾ ਵੀ ਹਾਂ ਜੀ ਉਹਨਾਂ ਦੀ ਸਾਡੀ ਮੁੱਖ ਮੰਤਰੀਸ਼ਿਪ ਆ ਉਹ ਸਾਨੂੰ ਮਨਜ਼ੂਰ ਆ
0: ਜੀ।
1: ਉਹ ਅਜੇ ਗੱਲ ਕਰਦੇ ਸੀ, ਇਹਨਾਂ ਨੇ ਸੋਚਿਆ ਭਾਈ ਇਹਦੇ ਨਾਲ ਤਾਂ ਇਹ ਆ ਵੀ ਜਾਂਦਾ ਜਾਂਦਾ ਹੋਰ ਨਾ ਸਾਰਾ ਕੁਛ ਹੀ ਸਮੇਟ ਜਾਏ
0: ਜੀ,
1: ਤੇ ਆਪਣੇ ਲੈਵਲ ਤੇ ਅਲਾਇੰਸ ਕਰੀ ਜਾਂਦੇ ਪਏ ਆ, ਤੇ ਇਹਨਾਂ ਨੇ ਜੀ 6 ਸਾਲ ਵਾਸਤੇ ਮੁੱਢਲੀ ਮੈਂਬਰਸ਼ਿਪ ਤੋਂ ਉਹਨਾਂ ਨੂੰ ਬਰਖਾਸਤ ਕਰਤਾ, ਹੁਣ ਰਹਿ ਗਏ ਜੀ ਗੋਬਿੰਦ ਸਿੰਘ ਲੌਂਗੋਵਾਲ ਗਿਆਨੀ ਜੀ ਰਹਿ ਗਏ ਆ ਜੀ,
0: ਬਡਾਲਾ ਜੀ
1: ਹਾਂਜੀ ਬਡਾਲਾ ਜੀ ਰਹਿ ਗਏ ਹੈਗੇ ਆ, ਹੋਰ ਬਾਕੀ ਹੋਰ ਬੰਦੇ ਜੀ
0: ਜੀ।
1: ਸਵਾਲ ਤਾਂ ਇਹ ਹੈਗਾ ਆ ਕਿ ਸਰ ਗਰਾਊਂਡ ਤੇ ਇਹਨਾਂ ਦਾ ਪ੍ਰਭਾਵ ਕੁਛ ਨਹੀਂ ਦਿਸਦਾ ਪਿਆ
0: ਜੀ,
1: ਠੀਕ ਹੈ ਜੀ। ਸ਼੍ਰੋਮਣੀ ਅਕਾਲੀ ਦਲ ਬਾਦਲ
0: ਜੀ
1: ਹਾਂਜੀ ਉਹ ਆਪਣਾ ਜਦੋਜਹਿਦ ਕਰ ਰਹੇ ਹੈਗੇ ਆ ਤੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੂੰ ਬੂਸਟ ਮਿਲ ਰਿਹਾ ਆ
0: ਜੀ
1: ਗਰਾਊਂਡ ਤੇ। ਇਹ ਆ, ਇਹ ਗਰਾਊਂਡ ਰਿਐਲਿਟੀ ਆ ਜੀ।
0: ਅੱਜ ਵੈਸੇ ਅਕਾਲ
1: ਬਾਕੀ
0: ਅੰਮ੍ਰਿਤ ਆਪਣੇ ਅੰਮ੍ਰਿਤਸਰ ਏਰੀਆ ਜਾਂ ਮਾਝਾ ਏਰੀਆ ਦੇ ਵਿੱਚ ਕਾਫੀ ਜਿਹੜਾ ਗੇੜੀ ਕੱਢ ਕੇ ਆਏ ਨੇ ਸੁਖਬੀਰ ਸਿੰਘ ਬਾਦਲ ਵੀ ਤੇ ਨਾਲ ਮਜੀਠਾ ਸਾਹਿਬ ਵੀ, ਤੇ ਉੱਥੇ ਜਾਇਜ਼ਾ ਜੂਜ਼ਾ ਲੈ ਕੇ ਆ ਰਹੇ, ਕਹਿੰਦੇ ਪਾਣੀ ਪੂਣੀ ਜਿਹੜਾ ਪਿਛਲੇ ਸਮੇਂ ਦੇ ਵਿੱਚ ਜੋ ਅਜੇ ਤਾਂ ਕੋਈ ਇਹ ਕਰ ਹੀ ਨਹੀਂ ਰਹੇ ਪ੍ਰਬੰਧ, ਫਿਰ ਡੁੱਬੇਗਾ ਜੀ ਉਸ ਹਿਸਾਬ ਦੇ ਨਾਲ।
1: ਦੇਖੋ ਜੀ, ਮੇਰੀ ਤਾਂ ਆਪਣੀ ਫੀਲਿੰਗ ਆ ਇਹ।
0: ਜੀ
1: ਅਸੀਂ ਸੋਚਦੇ ਤਾਂ ਇਹ ਸੀ ਵੀ ਬਾਦਲ ਸਾਹਿਬ ਸਟੈਪ ਬੈਕ ਕਰਕੇ ਤੇ ਮਜੀਠੀਆ ਸਾਹਿਬ ਨੂੰ ਕਮਾਂਡ ਦੇ ਦੇਣ ਤੇ ਤਾਂ ਵੀ ਬਹੁਤ ਵਧੀਆ ਜੀ।
0: ਜੀ
1: ਜੇ ਉਹਨਾਂ ਦਾ ਮਨ ਨਹੀਂ ਹੁਣ ਮੰਨਦਾ ਹੈਗਾ ਆ ਜੀ, ਜਾਂ ਕੋਈ ਪ੍ਰਤਿਗਿਆ ਕੀਤੀ ਆ ਉਹਨਾਂ ਨੇ
0: ਜੀ
1: ਵੀ ਮੈਂ ਨਹੀਂ ਛੱਡਣਾ ਜੀ, ਤਾਂ ਫਿਰ ਏਦਾਂ ਆ ਹੈਗਾ ਆ ਜੀ ਕਿ ਉਹਨਾਂ ਨੂੰ ਚਾਹੀਦਾ ਇਹ ਆ ਕਿ ਮਜੀਠੀਆ ਸਾਹਿਬ ਨੂੰ ਹਰ ਜਗ੍ਹਾ ਤੇ ਨਾਲ ਹੀ ਰੱਖਣ ਜੀ।
0: ਬਿਲਕੁਲ, ਆ 2-3 ਦਿਨ ਤੋਂ ਤਾਂ ਦੇਖ ਹੀ ਰਹੇ ਨੇ ਨਾਲ ਦੇ।
1: ਬਿਕੋਜ਼ ਲੀਡਰ ਦੀ ਨਾ ਇੱਕ ਸਾਰੇ ਮਤਲਬ ਜਿਹੜਾ ਹੈਗਾ, ਹੀ ਸ਼ੁੱਡ ਬੀ ਵੈਰੀ ਗੁੱਡ ਓਰੇਟਰ।
0: ਜੀ
1: ਬਾਦਲ ਸਾਹਿਬ ਇੱਕ ਅੱਛੇ ਵਕਤਾ ਨਹੀਂ ਹੈ,
0: ਜੀ
1: ਠੀਕ ਹੈ ਜੀ। ਉਹ ਨਾ ਕੋਈ ਗੱਲ ਜਿਹੜੀ ਹੈਗੀ ਆ ਉਹਨੂੰ ਕਨਵਿੰਸਿੰਗ ਢੰਗ ਦੇ ਨਾਲ ਦੂਜੇ ਨੂੰ ਮਤਲਬ ਨਹੀਂ ਦੱਸ ਸਕਦੇ ਜਾਂ ਨਹੀਂ ਮਤਲਬ ਸਮਝਾ ਸਕਦੇ
0: ਕੁਝ ਲੋਕ
1: ਇਸ
0: ਹੁੰਦੇ ਨੇ
1: ਤਰੀਕੇ
0: ਫਰੰਟ ਦੇ
1: ਨਾਲ
0: ਉੱਤੇ ਕੰਮ
1: ਮਜੀਠੀਆ
0: ਕਰ
1: ਸਾਹਿਬ।
0: ਸਕਦੇ ਆ, ਕੁਝ ਬੈਕ ਤੇ ਕਰ ਸਕਦੇ ਆ ਨਾ, ਟੀਮ ਵਰਕ ਹੋਣਾ ਚਾਹੀਦਾ ਉਹਦੇ ਵਿੱਚ, ਹੋ ਸਕਦਾ ਹੈ। ਬਿਲਕੁਲ
1: ਦੇਖੋ ਸਰ, ਜਿੱਥੇ ਤੱਕ ਮੈਚਿਓਰਿਟੀ ਲੈਵਲ ਦੀ ਵੀ ਗੱਲ ਕਰੀਏ,
0: ਜੀ
1: ਮੈਂ ਵੱਡੇ ਬਾਦਲ ਸਾਹਿਬ ਦਾ ਵੀ ਸੁਣਦੇ ਰਹੇ ਅਸੀਂ ਜਾਂ ਦੇਖਦੇ ਰਹੇ ਹਾਂ, ਜੇ ਉਹਨਾਂ ਨੂੰ ਕਿਸੇ ਨੇ ਸਵਾਲ ਕਰਨਾ ਜੇ ਇੱਥੋਂ ਇੱਦਾਂ ਕਿਹਨੇ ਲੜਨਾ ਤੁਸੀਂ ਲੜੋਗੇ,
0: ਜੀ
1: ਉਹਨਾਂ ਦਾ ਜਵਾਬ ਇਹ ਹੁੰਦਾ ਸੀ ਕਾਕਾ ਮੈਨੂੰ ਕੀ ਪਤਾ ਪਾਰਟੀ ਨੇ ਟਿਕਟ ਮੈਨੂੰ ਦੇਣੀ ਵੀ ਆ ਕਿ ਨਹੀਂ।
0: ਬਿਲਕੁਲ,
1: ਹਾਂਜੀ,
0: ਹੁਣ ਤਾਂ ਆਪਣਾ
1: ਇਹ
0: ਨਹੀਂ
1: ਤਾਂ
0: ਪਤਾ।
1: ਪਾਰਟੀ ਨੂੰ ਪਤਾ,
0: ਜੀ
1: ਮੈਨੂੰ ਥੋੜਾ ਪਤਾ, ਇਹ ਤਾਂ ਪਾਰਟੀ ਨੂੰ ਪਤਾ ਹੋਊਗਾ,
0: ਜੀ
1: ਜਦਕਿ ਹੀ ਵਾਜ਼ ਆਲ ਇਨ ਆਲ
0: ਜੀ
1: ਉਹ ਸਾਰਾ ਕੁਝ ਪਾਰਟੀ ਸੀ, ਪਰ ਲੋਕਾਂ ਨੂੰ ਦਿਖਾਉਣ ਵਾਸਤੇ ਉਹਨਾਂ ਨੇ ਜਿਹੜਾ ਹੈਗਾ ਆ ਵਰਡਿੰਗ ਹੈ
0: ਜੀ
1: ਜੀ, ਉੱਥੇ ਜਿਹੜਾ ਹੈਗਾ ਆ ਆਪਣੀ ਕਮੇਟੀ ਜਿਹੜੀ ਪੋਲੀਟੀਕਲ ਅਫੇਅਰਸ ਦੀ ਬਣਾਈ ਸੀ ਉਹਦੇ ਵਿੱਚ ਗੱਲ ਰੱਖ ਕੇ ਆਪ ਹੀ ਸਾਰਾ ਕੁਝ ਕਰਨਾ,
0: ਜੀ
1: ਪਰ ਫਾਰਮੈਲਿਟੀ ਸੇਕ ਜਿਹੜਾ ਹੈਗਾ ਲੋਕ ਦਿਖਾਵੇ ਵਾਸਤੇ ਤਰਜੀਹ ਜ਼ਰੂਰ ਦੇ ਦੇਣੀ ਜੀ
0: ਬਿਲਕੁਲ ਹੈ ਜੀ।
1: ਵੱਡੇ ਦੂਜੇ ਲੀਡਰਾਂ ਨੂੰ ਜਿਹੜਾ ਹੈਗਾ ਆ ਉਹਨਾਂ ਨੇ ਹੱਕ ਨਾ ਤਾਂ ਕਿਸੇ ਨੇ ਵੀ ਨਹੀਂ ਸੀ ਕਰਦਾ, ਕੋਈ ਵੀ ਉਹਨਾਂ ਨੂੰ ਨਹੀਂ ਸੀ ਨਾ ਕਰਦਾ ਜੀ,
0: ਘੱਟੋ ਘੱਟ
1: ਤੇ
0: ਰਿਸਪੈਕਟ ਤਾਂ
1: ਉਹਨਾਂ ਨੇ
0: ਹੁੰਦੀ ਸੀ ਨਾ, ਭਈ ਉਹਨਾਂ ਨੂੰ ਇਹ ਤਾਂ ਮਹਿਸੂਸ ਕਰਾ ਦਿੰਦੇ
1: ਉਹ
0: ਸੀ
1: ਇੱਕ
0: ਭਾਈ ਮੈਂ ਤੁਹਾਡੇ ਨਾਲ ਹੀ ਆ ਨਾ।
1: ਹਾਂ
0: ਬਿਲਕੁਲ ਹੈ,
1: ਤੁਹਾਡਾ ਨਾ
0: ਬਿਲਕੁਲ,
1: ਜਦੋਂ
0: ਸਾਡਾ ਲੋਕ
1: ਆਹ ਗੱਲ
0: ਕਹਿੰਦੇ
1: ਕਹਿ
0: ਹੋਣਗੇ
1: ਦੇਣੀ
0: ਸਾਡਾ ਵੀ ਜ਼ਿਕਰ ਹੋਇਆ ਅੱਜ ਨਾ। ਜੀ
1: ਜਦੋਂ ਇਹ ਗੱਲ ਕਹਿ ਦੇਣੀ ਵੀ ਪਤਾ ਨਹੀਂ ਮੈਨੂੰ ਪਾਰਟੀ ਨੇ ਟਿਕਟ ਦੇਣੀ ਕਿ ਨਹੀਂ ਦੇਣੀ ਜੀ,
0: ਜੀ
1: ਮੈਨੂੰ ਪਾਰਟੀ ਜਿੱਥੋਂ ਕਹੂਗੀ ਮੈਂ ਤਾਂ ਪਾਰਟੀ ਕਾਕਾ, ਇਹਦੇ ਵਿੱਚ ਲੋਕਤੰਤਰ 'ਚ ਪਾਰਟੀ ਵੱਡੀ ਹੁੰਦੀ ਬੰਦਾ ਨਹੀਂ ਵੱਡਾ ਹੁੰਦਾ,
0: ਜੀ
1: ਇਹ ਗੱਲਾਂ ਕਹਿ ਕੇ ਜਿਹੜਾ ਹੈਗਾ ਆ ਉਹ ਮੁੜ ਕੇ ਜਿਹੜਾ ਅਗਲੇ ਨੇ ਜਿਹੜੇ ਬੰਦੇ ਉਹਨੇ ਬਣਾਏ ਹੁੰਦੇ ਸੀਗੇ ਉਹਨਾਂ ਨੂੰ ਇਹ ਫੀਲ ਆਉਂਦਾ ਸੀਗਾ ਵੀ ਇਹਨਾਂ ਨੂੰ ਵੀ ਟਿਕਟ ਅਸੀਂ ਦੇ ਰਹੇ ਹਾਂ, ਹੈ ਜੀ
0: ਬਿਲਕੁਲ
1: ਅਸੀਂ
0: ਹੈ
1: ਇਹਨਾਂ
0: ਜੀ,
1: ਨੂੰ ਲੜਾ ਰਹੇ ਹੈਗੇ ਹਾਂ ਜੀ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਾਦਲ ਸਾਹਿਬ ਜਿੱਥੇ ਜਾਂਦੇ ਫਲਾਣੇ ਨੂੰ ਡਿਕਲੇਅਰ ਕਰ ਦਿੱਤਾ ਤੇ ਫਿਰ
0: ਜੀ
1: ਪੋਲੀਟੀਕਲ ਅਫੇਅਰਸ ਦੀ ਕਮੇਟੀ ਕਾਹਦੇ ਵਾਸਤੇ ਹੈਗੀ ਜੀ ਬਣਾਈ ਜੀ ਤੁਸੀਂ, ਜਾਂ ਕੋਰ
0: ਬਿਲਕੁਲ ਹੈ
1: ਕਮੇਟੀ ਜਿਹੜੀ ਆ ਕਾਹਦੇ ਵਾਸਤੇ ਬਣ
0: ਜੀ।
1: ਇਸ ਕਰਕੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਕੋਈ ਬੜੀਆਂ ਬੰਦੇ ਨੂੰ ਅੱਗੇ ਲੈ ਕੇ ਜਾਂਦੀਆਂ
0: ਜਾਂਦੀਆਂ ਨੇ
1: ਤੇ ਇਹ ਬਾਦਲ ਸਾਹਿਬ ਦੇ ਵਿੱਚ ਇਹਦੇ ਵਿੱਚ ਨਾ ਲੈਕਨੈਸ ਆ ਇਸ ਚੀਜ਼ ਨਾਲ,
0: ਜੀ
1: ਇਹਨਾਂ ਚੀਜ਼ਾਂ ਦੇ ਉੱਤੇ
0: ਜੀ
1: ਉਹ ਘਾਟ ਆ ਤੇ ਉਹ ਘਾਟ ਜਿਹੜੀ ਹੈਗੀ ਨਾ ਜੀ ਉਹ ਪੂਰੀ ਨਹੀਂ ਹੋ ਸਕਦੀ ਜੀ।
0: ਬਿਲਕੁਲ
1: ਦੂਜਾ ਉਹ ਆ ਕਿ ਉਹ ਅੱਛੇ ਵਕਤਾ ਨਹੀਂ ਹੈਗੇ, ਉਹ ਰਿਟਰ ਵਧੀਆ ਨਹੀਂ ਹੈਗੇ ਜੀ,
0: ਜੀ
1: ਜਿੱਦਾਂ ਤੁਸੀਂ ਦੇਖੋ ਮਜੀਠੀਆ ਸਾਹਿਬ ਕਿਸੇ ਟੌਪਿਕ ਦੇ ਉੱਤੇ ਗੱਲ ਕਰਦੇ ਹੈਗੇ ਆ ਜੀ ਉਹ ਐਨ ਵਕੀਲਾਂ ਵਾਂਗੂ ਤਰਕ ਨਾਲ ਕਿਹੜੀ ਗੱਲ ਪਹਿਲਾਂ ਕਿਹੜੀ ਬਾਅਦ ਦੇ ਵਿੱਚ ਕਿਸ ਤਰੀਕੇ ਨਾਲ ਗੱਲ ਸਮਝਾਉਣੀ ਆ
0: ਜੀ,
1: ਕਿਹਨੂੰ ਕਿਹਦੇ ਨਾਲ ਕੋਰ ਰਿਲੇਟ ਕਰਨਾ ਆ, ਹੈ
0: ਜੀ
1: ਜੀ ਉਹ ਤੇ ਉਹ ਇਸ ਕਰਕੇ ਉਹ ਕਨਵਿੰਸਿੰਗ ਮਤਲਬ ਜਿਹੜੀ ਹੈਗੀ ਆ ਉਹਨਾਂ ਦੀ ਸਪੀਚ ਹੁੰਦੀ ਆ ਜੀ,
0: ਜੀ
1: ਉਹ ਇਸ ਕਰਕੇ ਜੇ ਇਦਾਂ ਦਾ ਗੁਣੀ ਬੰਦਾ ਨਾਲ ਹੋਵੇ ਤੇ ਹੋਵੇ ਰਿਸ਼ਤੇਦਾਰ ਤੇ ਉਹ ਜੇ ਤੁਸੀਂ ਆਪ ਨਹੀਂ ਛੱਡਣਾ ਤੇ ਉਹਨਾਂ ਨੂੰ ਮੈਕਸੀਮਮ ਟਾਈਮ ਨਾਲ ਹੀ ਰੱਖਣਾ ਚਾਹੀਦਾ ਹੈਗਾ,
0: ਜੀ
1: ਇਹਦੇ ਨਾਲ ਪਾਰਟੀ ਜਿਹੜੀ ਆ ਉਹਨੂੰ ਬੂਸਟ ਮਿਲੂਗਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ, ਦਰੁਸਤ ਹੈ ਜੀ।
1: ਹਾਂ ਜੀ
0: ਜੀ
1: ਤੇ ਲੋਕਾਂ ਨਾਲ ਵੀ ਲੈਜੰਡ, ਕਿਉਂਕਿ ਬਾਦਲ ਸਾਹਿਬ ਜਿਹੜੇ ਹੈਗੇ ਆ ਡਿਪਟੀ ਸੀਐਮ ਰਹੇ ਹੈਗੇ ਆ ਜੀ,
0: ਜੀ
1: ਤੇ ਉਹਨਾਂ ਤੱਕ ਪਬਲਿਕ ਦਾ ਪਹੁੰਚਣਾ ਬਹੁਤ ਈਜ਼ੀ ਨਹੀਂ ਹੁੰਦਾ ਹੈਗਾ ਜਿੰਨਾ ਮਤਲਬ ਮਜੀਠੀਆ ਸਾਹਿਬ ਦੇ ਤੱਕ ਪਹੁੰਚਣ ਸੌਖੀ ਹੈਗੀ ਆ,
0: ਜੀ
1: ਤੇ ਉਹ ਇਸ ਕਰਕੇ ਲੋਕਾਂ ਦਾ ਲਹਿਜ਼ਨ ਜਿਹੜਾ ਆ ਉਹ ਜਿੱਥੇ ਬਣਦਾ ਹੋਵੇ ਉੱਥੋਂ ਵੋਟ ਨਿਕਲਦੀ ਆ ਜੀ।
0: ਬਿਲਕੁਲ ਹੈ ਜੀ,
1: ਆਪਣੇ ਮੁੱਖ ਮੰਤਰੀ ਵੀ ਤਾਂ ਆ ਕੇ ਕਹਿ ਦਿੰਦੇ ਆ ਨਾ ਇੰਨੀ ਨੇੜਿਓਂ ਕਦੀ ਦੇਖਿਆ ਸੀ ਮੁੱਖ ਮੰਤਰੀ, ਹੈ
0: ਜੀ
1: ਜੀ ਏਦਾਂ ਇਹਨਾਂ ਨੇ ਕਿੱਡੇ ਕਿੱਡੇ ਨਾਂ ਬਣਾਏ ਸੀ, ਕਿੱਡੇ ਕਿੱਡੇ ਹਊਗਾ ਬਣਾਇਆ ਸੀ,
0: ਬਿਲਕੁਲ ਹੈ ਜੀ,
1: ਇਹ ਤੁਹਾਡਾ ਪਿਆਰ ਹੀ ਆ ਜੀ, ਉਹ
0: ਜੀ
1: ਕਿਹੜੀਆਂ ਤਰੀਕੇ ਨਾਲ ਮਤਲਬ ਲੋਕਾਂ ਦਾ ਅਹਿਸਾਸ ਕਰਾਉਂਦੇ ਵੀ ਮੈਂ ਤੁਹਾਡੇ ਵਰਗਾ ਹੀ ਆ ਜੀ,
0: ਜੀ
1: ਇਹਨਾਂ ਨੂੰ ਕੀ ਪਤਾ, ਹਾਂਜੀ
0: ਬਿਲਕੁਲ। ਪਰ ਸੈਂਸ
1: ਅੰਗਰੇਜ਼ੀ ਸਕੂਲ 'ਚ ਪੜ੍ਹਨ ਵਾਲਿਆਂ ਨੂੰ
0: ਅੱਜ ਵੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਈ ਹੈ ਤੇ ਉਹਦੇ ਵਿੱਚ ਮੌਨਸੂਨ ਸੈਸ਼ਨ ਦਾ ਜਿਹੜਾ ਆਗਾਜ਼ ਦਾ ਜ਼ਿਕਰ ਕਰ ਦਿੱਤਾ, 3 ਤੋਂ 10 ਅਗਸਤ ਤੱਕ ਚੱਲੇਗਾ ਤੇ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਮਾਨ ਸਾਹਿਬ ਵੀ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਜੀ, ਪਰ ਉਹਦੇ ਵਿੱਚ ਇਹ ਚਰਚਾਵਾਂ ਘੱਟ ਹੋਈਆਂ ਨੇ, ਜ਼ਿਆਦਾ ਆਪਣੀਆਂ ਜਿਹੜੀਆਂ ਨੇ ਸਕੀਮਾਂ ਦੇ ਬਾਰੇ ਦੱਸਦੇ ਰਹੇ ਨੇ ਕਿ ਰਾਸ਼ਨ ਕਾਰਡ ਵੀ ਕਹਿੰਦੇ ਹੁਣ 10 ਲੱਖ ਨੂੰ ਦੇਣਾ ਜੀ, ਉਹਨਾਂ ਦੇ ਵਿੱਚ ਜਿਹੜਾ ਨਵੇਂ ਹੈ ਮੈਂਬਰ ਨੇ ਉਹ ਵੀ ਵਿੱਚ ਆਪਣਾ ਨਾਮ ਲਿਖਾ ਸਕਣਗੇ, ਬਾਕੀ ਉਹ ਰਸੋਈ ਦੀ ਯੋਜਨਾ ਜਿਹੜੀ ਉਸੇ ਤਰ੍ਹਾਂ ਬਰਕਰਾਰ ਰਹੇਗੀ, ਅਤੇ ਮਾਵਾਂ ਭੈਣਾਂ ਸਤਿਕਾਰ ਯੋਜਨਾ ਜਿਹੜੀ ਹੈ ਉਹ ਵੀ ਇਸੇ ਤਰ੍ਹਾਂ ਚੱਲਦੀ ਰਹੇਗੀ, ਉਹਦੇ ਵਿੱਚ ਹੋਰ ਵਾਧਾ ਹੋ ਜਾਏਗਾ, ਇਹ ਚੀਜ਼ਾਂ ਜ਼ਰੂਰ ਗਿਣਾਈ ਜਾਂਦੇ ਆ ਜੀ।
1: ਭਾਰੇ ਸਾਹਿਬ, ਇਹ ਤਾਂ ਰੂਟੀਨ ਮੈਟਰ ਦੀਆਂ ਗੱਲਾਂ ਆ। ਰਾਸ਼ਨ ਕਾਰਡ ਦੇ ਵਿੱਚ ਘਰ 'ਚ ਨਵੀਂ ਵੋਟੀ ਆ ਜਾਂਦੀ ਸੀ ਤੇ ਅਗਲੇ ਦਿਨ ਫਾਰਮ ਭਰ ਦਿੰਦੇ ਹੁੰਦੇ ਸੀ, ਜਾ ਕੇ ਤੇ ਉੱਥੋਂ ਜਿਹੜਾ ਹੈਗਾ ਜਾਂ ਆਪਣੇ ਦੇ ਬਲਾਕ ਦੇ ਵਿੱਚੋਂ ਜਾਂ ਸਬ ਡਿਵੀਜ਼ਨ ਦੇ ਵਿੱਚੋਂ ਤਹਿਸੀਲੋਂ ਜਾ ਕੇ ਜਿਹੜਾ ਆ
0: ਜੀ
1: ਉਹ ਉਹਨਾਂ ਦੇ ਦਫ਼ਤਰ ਦੇ ਵਿੱਚੋਂ, ਫੂਡ ਸਪਲਾਈ ਦੇ ਦਫ਼ਤਰ ਦੇ ਵਿੱਚੋਂ ਜਿਹੜਾ ਆ ਉੱਥੇ ਨਾਂ ਦਰਜ ਕਰਾ ਕੇ
0: ਜੀ
1: ਤੇ ਥੋੜੇ ਚਿਰ ਬਾਅਦ ਰਾਸ਼ਨ ਕਾਰਡ ਦੇ ਉੱਤੇ ਨਾਂ ਦਰਜ ਹੋ ਜਾਂਦਾ ਸੀ, ਉਸੇ ਰਾਸ਼ਨ ਕਾਰਡ ਤੇ ਐਡ ਕਰ ਦਿੰਦੇ ਸੀ, ਬੋਰ ਲਾ ਦਿੰਦੇ ਸੀ ਸਾਈਨ ਕਰਕੇ ਜੀ।
0: ਬਿਲਕੁਲ ਹੈ ਜੀ,
1: ਇਹ ਤਾਂ ਪ੍ਰੋਸੈਸ ਆਫ ਲਾ ਹੈਗਾ ਆ ਜੀ, ਇਹ ਤਾਂ ਰੂਟੀਨ ਚ ਚੱਲਦਾ ਹੀ ਰਹਿੰਦਾ ਹੈਗਾ
0: ਨਹੀਂ,
1: ਜੀ।
0: ਮੈਂ ਇਹ
1: ਪਰ
0: ਚੀਜ਼ ਸੋਚਦਾ
1: ਗੱਲ
0: ਸੀ
1: ਇਹ
0: ਕਿ
1: ਹੈਗੀ ਆ ਕਿ ਹੁਣ
0: ਮੁੱਖ ਮੰਤਰੀ
1: ਮੁੱਖ
0: ਨੂੰ
1: ਮੰਤਰੀ ਨੂੰ
0: ਇਹ ਚੀਜ਼ਾਂ ਗਿਣਾਉਣ ਦੀ ਕੀ ਜ਼ਰੂਰਤ ਹੈ ਜੀ, ਆਪਣੀ ਤੁਸੀਂ ਜਿਹੜੇ ਅਹੁਦੇ ਉੱਤੇ ਬੈਠੇ ਹੋ, ਤੁਹਾਡੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਨਿਭਾਓ
1: ਉਹੀ ਬੇਨਤੀ ਕਰ ਰਿਹਾ ਨਾ ਜੀ ਮੈਂ
0: ਜੀ।
1: ਵੀ ਇਹ ਕੰਮ ਤਾਂ ਜਿਹੜੇ ਹੈਗੇ ਆ ਰੂਟੀਨ ਦੇ ਵਿੱਚ ਹੋਣਾ ਹੀ ਚਾਹੀਦੇ, ਉਹਦੇ ਵਾਸਤੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਣ ਦੀ ਕੀ ਲੋੜ ਹੈ ਜੀ।
0: ਜੀ
1: ਹੁਣ ਕੋਈ ਮਰ ਗਿਆ ਆ ਤੇ ਉਹਦਾ ਡੈਥ ਸਰਟੀਫਿਕੇਟ ਮਿਲਣਾ ਹੈ, ਜਾਂ ਪਿਆ ਤੇ ਉਹਦਾ ਜਨਮ ਪ੍ਰਮਾਣ ਪੱਤਰ ਮਿਲਣਾ ਹੈ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਰੂਟੀਨ ਮੈਟਰ ਆ ਸਟੇਟ ਦੇ।
0: ਜੀ
1: ਕੋਈ ਰਿਟਾਇਰ ਹੋ ਰਿਹਾ ਹੈਗਾ ਆ ਤੇ ਹਾਂਜੀ ਜੀ ਉਹਦੇ ਫੰਡ ਦੇ ਦਿੱਤੇ ਜਾ ਰਹੇ ਤੇ ਉਹਨੂੰ ਰਿਟਾਇਰ ਕੀਤਾ ਜਾ ਰਿਹਾ ਹੈਗਾ ਆ, ਦੂਜਾ
0: ਜੀ
1: ਕੋਈ ਭਰਤੀ ਹੋ ਰਿਹਾ ਆ ਤਾਂ ਜੀ
0: ਬਿਲਕੁਲ
1: ਉਹ
0: ਹੈ ਜੀ।
1: ਇਹ ਚੀਜ਼ਾਂ ਤਾਂ ਰੂਟੀਨ ਚ ਹੈਗੀ ਆ ਜੀ, ਪਰ ਗੱਲ ਇਹ ਹੈਗੀ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਜੀ ਵੀ ਮੁੱਖ ਮੰਤਰੀ ਦੇ ਕੰਮ ਕੀ ਹੁੰਦੇ ਹੋਏ, ਇਹਨਾਂ ਚੀਜ਼ਾਂ ਨੂੰ ਹੀ ਕੰਮ ਸਮਝਣ ਲੱਗ ਪਏ ਜੀ।
0: ਬਿਲਕੁਲ ਹੈ ਜੀ,
1: ਬਾਕੀ ਲੋਕਾਂ ਨੂੰ ਫ੍ਰੀ ਵੀਜ਼ ਦੇ ਉੱਤੇ ਲਾਇਆ ਆ ਜੀ, ਲੋਕਾਂ ਨੂੰ ਹੁਣ 3 ਨਵੇਂ ਰੂਟ ਦੇ ਉੱਤੇ ਜਿਹੜਾ ਹੈਗਾ ਆ ਉਹਨਾਂ ਨੇ ਬੱਸਾਂ ਚਲਾਉਣੀਆਂ, ਤੀਰਥ ਯਾਤਰਾ ਕਰਾਉਣੀ ਆ ਜੀ।
0: ਨਹੀਂ ਮੈਂ ਕਮੈਂਟ ਵੀ
1: ਤੋ
0: ਦੇਖ ਰਿਹਾ ਸੀ
1: ਹਿੰਦੂਆਂ
0: ਜਦੋਂ
1: ਨੂੰ
0: ਲਾਈਵ ਸੀਗੇ ਤਾਂ ਉੱਥੇ ਲੋਕ ਜਿਹੜੇ ਨੇ ਜਿਹੜੇ ਮੁਲਾਜ਼ਮ ਨੇ ਉਹ ਕਹਿੰਦੇ ਸਾਨੂੰ ਪੱਕੇ ਕਰੋ, ਉਹ ਕਮੈਂਟ ਲਿਖ ਰਹੇ ਨੇ, ਜਿਹੜੇ ਹੋਰ ਸਾਰੀਆਂ ਉਹ ਮੰਗਾਂ ਕਰ ਸਾਨੂੰ ਆਹ ਸਕੀਮਾਂ ਨਹੀਂ ਚਾਹੀਦੀਆਂ, ਸਾਨੂੰ ਨੌਕਰੀ ਦਿਓ, ਰੋਜ਼ਗਾਰ ਦਿਓ, ਇੱਦਾਂ ਦੇ ਕਮੈਂਟ ਵੀ ਆ ਰਹੇ, ਕਦੇ ਧਿਆਨ ਦਿੱਤਾ ਜਾਂ ਪੜ੍ਹਦੇ ਹੋਣਗੇ ਬਾਅਦ ਦੇ ਵਿੱਚ ਕੀ ਮਤਲਬ ਕੀ ਫਾਇਦਾ ਹੋਇਆ ਪ੍ਰੈਸ ਕਾਨਫਰੰਸ ਦਾ, ਜਾਂ ਲੋਕ ਕੀ ਚਾਹੁੰਦੇ ਨੇ ਕਿ ਆਪਣੀ ਗੱਲ ਕਹਿ ਕੇ ਬਸ ਪਾਸੇ ਆ ਜੀ। ਅੱਜ ਵੈਸੇ ਇਹ ਵੀ ਦੇਖੋ ਵੀ ਕਹਿੰਦੇ ਨੇ ਕਿ ਭਾਈ ਮੋਦੀ ਸਾਹਿਬ ਨੂੰ ਵੀ ਕਿਹਾ ਉਹਨਾਂ ਨੇ ਕਿ ਇਹ ਦੇਸ਼ ਦੇ ਹੀ ਕਿਸਾਨ ਨੇ, ਇਹਨਾਂ ਦੀ ਗੱਲ ਸੁਣ ਲੈਣੀ ਚਾਹੀਦੀ ਹੈ, ਬਾਹਰ ਜਾ ਕੇ ਤੁਸੀਂ ਸਾਰਿਆਂ ਦੀ ਗੱਲ ਸੁਣਦੇ ਹੋ ਅਤੇ ਇਸ ਤਰ੍ਹਾਂ ਦੇ ਮੁੱਦੇ, ਪਰ ਪੰਜਾਬ ਦੇ ਵਿੱਚ ਸ਼ੰਭੂ ਦੇ ਉੱਤੇ ਕਿੰਨਾ ਚਿਰ ਉਹ ਪਹਿਲਾਂ ਵੀ ਬੈਠੇ ਰਹੇ ਨੇ ਕਿਸਾਨ, ਉਦੋਂ ਵੀ ਤਾਂ ਆਪ ਵੀ ਤਾਂ ਰੋਕੇ ਹੋਏ ਸੀ ਜੇ ਸਾਰਾ ਕੁਝ, ਕੁੱਟ ਕਟਾਪਾ ਅੱਜ ਵੀ ਚੱਲ ਰਿਹਾ ਜੀ।
1: ਅੱਜ ਨਾ ਜੀ ਇੱਕ MLA ਦੇ ਕੋਲ ਜਿਹੜਾ ਹੈਗਾ ਮੈਂ ਖੜਾ ਤੇ ਉਹ ਹੈਗੇ ਉਹ ਏਕ ਸ਼ਾਮ ਸ਼ਿਵ ਕੇ ਨਾਮ ਜਿਹੜੀ ਆ ਉਹ ਗੱਲ ਕਰਦੇ ਸੀਗੇ ਤੇ ਉਹਨਾਂ ਦੇ ਲਾਗੇ ਨਾਲ ਹੈਗਾ ਸੀ ਇੱਕ ਪੰਡਿਤ ਜੀ, ਉਹ BJP ਵਾਲੇ ਹੈਗੇ ਜੀ।
0: ਜੀ
1: ਉਹ ਪੰਡਿਤ ਜੀ ਕਹਿੰਦੇ ਪਹਿਲਾਂ ਤਾਂ ਤੁਸੀਂ ਸ਼ਿਵ ਜੀ ਨੂੰ ਆਹਾ ਆਹਾ ਕਹਿੰਦੇ ਸੀਗੇ, ਹੁਣ ਤੁਹਾਨੂੰ ਸ਼ਿਵ ਜੀ ਬੜਾ ਚੇਤੇ ਆ ਰਿਹਾ ਹੈਗਾ ਜੀ।
0: ਜੀ
1: ਜੀ ਮੈਂ ਕੋਲ ਸੀ ਸੀਗਾ, ਮੈਂ ਜਾਂਦਾ ਮੈਂ ਕਿਹਾ ਪੰਡਿਤ ਜੀ ਇਹਨਾਂ ਨੂੰ ਸਮਝਾ ਦਿਓ
0: ਜੀ
1: ਉਹਨੂੰ ਭੋਲਾ ਸ਼ੰਕਰ ਕਹਿੰਦੇ ਆ, ਕਦੀ ਮੂਰਖ ਸ਼ੰਕਰ ਨਹੀਂ ਕਿਹਾ, ਹਾਂਜੀ ਇਸ ਕਰਕੇ
0: ਜੀ
1: ਮੈਂ ਕਿਹਾ ਉਹ ਕਹਿੰਦੇ ਸ਼ੰਕਰ ਭੋਲਾ ਆ ਮੂਰਖ ਨਹੀਂ ਗਾ, ਇੱਕ ਸ਼ਾਮ ਸ਼ਿਵ ਦੇ ਨਾਮ ਦੇ ਨਾਲ ਤੁਸੀਂ ਵੋਟਾਂ ਕੱਢਦੇ ਫਿਰਦੇ ਹੋਰ ਕੁਛ ਨੀ,
0: ਭੋਲੇ ਬਣਦੇ
1: ਹੋਰ
0: ਫਿਰਦੇ
1: ਇੰਨੀ
0: ਵੀ।
1: ਸ਼ਰਧਾ ਆ ਗਈ ਲੋਕਾਂ ਨੂੰ।
0: ਬਿਲਕੁਲ ਹੈ ਜੀ, ਜੀ
1: ਹਾਂ
0: ਜੀ,
1: ਤੋ ਇਸ ਕਰਕੇ ਜਿਹੜਾ ਹੈ ਇਹ ਮਾਨ ਸਾਹਿਬ ਨੇ ਜਿਹੜਾ ਜਿਹਾ ਸੈਸ਼ਨ ਦੀ ਗੱਲ ਕੀਤੀ ਹੈਗੀ ਆ ਉਹਦੇ ਵਿੱਚ ਉਹਨਾਂ ਨੂੰ ਸਪੈਸਿਫਿਕ ਸਵਾਲ ਪੁੱਛਿਆ ਗਿਆ ਸੀ ਜੀ,
0: ਜੀ ਹਾਂ ਜੀ
1: ਉਹ ਕਹਿੰਦੇ ਵੀ ਉਹਨਾਂ ਦੇਖੋ ਉਹ ਕਹਿੰਦੇ ਅਸੀਂ SGPC ਦੇ ਟੱਚ ਵਿੱਚ ਆ,
0: ਜੀ
1: ਥੋੜਾ ਨਰਮ ਇਹ ਤੋਂ ਪਤਾ ਲੱਗਦਾ ਥੋੜੇ ਨਰਮ ਪਏ ਆ, ਉਹ ਕਹਿੰਦੇ ਜਿਹੜੇ ਇਹਨਾਂ ਨੇ ਸੁਝਾਅ ਦਿੱਤੇ ਹੈਗੇ ਆ ਉਹ ਅਸੀਂ ਆਪਣੇ ਜਿਹੜਾ ਆ AG ਨੂੰ ਭੇਜ ਦਿੱਤੇ, ਐਡਵੋਕੇਟ ਜਨਰਲ ਦੇ ਦਫ਼ਤਰ ਨੂੰ ਭੇਜ ਦਿੱਤੇ ਆ,
0: ਜੀ
1: ਉੱਥੋਂ ਜੋ ਹੋ ਕੇ ਆਊਗਾ ਉਹਦੇ ਮੁਤਾਬਕ ਜਿਹੜਾ ਆ ਵੀ ਕਿਹੜੀ ਕਿਹੜੀ ਅਮੈਂਡਮੈਂਟ ਜਿਹੜੀ ਆ ਕਿੱਦਾਂ ਕਿੱਦਾਂ ਜਿਹੜੀ ਆ ਕੀਤੀ ਜਾ ਸਕਦੀ ਹੈਗੀ ਆ,
0: ਜੀ
1: ਉਹਦੇ ਨਾਲ ਫਿਰ ਵਿਚਾਰ ਵਟਾਂਦਰੇ ਤੋਂ ਬਾਅਦ ਜਿਹੜਾ ਆ ਅਸੀਂ ਜੋ ਉਹ ਉੱਥੋਂ ਸਲਾਹ ਆਊਗੀ ਉਹਦੇ ਮੁਤਾਬਕ ਐਕਟ ਕਰ ਦਿਆਂਗੇ।
0: ਜੀ
1: ਦੈਟ ਮੀਨਸ ਵੀ ਇਸ ਮੁੱਦੇ ਤੇ ਤਾਂ ਉਹ ਨਰਮ ਪੈਂਦੇ ਥੋੜੇ ਜਿਹੇ ਦਿਸਦੇ ਹੈਗੇ ਆ,
0: ਜੀ
1: ਪਰ ਗੱਲ ਉਹਨਾਂ ਨੇ ਗੋਲੀ ਫੇਰ ਉਧਰ AG ਆਫਿਸ ਵੱਲ ਨੂੰ ਰੇਡ ਦਿੱਤੀ ਆ ਜੀ ਵੀ ਉਸ ਪ੍ਰੋਸੈਸ ਨੂੰ ਜਿਹੜਾ ਆ ਜਿੱਦਾਂ ਤੁਸੀਂ 30 ਦਿਨ ਦੇ ਅੰਦਰ ਕਰਕੇ ਲਿਆਓ ਵਾਲਾ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ 30 ਦਿਨ ਚ ਨਹੀਂ ਹੋਣਾ ਕੁਛ ਵੀ।
0: ਜੀ
1: ਹਾਂਜੀ
0: ਉਹ ਟਾਈਮ ਲੈ ਲੈਣਗੇ ਹੋਰ ਜੀ,
1: ਸੋ
0: ਬਿਲਕੁਲ
1: ਉਹ ਟਾਈਮ ਵੀ ਨਹੀਂ ਲੈਣਾ ਭਾਰਤ ਸਾਹਿਬ, ਟਾਈਮ ਲੈ ਲਿਆ ਤੇ ਇਟ ਮੀਨਸ ਵੀ ਜਿਹੜੀ ਸਰਕਾਰ ਹੈਗੀ ਆ ਉਹ ਉਹਦੇ ਦੀ ਸੁਪਰਵਿਜ਼ ਜਸੇਦਾਰ ਸਾਹਿਬ ਦੀ ਸੁਪਰਮੇ ਜਸੇਦਾਰ ਸਾਹਿਬ ਦੀ ਸੁਪਰਮੇਸੀ ਥੱਲੇ ਚੱਲ ਰਹੀ ਆ ਜੀ, ਉਦਾਂ ਇੱਕ ਲੈਟਰ ਲਿਖ ਦੇਣਗੇ ਜੀ ਵੀ ਹਾਂ ਜੀ ਅਸੀਂ ਕਰ ਰਹੇ
0: ਕਰ
1: ਹੈਗੇ ਆ
0: ਰਹੇ ਹਾਂ
1: ਜੀ,
0: ਜੀ
1: ਪ੍ਰੋਸੈਸ ਨੂੰ ਟਾਈਮ ਲੱਗਿਆ ਬਸ
0: ਜੀ,
1: ਸੋ ਇਸ
0: ਜਦ ਤੱਕ
1: ਕਰਕੇ
0: ਚੋਣਾਂ ਦਾ
1: ਇਹ
0: ਐਲਾਨ ਹੋ ਜਾਣਾ।
1: ਥੋੜਾ
0: ਬਿਲਕੁਲ
1: ਨਹੀਂ ਜੀ ਨਹੀਂ, ਇਹਨਾਂ ਨੇ ਇੱਦਾਂ ਕਰਕੇ ਤਰੀਕਾਂ ਨਹੀਂ ਲੈਣੀਆਂ ਉੱਥੇ ਜਾ ਕੇ,
0: ਜੀ
1: ਇਹਨਾਂ ਨੇ ਜਿਹੜਾ ਹੈਗਾ ਸੂਚਿਤ ਕਰ ਦੇਣਗੇ ਬੇਸ਼ੱਕ ਜੀ,
0: ਬਿਲਕੁਲ ਹੈ ਜੀ,
1: ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਹੈਗਾ ਆ ਇਲੈਕਟਡ ਬੋਡੀ ਜਿਹੜੀ ਆ ਉਹ ਇੱਦਾਂ ਉਹ ਇਸ ਤਰੀਕੇ ਦੇ ਨਾਲ ਜਿਹੜਾ ਆ
0: ਜੀ
1: ਨੋ ਡਾਊਟ ਕਿ ਰਿਲੀਜੀਅਸ ਸੈਂਟੀਮੈਂਟ ਕਰਕੇ ਆਪਾਂ ਕਹਿ ਦਿੰਦੇ ਹੈਗੇ ਆ, ਅਦਰਵਾਈਜ਼ ਜਿਹੜਾ ਆ ਇੰਸਟੀਟਿਊਸ਼ਨ ਜਿਹੜੀ ਆ ਉਹ ਇੱਧਰ ਜਵਾਬਦੇਹ ਜਿਹੜੀ ਰਹੀ ਹੈ, ਉੱਥੇ ਇੱਕ ਸਿੱਖ ਜਵਾਬਦੇਹ ਆ।
0: ਜੀ
1: ਹਾਂਜੀ
0: ਬਿਲਕੁਲ ਹੈ ਜੀ,
1: ਸੋ ਹਾਂਜੀ ਬਾਕੀ ਉਹ ਕਰ ਦੇਣਗੇ ਜੀ ਉਸ ਚੀਜ਼ ਦੇ ਉੱਤੇ ਸੈਸ਼ਨ ਜਿਹੜਾ ਆਊਗਾ, ਤੇ ਉਹਦੇ ਤੇ
0: ਜੀ
1: ਜਿਹੜਾ ਆ ਵੀ ਲੱਗਦਾ ਆ ਕਿ ਨਰਮ ਪਏ ਆ, ਨਹੀਂ ਤਾਂ ਪਹਿਲਾਂ ਤਾਂ ਉਹਨਾਂ ਦਾ ਐਟੀਚਿਊਡ ਹੀ ਬੜਾ ਐਡਾਮੈਂਟ ਹੁੰਦਾ ਸੀਗਾ ਜੀ, ਵੀ ਉਹਨਾਂ ਨੂੰ
0: ਜੀ
1: ਲੱਗਦਾ ਸੀਗਾ ਵੀ ਮੈਂ ਮਤਲਬ ਇਸ ਚੀਜ਼ ਦਾ ਕ੍ਰੈਡਿਟ ਲੈਣਾ ਆ,
0: ਜੀ
1: ਤੇ ਉਸ ਕਰਕੇ ਜਿਹੜਾ ਆ ਉਹ ਇਗਨੋਰ ਕਰ ਰਹੇ ਸੀ ਜੀ ਪਹਿਲਾਂ
0: ਬਿਲਕੁਲ ਹੈ ਜੀ।
1: ਜੀ ਭਾਰਤ
0: ਤੇ
1: ਸਾਹਿਬ
0: ਆਪਣੇ ਔਜਲਾ ਅੱਗੇ ਵਧਣ ਤੋਂ ਪਹਿਲਾਂ ਔਜਲਾ ਸਾਹਿਬ ਦਾ ਇੱਕ ਕਮੈਂਟ ਆਇਆ, ਕਹਿੰਦੇ ਆਪਣੇ 6 ਸਾਲ ਤੱਕ ਕਹਿੰਦੇ ਨੇ ਹਰਪ੍ਰੀਤ ਵਾਲੀ ਪਾਰਟੀ ਬਚ ਜਾਵੇਗੀ ਜੀ।
1: ਨਹੀਂ ਬਚੂਗੀ ਤਾਂ ਕਿਹੜੀ ਗੱਲ ਹੈਗੀ ਆ ਜੀ, ਉਹਨਾਂ ਨੂੰ ਕਿਹੜਾ ਸ਼ਬਦ ਗਾਉਣੇ ਭੁੱਲੇ ਆ।
0: ਜੀ
1: ਹਾਂਜੀ ਉਹ ਕਥਾ ਕਰਨੀ ਤਾਂ ਆਉਂਦੀ ਹੈਗੀ ਆ ਜੀ, ਉਹਨਾਂ ਨੇ ਮੁੜ ਕੇ ਫੇਰ ਕਥਾ ਕਰਨ ਲੱਗ ਪੈਣਗੇ ਜੀ,
0: ਬਿਲਕੁਲ ਹੈ ਜੀ,
1: ਪਰ ਇਹਨਾਂ ਦੀ ਕਥਾ ਜਾਂਦੇ ਜਾਂਦੇ ਕਰ ਗਏ ਸਾਰਿਆਂ ਦੀ। ਹਾਂਜੀ
0: ਬਿਲਕੁਲ
1: ਕਿਸੇ ਨੂੰ
0: ਜੀ,
1: ਕਿੱਧਰ ਉਲਝਾ ਕਿਸੇ ਨੂੰ ਕਿੱਧਰ
0: ਕਿੱਧਰ
1: ਉਲਝਾ,
0: ਉਲਝਾਤਾ ਜੀ।
1: ਪਰ ਇਹ ਤਾਂ ਕੁਦਰਤ ਬੜੀ ਵੱਡੀ ਚੀਜ਼ ਹੈਗੀ ਆ ਜੀ, ਕੁਦਰਤ
0: ਜੀ
1: ਦਿਸਦਾ ਕੁਛ ਨਹੀਂ ਹੁੰਦਾ ਪਰ ਜੋ ਜੋ ਵਾਪਰਦਾ ਹੈਗਾ ਨਾ ਵੀ ਉਹ ਤੋਂ ਪਤਾ ਲੱਗਦਾ ਹੈ ਉਹ ਦੇ ਵਿੱਚ। ਦੇਖੋ ਇਹ ਲੋਕ ਇੰਨਾ ਹੀ ਗੁਰਬਾਣੀ ਪੜ੍ਹਦੇ, ਉੱਥੇ ਲਿਖਿਆ ਨੀ ਸਹਿ ਸਿਆਣਪਾਂ ਲੱਖ ਹੋਵੇ ਇੱਕ ਨਾ ਚੱਲੇ ਨਾਲ।
0: ਬਿਲਕੁਲ
1: ਹਾਂਜੀ
0: ਬਿਲਕੁਲ
1: ਜੋ ਮਰਜ਼ੀ ਕਰ ਲਓ, ਕੋਈ ਜਿਹੜਾ ਆ ਹੁਕਮ ਤੋਂ ਵੱਡਾ ਕੋਈ ਚੀਜ਼ ਨਹੀਂ ਹੈਗੀ, ਉਹਦੇ ਹੁਕਮ ਦੇ ਵਿੱਚ ਹੀ ਜੋ ਹੋਣਾ ਆ ਉਹ ਹੋਣਾ ਆ ਜੀ।
0: ਜੀ
1: ਉਸ ਸਿਆਣਪਾਂ ਦੇ ਨਾਲ ਜਿਹੜਾ ਆ ਜੋ ਤੁਸੀਂ ਜਿਹੜਾ ਜਦੋਂ ਤੁਹਾਡੇ ਮਨ ਦੇ ਵਿੱਚ ਜਦੋਂ ਇੱਕ ਕੁਰਸੀ ਤੇ ਬੈਠੇ ਮੈਲਾ ਫਾਈਡ ਚੱਲ ਰਿਹਾ ਨਾ ਜੀ,
0: ਜੀ
1: ਜੇ ਮੈਂ ਆਪਣੀ ਚੇਅਰ ਤੇ ਬੈਠਾ ਆ ਤੇ ਮੈਂ ਉਸ ਵੇਲੇ ਆ ਕਲਾਇੰਟ ਦੇ ਕੇਸ ਨੂੰ ਨਾ ਵਿਚਾਰ ਕੇ ਕਲਾਇੰਟ ਦੀ ਜੇਬ ਦੇ ਵਿੱਚੋਂ ਠੱਗੀ ਮਾਰਨ ਨੂੰ ਵਿਚਾਰਦਾ ਹੋਵਾਂ ਜੀ
0: ਜੀ
1: ਤੇ ਉਹ ਮੈਂ ਕੇਸ ਨਹੀਂ ਜਿੱਤ ਸਕਦਾ ਜੀ।
0: ਬਿਲਕੁਲ
1: ਉਸ ਵੇਲੇ ਮੇਰੀ ਕੰਸੈਂਟਰੇਸ਼ਨ ਸਿਰਫ ਕੇਸ ਤੇ ਹੋਣੀ ਚਾਹੀਦੀ ਕਿ ਮੈਂ ਇਹਨੂੰ ਮਤਲਬ ਕਿੱਦਾਂ ਪਾਰ ਲਾਉਣਾ ਹੈਗਾ ਆ, ਉਹ
0: ਜੀ
1: ਬਾਕੀ ਦੂਜੀਆਂ ਚੀਜ਼ਾਂ ਸੈਕੰਡਰੀ ਹੁੰਦੀਆਂ। ਨੋ ਡਾਊਟ ਸਾਡਾ ਤਾਂ ਲਾਈਵਲੀਹੁੱਡ ਆ ਤੇ ਦੁਕਾਨਦਾਰੀ ਵੀ ਆ,
0: ਬਿਲਕੁਲ ਹੈ ਜੀ,
1: ਪਰ ਜਿਹੜੇ ਅਹੁਦਿਆਂ ਤੇ ਇਹ ਬੈਠੇ ਸੀ ਜਿੱਦਣ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫਸੀਲ ਤੇ ਬੈਠੇ ਸੀ, ਇਹਨਾਂ ਨੂੰ ਉੱਦਣ ਜਿਹੜਾ ਆ ਇਹਨਾਂ ਦੇ ਮਨ ਦੇ ਵਿੱਚ
0: ਜੀ
1: ਉਹ ਚੀਜ਼ ਨਹੀਂ ਸੀ ਹੋਣੀ ਚਾਹੀਦੀ, ਇਹਨਾਂ ਦਾ ਆਪਣਾ ਲੋਭ ਸੀਗਾ ਜਿਹਦੇ ਕਰਕੇ ਸਾਰੀ ਕੌਨਸਪੀਰੇਸੀ ਜਿਹੜੀ ਆ ਰਚੀ ਗਈ ਸੀਗੀ।
0: ਬਿਲਕੁਲ
1: ਇਸ ਚੀਜ਼ ਨੂੰ ਉਹਨਾਂ ਨੇ ਆਪ ਐਡਮਿਟ ਕਰ ਲਿਆ ਸੀ ਇੱਕ ਚੈਨਲ ਦੇ ਉੱਤੇ
0: ਜੀ
1: ਜੀ ਸਰ।
0: ਜੀ ਸੈਣੀ ਸਰ ਤੇ
1: ਬਾਕੀ ਭਾਰੇ ਸਾਹਿਬ ਜਿਹੜਾ ਹੈਗਾ ਆ ਕੱਲ
0: ਹਾਂਜੀ
1: ਦੀਆਂ ਜਿਹੜੀਆਂ ਤੁਸੀਂ ਪਹਿਲਾਂ ਹੈਡਿੰਗ ਦਿੱਤਾ ਹੈਗਾ ਜੰਤਰ ਮੰਤਰ ਹੈ ਜੀ
0: ਹਾਂਜੀ
1: ਉੱਥੇ
0: ਜੰਤਰ
1: ਬਜੰਤਰ,
0: ਮੰਤਰ ਦੇ
1: ਉਹ ਅੱਜ
0: ਬਜੰਤਰ
1: ਜਿਹੜੀਆਂ
0: ਹੋਇਆ ਜੀ। ਜੀ
1: ਹਾਂਜੀ ਉਹ ਫੋਟੋ ਦੇਖੀਆਂ ਸਾਰੀਆਂ ਜਿਹੜੀਆਂ ਅੱਜ ਨੈਟ ਦੇ ਉੱਤੇ ਆ ਰਹੀਆਂ ਹੈਗੀਆਂ ਸੀ ਸਾਰੀਆਂ
0: ਜੀ,
1: ਵੀ ਉੱਥੇ ਕਿਸ ਤਰੀਕੇ ਦੇ ਨਾਲ ਬੱਚਿਆਂ ਦੇ ਨਾਲ ਹੋਇਆ ਜੀ।
0: ਜੀ
1: ਗੱਲ ਇਹ ਤਾਂ ਹੈਗੀ ਜੀ ਦੇਸ਼ ਦੇ ਵਿੱਚ ਜਿਹੜਾ ਆ ਅਨਰੈਸਟ ਆ ਜੀ,
0: ਜੀ
1: ਪੋਲੀਟੀਕਲ ਲੀਡਰ ਤੋਂ ਲੋਕੀ ਫੈਡ ਅਪ ਹੋ ਗਏ ਹੈਗੇ ਆ, ਇਹਨਾਂ ਤੇ ਭਰੋਸਾ ਨਹੀਂ ਰਿਹਾ ਜੀ।
0: ਜੀ
1: ਹੁਣ ਹੁੰਦਾ ਕੀ ਆ ਜਦੋਂ ਕੋਈ ਨਵਾਂ ਬੰਦਾ ਆਉਂਦਾ, ਦੇਖੋ ਜਾਨਵਰਾਂ ਦੇ ਵਿੱਚ ਵੀ ਜਿਹੜਾ ਆ ਇਹ ਪ੍ਰਵਿਰਤੀ ਪਾਈ ਜਾਂਦੀ ਆ, ਇੱਕ ਭੇਡਾਂ ਆ ਤੇ ਭੇਡ ਵੀ ਜਿਹੜੀ ਹੈਗੀ ਉਹਨਾਂ ਨੇ ਇੱਕ ਲੀਡਰ ਬਣਾਈ ਹੁੰਦੀ, ਜੇ ਉਹ ਟੱਪ ਕੇ ਜਾਂਦੀ ਤੇ ਮਗਰ ਹੀ ਸਾਰੀਆਂ ਟੱਪ ਟੱਪ ਕੇ ਜਾਂਦੀਆਂ ਜੀ।
0: ਜੀ
1: ਇਸੇ ਤਰ੍ਹਾਂ ਜਿਹੜਾ ਹੈਗਾ ਆ ਹਰ ਇੱਕ ਡੂਮਰੇ ਦੀਆਂ ਮੱਖੀਆਂ ਆ ਜੀ ਸ਼ਹਿਦ ਦੀਆਂ, ਇਹਨਾਂ ਦੇ ਵੀ ਇੱਕ ਰਾਣੀ ਮੱਖੀ ਇਹਨਾਂ ਦੀ
0: ਮੱਖੀ
1: ਲੀਡਰ
0: ਹੁੰਦੀ ਹੈ
1: ਹੈਗੀ ਆ।
0: ਜੀ
1: ਹਾਂਜੀ ਇਸੇ ਤਰੀਕੇ ਨਾਲ ਜਿਹੜਾ ਆ ਵੀ ਲੀਡਰ ਤੋਂ ਬਿਨਾਂ ਕੋਈ ਵੀ ਮੂਵਮੈਂਟ ਨਹੀਂ ਚੱਲਦੀ ਹੁੰਦੀ, ਇਹ ਜਿਹੜੀ ਲੀਡਰਸ਼ਿਪ ਦੇ ਥੱਲੇ ਜਿਹੜਾ ਹੈਗਾ ਆ ਇਹ ਇਕਦਮ ਕਾਕਰੋਚ ਜਨਤਾ ਪਾਰਟੀ ਆ ਗਈ ਤੇ ਉਹਨਾਂ ਦਾ ਲੀਡਰ ਆ ਗਿਆ ਦੀਪਕ, ਉਹ ਮਚਿਓਰਡ ਲੀਡਰ ਤਾਂ ਹੈ ਨੀ ਗੇ ਜੀ ਕੋਈ, ਨਾ ਉਹਨਾਂ ਨੂੰ ਪਤਾ ਆ ਜੀ ਕਿ ਵਟ ਟੂ ਡੂ ਨਾਓ ਅੱਗੇ ਕੀ ਕਰਨਾ। ਹਾਂਜੀ ਉਹਦੇ ਕਰਕੇ ਜਿਹੜਾ ਆ ਅੰਦੋਲਨ ਦੀ ਰੂਪ ਰੇਖਾ ਕੋਈ ਬਹੁਤੀ ਵਧੀਆ ਨਹੀਂ
0: ਜੀ,
1: ਲੋਕ ਆਪ ਮੁਹਾਰੇ ਜਿਹੜੇ ਹੈਗੇ ਕਿਉਂਕਿ ਦੇਸ਼ ਵੱਡਾ
0: ਜੀ,
1: ਅਨਰੈਸਟ ਜ਼ਿਆਦੇ ਆ
0: ਜੀ,
1: ਅਨਇੰਪਲਾਇਮੈਂਟ ਜ਼ਿਆਦੇ ਆ, ਲੋਕੀ ਫਰਸਟ੍ਰੇਟਡ ਹੈਗੇ ਆ ਜੀ, ਲੋਕੀ ਕਹਿੰਦੇ ਕੋਈ ਬੰਦਾ ਉੱਠ ਕੇ ਖੜਾ ਹੋਵੇ ਦੌੜ ਕੇ ਲੋਕੀ ਨਾਲ ਰਲ ਜਾਂਦੇ ਹੈਗੇ ਵੀ, ਕਿਉਂਕਿ ਅਨਰੈਸਟ ਬਹੁਤ ਹੈਗੀ ਜੀ, ਬੇਰੁਜ਼ਗਾਰੀ ਬਹੁਤ ਆ
0: ਜੀ, ਬਿਲਕੁਲ ਹੈ ਜੀ।
1: ਦੂਜਾ ਸਾਡੇ ਸਿਸਟਮ ਦਾ ਇਹ ਆ ਹਿਸਾਬ ਕਿਤਾਬ, ਹੁਣ ਤੁਸੀਂ ਦੇਖੋ ਨਾ ਇੱਥੇ ਪੰਜਾਬ ਦੇ ਵਿੱਚ ਜਿਹੜੇ ਨੇ ਫਾਰਮੇਸੀ ਆਫਿਸਰ ਭਰਤੀ ਕਰਨੇ ਸੀ 460 ਦੇ ਨੇੜੇ ਤੇੜੇ ਪੋਸਟਾਂ ਸੀ ਜੀ,
0: ਹਾਂਜੀ
1: 40,000 ਬੱਚੇ ਨੇ ਮਤਲਬ ਅਪੀਅਰ ਹੋਇਆ ਐਗਜ਼ਾਮ ਦੇ ਵਿੱਚ
0: ਜੀ,
1: ਉਸ ਐਗਜ਼ਾਮ ਦੇ ਵਿੱਚ ਜਿਹੜਾ ਆ ਪੇਪਰ ਜਿਹੜਾ ਆ ਲੀਕ ਹੋਇਆ, ਉਹਨਾਂ ਨੇ ਕਹਿੰਦੇ ਵੀ ਜਿਹਨਾਂ ਬੰਦਿਆਂ ਨੇ ਲੀਕ ਕਰਾਇਆ 3 ਲੱਖ ਤੋਂ 13 ਲੱਖ ਰੁਪਏ ਤੱਕ ਦਿੱਤੇ ਗਏ ਸੀ, ਜਿਹਦੇ ਕਰਕੇ ਉਹਨਾਂ ਬੱਚਿਆਂ ਨੂੰ ਬਹੁਤ ਹੀ ਸੂਕਸ਼ਮ ਡਿਵਾਈਸ ਜਿਹੜੇ ਦਿੱਤੇ ਗਏ ਬਲਿਊਟੁੱਥ
0: ਜੀ,
1: ਜਿਹਨਾਂ ਰਾਹੀਂ ਉਹ ਪੇਪਰ ਜਿਹੜਾ ਹੈਗਾ ਜੀ ਪਹਿਲਾਂ ਲੀਕ ਕਰਕੇ ਹਰਿਆਣਾ ਹਰਿਆਣੇ ਤੋਂ ਰਾਜਸਥਾਨ ਇਸ ਤਰੀਕੇ ਦੇ ਨਾਲ ਜਿਹੜਾ ਉਹ ਚੱਲਿਆ। ਤੇ ਉਹ ਨਕਲ ਦਾ ਸਕੈਂਡਲ, ਉਹ ਫੜ ਆ ਗਿਆ ਕੰਮ, ਹੈ
0: ਜੀ
1: ਜੀ, ਉਹ ਕਿਤੇ ਗੱਲ ਲੀਕ ਹੋ ਗਈ ਤੇ ਉਹ ਫੜ ਹੋ ਗਿਆ ਜੀ ਕੰਮ।
0: ਜੀ
1: ਹੁਣ ਸਵਾਲ ਇਹ ਹੈਗਾ ਆ ਕਿ ਉਹ ਜਿਹੜਾ 400 ਬੱਚਾ ਆ, ਉਹ ਉਹਨਾਂ ਬੱਚਿਆਂ ਨਾਲੋਂ ਜਿਹਨਾਂ ਨੇ ਪੇ ਕੀਤਾ ਆ ਜੀ, ਉਹਨਾਂ ਨਾਲੋਂ ਤਾਂ ਲੀਡ ਲੈ ਜਾਊਗਾ ਨਾ ਜੀ। ਜੇ ਨਾ ਯਾਰ ਹੁੰਦਾ ਤੇ ਉਹ ਬੱਚਾ ਜਿਹੜਾ 35,000 ਆ,
0: ਜੀ
1: ਉਹ ਤਾਂ ਅਨਰੈਸਟ ਚ ਜਾਣਾ ਹੀ ਆ ਨਾ ਜੀ।
0: ਬਿਲਕੁਲ ਹੈ ਜੀ,
1: ਇੱਥੇ ਦੇਖੋ ਵੀ 450 ਵੈਕੈਂਸੀ ਹੈਗੀ ਤੇ 100 ਗੁਣਾ ਜਿਹੜਾ ਆ ਵੀ ਆ ਰਿਹਾ ਹੈਗਾ ਆ ਬੱਚਾ,
0: ਜੀ
1: ਤੇ ਤੁਸੀਂ ਉੱਥੇ ਅੰਦਾਜ਼ਾ ਲਾਓ ਵੀ ਕਿੰਨੀ ਬੇਰੁਜ਼ਗਾਰੀ ਆ
0: ਜੀ
1: ਔਰ ਕਿੰਨੇ ਬੰਦੇ ਰੁਜ਼ਗਾਰ ਦੀ ਭਾਲ ਦੇ ਵਿੱਚ ਤੁਰੇ ਫਿਰਦੇ ਹੈਗੇ ਆ। ਤੇ ਫਿਰ ਜਦੋਂ ਉਹਨਾਂ ਨੂੰ ਕੋਈ ਇੱਦਾਂ ਦਾ ਬੰਦਾ ਹੁਣ ਇਹੋ ਜਿਹੇ ਸਿਸਟਮ ਦੇ ਖਿਲਾਫ ਜੇ ਕੋਈ ਉੱਠੇਗਾ ਤੇ ਉਹ 35,500 ਤਾਂ ਦੌੜਾ ਹੀ ਆਜੂਗਾ ਨਾ ਜੀ, ਵੀ ਜਿਹਨਾਂ ਨਾਲ ਇਨਜਸਟਿਸ ਹੋਇਆ ਹੋਊਗਾ।
0: ਬਿਲਕੁਲ ਹੈ ਜੀ,
1: ਹੁਣ ਹੁਣ ਜਿਹਨਾਂ ਨੇ 3 ਤੋਂ 13 ਲੱਖ ਦਿੱਤੇ ਹੈਗੇ, ਜਦੋਂ ਉਹਨਾਂ ਦੇ ਡੁੱਬਿਆ ਤੇ ਉਹ ਵੀ ਨਾਲ ਪਰ
0: ਜੁੜਨਗੇ
1: ਤਾਹਾਂ ਮਾਰ ਮਾਰ ਕੇ ਰੋਣਗੇ ਜੀ, ਉਹ ਵੀ ਨਾਲ ਜੁੜਨਗੇ ਜੀ।
0: ਜੀ
1: ਸੋ ਇਸ ਕਰਕੇ ਦੇਸ਼ ਦੇ ਵਿੱਚ ਅਨਸਰਟੈਂਟੀ ਹੈ। ਬਾਕੀ ਰਾਹੁਲ ਗਾਂਧੀ ਕਹਿੰਦੇ ਹੈਗੇ ਵੀ ਉੱਥੇ ਜਾ ਕੇ ਤੇ ਹੁਣ ਲੰਬੇ ਪੈ ਗਏ ਸੀਗੇ ਜੀ,
0: ਜੀ
1: ਮੋਦੀ ਸਾਹਿਬ ਦੇ ਰੈਜੀਡੈਂਸ ਦੇ ਬਾਹਰ
0: ਜੀ
1: ਉੱਥੇ ਧਰਨਾ ਦੇਣ ਲੱਗੇ ਸੀ। ਹੁਣ ਉੱਥੇ ਕਸ਼ਮਕਸ਼ ਦਿੱਲੀ ਦੇ ਵਿੱਚ ਚੱਲ ਰਹੀ ਹੈ ਜੀ, ਦਿੱਲੀ ਜਿਹੜੀ ਆ ਸਾਰੇ ਪਾਸੇ ਲਾਲਾ ਲਾਲਾ ਹੋਈ ਆ ਜੀ।
0: ਜੀ ਮੋਦੀ ਸਾਹਿਬ ਦਾ ਅਸਤੀਫਾ
1: ਉਧਰੋਂ
0: ਕਦੋਂ
1: ਸਾਡੇ
0: ਮੰਗਦੇ ਆ ਸੈਣੀ ਸਾਹਿਬ ਇਹ ਜੀ?
1: ਸਾਰਿਆਂ ਦਾ ਮੰਗਣ ਜਿੱਦਾਂ ਮਰਜ਼ੀ ਕਰਨ ਜੀ, ਉਹ ਤਾਂ ਉਹਨਾਂ ਦੀ ਡਿਮਾਂਡ ਆ ਅਪੋਜੀਸ਼ਨ ਦੀ,
0: ਜੀ
1: ਉਹਨਾਂ ਨੇ ਦੇਣਾ ਅਸਤੀਫਾ ਜੀ। ਉਹਨਾਂ ਨੇ ਤਾਂ ਤੁਹਾਨੂੰ ਚੋਣਾਂ ਦੇ ਵਿੱਚ ਨੀ ਲਾਗੇ ਲੱਗਣ ਦੇ, ਕੋਈ ਨਾ ਕੋਈ ਜ਼ਰੀਆ ਬਣਾ ਲੈਂਦੇ ਅਗਲੇ ਤੇ ਤੁਹਾਨੂੰ
0: ਜੀ,
1: ਅਸਤੀਫਾ ਦੇ ਦੇਣਗੇ ਆਰਾਮ ਨਾਲ ਪਿੱਛਾ ਜੀ, ਉਹ ਤਾਂ ਅਗਲਾ ਦਿਨ
0: ਪਰ ਸਹੀ ਸਾਹਿਬ
1: ਇੱਕ ਕੁਰਸੀ ਖੋ ਰਹੀ ਹੁੰਦੀ।
0: ਦੂਸਰੇ ਪਾਸੇ ਸੰਸਦ ਦਾ ਜਿਹੜਾ ਮੌਨਸੂਨ ਸੈਸ਼ਨ ਚੱਲ ਰਿਹਾ, ਅੱਜ ਦੂਸਰਾ ਦਿਨ ਸੀਗਾ, ਵੀ ਉੱਥੇ ਅੰਦਰ ਕਿਉਂ ਨਹੀਂ ਬੋਲਦੇ ਜੀ ਇਹ ਚੀਜ਼ਾਂ ਨੂੰ ਕਿ ਬਾਹਰ ਜਾ ਕੇ ਧਰਨੇ ਲਾ ਕੇ, ਜਾਂ ਉਹ ਜੇ ਜੇ ਇਹਨਾਂ ਨੂੰ ਹਾਊਸ ਮਿਲਿਆ ਹੈ ਨੁਮਾਇੰਦੇ ਚੁਣ ਕੇ ਭੇਜੇ ਗਏ ਨੇ, ਉੱਥੇ ਕਿਉਂ ਨਹੀਂ ਆਪਣੀ ਗੱਲ ਰੱਖ ਪਾਉਂਦੇ ਜੀ? ਇਹ
1: ਸਾਰ ਗੱਲ ਇੱਦਾਂ ਹੈਗੀ, ਪਹਿਲਾਂ ਤਾਂ ਇਹ ਸੰਸੀਅਰ ਐਫਰਟ ਜਿਹੜਾ ਆ ਅਪੋਜੀਸ਼ਨ ਦਾ ਹੈ ਹੀ ਨਹੀਂ
0: ਜੀ।
1: ਜੇ ਕਿਤੇ ਇਹ ਇਦਾਂ ਦੀ ਗੱਲ ਕਰਨ ਤੇ ਸੱਤਾਧਾਰੀ ਵਾਲੇ ਵੀ ਘੱਟ ਨਹੀਂ ਹੈਗੇ ਜੀ, ਉਹ ਰੌਲਾ ਪਾ ਦਿੰਦੇ ਆ
0: ਜੀ,
1: ਉਹ ਇਦਾਂ ਦੀਆਂ ਗੱਲਾਂ ਕਰਨ ਲੱਗ ਪੈਂਦੇ ਹੈਗੇ ਆ, ਪਿਛਲੀਆਂ ਤੇ ਇਦਾਂ ਕਰਕੇ ਮਿਹਣੇ ਤਾਨੇ ਮਿਹਣੇ ਉਹ ਇਹਨਾਂ ਨੂੰ ਕਰ ਦਿੰਦੇ ਪ੍ਰਵੋਕ, ਤੇ ਇਹ ਫੇਤਾ ਨਾਰੇ ਮਾਰਦੇ ਮੂਰਦੇ
0: ਫਿਰ
1: ਨਿਕਲ ਜਾਂਦੇ ਹੈਗੇ ਜੀ।
0: ਜੀ
1: ਤੋ ਇਸ ਕਰਕੇ ਸਰ ਉਹ ਤਾਂ ਐਵੇਂ ਜਿਹੜਾ ਹੈਗਾ ਨਾ, ਹੁਣ ਇਹ ਜਿਹੜੀਆਂ ਇੰਸਟੀਟਿਊਸ਼ਨਾਂ ਹੈ ਨਾ, ਇਹ ਐਵੇਂ ਪਬਲਿਕ ਦਾ ਪੈਸਾ ਫੂਕਣ ਵਾਸਤੇ ਹੀ ਆ ਜੀ, ਟੈਕਸ ਪੈਸੇ। ਬਾਕੀ ਇਹਨਾਂ ਦੀਆਂ ਮੋਟੀਆਂ ਦਿਹਾੜੀਆਂ ਪੈਂਦੀਆਂ ਜੀ, ਸੈਸ਼ਨ ਚਲਾਉਣ ਵਾਸਤੇ ਕਰੋੜਾਂ ਰੁਪਇਆ ਲੱਗਦਾ ਜੀ ਇੱਕ ਦਿਨ ਦਾ,
0: ਬਿਲਕੁਲ
1: ਉਹ ਸਵਾਹਾ ਹੋ ਜਾਂਦਾ ਜੀ। ਹੁਣ
0: ਬਿਲਕੁਲ
1: ਤੁਸੀਂ ਦੇਖ ਲਿਓ ਜਦੋਂ ਇਹ ਸੈਸ਼ਨ ਜਦੋਂ ਐਂਡ ਹੋਣਾ ਨਾ ਜੀ, ਉਹ ਤੋਂ ਬਾਅਦ ਆਰਟੀਕਲ ਲੱਗਣੇ ਆ ਵੀ ਇਸ ਸੈਸ਼ਨ ਦੇ ਉੱਤੇ ਇੰਨਾ ਪੈਸਾ ਖਰਚ ਹੋਇਆ ਤੇ
0: ਜੀ
1: ਨਿਕਲਿਆ ਕੀ ਆ ਵਿੱਚੋਂ,
0: ਇੰਨੇ ਬਿੱਲ ਪਾਸ
1: ਜਿਹੜੇ ਪੰਜ ਸੱਤ
0: ਕਰਤੇ
1: ਬਿੱਲ ਉਹਨਾਂ ਦੇ ਜਿਹੜੇ 5-7 ਬਿੱਲ ਉਹਨਾਂ ਨੇ ਪਹਿਲਾਂ ਦੱਸੇ ਹੈਗੇ ਆ ਜੀ, ਉਹ ਉਹਨਾਂ ਨੇ ਪਾਸ ਕਰ ਲੈਣੇ ਵਿਦਆਊਟ ਐਨੀ ਡਿਸਕਸ਼ਨ, ਕਿਉਂਕਿ ਇਹੋ ਜਿਹਾ ਉਹ ਆਖਰ ਦੇ ਵਿੱਚ ਜਾਂਦੇ 15 ਮਿੰਟਾਂ 'ਚ ਹੀ ਲਿਆ ਕੇ ਪਾਸ ਪਾਸ ਪਾਸ ਕਰਕੇ ਉਹ ਕਰ ਗਏ ਬਸ ਠੀਕ ਠਾਕ
0: ਬਿਲਕੁਲ
1: ਹੈ।
0: ਜੀ ਤੇ ਸੈਣੀ ਸਾਹਿਬ,
1: ਹਾਂਜੀ
0: ਕਿਸਾਨਾਂ ਨੇ ਦੇਸ਼ ਬਚਾਓ ਮੋਰਚਾ ਚਲਾਇਆ ਸੀ, ਬਚਾ ਲਿਆ ਜੀ ਦੇਸ਼, ਬੜੀ ਜਲਦੀ ਫੁਰਤੀ ਮਾਰੀ ਹੈ।
1: ਉਹ ਕਹਿੰਦੇ ਜੀ ਵੀ ਇਹ ਇਕੱਲਾ ਕਿਸਾਨਾਂ ਦਾ ਨਹੀਂ ਸੀਗਾ, ਇਹਦੇ ਵਿੱਚ ਹੋਰ ਵੀ ਬੰਦੇ ਹੈਗੇ ਆ ਵੀ ਜਿਹੜੇ ਛੋਟੇ ਵਪਾਰੀ ਆ ਜਾਂ ਹੋਰ ਆ, ਇਹਨਾਂ ਨੇ ਇੱਕ ਭਾਰਤ ਬਚਾਓ ਮੋਰਚਾ ਬਣਾਇਆ,
0: ਜੀ
1: 500 ਜਥੇਬੰਦੀਆਂ ਆ ਇਹ। ਮੈਂ ਜਦੋਂ ਇਹ ਗੱਲ ਸੁਣੀ ਤੇ ਮੈਂ ਕਿਹਾ ਜਥੇਬੰਦੀ ਦਾ ਤਾਂ ਇਹ ਹਾਲ ਹੈਗਾ ਆ, ਹੁਣ ਭਾਰਤ ਸਾਹਿਬ ਆਪਣੀ ਮਿਸਿਜ ਨਾਲ ਜਾਂਦੇ ਹੋਣ ਤੇ ਬਣ ਗਿਆ ਕਪਲ,
0: ਕਪਲ
1: ਹਾਂਜੀ
0: ਜੀ
1: ਹਾਂ, ਤੇ ਇੱਕ ਛੋਟਾ ਬੇਟਾ ਵੱਡਾ ਬੇਟਾ ਨਾਲ ਚੱਲਿਆ ਹੋਵੇ ਤੇ ਫੈਮਿਲੀ, ਜਦੋਂ ਛੋਟਾ ਬੇਟਾ ਨਾਲ ਬਣਾ ਲਿਆ ਤੇ ਫੇਰ ਬਣ ਗਈ ਜਥੇਬੰਦੀ ਜੀ, ਬਸ ਏਦਾਂ ਦੀਆਂ ਜਥੇਬੰਦੀਆਂ ਜੀ। ਇਹਨਾਂ ਦੇ ਮਤਲਬ ਉਹ 500 ਜਥੇਬੰਦੀ ਜਿਹੜੀ ਆ, ਉਹ 500 ਜਥੇਬੰਦੀ ਦਾ 500 ਲੀਟਰ ਜੀ, ਉਹ ਤਾਂ ਹਰ ਇੱਕ ਬੰਦਾ ਆਪਣੀ ਜਥੇਬੰਦੀ ਨੂੰ ਰੀਪ੍ਰਜੈਂਟ ਕਰਦਾ, ਇੱਥੇ ਗੱਲ ਕਰਨੀ ਆ ਇਹਨਾਂ ਨੇ ਕਹਿਣਾ ਹਰ ਇੱਕ ਬੰਦੇ ਜਥੇਬੰਦੀ ਦਾ 1-1 ਜਾਂ 2-2 ਨੁਮਾਇੰਦੇ ਜਾਣੇ ਆ, ਕਿਹੜਾ ਇਹਨਾਂ ਬੰਦਿਆਂ ਨਾਲ ਜਿਹੜਾ ਹੈਗਾ ਤੁਸੀਂ 1 ਲੀਟਰ ਨਹੀਂ ਚੁਣ ਸਕਦੇ।
0: ਨਾਲੇ ਦੇਖੋ ਇੱਕ ਇੱਕ ਇਹ ਵੀ ਲੱਗਦਾ ਕਿ ਸਾਰਾ ਕੁਝ ਰਲਿਆ ਮਲਿਆ ਹੀ ਚੱਲਦਾ ਜੀ, ਇਹ ਵੀ ਹੈ ਨਾ ਕਿ ਦੇਖੋ ਜੇ ਤੁਸੀਂ ਜਾਣਾ ਹੈ ਨਾ, ਭਈ ਤੁਸੀਂ ਪਹਿਲਾਂ ਕਿਹਾ ਹੋਇਆ ਭਈ ਜਾਣਾ ਹੈ, ਹੁਣ ਬੱਸਾਂ 'ਚ ਗਏ ਹੋ ਤੁਸੀਂ ਤਾਂ ਪਹਿਲਾਂ ਟਰੈਕਟਰ ਟਰਾਲੀ ਲੈ ਕੇ ਗਏ ਸੀ, ਉਦੋਂ ਚਲੋ ਉਹ ਬਣ ਗਿਆ ਰੋਲਾ ਪੈ ਗਿਆ ਕਿ ਇਹ ਵਹੀਕਲ ਸੜਕ ਦੇ ਉੱਤੇ ਨਹੀਂ ਚੜਾਇਆ ਜਾ ਸਕਦਾ, ਹਾਈਵੇ ਦੇ ਉੱਤੇ ਜਾਂ ਕਿੱਦਾਂ, ਤੇ ਖੇਤੀ ਲਈ ਹੈ। ਐਤਕੀ ਬੱਸਾਂ 'ਚ ਗਏ ਨੇ, ਰੋਕ ਫਿਰ ਉੱਥੇ ਸ਼ੰਭੂ 'ਚ ਲਏ ਨੇ ਕਿ ਭਾਈ ਤੁਹਾਨੂੰ ਪਤਾ ਹੈ ਤਾਂ ਤੁਸੀਂ ਪਹਿਲਾਂ 2-4 ਦਿਨ ਜਾ ਕੇ ਉੱਥੇ ਬੈਠੋ, ਜੇ ਬਹਿਣਾ ਤਾਂ ਰੋਲਾ ਪਾਉਣਾ ਹੀ ਆ ਤਾਂ।
1: ਪਰ ਇਹ ਸਭ ਗੱਲ ਇੱਦਾਂ ਆ ਕਿ ਇਹ ਸਮਝ ਤੋਂ ਬਾਹਰ ਦੀ ਗੱਲ ਹੈਗੀ ਆ ਕਿ ਹਰਿਆਣਾ ਸਰਕਾਰ ਨੂੰ ਇਹ ਅਧਿਕਾਰ ਕਿਹਨੇ ਦਿੱਤਾ ਆ ਜੀ,
0: ਜੀ
1: ਉੱਥੇ ਰੋਕਣ ਦਾ ਜੀ,
0: ਉੱਥੇ ਬੀਜੇਪੀ ਦੀ
1: ਸਾਡੀ
0: ਸਰਕਾਰ
1: ਜਿਹੜੀ
0: ਉਹਨਾਂ
1: ਨੈਸ਼ਨਲ
0: ਦੇਣੀ
1: ਕੈਪੀਟਲ,
0: ਬਿਲਕੁਲ
1: ਤੁਸੀਂ ਤੁਸੀਂ ਦੇਖੋ ਨਹੀਂ ਪਰ ਸਾਹਿਬ ਬੇਨਤੀ ਇਹ ਹੈਗੀ ਆ ਰਸਤਾ ਰੋਕਣ ਦੇ ਨਾਲ ਜਿਹੜਾ ਆ ਸਾਡਾ ਇੱਥੇ ਨੋਟੀਫਿਕੇਸ਼ਨ ਆਈ ਸੀ ਜੀ ਵੀ ਹਾਂ ਜੀ ਪੰਜਾਬ ਦਾ ਰਸਤਾ ਬੰਦ ਆ
0: ਜੀ
1: ਤੇ ਜੇ ਆਉਣਾ ਹੋਵੇ ਤੇ ਫਲਾਣੇ ਰਸਤੇ ਤੋਂ ਪਿੰਡਾਂ ਦੇ ਵਿੱਚੋਂ ਦੀ ਚੰਡੀਗੜ੍ਹ ਨੂੰ ਪੈ ਜਾਓ ਅੰਬਾਲੇ ਤੋਂ।
0: ਜੀ
1: ਹਾਂਜੀ ਇਹ ਕੀ ਕੀ ਇਹ ਜਿਹੜਾ ਹੈਗਾ ਇਹ ਨੈਸ਼ਨਲ ਇੰਟਰਸਟ ਦੇ ਵਿੱਚ ਹੈਗਾ। ਇੱਕ ਜੀ ਟੀ ਰੋਡ ਜਿਹੜੀ ਆ ਉਹ ਤਾਂ ਕਲੀਅਰ ਹੋਣੀ ਚਾਹੀਦੀ ਹੈ ਜਿੱਦਾਂ ਮਰਜ਼ੀ ਆ,
0: ਜੀ
1: ਚਾਹੇ ਇਹ ਜੀ ਟੀ ਰੋਡ ਤੇ ਹੈਗੇ ਆ ਇਹਨਾਂ ਦੀ ਵਜ੍ਹਾ ਕਰਕੇ ਲੱਗਾ ਆ, ਚਾਹੇ ਜਿਹੜਾ ਸਰਕਾਰ ਦੇ ਐਡਾਮੈਂਟ ਐਟੀਟਿਊਡ ਕਰਕੇ ਆ,
0: ਜੀ
1: ਪਰ ਇਹ ਇਹਦੇ ਨਾਲ ਲੋਕਾਂ ਨੂੰ ਇਨਕਨਵੀਨੀਅੰਸ ਹੁੰਦੀ ਆ ਨਾ ਜੀ।
0: ਰੋਕ ਤਾਂ ਇਹ ਵੀ ਨਹੀਂ ਸਕਦੇ, ਇਹਨਾਂ ਨੂੰ
1: ਹਾਂਜੀ
0: ਵੀ ਪਰਮਿਸ਼ਨ ਲੈਣੀ ਪੈਣੀ ਆ, ਇੱਦਾਂ ਹੀ ਸਰਕਾਰ ਨੂੰ ਵੀ ਪਰਮਿਸ਼ਨ ਲੈਣੀ ਪੈਣੀ ਆ ਜੇ ਉਹ ਰੋਕਦੇ ਆ ਤਾਂ ਜੀ।
1: ਭਾਈ ਸਾਹਿਬ ਚਲੋ ਮੈਂ ਤਾਂ ਇਸ ਚੀਜ਼ ਦਾ ਸ਼ੁਕਰ ਮਨਾਉਣਾ ਹੈਗਾ ਆ ਕਿ ਉਹਨਾਂ ਨੇ ਜਦੋਂ ਦੇਖਿਆ ਵੀ ਇੱਥੇ ਵੀ ਕੰਮ ਵਧਣ ਲੱਗਾ, ਉਧਰੋਂ ਦਿੱਲੀ ਦੇ ਵਿੱਚ ਪਹਿਲਾਂ ਹੀ
0: ਪਹਿਲਾਂ ਹੀ
1: ਰੌਲਾ
0: ਰੋਣਾ
1: ਪੈਂਦਾ
0: ਹੈ।
1: ਪਿਆ ਆ, ਉਹਨਾਂ ਨੇ ਜਿਹੜਾ ਆ ਖੇਤੀ ਮੰਤਰੀ ਨਾਲ ਮੀਟਿੰਗ ਦੇ ਦਿੱਤੀ ਹੈ ਇਹਨਾਂ ਨੂੰ, ਇਹ ਚੁੱਪ ਕਰਕੇ ਇਸੇ ਕਰਕੇ ਵਾਪਸ ਆ ਗਏ ਹੈਗੇ ਜੀ।
0: ਜੀ
1: ਤੇ ਖੇਤੀ ਮੰਤਰੀ ਨਾਲ ਹਾਲੇ ਟ੍ਰੀਟੀ ਦਾ ਜਿਹੜਾ ਆ ਉਹ ਪ੍ਰਧਾਨ ਮੰਤਰੀ ਨੇ ਜਵਾਬ ਜ਼ਰੂਰ ਦਿੱਤਾ
0: ਜੀ
1: ਕਿ ਤੁਹਾਡੇ ਇੰਟਰਸਟ ਦੇ ਅਗੇਂਸਟ ਆਪਾਂ ਕੁਛ ਨਹੀਂ ਕਰਾਂਗੇ ਜੀ,
0: ਜੀ
1: ਤੇ ਤੁਹਾਡੇ ਹਿੱਤ ਜਿਹੜੇ ਆ ਸਾਡੇ ਸੁਰੱਖਿਅਤ ਹੈਗੇ ਆ ਜੀ, ਕੋਈ ਚਿੰਤਾ ਨਾ ਕਰੋ।
0: ਜੀ
1: ਉਹਦੇ ਨਾਲ ਇੰਨੇ ਨਾਲ ਹੀ ਜਿਹੜਾ ਹੈਗਾ ਆ ਚਲੋ ਮਕਸਦ ਤਾਂ ਹੱਲ ਅਗਲੇ ਨੂੰ ਹੁੰਦਾ ਦਿਸਦਾ ਨਾ ਵੀ ਸਾਡੀ ਹਿਲਜੁਲ ਦਾ ਅਸਰ ਪੈਂਦਾ ਆ ਜੀ।
0: ਬਿਲਕੁਲ ਹੈ ਜੀ,
1: ਬਾਕੀ ਜਿਹੜਾ ਦਿੱਲੀ
0: ਪਰ ਇੱਕ
1: ਦਿੱਲੀ
0: ਗੱਲ
1: ਵਾਲਾ ਵੀ
0: ਸੈਣੀ
1: ਇਹਨਾਂ ਨੇ
0: ਸਾਹਿਬ ਮੈਂ
1: ਮਿਸ ਹੈਂਡਲ ਕੀਤਾ ਆਪ।
0: ਹੋਰ ਚੀਜ਼ ਸੋਚਦਾ ਸੀ ਜਿਵੇਂ ਕਿ ਖਾਣ ਪੀਣ ਦੀਆਂ ਚੀਜ਼ਾਂ ਨੇ, ਚਲੋ ਇਹਨਾਂ ਆਪਣੇ ਇੰਡੀਆ 'ਚੋਂ ਵੀ ਬਹੁਤ ਸਾਰੇ ਮੁਲਕਾਂ ਨੂੰ, ਅਰਬ ਦੇਸ਼ਾਂ ਨੂੰ ਕਹਿ ਲਓ ਕਿ ਡੇਅਰੀ ਪ੍ਰੋਡਕਟ ਜਾਂਦਾ, ਹੋਰ ਸਾਰੀਆਂ ਚੀਜ਼ਾਂ ਜਾਂਦੀਆਂ, ਅਤੇ ਜੋ ਹਾਲਾਤ ਨੇ ਮੁਲਕ ਦੇ, ਇਕੱਲਾ ਇਹ ਨਹੀਂ ਕਹਿੰਦੇ ਕਿ ਕੋਈ ਮਤਲਬ ਕਿ ਫਾਰਮਿੰਗ ਇਕੱਲੀ, ਚਲੋ ਫਸਲਾਂ ਤਾਂ ਜ਼ਰੂਰ ਕਰਦੇ ਆ ਪਰ ਮਿਲਕ ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਹੋ ਗਈਆਂ ਜਿਹੜੀਆਂ ਪੰਜਾਬ ਦੀਆਂ ਇਕੱਲੀਆਂ ਲੋੜਾਂ ਨੇ ਫੂਡ ਦੀਆਂ, ਉਹੀ ਨਹੀਂ ਮਿਲਕ ਪ੍ਰੋਡਕਟ ਨਹੀਂ ਪੂਰਾ ਹੁੰਦਾ ਤਾਂ ਉਹ ਖੋਆ ਹੋ ਗਿਆ, ਪਨੀਰ ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਵੱਡੇ ਪੱਧਰ ਦੇ ਉੱਤੇ ਕਿੱਥੋਂ ਤਿਆਰ ਕਰੀ ਜਾਂਦੇ ਹੈ, ਉਹ ਮਿਲਾਵਟ ਦਾ ਸਿਸਟਮ ਚੱਲ ਰਿਹਾ, ਅਤੇ ਇਹ ਸਾਰੀਆਂ ਚੀਜ਼ਾਂ ਘੱਟੋ ਘੱਟ, ਚਲੋ ਮੈਂ ਕਿਸਾਨਾਂ ਦੇ ਖਿਲਾਫ ਨਹੀਂ ਗਾ ਪਰ ਇੱਕ ਜਿਹੜਾ ਹੈਲਥੀ ਸਾਨੂੰ ਜੋ ਅਸੀਂ ਜੋ ਪੇ ਕਰਦੇ ਹਾਂ ਉਹ ਹੈਲਥੀ ਸਾਨੂੰ ਪ੍ਰੋਡਕਟ ਵੀ ਤਾਂ ਮਿਲਣਾ ਚਾਹੀਦਾ ਨਾ, ਅਤੇ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਤਾਂ ਕਾਟ ਆਵੇਗੀ ਜਾਂ ਘੱਟ ਹੋਵੇਗਾ ਜੇ ਬਾਹਰੋਂ ਰੀਅਲ ਪ੍ਰੋਡਕਟ ਜੇ ਆਉਂਦਾ ਹੈ ਤਾਂ, ਜਾਂ ਕਿੱਦਾਂ ਹੈ?
1: ਨਹੀਂ ਤੁਹਾਡੀ ਗੱਲ ਠੀਕ ਹੈਗੀ ਹੈ ਪਰ ਸਭ ਦੋ ਤਿੰਨ ਚੀਜ਼ਾਂ ਆ ਜੀ।
0: ਜੀ
1: ਇੱਕ ਚੀਜ਼ ਤਾਂ ਇਹ ਕੋਈ ਵੀ ਚੇਂਜ ਹੋਵੇ ਨਾ ਅਸੀਂ ਉਹਨੂੰ ਛੇਤੀ ਕਿਤੇ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੁੰਦੇ।
0: ਬਿਲਕੁਲ ਹੈ ਜੀ।
1: ਹਾਂਜੀ ਇਹ ਚੀਜ਼ ਕੋਈ ਆ ਜਾਂਦੀ ਹੈ ਲੈਟ ਆਪਾਂ ਕੰਪੀਟੀਸ਼ਨ ਦੇ ਵਿੱਚ ਸਾਡੀ ਕੁਆਲਿਟੀ ਨੂੰ ਨਿਖਾਰ ਹੀ ਆਊਗਾ,
0: ਆਊਗਾ
1: ਸਾਨੂੰ ਮਤਲਬ ਜਿਹੜਾ ਫਾਇਦਾ ਹੀ ਹੁੰਦਾ ਹੁੰਦਾ ਜੀ।
0: ਜੀ
1: ਦੂਜਾ ਸਰ ਐਨਰਜੀ ਸੈਕਟਰ ਦੇ ਵਿੱਚ ਜੋ ਮਤਲਬ ਵਿਦਵਾਨ ਲੋਕ ਕਹਿੰਦੇ ਆ ਜੀ ਵੀ ਐਥਾਨੋਲ ਬਣਾਉਣ ਵਾਸਤੇ ਸਾਡੇ ਕੋਲ ਜੀ ਐਮ ਮੱਕਾ ਉਸ ਪ੍ਰਯਾਪਤ ਮਾਤਰਾ ਦੇ ਵਿੱਚ ਹੈ ਨਹੀਂ ਗਾ ਜਿੰਨਾ ਸਾਨੂੰ ਇਥੋਨੋਲ ਚਾਹੀਦਾ ਆ ਜੀ।
0: ਜੀ ਬਿਲਕੁਲ ਹੈ ਜੀ।
1: ਉਧਰੋਂ ਜਦੋਂ ਟੈਰਿਫ ਵਾਰ ਦੇ ਵਿੱਚ ਜਿਹੜਾ ਆ ਅਮੈਰੀਕਾ ਨੇ ਥਰੈਟ ਕੀਤਾ ਸੀ ਚਾਈਨਾ ਨੂੰ, ਤੇ ਚਾਈਨਾ ਨੇ ਕੀ ਕੀਤਾ ਕਿਉਂਕਿ ਚਾਈਨਾ ਦੇ ਵਿੱਚ ਸੂਰਸਾਰ ਪਾਲਦੇ ਹੈਗੇ ਆ ਤੇ ਉੱਥੇ ਮੱਕੇ ਦੀ ਬਹੁਤ ਲੋੜ ਹੁੰਦੀ ਹੈ,
0: ਬਿਲਕੁਲ ਹੈ ਜੀ।
1: ਤੇ ਉਹਨਾਂ ਨੇ ਕੀਤਾ ਉਹਨਾਂ ਦਾ ਜਿਹੜੀ ਮੱਕੀ ਬੰਦ ਕਰ ਦਿੱਤੀ ਜੀ, ਉਹਨਾਂ ਨੇ ਅਲਟਰਨੇਟਿਵ ਬਾਜ਼ਾਰ ਪਹਿਲਾਂ ਹੀ ਲੱਭੇ ਹੈਗੇ ਜੀ, ਉਹਨਾਂ ਕੋਲ ਹਰ ਇੱਕ ਚੀਜ਼ ਦੀ ਕਿਸੇ ਚੀਜ਼ ਦੀ ਕਮੀ ਨਹੀਂ।
0: ਬਿਲਕੁਲ ਸੋਇਆਬੀਨ ਹੋ ਗਿਆ ਹੋਰ ਸਾਰੀ,
1: ਅਮੈਰੀਕਾ ਚਾਹੁੰਦਾ ਹੈਗਾ ਆ ਕਿ ਜਿਹੜਾ ਉੱਥੇ ਬੰਦ ਹੋਇਆ ਆ ਉਹ ਮੈਂ ਇੰਡੀਆ ਦੇ ਵਿੱਚ ਧੱਕਾਂ ਜੀ।
0: ਜੀ
1: ਇਹਨਾਂ ਦਾ ਜਿਹੜਾ ਆ ਇਹ ਚਾਹੁੰਦੇ ਹੈਗੇ ਆ ਵੀ ਅਸੀਂ ਲੈਂਦੇ ਤਾਂ ਹੈਗੇ ਹੀ ਆ ਜੀ, ਹੋਰ ਆਲੇ ਦੁਆਲੇ ਲੈਂਦੇ ਹੈਗੇ ਆ ਜੀ, ਬਾਕੀ ਸਾਡੇ ਦੇਸ਼ ਚ ਤਾਂ ਜਿੰਨਾ ਹੁੰਦਾ ਹੀ ਆ, ਤੇ ਇਥਾਨੋਲ ਨੂੰ ਇੰਨਾ ਵਧਾ ਰਹੇ ਹੈਗੇ, ਇੰਨਾ ਵਧਾ ਰਹੇ ਹੁਣ ਕਹਿੰਦੇ ਤੁਹਾਡੀ ਰਸੋਈ ਤੱਕ ਵੀ ਜਾਊਗਾ, ਰਸੋਈ ਤੱਕ ਇੱਦਾਂ ਜਾਊਗਾ ਵੀ ਆ ਕੁਕਿੰਗ ਗੈਸ ਜਿਹੜੀ ਆ ਇਹਦੀ ਸਪਲਾਈ ਜਿਹੜੀ ਆ ਹੌਲੀ ਹੌਲੀ ਘਟਾਉਂਦੇ ਘਟਾ ਦੇ ਜਾਣਗੇ ਜੀ, ਤੇ ਇਥੋਨੋਲ ਵਾਲਾ ਸਿਲੰਡਰ ਜਿਹੜਾ ਆ ਆ ਜਾਇਆ ਕਰੂਗਾ ਜੀ, ਉਹਦਾ ਸਪੈਸ਼ਲ ਇੱਕ ਸਟੋਵ ਦੱਸਦੇ ਆ ਜੀ ਵੀ ਉਹ ਆਊਗਾ
0: ਜੀ,
1: ਤੇ ਹੁਣ ਜਿਹੜੀ ਚੀਜ਼ ਛੱਡ ਚੁੱਕੇ ਆ ਮੁੜ ਕੇ ਚੁੱਲ੍ਹੇ ਤਾਂ ਬਾਲਣੇ ਨੇ ਜਨਾਨੀਆਂ ਨੇ ਜੀ,
0: ਜੀ
1: ਤੇ ਉਹਨਾਂ ਨੇ ਮੁੜ ਕੇ ਕਰਨਾ ਤਾਂ ਜਿਹੜਾ ਹੈਗਾ ਇਹਨਾਂ ਚੀਜ਼ਾਂ ਦੇ ਉੱਤੇ ਹੀ ਕੰਮ ਹੈਗਾ ਜੀ।
0: ਬਿਲਕੁਲ ਹੈ ਜੀ।
1: ਸੋ ਉਹ ਇਸ ਕਰਕੇ ਇਸ ਮਸਲੇ ਦੇ ਵਿੱਚ ਉਹ ਕਹਿੰਦੇ ਜਾਣ ਬੁੱਝ ਕੇ ਇਹ ਕੰਮ ਜਿਹੜਾ ਆ ਕੀਤਾ ਜਾ ਰਿਹਾ ਆ, ਔਰ ਮੱਕਾ ਜਿਹੜਾ ਆ ਅਲਟੀਮੇਟਲੀ ਲੋਕਾਂ ਨੂੰ ਫਿਰ ਸਮਝਾਇਆ ਜਾਊਗਾ ਕਿ ਭਾਈ ਐਨਰਜੀ ਸੈਕਟਰ ਜਿਹੜਾ ਹੈਗਾ ਆ ਉਹਦੇ ਵਾਸਤੇ ਮੱਕੇ ਦੀ ਜ਼ਰੂਰਤ ਆ ਜੀ, ਤੇ ਦੇਖੋ ਗੱਡੀਆਂ ਤਾਂ ਤੁਸੀਂ ਵੀ ਚਲਾਉਣੀਆਂ ਆ, ਖੜੀਆਂ ਤਾਂ ਕਰ ਨਹੀਂ ਸਕਦੇ, ਇਸ ਕਰਕੇ ਇਸ ਚੀਜ਼ ਨੂੰ ਆਉਣ ਦਿਓ ਜੀ। ਬਾਜ਼ਾਰ ਦੇਖੋ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਵੀ ਜੋ ਕੰਡਕਟ ਹੈਗਾ ਆ ਨਾ ਜੀ ਸਾਡੀ ਸਰਕਾਰ ਦਾ, ਕਿਉਂਕਿ ਟਰੰਪ ਇੰਨੀ ਵਾਰੀ ਬੋਲਿਆ ਇਹਨਾਂ ਨੇ ਕਦੀ ਜਵਾਬ ਨਹੀਂ ਦਿੱਤਾ ਜੀ ਉਹਦੀ ਗੱਲ ਦਾ, ਜਦਕਿ ਉਹਦਾ ਸੁਭਾਅ ਹੈਗਾ ਆ ਜਿਹੜਾ ਉਹਨੂੰ ਕੁੱਦ ਕੇ ਪੈਂਦਾ ਆ, ਉਹਨੂੰ ਇੱਜ਼ਤ ਦੇਣ ਲੱਗ ਪੈਂਦਾ ਹੈਗਾ, ਜਿਹੜਾ ਉਹਦਾ ਸਤਿਕਾਰ ਕਰਦਾ ਆ ਉਹਦੇ ਜੁੱਤੀ ਲਾ ਕੇ ਸਿਰ 'ਚ ਮਾਰਨੀ ਸ਼ੁਰੂ ਕਰ ਦਿੰਦਾ ਜੀ।
0: ਬਿਲਕੁਲ ਹੈ ਜੀ।
1: ਇੱਕ ਹਰ ਇੱਕ ਬੰਦੇ ਦਾ ਸੁਭਾਅ ਹੁੰਦਾ ਜੀ, ਕਈ ਬੰਦੇ ਹੁੰਦੇ ਹੈਗੇ ਜਿਹੜਾ ਬੰਦਾ ਇੱਜ਼ਤ ਦੇਵੇ ਨਾ ਉਹ ਬੰਦੇ ਡਬਲ ਇੱਜ਼ਤ ਦਿੰਦੇ ਆ ਵੀ ਭਾਈ ਇਹ ਬੰਦਾ ਮੇਰਾ ਸਤਿਕਾਰ ਕਰਦਾ।
0: ਜੀ
1: ਟਰੰਪ ਸਾਹਿਬ ਦਾ ਉਲਟਾ ਹੈਗਾ ਆ ਵੀ ਜਿਹੜਾ ਇਹਦਾ ਸਤਿਕਾਰ ਕਰਦਾ ਆ ਤੇ ਉਹਦੇ ਜੁੱਤੀਆਂ ਮਾਰਦਾ ਆ, ਜਿਹੜਾ ਇਹਨੂੰ ਅੱਖਾਂ ਦਿਖਾਉਂਦਾ ਹੈਗਾ ਆ ਉਹਨੂੰ ਰਾਇਤਾਂ ਦੇਣ ਲੱਗ ਪੈਂਦਾ ਜੀ, ਉਹਨੂੰ ਕਹਿੰਦਾ ਹੈਗਾ ਹੀ ਇਜ਼ ਗ੍ਰੇਟ ਪਰਸਨ ਹੈ ਜੀ।
0: ਬਿਲਕੁਲ ਹੈ
1: ਤੋ ਹਾਂਜੀ
0: ਜੀ,
1: ਤੋ ਇਸ ਕਰਕੇ ਇਹਨਾਂ ਦੀ ਹੁਣ ਐਪਰੀਹੈਂਸ਼ਨ ਤਾਂ ਹੈਗੀ ਆ ਨਾ ਜੀ ਕਿਸਾਨਾਂ ਨੂੰ ਵੀ, ਭਾਈ ਇਹ ਬਾਜ਼ਾਰ ਖੋਲ ਦੇਣਗੇ ਤੇ ਉਹਦੇ ਨਾਲ ਖੇਤੀ ਸੈਕਟਰ ਦੇ ਉੱਤੇ ਪਹਿਲਾਂ ਹੀ ਐਡਵਰਸ ਇਫੈਕਟ ਪਿਆ ਆ ਤੇ ਹੋਰ ਐਡਵਰਸ ਇਫੈਕਟ ਪਊਗਾ ਜੀ।
0: ਜੀ
1: ਤੀਜਾ ਜਿਹੜਾ ਜਿਹੜੀ ਮੈਂ ਪਹਿਲੀ ਗੱਲ ਕਹੀ ਹੈਗੀ ਆ ਕਿ ਚੇਂਜ ਜਿਹੜੀ ਆ ਉਹ ਸਾਨੂੰ ਛੇਤੀ ਕਿਤੇ ਅਸੀਂ ਨਾ 100 ਮਤਲਬ ਕੰਫਰਟ ਜ਼ੋਨ ਦੇ ਵਿੱਚ ਰਹਿਣ ਦੇ ਆਦੀ ਆ ਜੀ,
0: ਕਿਉਂਕਿ ਦੇਖੋ
1: ਅਸੀਂ ਮਤਲਬ ਕੰਪੀਟੀਸ਼ਨ ਤੋਂ ਡਰਦੇ ਆ।
0: ਪਹਿਲਾਂ ਮੇਨ ਚੀਜ਼ਾਂ ਹੁੰਦੀਆਂ ਸੀ ਪੈਟਰੋਲ ਡੀਜ਼ਲ ਤੇ ਮਿੱਟੀ ਦਾ ਤੇਲ, ਦੇਖੋ ਪਹਿਲਾਂ ਮਿੱਟੀ ਦਾ ਤੇਲ ਪਿੱਛੇ ਲੜਦੇ ਰਹਿੰਦੇ ਸੀ ਡਿਪੂਆਂ ਦੇ ਉੱਤੇ, ਤਾਂ ਹੁਣ ਉਹਨੂੰ ਪੁੱਛਦਾ ਕੋਈ ਨਹੀਂ ਹੈ ਕਿਉਂਕਿ ਉਹਨਾਂ ਚੀਜ਼ਾਂ ਦੇ ਵਿੱਚ ਹੋਰ ਉਹਦੇ ਬਦਲਾਅ ਆ ਗਏ, ਮਤਲਬ ਕਿ ਹੁਣ ਜਿਹੜੀ ਹੈ ਆਪਣੀ ਬਾਇਓਗੈਸ ਆ ਗਈ, ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਪਹਿਲਾਂ ਇਹਨਾਂ ਚੀਜ਼ਾਂ 'ਤੇ ਪਤਾ ਨਹੀਂ ਸੀਗਾ, ਅਤੇ ਉਹ ਚੇਂਜ ਤਾਂ ਕਿਤੇ ਨਾ ਕਿਤੇ ਹੌਲੀ ਹੌਲੀ ਆਉਣੀ ਆਉਣੀ ਆ ਜਾਂ ਸਮੇਂ ਦੇ ਨਾਲ ਨਾਲ ਜਿੱਦਾਂ ਜਿੱਦਾਂ ਵੀ ਹੈ, ਉਹ ਵੱਖਰੀ ਗੱਲ ਹੈ ਕਿ ਅਸੀਂ ਆਪਣੀ ਅੜੀ ਦੇ ਉੱਤੇ ਅੜ ਜਾਂਦੇ ਹਾਂ। ਤਾਂ ਉਹ ਦੇਖੋ ਹੁਣ ਪਿਛਲੇ ਸਮਿਆਂ ਦੇ ਵਿੱਚ ਵੀ ਚਾਹੇ ਕਾਰਪੋਰੇਟ ਢਾਂਚੇ ਨੂੰ ਆਪਾਂ ਕਹਿੰਦੇ ਹਾਂ ਮਾੜਾ ਹੈਗਾ ਕੁਝ ਚੀਜ਼ਾਂ ਦੇ ਵਿੱਚ, ਮਾੜਾ ਕੁਝ ਚੀਜ਼ਾਂ ਦੇ ਵਿੱਚ ਚੰਗਾ, ਜੇ ਕਾਰਪੋਰੇਟ ਢਾਂਚਾ ਫੈਕਟਰੀਆਂ ਲਾਉਂਦਾ ਤਾਂ ਉੱਥੇ ਆਲੇ ਦੁਆਲੇ ਦੇ ਜਿਹੜੇ ਪਿੰਡ ਹੈਗੇ ਆ ਉਹਨਾਂ ਨੂੰ ਚਲੋ ਰੋਜ਼ਗਾਰ ਵੀ ਮਿਲਦਾ, ਸਰਕਾਰਾਂ ਨੇ ਤਾਂ ਸਾਰਾ ਰੋਜ਼ਗਾਰ ਕਰ ਨਹੀਂ ਦੇਣਾ, ਉਹ ਚਾਹੇ ਆਪਣੇ ਇੱਥੇ ਚਾਹੇ ਅਸੀਂ ਫਿਨਲੈਂਡ ਦੀ ਗੱਲ ਕਰ ਲਈਏ ਅਤੇ ਚਾਹੇ ਅਸੀਂ ਕਰ ਲਈਏ ਇੰਡੀਆ ਦੀ, ਅਤੇ ਘੱਟੋ ਘੱਟ ਜਿਹੜਾ ਸਰਮਾਏਦਾਰ ਢਾਂਚਾ ਹੈਗਾ ਆ ਉਹਨੂੰ ਵੀ ਤਾਂ ਨਾਲ ਲੈ ਕੇ ਤੁਰਨਾ ਪਵੇਗਾ ਨਾ, ਜੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਸੁੱਖ ਸਹੂਲਤਾਂ ਵੀ ਮਿਲਣ ਅਤੇ ਸਾਨੂੰ ਜਿਹੜੀਆਂ ਨੇ ਨੌਕਰੀਆਂ ਵੀ ਮਿਲਣ, ਹਰ ਪਰਿਵਾਰ ਦੇ ਵਿੱਚ ਇੱਕ ਅੱਧਾ ਤੱਕ ਘੱਟੋ ਘੱਟ ਨੌਕਰੀ ਕਰਦਾ ਹੋਵੇ, ਤਾਂ ਉਹ ਚੀਜ਼ਾਂ ਨੂੰ ਫਿਰ ਨਕਾਰਿਆ ਵੀ ਨਹੀਂ ਨਾ ਜਾ ਸਕਦਾ। ਹੁਣ ਇਹਨਾਂ ਮੁਲਕਾਂ ਦੇ ਵਿੱਚ ਕਾਰਪੋਰੇਟ ਢਾਂਚੇ ਦਾ ਬਹੁਤ ਵੱਡਾ ਬੋਲਬਾਲਾ ਹੈ ਜੀ, ਪਰ ਉਹ ਗੌਰਮੈਂਟਾਂ ਆਪਣੇ ਜਿਹੜੇ ਨੇ ਫਰਜ਼ ਨੇ ਉਹ ਹਰ ਇੱਕ ਵਿਅਕਤੀ ਨੂੰ ਉਹਦੇ ਪੈਰਾਂ ਦੇ ਉੱਤੇ ਖੜਾ ਕਰਨ ਦੇ ਲਈ ਉਹਨੂੰ ਪ੍ਰੋਫੈਸ਼ਨਲ ਇੱਦਾਂ ਦਾ ਚੁਣ ਕੇ ਦਿੰਦੇ ਆ ਜਾਂ ਉਸਨੂੰ ਉੱਧਰਲੇ ਪਾਸੇ ਨੂੰ ਧੱਕਦੇ ਨੇ ਕਿ ਆਉਣ ਵਾਲੇ 3-4 ਸਾਲਾਂ ਦੇ ਵਿੱਚ ਉਹ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੰਦਾ ਹੈ ਜੀ, ਅਤੇ ਉਹਦੇ ਉਹਨੂੰ ਫਿਰ ਉਹ ਉਸ ਚੀਜ਼ ਦੇ ਵਿੱਚ ਕੋਈ ਗਿਲਾ ਸ਼ਿਕਵਾ ਹੀ ਹੈ ਨਹੀਂ ਗਾ ਕਿ ਚਾਹੇ ਕਾਰਪੋਰੇਟ ਢਾਂਚਾ ਹੈ ਅਤੇ ਚਾਹੇ ਉਹ ਸਰਕਾਰੀ ਢਾਂਚਾ ਹੈ, ਅਗਲੇ ਨੂੰ ਤਾਂ ਜੋਬ ਦੇ ਨਾਲ ਮਤਲਬ ਹੈ ਕਿ ਜਿਹੜਾ ਮੈਨੂੰ ਪੇ ਵੱਧ ਕਰੇਗਾ ਮੈਂ ਉੱਥੇ ਨੌਕਰੀ ਕਰ ਲਵਾਂਗਾ।
1: ਪਰ ਸਾਹਿਬ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆ
0: ਜੀ,
1: ਸਾਡੇ ਸਮੱਸਿਆ ਕੀ ਆ ਜੀ, ਸਾਡੇ ਸਮੱਸਿਆ ਆ ਇਹਨਾਂ ਸੰਵਾਦ ਜਿਹੜਾ ਆ ਉਹਨੂੰ ਬੜਾ ਡਿਫੀਕਲਟ ਬਣਾਇਆ ਆ ਇਹਨਾਂ ਨੇ। ਸੰਵਾਦ ਤਾਂ ਇੰਨਾ ਮਤਲਬ ਚੱਲਦਾ ਰਹਿਣਾ ਚਾਹੀਦਾ ਨਾ ਜੀ, ਕੀ ਇਹਨਾਂ ਨੇ ਗੱਲ ਕੀਤੀ ਹੈਗੀ ਜੀ, ਇੱਕ ਜਿਹੜਾ ਹੈਗਾ ਆ ਵੀ ਤੁਹਾਡਾ ਖੇਤੀ ਮੰਤਰੀ ਤੁਹਾਡੇ ਨਾਲ ਮੀਟਿੰਗ ਕਰੇਗਾ ਜੀ, ਉਹ ਵਾਪਸ ਆ ਗਏ ਜੀ ਇਹਨੇ ਗੱਲ
0: ਜੀ,
1: ਤੁਸੀਂ ਜਿਹੜਾ ਹੈਗਾ ਆ ਸੰਵਾਦ ਤਾਂ ਜਿਹੜਾ ਯਾਰ ਚਾਹੁੰਦੇ ਰਹੋ, ਜਿਹੜੀ ਗੱਲ ਆਪਾਂ ਤੁਹਾਡਾ ਜਿਹੜਾ ਵਿਊ ਪੁਆਇੰਟ ਆ ਜੇ ਤੁਸੀਂ ਕਿਸਾਨਾਂ ਨੂੰ ਸਮਝਾਓਗੇ ਔਰ ਉਹਨਾਂ ਦੇ ਸੇਫ ਗਾਰਡ ਦੀ ਗਰੰਟੀ ਦਿਓਗੇ, ਉਹਨਾਂ ਨੂੰ ਸੜਕਾਂ ਤੇ ਨਿਕਲਣ ਦੀ ਲੋੜ ਕੀ ਹੈਗੀ ਹੈ।
0: ਬਿਲਕੁਲ, ਜਿੱਦਾਂ ਤੁਸੀਂ ਇੱਕ ਪਾਸੇ ਆਪਣੇ ਅੰਬੈਸਡਰਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਅਮੈਰੀਕਨ ਡੀਲ ਦੇ ਨਾਲ, ਉਦਾਂ ਹੀ ਉਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਖੁੱਲ ਕੇ ਆਵਾਮ ਦੇ ਵਿੱਚ ਗੱਲ ਕਰੀ ਜਾਓ, ਓਪਨ ਕਰੋ ਪੋਲਸੀ ਆਪਣੀ।
1: ਇਸੇ ਤਰੀਕੇ ਨਾਲ ਸਰ ਜਿਹੜਾ ਹੈਗਾ ਆ ਦਿੱਲੀ ਦਾ ਅੰਦੋਲਨ, ਉਹ ਤੁਸੀਂ ਜਿਹੜਾ ਆ ਲੋਕਾਂ ਨੂੰ ਆਪ ਪ੍ਰਵੋਕ ਕੀਤਾ
0: ਜੀ,
1: ਇੱਕ ਪੇਪਰ ਨੀਟ ਦਾ ਲੀਕ ਹੋਇਆ, ਬੱਚਿਆਂ ਦੀਆਂ ਜਾਨਾਂ ਗਈਆਂ, ਹਾਂਜੀ ਬੱਚੇ ਜਿਹੜੇ ਹੈਗੇ ਡਿਪਰੈਸਡ ਹੋਏ ਉਸ ਚੀਜ਼ ਦੇ ਨਾਲ, ਤੁਹਾਨੂੰ ਕਿਹਾ ਵੀ ਸਿੱਖਿਆ ਮੰਤਰੀ ਦਾ ਅਸਤੀਫਾ ਹੋਣਾ ਚਾਹੀਦਾ ਆ, ਤੁਹਾ�ੂੰ ਤਾਂ ਕਿਸੇ ਦੇ ਮੰਗਣ ਤੋਂ ਪਹਿਲਾਂ ਤੁਹਾਨੂੰ ਆਪ ਲੈ ਲੈਣਾ ਚਾਹੀਦਾ ਸੀ ਉਹਦਾ ਅਸਤੀਫਾ।
0: ਦੇਖੋ
1: ਇੱਕ ਬੰਦੇ ਦਾ ਅਸਤੀਫਾ ਹੋ ਜਾਊਗਾ ਤੇ ਉਹਦੇ ਨਾਲ ਕਿੰਨਾ ਕੁ ਬੁਹਾਰ ਡਿੱਗ ਪਊਗਾ ਜੀ, ਇੰਨੇ ਲੋਕਾਂ ਨੂੰ ਅਲਟੀਮੇਟਲੀ ਤਾਂ ਮਤਲਬ ਜਿਹੜਾ ਆ ਉਹ ਫੇਲ ਤਾਂ ਹੋਇਆ ਹੀ ਆ ਨਾ ਜੀ ਉਹ ਇਸ ਸਿਸਟਮ ਨੂੰ ਜਿਹੜਾ ਆ।
0: ਬਿਲਕੁਲ, ਕੱਲ ਦੀ ਕੈਨੇਡਾ ਦੀ ਖਬਰ ਸੀ ਸੈਣੀ ਸਾਹਿਬ, ਓਨਟਾਰੀਓ ਦੀ, ਉੱਥੇ ਦੇ ਜਿਹੜੇ ਮੰਤਰੀ ਸੀਗੇ ਜਿਹੜੇ ਨੇ ਉਹ 30-35 ਕਿਲੋਮੀਟਰ ਦੇ ਏਰੀਏ ਦੇ ਵਿੱਚ ਰਹਿੰਦੇ ਆ ਜੀ, ਅਤੇ ਉਹ ਭੱਤੇ ਲੈ ਗਏ, ਕੋਈ $35,000 ਲੈ ਗਿਆ, ਕੋਈ $40,000 ਲੈ ਗਿਆ, ਅਤੇ ਉਹਦੇ ਉੱਤੇ ਜਿਹਦੇ ਅੰਡਰ ਉਹ ਸੀਗਾ ਸਾਰਾ ਕੁਝ, ਅਤੇ ਉਹ ਕਹਿੰਦੇ ਜੀ ਮਤਲਬ ਕਿ ਤੁਹਾਨੂੰ ਇਹ ਭੱਤਿਆਂ ਦੀ ਜ਼ਰੂਰਤ ਨਹੀਂ, ਉਹਦੇ ਵਿੱਚ ਵੀ ਆਪਣੇ ਇੰਡੀਅਨ ਜਿਹੜੇ ਮੂਲ ਦੇ ਲੋਕ ਨੇ ਉਹਨਾਂ ਨੇ ਇਹ ਚੀਜ਼ਾਂ ਨੂੰ ਲਿਆ ਜ਼ਿਆਦਾ, ਉਹਨਾਂ ਦੇ ਨਾਂ ਸੀ ਜ਼ਿਆਦਾ ਵਿੱਚ, ਅਤੇ ਉਹ ਮਿਸਯੂਜ਼ ਇੱਥੇ ਵੀ ਕਰਦੇ ਉਹਨਾਂ ਮੁਲਕਾਂ ਦੇ ਵਿੱਚ, ਪਰ ਉਹ ਜਿਹੜਾ ਮੰਤਰੀ ਸੀਗਾ ਵੱਡਾ ਉਹਨਾਂ ਦਾ ਸਾਰਾ ਜਿਸਦੇ ਅੰਡਰ ਇਹ ਸਾਰੀ ਚੀਜ਼ ਆਉਂਦੀ ਸੀ, ਉਹਨੇ ਅਸਤੀਫਾ ਦੇ ਦਿੱਤਾ, ਕਹਿੰਦਾ ਇੱਕ ਇੱਕ ਰੁਪਈਆ ਜਾਂ ਇੱਕ ਇੱਕ ਡਾਲਰ ਵੀ ਜਿਹੜਾ ਹੈ ਜਨਤਾ ਦਾ ਉਹ ਜੇ ਗਲਤ ਪਾਸੇ ਜਾਊਗਾ ਮੈਂ ਨਹੀਂ ਜਾਣ ਦਿੰਦਾ, ਉਹ ਸਾਰੀ ਵਸੂਲੀ ਕਰਾਂਗੇ, ਉਹਨੇ ਆਪਣਾ ਅਸਤੀਫਾ ਦੇ ਦਿੱਤਾ ਅਤੇ ਉਹਦੇ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ।
1: ਬਿਲਕੁਲ ਠੀਕ ਹੈ ਜੀ, ਇੱਦਾਂ ਦਾ ਹੋਣਾ ਚਾਹੀਦਾ ਹੈਗਾ ਨਾ। ਤੁਸੀਂ ਮਤਲਬ ਉਹਦਾ ਅਸਤੀਫਾ ਲੈ ਲਓ ਜੀ,
0: ਜੀ
1: ਬੱਚਿਆਂ ਨੂੰ ਕਿਉਂ ਇਸ ਚੀਜ਼ ਤੇ ਮਜਬੂਰ ਕਰਦੇ? ਤੁਸੀਂ ਹੈਗੇ ਚੜਾਉਂਦੇ ਅਗਲਿਆਂ ਨੂੰ ਵੀ
0: ਬਿਲਕੁਲ
1: ਆਪਾਂ ਚੋਰੀ ਵੀ ਕਰਨੀ ਆ ਤੇ ਸੀਨਾ ਜੋਰੀ ਵੀ ਕਰਨੀ
0: ਬਿਲਕੁਲ
1: ਆ ਜੀ।
0: ਬਿਲਕੁਲ
1: ਉੱਥੇ ਫਿਰ ਬੱਚੇ ਅਰੈਸਟ ਹੋ ਕੇ ਤੇ ਸੜਕਾਂ ਤੇ ਅਨਰੈਸਟ ਹੁੰਦੀ ਆ ਤੇ ਫਿਰ
0: ਹੁੰਦੀ
1: ਸੜਕਾਂ
0: ਆ,
1: ਤੇ ਹੀ ਆਉਣਗੇ ਜੀ।
0: ਬਿਲਕੁਲ ਹੈ
1: ਹਾਂ ਜੀ, ਉਹ ਫਿਰ ਦੂਜਾ ਇਹ ਆ ਇਸ ਮੌਕੇ ਦਾ ਕੋਈ ਨਾ ਕੋਈ ਫਾਇਦਾ ਵੀ ਲੈ ਜਾਂਦਾ ਆ ਵੀ ਭੀੜ
0: ਜੀ
1: ਤੰਤਰ ਬੇਕਾਬੂ ਹੋਇਆ ਆ,
0: ਜੀ
1: ਚਲੋ ਇਹਨਾਂ ਨੂੰ ਜਿਹੜਾ ਹੈਗਾ ਉਹਦੇ ਵਿੱਚੋਂ ਹੀ ਲੀਡਰ ਜਾਮ ਪੈਂਦੇ ਆ ਜੀ।
0: ਜੀ
1: ਫਿਰ ਤੁਸੀਂ ਸਿਚੁਏਸ਼ਨ ਨੂੰ ਉਦੋਂ ਟੈਕਲ ਕਰਨਾ ਸ਼ੁਰੂ ਕਰਦੇ ਆ ਜਦੋਂ ਪਾਣੀ ਜਿਹੜਾ ਹੈਗਾ ਆ ਸਿਰ ਤੋਂ ਪਾਰ ਹੋ ਜਾਇਆ ਹੁੰਦਾ ਜੀ।
0: ਜੀ ਬਿਲਕੁਲ ਹੈ
1: ਤੋ ਬਾਕੀ ਜਿਹੜਾ ਹੈਗਾ ਆ ਉਹਨਾਂ ਬੰਦਿਆਂ ਨਾਲ ਸਾਰਿਆਂ ਨਾਲ ਹਮਦਰਦੀ ਜੀ,
0: ਜੀ
1: ਤੇ ਜਿਹੜੇ ਬੰਦਿਆਂ ਦੇ ਸੱਟਾਂ ਲੱਗੀਆਂ ਜਾਂ ਇਸ ਤਰੀਕੇ ਦੇ ਨਾਲ ਇਸ ਅੰਦੋਲਨ ਚ ਪਾਰਟੀ

ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਜੇਕਰ ਗੱਲਬਾਤ ਦੇ ਵਿੱਚ ਕੋਈ ਸ਼ਮੂਲੀਅਤ ਕਰਨੀ ਚਾਹੁੰਦੇ ਹੋ। ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਵਟਸਐਪ ਕਾਲ ਕਰਕੇ ਆਪਣਾ ਯੋਗਦਾਨ ਤੁਸੀਂ ਪਾ ਸਕਦੇ ਹੋ, ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੁਹਾਡੇ ਦੋਸਤੋ ਸੁਨੇਹੇ ਵੀ ਆ ਰਹੇ ਨਾਲ ਦੇ ਨਾਲ, ਉਹਨਾਂ ਦੀ ਵੀ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਆਪਾਂ ਵਿਦੇਸ਼ੀ ਖਬਰਾਂ ਦੋ ਚਾਰ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਅਤੇ ਉਸ ਤੋਂ ਬਾਅਦ ਗੱਲ ਕਰਾਂਗੇ ਗੁੱਸਾ ਅਤੇ ਮਨੁੱਖੀ ਜੀਵਨ ਦੇ ਬਾਰੇ ਥੋੜ੍ਹੀ ਜੀ, ਅਤੇ ਖੂਨ ਬਹੁਤ ਮਿੱਠਾ ਹੈ ਇਹਦੀ ਗੱਲਬਾਤ ਸੁਣਾਵਾਂਗੇ, ਮੱਛਰ ਜਿਹੜੇ ਨੇ ਹੋਰਨਾਂ ਨਾਲੋਂ ਵਧੇਰੇ ਕਿਉਂ ਕੱਟਦੇ ਨੇ ਕਿਸੇ ਹੋਰ ਨੂੰ, ਇਹ ਖੋਜ ਇੱਕ ਆਈ ਆ ਉਹ ਕੀ ਕਹਿੰਦੀ ਹੈ, ਇਹਦੇ ਇੱਦਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਸੁਣਾਉਂਦੇ ਹਾਂ ਵਿੱਚ ਥੋੜ੍ਹੀਆਂ ਜਿਹੀਆਂ। ਅਤੇ ਸਭ ਤੋਂ ਪਹਿਲਾਂ ਜਿਹੜੇ ਸੁਨੇਹੇ ਨੇ ਕੁਝ ਉਹਨਾਂ ਦੇ ਵੱਲ ਨੂੰ ਝਾਤ ਮਾਰ ਲਈਏ, ਸਾਰੇ ਦੋਸਤਾਂ ਦਾ ਸਵਾਗਤ ਕਰਦੇ ਹਾਂ। ਆਪਣੇ ਪਰਮਿੰਦਰ ਬਰਨ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਇਸ ਤਰ੍ਹਾਂ ਹੀ ਲਾਈਕ ਨੰਬਰ 1 ਜੀ, ਮਾਨ ਸਿੰਘ ਸੈਣੀ ਸਾਹਿਬ ਹੈਲਸਿੰਗੀ ਤੋਂ ਸਤਿ ਸ਼੍ਰੀ ਅਕਾਲ, ਮੁਕੱਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ, ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਭਾਰਤ ਸਾਹਿਬ ਮੇਰੇ ਪਿਤਾ ਜੀ ਦਾ ਜਨਮ ਦਿਨ ਹੈ 21 ਜੁਲਾਈ ਦਾ ਸੀ ਜੀ, ਕਿਆ ਬਾਤ ਹੈ, ਮੁਬਾਰਕਬਾਦ ਹੈ ਰਾਜਨ ਸੈਣੀ ਸਾਹਿਬ, ਮਾਫ਼ੀ ਚਾਹੁੰਦਾ ਮੈਂ ਪਹਿਲਾਂ ਦੇਖ ਨਹੀਂ ਪਾਇਆ ਮੈਸੇਜ ਇਹ ਜੀ, ਅਤੇ ਬਹੁਤ ਬਹੁਤ ਮੁਬਾਰਕਬਾਦ ਹੈ ਸਾਰੇ ਪਰਿਵਾਰ ਨੂੰ ਜੀ, 21 ਜੁਲਾਈ ਦਾ ਜਨਮ ਆਪਣੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਫਾਦਰ ਸਾਹਿਬ ਦਾ ਜੀ, ਮੁਬਾਰਕਬਾਦ ਹੈ ਜੀ ਉਹਨਾਂ ਨੂੰ। ਅਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਅਤੇ ਪਿਤਾ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਰਾਜਨ ਵੀਰ ਜੀ, ਉਹ ਉਹਨਾਂ ਦੀਆਂ ਯਾਦਾਂ ਅਤੇ ਮਿਹਨਤ ਨੂੰ ਕਹਿੰਦੇ ਸੱਜਦਾ ਹੈ ਜੀ, ਬਿਲਕੁਲ ਦਰੁਸਤ ਔਜਲਾ ਸਾਹਿਬ ਨੇ ਫਰਮਾਇਆ। ਰਾਜਨ ਜੀ ਕਹਿੰਦੇ ਆ ਸ਼ੁਕਰੀਆ ਵੀਰ ਜੀ, ਅਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਸਿਕੰਦਰ ਨਾ ਹੈ, ਹੈ ਹੀ ਕਹਿੰਦੇ ਦਿਲ ਨੂੰ ਲੱਗਣ ਵਾਲਾ, ਬਿਲਕੁਲ ਦਰੁਸਤ ਹੈ ਜੀ, ਮਹਾਨ ਸਿਕੰਦਰ ਦੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ, ਅਤੇ ਉਹਦਾ ਵੀ ਅੱਜ ਜਨਮ ਦਿਨ ਸੀਗਾ ਜੀ। ਅਤੇ ਦੂਸਰੇ ਪਾਸੇ ਰਾਜਨ ਸੈਣੀ ਸਾਹਿਬ ਕਹਿੰਦੇ ਕੋਈ ਸ਼ੱਕ, ਹਾਂ ਹਾਂ ਹਾਂ ਵੀਰ ਜੀ ਹੱਸ ਰਹੇ ਨੇ, ਅਤੇ ਮਨਦੀਪ ਜੱਸੀ ਬਾਈ ਜੀ ਜੁੜੇ ਆ, ਵਾਹ ਜੀ ਵਾਹ ਜਨਾਬ ਰਾਜਨ ਸਰ ਜੀ, ਪਿਤਾ ਜੀ ਦੇ ਜਨਮ ਦਿਹਾੜੇ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਜੀ ਸਾਰੇ ਵੀਰਾਂ ਨੂੰ ਜੀ। ਅਤੇ ਰਾਜਨ ਜੀ ਕਹਿੰਦੇ ਸ਼ੁਕਰੀਆ ਮਨਦੀਪ ਜੀ, ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਆਪਣੇ ਰਾਜਨ ਸੈਣੀ ਸਾਹਿਬ। ਅਤੇ ਮਾਲ ਜੀ ਜੁੜੇ ਹੋਏ ਨੇ US ਤੋਂ, ਰਾਜਨ ਸੈਣੀ ਜੀ ਨੂੰ ਕੰਗਰੈਚੁਲੇਸ਼ਨ ਭੇਜਦੇ ਹੈ, ਅਤੇ ਰਾਜਨ ਜੀ ਥੈਂਕ ਯੂ ਕਰ ਰਹੇ ਨੇ ਜੀ। ਅਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਹੈ, ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ ਲਿਖੀ ਭੇਜੀ ਹੈ ਜੀ, ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਨਾਮ ਸਿੰਘ ਜਾਣੀਆ ਚੱਲ ਬਾਈ ਜੀ ਕਹਿੰਦੇ ਆ, ਅਤੇ ਗੁਲਾਬ ਦੇ ਫੁੱਲ ਵੀ ਭੇਜੇ ਆ ਨਾਲ। ਅਤੇ ਗੁਰੀਮਾਨ ਜੀ ਜੁੜੇ ਆ ਰਾਜਨ ਸੈਣੀ ਜੀ ਨੂੰ, ਭਾਰਜਵੀਰ ਜੀ ਅਤੇ ਸਿਕੰਦਰ ਔਜਲਾ ਜੀ, ਮੁਕੱਦਰ ਸਿੰਘ ਜੀ, ਸਤਨਾਮ ਸਿੰਘ ਜੀ, ਹਰਪ੍ਰੀਤ ਵਾਲੀ ਸੋਰੀ ਸਤਨਾਮ ਸਿੰਘ ਜੀ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ। ਔਜਲਾ ਸਾਹਿਬ ਲਿਖਦੇ ਹਰਪ੍ਰੀਤ ਵਾਲੀ ਪਾਰਟੀ 6 ਸਾਲ ਤੱਕ ਰਹੇਗੀ ਵੀ ਜੀ, ਅਤੇ ਮਲੂਕ ਜੀ ਕਹਿੰਦੇ ਆ ਆਪਣੇ ਗੁੱਡ ਨਾਈਟ ਜੀ, ਅਤੇ ਇਸੇ ਤਰ੍ਹਾਂ ਹੀ ਮਲੂਕ ਬਾਈ ਰੁਕ ਕੇ ਕਹਿੰਦੇ ਸੌ ਜਾਇਓ ਕਰੋ ਥੋੜ੍ਹਾ ਜਿਹਾ। ਅਤੇ ਆਪਣੇ ਗੁਰੀਮਾਨ ਜੀ ਲਿਖਦੇ ਆ ਔਜਲਾ ਸਾਹਿਬ ਕਹਿੰਦੇ ਸਕੂਲ ਦੇ ਬੱਚਿਆਂ ਦੇ ਝੋਲਿਆਂ ਤੋਂ ਮਾਂ ਦੀ ਫੋਟੋ ਚੱਲ ਰਹੀ ਹੈ ਜੀ, ਅਤੇ ਗੁਰੀਮਾਨ ਜੀ ਲਿਖਦੇ ਆ ਹੌਲੀ ਹੌਲੀ ਲੋਕਾਂ ਨੂੰ ਅਕਲ ਆ ਰਹੀ ਹੈ ਜੀ, ਫਰੀ ਨਹੀਂ ਰੋਜ਼ਗਾਰ ਮੰਗਿਆ ਕਰਨਗੇ ਜੀ। ਮਲੂਕ ਸਿੰਘ ਜੀ ਲਿਖਦੇ ਆ ਮਾਨ ਬਾਈ ਵਟਸਐਪ ਵੇਖਣਾ ਆਪਣਾ, ਅੱਛਾ ਜੀ ਚਲੋ। ਅਤੇ ਔਜਲਾ ਸਾਹਿਬ ਕਹਿੰਦੇ ਆ ਪ੍ਰੈਸ ਕਾਨਫਰੰਸ ਹੁੰਦੀ ਹੀ ਹੈ, ਹੁੰਦੀ ਹੈ ਵਨ ਵੇ ਸੁਣੋ ਕਹਿੰਦੇ ਜੀ। ਗੁਰੀਮਾਨ ਜੀ ਲਿਖਦੇ ਆ ਕਿ ਜਿੱਥੇ ਸਕੂਲਾਂ ਦੇ ਬਸਤਿਆਂ ਦੇ ਉੱਤੇ ਮੁੱਖ ਮੰਤਰੀ ਦੀ ਫੋਟੋ ਲੱਗੀ ਹੋਵੇ ਉਹ ਬਸਤੇ ਨੂੰ ਅੱਗ ਲਾ ਦਵੋ ਕਹਿੰਦੇ ਸੀ। ਸਾਡੇ ਜਵਾਕ ਤਾਂ ਚੱਕਣ ਨਾ ਜੀ ਉੱਦਾਂ ਦੇ ਬਸਤੇ ਜੀ, ਤਾਂ ਉਹ ਤਾਂ ਆਪਣੀ ਮਨਮਰਜ਼ੀ ਦੇ ਮਾਲਕ ਨੇ। ਕਹਿੰਦੇ ਮੈਂ ਵੇਖਦਾ ਜੀ, ਅਤੇ ਆਰਾਮ ਦੇ ਨਾਲ ਸੋ ਜਾਇਓ ਮਲੂਕ ਬਾਈ, ਮੈਂ ਆਪੇ ਕਰ ਦੇਣਾ ਫਰੀ ਹੋ ਓਕੇ ਜੀ ਕਹਿੰਦੇ ਆਪਣੇ ਗੁਰੀਮਾਨ ਜੀ ਲਿਖਦੇ ਆ। ਕਹਿੰਦੇ ਮੈਸੇਜ ਮੈਂ ਪੜ੍ਹ ਲਿਆ ਸੀ ਜੀ, ਅਤੇ ਜੰਤਰ ਮੰਤਰ ਕੀ ਜਾਣਾ ਜੀ, ਪੰਜਾਬ ਯੂਨੀਵਰਸਿਟੀ ਦਾ ਜਿਹੜਾ ਹਾਲ ਦੇਖ ਲਓ, ਕਿਵੇਂ ਬੱਚਿਆਂ ਨਾਲ ਧੱਕਾ ਹੋ ਰਿਹਾ, ਅਤੇ RSS ਦੇ ਮਾੜੇ ਬੰਦੇ ਜਵਾਕਾਂ ਦੇ ਨਾਲ ਧੱਕਾ ਕਰਕੇ ਹੱਸ ਹੱਸ ਜਾਂਦੇ ਆ ਅੰਦਰ ਨੂੰ ਜੀ ਕਹਿੰਦੇ। ਅਤੇ ਬਾਈ ਪੇਪਰ ਲੀਕ ਕਰਨ ਵਾਲਾ ਤੰਤਰ ਹੀ ਕਹਿੰਦੇ ਅੰਦਰੋਂ ਚੱਲ ਰਿਹਾ ਜੀ, ਅਤੇ ਪੈਸਾ ਮੁੜਨਾ ਨਹੀਂ, ਅਤੇ 26 ਬੰਦੇ ਅਰੈਸਟ ਹੋਏ ਹੈ, ਭਵਿੱਖ ਵੀ ਗਿਆ ਪੈਸੇ ਵੀ ਗਏ ਨੇ। ਮਾਲ ਸੁਰਿੰਦਰ ਜੀ ਲਿਖਦੇ ਆ ਪੇਪਰ ਲੀਕ ਕਰਨਾ ਬਹੁਤ ਗਲਤ ਹੈ, ਜਿਨ੍ਹਾਂ ਬੱਚਿਆਂ ਨੇ ਮਿਹਨਤ ਜਿਹੜੀ ਹੈ ਕੀਤੀ ਹੈ ਉਹ ਤਾਂ ਕਹਿੰਦੇ ਸਹਿ ਨਹੀਂ ਸਕਦੇ, ਫਿਰ ਸੜਕ ਦੇ ਉੱਤੇ ਆਉਣਾ ਤਾਂ ਹੈ ਹੀ ਜੀ। ਗੁਰੀਮਾਨ ਜੀ ਕਹਿੰਦੇ ਪੇਪਰ ਬਹੁਤ ਸਾਲਾਂ ਤੋਂ ਲੀਕ ਹੋ ਰਹੇ ਹੈ, ਪਰ ਮੈਂ ਅੱਜ ਤੱਕ ਨਹੀਂ ਸੁਣਿਆ ਕਿਸੇ ਸਿਕੰਜਾ ਜਿਹੜਾ ਮੰਤਰੀ ਨੇ ਅਸਤੀਫਾ ਦਿੱਤਾ ਹੋਵੇ, ਸਿੱਖਿਆ ਜਾਣੀ ਕਿ ਸਿੱਖਿਆ ਮੰਤਰੀ ਨੇ ਕਿਸੇ ਨੇ ਅਸਤੀਫਾ ਦਿੱਤਾ ਹੋਵੇ, ਜਾਂ ਜਿਹੜੀ ਟੀਮ ਦੀ ਜ਼ਿੰਮੇਵਾਰੀ

0: ਹੈ ਇਹ ਜਿਹੜਾ ਟੀਮ ਨੂੰ ਸਜ਼ਾ ਹੋਈ ਹੈ, ਕੁਝ ਵੀ ਨਹੀਂ ਹੁੰਦਾ ਜੀ। ਨਿਤਿਨ ਗਡਕਰੀ ਨੇ ਆਪਣੇ ਮੁੰਡੇ ਦੀ ਫੈਕਟਰੀ ਨੂੰ ਲਾਭ ਦੇਣ ਦੇ ਲਈ ਸਾਰਾ ਭਾਰਤ ਦੇ ਲੋਕਾਂ ਦੀ ਕਹਿੰਦੇ ਨੇ ਗੱਡੀਆਂ ਸਕੂਟਰ ਨੂੰ ਖਰਾਬ ਕਰਨੇ ਤੋਂ ਬਾਅਦ ਗੱਡੀ ਸੋਰੀ ਗਡਕਰੀ ਦੇ ਲੋਕਾਂ ਦੀਆਂ ਰਸੋਈਆਂ ਨੂੰ ਅੱਗ ਲਾਊਗਾ ਕਹਿੰਦੇ ਜੀ। ਗਡਕਰੀ ਰਸੋਈਆਂ ਨੂੰ ਅੱਗ ਲਾਏਗਾ ਪਹਿਲਾਂ ਸਕੂਟਰ ਗੱਡੀਆਂ ਖਰਾਬ ਕਰਕੇ। ਮਾਲ ਸੁਰਿੰਦਰ ਜੀ ਕਹਿੰਦੇ ਬਿਲਕੁਲ ਸਹੀ ਭੁਪਿੰਦਰ ਜੀ ਕਿਹਾ ਤੁਸੀਂ, ਸ਼ੁਕਰੀਆ ਜੀ ਐਪਰੀਸ਼ੀਏਟ ਕਰਨ ਦੇ ਲਈ ਜੀ। ਅਤੇ ਸ਼ੁਕਰੀਆ ਭਾਰਤ ਸਾਹਿਬ ਕਹਿੰਦੇ ਨੇ ਰਾਜਨ ਸੈਣੀ ਸਾਹਿਬ, ਅਤੇ ਗੁਰੀ ਮਾਨ ਜੀ ਲਿਖਦੇ ਆ ਕਿ ਸੈਣੀ ਸਾਹਿਬ ਬਾਪੂ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਹੋਣ ਜੀ। ਅਤੇ ਸੈਣੀ ਸਾਹਿਬ ਦੁਬਾਰਾ ਜੁੜੇ ਨੇ, ਉਹਨਾਂ ਦੀ ਗੱਲ ਸੁਣ ਕੇ ਫਿਰ ਅੱਗੇ ਵੱਧਦੇ ਹਾਂ। ਰਾਜਨ ਜੀ ਕਹਿੰਦੇ ਆ ਗੁਰੀ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਵੀਰ ਜੀ, ਅਤੇ ਸ਼ੁਕਰੀਆ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਫਿਰ ਤੋਂ ਜੀ।
1: ਹਾਂਜੀ ਹਾਂਜੀ ਭਾਈ ਸਾਹਿਬ, ਮੈਂ ਮਾਫੀ ਚਾਹੁੰਦਾ ਜੀ।
0: ਨਹੀਂ ਨਹੀਂ ਕੋਈ
1: ਇੱਕ
0: ਗੱਲ
1: ਨਾ
0: ਨਹੀਂ।
1: ਪੰਜਾਬ ਯੂਨੀਵਰਸਿਟੀ ਵਾਲਾ ਜਿਹੜਾ ਹੈਗਾ ਆ, ਉਹ ਮੁੱਦਾ ਰਹਿ ਗਿਆ ਸੀਗਾ ਜੀ
0: ਹਾਂਜੀ, ਕਾਫੀ ਕਾਲ
1: ਪੰਜਾਬ
0: ਦਾ ਰੋਲਾ
1: ਯੂਨੀਵਰਸਿਟੀ
0: ਰੱਪਾ
1: ਦੀ।
0: ਪਰਸੋਂ ਦਾ ਪਿਆ ਉੱਥੇ ਵੀ ਜੀ। ਜੀ
1: ਹਾਂਜੀ, ਉੱਥੇ ਜੀ ਇੱਕ ਨਾ ਫੰਕਸ਼ਨ ਕਰਵਾਇਆ ਆਪਣੇ ਪੰਜਾਬ
0: ਬੀਜੇਪੀ ਨੇ।
1: ਯੂਨੀਵਰਸਿਟੀ ਵਾਲਿਆਂ ਨੇ।
0: ਅੱਛਾ ਜੀ,
1: ਹਾਂਜੀ ਉਹ ਪੰਜਾਬ ਨਹੀਂ ਬੀਜੇਪੀ ਨੇ ਨੀ, ਪੰਜਾਬ
0: ਪੰਜਾਬ
1: ਯੂਨੀਵਰਸਿਟੀ ਦੀ
0: ਯੂਨੀਵਰਸਿਟੀ ਨੇ ਕਰਾਇਆ
1: ਫੰਕਸ਼ਨ ਕਰਾਇਆ
0: ਜੀ।
1: ਪੰਜਾਬ ਯੂਨੀਵਰਸਿਟੀ ਨੇ ਕਰਵਾਇਆ।
0: ਹਾਂਜੀ,
1: ਹੋਇਆ ਕਿ ਉਹਦੇ ਵਿੱਚ ਜਿਹੜਾ ਇਨਵਾਈਟ ਕਰ ਲਿਆ ਸਰ, ਵੀ ਸਾਧਵੀ ਰਤੰਭ ਨਾਂ ਹੈਗਾ ਜੀ ਉਹਦਾ, ਰਤੰਭਕਾ ਏਦਾਂ ਦਾ ਨਾਂ
0: ਜੀ
1: ਜੀ,
0: ਪਹਿਲਾਂ
1: ਉਹ
0: ਕੈਂਸਲ
1: ਆਰ
0: ਕਰ
1: ਐਸ ਐਸ ਦੀ
0: ਦਿੱਤਾ ਸੀ ਨਾ,
1: ਹੈਗੀ ਉਹ,
0: ਪਹਿਲਾਂ ਸੀਗਾ ਉਹ ਫੰਕਸ਼ਨ, ਪਰ ਬਾਅਦ ਦੇ ਵਿੱਚ
1: ਪਹਿਲਾਂ
0: ਫਿਰ
1: ਉਹਨਾਂ ਨੇ
0: ਕਰ ਦਿੱਤਾ ਜੀ।
1: ਅਪੋਜ਼ ਕੀਤਾ ਸੀਗਾ ਵੀ
0: ਹਾਂਜੀ
1: ਭਾਈ ਇਹ ਜਿਹੜੇ ਹੈਗੇ ਆ, ਜਿਹੜੀਆਂ ਸਾਧਵੀਆਂ ਜਿਹੜੀਆਂ ਹੈਗੀਆਂ, ਇਹ ਅੱਗ ਲਾਉਣੀਆਂ ਹੈਗੀਆਂ, ਇਹਨਾਂ ਦੇ ਮਤਲਬ ਦੂਜੇ ਧਰਮਾਂ ਦੇ ਖਿਲਾਫ ਬੋਲਦੀਆਂ,
0: ਜੀ
1: ਵੀ ਇੱਥੇ ਤਾਂ ਸੈਕੂਲਰ ਬੱਚੇ ਜਿਹੜੇ ਹੈਗੇ ਆ, ਉਹਨਾਂ ਦੇ ਤਾਂ ਵਿਦਿਅਕ ਅਦਾਰੇ ਤਾਂ ਜਿਹੜੇ ਹੈਗੇ ਰਾਜਨੀਤੀ ਤੋਂ ਪਰੇ ਰੱਖਣੇ ਚਾਹੀਦੇ ਜੀ।
0: ਬਿਲਕੁਲ ਹੈ ਜੀ।
1: ਪਹਿਲਾਂ ਇਹਨਾਂ ਨੇ ਨਾ ਜੀ ਉਹ ਬੱਚਿਆਂ ਨੂੰ ਕਹਿ ਦਿੱਤਾ ਠੀਕ ਹੈ ਜੀ, ਮੁੜ ਕੇ ਉਹਨਾਂ ਦਾ ਫੰਕਸ਼ਨ ਜਿਹੜਾ ਹੈਗਾ ਆ ਦੂਜੇ ਹਾਲ 'ਚ ਕਰਵਾ ਦਿੱਤਾ ਜੀ,
0: ਜੀ
1: ਸੱਦੀਆਂ ਹੀ ਅਸੀਂ ਇਸ ਕਰਕੇ।
0: ਜੀ
1: ਉਹਦੇ ਤੇ ਜਿਹੜਾ ਹੈਗਾ ਬੱਚਿਆਂ ਨੇ ਹੰਗਾਮਾ ਕਰ ਦਿੱਤਾ ਵੀ ਤੁਸੀਂ ਇਹਨਾਂ ਨੂੰ, ਜਦ ਅਸੀਂ ਤੁਹਾਨੂੰ ਕਿਹਾ ਸੀ ਵੀ ਇਹਨਾਂ ਨੂੰ ਇਨਵਾਈਟ ਨਹੀਂ ਕਰਨਾ
0: ਜੀ,
1: ਤੇ ਤੁਸੀਂ ਫਿਰ ਇਹਨਾਂ ਨੂੰ ਇਨਵਾਈਟ ਕਰ ਰਹੇ ਹੈਗੇ ਆ ਜੀ,
0: ਬਿਲਕੁਲ ਹੈ ਜੀ।
1: ਕਿਉਂਕਿ ਇਹਨਾਂ ਦੀ ਸੋਚ ਜਿਹੜੀ ਹੈਗੀ ਆ ਇਹ ਹੈ ਜੀ ਕਿ ਹਾਂ ਹਿੰਦੂਆਂ ਨੂੰ ਜਿਹੜਾ ਆ ਵੱਧ ਬੱਚੇ ਜੰਮਣੇ ਚਾਹੀਦੇ ਆ ਜੀ,
0: ਜੀ
1: ਕਿਉਂਕਿ ਸਾਡੀ ਗਿਣਤੀ ਘੱਟ ਰਹੀ ਹੈਗੀ ਆ, ਮੁਸਲਮਾਨਾਂ ਦੀ ਗਿਣਤੀ ਵੱਧ ਰਹੀ ਹੈਗੀ ਆ,
0: ਜੀ
1: ਇਹ ਇਹੋ ਜਿਹੇ ਬੱਚੇ। ਇਹ ਦੇਖੋ ਸਿੱਖਿਆ ਦਾ ਜਿਹੜਾ ਆ ਮੰਦਿਰ ਆ, ਉੱਥੇ ਹਰ ਇੱਕ ਬੱਚਾ ਆ ਜੀ, ਉੱਥੇ
0: ਜੀ
1: ਹਿੰਦੂ ਮੁਸਲਿਮ ਸਿੱਖ ਈਸਾਈ ਹਰ ਇੱਕ ਬੱਚੇ ਨੂੰ ਪੜ੍ਹਨ ਦਾ ਅਧਿਕਾਰ ਆ ਤੇ ਵਿਦਿਆ ਗ੍ਰਹਿਣ ਕਰਨ ਦਾ ਅਧਿਕਾਰ ਆ, ਉੱਥੇ ਇਹੋ ਜਿਹਾ ਜਿਹੜੇ ਆ ਅੱਗ ਲਾਉ ਲਾਣਾ ਜਿਹੜਾ ਆ
0: ਨਹੀਂ ਹੋਣਾ ਚਾਹੀਦਾ ਜੀ।
1: ਉਹਨਾਂ ਦਾ ਦਾਖਲਾ ਨਹੀਂ ਹੋਣਾ ਚਾਹੀਦਾ।
0: ਜੀ
1: ਵੱਡੀ ਗੱਲ ਇਹ ਹੈਗੀ ਆ ਕਿ ਉੱਥੇ ਜਿਹੜੇ ਆ ਸਿੱਖੀ ਸਰੂਪ ਦੇ ਵਿੱਚ ਵੀ ਬੰਦੇ ਸੀ ਜਿਹੜੇ ਕਿ ਫੈਸਿਲੀਟੇਟ ਕਰ ਰਹੇ ਸੀ ਪ੍ਰੋਫੈਸਰਸ
0: ਜੀ
1: ਉਹਨਾਂ ਦੇ ਭਾਸ਼ਣ ਨੂੰ।
0: ਜੀ
1: ਇੱਕ ਕਹਿੰਦੇ ਬੱਚੀ ਨੇ ਜਿਹੜਾ ਹੈਗਾ ਆ ਉਹ ਬੜਾ ਹੰਗਾਮਾ ਕੀਤਾ, ਉਹ ਕਹਿੰਦੀ ਤੁਹਾਡੀ ਜਿਹੜੀ ਹੈਗੀ ਜ਼ਮੀਰ ਮਰ ਗਈ ਆ, ਤੁਹਾਡਾ ਨਿੱਜ ਭਰਮ ਹੋ ਗਿਆ ਆ
0: ਜੀ,
1: ਜਿਹਦੇ ਕਰਕੇ ਤੁਹਾਨੂੰ ਵੀ ਨਹੀਂ ਪਤਾ। ਕਹਿੰਦੀ ਇਹਨਾਂ ਦੀਆਂ ਪੈਂਟਾਂ ਲਿਖਾਓ ਪ੍ਰੋਫੈਸਰਾਂ ਦੀਆਂ, ਦੇਖੋ ਇਹਨਾਂ ਨੇ ਥੱਲੇ ਖਾਕੀ ਨਿੱਕਰ ਪਾਈ ਹੋਣੀ ਆ ਜੀ।
0: ਜੀ
1: ਉਹ ਫਿਰ ਕਮੈਂਟ ਬੜਾ ਹਾਈਲਾਈਟ ਹੋਇਆ ਜੀ, ਉਹ ਕਹਿੰਦੇ ਬੱਚੀ ਹੈ ਵੀ ਕਹਿੰਦੇ ਮਤਲਬ ਬਿਲਕੁਲ ਹਲਕੇ ਜਿਹਾ ਸਰੀਰ, 35 ਕਿਲੋ ਦੀ ਸੀ, ਰਗਾਂ ਚੋਂ ਬੋਲਦੀ ਸੀ,
0: ਜੀ
1: ਉਹਨੂੰ ਫਿਰ ਪੁਲਿਸ ਨੇ ਉਹਨੂੰ ਵੀ ਮਤਲਬ ਉਹਨੇ ਵੀ ਬੜਾ ਹੰਗਾਮਾ ਕੀਤਾ ਤੇ ਉਹਨੂੰ ਵੀ ਪੁਲਿਸ ਚਾ ਕੇ ਲਗਾਈ ਜੀ।
0: ਜੀ
1: ਸੋ ਬੱਚਿਆਂ ਨੇ ਬੱਚਿਆਂ ਦਾ ਪ੍ਰੋਟੈਸਟ ਜਿਹੜਾ ਸੀਗਾ ਜੀ ਉਹ ਬਿਲਕੁਲ ਜਾਇਜ਼ ਸੀਗਾ ਜੀ।
0: ਜੀ
1: ਪੰਜਾਬ ਯੂਨੀਵਰਸਿਟੀ ਦੇ ਐਡਮਿਨਿਸਟ੍ਰੇਟਰ ਜਿਹੜੇ ਹੈਗੇ ਆ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਬੱਚੇ ਜਦੋਂ, ਮੈਂ ਤਾਂ ਕਹਿੰਦਾ ਹੈਗਾ ਆ ਜੀ ਕਿ ਬੱਚੇ ਜਦ ਸਾਡੇ ਨਾਲੋਂ ਜ਼ਿਆਦਾ ਸਿਆਣੇ ਹੋ ਗਏ ਆ,
0: ਬਿਲਕੁਲ ਹੈ ਜੀ,
1: ਹਾਂਜੀ
0: ਨਾਲੇ
1: ਉਹ
0: ਉਹ
1: ਇਸ
0: ਨਿੱਜੀ
1: ਚੀਜ਼
0: ਹੈਗਾ
1: ਇਸ
0: ਆਪਣੀ
1: ਚੀਜ਼ ਨੂੰ
0: ਪ੍ਰਾਈਵੇਟ ਚਲੋ ਸਰਕਾਰੀ ਯੂਨੀਵਰਸਿਟੀ ਆ ਜਿੱਦਾਂ ਮਰਜ਼ੀ ਹੈ, ਪਰ ਉਹਦੇ ਅੰਦਰ ਅੰਦਰ ਹੀ ਸਾਰਾ ਕੁਝ ਉਹਨਾਂ ਦਾ ਨਿੱਜ ਹੈਗਾ, ਉੱਥੋਂ ਬਾਹਰੋਂ ਇਨਵੋਲਵ ਕਿਉਂ ਹੋਣ ਜੀ। ਬਿਲਕੁਲ ਉਹ ਵੀ ਸਹਿਮਤ ਚੀਜ਼ ਹੋ ਸਕਦੀ ਹੈ।
1: ਬੱਚੇ ਜਿਹੜੇ ਹੈਗੇ ਆ ਨਾ ਜੀ, ਬੱਚੇ ਚਾਹੁੰਦੇ ਹੈਗੇ ਆ ਕਿ ਸਾਨੂੰ ਕੁਆਲਿਟੀ ਐਜੂਕੇਸ਼ਨ ਦਿੱਤੀ
0: ਜੀ
1: ਜਾਵੇ, ਸਾਨੂੰ ਇਦਾਂ ਦੇ ਭਾਸ਼ਣ ਨਫ਼ਰਤ ਦੀ
0: ਜ਼ਰੂਰ
1: ਭਾਸ਼ਣ
0: ਰੱਖਣੀ
1: ਜਿਹੜੇ ਆ ਜਾਂ ਇਦਾਂ ਦੀਆਂ ਜਿਹੜੀਆਂ ਪਰਸਨੈਲਿਟੀਜ਼ ਆ ਉਹ ਲਿਆ
0: ਜੀ,
1: ਕੇ ਨਾ ਸੁਣਾਈਆਂ ਜਾਣ, ਜਿਹੜੀਆਂ ਜਿਨ੍ਹਾਂ ਦਾ ਕੰਮ ਹੀ ਦੇਸ਼ ਦੇ ਵਿੱਚ ਅੱਗ ਲਾਉਣਾ ਹੈ ਜੀ,
0: ਬਿਲਕੁਲ, ਕਿਉਂਕਿ
1: ਜਾਂ
0: ਉੱਥੇ
1: ਫਿਰਕਾ
0: ਦੇਖੋ
1: ਪ੍ਰਸਤੀ,
0: ਯੂਨੀਵਰਸਿਟੀ ਦੇ
1: ਫਿਰਕਾ
0: ਵਿੱਚ
1: ਪ੍ਰਸਤੀ ਕਰ ਰਹੀਆਂ ਜੀ।
0: ਬਹੁਤ ਸਾਰੇ ਜਿਹੜੇ ਨੇ ਜੂਨੀਅਰ ਇਹਨਾਂ ਦੇ ਨਾਲ ਬੱਚੇ ਜੁੜੇ ਹੋਏ ਨੇ, ਉਹ ਚਾਹੇ ਤਰਕਸ਼ੀਲ ਹੈਗੇ ਆ, ਚਾਹੇ ਉਹ ਕਮਿਊਨਿਸਟ ਕੁਝ ਜਥੇਬੰਦੀਆਂ ਹੈਗੀਆਂ ਨੇ, ਬਹੁਤ ਸੁਚੇਤ ਨੇ ਜੀ ਉਹ, ਆਪਣਾ ਪੂਰਾ ਉਹ ਆਪਣੇ ਆਪ ਦੇ ਵਿੱਚ ਗੱਲ ਵੀ ਕਰਦੇ ਆ, ਬੜੇ ਵਧੀਆ ਬੁਲਾਰੇ ਵੀ ਨੇ ਆਪਣੇ ਆਪ 'ਚ ਜੀ।
1: ਦੇਖੋ ਪੋਲਿਟਿਕਸ ਡਿਸਕਸ਼ਨ ਹੁੰਦੀ ਹੈ ਜੀ,
0: ਜੀ
1: ਬਟ ਜਿਹੜਾ ਹੈਗਾ ਆ ਧਾਰਮਿਕ ਤੌਰ ਤੇ ਜਿਹੜਾ ਆ ਲੋਕਾਂ ਨੂੰ ਮਤਲਬ ਇਨਵੈਸਟੀਗੇਟ ਕਰਨਾ ਜਾਂ ਭੜਕਾਉਣਾ ਜੀ, ਉਹ
0: ਜੀ
1: ਇਹ ਚੀਜ਼ਾਂ ਜਿਹੜੀ ਨਹੀਂ ਹੋਣੀਆਂ
0: ਨਹੀਂ
1: ਚਾਹੀਦੀਆਂ।
0: ਹੋਣੀਆਂ
1: ਔਰ ਇਹ
0: ਚਾਹੀਦੀਆਂ,
1: ਲੋਕ ਜਿਹੜੇ ਹੈਗੇ ਆ ਇਦਾਂ ਦੇ, ਇਹ ਲੋਕ ਜਿੱਥੇ ਜਾਂਦੇ ਹੈਗੇ ਆ ਇਹ
0: ਜੀ
1: ਆਪਣਾ ਛਾਪ ਛੱਡਣ ਦੇ ਮਾਰੇ ਨਾ ਜੀ
0: ਜੀ
1: ਇਦਾਂ ਦੀ ਗੱਲ ਕਰਕੇ ਜ਼ਰੂਰ ਆਉਂਦੇ ਆ, ਇਸ ਕਰਕੇ ਇਹਨਾਂ ਦਾ ਜਿਹੜਾ ਆ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ ਜਿਹੜਾ ਆ ਵਾਈਡੀ ਕਰਨਾ ਚਾਹੀਦਾ ਇਹਨਾਂ ਨੂੰ
0: ਜੀ
1: ਬੁਲਾਉਣ ਤੋਂ ਜੀ।
0: ਨਾਲੇ ਦੇਖੋ
1: ਮੈਂ ਨਾ
0: GNU ਦੇ ਵਿੱਚ ਵੀ ਬਥੇਰਾ ਕੁਝ ਦਿੱਲੀ ਦੇ ਵਿੱਚ ਉਸ ਪਹਿਲੇ ਸਮਿਆਂ 'ਚ ਹੋਇਆ, ਹੁਣ ਇੱਧਰ ਨੂੰ ਪੰਜਾਬ ਵੱਲ ਨੂੰ ਇਹ ਤੁਰ ਪਏ ਨੇ ਨਾ ਇਹ ਚੀਜ਼ਾਂ ਕਰਨ ਨੂੰ ਹੁਣ।
1: ਸਰ ਉੱਥੇ ਜਿਹੜਾ ਹੈਗਾ ਆ ਦੂਜੇ ਬੰਦਿਆਂ ਦਾ ਜਿਹੜਾ ਆ ਉਹ ਉੱਥੇ ਕਮਿਊਨਿਸਟਾਂ ਦਾ ਹੋਲਡ ਸੀਗਾ, ਇੱਧਰ
0: ਜੀ
1: ਹੈਗਾ ਆ ਯੂਨੀਵਰਸਿਟੀਆਂ ਤੇ ਇਹਨਾਂ ਨੇ ਬਣਾਤੀਆਂ ਜਿਹੜੀਆਂ ਆ
0: ਬਿਲਕੁਲ
1: ਰਾਜਨੀਤੀ ਦੇ ਜਿਹੜੇ ਆ ਸਕੂਲਸ ਜਿਹੜੇ ਆ ਜੀ
0: ਜੀ
1: ਤੇ ਅਖਾੜੇ ਬਣਾਤੇ ਆ ਜੀ। ਸੋ ਇਸ
0: ਬਿਲਕੁਲ
1: ਕਰਕੇ ਥੋੜਾ ਅਵਾਇਡ ਕਰਨਾ ਚਾਹੀਦਾ ਜੀ।
0: ਜੀ
1: ਮਿਹਰਬਾਨੀ ਪਰ ਸਰ
0: ਥੈਂਕ ਯੂ
1: ਇਹੀ
0: ਸੈਨ
1: ਖਬਰ
0: ਸਾਹਿਬ।
1: ਸੀ ਮੈਂ ਕਰਨੀ ਸੀ, ਮੇਰੇ ਦਿਮਾਗ ਚੋਂ
0: ਨਹੀਂ
1: ਨਿਕਲ
0: ਨਹੀਂ
1: ਗਈ
0: ਬਹੁਤ
1: ਸੀ
0: ਬਹੁਤ
1: ਸਰ।
0: ਸ਼ੁਕਰੀਆ
1: ਗ੍ਰੇਟਫੁਲ
0: ਸਰ,
1: ਸ਼ੁਕਰੀਆ ਜੀ,
0: ਸ਼ੁਕਰੀਆ
1: ਸਤਿ ਸ਼੍ਰੀ ਅਕਾਲ।
0: ਥੈਂਕ ਯੂ
1: ਜੀ।
0: ਲੋ ਦੋਸਤੋ, ਇਸ ਰਾਜਨ ਸੈਣੀ ਸਾਹਿਬ ਦੁਬਾਰਾ ਜੁੜੇ ਸਨ ਤੇ ਅਗਲੀਆਂ ਖਬਰਾਂ ਵੱਲ ਨੂੰ ਚੱਲਦੇ ਹਾਂ ਜੋ ਦੁਨੀਆਦਾਰੀ ਦੇ ਹਾਲਾਤ ਹੋਰ ਨੇ। ਇੰਟਰਨੈਸ਼ਨਲ ਖਬਰਾਂ ਕੀ ਕਹਿੰਦੀਆਂ ਨੇ, ਈਰਾਨ ਪਾਕਿਸਤਾਨ ਦੀ ਗੱਲਬਾਤ ਜਿਹੜੀ ਹੋਣ ਜਾ ਰਹੀ ਹੈ, ਅਮਰੀਕਾ ਦੇ ਨਾਲ ਵੱਧਦੇ ਤਣਾਅ ਦੇ ਦਰਮਿਆਨ ਈਰਾਨੀ ਵਫਦ ਜਿਹੜਾ ਇਸਲਾਮਾਬਾਦ ਪਹੁੰਚਿਆ, ਪਾਕਿਸਤਾਨ ਈਰਾਨ ਵਿਚਾਲੇ ਜਿਹੜੀ ਹੈ ਅਹਿਮ ਗੱਲਬਾਤ ਹੋਣ ਦੀ ਜਿਹੜੀ ਹੈ ਉਮੀਦ ਜਤਾਈ ਜਾ ਰਹੀ ਹੈ। ਈਰਾਨ ਦੇ ਗ੍ਰਹਿ ਮੰਤਰੀ ਮੋਮੇਨੀ ਦੀ ਅਗਵਾਈ ਹੇਠ ਉੱਚ ਪੱਧਰੀ ਈਰਾਨੀ ਵਫਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਅਤੇ ਡਿਫੈਂਸ ਫੋਰਸਿਸ ਦੇ ਜਿਹੜੇ ਚੀਫ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੇ ਨਾਲ ਗੱਲਬਾਤ ਕਰਨ ਦੇ ਲਈ ਪਾਕਿਸਤਾਨ ਪੁੱਜਿਆ। ਇਹ ਦੌਰਾ ਅਜਿਹੇ ਸਮੇਂ ਦੇ ਵਿੱਚ ਹੋ ਰਿਹਾ ਜਦੋਂ ਪਾਕਿਸਤਾਨ ਤੇ ਈਰਾਨ ਵਿਚਾਲੇ ਹਾਲਾਤ ਬਹੁਤ ਜ਼ਿਆਦਾ ਤਣਾਅਪੂਰਨ ਬਣੇ ਹੋਏ ਨੇ। ਮੋਮੇਨੀ ਸੋਮਵਾਰ ਸ਼ਾਮ ਨੂੰ ਹੀ ਪਾਕਿਸਤਾਨ ਪਹੁੰਚੇ ਨੇ, ਜਿੱਥੇ ਉਹਨਾਂ ਦੇ ਪਾਕਿਸਤਾਨੀ ਹਮਰੁਤਬਾ ਮੁਹਸੀਨ ਨਕਵੀ ਨੇ ਨਿੱਘਾ ਸਵਾਗਤ ਕੀਤਾ ਹੈ। ਨਕਵੀ ਦੇ ਵਿਸ਼ੇਸ਼ ਸੱਦੇ ਦੇ ਉੱਤੇ ਹੀ ਇਹ ਜਿਹੜੇ ਈਰਾਨੀ ਵਫਦ ਇਸਲਾਮਾਬਾਦ ਦੇ ਦੌਰੇ ਦੇ ਉੱਤੇ ਆਇਆ। ਆਪਣੇ ਦੌਰੇ ਦੇ ਦੌਰਾਨ ਈਰਾਨੀ ਗ੍ਰਹਿ ਮੰਤਰੀ ਨੇ ਯਾਦਗਾਰ ਇਹ ਸ਼ੁਹਦਾ ਦਾ ਦੌਰਾ ਕੀਤਾ ਹੈ ਅਤੇ ਫੈਡਰਲ ਕਾਂਸਟੇਬਲਰੀ ਦੇ ਜਿਹੜੇ ਨੇ ਸ਼ਾਨਦਾਰ ਦਸਤੇ ਨੇ ਮਹਿਮਾਨ ਨੂੰ ਗਾਰਡ ਆਫ ਆਨਰ ਦੇ ਨਾਲ ਜਿਹੜਾ ਭੇਂਟ ਕੀਤਾ ਹੈ, ਮਾਣ ਸਤਿਕਾਰ ਕੀਤਾ ਹੈ। ਇਸ ਤੋਂ ਬਾਅਦ ਉਹ ਇਸਲਾਮਾਬਾਦ ਦੇ 0 ਪੁਆਇੰਟ ਨੇੜੇ ਪਹਾੜੀ ਦੇ ਉੱਤੇ ਸਥਿਤ ਸ਼ਕਰਪੜੀਆ ਪਾਰਕ ਵੀ ਗਏ ਨੇ, ਜਿੱਥੋਂ ਉਹਨਾਂ ਨੇ ਪੂਰੇ ਸ਼ਹਿਰ ਦੇ ਖੂਬਸੂਰਤ ਨਜ਼ਾਰੇ ਦਾ ਆਨੰਦ ਵੀ ਮਾਣਿਆ। ਸਰਕਾਰੀ ਪਾਕਿਸਤਾਨੀ ਟੀਵੀ ਦੀ ਰਿਪੋਰਟ ਦੇ ਅਨੁਸਾਰ ਇਸ ਦੌਰੇ ਦੇ ਦੌਰਾਨ ਮੇਮੋਨੀ ਪ੍ਰਧਾਨ ਮੰਤਰੀ ਸ਼ਰੀਫ ਅਤੇ ਫੀਲਡ ਮਾਰਸ਼ਲ ਮੁਨੀਰ ਦੇ ਨਾਲ ਅਹਿਮ ਬੈਠਕ ਜਿਹੜਾ ਕਰਨਗੇ। ਕੱਲ੍ਹ ਤੱਕ ਅਗਲੀ ਜਿਹੜੀ ਇਹਦੀ ਅਪਡੇਟ ਆਏਗੀ। ਦੂਸਰੇ ਪਾਸੇ ਇੰਡਸ ਵਾਟਰਸ ਟੈਰੇਟਰੀ ਜਿਹੜੀ ਹੈ ਉਹਦੇ ਵਿੱਚ ਪਾਕਿਸਤਾਨ ਨੇ ਸਿੰਧ ਜਲ ਸੰਧੀ ਦੀ ਬਹਾਲੀ ਦੇ ਲਈ ਕੈਨੇਡਾ ਦਾ ਸਮਰਥਨ ਮੰਗ ਲਿਆ। ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਸੋਮਵਾਰ ਨੂੰ ਸਿੰਧ ਜਲ ਸੰਧੀ ਸਮਝੌਤੇ ਦੀ ਬਹਾਲੀ ਲਈ ਕੈਨੇਡਾ ਤੋਂ ਮਦਦ ਮੰਗੀ ਹੈ। ਡਾਰ ਜੋ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵੀ ਨੇ, ਉਹਨਾਂ ਨੇ ਇਹ ਗੱਲ ਇੱਥੇ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਜੋ ਕਿ 2 ਦਿਨਾਂ ਦੌਰੇ ਦੇ ਉੱਤੇ ਪਾਕਿਸਤਾਨ ਦੇ ਵਿੱਚ ਨੇ, ਨਾਲ ਇੱਕ ਸਾਂਝੀ ਪ੍ਰੈਸ ਬਰੀਫਿੰਗ ਨੂੰ ਜਿਹੜਾ ਸੰਬੋਧਨ ਕਰਦਿਆਂ ਕਹੀ ਹੈ। ਸਿੰਧ ਜਲ ਸੰਧੀ IWT 1960 ਦੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਸ਼ਵ ਬੈਂਕ ਦੀ ਵਿਚੋਲਗੀ ਦੇ ਨਾਲ ਹੋਇਆ ਇੱਕ ਸਮਝੌਤਾ ਹੈ ਪਾਣੀਆਂ ਦਾ, ਜੋ ਸਿੰਧ ਬੇਸਿਨ ਦੀਆਂ 6 ਨਦੀਆਂ ਦੇ ਪਾਣੀ ਦੀ ਵੰਡ ਨੂੰ ਨਿਯੰਤਰਿਤ ਜਿਹੜਾ ਕਰਦਾ ਹੈ, ਜਿਹਦੇ ਵਿੱਚ ਪੂਰਬੀ ਨਦੀਆਂ ਭਾਰਤ ਨੂੰ ਅਤੇ ਪੱਛਮੀ ਨਦੀਆਂ ਵੱਡੇ ਪੱਧਰ ਦੇ ਉੱਤੇ ਪਾਕਿਸਤਾਨ ਨੂੰ ਅਲਾਟ ਕੀਤੀਆਂ ਗਈਆਂ ਨੇ। ਡਾਰ ਨੇ ਸੋਮਵਾਰ ਕੱਲ੍ਹ ਬੀਤੇ 'ਚ ਦਾਅਵਾ ਕੀਤਾ ਕਿ ਅਪ੍ਰੈਲ 2025 ਦੇ ਵਿੱਚ ਸਿੰਧ ਜਲ ਸੰਧੀ ਨੂੰ ਮੁਅੱਤਲ ਰੱਖਣ ਦੇ ਐਲਾਨ ਦੇ ਨਾਲ ਭਾਰਤ ਨੇ ਪਹਿਲਾਂ ਹੀ ਅਸਥਿਰ ਸੁਰੱਖਿਆ ਸਥਿਤੀ ਦੇ ਵਿੱਚ ਇੱਕ ਨਵਾਂ ਪੜਾਅ ਜਿਹੜਾ ਜੋੜ ਦਿੱਤਾ ਹੈ। ਡਾਰ ਨੇ ਕਿਹਾ ਕਿ ਅਸੀਂ ਸਿੰਧ ਜਲ ਸੰਧੀ ਦੀ ਭਾਰਤ ਦੇ ਵੱਲੋਂ ਤੁਰੰਤ ਬਹਾਲੀ, ਪਾਣੀ ਦੇ ਹਥਿਆਰੀਕਰਨ ਨੂੰ ਖਤਮ ਕਰਨ ਅਤੇ ਅੰਤਰਰਾਸ਼ਟਰੀ ਕਾਨੂੰਨ ਅਤੇ ਅਭਿਆਸਾਂ ਦੇ ਅਨੁਸਾਰ ਹੀ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਧੀ ਦੀਆਂ ਜ਼ਿੰਮੇਵਾਰੀਆਂ ਨੂੰ ਬਣਾਈ ਰੱਖਣ ਦੇ ਲਈ ਕੈਨੇਡਾ ਸਮੇਤ ਆਪਣੇ ਦੋਸਤ ਦੇਸ਼ਾਂ ਦਾ ਸਮਰਥਨ ਜਿਹੜਾ ਨਾਲ ਚਾਹੁੰਦੇ ਹਾਂ। ਇਸੇ ਤਰ੍ਹਾਂ ਈਰਾਨ ਨੂੰ ਚਾਰੇ ਪਾਸਿਓਂ ਘੇਰਨ ਦੀ ਤਿਆਰੀ ਹੋ ਗਈ ਹੈ। ਗਰਾਊਂਡ ਅਟੈਕ ਦਾ ਅਮਰੀਕੀ ਸੀਕਰਟ ਪਲਾਨ ਜਿਹੜਾ ਆਊਟ ਕੀਤਾ ਹੈ, ਤਬਾਹੀ ਜਿਹੜੀ ਮਚ ਸਕਦੀ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੇ ਫੌਜੀ ਟਕਰਾਅ ਦੇ ਵਿਚਕਾਰ ਇੱਕ ਕਥਿਤ ਗ੍ਰਾਫਿਕ ਨਕਸ਼ਾ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਨਕਸ਼ੇ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅਮਰੀਕਾ ਈਰਾਨ ਦੇ ਵਿਰੁੱਧ ਇੱਕ ਸੰਭਾਵੀ ਜ਼ਮੀਨੀ ਕਾਰਵਾਈ ਬੂਟਸ ਔਨ ਦੀ ਗਰਾਊਂਡ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ ਇਸ ਨਕਸ਼ੇ ਦੀ ਸੁਤੰਤਰਤਾ ਤੌਰ ਦੇ ਉੱਤੇ ਪੁਸ਼ਟੀ ਨਹੀਂ ਕੀਤੀ ਗਈ, ਨਾ ਹੀ ਅਮਰੀਕਾ, ਇਜ਼ਰਾਈਲ ਜਾਂ ਕਿਸੇ ਹੋਰ ਅਧਿਕਾਰਤ ਏਜੰਸੀ ਨੇ ਅਜਿਹੇ ਕਿਸੇ ਫੌਜੀ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੇ ਜਾ ਰਹੇ ਜਿਹੜੇ ਇੱਕ ਨਕਸ਼ੇ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅਮਰੀਕੀ ਫੌਜ ਈਰਾਨ ਦੇ ਪੱਛਮੀ ਅਤੇ ਦੱਖਣੀ ਤੱਟਵਰਤੀ ਖੇਤਰਾਂ ਤੋਂ ਜ਼ਮੀਨੀ ਕਾਰਵਾਈ ਸ਼ੁਰੂ ਕਰ ਸਕਦੀ ਹੈ। ਇਹ ਜਿਹੜਾ ਹੈ ਖੁਜ਼ੇਸਤਾਨ, ਬੁਸ਼ਹਿਰ, ਬੰਦਰ ਅਬਾਸ, ਹੋਰਮੋ ਜ਼ਗਨ ਅਤੇ ਖਰਗ ਟਾਪੂ ਵਰਗੇ ਰਣਨੀਤਿਕ ਖੇਤਰਾਂ ਨੂੰ ਸੰਭਾਵੀ ਫੌਜੀ ਟੀਚਿਆਂ ਦੇ ਵਜੋਂ ਸੂਚੀਬੱਧ ਕਰਦਾ ਹੈ। ਤੇ ਦਾਅਵੇ ਦੇ ਅਨੁਸਾਰ ਹੀ ਅਮਰੀਕੀ ਜਲ ਸੈਨਾ ਖਾੜੀ ਖੇਤਰ ਦੇ ਵਿੱਚ ਆਪਣੇ ਜੰਗੀ ਜਹਾਜ਼ਾਂ ਤੇ ਸਹਿਯੋਗੀ ਫੌਜਾਂ ਦੇ ਨਾਲ ਮਿਲ ਕੇ ਕਾਰਵਾਈਆਂ ਕਰ ਸਕਦੀ ਹੈ। ਨਕਸ਼ੇ ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਸਾਊਦੀ ਅਰਬ, ਸੰਯੁਕਤ ਅਰਬ ਅਮਰਾਤ, UAE, ਕਤਰ, ਬਹਿਰੀਨ ਤੇ ਕੁਵੈਤ ਵਰਗੇ ਖਾੜੀ ਦੇਸ਼ਾਂ ਦੀਆਂ ਫੌਜਾਂ ਅਮਰੀਕਾ ਦੀ ਮਦਦ ਕਰ ਸਕਦੀਆਂ ਨੇ। ਇਹਨਾਂ ਦੇ ਵਿੱਚੋਂ ਕਿਸੇ ਵੀ ਦੇਸ਼ ਨੇ ਅਜੇ ਤੱਕ ਅਧਿਕਾਰਤ ਤੌਰ ਦੇ ਉੱਤੇ ਈਰਾਨ ਵਿਰੁੱਧ ਸੰਭਾਵੀ ਜ਼ਮੀਨੀ ਕਾਰਵਾਈ ਦੇ ਵਿੱਚ ਆਪਣੀ ਸ਼ਮੂਲੀਅਤ ਦਾ ਐਲਾਨ ਨਹੀਂ ਕੀਤਾ ਹੈ। ਹਾਲ ਹੀ ਦੇ ਵਿੱਚ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਈਰਾਨ ਦੇ ਉੱਤੇ ਸੰਭਾਵੀ ਜ਼ਮੀਨੀ ਹਮਲੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਸਿੱਧਾ ਜਵਾਬ ਦੇਣ ਤੋਂ ਬਚਦੇ ਹੋਏ ਕਿਹਾ ਸੀ ਕਿ ਹੋਰ ਲੋਕ ਇਹ ਕਰਨਗੇ। ਇਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਤੇਜ਼ ਹੋ ਗਈ ਤੇ ਟਰੰਪ ਕਿਹੜੇ ਹੋਰ ਲੋਕਾਂ ਦਾ ਜ਼ਿਕਰ ਕਰ ਰਹੇ ਸਨ। ਵਾਇਰਲ ਨਕਸ਼ੇ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਰਾਕੀ ਸਰਹੱਦ ਤੋਂ ਕੰਮ ਕਰ ਰਹੇ ਕੁਰਦਿਸ਼ ਲੜਾਕੇ ਉੱਤਰੀ ਈਰਾਨ ਦੇ ਵੱਲ ਵੱਧ ਰਹੇ ਹੋ ਸਕਦੇ ਨੇ। ਦੂਸਰੇ ਪਾਸੇ ਕੈਨੇਡਾ ਸਰਕਾਰ ਵੱਲੋਂ ਇਬੋਲਾ ਵਾਇਰਸ ਦੇ ਮੱਦੇਨਜ਼ਰ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਦੇ ਉੱਤੇ ਰੋਕ ਲਾਤੀ ਹੈ। ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਦੇ ਉੱਤੇ ਆਰਜ਼ੀ ਪਾਬੰਦੀ ਲਾਉਣ ਦਾ ਐਲਾਨ ਕਰ ਦਿੱਤਾ। ਸਰਕਾਰ ਨੇ ਕਿਹਾ ਕਿ ਪਿਛਲੇ 21 ਦਿਨ ਦੇ ਦੌਰਾਨ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਮੁਲਕ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਪਬਲਿਕ ਹੈਲਥ ਏਜੰਸੀ ਵੱਲੋਂ ਜਾਰੀ ਹੁਕਮ ਅੱਧੀ ਰਾਤ ਤੋਂ ਲਾਗੂ ਹੋ ਗਿਆ। ਇਹ ਹੁਕਮ ਘੱਟੋ ਘੱਟ 31 ਅਗਸਤ ਤੱਕ ਜਾਰੀ ਰਹਿਣਗੇ। ਕਮਰਸ਼ੀਅਲ ਏਅਰਲਾਈਨਜ਼ ਅਤੇ ਪ੍ਰਾਈਵੇਟ ਏਅਰ ਕੈਰੀਅਰਸ ਨੂੰ ਵੀ ਹਦਾਇਤ ਦਿੱਤੀ ਗਈ ਹੈ ਕਿ ਕਾਂਗੋ ਦੇ ਨਾਲ ਸੰਬੰਧਿਤ ਕਿਸੇ ਮੁਸਾਫਰ ਨੂੰ ਜਹਾਜ਼ ਦੇ ਵਿੱਚ ਚੜ੍ਹਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਕੈਨੇਡਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੀ ਸਿਹਤ ਸੁਰੱਖਿਆ ਸਾਡੀ ਤਰਜੀਹ ਹੈ। ਇਸ ਦੇ ਮੱਦੇਨਜ਼ਰ ਇਬੋਲਾ ਵਾਇਰਸ ਤੋਂ ਪ੍ਰਭਾਵਿਤ ਇਲਾਕਿਆਂ ਦੇ ਨਾਲ ਸੰਬੰਧਿਤ ਲੋਕਾਂ ਨੂੰ ਫਿਲਹਾਲ ਕੈਨੇਡਾ ਦੀਆਂ ਸਰਹੱਦਾਂ ਤੋਂ ਦੂਰ ਰੱਖਿਆ ਜਾਵੇਗਾ। ਮਈ ਦੇ ਵਿੱਚ ਲਾਗੂ ਬੰਦਿਸ਼ਾਂ ਤਹਿਤ ਕੈਨੇਡਾ ਦੇ ਸਿਹਤ ਵਿਭਾਗ ਦੇ ਵੱਲੋਂ ਇਬੋਲਾ ਵਾਇਰਸ ਨਾਲ ਜਿਹੜਾ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਨੂੰ 21 ਦਿਨ ਦੇ ਲਈ ਸੈਲਫ ਆਈਸੋਲੇਟ ਹੋਣ ਦੇ ਹੁਕਮ ਦਿੱਤੇ ਗਏ ਸਨ, ਪਰ ਇਸ ਵਾਰ ਦਾਖਲਾ ਹੀ ਰੋਕ ਦਿੱਤਾ ਗਿਆ। ਪਬਲਿਕ ਹੈਲਥ ਏਜੰਸੀ ਦੇ ਇਸ ਬੁਲਾਰੇ ਨੇ ਦੱਸਿਆ ਕਿ ਭਾਵੇਂ ਕੈਨੇਡਾ ਦੇ ਵਿੱਚ ਇਬੋਲਾ ਵਾਇਰਸ ਦਾ ਖਤਰਾ ਬੇਹੱਦ ਘੱਟ ਹੈ, ਪਰ ਕੌਮਾਂਤਰੀ ਆਵਾਜਾਈ ਦੇ ਨਾਲ ਸੰਬੰਧਿਤ ਤੱਥਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਦੁਨੀਆ ਦੇ ਵਿੱਚ ਤੀਜੀ ਵਾਰ ਇਬੋਲਾ ਵਾਇਰਸ ਇੰਨੇ ਵੱਡੇ ਪੱਧਰ ਦੇ ਉੱਤੇ ਖਤਰਾ ਪੈਦਾ ਕਰ ਰਿਹਾ ਜਿਸ ਦਾ ਕੋਈ ਇਲਾਜ ਅੱਜ ਤੱਕ ਲੱਭਿਆ ਨਹੀਂ ਜਾ ਸਕਿਆ। ਇਸ ਵਾਰ ਇਬੋਲਾ 828 ਮੌਤਾਂ ਦਾ ਕਾਰਨ ਬਣ ਚੁੱਕਿਆ ਹੈ, ਪਰ ਜੁਲਾਈ ਦੇ ਅੰਤ ਤੱਕ ਮੌਤਾਂ ਦੀ ਗਿਣਤੀ 1330 ਤੋਂ ਟੱਪਣ ਦਾ ਖਦਸ਼ਾ ਜਿਹੜਾ ਜ਼ਾਹਰ ਕੀਤਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕਾਂਗੋ ਦੇ ਵਿੱਚ ਇਸ ਵਾਰ 80% ਮਰੀਜ਼ ਅਜਿਹੇ ਸਾਹਮਣੇ ਆਏ ਜੋ ਜਾਣਕਾਰਾਂ ਦੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਸਨ। ਅਫਰੀਕਾ ਮਹਾਂਦੀਪ ਦੇ ਕਈ ਹੋਰ ਦੇਸ਼ਾਂ ਦੇ ਵਿੱਚ ਵੀ ਇਬੋਲਾ ਵਾਇਰਸ ਦੇ ਮਰੀਜ਼ ਸਾਹਮਣੇ ਆ ਰਹੇ ਨੇ, ਪਰ ਕਾਂਗੋ ਵਿਚਲੇ ਹਾਲਾਤ ਜ਼ਿਆਦਾ ਚਿੰਤਾ ਵਾਲੇ ਨੇ, ਜਿੱਥੇ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਨੇ। ਦੂਸਰੇ ਪਾਸੇ ਜਿਹੜਾ ਚੀਨ ਜਿਹੜਾ ਆਪਣੇ ਪੈਰ ਫਸਾਰ ਰਿਹਾ ਕਿਰਗਿਜ਼ਸਤਾਨ ਦੇ ਵਿੱਚ, ਕਿਰਗਿਜ਼ਸਤਾਨ ਜਿਹੜਾ ਚੀਨ ਦਾ ਵੱਧਦਾ ਦਬਦਬਾ ਉਹਦੇ ਵਿੱਚ ਹੈ, ਦੇਸ਼ ਦੀ ਪ੍ਰਭੂ ਸੱਤਾ ਨੂੰ ਲੈ ਕੇ ਚਿੰਤਾ ਵਧੀ ਹੈ। ਮੱਧ ਏਸ਼ੀਆਈ ਦੇਸ਼ ਹੈ ਕਿਰਗਿਜ਼ਸਤਾਨ ਦੇ ਵਿੱਚ ਚੀਨ ਦਾ ਵੱਧਦਾ ਪ੍ਰਭਾਵ ਉੱਥੋਂ ਦੇ ਸਥਾਨਕ ਲੋਕਾਂ ਦੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਦੇ ਅਨੁਸਾਰ ਸਾਲ 2026 ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਕਿਰਗਿਜ਼ਸਤਾਨ ਦੁਆਰਾ ਜਾਰੀ ਕੀਤੇ ਗਏ ਲਗਭਗ 61,000 ਕੰਮ ਕਾਜੀ ਵੀਜ਼ਿਆਂ ਦੇ ਵਿੱਚੋਂ 60% ਜਿਹੜੇ ਨੇ ਸਿਰਫ ਚੀਨੀ ਨਾਗਰਿਕਾਂ ਨੂੰ ਦਿੱਤੇ ਗਏ ਨੇ। ਸਰਕਾਰੀ ਅੰਕੜਿਆਂ ਦੇ ਮੁਤਾਬਕ ਪਿਛਲੇ 3 ਸਾਲਾਂ ਦੇ ਵਿੱਚ ਕਿਰਗਿਜ਼ਸਤਾਨ ਦੇ ਵਿੱਚ ਲਗਭਗ 7,000 ਚੀਨੀ ਕੰਪਨੀਆਂ ਅਤੇ ਸੰਸਥਾਵਾਂ ਰਜਿਸਟਰਡ ਹੋਈਆਂ ਨੇ। ਚੀਨੀ ਕੰਪਨੀਆਂ ਦੇਸ਼ ਦੇ ਵੱਡੇ ਬੁਨਿਆਦੀ ਢਾਂਚੇ, ਮਾਈਨਿੰਗ ਅਤੇ ਊਰਜਾ ਪ੍ਰੋਜੈਕਟਾਂ ਦੇ ਵਿੱਚ ਸ਼ਾਮਲ ਨੇ, ਜਿਨ੍ਹਾਂ ਦੇ ਵਿੱਚੋਂ ਕੁਝ ਕੋਲ ਰਾਜ ਦੀ ਜਿਹੜੀ ਹੈ ਜ਼ਮੀਨ 49 ਸਾਲਾਂ ਦੀ ਲੀਜ਼ ਦੇ ਉੱਤੇ ਹੈ। ਇਸ ਤੋਂ ਇਲਾਵਾ ਚੀਨ ਕਿਰਗਿਜ਼ਸਤਾਨ ਦਾ ਸਭ ਤੋਂ ਵੱਡਾ ਕਰਜ਼ਦਾਤਾ ਬਣ ਗਿਆ। ਦੇਸ਼ ਦੇ 8.9 ਅਰਬ ਡਾਲਰ ਦੇ ਕੁੱਲ ਜਿਹੜਾ ਵਿਦੇਸ਼ੀ ਕਰਜ਼ੇ ਦੇ ਵਿੱਚੋਂ 1.6 ਅਰਬ ਡਾਲਰ ਲਗਭਗ 28% ਇਕੱਲੇ ਚੀਨ ਦੇ ਐਕਸਪੋਰਟ ਇੰਪੋਰਟ ਦੇ ਜਿਹੜਾ ਬੈਂਕ ਦਾ ਹੈ। ਦੂਸਰੇ ਪਾਸੇ ਆਸਟ੍ਰੇਲੀਆ ਦੀ ਜਾਇਦਾਦ ਮਾਰਕੀਟ ਦੇ ਵਿੱਚ ਵੱਡਾ ਫੇਰ ਬਦਲ ਦੇਖਣ ਨੂੰ ਮਿਲ ਰਿਹਾ, ਜਿਸ ਦੇ ਵਿੱਚ ਚੀਨੀ ਨਿਵੇਸ਼ਕ ਜਿਹੜੇ ਨੇ ਆਪਣੀਆਂ ਘਰ ਜਾਂ ਜ਼ਮੀਨਾਂ ਵੇਚ ਰਹੇ ਨੇ। ਆਸਟ੍ਰੇਲੀਆ ਦੀ ਰਿਹਾਇਸ਼ੀ ਜਾਇਦਾਦ ਮਾਰਕੀਟ ਦੇ ਵਿੱਚ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ। ਰਿਪੋਰਟ ਦੇ ਮੁਤਾਬਕ ਕਈ ਵਿਦੇਸ਼ੀ ਚੀਨੀ ਨਿਵੇਸ਼ਕ ਜਿਹੜੇ ਨੇ ਨਿਵੇਸ਼ਕ ਆਪਣੇ ਘਰ ਦੇ ਘਰ ਅਤੇ ਨਿਵੇਸ਼ ਵਾਲੀਆਂ ਜਾਇਦਾਦਾਂ ਵੱਡੀ ਗਿਣਤੀ 'ਚ ਵੇਚ ਰਹੇ ਹੈ। ਮਾਹਰਾਂ ਦੇ ਅਨੁਸਾਰ ਇਸ ਦੇ ਮੁੱਖ ਕਾਰਨ ਚੀਨ ਦੀ ਕਮਜ਼ੋਰ ਅਰਥ ਵਿਵਸਥਾ, ਪੂੰਜੀ ਨੂੰ ਵਾਪਸ ਲਿਜਾਣ ਦੀ ਕੋਸ਼ਿਸ਼, ਬਦਲਦੇ ਨਿਵੇਸ਼ੀ ਹਾਲਾਤਾਂ ਅਤੇ ਆਸਟ੍ਰੇਲੀਆ ਦੇ ਵਿੱਚ ਵਿਦੇਸ਼ੀ ਖਰੀਦਦਾਰਾਂ ਦੇ ਲਈ ਸਖ਼ਤ ਹੁੰਦੇ ਨਿਯਮ ਦੱਸੇ ਜਾ ਰਹੇ ਹੈ। ਵਿਦੇਸ਼ੀ ਨਿਵੇਸ਼ ਸਮੀਖਿਆ ਬੋਰਡ ਦੇ ਅੰਕੜਿਆਂ ਅਨੁਸਾਰ ਚੀਨੀ ਨਿਵੇਸ਼ਕ ਕਈ ਸਾਲਾਂ ਤੱਕ ਆਸਟ੍ਰੇਲੀਆਈ ਰਿਹਾਇਸ਼ੀ ਜਾਇਦਾਦ ਦੇ ਸਭ ਤੋਂ ਵੱਡੇ ਵਿਦੇਸ਼ੀ ਖਰੀਦਦਾਰ ਰਹੇ ਨੇ। ਦੇਸ਼ ਭਰ ਦੇ ਵਿੱਚ ਘਰਾਂ ਦੀ ਔਸਤ ਕੀਮਤ ਅਜੇ ਵੀ ਕਰੀਬ 10 ਲੱਖ ਆਸਟ੍ਰੇਲੀਆਈ ਡਾਲਰ ਹੈ। ਇਸ ਦੇ ਲਈ ਵੱਧ ਵਿਕਰੀ ਦੇ ਨਾਲ ਕੁਝ ਇਲਾਕਿਆਂ ਦੇ ਵਿੱਚ ਸਪਲਾਈ ਵੱਧ ਸਕਦੀ ਹੈ। ਇਸ ਦੇ ਨਾਲ ਦੇਸ਼ ਭਰ ਦੇ ਵਿੱਚ ਘਰਾਂ ਦੀਆਂ ਕੀਮਤਾਂ ਅਚਾਨਕ ਨਹੀਂ ਡਿੱਗਣਗੀਆਂ। ਆਬਾਦੀ ਵਾਧਾ, ਪ੍ਰਵਾਸ ਅਤੇ ਰਿਹਾਇਸ਼ ਦੀ ਘਾਟ ਦੇ ਕਾਰਨ ਮੰਗ ਅਜੇ ਵੀ ਮਜ਼ਬੂਤ ਹੈ। ਫਿਰ ਵੀ ਜੇ ਇਹ ਰੁਝਾਨ ਜਾਰੀ ਰਿਹਾ ਤਾਂ ਸਿਡਨੀ, ਮੈਲਬਰਨ ਅਤੇ ਬ੍ਰਿਸਬੇਨ ਦੇ ਕੁਝ ਇਲਾਕਿਆਂ ਦੇ ਵਿੱਚ ਖਰੀਦਦਾਰਾਂ ਨੂੰ ਵੱਧ ਚੋਣਾਂ ਅਤੇ ਕੀਮਤਾਂ ਦੇ ਉੱਤੇ ਕੁਝ ਦਬਾਅ ਦੇਖਣ ਨੂੰ ਮਿਲ ਸਕਦਾ ਹੈ। ਇਹੀ ਕਾਰਨ ਹੈ ਕਿ ਇਹ ਮਾਮਲਾ ਨਿਵੇਸ਼ਕਾਂ ਅਤੇ ਘਰ ਖਰੀਦਣ ਦੇ ਇੱਛੁਕ ਲੋਕਾਂ ਲਈ ਖਾਸ ਦਿਲਚਸਪੀ ਦਾ ਜਿਹੜਾ ਵਿਸ਼ਾ ਬਣਿਆ ਹੋਇਆ ਹੈ। ਆਖਰੀ ਖਬਰ ਵੱਲ ਨੂੰ ਵੱਧਦੇ ਹਾਂ। ਕੈਨੇਡਾ ਪੰਜਾਬੀ ਅਰੈਸਟ ਹੋਏ ਹੈ। ਮਾਰਖਮ ਦੇ ਵਿੱਚ ਸਟੋਰ ਤੋਂ ਪਾਵਰ ਟੂਲ ਚੋਰੀ ਕਰਨ ਦੇ ਦੋਸ਼ ਹੇਠ 4 ਪੰਜਾਬੀ ਗ੍ਰਿਫਤਾਰ ਕੀਤੇ ਹੈ, 1 ਫਰਾਰ ਹੋਇਆ। ਕੈਨੇਡਾ ਦੇ ਸ਼ਹਿਰ ਟੋਰਾਂਟੋ ਨੇੜੇ ਮਾਰਖਮ ਦੇ ਵਿੱਚ ਇੱਕ ਰਿਟੇਲ ਸਟੋਰ ਤੋਂ ਮਹਿੰਗੇ ਬਿਜਲੀ ਦੇ ਜਿਹੜੇ ਨੇ ਟੂਲ ਜਿਹੜੇ ਨੇ ਸੰਦ ਪਾਵਰ ਟੂਲਸ ਚੋਰੀ ਕਰਨ ਦੇ ਦੋਸ਼ ਹੇਠ ਯਾਰਕ ਰੀਜਨਲ ਪੁਲਿਸ ਨੇ 4 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਇੱਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ ਅਤੇ ਪੁਲਿਸ ਦੇ ਅਨੁਸਾਰ ਇਹ ਘਟਨਾ ਐਤਵਾਰ 19 ਜੁਲਾਈ ਨੂੰ ਸ਼ਾਮ ਕਰੀਬ 7:45 ਵਜੇ ਵਾਪਰੀ ਹੈ। ਫੇਰਬਰਨ ਡਰਾਈਵ ਅਤੇ ਹਾਈਵੇ 7 ਨੇੜੇ ਸਥਿਤ ਜਿਹੜਾ ਇੱਕ ਰਿਟੇਲ ਸਟੋਰ ਦੇ ਵਿੱਚ ਸਟੋਰ ਦੇ ਲੋਸ ਪ੍ਰੀਵੈਂਸ਼ਨ ਅਮਲੇ ਨੇ ਜਿਹੜਾ 5 ਸ਼ੱਕੀ ਵਿਅਕਤੀਆਂ ਨੂੰ ਸ਼ਾਪਿੰਗ ਕਾਰਟਾਂ ਦੇ ਵਿੱਚ ਮਹਿੰਗੇ ਪਾਵਰ ਟੂਲ ਪਾਉਂਦਿਆਂ ਹੋਇਆਂ ਦੇਖਿਆ। ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ ਪਹਿਲਾਂ ਹੋਈਆਂ ਚੋਰੀਆਂ ਦੇ ਮਾਮਲਿਆਂ ਦੇ ਨਾਲ ਵੀ ਜੁੜੇ ਹੋਏ ਸਨ। ਨਿਗਰਾਨੀ ਦੇ ਦੌਰਾਨ ਪਤਾ ਲੱਗਿਆ ਕਿ ਉਹ ਬਿਨਾਂ ਭੁਗਤਾਨ ਕੀਤੇ ਸਮਾਨ ਲੈ ਕੇ ਸਟੋਰ ਤੋਂ ਬਾਹਰ ਨਿਕਲ ਗਏ। ਸਟੋਰ ਕਰਮਚਾਰੀਆਂ ਨੇ ਬਾਹਰ ਜਾ ਕੇ ਦੇਖਿਆ ਕਿ ਮੁਲਜ਼ਮ ਚੋਰੀ ਕੀਤਾ ਸਮਾਨ ਇੱਕ ਵਾਹਨ ਦੇ ਵਿੱਚ ਰੱਖ ਰਹੇ ਸਨ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਮੌਕੇ ਉੱਤੇ ਪਹੁੰਚੀ ਪੁਲਿਸ ਨੂੰ ਦੇਖ ਕੇ ਮੁਲਜ਼ਮਾਂ ਨੇ ਜਿਹੜਾ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਅਤੇ ਆਪਣਾ ਵਾਹਨ ਜਿਹੜਾ ਪੁਲਿਸ ਦੀ ਗੱਡੀ ਦੇ ਨਾਲ ਟਕਰਾ ਦਿੱਤਾ। ਇਸ ਦੇ ਉਪਰੰਤ ਸਾਰੇ ਮੁਲਜ਼ਮ ਪੈਦਲ ਭੱਜਣ ਲੱਗ ਪਏ ਅਤੇ ਪੁਲਿਸ ਅਧਿਕਾਰੀਆਂ ਨੇ ਪਿੱਛਾ ਕਰਕੇ 4 ਵਿਅਕਤੀਆਂ ਨੂੰ ਕਾਬੂ ਕੀਤਾ, ਜਦੋਂ ਕਿ 5ਵਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਦੇ ਮੁਤਾਬਕ ਗ੍ਰਿਫਤਾਰ ਕੀਤੇ ਗਏ 4 ਵਿਅਕਤੀ ਘਟਨਾ ਸਮੇਂ ਪਹਿਲਾਂ ਤੋਂ ਹੀ ਜ਼ਮਾਨਤ ਜਾਂ ਰਿਹਾਈ ਦੀਆਂ ਸ਼ਰਤਾਂ ਦੇ ਉੱਤੇ ਚੱਲ ਰਹੇ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਵਿੱਚ ਮੋਹਿਤ ਸ਼ਰਮਾ 36 ਸਾਲਾਂ, ਜਿਸਦਾ ਕੋਈ ਪੱਕਾ ਪਤਾ ਦਰਜ ਨਹੀਂ ਹੈ, ਮਨਪ੍ਰੀਤ ਸਿੰਘ 30 ਸਾਲਾਂ ਬਰੈਂਪਟਨ, ਵਿਸ਼ਵਜੀਤ ਸਿੰਘ 22 ਸਾਲਾਂ ਮਿਸੀ ਸਾਗਾ ਅਤੇ ਸੁਖਜਿੰਦਰ ਰੱਖੜਾ 43 ਸਾਲਾਂ ਕਿਚਨਰ ਸ਼ਾਮਲ ਨੇ। ਪੁਲਿਸ ਦੇ ਅਨੁਸਾਰ ਮੋਹਿਤ ਸ਼ਰਮਾ ਖਿਲਾਫ਼ $5,000 ਤੋਂ ਵੱਧ ਦੀ ਚੋਰੀ ਦਾ ਮਾਲ ਰੱਖਣ, ਸੰਨਮਾਰੀ ਦੇ ਔਜ਼ਾਰ ਜਿਹੜੇ ਨੇ ਰੱਖਣ, ਪੁਲਿਸ ਕਾਰਵਾਈ ਦੇ ਵਿੱਚ ਰੁਕਾਵਟ ਪਾਉਣ, ਨਸ਼ੀਲੇ ਪਦਾਰਥ ਰੱਖਣ ਅਤੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਨੇ। ਮਨਪ੍ਰੀਤ ਸਿੰਘ ਦੇ ਉੱਤੇ $5,000 ਤੋਂ ਵੱਧ ਦੀ ਚੋਰੀ ਦਾ ਮਾਮਲਾ ਰੱਖਣ, ਸੰਨਮਾਰੀ ਦੇ ਔਜ਼ਾਰ ਰੱਖਣ, ਪੁਲਿਸ ਕਾਰਵਾਈ ਦੇ ਵਿੱਚ ਰੁਕਾਵਟ ਪਾਉਣ, ਰਿਹਾਈ ਹੁਕਮਾਂ ਦੀ ਉਲੰਘਣਾ ਅਤੇ ਪ੍ਰੋਬੇਸ਼ਨ ਦੀ ਉਲੰਘਣਾ ਦੇ ਦੋਸ਼ ਦਰਜ ਕੀਤੇ ਗਏ। ਇਸ ਤਰ੍ਹਾਂ ਵਿਸ਼ਵਜੀਤ ਸਿੰਘ ਦੇ ਖਿਲਾਫ਼ $5,000 ਤੋਂ ਵੱਧ ਦੀ ਚੋਰੀ ਦਾ ਮਾਲ ਰੱਖਣ, ਸੰਨਮਾਰੀ ਦੇ ਔਜ਼ਾਰ ਰੱਖਣ, ਪੁਲਿਸ ਕਾਰਵਾਈ ਦੇ ਵਿੱਚ ਰੁਕਾਵਟ ਪਾਉਣ ਅਤੇ ਰਿਹਾਈ ਦੇ ਉੱਤੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ, ਜਦਕਿ ਸੁਖਜਿੰਦਰ ਰੱਖੜਾ ਅਤੇ $5,000 ਤੋਂ ਵੱਧ ਦੀ ਚੋਰੀ ਅਤੇ ਹੋਰ ਸਮਾਨ ਰੱਖਣ ਦਾ ਅਤੇ ਪੁਲਿਸ ਤੋਂ ਭੱਜਣ ਦੇ ਦੋਸ਼ ਆਇਦ ਕੀਤੇ ਗਏ ਅਤੇ ਯਾਰਕ ਰੀਜਨਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਫਰਾਰ 5ਵੇਂ ਮੁਲਜ਼ਮ ਦੀ ਭਾਲ ਕੀਤੀ ਜਿਹੜੀ ਹੈ ਜਾ ਰਹੀ ਹੈ। ਨਾ ਚਮਕਾ ਦਿੱਤਾ ਜੀ ਫਿਰ, ਅਤੇ ਸਾਡੇ ਵਾਲੇ ਕਹਿੰਦੇ ਪਿੱਛੇ ਕਾਹਤੋਂ ਰਹਿ ਜਾਈਏ, ਹਰ ਪਾਸੇ ਹੀ ਅਸੀਂ ਧੁੰਮਾਂ ਪਾਵਾਂਗੇ। ਅਤੇ ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ। ਅਤੇ ਪ੍ਰਾਈਵੇਟ ਸਕੂਲ ਪੰਜਾਬ ਸਰਕਾਰ ਦੇ ਫੀਸ ਕੈਂਪ ਆਰਡੀਨੈਂਸ ਵਿਰੁੱਧ ਲਾਮਬੰਦੀ ਹੋਏ ਨੇ ਅਤੇ ਹਾਈਕੋਰਟ ਜਾਣ ਦੀ ਜਿਹੜੀ ਹੈ ਚੇਤਾਵਨੀ ਦੇ ਦਿੱਤੀ ਹੈ। ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਗੌਰਮੈਂਟ ਦੇ ਵੱਲੋਂ ਕੀਤਾ ਗਿਆ, ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਮੰਗਲਵਾਰ ਨੂੰ ਸੂਬਾ ਸਰਕਾਰ ਦੇ ਉਸ ਆਰਡੀਨੈਂਸ ਦਾ ਵਿਰੋਧ ਕਰ ਦਿੱਤਾ ਹੈ ਜਿਹਦੇ ਵਿੱਚ ਸਾਲਾਨਾ ਫੀਸ ਵਾਧੇ ਨੂੰ 5% ਤੱਕ ਸੀਮਤ ਕਰ ਦਿੱਤਾ ਗਿਆ। ਸਕੂਲਾਂ ਨੂੰ ਪਿਛਲੇ 3 ਸਾਲਾਂ ਦੇ ਦੌਰਾਨ ਨਿਰਧਾਰਿਤ ਹੱਦ ਤੋਂ ਵੱਧ ਇਕੱਠੀ ਕੀਤੀ ਗਈ ਜਿਹੜੀ ਹੈ ਫੀਸ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਹਨਾਂ ਕਿਹਾ ਕਿ ਇਸ ਕਦਮ ਦੇ ਨਾਲ ਸਕੂਲਾਂ ਅਤੇ ਸਿੱਖਿਆ ਖੇਤਰ ਦੀ ਵਿੱਤੀ ਵਿਵਹਾਰਕਤਾ ਜਿਹੜੀ ਹੈ ਉਹਦੇ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨੈਸ਼ਨਲ ਇੰਡੀਪੈਂਡੈਂਟ ਸਕੂਲਜ਼ ਅਲਾਇੰਸ ਜਿਹੜਾ ਉਹਦੇ ਪ੍ਰਧਾਨ ਕੁਲਭੂਸ਼ਣ ਸ਼ਰਮਾ ਅਤੇ ਰਿਕਗਨਾਈਜ਼ਡ ਅਫੀਲੇਟਿਡ ਜਿਹੜੇ ਨੇ ਸਕੂਲਜ਼ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਪ੍ਰਾਈਵੇਟ ਸਕੂਲ ਐਸੋਸੀਏਸ਼ਨ, ਮਾਪਿਆਂ, ਸਿੱਖਿਆ ਸ਼ਾਸਤਰੀਆਂ ਅਤੇ ਵਿੱਤੀ ਮਾਹਰਾਂ ਦੇ ਨਾਲ ਵਿਚਾਰ ਵਟਾਂਦਰਾ ਕਰੇ। ਉਹਨਾਂ ਕਿਹਾ ਕਿ ਜੇ ਮਸਲਾ ਹੱਲ ਨਾ ਹੋਇਆ ਤਾਂ ਪ੍ਰਾਈਵੇਟ ਸਕੂਲ ਕਾਨੂੰਨੀ ਰਾਹਤ ਦੇ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁੱਖ ਕਰਨਗੇ। ਸ਼ਰਮਾ ਨੇ ਕਿਹਾ ਕਿ ਹਾਲਾਂਕਿ ਮਾਪਿਆਂ ਦੇ ਹਿੱਤਾਂ ਦੀ ਰੱਖਿਆ ਕਰਨਾ ਮਹੱਤਵਪੂਰਨ ਹੈ, ਸਰਕਾਰ ਨੂੰ ਸਕੂਲਾਂ ਦੀ ਵਿੱਤੀ ਸਥਿਰਤਾ, ਅਧਿਆਪਕਾਂ ਦੇ ਲਈ ਉਚਿਤ ਤਨਖਾਹਾਂ ਅਤੇ ਵਿਦਿਆਰਥੀਆਂ ਦੇ ਲਈ ਮਿਆਰੀ ਸਿੱਖਿਆ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇੱਕ ਸੰਤੁਲਿਤ ਅਤੇ ਪਾਰਦਰਸ਼ੀ ਫੀਸ ਰੈਗੂਲੇਸ਼ਨ ਨੀਤੀ ਦੀ ਮੰਗ ਕੀਤੀ ਹੈ। ਹਰਪਾਲ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੇ ਪਿਛਲੀ ਨੀਤੀ ਦੇ ਆਧਾਰ ਦੇ ਉੱਤੇ ਵਿੱਤੀ ਵਚਨਬੱਧਤਾਵਾਂ ਕੀਤੀਆਂ ਸਨ ਜੋ ਪ੍ਰਤੀ ਸਾਲ 8% ਤੱਕ ਫੀਸ ਸੋਧ ਦੀ ਆਗਿਆ ਦਿੰਦੀ ਸੀ। ਉਹਨਾਂ ਕਿਹਾ ਕਿ ਸਕੂਲਾਂ ਨੇ ਅਧਿਆਪਕਾਂ ਦੀਆਂ ਤਨਖਾਹਾਂ, ਬੁਨਿਆਦੀ ਢਾਂਚੇ, ਪ੍ਰਯੋਗਸ਼ਾਲਾਵਾਂ, ਸਮਾਰਟ ਕਲਾਸਰੂਮਾਂ, ਡਿਜੀਟਲ ਸਿੱਖਿਆ, ਸੁਰੱਖਿਆ ਉਪਾਵਾਂ ਅਤੇ ਖੇਡ ਸੁਵਿਧਾਵਾਂ ਦੇ ਵਿੱਚ ਭਾਰੀ ਨਿਵੇਸ਼ ਕੀਤਾ ਅਤੇ ਪਿਛਲੇ ਸਮੇਂ ਦੀਆਂ ਫੀਸਾਂ ਰਿਫੰਡ ਕਰਨ ਦੇ ਨਾਲ ਉਹਨਾਂ ਦੇ ਉੱਤੇ ਭਾਰੀ ਵਿੱਤੀ ਜਿਹੜਾ ਬੋਝ ਪਵੇਗਾ। ਐਸੋਸੀਏਸ਼ਨ ਨੇ ਕਿਹਾ ਕਿ ਬਹੁਤ ਸਾਰੇ ਪ੍ਰਾਈਵੇਟ ਸਕੂਲ ਅਜੇ ਵੀ ਕੋਵਿਡ-19 ਮਹਾਂਮਾਰੀ ਦੇ ਦੌਰਾਨ ਹੋਏ ਨੁਕਸਾਨ ਤੋਂ ਉੱਭਰ ਰਹੇ ਨੇ ਅਤੇ ਕੰਮਕਾਜ ਨੂੰ ਜਾਰੀ ਰੱਖਣ ਦੇ ਲਈ ਲਏ ਗਏ ਕਰਜ਼ਿਆਂ ਦੀ ਅਦਾਇਗੀ ਕਰ ਰਹੇ ਨੇ। ਅਤੇ ਭਾਈ, ਤੁਸੀਂ ਆਪਣੇ ਨਹੀਂ ਕਰ ਸਕਦੇ ਅਤੇ ਆਪਣੀਆਂ ਸਹੂਲਤਾਂ ਘਟਾਓ ਤਾਂ ਹੀ ਬੱਚੇ ਫਿਰ ਸਰਕਾਰੀ ਸਕੂਲਾਂ 'ਚ ਜਾਣਗੇ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਪਿਛਲੇ ਸਮੇਂ ਦੀਆਂ ਰਿਫੰਡ ਫੀਸਾਂ ਖਾਸ ਤੌਰ ਦੇ ਉੱਤੇ ਘੱਟ ਫੀਸ ਵਾਲੇ ਪ੍ਰਾਈਵੇਟ ਸਕੂਲਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਅਤੇ ਇੱਥੋਂ ਤੱਕ ਕਿ ਕੁਝ ਸੰਸਥਾਵਾਂ ਨੂੰ ਬੰਦ ਕਰਨ ਦੇ ਲਈ ਮਜਬੂਰ ਕਰ ਸਕਦੀਆਂ ਨੇ। ਅਤੇ ਇੱਕ ਭਾਈ, ਚਾਹੀਦਾ ਤਾਂ ਬੈਰੀਅਰ ਤਾਂ ਚਾਹੀਦਾ ਹੀ ਹੈ। ਇਹਦਾ ਮਤਲਬ ਕਿ ਤੁਸੀਂ ਬਿਜ਼ਨਸ ਹੀ ਕਰ ਰਹੇ ਹੋ ਇੱਕ ਖੁੱਲ੍ਹੇ ਤੌਰ ਦੇ ਉੱਤੇ ਬੱਚਿਆਂ ਤੋਂ ਫੀਸਾਂ ਵਸੂਲ ਕਰਕੇ ਵੱਡੇ ਪੱਧਰ ਦੇ ਉੱਤੇ। ਉਪਲਬਧ ਅੰਕੜਿਆਂ ਦਾ ਹਵਾਲਾ ਦਿੰਦਿਆਂ ਐਸੋਸੀਏਸ਼ਨ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਲਗਭਗ 2.67 ਮਿਲੀਅਨ ਵਿਦਿਆਰਥੀਆਂ ਦੇ ਮੁਕਾਬਲੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਲਗਭਗ 3.06 ਮਿਲੀਅਨ ਜਾਣੀ ਕਿ 30.5 ਲੱਖ ਵਿਦਿਆਰਥੀ ਪੜ੍ਹਦੇ ਆ, ਜਦੋਂ ਕਿ ਪ੍ਰਾਈਵੇਟ ਖੇਤਰ ਲਗਭਗ 1.46 ਲੱਖ ਅਧਿਆਪਕਾਂ ਨੂੰ ਰੋਜ਼ਗਾਰ ਦਿੰਦਾ ਹੈ। ਉਹਨਾਂ ਸਵਾਲ ਕੀਤਾ ਕਿ ਜੇ ਪ੍ਰਾਈਵੇਟ ਸਕੂਲਾਂ ਨੂੰ ਕਮਜ਼ੋਰ ਕੀਤਾ ਜਾਂਦਾ ਹੈ ਤਾਂ ਕੀ ਸਰਕਾਰ ਦੇ ਕੋਲ 3 ਮਿਲੀਅਨ ਤੋਂ ਵੱਧ ਵਾਧੂ ਵਿਦਿਆਰਥੀਆਂ ਨੂੰ ਅਕੋਮੋਡੇਟ ਕਰਨ ਅਤੇ ਲਗਭਗ 1.5 ਲੱਖ ਅਧਿਆਪਕਾਂ ਨੂੰ ਭਰਤੀ ਕਰਨ ਦੀ ਸਮਰੱਥਾ ਹੈ? ਉਹ ਭਾਈ, ਤੁਹਾਡੀ ਕਾਹਦੀ ਸਿਰਦਰਦੀ ਹੈ, ਆਪੇ ਹੀ ਸਰਕਾਰ ਕਰੇਗੀ। ਬੁਲਾਰਿਆਂ ਨੇ ਸਰਕਾਰੀ ਸਕੂਲ ਪ੍ਰਣਾਲੀ ਦੇ ਵਿੱਚ ਚੁਣੌਤੀਆਂ ਦਾ ਵੀ ਹਵਾਲਾ ਦਿੱਤਾ, ਜਿਸ ਦੇ ਵਿੱਚ ਸਿੰਗਲ ਟੀਚਰ ਸਕੂਲ, ਹਜ਼ਾਰਾਂ ਸਕੂਲਾਂ ਦੇ ਵਿੱਚ ਇੰਟਰਨੈੱਟ ਕਨੈਕਟੀਵਿਟੀ ਦੀ ਘਾਟ ਅਤੇ ਖਾਲੀ ਅਧਿਆਪਕਾਂ ਪੋਸਟ ਸ਼ਾਮਲ ਨੇ ਅਤੇ ਕਿਹਾ ਕਿ ਜਨਤਕ ਸਿੱਖਿਆ ਪ੍ਰਣਾਲੀ ਦੇ ਉੱਤੇ ਵਾਧੂ ਦਬਾਅ ਲੋੜੀਂਦਾ ਨਹੀਂ ਹੋਵੇਗਾ। ਐਸੋਸੀਏਸ਼ਨਾਂ ਨੇ ਅੱਗੇ ਕਿਹਾ ਕਿ ਵੱਧ ਰਹੀ ਮਹਿੰਗਾਈ ਅਤੇ ਵੱਧਦੇ ਸੰਚਾਲਨ ਖਰਚਿਆਂ, ਜਿਨ੍ਹਾਂ ਦੇ ਵਿੱਚ ਬਿਜਲੀ, ਕਰਮਚਾਰੀ ਲਾਭ, ਆਵਾਜਾਈ, ਰੱਖ ਰਖਾਅ ਅਤੇ ਤਕਨਾਲੋਜੀ ਦੀਆਂ ਲਾਗਤਾਂ ਸ਼ਾਮਲ ਨੇ, ਪਿਛਲੇ 3 ਸਾਲਾਂ ਦੇ ਵਿੱਚ ਖਰਚਿਆਂ ਨੂੰ ਕਾਫ਼ੀ ਵਧਾ ਦਿੱਤਾ ਹੈ ਕਿਉਂਕਿ ਅਧਿਆਪਕਾਂ ਅਤੇ ਸਟਾਫ ਦੀਆਂ ਤਨਖਾਹਾਂ ਸਕੂਲ ਦੇ ਖਰਚਿਆਂ ਦਾ ਵੱਡਾ ਹਿੱਸਾ ਬਣਦੀਆਂ ਨੇ। ਇਸ ਦੇ ਲਈ ਸਾਲਾਨਾ ਫੀਸ ਵਾਧੇ ਨੂੰ 5% ਤੱਕ ਸੀਮਤ ਕਰਨ ਦੇ ਨਾਲ ਤਨਖਾਹ ਸੋਧਾਂ ਅਤੇ ਸਿੱਖਿਆ ਦੀ ਗੁਣਵੱਤਾ ਪ੍ਰਭਾਵਿਤ ਹੋਵੇਗੀ। ਅਤੇ ਉਹਨਾਂ ਕਿਹਾ ਕਿ ਅੱਗੇ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਟਕਰਾਅ ਦੀ ਬਜਾਏ ਗੱਲਬਾਤ ਦੇ ਰਾਹੀਂ ਮਸਲੇ ਨੂੰ ਹੱਲ ਕਰੇ। ਲਓ ਜੀ, ਉਹ ਕਹਿੰਦੇ ਭਾਈ ਅਸੀਂ ਨਹੀਂ ਕਰਦੇ 5% ਦੇ ਉੱਤੇ ਸਮਝੌਤਾ, ਅਤੇ ਹੁਣ ਕਰਾਂਗੇ ਗੱਲਬਾਤ ਅਗਲੀ, ਆਪਾਂ ਜਾ ਕੇ ਹਾਈਕੋਰਟ ਦੀ ਜਿਹੜੀ ਆ ਚੇਤਾਵਨੀ ਦੇ ਦਿੱਤੀ ਹੈ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਇੱਕ ਦੋ ਗੱਲਾਂ ਬਾਤਾਂ ਤੁਹਾਨੂੰ ਜ਼ਿੰਦਗੀ ਦੇ ਨਾਲ ਜੁੜੀਆਂ ਸੁਣਾਉਂਦੇ ਹਾਂ, ਅਤੇ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਲਾਉਂਦੇ ਹਾਂ, ਬਹੁਤ ਹੀ ਛੋਟਾ, ਅਤੇ ਬਸ 1.5 ਮਿੰਟ ਦਾ ਬ੍ਰੇਕ, ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ ਜ਼ਿੰਦਗੀ ਦੇ ਕੁਝ ਜਿਹੜੀਆਂ ਸਾਡੇ ਨਾਲ ਚੱਲਣੀਆਂ ਚਾਹੀਦੀਆਂ ਨੇ ਨਾਲ ਨਾਲ। ਅਤੇ ਗੁਰੀਮਾਨ ਜੀ ਕਹਿੰਦੇ ਆ ਕਿ ਆਪਣੇ ਸਕੂਲ ਪ੍ਰਾਈਵੇਟ ਸਕੂਲ ਨੇ ਤਾਂ ਕਹਿੰਦੇ ਨੇ ਪੇਰੈਂਟਸ ਨੂੰ ਠੱਗਣੇ ਉੱਤੇ ਜ਼ੋਰ ਦਿੱਤਾ ਹੋਇਆ ਜੀ, ਅਤੇ ਮੁੱਖ ਮੰਤਰੀ ਦੇ 5% ਵਾਲੇ ਕਾਨੂੰਨ ਨੂੰ ਸਕੂਲਾਂ ਨੇ ਚੈਲੰਜ ਕਰ ਦਿੱਤਾ ਹੈ। ਇਹ ਹਾਲ ਹੈ, ਮੁੱਖ ਮੰਤਰੀ ਦੇ ਕੋਲੋਂ ਇੱਕ ਕਾਨੂੰਨ ਵੀ ਸਖਤੀ ਦੇ ਨਾਲ ਲਾਗੂ ਨਹੀਂ ਹੋ ਸਕਦਾ ਜੀ। ਅਤੇ ਅੱਗੇ ਕਹਿੰਦੇ ਨੇ ਆਪਣੇ ਪੰਜਾਬ ਦੇ ਹਾਲਾਤ ਸਿੱਧੇ ਕਰਨੇ ਬਹੁਤ ਔਖੇ ਹੋ ਗਏ ਆ ਜੀ। ਰਜਿੰਦਰ ਜੀ, ਰਾਜੀ ਗੁਰੀ ਜੀ, ਮਾਨ ਜੀ ਗ੍ਰੇਟ ਕਹਿੰਦੇ ਨੇ, ਅਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਨੂੰ ਖਾਣੇ ਉੱਤੇ ਜ਼ੋਰ ਦਿੱਤਾ ਹੋਇਆ, ਸਰਕਾਰੀ ਅਦਾਰਾ ਬਿਲਕੁਲ ਖਤਮ ਕਰਕੇ ਸਾਰਾ ਕੁਝ ਪ੍ਰਾਈਵੇਟ ਕਰਨੇ ਉੱਤੇ ਸੈਂਟਰ ਦਾ ਜ਼ੋਰ ਲੱਗਾ ਹੋਇਆ ਜੀ ਕਹਿੰਦੇ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ, ਅਤੇ ਹੋਰ ਬਹੁਤ ਸਾਰੇ ਸੁਨੇਹੇ ਨੇ ਦੋਸਤਾਂ ਦੇ। ਗੁਰੀਮਾਨ ਜੀ ਕਹਿੰਦੇ, ਸੁਣਨੇ ਦੇ ਵਿੱਚ ਆਇਆ ਕਿ ਪੰਜਾਬ ਯੂਨੀਵਰਸਿਟੀ ਨੂੰ ਕੁਝ ਗ੍ਰਾਂਟ ਪੰਜਾਬ ਸਰਕਾਰ ਦਿੰਦਾ ਸੀ, ਕੁਝ ਸੈਂਟਰ ਸਰਕਾਰ, ਪਰ ਪੰਜਾਬ ਸਰਕਾਰ ਨੇ 4 ਸਾਲਾਂ ਦੇ ਵਿੱਚ ਯੂਨੀਵਰਸਿਟੀ ਨੂੰ ਕੋਈ ਗ੍ਰਾਂਟ ਨਹੀਂ ਦਿੱਤੀ, ਪਰ ਸੈਂਟਰ ਦੇ ਰਿਹਾ, ਜਿਸ ਕਾਰਨ ਜਿਹੜਾ ਯੂਨੀਵਰਸਿਟੀ ਸੈਂਟਰ ਧੱਕਾ ਕਰਦਾ ਹੈ ਜੀ। ਤੇ ਰਜਿੰਦਰ ਜੀ ਰਾਜ ਜੀ ਕਹਿੰਦੇ ਭਾਅ ਜੀ ਉਸ ਬੱਚੀ ਨੂੰ ਦਾਦ ਦੇਣੀ ਚਾਹੀਦੀ ਹੈ, ਬਹੁਤ ਜ਼ਿਆਦਾ ਉਹਨੇ ਬੇਇੱਜ਼ਤੀ ਕੀਤੀ ਜੀ, ਉਸਨੇ ਮੁਰਦਾਬਾਦ ਦੇ ਨਾਅਰੇ ਵੀ ਕਹਿੰਦੇ ਲਾਏ ਜੀ। ਤੇ ਲਓ ਦੋਸਤੋ ਅੱਗੇ ਵੱਧਦੇ ਹਾਂ ਤੇ ਗੱਲਬਾਤ ਕਰਦੇ ਹਾਂ ਥੋੜ੍ਹੀ ਜਿਹੀ ਆਪਾਂ ਗੁੱਸੇ ਦੀ, ਗੁੱਸਾ ਤੇ ਮਨੁੱਖੀ ਜੀਵਨ ਇਹਦੀ ਬਾਤ ਪਾਉਂਦੇ ਹਾਂ। ਗੁਰਦੀਪ ਸਿੰਘ ਸੰਧੂ ਉਹਨਾਂ ਦੀ ਕਲਮ ਦੇ ਵਿੱਚੋਂ ਗੱਲਬਾਤ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਹੋਰ ਗੱਲਾਂ ਬਾਤਾਂ ਵੱਲ ਨੂੰ ਵਧਾਂਗੇ ਜੇ ਸਮਾਂ ਇਜਾਜ਼ਤ ਦੇਵੇਗਾ। ਤੇ ਮੱਛਰਾਂ ਦੀ ਗੱਲ ਤੁਹਾਨੂੰ ਸੁਣਾਵਾਂਗੇ ਥੋੜ੍ਹੀ ਜੀ ਤੇ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਜੀ। ਤੇ ਇੱਕ ਛੋਟਾ ਜਿਹਾ ਬ੍ਰੇਕ ਤੇ ਇਸੇ ਤਰ੍ਹਾਂ ਨਾਲ ਜੁੜੇ ਰਹੋ ਤੇ ਗੱਲਾਂ ਬਾਤਾਂ ਕਰਦੇ ਹਾਂ, ਹੋਰ ਆਪਾਂ 20-25 ਮਿੰਟ ਲਾਉਂਦੇ ਹਾਂ। ਤੇ ਤੁਹਾਡਾ ਵੀ ਸਵਾਗਤ ਹੈ, ਜੇ ਗੱਲਬਾਤ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਵਾਰ ਸਟੂਡੀਓ ਦਾ ਨੰਬਰ ਹੈ ਜੀ। ਲਓ ਮਿਲਦੇ ਹਾਂ ਦੋਸਤੋ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com। ਜੀ ਦੋਸਤੋ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲੇ ਦੁਨੀਆ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਮੰਚ ਤੇ ਗੱਲਬਾਤ ਦੋਸਤੋ ਤੁਹਾਨੂੰ ਸਾਂਝੀ ਕਰਦੇ ਹਾਂ, ਤੁਹਾਡੇ ਨਾਲ ਸੁਣਾਉਂਦੇ ਹਾਂ ਗੁੱਸਾ ਤੇ ਮਨੁੱਖੀ ਜੀਵਨ ਦੇ ਬਾਰੇ। ਗੁੱਸਾ ਤੇ ਮਨੁੱਖੀ ਜੀਵਨ ਇਹਦੀ ਅਹਿਮੀਅਤ ਸਾਡੇ ਜੀਵਨ ਦੇ ਵਿੱਚ ਕੀ ਹੈ, ਗੁਰਦੀਪ ਸਿੰਘ ਸੰਧੂ ਹੁਣਾਂ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਗੁਰਦੀਪ ਜੀ ਲਿਖਦੇ ਆ ਕਿ ਬਾਬਾ ਫਰੀਦ ਨੇ ਮਨੁੱਖੀ ਮਨ ਨੂੰ ਗੁੱਸੇ ਤੋਂ ਨਿਰਲੇਪ ਰਹਿਣ ਦੀ ਨਸੀਹਤ ਦਿੰਦਿਆਂ ਕਿਹਾ, ਫਰੀਦਾ ਬੁਰੇ ਦਾ ਭਲਾ ਕਰੀ, ਗੁੱਸਾ ਮਨ ਨਾ ਹੰਢਾਏ। ਗੁੱਸਾ ਭਾਵ ਕ੍ਰੋਧ ਪੰਜ ਮੂਲ ਮਾਨਵੀ ਪ੍ਰਵਿਰਤੀਆਂ ਵਿੱਚੋਂ ਇੱਕ ਪ੍ਰਮੁੱਖ ਜਿਹੜਾ ਪ੍ਰਵਿਰਤੀ ਹੈ। ਇਹਨਾਂ ਪੰਜ ਮੂਲ ਪ੍ਰਵਿਰਤੀਆਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨੂੰ ਮਾਨਵੀ ਸ਼ਖਸੀਅਤ ਦੇ ਪੰਜ ਵਿਕਾਰ ਵੀ ਜਿਹੜਾ ਮੰਨਿਆ ਜਾਂਦਾ ਹੈ। ਗੁੱਸਾ ਜਿਹੜਾ ਮਨੁੱਖ ਜੀਵਨ ਦੀਆਂ ਇਹਨਾਂ ਮੂਲ ਪ੍ਰਵਿਰਤੀਆਂ ਦੇ ਵਿੱਚੋਂ ਹੀ ਇੱਕ ਕੁਦਰਤੀ ਤੇ ਆਮ ਜਿਹੜਾ ਪ੍ਰਵਿਰਤੀ ਹੈ। ਇਹਨਾਂ ਨੂੰ ਨਿਯੰਤਰਣ ਦੇ ਵਿੱਚ ਰੱਖਣਾ ਹੀ ਮਾਨਵੀ ਜੀਵਨ ਦਾ ਗੌਰਵ ਹੈ। ਗੁੱਸਾ ਇੱਕ ਕੁਦਰਤੀ ਭਾਵਨਾ ਹੈ ਜੋ ਅਸੀਂ ਉਸ ਸਮੇਂ ਮਹਿਸੂਸ ਕਰਦੇ ਹਾਂ ਜਦੋਂ ਕੋਈ ਗੱਲ ਸਾਨੂੰ ਬੁਰੀ ਲੱਗਦੀ ਹੈ, ਸਾਡੇ ਨਾਲ ਸਾਨੂੰ ਅਨਿਆਂ ਜਾਂ ਫਿਰ ਬੇਇਨਸਾਫੀ ਇਨਸਾਫੀ ਹੋ ਰਹੀ ਮਹਿਸੂਸ ਹੁੰਦੀ ਹੈ ਜਾਂ ਕੁਝ ਸਾਡੀਆਂ ਉਮੀਦਾਂ ਦੇ ਖਿਲਾਫ ਜਿਹੜਾ ਵਾਪਰਦਾ ਹੈ। ਗੁੱਸੇ ਦੀ ਭਾਵਨਾ ਪੈਦਾ ਹੋਣ ਦੇ ਨਾਲ ਮਨੁੱਖੀ ਮਨ ਦੇ ਅੰਦਰ ਬੇਚੈਨੀ, ਚਿੜਚਿੜਾਪਨ ਮਹਿਸੂਸ ਹੋਣ ਲੱਗ ਪੈਂਦਾ ਹੈ। ਮਨ ਜਿਹੜਾ ਅਸ਼ਾਂਤ ਹੋ ਜਾਂਦਾ ਹੈ, ਸੋਚਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਗੁੱਸਾ ਆਉਣਾ ਇੱਕ ਸਧਾਰਨ ਮਾਨਵੀ ਵਰਤਾਰਾ ਹੈ। ਗੁੱਸੇ ਦਾ ਸਭ ਤੋਂ ਪਹਿਲਾ ਹਮਲਾ ਸਾਡੀ ਸੰਵੇਦਨਾ ਜਿਹੜਾ ਉਹਦੇ ਉੱਤੇ ਹੁੰਦਾ ਹੈ। ਵੈਸੇ ਮੈਂ ਇੱਦਾਂ ਦੇ ਆਰਟੀਕਲ ਇੱਕ ਦੋ ਵਾਰੀ ਪਹਿਲਾਂ ਮੈਂ ਪੜ੍ਹ ਰਿਹਾ ਸੀ ਇਹਨਾਂ ਮੁਲਕਾਂ ਦੇ ਵਿੱਚ ਕੁਝ ਇਸ ਤਰ੍ਹਾਂ ਦਾ, ਜਿਵੇਂ ਕਿ 7 ਤੋਂ 14 ਸੈਕਿੰਡ ਦੇ ਵਿੱਚ ਜਿਹੜਾ ਪਹਿਲਾਂ ਤੁਸੀਂ ਗੁੱਸੇ ਨੂੰ ਜਦੋਂ ਮਨੋਵਿਗਿਆਨ ਨੂੰ ਪੜ੍ਹਦੇ ਆ, ਜੇ ਤੁਸੀਂ ਉਹਨੂੰ ਕੰਟਰੋਲ ਕਰ ਲੈਂਦੇ ਹੋ ਤਾਂ ਤੁਹਾਡੇ ਆਉਣ ਵਾਲੇ 7 ਤੋਂ 14 ਘੰਟੇ ਜਾਂ 12 ਤੋਂ 24 ਘੰਟੇ ਜਿਹੜੇ ਨੇ ਬਰਬਾਦ ਹੋਣ ਤੋਂ ਜਿਹੜੇ ਨੇ ਟਾਲ ਸਕਦੇ ਹੋ, ਉਹਨੂੰ ਨੁਕਸਾਨ ਆਪਣਾ ਬਚਾ ਸਕਦੇ ਹੋ, ਮਾਨਸਿਕ ਸਥਿਤੀ ਵੀ, ਆਲਾ ਦੁਆਲਾ ਵੀ, ਪਰਿਵਾਰਕ ਰਿਸ਼ਤੇ ਵੀ, ਦੋਸਤ ਰਿਸ਼ਤੇ ਵੀ, ਹੋਰ ਸਾਰੀਆਂ ਚੀਜ਼ਾਂ ਗੱਲ ਕਰ ਲਈਏ। ਕਿਉਂਕਿ ਹਰ ਵੇਲੇ ਚਿੜਚਿੜਾਪਨ ਜਾਂ ਹਰ ਵੇਲੇ ਅੰਦਰ ਕੁਝ ਨਾ ਕੁਝ ਫਿਰ ਬਲਦਾ ਰਹਿੰਦਾ ਅਤੇ ਉਹਨੂੰ ਜੇ ਕੰਟਰੋਲ ਕਰਨਾ 7 ਤੋਂ 14 ਘੰਟੇ ਬਹੁਤ ਨੇ। ਜੇ ਇਹਦੇ ਵਿੱਚ ਕੰਟਰੋਲ ਕਰ ਲਿਆ ਤਾਂ ਤੁਸੀਂ ਆਉਣ ਵਾਲੇ ਆਪਣੇ ਸਮੇਂ ਦੇ ਜਿਹੜੇ ਨੇ 12 ਤੋਂ 24 ਘੰਟੇ ਬਚਾ ਸਕਦੇ ਹੋ। ਇੰਨਾ ਉਹਨੂੰ ਰਿਕਵਰ ਕਰਨ ਦੇ ਲਈ ਸਮਾਂ ਲੱਗ ਜਾਂਦਾ ਹੈ ਇਹਨਾਂ 14 ਸੈਕਿੰਡਾਂ ਦੇ ਵਿੱਚ ਵਾਪਰੀ ਹੋਈ ਘਟਨਾ ਨੂੰ। ਮਨ ਅਸ਼ਾਂਤ ਹੋ ਜਾਂਦਾ ਹੈ, ਸੋਚਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ, ਗੁੱਸਾ ਆਉਣਾ ਇੱਕ ਸਧਾਰਨ ਮਾਨਵੀ ਵਰਤਾਰਾ ਹੈ ਤੇ ਗੁੱਸੇ ਦਾ ਸਭ ਤੋਂ ਪਹਿਲਾ ਹਮਲਾ ਸਾਡੀ ਸੰਵੇਦਨਾ ਦੇ ਉੱਪਰ ਹੁੰਦਾ ਹੈ। ਮਨੁੱਖ ਤਰਕ ਜਾਂ ਦਲੀਲ ਦਾ ਪੱਲਾ ਛੱਡ ਭਾਵੁਕਤਾ ਜਿਹੜਾ ਦੇ ਵਹਿਣ ਦੇ ਵਿੱਚ ਵਹਿ ਜਾਂਦਾ ਹੈ। ਇਸ ਪ੍ਰਵਿਰਤੀ ਦੇ ਜਾਗਰਤ ਹੋਣ ਦੇ ਨਾਲ ਮਨੁੱਖ ਦੀ ਸੋਚਣ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਸੋਚਣ ਦਾ ਕੰਮ ਮਨੁੱਖੀ ਮਨ ਕਰਦਾ ਹੈ। ਮਨ ਦੇ ਗੁੱਸੇ ਦੀ ਭਾਵਨਾ ਦਾ ਸ਼ਿਕਾਰ ਹੋ ਜਾਣ ਦੇ ਨਾਲ ਮਨ ਆਪਣੀ ਸੋਚਣ ਦੀ ਸੁਭਾਵਿਕਤਾ ਅਤੇ ਮੌਲਿਕਤਾ ਗੁਆ ਬੈਠਦਾ ਹੈ। ਇਸ ਦੇ ਲਈ ਗੁੱਸੇ ਦੇ ਉਹ ਕਹਿੰਦੇ ਨੇ ਕਿ ਮੈਂ ਆਪਣੇ ਆਪ ਦੇ ਵਿੱਚ ਨਹੀਂ ਰਿਹਾ ਤਾਂ ਗੁੱਸਾ ਕਰ ਰਿਹਾ, ਜਦੋਂ ਬਾਅਦ 'ਚੋਂ ਮਾਫ਼ੀਆਂ ਮੰਗਦੇ ਹਾਂ ਆਪਾਂ ਸੋਰੀ ਕਹਿੰਦੇ ਹਾਂ, ਗਲਤੀ ਹੋ ਗਈ ਅਣਜਾਣੇ 'ਚ ਕਰ ਲਿਆ। ਇਸੇ ਲਈ ਗੁੱਸੇ ਦੇ ਅਧੀਨ ਲਿਆ ਗਿਆ ਫੈਸਲਾ ਤਰਕ ਸੰਗਤ ਅਤੇ ਸਹੀ ਨਹੀਂ ਹੁੰਦਾ। ਅਕਸਰ ਕਹਿੰਦੇ ਨੇ ਕਿ ਭਾਈ ਠੰਡਾ ਹੋ ਜਾ, ਠੰਡੇ ਦਿਮਾਗ ਨਾਲ ਸੋਚ, ਫਿਰ ਆਪਾਂ ਕੋਈ ਨਹੀਂ ਕੱਲ੍ਹ ਨੂੰ ਫੈਸਲਾ ਲੈ ਲਾਂਗੇ, ਤੱਤੇ ਤੱਤੇ ਨਾ ਫੈਸਲਾ ਲਵੋ। ਅਕਸਰ ਗੁੱਸੇ ਦੇ ਵਿੱਚ ਲਏ ਗਏ ਫੈਸਲਿਆਂ ਦੇ ਉੱਤੇ ਮਨੁੱਖ ਨੂੰ ਪਛਤਾਉਣਾ ਪੈਂਦਾ ਹੈ ਕਿਉਂਕਿ ਇਹ ਸਹੀ ਨਹੀਂ ਹੁੰਦੇ। ਗੁੱਸੇ ਦੇ ਪ੍ਰਭਾਵ ਦੇ ਅਧੀਨ ਲਏ ਗਏ ਫੈਸਲਿਆਂ ਦੀ ਮਨੁੱਖ ਨੂੰ ਆਪਣੇ ਜੀਵਨ ਦੇ ਵਿੱਚ ਬਹੁਤ ਵੱਡੀ ਕੀਮਤ ਵੀ ਚੁਕਾਉਣੀ ਪੈਂਦੀ ਹੈ ਅਤੇ ਪੈ ਸਕਦੀ ਵੀ ਹੈ। ਗੁੱਸਾ ਇੱਕ ਅਜਿਹੀ ਮਨੁੱਖੀ ਭਾਵਨਾ ਹੈ ਜਿਸ ਨੂੰ ਜੇਕਰ ਸਹੀ ਸਮੇਂ ਦੇ ਉੱਤੇ ਸਹੀ ਦ੍ਰਿਸ਼ਟੀ ਦੇ ਵਿੱਚ ਵਰਤਿਆ ਜਾਵੇ ਤਾਂ ਇਹ ਲਾਭਦਾਇਕ ਵੀ ਹੋ ਸਕਦਾ ਹੈ, ਸਾਬਤ ਹੋ ਸਕਦਾ ਹੈ। ਪਰ ਜਦੋਂ ਇਹ ਕਾਬੂ ਤੋਂ ਬਾਹਰ ਹੋ ਜਾਂਦੀ ਹੈ, ਯਾਨੀ ਕਿ ਗੁੱਸਾ ਬਾਹਰ ਹੋ ਜਾਂਦਾ ਹੈ, ਤਾਂ ਇਹ ਨੁਕਸਾਨਦਾਇਕ ਵੀ ਸਾਬਤ ਹੁੰਦਾ ਹੈ। ਗੁੱਸੇ ਦੇ ਪੈਦਾ ਹੋਣ ਦੇ ਕਈ ਕਾਰਨ ਹੋ ਸਕਦੇ ਹੈ। ਆਮ ਤੌਰ ਦੇ ਉੱਤੇ ਮਨੁੱਖ ਦੀਆਂ ਅਧੂਰੀਆਂ ਇੱਛਾਵਾਂ, ਅਸਫਲਤਾਵਾਂ, ਤਣਾਅ, ਈਰਖਾ ਜਾਂ ਡਰ ਦੇ ਵਿੱਚੋਂ ਜਨਮ ਲੈਂਦਾ ਹੈ। ਅਜੋਕੇ ਸਮੇਂ ਦੇ ਤੇਜ਼ ਰਫ਼ਤਾਰ ਮਨੁੱਖੀ ਜੀਵਨ 'ਚ ਲੋਕ ਬਹੁਤ ਜ਼ਿਆਦਾ ਦਬਾਅ ਹੇਠ ਜਿਉਂਦੇ ਸਨ, ਜਿਸਦੇ ਕਾਰਨ ਉਹ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਵੀ ਗੁੱਸੇ ਹੋ ਜਾਂਦੇ। ਜੀਵਨ ਦੀਆਂ ਵੱਖ ਵੱਖ ਪ੍ਰਸਥਿਤੀਆਂ ਵਿੱਚ ਵਿਚਰਦਿਆਂ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਅਕਸਰ ਗੁੱਸੇ ਨੂੰ ਵਧਾਉਣ ਦਾ ਕਾਰਨ ਬਣਦੀਆਂ ਨੇ। ਗੁੱਸੇ ਦਾ ਮਨੁੱਖ ਦੇ ਮਨ ਅਤੇ ਸਰੀਰ ਦੇ ਉੱਪਰ ਬਹੁਤ ਗਹਿਰਾ ਅਸਰ ਪੈਂਦਾ ਹੈ। ਜਿਵੇਂ ਕਿ ਹੁਣ ਦੇਖੋ, ਖਬਰਾਂ ਵੀ ਆਪਾਂ ਸਾਂਝੀਆਂ ਕਰਦੇ ਹਾਂ, ਉਹ ਸਾਰੀਆਂ ਗੱਲਾਂ ਕਰਦੇ ਹਾਂ, ਉਹ ਕਿਤੇ ਨਾ ਕਿਤੇ ਅਸਰ ਸਾਡੇ ਉੱਤੇ ਵੀ ਜਿਹੜਾ ਛੱਡਦੀਆਂ ਨੇ, ਜੋ ਮੁਲਕਾਂ ਦੇ ਵਿੱਚ ਵਾਪਰ ਰਿਹਾ ਹੈ, ਅਨਿਆਂ ਹੋ ਰਿਹਾ ਹੈ, ਉਹ ਸਾਰੀਆਂ ਚੀਜ਼ਾਂ ਲੋਕ ਆਵਾਜ਼ ਉਠਾ ਰਹੇ ਨੇ, ਲਾਠੀਚਾਰਜ ਹੋ ਰਹੇ ਨੇ, ਕੁੱਟਿਆ ਮਾਰਿਆ ਜਾ ਰਿਹਾ ਹੈ, ਉਹ ਚੀਜ਼ਾਂ ਨੂੰ ਦੇਖ ਕੇ, ਵੀਡੀਓਜ਼ ਨੂੰ ਦੇਖ ਕੇ, ਤਸਵੀਰਾਂ ਨੂੰ ਦੇਖ ਕੇ, ਉਹ ਕਿਤੇ ਨਾ ਕਿਤੇ ਆਪਣੇ ਅੰਦਰ ਵੀ ਉਹ ਜਿਹੜੀ ਚੀਜ਼ ਪੈਦਾ ਹੁੰਦੀ ਹੈ। ਜਦੋਂ ਮਨੁੱਖ ਗੁੱਸੇ ਦੇ ਅਧੀਨ ਹੁੰਦਾ ਹੈ ਤਾਂ ਉਸ ਸਮੇਂ ਉਸਦੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਜਾਂਦੀ ਹੈ, ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ, ਮਨ ਬੇਚੈਨ ਹੋ ਜਾਂਦਾ ਹੈ। ਮੈਡੀਕਲ ਸਾਇੰਸ ਨੇ ਇਹ ਸਿੱਧ ਕਰਕੇ ਰੱਖ ਦਿੱਤਾ ਕਿ ਲੰਮੇ ਸਮੇਂ ਤੱਕ ਗੁੱਸੇ ਦੇ ਵਿੱਚ ਰਹਿਣ ਨਾਲ ਦਿਲ ਦੀਆਂ ਬਿਮਾਰੀਆਂ, ਤਣਾਅ ਅਤੇ ਨੀਂਦ ਦੀ ਕਮੀ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ। ਮਨੋਵਿਗਿਆਨ ਵੀ ਇਹ ਦੱਸਦਾ ਹੈ, ਜਿਹੜੇ ਨੇ ਸਾਈਕੋਲੋਜਿਸਟ ਨੇ ਉਹ ਦੱਸਦੇ ਨੇ ਕਿ ਗੁੱਸਾ ਮਨੁੱਖ ਨੂੰ ਨਕਾਰਾਤਮਕ ਸੋਚ ਦਾ ਧਾਰਨੀ ਬਣਾਉਂਦਾ ਹੈ ਅਤੇ ਉਸਦੀ ਸੋਚਣ ਸਮਝਣ ਦੀ ਸ਼ਕਤੀ ਨੂੰ ਕਮਜ਼ੋਰ ਕਰ ਦਿੰਦਾ ਹੈ। ਗੁੱਸਾ ਕੇਵਲ ਮਨੁੱਖ ਦੇ ਵਿਅਕਤੀਤਵ ਵਿੱਚ ਹੀ ਵਿਗਾੜ ਨਹੀਂ ਸਿਰਜਦਾ, ਸਗੋਂ ਇਹ ਉਸਦੇ ਸਮਾਜਿਕ ਜੀਵਨ ਦੇ ਵਿੱਚ ਵੀ ਵਿਗਾੜ ਲਿਆਉਂਦਾ ਹੈ। ਗੁੱਸੇ ਕਾਰਨ ਮਨੁੱਖ ਨੂੰ ਬਹੁਤ ਵੱਡੇ ਸਮਾਜਿਕ ਨੁਕਸਾਨ ਵੀ ਹੁੰਦੇ ਨੇ। ਗੁੱਸੇ ਦੇ ਅਧੀਨ ਮਨੁੱਖ ਅਕਸਰ ਕੌੜੇ ਖਰਵੇ ਸ਼ਬਦ ਜਿਹੜਾ ਬੋਲਦਾ ਹੈ, ਉਸਦੇ ਜਿਹੜੇ ਨੇ ਅਜਿਹੇ ਸ਼ਬਦ ਰਿਸ਼ਤਿਆਂ ਦੇ ਵਿੱਚ ਵੀ ਦਰਾੜ ਪੈਦਾ ਕਰ ਸਕਦੇ ਹੈ। ਦੋਸਤਾਂ, ਪਰਿਵਾਰਕ ਮੈਂਬਰਾਂ, ਸਾਥੀਆਂ ਦੇ ਨਾਲ ਦੂਰੀਆਂ ਵੱਧ ਸਕਦੀਆਂ ਨੇ। ਗੁੱਸਾ ਅਕਸਰ ਝਗੜਿਆਂ ਅਤੇ ਹਿੰਸਾ ਦਾ ਕਾਰਨ ਬਣਦਾ ਹੈ, ਜਿਹਦੇ ਨਾਲ ਨਾ ਕੇਵਲ ਮਨੁੱਖੀ ਜੀਵਨ, ਮਨੁੱਖ ਦੀ ਨਿੱਜੀ ਜ਼ਿੰਦਗੀ ਅਸਹਿਜ ਹੋ ਜਾਂਦੀ ਹੈ, ਸਗੋਂ ਕਈ ਵਾਰ ਇਸ ਪ੍ਰਵਿਰਤੀ ਦੇ ਕਾਰਨ ਸਮਾਜ ਦੇ ਵਿੱਚ ਵੀ ਅਸ਼ਾਂਤੀ ਫੈਲਦੀ ਹੈ। ਜਿਸ ਤਰ੍ਹਾਂ ਹਰ ਵਸਤ ਵਰਤਾਰੇ ਦੇ ਇੱਕ ਤੋਂ ਵਧੇਰੇ ਪੱਖ ਹੁੰਦੇ ਨੇ, ਉਸੇ ਤਰ੍ਹਾਂ ਹੀ ਗੁੱਸੇ ਦੇ ਵੀ ਜਿਹੜੇ ਨੇ ਗੁੱਸੇ ਦੇ ਵੀ ਦੋ ਪੱਖ ਹੁੰਦੇ ਹੈ, ਚੰਗਾ ਪਾਸਾ ਅਤੇ ਮਾੜਾ ਪਾਸਾ। ਗੁੱਸਾ ਆਉਣਾ ਅਤੇ ਗੁੱਸੇ ਦਾ ਹੋਣਾ ਮਨੁੱਖ ਦੇ ਲਈ ਹਰ ਪ੍ਰਸਥਿਤੀ ਦੇ ਵਿੱਚ ਮਾੜਾ ਨਹੀਂ ਹੁੰਦਾ, ਕਈ ਵਾਰ ਗੁੱਸਾ ਮਨੁੱਖ ਦੇ ਲਈ ਚੰਗਾ ਵੀ ਹੁੰਦਾ ਹੈ। ਇਹ ਗੁੱਸਾ ਹੀ ਹੈ ਜਿਹੜਾ ਮਨੁੱਖ ਨੂੰ ਅਨਿਆਂ ਅਤੇ ਜ਼ੁਲਮ ਦੇ ਖਿਲਾਫ ਮਜ਼ਬੂਤ ਹੋ ਕੇ ਖੜ੍ਹਾ ਹੋਣ ਦੀ ਹਿੰਮਤ ਵੀ ਬਖਸ਼ਦਾ ਹੈ। ਗੁੱਸਾ ਮਨੁੱਖ ਨੂੰ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਦੇ ਲਈ ਲੜਨ ਦੀ ਹਿੰਮਤ ਪ੍ਰੇਰਣਾ ਵੀ ਦਿੰਦਾ ਹੈ ਅਤੇ ਉਸ ਸ਼ਕਤੀ ਦਾ ਆਧਾਰ ਵੀ ਬਣਦਾ ਹੈ। ਇਸ ਦੇ ਲਈ ਗੁੱਸੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਯਤਨ ਕਰਨ ਦੀ ਥਾਂ ਉੱਤੇ ਜਿਹੜਾ ਇਸ ਨੂੰ ਕਾਬੂ ਦੇ ਵਿੱਚ ਲਿਆਉਣਾ ਵਧੇਰੇ ਮਹੱਤਵਪੂਰਨ ਅਤੇ ਸਾਰਥਕ ਹੋ ਸਕਦਾ ਹੈ ਤੁਹਾਡੇ ਲਈ। ਗੁੱਸੇ ਨੂੰ ਮਨੁੱਖੀ ਦੇਖੋ, ਕਈ ਵਾਰੀ ਆਪਾਂ ਚੁੱਪ ਚਪੀਤੇ ਕੁਝ ਕੰਮ ਕਾਜ ਕਰਦੇ ਰਹਿੰਦੇ ਹਾਂ, ਕੋਈ ਸਾਨੂੰ ਟਿੱਚਰ ਹੀ ਕਰ ਦਿੰਦਾ, ਆਪਾਂ ਨੂੰ ਗੁੱਸਾ ਆਉਂਦਾ ਹੈ, ਲੈ ਯਾਰ ਤੂੰ ਤਾਂ ਮਤਲਬ ਕਿ ਘੱਟ ਪੈਸਿਆਂ ਦੇ ਉੱਤੇ ਘੰਟੇ ਆਪਣੀ ਜੋਬ ਕਰੀ ਜਾਂਦਾ ਹੈ, ਵੀ ਮੈਨੂੰ ਤਾਂ ਉੱਥੇ ਇੰਨੇ ਮਿਲਦੇ ਨੇ, ਉਹ ਚੀਜ਼ ਸੁਣ ਕੇ ਫਿਰ ਕਿਤੇ ਨਾ ਕਿਤੇ ਅੰਦਰੋਂ ਉਬਾਲ ਉੱਠਦਾ ਹੈ, ਯਾਰ ਮੇਰੇ ਨਾਲ ਧੱਕਾ ਹੋ ਰਿਹਾ, ਅਤੇ ਉਹ ਫਿਰ ਆਪਣੇ ਮਾਲਕ ਦੇ ਨਾਲ ਜਿੱਥੇ ਵੀ ਉਹ ਜੋਬ ਕਰਦਾ ਜਾ ਕੇ ਫਿਰ ਆਵਾਜ਼ ਉਠਾਉਂਦਾ ਵੀ ਭਾਈ ਤੂੰ ਮੇਰੇ ਨਾਲ ਧੱਕਾ ਕਰੀ ਜਾਂਦਾ, ਮੈਂ ਤੋਂ ਘੰਟੇ ਵੀ ਵੱਧ ਲਵਾਉਂਦਾ, ਤਨਖਾਹ ਵੀ ਮੈਨੂੰ ਘੱਟ ਦਿੰਦਾ, ਅਤੇ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਿਹੜਾ ਅੱਤਿਆਚਾਰ ਹੁੰਦਾ ਹੈ, ਸ਼ੋਸ਼ਣ ਹੁੰਦਾ ਹੈ, ਉਹ ਫਿਰ ਆਪਣੇ ਆਪ ਦੇ ਲਈ ਆਵਾਜ਼ ਬੁਲੰਦ ਕਰਦਾ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਜਾਂ ਬਹੁਤ ਸਾਰੇ ਅਹੁਦੇ ਜਿਹੜੇ ਮਿਲਦੇ ਨੇ ਉਹਨਾਂ ਦੇ ਵਿੱਚ ਜੋ ਬੋਲਣਗੇ ਨਾ, ਫਿਰ ਉਹ ਕੋਈ ਨਾ ਕੋਈ ਹੋਰ ਉਹਦੇ ਉੱਤੇ ਸਥਾਪਿਤ ਹੋ ਜਾਏਗਾ। ਗੁੱਸੇ ਨੂੰ ਮਨੁੱਖੀ ਭਾਵਨਾਵਾਂ ਦੇ ਵਿੱਚੋਂ ਮਿਟਾਇਆ ਨਹੀਂ ਜਾ ਸਕਦਾ, ਖਾਰਜ ਨਹੀਂ ਕੀਤਾ ਜਾ ਸਕਦਾ, ਹਾਂ ਇਸ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਗੁੱਸੇ ਉੱਤੇ ਕਾਬੂ ਪਾਉਣ ਦੇ ਲਈ ਕਈ ਢੰਗ ਜਿਹੜੇ ਤਰੀਕੇ ਅਪਣਾਏ ਜਾ ਸਕਦੇ ਆ। ਇਸ ਦਿਸ਼ਾ ਦੇ ਵਿੱਚ ਸਭ ਤੋਂ ਪਹਿਲਾਂ ਮਨੁੱਖ ਨੂੰ ਆਪਣੇ ਸਵੈ ਉੱਪਰ ਨਿਯੰਤਰਣ ਕਰਨਾ ਸਿੱਖਣਾ ਚਾਹੀਦਾ ਹੈ, ਆਪਣੇ ਆਪ 'ਤੇ ਕੰਟਰੋਲ। ਜਿਉਂਦੇ ਜੀ ਮਨੁੱਖ ਦਾ ਗੁੱਸੇ ਤੋਂ ਖਹਿੜਾ ਛੁੱਟ ਨਹੀਂ ਸਕਦਾ, ਜੀਵਨ ਦੇ ਵਿੱਚ ਗੁੱਸੇ ਦੇ ਨਾਲ ਮਨੁੱਖ ਦਾ ਵਾਸਤਾ ਪੈਣਾ ਸੁਭਾਵਿਕ ਹੈ। ਗੁੱਸੇ ਦੀ ਪ੍ਰਸਥਿਤੀ ਦੇ ਵਿੱਚ ਮਨੁੱਖ ਦੇ ਲਈ ਸਭ ਤੋਂ ਮਹੱਤਵਪੂਰਨ ਉਸ ਸਮੇਂ ਕੁਝ ਪਲਾਂ ਦੇ ਲਈ ਚੁੱਪ ਰਹਿਣਾ, ਸ਼ਾਂਤ ਰਹਿਣਾ ਅਤੇ ਬਹੁਤ ਅਹਿਮ ਹੁੰਦਾ ਹੈ, ਜੋ ਕਿ ਮੁਸ਼ਕਲ ਸਮਾਂ ਹੁੰਦਾ ਹੈ। ਮੁਸ਼ਕਲ ਹੈ, ਅਸੰਭਵ ਨਹੀਂ ਹੈ, ਸੰਭਵ ਹੋ ਸਕਦਾ ਹੈ, ਪਰ ਉਹੀ ਜਿੱਦਾਂ ਪਹਿਲਾਂ ਗੱਲ ਕੀਤੀ ਹੈ ਕਿ 14 ਤੋਂ 17 ਸੈਕਿੰਡ ਆਪਣੇ ਆਪ ਦੇ ਉੱਤੇ ਅੱਧਾ ਮਿੰਟ ਕੰਟਰੋਲ ਕਰ ਲੈਂਦੇ ਹੋ ਅਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਬਚਾਇਆ ਜਾ ਸਕਦਾ ਹੈ। ਜਾਂ ਬਹੁਤ ਸਾਰੇ ਲੋਕ ਨੇ, ਕਈਆਂ ਨੂੰ ਗੁੱਸਾ ਆਉਂਦਾ ਅਤੇ ਉਹ ਵਾਕ ਕਰਨ ਚਲੇ ਜਾਂਦੇ ਹੈ ਜਾਂ ਆਪਣਾ ਰਾਸਤਾ ਬਦਲ ਲੈਂਦੇ ਹੈ ਜਾਂ ਕਿਸੇ ਦੇ ਨਾਲ ਲੜਾਈ ਝਗੜਾ ਹੁੰਦਾ ਹੈ ਘਰ ਪਰਿਵਾਰ ਦੇ ਵਿੱਚ, ਅਤੇ ਉਹ ਉੱਥੋਂ ਕੁਝ ਪਲ ਦੇ ਲਈ ਹੋਰ ਕਮਰੇ 'ਚ ਚਲੇ ਜਾਂਦੇ ਹੈ, ਅਤੇ ਜਿਹਨੂੰ ਜ਼ਿਆਦਾ ਗੁੱਸਾ ਆਉਂਦਾ ਪਿੱਛੇ ਪਿੱਛੇ ਵੀ ਘੁੰਮਦਾ ਹੈ, ਪਰ ਉਹਨੂੰ ਇਗਨੋਰ ਜਿਹੜਾ ਕਰਦਾ ਉਹ ਬਚ ਜਾਂਦਾ ਹੈ। ਜਦੋਂ ਵੀ ਗੁੱਸਾ ਆਵੇ ਮਨੁੱਖ ਨੂੰ ਲੰਬੇ ਭਰਵੇਂ ਡੂੰਘੇ ਸਾਹ ਲੈਣੇ ਚਾਹੀਦੇ ਹੈ। ਇਸ ਦਿਸ਼ਾ ਦੇ ਵਿੱਚ ਧਿਆਨ, ਮੈਡੀਟੇਸ਼ਨ, ਯੋਗਾ, ਕਸਰਤ ਆਦਿ ਕਿਰਿਆਵਾਂ ਮਨੁੱਖੀ ਮਨ ਨੂੰ ਸ਼ਾਂਤ ਕਰਨ ਦੇ ਵਿੱਚ ਮਦਦਗਾਰ ਸਾਬਤ ਹੋ ਸਕਦੀਆਂ ਹੈ। ਸਕਾਰਾਤਮਕ ਸੋਚ ਹਮੇਸ਼ਾ ਹੀ ਜੜੀ ਹੈ ਮਨੁੱਖ ਨੂੰ ਸਮੱਸਿਆਵਾਂ ਨੂੰ ਸਮਝਣ ਅਤੇ ਉਹਨਾਂ ਦਾ ਬਿਹਤਰ ਹੱਲ ਕਰਨ ਦੇ ਸਮਰੱਥ ਬਣਾਉਂਦੀ ਹੈ। ਮਨੁੱਖ ਦਾ ਸਕਾਰਾਤਮਕ ਦ੍ਰਿਸ਼ਟੀਕੋਣ ਉਸਦੀ ਗੁੱਸੇ ਦੀ ਭਾਵਨਾ ਨੂੰ ਸ਼ਾਂਤ ਕਰ ਸਕਦਾ ਹੈ, ਉਸ ਨੂੰ ਘਟਾ ਸਕਦਾ ਹੈ। ਗੁੱਸੇ ਨੂੰ ਕਿਸੇ ਵੀ ਤਰ੍ਹਾਂ ਮਨੁੱਖੀ ਜੀਵਨ ਦੇ ਵਿੱਚੋਂ ਪੂਰਨ ਤੌਰ ਦੇ ਉੱਤੇ ਖਾਰਜ ਨਹੀਂ ਕੀਤਾ ਜਾ ਸਕਦਾ। ਵਿਅਕਤੀਗਤ ਅਤੇ ਸਮਾਜਿਕ ਪੱਧਰ ਦੇ ਉੱਤੇ ਗੁੱਸੇ ਦਾ ਬੇਕਾਬੂ ਹੋਣਾ ਭਾਵ ਵਧਣਾ ਹਾਨੀਕਾਰਕ ਹੈ। ਮਨੁੱਖ ਨੂੰ ਆਪਣੇ ਗੁੱਸੇ ਉੱਤੇ ਕਾਬੂ ਰੱਖਣ ਅਤੇ ਇਸ ਨੂੰ ਸਹੀ ਦਿਸ਼ਾ ਦੇ ਵਿੱਚ ਵਰਤਣ ਦੀ ਸਾਂਝ ਜਾਂ ਜਾਂਚ ਜਦੋਂ ਵੀ ਆ ਜਾਵੇਗੀ, ਉਸਦੇ ਨਾਲ ਨਾ ਸਿਰਫ ਮਨੁੱਖ ਦਾ ਵਿਅਕਤੀਗਤ ਜੀਵਨ ਸੁਖਮਈ ਸੌਖਾ ਹੋਵੇਗਾ, ਸਗੋਂ ਸਮਾਜਿਕ ਵਿਕਾਸ ਦੇ ਲਈ ਲੋੜੀਂਦੀ ਸ਼ਾਂਤੀ ਵੀ ਜਿਹੜੀ ਕਾਇਮ ਹੋ ਜਾਵੇਗੀ। ਲਓ ਦੋਸਤੋ, ਇਹ ਆਲਾ ਦੁਆਲਾ ਹੀ ਹੈ, ਸਾਨੂੰ ਬਹੁਤ ਚੀਜ਼ਾਂ ਪ੍ਰਭਾਵਿਤ ਕਰਦਾ ਹੈ। ਅਤੇ ਇਹ ਗੱਲ ਸੀ ਜੀ ਆਪਣੀ ਗੁੱਸਾ ਅਤੇ ਮਨੁੱਖੀ ਜੀਵਨ ਦੀ, ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਦੀ ਕਲਮ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਦੇ ਦੁਆਬਾ ਰੇਡੀਓ ਦਾ ਮੰਚ। ਉਮੀਦ ਕਰਦੇ ਹਾਂ ਚੰਗੀ ਲੱਗੀ ਹੋਏਗੀ, ਅਤੇ ਇਸ ਦੇ ਨਾਲ ਹੀ ਫਿਰ ਆਪਾਂ ਤੁਹਾਡੇ ਕਮੈਂਟਾਂ ਵੱਲ ਨੂੰ ਧਿਆਨ ਮਾਰਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਨਾਲ ਦੀ ਨਾਲ ਜੇ ਇੱਕ ਰਿਪੋਰਟ ਹੈਗੀ ਹੈ ਵੈਸੇ ਉਹਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰ ਲਈਏ। ਫਿਰ 10 ਕੁ ਮਿੰਟ ਜੇ ਆਪਣੇ ਕੋਲ ਬਚੇ ਹੈ, ਮੱਛਰਾਂ 'ਤੇ ਗੱਲ ਕਰਦੇ ਹਾਂ। ਕੈਥਰੀਨ ਵਾਗ ਨੇ ਲਿਖਿਆ ਇਹਦੇ ਉੱਤੇ ਗੱਲ, ਰਿਪੋਰਟ ਲਿਖੀ ਹੈ, ਉਹਦੀ ਗੱਲ ਕਰਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਖੂਨ ਬਹੁਤ ਮਿੱਠਾ ਹੈ, ਕੀ ਇਹ ਧਾਰਨਾ ਸੱਚ ਹੈ? ਕੁਝ ਲੋਕਾਂ ਨੂੰ ਮੱਛਰ ਹੋਰਨਾਂ ਦੇ ਨਾਲੋਂ ਵਧੇਰੇ ਕਿਉਂ ਕੱਟਦੇ ਨੇ? ਖੋਜ ਇਹਦੇ ਬਾਰੇ ਰਿਪੋਰਟ ਕੀ ਕਹਿੰਦੀ ਹੈ? ਇਹ ਰਿਪੋਰਟ ਲਿਖੀ ਹੈ ਜੀ ਆਪਣੇ ਕੈਥਰੀਨ ਵਾਂਗ ਉਹਨਾਂ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਦੁਆਬਾ ਰੇਡੀਓ ਦੇ ਮੰਚ ਅਤੇ BBC ਤੋਂ ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕਹਿੰਦੇ ਨੇ ਕਿ ਮੈਂ ਮੱਛਰਾਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਦੀ ਹਾਂ। ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਮੈਂ ਭਾਵੇਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾਵਾਂ, ਇੱਕ ਗੱਲ ਲਗਭਗ ਤੈਅ ਹੀ ਹੈ ਕਿ ਮੈਨੂੰ ਮੱਛਰ ਜ਼ਰੂਰ ਕੱਟਣਗੇ। ਉਹਨਾਂ ਦੇ ਕੱਟਣ ਦੇ ਨਾਲ ਵੱਡੇ ਵੱਡੇ ਖਾਰਸ਼ ਵਾਲੇ ਨਿਸ਼ਾਨ ਬਣ ਜਾਂਦੇ ਨੇ ਜੋ ਕਈ ਹਫ਼ਤਿਆਂ ਤੱਕ ਰਹਿੰਦੇ ਨੇ। ਦੂਜੇ ਪਾਸੇ ਮੇਰੇ ਨਾਲ ਹੋਰ 2 ਲੋਕ ਹੁੰਦੇ ਨੇ, ਉਹਨਾਂ ਨੂੰ ਮੱਛਰਾਂ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ, ਉਹਨਾਂ ਨੂੰ ਇੱਕ ਵੀ ਮੱਛਰ ਨਹੀਂ ਕੱਟਦਾ। ਜੇਕਰ ਕੱਟਦੇ ਵੀ ਨੇ ਤਾਂ ਉਹਨਾਂ ਦੇ ਸਰੀਰ ਦੇ ਉੱਤੇ ਸਿਰਫ ਇੱਕ ਛੋਟਾ ਜਿਹਾ ਲਾਲ ਨਿਸ਼ਾਨ ਬਣ ਜਾਂਦਾ ਹੈ, ਅਤੇ ਮੇਰੇ ਦੋਸਤ ਅਕਸਰ ਮਜ਼ਾਕ ਕਰਦੇ ਨੇ ਕਿ ਸ਼ਾਇਦ ਮੇਰਾ ਖੂਨ ਬਹੁਤ ਮਿੱਠਾ ਹੈ। ਦਿਲਚਸਪ ਗੱਲ ਇਹ ਹੈ ਕਿ ਉਹ ਸ਼ਾਇਦ ਕੁਝ ਹੱਦ ਤੱਕ ਸਹੀ ਵੀ ਹੋਣ। ਸਾਡੇ ਸਰੀਰ ਤੋਂ ਕਈ ਤਰ੍ਹਾਂ ਦੇ ਜੈਵਿਕ ਸੰਕੇਤ ਜਿਹੜੇ ਨਿਕਲਦੇ ਹੈ, ਜਿਵੇਂ ਕਿ ਸਾਡਾ ਸਾਹ ਅਤੇ ਸਰੀਰ ਦੀ ਗੰਧ ਜਾਂ ਸਾਡੇ ਸਰੀਰ ਦੀ ਜਿਹੜੀ ਹੈ ਹੀਟ ਜਿਹੜੀ ਹੈ, ਉਹਦੇ ਨਾਲ ਵੀ ਜਿਹੜੇ ਮੱਛਰ ਖਿੱਚੇ ਆਉਂਦੇ ਹੈ। ਇਹੀ ਤੈਅ ਕਰਦੇ ਨੇ ਕਿ ਕਿਸ ਵਿਅਕਤੀ ਨੂੰ ਮੱਛਰ ਕਿੰਨਾ ਵੱਧ ਕੱਟਣਗੇ। ਕੁਝ ਲੋਕਾਂ ਦੇ ਵਿੱਚ ਇਹ ਸੰਕੇਤ ਇੰਨੇ ਤਾਕਤਵਰ ਹੁੰਦੇ ਨੇ ਕਿ ਮੱਛਰ ਉਹਨਾਂ ਵੱਲ ਖਿੱਚੇ ਚਲੇ ਆਉਂਦੇ ਨੇ। ਜਾਣਦੇ ਹਾਂ ਉਹ ਤਿੰਨ ਕਾਰਨ ਜਿਨ੍ਹਾਂ ਦੇ ਰਾਹੀਂ ਇਹ ਖੂਨ ਚੂਸਣ ਵਾਲੇ ਕੀੜੇ ਤੁਹਾਨੂੰ ਲੱਭ ਲੈਂਦੇ ਨੇ। ਕਾਰਬਨ ਡਾਈਆਕਸਾਈਡ ਮੱਛਰਾਂ ਨੂੰ ਦੱਸਦੀ ਹੈ ਕਿ ਤੁਸੀਂ ਨੇੜੇ ਹੋ। ਇਨਸਾਨਾਂ ਨੂੰ ਸਿਰਫ ਮਾਦਾ ਮੱਛਰ ਕੱਟਦੀ ਹੈ, ਉਹ ਸਾਡੇ ਖੂਨ ਦੇ ਵੱਲ ਇਸ ਦੇ ਲਈ ਖਿੱਚੇ ਆਉਂਦੇ ਨੇ ਕਿਉਂਕਿ ਆਪਣੇ ਅੰਡਿਆਂ ਦੇ ਵਿਕਾਸ ਦੇ ਲਈ ਲੋੜੀਂਦੇ ਪ੍ਰੋਟੀਨ ਉਹਨਾਂ ਨੂੰ ਖੂਨ ਤੋਂ ਹੀ ਮਿਲਦੇ ਨੇ। ਕਿਉਂਕਿ ਫਿਨਲੈਂਡ ਦੇ ਵਿੱਚ ਪਿਛਲੇ ਸਮਿਆਂ ਤੋਂ ਇਹ ਚੀਜ਼ ਕੀਤੀ ਜਾ ਰਹੀ ਹੈ ਕਿ ਜਿਹੜੇ ਨੇ ਨਰ ਮੱਛਰ ਜਿਹੜੇ ਨੇ ਉਹ ਜ਼ਿਆਦਾ ਪੈਦਾਵਾਰ ਕੀਤੀ ਜਾਵੇ ਤਾਂ ਕਿ ਜਿਹੜੇ ਮਾਦਾ ਮੱਛਰ ਆ ਉਹ ਘੱਟ ਹੋਣ ਅਤੇ ਇਹ ਚੀਜ਼ਾਂ ਨੂੰ ਜਿਹੜਾ ਕੰਟਰੋਲ ਕੀਤਾ ਜਾਵੇ ਕਿਉਂਕਿ ਇਹਨਾਂ ਸਮਿਆਂ ਦੇ ਵਿੱਚ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਹੈ, ਖਾਸ ਕਰ ਫੋਰੈਸਟ ਏਰੀਏ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ। ਚਲੋ ਸ਼ਹਿਰਾਂ ਦੇ ਵਿੱਚ ਇੰਨਾ ਨਹੀਂ ਹੈ ਅਤੇ ਫੋਰੈਸਟ ਏਰੀਆ ਦੇ ਵਿੱਚ ਕਾਫ਼ੀ ਵੱਡੇ ਪੱਧਰ ਦੇ ਉੱਤੇ ਮੱਛਰ ਇੱਥੇ ਹੋ ਜਾਂਦਾ ਹੈ। ਉਹ ਸਿਹਤ ਲਈ ਹਾਨੀਕਾਰਕ ਨਹੀਂ ਹੈ ਪਰ ਕਾਫ਼ੀ ਜਿਹੜਾ ਦੰਦੀਆਂ ਦੁੰਦੀਆਂ ਚੰਗੀਆਂ ਵੱਢਦਾ ਹੈ ਅਤੇ ਇੱਥੇ ਦੇ ਵਿਗਿਆਨੀਆਂ ਦੀ ਇੱਕ ਕੋਸ਼ਿਸ਼ ਹੈ ਕਿ ਮਾਦਾ ਮੱਛਰ ਨੂੰ ਘਟਾਇਆ ਜਾਵੇ ਅਤੇ ਨਰ ਮੱਛਰ ਜਿਹੜਾ ਉਹਦੀ ਬਹੁਤਾਤ ਕੀਤੀ ਜਾਵੇ ਕਿਉਂਕਿ ਨਰ ਮੱਛਰ ਜਿਹੜਾ ਉਹ ਬਾਈਟ ਨਹੀਂ ਕਰਦਾ ਜ਼ਿਆਦਾ ਅਤੇ ਮਾਦਾ ਜਿਹੜੀ ਆ ਉਹ ਖੂਨ ਚੂਸਦੀ ਹੈ ਅਤੇ ਉਹਨੂੰ ਪ੍ਰੋਟੀਨ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਅੱਗੇ ਅੱਗੇ ਉਹਨੇ ਲਾਰਵਾ ਪੈਦਾ ਕਰਨਾ ਸਾਰਾ ਕੁਝ ਕਰਨਾ। ਉਹ ਸਾਡੇ ਖੂਨ ਦੇ ਵੱਲ ਇਸ ਦੇ ਲਈ ਖਿੱਚੇ ਆਉਂਦੇ ਨੇ ਕਿਉਂਕਿ ਆਉਣ ਆਪਣੇ ਅੰਡਿਆਂ ਦੇ ਵਿਕਾਸ ਦੇ ਲਈ ਲੋੜੀਂਦੇ ਪ੍ਰੋਟੀਨ ਉਹਨਾਂ ਨੂੰ ਜਿਹੜਾ ਖੂਨ ਤੋਂ ਹੀ ਮਿਲਦੇ ਨੇ। ਮੱਛਰ ਆਪਣੇ ਸ਼ਿਕਾਰ ਨੂੰ ਲਗਭਗ 10 ਮੀਟਰ 33 ਫੁੱਟ ਦੀ ਦੂਰੀ ਤੋਂ ਦੇਖਣ ਅਤੇ ਸੁੰਘਣ ਦੀ ਸਮਰੱਥਾ ਦੇ ਆਧਾਰ ਦੇ ਉੱਤੇ ਪਛਾਣ ਲੈਂਦੇ ਆ। ਕਿਆ ਬਾਤ ਹੈ ਜੀ, ਛੋਟਾ ਜਿਹਾ ਦੇਖ ਲਓ ਹੈਗਾ ਮੱਛਰ ਅਤੇ 10 ਮੀਟਰ 33 ਫੁੱਟ ਤੋਂ ਖਿੱਚ ਪੈਦਾ ਕਰ ਦਿੰਦਾ ਕਿ ਹਾਂ ਭਾਈ ਉੱਥੇ ਕੋਈ ਨਾ ਕੋਈ ਹੈਗਾ। ਇਹਨਾਂ ਦੇ ਵਿੱਚ ਕਾਰਬਨ ਡਾਈਆਕਸਾਈਡ ਜਿਹੜੀ ਆ CO2 ਆਪਾਂ ਛੱਡਦੇ ਹਾਂ ਸਾਡਾ ਸਰੀਰ ਉਹਦੇ ਉਹ ਕਣ ਸ਼ਾਮਲ ਨੇ ਜੋ ਅਸੀਂ ਸਾਹ ਅਤੇ ਚਮੜੀ ਦੇ ਰਾਹੀਂ ਬਾਹਰ ਕੱਢਦੇ ਹਾਂ। ਇਨਸਾਨ ਦੇ ਸਾਹ ਦੇ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਮੱਛਰਾਂ ਦੇ ਸੁੰਘਣ ਵਾਲੇ ਅੰਗਾਂ ਨੂੰ ਇਹ ਸੰਕੇਤ ਦੇ ਦਿੰਦੀ ਹੈ ਕਿ ਨੇੜੇ ਕੋਈ ਸੰਭਾਵਿਤ ਸ਼ਿਕਾਰ ਹੈ ਅਤੇ ਇਸ ਦੇ ਨਾਲ ਉਹਨਾਂ ਦੇ ਵਿੱਚ ਸ਼ਿਕਾਰ ਦੀ ਭਾਲ ਕਰਨ ਵਾਲਾ ਵਿਹਾਰ ਸਰਗਰਮ ਹੋ ਜਾਂਦਾ ਹੈ। ਵੱਡੀ ਉਮਰ ਦੇ ਲੋਕ ਬੱਚਿਆਂ ਦੇ ਨਾਲੋਂ ਵੱਧ ਮੱਛਰਾਂ ਦਾ ਸ਼ਿਕਾਰ ਹੁੰਦੇ ਨੇ ਕਿਉਂਕਿ ਉਹ ਵੱਧ ਕਾਰਬਨ ਡਾਈਆਕਸਾਈਡ ਹਵਾ ਦੇ ਵਿੱਚ ਛੱਡਦੇ ਆ। ਇਸੇ ਕਾਰਨ ਮੱਛਰ ਸਿਰਫ ਇਨਸਾਨਾਂ ਤੋਂ ਹੀ ਨਹੀਂ ਸਗੋਂ ਕਾਰਬਨ ਡਾਈਆਕਸਾਈਡ ਦੇ ਹੋਰ ਸਰੋਤਾਂ ਦੇ ਵੱਲ ਵੀ ਖਿੱਚੇ ਜਾਂਦੇ ਆ। ਇਸ ਦੇ ਲਈ ਡਰਾਈ ਆਈਸ ਅਤੇ ਬੋਤਲਾਂ ਦੇ ਵਿੱਚ ਭਰੀ ਕਾਰਬਨ ਡਾਈਆਕਸਾਈਡ ਨੂੰ ਮੱਛਰ ਫੜਨ ਵਾਲੇ ਜਾਲਾਂ ਦੇ ਵਿੱਚ ਵੀ ਵਰਤਿਆ ਜਾਂਦਾ ਹੈ। ਸਰੀਰ ਦੀ ਗਰਮਾਹਟ ਮੱਛਰਾਂ ਨੂੰ ਖਿੱਚਦੀ ਹੈ। ਖੋਜਾਂ ਦੱਸਦੀਆਂ ਨੇ ਕਿ ਮੱਛਰ ਸਰੀਰ ਦੀ ਗਰਮੀ ਅਤੇ ਨਮੀ ਦੇ ਵੱਲ ਵੀ ਖਿੱਚੇ ਜਾਂਦੇ ਆ ਅਤੇ ਕਾਰਬਨ ਡਾਈਆਕਸਾਈਡ ਕਾਰਨ ਪੈਦਾ ਹੋਈ ਗਰਮੀ ਅਤੇ ਨਮੀ ਇਸ ਖਿੱਚ ਨੂੰ ਹੋਰ ਵਧਾ ਦਿੰਦੀ ਹੈ। ਜਦੋਂ ਸਾਨੂੰ ਪਸੀਨਾ ਆ ਜਾਂਦਾ, ਮੁੜਕਾ ਆ ਜਾਂਦਾ, ਉਸ ਸਮੇਂ ਇਹਨਾਂ ਨੂੰ ਹੋਰ ਖਿੱਚ ਵੱਧ ਜਾਂਦੀ ਹੈ। ਇਸੇ ਕਾਰਨ ਗਰਭਵਤੀ ਔਰਤਾਂ ਹੋਰਨਾਂ ਔਰਤਾਂ ਦੇ ਮੁਕਾਬਲੇ ਮੱਛਰਾਂ ਨੂੰ ਆਪਣੇ ਵੱਲ ਦੁੱਗਣਾ ਖਿੱਚਦੀਆਂ ਨੇ। ਅਜਿਹਾ ਇਸ ਦੇ ਲਈ ਹੁੰਦਾ ਹੈ ਕਿ ਕਿਉਂਕਿ ਗਰਭ ਅਵਸਥਾ ਦੇ ਦੌਰਾਨ ਸਰੀਰ ਦਾ ਮੈਟਾਬੋਲਿਜ਼ਮ ਜਿਹੜਾ ਅਤੇ ਸਾਹ ਲੈਣ ਦੀ ਮਾਤਰਾ ਵੱਧ ਹੁੰਦੀ ਹੈ, ਵੱਧ ਜਾਂਦੀ ਹੈ, ਜਿਸ ਦੇ ਕਾਰਨ ਸਰੀਰ ਵੱਧ ਗਰਮੀ ਪੈਦਾ ਕਰਦਾ ਹੈ ਅਤੇ ਵੱਧ ਕਾਰਬਨ ਡਾਈਆਕਸਾਈਡ ਬਾਹਰ ਕੱਢਦਾ ਹੈ। UK ਦੀ ਡਰਮ ਯੂਨੀਵਰਸਿਟੀ ਦੇ ਵਿੱਚ ਜਨਤਕ ਸਿਹਤ ਕੀਟ ਵਿਗਿਆਨ ਦੇ ਪ੍ਰੋਫੈਸਰ ਸਟੀਵ ਲਿੰਡਸੇ ਕਹਿੰਦੇ ਨੇ ਕਿ ਤੁਹਾਡੇ ਅੰਦਰ ਇੱਕ ਛੋਟੀ ਭੱਠੀ ਕੰਮ ਕਰ ਰਹੀ ਹੁੰਦੀ ਹੈ, ਇਸ ਦੇ ਲਈ ਤੁਹਾਡਾ ਸਰੀਰ ਹੋਰ ਗਰਮ ਹੋ ਜਾਂਦਾ ਹੈ। ਜੋ ਲੋਕ ਕਸਰਤ ਕਰਦੇ ਨੇ ਉਹ ਮੱਛਰਾਂ ਨੂੰ ਆਪਣੇ ਵੱਲ ਵਧੇਰੇ ਖਿੱਚਦੇ ਹੈ, ਖਾਸ ਤੌਰ ਦੇ ਉੱਤੇ ਜਦੋਂ ਉਹ ਕਸਰਤ ਕਰ ਰਹੇ ਹੋਣ ਜਾਂ ਕਸਰਤ ਕਰਨ ਦੇ ਤੁਰੰਤ ਬਾਅਦ ਦੇ ਵਿੱਚ, ਕਿਉਂਕਿ ਕਸਰਤ ਦੇ ਦੌਰਾਨ ਸਰੀਰ ਦਾ ਮੈਟਾਬੋਲਿਜ਼ਮ ਤੇਜ਼ ਹੋ ਜਾਂਦਾ ਹੈ ਜਿਸ ਦੇ ਨਾਲ ਵੱਧ ਕਾਰਬਨ ਡਾਈਆਕਸਾਈਡ ਨਿਕਲਦੀ ਹੈ ਅਤੇ ਸਰੀਰ ਹੋਰ ਗਰਮ ਅਤੇ ਪਸੀਨੇ ਨਾਲ ਭਿੱਜਿਆ ਹੁੰਦਾ ਹੈ। ਇਸੇ ਤਰ੍ਹਾਂ ਵੱਡੇ ਸਰੀਰ ਵਾਲੇ ਲੋਕ ਜਿਹੜੇ ਨੇ ਜੋ ਆਮ ਤੌਰ ਦੇ ਉੱਤੇ ਵੱਧ ਗਰਮੀ ਪੈਦਾ ਕਰਦੇ ਹੈ ਅਤੇ ਵੱਧ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਨੇ ਉਹ ਵੀ ਮੱਛਰਾਂ ਨੂੰ ਵੱਧ ਆਕਰਸ਼ਿਤ ਕਰ ਸਕਦੇ ਹੈ। ਤੀਸਰਾ ਕਾਰਨ ਦੱਸਦੇ ਨੇ ਚਮੜੀ ਦੀ ਗੰਧ ਵੀ ਮੱਛਰਾਂ ਨੂੰ ਖਿੱਚਦੀ ਹੈ। ਜਦੋਂ ਮੱਛਰ ਆਪਣੇ ਨਿਸ਼ਾਨੇ ਦੇ ਨੇੜੇ ਪਹੁੰਚ ਜਾਂਦੇ ਹੈ ਅਰਥਾਤ 10 ਮੀਟਰ ਜਾਂ 33 ਫੁੱਟ ਤੋਂ ਘੱਟ ਦੂਰੀ 'ਤੇ ਤਾਂ ਉਹ ਚਮੜੀ ਅਤੇ ਸਾਹ ਦੇ ਵਿੱਚੋਂ ਆਉਣ ਵਾਲੀ ਗੰਧ ਸਮੇਤ ਕਈ ਸੰਕੇਤਾਂ ਦੀ ਮਦਦ ਦੇ ਨਾਲ ਆਪਣੇ ਸ਼ਿਕਾਰ ਦੀ ਜਿਹੜੀ ਪਛਾਣ ਕਰਦੇ ਹੈ। ਪ੍ਰੋਫੈਸਰ ਲਿੰਡਸੇ ਕਹਿੰਦੇ ਨੇ ਕਿ ਅਸਲ ਦੇ ਵਿੱਚ ਇਹ ਸਭ ਗੰਧ ਦੀ ਹੀ ਖੇਡ ਹੈ। ਮੱਛਰ ਕਿਸ ਨੂੰ ਕੱਟਣਗੇ ਇਹ ਕਿਸੇ ਦੇ ਸਰੀਰ ਦੀ ਗੰਧ ਤੈਅ ਕਰਦੀ ਹੈ। ਘੱਟ ਜਾਂ ਤੇਜ਼ ਗੰਧ ਵਾਲੇ ਰਸਾਇਣਿਕ ਤੱਤ ਹੀ ਇਸ ਦੇ ਵਿੱਚ ਫਰਕ ਪਾਉਂਦੇ ਹੈ। ਮੱਛਰ ਇੱਕ ਰਸਾਇਣਿਕ ਸੰਸਾਰ ਦੇ ਵਿੱਚ ਰਹਿੰਦੇ ਨੇ। ਲਿੰਡਸੇ ਅਤੇ ਉਹਨਾਂ ਦੇ ਸਾਥੀ ਵਿਗਿਆਨੀਆਂ ਨੇ ਇਸ ਧਾਰਨਾ ਨੂੰ ਵੀ ਗਲਤ ਸਾਬਤ ਕਰ ਦਿੱਤਾ ਕਿ ਜਿਨ੍ਹਾਂ ਦਾ ਖੂਨ ਮਿੱਠਾ ਹੁੰਦਾ ਹੈ ਉਹਨਾਂ ਨੂੰ ਮੱਛਰ ਵੱਧ ਕੱਟਦੇ ਨੇ। ਉਹਨਾਂ ਦੀ ਖੋਜ ਦੇ ਮੁਤਾਬਕ ਮੱਛਰ ਅਸਲ ਦੇ ਵਿੱਚ ਹਰ ਵਿਅਕਤੀ ਦੀ ਚਮੜੀ ਤੋਂ ਆਉਣ ਵਾਲੀ ਵਿਲੱਖਣ ਗੰਧ ਦੇ ਵੱਲ ਆਕਰਸ਼ਿਤ ਹੁੰਦੇ ਆ, ਨਾ ਕਿ ਖੂਨ ਤੋਂ। ਸਾਡੀ ਚਮੜੀ 'ਤੇ ਰਹਿਣ ਵਾਲੇ ਸੂਖਮ ਜੀਵ ਕਾਰਬੋਹਾਈਡਰੇਟ, ਫੈਟੀ ਐਸਿਡ ਅਤੇ ਪੈਪਟਾਈਡ ਵਰਗੇ ਤੱਤਾਂ ਨੂੰ ਤੋੜ ਕੇ ਉੱਡਣਸ਼ੀਲ ਜੈਵਿਕ ਯੋਗਿਕ ਬਣਾਉਂਦੇ ਨੇ ਜੋ ਆਸਾਨੀ ਦੇ ਨਾਲ ਹਵਾ ਦੇ ਵਿੱਚ ਫੈਲ ਜਾਂਦੇ ਹੈ। ਮੱਛਰ ਇਹਨਾਂ ਦੀ ਪਛਾਣ ਕਰ ਸਕਦੇ ਹੈ। ਸਾਡੀ ਚਮੜੀ ਤੋਂ 500 ਤੋਂ ਵੱਧ ਉੱਡਣਸ਼ੀਲ ਜੈਵਿਕ ਯੋਗਿਕ ਜਿਹੜੇ ਨਿਕਲਦੇ ਹੈ, ਸਾਡੀ ਚਮੜੀ ਤੋਂ 500 ਤੋਂ ਵੱਧ ਉੱਡਣਸ਼ੀਲ ਜੈਵਿਕ ਨਿਕਲਦੇ ਹੈ ਜੋ ਸਾਨੂੰ ਦਿਖਦੇ ਨੇ ਅੱਖਾਂ ਦੇ ਨਾਲ। ਮੱਛਰ ਪਹਿਲਾਂ ਹੀ ਸਾਡੀ ਚਮੜੀ ਦੇ ਉੱਤੇ ਮੌਜੂਦ ਅਮੋਨੀਆ ਅਤੇ ਲੈਕਟਿਕ ਐਸਿਡ ਦੇ ਵੱਲ ਆਕਰਸ਼ਿਤ ਹੁੰਦੇ ਹੈ। ਜੇ ਚਮੜੀ ਦੇ ਉੱਤੇ ਕਾਰਬੋਕਸਿਲਿਕ ਐਸਿਡ ਵੀ ਮੌਜੂਦ ਹੋਣ ਤਾਂ ਇਹ ਆਕਰਸ਼ਣ ਹੋਰ ਵੀ ਵੱਧ ਜਾਂਦਾ ਹੈ। ਅਮਰੀਕਾ ਦੀ ਰੌਕਫੈਲਰ ਯੂਨੀਵਰਸਿਟੀ ਦੇ ਖੋਜਕਾਰਾਂ ਨੇ 64 ਲੋਕਾਂ ਦੀ ਚਮੜੀ ਦੀ ਗੰਧ ਦਾ ਅਧਿਐਨ ਕੀਤਾ। ਇਸ ਦੇ ਵਿੱਚ ਸ਼ਾਮਲ ਭਾਗੀਦਾਰਾਂ ਨੂੰ 6 ਘੰਟਿਆਂ ਤੱਕ ਨਾਈਲੋਨ ਦੇ ਕੱਪੜੇ ਪਹਿਨਾਏ ਗਏ ਜਿਨ੍ਹਾਂ ਨੇ ਚਮੜੀ ਦੀ ਗੰਧ ਨੂੰ ਇਕੱਠਾ ਕਰਨ ਦਾ ਕੰਮ ਕੀਤਾ, ਕਿਉਂਕਿ ਉਹ ਬਾਹਰ ਨਹੀਂ ਨਿਕਲਦੀ ਫਿਰ ਜਿਹੜੀ ਹੈ ਉਹਦੇ ਵਿੱਚ ਕਵਰ ਹੋ ਗਿਆ ਸਾਰਾ ਕੁਝ। ਬਾਅਦ ਦੇ ਵਿੱਚ ਮੱਛਰਾਂ ਨੂੰ ਇਹਨਾਂ ਨਮੂਨਿਆਂ ਦੇ ਵਿੱਚੋਂ ਚੋਣ ਕਰਨ ਦਾ ਮੌਕਾ ਦਿੱਤਾ ਗਿਆ। ਨਤੀਜਿਆਂ ਤੋਂ ਪਤਾ ਲੱਗਿਆ ਕਿ ਮੱਛਰ ਉਹਨਾਂ ਲੋਕਾਂ ਦੀ ਗੰਧ ਨੂੰ ਵੱਧ ਤਰਜੀਹ ਦਿੰਦੇ ਸਨ ਜਿਨ੍ਹਾਂ ਦੀ ਚਮੜੀ ਦੇ ਉੱਤੇ ਕਾਰਬੋਕਸਿਲਿਕ ਐਸਿਡ ਦੀ ਮਾਤਰਾ ਜ਼ਿਆਦਾ ਸੀ। ਖੋਜਕਾਰਾਂ ਨੇ ਹਰ ਵਿਅਕਤੀ ਦੇ ਲਈ ਮੱਛਰਾਂ ਨੂੰ ਆਕਰਸ਼ਿਤ ਕਰਨ ਦਾ ਇੱਕ ਸਕੋਰ ਤਿਆਰ ਕੀਤਾ। ਸਭ ਤੋਂ ਵੱਧ ਸਕੋਰ ਵਾਲਾ ਵਿਅਕਤੀ ਸਭ ਤੋਂ ਘੱਟ ਸਕੋਰ ਵਾਲੇ ਵਿਅਕਤੀ ਦੇ ਨਾਲੋਂ 100 ਗੁਣਾ ਵੱਧ ਆਕਰਸ਼ਕ ਸੀ। ਇਹ ਫਰਕ ਕਈ ਸਾਲਾਂ ਤੱਕ ਕਾਇਮ ਰਿਹਾ ਭਾਵੇਂ ਲੋਕਾਂ ਦੀ ਜੀਵਨ ਸ਼ੈਲੀ ਦੇ ਵਿੱਚ ਬਦਲਾਅ ਆਏ। ਲਿੰਡਸੇ ਕਹਿੰਦੇ ਨੇ ਕਿ ਮੱਛਰਾਂ ਦੇ ਲਈ ਤੁਹਾਡੀ ਕੁੱਲ ਜਿਹੜੀ ਆਕਰਸ਼ਕਤਾ ਵੱਡੇ ਪੱਧਰ ਦੇ ਉੱਤੇ ਪਹਿਲਾਂ ਤੋਂ ਹੀ ਜਿਹੜੀ ਤੈਅ ਹੁੰਦੀ ਹੈ। ਚਮੜੀ ਦੇ ਉੱਤੇ ਮੌਜੂਦ ਸੂਖਮ ਜੀਵਾਂ ਦੀ ਕਿਸਮ ਜਿਹੜੀ ਹੈ ਕਿਸਮ ਵੀ ਇਸ ਗੱਲ ਨੂੰ ਪ੍ਰਭਾਵਿਤ ਕਰਦੀ ਹੈ ਕਿ ਮੱਛਰ ਕਿਸੇ ਵਿਅਕਤੀ ਦੇ ਵੱਲ ਕਿੰਨੇ ਆਕਰਸ਼ਿਤ ਹੁੰਦੇ ਨੇ। ਨੀਦਰਲੈਂਡ ਦੀ ਵਾਗੇਨਿਗਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਹ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਵੱਲ ਮਲੇਰੀਆ ਫੈਲਾਉਣ ਵਾਲੇ ਮੱਛਰ ਵੱਧ ਆਕਰਸ਼ਿਤ ਹੁੰਦੇ ਸਨ ਉਹਨਾਂ ਦੀ ਚਮੜੀ ਦੇ ਉੱਤੇ ਬੈਕਟੀਰੀਆ ਦੀ ਬਣਤਰ ਹੋਰਨਾਂ ਦੇ ਨਾਲੋਂ ਵੱਖਰੀ ਸੀ। ਇੰਡੀਆ ਦੇ ਵਿੱਚ ਇਸ ਸਮੇਂ ਕਾਫ਼ੀ ਜਿਹੜਾ ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ ਦੋਸਤੋ। ਮਲੇਰੀਆ ਹੋ ਗਿਆ, ਟਾਈਫਾਇਡ ਹੋ ਗਿਆ, ਕਿਉਂਕਿ ਮੱਛਰਾਂ ਦੀ ਬਰਸਾਤ ਹੋ ਜਾਂਦੀ ਹੈ ਬਰਸਾਤਾਂ ਦੇ ਸਮਿਆਂ ਦੇ ਵਿੱਚ, ਅਤੇ ਉਹਨਾਂ ਦੇ ਵਿੱਚ ਬੈਕਟੀਰੀਆ ਦੀ ਗਿਣਤੀ ਵੱਧ ਸੀ ਪਰ ਉਹਨਾਂ ਦੀਆਂ ਕਿਸਮਾਂ ਘੱਟ ਸਨ। ਇਸ ਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਚਮੜੀ ਦੇ ਉੱਤੇ ਮੌਜੂਦ ਬੈਕਟੀਰੀਆ ਹੀ ਸਰੀਰ ਦੀ ਖਾਸ ਗੰਧ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ। ਦਰਅਸਲ ਬੈਕਟੀਰੀਆ ਤੋਂ ਬਿਨਾਂ ਮਨੁੱਖ ਅਤੇ ਪਸੀਨੇ ਦੀ ਗੰਧ ਉਸਦੇ ਲਈ ਨਾ ਦੇ ਬਰਾਬਰ ਹੁੰਦੀ ਹੈ। ਜੋੜੇ ਬੱਚਿਆਂ ਟਵਿੰਸ ਦੇ ਉੱਤੇ ਕੀਤੇ ਗਏ ਇੱਕ ਜਿਹੜਾ ਸਟੱਡੀ ਦੇ ਉੱਤੇ ਅਧਿਐਨ ਦੇ ਵਿੱਚ ਵੀ ਪਾਇਆ ਗਿਆ ਕਿ ਇੱਕੋ ਜਿਹੇ ਆਈਡੈਂਟੀਕਲ ਜਿਹੜੇ ਜਾਣੀ ਕਿ ਜੁੜਵੇ ਬੱਚੇ ਆਈਡੈਂਟੀਕਲ ਜੋੜੇ ਮੱਛਰਾਂ ਨੂੰ ਲਗਭਗ ਇੱਕੋ ਜਿਹੇ ਪੱਧਰ ਦੇ ਉੱਤੇ ਆਕਰਸ਼ਿਤ ਕਰਦੇ ਸਨ ਜਦੋਂ ਕਿ ਗੈਰ ਇੱਕੋ ਜਿਹੇ ਨਾਨ ਆਈਡੈਂਟੀਕਲ ਜੋੜਿਆਂ ਦੇ ਵਿੱਚ ਇਹ ਫਰਕ ਨਜ਼ਰ ਆਇਆ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸਰੀਰ ਦੀ ਉਹ ਗੰਧ ਜੋ ਇਹ ਤੈਅ ਕਰਦੀ ਹੈ ਕਿ ਮੱਛਰ ਕਿਸੇ ਨੂੰ ਕਿੰਨਾ ਕੱਟਣਗੇ, ਵਿਰਾਸਤ ਜਾਣੀ ਕਿ ਸਾਡੇ ਜੀਨਸ ਜਿਹੜੇ ਨੇ ਜੀਨਾਂ ਦੇ ਰਾਹੀਂ ਵੀ ਮਿਲ ਸਕਦੀ ਹੈ। ਮੱਛਰ ਦੇ ਕੱਟਣ ਦਾ ਅਸਰ ਇੱਕੋ ਜਿਹਾ ਨਹੀਂ ਹੁੰਦਾ ਹੈ। ਮੱਛਰ ਦੇ ਕੱਟਣ ਤੋਂ ਬਾਅਦ ਹਰ ਵਿਅਕਤੀ ਦੇ ਸਰੀਰ ਦੀ ਪ੍ਰਤੀਕਿਰਿਆ ਜਿਹੜੀ ਹੈ ਵੱਖ ਹੋ ਸਕਦੀ ਹੈ। ਇੱਕ ਜੀਨੋਮ ਪੱਧਰੀ ਖੋਜ ਦੇ ਵਿੱਚ ਪਤਾ ਲੱਗਿਆ ਕਿ ਸਾਡੇ ਰੋਗ ਪ੍ਰਤੀਰੋਧਕ ਤੰਤਰ ਦੇ ਨਾਲ ਜੁੜੇ ਜੀਨਾਂ ਦਾ ਇਸ ਗੱਲ ਦੇ ਨਾਲ ਗਹਿਰਾ ਸੰਬੰਧ ਹੈ ਕਿ ਸਾਡਾ ਸਰੀਰ ਮੱਛਰ ਦੇ ਕੱਟਣ ਦੇ ਉੱਤੇ ਕਿਵੇਂ ਜਿਹੜਾ ਪ੍ਰਤੀਕਿਰਿਆ ਕਰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹੋ ਜੀਨ ਸਰੀਰ ਦੇ ਵਿੱਚ ਐਲਰਜੀ ਦੇ ਨਾਲ ਜੁੜੇ ਜੀਨਾਂ ਦੇ ਨਾਲ ਜਿਹੜਾ ਵੀ ਮਿਲਦੇ ਨੇ। ਇਸ ਤੋਂ ਕਈਆਂ ਦੇ ਬਹੁਤ ਜਿੱਦਾਂ ਕਿ ਮੇਰੇ ਕਈ ਵਾਰੀ ਧੱਫੜ ਬਹੁਤ ਪੈ ਜਾਂਦੇ ਆ ਸ਼ੁਰੂ ਦੇ ਵਿੱਚ ਜਦੋਂ ਨਵਾਂ ਮੱਛਰ ਹੁੰਦਾ ਅਤੇ ਐਲਰਜੀ ਦੀ ਮੈਡੀਸਿਨ ਖਾਣੀ ਪੈਂਦੀ ਹੈ ਅਤੇ ਉਹ ਧੱਫੜ ਫਿਰ ਵੱਧਦੇ ਹੀ ਜਾਂਦੇ ਆ, ਮੋਟੇ ਹੁੰਦੇ ਜਾਂਦੇ ਆ। ਇਸ ਤੋਂ ਇਲਾਵਾ ਕੁਝ ਲੋਕਾਂ ਦੇ ਵਿੱਚ ਮੱਛਰ ਦੇ ਕੱਟਣ ਤੋਂ ਬਾਅਦ ਜ਼ਿਆਦਾ ਸੋਜ ਵਾਲੇ ਨਿਸ਼ਾਨ ਬਣਨ ਦੀ ਜਿਹੜੀ ਹੈ ਪ੍ਰਵਿਰਤੀ ਵੱਧ ਹੁੰਦੀ ਹੈ, ਜਿੱਦਾਂ ਗਿਲਟੀ ਬਣ ਜਾਂਦੀ ਹੈ। ਇਸ ਦੇ ਕਾਰਨ ਉਹਨਾਂ ਨੂੰ ਲੱਗ ਸਕਦਾ ਹੈ ਕਿ ਉਹ ਮੱਛਰਾਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਦੇ ਨੇ। ਫਰਗੂਸਨ ਕਹਿੰਦੇ ਨੇ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਮੱਛਰ ਉਹਨਾਂ ਨੂੰ ਵੱਧ ਇਸ ਦੇ ਲਈ ਕੱਟਦੇ ਨੇ ਕਿਉਂਕਿ ਉਹਨਾਂ ਦੇ ਸਰੀਰ ਦੇ ਉੱਤੇ ਵੱਧ ਪ੍ਰਤੀਕਿਰਿਆ ਹੁੰਦੀ ਹੈ। ਦੂਜੇ ਪਾਸੇ ਕੁਝ ਲੋਕਾਂ ਨੂੰ ਮੱਛਰ ਕਾਫ਼ੀ ਵਾਰ ਕੱਟਦੇ ਨੇ ਪਰ ਉਹਨਾਂ ਦੇ ਸਰੀਰ ਦੇ ਉੱਤੇ ਇਸਦਾ ਬਹੁਤ ਘੱਟ ਅਸਰ ਦਿਖਾਈ ਦਿੰਦਾ ਹੈ, ਜਦੋਂ ਕਿ ਕੁਝ ਲੋਕ ਜੈਵਿਕ ਤੌਰ ਦੇ ਉੱਤੇ ਮੱਛਰਾਂ ਦੇ ਲਈ ਹੋਰਾਂ ਨਾਲੋਂ ਵੱਧ ਆਕਰਸ਼ਕ ਹੋ ਸਕਦੇ ਨੇ, ਪਰ ਕੋਈ ਵੀ ਵਿਅਕਤੀ ਮੱਛਰਾਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੁੰਦਾ ਹੈ। ਫਰਗੂਸਨ ਕਹਿੰਦੇ ਨੇ ਆਖਰ 'ਚ ਕਿ ਭਾਵੇਂ ਤੁਹਾਨੂੰ ਲੱਗਦਾ ਹੋਵੇ ਕਿ ਮੱਛਰ ਤੁਹਾਨੂੰ ਨਹੀਂ ਕੱਟਦੇ, ਫਿਰ ਵੀ ਤੁਹਾਨੂੰ ਉਹਨਾਂ ਤੋਂ ਬਚਾਅ ਦੇ ਲਈ ਲੋੜੀਂਦੇ ਉਪਾਅ ਜ਼ਰੂਰੀ ਕਰਨੇ ਚਾਹੀਦੇ ਨੇ। ਜੀ ਦੋਸਤੋ, ਇਹ ਸੀ ਜੀ ਗੱਲਬਾਤ, ਇੱਕ ਰਿਪੋਰਟ ਸਟੱਡੀ। ਖੂਨ ਬਹੁਤ ਮਿੱਠਾ ਹੈ, ਕੀ ਇਹ ਧਾਰਨਾ ਸੱਚ ਹੈ? ਕੁਝ ਲੋਕਾਂ ਨੂੰ ਮੱਛਰ ਹੋਰਨਾਂ ਨਾਲੋਂ ਵਧੇਰੇ ਕਿਉਂ ਕੱਟਦੇ ਨੇ? ਇਹ ਖੋਜ ਦੇ ਬਾਰੇ ਤੁਹਾਡੇ ਨਾਲ ਸਾਂਝ ਪਾਈ ਹੈ ਅਤੇ ਗੱਲਬਾਤ ਇਹ ਲਿਖੀ ਸੀ ਜੀ BBC ਤੋਂ ਕੈਥਰੀਨ ਵਾਂਗ ਹੋਣਾ ਨੇ ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਅਤੇ ਦੁਆਬਾ ਰੇਡੀਓ ਦਾ ਮੰਚ। ਲਓ ਫਿਰ ਇੱਥੇ ਹੀ ਆਪਾਂ ਫਿਰ ਅੱਗਿਆ ਵੱਲੋਂ ਵੱਧਦੇ ਹਾਂ ਅਤੇ ਲਾਈਨਾਂ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਆ 2-4 ਮਿੰਟ ਤਾਂ ਨਿੱਘਾ ਸਵਾਗਤ ਹੈ, ਫਿਰ ਉਸ ਤੋਂ ਬਾਅਦ ਆਪਾਂ ਅੱਗਿਆ ਵੱਲ ਨੂੰ ਵੱਧਦੇ ਹਾਂ। ਕੁਝ ਤਦ ਤੱਕ ਮੈਂ ਤੁਹਾਡੇ ਸੁਨੇਹਿਆਂ ਵੱਲ ਝਾਤ ਮਾਰ ਲਵਾਂ ਅਤੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਆਪਣੇ ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਜੀ। ਅਤੇ ਤੁਸੀਂ ਵੀ ਜੇਕਰ ਮੈਂਬਰਸ਼ਿਪ ਲੈਣੀ ਚਾਹੁੰਦੇ ਹੋ ਦੁਆਬਾ ਰੇਡੀਓ ਯੂਟਿਊਬ ਦੇ ਉੱਤੇ ਜਾ ਕੇ ਅਤੇ ਗੋਲਡਨ, ਸਿਲਵਰ ਅਤੇ ਡਾਇਮੰਡ ਦੇ ਰੂਪ ਦੇ ਵਿੱਚ ਮੈਂਬਰਸ਼ਿਪ ਲੈ ਸਕਦੇ ਹੋ। ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਹੋ ਤਾਂ ਵੈਬਸਾਈਟ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਦੀ ਸਬਸਕ੍ਰਿਪਸ਼ਨ ਵੀ ਲੈ ਸਕਦੇ ਹੋ ਜੀ। ਅਤੇ ਸਬਸਕ੍ਰਾਈਬ ਕਰਨ ਦੇ ਲਈ ਕੋਈ ਪੈਸਾ ਧੇਲਾ ਨਹੀਂ ਲੱਗਦਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਅਤੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ, ਇਹੀ ਬੇਨਤੀ ਹੈ ਜੀ। ਅਤੇ ਚੁੱਪ ਚਪੀਤੇ ਸੁਣਨ ਵਾਲੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਨਾਲ ਜੁੜੇ ਦੋਸਤਾਂ ਦਾ ਕਾਲ ਕਰਕੇ ਉਹਨਾਂ ਦਾ ਵੀ ਸ਼ੁਕਰੀਆ, ਅਤੇ ਜਿਨ੍ਹਾਂ ਨੇ ਸ਼ੁਰੂ ਤੋਂ ਅਖੀਰ ਤੱਕ ਸੁਣਿਆ ਪ੍ਰੋਗਰਾਮ ਉਹਨਾਂ ਦਾ ਵੀ ਸ਼ੁਕਰੀਆ, ਜਿਨ੍ਹਾਂ ਨੇ ਲਿਖਤੀ ਸੁਨੇਹੇ ਭੇਜੇ ਨੇ ਉਹਨਾਂ ਦਾ ਵੀ ਸ਼ੁਕਰੀਆ ਜੀ। ਅਤੇ ਜਾਂਦੇ ਜਾਂਦੇ ਕੁਝ ਸੁਨੇਹੇ ਜਿਹੜੇ ਨੇ ਜਿਹੜੇ ਨਹੀਂ ਪੜ੍ਹੇ ਗਏ ਉਹਨਾਂ ਦੇ ਵੱਲ ਨੂੰ ਧਿਆਨ ਮਾਰ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਗੁਰੀਮਾਨ ਜੀ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਨੂੰ ਖਾਣੇ ਉੱਤੇ ਜ਼ੋਰ ਦਿੱਤਾ ਹੋਇਆ, ਸਰਕਾਰੀ ਅਦਾਰਾ ਬਿਲਕੁਲ ਖਤਮ ਕਰਕੇ ਸਾਰਾ ਕੁਝ ਪ੍ਰਾਈਵੇਟ ਕਰਨ ਉੱਤੇ ਸੈਂਟਰ ਦਾ ਜ਼ੋਰ ਲੱਗਿਆ ਹੋਇਆ। ਪੰਜਾਬ ਦੇ ਹਾਲਾਤ ਸਿੱਧੇ ਕਰਨੇ ਬਹੁਤ ਔਖੇ ਹੋ ਗਏ ਹੈ। ਅਤੇ ਇਸੇ ਤਰ੍ਹਾਂ ਹੀ ਰਜਿੰਦਰ ਕੁਮਾਰ ਜੀ ਨੂੰ ਥੈਂਕ ਯੂ ਕਹਿੰਦੇ ਨੇ। ਅਤੇ ਰਜਿੰਦਰ ਕੁਮਾਰ ਜੀ, ਮੇਰੇ ਖਿਆਲ ਗੁੱਡੀ ਦਾ ਨਾਮ ਸਾਰਾ ਹੈਗਾ ਸ਼ਾਇਦ, ਕਹਿੰਦੇ ਅਤੇ ਸਾਰਾ ਆ ਅਤੇ ਸ਼ਾਇਦ ਬਹੁਤ ਕੁੜੀ ਤੇਜ਼ ਹੈ ਜੀ, ਸਰਕਾਰ ਨੂੰ ਸਿੱਧਾ ਸਿੱਧਾ ਵੰਗਾਰਦਿਆਂ ਨੇ, ਅਤੇ ਸਹੀ ਗੱਲ ਹੈ ਛੋਟੇ ਵੀਰ ਕਹਿੰਦੇ ਆਪਣੇ ਰਜਿੰਦਰ ਜੀਰਾ ਜੀ। ਲੋ ਦੋਸਤੋ, ਸੁਰਿੰਦਰ ਕੌਰ ਮਾਲ ਜੀ ਜੁੜੇ ਨੇ ਆਖਰ ਦੇ ਵਿੱਚ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਮਾਲ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
2: ਹਾਂਜੀ ਭੁਪਿੰਦਰ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ?
2: ਹਾਂਜੀ, ਮੱਛਰ ਭੁਪਿੰਦਰ ਜੀ ਜਿੱਦਾਂ ਤੁਸੀਂ ਕਹਿੰਦੇ ਮੇਰੇ ਵੀ ਬਹੁਤ ਲੜਦਾ, ਔਰ ਜੇ ਲੜਦਾ ਨਾ ਉਹ 2 ਹਫ਼ਤੇ ਤੱਕ ਉਹ ਦਾਗ ਨਹੀਂ ਚੰਦਾ ਹੈ, ਮੋਟਾ ਮੋਟਾ ਹੋਈ ਜਾਂਦਾ।
0: ਹਾਂਜੀ, ਉਹ ਅਲਰਜੀ ਹੋ ਜਾਂਦੀ ਹੈ ਜੀ, ਰਿਐਕਸ਼ਨ ਹੋ ਜਾਂਦਾ ਫਿਰ।
2: ਹਾਂਜੀ ਹਾਂਜੀ, ਏਦਾਂ ਮੇਰੀ ਪੋਤੀ ਜੇ ਲੜਦਾ ਤਾਂ ਮੇਰੇ ਮੈਨੂੰ ਕਹਿੰਦੇ ਹੁੰਦੇ ਸਾਡਾ ਕਾਲਾ ਰੰਗ ਖੁਸ਼ਕੀ ਨਾ ਗਰਮੀ ਨਾ ਖੁਸ਼ਕੀ, ਕਹਿੰਦੇ ਸਾਡੇ ਲੜਦਾ ਨਹੀਂ ਤਾਂ ਬਹੁਤ ਵਧੀਆ, ਪਤਾ ਨੀ ਤੈਨੂੰ ਮੱਛਰ ਮੁੜ ਮੁੜ ਕੇ ਤੇਰੇ ਵੱਲ ਨੂੰ ਜਦੇ ਆਉਂਦਾ।
0: ਜੀ ਉਹ ਨਹੀਂ, ਉਹ ਹੀ ਆ ਜੀ ਮੇਰੇ ਲੜਦਾ। ਅੱਛਾ, ਮੈਂ ਇੱਕ ਹੋਰ ਵੀ
2: ਐਸਿਡ ਛੱਡਣਾ ਵੀ ਉਹਦੇ ਤੇ ਡਿਪੈਂਡ ਜੀ। ਹਾਂਜੀ, ਮੈਂ ਹੋਰ ਵੀ ਦੇਖਿਆ, ਮੈਂ ਗੂਗਲ ਜੇ ਕਰਕੇ ਦੇਖਦੀ ਸੀ ਕਾਹਤੇ ਲੜਦਾ ਜਾ ਕੇ, ਉਹ ਕਹਿੰਦੇ ਜੀ ਜੇ ਤੁਸੀਂ ਪਰਫਿਊਮ ਲਾਇਆ ਤਾਂ ਤੁਹਾਡੇ ਨੇੜੇ ਆਉਂਦਾ, ਜੇ ਤੁਸੀਂ ਗ੍ਰੀਨ ਜਾਂ ਜੈਲੋ ਕੱਪੜੇ ਪਾਏ ਆ
0: ਉਹਨਾਂ ਰੰਗਾਂ ਤੇ ਵੀ ਡਿਪੈਂਡ ਹੁੰਦਾ ਜੀ। ਬਿਲਕੁਲ ਹਾਂਜੀ
2: ਹਾਂਜੀ,
0: ਕਲਰ ਤੇ ਵੀ ਡਿਪੈਂਡ ਕਰਦਾ ਜੀ।
2: ਹਾਂਜੀ, ਕਲਰ ਤੇ ਡਿਪੈਂਡ ਹੁੰਦਾ, ਤੁਸੀਂ ਦੇਖੋ ਜੈਲੋ ਸਰੋਂ ਦੇ ਵਰਗਾ ਰੰਗ ਹੋਵੇ ਤਾਂ ਉੱਥੇ ਦੇਖੋ ਮੱਛਰ ਆਪਾਂ ਦੇਖਦੇ ਹਾਂ ਖੇਤਾਂ ਵਿੱਚ ਵੀ ਤਾਂ ਬਹੁਤ ਹੁੰਦਾ।
0: ਬਿਲਕੁਲ ਹਾਂਜੀ,
2: ਤਾਂ ਮੇਰੇ ਮੱਛਰ ਇੱਦਾਂ ਬਹੁਤ ਲੜਦਾ, ਪਰ ਮੈਂ ਤਾਂ ਤੁਹਾਨੂੰ ਮੈਂ ਦੱਸਦੀ ਭੁਪਿੰਦਰ ਜੀ, ਜਦ ਮੈਂ ਇੰਡੀਆ ਹੁੰਦੀ ਹਾਂ ਨਾ, ਜਦ ਮੱਛਰ ਕਿਤੇ ਉੱਦਾਂ ਤੇ ਸਿਰ ਜਾਲੀਆਂ ਲੱਗੀਆਂ, ਪਰ ਫਿਰ ਵੀ ਲੋਕ ਕੋਈ ਆਉਂਦੇ ਜਾਂਦੇ ਮਿਲਣ, ਮਿੱਤਰ ਦੋਸਤ ਰਿਸ਼ਤੇਦਾਰ, ਉਹ ਦਰਵਾਜ਼ਾ ਖੋਲਦਾ ਕਈ ਵਾਰੀ ਤਾਂ ਫਿਰ ਕੋਈ ਨਾ ਕੋਈ ਮੱਛਰ ਤਾਂ ਸਿਰ ਤੇ ਬੈਠ ਕੇ ਆ ਜਾਂਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ। ਹਾਂਜੀ
2: ਹਾਂਜੀ, ਤਾਂ ਫਿਰ ਉਹ ਜਾਣੀ ਕਿ ਪਤਾ ਨੀ ਜਿਸਲੇ ਸੌਣ ਦਾ ਟਾਈਮ ਹੁੰਦਾ ਉਹਨੇ ਉਸ ਵੇਲੇ ਲੜਨਾ ਸ਼ੁਰੂ ਕਰਨਾ, ਪਤਾ ਨੀ ਉਹਨੂੰ ਕੀ ਤਕਲੀਫ ਹੈ।
0: ਆਪਣੇ ਤਾਂ ਭੈਣ ਜੀ ਇੱਥੇ ਚਲੋ ਇੰਨਾ ਡੇਂਜਰਸ ਨਹੀਂ ਹੈ, ਜਿਸ ਹਿਸਾਬ ਨਾਲ ਇੰਡੀਆ ਦੇ ਵਿੱਚ ਡੇਂਗੂ ਹੋ ਗਿਆ ਜਾਂ ਹੋਰ ਫੀਵਰ ਹੈਗੇ ਆ ਨਾ, ਉਹਦੇ ਨਾਲ ਕਾਫੀ ਡੇਂਜਰਸ ਸਿਹਤ ਲਈ ਵੀ ਹੋ ਜਾਂਦਾ ਜੀ, ਮਲੇਰੀਆ ਹੋ ਗਿਆ।
2: ਹਾਂਜੀ, ਪਰ ਇਹ ਤਾਂ ਸਾਰੇ ਕਹਿੰਦੇ ਹੁੰਦੇ ਉਹ ਤਾਂ ਚਲੋ ਠੀਕ ਹੈ, ਅਜੇ ਤੱਕ ਵਾਹਿਗੁਰੂ ਦੀ ਮਿਹਰ ਆਪੇ ਕਦੀ ਏਦਾਂ ਦੀ ਕੋਈ ਗੱਲ ਨੀ ਹੋਈ ਹੈਗੀ, ਭਈ ਤੰਦਰੁਸਤੀ ਆ ਸਹੀ ਸਭ ਠੀਕ ਆ, ਪਰ ਮਤਲਬ ਹੈਗਾ ਮੱਛਰ ਇੱਥੇ ਵੀ। ਹੁਣ ਜਿਸਲੇ ਤੁਸੀਂ ਦੇਖੋ ਜਿਸਲੇ ਬਾਹਰ ਜਾਈਦਾ, ਘਰ ਤੋਂ ਬਾਹਰ ਜਾਈਦਾ ਵਾਕ ਕਰੀ ਜਾ ਕਿਤੇ, ਤਾਂ ਕਿਤੇ ਨਾ ਕਿਤੇ ਥੋੜੇ ਮੱਛਰ ਦੰਦੀ ਵੱਢੇ ਜਾਂਦਾ, ਜਿਸ ਤੁਸੀਂ ਤਕਾਲਾ ਸਿੰਘ ਨੂੰ ਬੈਠੇ ਆ ਹਨਾ।
0: ਬਿਲਕੁਲ ਹੈ ਜੀ, ਉਹ ਬਿਲਕੁਲ ਦੁੱਖ ਤਾਂ ਲੱਗਦਾ ਜੀ, ਸੂਈ ਜਦੋਂ ਚੋਬਦਾ।
2: ਹਾਂਜੀ ਹਾਂਜੀ, ਇੱਕ ਦਿਨ ਮੈਂ ਏਦਾਂ ਹੀ ਪੜਿਆ ਜੀ, ਕਹਿੰਦੇ ਜੀ ਮੱਛਰ ਨੀ ਤੁਹਾਡੇ ਨੇੜੇ ਆਊਗਾ, ਤੁਸੀਂ ਹਨਾ ਵੀਡੀਓ ਦੇਖਦੀ ਸੀ ਕਿਸੇ ਦਾ, ਫਿਰ ਜੇ ਤੁਸੀਂ ਆਪਣੇ ਕੋਲ ਜਾਣੀ ਕਿ ਨਿੰਬੂ ਰੱਖਦੇ ਆ ਜਾਂ ਫਿਰ ਦੂਜਾ ਰੱਖਦੇ ਆ, ਬਾਕੀ ਹੁੰਦਾ
0: ਨਿੰਮ ਦੇ ਥੱਲੇ ਨੀ ਹੁੰਦਾ ਜੀ, ਦੇਖੋ ਮੱਖੀ ਮੱਛਰ ਕੋਈ।
2: ਹਾਂਜੀ, ਫਿਰ ਜੇ ਤੁਸੀਂ ਪੁਦੀਨਾ ਰੱਖ ਲੈਣੇ, ਪੁਦੀਨੇ ਦਾ ਬੂਟਾ ਰੱਖਿਆ ਹੋਵੇ,
0: ਫਿਰ ਉਹਦੇ
2: हाँ जी, ओदे नाल थोड़ी ते थोनू नींद भी कहिंदे चंगी आंदी
0: जी
2: आ। एक दिन थोड़े एक दिन होए, मेरी डॉटर ला मेरे कमरे च आई तां मैनूं कहिंदी आ तुसीं की रख्या।
0: जी
2: मैं क्या ये मैं दूजा लाया, मैं मिंट का बारों ला के एच बूटा ला। कहिंदे ये
0: जी
2: बड़ा सीधा, मैं ये झाकड़िया बेचारे नूं आले दुआले भुपिंदर
0: जी
2: जी ने हवा नहीं मरदी कुछ नहीं मरदी तो उन्हें सीधा ही होना। हुण मैं उन्हें 4 दिन होए बाहर रखिया, तुसीं देखो ओहदे पत्ते किड़किड़े हो गए
0: जी
2: उसे पुदीने दे, जिहनूं अंदर बेचारे नूं हवा नहीं मरदी कुछ नहीं, उन्हें बखरा तो होना
0: जी
2: सी। पर मैं ये देखिया सी उन्हें सच्ची उहदी स्मैल दे नाल होगा जां कुछ भी होगा,
0: जी
2: मच्छर नहीं कोई कुछ नहीं, तो वाकई नींद भी वाकई आउंदी है। पता नहीं
0: बिल्कुल
2: उह
0: है।
2: कहिंदे थोड़े
0: नाले
2: जे कमरे
0: चटनी,
2: विच कहिंदे तुसीं
0: नाले भैन
2: जिदा
0: जी चटनी खाओ, नाले
2: जिदा
0: मच्छर।

0: ਨਹੀਂ ਆਉਂਦੀਆਂ ਹੁੰਦੀਆਂ ਸੀ, ਮਤਲਬ ਕਿ ਉੱਪਰ ਪੱਖਾ ਜਿਹਾ ਲੱਗਾ ਹੁੰਦਾ ਸੀਗਾ,
1: ਅੱਛਾ
0: ਤੇ ਉਹ ਲਾ ਲਓ ਨਾ ਜੀ, ਉਹ ਮੱਖੀ ਤੁਹਾਡੇ ਲਾਗੇ ਨਹੀਂ ਆਉਂਦੀ ਜੀ। ਇੱਦਾਂ ਦੇ ਹੈਗੇ ਆ ਬਹੁਤ
1: ਅੱਛਾ
0: ਸਾਰੀਆਂ
1: ਅੱਛਾ ਫਿਰ ਉਹ
0: ਚੀਜ਼ਾਂ ਨੇ ਜੀ ਇੱਥੇ ਲੋਕਾਂ ਦੇ।
1: ਪੱਖੇ ਤੋਂ ਡਰਦੇ ਹੋਣੇ
0: ਹਾਂ, ਪੱਕਾ ਉਹ
1: ਤੁਸੀਂ,
0: ਛੋਟਾ
1: ਦੇਖੋ
0: ਜਿਹਾ
1: ਇਹ।
0: ਪੱਖਾ ਆ ਉੱਪਰ, ਜਿੱਦਾਂ ਆਪਣੇ ਉਹ ਬਚਪਨ ਦੇ ਵਿੱਚ ਟੋਪੀਆਂ ਨਹੀਂ ਹੁੰਦੀਆਂ ਸੀਗੀਆਂ ਜੀ, ਉਹ ਸਤਰੰਗੀ ਜਿਹੀਆਂ, ਤੇ ਉੱਤੇ ਉਹ ਲੱਗਿਆ ਹੁੰਦਾ ਸੀ, ਇੱਕ ਪੱਖਾ ਲਾਇਆ ਹੁੰਦਾ ਸੀ, ਉਹ ਘੁੰਮੀ ਜਾਂਦਾ ਹਵਾ ਦੇ ਨਾਲ, ਉਹ ਚੀਜ਼ ਆ ਜੀ।
1: ਅੱਛਾ ਜੀ
0: ਹਾਂਜੀ
1: ਅੱਛਾ, ਤਾਂ ਫਿਰ ਆਹੋ ਫਿਰ ਕੋਈ ਨਾ ਕੋਈ ਹੈਗੇ ਤਾਂ ਹੈਗੇ, ਬਚਾ ਕਰਨ
0: ਹਾਂਜੀ
1: ਲਈ
0: ਬਿਲਕੁਲ
1: ਬਾਜ਼ਾਰਾਂ
0: ਜੀ।
1: ਵਿੱਚ ਇੱਦਾਂ ਦੀਆਂ ਚੀਜ਼ਾਂ ਤਾਂ ਬਹੁਤ
0: ਹੁਣ
1: ਹੁੰਦੀਆਂ
0: ਦੇਖੋ ਜਿੱਥੇ
1: ਹੈਗਾ,
0: ਕਬੂਤਰ
1: ਇਹੀ
0: ਜ਼ਿਆਦਾ
1: ਆਪਾਂ
0: ਆ,
1: ਕਹਿੰਦੇ ਤੇ।
0: ਜਿੱਥੇ ਕਬੂਤਰ ਜ਼ਿਆਦਾ ਆ ਉੱਥੇ ਜੇ ਬਾਜ਼ ਆ ਜਾਵੇ ਜੀ, ਤੇ ਉਸ ਏਰੀਏ ਦੇ ਵਿੱਚ
1: ਅੱਛਾ
0: ਕਬੂਤਰ ਨਹੀਂ ਤੁਹਾਨੂੰ ਲੱਭੂਗਾ। ਇਸੇ ਤਰ੍ਹਾਂ ਜੇ ਬਾਂਦਰ ਆ ਤੇ ਲੰਗੂਰ ਆ, ਦੇਖੋ ਜਿੱਥੇ ਆਪਣੇ ਮਾਲਪੁਰ ਤੋਂ ਅੱਗੇ ਆਪਾਂ ਪਹਾੜੀ ਏਰੀਏ ਨੂੰ ਚਲ ਜਾਈਏ, ਜਿੱਥੇ ਲੰਗੂਰ ਆ ਨਾ ਜੀ, ਉੱਥੇ ਬਾਂਦਰ ਨਹੀਂ ਦਿਖੇਗਾ ਜੀ, ਇਹਨਾਂ ਦੀ ਆਪਸ ਦੇ ਵਿੱਚ ਬਹੁਤ ਲੱਗਦੀ ਹੈ।
1: ਅੱਛਾ ਜੀ
0: ਹਾਂਜੀ
1: ਅਬੇ ਹੁਣ ਕਈ ਗੱਲਾਂ ਸੁਣੀ ਚਾਹੀਦੀਆਂ। ਮੈਂ ਤਾਂ ਕੱਲ ਸੋਚਦੀ ਸੀ ਤੁਹਾਡੇ ਵੱਲ ਦੇਖਦੇ, ਕਿਉਂਕਿ ਹੁਣ ਮੈਂ ਸ਼ਾਇਦ ਤੁਹਾਡੇ ਕੰਨ 'ਚ ਆਵਾਜ਼ ਵੀ ਪਈ, ਕਿਉਂਕਿ ਮੈਂ ਤਾਂ ਟੀਵੀ ਤੇ ਸੁਣ ਰਹੀ ਸੀ, ਤਾਂ ਮੈਂ
0: ਜੀ
1: ਫੋਨ ਤਾਂ ਫਿਰ ਹੁਣ ਫੋਨ ਤੇ ਹੀ ਕਰਨਾ ਸੀ, ਤਾਂ
0: ਹਾਂਜੀ
1: ਮੈਂ ਉਹਨੂੰ ਉਸ ਵੇਲੇ ਦਵਾ ਸੱਟ ਬੰਦ ਕੀਤਾ। ਮੈਂ ਦੇਖਦੀ ਹਾਂ, ਮੈਂ ਕਿਹਾ ਮੈਂ ਭੁਪਿੰਦਰ ਜੀ ਤੁਹਾਨੂੰ ਦੋ
0: ਜੀ
1: ਤਿੰਨ ਸਾਲ ਪਹਿਲਾਂ ਕਹਿੰਦੇ ਤੁਸੀਂ ਕਿਹਾ ਤੇ ਮਾਲ ਜੀ, ਮੈਨੂੰ ਤਾਂ ਇੱਦਾਂ ਕੱਪੜੇ ਪਾਉਂਦਿਆਂ ਨੂੰ ਅਜੇ ਥੋੜ੍ਹਾ ਆਦੀ ਨਹੀਂ ਹੈ, ਮੈਂ ਇੱਦਾਂ ਮੈਂ ਕਿਹਾ ਤੁਸੀਂ ਬਹੁਤ ਵਧੀਆ
0: ਜੀ,
1: ਮੈਨੂੰ
0: ਥੈਂਕ ਯੂ
1: ਕਰਨਾ
0: ਜੀ, ਥੈਂਕ
1: ਚੇਤੇ। ਮੈਂ ਕਿਹਾ ਤੁਹਾਡੀ ਦੇਖਿਓ ਦਿਨੋ ਦਿਨ ਜਿਸ ਕੁਰਸੀ ਤੇ ਹੁਣ ਤੁਸੀਂ
0: ਜੀ
1: ਬੈਠ ਗਏ, ਆਪਣੇ ਆਪ ਤੁਸੀਂ ਪਰਸਨੈਲਿਟੀ
0: ਹਾਂ ਬਿਲਕੁਲ
1: ਬਣਾਉਣ
0: ਹੈ
1: ਲਈ
0: ਜੀ,
1: ਆਪਣੇ ਆਪ
0: ਹੋਈ
1: ਹੀ ਹੋ
0: ਜਾਂਦੀ
1: ਜਾਂਦਾ, ਫਿਰ ਐਪ ਹੋਣੀ ਆ ਤਾਂ ਇੱਦਾਂ ਕਰਨਾ ਤਾਂ ਇੱਦਾਂ ਕਰਨਾ, ਕਿਉਂਕਿ ਜੋ ਆਪਾਂ
0: ਬਿਲਕੁਲ
1: ਸ਼ੁਰੂ ਕਰਦੇ ਹਾਂ ਭੁਪਿੰਦਰ ਜੀ ਉਹ ਡਿਫਰੈਂਟ ਹੁੰਦੇ ਆ।
0: ਹਾਂਜੀ
1: ਉਹ ਤੋਂ ਬਾਅਦ ਹੌਲੀ ਹੌਲੀ ਬਾਕੀ ਪਰਸਨੈਲਿਟੀ ਵੀ, ਜਿੱਦਾਂ ਤੁਸੀਂ ਵੱਡੇ ਵੀ ਹੋ ਜਾਂਦੇ ਨਾ, ਪਰਸਨੈਲਿਟੀ
0: ਜੀ
1: ਆਪਣੇ ਆਪ ਹੀ ਬਣਦੀ
0: ਹਾਂ
1: ਰਹਿੰਦੀ ਹੈ।
0: ਬਿਲਕੁਲ ਹੈ ਜੀ, ਉਹ ਨਿਖਾਰ ਆਉਂਦਾ ਆਪਣੇ ਆਪ ਹੀ,
1: ਹਾਂਜੀ
0: ਬਿਲਕੁਲ ਹੈ
1: ਹਾਂਜੀ। ਬਾਕੀ ਹਾਂ ਪ੍ਰੋਗਰਾਮ ਮੈਂ ਸੁਣਿਆ ਸਾਰਾ, ਮੈਂ ਤਾਂ
0: ਜੀ
1: ਦਿੱਲੀ ਦਾ ਵੀ ਦੇਖਤੀ ਸੀ, ਤੇ
0: ਹਾਂਜੀ
1: ਉਹ ਭੁਪਿੰਦਰ ਜੀ ਇੰਨੀ ਕੁੱਟਮਾਰ, ਇੰਨੀ ਪੁਲਿਸ ਉਹਨਾਂ ਨੂੰ ਕੁੱਟ ਰਹੀ ਆ, ਬੱਚਿਆਂ ਨੂੰ, ਫਿਰ ਬੱਚੇ ਵੀ ਉਹਨਾਂ ਨੂੰ ਕੁੱਟ ਰਹੇ,
0: ਬਿਲਕੁਲ
1: ਪਰ
0: ਜੀ
1: ਉਹ ਤਾਂ ਹੈ ਤਾਂ ਮਾੜੀ ਗੱਲ ਹੈ। ਪੇਪਰ ਲੀਕ ਹੋਣਾ ਇਹ ਮਾੜੀ ਗੱਲ
0: ਜੀ
1: ਥੋੜ੍ਹੀ ਨਹੀਂ, ਤੇ ਮੈਨੂੰ ਕਿਸੇ ਦਾ ਪਤਾ, ਇੱਕ ਵਾਰ ਕਿਸੇ ਕੋਈ ਪੇਪਰ ਦੇ ਰਿਹਾ ਸੀ ਬੱਚਾ, ਤਾਂ ਮੈਡੀਕਲ 'ਚ ਸੀ ਹੈ ਨਾ,
0: ਜੀ
1: ਤਾਂ ਉਹਨੇ ਮਤਲਬ ਕੀ ਹੋਇਆ, ਜਦ ਉਹਨੇ ਦੱਸਿਆ ਵੀ ਮੇਰੇ ਕੋਲ ਬੈਠੇ ਹੋਰ ਬੱਚੇ ਜਿਹੜੇ ਆ ਨਕਲ ਕਰ ਰਹੇ ਆ,
0: ਜੀ
1: ਤਾਂ ਉਹ ਬੱਚੇ ਤੇ ਇੰਨਾ ਅਸਰ ਹੋਇਆ, ਤੁਸੀਂ ਦੇਖੋ ਬੱਚੇ ਨੇ ਪੇਪਰ ਪੜ੍ਹ ਕੇ ਬਾਹਰ ਆ ਗਿਆ ਸੀ, ਜਦਕਿ
0: ਬਿਲਕੁਲ
1: ਟੌਪ ਟੌਪ ਦਾ ਸਟੂਡੈਂਟ ਸੀ ਸਕੂਲ ਕਾਲਜ
0: ਜੀ
1: ਦਾ ਹੈ ਨਾ,
0: ਬਿਲਕੁਲ
1: ਤਾਂ
0: ਹੈ ਜੀ,
1: ਤੁਸੀਂ ਦੇਖੋ ਉਹਨੇ ਆਪਣਾ ਉਹਨੇ ਆਪਣਾ ਸਾਲ ਖਰਾਬ ਕਰ ਲਿਆ, ਪੇਪਰ ਪੜ੍ਹ ਕੇ ਆ ਗਿਆ ਉਹਨੂੰ, ਫਿਰ ਉੱਥੇ ਦੇਣ ਵੀ ਅੰਦਰ ਪੇਪਰ
0: ਜੀ
1: ਦੇਣ ਤੇ ਹੋਰ ਪੇਪਰ ਲੈ ਲਾ ਤੂੰ ਹੋਰ ਕਰ ਲਾ ਹੈ ਨਾ, ਜਾਣੀ
0: ਬਿਲਕੁਲ
1: ਕਿ
0: ਹੈ ਜੀ।
1: ਪਰ ਸੁਪਰਡੈਂਟ ਦੇਵੇ, ਪਰ ਉਹ ਕਹਿੰਦੇ ਵੀ ਮੈਂ ਨਹੀਂ ਕਰਨਾ।
0: ਹੁਣ ਦੇਖੋ ਭੈਣ ਜੀ, ਤੁਸੀਂ ਇੱਥੇ ਵੀ ਜੌਬ ਕੀਤੀ ਹੈ ਇਸ ਅਦਾਰੇ ਦੇ ਵਿੱਚ, ਸਾਡੇ ਉੱਥੇ ਸਟੱਡੀ ਸਿਸਟਮ ਹੀ ਟੋਟਲੀ ਡਿਫਰੈਂਟ ਆ। ਚਲੋ ਅਸੀਂ ਉੱਥੇ ਪੜ੍ਹੇ ਹਾਂ, ਉਸ ਹਿਸਾਬ ਦੇ ਨਾਲ ਦੇਖਦੇ ਹਾਂ, ਜਾਂ ਇੱਥੇ ਇਹਨਾਂ ਇੱਥੇ ਆ ਕੇ ਵੀ ਚਲੋ ਪੜ੍ਹਨ ਦਾ ਮੌਕਾ ਮਿਲਿਆ, ਸਕੂਲਾਂ 'ਚ ਜਾਣ ਦਾ ਮੌਕਾ ਮਿਲਿਆ, ਤੇ ਉਹ ਉਹਨਾਂ ਦਾ ਢਾਂਚਾ ਹੀ ਟੋਟਲੀ ਵੱਖਰਾ ਹੈਗਾ ਜੀ ਦੇਖਣ ਨੂੰ ਜੀ। ਤੇ ਉਹਨਾਂ ਦੇ ਦੇਖੋ ਮਤਲਬ ਕਿ ਉਹ ਬੱਚਿਆਂ ਨੂੰ ਇੰਡੀਪੈਂਡੈਂਟ ਬਣਾਉਂਦੇ ਆ, ਨਕਲ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਸੇ ਦੇ ਵੱਲ ਨੂੰ ਦੇਖਦੇ ਹੀ ਨਹੀਂ ਗੇ ਜੀ।
1: ਭੁਪਿੰਦਰ ਜੀ ਮੈਂ ਹੁਣ ਵੀ ਆਪਣੀ ਪੋਤੀ ਨਾਲ ਗੱਲਾਂ ਕਰਦੀ ਰਹਿੰਦੀ, ਮੈਂ ਕਿਹਾ ਤੇ ਮੈਂ ਕਹਿੰਦੀ ਹੁੰਦੀ ਤੇ ਮੈਂ ਝੂਠ ਨਹੀਂ ਬੋਲਿਆ ਕਦੀ,
0: ਜੀ
1: ਔਰ ਮੈਂ ਕਿਹਾ ਮੈਂ ਇੱਕ ਗੱਲ ਤੇ ਹਮੇਸ਼ਾ ਝੂਠ ਬੋਲਦੀ ਰਹੀ ਹਾਂ,
0: ਜੀ
1: ਮੈਂ ਹੁਣ ਦੇਖੋ ਪਾਪਾ ਤੁਹਾਨੂੰ ਕਹਿ ਰਹੀ ਹਾਂ ਔਨ ਏਅਰ ਕਹਿ ਰਹੀ ਹਾਂ, ਇੱਕ ਗੱਲ ਤੇ ਮੈਂ ਹਮੇਸ਼ਾ ਝੂਠ ਬੋਲ ਰਹੀ ਹਾਂ, ਜਦੋਂ ਮੈਂ
0: ਜੀ
1: ਨਿਊਯਾਰਕ ਵੀ ਸਕੂਲ ਵੀ ਸੀਗੀ ਜਾਂ ਮੈਂ ਇੰਡੀਆ ਵੀ ਹੁੰਦੀ ਸੀ, ਜਦ ਮੇਰੇ ਨਾਲ ਦੇ ਬੱਚਿਆਂ ਨੇ ਪੁੱਛਣਾ
0: ਜੀ
1: ਸੁਰਿੰਦਰ ਤੂੰ ਆਹ ਸਵਾਲ ਕਰ ਲਿਆ, ਆਹ ਤੂੰ ਕਰ ਲਿਆ, ਆਹ ਦੱਸੀ ਜਰਾ ਆਹ ਕੀਤਾ, ਮੈਂ ਕਿਹਾ ਮੈਨੂੰ ਤਾਂ ਆਉਂਦਾ ਨਹੀਂ ਹੈ
0: ਜੀ।
1: ਭੁਪਿੰਦਰ ਜੀ ਮੈਂ ਦੱਸਦੀ ਨਹੀਂ ਸੀ ਹੁੰਦੀ, ਮੈਂ ਤੁਹਾਨੂੰ ਆਪਣੀ ਗੱਲ ਦੱਸੀ,
0: ਹਾਂ
1: ਪਤਾ ਕਹਤੇ
0: ਬਿਲਕੁਲ
1: ਉਹ ਗੱਲ ਸੁਣੋ, ਮੈਂ ਇੰਨੀ ਮਿਹਨਤ ਕੀਤੀ, ਮੈਂ ਮਿਹਨਤ ਕੀਤੀ, ਉਹ ਮੇਰੀ ਮਿਹਨਤ ਦਾ ਕੀ
0: ਮੇਰੀ
1: ਫਾਇਦਾ ਹੋ ਗਿਆ,
0: ਬਿਲਕੁਲ ਹੈ ਜੀ
1: ਇੱਕ ਬੱਚੇ
0: ਬਿਲਕੁਲ
1: ਨਾਲ ਤੁਹਾਨੂੰ ਪੁੱਛ ਰਿਹਾ, ਤਾਂ ਮੈਂ ਉੱਤੇ
0: ਜੀ
1: ਜਾਣੀ ਕਿ ਇੰਨੀ ਕੂਲ ਜੇ ਹੋ ਕੇ ਦਵਾ ਸੱਠ ਉਹਨੂੰ ਦੱਸ ਦਵਾਂ ਹਾਂ ਇਹਦਾ ਆਹ ਆਂਸਰ ਆ, ਤੇ ਇੱਦਾਂ ਮੈਂ ਨਹੀਂ ਕਰ ਸਕਦੀ ਕਿਉਂਕਿ ਮੈਂ
0: ਜੀ
1: ਮਿਹਨਤ ਕੀਤੀ ਆ,
0: ਬਿਲਕੁਲ ਹੈ ਜੀ।
1: ਏਦਾਂ ਮੇਰੀ ਨਿਊਯਾਰਕ ਗੱਲ ਹੁੰਦੀ ਸੀ ਤੁਹਾਨੂੰ ਮੈਂ ਦੱਸਦੀ ਹਾਂ, ਇੱਕ ਵਾਰ ਜਦੋਂ ਗਏ ਤਾਂ ਉਹ ਕਹਿੰਦੇ ਤੁਹਾਨੂੰ ਫੇ ਹੁਣ ਇੱਥੇ ਨਾ ਭੇਜਣ ਕੇ, ਇੱਥੇ ਦਾ ਟੀਚਰ ਸਰਟੀਫਿਕੇਸ਼ਨ ਇੱਥੇ ਦਾ ਲੈਣ ਦੇ ਲਈ ਤੁਹਾਨੂੰ ਟੈਸਟ ਦੇਣਾ ਪੈਣਾ, ਉਹ 4 ਘੰਟੇ
0: ਜੀ
1: ਦਾ ਟੈਸਟ ਸੀ ਭੁਪਿੰਦਰ ਜੀ।
0: ਬਿਲਕੁਲ ਹੈ
1: ਹੁਣ ਤੁਸੀਂ ਦੇਖੋ ਫਿਰ ਮੇਰੀ ਬੇਟੀ ਦੇ ਬੱਚੇ ਵੀ ਸੀ, ਮੈਂ ਉਹਨਾਂ ਦੀ ਵੀ ਟੇਕ ਕੇਅਰ ਕਰਦੀ
0: ਜੀ।
1: ਸੀ ਹੈ ਨਾ ਘਰ,
0: ਨਾਲੇ
1: ਪਰ
0: ਦੇਖੋ
1: ਮੈਂ ਕਦੀ ਕਿਸੇ ਨੂੰ
0: ਇਹਨਾਂ ਦਾ
1: ਦੱਸਦੀ ਨਹੀਂ।
0: ਢਾਂਚਾ ਹੀ ਭੈਣ ਜੀ ਵੱਖਰਾ ਹੈ ਕਿ ਹਰ ਯੂਨੀਵਰਸਿਟੀ ਦੇ ਵਿੱਚ ਮਤਲਬ ਕਿ ਉਹ ਪੇਪਰ
1: ਹਾਂਜੀ
0: ਆਪਣੇ ਉੱਥੋਂ ਹੀ ਤਿਆਰ ਕਰਦੇ ਨੇ, ਬਾਹਰੋਂ ਕਿਤੇ ਲਿਆਉਣ ਦੀ ਲੋੜ ਹੀ ਨਹੀਂ। ਲੀਕ ਕਿੱਦਾਂ ਹੋ ਜਾਵੇ ਜੀ? ਤੁਸੀਂ ਔਨ ਦਾ ਸਪੋਟ
1: ਹਾਂਜੀ
0: ਜਿਹੜਾ ਉੱਥੇ
1: ਹਾਂਜੀ
0: ਤਿਆਰ ਕਰੋ ਬੱਚਿਆਂ ਦੇ ਲਈ, ਜੋ ਤੁਸੀਂ ਸਿਲੇਬਸ ਪੜ੍ਹਾਇਆ ਉਹਨਾਂ ਨੂੰ ਜੋ ਕੀਤਾ ਹੈ, ਤੇ ਉਹਦੇ ਵਿੱਚ ਉਹ ਤਿਆਰ ਕਰ
1: ਹਾਂਜੀ
0: ਲੈਂਦੇ ਨੇ ਜੀ। ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਕਿਤੋਂ ਬਾਹਰੋਂ ਥੋੜ੍ਹੀ ਆਉਂਦੇ, ਇੱਥੇ ਕਾਹਤੋਂ ਨਹੀਂ ਪੇਪਰ ਲੀਕ ਹੁੰਦੇ
1: ਨਹੀਂ, ਪੇਪਰ ਤਾਂ ਵਿੱਚੋਂ ਹੀ ਹੁੰਦਾ,
0: ਜੀ
1: ਪਰ ਗੱਲ ਤਾਂ ਇਹ ਆ ਦਰਜੀ ਦਾ ਵੀ ਨਹੀਂ ਚੱਜਦਾ ਹੋਇਆ ਹੋਣਾ, ਉਹ
0: ਜੀ
1: ਮੈਨੂੰ ਪੁੱਛਣ ਕਿੱਦਾਂ ਦਾ ਹੋਇਆ, ਮੈਂ ਕਿਹਾ ਬਸ ਸੋ ਸੋ ਹਨਾ, ਤਾਂ
0: ਜੀ
1: ਕਹਿੰਦੇ ਹਾਂ ਸੁਰਿੰਦਰ ਜੀ ਦਾ ਵੀ ਕਿੱਥੋਂ ਆਉਣਾ, ਇਹ ਤਾਂ ਪਹਿਲਾਂ ਹੁਣ,

0: ਦੇਖੇ ਤੇ ਮੈਂ ਸਕੂਲ ਆਪਾਂ ਜੋਬ ਵੀ ਕਰਦੇ ਹਾਂ, ਫਿਰ ਘਰ ਜਾ ਕੇ ਕਹਿੰਦੇ ਆਪਣੇ ਗ੍ਰੈਂਡ ਚਿਲਡਰਨ ਦੀ ਟੇਕ ਕੇਅਰ ਵੀ ਕਰਨੀ ਹੁੰਦੀ ਆ,
1: ਜੀ
0: ਤੇ ਤੂੰ ਵੀ ਕਿੱਥੇ ਪੜ੍ਹ ਹੁੰਦਾ ਤੇ ਤੂੰ ਨਹੀਂ ਪੜ੍ਹ ਹੁੰਦਾ, ਪਰ ਮੈਂ ਚੁੱਪ ਸੀ ਤੇ ਜੋ ਕਹਿੰਦੇ ਆ ਸੁਣੀ ਜਾਓ,
1: ਸੁਣੀ
0: ਹਨਾ ਭੁਪਿੰਦਰ ਜੀ,
1: ਜਾਓ
0: ਤਾਂ ਮੈਂ ਕਿਸੇ ਨੂੰ ਕੋਈ ਜਵਾਬ ਨਹੀਂ ਦਿੱਤਾ, ਪਰ ਮੈਂ
1: ਜੀ
0: ਮੇਰੀ ਬੇਟੀ ਦਾ ਵੱਡਾ ਹਾਂ ਬੇਟਾ ਉਹ 4 ਸਾਲ ਦਾ ਸੀ, ਮੈਂ ਉਹਨੂੰ ਲੈ ਕੇ
1: ਜੀ
0: ਜਾਣੀ ਕਿ ਲਾਇਬ੍ਰੇਰੀ ਚਲ ਜਾਣਾ, ਉਹਨੂੰ ਬੀਬਾ ਪੁੱਤ ਬਣ ਕੇ ਮੇਰੇ ਕੋਲ
1: ਬਿਲਕੁਲ
0: ਆਪਣਾ ਕਰੇ ਕੁਛ ਨਾ ਕੁਛ ਦੇਖੀ ਜਾਣਾ, ਤੇ ਮੈਂ ਆਪਣਾ ਉੱਥੇ 2 ਘੰਟੇ ਲਾ ਕੇ
1: ਜੀ
0: ਪੜ੍ਹਿਆ ਨਾ, ਪਰ ਮੈਂ ਕਿਸੇ ਨੂੰ ਕਦੀ ਦੱਸਿਆ ਨਹੀਂ ਸੀ ਵੀ ਮੈਂ
1: ਬਿਲਕੁਲ ਹੈ,
0: ਪੜ੍ਹਦੀ ਹੈਗੀ ਹਾਂ, ਮੈਂ ਤਿਆਰੀ ਕਰਦੀ ਹਾਂ ਆਪਣੀ, ਹੈ ਨਾ,
1: ਬਿਲਕੁਲ ਹੈ ਜੀ
0: ਤਾਂ ਤੁਸੀਂ ਦੇਖੋ 12-13 ਦੇ ਵਿੱਚੋਂ ਸਿਰਫ ਮੈਂ ਹੀ ਪਾਸ ਹੋਈ, ਫਿਰ
1: ਜੀ
0: ਮੈਨੂੰ ਉਹਨੇ ਸਾਰਿਆਂ ਤੋਂ ਉੱਥੇ ਹਾਰਡ ਕਲਾਸ ਦੇਣੀ, ਹੈ ਨਾ, ਮੈਂ ਕਹਿੰਦਾ
1: ਜੀ
0: ਮੈਨੂੰ, ਮੈਂ ਆਪਣੇ ਸੁਪਰਵਾਈਜ਼ਰ ਨੂੰ ਪੁੱਛਿਆ ਇੱਕ ਵਾਰ ਵੀ ਮੈਨੂੰ ਕਿਉਂ ਹਾਰਡ ਕਲਾਸ ਦਿੱਤੀ ਜਾਂਦੀ ਆ, ਉਹ
1: ਜੀ
0: ਮੈਨੂੰ ਕਹਿੰਦੀ ਦੱਸਾਂ ਤੁਸੀਂ ਤੁਹਾਡਾ ਕਸੂਰ ਕੀ ਆ, ਕਹਿੰਦੀ ਸਿਰਫ
1: ਜੀ
0: ਤੁਸੀਂ ਇਕੱਲੇ ਪਾਸ ਹੋਏ ਆ, ਬਾਕੀ
1: ਜੀ
0: ਸਾਰੇ ਬਾਕੀ
1: ਬਿਲਕੁਲ
0: ਸਾਰੀਆਂ ਫੇਲ ਹੋਈਆਂ, ਹੈ ਨਾ,
1: ਜੀ
0: ਮੈਂ
1: ਜੀ
0: ਕਿਹਾ ਦੱਸੋ ਹੁੰਦੀ ਵੀ ਭੁਪਿੰਦਰ ਜੀ ਤਾਂ ਕੋਈ ਵੀ ਆ ਜਿਹੜਾ ਬੰਦਾ ਨਾ ਜ਼ਿੰਮੇਵਾਰ ਹੁੰਦਾ, ਜ਼ਿੰਮੇਵਾਰੀ ਜਿਹੀ
1: ਜੀ
0: ਨਿਭਾਉਂਦਾ, ਆਪਾਂ ਘਰ ਵਿੱਚ ਵੀ ਇੱਦਾਂ ਹੁੰਦੇ, ਉਸੇ ਬੱਚੇ ਨੂੰ ਕਹੀ ਜਾਈਦਾ ਆ ਆ
1: ਬਿਲਕੁਲ,
0: ਕਰੀ ਆ ਕਰੀ,
1: ਮੌਤ ਬਾਰ ਬਣਾ
0: ਹੈ
1: ਗਿਆ,
0: ਨਾ,
1: ਬਣਾਇਆ ਜਾਂਦਾ ਜੀ ਬਿਲਕੁਲ
0: ਹਾਂਜੀ
1: ਜੀ
0: ਹਾਂਜੀ ਇੱਦਾਂ ਸੀ, ਪਰ ਮੈਨੂੰ ਤਾਂ ਇੱਦਾਂ ਬਹੁਤ ਦੁੱਖ ਹੁੰਦਾ ਸੀ ਉੱਥੇ ਜਦੋਂ ਅਸੀਂ ਹੁਣ ਨਿਊ ਯਾਰਕ ਸਕੂਲੇ, ਮੈਂ 7 ਕਲਾਸਾਂ ਲਈਆਂ ਜਾਣੀ ਕਿ ਕਾਲਜ ਦੇ, ਹਨਾ, ਟਵੈਂਟੀ
1: ਜੀ
0: ਵਨ ਕ੍ਰੈਡਿਟ ਲਏ, ਇੱਕ ਕਲਾਸ ਦੇ 3 ਕ੍ਰੈਡਿਟ ਹੁੰਦੇ ਆ, ਹਨਾ,
1: ਜੀ
0: ਤਾਂ ਮੈਨੂੰ ਜਦ ਉੱਥੇ ਨਾ ਜਾਣੀ ਆਪਾਂ ਬਾਰਨਾ ਕਲਾਸ ਦੇ ਵਿੱਚ, ਮੈਂ
1: ਜੀ
0: ਪਤਾ ਕਦੋਂ ਬਾਰਨਾ ਕਲਾਸ ਦੇ ਵਿੱਚ,
1: ਜੀ
0: ਜਦੋਂ ਉਧਰੋਂ ਪ੍ਰੋਫੈਸਰ ਆ ਰਹੀ ਆ, ਉਹ ਮੋਹਰਿਓਂ ਪ੍ਰੋਫੈਸਰ ਆ ਰਹੀ, ਇਧਰਲੇ ਪਾਸੇ ਮੈਂ ਜਾਣਾ, ਤਾਂ ਕਿ ਮੈਨੂੰ ਅੰਦਰ ਗਈ ਨੂੰ ਕੋਈ ਇਹ ਨਾ ਪੁੱਛੇ ਮਾਹਿਲ ਜੀ ਕਰ ਲਿਆ ਤੁਸੀਂ, ਮਾਹਿਲ
1: ਜੀ
0: ਜੀ ਆ ਦੱਸਿਓ ਕਿੱਦਾਂ,
1: ਜੀ
0: ਪਤਾ ਨਹੀਂ, ਮੈਂ ਇਸ ਗੱਲ ਤੇ ਸੱਚੀ ਮੈਂ ਮਾੜੀ ਰਹੀ ਆ, ਮਾੜੀ ਇਸ
1: ਬਿਲਕੁਲ ਹੈ,
0: ਕਰਕੇ ਮੈਂ ਕਹਿੰਦੀ ਆ ਵੀ ਮੈਂ ਅਗਲੇ ਦੀ ਮਦਦ ਇਸ ਗੱਲ ਤੇ ਨਹੀਂ ਕਰ ਸਕਦੀ, ਕਿਉਂਕਿ ਮੈਂ ਮਿਹਨਤ ਕੀਤੀ, ਮੈਂ ਕਿਉਂਕਿ ਅੱਜ
1: ਬਿਲਕੁਲ ਹੈ ਜੀ,
0: ਸੰਗੀਤ
1: ਬਿਲਕੁਲ ਚਾਹੀਦਾ ਹੀ ਹੈ ਜੀ, ਇੱਦਾਂ
0: ਹਾਂਜੀ
1: ਬਿਲਕੁਲ ਹੈ ਜੀ, ਜੀ
0: ਹਾਂਜੀ, ਤਾਂ ਫਿਰ ਹੁਣ ਇਹਨਾਂ ਬੱਚਿਆਂ ਦਾ ਵੀ ਇਹੀ ਹਾਲ ਹੈ, ਜਿਹੜੇ ਮਿਹਨਤ
1: ਜੀ
0: ਕਰਦੇ ਉਹ ਇਹੀ ਚਾਹੁੰਦੇ ਤੇ ਸਾਡੀ ਕਾਬਲੀਅਤ ਦਾ ਸਾਨੂੰ ਮੁੱਲ ਮਿਲੇ,
1: ਮੁੱਲ
0: ਥੋੜਾ ਪਏ, ਇੱਕ
1: ਮਿਲੇ
0: ਨਲਾਇਕ ਬੱਚੇ ਨੇ 13 ਲੱਖ ਕਿ 16 ਲੱਖ ਰੁਪਇਆ ਦੇ ਕੇ, ਤਾਂ
1: ਜੀ
0: ਉਹ ਨਲਾਇਕ ਬੰਦੇ ਨੇ ਬਣ ਜਾਣਾ ਕੁਛ, ਤਾਂ ਦੱਸੋ ਉਹਨੇ ਨੌਕਰੀ ਕਰਕੇ ਜਸਟੀਫਾਈ ਕੀ ਕਰੂਗਾ
1: ਕਿੱਥੇ
0: ਆਪਣੀ
1: ਕਰੇਗਾ
0: ਨੌਕਰੀ
1: ਜੀ,
0: ਦੇ ਨਾਲ,
1: ਬਿਲਕੁਲ ਹੈ
0: ਕੱਖ
1: ਜੀ,
0: ਵੀ ਨਹੀਂ ਕਰੂਗਾ,
1: ਬਿਲਕੁਲ ਹੈ, ਉਸ ਸਿਸਟਮ ਤਾਂ ਹੀ ਕਲੈਪਸ ਵੀ ਤਾਂ ਹੋ ਰਿਹਾ ਭੈਣ ਜੀ, ਉਹੀ ਹੈ ਨਾ ਜੀ,
0: ਹਾਂਜੀ
1: ਬਿਲਕੁਲ
0: ਹਾਂਜੀ,
1: ਜੀ
0: ਮੈਨੂੰ ਤਾਂ ਸਭ ਆਪਣਾ ਚੇਤਾ ਆਈ ਜਾਂਦਾ ਸੀ, ਮੈਂ ਕਿਹਾ ਬਾਕੀ ਕੋਈ ਬੱਚਾ ਨਹੀਂ ਬਰਦਾਸ਼ਤ ਕਰ ਸਕਦਾ ਇਹਦਾ, ਜਿਹੜੇ
1: ਜੀ
0: ਪੜ੍ਹਦੇ ਆ ਉਹ ਹੁਣ ਤਾਂ ਕਾਬਿਲੀਅਤ ਦੇ ਜ਼ਰੀਏ, ਫਿਰ ਦੂਜੇ ਪਾਸੇ SCBC ਕਰਕੇ ਉਹ ਕਰੀ ਜਾਂਦੇ, ਉਹਨਾਂ ਨੂੰ ਥਾਂ ਰਾਖਵੇਂ ਰੱਖਿਓ, ਇੱਕ ਜਨਰਲ ਕੈਟਾਗਰੀ ਵਿੱਚ ਆ ਉਸ ਬੰਦੇ ਦੇ ਸਮਝੋ
1: ਜੀ
0: 90% ਆ, ਦੂਜੇ ਬੰਦੇ ਦੇ 60% ਆ, ਉਹ 60% ਨੂੰ ਸਿਲੈਕਟ ਕਰੀ ਜਾਂਦੇ, 90% ਵਾਲਾ ਰਹੀ ਜਾਂਦਾ, ਤਾਂ
1: ਜੀ
0: ਗਲਤ ਗੱਲ ਹੈ ਨਾ ਭੁਪਿੰਦਰ ਜੀ,
1: ਨਾਲੇ ਭੈਣ ਜੀ ਉਹਦੇ ਵਿੱਚ ਸ਼ਰਮ ਨਹੀਂ ਆਉਂਦੀ ਹੋਊਗੀ, ਚਲੋ ਜਦੋਂ ਨਵੇਂ ਨਵੇਂ ਨਾ ਮੁਲਕਾਂ 'ਚ ਆਏ ਨਾ, ਜਦੋਂ ਚਲੋ ਕੰਮ ਕਾਜ ਕਦੇ ਕੀਤਾ ਨਹੀਂ ਸੀਗਾ, ਤਾਂ ਉਸ ਹਿਸਾਬ ਦੇ ਨਾਲ ਹੋਰ ਵੱਖਰੇ ਕੰਮ ਕਾਰ ਕਰਦੇ ਰਹੇ ਆ, ਜਦੋਂ ਹੋਰ ਨਵੇਂ ਕੰਮ ਕਰਨੇ ਪਏ ਇੱਥੇ ਆ ਕੇ, ਚਲੋ ਪਹਿਲਾਂ ਦੇਖ ਦੇਖ ਕੇ ਮਾੜੇ ਮੋਟੇ ਸਿੱਖਦੇ ਰਹੇ ਹਾਂ, ਤਾਂ ਜਦੋਂ ਕਿਤੇ ਪ੍ਰੋਫੈਸ਼ਨ ਦੇ ਵਿੱਚ ਗਏ ਹਾਂ ਤਾਂ ਉੱਥੇ ਚਾਹੇ ਕੰਮ ਆਉਂਦਾ ਵੀ ਸੀਗਾ ਤਾਂ ਵੀ ਝਿਜਕ ਜਿਹੀ ਇੱਕ ਹੁੰਦੀ ਸੀ, ਯਾਰ ਮੈਂ ਠੀਕ ਵੀ ਕਰ ਰਿਹਾ, ਮਤਲਬ ਕਿ ਜਿੱਦਾਂ ਬਾਕੀ
0: ਹਾਂਜੀ,
1: ਕਰਦੇ ਪਏ ਆ ਜਾਂ ਉਹ ਕੀ ਸੋਚਦੇ ਹੋਣਗੇ ਮੇਰੇ ਬਾਰੇ, ਹੈ ਨਾ, ਤਾਂ ਜਿਹੜੇ ਹੁਣ ਇੱਦਾਂ
0: ਕਿਉਂਕਿ
1: ਪੇਪਰ
0: ਆਪਾਂ
1: ਨੂੰ ਖਰੀਦ
0: ਡਿਫਰੈਂਟ
1: ਕੇ
0: ਕਲਚਰ
1: ਪੋਸਟਾਂ
0: ਚੋਂ
1: ਲੈ
0: ਆਉਂਦੇ
1: ਕੇ
0: ਹਾਂ,
1: ਗਏ ਨੇ,
0: ਡਿਫਰੈਂਟ ਲੈਂਗੁਏਜ ਹੋ ਜਾਂਦੀ,
1: ਜਿਹੜੇ ਮਤਲਬ ਕਿ ਪੋਸਟਾਂ ਲੈ ਕੇ ਪੋਸਟਾਂ ਦੇ ਉੱਤੇ ਬਹਿ ਗਏ ਪੈਸੇ ਦੇ ਕੇ, ਤੇ ਉਹ ਕਿੱਦਾਂ ਮਤਲਬ ਕਿ
0: ਹਾਂਜੀ
1: ਆਪਣੇ ਆਪ ਨੂੰ ਸੈਟੀਸਫਾਈ ਕਿੱਦਾਂ ਕਰਨਗੇ, ਜਾਂ ਲੋਕਾਂ ਦੇ ਨਾਲ ਇਨਸਾਫ ਜਾਂ ਕੋਈ ਦਵਾਈ ਵਗੈਰਾ ਜਾਂ ਗਲਤ ਦੇ ਦਿੱਤੀ ਗਈ ਜਾਂ ਕਿੱਦਾਂ, ਫਿਰ ਉਹਦਾ ਜ਼ਿੰਮੇਵਾਰ ਕੌਣ ਹੋਏਗਾ?
0: ਅੱਧੇ ਲੋਕਾਂ ਉਹ ਫਿਰ 75-85% ਲੋਕਾਂ ਨੂੰ ਤਾਂ ਮਾਰੂ ਗਈ
1: ਜੀ ਬਿਲਕੁਲ
0: ਦਵਾਈ
1: ਹੈ
0: ਦੇ ਕੇ,
1: ਜੀ
0: ਕਿਉਂਕਿ ਜਦ ਉਹਨਾਂ ਦਾ ਨੌਲੇਜ ਨਹੀਂ, ਉਹਨਾਂ ਨੂੰ ਕੁਛ ਪਤਾ ਨਹੀਂ ਹੈਗਾ, ਉਹ
1: ਜੀ
0: ਸਮਝੋ ਪੈਸੇ ਦੇ ਕੇ ਉਹ ਪਾਸ ਹੋ ਗਏ ਆ ਜਾਂ ਕੁਛ ਵੀ ਆ, ਗਾਹਾਂ ਵੀ
1: ਜੀ
0: ਖਬਰੇ ਕਿੰਨੀਆਂ ਸਿਫਾਰਿਸ਼ਾਂ ਕਰਕੇ ਤਾਂ ਪੈਸੇ ਦੇ ਕੇ ਉਹ ਪਾਸ ਹੋ ਗਏ, ਤਾਂ ਤੁਸੀਂ ਦੱਸੋ
1: ਬਿਲਕੁਲ
0: ਉਹਨੇ ਇਲਾਜ ਵੀ ਕਿੱਦਾਂ ਤਾਂ ਕਰਨਾ,
1: ਨਹੀਂ
0: ਹੈ
1: ਜੀ ਨਹੀਂ ਜੀ,
0: ਜਿਹੜੇ ਹੁਣ ਇੰਜੀਨੀਅਰ ਆ ਜਾਂ ਕੁਛ ਆ, ਜੇ ਕੋਈ ਜਿਹੜੇ ਤਾਂ ਅਸਲੀ ਬੰਦੇ ਆਊਗੇ ਉਹ ਠੀਕ ਹੈ, ਜਿਹੜੇ
1: ਜੀ
0: ਨਲੈਕੀ ਆ ਗਏ ਤਾਂ ਫਿਰ ਤਾਂ
1: ਜੀ
0: ਫਿਰ ਹਾਹਾ ਹੀ ਕੁਛ ਹੋਣਾ।
1: ਬਿਲਕੁਲ ਹੈ ਜੀ, ਬਿਲਕੁਲ
0: ਚਲੋ
1: ਹੈ ਜੀ, ਥੈਂਕ ਯੂ ਭੈਣ ਜੀ,
0: ਹਾਂ
1: ਸ਼ੁਕਰੀਆ
0: ਮੈਂ
1: ਜੁੜਨ
0: ਆਪਣੇ
1: ਦਾ,
0: ਹੁਣ ਵਿਚਾਰ ਸਾਂਝੇ ਕਰ
1: ਬਹੁਤ
0: ਦਿੱਤੇ ਜੋ
1: ਵਧੀਆ
0: ਮੇਰੇ
1: ਲੱਗਿਆ ਜੀ,
0: ਦਿਲ
1: ਬਹੁਤ
0: ਵਿੱਚ
1: ਵਧੀਆ,
0: ਆਏ,
1: ਥੈਂਕ ਯੂ,
0: ਹਾਂਜੀ,
1: ਥੈਂਕ
0: ਓਕੇ,
1: ਯੂ,
0: ਸਤਿ ਸ਼੍ਰੀ
1: ਸਤਿ
0: ਅਕਾਲ
1: ਸ਼੍ਰੀ
0: ਜੀ,
1: ਅਕਾਲ
0: ਸਤਿ
1: ਜੀ,
0: ਸ਼੍ਰੀ ਅਕਾਲ,
1: ਲੋ ਦੋਸਤੋ, ਇਹ ਸਾਂਝੀ ਸੁਰਿੰਦਰ ਕੌਰ ਮਾਲ ਜੀ ਯੂਐਸ ਤੋਂ ਸਪੋਰਟ ਵੀ ਕਰਦੇ ਆ ਤੇ ਗੱਲਬਾਤ ਆਪਣੀ ਰੱਖ ਕੇ ਗਏ ਨੇ, ਲੋ ਫਿਰ ਇੱਥੇ ਹੀ ਲੈਣੇ ਆ ਗਿਆ ਦੋਸਤੋ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਸਮਰਜੀਤ ਸਿੰਘ ਸ਼ੰਮੀ ਹੁਣਾਂ ਨਾਲ ਕੋਈ ਨਾ ਕੋਈ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ, ਸਾਰਿਆਂ ਨੂੰ ਭੁਪਿੰਦਰ ਭਾਰਾ ਜੱਲੋਂ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ਼੍ਰੀ ਅਕਾਲ ਜੀ।

0: ਕੁੜੀਆਂ ਦੀ ਹੈਗੀ ਫਿਲਮ ਦਾ ਫੈਕਟਰੀ ਦੀ ਫਿਲਮ ਦੇ ਬਾਰੇ ਆ ਕਹਿਤਾ ਜੀ, ਉਹਨੇ
1: ਜੀ
0: ਰਵਨੀਤ ਬਿੱਟੂ ਨੇ ਆ ਕਹਿਤਾ ਜੀ।
1: ਜੀ
0: ਹੁਣ ਜਾਂਦਾ ਜਾਂਦਾ ਰਵਨੀਤ ਬਿੱਟੂ ਦਾ ਵੀ ਦੱਸ ਦਿਆਂ ਜੀ, ਇੱਕ ਕਹਾਵਤ ਹੁੰਦੀ ਹੈ ਜੀ ਵੀ ਧੋਬੀ ਕਾ ਕੁੱਤਾ ਨਾ ਘਰ ਕਾ ਨਾ ਘਾਟ ਕਾ,
1: ਜੀ
0: ਹੈਂਜੀ ਉਹ ਹਿਸਾਬ ਹੈਗਾ ਆ ਜੀ। ਜੋ ਕਾਂਗਰਸ ਨੇ ਇਹਨੂੰ ਦੇਤਾ ਸੀਗਾ, ਇਹ ਤੋਂ ਜ਼ਿਆਦਾ ਇਹਨੂੰ ਕਿਸੇ ਨੇ ਨੀ
1: ਨਹੀਂ
0: ਦੇਣਾ।
1: ਦੇਣਾ ਜੀ।
0: ਹਰ ਵਾਰੀ ਹਾਰੇ ਇਹਨੂੰ ਮੰਤਰੀ ਕਿਸੇ ਨੇ ਨਹੀਂ ਬਣਾਉਣਾ।
1: ਜੀ
0: ਸੋ ਇਸ ਕਰਕੇ ਜੋ ਮਰਜ਼ੀ ਇਹ ਕਰ ਲੈ, ਜਿੰਨੀ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਆ ਜੀ,
1: ਜੀ
0: ਸਰ ਪੰਜਾਬ ਦੇ ਵਿੱਚ ਜਿਹੜਾ ਆ ਅਕਾਲੀ ਦਲ ਉਦੋਂ ਤੱਕ ਸਰਕਾਰ ਨਹੀਂ ਬਣਾ ਸਕਦਾ ਹੈਗਾ ਜਾਂ ਜਦੋਂ ਤੱਕ ਜਿਹੜਾ ਆ ਉਹ ਨਾ ਬੀਜੇਪੀ ਨਾਲ ਅਲਾਇੰਸ ਨਹੀਂ ਕਰਦਾ
1: ਜੀ।
0: ਤੇ ਆਪਣੇ ਆਪ ਇਕੱਲੇ ਇੱਥੇ ਸਰ ਜਿਹੜਾ ਹੈਗਾ ਆ ਉਹੀ ਪਾਰਟੀ ਕਾਮਯਾਬ ਹੁੰਦੀ ਆ ਜਾਂ ਉਹੀ ਕੈਂਡੀਡੇਟ ਕਾਮਯਾਬ ਹੁੰਦਾ ਆ ਜਿਹਨੂੰ ਸਾਰੇ ਅਪਣਾਉਂਦੇ ਆ।
1: ਅਪਣਾਉਂਦੇ ਆ ਜੀ।
0: ਕੱਲੇ ਹਿੰਦੂਆਂ ਦੀ ਵੋਟ ਨਾਲ ਇਹ ਕਾਮਯਾਬ ਹੋ ਜੂਗਾ ਜੀ?
1: ਬਿਲਕੁਲ
0: ਤੇ ਨਾ। ਤੇ ਦੂਜੀ ਗੱਲ ਇਹ ਹੈਗੀ ਆ ਕਿ ਪੰਜਾਬ ਦਾ ਹਿੰਦੂ ਇਸ ਨੇਚਰ ਦਾ ਹੈ ਹੀ ਨਹੀਂ।
1: ਉਹ ਪਹਿਲਾਂ ਪੰਜਾਬੀ ਹੈ ਨਾ, ਆਪਣੇ ਆਪ ਨੂੰ ਪੰਜਾਬੀ ਕਹਿਲਾਉਂਦੇ ਆ। ਬਿਲਕੁਲ ਆ ਜੀ। ਹਿੰਦੂ
0: ਉਹ ਨਹੀਂ
1: ਬਾਅਦ
0: ਪਸੰਦ ਕਰਦੇ
1: ਜਾਂ
0: ਪਰ ਸਾਹਿਬ
1: ਬਿਲਕੁਲ
0: ਓਪਨਲੀ ਕੰਡੈਮ ਨਹੀਂ ਕਰਦੇ, ਕਿਉਂਕਿ
1: ਬਿਲਕੁਲ
0: ਪੰਜਾਬ ਦਾ ਹਿੰਦੂ ਬੜਾ ਸਾਇਲੈਂਟ ਰਹਿੰਦਾ ਆ, ਨਾ ਮਤਲਬ ਜ਼ਿਆਦਾ ਬੋਲਦਾ ਆ ਨਾ ਪ੍ਰਵੋਕ ਹੀ ਹੁੰਦਾ ਆ। ਉਹ 5% ਹੁੰਦੇ ਆ ਸੂਰੀ ਵਰਗੇ ਜਿਹੜੇ ਹੈਗੇ ਆ ਉਹ ਹਰ ਇੱਕ ਜਗ੍ਹਾ ਹੀ ਹੁੰਦੇ ਆ ਜੀ।
1: ਬਿਲਕੁਲ ਆ।
0: ਉਹ ਸਾਡੇ ਸਿੱਖਾਂ ਦੇ ਵਿੱਚ ਵੀ ਹੈਗੇ ਆ, ਉਹਨਾਂ 'ਚ ਹਿੰਦੂਆਂ 'ਚ ਵੀ ਹੈਗੇ ਆ ਜੀ।
1: ਬਿਲਕੁਲ ਆ ਜੀ।
0: ਬਾਕੀ ਇੱਕ ਖਬਰ ਹੈਗੀ ਸੀ ਦਲ ਖਾਲਸਾ ਵਾਲਿਆਂ ਦੀ,
1: ਹਾਂਜੀ ਉਹਨਾਂ ਨੇ
0: ਦਲ
1: ਮੰਗੀ ਹੈ
0: ਖਾਲਸਾ
1: ਜੀ ਜਾਂਚ।
0: ਜਿਹੜਾ ਉਹਨਾਂ ਨੇ ਜਾਂਚ ਜਿਹੜੀ ਮੰਗੀ ਹੈਗੀ ਆ, ਪਰ ਸਾਹਿਬ ਗੱਲ ਤਾਂ ਉਹਨਾਂ ਦੀ ਲੌਜੀਕਲੀ ਸਹੀ ਆ
1: ਜੀ।
0: ਇੱਕ ਬੰਦਾ ਜੇਲ ਚ ਬੰਦ, ਉਹਦੇ ਨਾਂ ਦੇ ਉੱਤੇ ਏਡਾ ਵੱਡਾ ਨੈਕਸਸ, ਵਿਦੇਸ਼ਾਂ ਤੋਂ ਤੁਹਾਨੂੰ ਜਿਹੜੀਆਂ ਲਾਹਨਤਾਂ ਪੈ ਰਹੀਆਂ ਹੈਗੀਆਂ, ਤੇ ਤੁਸੀਂ ਜਿਹੜਾ ਹੈਗਾ ਆ ਉਸ ਚੀਜ਼ ਦੇ ਉੱਤੇ ਕੋਈ ਆਪਣੇ ਦੇਸ਼ ਨੂੰ ਤਾਂ ਮਤਲਬ ਕੋਈ ਇੰਸ਼ੋਰੈਂਸ ਦਿਓ
1: ਜੀ
0: ਵੀ ਦੇਸ਼ ਦੀ ਸਰਕਾਰ ਇਹਦੇ ਵਿੱਚ ਇਨਵੋਲਵ ਹੈ ਜਾਂ ਨਹੀਂ ਹੈ, ਜੇ ਨਹੀਂ ਹੈ ਤੇ ਇਹ ਉਹਦਾ ਨਾਂ ਕਿੱਦਾਂ ਚੱਲ ਰਿਹਾ, ਉਹਦੇ ਨਾਂ ਦੇ ਉੱਤੇ ਕਿੱਦਾਂ ਇਹ ਸਾਰਾ ਕੁਝ ਚੱਲ ਰਿਹਾ ਹੈਗਾ।
1: ਸੈਣੀ ਸਾਹਿਬ ਜਿੱਦਣ ਪਿਛਲੇ ਦਿਨੀ 35-36 ਬੰਦਿਆਂ ਦੀ ਲਿਸਟ ਆਈ ਹੈ ਨਾ, ਉਤੋਂ ਉਸੇ ਦਿਨ ਹੀ ਮੇਰੇ ਖਿਆਲ ਨਾਲ ਇੱਕ ਮੈਂ ਖਬਰ ਪੜ੍ਹੀ ਸੀ, ਤੇ ਮੈਂ 5 ਮਿੰਟ ਬਾਅਦ ਫਿਰ ਖਬਰ ਨੂੰ ਉਹਨੂੰ ਨੋਟ ਕਰਨ ਦੇ ਲਈ ਮੈਂ ਦੁਬਾਰਾ ਨਿਊਜ਼ ਓਪਨ ਕੀਤੀ ਤੋ ਖਬਰ ਹੀ ਉੱਡ ਗਈ ਜੀ ਉੱਪਰੋਂ। ਉਹਦੇ ਵਿੱਚ ਟਾਈਟਲ ਸੀਗਾ ਕਿ ਭਾਰਤ ਸਰਕਾਰ ਨੇ ਪੂਰਨ, ਮਤਲਬ ਕਿ ਕੈਨੇਡਾ ਵੱਲੋਂ ਖਬਰ ਲਿਖੀ ਗਈ ਸੀ ਕਿ ਪੂਰਨ ਉਹਨਾਂ ਨੇ ਸਹਿਯੋਗ ਕੀਤਾ ਹੈ, ਕੋਈ ਵੀ ਭਾਰਤੀ ਏਜੰਸੀ ਦਾ ਇਹਦੇ ਵਿੱਚ ਕੋਈ ਆਪਣਾ ਕਿਰਦਾਰ ਨਹੀਂ ਗਾ, ਤੇ ਜੋ ਵੀ ਉਹ ਤੋਂ ਬਾਅਦ ਇਹਨਾਂ ਨੇ 36-35 ਨਾਂ ਜਿਹੜੇ ਸੀਗੇ ਉਹ ਜਿਹੜਾ ਇਹਨਾਂ ਨੇ ਚਲਾਇਆ ਸੀ ਓਪਰੇਸ਼ਨ ਉਹਦੇ ਵਿੱਚ ਇਹ ਸਾਰਾ ਕੁਝ ਬਾਅਦ ਚੋਂ ਖਬਰ ਲਾਂਚ ਕੀਤੀ ਹੈ ਜੀ, ਪਰ ਉਹ ਪਹਿਲੀ ਖਬਰ ਉੜੀ ਗਈ ਜੀ, ਉਹ ਲੱਭੀ ਕਿਤੇ ਨੀ।
0: ਪਰ ਸਾਹਿਬ ਗੱਲ ਤਾਂ ਇਹ ਹੈਗਾ ਨਾ, ਡੀਪ ਸਟੇਟ ਕੰਮ ਕਰਦੀ, ਇਹਦੇ ਵਿੱਚ ਤਾਂ ਆਪਾਂ ਕੋਈ
1: ਬਿਲਕੁਲ
0: ਇਨਕਾਰੀ ਨਹੀਂ ਹੋ ਸਕਦਾ।
1: ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਤਕਰੀਬਨ ਭਾਰਤ ਸਰਕਾਰ ਨੂੰ ਉਹਨਾਂ ਨੇ ਪਹਿਲਾਂ ਹੀ।
0: ਬਿਲਕੁਲ ਜੀ
1: ਜੀ।
0: ਉਹ ਦੂਜੀ ਗੱਲ ਇਹ ਹੈਗੀ ਲੋਕਾਂ ਦੇ ਅੱਗੇ ਤਾਂ ਜੋ ਲੋਕਾਂ ਨੂੰ ਉਹੀ ਨਜ਼ਰ ਆ ਰਿਹਾ ਜੋ ਲੋਕਾਂ ਦੇ ਅੱਗੇ ਪਰੋਸਿਆ ਜਾ ਰਿਹਾ।
1: ਬਿਲਕੁਲ ਹੈ ਜੀ, ਬਿਲਕੁਲ ਹੈ।
0: ਬਾਕੀ ਜਿਹੜਾ ਹੈਗਾ ਆ ਇੱਥੇ ਤੱਕ ਕਿਸੇ ਬੰਦੇ ਨੂੰ ਵੱਡਾ ਦੇਸ਼ ਦੀਆਂ ਸਰਕਾਰਾਂ ਬਣਾਉਂਦੀਆਂ ਨਹੀਂ ਹੁੰਦੀਆਂ, ਜਿੱਥੇ ਤੱਕ ਇਹਨਾਂ ਨੇ ਵੱਡਾ ਬਣਾ ਲਿਆ ਇਸੇ ਕਰਕੇ ਹੁਣ ਸਫ਼ਰ ਕਰ ਰਹੇ।
1: ਨਾਲੇ ਸੈਣੀ ਸਾਹਿਬ ਏਜੰਸੀਆਂ ਤੋਂ ਵੱਡਾ ਥੋੜੀ ਬਿਸ਼ਨੋਈ ਹੋ ਗਿਆ, ਉਹ ਕਿਹੜੀ ਖੇਤ ਦੀ ਮੂਲੀ ਉਹਨਾਂ ਦੇ ਲਈ, ਉਹ ਤਾਂ ਪਤਾ ਵੀ ਨਹੀਂ ਲੱਗਣ ਦਿੰਦੇ ਜਦੋਂ ਬੰਦਾ ਚੱਕ ਕੇ ਲਿਜਾਂਦੇ ਆ।
0: ਪਰ ਸਾਹਿਬ ਆ ਜਿਹੜਾ ਨਿੱਜਰ ਵਾਲਾ ਕੇਸ ਹੋਇਆ ਜਾਂ ਹੋਰ ਹੋਏ, ਇਹਨਾਂ ਦੇ ਨਾਨ ਸਟੇਕ ਐਕਟਰ ਜਿਹੜੇ ਮੇਜਰ ਆਰੀਆ ਵਰਗੇ ਜਿਹੜੇ ਹੈਗੇ ਸੀ, ਕੈਪਟਨ ਆਰੀਆ ਵਰਗਾ ਜਿਹੜਾ ਹੈਗਾ ਸੀਗਾ ਜੀ, ਇੱਥੇ ਆਉਂਦੇ ਹੁੰਦੇ ਸੀਗੇ, ਉਹ ਆਪਣੇ ਆਪ ਯੂਟਿਊਬ ਚੈਨਲ ਚਲਾਉਂਦੇ ਸੀ, ਉਹ ਜੋ ਪ੍ਰਵੋਕ ਕਰਕੇ ਜਾਂਦੇ ਸੀ ਉਸੇ ਤਰੀਕੇ ਨਾਲ ਜੋ ਕਹਿ ਕੇ ਜਾਂਦੇ ਸੀ ਗੁੱਸੇ ਮਾਰੇਗੇ, ਉਹ ਸਰ ਉਹ ਚੀਜ਼ਾਂ ਚੱਲੀਆਂ ਕਿ ਨਹੀਂ ਚੱਲੀਆਂ?
1: ਤੁਸੀਂ ਦੇਖੋ ਪਿਛਲੇ ਸਮੇਂ ਦੇ ਵਿੱਚ ਪਾਕਿਸਤਾਨ ਦੇ ਜਰਨਲ ਦੀ ਕਿ ਇੱਕ ਵੀਡੀਓ ਆਈ ਸੀ, ਉਹਦੇ ਵਿੱਚ ਉਹ ਸਾਰੀ ਗੱਲ ਅਗਲਿਆਂ ਨੇ ਨੱਪ ਲਈ ਜੀ, ਮੁੜ ਕੇ ਗੱਲ ਹੀ ਨਹੀਂ ਹੋਈ ਉਹਦੇ ਉੱਤੇ, ਕਿਸੇ ਨੇ ਕੀਤੀ ਨਹੀਂ ਗੱਲ ਮੁੜ ਕੇ ਜੀ।
0: ਪਰ ਸਾਹਿਬ ਮੀਡੀਆ ਦਾ ਤਾਂ ਇਹ ਹੈਗਾ ਆ ਕਿ ਇਹ ਆ ਜੋ ਗੱਲਾਂ ਅਸੀਂ ਬੋਲਦੇ ਹੈਗੇ ਆ, ਜੇ ਉਹਨਾਂ ਦੀ ਮਰਜ਼ੀ ਨਾ ਹੋਵੇ ਤੇ ਅੱਗੇ ਥੋੜਾ ਜਾਣੀ ਹੈਗੀ,
1: ਨਹੀਂ ਜਾਣੀ
0: ਉਹ ਤਾਂ ਉਸੇ ਵੇਲੇ ਜਿਹੜਾ ਹੈਗਾ ਸਟ੍ਰਾਈਕਾਂ ਵੱਜਾ, ਉਸੇ ਵੇਲੇ ਸਟ੍ਰਾਈਕਾਂ ਵੱਜ ਜਾਣੀਆਂ,
1: ਵੱਜ ਜਾਂਦੀਆਂ ਨੇ।
0: ਤੋ ਇਸ ਕਰਕੇ ਮਹਾਰਾਜ ਖਬਰਾਂ ਦਾ ਤਾਂ ਇਹੀ ਦਾਣਾ ਬਾਣਾ ਹੈਗਾ ਆ ਜੀ ਕਿ ਪੰਜਾਬ ਦੇ ਵਿੱਚ ਕਹਿੰਦੇ ਆ ਪਾਣੀ ਟੀਲਾਂ ਤੱਕ ਪਹੁੰਚ ਗਿਆ, ਉੱਥੇ ਮਨੂਪ ਸਿੰਘ ਜਿਹੜਾ ਆ ਤੁਸੀਂ ਕਹਿੰਦੇ ਦਸੂਏ ਦੀ, ਮੈਂ ਦਸੂਏ ਦੀ ਕੀ ਦੱਸਾਂ, ਜਿਹੜਾ ਟੇਲ ਤੇ ਬੈਠਾ ਆ ਵਿਚਾਰਾ ਕਹਿੰਦਾ ਮੈਨੂੰ ਨੀਂਦ ਆਉਂਦੀ ਪਈ ਆ, ਮੈਂ ਸਿਰਫ ਤੁਹਾਨੂੰ ਸੁਣਨਾ ਚਾਹੁੰਦਾ ਆ, ਉਹਨੂੰ ਦੱਸ ਦਿੱਤਾ ਕਹਿੰਦਾ ਮੈਂ ਟੀਲਾ ਤੇ ਬੈਠਾ, ਝੂਠੀ ਖਬਰ ਆ ਜੀ, ਤੁਸੀਂ ਖਬਰ ਪੜ ਰਹੇ ਸੀ ਉਹ ਥੱਲੇ ਲਿਖਣ ਡਿਆ ਸੀ ਝੂਠਿਆ
1: 14,000 ਏਕੜ ਬਣਾ ਕੇ ਕਹਿੰਦੇ 28,300 ਏਕੜ ਰਕਬਾ ਜਿਹੜਾ ਕਵਰ ਕਰ ਦਿੱਤਾ ਦਸੂਆ ਉੜਮੁੜ ਟਾਂਡਾ ਸ਼ਾਮ 84 ਵਿਧਾਨ ਸਭਾ ਹਲਕਿਆਂ ਦੇ ਵਿੱਚ।
0: ਸਰ ਨਹੀਂ, ਕਸੂਏ ਤੋਂ ਪਿੱਛੇ ਪਿੱਛੇ ਜਿਹੜਾ ਹੈਗਾ ਆ, ਜਿੱਥੇ ਜਿੱਥੇ ਨਹਿਰਾਂ ਦੇ ਨਾਲ ਨਾਲ ਜਿਹੜੇ ਹੈਗੇ ਸੀ ਨਾ ਨਾਲੇ, ਸੇਮ ਨਾਲੇ, ਉਹ ਜਿਹੜੇ ਹੈਗੇ ਨਾਲਿਆਂ ਦੀ ਸਫਾਈ ਹੋ ਗਈ, ਉਹ ਹਾਂ ਸੂਏ ਉਹ ਇਨਕਰੋਚਮੈਂਟ ਜਿਹੜੀਆਂ ਦੂਰ ਕੀਤੀਆਂ ਆ, ਅਦਰਵਾਈਜ਼ ਜਿਹੜਾ ਜੋ ਲੋਕਾਂ ਨੂੰ ਉਮੀਦ ਸੀ ਉਹਦੇ ਮੁਤਾਬਕ, ਲੋਕੀ ਤਾਂ ਰੋਜ਼ ਲਾਈਟ ਨੂੰ ਰੋਈ ਜਾਂਦੇ ਹੈਗੇ ਜੀ, ਮੋਟਰਾਂ ਨੀ ਚੱਲਦੀਆਂ
1: ਪਈਆਂ,
0: ਹਾਂਜੀ, ਤੇ ਝੋਨਾ ਲਾਉਣ ਤੋਂ ਪਿਆ ਜਾਂ ਹੋਰ ਕੰਮ ਰਹਿੰਦੇ ਹੈਗੇ ਆ ਜੀ, ਹਾਂਜੀ ਝੋਨਾ ਸੁੱਕਦਾ ਪਿਆ, ਬਾਕੀ ਜਿੱਥੇ ਤੱਕ ਉਹ ਬੈਠੇ ਹੈਗੇ ਮਲੂਕੁਣੀ ਵੀਰ ਬੈਠੇ ਹੈਗੇ ਆ, ਉਹਨਾਂ ਦੇ ਇਲਾਕੇ ਨੇ ਵੀ ਇਹ ਗੱਲਾਂ ਚ ਆ ਕੇ ਹੀ ਨਰਮੇ ਵਾਲਾ ਰਕਬਾ ਸਾਰਾ ਖਤਮ ਕਰਕੇ ਝੋਨਾ ਹੀ ਉੱਥੇ ਐਕਸੈਸਿਬਲੀ ਲਾ ਲਿਆ ਜੀ, ਤੇ ਖੜੇ ਹਰ ਵਾਰੀ ਏਦਾਂ ਹੀ ਗੁਲਗੁਲਿਆਂ ਵਾਲਾ ਮੀਂਹ ਪੈਣਾ ਜੀ, ਕਿਉਂਕਿ ਪਿਛਲੇ ਸਾਲ ਬਾਰਿਸ਼ਾਂ ਹੋਈਆਂ ਸੀ ਸੋਹਣੀਆਂ ਤੇ ਸਰਕਾਰ ਨੂੰ ਵੀ ਸਾਹ ਮਿਲ ਜਾਂਦਾ ਸੀ, ਹੁਣ ਜਿਹੜੀ ਹੈਗੀ ਆ ਲਾਈਟ ਤਾਂ ਘਰਾਂ ਦੀ ਨੀ ਪੂਰੀ ਹੋ ਰਹੀ ਜੀ, ਮੁੱਲ ਲੈ ਲੈ ਕੇ ਦਿੰਦੇ ਪਏ
1: ਜੀ,
0: ਫਿਰ ਉਹ ਸਰ ਸਭ ਤੋਂ ਵੱਡਾ ਕੰਮ ਦੁੱਖ, ਉਹ ਜਿਹੜੇ ਮੀਟਰ ਰੀਡਰ ਆ ਉਹ ਹੜਤਾਲ ਤੇ ਆ, ਚਾਰ ਮਹੀਨੇ ਹੋ ਗਏ ਪੰਜ, ਬਿੱਲ ਕਿਸੇ ਦਾ ਆਇਆ ਨੀ, ਤੇ ਜਿਹਨਾਂ ਸ਼ਹਿਰਾਂ ਦੇ ਵਿੱਚ ਬਿੱਲ ਭੇਜੇ ਹੈਗੇ ਡੇਢ ਡੇਢ ਲੱਖ ਰੁਪਇਆ ਬਿੱਲ ਇਕੱਠਿਆ ਲੋਕਾਂ ਦਾ ਭੇਜ ਦਿੱਤਾ ਜੀ, ਫਿਰ ਇਹਨਾਂ ਨੇ ਸੋਚਿਆ ਵੀ ਇਹਦੇ ਨਾਲ ਤਾਂ ਬਦਨਾਮੀ ਹੋ ਸਕਦੀ ਆ, ਹੁਣ ਫੇਰ ਚੁੱਪ ਕਰਕੇ ਬਹਿ ਗਏ ਆ ਜੀ,
1: ਬਿਲਕੁਲ,
0: ਫਿਰ ਕਹਿੰਦੇ ਜੀ 6 ਮਿੰਟ ਆਪਣੇ ਮੀਟਰ ਦੀ 6 ਮਿੰਟ ਦੀ ਇੱਕ ਵੀਡੀਓ ਬਣਾ ਕੇ ਲੈ ਆਓ, ਹਾਂਜੀ, ਜਿਹਦੇ ਤੇ ਉਹਦੀ ਐਗਜੈਕਟ ਰੀਡਿੰਗ ਹੋਊਗੀ, ਤੇ ਉਹ ਤੁਹਾਨੂੰ ਜਿਹੜਾ ਹੈਗਾ ਆਰ ਏ ਜਿਹੜਾ ਆ ਤੁਰੰਤ ਤੁਹਾਡਾ ਓਰਿਜਿਨਲ ਬਿੱਲ ਕੱਢ ਕੇ ਦੇ ਦੇਗਾ, ਤੇ ਤੁਸੀਂ ਬਿੱਲ ਦਾ ਭੁਗਤਾਨ ਕਰ ਸਕਦੇ ਆ,
1: ਕਿਆ ਬਾਤ ਹੈ,
0: ਉਹਦੇ ਜੇ ਇਹ ਪੈਂਡਿੰਗ ਪਿਆ ਰਿਹਾ ਤੇ ਲੋਕੀ ਤਾਂ ਵਿਚਾਰੇ ਜਿਹੜੇ ਹੈਗੇ ਆ ਕੁਛ ਨਾ ਕੁਛ ਤਾਂ ਥੱਲੇ ਲੱਗਣਗੇ, ਕਮੇਟੀਆਂ ਕਮੁੰਟੀਆਂ ਚੱਕ ਕਮੇਟੀਆਂ ਚੱਕ ਤੇ ਜਿਹੜਾ ਆ ਬਿਜਲੀ ਦੇ ਬਿੱਲ ਦੇਣਗੇ,
1: ਇਹੋ ਹਾਲ ਹੋਣਾ ਜੀ ਜਿੱਦਾਂ ਆਪਣੇ ਕੈਪਟਨ ਸਾਹਿਬ ਨੇ ਕਹਿ ਕੇ ਗਏ ਸੀ ਕਿ ਆਪਾਂ ਉਹ ਮਾਫ ਕਰ ਦਿੱਤਾ ਜਿਹੜਾ ਕਿਸਾਨਾਂ ਦਾ ਸੀਗਾ ਲੋਨ ਵਗੈਰਾ, ਤੇ ਨਾ ਦਿਓ ਭਾਈ ਲਿਮਟਾਂ ਲੁਮਟਾਂ ਨਾ ਭਰੋ ਬੈਂਕਾਂ, ਮੁੜ ਕੇ ਬੈਂਕਾਂ ਵਾਲੇ ਮਤਲਬ ਕਿ ਦਰਵਾਜ਼ੇ ਖੜਕਾਉਂਦੇ ਫਿਰਦੇ ਸੀ ਉਹਨਾਂ ਦੇ, ਕੈਪਟਨ ਸਾਹਿਬ ਨੇ ਤਾਂ ਕਹਿਤਾ ਜੀ,
0: ਬਿਲਕੁਲ ਜੀ, ਉਹਦੇ ਵਿੱਚ ਜਿਹੜਾ ਹੈਗਾ ਆ ਉਹ ਆਪਣੇ SBI ਦੇ ਉਹਨਾਂ ਨੇ ਜਿਹੜੇ ਹੈਗੇ ਕਾਰਪੋਰੇਟ ਬੈਂਕ ਜਿਹੜੇ ਹੈਗੇ ਉਹਨਾਂ ਦੇ ਤਾਂ ਮਾਫ਼ ਕਰ ਦਿੱਤੇ,
1: ਬਿਲਕੁਲ,
0: ਤੇ ਜਿਹੜੇ ਆ ਉਹ ਹਾਂਜੀ
1: ਉਹ ਨਾਮ ਚੁਕਾਉਣ ਲੱਗ ਗਏ ਸੀ, ਲਿਸਟਾਂ ਲਾਉਣ ਲੱਗ ਗਏ ਸੀ ਆਪਣੇ ਦਰਵਾਜ਼ਿਆਂ ਦੇ ਉੱਤੇ ਜੀ, ਬਿਲਕੁਲ,
0: ਭਾਰੇ ਸਾਹਿਬ ਉਹੀ ਲੋਨ ਮਾਫ਼ ਹੋਏ ਸੀ ਜਿਹੜੇ ਕਿਸੇ ਗਰੰਟੀ ਥੱਲੇ ਨਹੀਂ ਸੀ, ਜਿਨ੍ਹਾਂ ਦੀ ਕੋਈ ਮੌਰਗੇਜ ਨਹੀਂ ਸੀ ਤੇ ਬੰਦੇ ਮਰ ਗਏ ਸੀ ਜੀ,
1: ਬਿਲਕੁਲ,
0: ਤੇ ਉਹ ਪਰਸਨਲ ਲੋਨ ਜਿਹੜੇ ਹੈਗੇ ਸੀ ਉਹ ਵੇਵ ਆਫ ਹੋਏਗੀ
1: ਜੀ,
0: ਬਾਕੀ ਜਿਹੜੇ ਹੈਗੇ ਲੋਨ ਜਿਹੜੇ ਵੇਵ ਆਫ ਹੋਏਗੀ, ਜਦੋਂ ਉਹਨਾਂ ਕੋਲ ਜ਼ਿਆਦਾ ਤਾਂ ਅੱਜ ਵੀ ਕੁਰਕ ਹੈਗੀ ਆ ਜੀ, ਲਾਲ ਲਕੀਰਾਂ ਵੱਜੀਆਂ ਹੀ ਆ ਫਰਦਾਂ ਤੇ,
1: ਬਿਲਕੁਲ,
0: ਫਰਦਾਂ ਤੇ ਲਾਲ ਲਕੀਰਾਂ ਵੱਜੀਆਂ ਹੀ ਆ
1: ਜੀ, ਜੀ
0: ਭਾਰਤ ਸਾਹਿਬ,
1: ਥੈਂਕ ਯੂ ਸੈਣੀ ਸਾਹਿਬ, ਸ਼ੁਕਰੀਆ ਜੀ,
0: ਭਾਰਤ ਸਾਹਿਬ ਠੀਕ ਹੈ ਜੀ, ਸ਼ੁਕਰੀਆ ਜੀ,
1: ਥੈਂਕ ਯੂ
0: ਜੀ, ਗ੍ਰੇਟਫੁਲ।
1: ਲਓ ਦੋਸਤੋ, ਇਸ ਸਮੇਂ ਐਡਵੋਕੇਟ ਰਾਜਨ ਸੈਣੀ ਸਾਹਿਬ ਮੁਕੱਦਰ ਜੀ ਤੁਹਾਡੀ ਗੱਲ ਸੁਣਦੇ, ਇੱਕ ਮਿੰਟ ਆਪਣੇ ਬਾਈ ਜੀ ਦੀ ਗੱਲ ਸੁਣ ਲਈਏ 782 ਤੋਂ, ਤੇ ਸਤਿ ਸ੍ਰੀ ਅਕਾਲ ਜੀ ਬਾਈ ਜੀ, ਸਵਾਗਤ ਹੈ ਜੀ, ਹੈਲੋ, ਸਤਿ ਸ੍ਰੀ ਅਕਾਲ ਜੀ, 782 ਬਾਈ ਜੀ ਸਵਾਗਤ ਹੈ ਇੰਡੀਆ ਤੋਂ, ਸਤਿ ਸ੍ਰੀ ਅਕਾਲ ਬਾਈ ਜੀ, ਸਵਾਗਤ ਹੈ ਜੀ 782 ਤੋਂ, ਸ਼ਾਇਦ ਲੱਗਦਾ ਕਿ ਉਦਾਂ ਕਾਲ ਲੱਗ ਗਈ ਜਾਂ ਉਹਨਾਂ ਦੇ ਹੱਥ ਲੱਗ ਗਿਆ, ਮੁਕੱਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ, ਮੁਕੱਦਰ ਜੀ ਕੀ ਹਾਲ ਚਾਲ ਨੇ ਜੀ,
2: ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ, ਬਹੁਤ ਵਧੀਆ ਭਾਰਤ ਬਾਈ, ਤੁਸੀਂ ਆਪਣੇ ਸੁਣਾਓ,
1: ਬਹੁਤ ਵਧੀਆ ਜੀ, ਜੀ ਅਨੂ ਜੀ ਕੀ ਕਹਿਣਾ ਚਾਹੋਗੇ,
2: ਕਹਿਣਾ ਤਾਂ ਕੀ ਆ, ਮੈਂ ਤਾਂ ਇਹ ਸੋਚਣਾ ਵੀ ਹੁਣ ਆਪਾਂ ਹੁਣ ਕਿਉਂਕਿ ਆਪਾਂ ਨੂੰ ਆਪਣੇ ਹੁੰਦਾ ਵੀ
1: ਸੰਧੂ ਸਾਹਿਬ ਨੇ, ਮੈਂ ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਗੱਲ ਕਰਦੇ ਹਾਂ ਖੁੱਲ ਕੇ, ਜੀ ਅਨੂ ਜੀ ਬਾਈ ਜੀ ਸਵਾਗਤ ਹੈ ਜੀ, 782 ਸੰਧੂ ਸਾਹਿਬ ਸਵਾਗਤ ਹੈ ਜੀ ਅਨੂ ਜੀ, ਸ਼ਾਇਦ ਉਹਨਾਂ ਤੱਕ ਆਵਾਜ਼ ਨਹੀਂ ਪਹੁੰਚ ਰਹੀ ਜਾਂ ਕਾਰਨ ਕੀ ਹੈ ਜੀ, ਤੇ ਟਿਕ ਟਿਕ ਆਈ ਜਾਂਦੀ ਹੈ ਵੈਸੇ, ਸਤਿ ਸ੍ਰੀ ਅਕਾਲ ਬਾਈ ਜੀ ਸਵਾਗਤ ਹੈ ਜੀ ਆਪਣੇ ਬੇਅੰਤ ਸੰਧੂ ਜੀ, ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ ਕੀ ਕਹਿਣਾ ਚਾਹੋਗੇ ਬਾਈ ਜੀ, ਬਾਈ ਜੀ ਸ਼ਾਇਦ ਸਪੀਕਰ ਲੱਗਿਆ ਹੋਇਆ, ਤੁਸੀਂ ਏਦਾਂ ਕਰੋ ਕੰਨ ਨੂੰ ਲਾ ਕੇ ਕਰੋ, ਕਿਉਂਕਿ ਕਾਫੀ ਮੇਰੇ ਤੱਕ ਆਵਾਜ਼ ਨਹੀਂ ਪਹੁੰਚ ਰਹੀ ਚੰਗੀ ਤਰ੍ਹਾਂ, ਹਾਂਜੀ ਹਾਂਜੀ ਹੁਣ ਠੀਕ ਹੈ ਜੀ, ਹੁਣ ਹਾਂਜੀ ਲੰਘਿਆ, ਕੀ ਕਹਿਣਾ ਚਾਹੋਗੇ
3: ਵੀਰ ਜੀ, ਬੇਨਤੀ ਇੱਕ ਤਾਂ ਇਹ ਮੇਰਾ ਪਿੰਡ ਹੈਗਾ ਮਲੂਕਾ
1: ਜੀ,
3: ਰਾਜਨ ਸਿੰਘ ਜੀ ਵਰਗੇ ਆਪਣੇ ਬਾਈ ਮੁਕੱਦਰ ਵਰਗੇ ਸਿਕੰਦਰ ਸਿੰਘ ਸਾਰੇ ਵੀਰ ਆਪਣੇ
1: ਜੀ, ਬਿਲਕੁਲ ਜੀ, ਬਿਲਕੁਲ ਜੀ,
3: ਪਰ ਜਿਵੇਂ ਬਾਈ ਸਿਕੰਦਰ ਸਿੰਘ ਔਜਲਾ ਕਹਿੰਦਾ ਵੀ ਆਹ ਨੀ ਮਾਰਿਆ, ਆਹ ਨੀ ਮਾਰਿਆ, ਬੰਦਾ ਗੈਰ ਸਿੰਘ ਸਹੀ ਹੈ, ਮੁੱਖ ਮੰਤਰੀ ਸਹੀ ਹੈ, ਖਰੜਾ ਸਹੀ ਹੈ
1: ਜੀ,
3: ਪਰ ਪਤਾ ਕੀ ਹੈ, ਮੇਰਾ ਚਾਚਾ 1994 ਚੋਂ ਚੱਕਿਆ ਇਹਨਾਂ ਨੇ
1: ਜੀ,
3: ਮਾਰਚ ਚ ਮਹੀਨੇ ਬਾਅਦ ਉਹਦੀ ਲੋਥ ਵੀ ਨੀ ਸੀ
1: ਜੀ।
3: ਫੇਰ ਆਪਾਂ ਬੈਂਤ ਸਿੰਘ ਮੁੱਖ ਮੰਤਰੀ ਸਹੀ ਕਹਿ ਰਹੇ ਹਾਂ?
1: ਨਹੀਂ ਨਹੀਂ, ਉਹ ਉਹਨਾਂ ਦਾ ਉਹ ਨੀ ਕਹਿਣਾ ਸੀਗਾ, ਉਹ ਕਹਿ ਕੇ ਗਏ ਆ ਕਿ ਜੋ ਹੋਇਆ ਗਲਤ ਉਹਨਾਂ ਨੇ ਤਾਂ ਆਪੇ ਅੱਖੀ ਦੇਖਿਆ ਜੀ, ਉਹ ਸਾਰਾ ਸਿਲਸਿਲਾ ਜੋ ਚੱਲਿਆ ਉਸ ਸਮੇਂ ਦੇ ਵਿੱਚ।
3: ਸਿਕੰਦਰ ਸਿੰਘ ਔਜਲਾ ਨੇ ਵੀ ਅੱਖੀ ਦੇਖਿਆ, ਸੈਣੀ ਸਾਹਿਬ ਨੇ
1: ਹਾਂਜੀ,
3: ਡਾਕਟਰ ਮੁਖੀ ਸਿੰਘ ਭੱਟੀ ਸਾਹਿਬ ਨੇ ਵੀ ਵੇਖਿਆ, ਢੀਡ ਸਾਹਿਬ ਨੇ ਅੱਖੀ ਦੇਖਿਆ
1: ਹਾਂਜੀ,
3: ਟਵਾਣਾ ਸਾਹਿਬ ਨੇ ਵੇਖਿਆ
1: ਜੀ।
3: ਠੀਕ ਹੈ ਨਾ, ਕਾਰਨ ਤੇ ਇਹ ਬਣਦਾ ਵੀ ਹੁਣ ਕਈ ਵਾਰੀ ਕਲੀਨ ਚੱਕ ਦੇ ਬਿੱਟੂ ਕਹੀ ਜਾਂਦਾ ਹੈਗਾ
1: ਜੀ,
3: ਵੀ ਮੇਰੇ ਤਾਂ ਤੀਹ ਨੂੰ ਮਰ ਗਿਆ, ਖਾਲਾ ਦਾ ਛੇ ਨੂੰ ਚੱਕਿਆ
1: ਜੀ,
3: ਪਰ ਮੇਰਾ ਚਾਚਾ ਜੀ
1: ਜੀ
3: 1994 ਵਿੱਚ ਚੱਕਿਆ।
1: ਬਿਲਕੁਲ, ਉਹ ਚੀਜ਼ਾਂ ਗਲਤ ਹੋਈਆਂ ਨੇ, ਉਹ ਤਾਂ ਕਹਿ ਹੀ ਰਹੇ ਆ, ਸਾਰੇ ਹੀ ਕਹਿ ਰਹੇ ਨੇ ਜੀ ਗਲਤ ਆ ਨਾ ਉਹ ਚੀਜ਼।
3: ਨਾਲੇ ਅਸੀਂ ਹਾਈ ਕੋਰਟ ਚ ਦਵਾ ਕੇ ਫਿਰ ਆਪਣਾ ਮਲੂਕਾ ਕੋਰਟ ਭਾਈ ਦਾ ਸੀਗਾ, ਉਹਨੂੰ ਸਜ਼ਾ ਦਵਾਈ ਹੈ।
1: ਹਾਂਜੀ ਹਾਂਜੀ ਬਿਲਕੁਲ ਹੈ ਜੀ,
3: ਗਲਤ ਬੋਲਦਾ ਦੁੱਖ ਆਉਂਦਾ ਜੀ।
1: ਨਹੀਂ ਨਹੀਂ, ਗਲਤ ਨੀ ਉਹਨਾਂ ਦਾ ਕਹਿਣਾ, ਤੁਸੀਂ ਸਮਝੇ ਨੀ, ਮੈਂ ਉਹੀ ਕਹਿ ਰਿਹਾ ਕਿ ਉਹ ਕੰਡੈਮ ਹੀ ਕਰਦੇ ਨੇ ਉਸ ਚੀਜ਼ ਨੂੰ,
3: ਇੱਕ ਮਿੰਟ, ਮੈਂ ਨਾ
1: ਤਾਂ ਐਪਰੀਸ਼ੀਏਟ ਨਹੀਂ ਕਰਦੇ ਜੀ,
3: ਮੈਂ ਗਲਤ ਕਿਸੇ ਨੂੰ ਕਹਿ ਰਿਹਾ
1: ਜੀ? ਜੀ ਜੀ ਜੀ,
3: ਪਰ ਸਰ ਮੈਂ ਗਲਤ ਕਿਸੇ ਨੂੰ?
1: ਹਾਂਜੀ ਹਾਂਜੀ ਬਿਲਕੁਲ ਹੈ ਜੀ,
3: ਵੀ ਜਿਵੇਂ ਆਰਟੀਕਲ ਆਈ ਜਾਂਦੇ, ਵੀਡੀਓ ਬਣਾ ਲਓ, ਸੋਸ਼ਲ ਮੀਡੀਆ ਛੱਡੀ
1: ਜਾਂਦੇ,
3: ਜਿਹੜੇ ਪਰਿਵਾਰ ਨਾਲ ਜਾਂਦੇ ਉਹਨੂੰ ਪਤਾ ਹੁੰਦਾ ਹੈ।
1: ਹਾਂ ਬਿਲਕੁਲ, ਉਹ ਤਾਂ ਹੈਗੀ ਆ ਜੀ, ਬਿਲਕੁਲ ਸਹਿਮਤ ਹੈ ਜੀ।
3: ਮੇਰੇ ਚਾਚਾ ਜੀ ਦੇ ਚਾਰ ਕੁੜੀਆਂ ਸੀਗੀਆਂ, ਦੋ ਮੁੰਡੇ ਸੀ
1: ਜੀ,
3: ਉਹਨੇ ਪਤਾ ਕਿਹੜੀਆਂ ਹਾਲਤਾਂ ਪਾਲਿਆ, ਕਿਹੜੀਆਂ ਹਾਲਤਾਂ ਵਿਆਹੇ ਆ ਮੁੰਡੇ?
1: ਬਿਲਕੁਲ ਹੈ ਜੀ, ਉਹਨਾਂ ਸਮਿਆਂ ਚ ਮੈਨੂੰ ਚੇਤਾ ਹੈ, ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਨੇ ਪੰਜਾਬ ਦੇ ਵਿੱਚੋਂ ਵੀ ਜਾਂ ਯੂਪੀ ਜਾਂ ਇਹਨਾਂ ਪਾਸਿਆਂ ਵਾਲੇ ਪਾਸੇ ਵੀ ਜਿਹੜੀਆਂ ਜ਼ਮੀਨਾਂ ਉਦੋਂ ਲਈਆਂ, ਆਬਾਦ ਕੀਤੀਆਂ ਨੇ, ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਆਬਾਦ ਕੀਤੀਆਂ ਨੇ, ਉਹ ਸਾਰਾ ਕੁਝ ਚੱਲਿਆ ਜੀ ਉਹਨਾਂ ਸਮਿਆਂ ਦੇ ਵਿੱਚ।
3: ਯੂਪੀ ਚ ਲਖੀਮਪੁਰ
1: ਹਾਂਜੀ ਕਾਫੀ ਮਸ਼ਹੂਰ ਜੀ,
3: ਪੂਨਮਪੁਰ ਦੇ ਨਾਲ ਕਜਰਾ ਫਾਰਮ ਚ ਮੈਂ ਮਾਸਟਰ ਜੀ ਵੀ ਗਏ ਇੱਥੋਂ
1: ਜੀ ਜੀ ਜੀ,
3: ਕਜਰਾ ਫਾਰਮ ਚ ਆਏ ਵੀ ਹੁਣ, ਚਲੋ ਉਹ ਜਾਵੜੇ ਹੈਗੇ, ਪਰਿਵਾਰ ਜਾਵੜੇ ਅਮਰੀਕਾ ਦੇ
1: ਹਾਂਜੀ ਹਾਂਜੀ
3: ਕੈਨੇਡਾ
1: ਜੀ,
3: ਪਰ ਸਰ ਜੋ ਕੋ ਵਲਤ ਵਲਦਾ ਗੁੱਸਾ ਆਉਂਦਾ ਜੀ।
1: ਨਹੀਂ ਨਹੀਂ ਦੇਖੋ, ਆਪਣੇ ਜਟਵੈੜ ਬਾਈ ਜੀ ਵੀ ਲਿਖਦੇ ਆ, ਨਹੀਂ ਸੰਧੂ ਸਾਹਿਬ, ਔਜਲਾ ਸਾਹਿਬ ਨੇ ਬੇਅੰਤ ਬੁੱਚੜ ਨੂੰ ਮਾੜਾ ਹੀ ਕਿਹਾ ਜੀ, ਉਹ ਵੀ ਲਿਖਦੇ ਆ ਜੀ। ਮੈਂ ਤਾਂ ਪਿਛਲੇ ਹਫਤੇ ਦਾ ਰੋਲਾ ਪਾ ਰਿਹਾ ਇਹਨਾਂ ਚੀਜ਼ਾਂ ਦੇ ਉੱਤੇ ਕਿ ਭਾਈ ਸਾਡੇ ਕੋਲ ਪੰਜਾਬ ਦੇ ਮੁੱਦੇ ਜਾਂ ਹੋਰ ਭਾਰਤ ਦੇ ਮੁੱਦੇ ਖਤਮ ਹੋ ਗਏ, ਜਾਂ ਇਹਨਾਂ ਮੁਲਕਾਂ ਦੇ ਵਿੱਚ ਜੋ ਵਾਪਰ ਰਿਹਾ, ਜੰਗਾਂ ਲੱਗ ਰਹੀਆਂ ਨੇ, ਉਹ ਦੁਬਾਰਾ ਸਾਰਾ ਕੁਝ ਬੂਸਟ ਹੋ ਗਿਆ, ਤੇ ਉਹਦੇ ਉੱਤੇ ਗੱਲਬਾਤ ਕੋਈ ਕਰੇ ਨਹੀਂ ਰਿਹਾ, ਬਸ ਜੋ ਲੋਕ ਦੇਖਣਾ ਚਾਹੁੰਦੇ ਆ ਉਹਦੇ ਉੱਤੇ ਵੀਡੀਓ ਬਣਾ ਬਣਾ ਕੇ ਉਹ ਜਿਹੜੀਆਂ ਕਰੀ ਜਾਂਦੇ ਆ ਜੀ। ਦੇਖੋ ਆਪਣੇ ਬਾਈ ਜੀ, ਆਪਣੇ ਹਨਾ ਕੋਈ ਆਪਾਂ ਮਸ਼ਹੂਰੀ ਵੀ ਦੇਣੀ ਹੁੰਦੀ ਆ ਨਾ ਆਪਣੀ ਸ਼ੋਪ ਦੀ, ਤਾਂ ਅਸੀਂ ਕੀ ਕਰਦੇ ਆ ਆਪਣੀ ਸ਼ੋਪ ਦਾ
3: ਇੱਕ ਬੇਨਤੀ ਹੈ
1: ਹਾਂਜੀ,
3: ਪਰ ਸਾਹਿਬ ਇੱਕ ਬੇਨਤੀ ਹੈ, ਮੰਨ ਲੈ ਚਲੋ ਆਪਾਂ ਤਾਂ ਨਹੀਂ ਸੀਗੇ ਉਦੋਂ, ਪਿਆਰੇ ਲਾਲ ਡਾਕਟਰ ਗਰਗ ਤਾਂ ਸੀਗੇ ਨਾ,
1: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ,
3: ਉਹਨਾਂ ਦੀ ਇੰਟਰਵਿਊ ਸੁਣ ਲੈਣ
1: ਜੀ,
3: ਕੋਈ ਆਪਣੇ ਸਾਰੇ ਹਿੰਦੂ ਭਰਾ ਮੁਸਲਮਾਨ ਈਸਾਈ ਆਪਾਂ ਸਿੱਖ ਸਾਰੇ ਭਰਾਈਏ,
1: ਬਿਲਕੁਲ ਹੈ ਜੀ, ਬਾਨਵੇਂ ਤਕਰੀਬਨ 90 ਤੋਂ ਬਾਦ ਜੋ ਕੁਝ ਵਾਪਰ ਰਹੇ ਸਮਝ ਆ ਰਹੀ ਸੀ ਜੀ, ਉਹਨਾਂ ਹਾਲਾਤਾਂ ਨੂੰ ਦੇਖਿਆ, ਅਸੀਂ ਵੀ ਦੇਖਿਆ, ਹਾਂਜੀ ਹਾਂਜੀ ਹਾਂਜੀ,
3: ਅਸੀਂ 84 ਜਾਂ ਬਹੁਤ ਕਹਾਉਂਦਾ ਹੈ,
1: ਬਿਲਕੁਲ
3: ਸਾਡਾ 94 ਚਾਚਾ ਜੀ ਮਾਰਿਆ,
1: ਬਿਲਕੁਲ
3: ਪੁਲਿਸ ਨੇ ਚੱਕੇ ਚੱਕ ਕੇ ਨੱਕਾ ਮਾਰਿਆ
1: ਜੀ,
3: ਇੱਥੇ ਸਾਡੇ ਖਹਿਰਾ ਸਾਹਿਬ ਸੀਗੇ
1: ਜੀ
3: ਡਿਪਟੀ, ਉਹਨਾਂ ਨੇ ਸਾਡਾ ਸਾਰਾ ਕੇਸ ਲੜਿਆ, ਉਹਨਾਂ ਨੇ ਸਜ਼ਾ ਦਵਾਈ,
1: ਹੁਣ
3: ਸੈਣੀ ਸਾਹਿਬ ਹੈ ਸੈਣੀਪੁਰ ਤੋਂ ਹੁਸ਼ਿਆਰਪੁਰ,
1: ਹਾਂਜੀ
3: ਗੋਆ ਤੋਂ ਹੁਸ਼ਿਆਰਪੁਰ,
1: ਬਿਲਕੁਲ ਹੈ ਜੀ,
3: ਇਹਨਾਂ ਨੂੰ ਸੈਣੀ ਸਾਹਿਬ ਨੂੰ ਪੁੱਛੋ
1: ਜੀ,
3: ਖਹਿਰਾ ਸਾਹਿਬ ਡਿਪਟੀ ਸੀਗੇ,
4: ਆਹੋ
1: ਬਿਲਕੁਲ
3: ਆਏ ਹੋਏ ਹੋਣਗੇ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
3: ਉਹਨਾਂ ਨੇ ਸਾਰਾ ਕੇਸ ਲੜਿਆ, ਉਹਨਾਂ ਨੇ ਸਜ਼ਾ ਦਵਾਈਆਂ, ਪੁਲਿਸ
1: ਬਿਲਕੁਲ ਬਿਲਕੁਲ
3: ਚੰਗੇ ਵਿੱਚ ਬਹੁਤ ਸੀਗੇ,
1: ਚੰਗੇ ਵੀ ਸੀ ਬਿਲਕੁਲ ਹੈ ਜੀ, ਦੇਖੋ ਨਾਲੇ ਆਪਸ ਦੇ ਵਿੱਚ ਸ਼ਰੀਕੇਬਾਜ਼ੀਆਂ ਵੀ ਨਿਕਲੀਆਂ ਉਸ ਸਮਿਆਂ ਦੇ ਵਿੱਚ, ਬਥੇਰਾ ਕੁਝ ਹੋਇਆ ਜੀ,
3: ਸਾਡੇ ਇੱਥੇ ਬਹੁਤ ਹੋਇਆ ਜੀ, ਸਾਡੇ ਪਿੰਡ ਦੇ 9 ਮੁੰਡੇ ਮਾਰੇ ਪੁਲਿਸ ਨੇ
1: ਜੀ ਜੀ ਜੀ ਜੀ,
3: ਘੱਟੋ ਘੱਟ ਜਿਹੜੇ ਊਂ ਭੱਜੇ ਹੋਏ ਸੀਗੇ ਉਹਨਾਂ ਨੇ ਘੱਟੋ ਘੱਟ 20 ਮਾਰੇ ਹੋਣਗੇ,
1: ਬਿਲਕੁਲ ਹੈ ਜੀ, ਮੁਕੱਦਰ ਜੀ ਸਵਾਗਤ ਹੈ ਫਿਰ ਤੋਂ ਜੀ। ਇੱਕ ਮਿੰਟ ਆਪਾਂ ਨਾਲ ਦੀ ਗੱਲ ਕਰ ਲਈਏ, ਔਜਲਾ ਸਾਹਿਬ ਸ਼ਾਇਦ ਕਲੀਅਰ ਹੀ ਕਰ ਦੇਣ ਸਾਰੀ ਸਿਚੁਏਸ਼ਨ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਫਿਰ ਤੋਂ ਜੀ।
4: ਸਤਿ ਸ੍ਰੀ ਅਕਾਲ ਬਾਈ ਜੀ, ਨਾਲੇ ਨੇ ਬਿਆਨ ਸਿੰਘ ਜੀ?
1: ਨਹੀਂ, ਉਹ ਡ੍ਰੌਪ ਕਰ ਗਿਆ, ਮੈਂ ਕੋਸ਼ਿਸ਼ ਕਰ ਲੈਣਾ ਦੁਬਾਰਾ ਜੇ ਗੱਲ ਕਰਨੀ ਚਾਹੁੰਦੇ।
4: ਇਹ ਪਤਾ ਨਹੀਂ ਕਿਉਂ ਮੈਨੂੰ, ਮੈਂ ਦੇਖੋ ਮੈਂ ਜਿਹੜੀ ਗੱਲ ਇੱਕ ਵਾਰੀ ਮੈਂ ਟਵਾਣਾ ਰੇਡੀਓ ਤੇ ਦੋ ਗੇਰੀ ਗੱਲ ਕਹੀ ਸੀ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ
1: ਜੀ
4: ਮੈਂ 91 ਦੌਰੇ ਆ ਗਿਆ
1: ਜੀ,
4: 91 ਚ ਤਾਂ ਮੈਂ ਬਾਹਰ ਆ ਗਿਆ ਸੀਗਾ। ਉਦੋਂ ਪਹਿਲਾਂ ਮੈਂ ਬਿਆਨ ਸਿੰਘ ਨੂੰ 3 ਗੇਰੀ ਮਿਲਿਆ ਜ਼ਿੰਦਗੀ ਚ
1: ਜੀ,
4: ਟੌੜਾ ਸਾਹਿਬ ਨੂੰ ਮਿਲਿਆ 3-4 ਗੇਰੀ
1: ਜੀ,
4: ਹੈਨਾ।
1: ਇੱਕ ਮਿੰਟ ਕਰ ਲੋ ਗੱਲ, ਨਾਲੇ ਫਿਰ ਦੁਬਾਰਾ ਨੀ ਰਿਪੀਟ ਕਰਨਾ ਪਊ। ਹਾਂਜੀ ਬੇਅੰਤ ਜੀ, ਆਪਣੇ ਔਜਲਾ ਸਾਹਿਬ ਨਾਲ ਹੀ ਨੇ, ਗੱਲ ਕਰਨਾ ਚਾਹੁੰਦੇ ਸੀ ਤੁਹਾਡੇ ਨਾਲ, ਪਲੀਜ਼। ਹਾਂਜੀ ਹਾਂਜੀ ਔਜਲਾ ਸਾਹਿਬ,
4: ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਜੀ। ਬਾਈ ਜੀ ਮੈਂ ਦੇਖੋ ਮੇਰਾ ਕੋਈ, ਮੈਂ ਸੱਸਾ ਕਹਿ ਦੇਣਾ, ਮੇਰਾ ਕੋਈ ਨੀ ਕੋਈ ਲੱਗਦਾ, ਮੇਰਾ ਕੁਛ ਨੀ ਲੱਗਦਾ ਹੈਗਾ ਇਹ। ਮੈਂ ਕਿਤੇ ਆਪਦੇ ਫਾਦਰ ਸਾਹਿਬ, ਇੱਕ ਮਿੰਟ ਜੀ, ਮੈਂ ਨਾ ਮੈਂ ਇੱਕ ਫੋਟੋ, ਇੱਕ ਮਿੰਟ ਜੀ, ਇੱਕ ਸੈਕਿੰਡ ਦਿਓ,
1: ਇੱਕ ਸੈਕਿੰਡ ਦਿਓ ਬਾਈ ਜੀ, ਇੱਕ ਸੈਕਿੰਡ ਹੋ ਜਾਊਗਾ। ਹਾਂਜੀ ਬਿਲਕੁਲ,
4: ਮੇਰੇ ਫਾਦਰ ਸਾਹਿਬ ਵੇਲੇ ਮੈਂ ਫੋਟੋ ਨੀ ਖਿੱਚੀ, ਮੈਂ ਤੁਹਾਨੂੰ, ਇਹ ਸਾਰੇ ਹੀ ਫਿਰਦੇ ਸੀ ਉੱਥੇ ਮੇਰੇ ਫਾਦਰ ਦੇ ਭੋਗ ਤੇ, ਮੈਂ ਇੱਕ ਬੰਦੇ ਨੂੰ ਵੀ ਨੀ ਸੱਦਿਆ, ਮੈਂ ਆਪਦੇ ਸਿਰਫ ਇਕੱਲੇ ਦੋਸਤ ਸੱਦੇ।
3: ਇੱਕ ਮਿੰਟ
1: ਜੀ,
3: ਔਜਲਾ ਸਾਹਿਬ ਇੱਕ ਮਿੰਟ, ਬੇਨਤੀ ਹੈ।
4: ਹਾਂਜੀ
3: ਮੈਂ ਤੁਹਾਡੇ ਸਾਰੀ ਇੱਜ਼ਤ ਹੈ, ਪਰ ਪਤਾ ਕੀ ਹੈ, ਆਪਾਂ ਸੈਸਟਰੂਮ ਵਾਲਾ ਕਹਿ ਰਹੇ ਹਾਂ
1: ਜੀ,
3: ਸੈਸਟਰੂਮ ਵਾਲਾ ਕਹਿ ਰਹੇ, ਮੇਰੇ ਚਾਚਾ ਜੀ ਚੱਕ ਕੇ ਪੁਲਿਸ ਦੇ
4: ਸਿਸਟਮ। ਬਾਈ ਜੀ ਸਿਸਟਮ ਬਣਾਉਣ ਵਾਲੇ ਵੀ ਤਾਂ, ਇਹ ਸਿਸਟਮ ਬਣਾਉਣ ਵਾਲੇ ਵੀ ਤਾਂ ਲੀਡਰ ਸੀ, ਸਿਸਟਮ ਦਾ ਲੀਡਰ ਨਹੀਂ ਬਣਾਇਆ ਨਾ।
3: ਬਹਿਣ ਸਿਸਟਮ ਕਹਿ ਰਹੇ ਹਾਂ,
1: ਬਿਲਕੁਲ ਹੈ ਜੀ, ਬਿਲਕੁਲ
4: ਨਹੀਂ ਬਾਈ ਜੀ, ਜਿਹੜੀ ਤੁਸੀਂ ਕਹਿ ਰਹੇ ਹੋ ਨਾ, ਜਾਂ ਆਪਣੇ ਕੰਗ ਸਾਹਿਬ ਦੇ ਦਿਮਾਗ ਚ ਬੈਠਿਆ, ਮੈਂ ਕਾਂਗਰਸੀ ਹਾਂ, ਮੈਂ ਅੱਜ ਤੱਕ ਇੰਡੀਆ ਚ ਕਿਸੇ ਨੂੰ ਵੋਟ ਹੀ ਨੀ ਪਾਈ, ਕਿਉਂਕਿ ਵੋਟ ਹੀ ਨੀ ਬਣੀ
1: ਜੀ।
3: ਕੰਗ ਸਾਹਿਬ ਆਪਣੀ ਗੱਲ, ਕੰਗ ਸਾਹਿਬ ਨੀ
4: ਖਰਾਬ ਕਰਿਆ, ਸਿਰਫ ਆਪਦੀ ਕੁਰਸੀ ਦੀ ਭੁੱਖ ਲਈ ਬਾਈ ਜੀ, ਆਪਦੀ ਕੁਰਸੀ ਦੀ ਭੁੱਖ ਲਈ, ਚਾਹੇ ਸਿਕੰਦਰ ਮਲੂਕਾ ਦੀ, ਚਾਹੇ
3: ਜੇ ਤੁਹਾਡੇ ਇਲਾਕੇ ਵਾਲਾ ਕਾਂਗੜ ਦੀ 1992 ਵਿੱਚ ਜੇ ਢਲਵਾਂ ਕੱਢ ਨਾ ਹੁੰਦਾ
1: ਜੀ,
3: ਹਿੰਦੂ ਨਾ ਕੱਢ ਕੇ ਮਾਰਦੇ, ਦਰਬਾਰ ਸਿੰਘ ਗੁਰੂ
4: ਦਰਬਾਰਾ ਸਿੰਘ ਦੀ ਲੜਾਈ ਨੀ ਧੱਕਿਆ,
1: ਬਿਲਕੁਲ
3: ਗਿਆਨੀ ਜੈਲ ਸਿੰਘ ਦਾ ਪੋਤਾ ਟਤਾਰ ਸਿੰਘ ਸਾਡੇ ਪਿੰਡ ਵਿਆਹਿਆ ਵਾ
1: ਜੀ।
4: ਹਾਂਜੀ, ਉਹ ਚਲੋ, ਉਹ ਤਾਂ ਬਾਈ ਰਿਸ਼ਤੇਦਾਰੀਆਂ ਤਾਂ ਹੁੰਦੀਆਂ ਹੀ ਨੇ। ਮੈਂ ਤਾਂ ਤੁਹਾਨੂੰ ਜਿਹੜੀ ਗੱਲ ਕਹਿਣਾ, ਵੀ ਜਿਹੜਾ ਮੈਂ ਬੇਅੰਤ ਚੋਂ ਦੇਖਿਆ ਸੀ, ਉਹ ਮੈਂ 90 ਤੋਂ ਪਹਿਲਾਂ ਦੇਖਿਆ ਹੋਇਆ, ਮੈਂ ਉਦੋਂ ਬਾਅਦ ਜੋ ਉਹਨੇ ਕੀਤਾ ਉਹਨੇ ਸਜ਼ਾ ਭੁਗਤੀ ਹੈ ਬਾਈ ਉਹਦੀ,
1: ਬਿਲਕੁਲ
4: ਅਗਲਿਆਂ ਨੇ ਭੜਕਾਤਾ ਫੜ ਗਿਆ, ਠੀਕ ਹੈ ਜੀ। ਮੈਂ ਉਹਦੀ ਕਦੇ ਪ੍ਰੋੜਤਾ ਨੀ ਕਰਦਾ ਕਦੇ, ਮੈਂ ਬਹੁਤ ਕਲੋਜ਼ ਇਹਨਾਂ ਨੂੰ ਜਾਣਦਾ, ਮੈਂ ਤਾਂ ਤੁਹਾਨੂੰ ਹੁਣ ਦੱਸਿਆ ਵੀ ਇਹਨਾਂ ਨੂੰ ਅੰਗਰੇਜ਼ੀ ਬੋਲਣ ਦਾ ਬੰਦਾ ਰੱਖਣਾ ਪੈਂਦਾ ਨਾਲ ਕੈਪਟਨ ਨਾਲ ਗੱਲ ਕਰਨ, ਮੈਂ ਤੁਹਾਨੂੰ ਕੀ ਦੱਸਾਂਗਾ,
1: ਬਿਲਕੁਲ
4: ਮੈਂ ਜਿੰਨਾ ਕੁ ਜਾਣਦਾ
1: ਬਿੱਟੂ ਪਹਿਲਾਂ ਕਾਂਗਰਸ,
4: ਮੈਂ ਗੱਲ ਉਹ ਨੀ ਕਹਿੰਦਾ, ਮੇਰਾ ਕੋਈ ਨੀ, ਇਹ ਪਤਾ ਨੀ ਕਿਉਂ ਤੁਹਾਡੇ ਦਿਮਾਗ ਚ ਬੈਠੇ ਜਾਂ ਇੱਕ ਤਾਂ ਨਾ, ਮਤਲਬ ਇਹ ਕਈ ਬਾਦਲ ਦਲੀਆਂ ਨੂੰ ਤਾਂ ਇਹੀ ਲੱਗਦਾ ਵੀ ਅਕਾਲੀ ਅਸੀਂ ਹੋ ਆ, ਹੋਰ ਤਾਂ ਕੋਈ ਅਕਾਲੀ ਨਹੀਂ ਹੈ, ਕੀ ਕਾਂਗਰਸ ਅਕਾਲੀ ਨੀ ਹੈ, ਸਿੱਖ ਨੀ ਹੈਗੇ ਬਾਈ
1: ਜੀ,
4: ਕੀ ਕਾਮਰੇਡ ਸਿੱਖ ਨੀ ਹੈਗੇ, ਕੀ ਜਿਹੜੇ ਆਪ ਚ ਨੇ ਉਹ ਸਿੱਖ ਨੀ ਹੈ, ਹੈ ਤਾਂ ਹੀ ਪੰਜਾਬ ਦੇ ਵਾਸੀ ਹੋ,
1: ਬਿਲਕੁਲ ਹੈ ਜੀ, ਬਿਲਕੁਲ
4: ਹੈ ਤਾਂ ਹੀ, ਜੰਮੇ ਤਾਂ ਸਿੱਖ ਧਰਮ ਚ ਹੋਏ ਆ ਨਾ,
1: ਬਿਲਕੁਲ
4: ਹੈ,
1: ਪੰਜਾਬੀ
4: ਅੱਗੇ ਤਾਂ ਉਹ ਅੱਗੇ ਹਿੰਦੂ ਵੀ ਪੱਗਾਂ ਬੰਨਦੇ ਸੀ ਬਾਈ ਜੀ, ਬੰਨਦੇ ਸੀ ਕਿ ਨਹੀਂ,
1: ਬਿਲਕੁਲ ਹੈ ਜੀ, ਬਿਲਕੁਲ
4: ਜੇ ਜੇ ਜੇ ਅਕਾਲੀਆਂ ਦੀ ਜਿਹੜੇ ਲੋਕ ਚਮਚੀਆਂ ਮਾਰਦੇ ਨੇ ਨਾ, ਜੇ ਅਕਾਲੀਆਂ ਨੂੰ ਕਿਹਾ ਨੀ ਇੱਥੇ ਮਾੜਾ ਕਰਦੇ ਹੋ, ਤਾਂ ਹੀ ਅਕਾਲੀਆਂ ਦਾ ਇਹ ਹਾਲ ਹੋਇਆ ਬਾਈ,
1: ਬਿਲਕੁਲ ਹੈ ਜੀ।
4: ਜੇ ਮਾੜੇ ਨੂੰ ਮਾੜਾ ਕਹਿੰਦਾ, ਭਾਰ ਜਾ ਉਵੇਂ ਚੱਲੀ ਜਾਵੇ, ਜੇ ਆਪਾਂ ਇਹਨੂੰ ਨਾ ਟੋਕੀਏ ਭਾਈ, ਇੱਥੇ ਤੂੰ ਗਲਤ ਗੱਲ ਕਰ ਰਿਹਾ, ਮੈਂ ਗਲਤ ਜਾ ਰਿਹਾ ਜੀ, ਗਲਤ ਨੂੰ ਗਲਤ ਕਹਾਂਗੇ, ਟਵਾਣਾ ਸਾਹਿਬ ਨੂੰ ਮੈਂ ਕਿੰਨੀ ਗਰੀ ਡਿਫਰ ਕਰ ਜਾਂਦਾ, ਮੈਂ ਤੁਹਾਡੀ ਇਸ ਗੱਲ ਸਹਿਮਤ ਹੈ ਜੀ, ਫਿਰ ਮੈਂ ਕਹਿ ਕੇ ਕਹਿਣਾ ਨਾ, ਮੈਂ ਤੁਹਾਡੀ ਸਹਿਮਤ ਨੀ ਟਵਾਣਾ ਸਾਹਿਬ ਇੱਥੇ,
1: ਬਿਲਕੁਲ ਹੈ ਜੀ।
4: ਜੇ ਆਪਾਂ ਸਹੀ ਉਹ, ਫਿਰ ਕਈ ਗਰੀ ਐਗਰ ਵੀ ਹੁੰਦੇ ਨੇ, ਮੈਂ ਨੀ ਕਹਿੰਦਾ ਹਰੇਕ ਵਾਰੀ ਕਈ ਗਰੀ ਕਹਿੰਦੇ, ਹਾਂ ਸਹੀ ਹੈ, ਮੈਂ ਹੁਣੇ ਦੇਖ ਲਓ, ਮੈਂ ਟਵਾਣਾ ਨੂੰ ਪਹਿਲੀ ਗਰੀ ਇਹ ਗੱਲ ਕਹੀ ਸੀ, ਮੈਂ ਕਿਹਾ ਜਥੇਦਾਰ ਨੇ ਭੂਮਿਕਾ ਗਲਤ ਲਵਾਈ, ਉਹਨੇ ਚੁਣ ਚੁਣ ਕੇ ਬੰਦੇ ਚੱਕੇ,
1: ਬਿਲਕੁਲ ਹੈ ਜੀ,
4: ਜਿਨ੍ਹਾਂ ਤੋਂ ਬੁਲਾਇਆ, ਉਦਣ ਟਵਾਣਾ ਮੇਰਾ ਐਗਰੀ ਹੋਇਆ, 3 ਦਿਨ ਬਾਅਦ ਕਹਿੰਦੇ ਵੀ ਔਜਲਾ ਸਾਹਿਬ ਦੀ ਗੱਲ ਸਹੀ, ਮੈਂ ਕਿਹਾ ਉਹਨੇ ਪੁਆਇੰਟ ਆਊਟ ਕੀਤੇ ਨੇ ਜਿਹੜੇ ਪਿੱਛੋਂ ਆਏ
1: ਜੀ,
4: ਬਠਿੰਡੇ ਵਾਲੇ ਨੂੰ ਕਹਿ ਰਿਹਾ ਫਲਾਨਾ ਸਿੰਘ ਕੀ ਮੈਂ ਨਾਂ ਭੁੱਲ ਗਿਆ ਗਿੱਲ ਦਾ, ਗਿੱਲ ਸਾਹਿਬ ਐਮ ਐਲ ਏ ਹੈਗੇ ਤੁਹਾਡੇ ਖਾਂ ਚ ਤੁਸੀਂ, ਕਿਉਂਕਿ ਉਹ ਪੀੜਿਤ ਨੇ ਇਸ ਵਕਤ ਆਪ ਵਾਲਿਆਂ ਤੋਂ
1: ਜੀ।
4: ਮੈਂ ਬਾਈ ਸਮਝਦੀ ਨੀ, ਮੈਂ ਕਿਸੇ ਤੋਂ ਕੁਛ ਨੀ ਜਾਣਾ, ਮੇਰੇ ਹੁੰਦੇ ਕਿੰਨੀਆਂ ਸਰਕਾਰਾਂ ਬਣ ਕੇ ਚਲੀ ਗਈਆਂ। ਮੈਂ ਤਾਂ ਸਾਡੇ ਪਿੰਡ ਦੇ ਸਰਪੰਚ ਕਿੰਨੇ ਬਦਲ ਗਿਆ, ਮੈਨੂੰ 2 ਸਾਲ ਪਹਿਲਾਂ, 2 ਸਾਲਾਂ ਪਹਿਲਾਂ ਪਤਾ ਲੱਗਣ ਲੱਗਿਆ ਵੀ ਕੌਣ ਸਰਪੰਚ ਖੜਦਾ।
1: ਬਿਲਕੁਲ ਹੈ ਜੀ।
4: ਆਪਾਂ ਜਿਹੜੀ ਗੱਲ ਆ ਕਰੰਟ ਉਹਨੂੰ ਸਹੀ ਜਾਂ ਗਲਤ ਕਹਿ ਰਿਹਾ, ਮੇਰਾ ਕੋਈ ਬੇਅੰਤਾ ਕੁਛ ਨੀ ਲੱਗਦਾ
1: ਜੀ। ਬਿਲਕੁਲ ਹੈ ਜੀ।
4: ਕੋਈ ਆਪਣਾ ਨਾਂ ਆਪਣੇ ਬਦਲ ਕੇ ਕੁਛ ਲੱਗਦੇ ਨੇ।
1: ਬਿਲਕੁਲ ਹੈ।
4: ਵਧੀਆ ਪੋਲੀਟੀਕਲ ਬੰਦਿਆਂ ਨਾਲ ਅੱਜ ਵੀ ਲਿੰਕ ਹੈ ਇਹਨੇ।
1: ਬਿਲਕੁਲ
4: ਵਧੀਆ ਨੇ, ਬਹੁਤ ਵਧੀਆ ਨੇ
1: ਜੀ।
4: ਪਰ ਹਾਂ ਉਹਨਾਂ ਨੂੰ ਕਹਿ ਕੇ ਵੀ ਆਈਦਾ ਭਾਈ ਤੁਸੀਂ ਗਲਤ ਹੋ, ਇੱਥੇ ਤੁਸੀਂ ਗਲਤ ਹੋ।
1: ਬਿਲਕੁਲ
4: ਅਕਵਾਲ ਝੁੰਦਾ ਨੇ ਘਰੇ ਬਹਿ ਕੇ ਬਾਈ ਮੈਂ ਐਡੀ ਗੱਲ ਕਹੀ ਸੀ ਅਕਵਾਲ ਝੁੰਦਾ ਨੂੰ, ਮੈਂ ਕਿਹਾ ਤੁਸੀਂ ਆਪਦੇ ਆਹ ਬਣਾਉਣ ਦੇ ਪਿੱਛੇ ਨਾ ਸਰਕਾਰਾਂ ਇਹਦੇ ਪਿੱਛੇ ਪੰਜਾਬ ਤੁਸੀਂ ਖਾਲੀ ਕਰ ਲੇ
1: ਜੀ।
4: ਮੈਂ ਪੰਜਾਬ ਨੂੰ ਉਹ ਜਿਹਾ ਘੁਣ ਲੱਗਿਆ ਜਿਹੜਾ ਸਤੀਰ ਖੜਾ ਹੁੰਦਾ ਆਪਾਂ ਨੂੰ ਦੀਂਦਾ ਨੀ ਹੁੰਦਾ, ਜਦੋਂ ਧਰਮ ਕਰਕੇ ਗਿਰਿਆ ਨਾ।
1: ਬਿਲਕੁਲ
4: ਉਦੋਂ ਤੁਹਾਨੂੰ ਪਤਾ ਲੱਗੂ ਜਦੋਂ ਵੋਟਾਂ ਇਹ ਜਾਂ ਤੋਂ ਮੰਗਣੀਆਂ ਪਈਆਂ ਤੁਹਾਨੂੰ। ਹੁਣ ਤਾਂ ਭੈਣ ਭਾਈ ਹੈਗੇ ਵੋਟਾਂ ਪਾ ਦਿੰਦੇ ਨੇ, ਕਹਿੰਦਾ ਗੱਲ ਤੇਰੀ ਪੱਕੀ ਆ, ਕਹਿੰਦਾ ਅਸੀਂ ਮੈਂ ਸੋਚਦਾ ਹੁੰਦਾ ਮੁੰਡਾ ਆਸਟ੍ਰੇਲੀਆ ਚਲੇ ਗਿਆ, 1.5 ਸਾਲ ਦਾ ਮਾਂ ਪਿਓ ਬਾਹਰ ਚਲੇ ਗਏ, ਮੈਂ ਜਿਹੜਾ ਇੱਕ ਵਾਰੀ ਚਲੇ ਗਿਆ ਉਹਨੇ ਮੁੜ ਕੇ ਆਉਣਾ ਨੀ
1: ਜੀ।
4: ਦੱਸੋ ਕਿੰਨੇ ਕੁ ਮੁੜ ਕੇ ਆਏ ਨੇ ਹੁਣ ਤੱਕ?
1: ਬਿਲਕੁਲ
4: ਅਸੀਂ ਪੂਰੇ ਸੌਖੇ ਆ,
1: ਕੱਲ
4: ਇੱਥੇ ਸਾਰਾ ਕੁਛ ਛੱਡ ਕੇ ਬਾਈ ਜੀ, ਅੱਜ ਇੱਥੇ ਸਾਰਾ ਕੁਛ ਛੱਡ ਕੇ ਮੈਂ ਖਾਲੀ ਹੱਥ ਚਲੇ ਜਾਵਾਂ, ਜੇਬ ਚ ਖਾਲੀ ਪੰਜੀ ਲੈ ਕੇ ਨਾ ਜਾਵਾਂ।
1: ਬਿਲਕੁਲ ਜੀ, ਬਿਲਕੁਲ।
4: ਮੈਂ ਪਿੰਡ ਫੇਰ ਵੀ ਕਰੋੜਪਤੀ ਆ।
1: ਕੱਲ ਜਾਂ ਅੱਜ ਵੀ ਤੁਸੀਂ ਗੱਲ ਕੀਤੀ ਆ ਟੋੜਾ ਸਾਹਿਬ ਦੀ ਗੱਲ ਕੀਤੀ
4: ਆ।
1: ਬਿਲਕੁਲ ਜੀ,
4: ਜਿਹੜਾ ਇੱਕ ਵਾਰੀ ਆ ਗਿਆ ਬਾਹਰ, ਦੇਖਾ ਇੱਕ ਕੱਢਿਆ ਕਿੰਨਾ ਨੇ ਆ, ਜਿਹੜੇ ਇਹਨਾਂ ਦੇ ਪਿੱਛੇ ਬੋਲਦੇ ਨੇ ਜਵਾਕ ਤਾਂ ਉਹਨਾਂ ਨੇ ਵੀ ਬਾਹਰ ਕੱਢਤੇ, ਜਿਹੜੇ ਕਹਿੰਦੇ ਨੇ ਫਲਾਂ ਅਕਾਲੀ ਚੰਗੇ ਆ, ਆਪ ਵਾਲੇ ਚੰਗੇ ਆ, ਕਾਂਗਰਸੀ ਚੰਗੇ ਆ, ਕਾਮ ਚੰਗੇ ਆ, ਉਹਨਾਂ ਨੇ ਜਵਾਕ ਕਿਉਂ ਨੀ ਰੱਖੇ ਫਿਰ ਆਪਦੇ?
1: ਬਿਲਕੁਲ ਹੈ ਜੀ,
4: ਜੇ ਇੰਨੀ ਚੰਗੇ ਨੇ
1: ਜੀ। ਬਿਲਕੁਲ ਹੈ ਜੀ।
4: ਮੈਂ ਤਾਂ ਸਿਸਟਮ ਨੂੰ ਪਿੱਟਦਾ ਬਾਈ ਵੀ ਅਸੀਂ ਸਿਸਟਮ ਸਹੀ ਨਹੀਂ ਦੇ ਸਕੇ, ਇਹਨਾਂ ਨੇ ਨਹੀਂ ਦਿੱਤਾ,
1: ਬਿਲਕੁਲ
4: ਸਾਡਾ ਵੀ ਕਸੂਰ ਆ ਉਹਦੇ ਵਿੱਚ।
1: ਹਾਂਜੀ ਬਿਲਕੁਲ।
4: ਹਾਂ ਉਹ ਉਹਨਾਂ ਨੂੰ ਮਾਰਦਾ ਸੀ ਅਗਲੇ ਨੇ ਮਾੜਾ ਤਾਂ ਫੜ ਕੇ
1: ਜੀ,
4: ਮੇਰੇ ਆਪਾਂ ਬਿਲਕੁਲ, ਹਾਲਾਂਕਿ ਉਸ ਵਕਤ ਜਦੋਂ ਇਹ ਮਾਰਿਆ ਮੇਰਾ ਬਹੁਤ ਕਲੋਜ਼ ਫਰੈਂਡ
1: ਜੀ,
4: ਇਹਦਾ ਪੀਏ ਸੀ ਬਿਆਸ ਉਹਦਾ।
1: ਬਿਲਕੁਲ
4: ਮੈਂ ਚਾਹੁੰਦਾ ਨਾ ਵੀ ਨਾ ਜੀ ਬਿਆਸ ਨੀ ਮਾਰਿਆ, ਸਾਡੇ ਚੜਾਈ ਆ, ਕਿਉਂ ਮੈਂ ਉਹਦੇ ਨਾਲ ਵੀ ਡਿਫਰ ਕਰਦਾ ਹੁੰਦਾ ਸੀ ਫੋਨ ਦੇ ਉੱਪਰ ਕਈ ਵਾਰੀ
1: ਜੀ।
4: ਸਹੀ ਨੂੰ ਸਹੀ ਕਹਿੰਦਾ, ਇਹ ਨੀ ਸੋਚਣਾ ਚਾਹੀਦਾ ਬਾਈ ਜੀ, ਜੇ ਤੁਸੀਂ ਅਕਾਲੀ ਹੋ, ਮੈਂ ਗੱਲ ਕਰਦਾ ਪਤਾ ਨੀ ਤੁਸੀਂ ਕਿਹੜੀ ਪਾਰਟੀ, ਵੀ ਜੇ ਮੈਂ ਅਕਾਲੀਆਂ ਨੂੰ ਮਾੜਾ ਕਹਿੰਦਾ ਤਾਂ ਅਕਾਲੀਆਂ ਨੂੰ ਨੀ ਮਾੜਾ ਕਹਿੰਦਾ, ਮੈਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਜੋ ਕਾਰਜ ਕਰਦੇ ਨੇ ਉਹਨਾਂ ਨੂੰ ਮਾੜਾ ਕਹਿੰਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ।
4: ਅਕਾਲੀ ਅੱਜ ਵੀ ਨੀ ਮਾੜੇ ਹੈਗੇ, ਬਾਦਲ ਪਰਿਵਾਰ ਪਿੱਛੇ ਹਟ ਜਾਂਦਾ, ਲੋਕ ਤਾਂ ਨਾਲ ਨੇ ਅਕਾਲੀਆਂ ਦੇ।
1: ਬਿਲਕੁਲ ਹੈ ਜੀ,
4: ਪਰ ਬਾਦਲ ਨੇ ਪੱਠਾ ਬਿਠਾਲ ਕੇ ਜਾਣਾ ਅਕਾਲੀ ਦਲ ਦਾ
1: ਜੀ।
4: ਸਾਨੂੰ ਅੱਜ ਵੀ ਦਰਦ ਆਉਂਦਾ ਕਿ ਸਾਡੀ ਪਾਰਟੀ ਸੀਗੀ ਇਹ
1: ਜੀ।
4: ਮੈਂ ਕੋਈ ਮੇਰਾ ਕੁਛ ਨੀ ਲੱਗਦਾ ਬੇਅੰਤ ਮੇਰਾ, ਮੈਂ ਨਾ ਕਦੇ ਕੋਈ ਫਾਇਦਾ ਲਿਆ ਉਹ ਤੋਂ।
1: ਬਿਲਕੁਲ
4: ਹਾਂ, ਠੀਕ ਹੈ। ਇੱਕ ਵਾਰੀ ਨੌਕਰੀ ਲੈਣ ਲਈ ਗਏ ਸੀ ਉਹਦੇ ਕੋਲ, ਉਹ ਕਹਿੰਦਾ ਵੀ ਅਕਾਲੀਆਂ ਨੇ ਮੇਰੇ ਨਾਲ ਇਹ ਕਰਤਾ, ਕਹਿੰਦਾ ਪੁੱਤ ਗਾਹਾਂ ਨੂੰ ਕਦੇ ਹੋਇਆ ਜਾਂ ਆਪਣੀ ਸਰਕਾਰ ਆਈ ਤੈਨੂੰ, ਹਾਂ ਹੋ ਇਹ ਵੀ ਤੈਨੂੰ ਮੈਂ ਜਰੂਰ ਕਹਿਣਾ, ਹੋ ਸਕਦਾ ਮੈਂ ਉੱਥੇ ਹੁੰਦਾ ਸਰਕਾਰ ਹੁੰਦੀ ਮੈਂ ਲੱਗ ਵੀ ਜਾਂਦਾ, ਇਹ ਚ ਵੀ ਦੋ ਸ਼ੱਕ ਨੀ।
1: ਪਰ
4: ਆਪਣਾ ਕੋਈ ਆਈ ਨੀ, ਮੈਂ ਉਹਨੂੰ ਚੰਗਾ ਕਹਾਂ, ਮੈਂ ਉਹਨੂੰ ਚੰਗਾ ਕਦੇ ਨੀ ਕਹਿੰਦਾ।
1: ਬਿਲਕੁਲ,
4: ਜੋ ਉਹਨੇ ਮਾੜਾ ਕੀਤਾ ਮੈਂ ਉਹਨੂੰ ਮਾੜਾ ਕਹਿੰਦਾ, ਜੋ ਉਹਨੇ ਚੰਗਾ ਕੀਤਾ ਮੈਂ ਉਹ ਪੱਖ ਦੀ ਗੱਲ
1: ਕਰਦਾ।
4: ਤੁਸੀਂ ਇਲਾਕੇ ਚ ਪੁੱਛ ਵੀ ਲਿਓ ਪੈਲ ਚ ਜਾ ਕੇ, ਉਦੋ ਬਣ ਤੋਂ ਪਹਿਲਾਂ ਨੇ ਕਿੰਨਾ, ਜਦੋਂ PWD ਮਿਨਿਸਟਰ ਸੀ, ਇਹੋ ਜਿਹੀਆਂ ਪਿੰਡਾਂ ਦੇ ਵਿੱਚ ਇੱਟਾਂ ਵਾਲੀਆਂ ਸੜਕਾਂ ਜੋ ਕੁਛ ਸੀ
1: ਜੀ
4: ਉਹ ਕਰਤਾ ਇਹਨੇ।
1: ਬਿਲਕੁਲ ਬਿਲਕੁਲ ਬਿਲਕੁਲ, ਜਿਹੜਾ ਚੰਗਾ ਰਾਜ ਭਾਗ ਦੇਗਾ ਜੀ ਉਹਦੀ ਸਿਫਤ ਵੀ ਹੋਏਗੀ, ਤੇ ਜਿਹੜਾ ਗਲਤ ਕਰੇਗਾ ਗਲਤ ਵੀ ਹੋਏਗਾ ਜੀ। ਬਿਲਕੁਲ ਜੀ, ਸਿਸਟਮ ਤਾਂ ਹੀ ਸੂਤ ਆ, ਸਿਸਟਮ ਲੋਕਾਂ ਦੇ ਨਾਲ ਆ
4: ਭਾਈ, ਹਰ ਇੱਕ ਨੂੰ ਮਾੜਾ, ਹਰ ਅਸੀਂ ਕਿਸੇ ਨੂੰ ਬੰਦੇ ਨੂੰ ਨੀ ਅਸੀਂ ਕਹਿੰਦੇ ਵੀ ਆ ਜਿਹੜੇ ਆਪ ਵਾਲੇ ਨੇ
1: ਜੀ,
4: ਆਪ ਵਾਲਿਆਂ ਦਾ ਮੈਂ ਕੀ ਦੱਸਾਂ ਵੀ ਕਿੰਨਾ ਕੁ ਹੱਥ ਆ।
1: ਬਿਲਕੁਲ ਹੈ ਜੀ,
4: ਮਤਲਬ ਕਹੀ ਦਾ ਭਾਈ ਵਿੱਚ ਇਹ ਗੱਲ ਜੋ ਗਲਤ ਕਰ ਰਹੇ ਨੇ ਉਹ ਗਲਤ ਕਹਿੰਦੇ ਆਪਾਂ ਤਾਂ, ਹੋਰ ਤਾਂ ਕੋਈ ਨਹੀਂ ਜੀ।
1: ਬਿਲਕੁਲ ਹੈ ਜੀ, ਚਲੋ ਕਦੇ ਗੱਲ ਨੀ ਹੋਣੇ, ਵੱਖਰੀ ਗੱਲ ਹੈ। ਬਿਲਕੁਲ,
4: ਚਲੋ ਕੋਈ ਨੀ ਬਾਈ, ਆਈ ਨੀ ਆਪਾਂ ਕਿਸੇ ਆਪਣਾ ਕੋਈ ਨੀ ਹੈ, ਨਾ ਕਹੋ ਨਾ ਸਾਰੇ ਆਪਾਂ, ਮੈਂ ਤਾਂ ਇੱਥੇ ਕਰਨਾ, ਮੈਂ ਤਾਂ ਕਿਸੇ ਤੋਂ ਕੀ ਫਾਇਦਾ ਲੈਣਾ, ਦਹੀਂ ਹਾਲਾਂਕਿ ਦਹੀਂ ਦੀ ਅਕਾਲੀਆਂ ਲੋਕ ਸਭਾ ਦੀ ਇਲੈਕਸ਼ਨ ਦੀ 1 ਲੱਖ ਰੁਪਏ ਦਿੱਤਾ, ਮੈਂ ਕਿਹਾ ਜੀ ਦਾਨ ਕਰਨ ਲੱਗਿਆ, ਕਹਿੰਦੇ ਕੀ ਗੱਲ, ਮੈਂ ਅੱਗੇ ਕਹਿੰਦੇ ਚੱਲ ਸਰਕਾਰ ਆਊ, ਮੈਂ ਕਿਹਾ ਇਹਦਾ ਦਾਨ ਆ ਜੀ, ਅਜਵਾਨ ਜਬਤ ਹੋਈ ਹੈ।
1: ਬਿਲਕੁਲ ਬਿਲਕੁਲ,
4: ਨਾਲੇ ਮੈਂ ਇਹ ਕਹਿਦਾ, ਮੈਂ ਕਿਹਾ ਜੀ ਸਾਤੋਂ ਪੈਸੇ ਨਾ ਲਿਆ ਕਰੋ, ਕਹਿੰਦੇ ਕੀ ਗੱਲ, ਮੈਂ ਕਿਹਾ ਜਿੰਨੀ ਵਾਰੀ ਤੁਹਾਨੂੰ ਪੈਸੇ ਤੁਸੀਂ ਹਰੇ ਹੀ ਹੋ, ਇੱਕ ਵਾਰੀ ਹੱਕਣ ਟਰਾਈ ਕਰਕੇ ਦੇਖ ਲੋ, ਮੈਂ ਕਿਹਾ ਮੈਂ ਇਹ ਨੀ ਕਹਿੰਦਾ ਵੀ ਤੁਹਾਨੂੰ ਦੇਣੇ ਨੀ।
1: ਬਿਲਕੁਲ ਬਿਲਕੁਲ ਬਿਲਕੁਲ, ਥੈਂਕ ਯੂ ਅਜਲਾ ਸਾਹਿਬ, ਸ਼ੁਕਰੀਆ ਤੁਸੀਂ
4: ਜੁੜੇ ਹੋ। ਸੰਧੂ ਸਾਹਿਬ ਇਹੋ ਜੀ ਕੋਈ ਗੱਲ ਨਹੀਂ ਹੈ, ਆਪਣਾ ਕੋਈ ਨਹੀਂ ਕੋਈ ਲੱਗਦਾ, ਆਪਾਂ ਆਪਣੀ ਆਪ ਖਾਂਦੇ ਹਾਂ, ਮਿਹਨਤ ਕਰਦੇ ਹਾਂ। ਮੁਕੱਦਰ ਵੀਰ ਇਹ ਕਿਉਂ ਪਿੱਟ ਰਿਹਾ?
1: ਬਿਲਕੁਲ
4: ਬਾਈ ਮਾਨ ਸਾਹਿਬ ਇਹ ਕਿਉਂ ਪਿੱਟ ਰਹੇ ਨੇ?
1: ਬਿਲਕੁਲ
4: ਜਿਹੜਾ ਬੰਦਾ ਤੁਸੀਂ ਵੀ ਹੋ, ਜਿਹੜਾ ਬੰਦਾ ਸਮਝਦਾ ਨਾ ਵੀ ਆਪਦੀ ਖਾ ਕੇ ਕਿਵੇਂ ਔਖਾ ਗੁਜ਼ਾਰਾ ਕਰਦੇ ਹਾਂ ਅਸੀਂ, ਵੀ ਸਾਨੂੰ ਸਿਸਟਮ ਨੇ ਕੀ ਦਿੱਤਾ। ਮੁਕੱਦਰ ਵੀਰ ਦੀਆਂ ਗੱਲਾਂ ਇਹੀ ਹੁੰਦੀਆਂ ਨੇ,
1: ਬਿਲਕੁਲ
4: ਵਧੀਆ ਕੰਮ ਕਾਰ ਕਰਦਾ, ਪਰ ਇਹਨੂੰ ਦੇਖ ਰਿਹਾ ਵੀ ਯਾਰ ਅਸੀਂ ਕੰਮ ਕਰਕੇ ਮਸਾਂ ਘਰ ਚਲਾਉਣੇ ਆ
1: ਜੀ,
4: ਤੇ ਇਹ ਵਿਹਲੇ ਬਹਿ ਕੇ ਵੀ ਮਤਲਬ ਕੀ
1: ਗੱਫੇ ਲਈ
4: ਕੁਛ ਕਰ ਰਹੇ ਨੇ, ਤਾਂ ਇਹਨਾਂ ਪਿੱਛੇ ਫਿਰਦੇ ਆ ਨਾ ਅਸੀਂ।
1: ਬਿਲਕੁਲ
4: ਵੀ ਲੋਟ ਲੱਗ ਜਾਵੇ, ਲੋਟ ਨੇ ਕਰਦੇ ਕਰਦੇ ਪੰਜਾਬ ਦੀ ਲੋਟ ਨੀ ਲਵਾ।
1: ਬਿਲਕੁਲ ਹੈ ਜੀ, ਬਿਲਕੁਲ ਹੈ
4: ਜੀ, ਕਿੰਨੀ ਵਧੀਆ ਉਹਨਾਂ ਨੇ ਗੱਲ ਕਹੀ ਹੈ। ਮੈਂ ਆਪਣੇ ਕਿਰਨਵੀਰ ਕੰਗ ਨੇ ਕਹਿੰਦਾ ਸਰਕਾਰ ਬਦਲਦੀ ਹੈ ਤੇ ਪੰਜਾਬ ਕਰਜਈ ਹੋ ਜਾਂਦਾ
1: ਜੀ,
4: ਤੇ 20-25 ਪਰਿਵਾਰ 500-700 ਕਰੋੜ ਦੇ ਮਾਲਕ ਬਣ ਜਾਂਦੇ ਨੇ, ਬਸ ਆਹ ਕੰਮ ਹੈ ਜੀ।
1: ਬਿਲਕੁਲ ਬਿਲਕੁਲ ਬਿਲਕੁਲ ਹੈ ਜੀ, ਦਰੁਸਤ ਹੈ ਜੀ।
4: ਇਹੀ ਹਰੇਕ ਬੰਦਾ ਕਹਿੰਦਾ ਭੁਪਿੰਦਰ ਪ੍ਰਧਾਨ ਮੁੱਖ ਮੰਤਰੀ ਬਣ ਜਾਣ ਮੇਰਾ ਲੋਟ ਆਊ, ਮੁਕੱਦਰ ਕਹਿੰਦਾ ਸੈਣੀ ਸਾਹਿਬ ਬਣ ਜਾਣ ਮੇਰਾ ਲੋਟ ਆਊ,
1: ਤੇ
4: ਕੋਈ ਹੋਰ ਕਹੂਗਾ ਬਿਆਸੋ ਬਣ ਜਾਵੇ ਮੇਰਾ ਲੋਟ ਆਊ। ਗੱਲ ਤਾਂ ਲੋਟ ਤੇ ਖੜ ਗਏ ਸੀ ਆ ਕੇ, ਆ ਲੋਟ ਦੇ ਕਰਦੇ ਕਰਦੇ ਪੰਜਾਬ ਦੀਆਂ ਲੋਟਰੀਆਂ ਲਵਾਈਆਂ ਪਈਆਂ ਨੇ।
1: ਬਿਲਕੁਲ ਹੈ, ਬਿਲਕੁਲ ਦਰੁਸਤ ਹੈ ਜੀ ਜੀ।
4: ਧੰਨਵਾਦ ਜੀ,
1: ਥੈਂਕ ਯੂ ਅਜਲਾ ਸਾਹਿਬ, ਸ਼ੁਕਰੀਆ ਜੁੜਨ ਲਈ ਦੁਬਾਰਾ, ਥੈਂਕ ਯੂ। ਤੇ ਲੋ ਦੋਸਤੋ, ਮੁਕੱਦਰ ਬਾਈ ਜੀ ਉਧਰ ਵਾਲੇ ਲੈਂਦੇ ਹੋਣੇ, 27 ਮਿੰਟ ਹੋ ਗਏ ਉਹਨਾਂ ਨੂੰ ਹੋਲਡ ਤੇ। ਹਾਂਜੀ, ਸਵਾਗਤ ਹੈ ਬਾਈ ਜੀ ਜੀਆਂ ਨੂੰ ਜੀ, ਸ਼ੁਕਰੀਆ ਤੁਹਾਡਾ ਵੀ ਹੋਲਡ ਰੱਖ ਕੇ।
5: ਸਤਿ ਸ੍ਰੀ ਅਕਾਲ ਭਾਜਪਾ,
1: ਸਤਿ ਸ੍ਰੀ ਅਕਾਲ।
5: ਮੈਂ ਤਾਂ ਗੱਲ ਡੂਡ ਹੀ ਕਰ ਰਹੀ ਹੈ
1: ਜੀ,
5: ਤੇ ਬਸ ਡੂਡ ਗੱਲ ਦਾ ਮੇਰੀ ਤਾਂ ਕੋਈ ਦੋ ਚ ਜਵਾਬ ਦੇ ਦੇਗਾ ਤੇ ਮੈਂ ਉਹਦੀ ਗੱਲ ਮੰਨ ਕੇ ਤੇ ਆਪਾਂ ਤਾਂ ਉਹਦੀ ਗੱਲਾਂ ਤੇ ਫੁੱਲ ਚੜਾ ਦਿਆਂਗੇ।
1: ਬਿਲਕੁਲ
5: ਮਾਨ ਸਾਹਿਬ ਨੇ ਪਿਛਲੇ ਦਿਨ ਕਿਹਾ
1: ਜੀ,
5: ਕਹਿੰਦੇ ਵੀ ਅਸੀਂ ਕਿਹੜਾ ਕਰਜ਼ਾ ਤਾਰਨਾ, ਭਗਵੰਤ ਮਾਨ ਸਾਹਿਬ ਨੇ ਕਿਹਾ ਨਾ
1: ਬਿਲਕੁਲ,
5: ਅਸੀਂ ਕਿਹੜਾ ਕਹਿੰਦੇ ਕਰਜ਼ਾ ਤਾਰਨਾ, ਜਿੱਦਣ ਮੋਦੀ ਸਾਹਿਬ ਤਾਰਨਗੇ ਜਿੱਦਣ ਹੋਰ ਤਾਰਨਗੇ ਉਦਣ ਅਸੀਂ ਵੀ ਤਾਰ ਦਾਂਗੇ ਕਹਿੰਦੇ
1: ਜੀ,
5: ਇਹੀ ਗੱਲ ਕਹੀ ਨਾ ਹੈ। ਤੇ ਹੁਣ ਮੈਂ ਮੇਰਾ ਰੌਲਾ ਮੇਰਾ ਤਾਂ ਇਹ, ਮੈਂ ਤਾਂ ਹਰ ਵਾਰੀ ਸਵਾਲ
1: ਤੁਸੀਂ ਬੈਂਕ ਵਾਲੇ ਲੈਣ ਆਉਣਗੇ ਇੱਦਾਂ ਕਹਿੰਦੇ, ਜਦੋਂ ਮਾਨ ਸਾਹਿਬ ਤਾਰ ਦੇਣਗੇ ਜਾਂ ਮੁੱਖ ਆਪਣੇ ਪ੍ਰਧਾਨ ਮੰਤਰੀ ਤਾਰ ਦੇਣਗੇ ਉਦੋਂ ਅਸੀਂ ਵੀ ਤਾਰ ਦਾਂਗੇ।
5: ਨਹੀਂ ਨਹੀਂ ਨਹੀਂ ਨਹੀਂ, ਔਜਲਾ ਬਾਈ ਜੀ ਨੇ ਕੱਲ ਪਰਸੋਂ ਮੈਨੂੰ ਇੱਕ ਆਪਸ਼ਨ ਦਿੱਤੀ, ਕਹਿੰਦੇ ਮੈਂ ਵੀ ਵੋਟ ਕਿਹਨੂੰ ਪਾਵਾਂ, ਇਹਨਾਂ ਨੇ ਇੱਕ ਆਪਸ਼ਨ ਦੇ ਦਿੱਤੀ ਮੈਨੂੰ
1: ਜੀ,
5: ਇਹਨਾਂ ਨੂੰ ਪਾ ਦੋ। ਮੈਂ ਵੀ ਇਹ ਵੀ ਹੁਣ ਇਹ ਹੁਣ ਇਹ ਨਾਂ ਦੀਆਂ ਧਿਰਾਂ ਕਹੀ ਨੇ ਵੀ ਮੈਂ ਇਹਨਾਂ ਨੂੰ ਕਿਹਨੂੰ ਪਾਵਾਂ
1: ਜੀ।
5: ਹੁਣ ਇਹੀ ਗੱਲ ਹੁਣ ਆਪਾਂ ਸੋਚਦੇ ਹਾਂ ਵੀ ਚਲੋ ਵੀ ਜੇ ਹੁਣ ਦਿੱਲੀ ਵਾਲਿਆਂ ਨੂੰ ਵੇਖ ਲਿਆ, ਕਾਂਗਰਸ ਨੂੰ ਵੇਖ ਲਿਆ, ਸਾਰਿਆਂ ਨੂੰ ਵੇਖ ਲਿਆ ਵੀ ਹੁਣ ਚਲੋ ਕਈਆਂ ਦੀ ਸੋਚ ਇਹ ਹੋਊਗੀ ਵੀ ਆਪਣੀ ਖੇਤਰੀ ਪਾਰਟੀ। ਮੈਂ ਤਾਂ ਘੱਟੋ ਘੱਟ ਇਹਨਾਂ ਸਾਰੇ ਟੋਲੇ ਨੂੰ ਮੈਂ ਇੱਕੋ ਹੀ ਮੰਨ ਕੇ ਚੱਲਣਾ, ਮੈਂ ਨੀ ਮੰਨਦਾ ਵੀ।
1: ਮੈਂ ਤਾਂ ਬਾਈ ਜੀ ਉਦਣ ਦਾ ਤੁਹਾਡੇ ਨਾਲ ਜਦੋਂ ਦੀ ਗੱਲ ਹੋਈ ਆ ਪਿਛਲੇ ਮਹੀਨੇ ਦਾ ਆਪਾਂ ਕਹੀ ਜਾਂਦੇ ਆ ਭਾਈ, ਤੁਸੀਂ ਆਪਾਂ ਨੂੰ ਜ਼ੋਰ ਦੇਣ ਦੀ ਲੋੜ ਹੀ ਨਹੀਂ ਕਿ ਅਸੀਂ ਭਾਈ ਸਰਕਾਰ ਬਣਾਉਣੀ, ਸਰਕਾਰ ਜਿਹਨਾਂ ਨੇ ਬਣਾਉਣੀ ਉਹਨਾਂ ਦਾ ਜ਼ੋਰ ਲੱਗਿਆ ਹੋਇਆ, ਤੁਸੀਂ ਕਹੋ ਭਾਈ ਓਪੋਜੀਸ਼ਨ ਬਣਾਉਣੀ ਆ, ਅਸੀਂ ਓਪੋਜੀਸ਼ਨ ਖੜੀ ਕਰਨੀ ਆ, ਤੁਸੀਂ ਇਹ ਕਹੋ।
5: ਗੱਲ ਤਾਂ ਉਹੀ ਆ ਨਾ, ਮੈਂ ਉਹੀ ਕਹਿੰਦਾ ਵੀ ਜੇ ਹੁਣ ਇਹ ਜਿਹੜੀ ਗੱਲ ਮਾਨ ਸਾਹਿਬ ਨੇ ਅੱਜ ਕਹੀ ਹੈ
1: ਜੀ,
5: ਇਹ ਗੱਲ ਤਾਂ ਬਾਦਲ ਸਾਹਿਬ ਅੱਜ ਤੋਂ 10 ਸਾਲ ਪਹਿਲਾਂ ਕਹੇ ਹਟੇ ਸੀ, ਕਹਿੰਦੇ ਵੀ ਅਮਰੀਕਾ ਦੇ ਫਿਰ ਵੀ ਬਹੁਤ ਕਰਜ਼ਾ, ਕਹਿੰਦੇ ਤੁਸੀਂ ਕਹੋ ਟੈਨਸ਼ਨ ਲੈਂਦੇ ਉਹੀ ਗੱਲ
1: ਜੀ,
5: ਵੀ ਕਰਜ਼ਾ ਤਾਂ ਉਹ ਜਦੋਂ ਉਦੋਂ ਚੜ੍ਹਦਾ ਪਿਆ ਸੀ ਉਦੋਂ ਇਹ ਬਾਦਲ ਸਾਹਿਬ ਸੁਖਬੀਰ ਬਾਦਲ ਸਾਹਿਬ ਦਾ ਬਿਆਨ ਸੀ ਨਾ
1: ਜੀ,
5: ਵੀ ਕਰਜ਼ਾ ਤੇ ਉਹਨਾਂ ਦੇ ਉਹੀ ਗੱਲ ਘੁਮਾ ਕੇ ਅੱਜ ਮਾਨ ਸਾਹਿਬ ਨੇ ਇਹ ਕਹਿਤੀ ਵੀ ਮੋਦੀ ਸਾਹਿਬ,
1: ਮਾਨ ਸਾਹਿਬ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਸਿਆਣੇ ਜਿਹੜੇ ਨੇ ਤੁਹਾਡੇ ਬਜ਼ੁਰਗ ਸੀ ਜਾਂ ਹੋਰ ਸੀਗੇ ਉਹ ਕੀ ਕਹਿੰਦੇ ਸੀਗੇ, ਪਹਿਲਿਆਂ ਸਮਿਆਂ ਦੇ ਵਿੱਚ ਕਰਜ਼ਾ ਨਹੀਂ ਲੈਣਾ ਭਾਈ ਥੱਲੇ ਲੱਗ ਜਾਂਗੇ, ਤੇ ਉਹ ਡਰਦੇ ਹੁੰਦੇ ਸੀ ਜਿੱਦਾਂ ਤਲਾਕ ਤੋਂ ਡਰਦੇ ਹੁੰਦੇ ਸੀ ਨਾ ਨਾਮ ਲੈਣ ਤੋਂ, ਏਦਾਂ ਕਰਜ਼ੇ ਦਾ ਨਾਂ ਲੈਣ ਦੇ ਉੱਤੇ ਮਤਲਬ ਕਿ ਛਿੱਤਰ ਤੱਕ ਲਾ ਲੈਂਦੇ ਹੁੰਦੇ ਸੀ।
5: ਪਰ ਗੱਲ ਭਾਰਤ ਬਾਈ ਜੀ ਉਹ ਹੈ ਨਾ, ਜੇ ਤਾਂ ਕਰਜ਼ਾ ਮੰਨ ਲਓ ਕਾਂਗਰਸ ਨੇ ਲਾਣਾ ਹੋਵੇ ਜਾਂ ਅਕਾਲੀ ਆਪਣਾ ਜਿਹੜੇ ਆਪਣੇ ਅਕਾਲੀ ਨੀ ਕਹਿੰਦਾ ਮੈਂ, ਚਲੋ ਬਾਦਲ ਸਾਹਿਬ ਨੇ ਲਾਣਾ ਹੋਵੇ ਜਾਂ ਭਗਵੰਤ ਮਾਨ ਸਾਹਿਬ ਨੇ ਲਾਣਾ ਹੋਵੇ
1: ਜੀ,
5: ਫਿਰ ਤਾਂ ਉਹਨਾਂ ਨੂੰ ਫਿਕਰ ਹੋਵੇ,
1: ਫਿਕਰ
5: ਕਰਜ਼ਾ ਲੈਂਦੇ ਪਏ ਨੇ ਆਪਣੇ ਸਿਰ ਤੇ,
1: ਬਿਲਕੁਲ
5: ਕਰਜ਼ਾ ਤਾਂ ਆਪਣੇ ਸਿਰ ਤੇ ਲੈਂਦੇ ਪਏ ਨੇ, ਅਸੀਂ ਲਾਣਾ ਉਹ
1: ਜ਼ਮੀਨਾਂ ਜਾਇਦਾਦਾਂ ਤਾਂ ਉਹ ਪੰਜਾਬ ਦੀਆਂ ਵਿਕ ਰਹੀਆਂ ਨੇ ਨਾ, ਉਹਨਾਂ ਦੀਆਂ ਪੱਲਿਓ ਥੋੜੀ ਵਿਕਦੀਆਂ, ਜੇ ਆਪਣੀਆਂ ਵੇਚਣੀਆਂ ਹੋਣਗੀਆਂ ਤਾਂ 100 ਵਾਰੀ ਸੋਚਣਗੇ ਵੀ ਹਾਂ ਭਾਈ ਉਹ ਪਿੰਡ ਵਾਲਾ ਘਰ ਵੇਚੀਏ ਕਿ ਨਾ ਵੇਚੀਏ,
5: ਗੱਲ
1: ਵਿਰਾਸਤ ਹੈ ਬਜ਼ੁਰਗਾਂ ਦੀ
5: ਜਿਹੜੀ ਸਾਡੇ ਖਾਨੇ ਨੀ ਪੈਂਦੀ ਪਈ, ਜਿਹੜੀਆਂ ਸਰਕਾਰੀ ਮੰਡੀਆਂ ਸਰਕਾਰੀ ਜਿੰਨੀਆਂ ਚੀਜ਼ਾਂ ਨੇ ਇਹ ਲੈ ਕੇ ਬਾਦਲ ਸਾਹਿਬ ਤੋਂ ਲੈ ਕੇ, ਜੇ ਏਡਾ ਹੀ ਪੰਜਾਬ ਖੁਸ਼ਹਾਲ ਹੁੰਦਾ ਆਇਆ, ਮੰਨ ਲਓ ਅੱਜ ਮੰਨ ਲਓ ਅਕਾਲੀ ਦਲ ਵਾਲੇ ਜਾਂ ਕਾਂਗਰਸ ਵਾਲੇ ਕਹਿੰਦੇ ਹੋਣਗੇ ਵੀ ਅੱਜ ਝਾੜੂ ਵਾਲੇ ਜ਼ਿੰਮੇਵਾਰ, ਜਿਹੜੀਆਂ ਤੁਸੀਂ ਉਹ ਘਰ ਦੇ ਭਾਂਡੇ ਟਿੰਡੇ ਗਹਿਣੇ ਕਦੋਂ ਰੱਖਦਾ ਬੰਦਾ ਵੀ ਜਦੋਂ ਕੋਈ ਚਾਰਾ ਨੀ ਚੱਲਦਾ।
1: ਮੈਨੂੰ ਚੇਤੇ ਆ ਉਦੋਂ ਇੰਡੀਆ ਹੁੰਦਾ ਸੀਗਾ ਜਲੰਧਰ ਵਾਲੀ ਜੇਲ੍ਹ ਕੈਪਟਨ ਸਾਹਿਬ ਵੇਚ ਕੇ ਗਏ ਨੇ, ਉਹਨਾਂ ਦੀ ਸਰਕਾਰ ਸੀ ਉਦੋਂ,
5: ਬਾਦਲ ਸਾਹਿਬ ਨੇ ਵੀ ਵੇਚੀਆਂ ਨੇ ਜੀ, 31,000 ਕਰੋੜ ਦੀ ਜਿਹੜੀ ਲਿਮਿਟ ਸੀ ਉਹ ਮੰਨ ਲਓ ਖੇਤੀਬਾੜੀ ਵਾਲੀ ਉਹ ਸਾਡੇ ਸਿਰ ਪਾਈ ਹੈ
1: ਜੀ, ਜੀ ਜੀ
5: ਕੈਪਟਨ ਸਾਹਿਬ ਨੇ ਵੀ ਪਾਈ ਹੈ। ਮੈਂ ਤਾਂ ਕਹਿੰਦਾ ਵੀ ਤੁਸੀਂ ਮੈਨੂੰ ਵੀ ਘੱਟੋ ਘੱਟ ਤੁਸੀਂ ਬਾਈ ਜੀ ਇੱਕ ਇੱਕ ਨਿਰਪੱਖ ਹੋ ਕੇ ਇੱਕ ਵਧੀਆ ਤਰੀਕੇ ਨਾਲ ਗੱਲ ਸੋਚੋ ਵੀ ਇਹ ਜਿੰਨੇ ਵੀ ਸਿਆਸਤਦਾਨ ਨੇ ਸਾਡੇ ਨਾਲ ਕਰਦੇ ਕੀ ਪਏ
1: ਜੀ,
5: ਜਿੰਨੇ ਵੀ ਨੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਲਿਆਂਦਾ ਦੂਜਿਆਂ ਨੂੰ ਪਿੱਛੇ ਹਟਾ ਕੇ ਜਿਨ੍ਹਾਂ ਨੂੰ ਅਸੀਂ ਨਵੇਂ ਚੁਣਦੇ ਪਏ
1: ਜੀ,
5: ਇਹ ਖੇਡਦੇ ਤਾਂ ਸਾਡੇ ਸਿਰ
1: ਸਾਡੇ ਨਾਲ ਹੀ ਆ ਬਿਲਕੁਲ।
5: ਤੁਸੀਂ ਅੱਜ ਅੱਜ ਅੱਜ ਪੰਜਾਬ ਦੀ ਜੀ ਡੀ ਪੀ ਦਾ 48-49% ਕਰਜ਼ਾ ਲੈ ਚੁੱਕੇ ਹਾਂ, ਫਿਰ ਇਹ ਕਿਉਂ ਚੜ ਜੇ ਇੰਨਾ ਹੀ ਖੁਸ਼ਹਾਲ ਸੀ ਸਾਰਾ ਕੁਛ ਹੀ ਹੁੰਦਾ ਸੀ ਤੇ ਫਿਰ ਇਹ ਕਿਉਂ ਹੋਈ ਜਾਂਦਾ ਉਹੀ ਗੱਲ ਵੀ ਕਰਜ਼ਾ ਸਾਡੇ ਅਸੀਂ ਅਸਲ ਚ ਸਾਨੂੰ ਇਹ ਲੱਗਦਾ ਵੀ ਜਿਹੜਾ ਇਹ ਕਰਜ਼ਾ ਨਾ ਇਹ ਸਰਕਾਰ ਦੇ ਸਿਰ
1: ਜੀ,
5: ਆ ਸਾਡੇ ਨੇੜੇ ਤੇੜੇ ਵਾਲੇ ਸੂਬੇ ਆ ਪਾਕਿਸਤਾਨ ਦੇ ਵਿੱਚ ਅਸੀਂ ਕਹਿੰਦੇ ਉੱਥੇ 400 ਰੁਪਏ ਕਿਲੋ ਦੁੱਧ ਵਿਕਦਾ ਜੀ, ਉੱਥੇ 100 ਰੁਪਏ ਕਿਲੋ ਫਲਾਣੀ ਚੀਜ਼ ਵਿਕਦੀ ਹੈ, ਉਹ ਘੱਟੋ ਹਾਲਾਤ ਹੋਏ।
1: ਪਿਛਲੇ ਹਫਤੇ ਮੈਂ ਰਿਪੋਰਟ ਸਾਂਝੀ ਕੀਤੀ ਸੀ ਕੈਗ ਦੀ, 1,42,000 ਰੁਪਇਆ ਜੰਮ ਦੇ ਬੱਚੇ ਨੂੰ ਗਿਫਟ ਮਿਲ ਰਿਹਾ ਜੰਮਣ ਦਾ, ਪੰਜਾਬ ਚ ਜਿਹੜਾ ਬੱਚਾ ਜੰਮ ਰਿਹਾ ਜੀ।
5: ਨਹੀਂ ਭਾਰਜ ਬਾਈ ਜੀ, ਮੈਂ ਹੁਣ ਮੰਨ ਲਓ ਤੁਸੀਂ ਇੱਕ ਇੱਕ ਗੱਲ ਲਾ ਲਓ, ਹੁਣ ਮੈਨੂੰ ਨੀ ਪਤਾ ਵੀ ਕਿਸੇ ਦਾ ਸਮਝ ਆਉਣੀ ਹੈ ਕਿ ਨਹੀਂ ਆਉਣੀ, ਕਿ ਮੈਨੂੰ ਵੀ ਕਿਸੇ ਧਿਰ ਨਾਲ ਜੋੜ ਕੇ ਸੋਚਣਾ ਕਿਸੇ ਨੇ, ਤੁਸੀਂ ਇਹ ਲਾ ਲਓ ਵੀ ਮੈਨੂੰ ਤੁਸੀਂ ਪਾਵਰ ਦੇ ਤੀ ਪੰਜਾਬ ਦੀ
1: ਜੀ,
5: ਠੀਕ ਹੈ ਜੀ, ਜਿਹੜੀ ਮੇਰੀ ਟਰਾਂਸਪੋਰਟ ਹੈ ਜਾਂ ਜੋ ਵੀ ਹੈ ਉਹ ਤਾਂ ਵੱਧਦੀ ਜਾਂਦੀ ਹੈ ਜੀ ਅੱਗੇ, ਪ੍ਰਾਈਵੇਟ ਜਿਹੜੀ ਮੇਰੀ ਆਪਣੀ ਪਰਸਨਲ
1: ਜੀ,
5: ਤੇ ਜਿਹੜੀ ਸਰਕਾਰੀ ਹੈ ਉਹ ਖੜਕਦੀਆਂ ਫਿਰਦੀਆਂ ਨੇ,
1: ਬਿਲਕੁਲ ਹੈ,
5: ਜਿਹੜੀ ਮੇਰੀ ਮੈਨੇਜਮੈਂਟ ਹੈ ਜਿਹੜਾ ਮੇਰੇ ਕੋਲ ਹੁਨਰ ਹੈ ਉਹ ਜਿੱਥੇ ਲੋਕਾਂ ਵਾਸਤੇ ਜਿਹੜੇ ਸਰਕਾਰੀ ਚੀਜ਼ਾਂ ਨੇ ਉੱਥੇ ਕਿਉਂ ਨੀ ਕੰਮ ਆਉਂਦਾ
1: ਜੀ,
5: ਕੋਈ ਚੀਜ਼ ਮੰਨ ਲਓ ਕੋਈ ਚੀਜ਼ ਸਰਕਾਰੀ ਹੈ ਉਹ ਬਿਨਾਂ ਤੇਲ ਤੋਂ ਬਿਨਾਂ ਕਿਸੇ ਤੋਂ ਚੱਲ ਸਕਦੀ ਹੈ, ਇਹ ਕਰਤਾ ਫ੍ਰੀ ਸਾਰਿਆਂ ਨੇ,
1: ਬਿਲਕੁਲ,
5: ਕਿਸੇ ਨੇ ਟੂਬਲ ਫ੍ਰੀ ਕਰਤੇ, ਕਿਸੇ ਨੇ ਕੁਛ ਫ੍ਰੀ ਕਰਤਾ, ਕਿਸੇ ਨੇ ਕੁਛ ਕਰਤਾ
1: ਜੀ,
5: ਸਾਡੇ ਕੋਲ ਤਾਂ ਇੱਕ ਟੂਬਲ ਹੋਊ ਦੋ ਹੋ ਸਕਦੇ ਨੇ, ਤੇ ਇਹ ਜਿਹੜੇ ਕਰਨ ਵਾਲੇ ਨੇ ਇਹਨਾਂ ਕੋਲ ਉਹੀ ਗੱਲ ਹੈ ਵੀ 25-25-30 ਟੂਬਲ ਨੇ, ਇਹਨਾਂ ਨੇ ਕਦੀ ਤੁਸੀਂ ਕਿਤੇ ਇਹਨਾਂ ਦਾ ਕੋਈ ਫਿਗਰ ਫੈਕਟ ਲੱਭਿਆ ਵੀ ਭਾਵੇਂ ਬਾਦਲ ਸਾਹਿਬ ਹੋਣ ਭਾਵੇਂ ਜਿੰਨੇ ਵੀ ਇਹ ਹੋਣ ਇਹਨਾਂ ਨੇ ਕਿਤੇ ਆਪਣੀ ਸਬਸਿਡੀ ਛੱਡੀ ਹੈ
1: ਨਾ ਜੀ
5: ਕਰੋੜਾਂ, ਨਾਲੇ ਇੱਕ ਪਾਸੇ ਜਦੋਂ ਗੱਲ ਆਉਂਦੀ ਹੈ ਨਾ, ਜਦੋਂ ਕੋਈ ਗੱਲ ਆਉਂਦੀ ਹੈ ਵੀ ਤੁਸੀਂ ਇਹਨਾਂ ਨੂੰ ਕਿਉਂ ਆਉਂਦੇ ਹੋ, ਉਦੋਂ ਪਤਾ ਕੀ ਗੱਲ ਹੁੰਦੀ ਹੈ, ਇਹ ਤਾਂ ਜੱਦੀ ਜਾਇਦ ਦੀ ਖਾਨਦਾਨੀ ਬੰਦੇ ਨੇ ਜੀ, ਜੇ ਖਾਨਦਾਨੀ ਬੰਦੇ ਨੇ ਸਬਸਿਡੀਆਂ ਨੀ ਛੱਡ ਸਕਦੇ ਜੀ ਆਪਣੇ, ਕਾਹਦੇ ਖਾਨਦਾਨੀ ਨੇ
1: ਜੀ,
5: ਉਹ ਨਚੋੜ ਨਚੋੜ ਕੇ ਲੋਕਾਂ ਦਾ ਖੂਨ ਤੁਸੀਂ ਪੀਵੀ ਜਾਂਦੇ ਹੋ, ਜਿੰਨੇ ਤੁਸੀਂ ਰਲੇ ਹੋ
1: ਜੀ,
5: ਉਹ ਸਾਡਾ ਟੋਲਾ ਉਹੀ ਗੱਲ ਹੈ, ਕੋਈ ਕਿਸੇ ਦਾ ਮਗਰ ਲੱਗਿਆ ਕੋਈ ਕਿਸੇ ਦਾ ਮਗਰ,
1: ਲੋਕ ਆਪਸ ਦੇ ਵਿੱਚ ਲੜੀ ਜਾਂਦੇ ਨਾ ਉਹਨਾਂ ਚੀਜ਼ਾਂ ਕਰਕੇ, ਬਿਲਕੁਲ
5: ਲੜੀ ਜਾਂਦੇ
1: ਜੀ, ਉਹਨਾਂ ਦਾ ਕੰਮ ਹੀ ਇਹ ਲੜਾਉ ਇਹਨਾਂ ਨੂੰ ਗੱਲ ਨਿਬੜੀ, ਕੋਈ ਕਹਿੰਦਾ ਕਿਸੇ ਪਾਰਟੀ ਦਾ, ਕੋਈ ਕਹਿੰਦਾ ਕਿਸੇ ਪਾਰਟੀ ਦਾ,
5: ਕੋਈ ਕਾਰਨ ਹੀ ਭਾਰਜ ਬਾਈ ਜੀ ਹੋਏ, ਸਾਡੇ ਸਮਝ ਪਤਾ ਨੀ ਕਿਉਂ ਨੀ ਆਉਂਦੀ ਪਈ,
1: ਬਿਲਕੁਲ
5: ਅਸੀਂ ਤਾਂ ਵਾਰ ਵਾਰ ਇਹ ਗੱਲ ਕਰਨੇ, ਅਸੀਂ ਕਿਸੇ ਦੇ ਨਾਲ ਨੀ ਹੈਗੇ, ਜੋ ਮਰਜ਼ੀ ਜੋ ਕਿਸੇ ਦੀ ਸਰਕਾਰ ਬਣ ਜੇ ਕੁਛ ਮਰਜ਼ੀ ਕਰੀ ਜਾਵੇ, ਪਰ ਪਤਾ ਨੀ ਹੁਣੇ ਕਿੱਥੇ ਜਾ ਕੇ ਗੱਲ ਇਹ ਰੁਕਣੀ ਵੀ ਨੀ ਹੈਗੀ ਗੱਲ ਭਾਰਜ ਬਾਈ ਜੀ, ਮੈਂ ਨਾ ਅੱਜ ਆਪਣੇ ਆ ਜਿਹੜੀ ਹੁਣ ਖਾਲੜਾ ਸਾਹਿਬ ਵਾਲੀ ਫਿਲਮ ਚੱਲਣ ਰਹੀ ਹੈ, ਕਈ ਵਾਰੀ ਕੋਈ ਕਹਿ ਦੂਗਾ, ਬੜੇ ਸੈਂਸਿਟਿਵ ਬੰਦੇ ਨੇ ਆਪਣੇ ਗਰੁੱਪ ਦੀ
1: ਜੀ,
5: ਮੈਂ ਉਹਨਾਂ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ, ਉਹਨਾਂ ਨੇ ਵੀ ਗੱਲ ਜਿਹੜਾ ਪੋਲਰਾਈਜ਼ ਵਾਲਾ ਸਿਸਟਮ ਹੈ ਨਾ ਜਿਵੇਂ ਸਰਕਾਰਾਂ ਕਰਨੀਆਂ
1: ਚਾਹੁੰਦੀਆਂ,
5: ਉਹ ਆਪਣੇ ਹਿੰਦੂ ਭਰਾ ਹੀ ਨੇ, ਉਹਨਾਂ ਨੇ ਵੀ ਗੱਲ ਉੱਥੋਂ ਹੀ ਸ਼ੁਰੂ ਕੀਤੀ, ਜਿਹੜੇ ਬੜੇ ਨਾ ਉਹ ਬੀਜੇਪੀ ਦੇ ਨਾਲ ਨੀ, ਬੀਜੇਪੀ ਦੇ ਨਾਲ ਵੀ ਨੀ ਹੈਗੇ, ਉਹਨਾਂ ਦੇ ਗੱਲ ਤੇ ਹਰ ਰੋਜ਼ ਸਵਾਲ ਚੁੱਕਦੇ,
1: ਪਰ
5: ਉਹਨਾਂ ਨੇ ਵੀ ਗੱਲ ਉੱਥੇ ਸ਼ੁਰੂ ਕੀਤੀ, ਕਹਿੰਦੇ ਵੀ ਜਿਹੜਾ ਹਿੰਦੂਆਂ ਦੇ ਨਾਲ ਜੋ ਕੁਛ ਹੋਇਆ ਸ਼ੁਰੂਆਤ ਹੋਈ, ਕਹਿੰਦੇ ਉਹਦੇ ਤੇ ਕਿਉਂ ਨੀ ਗੱਲ ਕਰਦਾ ਕੋਈ, ਇਹਦਾ ਮਤਲਬ ਇਹ ਲਾ ਲਓ ਵੀ ਜਿਹੜਾ ਇੰਨਾ ਲਿਬਰਲ ਬੰਦਾ ਹੈ ਜਿਹੜਾ ਬੀਜੇਪੀ ਤੇ ਵੀ ਸਵਾਲ ਚੁੱਕਦਾ ਹੈ ਹਰ ਇੱਕ ਚੀਜ਼ ਤੇ, ਜੇ ਉਹਦੇ ਮਨ ਚ ਵੀ ਇਹ ਗੱਲ ਆਉਂਦੀ ਹੈ ਵੀ ਜੇ ਹਿੰਦੂਆਂ ਨਾਲ ਹੋਇਆ ਤੇ ਵੀ ਉਹਨਾਂ ਦੀ ਗੱਲ, ਇਹਦਾ ਮਤਲਬ ਤੁਸੀਂ ਦੇਖੋ ਵੀ ਜਿਹੜੇ ਮੰਨ ਲਓ ਥੋੜਾ ਜਿਹਾ ਵਿਚਾਰ ਹੋਰ ਹਿਸਾਬ ਨਾਲ ਰੱਖਦੇ ਨੇ, ਥੋੜਾ ਜਿਹਾ ਕੱਟੜ ਰੱਖਦੇ ਨੇ, ਜਾਂ
1: ਉਹਨਾਂ ਨੇ ਤਾਂ ਇੱਕ ਮਤਲਬ ਕਿ ਇਨਸਾਨੀਅਤ ਦੇ ਨਾਤੇ ਜੇ ਦੇਖਿਆ ਜਾਵੇ, ਹੁਣ ਗਦਰੀ ਬਾਬੇ ਨੇ ਉਹ ਆਪਣੇ ਇਹਨਾਂ ਮੁਲਕਾਂ ਦੇ ਵਿੱਚੋਂ ਸਾਰਾ ਕੁਝ ਛੱਡ ਛਡਾ ਕੇ ਇੰਡੀਆ ਵਾਪਸ ਆ ਗਏ, ਜੇ ਉਹ ਸੋਚ ਲੈਂਦੇ ਕਿ ਉਹ ਕਹਿੰਦੇ ਅਸੀਂ ਮਤਲਬ ਕਿ ਆਪਣਾ ਮੁਲਕ ਆਜ਼ਾਦ ਕਰਾਉਣਾ, ਉਹਨਾਂ ਨੇ ਪੰਜਾਬ ਦੀ ਥੋੜੀ ਗੱਲ ਕੀਤੀ ਸੀ,
5: ਮੈਂ ਤਾਂ ਭਾਰਜ ਬਾਈ ਜੀ ਕਹਿ ਨੀ ਗਿਆ ਇਹ ਗੱਲ,
1: ਬਿਲਕੁਲ
5: ਗਦਰੀ ਨਹੀਂ ਗਦਰੀ ਬਾਬੇ ਵਾਂਗੂ ਬਾਬਾ ਬੂਝਾ ਸਿੰਘ ਵੀ ਇਹ ਵੀ ਬਾਹਰੋਂ ਛੱਡ ਕੇ ਆਏ ਸੀ ਨਾ,
1: ਬਿਲਕੁਲ ਮੁੜ ਕੇ ਆ ਕੇ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਸੀਗੀਆਂ ਇੰਡੀਆ ਚ ਜਾਂ ਪੰਜਾਬ ਚ ਜਾਂ ਜਿੱਥੇ ਵੀ ਸੀ ਉਹ ਵੀ ਕੁਰਕ ਕਰਾਈਆਂ,
5: ਉਹ ਵੀ ਕੁਰਕ ਕਰਾ ਲਈਆਂ, ਤੇ ਅੱਜ ਜਿਹੜੇ ਅੱਜ ਮੰਨ ਲਓ ਸਾਡੇ ਭਰਾ ਉਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਨੀ
1: ਜੀ,
5: ਉਹ ਉਹਨਾਂ ਤੇ ਵੀ ਸਵਾਲ ਚੁੱਕਦੇ ਨੇ, ਉਹ ਜਿਵੇਂ ਕੁੱਕੀ ਗੱਲ ਤੇ ਚੁੱਕਦੇ ਨੇ ਦੂਜੇ ਵੀ ਉਹ, ਕਿਉਂਕਿ ਉਹ ਸਾਡੀ ਵਿਚਾਰਧਾਰਾ ਨਾਲ ਲੈਂਦੀ ਹੈ, ਭਾਵੇਂ ਉਹਨੇ ਬੰਦੇ ਨੇ ਲੋਕਾਂ ਵਾਸਤੇ ਲੜਾਈ ਲੜੀ ਹੋਵੇ, ਭਾਵੇਂ ਉਹ ਤੇਜਾ ਸਿੰਘ ਸੁਤੰਤਰ ਹੋਵੇ ਜਿਨ੍ਹਾਂ ਨੇ ਆਪਣਾ ਬਾਬਾ ਬੰਦਾ ਸਿੰਘ
1: ਬਹਾਦਰ
5: ਸਭ ਤੋਂ ਵੱਧ ਜਮੀਨਾਂ ਉਹਨਾਂ ਨੇ ਚੜਾਈਆਂ ਤੇ
1: ਜੈਤੋ ਦੇ ਮੋਰਚੇ ਲੱਗੇ, ਚਾਬੀਆਂ ਦੇ ਮੋਰਚੇ ਲੱਗੇ, ਉਹ ਚ ਕਦੇ ਹੋਇਆ ਭਾਈ ਹਿੰਦੂ ਕਿੰਨੇ ਨੇ ਜਾਂ ਸਿੱਖ ਕਿੰਨੇ ਨੇ, ਕਦੇ ਸੁਣਿਆ ਆਪਾਂ ਉਹਦੇ ਵਿੱਚ?
5: ਫਿਰ ਅਸੀਂ ਅਸੀਂ ਅਸੀਂ ਕਿਹੜੇ ਕਿਹੜੇ ਲੌਜਿਕ ਦੇ ਹਿਸਾਬ ਨਾਲ ਸੋਚਦੇ ਹਾਂ ਵੀ ਮੰਨ ਲਓ ਭਾਵੇਂ ਉਹ ਕਿਸੇ ਵਿਚਾਰਧਾਰਾ ਦਾ ਬੰਦਾ ਹੋਵੇ, ਉਹ ਕਿਸੇ ਮਨੁੱਖਤਾ ਦੇ ਨਾਲ ਖੜਾ ਹੈ ਨਾ, ਭਾਵੇਂ ਤੇਜਾ ਸਿੰਘ ਸੁਤੰਤਰ ਹੋਵੇ ਉਹ ਕਾਮਰੇਡ ਹੈ, ਭਾਵੇਂ ਬੰਦਾ ਸਿੰਘ ਬਹਾਦਰ ਸੀ ਉਹ ਸਿੱਖ ਫਲਸਫੇ ਦੇ ਨਾਲ,
1: ਬਿਲਕੁਲ ਹੈ ਜੀ,
5: ਅਸੀਂ ਅਸੀਂ ਉਹਨਾਂ ਨੂੰ ਕੀ ਸਰਟੀਫਿਕੇਟ ਦੇਣੇ?
1: ਨਾਲੇ ਬਾਈ ਜੀ ਦੇਖੋ ਅਰਦਾਸ ਵੀ ਗੱਲ ਆਈ ਆ, ਅਰਦਾਸ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਕਰਦੇ ਤਾਂ ਹੈ ਅਸੀਂ, ਪਰ ਮੰਨਦੇ ਥੋੜੀ ਆ ਭਈ ਸਾਰੇ ਅਸੀਂ ਇੱਕੋ ਜਿਹੇ ਹੀ ਆ।
5: ਕਾਰਨ ਤਾਂ ਉਹੀ ਹੈ ਨਾ ਬਾਬਾ ਜੀ, ਇਹ ਨਾ ਅਸਲ ਚ ਨਾ ਆਪਾਂ ਤਾਂ ਚਲੋ 5-7 ਜਾਣੇ 10 ਜਾਣੇ 20 ਜਾਣੇ ਜੁੜੇ ਆ,
1: ਨਾਲੇ ਹੁਣ ਬਿੱਟੂ ਨੂੰ ਵੀ ਇਹਦੇ ਵਿੱਚ ਕੀ ਬਿਆਨ ਦੇਣ ਦੀ ਬਾਈ ਜੀ ਜ਼ਰੂਰਤ ਸੀ, ਕਿ ਜਿਹੜੇ ਸਾਰੇ ਹੀ ਉਸ ਸਮੇਂ ਦੇ ਵਿੱਚ ਜਦ ਉਹਨਾਂ ਨੇ ਕਿਹਾ ਭਈ ਜਿੰਨੇ 30 ਸਾਲ ਪਹਿਲਾਂ ਮਤਲਬ ਕਿ ਜਿੰਨੇ ਵੀ ਲੋਕਾਂ ਦੇ ਨਾਲ ਜੋ ਕੁਝ ਵੀ ਵਾਪਰਿਆ ਉਹਦੀ ਅਰਦਾਸ ਕਰਨੀ ਆ, ਗੱਲ ਨਿਬੜੀ, ਉਹਦੇ ਵਿੱਚ ਸਾਰਾ ਹੀ ਆ ਗਿਆ ਭਾਈਚਾਰਾ ਸਾਰਾ, ਚਾਹੇ ਉਹ ਪੁਲਿਸ ਵਾਲੇ ਨੇ, ਚਾਹੇ ਉਹ ਦੂਸਰੇ ਦੁਸ਼ਮਣ ਵਾਲੇ ਸੀਗੇ ਜਾਂ ਖਾੜਕੂ ਸੀਗੇ ਜਾਂ ਆਮ ਜਨਤਾ ਦੇ ਸੀਗੇ, ਉਹ ਸਾਰਾ ਕੁਝ ਹੀ ਵਿੱਚ ਆ ਗਿਆ। ਕਿ ਮਤਲਬ ਕਿ ਇਹ ਬਿੱਟੂ ਸਾਹਿਬ ਨੂੰ ਜ਼ਰੂਰੀ ਆ ਕਿ ਇਹ ਗੱਲ ਕਹਿਣੀ ਕਿ ਵੀ ਭਾਈ ਸਾਰਿਆਂ ਦੇ ਲਈ ਕਰੋ, ਜਦ ਸਾਂਝੀ ਵਾਲਤਾ ਦੀ ਗੱਲ ਹੋ ਰਹੀ ਹੈ।
5: ਨਹੀਂ ਭਾਰਜ ਬਾਈ ਜੀ, ਉਹਦੇ ਚ ਇਹ ਹੈ ਨਾ ਤਾਂ ਉਹ ਜਿਹੜੇ ਬਿੱਟੂ ਸਾਹਿਬ ਸਵਾਲ ਚੁੱਕਣ ਵਾਲੇ ਘੱਟ ਨੇ, ਉਹ ਘੱਟ ਨੀ ਹੈਗੀ, ਉਹ ਆਪਣੀਆਂ ਵੋਟਾਂ ਵੇਖਦੇ ਪਏ ਨੇ, ਜਿਹੜੇ ਅਰਦਾਸ ਕਰਨ ਵਾਲੇ ਨੇ ਇਹ ਵੀ ਘੱਟ ਨੀ ਹੈਗੇ
1: ਜੀ।
5: ਇਹਨਾਂ ਨੂੰ ਕੀ ਅੱਜ ਹੁਣ ਖਾਲੜਾ ਸਾਹਿਬ ਦੀ ਵੀਡੀਓ ਮੂਵੀ ਨਾ ਬਣਦੀ, ਇਹਦਾ ਮਤਲਬ ਵੀ
1: ਜਿੰਨੇ
5: ਲਾਸ਼ਾਂ ਗਈਆਂ ਉਹਨਾਂ ਦੀ ਹੁਣੇ ਨੀ ਸੀ ਨਾ,
1: ਉਹ ਤਾਂ ਭਟਕਦੇ ਫਿਰਦੇ ਸੀਗੇ ਉਹਨਾਂ ਚਿਰ,
5: ਭਟਕਦੇ ਫਿਰਦੇ ਨਾ। ਮੈਂ ਤਾਂ ਉਹੀ ਉਹੀ ਗੱਲ ਭਾਰਤ ਬਾਈ, ਜੇ ਅਸੀਂ ਇਹ ਗੱਲ ਕਹਿੰਦੇ ਹਾਂ ਨਾ ਤੇ ਸਾਨੂੰ ਕੋਈ ਤਾਂ ਇਧਰੋਂ ਸਰਟੀਫਿਕੇਟ ਦੇਣ ਵਾਲਾ ਜਾਂਦਾ, ਕੋਈ ਉਧਰੋਂ ਦੇਣ ਵਾਲਾ
1: ਜਾਂਦਾ। ਚਲੋ ਆਪਾਂ ਆਪਣਾ ਕੰਮ ਕਰੀ ਜਾਂਦੇ ਹਾਂ ਜੀ, ਜਿਹਨੇ ਚੋ ਮੰਨਣਾ ਉਹਦੀ ਆਪਣੀ ਮਰਜ਼ੀ ਹੈ।
5: ਭਾਰਤ ਬਾਈ ਜੀ, ਅਸੀਂ ਆਪਣੀ ਥਾਂ ਤੇ, ਮੈਂ ਅਸੀਂ ਆਪਣੇ
1: ਆਪਣੇ ਆਪ ਨੂੰ ਜਵਾਬ ਦੇ ਆ,
5: ਹੋ ਸਕਦੇ ਆ ਕਿਸੇ ਗੱਲ
1: ਤੋਂ,
5: ਪਰ ਅਸੀਂ ਜਿੱਥੇ ਵੀ ਗੱਲ ਕਦੇ ਕੋਈ ਕੋਈ ਜੇ ਲੌਜਿਕ ਦੇ ਤੌਰ ਤੇ ਕਹਿ ਦੇ ਵੀ ਤੁਸੀਂ ਅਕਾਲੀਆਂ ਨਾਲ ਖੜੇ ਹੋ ਜਾਂ ਕਾਂਗਰਸ ਨਾਲ ਖੜੇ ਹੋ ਫਲਾਣੇ
1: ਜੀ,
5: ਸਾਨੂੰ ਸਵਾਲ ਕੋਈ ਜਵਾਬ ਤਾਂ ਦੇਵੇ ਨਾ, ਲੌਜਿਕ ਦੇ ਹਿਸਾਬ ਨਾਲ ਆ ਕੇ ਜਵਾਬ ਦੇਵੇ, ਲੱਖ ਵਾਰੀ ਦੇਵੇ ਵੀ ਤੁਸੀਂ ਇੱਕ। ਮੈਂ ਅੱਜ ਸਾਡੇ ਗਰੁੱਪ ਚ ਵੀ ਇਹੀ ਚੱਲਦੀ ਰਹੀ, ਉੱਥੇ ਟਵਾਣਾ ਸਾਹਿਬ ਨੇ ਗੱਲ ਕਹੀ ਸੀ, ਉਹਦੇ ਚ ਵੀ ਇਹੀ ਗੱਲ ਚੱਲਦੀ ਰਹੀ, ਟਵਾਣਾ ਸਾਹਿਬ ਆਹ ਗੱਲ ਕਰਦਾ ਫਲਾਣਾ। ਮੈਂ ਕਹਿੰਦਾ ਵੀ ਤੁਸੀਂ ਵੀ ਫੋਨ ਲਾਓ ਫਲਾਣੇ ਜਿਹਦੇ ਨਾਲ ਵੀ ਤੁਹਾਡਾ ਮਤਭੇਦ ਹੈ, ਤੁਸੀਂ ਉਹਨੂੰ ਚੰਗੇ ਸ਼ਬਦਾਂ ਚ, ਚੰਗੇ ਜਿਹੜੀ ਵੀ ਤੁਹਾਡੀ ਗੱਲ ਹੈ, ਤੁਸੀਂ ਉਹਨਾਂ ਨਾਲ ਵਿਚਾਰ ਤਕਰਾਰ ਕਰੋ।
1: ਬਿਲਕੁਲ,
5: ਸਾਡੇ ਤਾਂ ਬਾਬੇ ਨਾਨਕ ਨੇ ਕਿਹਾ ਕੁਛ ਸੁਣੀਏ ਕੁਛ ਕਹੀ,
1: ਬਿਲਕੁਲ, ਨਾਲੇ ਆਪਾਂ ਤਾਂ ਆਵਾਮ ਦੇ ਨਾਲ ਖੜੇ ਆ, ਚਾਹੇ ਆਵਾਮ ਆਪਣੇ ਨਾਲ ਨਹੀਂ ਖੜੇ ਆ, ਆਪਾਂ ਤਾਂ ਹੱਕ ਦੀ ਗੱਲ ਕਰਦੇ ਆ, ਆਵਾਮ ਦੇ ਹੱਕ ਦੀ ਸਿਸਟਮ ਦੀ ਗੱਲ ਕਰਦੇ ਆ, ਜਿਹੜਾ ਇਹਨਾਂ ਮੁਲਕਾਂ ਦੇ ਵਿੱਚ ਸਿਸਟਮ, ਚਾਹੇ ਔਜਲਾ ਸਾਹਿਬ ਜਿੱਦਾਂ ਗੱਲ ਕਰਕੇ ਗਏ ਆ ਜਾਂ ਮੈਂ ਗੱਲ ਕਰ ਰਹੀ ਹਾਂ, ਇਹਨਾਂ ਮੁਲਕਾਂ ਦੇ ਵਿੱਚ ਲੋਕਾਂ ਦੇ ਨਾਲ ਸਿਸਟਮ ਹੈ, ਸਿਸਟਮ ਦੇ ਨਾਲ ਲੋਕ ਸਾਰਾ ਉਹ ਮੇਲ ਜੋਲ ਹੈ, ਵੀ ਅਸੀਂ ਕਹੀ ਜਾਂਦੇ ਆ ਕਿ ਕੋਈ ਸਰਕਾਰ ਆਏਗੀ ਤੇ ਉਹ ਸਾਰਾ ਕੁਝ ਹੀ ਮਤਲਬ ਕਿ ਕੋਈ ਜਾਦੂ ਦੀ ਛੜੀ ਦੇ ਨਾਲ ਸਾਰਾ ਕੁਝ ਹੀ ਸਹੀ ਕਰ ਦੋਗੀ, ਓਦਾਂ ਨੀ ਹੋਣਾ। ਉਹ ਪਹਿਲਾਂ ਆਵਾਮ ਨੂੰ ਵੀ ਨਾਲ ਮਤਲਬ ਕਿ ਆਪਣੇ ਦੇ ਵਿੱਚ ਸੁਧਾਰ, ਆਪਣੇ ਘਰਾਂ ਦੇ ਵਿੱਚ, ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ, ਫਿਰ ਦੇਸ਼ ਦੀ ਗੱਲ ਆਉਂਦੀ ਹੈ, ਕਸਬਿਆਂ ਦੀ ਗੱਲ ਆਉਂਦੀ ਹੈ, ਉਹ ਕਰਨਾ ਪੈਣਾ ਹੈ। ਇਹ ਨੀ ਕਿ ਕੋਈ ਸਰਕਾਰ ਆਏਗੀ ਤੇ ਉਹ ਮਤਲਬ ਕਿ ਛੜੀ ਦੇ ਨਾਲ ਹੀ ਸਾਰਾ ਕੁਝ ਸਹੀ ਕਰ ਦੇਗੀ।
5: ਨਹੀਂ ਨਹੀਂ ਨਹੀਂ ਨਹੀਂ, ਕੁਛ ਨੀ ਹੋਣਾ, ਏਦਾਂ ਕੁਛ ਨੀ ਹੋਣਾ। ਗੱਲ ਉਹੀ ਹੈ ਵੀ ਐਵੇਂ ਕੁਛ ਨੀ ਹੋਣਾ ਵੀ ਕਿਸੇ ਨੂੰ ਮਰਜ਼ੀ ਅੱਜ ਏਦੂ ਪਹਿਲਾਂ ਤੁਸੀਂ ਆਪਾਂ ਚੁਣੀਆਂ ਹੀ ਨੇ ਨਾ ਸਰਕਾਰ
1: ਜੀ,
5: ਹੁਣ ਆ ਨਵੀਂ ਚੁਣੀ ਸੀ ਐਤਕੀ, ਪਰ ਹੁਣ ਕੀ ਹੋ ਗਿਆ? ਇਹ ਤਾਂ ਇਹਨਾਂ ਚ ਤਾਂ ਆਪਾਂ ਕਹਿੰਦੇ ਨਵੇਂ ਬੰਦੇ ਨੇ ਤੇ ਇਹਨਾਂ ਨੂੰ ਵੀ ਗਾਲਾਂ ਕੱਢਦੇ ਆ।
1: ਬਿਲਕੁਲ,
5: ਜਿੰਨਾ ਚਿਰ ਅਸੀਂ ਆਪ ਜ਼ਿੰਮੇਵਾਰ ਨੀ ਨਾ ਹੁੰਦੇ, ਜਿੰਨਾ ਚਿਰ ਅਸੀਂ ਇਹ ਮੰਨ ਲਓ ਲੀਡਰ ਹੈ ਉਸ, ਹੁਣ ਤੁਸੀਂ ਇਹ ਦੇਖੋ ਵੀ ਮੰਨ ਲਓ ਮੈਂ ਤੁਸੀਂ ਕਮਾਈ ਕਰਦੇ ਹੋ ਜਾਂ ਮੈਂ ਕਮਾਈ ਕਰਨਾ, ਜੇ ਮੈਂ ਉਹਦੇ ਚੋਂ 10 ਰੁਪਏ ਵੀ ਟੈਕਸ ਭਰਨਾ ਵਾ ਉਹ ਮੈਂ ਆਪਣੀ ਕਮਾਈ ਚੋਂ
1: ਭਰਨਾ ਹੈ।
5: ਇਹਨਾਂ ਲੀਡਰਾਂ ਨੂੰ ਜਿਹੜਾ ਲੀਡਰਾਂ ਨੂੰ ਤਨਖਾਹ ਜਾਂਦੀ ਹੈ ਉਹ ਵੀ ਲੋਕਾਂ ਦੇ ਟੈਕਸ ਤੋਂ ਜਾਂਦੀ ਹੈ।
1: ਬਿਲਕੁਲ,
5: ਤੇ ਉਹਦਾ ਜਿਹੜਾ ਉਹਦਾ ਉਹ ਤਨਖਾਹ ਦਾ ਜਿਹੜਾ ਇਨਕਮ ਟੈਕਸ ਹੈ ਉਹ ਵੀ ਲੋਕ ਭਰਦੇ
1: ਨੇ।
5: ਇਹ ਦੇਖੋ ਵੀ ਇਹ ਕਿੱਡਾ ਵਿਚਿੱਤਰ ਕੰਮ ਹੈ।
1: ਨਾਲੇ ਦੇਖੋ ਸਰਕਾਰੀ ਗੱਡੀਆਂ ਜਿਹੜੀਆਂ ਨੇ ਉਹ ਮਤਲਬ ਕਿ ਟੋਲ ਟੈਕਸ ਦੀ ਤੁਸੀਂ ਗੱਲ ਕੀਤੀ ਹੈ ਕਿ ਉਹ ਤਨਖਾਹ ਨਹੀਂ ਲੈਂਦੇ?
5: ਬਿਲਕੁਲ ਲੈਂਦੇ
1: ਹੈ। ਕਿ ਉਹ ਗੱਡੀਆਂ ਮਤਲਬ ਕਿ ਟਾਇਰ ਨਹੀਂ ਘਸਾਉਂਦੀਆਂ ਸੜਕ ਦੇ ਉੱਤੇ?
5: ਸਾਰਾ ਕੁਛ ਕਰਦੇ ਨੇ ਬਾਈ ਜੀ।
1: ਕਿ ਉਹਨਾਂ ਦੇ ਕਾਹਤੋਂ ਡੰਡੇ ਖੜੇ ਹੋ ਜਾਂਦੇ ਆ, ਕਾਹਦੇ ਲਈ?
5: ਇਹੀ ਸਾਡੇ ਖਾਨੇ ਨੀ ਪੈਂਦੀ। ਅਸੀਂ ਤਾਂ ਜੇ ਕੋਈ ਲੀਡਰ ਆ ਜੇ ਨਾ ਅਸੀਂ ਉਹਨੂੰ ਸਵਾਲ ਨੀ ਪੁੱਛਣਾ
1: ਜੀ,
5: ਅਸੀਂ ਤਾਂ ਉਹਨੂੰ ਫੋਟੋਆਂ ਖਿਚਾਉਣ ਵਾਲੇ ਨੀ ਲੈਣ ਲੱਗੀ। ਹੁਣ ਜੋ ਹੁਣ ਮੰਨ ਲਓ ਮੈਂ 5-7-10 ਬੰਦੇ ਅੱਜ ਤੁਰ ਜਾਣ
1: ਜੀ,
5: ਤੇ ਉੱਥੇ ਮੇਰੇ ਮੇਰੇ ਆਲੇ ਦੁਆਲੇ ਫੋਟੋਆਂ ਸੈਲਫੀਆਂ ਵਾਲੇ ਲੈਣ ਲੱਗੇ, ਮੈਂ ਚੌੜਾ ਕਹਾਉਣਾ ਵਾ
1: ਜੀ,
5: ਮੈਂ ਤਾਂ ਕਹਾਂਗਾ ਵੀ ਮੇਰੇ ਮੇਰੇ ਮਗਰ ਇੰਨੇ ਲੋਕ ਨੇ ਉਹੀ ਗੱਲ ਵੀ ਆਪੀ ਬੰਦੇ ਦੀ ਇਹ ਇਹ ਇਹ ਇਨਸਾਨ ਦਾ ਇੱਕ ਇੱਕ ਉਹ ਹੈਗਾ ਵੀ ਉਹੀ ਗੱਲ ਜਦੋਂ ਬੰਦੇ ਦੇ ਚਾਰ ਚਾਰ ਪੰਜ ਸੱਤ ਦਸ ਜਾਣੇ ਬੰਦੇ ਦੁਆਲੇ ਹੋ ਜਾਂਦੇ ਉਹ ਬੰਦਾ ਉਧਰ ਵੀ ਸੋਚਦਾ ਵੀ ਮੇਰੇ ਵਰਗਾ ਕੋਈ ਵੀ ਨੀ ਹੈ
1: ਜੀ। ਬੇਅੰਤ ਬਾਈ ਜੀ ਕਹਿੰਦੇ ਆ ਕਿ ਕਹਿੰਦੇ ਕਿ ਕਿਸੇ ਕੋਲ ਰਿਕਾਰਡ ਹੈਗਾ ਕਿੰਨੇ ਸਿੱਖ ਮਰੇ ਆ ਤੇ ਕਿੰਨੇ ਹਿੰਦੂ ਮਰੇ ਆ। ਬਾਈ ਜੀ ਆਪਾਂ ਇਹਨਾਂ ਚੀਜ਼ਾਂ ਚ ਕਾਹਤੋਂ ਪੈਂਦੇ ਆ, ਆਪਾਂ ਕਹਾਂਗੇ ਕਿ ਪੰਜਾਬੀ ਕਿੰਨੇ ਮਰੇ ਆ ਉਸ ਸਮੇਂ ਦੇ ਵਿੱਚ, ਆਪਾਂ ਉਹ ਆਜ਼ਾਦ ਪਾਤ ਦੇ ਵਿੱਚ ਜਾਂ ਆਪਾਂ ਹੀ ਉਹਦੇ ਵਿੱਚ ਵੱਡੀਆਂ ਤਾਂ ਆਪ ਹੀ ਪਾਈ ਜਾਂਦੇ ਆਪਾਂ। ਅਸੀਂ ਕਹੀਏ ਕਿ ਉਸ ਸਮੇਂ ਦੇ ਵਿੱਚ ਚਾਹੇ ਉਹ ਪੁਲਿਸ ਵਾਲੇ ਸੀ, ਚਾਹੇ ਉਹ ਹਿੰਦੂ ਸੀਗੇ, ਚਾਹੇ ਮੁਸਲਮਾਨ ਸੀ, ਚਾਹੇ ਸਿੱਖ ਸੀਗੇ, ਚਾਹੇ ਆਪਣੇ ਕ੍ਰਿਸਚਨ ਸੀਗੇ, ਬੋਧੀ ਸੀਗੇ, ਜੈਨੀ ਸੀਗੇ, ਆਪਾਂ ਕਹੀਏ ਕਿ ਪੰਜਾਬੀ ਕਿੰਨੇ ਮਰੇ ਨੇ ਜਾਂ ਪੰਜਾਬੀਆਂ ਨੇ ਪੰਜਾਬੀਆਂ ਨੂੰ ਕਿੰਨਿਆਂ ਨੇ ਮਾਰਿਆ, ਮੈਂ ਤਾਂ ਇਹ ਕਹਾਂਗਾ ਜੀ।
5: ਬਿਲਕੁਲ ਪੰਜਾਬੀ ਕਿੰਨੇ ਮਰੇ ਨੇ, ਇਨਸਾਨ ਕਿੰਨੇ ਮਰੇ
1: ਜੀ, ਗੱਲ ਤਾਂ ਇਨਸਾਨੀਅਤ ਦਾ ਘਾਣ ਕਿੰਨਾ ਹੋਇਆ ਇਹ ਕਹੋ ਜੀ।
5: ਬਿਲਕੁਲ ਬਸ ਭਾਰਤ ਬਾਈ ਜੀ, ਅਸਲ ਚ ਨਾ ਇਹ ਮਸਲੇ ਦਾ ਹੱਲ ਕੋਈ ਨੀ ਹੋਣਾ। ਤੁਸੀਂ ਦੇਖੋ ਵੀ ਆਹ ਕਿੰਨੀ ਵੱਡੀ ਸਿਆਸਤ ਇੱਕ ਸਤਲੁਜ ਫਿਲਮ ਨੇ ਲਿਆ ਕੇ ਖੜੀ ਕਰ
1: ਜੀ,
5: ਤੇ ਇਹ ਇਹ ਇਹ ਚੱਲੀ ਜਾਂਦੀ ਆ ਅੱਗੇ, ਕੋਈ ਹੋਰ ਨਵੀਂ ਕਹਾਣੀ ਆ, ਬੜਾ ਅਫਸੋਸ ਹੈ ਭਾਰਤ ਬਾਈ ਜੀ ਇਸ
1: ਸਿਸਟਮ ਦਾ।
5: ਜਿਵੇਂ ਮੈਂ ਕਹਿੰਦਾ ਤੁਸੀਂ ਫਿਰ ਵੀ ਚੰਗੇ ਰਹਿ ਗਏ, ਮੈਂ ਤਾਂ
1: ਨਹੀਂ ਬਾਈ ਜੀ ਮੈਂ ਚਲੋ ਮੈਂ ਗੱਲ ਹੋ ਰਹੀ ਹੈ ਨਾ, ਮੈਂ ਕਈ ਵਾਰੀ ਪਹਿਲਾਂ ਵੀ ਕੀਤੀ ਹੈ ਤੁਹਾਡੇ ਨਾਲ ਬਹਾਨੇ ਨਾਲ ਕਰ ਲੈਣਾ ਜਦੋਂ ਧਰਮ ਦੀ ਗੱਲ ਆਉਂਦੀ ਹੈ ਨਾ। ਚਲੋ ਮੈਂ ਇੱਥੇ ਇਹਨਾਂ ਮੁਲਕਾਂ ਚ ਆਏ ਆ, ਹੋ ਗਏ 20-22 ਸਾਲ ਹੋ ਗਏ, ਪਹਿਲਾਂ ਵੀ ਜ਼ਿਕਰ ਕੀਤਾ, ਬੱਚਿਆਂ ਨੂੰ ਅੱਜ ਤੱਕ ਨਾ ਤਾਂ ਕ੍ਰਿਸਚਨ ਧਰਮ ਦੇ ਵਿੱਚ ਕੋਈ ਇੰਟਰਫੇਅਰ ਕੀਤਾ ਹੈ, ਨਾ ਹੀ ਸਿੱਖ ਧਰਮ ਦੇ ਵਿੱਚ ਕੋਈ ਇੰਟਰਫੇਅਰ ਕੀਤਾ ਹੈ। ਤੇ ਉਹ ਮੇਰਾ ਵੱਡਾ ਲੜਕਾ ਜਿਹੜਾ 11 ਸਾਲ ਦਾ ਸੀ ਉਸ ਸਮੇਂ ਹੈ, ਤੇ ਉਹ ਅਸੀਂ ਬੈਠੇ ਹਾਂ ਇੱਦਾਂ ਹੀ ਘਰ ਦੇ ਵਿੱਚ ਪਰਿਵਾਰ ਦੇ ਵਿੱਚ, ਤੇ ਉਹ ਗੁਰੂ ਨਾਨਕ ਸਾਹਿਬ ਦਾ ਸੀਗਾ ਆਪਣਾ ਜਨਮ ਦਿਹਾੜਾ ਸੀਗਾ, ਤੇ ਮੈਂ ਉਹਦੇ ਗੱਲ ਤੋਰ ਲਈ, ਮੈਂ ਕਿਹਾ ਜਦੋਂ ਤੂੰ ਵੱਡਾ ਹੋਇਆ ਤੇ ਮਤਲਬ ਕਿ ਕਿਹੜੇ ਧਰਮ ਨੂੰ ਤੂੰ ਮਤਲਬ ਕਿ ਅਪਣਾਏਗਾ, ਬਹੁਤ ਸਾਰੇ ਧਰਮ ਨੇ ਦੁਨੀਆਂ ਦੇ ਵਿੱਚ, ਤੇ ਮੈਂ ਸਿੱਖ ਹਾਂ ਪਰਿਵਾਰ ਨੂੰ ਬਿਲੋਂਗ ਕਰਦਾ, ਮੈਂ ਸਿੱਖ ਆਪਣੇ ਆਪ ਨੂੰ ਤਾਂ ਚਲੋ ਜੋ ਵੀ ਹੈ ਪਰਿਵਾਰ ਨੂੰ ਜ਼ਰੂਰ ਬਿਲੋਂਗ ਕਰਦੇ ਹਾਂ, ਤੇ ਤੇਰੀ ਮਦਰ ਜਿਹੜੀ ਆ ਉਹ ਕ੍ਰਿਸਚਨ ਧਰਮ ਨੂੰ ਕਰਦੀ ਹੈ, ਤੇ ਤੂੰ ਕਿਹੜਾ ਧਰਮ ਮਤਲਬ ਕਿ ਅਪਣਾਊਂਗਾ। ਤੇ ਉਹ ਅੱਗੇ ਉਹ ਸੋਚ ਕੇ ਕਹਿੰਦਾ ਇੱਕ ਅੱਧੇ ਮਿੰਟ ਬਾਅਦ, ਕਹਿੰਦਾ ਅਸੀਂ ਹਲੇ ਸਟੱਡੀ ਕਰ ਰਹੇ ਹਾਂ ਸਕੂਲ ਦੇ ਵਿੱਚ, ਸਾਨੂੰ ਵੱਖਰੇ ਵੱਖਰੇ ਧਰਮ ਪੜ੍ਹਾਉਂਦੇ ਆ, ਤੇ ਕਦੇ ਉਹਨਾਂ ਦੇ ਉੱਤੇ ਪਾਬੰਦੀ ਨਹੀਂ ਲਾਈ ਭਾਈ ਤੁਸੀਂ ਆਹ ਨਹੀਂ ਖਾਣਾ, ਤੁਸੀਂ ਉਹ ਨਹੀਂ ਖਾਣਾ, ਇਹਨਾਂ ਨਾਲ ਨਹੀਂ ਮਿਲਣਾ, ਉਹਨਾਂ ਨਾਲ ਨਹੀਂ ਮਿਲਣਾ, ਤੇ ਸਾਰਾ ਕੁਝ ਕਰਦੇ ਆ ਬੱਚੇ ਜੀ ਆਪਣਾ ਜੋ ਕਰਦੇ ਆ ਸਕੂਲਾਂ ਦੇ ਹਿਸਾਬ ਦੇ ਨਾਲ, ਜੋ ਸਿਖਾਉਂਦੇ ਆ ਜੋ ਕਰਦੇ ਆ ਵਿਚਰਦੇ ਆ। ਉਹ ਕਦੇ ਉਹਨਾਂ ਚ ਕੀਤਾ ਨੀ ਕਿ ਅਸੀਂ ਆਪਣੇ ਆਪ ਨੂੰ ਵੱਖਰਾ ਕਿਉਂ ਸ਼ੋਅ ਕਰੀਏ ਯਾਰ, ਮਤਲਬ ਕਿ ਉਹ ਕ੍ਰਿਟੀਸਿਜ਼ਮ ਉੱਥੋਂ ਹੀ ਸ਼ੁਰੂ ਹੋਣਾ ਨਾ, ਅਸੀਂ ਆਪਣੇ ਆਪ ਨੂੰ ਉਹੀ ਜਿਹੜਾ ਮੁਲਕਾਂ ਚ ਰਹਿ ਰਹੇ ਹਾਂ ਅਸੀਂ ਕਾਹਤੋਂ ਆਪਣੇ ਆਪ ਨੂੰ ਵੱਖਰਾ ਪੇਸ਼ ਕਰਦੇ ਹਾਂ। ਤੇ ਬੱਚਾ ਅੱਗੇ ਉਹ ਕਹਿੰਦਾ 11 ਸਾਲ ਦਾ ਬੱਚਾ ਮੁਕੱਦਰ ਭਾਈ ਕਹਿੰਦਾ ਕਿ ਜਦੋਂ ਮੈਂ 17-18 ਸਾਲ ਦਾ ਹੋ ਗਿਆ ਡਿਸੀਜ਼ਨ ਬਣਾਉਣ ਦੇ ਲਈ, ਤੇ ਮੈਂ ਇਹ ਵਿਚਾਰਾਂਗਾ ਕਿ ਮੇਰਾ ਇੱਕ ਇਨਸਾਨ ਬਣ ਇਨਸਾਨੀਅਤ ਲਈ ਇਨਸਾਨ ਬਣਨਾ ਜ਼ਰੂਰੀ ਹੈ ਕਿ ਮੇਰਾ ਧਰਮ ਹੀ ਬਣਨਾ ਜ਼ਰੂਰੀ ਹੈ। 11 ਸਾਲ ਦਾ ਬੱਚਾ ਕਹਿ ਰਿਹਾ, ਕਿੱਥੇ ਹੈ ਉਹਦੀ ਐਜੂਕੇਸ਼ਨ, ਕੀ ਕੰਮ ਕਰ ਰਹੀ ਹੈ ਦੇਖ ਲਓ।
5: ਬਿਲਕੁਲ ਬਿਲਕੁਲ ਬਿਲਕੁਲ ਦਰੁਸਤ ਹੈ, ਕੋਈ ਕੋਈ ਕੋਈ ਸ਼ੱਕ ਨਹੀਂ, ਚਾਹੀਦਾ ਵੀ ਐਵੇਂ ਹੀ ਹੈ ਉਹ। ਮੈਂ ਤਾਂ ਭਾਰਤ ਬਾਈ ਜੀ ਸਾਡੇ ਗੁਰੂ ਸਾਹਿਬ ਨੇ ਮੈਂ ਕਹਿੰਦਾ ਵੀ ਕੁਰਬਾਨੀ ਦਿੱਤੀ ਇਨਸਾਨੀਅਤ ਦੇ ਵਾਸਤੇ, ਭਾਵੇਂ ਹਿੰਦ ਦੀ ਚਾਦਰ ਕਹੀ ਜਾਣ ਭਾਵੇਂ ਕੁਛ ਕਹੀ ਜਾਣ
1: ਜੀ,
5: ਪਰ ਇਹ ਸਿਆਸਤ ਨੇ ਸਾਡੇ ਗੁਰੂ ਸਾਹਿਬ ਨੇ 14-13 ਜੰਗਾਂ ਲੜੀਆਂ ਹਿੰਦੂ ਰਾਜਿਆਂ ਦੇ ਖਿਲਾਫ
1: ਜੀ,
5: ਜਿਨ੍ਹਾਂ ਨੇ ਆਟਿਆਂ ਦੀਆਂ ਗਊਆਂ ਬਣਾ ਬਣਾ ਕੇ ਸਹੁੰਆਂ ਚੁੱਕੀਆਂ ਝੂਠੀਆਂ
1: ਜੀ,
5: ਤੇ ਉਹਨਾਂ ਨੂੰ ਉਹ ਗੁਰੂ ਸਾਹਿਬ ਨੂੰ ਵੀ ਇਹ ਸਿਆਸਤ ਨੇ ਉਹੀ ਗੱਲ ਵੀ ਹਿੰਦੂ ਧਰਮ ਦੇ ਨਾਲ ਜੋੜਦਿਆਂ ਵੀ ਇਹਨਾਂ ਨੇ ਹਿੰਦੂ ਧਰਮ ਦੇ ਵਾਸਤੇ ਕੁਰਬਾਨੀ ਦਿੱਤੀ ਹੈ।
1: ਬਿਲਕੁਲ,
5: ਜਦੋਂ ਕਿ ਉਹਨਾਂ ਨੇ ਇਨਸਾਨੀਅਤ ਦੇ ਵਾਸਤੇ ਦਿੱਤੀ ਸੀ ਕੁਰਬਾਨੀ, ਅੱਜ ਭਾਵੇਂ ਕੋਈ ਵੀ ਮਜ਼ਲੂਮ ਹੁੰਦਾ, ਭਾਵੇਂ ਉਹ ਮੁਸਲਮਾਨ ਹੈ, ਇਸਾਈ ਹੈ, ਕੋਈ
1: ਹੋਵੇ, ਉਹਦੇ ਨਾਲ ਖਿਲਾਫ ਲੜੇ ਸੀ ਜੀ, ਜ਼ੁਲਮ ਦੇ ਖਿਲਾਫ ਖੜੇ ਸੀ, ਹੱਕ ਲਈ ਖੜੇ ਸੀ। ਬਿਲਕੁਲ, ਜੇ ਤੁਸੀਂ ਘੋੜੀ ਦੇ ਉੱਤੇ ਘੋੜੇ ਦੇ ਉੱਤੇ ਭਾਈ ਕਲਗੀ ਲਾ ਸਕਦੇ ਹੋ ਤਾਂ ਅਸੀਂ ਵੀ ਲਾ ਸਕਦੇ ਹਾਂ ਫਿਰ, ਬਿਲਕੁਲ
5: ਅਸੀਂ ਵੀ ਲਾ ਸਕਦੇ,
1: ਜੇ ਤੁਸੀਂ ਬਾਜ ਰੱਖ ਸਕਦੇ ਹੋ ਤਾਂ ਅਸੀਂ ਵੀ ਰੱਖਾਂਗੇ, ਫਿਰ ਕਿਉਂ ਨੀ ਰੱਖ ਸਕਦੇ ਜੀ।
5: ਬਿਲਕੁਲ ਉਹੀ ਗੱਲ ਹੈ, ਬਸ ਉਹ ਸਾਡੇ ਸਮਝ ਨੀ ਆਉਂਦੀ ਬਾਈ ਜੀ।
1: ਬਿਲਕੁਲ,
5: ਜਿੱਦੇ ਅਸੀਂ ਇਸ ਸਿਆਸਤ ਨੂੰ ਸਮਝ ਕੇ ਉਹਦੇ ਸਾਰੇ ਮਸਲੇ ਹੱਲ
1: ਮਸਲੇ ਹੱਲ
5: ਸਮਝ, ਅਸੀਂ ਜੁੜੇ ਹਾਂ ਨਿੱਜੀ ਮਫਾਦਾਂ ਦੇ ਨਾਲ,
1: ਕਿਉਂਕਿ ਬਾਈ ਜੀ ਉਹਨਾਂ ਦਾ ਕੰਮ ਹੈ ਸਿਆਸਤ ਕਰਨਾ, ਪਾੜੋ ਤੇ ਰਾਜ ਕਰੋ। ਜੇ ਲੋਕ ਆਪਸ ਦੇ ਵਿੱਚ ਇਹ ਚੀਜ਼ਾਂ ਨੂੰ ਵਿਚਾਰਨਗੇ, ਕਹਿਣਗੇ ਭਾਈ ਅਸੀਂ ਤਾਂ ਪੰਜਾਬੀ ਹਾਂ, ਅਸੀਂ ਕੋਈ ਹਿੰਦੂ ਨਹੀਂ, ਅਸੀਂ ਕੋਈ ਸਿੱਖ ਨਹੀਂ, ਅਸੀਂ ਕੋਈ ਮੁਸਲਮਾਨ ਨਹੀਂ, ਅਸੀਂ ਕੋਈ ਕ੍ਰਿਸਚਨ ਨਹੀਂ, ਕਹੋ ਭਾਈ ਪੰਜਾਬੀ ਹਾਂ ਬਸ, ਗੱਲ ਨਹੀਂ ਬੜੀ, ਉਹ ਗੱਲ ਹੀ ਨਹੀਂ ਅੱਗੇ ਕਰਨ ਸਕਣਗੇ, ਕਿੱਥੇ ਪਾੜ ਲੈਣਗੇ ਤੁਹਾਨੂੰ ਜੀ।
5: ਜੇ ਪੰਜਾਬੀ ਹੋਣਗੇ ਬਾਈ ਜੀ ਫਿਰ ਉਹ ਕਹਿਣਗੇ ਵੀ ਹਾਂ ਜੀ ਸਾਡੇ ਅਸੀਂ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਹਾਂ।
1: ਬਾਈ ਜੀ ਅੱਜ ਤੁਹਾਡੇ ਨਾਲ ਸਿੱਧੀ ਗੱਲ ਕਰਦਾ ਮੁਕੱਦਰ ਬਾਈ ਜੀ, ਕਦੇ ਆਪਾਂ ਜਿੰਨਾ ਆਪਾਂ ਪੰਜਾਬ ਨੂੰ ਕਦੇ ਆਪਣੇ ਆਪ ਨੂੰ ਅਸੀਂ ਇੰਡੀਅਨ ਮੰਨਿਆ,
5: ਬਿਲਕੁਲ
1: ਕਦੀ ਹਿੱਕ ਠੋ ਕੇ ਕਿਹਾ ਕਿ ਅਸੀਂ ਮਤਲਬ ਕਿ ਇੰਡੀਅਨ ਆ?
5: ਨਹੀਂ ਨਹੀਂ, ਅਸੀਂ ਅਸੀਂ ਤਾਂ ਅਸੀਂ ਤਾਂ ਮਾਣ ਨਾਲ ਕਹਿੰਦੇ ਹਾਂ ਬਾਈ ਜੀ, ਅਸੀਂ ਅਸੀਂ ਇੰਡੀਅਨ
1: ਜੀ,
5: ਅਸੀਂ ਕਦੇ ਨੀ ਕਿਹਾ ਹੈਗਾ
1: ਜੀ
5: ਉਸ ਦੇਸ਼ ਚ। ਅਸੀਂ ਮੈਂ ਤਾਂ ਖਾਸ ਕਰ ਉਹੀ ਗੱਲ ਕਦੇ ਵੀ ਨੀ ਭਾਜਪਾ ਜੀ, ਤੁਸੀਂ ਕਦੇ ਪੁੱਛਿਆ ਹੋਵੇ, ਮੈਂ ਤਾਂ ਮਾਣ ਕਰਨਾ ਇੰਡੀਅਨ ਹੋਣ ਤੇ ਸਾਡਾ।
1: ਬਿਲਕੁਲ ਬਿਲਕੁਲ, ਕੁਝ ਲੋਕ ਇਹ ਆ ਕਿ ਸਾਨੂੰ ਬਸ ਸੀਮਤ ਕਰ ਦੋ ਜੀ, ਅੱਜ ਤੁਸੀਂ ਜਿੱਥੇ ਜੀ ਕਰਦਾ ਉੱਥੇ ਨੂੰ ਚਲੇ ਜਾਓ, ਕੋਈ ਪੁੱਛਦਾ ਤੁਹਾਨੂੰ, ਕੋਈ ਰੋਕਦਾ ਭਈ ਕੌਣ ਆ ਭਈ ਕਿੱਥੋਂ ਆ, ਅਗਲੇ ਦਿਲਚਸਪੀ ਲੈਂਦੇ ਆ, ਪੁੱਛਦੇ ਆ ਤੁਹਾਡੇ ਕਿੱਥੋਂ ਆਏ ਹੋ, ਪਿਛੋਕੜ ਕੀ ਹੈ, ਲੈ ਅੱਛਾ ਤੁਸੀਂ ਉੱਥੋਂ, ਅੱਜ ਤਾਂ ਸੁਣਦੇ ਹੁੰਦੇ ਸੀ ਤੁਹਾਡੇ ਬਾਰੇ, ਤੇ ਅਸੀਂ ਭਾਈ ਮਤਲਬ ਕਿ ਅੱਜ ਦੇਖ ਵੀ ਲਿਆ ਕਿ ਬੜਾ ਕਿੰਨਾ ਮਾਨ ਸਨਮਾਨ ਪਿਆਰ ਮੁਹੱਬਤ ਕਰਦੇ ਨੇ ਸਾਰੇ, ਕਰਦੇ ਜਿੱਥੇ ਮਰਜ਼ੀ ਮੁਲਕ ਦੇ ਵਿੱਚ
5: ਕਰਦੇ ਨੇ, ਕਰਦੇ ਨੇ ਭਾਰਤ ਬਾਈ ਜੀ। ਸਾਡੀ ਤਾਂ ਮੈਂ ਤਾਂ ਅਕਸਰ ਕਹਿਣਾ ਸਾਡੀ ਤਾਂ ਵੀ ਸਾਡੇ ਬਜ਼ੁਰਗਾਂ ਦੀ ਉਹੀ ਗੱਲ, 60-70 ਸਾਲ ਜ਼ਿੰਦਗੀ ਹਰਿਆਣੇ ਚ ਲੰਘੀ ਹੈ ਜਿਹਨੂੰ ਅਸੀਂ ਆਪਾਂ ਨਹੀਂ ਮੰਨਦੇ ਪਾਠ, ਸਾਨੂੰ ਕਦੇ ਅਹਿਸਾਸ ਹੀ ਨਹੀਂ ਹੋਇਆ। ਮੈਂ ਕਹਿੰਦਾ ਵੀ ਜੇ ਅਸੀਂ ਇੰਡੀਅਨ ਜਾਂ ਇੱਕ ਬਿਨਾਂ ਧਰਮਾਂ ਤੋਂ ਬਣ ਕੇ ਇੱਕ ਇਨਸਾਨ ਬਣ ਕੇ ਸਵਾਲ ਪੁੱਛੀਏ ਸਰਕਾਰਾਂ
1: ਨੂੰ
5: ਵੀ ਸਾਡੇ ਬੱਚਿਆਂ ਵਾਸਤੇ ਦੱਸੋ ਵੀ ਤੁਸੀਂ ਤੁਸੀਂ ਕੀ ਕੀਤਾ, ਉਹ ਇਹ ਚਾਹੁੰਦੀਆਂ ਨੇ, ਉਹਨਾਂ ਨੂੰ ਇਹ ਵੀ ਲਾਲ ਲਾਲ ਕਰਦੇ ਫਿਰਨ, ਦੋ ਇੱਧਰ ਮਰ ਗਏ ਦੋ ਉੱਧਰ ਮਰ ਗਏ, ਉਹਦੇ ਤੇ ਸਿਆਸਤ ਕਰੀ ਜਾਈਏ ਇਹਨਾਂ ਜਵਾਕਾਂ ਨੂੰ।
1: ਬਿਲਕੁਲ ਆ ਜੀ,
5: ਉਹ ਚਾਹੁੰਦੀ
1: ਬਿਲਕੁਲ
5: ਠੀਕ
1: ਹੈ ਜੀ, ਮੁਕੱਦਰ ਜੀ ਸ਼ੁਕਰੀਆ ਜੁੜੇ ਤੁਸੀਂ ਵਿਚਾਰ ਰੱਖੇ,
5: ਨੇੜ ਭਵਿੱਖ ਤੇ ਸਾਡੇ ਸਮਝ, ਇਹ ਮੈਨੂੰ ਇਹ ਲੱਗਦਾ ਵੀ ਛੇਤੀ ਛੇਤੀ ਇਹ ਕਹਾਣੀ ਸਮਝ ਆਉਂਦੀ ਦਿਸਦੀ ਨਹੀਂ।
1: ਬਿਲਕੁਲ ਹੈ ਜੀ।

ਅਕਬਰ ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਹਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਨਿੱਜਰ ਜਿਹੜਾ ਗੱਲਬਾਤ ਕਰਕੇ ਹਟੇ ਸੀ ਦਲ ਖਾਲਸਾ ਦੀ, ਨਿੱਜਰ ਸਾਹਿਬ ਦੇ ਬਾਰੇ ਜੋ ਕਤਲ ਹੈ ਉਹਦੀ ਅੰਤਰਰਾਸ਼ਟਰੀ ਜਾਂਚ ਮੰਗੀ ਹੈ ਉਹਨਾਂ ਨੇ, ਦਲ ਖਾਲਸਾ ਨੇ ਉਹਦੇ ਉੱਤੇ ਵਾਰਤਾਲਾਪ ਹੋਈ ਹੈ ਤੇ ਹੋਰ ਬਹੁਤ ਸਾਰੇ ਪੰਜਾਬ ਦੇ ਮੁੱਦਿਆਂ ਦੇ ਉੱਤੇ, ਪੰਜਾਬ ਦੀ ਸਿਚੁਏਸ਼ਨ ਦੇ ਉੱਤੇ, ਸਿਆਸਤ ਜੋ ਹੋ ਰਹੀ ਹੈ ਉਹਦੇ ਉੱਤੇ, ਤੇ ਇਸੇ ਤਰ੍ਹਾਂ ਸਤਲੁਜ ਮੂਵੀ ਉੱਤੋਂ ਥੋੜਾ ਜਿਹਾ ਗੁਰੇਜ਼ ਵੀ ਕਰਨ ਦੀ ਕੋਸ਼ਿਸ਼ ਹੈ, ਕੁਝ ਨਾ ਕੁਝ ਨਵਾਂ, ਕੁਝ ਨਾ ਕੁਝ ਹੋਰ, ਕਿਉਂਕਿ ਆਡੀਅੰਸ ਕਹਿ ਲਓ, ਸਰੋਤੇ ਕਹਿ ਲਓ, ਆਪਣਾ ਪਰਿਵਾਰ, ਇਹਨਾਂ ਚੀਜ਼ਾਂ ਤੋਂ ਆਪਣਾ ਵੱਖਰੇ ਥੋੜੇ ਜਿਹੇ ਪ੍ਰੋਗਰਾਮ ਹੁੰਦੇ ਆ, ਪਰ ਕੀ ਕਰੀਏ, ਕਰਨੀ ਪੈ ਜਾਂਦੀ ਹੈ ਗੱਲ ਵਿੱਚ। ਤੇ ਕੈਨੇਡਾ ਦੇ ਐਮ ਪੀ ਦੀ ਗੱਲ ਕੀਤੀ ਸੀ, ਉਹ ਅਰੈਸਟ ਹੋਇਆ ਜਿਹਨੇ 439 ਹਥਿਆਰ ਰੱਖੇ ਸੀ, $3,00,000 ਕੈਸ਼ ਨਗਦ ਤੇ ਇੱਕ ਜਿਹੜੀ ਐਂਟੀਕ ਜਿਹੜੀ ਸੀ ਤੋਪ ਸਾਂਭੀ ਰੱਖੀ ਸੀ, ਪਰ ਉਹ ਕੋਈ ਅਲਮਾਰੀਆਂ ਵਗੈਰਾ ਚ ਨਹੀਂ ਸੀਗੀਆਂ ਤੇ ਉਹਦੇ ਉੱਤੇ 12 ਚਾਰਜ ਜਿਹੜੇ ਲੱਗੇ ਆ, ਤੇ ਕੁਝ ਸਮਗਲਿੰਗ ਵਗੈਰਾ ਵੀ ਕੀਤੀ ਹੈ ਉਹਦੀ, ਜਿਹੜੀਆਂ 2-3 ਜਿਹੜੇ ਅਸਲੇ ਨੇ ਉਹਨਾਂ ਦੇ ਵਿੱਚੋਂ, ਤੇ ਉਹਦੀ ਗ੍ਰਿਫਤਾਰੀ ਹੋਈ ਹੈ। ਚਾਈਨਾਸ ਤੋਂ ਸ਼ਾਇਦ ਬਿਲੋਂਗ ਕਰਦੇ, ਜੰਮੇ ਪਲੇ ਉੱਥੇ ਹੋਣਗੇ, ਤੇ ਫੇਸ ਜਿਹੜਾ ਉਹਨਾਂ ਨੂੰ ਦੇਖਣ ਨੂੰ ਜਦੋਂ ਉਹਨਾਂ ਦੀ ਤਸਵੀਰ ਦੇਖਦੇ ਆ ਤਾਂ। ਟਰੰਪ ਸਾਹਿਬ ਦੀ ਸਪੀਚ ਹੋਣੀ ਹੈ 16 ਜੁਲਾਈ ਨੂੰ ਸ਼ਾਮ ਨੂੰ, ਦੇਸ਼ ਵਾਸੀਆਂ ਨੂੰ ਕਰਨਗੇ ਸੰਬੋਧਨ। ਸੋਮਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਇੱਕ ਪੋਸਟ ਦੇ ਰਾਹੀਂ ਐਲਾਨ ਕੀਤਾ ਟਰੰਪ ਨੇ ਕਿ ਉਹਨਾਂ ਦੱਸਿਆ ਕਿ ਵੀਰਵਾਰ ਨੂੰ ਰਾਤ 9 ਵਜੇ ਦੇਸ਼ ਦੇ ਨਾਮ ਇੱਕ ਵਿਸ਼ੇਸ਼ ਭਾਸ਼ਣ ਦੇਣਗੇ। ਰਾਸ਼ਟਰਪਤੀ ਟਰੰਪ ਦੇ ਵੱਲੋਂ ਇਸ ਯੋਜਨਾਬੰਦੀ ਸੰਬੋਧਨ ਦੇ ਐਲਾਨ ਤੋਂ ਜਿਹੜਾ ਬਾਅਦ ਵੀ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਉਹਨਾਂ ਦੇ ਭਾਸ਼ਣ ਦਾ ਮੁੱਖ ਵਿਸ਼ਾ ਜਿਹੜਾ ਹੋਵੇਗਾ ਕੀ। ਟਰੰਪ ਨੇ ਆਪਣੀ ਪੋਸਟ ਦੇ ਵਿੱਚ ਇਸ ਦੇ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ, ਬਸ ਇੰਨਾ ਹੀ ਕਿਹਾ ਕਿ ਭਾਈ ਸਪੀਚ ਤਿਆਰ ਹੈ, ਜਿਸਦੇ ਕਾਰਨ ਇਸ ਸੰਬੋਧਨ ਨੂੰ ਲੈ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਨੇ। ਟਰੁੱਥ ਸੋਸ਼ਲ ਦੇ ਉੱਤੇ ਐਲਾਨ ਤੋਂ ਬਾਅਦ ਵੱਖ ਵੱਖ ਮੁੱਦਿਆਂ ਉੱਤੇ ਚਰਚਾ ਛਿੜ ਗਈ ਤੇ ਮਾਹਰਾਂ ਦਾ ਮੰਨਣਾ ਹੈ ਕਿ ਟਰੰਪ ਹੌਰਮੁਜ਼ ਜਲ ਮਾਰਗ ਦੇ ਉੱਤੇ ਲਗਾਏ ਗਏ 20% ਟੈਕਸ ਇਰਾਨ ਵਿਰੁੱਧ ਅਮਰੀਕੀ ਕਾਰਵਾਈ ਜਾਂ ਦੇਸ਼ ਦੀਆਂ ਅਗਲੀਆਂ ਆਰਥਿਕ ਨੀਤੀਆਂ ਦੇ ਬਾਰੇ ਕੋਈ ਵੱਡਾ ਫੈਸਲਾ ਦੇਸ਼ ਸਾਹਮਣੇ ਰੱਖ ਸਕਦਾ ਹੈ। ਵਾਈਟ ਹਾਊਸ ਅਤੇ ਰਾਸ਼ਟਰਪਤੀ ਦੇ ਦਫ਼ਤਰ ਦੇ ਵੱਲੋਂ ਅਜੇ ਤੱਕ ਇਸ ਭਾਸ਼ਣ ਦੀ ਰੂਪਰੇਖਾ ਦੇ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ, ਜਿਸਦੇ ਕਾਰਨ ਵੀਰਵਾਰ ਰਾਤ ਨੂੰ ਹੋਣ ਵਾਲੇ ਇਸ ਲਾਈਵ ਪ੍ਰਸਾਰਣ ਦੇ ਉੱਤੇ ਸਭ ਦੀਆਂ ਨਜ਼ਰਾਂ ਜਿਹੜੀਆਂ ਟਿਕੀਆਂ ਰਹਿਣਗੀਆਂ। ਦੂਸਰੇ ਪਾਸੇ ਮੌਜਤਬਾ ਖਾਮੇਨੇਈ 90% ਖਤਮ ਕਰ ਦਿੱਤੇ ਆ ਟਰੰਪ ਦੀਆਂ ਅੱਜ ਖਬਰਾਂ ਜਿਹੜੀਆਂ ਨੇ, ਸੁਰਖੀਆਂ ਜਿਹੜੀਆਂ ਲੱਗੀਆਂ ਆ। ਇਰਾਨ ਦੀ ਫੌਜੀ ਸ਼ਕਤੀ ਵੀ ਲਗਭਗ ਕਹਿੰਦੇ ਤਬਾਹ ਕਰ ਦਿੱਤੀ ਆ ਟਰੰਪ ਸਾਹਿਬ। ਫੋਕਸ ਨਿਊਜ਼ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਕਿਹਾ ਕਿ ਇਰਾਨ ਦੀ ਚੋਟੀ ਦੀ ਫੌਜੀ ਲੀਡਰਸ਼ਿਪ ਲਗਭਗ ਤਬਾਹ ਹੋ ਗਈ ਹੈ ਤੇ ਇਰਾਨ ਦੇ ਨਵੇਂ ਸੁਪਰੀਮ ਲੀਡਰ ਮੌਜਤਬਾ ਖਾਮੇਨੇਈ ਦੀ ਵੀ ਜਿਹੜੇ ਨੇ 90% ਖਤਮ ਨੇ। ਹਾਲਾਂਕਿ ਟਰੰਪ ਨੇ ਆਪਣੇ ਦਾਅਵੇ ਦਾ ਸਮਰਥਨ ਕਰਨ ਦੇ ਲਈ ਕੋਈ ਜਨਤਕ ਸਬੂਤ ਨਹੀਂ ਦਿੱਤਾ ਹੈ, ਨਾ ਹੀ ਸੁਤੰਤਰ ਸਰੋਤਾਂ ਦੇ ਦੁਆਰਾ ਇਸ ਦੀ ਪੁਸ਼ਟੀ ਕੀਤੀ ਹੈ। ਪਰ ਦੂਸਰੇ ਪਾਸੇ ਇਰਾਨ ਜਿਹੜਾ ਉਹ ਵੀ ਜਿਹੜਾ ਆਪਣੇ ਜਵਾਬੀ ਕਾਰਵਾਈ ਕਰ ਰਿਹਾ। ਇਰਾਨ ਦੀ ਫੌਜੀ ਸ਼ਕਤੀ ਦੇ ਉੱਤੇ ਟਰੰਪ ਦਾ ਦਾਅਵਾ ਹੈ ਕਿ ਟਰੰਪ ਨੇ ਕਿਹਾ ਕਿ ਹਾਲ ਹੀ ਦੇ ਵਿੱਚ ਅਮਰੀਕਾ ਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਇਰਾਨ ਦੀਆਂ ਫੌਜੀ ਸਮਰਥਾਵਾਂ ਨੂੰ ਕਾਫ਼ੀ ਨੁਕਸਾਨ ਹੋਇਆ ਤੇ ਇਰਾਨ ਦੀ ਜਲ ਸੈਨਾ, ਹਵਾਈ ਸੈਨਾ ਤੇ ਹਵਾਈ ਰੱਖਿਆ ਪ੍ਰਣਾਲੀਆਂ ਲਗਭਗ ਅਕਿਰਿਆਸ਼ੀਲ ਨੇ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਕਈ ਚੋਟੀ ਦੇ ਇਰਾਨੀ ਫੌਜੀ ਨੇਤਾ ਮਾਰੇ ਗਏ। ਟਰੰਪ ਨੇ ਕਿਹਾ ਕਿ ਮੌਜਤਬਾ ਖਾਮੇਨੇਈ, ਜਿਸ ਨੂੰ ਉਨ੍ਹਾਂ ਦੇ ਪਿਤਾ ਆਯਾਤੁੱਲਾ ਖਾਮੇਨੇਈ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ ਤੇ ਮੰਨਿਆ ਜਾਂਦਾ ਸੀ, ਹੁਣ 90% ਠੀਕ ਹੋ ਗਿਆ ਤੇ ਉਸਨੇ ਇਹ ਵੀ ਜਿਹੜਾ ਸੰਕੇਤ ਦਿੱਤਾ ਕਿ ਮੁਜਤਬਾ ਇੱਕ ਹਵਾਈ ਹਮਲੇ ਦੇ ਵਿੱਚ ਜ਼ਖਮੀ ਹੋਇਆ ਸੀ ਤੇ ਕਿਸੇ ਵੀ ਸੁਤੰਤਰ ਜਾਂ ਅਧਿਕਾਰਤ ਸਰੋਤ ਤੋਂ ਮੁਜਤਬਾ ਦੀ ਜਿਹੜੀ ਹੈ ਸਿਹਤ ਸਥਿਤੀ ਜਾਂ ਕਥਿਤ ਸੱਟ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਜਿਹੜਾ ਨਵਾਂ ਜਿਹੜਾ ਹੌਰਮੁਜ਼ ਸਟ੍ਰੇਟ ਦੇ ਉੱਤੇ ਨਵਾਂ ਜਿਹੜਾ ਪ੍ਰਸਤਾਵ ਲਿਆ ਰਿਹਾ। ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਇਰਾਨ ਤੇ ਦੁਬਾਰਾ ਨਾਕਾਬੰਦੀ ਕਰੇਗਾ ਤੇ ਹੌਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਬਦਲੇ ਦੂਜੇ ਦੇਸ਼ਾਂ ਤੋਂ 20% ਜਿਹੜਾ ਆਪਣੀ ਫੀਸ ਜਿਹੜੀ ਆ ਉਹ ਵਸੂਲਣ ਦਾ ਪ੍ਰਸਤਾਵ ਰੱਖੇਗਾ। ਕਿਆ ਬਾਤਾਂ ਜੀ, ਚੱਕੋ ਜੀ, ਕਹਿੰਦਾ ਅਸੀਂ ਤਾਂ ਗਵਾਵਾਂਗੇ ਤੁਹਾਡੇ ਤੇ ਉੱਥੋਂ ਸਾਨੂੰ ਪੈਸੇ ਦਿਓ, ਨਾ ਕਿ ਇਰਾਨ ਨੂੰ ਦਿਓ ਕਿ ਉਹਨਾਂ ਦੇ ਰਸਤੇ ਦੇ ਵਿੱਚੋਂ ਲੰਘ ਰਿਹਾ, ਅਸੀਂ ਸੁਰੱਖਿਅਤ ਤੁਹਾਨੂੰ ਲਗਾਵਾਂਗੇ ਤੇ ਜੋ ਵੀ ਉਹਦੇ ਵਿੱਚੋਂ 20% ਤੁਹਾਨੂੰ ਜਿਹੜੀ ਹੈ ਫੀਸ ਦੇਣੀ ਪਵੇਗੀ। ਉਹਨੇ ਕਿਹਾ ਕਿ ਜਲ ਮਾਰਗ ਖੁੱਲ੍ਹਾ ਰਹੇਗਾ ਪਰ ਇਰਾਨੀ ਜਹਾਜ਼ਾਂ ਨੇ ਨੇੜਿਓਂ ਨਜ਼ਰ ਰੱਖੀ ਜਾਵੇਗੀ ਤੇ ਟਰੰਪ ਨੇ ਅਮਰੀਕਾ ਨੂੰ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਦਾ ਰੱਖਿਅਕ ਵੀ ਜਿਹੜਾ ਐਲਾਨ ਦਿੱਤਾ। ਦੂਸਰੇ ਪਾਸੇ ਕੈਨੇਡਾ ਫੈਸਟੀਵਲ ਸ਼ੂਟਿੰਗ ਹੋਈ ਹੈ, ਉਹਦੇ ਵਿੱਚ ਟੋਰਾਂਟੋ ਦੇ ਸਾਲਸਾ ਮੇਲੇ ਚ ਸਾਲਸਾ ਡਾਂਸ ਹੁੰਦਾ ਹੈ, ਕਾਫੀ ਮਸ਼ਹੂਰ ਹੈ ਜੀ ਤੇ ਇਹਨਾਂ ਮੁਲਕਾਂ ਦੇ ਵਿੱਚ। ਇਹ ਜਿਹੜਾ ਗੋਲੀਬਾਰੀ ਆਪਸੀ ਰੰਜਸ ਦੀ ਨਤੀਜਾ ਨਿਕਲਿਆ ਦੱਸਿਆ ਜਾ ਰਿਹਾ। 2 ਦਿਨ ਪਹਿਲਾਂ ਟੋਰਾਂਟੋ ਦੇ ਲਾਤੀਨੀ ਅਮਰੀਕੀ ਲੋਕਾਂ ਦੇ ਪ੍ਰਸਿੱਧ ਮੇਲੇ ਸਾਲਸਾ ਫੈਸਟੀਵਲ

ਦੌਰਾਨ ਗੋਲੀਬਾਰੀ ਦੇ ਕਰਨ ਵਾਲਿਆਂ ਦੀ ਪਛਾਣ ਜਿਹੜੀ ਆ ਪੁਲਿਸ ਵੱਲੋਂ ਕਰ ਲਈ ਗਈ। ਟੋਰਾਂਟੋ ਦੇ ਪੁਲਿਸ ਮੁਖੀ ਮਾਇਰੋਨ ਡਾਈਕੀਵ ਨੇ ਜਿਹੜਾ ਦੱਸਿਆ ਕਿ ਜਾਂਚ ਦੇ ਦੌਰਾਨ ਘਟਨਾ ਵਾਲੀ ਥਾਂ ਤੋਂ ਦੋ ਘਾਤਕ ਹਥਿਆਰ ਜਿਹੜੇ ਨੇ ਬਰਾਮਦ ਹੋਏ। ਹਥਿਆਰ ਉਨ੍ਹਾਂ ਦੋਵਾਂ ਮ੍ਰਿਤਕਾਂ ਦੇ ਵੱਲੋਂ ਵਰਤੇ ਗਏ ਜੋ ਪਹਿਲਾਂ ਤੋਂ ਹੀ ਆਪਸੀ ਰੰਜਿਸ਼ ਰੱਖਦੇ ਸਨ ਤੇ ਅਚਾਨਕ ਇਕ ਦੂਜੇ ਦੇ ਸਾਹਮਣੇ ਜਿਹੜਾ ਆਉਣ ਦੇ ਉੱਤੇ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਦੋਵਾਂ ਵੱਲੋਂ ਆਪਸ ਦੇ ਵਿਚ ਚਲਾਈਆਂ ਗੋਲੀਆਂ ਦੀ ਲਪੇਟ ਦੇ ਵਿਚ ਆਉਣ ਦੇ ਕਾਰਨ ਮੇਲੇ ਦੇ ਵਿਚ ਮੌਜੂਦ ਕੁਝ ਆਮ ਲੋਕ ਵੀ ਜ਼ਖਮੀ ਹੋਏ। ਇਸ ਗੋਲੀਬਾਰੀ ਦੇ ਦੌਰਾਨ ਇਕ ਹਮਲਾਵਰ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਦੂਜੇ ਨੇ ਹਸਪਤਾਲ ਲਿਜਾਂਦੇ ਸਮੇਂ ਉਹਨੂੰ ਜਿਹੜਾ ਸੀ ਦਮ ਤੋੜ ਗਿਆ। ਮ੍ਰਿਤਕਾਂ ਦੀ ਪਛਾਣ ਸ਼ੁਕੌਨ ਕੁਐਸ਼ੀ 25 ਸਾਲਾਂ ਤੇ ਸੀਜ਼ਰ ਵਰਨਜ਼ਾ 20 ਸਾਲਾਂ ਦੇ ਵਜੋਂ ਹੋਈ ਦੱਸੀ ਜਾ ਰਹੀ ਹੈ। ਪਿਛਲੇ ਸਾਲ ਦੇ ਮੁਕਾਬਲੇ ਗੋਲੀਬਾਰੀ ਦੀਆਂ ਘਟਨਾਵਾਂ ਕਹਿੰਦੇ ਘਟੀਆਂ ਨੇ, 26% ਕਮੀ ਆਈ ਹੈ। ਪੁਲਿਸ ਮੁਖੀ ਨੇ ਇਹ ਵੀ ਗੱਲ ਕਹੀ ਹੈ। ਪੁਲਿਸ ਮੁਖੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬੇਸ਼ੱਕ ਇਹ ਗੋਲੀਬਾਰੀ ਬਹੁਤ ਹੀ ਮੰਦਭਾਗੀ ਅਤੇ ਦੁਖਦਾਈ ਹੈ ਕਿਉਂਕਿ ਇਹ ਹਿੰਸਾ ਉਤਸ਼ਾਹ ਅਤੇ ਖੁਸ਼ੀਆਂ ਦੇ ਨਾਲ ਮਨਾਏ ਜਾ ਰਹੇ ਮੇਲੇ ਦੇ ਦੌਰਾਨ ਹੋਈ ਹੈ ਜਿਸਦੇ ਕਾਰਨ ਮੇਲਾ ਦੇਖਣ ਆਏ ਜਿਹੜੇ ਨੇ ਮੇਲਾ ਦੇਖਦੀ ਹੈ ਮੁਟਿਆਰੇ ਮੇਲਾ ਤੈਨੂੰ ਦੇਖਦਾ ਜਿਸਦੇ ਕਾਰਨ ਮੇਲਾ ਦੇਖਣ ਆਏ ਬੇਕਸੂਰ ਲੋਕ ਵੀ ਜ਼ਖਮੀ ਹੋ ਗਏ ਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇਕਰ ਪਿਛਲੇ ਸਾਲ ਦੇ ਇਸੇ ਸਮੇਂ ਦੇ ਅੰਕੜਿਆਂ ਤੇ ਝਾਤ ਮਾਰੀ ਜਾਵੇ ਤਾਂ ਇਸ ਸਾਲ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿਚ 26% ਦੀ ਕਮੀ ਦਰਜ ਕੀਤੀ ਗਈ ਹੈ। ਦੂਸਰੇ ਪਾਸੇ ਯੂਰਪੀ ਸੰਸਦ ਦੇ ਵਿਚ ਗੂੰਜ ਪਿਆ ਪਾਕਿਸਤਾਨ ਦੇ ਵਿਚ ਜਬਰੀ ਧਰਮ ਪਰਿਵਰਤਨ ਦਾ ਮੁੱਦਾ। ਕੁੜੀਆਂ ਦੀ ਸੁਰੱਖਿਆ ਦੇ ਉੱਤੇ ਸਵਾਲ ਉੱਠੇ ਨੇ। ਆਖਰੀ ਖ਼ਬਰਾਂ ਵੱਲ ਨੂੰ ਵਧਦੇ ਹਾਂ। ਪਾਕਿਸਤਾਨ ਦੇ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੀਆਂ ਨਾਬਾਲਗ ਕੁੜੀਆਂ ਦੇ ਕਥਿਤ ਅਗਵਾ ਜਬਰੀ ਧਰਮ ਤਬਦੀਲੀ ਅਤੇ ਬਾਲ ਵਿਆਹ ਦਾ ਮਾਮਲਾ ਹੁਣ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਗੂੰਜਣ ਲੱਗ ਪਿਆ। ਯੂਰਪੀਅਨ ਸੰਸਦ ਨੇ ਇਸ ਮੁੱਦੇ ਦੇ ਉੱਤੇ ਸਖ਼ਤ ਰੁੱਖ ਅਖਤਿਆਰ ਕਰਦਿਆਂ ਇਕ ਮਤਾ ਪਾਸ ਕੀਤਾ ਜਿਸਦੇ ਵਿਚ ਪਾਕਿਸਤਾਨ ਤੋਂ ਘੱਟ ਗਿਣਤੀ ਭਾਈਚਾਰੇ ਦੀਆਂ ਬੱਚੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੋਸ਼ੀਆਂ ਨੂੰ ਜਿਹੜਾ ਹੈ ਖਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਗਈ। ਇਸ ਮਤੇ ਦੇ ਵਿਚ 13 ਸਾਲਾਂ ਈਸਾਈ ਕੁੜੀ ਮਾਰੀਆ ਸ਼ਾਹਬਾਜ਼ ਦੇ ਮਾਮਲੇ ਦਾ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਗਿਆ। ਮਤੇ ਦੇ ਵਿਚ ਕਿਹਾ ਗਿਆ ਕਿ ਮਾਰਚ 2026 ਦੇ ਵਿਚ ਉਸ ਨੂੰ ਕਥਿਤ ਤੌਰ ਦੇ ਉੱਤੇ ਅਗਵਾਹ ਕੀਤਾ ਗਿਆ, ਜਬਰੀ ਇਸਲਾਮ ਧਰਮ ਅਪਣਾਉਣ ਦੇ ਲਈ ਮਜਬੂਰ ਕੀਤਾ ਗਿਆ ਤੇ ਉਸਦੇ ਅਗਵਾਹਕਾਰ ਨਾਲ ਉਸਦਾ ਵਿਆਹ ਕਰਵਾ ਦਿੱਤਾ ਗਿਆ। ਸੰਸਦ ਨੇ ਇਸ ਮਾਮਲੇ ਦੇ ਵਿਚ ਪੀੜਤਾਂ ਨੂੰ ਤੁਰੰਤ ਕਾਨੂੰਨੀ ਸਹਾਇਤਾ ਪਰਿਵਾਰ ਦੇ ਨਾਲ ਮਿਲਾਉਣ ਤੇ ਮਨੋਵਿਗਿਆਨਕ ਸਹਿਯੋਗ ਮੁਹੱਈਆ ਕਰਵਾਉਣ ਦੀ ਜਿਹੜੀ ਆ ਮੰਗ ਕੀਤੀ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਦੇ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। 5-7 ਮਿੰਟ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਵੱਲ ਨੂੰ ਵਧਾਂਗੇ ਤੇ ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਗਿਆ ਤੇ ਬਹੁਤ ਬਹੁਤ ਸ਼ੁਕਰੀਆ। ਬਰਾੜ ਸਾਹਿਬ ਵੀ ਪ੍ਰੋਗਰਾਮ ਨੂੰ ਪਸੰਦ ਕਰਦੇ ਆ US ਤੋਂ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਇਸੇ ਤਰ੍ਹਾਂ ਹੀ ਹੋਰ ਵੀ ਦੋਸਤਾਂ ਦੇ ਸੁਨੇਹੇ ਜਿਹੜੇ ਨੇ ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਆਗਿਆ ਵੱਲ ਨੂੰ ਵਧਦੇ ਆ। ਉਸ ਸਮੇਂ ਦੇ ਦੌਰਾਨ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਦੋਸਤੋ। ਤੇ ਲੋ ਫਿਰ ਤੁਹਾਡੇ ਸੁਨੇਹੇ ਪਿਆਰ ਮੁਹੱਬਤ ਜਿਹੜਾ ਤੁਸੀਂ ਭੇਜਿਆ ਗੱਲਬਾਤ ਉਹਦੇ ਨਾਲ ਸਾਂਝ ਪਾ ਕੇ ਤੇ ਅੱਗੇ ਵਧਦੇ ਆ। ਤੇ ਸਭ ਤੋਂ ਪਹਿਲਾਂ ਜਟਵੈੜ ਬਾਈ ਜੀ ਲਿਖਦੇ ਆ, ਦਾਸ ਜੀ ਹਾਜ਼ਰੀ ਦਾਸ ਦੀ ਹਾਜ਼ਰੀ ਪ੍ਰਵਾਨ ਕਰਨਾ ਸਾਰੇ ਵੱਡੇ ਵੀਰੋ ਤੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਨੇ ਤੇ ਲੇਟ ਹੋ ਗਏ ਕਹਿੰਦੇ 3 ਮਿੰਟ। ਹਾਂਜੀ 5-7 ਮਿੰਟ ਲੱਗ ਜਾਂਦੇ ਆ ਸ਼ੁਰੂਆਤ ਦੇ ਵਿਚ ਬਾਈ ਜੀ ਤੇ ਇਸੇ ਤਰ੍ਹਾਂ ਆ ਜਾਣਗੇ ਕਹਿੰਦੇ। ਮਲੂਕ ਸਿੰਘ ਜੀ ਕਹਿੰਦੇ ਆ ਕਿ ਜਟ ਬਾਈ ਜੀ ਮੈਂ ਉਹਨਾਂ ਦਾ ਨਾਮ ਹੀ ਸਿੱਧਾ ਲੈਣਾ, ਗੁਰੀਮਾਨ ਬਾਈ ਜੀ ਤੇ ਕਹਿੰਦੇ ਨੇ ਕਿ ਆ ਜਾਣਗੇ। ਤੇ ਮਲੂਕ ਬਾਈ ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 3 ਜੀ ਤੇ ਓਕੇ ਹੈ ਜੀ, ਸਭ ਰੱਖੋ ਚੱਕ ਦਿਓ ਕਹਿੰਦੇ। ਤੇ ਜਟਵੈੜ ਬਾਈ ਜੀ ਕਹਿੰਦੇ ਆਵਾਜ਼ ਤੇ ਅੰਦਾਜ਼ ਓਕੇ ਹੈ ਜੀ। ਤੇ ਬੇਅੰਤ ਸੰਧੂ ਜੀ ਜੁੜੇ ਹੋਏ, ਸਤਿ ਸ੍ਰੀ ਅਕਾਲ ਕਹਿੰਦੇ ਆ ਸਾਰੇ ਹੀ ਵੀਰਾਂ ਭੈਣਾਂ ਨੂੰ ਤੇ ਰਾਜਾ ਸੈਣੀ ਜੀ ਨੂੰ। ਜਟਵੈੜ ਬਾਈ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ, ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਜੀ। ਤੇ ਬੇਅੰਤ ਸੰਧੂ ਜੀ ਕਹਿੰਦੇ ਆ ਜਟਵੈੜ ਜੀ ਮਲੂਕ ਬਾਈ ਜੀ ਸਤਿ ਸ੍ਰੀ ਅਕਾਲ ਹੈ। ਬੇਅੰਤ ਸੰਧੂ ਜੀ ਨੂੰ ਸਤਿ ਸ੍ਰੀ ਅਕਾਲ ਵਾਪਸ ਭੇਜੀ ਹੈ ਜਟਵੈੜ ਜੀ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਆ ਜਟਵੈੜ ਵੀਰ ਜੀ ਸਤਿ ਸ੍ਰੀ ਅਕਾਲ ਜੀ। ਤੇ ਬੇਅੰਤ ਸੰਧੂ ਜੀ ਰਾਜਨ ਸੈਣੀ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ। 39 ਮਿੰਟ ਹੋ ਗਏ ਕਹਿੰਦੇ ਹੈਗੇ ਆ ਵੀਰ ਤੇ ਅੱਛਾ ਜੀ ਏਦਾਂ ਲਿਖਦੇ ਨੇ। ਤੇ ਰਾਜਨ ਜੀ ਕਹਿੰਦੇ ਆ ਬੇਅੰਤ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ, ਕੱਲ ਸੰਗਰਾਂਦ ਹੈਗੀ ਆ ਜੀ, ਸੌਣ ਦਾ ਮਹੀਨਾ ਕੱਲ ਚੜ ਜਾਣਾ ਕਹਿੰਦੇ। ਸੌਣ ਦਾ ਮਹੀਨਾ ਯਾਰੋ, ਸੌਣ ਦਾ ਮਹੀਨਾ ਏ। ਤੇ ਇਸੇ ਤਰ੍ਹਾਂ ਹੀ ਅੱਗੇ ਲਿਖਦੇ ਨੇ ਆਪਣੇ ਦਲੀਪ ਜੀ ਦਾ ਕਿਰਦਾਰ ਵੀ ਬਹੁਤ ਵਧੀਆ ਸੀ। ਜਟਵੈੜ ਬਾਈ ਜੀ ਲਿਖਦੇ ਆ ਕਿਆ ਵਕਤ ਸੀ ਉਹ ਜੀ ਕਹਿੰਦੇ ਮਲੂਕ ਜੀ। ਵਕਤ ਤਾਂ ਕਹਿੰਦੇ ਸੋਨੇ ਵਰਗਾ ਜੀ ਬਾਈ ਜੀ, ਉਹ ਤਾਂ ਜਟਵੈੜ ਬਾਈ ਜੀ ਕਹਿੰਦੇ ਆ ਗੋਲਡ, ਓਲਡ ਇਜ਼ ਗੋਲਡ।
ਤੇ ਹਰਾ ਪੈਨ ਤਾਂ ਕਹਿੰਦੇ ਪਹਿਲੇ ਦਿਨ ਤੋਂ ਹੀ ਜਾਲੀ ਸੀ ਮਾਨ ਸਾਹਿਬ ਦਾ। ਜਟਵੈੜ ਜੀ ਲਿਖਦੇ ਆ, ਬੇਅੰਤ ਸੰਧੂ ਜੀ ਕਹਿੰਦੇ, ਭੁਪਿੰਦਰ ਸਿੰਘ ਬਾਈ ਜੀ ਸਤਿ ਸ੍ਰੀ ਅਕਾਲ ਜੀ, ਪ੍ਰਵਾਨ ਕਰੋ ਜੀ, ਜੀਆਂ ਨੂੰ ਜੀ ਸਵਾਗਤ ਹੈ ਸੰਧੂ ਬਾਈ ਜੀ। ਜਟਵੈੜ ਜੀ ਕਹਿੰਦੇ ਆ, ਫਰਾਂਸ ਆ ਸਕਦਾ ਸੀ, ਮਬਾਪੇ ਦਾ ਜ਼ੋਰ ਲੱਗਿਆ ਹੋਇਆ ਵੀਰ, ਫਰਾਂਸ ਆ ਸਕਦਾ ਹੈ ਜੀ, ਮਤਲਬ ਕਿ ਫਾਈਨਲ ਜਿੱਤ ਸਕਦਾ ਹੈ ਉਹ ਕਹਿੰਦੇ ਨੇ, ਤੇ ਫਰਾਂਸ ਨੂੰ ਦੇਖਦੇ ਆ ਉਹ ਫਾਈਨਲ ਜਿੱਤਦੇ ਹੋਏ। ਬਾਕੀ ਦੇਖਦੇ ਆ, ਟੱਕਰ ਬੜੀ ਖਤਰਨਾਕ ਹੈ ਜੀ, ਕਿਉਂਕਿ ਸਪੇਨ ਤੇ ਅੱਜ ਬੁੜਾ ਮੈਚ ਉਹਨਾਂ ਦਾ ਆਪਣਾ ਫਰਾਂਸ ਦਾ, ਇਹਦੇ ਵਿੱਚੋਂ ਕੌਣ ਅੱਗੇ ਲੰਘਦਾ ਦੇਖਦੇ ਆ। ਤੇ ਦੂਸਰੇ ਪਾਸੇ ਕੱਲ੍ਹ ਨੂੰ ਫਿਰ ਨਵਾਂ ਮੈਚ ਹੋਣਾ ਹੈ, ਉਹਦੇ ਬਾਰੇ ਜਾਣਕਾਰੀ ਦੇਵਾਂਗੇ ਕੱਲ੍ਹ ਨੂੰ। ਮਲੂਕ ਸਾਹਿਬ ਜੀ ਕਹਿੰਦੇ ਆ ਕਿ ਆਪਣੇ ਮੈਂ ਤਾਂ ਲੱਗਿਆ ਸੌਣ ਜੀ ਕਹਿੰਦੇ। ਜਟਵੈੜ ਬਾਈ ਜੀ ਕਹਿੰਦੇ, ਬਾਈ ਜੀ ਸਿਆਸਤ ਆ ਨੰਗਲ ਸ੍ਰੀ ਅਨੰਦਪੁਰ ਸਾਹਿਬ, ਸੜਕ ਤਾਂ ਪਿਛਲੇ ਸਾਲ ਬਰਸਾਤਾਂ ਤੋਂ ਬਾਅਦ ਸ਼ੁਰੂ ਹੋ ਜਾਣਾ ਚਾਹੀਦੀ ਸੀ, ਪਰ ਮੁੜ ਦੁਬਾਰਾ ਬਰਸਾਤਾਂ ਆ ਚੱਲੀਆਂ ਨੇ, ਇਹ ਨਹੀਂ ਬਣਨੀ ਸੜਕ। ਹਰਜੋਤ ਬੈਂਸ ਰੇਤਾ ਚੋਰੀ ਕਰਨੇ ਦੇ ਵਿੱਚ ਕਹਿੰਦੇ ਬੀਜ਼ੀ ਨੇ। ਇਸੇ ਤਰ੍ਹਾਂ ਦੋਸਤਾਂ ਦੇ ਵਿਚਾਰ ਨੇ ਜੀ ਆ ਰਹੇ। ਤੇ ਅੰਗਰੇਜ਼ ਜੀ ਕਹਿੰਦੇ ਆ, ਸਤਿ ਸ੍ਰੀ ਅਕਾਲ ਜੀ ਸਾਰੇ ਸੱਜਣਾ ਮਿੱਤਰਾਂ ਨੂੰ ਜੀ, ਜੀਆਂ ਨੂੰ ਜੀ ਬਾਈ ਜੀ। ਤੇ ਬੇਅੰਤ ਸੰਧੂ ਜੀ ਲਿਖਦੇ ਆ ਕਿ ਬਾਈ ਜੀ ਸਾਡੇ ਬਠਿੰਡਾ ਦੇ ਵਿੱਚ ਚਿੱਟਾ ਸ਼ਰੇਆਮ ਵਿਕਦਾ ਬਾਈ ਬਣ ਕੇ ਖਬਰ ਕਰੋ ਜੀ, ਗੋਬਿੰਦਪੁਰਾ ਦੇ ਵਿੱਚ ਮੁੰਡੇ ਮਰ ਰਹੇ ਨੇ ਜੀ। ਤੇ ਇਸੇ ਤਰ੍ਹਾਂ ਮਲੂਕ ਜੀ ਲਿਖਦੇ ਆ, ਕੋਈ ਟੇਲਾਂ ਤੱਕ ਪਾਣੀ ਨਹੀਂ ਆਇਆ, ਅਸੀਂ ਟੇਲਾਂ ਤੇ ਬੈਠੇ ਹਾਂ ਕਹਿੰਦੇ, ਐਵੇਂ ਝੂਠ ਬੋਲਦੇ ਨੇ। ਤੇ ਰਾਜਨ ਸੈਣੀ ਸਾਹਿਬ ਵੀ ਜ਼ਿਕਰ ਕਰਕੇ ਗਏ ਸੀ, ਕਹਿੰਦੇ ਰਾਜਨ ਸੈਣੀ ਸਾਹਿਬ ਲਿਖਦੇ ਆ, ਲੱਗੀ ਵਾਲੇ ਤਾਂ ਕਦੇ ਨਹੀਂ ਸੌਂਦੇ, ਤੇਰੀ ਕਿਵੇਂ ਅੱਖ ਲੱਗ ਗਈ ਮਲੂਕ ਵੀਰ, ਤੇਰੀ ਕਿਵੇਂ ਅੱਖ ਲੱਗ ਗਈ। ਜਟਵੈੜ ਬਾਈ ਜੀ ਕਹਿੰਦੇ, ਮਲੂਕ ਬਾਈ ਕਾਰਤੂਸ ਚਲਾ ਲਵੋ, ਨੀਂਦ ਆਪੇ ਉੜ ਜਾਣੀ ਹੈ। ਮਲੂਕ ਸਿੰਘ ਜੀ ਲਿਖਦੇ ਆ, ਸੈਣੀ ਸਾਹਿਬ ਥੱਕੇ ਹੋਈ ਦਾ ਜੀ। ਤੇ ਦਵਿੰਦਰ ਭਾਰਤ ਜੀ ਜੂਏ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਐਡਵੋਕੇਟ ਰਾਜਨ ਸੈਣੀ ਸਾਹਿਬ ਕਹਿੰਦੇ, ਜੀ ਮਲੂਕ ਵੀਰ ਜੀ। ਬੇਅੰਤ ਸੰਧੂ ਜੀ ਲਿਖਦੇ ਆ, ਰਾਜਨ ਸੈਣੀ ਜੀ ਮਲੂਕ ਬਾਈ ਦੇ ਨਾਨਕੇ ਪਿੰਡ ਗੋਬਿੰਦਪੁਰਾ ਸਾਡੇ ਤੋਂ 18 ਕਿਲੋਮੀਟਰ ਦੂਰ ਹੈ ਜੀ। ਮਲੂਕ ਸਿੰਘ ਜੀ ਲਿਖਦੇ, ਭਾਰਤ ਬਾਈ ਜੀ ਭਾਰਤ ਬਾਈ ਸੈਣੀ ਸਾਹਿਬ ਦੀ ਕਾਲ ਲਵੋ ਜਲਦੀ ਜਲਦੀ, ਕਹਿੰਦੇ ਫਿਰ ਮੈਂ ਸੌਂ ਜਾਣਾ ਜੀ ਕਹਿੰਦੇ। ਤੇ ਜਟਵੈੜ ਬਾਈ ਜੀ ਕਹਿੰਦੇ, ਮੌਜੂਦਾ ਸਰਕਾਰ ਦੀ ਬਣੀ ਨਵੀਂ ਨਹਿਰਾਂ ਤਾਂ ਟੁੱਟ ਵੀ ਗਈਆਂ ਨੇ, ਤੇ ਸਪੀਕਰ ਸਾਹਿਬ ਦੇ ਪਿੰਡ ਦੇ ਵਿੱਚ ਇਮਾਨਦਾਰੀ ਨੰਗੀ ਹੋ ਗਈ ਜੀ ਕਹਿੰਦੇ। ਮਲੂਕ ਜੀ ਕਹਿੰਦੇ, ਬੇਅੰਤ ਬਾਈ ਮੇਰੇ ਨਾਨਕੇ ਨੇ ਉੱਥੇ। ਤੇ ਰਾਜਨ ਸੈਣੀ ਸਾਹਿਬ ਕਹਿੰਦੇ, ਬਾਈ ਹੁਣ ਵੀ ਕਹਿੰਦੇ ਸਰਕਾਰਾਂ ਸਿਆਸਤਾਂ ਸੋਰੀ ਨਹੀਂ ਆਪਣੇ ਲਿਖਦੇ ਨੇ ਮਲੂਕ ਰਾਜਨ ਸੈਣੀ ਸਾਹਿਬ ਕਹਿੰਦੇ, ਮਲੂਕ ਵੀਰ ਜੀ ਮੇਰਾ ਟਾਈਮ 10:08 ਦੇ ਉੱਤੇ ਸ਼ੁਰੂ ਹੁੰਦਾ ਹੈ ਜੀ, 10:08 ਦੇ ਉੱਤੇ ਸ਼ੁਰੂ ਹੁੰਦਾ ਕਹਿੰਦੇ ਜੀ। ਤੇ ਬਾਈ ਹੁਣ ਵੀ ਕਹਿੰਦੇ ਸਰਕਾਰਾਂ ਸਿਆਸਤ ਕਰ ਰਹੀਆਂ ਨੇ ਆਪਣੇ। ਜਟਵੈੜ ਬਾਈ ਜੀ ਕਹਿੰਦੇ, ਖਾਲੜਾ ਸਾਹਿਬ ਨੂੰ ਲੈ ਕੇ ਦੁੱਖ ਤਾਂ ਕਹਿੰਦੇ ਬਸ ਘਰਦਿਆਂ ਨੂੰ ਹੁੰਦਾ ਹੈ, ਜਿਨ੍ਹਾਂ ਦਾ ਮਨੁੱਖ ਅੱਜ ਤੱਕ ਮਿਲਿਆ ਹੀ ਨਹੀਂ ਹੈ ਜੀ। ਤੇ 14 ਮਿੰਟ ਪਏ ਆ ਕਹਿੰਦੇ ਹਾਲੇ ਸੈਣੀ ਸਾਹਿਬ ਜੀ, ਕਿਉਂਕਿ ਦੋਸਤੋ ਪਹਿਲਾਂ ਥੋੜਾ ਜਿਹਾ ਹੁੰਦਾ ਕਿ ਜਿਹੜੀਆਂ ਖਬਰਾਂ ਨੂੰ ਆਪਾਂ ਥੋੜਾ ਜਿਹਾ ਖੋਲ ਲਈਏ, ਫਿਰ ਉਹਦੇ ਉੱਤੇ ਜਿਹੜੀ ਗੱਲਬਾਤ ਹੋ ਸਕਦੀ ਹੈ ਗੱਲਬਾਤ ਹੋ ਜਾਂਦੀ ਹੈ, ਤੇ ਨਾਲ ਆਪਣੀ ਗੱਲ ਵੀ ਤੁਸੀਂ ਕਰ ਲੈਂਦੇ ਹੋ, ਤੇ ਨਾਲ ਖਬਰਾਂ ਦੇ ਉੱਤੇ ਵੀ ਕੋਈ ਨਾ ਕੋਈ ਜੇ ਟੀਕਾ ਟਿੱਪਣੀ ਜਾਂ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਵੀ ਦੇ ਸਕਦੇ ਹੋ। ਇਸ ਕਰਕੇ ਫਿਰ ਥੋੜਾ ਜਿਹਾ ਪਹਿਲਾਂ 15-20 ਮਿੰਟ ਜਿਹੜੇ ਨੇ ਪਹਿਲਾਂ ਖਬਰਾਂ ਦੇ ਉੱਤੇ ਲਾ ਲਈਦੇ ਹੈ, ਤੇ ਫਿਰ ਸੈਣੀ ਸਾਹਿਬ ਨਾਲ ਜੁੜਦੇ ਹੁੰਦੇ ਆ। ਤੇ ਅੱਗੇ ਲਿਖਦੇ ਨੇ ਆਪਣੇ ਸੁਰਿੰਦਰ ਮਾਲ ਜੀ, ਸਤਿ ਸ੍ਰੀ ਅਕਾਲ ਭੇਜਦੇ ਨੇ US ਤੋਂ। ਜਟਵੈੜ ਬਾਈ ਜੀ ਕਹਿੰਦੇ ਆ, ਮੈਂ ਆਪ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਰੋਡ ਉੱਤੇ ਹਰਜੋਤ ਬੈਂਸ ਉੱਤੇ ਗੱਲ ਕਰਨੀ ਹੈ ਜੀ। ਜੀ ਬਿਲਕੁਲ ਜੀ, ਜ਼ਰੂਰ, ਵਧੀਆ ਲੱਗਿਆ ਤੁਸੀਂ ਜੁੜੇ, ਆਪਣੀ ਬਾਤ ਰੱਖ ਕੇ ਗਏ ਹੋ। ਜਟਵੈੜ ਜੀ ਕਹਿੰਦੇ, ਨਾ ਨਾ ਬਾਈ, ਬਸ ਬਿੱਟੂ ਨੂੰ ਆਖਣਾ ਬੁੱਚੜ ਦਾਦਾ ਹੀ ਦਿਖ ਰਿਹਾ ਜੀ। ਤੇ ਬੇਅੰਤ ਸੰਧੂ ਜੀ ਲਿਖਦੇ ਆ, ਬਾਈ ਜੀ ਕੁਲਤਾਰ ਸਿੰਘ ਸਦਵਾਂ ਦੇ ਸਹੁਰੇ ਸਾਡੇ ਪਿੰਡ ਮਲੂਕਾਂ ਦੇ ਵਿੱਚ ਮਲੂਕੇ ਦੇ ਵਿੱਚ ਹਨ, ਵਿੱਚ ਉਹਦੇ ਘਰ ਕਹਿੰਦੇ ਵਾਲੀ ਕੁੜੀ ਸਾਡੀ ਭੈਣ ਹੈ, ਪਰ ਉਹਨਾਂ ਨੂੰ ਬਠਿੰਡਾ ਗਿਆ ਨੂੰ ਕਹਿੰਦੇ 30 ਸਾਲ ਹੋ ਗਏ ਨੇ ਜੀ। ਜਟਵੈੜ ਬਾਈ ਜੀ ਕਹਿੰਦੇ ਆ, ਲਾਰਸ ਰੱਖਿਆ ਸੈਂਟਰ ਨੇ ਜੇਲ੍ਹ ਦੇ ਵਿੱਚ ਇਸੇ ਕੰਮ ਨੂੰ ਕਹਿੰਦੇ ਜੀ, ਘੁੰਮਣ ਘੁਮਾਉਣ ਨੂੰ ਤਾਂ ਤਾਰ ਰੱਖੀ ਹੈ, ਬੁਲਟ ਤਾਂ ਰੱਖਿਆ ਕਹਿੰਦੇ ਪਟਾਕੇ ਪਾਉਣ ਨੂੰ। ਜਟਵੈੜ ਬਾਈ ਜੀ ਕਹਿੰਦੇ ਆ, ਬੱਲੇ ਬੱਲੇ 439 ਹਥਿਆਰ ਬਹੁਤ ਜ਼ਿਆਦਾ ਨੇ, ਤੋਪ ਵੀ ਮਿਲੀ ਹੈ ਜੀ। ਬਿਲਕੁਲ ਹੈ ਜੀ, MP ਸੀਗੇ ਜੀ, 73 ਕੇ 79 ਈਅਰ ਓਲਡ ਸੀਗੇ, ਤੇ ਉਹਨਾਂ ਦੇ ਘਰੋਂ ਮਿਲਦੀ ਹੈ ਇਹ ਚੀਜ਼ਾਂ ਮਿਲੀਆਂ ਨੇ ਜੀ। ਕਾਫ਼ੀ ਵੱਡਾ ਛਾਪਾਮਾਰੀ ਹੋਈ ਹੈ, ਕਾਫ਼ੀ ਦਿਨ ਲੱਗ ਗਏ ਉਹਨਾਂ ਨੂੰ ਇਸ ਸਾਰੀਆਂ ਚੀਜ਼ਾਂ ਗਿਣਦਿਆਂ ਨੂੰ ਵੀ। ਜਟਵੈੜ ਬਾਈ ਜੀ ਕਹਿੰਦੇ, ਹਰਾ ਪੈਨ ਤਾਂ ਸੱਚ ਬੋਲਣ ਵਾਲਿਆਂ ਖਿਲਾਫ਼ ਚੱਲਦਾ ਹੈ, ਜਿਹੜਾ ਬੋਲਦਾ ਉਹਨਾਂ ਉਹਨੂੰ ਚੁੱਕ ਡਾਂਗ ਫਿਰਦੇ ਹੈ। ਤੇ ਸੈਣੀ ਸਾਹਿਬ ਵੀ ਗੱਲ ਸੁਣਾਉਣ ਵਾਲਿਆਂ ਵਾਲੀਆਂ ਗੱਲਾਂ ਉੱਤੇ ਸ਼ੁਰੂਆਤ ਕਰ ਰਹੇ ਨੇ ਜੀ, ਕਹਿੰਦੇ ਮੋਰ ਬਣਾਇਆ ਅਗਲੇ ਦਾ ਪੁਲਿਸ ਨੇ ਕਹਿੰਦੇ ਜੀ।
ਤੇ ਬਸ ਬਸ ਬਾਈ ਜੀ ਹੰਕਾਰ ਚੜਿਆ ਇਹਨਾਂ ਦੇ ਸਿਰ ਨੂੰ ਕਹਿੰਦੇ। ਸਿਕੰਦਰ ਸਿੰਘ ਔਜਲਾ ਸਾਹਿਬ ਯੂ ਐਸ ਤੋਂ ਲਿਖਦੇ ਨੇ ਸਤਿ ਸ੍ਰੀ ਅਕਾਲ ਤੇ ਇਹਨਾਂ ਦੇ ਕੋਲ ਤਾਂ ਕਹਿੰਦੇ ਪੈਨਸਲ ਵੀ ਨਹੀਂ ਸੀ ਹੁੰਦੀ, ਕਈਆਂ ਨੂੰ ਤਾਂ ਕਹਿੰਦੇ ਜ਼ਿੰਦਗੀ ਦੇ ਵਿੱਚ ਮਿਲੀ ਵੀ ਨਹੀਂ ਹੋਣੀ। ਜਟਬੈਰ ਬਾਈ ਜੀ ਕਹਿੰਦੇ ਬਿਲਕੁਲ ਸਹੀ ਗੱਲ ਕਹੀ ਜੀ, ਤੇ ਜਟਬੈਰ ਜੀ ਕਹਿੰਦੇ ਆ ਬਾਈ ਜੀ ਬੋਲਣਾ ਗੁਨਾਹ ਹੈ ਇਹਨਾਂ ਅੱਗੇ ਜੀ। ਸਾਰਾ ਕੁਝ ਬਲਜਿੰਦਰ ਪਾਸਟਰ ਵਾਂਗ ਕਹਿੰਦੇ ਪਹਿਲਾਂ ਸੈੱਟ ਕੀਤਾ ਹੁੰਦਾ ਸਟੇਜ ਨੂੰ ਜੀ, ਤੇ ਸਾਰੇ ਚੋਰਾਂ ਦਾ ਨਾਮ ਲੈਂਦੇ ਆ ਕਹਿੰਦੇ ਇਹ। ਤੇ ਬੇਅੰਤ ਜੀ ਕਹਿੰਦੇ ਆ ਕਿ ਸਾਰੇ ਸਰਕਾਰੀ ਢੱਠੇ ਹੈ ਜਟਵੈੜ ਬਾਈ ਜੀ। ਤੇ ਜਟਵੈੜ ਜੀ ਲਿਖਦੇ ਆ ਇਹ ਤਾਂ ਬੀ ਐਮ ਡਬਲਯੂ ਵਾਲਿਆਂ ਨੂੰ ਵੀ ਇਨਵੈਸਟਮੈਂਟ ਦੇ ਲਈ ਲੈ ਕੇ ਆਏ ਸੀ, ਬਾਅਦ ਦੇ ਵਿੱਚ ਪਤਾ ਲੱਗਿਆ ਕਿ ਗੱਪ ਮਾਰਦਾ ਸੀ, ਮੁੜ ਬੀ ਐਮ ਡਬਲਯੂ ਵਾਲਿਆਂ ਨੂੰ ਆਪਣੀ ਓਫੀਸ਼ੀਅਲ ਸਾਈਟ ਤੋਂ ਦੱਸਣਾ ਪਿਆ ਸੀ ਕਿ ਤੁਹਾਡਾ ਮੁੱਖ ਮੰਤਰੀ ਝੂਠ ਬੋਲਦਾ ਭਾਈ, ਅਸੀਂ ਨਹੀਂ ਆਉਣਾ ਇਨਵੈਸਟਮੈਂਟ ਦੇ ਲਈ। ਬਿਲਕੁਲ ਬੇਅੰਤ ਬਾਈ ਜੀ ਲਿਖਦੇ ਨੇ ਜਟਪੈੜ ਜੀ। ਤੇ ਇੰਡਸਟਰੀ ਸਾਰੀ ਹਰਿਆਣਾ ਯੂਪੀ ਬਦੀ ਨਾਲਾਗੜ ਆ ਗਈ, ਪੰਜਾਬ ਦੇ ਵਿੱਚ ਕੋਈ ਨਹੀਂ ਹੈ ਜੀ। ਬੇਅੰਤ ਸੰਧੂ ਜੀ ਲਿਖਦੇ ਆ ਬਾਈ ਜੀ ਮੇਰਾ ਪਿੰਡ ਮਲੂਕ ਜਿੰਨੇ ਕੰਮ ਹੋਇਆ ਜਿੰਨਾ ਵੀ ਕੰਮ ਹੋਇਆ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ, ਪਰ ਫਿਰ ਕਾਂਗਰਸ ਦੀ ਸਰਕਾਰ ਆ ਗਈ, ਸਾਡੇ ਨਗਰ ਪੰਚਾਇਤ ਦਾ ਕਾਂਗਰਸ ਦਾ ਸੀਗਾ, ਫਿਰ ਆਪ ਦੇ ਨਾਲ ਰਲ ਗਿਆ ਜੀ। ਤੇ ਹੁਣ ਅਕਾਲੀ ਦਲ ਦੇ ਸਾਰੇ ਐਮ ਸੀ ਜਿੱਤ ਗਏ, ਤੇ ਹੁਣ ਕਹਿੰਦੇ 9 ਸਾਲ ਬਾਅਦ ਸੜਕ ਬਣੀ ਆ ਜੀ ਕਹਿੰਦੇ। ਬੇਅੰਤ ਸੰਧੂ ਜੀ ਲਿਖਦੇ ਆ ਬਣ ਗਈ ਜੀ, ਮਤਲਬ ਕਿ ਜਟਬੈੜ ਬਾਈ ਜੀ ਬੋਲ ਰਹੇ ਹਨ ਜੀ ਕਹਿੰਦੇ ਜੀ। ਅੱਛਾ ਜੀ, ਉਹਨਾਂ ਦਾ ਨਾਮ ਹੈਗਾ ਆਪਣਾ ਗੁਰੀ ਮਾਨ ਬਾਈ ਜੀ, ਕਿੰਨਾ ਪਿਆਰਾ ਨਾਮ ਹੈ ਜੀ ਬਾਈ ਜੀ, ਆਪਣਾ ਨਾਮ ਜ਼ਰੂਰ ਬੋਲਿਆ ਕਰੋ। ਤੇ ਇਸੇ ਤਰ੍ਹਾਂ ਹੀ ਅੱਗੇ ਲਿਖਦੇ ਨੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ, ਅੱਜ ਲੇਟ ਹੋ ਗਏ ਲੱਗਦੇ ਆ ਸਤਨਾਮ ਜੀ, ਤੇ ਫੁੱਲਾਂ ਦੇ ਗੁਲਾਬ ਭੇਜੇ ਆ, ਤੇ ਨਾਲ ਦੀ ਨਾਲ ਉਲਟਾ ਕਹਿ ਦਿੰਦਾ ਉਹਨਾਂ ਕਈ ਵਾਰੀ, ਗੁਲਾਬ ਦੇ ਫੁੱਲ ਭੇਜੇ ਨੇ ਜੀ। ਤੇ ਸਤਨਾਮ ਸਿੰਘ ਜਾਣੀਆਂ ਚੱਲ ਜੀ ਸਤਿ ਸ੍ਰੀ ਅਕਾਲ ਭੇਜਦੇ ਸਭ ਦੋਸਤਾਂ ਨੂੰ, ਤੇ ਸਤਿ ਸ੍ਰੀ ਅਕਾਲ ਜਟਬੈੜ ਬਾਈ ਜੀ ਵੀ ਕਹਿੰਦੇ ਆ ਭੱਠਲ ਨਹੀਂ ਜੀ ਹੋਰ ਕੋਈ ਸੀ ਜੀ ਉਸ ਸਮੇਂ, ਜਟਬੈੜ ਬਾਈ ਜੀ ਕਹਿੰਦੇ ਆ ਤਿਆਰ ਖੜੀ ਆ ਜੀ ਦਸਤਾਰ ਫਿਲਮ, ਮੁੜ ਉੱਥੇ ਨੂੰ ਹੋ ਜਾਣਾ ਜੀ, ਇੱਧਰ ਨੂੰ ਕੰਮ ਚੱਲ ਪੈਣਾ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀਆਂ ਨੂੰ ਜੀ। ਜੀਰਾ ਸਾਹਿਬ ਸਵਾਗਤ ਹੈ। ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ ਪਿਆਰਾਂ ਨੂੰ ਭੇਜਦੇ ਆ। ਜਟਬੈੜ ਬਾਈ ਜੀ ਕਹਿੰਦੇ ਆ ਬਿਲਕੁਲ ਸਹੀ ਗੱਲ ਹੈ, ਇਸ ਵੇਲੇ ਤਾਂ ਦਿੱਲੀ ਦੇ ਭਈਏ ਦੀ ਦਲਾਲੀ ਦੇ ਵਿੱਚ ਲੱਗਾ ਹੋਇਆ, ਬਸ ਮੁੱਖ ਮੰਤਰੀ ਬਣਿਆ ਆਪਣੇ ਰਮਾ ਕਹਿੰਦੇ ਜੀ। ਤੇ ਮੁਕੱਦਰ ਬਾਈ ਜੀ ਨੂੰ ਸਤਿ ਸ੍ਰੀ ਅਕਾਲ, ਔਜਲਾ ਸਾਹਿਬ ਨੂੰ ਸਤਿ ਸ੍ਰੀ ਅਕਾਲ, ਆਪਣੇ ਜਟਬੈੜ ਬਾਈ ਜੀ ਕਹਿੰਦੇ, ਰਜਿੰਦਰ ਕੁਮਾਰ ਜੀਰਾ ਜੀ ਨੂੰ, ਸੈਣੀ ਸਾਹਿਬ ਜੀ ਨੂੰ, ਮੈਨੂੰ ਤਾਂ ਕਹਿੰਦੇ ਇਹਨਾਂ ਦੀ ਅਰਦਾਸਾਂ ਦੇ ਵਿੱਚੋਂ ਸਿਆਸੀ ਬੋ ਆਉਂਦੀ ਹੈ ਜੀ। ਤੇ ਬਿਲਕੁਲ ਸੈਣੀ ਸਾਹਿਬ ਗ੍ਰੇਟ ਜੀ, ਮੇਜਰ ਆਰੀਆ ਦੀ ਗੱਲ ਹੋ ਰਹੀ ਹੈ, ਆਪਣੇ ਜਟਬੈੜ ਬਾਈ ਜੀ ਨੇ ਲਿਖਿਆ ਸੀ। ਤੇ ਮੇਰਾ ਯੂਟਿਊਬ ਚੈਨਲ ਕਹਿੰਦੇ ਉਡਾ ਦਿੱਤਾ ਕਿਉਂਕਿ ਸੱਚ ਬਹੁਤਾ ਬੋਲਦਾ ਸੀ ਮੈਂ ਕਹਿੰਦੇ ਜੀ। ਰਜਿੰਦਰ ਜੀਰਾ ਜੀ ਕਹਿੰਦੇ ਆ ਕਿ ਆਹ ਛੋਟੇ ਵੀਰ ਜੇ ਆਪਣਾ ਅਸਲੀ ਨਾਮ ਨਾਲ ਲਿਖਦੇ ਨੇ, ਬ੍ਰੈਕਟ ਦੇ ਵਿੱਚ ਲਿਖਦੇ ਹਨ ਜਟਬੈੜ, ਤੇ ਕਿੰਨਾ ਵਧੀਆ ਲੱਗੇਗਾ ਜੀ। ਕਿਆ ਬਾਤ ਹੈ ਜੀ, ਸ਼ੁਕਰੀਆ ਜੀ, ਜ਼ਰੂਰ ਗੌਰ ਕਰਨਗੇ ਜੀ। ਜਟਬੈੜ ਬਾਈ ਜੀ ਕਹਿੰਦੇ ਆ ਰਜਿੰਦਰ ਕੁਮਾਰ ਜੀ ਸਰਕਾਰਾਂ ਦੇ ਖਿਲਾਫ਼ ਬੋਲਣ ਦੇ ਲਈ ਨਕਲੀ ਨਾਮ ਰੱਖਣਾ ਪੈਂਦਾ ਜੀ, ਨਾਮ ਮੇਰਾ ਕਹਿੰਦੇ ਗੁਰੀਮਾਨ ਹੈ ਜੀ ਵੈਸੇ। ਤੇ ਸ਼ੁਕਰੀਆ ਜੀ, ਤੁਸੀਂ ਜ਼ਿਕਰ ਕੀਤਾ। ਤੇ ਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਆ ਕਿ ਧੰਨਵਾਦ ਗੁਰੀ ਜੀ, ਕਿੰਨੀ ਉਮਰ ਤੁਹਾਡੀ, ਬੇਨਤੀ ਹੈ ਬਹੁਤ ਜ਼ਰੂਰ ਦੱਸਣਾ ਜੀ। ਬਿਲਕੁਲ ਬਾਈ, ਉਹੀ ਮਾਫ਼ ਹੋਏ ਆ ਕਹਿੰਦੇ ਜੀ। ਤੇ ਆਪਣੇ ਜਟਬੈੜ ਜੀ ਲਿਖਦੇ ਆ ਤੇ 40 ਸਾਲ ਹੈ ਜੀ, ਕਿਆ ਆਪਣੇ ਹਮ ਉਮਰ ਹੀ ਹੈ ਜੀ। ਤੇ ਜਟਬੈੜ ਬਾਈ ਜੀ ਕਹਿੰਦੇ ਆ ਗਏ ਸਾਡੇ ਜਵਾਨੀ ਦੇ ਹਾਣੀ, ਮੁਕੱਦਰ ਸਾਹਿਬ ਕਹਿੰਦੇ ਜੀ। ਹਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਆ ਫਿਰ ਤਾਂ ਤੂੰ ਮੇਰੇ ਪੁੱਤਰਾਂ ਵਰਗਾ ਹੈ ਕਹਿੰਦੇ ਜੀ। ਜਟਬੈੜ ਜੀ ਕਹਿੰਦੇ ਸੰਧੂ ਸਾਹਿਬ ਬੋਲਦੇ ਕਿਉਂ ਨਹੀਂ, ਸਤਿ ਸ੍ਰੀ ਅਕਾਲ ਹੈ ਜੀ। ਤੇ ਕੋਈ ਨਾ ਬਾਈ ਜੀ, ਪੁੱਤ ਹੀ ਚੱਲੂਗਾ ਜੀ, ਕੋਈ ਨਹੀਂ ਜੀ। ਜਟਬੈੜ ਜੀ ਕਹਿੰਦੇ ਐਪਰੀਸ਼ੀਏਟ ਕਰਦੇ ਆ ਜੀਰਾ ਸਾਹਿਬ ਨੂੰ। ਨਹੀਂ ਸੰਧੂ ਸਾਹਿਬ, ਔਜਲਾ ਸਾਹਿਬ ਨੇ ਬੇਅੰਤ ਬੁੱਚੜ ਨੂੰ ਮਾੜਾ ਹੀ ਕਿਹਾ ਜੀ, ਆਪਣੇ ਜਟਬੈੜ ਬਾਈ ਜੀ ਲਿਖਦੇ ਆ। ਬਿਲਕੁਲ, ਜਿਨ੍ਹਾਂ ਨੇ ਘਰਾਂ ਦਾ ਜੀ ਜਾਂਦਾ ਹੈ ਦੁੱਖ ਤਾਂ ਕਹਿੰਦੇ ਅਸਲ ਉਹਨਾਂ ਨੂੰ ਹੀ ਪਤਾ ਹੁੰਦਾ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਭਾਰਤ ਸਾਹਿਬ ਸਤਿ ਸ੍ਰੀ ਅਕਾਲ, ਤੁਸੀਂ 1983 ਦੇ ਵਿੱਚ ਪੈਦਾ ਹੋ ਕੇ ਬਹੁਤ ਛੇਤੀ ਸਿਆਣੇ ਹੋ ਗਏ ਜੀ ਕਹਿੰਦੇ। ਬਿਲਕੁਲ ਜੀ, ਸਿਆਣੇ ਹੋ ਗਏ ਤਾਂ ਹੀ ਇੱਥੇ ਬੈਠੇ ਹਾਂ। ਤੇ ਸੈਣੀ ਸਾਹਿਬ ਬਹੁਤ ਕੁਝ ਕੀਤਾ ਜੀ, ਚੇਤੇ ਆ ਜਾਂਦੀਆਂ ਨੇ ਗੱਲਾਂ ਕਈ ਵਾਰੀ, ਕੀ ਕਰੀਏ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਔਜਲਾ ਸਾਹਿਬ ਸਤਿ ਸ੍ਰੀ ਅਕਾਲ, ਮੇਰਾ ਖਿਆਲ ਹੈ ਕਿ ਜੋ ਤੁਸੀਂ ਬਾਬੇ ਦੀ ਇਮਾਨਦਾਰੀ ਪੋਤਾ ਕੈਸ਼ ਕਰ ਰਿਹਾ ਜੀ,
ਬਿਨਾਂ ਕਿਸੇ ਗੁਣ ਤੋਂ ਉਸ ਗੱਲ ਨੂੰ ਸਮਝਣ ਦੇ ਵਿੱਚ ਗਲਤ ਫਹਿਮੀ ਹੋਈ ਸੀ ਤੁਹਾਨੂੰ ਲੱਗਦੀ। ਆਪਣੇ ਰਾਜਨ ਸੈਣੀ ਸਾਹਿਬ ਨੇ ਵੀ ਸਪਸ਼ਟ ਕੀਤਾ। ਜਟਬੈਰ ਜੀ ਕਹਿੰਦੇ ਪਤਾ ਨਹੀਂ ਮੈਨੂੰ ਕਿਉਂ ਲੱਗ ਰਿਹਾ ਸੰਧੂ ਸਾਹਿਬ ਦੇ ਸ਼ਾਇਦ, ਚਲੋ ਛੱਡੋ ਇੱਦਾਂ ਰਹਿਣ ਦਿਓ, ਆਪਾਂ ਕਿਉਂ ਕਹਿਣਾ, ਨਿੱਜੀ ਨਹੀਂ ਜਾਣਾ ਜੀ ਕਿਸੇ ਤੇ, ਹੋ ਸਕਦਾ ਗਲਤੀ ਲੱਗੀ ਹੋਵੇ। ਜਟਬੈਰ ਬਾਈ ਜੀ ਕਹਿੰਦੇ ਬਾਈ ਸਾਰੇ ਹੀ ਕਰੋੜਪਤੀ ਨੇ, ਛੱਡੋ ਗੁੱਸੇ ਨੂੰ, ਸਮਝਣ ਦੇ ਵਿੱਚ ਗਲਤੀ ਹੋਈ ਹੈ। ਬੇਅੰਤ ਸੰਧੂ ਜੀ ਕਹਿੰਦੇ ਜਗਰੂਪ ਗਿੱਲ ਬਾਈ ਜੀ ਐਮ ਐਲ ਏ ਬਠਿੰਡਾ, ਤੇ ਬੇਅੰਤ ਜੀ ਲਿਖਦੇ ਜਟਬੈਰ ਬਾਈ ਜੀ ਮੀ ਤਾਂ ਮੈਂ ਤਾਂ ਕਹਿੰਦੇ ਸਰ ਸ਼ਰਾਬ ਪੀਂਦਾ ਹੀ ਨਹੀਂ, ਕਹਿੰਦੇ ਜੀ ਮੇਰੇ ਪਿੰਡ ਦੇ ਵਿੱਚ ਆ ਕੇ ਪਤਾ ਕਰ ਲਈ। ਜਟਬੈਰ ਬਾਈ ਜੀ ਕਹਿੰਦੇ ਬਾਈ ਘਰ ਵੀ ਚਲਾਉਣੇ ਐ ਤੇ ਹਰ ਮਹੀਨੇ 50-60 ਹਜ਼ਾਰ ਲੋੜਵੰਦਾਂ ਦੇ ਵਿੱਚ ਦੇਈਦਾ, ਕਦੇ ਵੋਟਾਂ ਵੇਲੇ ਅਕਾਲੀਆਂ ਨੂੰ ਦਿੰਦੇ ਆ, ਪਰ ਪੰਜਾਬ ਦੇ ਲਈ ਕਰ ਕੋਈ ਨਹੀਂ ਕੁਝ ਰਿਹਾ। ਅਸੀਂ ਤਾਂ ਰੋਜ਼ ਬੋਲਦੇ ਹਾਂ, ਬੋਲਦੇ ਸੀ ਤੇ ਬੋਲਦੇ ਰਹਾਂਗੇ। ਤੇ ਆਪਣੇ ਔਜਲਾ ਸਾਹਿਬ ਲਿਖਦੇ ਨੇ ਕਿ ਮਾਨਵੀਰ ਮਿਹਨਤ ਕਸ਼ ਹਰ ਬੰਦਾ ਹੈ, ਹਰ ਪੰਜਾਬੀ ਸਮਝਦਾ ਹੈ ਜੀ। ਤੇ ਇਸੇ ਤਰ੍ਹਾਂ ਬਿਲਕੁਲ ਔਜਲਾ ਸਾਹਿਬ ਜੀ, ਆਪਣੇ ਜਟਬੈਰ ਬਾਈ ਜੀ ਕਹਿੰਦੇ ਆ ਸਹੀ ਗੱਲ ਆ ਮੁਕੱਦਰ ਬਾਈ। ਤੇ ਪੁਰੇਵਾਲ ਸਾਹਿਬ ਜੁੜੇ ਹੋਏ ਨੇ ਆਪਣੇ ਨਾਲ ਫਰਾਂਸ ਤੋਂ, ਬਹੁਤ ਬਹੁਤ ਮੁਬਾਰਕਬਾਦ ਜੀ ਪੁਰੇਵਾਲ ਸਾਹਿਬ, ਇੰਡੀਪੈਂਡੈਂਟ ਡੇ ਮਕਾਨ ਮਨਾ ਕੇ ਹਟੇ ਹੋ ਤੁਸੀਂ, ਤੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਆਪਣੇ ਫਰਾਂਸ ਤੋਂ। ਬੇਅੰਤ ਸੰਧੂ ਜੀ ਕਹਿੰਦੇ ਆ ਆਪਣੇ ਜਟਬੈਰ ਬਾਈ ਜੀ ਕੋਈ ਗੱਲ ਨਹੀਂ, ਤੁਸੀਂ ਭਰਾ ਤੇ ਬਾਈ ਜੀ ਸਿਕੰਦਰ ਸਿੰਘ ਔਜਲਾ ਜੀ ਵੀ ਭਰਾ ਨੇ, ਗੁੱਸਾ ਕਿਸੇ ਗੱਲ ਦਾ ਜੀ ਨਹੀਂ, ਗੁੱਸਾ ਨਹੀਂ ਕਰਨਾ ਜੀ ਆਪਾਂ ਜੀ ਕਿਸੇ ਦਾ ਵੀ ਇੱਕ ਦੂਸਰੇ ਦੇ ਨਾਲ। ਤੇ ਜਟਬੈਰ ਬਾਈ ਜੀ ਕਹਿੰਦੇ ਆ ਪੰਜਾਬ ਦੇ ਵਿੱਚ ਦੋ ਫਾੜ ਕਰਨ ਲੱਗੇ ਹੈਗੇ ਆ ਤੇ ਮਨੁੱਖਾਂ ਦੀ ਗੱਲ ਕੀਤੀ। ਆਹ ਤਾਂ ਖਾਲੜਾ ਸਾਹਿਬ ਨੇ ਉਹਨਾਂ 25,000 ਲਾਸ਼ਾਂ ਦੇ ਵਿੱਚ ਸਾਰੇ ਹੀ ਲਾਸ਼ਾਂ ਦਾ ਧਰਮ ਕੌਣ ਵੇਖਦਾ ਜੀ। ਜਟਬੈਰ ਬਾਈ ਜੀ ਕਹਿੰਦੇ ਬਿਲਕੁਲ ਭਾਰਜਵੀਰ ਮੰਨਦੇ ਨਹੀਂ ਭਾਈਚਾਰੇ ਨੂੰ, ਸਰਬੱਤ ਦੀ ਅਰਦਾਸ ਕਿੱਥੇ ਸੁਣਨੇ ਪਰਮਾਤਮਾ ਨੇ ਜੀ, ਕਿੱਥੇ ਸੁਣਨੀ ਆ ਜਾਣੀ ਕਿ। ਬੇਅੰਤ ਸੰਧੂ ਜੀ ਕਹਿੰਦੇ ਜਟਬੈਰ ਬਾਈ ਜੀ ਅਸੀਂ ਸਿਸਟਮ ਦੇ ਖਿਲਾਫ਼ ਹਾਂ, ਕਿਸੇ ਕੋਲ ਰਿਕਾਰਡ ਹੈਗਾ ਕਿ ਕਿੰਨੇ ਸਿੱਖ ਮਰੇ ਤੇ ਕਿੰਨੇ ਹਿੰਦੂ ਮਰੇ? ਬਿਲਕੁਲ ਜੀ, ਬਾਈ ਜੀ ਨੇ ਵੀ ਗੱਲ ਉਹੀ ਕੀਤੀ ਆ ਜਿਹੜੀ ਮੈਂ ਕਰਕੇ ਹਟਿਆ। ਤੇ ਹੱਲ ਸੱਚੀ ਕੋਈ ਨਹੀਂ ਹੋਣਾ ਜਟਬੈਰ ਬਾਈ ਜੀ ਕਹਿੰਦੇ ਆ, ਤੇ ਅੱਜ ਫਿਲਮ ਪਿੱਛੇ ਸਿਆਸਤ ਹੋਈ, ਕੱਲ ਕੋਈ ਹੋਰ ਫਿਲਮ ਉੱਤੇ ਹੋ ਜਾਣੀ ਹੈ, ਸਿਆਸਤਦਾਨਾਂ ਦਾ ਕੰਮ ਹੀ ਕਹਿੰਦੇ ਸਿਆਸਤ ਕਰਨਾ ਹੈ। ਸੁਰਿੰਦਰ ਮਾਲ ਜੀ ਲਿਖਦੇ ਆ ਸੁਲਝੇ ਹੋਏ ਸ਼ਖਸੀਅਤ ਨੇ ਆਪਣੇ, ਕਹਿੰਦੇ ਨੇ ਕਿ ਮੁਕੱਦਰ ਜੀ ਜਿੱਦਾਂ ਤੁਸੀਂ ਤੜਪ ਰਹੇ ਹੋ, ਜੇ ਲੀਡਰ ਸਾਹਿਬ ਦੀ ਤਕਲੀਫ਼ ਸਮਝ ਕੇ ਸਹੀ ਕੰਮ ਕਰਨ ਤੇ ਹਰ ਬੰਦਾ ਆਪਣੇ ਮਹਿਕਮੇ ਦੇ ਵਿੱਚ ਸਹੀ ਕੰਮ ਕਰੇ ਤਾਂ ਸਭ ਦੁੱਖ ਦੂਰ ਹੋ ਜਾਣਗੇ ਜੀ। ਕਿਆ ਬਾਤ ਹੈ ਜੀ, ਬਹੁਤ ਵਧੀਆ ਸੁਣਿਆ ਜੋ ਆਪਣੇ ਸੁਰਿੰਦਰ ਮਾਲ ਜੀ ਦਾ। ਰਜਿੰਦਰ ਜੀਰਾ ਜੀ ਕਹਿੰਦੇ ਭਾਰਜਵੀਰ ਜੀ ਮੇਰੇ ਹਿਸਾਬ ਦੇ ਨਾਲ ਇਸ ਸਾਰੇ ਕਾਂਡ ਦਾ ਜ਼ਿੰਮੇਵਾਰ ਕੌਣ ਹੈ? ਸ਼ਾਇਦ ਸਿਸਟਮ। ਬਿਲਕੁਲ ਹੈ ਜੀ, ਰਲ ਮਿਲ ਕੇ ਕਹਿ ਸਕਦੇ ਹਾਂ ਰਜਿੰਦਰ ਜੀਰਾ ਜੀ, ਕਮੀਆਂ ਆਪਣੇ 'ਚ ਵੀ ਨੇ, ਉਹ ਵੀ ਪਛਾਣਨੀਆਂ ਪੈਣੀਆਂ, ਤੇ ਸਰਕਾਰਾਂ ਦੇ ਵਿੱਚ ਵੀ ਹੈ ਤੇ ਪ੍ਰਸ਼ਾਸਨ ਦੇ ਵਿੱਚ ਵੀ ਹੈ, ਸ਼ਾਸਨ ਦੇ ਵਿੱਚ ਵੀ ਹੈ, ਉਹ ਸ਼ੁਰੂਆਤ ਤਾਂ ਆਪਣੇ ਤੋਂ ਕਰਨੀ ਪੈਣੀ ਹੈ। ਹੁਣ ਦੇਖੋ ਚੰਡੀਗੜ੍ਹ ਜਾ ਕੇ ਇੰਟਰ ਕਰਦੇ ਆਪਾਂ ਸੀਟ ਬੈਲਟ ਲਾ ਲੈਂਦੇ ਕਿ ਨਹੀਂ, ਉੱਥੇ ਕਾਨੂੰਨ ਵੀ ਹੈ ਤੇ ਉੱਥੇ ਬੰਦੇ ਵੀ ਫਿਰ ਸਿੱਧੇ ਹੋ ਜਾਂਦੇ ਆ ਜਿਹੜੇ ਪੰਜਾਬ ਦੇ ਵਿੱਚ ਉਹ ਸੀਟ ਬੈਲਟਾਂ ਨਹੀਂ ਲਾਉਂਦੇ, ਪਤਾ ਪਈ ਭਾਈ ਇੱਥੇ ਕਾਰਵਾਈ ਹੋਣੀ ਹੈ, ਕਿਸੇ ਦੇ ਸੁਣੀ ਨਹੀਂ ਜਾਣੀ, ਸਿਫਾਰਿਸ਼ ਨਹੀਂ ਚੱਲਣੀ, ਤੇ ਉਹ ਸਾਰਾ ਕੁਝ ਹੀ ਰਲ ਮਿਲ ਕੇ ਹੋਣਾ ਜੀ ਜੇ ਸਿੱਧਾ ਕਰਨਾ ਸਾਰਾ ਕੁਝ। ਨਾ ਅਕਾਲੀ ਦਲ ਘੱਟ ਹੈ, ਨਾ ਕਾਂਗਰਸ ਘੱਟ ਨੇ, ਤੇ ਬੀਜੇਪੀ ਘੱਟ ਨਾ, ਆਪ ਘੱਟ, ਸਾਰੇ ਹੀ ਇੱਕ ਹੀ ਬਾਈ ਜੀ ਕਹਿੰਦੇ ਆਪਣੇ ਬੇਅੰਤ ਸੰਧੂ ਜੀ ਕਹਿੰਦੇ ਆ। ਔਜਲਾ ਸਾਹਿਬ ਕਹਿੰਦੇ ਸੰਧੂ ਵੀਰੇ ਮਰੇ ਜਾਂ ਮਾਰੇ ਘਾਣ ਤਾਂ ਬੇਕਸੂਰ ਲੋਕਾਂ ਦਾ ਹੀ ਹੋਇਆ, ਤਕੜੇ ਦਾ ਕਦੇ ਕੁਝ ਨਹੀਂ ਵਿਗੜਿਆ 47 ਦੇ ਵਿੱਚ ਨਾ 84 ਦੇ ਵਿੱਚ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ। ਬੇਅੰਤ ਜੀ ਕਹਿੰਦੇ ਆ ਔਜਲਾ ਸਾਹਿਬ ਮਾਰੇ ਤਾਂ ਪੰਜਾਬੀ ਹੈਗੇ ਆ ਵੀਰ ਜੀ। ਤੇ ਜਟਬੈਰ ਜੀ ਕਹਿੰਦੇ ਆ ਬਸ ਜਦੋਂ ਗੱਲ ਪੰਜਾਬ ਅਤੇ ਪੰਜਾਬੀਅਤ ਦੀ ਉਦੋਂ ਪੰਜਾਬ ਬਦਲੇਗਾ ਜੀ। ਬਿਲਕੁਲ ਜੀ, ਥੈਂਕ ਯੂ ਬਾਈ ਜੀ ਐਪਰੀਸ਼ੀਏਟ ਕਰਨ ਲਈ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਸਭ ਵਿਚਾਰਾਂ ਦੀ ਸਾਂਝ ਹੋ ਸਭ ਭਰਾ, ਹਾਂ ਇਹ ਵਟਾਂਦਰਾ ਹੋਣਾ ਚਾਹੀਦਾ ਸੀ, ਵਿਚਾਰ ਵਟਾਂਦਰਾ ਜਾਣੀ ਕਿ ਇਹ ਹੋਣਾ ਚਾਹੀਦਾ ਜੀ, ਔਜਲਾ ਸਾਹਿਬ ਕਹਿੰਦੇ ਆ। ਬੇਅੰਤ ਜੀ ਕਹਿੰਦੇ ਆ ਔਜਲਾ ਸਾਹਿਬ ਕੋਈ ਗੱਲ ਦਾ ਗੁੱਸਾ ਨਾ ਕਰਿਓ ਬਾਈ ਜੀ, ਬੇਨਤੀ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਸੁਰਿੰਦਰ ਕੌਰ ਮਾਲ ਜੀ ਸਤਿ ਸ਼੍ਰੀ ਅਕਾਲ ਜੀ, ਗ੍ਰੇਟ। ਤੇ ਔਜਲਾ ਸਾਹਿਬ ਕਹਿੰਦੇ ਗੁੱਸਾ ਕਾਹਦਾ ਸੰਧੂ ਵੀਰੇ, ਏਦਾਂ ਦੀ ਕੋਈ ਗੱਲ ਨਹੀਂ। ਜਟਬੈਰ ਬਾਈ ਜੀ ਸਿਆ ਗ੍ਰੇਟ ਜੀ, ਆਪਣੇ ਆਪਣੇ ਗੱਲ ਕਰਦੇ ਨੇ ਮੁਕੱਦਰ ਬਾਈ ਜੀ, ਗ੍ਰੇਟ ਕਹਿੰਦੇ ਨੇ। ਤੇ ਮੁਕੱਦਰ ਬਾਈ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਬੇਅੰਤ ਜੀ ਨੇ। ਤੇ ਮੁਕੱਦਰ ਜੀ ਕਹਿੰਦੇ ਆ ਬੇਅੰਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਤੇ
ਗੁਲਾਬ ਦੇ ਫੁੱਲ ਭੇਜੇ ਹੈ ਤੇ ਇਸੇ ਤਰ੍ਹਾਂ ਸੁਨੇਹੇ ਬਹੁਤ ਸਾਰੇ ਨੇ ਜੀ ਦੋਸਤੋ ਤੇ ਸਮਾਂ ਕਾਫੀ ਲੱਗ ਗਿਆ ਅੱਜ ਸੁਨੇਹੇ ਪੜ੍ਹਦਿਆਂ ਨੂੰ ਹੀ ਤੇ ਲੋ ਫਿਰ ਜਾਂਦੇ ਜਾਂਦੇ ਹੋਰ ਜਿਹੜੇ ਨੇ ਇੱਕ ਦੋ ਸੁਨੇਹੇ ਪੜ੍ਹ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਤੇ ਮੁਕੱਦਰ ਜੀ ਕਹਿੰਦੇ ਬੇਅੰਤ ਬਾਈ ਜੀ ਸਤਿ ਸ਼੍ਰੀ ਅਕਾਲ ਹੈ ਜਟਬੈਰ ਜੀ ਕਹਿੰਦੇ ਆ ਭਾਰਤ ਵਿੱਚ ਮੋਦੀ ਲੋਕਾਂ ਨੂੰ ਸੰਬੋਧਨ ਕਰ ਬੇੜਾ ਗਰਕ ਕਰੀ ਜਾਂਦਾ ਤੇ ਅਮਰੀਕਾ ਦੇ ਵਿੱਚ ਟਰੰਪ ਲੋਕਾਂ ਨੂੰ ਸੰਬੋਧਨ ਕਰ ਬੇੜਾ ਗਰਕ ਕਰੀ ਜਾਂਦਾ ਜੀ ਦੇਖਦੇ ਹਾਂ ਜੀ ਕਿਹੜੀ ਮਤਲਬ ਕਿ ਗਿੱਦੜ ਸਿੰਘੀ ਕੱਢਦਾ ਹੈ ਜੀ ਤੇ ਅੱਗੇ ਲਿਖਦੇ ਚੋਰ ਚੋਰੀ ਕਰਨੋਂ ਬਾਜ ਨਹੀਂ ਆਉਂਦਾ ਭਾਰਤ ਵੀਰ ਟਰੰਪ ਦਾ ਇਹੋ ਹੀ ਕੰਮ ਹੈ ਜੀ ਮੁਕੱਦਰ ਜੀ ਕਹਿੰਦੇ ਆਜੋ ਔਜਲਾ ਬਾਈ ਜੀ ਤੇ ਬਾਕੀ ਸੱਜਣੋ ਪਿਆਰਿਓ ਪ੍ਰਸ਼ਾਦਾ ਛਕੀਏ ਕਹਿੰਦੇ ਜੀ ਕਿਆ ਬਾਤ ਹੈ ਜੀ ਜਟਬੈਰ ਬਾਈ ਜੀ ਕਹਿੰਦੇ ਛਕ ਰਹੇ ਹਾਂ ਜੀ ਢਾਬੇ ਉੱਤੇ ਤੁਸੀਂ ਖਾਓ ਜੀ ਤੇ ਕੱਚੇ ਦੁੱਧ ਦੇ ਨਾਲ ਕਹਿੰਦੇ ਮੁਕੱਦਰ ਬਾਈ ਜੀ ਤੇ ਪ੍ਰਸ਼ਾਦਾ ਕਹਿੰਦੇ ਕਰ ਰਹੇ ਹਾਂ ਛਕ ਰਹੇ ਹਾਂ ਔਜਲਾ ਸਾਹਿਬ ਕਹਿੰਦੇ ਤੁਸੀਂ ਬਰਫ਼ ਪਾਉਣੀ ਹੈ ਤੇ ਅਸੀਂ ਚਾਹ ਪੀਣੀ ਆ ਤੁਹਾਡੇ ਮਤਲਬ ਕਿ ਸ਼ਾਮ ਹੈ ਤੇ ਸਾਡੇ ਸਵੇਰ ਹੈ ਪੀਂਦੇ ਹਾਂ ਫਰਕ ਆ ਕਦੇ ਬਰਫ਼ ਵੀ ਪਾਵਾਂਗੇ ਇਕੱਠੇ ਕਹਿੰਦੇ ਜੀ ਤੇ ਔਜਲਾ ਸਾਹਿਬ ਮੁਕੱਦਰ ਜੀ ਕਹਿੰਦੇ ਜਟਬੈੜ ਬਾਈ ਸਿਆਂ ਗ੍ਰੇਟ ਜੀ ਤੇ ਬੇਅੰਤ ਜੀ ਕਹਿੰਦੇ ਆ ਈਰਾਨ ਅਮੈਰੀਕਾ ਦੀ ਸਾਲ ਲਗਾਊਗਾ ਜੀ ਤੇ ਮੁਕੱਦਰ ਜੀ ਲਿਖਦੇ ਆ ਕਿ ਆਪਣੇ ਜੀ ਔਜਲਾ ਬਾਈ ਜੀ ਬੇਅੰਤ ਜੀ ਕਹਿੰਦੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮੁਕੱਦਰ ਜੀ ਕਹਿੰਦੇ ਆਜੋ ਭਾਰਤ ਬਾਈ ਸਿਆਂ ਨਾਲ ਕਹਿੰਦੇ ਖੜਕਾਈਏ ਨਾਲ ਗੋਭੀ ਦੀ ਸਬਜ਼ੀ ਦੇ ਨਾਲ ਕੱਚਾ ਦੁੱਧ ਪਿਆਈਏ ਕਿਆ ਬਾਤ ਹੈ ਜੀ ਗੁੱਡ ਨਾਈਟ ਕਹਿੰਦੇ ਜੀ ਮੁਕੱਦਰ ਜੀ ਕਹਿੰਦੇ ਆ ਆਪਣੇ ਹੱਕ ਹਲਾਲ ਦਾ ਹੈ ਸਾਰਾ ਕੁਝ ਲੋਕਾਂ ਦਾ ਖੂਨ ਨਹੀਂ ਪੀਤਾ ਜੀ ਬਿਲਕੁਲ ਹੈ ਜੀ ਹੱਕ ਹਲਾਲ ਕਰਨਾ ਚਾਹੀਦਾ ਹੈ ਤੇ ਮੁਕੱਦਰ ਬਾਈ ਦੁੱਧ ਤਾਂ ਕਹਿੰਦੇ ਠੀਕ ਹੈ ਪਰ ਗਿਲਾਸ ਸਹੀ ਨਹੀਂ ਲੱਗਦਾ ਜੀ ਕਹਿੰਦੇ ਜਟਬੈੜ ਬਾਈ ਜੀ ਤੇ ਅੱਗੇ ਲਿਖਦੇ ਨੇ ਜਟਬੈੜ ਬਾਈ ਸਿਆਂ ਜਿਸ ਦਿਨ ਮਿਲੇ ਸਭ ਸਹੀ ਹੋਵੇਗਾ ਜੀ ਮੁਕੱਦਰ ਜੀ ਕਹਿੰਦੇ ਆ ਅੱਗੇ ਹੱਸ ਰਹੇ ਨੇ ਜਟਬੈੜ ਬਾਈ ਜੀ ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਤੁਸੀਂ ਚਾਹ ਦੇ ਵਿੱਚੋਂ ਸਾਡੇ ਵਾਲੀ ਫੀਲਿੰਗ ਲੈ ਲਓ ਪਿਆਰਿਓ ਤੇ ਬਾਏ ਬਾਏ ਕਹਿੰਦੇ ਨੇ ਆਖਰ ਦੇ ਵਿੱਚ ਮੁਕੱਦਰ ਜੀ ਲਓ ਦੋਸਤੋ ਇਹ ਸਾਰੇ ਦੋਸਤਾਂ ਦੇ ਸੁਨੇਹੇ ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਸ਼ੁਕਰੀਆ ਧੰਨਵਾਦ ਸਾਰੇ ਦੋਸਤਾਂ ਦਾ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਫੇਸਬੁੱਕ ਯੂਟਿਊਬ ਦੇ ਉੱਤੇ ਜਿੱਥੋਂ ਕਿਤੋਂ ਵੀ ਸੁਣ ਰਹੇ ਹੋ ਧੰਨਵਾਦ ਹੈ ਸਾਰੇ ਦੋਸਤਾਂ ਦਾ ਪਿਆਰ ਮੁਹੱਬਤ ਜ਼ਿੰਦਗੀ ਜ਼ਿੰਦਾਬਾਦ ਤੇ ਇਸੇ ਨਾਰੇ ਦੇ ਨਾਲ ਆਪਾਂ ਕੱਲ੍ਹ ਕਰਾਂਗੇ ਮੁਲਾਕਾਤ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼ ਕਿਸੇ ਦਾ ਗਿਲਾ ਸ਼ਿਕਵਾ ਨਹੀਂ ਕਰਨਾ ਆਪਾਂ ਇੱਕ ਪਰਿਵਾਰ ਹਾਂ ਛੋਟਾ ਜਿਹਾ ਪਰਿਵਾਰ ਤੇ ਚੜ੍ਹਦੀ ਕਲਾ 'ਚ ਰਹਿਣਾ ਤੇ ਰੱਖਣਾ ਤੇ ਯਾਰੀਆਂ ਜ਼ਿੰਦਾਬਾਦ ਮੁਹੱਬਤ ਜ਼ਿੰਦਾਬਾਦ ਜ਼ਿੰਦਗੀ ਜ਼ਿੰਦਾਬਾਦ ਜੀ ਤੇ ਲਓ ਦੋਸਤੋ ਮੈਨੂੰ ਦਿਓ ਆ ਗਿਆ ਤੇ ਉਹਨਾਂ ਦੋਸਤਾਂ ਦਾ ਸ਼ੁਕਰੀਆ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਲਓ ਦੋਸਤੋ ਮੈਨੂੰ ਦਿਓ ਆ ਗਿਆ ਤੇ ਸਾਰਿਆਂ ਨੂੰ ਪਿਆਰ ਭਈ ਤੇ ਨਿੱਘੀ ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ ਤੇ ਵਿੱਚ ਪ੍ਰਦੇਸ਼ਾਂ ਦੇ ਆਪਣੇ ਫਤਿਹ ਅਲੀ ਖਾਨ ਸਾਹਿਬ ਕੀ ਕਹਿੰਦੇ ਆ ਉਸ ਨੂੰ ਤੁਸੀਂ ਐਪ ਦੇ ਉੱਤੇ ਸੁਣ ਸਕਦੇ ਹੋ ਤੇ ਮੈਨੂੰ ਦਿਓ ਆ ਗਿਆ ਸਤਿ ਸ਼੍ਰੀ ਅਕਾਲ ਦੋਸਤੋ

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ ਮੇਰੀ ਮੁਰਾਦੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ ਜਿਹੜੇ ਕਿ ਦੁਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਬੜੀ ਸਭਾ ਦੇ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਵੀਰ ਝਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਨਾ ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾਂ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ, ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜ਼ੋਰ ਏ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜ਼ੋਰ ਏ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ, ਪਾ ਕੇ ਗਲ ਤੇ

0: ਮੰਜ਼ਲਾਂ ਦੇ ਬਲ ਵਧੇ ਕਾਫਲੇ ਨੀ ਰੁਕਣੇ, ਤੇਰਿਆਂ ਝੁਕਾਇਆ ਇਹ ਸੀਸ ਨਹੀਂ ਝੁਕਣੇ। ਕਰੀ ਤੇਰੇ ਨਾਲ ਬੈਠੇ ਆ ਕਰਾਰ ਦਿੱਲੀਏ, ਤੈਨੂੰ ਜਿੱਤ ਕੇ ਮੁੜਾਂਗੇ। ਕਰੀ ਤੇਰੇ ਨਾਲ ਬੈਠੇ ਆ ਕਰਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨਿਪਾੜੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨਿਪਾੜੇ। ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਧੰਨਵਾਦ ਜੀ।
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ। ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸਭਿਆਚਾਰ ਦੇ ਵਿੱਚ, ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ, ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ। ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸ ਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ। ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਜਿਹੜੇ ਆ ਪਾਠਕ ਆਸ਼ਾਸ਼ ਕਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਖੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ। ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ ਕਰ ਰਹੇ ਨੇ ਤੇ ਉਹ ਅਰਜ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ। ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਗੋਲ ਮੋਲ ਤੂੰ ਛੱਡਦੇ ਵਾਅਦੇ, ਛੱਡਦੇ ਚੁਸਤ ਜੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਸੁਣ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜ੍ਹਦੇ ਬੰਦ ਬੰਦ ਕਟਵਾਉਂਦੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜ੍ਹਦੇ ਬੰਦ ਬੰਦ ਕਟਵਾਉਂਦੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ। ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ, ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ। ਕਲਮ ਰੋਵੇ ਸ਼ਮਸ਼ੇਰ ਸੰਧੂ ਦੀ, ਹੱਥ ਬੰਨ ਅਰਜ਼ ਗੁਜ਼ਾਰੇ। ਮਨ ਜਾ ਸਮੇਂ ਦੀਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ। ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ, ਸੁਣ ਦਿੱਲੀ ਦੀਏ ਸਰਕਾਰੇ।
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ, ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸਰੀ ਕਵਿਤ ਛੰਦ ਹੈ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ, ਕਿਲੇ ਸ਼ਿਕਵੇ ਨੇ ਕਿਤੇ, ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ, ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ, ਰੈਲੀਆਂ ਚ ਖੱਪ, ਜਾਣ ਹੱਦਾਂ ਬੰਨੇ ਟੱਪ, ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣ, ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ, ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ, ਬਾਪੂ ਕੱਢ ਲਈ ਸੋਟੀ, ਜਿਉਂ ਦੱਬਾ ਮਾਰੇ ਝੋਟੀ, ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੰਮ ਕਰਾਂ, ਖੇਤਾਂ ਵਿੱਚ ਕੰਮ ਕਰਾਂ, ਪੜ੍ਹ ਲਿਖ ਧੁੱਪੇ ਮਰਾਂ, ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ੍ਹ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ੍ਹ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ, ਝੂਠੇ ਕਰੀ ਜਾਣ ਦਾਵੇ, ਸੈਦੋ ਚਿੰਤਾ ਖਾਈ ਜਾਵੇ, ਹੋ ਗਏ ਆ ਪਰੇਸ਼ਾਨ ਜੀ, ਹੋ ਗਏ ਆ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ, ਸਰਹੰਦ ਤੋਂ ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਘੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ, ਘੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

0: ਰੀਨਾ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ ਸ਼ਾਹ ਦੀਵਾਨਾ ਤੋਂ। ਰਿੰਕੂ ਸ਼ਾਹ ਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ। ਪੁੱਤਾਂ ਦੀ ਕੀ ਮਹੱਤਤਾ ਏ, ਪੁੱਤ ਕੀ ਰੋਲ ਅਦਾ ਕਰ ਸਕਦੇ ਨੇ, ਪੁੱਤ ਕਿਉਂ ਸਮਾਜ ਦੇ ਵਿਚ ਜ਼ਰੂਰੀ ਨੇ, ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ। ਆਇਆਂ ਨੂੰ ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋ। ਰਿੰਕੂ ਸ਼ਾਹ ਦੀਵਾਨਾ ਜੀ,
1: ਹੈਲੋ ਜੀ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਹ ਰੂ ਹੋਣ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇਕ ਗੀਤ ਪੰਜਾਬੀ ਸਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ, ਉਹ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਬਹੁਤ ਸਾਰਾ ਪਿਆਰ ਬਖਸ਼ੋਗੇ। ਔਰ ਇਕ ਹੋਰ ਮੇਰੇ ਦਿਲ ਦੇ ਵਿਚ ਬੜੀ ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿਚ ਅੱਲਾ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਪੰਜਾਬੀ ਕਿਸਾਨ ਵੀਰ ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਇੱਕ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ। ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰ ਪਰਮਲ ਜੀ ਲੈ ਕੇ ਆ ਰਹੇ ਨੇ, ਤੇਰੀਆਂ ਤੂੰ ਹੀ ਜਾਣੇ। ਜੋਗਿੰਦਰ ਪਰਮਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ, ਤੁਹਾਡਾ ਸਵਾਗਤ ਹੈ।

ਮਨਜੀਤ ਕੌਰ ਸਾਬੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ, ਜਿਹੜਾ ਕਿ ਰਣਜੀਤ ਕੌਰ ਸਾਬੀ ਜੀ ਦਾ ਹੀ ਲਿਖਿਆ ਹੋਇਆ ਏ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ। ਤੇ ਇਸ ਜਿਹੜਾ ਹੁਣ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ, ਇਹ ਹੈ ਮੇਲਾ ਚਾਰ ਦਿਨਾਂ ਦਾ, ਯਾਨੀ ਕਿ ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ, ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ। ਇਸ ਜਿੰਦਗਾਨੀ ਨੂੰ ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ, ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਬੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰਪਾਲ ਮੱਲ ਜੀ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਇਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਗਾਉਂਦੀ ਸ਼ਾਮ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅੜੀਕ ਕਰ ਰਹੇ ਨੇ, ਆਓ ਤੇ ਉਨ੍ਹਾਂ ਦਾ ਜਿਹੜਾ ਆ ਮਨ ਪਰਚਾਵਾ ਕਰੋ। ਜੋਗਿੰਦਰਪਾਲ ਮੱਲ ਜੀ।

ਰੁੱਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ ਰੁੱਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ

0: ਤਰੁਸਿਆ ਯਾਰ ਮਨਾ ਲੈ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਹਿਬ ਜੀ ਦੀ ਰਚਨਾ ਤੇ ਜੋਗਿੰਦਰ ਪਾਲ ਮੱਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਹਨਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਨ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਆ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸੈਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰ ਪਾਲ ਮੱਲ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਸੀਓ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਆਦਾਬ।

0: ದ್ವಾಪ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ. ਹੁਣੇ ਤੁਸੀਂ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਸੁਣ ਕੇ ਹਟੇ ਹੋ. ਹੁਣ ਤੁਹਾਡੇ ਲਈ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਲੈ ਕੇ ਹਾਜ਼ਰ ਹੋ ਰਹੇ ਹਾਂ. ਜਿਵੇਂ ਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ, ਜਾਂ ਉਹਨਾਂ ਗੀਤਕਾਰਾਂ ਨੂੰ ਜਿਹੜੇ ਗਾ ਕੇ ਆਪਣੇ ਗੀਤ ਪੇਸ਼ ਕਰਦੇ ਨੇ, ਅਤੇ ਜਾਂ ਅਸੀਂ ਉਹਨਾਂ ਸੰਗੀਤਕਾਰਾਂ ਨੂੰ ਅਤੇ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਵੀ ਸਵਰਬੱਧ ਕਰਕੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ. ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਇਸ ਦਾ ਆਗਾਜ਼ ਕਰਨ ਲਈ ਅਸੀਂ ਪਟਿਆਲਾ ਤੋਂ ਸਾਡੀ ਸ਼ਾਇਰ ਅਤੇ ਗਾਇਕ ਦੋਸਤ ਨਿਰਮਲਾ ਗਰਗ ਜੀ ਨੂੰ ਅਸੀਂ ਸੱਦਾ ਦੇਣ ਜਾ ਰਹੇ ਹਾਂ. ਨਿਰਮਲਾ ਗਰਗ ਜੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ. ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ.
2: ਮੱਖਮਲ

0: ਵਾਹਿਗੁਰੂ ਜੀ।
1: ਗੁਰੂ ਜੀ ਨੇ ਜਿਹੜੀ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਰਚਨਾ ਦੇ ਵਿੱਚ ਉਹਨਾਂ ਨੇ ਦਸਵੇਂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਸਿਰੜ, ਉਹਨਾਂ ਦੇ ਤਿਆਗ ਦਾ ਜਿਹੜਾ ਵਰਣਨ ਕੀਤਾ ਹੈ। ਇਸ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਸਾਡੇ ਸ਼ਾਇਰ ਦੋਸਤ ਗਾਇਕ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਉਹ ਵੀ ਸਿੱਖ ਇਤਿਹਾਸ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੋਕੀ ਜੀ ਸਾਡੀ ਗਾਉਂਦੀ ਸ਼ਾਮ ਦੇ ਇੱਕ ਕਹਿ ਲਈਏ ਸਿਤਾਰੇ ਨੇ। ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੀ ਇਸ ਗਾਉਂਦੀ ਮਹਿਫਲ ਦੇ ਵਿੱਚ, ਗਾਉਂਦੀ ਸ਼ਾਮ ਦੇ ਵਿੱਚ ਜੀ ਆਇਆਂ ਕਹਿਣ ਦੀ ਖੁਸ਼ੀ ਮਹਿਸੂਸ ਕਰਦੇ ਹਾਂ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਆਓ ਅਤੇ ਸਾਡੇ ਸਰੋਤਿਆਂ ਦੇ ਨਾਲ ਆਪਣੇ ਮੁਖਾਰਵਿੰਦ ਤੋਂ, ਆਪਣੀ ਸੁਰੀਲੀ ਆਵਾਜ਼ ਤੋਂ ਜਿਹੜੀ ਆ ਰਚਨਾ ਪੇਸ਼ ਕਰੋ। ਕੁਲਵੰਤ ਸਿੰਘ ਸਹਿਦੋਕੀ ਜੀ,
2: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ, ਜਿਸ ਨੂੰ ਲਿਖਿਆ ਗੁਰਜੀਤ ਅਜਨਾਲਾ ਭੈਣ ਜੀ ਨੇ, ਪੇਸ਼ ਹੈ ਜੀ। ਬਾਜਾਂ ਵਾਲੇ ਦੇ ਹਾਂ ਫਰਜੰਦ ਵੀਰਿਆ, ਬਾਜਾਂ ਵਾਲੇ ਦੇ ਹਾਂ ਫਰਜੰਦ ਵੀਰਿਆ, ਦਾਦੀ ਸਾਨੂੰ ਆਖੇ ਚੰਦ ਚੰਦ ਵੀਰਿਆ, ਅੱਖੀਆਂ ਤੋਂ ਅਸਾਂ ਨਾ ਬਹਾਉਣਾ ਨੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਨਿੱਕਾ ਭਾਵੇਂ ਮੈਂ ਹਾਂ ਨਾ ਕਦੇ ਵੀ ਡਰਨਾ, ਸੂਬੇ ਦੀ ਕਚਹਿਰੀ ਵਿੱਚ ਪੈਰ ਧਰਨਾ, ਵੇਖੀ ਸੂਬਾ ਬੈਠਾ ਕੋਸੂ ਤੱਕ ਅਧੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਉਹ ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਤਾਂ ਹੀ ਬੈਠਾ ਕਰੀ ਜਾਵੇ ਹੇਰਾ ਫੇਰੀਆਂ, ਹੋਮੇ ਜਾਲ ਉਹਦਾ ਟੁੱਟਣਾ ਅਖੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਲਾਲਚ ਡਰਾਵੇ ਦੇ ਝਕਾਉਣਾ ਲੋਚਦਾ, ਬੱਚੇ ਅਣਜਾਣ ਹਾਂ ਉਹ ਇਹੋ ਸੋਚਦਾ, ਮਾਰਦੇ ਹਾਂ ਲੱਤ ਸੂਬੇ ਦੀ ਜਗੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਹੋ ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਅਜੀਤ ਤੇ ਜੁਝਾਰ ਬਿਨਾ ਨਹੀਂ ਉਹ ਸਰਦਾ, ਚੇਤੇ ਕਰਾਂ ਪਿਤਾ ਜੀ ਦੀ ਸ਼ਮਸ਼ੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਦਾਦੀ ਮਾਂ ਨੇ ਦਿੱਤੀ ਆਖਰੀ ਇਹ ਸਿੱਖਿਆ, ਮੰਗਣੀ ਨਾ ਕਦੇ ਰਹਿਮ ਵਾਲੀ ਭਿੱਖਿਆ, ਡਾਢੇ ਦੁੱਖ ਦੇਵੇ ਭਾਵੇਂ ਉਹ ਸਰੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਮੌਤ ਚੰਦਰੀ ਨੂੰ ਹੱਸ ਗਲ ਲਾਵਾਂਗਾ, ਉਹ ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ।
1: ਕੁਲਵੰਤ ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸ਼ਾਇਰਾ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਜਿਹੜੀ ਆ ਚਮਨ ਲਾਲ ਸ਼ੋਗਲ ਜੀ ਦੀ ਰਚਨਾ ਜਿਹੜੀ ਆ ਉਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਹੈ। ਕਿਰਨ ਸਿੰਗਲਾ ਜੀ ਦਾ ਦੁਆਬਾ ਰੇਡੀਓ ਦੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨ ਸਿੰਗਲਾ ਜੀ, ਜੀ ਆਇਆਂ।
0: ਹੈਲੋ ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲੇ ਤੋਂ ਇੱਕ ਆਪਣੇ ਲਾਲਾਂ ਦੀ ਸ਼ਹੀਦੀ ਬਾਰੇ ਕਵਿਤਾ ਪੇਸ਼ ਕਰ ਰਹੀ ਹਾਂ ਜੀ। ਲਿਖੀ ਹੋਈ ਸ਼ੁਗਲ ਜੀ ਨੇ ਹੈ ਅਤੇ ਅਕਸਰ ਮੈਂ ਛੋਟੀ ਜਦੋਂ ਹੁੰਦੀ ਸੀ ਚੌਥੀ ਪੰਜਵੀਂ 'ਚ ਤਾਂ ਅਸੀਂ ਇਹ ਗੁਣਗੁਣਾਉਂਦੇ ਹੁੰਦੇ ਸੀ ਮੂੰਹ 'ਚ, ਅਤੇ ਉਹ ਮੈਂ ਤੁਹਾਨੂੰ ਸੁਣਾ ਰਹੀ ਹਾਂ ਜੀ।

0: ਧੰਨਵਾਦ ਜੀ।
1: ਕਿਰਨ ਸਿੰਗਲਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਪੰਜਾਬ ਦੇ ਰਾਜ ਕਵੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਣਾ ਦੇ ਜੰਪਲ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਰਪ੍ਰੀਤ ਸਿੰਘ ਸਫਰੀ, ਜਿਨ੍ਹਾਂ ਦਾ ਪਰਿਵਾਰ ਮਾਤਾ ਪਿਤਾ ਜੀ ਅੱਜ ਕੱਲ੍ਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ। ਹਰਪ੍ਰੀਤ ਸਫਰੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਕ ਏ ਅਤੇ ਉਸ ਦੇ ਹੱਥਾਂ ਦੇ ਵਿੱਚ ਜਿਹੜਾ ਆ ਬਹੁਤ ਕਹਿ ਲਈਏ ਇੰਨੀ ਸੰਗੀਤ ਏ, ਜਿਸ ਚੀਜ਼ ਨੂੰ ਵੀ ਉਹ ਛੂੰਹਦਾ ਏ ਅਤੇ ਮਤਲਬ ਜਿਹੜਾ ਆ ਉਹ ਸੰਗੀਤ ਸੰਗੀਤ ਹੋ ਜਾਂਦਾ ਏ। ਹਰਪ੍ਰੀਤ ਸਫਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤਕਰੀਬਨ ਹਰ ਵਾਰ ਆਉਂਦਾ ਰਹਿੰਦਾ ਏ ਅਤੇ ਸਾਡੀ ਮਹਿਫਲ ਨੂੰ ਸਜਾਉਂਦਾ ਰਹਿੰਦਾ ਏ ਅਤੇ ਆਸ ਕਰਦੇ ਹਾਂ ਕਿ ਹਰਪ੍ਰੀਤ ਸਫਰੀ ਜਿਵੇਂ ਉਹਨਾਂ ਦੇ ਦਾਦਾ ਜੀ ਨੇ ਸ਼ਾਇਰੀ ਦੇ ਵਿੱਚ ਨਾਂ ਚਮਕਾਇਆ ਏ, ਹਰਪ੍ਰੀਤ ਸਫਰੀ ਜਿਹੜਾ ਆ ਆਪਣੀ ਗਾਇਕੀ ਦੇ ਵਿੱਚ ਨਾਂ ਚਮਕਾਏਗਾ। ਹਰਪ੍ਰੀਤ ਸਫਰੀ ਜੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਡੀ ਟੀਮ ਅਤੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਲੱਭ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਦਸਮ ਪਿਤਾ ਦਿਆਂ ਲਾਲਾਂ ਦਾ ਅੱਜ ਖੂਨ ਨੀਹਾਂ ਵਿੱਚ ਹੋਇਆ ਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਖੂਬ ਸਾਰਾ ਮਾਣ ਦਿਓਗੇ।

0: حربي سافريتهم بعد اونا ده دوست اونا ده هم سفر تي اونا دي دادا جي دنیا رچ ناما گون بڑا جلا ہے شہر پر دے شہر گردی بڑا دا گائک رینکو شاہ دیوانا رینکو شاہ دیوانا ਹਰਪ੍ਰੀਤ ਵਾਂਗ ਹੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਕ ਏ ਅਤੇ ਇਸ ਦੇ ਨਾਲ ਦੀ ਨਾਲ ਉਸ ਦੇ ਹੱਥਾਂ ਦੇ ਵਿੱਚ ਵੀ ਸੰਗੀਤ ਏ ਉਸਦੇ ਗਲੇ ਦੇ ਵਿੱਚ ਵੀ ਪੂਰਾ ਸੋਜ ਏ ਅਤੇ ਉਹ ਜਿਨ੍ਹਾਂ ਸ਼ਬਦਾਂ ਨੂੰ ਆਪਣੇ ਗਲੇ ਦੇ ਵਿੱਚੋਂ ਉਤਾਰਦਾ ਏ ਤਾਂ ਉੱਥੋਂ ਬਹੁਤ ਹੀ ਸੁਰੀਲੀ ਆਵਾਜ਼ ਨਿਕਲਦੀ ਏ ਉਸ ਦੇ ਨਾਲ ਉਹ ਸਰੋਤਿਆਂ ਦਾ ਮਨ ਮੋਹ ਲੈਂਦਾ ਏ ਰਿੰਕੂ ਸ਼ਾਹ ਦੀਵਾਨਾ ਵੀ ਇਸ ਵਾਰ ਚਰਨ ਸਿੰਘ ਸਫਰੀ ਜੀ ਦੀ ਇੱਕ ਧਾਰਮਿਕ ਪਿਆਰੀ ਇਤਿਹਾਸਿਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਜੀ ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੈਲੋ ਜੀ, ਸਤਿ ਸ਼੍ਰੀ ਅਕਾਲ ਜਨਾਬ ਚਰਨ ਸਿੰਘ ਸਫਰੀ, ਪੰਜਾਬ ਦੇ ਉੱਘੇ ਸ਼ਾਇਰ ਜਿਨ੍ਹਾਂ ਨੇ ਕਈ ਧਾਰਮਿਕ ਗੀਤ ਪੰਜਾਬ ਦੀ ਮਾਂ ਬੋਲੀ ਦੀ ਝੋਲੀ ਪਾਏ ਔਰ ਸਿੱਖੀ ਦੀ ਸੇਵਾ ਕੀਤੀ ਆਪਣੀ ਕਲਮ ਰਾਹੀਂ, ਉਹਨਾਂ ਦੀ ਇੱਕ ਰਚਨਾ ਇੱਕ ਗੀਤ ਧਾਰਮਿਕ ਆਪ ਦੀ ਨਜ਼ਰ ਕਰਨ ਲੱਗਾ ਹਾਂ।

0: ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ। ਹਰਦੀਪ ਕੌਰ ਜੱਸੋਵਾਲ ਜੀ ਇੱਕ ਪਿਆਰੀ ਰਚਨਾ ਕਹਿ ਲਈਏ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜੋ ਕਿ ਉੱਤਰ ਪਹਾੜੋਂ ਆਏ ਚਰਖੇ ਦੀ ਕੂਕ ਸੁਣ ਕੇ ਹਰਦੀਪ ਜੱਸੋਵਾਲ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਕਵਿਤਾਵਾਂ ਸੁਣਾ ਦਿੰਦੇ ਸੀ। ਇਸ ਵਾਰ ਉਹ ਪਹਿਲੀ ਵਾਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਗਾ ਕੇ ਲੋਕ ਗੀਤ ਗਾ ਕੇ ਆਪਣੀ ਹਾਜ਼ਰੀ ਲਾਉਣ ਆ ਰਹੇ ਨੇ। ਹਰਦੀਪ ਕੌਰ ਜੱਸੋਵਾਲ ਜੀ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਉੱਤਰ ਪਹਾੜੋ ਆਇਆ ਜੋ ਕਿ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਜੋ ਕਿ ਉੱਤਰ ਪਹਾੜੋ ਆਇਆ ਜੋ ਕਿ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਉੱਥੇ ਲੈ ਚੱਲ ਚਰਖਾ ਮੇਰਾ ਉੱਥੇ ਲੈ ਚੱਲ ਚਰਖਾ ਮੇਰਾ ਜਿੱਥੇ ਤੇਰੇ ਹੱਲ ਵਗਦੇ ਉਹ ਜਿੱਥੇ ਤੇਰੇ ਹੱਲ ਵਗਦੇ ਜਿੱਥੇ ਤੇਰੇ ਹੱਲ ਵਗਦੇ ਜੋਗੀ ਉੱਤਰ ਪਹਾੜੋ ਆਇਆ ਜੋਗੀ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਮੇਰੀ ਲੌਂਗ ਦਾ ਪਿਆਲੀ ਸ਼ਿਕਾਰਾ ਮੇਰੀ ਲੌਂਗ ਦਾ ਪਿਆਲੀ ਸ਼ਿਕਾਰਾ ਨਿਹਾਲੀਆਂ ਨੇ ਹੱਲ ਡੱਕ ਲੇ ਨਿਹਾਲੀਆਂ ਨੇ ਹੱਲ ਡੱਕ ਲੇ ਨਿਹਾਲੀਆਂ ਨੇ ਹੱਲ

0: ਰੱਖੇ ਦੀ ਕੁੱਕ ਸੁਣ ਕੇ, ਫਿਚਰ ਰੱਖੇ ਦੀ ਕੁੱਕ ਸੁਣ ਕੇ, ਫਿਚਰ ਰੱਖੇ ਦੀ ਕੁੱਕ ਸੁਣ ਕੇ। ਧੰਨਵਾਦ।
1: ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਅਗਲੇ ਜੋ ਗੀਤਕਾਰ, ਸੰਗੀਤਕਾਰ ਤੇ ਗਾਇਕ ਹਾਜ਼ਰ ਹੋ ਰਹੇ ਨੇ ਉਹ ਹਨ ਜਰਮਨ ਵਸਦੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿੱਥੇ ਵਧੀਆ ਲਿਖਦੇ ਨੇ, ਵਧੀਆ ਗਾਉਂਦੇ ਨੇ, ਉੱਥੇ ਉਹ ਵਧੀਆ ਪੜ੍ਹਦੇ ਵੀ ਨੇ ਤੇ ਜਿਹੜੀਆਂ ਰਚਨਾਵਾਂ ਉਹਨਾਂ ਨੂੰ ਵਧੀਆ ਲੱਗਦੀਆਂ ਨੇ ਉਹ ਉਹਨਾਂ ਨੂੰ ਸੁਰਵਧ ਕਰਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਵੀ ਪ੍ਰਾਪਤ ਕਰਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪੰਜਾਬੀ ਦੀ ਕਹਾਣੀਕਾਰਾ, ਪੰਜਾਬੀ ਦੀ ਸ਼ਾਇਰਾ ਰਣਜੀਤ ਕੌਰ ਸਾਵੀ, ਜਿਹੜੇ ਕਿ ਮਲੇਰਕੋਟਲਾ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦੀ ਰਚਨਾ ਤੇਰੀਆਂ ਤੋਂ ਹੀ ਜਾਣੇ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ। ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

ਪਲਮਲ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗੁਆਂਢੀ ਸ਼ਾਮ ਦੇ ਵਿੱਚ ਅਗਲੀ ਗਾਇਕਾ ਹਾਜ਼ਰ ਹੋ ਰਹੀ ਹੈ, ਜਿਹੜੀ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋ ਨਾਲ ਸੰਬੰਧ ਰੱਖਦੀ ਹੈ। ਇੱਥੋਂ ਦੀ ਜੰਪਾਲੇ ਪਰ ਕਬੀਲਦਾਰੀ ਦੇ ਕਹਿ ਲਈਏ ਜਾਂ ਵਿਆਹਤਾ ਜੀਵਨ ਦੇ ਵਿੱਚ ਉਸ ਦਾ ਜਿਹੜਾ ਸੰਬੰਧ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹੰਦ ਦੇ ਨਾਲ ਪਿਆ, ਅਤੇ ਉਸ ਦੀ ਅਸਲ ਵਿੱਚ ਜਿਹੜੀ ਮਾਸਟਰੀ ਹੈ ਉਹ ਲੋਕ ਗੀਤਾਂ ਦੇ ਉੱਤੇ ਹੈ। ਪਰ ਅੱਜ ਉਹ ਸਾਡੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਿੰਦੀ ਦਾ ਗੀਤ ਹੈ। ਆਸ ਕਰਦੇ ਹਾਂ ਕਿ ਸਰੋਤੇ ਰੀਨਾ ਸਿੰਘ ਦੇ ਇਸ ਗੀਤ ਨੂੰ ਵੀ ਪਸੰਦ ਕਰਨਗੇ। ਬਹੁਤ ਬਹੁਤ ਸਵਾਗਤ ਹੈ ਰੀਨਾ ਸਿੰਘ।

0: ਇਨਾ ਸਿੰਘ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਹਿਉਂ ਵਿਖੇ ਵੱਸਦੇ ਗਾਇਕ ਕ੍ਰਿਸ਼ਨ ਹਿਉਂ ਨੂੰ ਸੱਦਾ ਦੇਣ ਜਾ ਰਿਹਾ। ਉਹ ਵੀ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਇਸ ਗੀਤ ਨੂੰ ਵੀ ਤੁਸੀਂ ਪਸੰਦ ਕਰੋਗੇ। ਇਹ ਮੌਜੂਦਾ ਸਮੇਂ ਨਾਲ ਜੁੜ ਕੇ ਉਹਨਾਂ ਦਾ ਗੀਤ ਹੈ। ਕ੍ਰਿਸ਼ਨ ਹਿਉਂ ਜੀ, ਤੁਸੀਂ ਗਾਉਂਦੇ ਵਧੀਆ ਹੋ ਅਤੇ ਲਗਾਤਾਰ ਜਿਹੜੀ ਆ ਹਾਜ਼ਰੀ ਜਿਹੜੀ ਆ ਉਹ ਰੇਡੀਓ ਨਾਲ ਜੁੜੇ ਰਿਹਾ ਕਰੋ ਅਤੇ ਜਲਦੀ ਜਲਦੀ ਜਿਹੜੇ ਆ ਫਿਰ ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਪਾਉਂਦੇ ਰਿਹਾ ਕਰੋ। ਜਿਵੇਂ ਦਿਲ ਦੀਆਂ ਗੱਲਾਂ ਪ੍ਰੋਗਰਾਮ ਹੈ, ਫਿਰ ਤੁਸੀਂ ਜਿਹੜਾ ਗਾਉਂਦੀ ਸ਼ਾਮ ਦੇ ਵਿੱਚ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਜਿਹੜੇ ਆ ਉਹ ਗੇੜਾ ਮਾਰਦੇ ਰਿਹਾ ਕਰੋ। ਕ੍ਰਿਸ਼ਨ ਹਿਉਂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਬੜੇ ਕਮਾਲ ਹੈ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾਂ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਬੜੇ ਕਮਾਲ ਹੈ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾਂ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਭਾਂਡਾ ਤੇਰੀ ਹੈ ਕੜਵਾਲਾ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਉਲਟੇ ਵਗਦੇ ਪਾਣੀਆਂ ਦੇ ਰੁੱਖ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਆਕੜ ਵਾਲੀ ਧੌਣ ਨੂੰ ਥੜ ਮਰੋੜਨ ਆਏ ਹਾਂ, ਉਹ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਟੁੱਟੇ ਦਿਲਾਂ ਨੂੰ ਬਾਲੀ ਰਲ ਕੇ ਜੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹਾਂ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ।
0: ਬਾਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਮੈਂ ਸ਼ਾਇਰ, ਗੀਤਕਾਰ, ਸੰਗੀਤਕਾਰ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਅੱਜ ਦੇ ਇਸ ਬਹੁਤ ਘੱਟ ਸਮੇਂ ਵਾਲੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਅਤੇ ਪ੍ਰੋਗਰਾਮ ਨੂੰ ਨੇਪਰੇ ਚੜ੍ਹਨ ਦੇ ਵਿੱਚ ਸਾਡਾ ਸਹਿਯੋਗ ਕੀਤਾ ਅਤੇ ਅਸੀਂ ਸਰੋਤਿਆਂ ਦੇ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਪੂਰਾ ਮਾਣਿਆ ਹੈ ਅਤੇ ਜੇ ਇਸ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਅਤੇ ਉਸ ਲਈ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਅਤੇ ਅੰਤ ਦੇ ਵਿੱਚ ਹਰਵੰਸੀਆਂ ਵੱਲੋਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਸਾਰੇ ਸਰੋਤਿਆਂ, ਮਹਿਮਾਨਾਂ, ਗਾਇਕਾਂ ਅਤੇ ਗੀਤਕਾਰਾਂ ਨੂੰ ਇੱਕ ਵਾਰ ਫਿਰ ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ, ਫਿਰ ਮਿਲਾਂਗੇ। ਰਫੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਤੋਂ ਸਾਡੇ ਕੰਚਨ ਜੈਨ ਜੀ, ਜਿਹੜੇ ਕਿ ਬਹੁਤ ਸੁਰੀਲੀ ਆਵਾਜ਼ ਦੇ ਨਾਲ ਗਾਉਂਦੇ ਨੇ। ਕੰਚਨ ਜੈਨ ਜੀ ਇੱਕ ਹਿੰਦੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜਾ ਕਿ ਭਾਵੇਂ ਫਿਲਮੀ ਗੀਤ ਹੈ ਪਰ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਹੈ। ਕੰਚਨ ਜੈਨ ਜੀ, ਤੁਹਾਡਾ ਦੁਆਬਾ ਰੈਡੀ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਆਉਣ ਦੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

0: ద్వాపర రేడియో.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ, ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ।
1: ਤੇ
2: ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ

0: ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ
1: ਜੀ
0: ਅੱਛੇ ਗੀਤ ਨਹੀਂ ਗਾਏ ਜਾ ਰਹੇ
1: ਜੀ
0: ਕੁਛ ਲੋਕਾਂ ਵੱਲੋਂ, ਕੁਛ ਹੈ
1: ਜੀ
0: ਚਲੋ
1: ਜੀ
0: ਹਰੇਕ ਦੀ ਆਪਣੀ ਆਪਣੀ ਸੋਚ,
1: ਜੀ
0: ਪਰ
1: ਜੀ
0: ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ
1: ਜੀ
0: ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80 ਤੋਂ 90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ
1: ਜੀ
0: ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ,
1: ਜੀ
0: ਪਰ
1: ਜੀ
0: ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ
1: ਜੀ
0: ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ।
1: ਜੀ
0: ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ,
1: ਬਿਲਕੁਲ
0: ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ
1: ਜੀ,
0: ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋਂ ਨਾਲ ਕਰ ਰਹੇ ਨੇ।
1: ਜੀ ਜੀ,
0: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ,
1: ਜੀ
0: ਕੋਈ ਵੀ ਭਾਸ਼ਾ ਹੈ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲੇ ਪ੍ਰਾਈਵੇਟ ਸਕੂਲਾਂ ਦੇ ਆਇਆ, ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ 'ਚ ਘਟਿਆ ਨਹੀਂ। ਮੈਂ ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
0: ਭਾਸ਼ਾ ਤੇ ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤੀ ਹਿਊਮਨਿਟੀਜ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
0: ਕਿ ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ, ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ, ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
0: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ, ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ, ਮੈਂ ਦੁਨੀਆਂ ਦੇ ਕਾਫੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ, ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ ਹੈ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ ਬੀ ਐਡ ਕਰਦੇ ਹੋ, ਉਸ ਤੋਂ ਬਾਅਦ ਚਾਹੇ ਐਮ ਐਡ ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ ਬੀ ਐਡ ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ ਪੀ ਐਚ ਡੀ ਕੀਤੀ, ਐਮ ਫਿਲ ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, ਬਾਰਵੀਂ ਜਮਾਤ ਕਰਕੇ, ਈ ਟੀ ਟੀ ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ, ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ। ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ, ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ, ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। ਟੀਵੀ ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ, ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ, ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ, ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ਼ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ, ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਚ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ, ਲਿਪੀ ਹੈ, ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿੰਦਾ, ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ। ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
0: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ। ਮੈਂ ਕੁਛ ਟਾਈਮ, ਮੈਨੂੰ ਮੁੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ, ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ, ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਂਦੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
0: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿਣਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ, ਭਾਸ਼ਣ ਦੇ ਰੂਪ ਚ ਬੋਲ ਕੇ, ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
0: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ, ਤੁਸੀਂ ਦੀ ਗੱਲ ਕੀਤੀ ਆਪਣਾ, ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਦੇ, ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ, ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ, ਪਰਿਵਾਰਕ, ਚਲੋ ਪੰਜਾਬੀ ਦੇ ਵਿੱਚ ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ
1: ਜੀ
0: ਤੇ,
1: ਜੀ
0: ਪਰ
1: ਜੀ ਜੀ
0: ਹਲਕਾ ਫੁਲਕਾ ਐਂਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ।
1: ਬਿਲਕੁਲ
0: ਉਹਦੇ ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ ਚ ਹੀ ਲਿਖ ਦਿੰਦੇ ਸੀ,
1: ਜੀ ਜੀ
0: ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜੀ ਫਿਲਮ ਬਣੀ ਚੱਲ ਜਾਂਦੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ ਤਾਂ ਪੰਜਾਬੀ ਫਿਲਮਾਂ, ਜਿਹਨਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ।
1: ਜੀ
0: ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
0: ਪਹਿਲੀ ਚੀਜ਼ ਇਹੀ ਹੈਗੀ, ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੋਨਫੀਡੈਂਸ ਪੈਦਾ ਕਰੋ ਆਪਣੇ ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ, ਉਹ ਟਾਈਪ ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੇ ਕੋਈ ਸ਼ੱਕ ਨਹੀਂ। ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ। ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ ਚ ਇਹੀ ਹੋਇਆ।
1: ਜੀ ਜੀ ਜੀ
0: ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ TV ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ 'ਚ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਮਹਿਬੂਬ ਜੀ, ਝਨਾਂ ਦੇ ਪਾਣੀ ਕਿਤਾਬ ਨੂੰ ਉਹਨਾਂ ਦੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ, ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ, ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ, ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ ਹੀ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ, ਉਹ 20-20 ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ
1: ਜੀ ਜੀ,
0: ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ ਸੰਤੁਸ਼ਟੀ ਵਾਲੀ ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ ਚ ਆ ਕੇ ਸਾਨੂੰ ਅਧਿਆਪਨ ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ
1: ਜੀ। ਜੀ ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ ਦੋ ਚਾਰ ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ ਚ ਸਾਂਝੀ ਕਰ ਸਕਦੇ ਹਾਂ।
0: ਦੇਖੋ ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ ਅਜੀਤ ਤੇ ਪੰਜਾਬੀ ਟ੍ਰੂਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ ਚ ਸਰਕਾਰੀ ਮੈਂ ਸੇਵਾ ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ,
1: ਤੇ
0: ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮਨਾਥ ਰਾਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ। ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ,
1: ਤੇ
0: ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਐਡੀਟਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ, ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ। ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ, ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ, ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿਜਦਾ।
1: ਤੇ
0: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਣਾ ਹੈ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ, ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ, ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: ਜੀ
0: ਪੰਜਾਬੀ
1: ਜੀ
0: ਫਿਲਮਾਂ
1: ਜੀ
0: ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
0: ਤਾਂ
1: ਜੀ
0: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ
0: ਕਿ
1: ਜੀ ਜੀ
0: ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ
1: ਜੀ
0: ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ 'ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ,
1: ਜੀ ਜੀ
0: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
0: ਪਰ
1: ਜੀ
0: ਹਾਰਡ
1: ਜੀ
0: ਕਾਪੀ ਸਾਲ 'ਚ 3 ਕਰਦੇ।
1: ਕਿਆ
0: ਪਿੱਛੇ
1: ਬਤਾਈਏ
0: ਜੇ ਮੈਂ ਇੱਕ
1: ਜੀ
0: ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
0: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ,
1: ਜੀ
0: ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
0: ਉਹ
1: ਜੀ ਜੀ
0: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
0: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਅੰਗਾਰਾ ਮਿਲ ਰਿਹਾ।
1: ਜੀ
0: ਇਸੇ
1: ਜੀ
0: ਕਿਸਮ
1: ਜੀ
0: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਆ ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ
1: ਜੀ
0: ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ, ਤਾਂ
1: ਜੀ
0: ਅਸੀਂ ਉਹ
1: ਜੀ
0: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ, ਤੇ
1: ਜੀ ਜੀ
0: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ
1: ਜੀ
0: ਮੈਂ
1: ਜੀ
0: ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
0: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
0: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
0: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
0: ਪਿਛਲੇ
1: ਜੀ
0: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ
1: ਜੀ
0: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ ਜੀ
0: ਇਸੇ ਤਰ੍ਹਾਂ
1: ਜੀ
0: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
1: ਜੀ
0: ਉਹਦੇ ਮੈਂ 150 ਸ਼ੋਅ ਕਰ ਚੁੱਕੇ ਹਾਂ, ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ
0: ਸੈਂਟਰ
1: ਜੀ
0: ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ,
1: ਜੀ
0: ਤਾਂ ਉਹ
1: ਜੀ ਜੀ
0: ਬੱਚਿਆਂ ਨੂੰ ਦੇਖੋ ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ, ਤੇ
1: ਬਿਲਕੁਲ
0: ਉਹ ਬੱਚੇ ਰੇਡੀਓ 'ਤੇ ਵੀ ਜਾਣ ਲੱਗ ਗਏ, ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਏ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ, ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ 3 ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ 'ਚ ਆਉਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖ ਦਾਂਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ, ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
1: ਜੀ ਜੀ
0: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲੇ, ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ +2 ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲ੍ਹੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ, ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ, ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ, ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ, ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ। ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ, ਫਿਰ ਸਬਜੈਕਟ ਵੀ ਮੁਸ਼ਕਲ ਹੈ, ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਹੈ ਇਹ ਕਿਉਂ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉਹਦਾ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ,
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜਿਹੀ, ਫਿਰ ਸਿੱਧ ਹੋ ਜਾਂਦਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਮੰਨਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਾ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ ਹੈ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਸਾਈਕੋਲੋਜੀਕਲ
1: ਐਸਪੈਕਟ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ। ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ
1: ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਦਾ। ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਦਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਉਸ ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਹੈ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉੱਥੇ ਬ੍ਰੇਕ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ,
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ,
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ YouTube ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ
1: ਲਿਆ। ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ ਬਣੇ ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਹੁਣੇ ਹੁਣੇ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਈਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟੂਇਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟੂਇਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
0: ਪਤਾ ਹੀ ਨਹੀਂ,
1: ਮਦਰ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
0: ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
1: ਦੇ ਦੋ, ਹਾਂਜੀ, ਪੈਸੇ ਹੈ, ਚੋਇਸਾਂ ਪੂਰੀਆਂ ਕਰੀ ਜਾਓ,
0: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ ਨਹੀਂ ਹੋਈ,
1: ਬਿਲਕੁਲ
0: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆ ਲਿਆ
1: ਦੇ ਗਿਆ। ਹਾਂਜੀ, ਬਸ
0: ਉਹ ਪੈਸਾ ਸੁੱਟ ਰਹੇ ਨੇ।
1: ਠੀਕ ਠੀਕ,
0: ਤੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਬਣੀ ਜਾਏਗਾ ਕੁਝ ਨਾ ਕੁਝ, ਮੇਰਾ ਮੁੰਡਾ ਤੇ ਅਫਸਰ ਹੀ ਲੱਗੂ, ਡੀਸੀ ਤੋਂ ਘੰਟਾ ਕੀ ਲੱਗੂ, ਕਿਉਂਕਿ ਮੇਰਾ ਮੁੰਡਾ।
1: ਹਾਂਜੀ, ਬਸ
0: ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕੌਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕੌਂਸਲਿੰਗ ਦੀ ਮੈਨੂੰ ਲੱਗਦਾ ਹੈ ਕਿ ਸਦਾ ਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ, ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕੌਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸ ਦੇ ਬਾਰੇ?
1: ਬਿਲਕੁਲ ਜੀ, ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕੌਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕੌਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕੌਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼ਰੂਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ।
0: ਜੀ ਜੀ ਜੀ ਜੀ,
1: ਤੇ ਬੱਚੇ, ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ?
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਵੀ ਚਲੋ ਛੱਡੋ, ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾਇਆ ਬੱਚਾ BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ, ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਹੀ ਹੈ, ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ,
1: ਸਾਇੰਟੀਫਿਕ ਅਪਰੋਚ।
0: ਬਿਲਕੁਲ,
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ, ਬਿਲਕੁਲ ਠੀਕ।

0: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੋਜੀਕਲ ਅਪਰੋਚ। ਲੋਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
1: ਰੀਜਨਿੰਗ ਕਰ ਸਕੇ,
0: ਰੀਜਨਿੰਗ ਕਰ ਸਕੇ ਸਹੀ ਗਲਤ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
1: ਰੈਸ਼ਨਲ ਸੋਚੇਗਾ ਤਾਂ ਕਿ ਹਾਂ ਵੀ 2+2=4,
0: ਬਿਲਕੁਲ ਬਿਲਕੁਲ ਬਿਲਕੁਲ
1: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
0: ਬਿਲਕੁਲ ਜੀ ਬਿਲਕੁਲ,
1: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
0: ਬਿਲਕੁਲ ਜੀ ਬਿਲਕੁਲ,
1: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ,
0: ਟੈਸਟਿੰਗ ਲੈਬਸ ਦੇ ਵਿੱਚ, ਬਿਲਕੁਲ ਜੀ ਬਿਲਕੁਲ,
1: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
0: ਹਾਂਜੀ, ਫਾਰਮੇਸੀ ਕਰ ਸਕਦਾ ਹੈ,
1: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਝ ਕਰ ਸਕਦੇ ਆ।
0: ਹਾਂਜੀ ਬਿਲਕੁਲ ਜੀ।
1: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
0: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ,
1: ਹਾਂਜੀ,
0: ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
1: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਨੋਨ ਮੈਡੀਕਲ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
0: ਫਿਜਿਕਸ, ਕੈਮਿਸਟਰੀ ਤੇ ਮੈਥ,
1: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
0: ਜਿਹੜੇ
1: ਜਨਰਲ ਸਬਜੈਕਟ ਆ। ਤੋ ਇਹ ਚ ਜਦੋਂ ਬੰਦੇ ਨੇ ਫਿਜਿਕਸ, ਕੈਮਿਸਟਰੀ, ਮੈਥ ਰੱਖ ਲਿਆ, ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲੇ ਕਿ ਪੀਸੀਐਮ ਰੱਖਿਆ ਆਪਾਂ।
0: ਹਾਂਜੀ ਹਾਂਜੀ।
1: ਤੋ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਹੋਰ ਦੱਸੋ ਵੀ ਇਹਦੇ ਕੀ ਅੱਗੇ ਸਕੋਪ ਹੋ ਸਕਦਾ ਹੈ।
0: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
1: ਜੀ,
0: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ, ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
1: ਹਾਂਜੀ ਹਾਂਜੀ।
0: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਆ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ। ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ, ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਤੱਕ ਬਹੁਤ ਕੰਮ ਚੱਲ ਰਿਹਾ,
1: ਬਹੁਤ ਵਿਕਾਸ,
0: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ, ਔਰ ਉਹ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ ਹੈ।
1: ਤੇ
0: ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
1: ਨਵਾਂ ਆ ਗਿਆ ਬਹੁਤ ਕੁਛ ਜੀ,
0: ਬਹੁਤ ਕੁਛ ਨਵਾਂ ਆ ਗਿਆ, ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ, ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ।
1: ਨੈਨੋ ਟੈਕਨੋਲੋਜੀ
0: ਬਿਲਕੁਲ,
1: ਕਿੰਨਾ ਕੁਛ ਨਵਾਂ ਚੀਜ਼ਾਂ ਆ ਰਹੀਆਂ।
0: ਹਾਂਜੀ ਹਾਂਜੀ ਹਾਂਜੀ। ਤੇ ਉਹ ਮਤਲਬ ਪੇਰੈਂਟਸ ਨੂੰ ਥੋੜ੍ਹਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
1: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
0: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ, ਸਾਡੇ ਕੋਲ ਬੱਚੇ ਜਾਂਦੇ ਆ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ, ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
1: ਜੀ।
0: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
1: ਸੀਰੀਅਸਲੀ ਨਹੀਂ
0: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
1: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
0: ਹਾਂਜੀ ਹਾਂਜੀ।
1: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
0: ਹਾਂਜੀ ਬਿਲਕੁਲ ਬਿਲਕੁਲ।

0: ਲੀਡਰਸ਼ਿਪ ਕੁਆਲਿਟੀ
1: ਉਹ ਵਾਲੇ
0: ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ, ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
1: ਕਿਤਾਬੀ ਕੀੜਾ
0: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
1: ਬਿਲਕੁਲ
0: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ ਚ ਹੋਣੀ ਚਾਹੀਦੀ ਹੈ। ਸੋ ਬੈਲੈਂਸ ਤਾਂ ਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ,
1: ਸਾਡੇ ਬਿਲਕੁਲ ਜੀ ਸਕੂਲਾਂ ਨੇ ਪੱਧਰ ਤੇ ਕਹਿ ਲਓ ਵੀ
0: ਜਿੰਨਾ ਕਿਤੇ ਕਮੀ ਰਹਿ ਗਈ, ਕਮੀ ਰਹਿ
1: ਗਈ, ਬੱਚਿਆਂ ਦਾ ਵੀ ਏਡਾ ਕਸੂਰ ਨਹੀਂ, ਆਪਾਂ ਕਹਿੰਦੇ ਵੀ ਹੋਊਗਾ
0: ਨਹੀਂ, ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜੀ ਦਊਗਾ,
1: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ ਦੇ
0: ਪਾਰੇ। ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
1: ਹਾਂ ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੁੱਟ ਕੇ ਕੁੱਟ ਕੁੱਟ ਕੇ ਦਰਿਆ ਤੱਕ ਲੈ ਜਾਓਗੇ, ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ,
0: ਬਿਲਕੁਲ ਜੀ ਬਿਲਕੁਲ,
1: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
0: ਹਾਂਜੀ ਹਾਂਜੀ,
1: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਚਲੀ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡਨ,
0: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
1: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ,
0: ਦੂਜਾ ਕਮਜ਼ੋਰ ਕਰ ਲਿਆ ਜੀ,
1: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
0: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ, ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ ਚ ਹੁੰਦੇ, ਐਮ ਟੈਕ ਫਾਈਨਲ ਈਅਰ ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
1: ਕਰਦੇ ਆ,
0: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੂੰ
1: ਜੀ,
0: ਇੰਗਲਿਸ਼ ਬੋਲੋ ਤਾਂ ਮਤਲਬ
1: ਝਾਕਾ ਇੱਕ
0: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
1: ਝਾਕਾ ਹੀ,
0: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
1: ਜ਼ਰੂਰਤ ਹੀ ਨਹੀਂ,
0: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚੋਂ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
1: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਉਹ,
0: ਬਿਲਕੁਲ ਜੀ,
1: ਕੋਈ ਐਡੀ ਗੱਲ ਨਹੀਂ,
0: ਹਾਂਜੀ ਹਾਂਜੀ,
1: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
0: ਬਿਲਕੁਲ,
1: ਮੈਂ ਪਿੱਛੇ ਜੇ ਕੋਈ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
0: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
1: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
0: ਬਿਲਕੁਲ,
1: ਅਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਅਤੇ ਅੱਛੀ ਦੇਣ ਹੈ, ਅਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ,
0: ਹਾਂਜੀ,
1: ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
0: ਠੀਕ ਠੀਕ ਠੀਕ,
1: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
0: ਹਾਂਜੀ ਹਾਂਜੀ,
1: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ,
0: ਬਿਲਕੁਲ ਬਿਲਕੁਲ,
1: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
0: ਹਾਂਜੀ ਹਾਂਜੀ ਬਿਲਕੁਲ,
1: ਅਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ,
0: ਬਿਲਕੁਲ,
1: ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ
0: ਕੁਝ ਸੁੱਟ ਕੇ ਆ ਜੇ ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ, ਜਦੋਂ ਤੁਸੀਂ ਲੜ ਰਹੇ ਫਰੰਟ ਉੱਤੇ,
1: ਬਿਲਕੁਲ ਜੀ,
0: ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
1: ਉਹ ਸੰਜੀਵ ਜੀ, ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
0: ਹਾਂਜੀ ਹਾਂਜੀ,
1: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
0: ਠੀਕ ਠੀਕ,
1: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ 'ਚ ਬਹੁਤ ਕੋਨਫੀਡੈਂਸ ਆ, ਜਿਹ 'ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
0: ਠੀਕ ਠੀਕ ਠੀਕ ਠੀਕ,
1: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
0: ਹਾਂਜੀ,
1: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੋ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
0: ਬਹੁਤ ਬ੍ਰਾਈਟ ਫਿਊਚਰ ਜੀ
1: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ, ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
0: ਹਾਂਜੀ ਬਿਲਕੁਲ,
1: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ

0: ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ, ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐੱਮ ਐੱਸ ਸੀ ਪੀ ਐੱਚ ਡੀ ਹਨ
0: ਕੈਮੀਕਲ ਇੰਜੀਨੀਅਰ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ।
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਹੈ ਨਾਲ।
1: ਹਾਂਜੀ ਹਾਂਜੀ।
0: ਮੈਥ ਕੀ ਰੋਲ ਪਲੇ ਕਰਦਾ ਜੀ?
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ, ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ,
1: ਆਤਮਾ ਹੈ, ਕੰਟਰੋਲਰ,
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ 'ਤੇ ਲਗਾਉਣੇ ਪੈਂਦੇ ਆ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ, ਤੇ ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
1: ਬਿਲਕੁਲ ਬਿਲਕੁਲ ਬਿਲਕੁਲ।
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
1: ਹਾਂਜੀ ਹਾਂਜੀ,
0: ਇਹ ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ। ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ। ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ, ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: Okay, 1, 2, 3. ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
1: ਥੈਂਕ ਯੂ।
0: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
1: ਜੀ, ਪੇਰੈਂਟਿੰਗ, ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
0: ਜੀ ਜੀ,
1: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ। ਜਦ ਤੱਕ ਤੁਸੀਂ ਪੇਰੈਂਟਸ ਹੋ, ਪੇਰੈਂਟਿੰਗ ਚੱਲਦੀ ਰਹਿੰਦੀ ਹੈ।
0: ਜੀ ਜੀ,
1: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ,
0: ਜੀ ਜੀ,
1: ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
0: ਜੀ,
1: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ ਹੈ।
0: ਬਿਲਕੁਲ ਬਿਲਕੁਲ ਜੀ,
1: ਉਹਦੇ ਲਈ ਜੋ ਐਫਰਟਸ ਲੱਗਦੀਆਂ ਹੈ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ ਹੈ।
0: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਹੀ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ।
1: ਹਾਂਜੀ ਹਾਂਜੀ,
0: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
1: ਹਾਂਜੀ,
0: ਇਹ ਤੇ ਜਿਪਰੀ ਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
1: ਹਾਂਜੀ,
0: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
1: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
0: ਜੀ,
1: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
0: ਜੀ ਜੀ,
1: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
0: ਜੀ,
1: ਮੈਂ ਤੈਨੂੰ ਜੋ ਕਿਹਾ ਬਸ
0: ਓਕੇ ਹੈ।
1: ਹਾਂ,
0: ਉਹ ਓਕੇ ਹੈ।
1: ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ ਹੈ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
0: ਜੀ ਜੀ ਜੀ ਜੀ,
1: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ।
0: ਜੀ ਜੀ ਜੀ,
1: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ।
0: ਜੀ ਜੀ,
1: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ ਹੈ, ਕਿਉਂਕਿ ਮੈਂ ਕਿਹਾ।
0: ਜੀ ਜੀ ਜੀ, ਬਿਲਕੁਲ ਬਿਲਕੁਲ,
1: ਇਹ ਆਪਣੇ ਆਮ ਚੱਲਦਾ,
0: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
1: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
0: ਬਿਲਕੁਲ।
1: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
0: ਜੀ ਜੀ,
1: ਠੀਕ ਹੈ,
0: ਬਿਲਕੁਲ।
1: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ। ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
0: ਜੀ ਜੀ ਜੀ,
1: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
0: ਹੋ ਜਾਂਦਾ। ਜੀ ਜੀ ਜੀ,
1: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
0: ਜੀ ਜੀ, ਟੂ ਵੇ ਕਮਿਊਨੀਕੇਸ਼ਨ,
1: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤੋਂ ਸੁਣਦੇ ਹੀ ਨਹੀਂ।
0: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
1: ਹੈ ਨਾ
0: ਜੀ।
1: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮੰਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
0: ਬਿਲਕੁਲ ਠੀਕ ਹੈ,
1: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ।
0: ਜੀ ਜੀ,
1: ਦੈਟ ਇਜ਼ ਅਥੋਰੀਟੇਟਿਵ। ਠੀਕ ਹੈ। ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਉਹ ਹੈ ਪਰਮਿਸਿਵ ਪੇਰੈਂਟਿੰਗ।
0: ਪਰਮਿਸਿਵ
1: ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
0: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
1: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
0: ਜੀ,
1: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
0: ਜੀ ਜੀ ਜੀ,
1: ਠੀਕ ਹੈ। ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ। ਉਹਨੂੰ ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ। ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
0: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
1: ਹਾਂਜੀ ਠੀਕ ਹੈ
0: ਬਿਲਕੁਲ।
1: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
0: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
1: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
0: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
1: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
0: ਜੀ ਜੀ,
1: ਬੱਚੇ ਲਈ ਨਹੀਂ ਹੈ
0: ਬਿਲਕੁਲ ਬਿਲਕੁਲ।
1: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
0: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
1: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
0: ਉਹ ਨਹੀਂ
1: ਬਣਦਾ
0: ਉਹਨਾਂ ਦਾ। ਬਿਲਕੁਲ ਬਿਲਕੁਲ ਜੀ,
1: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
0: ਜੀ ਜੀ ਜੀ,
1: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
0: ਦੋਨਾਂ ਦੀ ਗੱਲ ਹੋ ਰਹੀ ਹੈ।
1: ਹਾਂਜੀ ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
0: ਜੀ ਜੀ,
1: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ। ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
0: ਜੀ ਜੀ,
1: ਮੇਰੇ ਪਰਸਨਲ ਵਿਊ ਹੋਇਆ ਕਿ ਇਹ ਜ਼ਿਆਦਾ ਅੱਛਾ।
0: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
1: ਬਿਲਕੁਲ,
0: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
1: ਪਾਪੂਲਰ ਆਮ ਲੋਕ ਕਰਦੇ ਆ
0: ਜੀ ਜੀ ਜੀ,
1: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
0: ਜੀ ਜੀ,
1: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
0: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
1: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
0: ਜੀ ਜੀ ਜੀ।
1: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
0: ਪੀੜੀ ਦਰ ਪੀੜੀ ਚੱਲ ਰਿਹਾ,
1: ਪੀੜੀ ਦਰ ਪੀੜੀ ਚੱਲ ਰਿਹਾ
0: ਜੀ ਜੀ,
1: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
0: ਜੀ ਜੀ,
1: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ
0: ਬਿਲਕੁਲ,
1: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
0: ਹੁਕਮ ਜਿਹੜਾ ਹੈ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
1: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
0: ਜੀ ਜੀ ਬਿਲਕੁਲ,
1: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
0: ਇਹ ਸਹੀ ਨਹੀਂ ਹੋ ਰਿਹਾ,
1: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
0: ਬਿਲਕੁਲ
1: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
0: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
1: ਬਿਲਕੁਲ,
0: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
1: ਬਿਲਕੁਲ,
0: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
1: ਦੇਖੋ ਬਹੁਤ ਜ਼ਿਆਦਾ ਮਾਰ ਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
0: ਜੀ।
1: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
0: ਬਿਲਕੁਲ ਹੈ ਨਾ, ਬਿਲਕੁਲ ਹਾਂਜੀ।
1: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
0: ਜੀ,
1: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
0: ਜੀ ਜੀ, ਬਿਲਕੁਲ।
1: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ,
0: ਬਿਲਕੁਲ ਠੀਕ ਹੈ,
1: ਹੈ ਨਾ,
0: ਬਿਲਕੁਲ
1: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ,
0: ਇਦਾਂ ਹੀ ਚੱਲੂ,
1: ਇਦਾਂ ਹੀ ਚੱਲੂਗਾ
0: ਜੀ ਜੀ ਜੀ,
1: ਇਹ ਠੀਕ ਨਹੀਂ ਹੈ,
0: ਬਿਲਕੁਲ।
1: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ, ਠੀਕ ਹੈ। ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
0: ਜੀ ਜੀ,
1: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
0: ਕੰਡੀਸ਼ਨਿੰਗ ਹੋ ਗਈ,
1: ਕੰਡੀਸ਼ਨਿੰਗ ਹੋ ਗਈ, ਠੀਕ ਹੈ
0: ਜੀ ਜੀ।
1: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
0: ਜੀ ਜੀ ਜੀ,
1: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ,
0: ਬਿਲਕੁਲ ਬਿਲਕੁਲ ਬਿਲਕੁਲ ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ,
1: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ,
0: ਬਿਲਕੁਲ ਬਿਲਕੁਲ,
1: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ
0: ਜੀ ਜੀ।
1: ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ
0: ਜੀ ਜੀ,
1: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ
0: ਜੀ ਜੀ ਜੀ, ਬਿਲਕੁਲ।
1: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ,
0: ਬਿਲਕੁਲ।
1: ਪਿਆਰ ਤੇ ਛੂਟ ਵਿੱਚ ਫਰਕ ਹੈ, ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ
0: ਜੀ।
1: ਉੱਥੇ ਤੁਸੀਂ ਕਨਫਿਊਜ਼ਡ ਹੋ,
0: ਬੱਚੇ ਦਾ ਇਹ ਚ ਕੋਈ
1: ਬੱਚੇ ਦਾ ਕੋਈ ਕਸੂਰ ਨਹੀਂ ਹੈ,
0: ਬਿਲਕੁਲ।
1: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ, ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
0: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ, ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ,
1: ਬਿਲਕੁਲ।
0: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
1: ਦੇਖੋ ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
0: ਜੀ।
1: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
0: ਜੀ,
1: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
0: ਜੀ ਜੀ,
1: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
0: ਜੀ,
1: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ,
0: ਬਿਲਕੁਲ।
1: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
0: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
1: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ,
0: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ।
1: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
0: ਕਿੱਥੇ ਸਟੈਂਡ ਕਰ ਰਿਹਾ,
1: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ,
0: ਬਿਲਕੁਲ ਬਿਲਕੁਲ।
1: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
0: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
1: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
0: ਜੀ, ਬ੍ਰੇਨ ਵਾਸ਼ ਹੋ ਰਿਹਾ
1: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
0: ਬਿਲਕੁਲ
1: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
0: ਬਿਲਕੁਲ ਠੀਕ,
1: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ
0: ਜੀ ਜੀ ਜੀ, ਬਿਲਕੁਲ ਠੀਕ ਹੈ।
1: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
0: ਜੀ ਜੀ,
1: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ
0: ਜੀ।
1: ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ,
0: ਬਿਲਕੁਲ,
1: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਕਰ ਜਾਂਦਾ, ਉਹਨੂੰ ਫਿਰ ਉਹੀ
0: ਫਿਰ ਲੈਕਚਰ ਸ਼ੁਰੂ ਹੋ ਜਾਂਦਾ ਹੈ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ। ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ ਜਿਹੜਾ ਆਪਣੇ
1: ਹਾਂਜੀ
0: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ, ਉਹਨਾਂ ਦੇ ਬੱਚਾ ਬਣੇ ਉਹ।
1: ਬਿਲਕੁਲ,
0: ਘੱਟੋ ਘੱਟ ਉਹ ਤਾਂ ਬਣੇ।
1: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਆ ਅਸੀਂ ਬੱਚਿਆਂ ਤੇ।
0: ਹਾਂਜੀ ਹਾਂਜੀ,
1: ਬੱਚੇ ਇੱਕ ਇੰਡੀਵਿਜੁਅਲ ਐਂਟਿਟੀ ਹੈ
0: ਜੀ ਜੀ,
1: ਤੁਹਾਨੂੰ ਇਹ ਮੰਨਣਾ ਪਏਗਾ। ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ।
0: ਬਿਲਕੁਲ,
1: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
0: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ। ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
1: ਹਾਂਜੀ, ਕੰਪੈਰੀਜ਼ਨ
0: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
1: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ,
1: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ, ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
0: ਬਿਲਕੁਲ ਬਿਲਕੁਲ,
1: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
0: ਬਿਲਕੁਲ
1: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ।
0: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ।
1: ਹਾਂਜੀ,
0: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
1: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
0: ਬਿਲਕੁਲ ਬਿਲਕੁਲ ਜੀ,
1: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
0: ਜੀ ਜੀ ਬਿਲਕੁਲ,
1: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
0: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ,
1: ਤੇ
0: ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
1: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
0: ਇਹਦੇ ਵਿੱਚ ਉਹੀ ਕੁਝ ਹੋ ਰਿਹਾ।
1: ਬਿਲਕੁਲ ਹੋ ਰਿਹਾ,
0: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ।
1: ਇਹ
0: ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
1: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ। ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
0: ਉਹ ਇੱਕ ਇਹਦਾ ਵਾਧਾ ਹੈਗਾ।
1: ਹਾਂ, ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਓਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਓਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਓਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਉਹ ਪ੍ਰਾਇਓਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ। ਬੱਚਾ ਜੋ ਦੇਖਦਾ ਉਹੀ ਕਰਦਾ।
0: ਹਾਂ ਬਿਲਕੁਲ ਬਿਲਕੁਲ,
1: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
0: ਜੀ ਜੀ ਬਿਲਕੁਲ,
1: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਓਰਟੀ ਹੈ।
0: ਉਹ ਸਕਿਪਿੰਗ ਕਰੇਗਾ ਨਹੀਂ ਤੇ,
1: ਹਾਂ
0: ਉਹ ਕਹੇਗਾ ਛੱਡੋ ਪਰੇ।
1: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
0: ਹਾਂਜੀ ਹਾਂ ਬਿਲਕੁਲ,
1: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਣ ਤੇ ਛੁੱਟੀ ਲਈਦੀ ਹੈ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
1: ਹਾਂਜੀ,
0: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
1: ਬਿਲਕੁਲ,
0: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
1: ਹਾਂਜੀ,
0: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ, ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
1: ਬਿਲਕੁਲ ਹੁੰਦਾ ਇਗਨੋਰ। ਬਿਲਕੁਲ,
0: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
1: ਇਹ ਬਹੁਤ ਗੰਭੀਰ ਗੱਲ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਲੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
0: ਜੀ ਜੀ ਬਿਲਕੁਲ ਬਿਲਕੁਲ,
1: ਠੀਕ ਹੈ,
0: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ।
1: ਇੱਕ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ
0: ਬਿਲਕੁਲ, ਸਗੋਂ ਉਹਦੇ ਕੋਲ ਖੋਲਿਆ ਕੁਝ।
1: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
0: ਜੀ ਜੀ ਬਿਲਕੁਲ ਬਿਲਕੁਲ,
1: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ
0: ਬਿਲਕੁਲ,
1: ਦਿਸ ਇਜ਼ ਨਾਟ ਕੁਆਲਿਟੀ ਟਾਈਮ।
0: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
1: ਹਾਂਜੀ
0: ਬਿਲਕੁਲ ਬਿਲਕੁਲ,
1: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
0: ਬਿਲਕੁਲ ਬਿਲਕੁਲ,
1: ਪ੍ਰਾਇੋਰਟੀ ਸੈੱਟ ਕਰਨੀਆਂ ਪੈਣਗੀਆਂ,
0: ਉਹ ਤਾਂ ਜ਼ਰੂਰੀ ਹੈ ਜੀ।
1: ਹਾਂਜੀ,
0: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤੇ ਟਾਈਮ, ਕੁਆਲਿਟੀ ਟਾਈਮ।
1: ਹਾਂਜੀ,
0: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
1: ਸਭ ਤੋਂ ਪਹਿਲੀ ਸ਼ਰਤ ਹੈ।
0: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਹੈਗਾ ਬੱਚਿਆਂ ਦਾ, ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ
1: ਬਿਲਕੁਲ
0: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
1: ਹਾਂਜੀ,
0: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
1: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
0: ਜੀ ਜੀ ਜੀ, ਠੀਕ ਹੈ।
1: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
0: ਜੀ ਜੀ ਬਿਲਕੁਲ,
1: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
0: ਜੀ ਜੀ,
1: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ, ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
0: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
1: ਹਾਂਜੀ,
0: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ
1: ਬਿਲਕੁਲ,
0: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ।
1: ਹਾਂਜੀ,
0: ਦੁਖੀ ਜਿਹੜੇ ਆ, ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
1: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਇਹ ਸੱਚਾਈ ਹੈ।
0: ਹਾਂਜੀ,
1: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
0: ਬਿਲਕੁਲ
1: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
0: ਉਹ ਸ਼ੁਰੂ ਹੋ ਚੁੱਕੀ।
1: ਸ਼ੁਰੂ ਹੋ ਚੁੱਕੀ,
0: ਜੀ ਜੀ ਬਿਲਕੁਲ।
1: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
0: ਜੀ ਜੀ,
1: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
0: ਬਿਲਕੁਲ ਬਿਲਕੁਲ,
1: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
0: ਜੀ ਜੀ,
1: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
0: ਜੀ ਜੀ ਜੀ ਬਿਲਕੁਲ,
1: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
0: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
1: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
0: ਜੀ ਜੀ ਜੀ,
1: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
0: ਉੱਥੇ ਆਈ ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
1: ਬੱਚਾ ਕੋਰੀ ਸਲੇਟ ਸੀ,
0: ਜੀ ਜੀ ਬਿਲਕੁਲ।
1: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
0: ਬਿਲਕੁਲ ਬਿਲਕੁਲ,
1: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
0: ਬਿਲਕੁਲ ਬਿਲਕੁਲ,
1: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
0: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
0: ਜੀ ਜੀ ਜੀ ਜੀ ਜੀ,
1: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ, ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
0: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
1: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
0: ਨਫ਼ਰਤ ਨਹੀਂ ਹੋ ਰਹੀ,
1: ਇਹ ਤਾਂ ਹੈਗੀ ਹੈ, ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
0: ਜੀ ਜੀ ਬਿਲਕੁਲ,
1: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
0: ਜੀ ਜੀ ਜੀ,
1: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
0: ਬਿਲਕੁਲ,
1: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
0: ਜੀ ਜੀ ਜੀ,
1: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
0: ਆ ਕੇ ਕਿਸੇ ਹੋਰ ਦੇ ਘਰ ਆ ਗਿਆ ਪਤਾ ਨਹੀਂ,
1: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
1: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
0: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਛ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
1: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ।
0: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
1: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
0: ਜੀ ਜੀ,
1: ਤੁਸੀਂ ਉਸ ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
0: ਸਾਰਾ ਕੁਛ ਹੋ ਗਿਆ ਜੀ।
1: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ, ਕੁਛ ਅੱਛਾ ਸਿੱਖਣਾ।
0: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
1: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ద్వాపర్ రేడియో. ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਹਾਜ਼ਰ ਹਾਂ. ਇਸ ਵਾਰ ਕੁਝ ਤਕਨੀਕੀ ਮਜਬੂਰੀਆਂ ਕਾਰਨ ਜਿਹੜਾ ਆ ਬਹੁਤ ਕਾਹਲੀ ਦੇ ਵਿੱਚ ਇਹ ਪ੍ਰੋਗਰਾਮ ਤਿਆਰ ਕਰ ਰਹੇ ਹਾਂ ਅਤੇ ਇਸ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੋਣਗੀਆਂ. ਇਹਨਾਂ ਖਾਮੀਆਂ ਨੂੰ ਸਾਰਿਆਂ ਨੇ ਨਜ਼ਰਅੰਦਾਜ਼ ਕਰਦੇ ਹੋਏ ਇਸ ਕਵੀ ਦਰਬਾਰ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਨੀ. ਅਤੇ ਸਭ ਤੋਂ ਪਹਿਲਾਂ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸੱਦਾ ਦਿਆਂਗਾ. ਉਹ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਬਾਰੇ, ਛੋਟੇ ਸਾਹਿਬਜ਼ਾਦਿਆਂ ਬਾਰੇ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ. ਸਰਦੂਲ ਸਿੰਘ ਭੱਲਾ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ.
1: ਮੈਂ SS ਭੱਲਾ ਪਟਿਆਲਾ. ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਸਮੇਤ ਕੈਦ ਕੀਤਾ ਗਿਆ ਸੀ. ਕਹਿਰਾਂ ਦੀ ਠੰਡ ਪੈ ਰਹੀ ਸੀ, ਪਰ ਉਹ ਬੱਚੇ ਮਾਤਾ ਭੁੱਖੇ ਭਾਣੇ ਬਿਨਾਂ ਕਿਸੇ ਕੱਪੜੇ ਦੀ ਓਟ ਉਸ ਠੰਡੇ ਬੁਰਜ ਦੇ ਵਿੱਚ ਬੈਠੇ ਪਏ ਸਨ, ਜਿਨ੍ਹਾਂ ਦੀ ਇੱਕ ਕਵਿਤਾ ਮੈਂ ਲਿਖੀ ਹੈ. ਉਹ ਕਿਰਪਾ ਕਰਕੇ ਸੁਣਨਾ ਵੀ ਬੱਚੇ ਦਾਦੀ ਨੂੰ ਕੀ ਕਹਿੰਦੇ ਹਨ. ਇਹ ਕਵਿਤਾ ਮੇਰੀ ਭਾਸ਼ਾ ਭਾਗ ਨੇ ਅਵਲ ਕਵਿਤਾ ਕਰਕੇ ਸਨਮਾਨਿਤ ਕੀਤਾ ਸੀ. ਸਰਵਣ ਕਰੋ ਜੀ. ਸਾਬ ਜਾਦੇ ਆਖਣ ਦਾ ਦੀਏ ਨੀ

ਕਿੰਨੇ ਚਿਰਾਂ ਤੋਂ ਮੌਤ ਪਈ ਰਾਹ ਦੇਖੇ, ਖਤਮ ਅੱਜ ਤਾਂ ਇਹਦਾ ਇੰਤਜ਼ਾਰ ਕਰਦੇ, ਪਾਲੇ ਜੱਫੀਆਂ ਰਜ ਰਜ ਦਾਦੀਏ ਨੀ, ਇਹ ਆਖਰੀ ਵਾਰ ਦਾ ਪਿਆਰ ਕਰਦੇ। ਠੰਡਾ ਬੁਰਜ। ਸੂਬਾ ਸਰਹੰਦ ਨੇ ਜਦੋਂ ਦਾਦੀਆਂ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਚ, ਸੂਬਾ ਸਰਹੰਦ ਨੇ ਜਦੋਂ

ਧਰ ਦੇ ਠੰਡੇ ਬੁਰਜ ਦਾਤੀ ਦੀ ਛਾਤੀ ਨਾਲ ਲੱਗ ਕੇ ਤਿੰਨੇ ਨਹੀਂ ਠਰਦੇ। ਤਾਕਤ ਨਹੀਂ ਜੋ ਝੁਕਾ ਸਕੇ ਗੋਬਿੰਦ ਦੇ ਬੱਟਿਆਂ ਬੱਚਿਆਂ ਨੂੰ ਕਿਸੇ ਵੀ ਗੁਰਜ ਵਿੱਚ। ਸੁਬਾ ਸਰਹੰਦ ਨੇ ਜਦੋਂ ਦਾਦੀ ਪੋਤਿਆਂ ਨੂੂੰ ਕੈਦ ਕੀਤਾ ਠੰਡੇ ਬੁਰਜ ਵਿੱਚ।

ਕਰਨਾ ਨਾ ਕਬੂਲ ਕਰਮ, ਸੂਬੇ ਦੀ ਪਰਵਾਹ ਨਾ ਕਰਨਾ ਕਿਸੇ ਵੀ ਗੱਲ ਦੀ। ਤੁਹਾਨੂੰ ਪ੍ਰਮਾਣ ਲਈ ਸੂਬਾ ਲਾਲਚ ਦੇ ਕੇ

ਪਿਤਾ ਦੇ ਧਰਮ ਵਿੱਚ ਰਹਿਣਾ, ਸਦਾ ਪਿਤਾ ਦੇ ਧਰਮ ਵਿੱਚ ਨਾ ਡੋਲਣਾ ਉਹਦੇ ਕਿਸੇ ਭਰਮ ਵਿੱਚ। ਪੋਤਿਓ ਕਬੂਲ ਕਰ ਲੈਣਾ ਮੌਤ, ਰੱਖਣਾ

ਜਿਨੀ ਨਿੱਗੀ ਦਾ ਦੀਦੀ ਗੋਦ ਚ ਹੈ ਉਹ ਨਾ ਕਿਸੇ ਵੀ ਸੂਰਜ ਵਿੱਚ ਦਾਦੀ ਮਾਂ ਦੀ ਗੋਦੀ ਦੀ ਗਰਮਾਈ ਇੰਨੀ ਗਰਮੀ ਲੱਗੇ ਅੱਜ ਠੰਡੇ ਬੁਰਜ ਵਿੱਚ ਬੱਚਿਆਂ ਦੀ ਦੇਖ ਅੜੀ ਸੂਬੇ ਦੀ ਈਨ ਕਬੂਲ ਨਹੀਂ ਕਰਦੇ ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕਿਸੇ ਤੋਂ ਵੀ ਨਹੀਂ ਡਰਦੇ।

ਨੂੰ। ਅੱਜ ਉਹਨਾਂ ਦੀ ਯਾਦ ਵਿੱਚ ਨਗਰ ਕੀਰਤਨ ਤੇ ਥਾਂ ਥਾਂ ਦੀਵਾਨ ਲੱਗਣਗੇ। ਸਿੱਖਾਂ ਦੇ ਬੱਚੇ ਅੱਜ ਪੱਗਾਂ ਦੀ

ਸੀ, ਪਰ ਉਹ ਖਾਲਸਾ ਸਿਰਾਂ ਨੂੰ ਕੱਜਣ ਲਈ ਰੁਮਾਲ ਟੋਪੀਆਂ ਪਹਿਣ ਕੇ ਆਇਆ ਸੀ। ਲੱਭਣਗੇ ਦਾਦੀ ਮਾਂ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਖੋਜ ਤੇ ਖੁਰਜ ਵਿੱਚੋਂ, ਦਾਦੀ ਮਾਂ ਦੀ ਗੋਦੀ ਵਿੱਚ ਗਰਮਾਈ ਇਤਨੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦੂਲ ਸਿੰਘ ਭੱਲਾ, ਪਟਿਆਲਾ।
1: ਸਰਦੂਲ ਸਿੰਘ ਭੱਲਾ ਜੀ ਤੋਂ ਬਾਅਦ ਹੁਣ ਮੈਂ ਅਮਰੀਕਾ ਵਸਦੇ ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਨੂੰ ਸਦਾ ਦਿਆਂਗਾ। ਉਹ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਮੋਹਨ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਕਵਿਤਾ ਜੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਜਾਂਦੀ ਵਾਰੀ ਮਾਂ ਦੇ ਹੱਥ ਚਰਣੀ ਲਾ ਕੇ, ਬੁੱਲਾਂ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਤੂੰ ਨੀ ਆਉਣਾ ਮੀਂਹ ਬਹੁਤਾ ਚਿਰ ਲਾ ਕੇ, ਉਹ ਜਾਓ ਮੇਰੇ ਬੱਚਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਮਾਂ ਪੁੱਤਰਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ, ਅੱਜ ਤੋੜ ਘਰਾਂ ਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ। ਕੁਝ ਗੱਲਾਂ ਕਰਦੇ ਨੇ ਬੱਚੇ। ਦਿਲ ਜਾਂਦੀ ਵਾਰ ਦਾ ਪਿਆਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਚੁੰਦਰੇ ਚੰਡਾਲ ਗੰਗੂ ਮਾਰ ਦਿੱਤਾ ਲੋੜਾ ਨੀ, ਹੁਣ ਖਾ ਕੇ ਹੋ ਗਿਆ ਗਦਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਉੱਥੇ ਹੀ ਮਲਾਪ ਹੋਣਾ ਵੱਡੇ ਵੀਰ ਜੀਤ ਦਾ, ਨਾਲੇ ਹੋਣਾ ਉਡੀਕਦਾ ਜੁਝਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਓ ਬੰਨ ਕੇ ਦਸੇਰੇ ਲਾੜੀ ਮੌਤ ਨੂੰ ਵਿਆਊਗਾ, ਸਾਡਾ ਲਾੜੀ ਮੌਤ ਨਾ ਤਿਆਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਓ ਕਰ ਦੂ ਮਸਾਲ ਕੈਮ ਵੱਖਰੀ ਜਹਾਨ ਚੋਂ, ਖੁੰਡੀ ਕਰ ਦੇਣੀ ਤਲ

ਹੋਏ ਅੱਜ ਪੋਤੇ ਆਪਣੇ ਤੂੰ ਰੀਝਾਂ ਨਾ ਸ਼ਿੰਗਾਰ ਦੇ ਅੱਜ ਪੋਤੇ ਆਪਣੇ ਤੂੰ ਰੀਝਾਂ ਨਾ ਸ਼ਿੰਗਾਰ ਦੇ ਉਹ ਚਿਣ ਚਿਣ ਸੀਸ ਉੱਤੇ ਬੰਨ

0: ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ ਉਹ ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ ਮੰਨਣੀ ਨਾਈਨ ਤੇਰੇ ਸ਼ੂਰਵੀਰ ਲਾਲਾਂ ਨੇ ਉਡੀਕਦੀ ਹੈ ਖੂਨਣ ਦਵਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਬੁਰੇ ਹੁੰਦੇ ਦੁੱਖ ਮਾਤਾ ਮਾਪਿਆਂ ਨੂੰ ਪੁੱਤਾਂ ਦੇ ਸੁੱਖ ਮੰਗੇ ਸਾਰਾ ਸਨ ਸਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ
1: ਗੁਰਮੋਹਨ ਸਿੰਘ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਿਊਜ਼ੀਲੈਂਡ ਦੇ ਵਿੱਚ ਵਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਨੂੰ ਨਰੇਸ਼ ਕੁਮਾਰੀ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੀ ਹੈ ਉਹ ਕਵਿਤਾ ਹੈ ਪਰਿਵਾਰ ਵਿਛੋੜੇ ਨਾਲ ਸੰਬੰਧਿਤ ਕਿਉਂਕਿ ਇਸੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਦਿਆਂ ਹੋਇਆਂ ਜਦੋਂ ਉਹਨਾਂ ਦਾ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਲੈ ਕੇ ਨਰੇਸ਼ ਕੁਮਾਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ ਨਰੇਸ਼ ਕੁਮਾਰੀ ਜੀ ਦੁਆਬਾ ਰੇਡੀ ਦੇ ਮੰਚ ਤੁਹਾਡਾ ਨਿੱਘਾ ਸਵਾਗਤ ਹੈ
2: ਸਤਨਾਮ ਸ਼੍ਰੀ ਵਾਹਿਗੁਰੂ ਦਸਮ ਪਿਤਾ ਕਲਗੀਧਰ ਸਰਬੰਸ ਦਾਨੀ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਨੂੰ ਕਲਮ ਬੰਦ ਕਰਦਿਆਂ ਹੋਇਆਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਵਿਛੋੜੇ ਦਾ ਬਿਰਤਾਂਤ ਆਪਣੀ ਤੁੱਛ ਜਿਹੀ ਕਲਮ ਤੋਂ ਕਰਨ ਲੱਗੀ ਹਾਂ ਸਮਾਤ ਫਰਮਾਇਓ ਵਿਛੜਿਆ ਪਰਿਵਾਰ ਕਲਗੀਧਰ ਦਾ ਵਿਛੜਿਆ ਪਰਿਵਾਰ ਕਲਗੀਧਰ ਦਾ ਪੋਹ ਦੀ ਰਾਤ ਕਾਲੀ ਬੋਲੀ ਜਦ ਆਈ ਝੱਖੜ ਝਾਂਗੀ ਤੂਫਾਨ ਸਣੇ ਸਰਸਾ ਹੜ ਨਾਲ ਉਫਨਾਈ ਤਦ ਫਰੇਬੀ ਗੰਗੂ ਕਰ ਦਿੱਤੇ ਬਾਲਕ ਜਿਹੇ ਕਰੂੰਬਲਾਂ ਹਵਾਲੇ ਜ਼ਾਲਮਾਂ ਕੰਧਾਂ ਕੂਕਣ ਕੋਠੇ ਕੂਕਣ ਕੂਕੇ ਪਈ ਲੁਕਾਈ ਔਰਤਾਂ ਬੱਚਿਆਂ ਬੁੱਢਿਆਂ ਰਲ ਕੇ ਪਾਈ ਹਾਲ ਦੁਹਾਈ ਕੰਨੀ ਪੈਂਦੇ ਵੈਣ ਸੀ ਸੁਣ ਕੇ ਮਾਤਾ ਗੁਜਰੀ ਮੂਰਛਾਈ ਬੱਚਿਆਂ ਦੁੱਖ ਭਾਰਾ ਡਾਢਾ ਦਾਦੀ ਹੋਸ਼ ਨਾ ਆਈ ਈਨ ਮਨਾਉਣ ਲਈ ਵਜ਼ੀਰ ਖਾਨ ਨੇ ਵਿਉਂ ਤਾਂ ਵੱਡੀ ਬਣਾਈ ਲਾਲ ਸਨ ਉਹ ਗੋਬਿੰਦ ਦੇ ਅੱਗੇ ਜਿਨ੍ਹਾਂ ਦੇ ਇੱਕ ਵੀ ਕੰਮ ਨਾ ਆਈ ਅੱਗੇ ਧਿਆਨ ਦਿਓ ਅੱਠ ਨੌ ਸਾਲ ਦੇ ਜ਼ੋਰਾਵਰ ਤੇ ਫਤਿਹ ਸਿੰਘ ਹਿੰਮਤ ਜਦ ਦਿਖਾਈ ਦੇਖ ਜਨੂਨ ਕੌਮ ਲਈ ਫਿਰ ਮੁਗਲਾਂ ਦੀ ਜਾਨ ਤੇ ਬਣ ਆਈ ਹੁਣ ਉਹ ਘੜੀ ਵੀ ਆ ਗਈ ਜਦ ਹੁਕਮ ਦਿੱਤਾ ਜ਼ਾਲਮ ਕੰਧ ਕਢਾਉਣ ਦਾ ਫੁੱਲ ਭਰਦੀਆਂ ਕਰੂੰਬਲਾਂ ਨੂੰ ਲੱਗਿਆ ਦੇਣ ਵਿੱਚ ਕੰਧਾਂ ਦੇ ਰਤਾ ਕੋ ਰਹਿਮ ਨਾ ਆਈ ਕੰਧਾਂ ਕੂਕਣ ਕੋਠੇ ਕੂਕਣ ਕੂਕੇ ਕੁੱਲ ਲੁਕਾਈ ਮੰਗੇ ਦੁਨੀਆ ਭੀਖ ਰਹਿਮ ਦੀ ਪਰ ਪਾਪੀ ਟੀਸ ਨ ਆਈ ਅੱਗੇ ਦੇਖਿਓ ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ, ਕਲਪ ਦੀ ਬਿਲਖ ਦੀ ਮਾਤਾ ਗੁਜਰੀ ਸਵਰਗ ਸਿਧਾਈ। ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ। ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ। ਸਾਹ ਬਿਨਾਂ ਫਿਰ ਤੜਫੇ ਕਿਵੇਂ ਹੋਣਗੇ, ਮੌਤ ਫਿਰ ਹੋਵੇਗੀ ਕਿਵੇਂ ਆਈ। ਫੇਰ ਉੱਠੀ ਨੇਕ ਰੂਹ ਟੋਡਰ ਮੱਲ ਦੀ ਸੁਣੋ ਕਹਾਣੀ, ਜ਼ਾਬਰਾਂ ਅੱਗੇ ਮਾਰ ਕੇ ਤਰਲੇ ਥਾਂ ਜੋ ਮੰਗੀ ਸੰਸਕਾਰ ਲਈ, ਸਾਰੀ ਪੂੰਜੀ ਵਿਛਾ ਦਿੱਤੀ ਥਾਂ ਉਸ ਲਈ, ਕਰ ਸੰਸਕਾਰ ਫਿਰ ਉੱਥੇ ਯਾਦਗਾਰ ਬਣਾਈ, ਉੱਥੇ ਯਾਦਗਾਰ ਬਣਾਈ। ਸਤਨਾਮ ਸ਼੍ਰੀ ਵਾਹਿਗੁਰੂ
1: ਜੀ ਦੇ ਪਿਆਰੇ ਸਰੋਤਿਓ, ਨਰੇਸ਼ ਕੁਮਾਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਦੇ ਸ਼ਾਇਰ ਹਰਪ੍ਰੀਤ ਪੱਤੋ ਜੀ ਨੂੰ। ਹਰਪ੍ਰੀਤ ਪੱਤੋ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਇਸ ਕਵਿਤਾ ਦੇ ਵਿੱਚ, ਉਹ ਜਿੱਥੇ ਸਾਡੇ ਸਿੱਖ ਇਤਿਹਾਸ ਨੂੰ, ਜਿਹੜਾ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਵਿਸ਼ੇਸ਼ ਅੰਗ ਹੈ, ਅਤੇ ਉਸ ਦਾ ਸੰਬੰਧ ਕਿਵੇਂ ਸਾਡੇ ਮੌਜੂਦਾ ਜਿਹੜਾ ਸੰਘਰਸ਼ਾਂ ਦੇ ਨਾਲ ਜੁੜਿਆ ਹੋਇਆ, ਇਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪੱਤੋ ਜੀ। ਹਰਪ੍ਰੀਤ ਪੱਤੋ ਜੀ, ਤੁਹਾਡਾ ਦੁਆਬਾ ਰੇਡੀਓ ਦੀ ਮੰਚ ਤੇ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਰਪ੍ਰੀਤ ਪੱਤੋ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਸਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਚੁੱਕ ਸੀਸ ਜੋ ਦਿੱਲੀਓਂ ਲਿਆਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਅਸੀਂ ਲਾ ਲਿਆ ਦਿੱਲੀ ਦੇ ਵਿੱਚ ਡੇਰਾ, ਆਏ ਹਾਕਮ ਤੋਂ ਹੱਕ ਮਣਵਾਉਣ ਮੀਆਂ। ਮਜ਼ਦੂਰ ਕਿਸਾਨ ਦੁਕਾਨਦਾਰ ਹੋਏ ਇਕੱਠੇ, ਆਏ ਦਿੱਲੀ ਨੂੰ ਅਸੀਂ ਵਿਆਹੁਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਨਹੀਂ ਆਉਣਾ ਵਿੱਚ ਤੇਰੇ ਫੋਕੇ, ਲਾਰਿਆਂ ਦੇ ਤਾਂ ਹੀ ਲੱਗੀਆਂ ਸ਼ਹਿਰ ਵਸਾਉਣ ਮੀਆਂ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਪੰਜਾਬ ਦੇ ਇਲਾਕਾ ਮਾਝੇ ਦੇ ਜ਼ਿਲ੍ਹਾ ਤਰਨ ਤਾਰਨ ਤੋਂ ਸਾਡੇ ਸ਼ਾਇਰ ਬਲਵੀਰ ਲਹਿਰੀ ਜੀ ਨੂੰ ਸੱਦਾ ਦਿਆਂਗਾ। ਬਲਵੀਰ ਲਹਿਰੀ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਵੀ ਦਸਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਰਚਨਾ ਹੈ। ਬਲਵੀਰ ਲਹਿਰੀ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ।
4: ਦੁਆਬਾ ਰੇਡੀਓ ਦੇ ਸਮੂਹ ਸਟਾਫ ਮੈਂਬਰਾਂ ਨੂੰ ਅਤੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਇਸ ਹਫ਼ਤੇ ਵਿੱਚ ਸਾਡੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਹੀ ਖੇਰੂੰ ਖੇਰੂੰ ਹੋ ਗਿਆ ਸੀ। ਉਹਨਾਂ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ ਹੋਇਆ ਛੋਟੇ ਸਾਹਿਬਜ਼ਾਦਿਆਂ 'ਤੇ ਇੱਕ ਰਚਨਾ ਕਹਿ ਰਿਹਾ ਹਾਂ ਜੀ। ਜੇ ਕੋਈ ਗਲਤੀ ਹੋਵੇ ਤਾਂ ਦਾਸ ਨੂੰ ਮਾਫ਼ ਕਰ ਦੇਣਾ। ਸੁਣੋ ਜੀ ਕਵਿਤਾ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਛੋਟੀ ਉਮਰੇ ਪੀ ਗਏ ਜਾਮ ਸ਼ਹਾਦਤ ਦਾ, ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਖੱਟੀ ਜਾਗੀ ਉੱਤੇ ਲਾਣਤ ਪਾਪੀ ਨੇ, ਖੱਟੀ ਜਾਗੀ

0: ਦੀ ਰਹੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ। ਧਰਮ 'ਚ ਰਹਿਣਾ ਸਦਾ ਪੱਕੇ ਬੱਚਿਓ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ। ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ। ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ। ਨਾ ਮੰਨੀ ਈਨ ਇਸਲਾਮ ਵਾਲੀ, ਤੇ ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ। ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਲਹਿਰੀ ਅੱਤ ਜ਼ੁਲਮ ਦੀ ਹੋ ਗਈ, ਤੇ ਕਾਜੀ ਨੇ ਫਤਵਾ ਲਾਇਆ ਸੀ। ਕਾਜੀ ਨੇ ਫਤਵਾ ਲਾਇਆ ਸੀ। ਛੋਟੇ ਮਾਸੂਮ ਲਾਲਾਂ ਤਾਈਂ, ਛੋਟੇ ਮਾਸੂਮ ਲਾਲਾਂ ਤਾਈਂ ਗਿਆ ਨੀਹਾਂ ਵਿੱਚ ਚਿਣਵਾਇਆ ਸੀ। ਗਿਆ ਨੀਹਾਂ ਵਿੱਚ ਚਿਣਵਾਇਆ ਸੀ। ਧਰਮੀ ਯੋਧੇ ਜਾਨ ਵਾਰ ਗਏ, ਧਰਮੀ ਯੋਧੇ ਜਾਨ ਵਾਰ ਗਏ, ਪਰ ਧਰਮ ਨੂੰ ਦਾਗ ਨਾ ਲਾਇਆ ਸੀ। ਪਰ ਧਰਮ ਨੂੰ ਦਾਗ ਨਾ ਲਾਇਆ ਸੀ। ਸੁਣ ਕੇ ਲਾਲਾਂ ਦੀ ਖਬਰ ਸ਼ਹੀਦੀ ਵਾਲੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ। ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ। ਧੰਨਵਾਦ ਜੀ।
1: ਬਲਵੀ ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਹਾਂ ਪਟਿਆਲਾ ਵਾਸੀ ਸਾਡੀ ਸ਼ਾਇਰਾ ਆਸ਼ਾ ਸ਼ਰਮਾ ਜੀ ਨੂੰ। ਆਸ਼ਾ ਸ਼ਰਮਾ ਜੀ ਵੀ ਇੱਕ ਧਾਰਮਿਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ਼ਾ ਸ਼ਰਮਾ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਰਿਟਾਇਰਡ ਬੈਂਕ ਮੈਨੇਜਰ, ਇੱਕ ਕਵਿਤਾ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦਿਵਸ ਤੇ ਬੋਲਣਾ ਚਾਹੁੰਦੀ ਹਾਂ, ਜਿਸ ਦਾ ਨਾਮ ਹੈ ਹਾਂ ਲੋੜ ਹੈ ਅੱਜ। ਹਾਂ ਲੋੜ ਹੈ ਅੱਜ, ਹਾਂ ਲੋੜ ਹੈ ਅੱਜ ਇੱਕ ਐਸੇ ਗੁਰੂ ਦੀ ਜੋ ਸਮਾਜ ਨੂੰ ਬਦਲੇ, ਇਤਿਹਾਸ ਨੂੰ ਬਦਲੇ, ਜੋ ਜ਼ੁਲਮ ਨੂੰ ਰੋਕੇ, ਜੋ ਜ਼ਬਰ ਨੂੰ ਕੁਚਲੇ, ਜੋ ਧਰਮ ਨੂੰ ਸਮਝੇ, ਇਨਸਾਨੀ ਮਰਮ ਨੂੰ ਸਮਝੇ, ਜੋ ਗੱਦਾਰੀ ਦੀ ਮਰਜ਼ ਹੋਵੇ, ਮੱਕਾਰੀ ਦਾ ਕਰਜ਼ ਹੋਵੇ। ਹਾਂ ਜੋ ਗੱਦਾਰੀ ਦੀ ਮਰਜ਼ ਹੋਵੇ, ਮੱਕਾਰੀ ਦਾ ਕਰਜ਼ ਹੋਵੇ। ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ ਇੱਕ ਐਸੇ ਪੈਗੰਬਰ ਦੀ ਆਸ ਹੈ ਅੱਜ, ਜੋ ਹਨੇਰੇ ਮੁਕਾਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ। ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ। ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ। ਮਜ਼ਲੂਮਾਂ ਨੂੰ ਫੇਰ ਸੀਨੇ ਨਾਲ ਲਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ। ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ। ਰਿਸ਼ਤਿਆਂ ਦੇ ਰੀਥਿਆਂ ਨੂੰ ਮਿੱਠਾ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੇ ਮੁਰਸ਼ਦ ਦੀ, ਜੋ ਮਾਨਤਾ ਨੂੰ ਸਹੀ ਰਾਹ ਦਿਖਾਵੇ, ਪਖੰਡੀਆਂ ਨੂੰ ਬੇਨਕਾਬ ਕਰ ਜਾਵੇ। ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਕਰਮ ਦਾ ਮਹੱਤਵ ਦੇ ਜਾਵੇ। ਨਿਠੱਲਿਆਂ ਨੂੰ ਕੰਮ ਕਰਨਾ ਸਿਖਾਵੇ, ਕਿਰਤ ਕਰਨੀ, ਵੰਡ ਛਕਣਾ, ਨਾਮ ਜਪਣਾ ਸਾਰਥਿਕ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਜੋ ਨਿਉਟਿਆਂ ਦੀ ਓਠ ਹੋਵੇ, ਨਿਮਾਣਿਆਂ ਦਾ ਮਾਣ ਹੋਵੇ। ਜੋ ਨਿਉਟਿਆਂ ਦੀ ਓਠ ਹੋਵੇ, ਨਿਮਾਣਿਆਂ ਦਾ ਮਾਣ ਹੋਵੇ। ਨਿਆਸਰਿਆਂ ਦੀ ਆਸ ਹੋਵੇ, ਭੁੱਲਿਆਂ ਦਾ ਵਿਸ਼ਵਾਸ ਹੋਵੇ। ਜੋ ਨਿਆਸਰਿਆਂ ਦੀ ਆਸ ਹੋਵੇ, ਭੁੱਲਿਆਂ ਦਾ ਵਿਸ਼ਵਾਸ ਹੋਵੇ। ਦਰਦਮੰਦਾਂ ਦਾ ਦਰਦੀ ਹੋਵੇ, ਦੂਰ ਜਿਸ ਤੋਂ ਖੁਦਗਰਜੀ ਹੋਵੇ। ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਹਾਂ ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ। ਸਤਯੁਗ ਵਾਪਿਸ ਲਿਆਵੇ, ਹਾਂ ਸਤਯੁਗ ਵਾਪਿਸ ਲਿਆਵੇ। ਸ਼ੁਕਰੀਆ।
1: ਰੇਡੀਓ ਦੇ ਪਿਆਰੇ ਸਰੋਤਿਓ, ਆਸ਼ਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਸਦੇ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਅਤੇ ਜਿਹੜੀ ਉਹ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਇੱਕ ਇਤਿਹਾਸਿਕ ਘਟਨਾ ਜਿਹੜੀ ਕਿ 10ਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਅਤੇ ਨਾਲ ਦੀ ਨਾਲ ਕਹਿ ਲਈਏ ਸਿੱਖ ਇਤਿਹਾਸ ਨਾਲ ਸੰਬੰਧਿਤ ਅਤੇ ਜਿਸ ਸਮੇਂ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਜਿਹੜਾ ਆ ਉਹਨਾਂ ਨੇ ਕਲਮਬੰਦ ਕੀਤਾ ਹੈ। ਸੇਵਾ ਸਿੰਘ ਨਿਗਰੂ ਜੀ ਤੁਹਾਡਾ ਨਿੱਘਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਪਿਆਰੇ ਸਰੋਤੋ ਅਤੇ ਕਵੀ ਜਨੋ, ਮੈਂ ਆਪ ਦੀ ਸੇਵਾ ਵਿੱਚ

0: ਇੱਕ ਕਵਿਤਾ ਪਰਿਵਾਰ ਵਿਛੋੜਾ ਲੈ ਕੇ ਹਾਜ਼ਰ ਹਾਂ ਜੀ, ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ। ਗੌਰ ਫਰਮਾਣਾ ਜੀ। ਰਾਤ ਪੋਹਦੀ ਸੀ ਹੱਡਾਂ ਨੂੰ ਠਾਰ ਦੀ, ਆਨੰਦਪੁਰੀ ਵਿਛੋੜਾ ਨਾ ਸਹਾਰ ਦੀ, ਦੁਸ਼ਮਣਾਂ ਨੇ ਸੀ ਘੇਰਾ ਪਾ ਲਿਆ, ਝੂਠੀਆਂ ਸਹੁੰ ਅੱਖਾਂ ਭਰਮਾ ਲਿਆ, ਬਚਿੱਤਰ ਸਿੰਘ ਹਾਥੀ ਨੂੰ ਝੰਬਦਾ, ਕਿਲ੍ਹਾ ਆਨੰਦਗੜ੍ਹ ਵੀ ਸੀ ਕੰਬਦਾ, ਗੁਰਾਂ ਹੁਕਮ ਖਾਲਸੇ ਤੋਂ ਸੀ ਲਿਆ, ਫਿਰ ਸਿਰ ਮੱਥੇ 'ਤੇ ਸੀ ਪਾ ਲਿਆ। ਉਹ ਚੰਦਰੀ ਕਾਲੀ ਬੋਲੀ ਰਾਤ ਸੀ, ਉੱਤੋਂ ਛਮਛਮ ਹੁੰਦੀ ਬਰਸਾਤ ਸੀ, ਆ ਕੇ ਆਨੰਦਪੁਰੀ ਨੂੰ ਅਲਵਿਦਾ, ਦੱਖਣ ਵੱਲ ਨੂੰ ਸਾਰੇ ਹੋ ਤੁਰੇ ਵਿਦਾ। ਮਾਤਾ ਗੁਜਰੀ ਦੇ ਸੰਗ ਪਰਿਵਾਰ ਸੀ, ਸਿੰਘ ਸੂਰੇ ਖੁਦ ਸੱਚੀ ਸਰਕਾਰ ਸੀ, ਪਹਾੜੀ ਰਾਜੇ ਮੁਗਲ ਕਸਮਾਂ ਭੁੱਲੇ, ਗੁਰੂ ਜੀ ਨੂੰ ਮਾਰ ਮਕਾਨ 'ਤੇ ਤੁੱਲੇ। ਮਗਰ ਫੌਜਾਂ ਨੇ ਭੀਰਾਂ ਕੱਤੀਆਂ, ਸਰਸੇ ਨਦੀ ਅੱਗੋਂ ਸ਼ਰਮਾਂ ਲੱਥੀਆਂ, ਜਿਉਂ ਨਾਲ ਦੁਸ਼ਮਣਾਂ ਰਲ ਗਿਆ, ਠਾਠਾਂ ਮਾਰ ਗੁਰਾਂ ਦੇ ਗਲ ਪਿਆ। ਉੱਚੀ ਥਾਂ ਦੇਖ ਕੇ ਡੇਰਾ ਲਾ ਲਿਆ, ਪਿਆਰੇ ਸਿੰਘਾਂ ਨੂੰ ਵੀ ਬਿਠਾ ਲਿਆ। ਸਾਰੀ ਰਾਤ ਗੁਜ਼ਾਰੀ ਦਰਿਆ ਕੰਢੇ, ਰਾਜ ਸਾਹਿਬ ਦੇ ਪ੍ਰਸ਼ਾਦ ਵੰਡੇ, ਦਿਨ ਚੜ੍ਹੇ ਮੁਗਲਾਂ ਹੱਲਾ ਬੋਲਿਆ, ਫਿਰ ਸਿੰਘਾਂ ਦਾ ਖੂਨ ਵੀ ਖੋਲਿਆ। ਇੰਝ ਗਹਿ ਗੱਚ ਜੰਗ ਛਿੜ ਪਈ, ਲੋਥਾਂ ਦੀ ਗਿਣਤੀ ਨਾ ਹੁੰਦੀ ਪਈ। ਸਰਸੇ 'ਚ ਸੰਗ ਸਾਰਾ ਠਿੱਲ ਪਿਆ, ਪਰਿਵਾਰ ਵਿਛੋੜੇ ਦਾ ਸੱਲ ਪਿਆ। ਜ਼ੋਰਾਵਰ ਫਤਿਹ ਸਿੰਘ ਬੱਕ ਹੋਏ, ਮਾਤਾ ਗੁਜਰੀ ਜੀ ਲੱਖ ਤੋਂ ਕੱਖ ਹੋਏ, ਅਜੀਤ ਜਿਆਰ ਤੇ ਜਸਮੇਸ਼ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ। ਇੰਝ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ। ਅਜੀਤ ਜਿਆਰ ਤੇ ਦਸ਼ਮੇਸ਼ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ। ਇੰਝ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ। ਥੈਂਕ ਯੂ ਜੀ, ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ। ਉਹ ਇਤਿਹਾਸਿਕ ਘਟਨਾ ਹਾ ਦਾ ਨਾਰਾ ਨਾਲ ਸੰਬੰਧਿਤ ਆਪਣੀ ਲਿਖੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵੀਰ ਕੌਰ ਸੀਵੀਆ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿੱਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ, ਹਾ ਦਾ ਨਾਰਾ ਮਾਰਨਾ। ਝੂਠਾ ਫਤ

ਅਗਦੀ ਜ਼ਮੀਰ ਵਾਲਾ ਇਨਸਾਨ ਜੀ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਹੱਥ ਜੋੜ ਖੜਾ ਅਰਜ਼ ਗੁਜ਼ਾਰਦਾ ਨੈਣੀ ਅੱਥਰ ਉੱਤੇ ਮਨੋ ਤਾਹਾਂ ਮਾਰਦਾ ਮਜ਼ਬੂਰ ਹੈ ਸਿਪਾਹੀ ਸਰਕਾਰ ਦਾ ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਸੂਬਾ ਸਰਹੰਦ ਦੇ ਅੱਗੇ ਖੜ ਗਿਆ ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ ਕਹਿੰਦਾ ਸ਼ਰ ਝੂਠਾ ਤੁਹਾਡਾ ਫੁਰਮਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ ਸਜ਼ਾ ਮੌਤ ਵਾਲੀ ਦਿੰਦੇ ਕਿਉਂ ਹਜ਼ੂਰ ਹੈ ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ ਫਿੱਟ ਲਾਣ ਤਾਂ ਦਿਓਗਾ ਤੁਸਾਂ ਨੂੰ ਜਹਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ ਮੇਰੇ ਵਿੱਚ ਇਸਲਾਮੀ

0: ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਿਲਕੁਲ ਸੀਬੀਆਈ ਜੀ ਤੋਂ ਬਾਅਦ ਹੁਣ ਮੈਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸੱਦਾ ਦੇਣ ਜਾ ਰਿਹਾ ਹਾਂ ਡਾਕਟਰ ਇੰਦਰਪਾਲ ਕੌਰ ਜੀ ਨੂੰ, ਜਿਹੜੇ ਕਿ ਆਪਣੀ ਕਵਿਤਾ ਕੋਸ਼ਿਸ਼ ਜ਼ਰੂਰੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ਼੍ਰੀ ਹਰਬੰਸ ਹਿਓਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਚੈਨਲ 'ਤੇ ਆਪਣੀ ਕਵਿਤਾ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਮੇਰੀ ਕਵਿਤਾ ਹੈ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਪਰ ਜਿੰਨਾ ਹੋ ਸਕੇ ਇਸ ਤੋਂ ਬਚ ਕੇ ਜ਼ਿੰਦਗੀ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਪਰ ਕੁਛ ਪਾਉਣ ਲਈ ਕੁਛ ਖੋਣਾ, ਪਰ ਕੁਛ ਪਾਉਣ ਲਈ ਕੁਛ ਖੋਣਾ, ਸੰਘਰਸ਼ ਕਰਦੇ ਰਹਿਣਾ ਅਤੇ ਸਬਰ ਦਾ ਪੱਲਾ ਫੜਨ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਪਰ ਸਮਝੌਤਿਆਂ ਦੀ ਜ਼ਿੰਦਗੀ ਜਿਉਣ ਲਈ ਰਿਸ਼ਤਿਆਂ ਸੰਗ ਤੁਰਨਾ ਅਤੇ ਆਪਸੀ ਸਮਝ ਦਾ ਹੋਣ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਸਮਝੌਤਾ ਕਰ ਜਾਓ, ਪਰ ਜ਼ਿੰਦਗੀ ਦੇ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ, ਕੋਸ਼ਿਸ਼ ਜ਼ਰੂਰੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਜੰਪਲ ਸ਼ਾਇਰਾ ਨਿਮੀ ਵਿਸ਼ਿਸ਼ਟ ਜੀ ਨੂੰ, ਜਿਹੜੇ ਕਿ ਪੰਜਾਬੀ ਹਿੰਦੀ ਦੇ ਵਿੱਚ ਬਹੁਤ ਵਧੀਆ ਰਚਨਾਵਾਂ ਲਿਖਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਛਪੀਆਂ ਹੋਈਆਂ ਨੇ ਅਤੇ ਸਾਡੀ ਕਾਮ ਮਹਿਫਲ ਦੇ ਵਿੱਚ ਉਹਨਾਂ ਨੇ ਆਉਣਾ ਸ਼ੁਰੂ ਕੀਤਾ ਹੈ ਅਤੇ ਦੁਆਬਾ ਰੇਡੀਓ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ। ਉਹਨਾਂ ਦਾ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਨਿਮੀ ਵਿਸ਼ੇਸ਼ ਜੀ, ਜੀ ਆਇਆਂ ਨੂੰ।
3: ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਸੁੰਨੀ ਦਿੱਲੀਏ ਖਿਸਿਆਣੀ ਬਿੱਲੀਏ, ਸੁੰਨੀ ਦਿੱਲੀਏ ਖਿਸਿਆਣੀ ਬਿੱਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਮੇਰੇ ਦੇਸ਼ ਦਾ ਆਪਣੇ ਦੇਸ਼ ਦਾ ਕਦੇ ਭਲਾ ਨਾ ਕੀਤਾ ਤੂੰ, ਦੋ ਚਾਰ ਮਦਾਰੀਆਂ ਦੇ ਲੱਗ ਪਿੱਛੇ ਦੇਸ਼ ਦੀ ਜਨਤਾ ਨੂੰ ਨਚਾਉਂਦੀ ਰਹੀ, ਇੱਕ ਦਿਨ ਆਪਣੇ ਹੀ ਜਾਲਾਂ 'ਚ ਫਸ ਕੇ ਬਰਬਾਦ ਆਪਾਂ ਕਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ ਭੈਣਾਂ ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ, ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ ਭੈਣਾਂ ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ, ਰੱਖੀ ਚੇਤੇ ਇਦੋਂ ਵੱਧ ਤਸੀਹੇ ਇੱਕ ਦਿਨ ਜਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਨਾ ਹੋਇਆ ਕੰਮ ਤੈਥੋਂ ਕਦੇ ਕੋਈ ਚੰਗਾ, ਚੰਗੇ ਦਿਨ ਆਉਣਗੇ ਚੰਗੇ ਦਿਨ ਆਉਣਗੇ ਪਰ ਨਾ ਆਏ, ਨਾ ਕੀਤੀਆਂ ਸੀ ਕਦੇ ਜਿਹੇ ਮਾੜੇ ਦਿਨਾਂ ਦੀਆਂ ਮੰਗਾਂ, ਜੇ ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਵਜਾਉਂਦੀ ਰਹੀ ਤਾਲੀਆਂ ਥਾਲ ਕਦੇ ਦੀਵੇ ਬਾਲਣ ਲਈ, ਉਹਨਾਂ 'ਚ ਭਰੋਸੇ ਦਾ ਤੇਲ ਭਰਦੀ ਰਹੀ। ਅੱਜ ਜਿਵੇਂ ਦੁਖੀ ਸੜਕਾਂ 'ਤੇ ਫਿਰੇ ਰੋਂਦਾ ਰੁਲਦਾ ਅੰਨਦਾਤਾ, ਰੱਖੀ ਚੇਤੇ ਉਵੇਂ ਹੀ ਇੱਕ ਦਿਨ ਖੂਨ ਦੇ ਹੰਝੂਆਂ ਦੀ ਨਦੀ ਵਿੱਚ ਤਰੇਂਗੀ ਤੂੰ। ਸੋਨੀ ਦਿੱਲੀਏ ਖਿਸਿਆਣੀ ਮਿਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜੈ ਜਵਾਨ ਜੈ ਕਿਸਾਨ।
1: ਸ਼ਹੀਦ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਗਰਲੇ ਢਾਹਾਂ ਤੋਂ ਮਹਿੰਦਰ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਸਾਡੀਆਂ ਕਾਮਿਆਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਮਹਿੰਦਰ ਮਾਨ ਜੀ ਇਸ ਵਾਰ ਆਪਣੀ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਦਿੱਲੀ ਦਾ ਜੋ ਇਸ ਵੇਲੇ ਕਿਸਾਨ ਸੰਘਰਸ਼ ਚੱਲ ਰਿਹਾ ਉਸ ਨਾਲ ਸੰਬੰਧਿਤ ਮਹਿੰਦਰ ਮਾਨ ਜੀ ਦੁਆਬਾ ਰੇੜੀ ਦੇ ਮੰਚ ਤੇ ਨਿੱਘਾ ਸਵਾਗਤ ਹੈ ਜੀ।
4: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਕਵਿਤਾ ਵਹਿਮ ਲੈ ਕੇ ਹਾਜ਼ਰ ਹੋਇਆ ਹਾਂ। ਕਵਿਤਾ ਪੇਸ਼ ਹੈ ਜੀ, ਦਿੱਲੀ ਦੇ ਹਾਕਮਾਂ ਇਹ ਵਹਿਮ ਹੈ ਤੈਨੂੰ ਕਿ ਅਸੀਂ ਤੇਰੇ ਕੋਲੋਂ ਕੁਝ ਮੰਗਣ ਲਈ ਦਿੱਲੀ ਦੇ ਸਿੰਘੂ ਕੁੰਡਲੀ ਅਤੇ ਟਿੱਕਰੀ ਬਾਰਡਰਾਂ 'ਤੇ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਨਾਲ ਕੜਾਕੇ ਦੀ ਠੰਡ ਵਿੱਚ ਲਾਈ ਬੈਠੇ ਹਾਂ ਧਰਨੇ। ਤੈਨੂੰ ਸ਼ਾਇਦ ਇਹ ਪਤਾ ਨਹੀਂ ਕਿ ਅਸੀਂ ਵੱਟ ਪਿੱਛੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਾਂ, ਕਿਉਂਕਿ ਸਾਨੂੰ ਆਪਣੇ ਖੇਤ ਆਪਣੀ ਮਾਂ ਤੋਂ ਵੀ ਵੱਧ ਹੁੰਦੇ ਨੇ ਪਿਆਰੇ। ਪਰ ਤੂੰ ਤਾਂ ਤਿੰਨ ਖੇਤੀ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਖੇਤਾਂ 'ਤੇ ਕਾਬਜ਼ ਹੋਣ ਲਈ ਰਾਹ ਦਿੱਤਾ ਹੈ ਖੋਲ, ਪਰ ਅਸੀਂ ਤੈਨੂੰ ਅਤੇ ਕਾਰਪੋਰੇਟ ਘਰਾਣਿਆਂ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਖੇਤਾਂ 'ਤੇ ਨਹੀਂ ਹੋਣ ਦੇਵਾਂਗੇ ਕਾਬਜ਼, ਚਾਹੇ ਸਾਨੂੰ ਆਪਣੇ ਖੇਤ ਬਚਾਉਣ ਲਈ ਆਪਣੀਆਂ ਜਾਨਾਂ ਹੀ ਕਿਉਂ ਨਾ ਵਾਰਨੀਆਂ ਪੈ ਜਾਣ।
1: ਧੰਨਵਾਦ। ਹੁਣ ਮੈਂ ਹਰਿਆਣਾ ਦੀ ਇਤਿਹਾਸਿਕ ਨਗਰੀ ਕੁਰਕਸ਼ੇਤਰ ਦੇ ਵਿੱਚ ਵਸਦੇ ਸਾਡੇ ਸ਼ਾਇਰ ਹਰਵਿੰਦਰ ਸਿੰਘ ਜੀ ਨੂੰ ਸੱਦਾ ਦੇਣ ਜਾ ਰਿਹਾ, ਜਿਹੜੇ ਕਿ ਟਰਾਂਸਪੋਰਟ ਦੇ ਮਹਿਕਮੇ ਦੇ ਵਿੱਚ ਖਲੀ ਜਾਂ ਟਰਾਂਸਪੋਰਟ ਖੇਤਰ ਦੇ ਵਿੱਚ ਕਾਰੋਬਾਰ ਕਰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹਨਾਂ ਨੂੰ ਸਾਹਿਤ ਵਰਗੀ ਜਿਹੜੀ ਹੈ ਸੰਵੇਦਨਸ਼ੀਲ ਕਲਾ ਦੇ ਨਾਲ ਵੀ ਪਿਆਰ ਹੈ। ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿੰਦੇ ਹਾਂ। ਹਰਵਿੰਦਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਅਤੇ ਹਰਬੰਸ ਹੀਓ ਜੀ ਦਾ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਇਸ ਮੰਚ 'ਤੇ ਮੈਨੂੰ ਬੁਲਾਇਆ ਅਤੇ ਆਪ ਜੀ ਦੇ ਸਨਮੁੱਖ ਹੋਣ ਦਾ ਮੌਕਾ ਬਖਸ਼ਿਆ। ਹੁਣ ਮੈਂ ਪੇਸ਼ ਕਰ ਰਿਹਾ ਹਾਂ ਆਪਣੀ ਇੱਕ ਰਚਨਾ। ਆਸ ਹੈ ਆਪ ਜੀ ਇਸ ਤੋਂ ਜ਼ਰੂਰ ਪਸੰਦ ਕਰੋਗੇ। ਪੇਸ਼ ਹੈ। ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਇਹ ਕੀ ਛਕਾਇਆ ਹੈ ਤੂੰ ਮੈਨੂੰ ਇਸ ਪਵਿੱਤਰ ਬਾਟੇ 'ਚੋਂ। ਇਹ ਦੋ ਕੁੱਟਾਂ ਛਕਦੇ ਹੀ ਤ੍ਰਿਪਤ ਹੋ ਗਈ ਜਨਮਾਂ ਜਨਮਾਂ ਦੀ ਪਿਆਸ, ਅਤੇ ਵਰਤ ਗਈ ਹੈ ਠੰਡ ਮੇਰੇ ਹਿਰਦੇ ਅੰਦਰ, ਜਿਵੇਂ ਸਦੀਆਂ ਤੋਂ ਸੜਦੇ ਮੱਚਦੇ ਸੂਰਜ 'ਤੇ ਕਿਸੇ ਨੇ ਪ੍ਰੇਮ ਦੀ ਵਰਖਾ ਕਰਕੇ ਉਸਨੂੰ ਠੰਡਾ ਠਾਰ ਕਰ ਦਿੱਤਾ ਹੋਵੇ। ਇੱਕ ਚੁੱਪ ਵਰਤ ਗਈ ਹੈ ਮੇਰੇ ਚਾਰੇ ਪਾਸੇ, ਜਿਵੇਂ ਕੋਈ ਸੁੰਨ ਸਮਾਧੀ ਵਿੱਚ ਹੋਵੇ, ਅਤੇ ਮਹਿਸੂਸ ਹੁੰਦੀ ਹੈ ਇੱਕ ਰੁਬਾਈ, ਜਿਵੇਂ ਕੋਈ ਅਨਹਦ ਨਾਦ। ਕੀ ਚਖਾਇਆ ਹੈ ਐਸਾ ਐ ਮੇਰੇ ਰਹਿਨੁਮਾ, ਕਿ ਮੈਂ ਹੋ ਗਿਆ ਹਾਂ ਆਜ਼ਾਦ ਹਰ ਬੰਧਨ ਤੋਂ, ਅਤੇ ਉੜਦਾ ਫਿਰਦਾ ਹਾਂ ਖੰਡਾਂ ਬ੍ਰਹਿਮੰਡਾਂ ਤੋਂ ਪਰੇ, ਜਿੱਥੇ ਆਨੰਦ ਹੀ ਆਨੰਦ ਹੈ। ਐ ਮੇਰੇ ਰਹਿਬਰ, ਜੋ ਦਾਤ ਬਖਸ਼ੀ ਹੈ ਮੈਨੂੰ ਇਸ ਜਗਤ ਜਲੰਦੇ ਨੂੰ ਵੀ, ਦੋ ਘੁੱਟਾਂ ਪਿਆ ਕੇ ਰੱਖ ਲੈ, ਮਨੁੱਖਤਾ ਨੂੰ ਲੋੜ ਹੈ ਅੱਜ ਇਸ ਅੰਮ੍ਰਿਤ ਦੀ।
1: ਹਰਵਿੰਦਰ ਜੀ ਦੀ ਪਿਆਰੀ ਰਚਨਾ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਰ ਜਗਵੰਤ ਖੇੜਾ ਜੀ ਨੂੰ ਸੱਦਾ ਦੇਣ ਜਾ ਰਿਹਾ। ਜਗਵੰਤ ਖੇੜਾ ਜੀ ਵੀ ਸਾਡੇ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਹੀ ਹਾਜ਼ਰ ਹੋ ਰਹੇ ਨੇ, ਇਸ ਲਈ ਉਹਨਾਂ ਦਾ ਵੀ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ। ਜਗਵੰਤ ਖੇੜਾ ਜੀ ਕਿਸਾਨੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਵੰਤ ਖੇੜਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
6: ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸਦਾ ਰੱਬ ਦੀ ਰਜਾ ਚ ਮਸਤ ਰਹਿੰਦੀ ਹੈ, ਹਮੇਸ਼ਾ ਕਰਦੀ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਸਦਾ ਰੱਬ ਦੀ ਰਜਾ ਵਿਚ ਮਸਤ ਰਹਿੰਦੀ ਹੈ, ਕਰਦੀ ਹਮੇਸ਼ਾ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਤਿੱਖੀ ਤੇਜ ਤਰਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਜਾਂ ਬਸ ਜਾਂਦੀ ਹੈ ਜਾ ਕੇ ਪ੍ਰਦੇਸਾਂ ਵਿਚ। ਵਕੀਲਾਂ ਲਈ ਰੁਜ਼ਗਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਮਾਰੂ ਨੀਤੀਆਂ ਦੀ ਸ਼ਿਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਅਧਿਕਾਰਾਂ ਲਈ ਬਖੂਬੀ ਅਹਿਸਾਸ ਹੈ। ਉਹਦੀ ਰੂਹ ਵਿਚ ਗੁਰਬਾਣੀ ਦਾ ਵਾਸ ਹੈ, ਅਧਿਕਾਰਾਂ ਲਈ ਬੇਖੂਬੀ ਅਹਿਸਾਸ ਹੈ। ਗਰੀਬੀ ਅਮੀਰੀ ਵਿਚਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਲੜਨ ਮਰਨ ਲਈ ਤਿਆਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ। ਦੋਸਤੋ, ਮੇਰੀ ਅਗਰ ਜੇ ਕਵਿਤਾ ਆਪਕੋ ਪਸੰਦ ਆਈ ਹੋ ਤੋ ਮੇਰੇ ਯੂਟਿਊਬ ਚੈਨਲ ਖੇੜਾ ਪੰਜਾਬੀ ਕੋ ਲਾਈਕ ਕਰੇ, ਸ਼ੇਅਰ ਕਰੇ, ਸਬਸਕ੍ਰਾਈਬ ਕਰੇ। ਧੰਨਵਾਦ, ਸਤਿ ਸ੍ਰੀ ਅਕਾਲ।
1: ਖੇੜਾ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਹਾਂ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਜੀਤ ਕੌਰ ਪ੍ਰੀਤ ਜੀ, ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸ਼ਰਨਜੀਤ ਕੌਰ ਜੀ ਪ੍ਰੀਤ ਜਿਹੜੇ ਨੇ ਉਹ ਅੱਗੇ ਵੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਆਏ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ। ਸ਼ਰਨਜੀਤ ਕੌਰ ਪ੍ਰੀਤ ਜੀ ਸਵਾਗਤ ਹੈ।
7: ਹਾਂਜੀ, ਦੁਆਬਾ ਰੇਡੀਓ ਦੇ ਸਾਰੇ ਮੈਂਬਰ ਸਹਿਬਾਨ ਨੂੰ ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਇਸ ਗਰੁੱਪ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ, ਜਿਨ੍ਹਾਂ ਨੇ ਸਾਨੂੰ ਨਾ ਚੀਜ਼ਾਂ ਨੂੰ ਮਾਣ ਬਖਸ਼ਿਆ। ਸਾਰੇ ਮੈਂਬਰ ਸਹਿਬਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਮੇਰੀ ਰਚਨਾ। ਅੱਗ ਦੀ ਮੰਡੀ ਜਦ ਮੈਂ ਆਈ, ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕੁਮਲਾਈ। ਕੋਈ ਅੰਬਰੋਂ ਟੁੱਟਿਆ ਤਾਰਾ ਏ, ਦਿਲ ਤੇ ਬੋਝ ਜੋ ਭਾਰਾ ਏ। ਹੰਝੂ ਖਾਰੇ ਅਕਬਰ ਸਾਵਣ, ਆਪਣੇ ਹੀ ਆਪਣਿਆਂ ਨੂੰ ਖਾਵਣ। ਬਦੋ ਬਦੀ ਲੁੱਟੀ ਜਾਵਣ, ਵਿੱਚ ਨੈਣਾਂ ਦੇ ਉਦਾਸੀ ਛਾਈ। ਵੇਖ ਕੇ ਮੇਰੀ ਰੂਹ ਕਮਲਾਈ, ਟੁੱਟੀ ਲਟੈਣ ਥੰਮ ਮੇਰੇ ਦੀ, ਟੁੱਟੀ ਲੁਟੈਣ ਥੰਮ ਮੇਰੇ ਦੀ, ਪਈ ਨਬੁੱਕਤ ਕੰਮ ਮੇਰੇ ਦੀ, ਬੇਕਦਰੀ ਹੋਈ ਚੰਮ ਮੇਰੇ ਦੀ। ਜਿੰਦ ਮੇਰੀ ਹੁਣ ਤਾਂ ਘਬਰਾਈ, ਵੇਖ ਕੇ ਮੇਰੀ ਰੂਹ ਕਮਲਾਈ। ਪ੍ਰੀਤ ਤੂੰ ਚੁੱਪ ਹੀ ਰਹਿਣਾ, ਹੁਣ ਪ੍ਰੀਤ ਤੂੰ ਚੁੱਪ ਹੀ ਰਹਿਣਾ, ਕਾਹਦਾ ਕਿਸੇ ਨੂੰ ਦੁੱਖੜਾ ਕਹਿਣਾ। ਰੋਗ ਹਿਜਰ ਦਾ ਸਹਿਣਾ ਪੈਣਾ, ਸੋਚ ਲੈ ਇਹ ਕੁਦਰਤ ਦੀ ਸਜਾਈ। ਵੇਖ ਕੇ ਮੇਰੀ ਰੋ ਕਮਲਾਈ। ਟੋਟੇ ਟੋਟੇ ਹੋ ਕੇ ਟੁੱਟੀ, ਟੋਟੇ ਟੋਟੇ ਹੋ ਕੇ ਟੁੱਟੀ, ਵਿੱਚ ਕੰਡਿਆਂ ਦੇ ਜਾ ਕੇ ਸੁੱਟੀ, ਹੁਣ ਤਾਂ ਸਾਹਾਂ ਦੀ ਡੋਰ ਵੀ ਟੁੱਟੀ। ਐਸੀ ਜ਼ਹਿਰ ਦੀ ਰੋਟੀ ਖਵਾਈ, ਵੇਖ ਕੇ ਮੇਰੀ ਰੋ ਕਮਲਾਈ। ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੋ ਕਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ।
1: ਦਰਬਾਰ ਦੇ ਅਖੀਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਮੋਹਾਲੀ ਦੇ ਵਿੱਚ ਵਸਦੀ ਸਾਡੀ ਹਿੰਦੀ ਸ਼ਾਇਰਾ ਨੇਹਾ ਸ਼ਰਮਾ ਜੀ ਨੂੰ। ਨੇਹਾ ਸ਼ਰਮਾ ਜੀ ਆਪਣੀ ਹਿੰਦੀ ਦੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਨੇਹਾ ਸ਼ਰਮਾ ਜੀ ਸਾਡੀ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਇਸ ਕਾਰਨ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ। ਨੇਹਾ ਜੀ, ਆਸ ਕਰਦੇ ਹਾਂ ਤੁਸੀਂ ਹਰ ਵਾਰ ਜਿਹੜਾ ਆ ਸਾਡੇ ਕਵੀ ਦਰਬਾਰਾਂ ਦੇ ਵਿੱਚ ਹਾਜ਼ਰੀ ਭਰਦੇ ਰਹੋਗੇ, ਨਾਲ ਦੀ ਨਾਲ ਸਾਡੇ ਕਵੀ ਦਰਬਾਰਾਂ ਨੂੰ ਜਿਹੜਾ ਸੁਣਦੇ ਵੀ ਰਹੋਗੇ। ਨੇਹਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
8: ਨਮਸਕਾਰ, ਮੈਂ ਨੇਹਾ ਸ਼ਰਮਾ ਨੇ ਮੋਹਾਲੀ ਪੰਜਾਬ ਸੇ ਆਪਣੀ ਰਚਨਾ ਪ੍ਰਸਤੁਤ ਕਰ ਰਹੀ ਹੂੰ ਗੁਜ਼ਰਤੇ ਵਰਸ਼ ਕੇ ਸਾਥ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਖੁਸ਼ੀ ਭਰਾ ਹੋ ਹਰ ਲਮਹਾ ਜੋ ਅਬ ਜੀਵਨ ਮੇਂ ਮੇਰੇ ਆਤਾ। ਨਾ ਹੋ ਕੋਈ ਦੁੱਖ ਨਾ ਤਕਲੀਫ ਜੀਵਨ ਮੇਂ, ਹਰ ਇੱਕ ਕੋ ਸੁਖ ਭਰਾ ਵਕਤ ਹੀ ਹੈ ਭਾਤਾ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰ ਐ ਇਨਸਾਨ, ਜੋ ਕੀਏ ਹੈ ਕਰਮ ਤੂਨੇ ਪ੍ਰਾਇਸ਼ਚਿਤ ਉਨਕਾ ਕਰ ਐ ਇਨਸਾਨ। ਵੋ ਦਿਆਲੂ ਹੈ ਕਰੁਣਾ ਨਿਧਾਨ ਹੈ ਬਖਸ਼ਣ ਹਾਰਾ ਹੈ, ਵੋ ਦਿਆਲੂ ਹੈ ਕਰੁਣਾ ਨਿਧਾਨ ਬਖਸ਼ਣ ਹਾਰਾ ਹੈ, ਛੋੜ ਕਰ ਦੰਭ ਔਰ ਘਮੰਡ ਸ਼ਰਨਾਗਤ ਉਸਕਾ ਬਨ ਐ ਇਨਸਾਨ। ਕਰਕੇ ਪਾਪ ਤੂੰ ਐ ਮੂਰਖ, ਕਰਕੇ ਪਾਪ ਤੂੰ ਐ ਮੂਰਖ ਕਿਉਂ ਇਤਰਾਤਾ ਫਿਰਤਾ ਹੈ, ਕਰਕੇ ਪਾਪ ਤੂੰ ਐ ਮੂਰਖ ਕਿਉਂ ਇਤਰਾਤਾ ਫਿਰਤਾ ਹੈ, ਕਿਉਂ ਮਜ਼ਲੂਮ ਪਰ ਜ਼ੁਲਮ ਕਰ ਗਰਤ ਮੇਂ ਜਾ ਗਿਰਤਾ ਹੈ। ਸਮਝਤਾ ਹੈ ਖੁਦਾ ਖੁਦ ਕੋ ਬੇਜ਼ੁਬਾਂ ਕੋ ਸਤਾਤਾ ਹੈ, ਕਿਉਂ ਖੋਦਤਾ ਹੈ ਕਬਰ ਆਪਣੀ ਖੁਦ ਹੀ ਕਫਨ ਆਪਣਾ ਸਿਲਤਾ ਹੈ। ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, ਗੁਜ਼ਰ ਗਿਆ ਜੋ ਵਕਤ ਨਾ ਫਿਰ ਵੋ ਲੌਟ ਕਰ ਆਏ। ਉਠਾ ਕਰ ਹੱਥ ਆਪਣੇ ਸਜਦੇ ਮੇਂ ਝੁਕਾ ਕਰ ਸਰ ਆਪਣਾ, ਉਠਾ ਕਰ ਹੱਥ ਆਪਣੇ ਸਜਦੇ ਮੇਂ ਝੁਕਾ ਕਰ ਸਰ ਆਪਣਾ, ਦੁਆ ਕਰੋ ਅਬ ਕੇ ਬਰਸ ਖੁਸ਼ੀਓਂ ਭਰਾ ਹਰ ਇੱਕ ਪਲ ਆਏ, ਦੁਆ ਕਰੋ ਅਬ ਕੇ ਬਰਸ ਖੁਸ਼ੀਓਂ ਭਰਾ ਹਰ ਇੱਕ ਪਲ ਆਏ। ਧੰਨਵਾਦ।
1: ਸ਼ਰਮਾ ਜੀ ਤੋਂ ਬਾਅਦ ਇੱਕ ਮੈਂ ਹੋਰ ਕੁਝ ਸਾਖੀ ਕਰਨ ਲੱਗਾ, ਇੱਕ ਸਾਡੇ ਸ਼ਾਇਰ ਨੇ ਫਿਰੋਜ਼ਪੁਰ ਤੋਂ ਕਮਲ ਦਾਸ ਜੀ, ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਫਿਰੋਜ਼ਪੁਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
9: ਜ਼ਿੰਦਗੀ ਇੱਕ ਹੈ ਗਾਤੂ ਗਾਨਾ, ਹੱਸਦੇ ਗਾਤੇ ਦਿਨ ਬਿਤਾਨਾ, ਹਾਂ ਜ਼ਿੰਦਗੀ

ਦਾਸ ਜੀ ਦੀ ਇਸ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ। ਇਹ ਕਵੀ ਦਰਬਾਰ ਜਿਹੜਾ ਹੈ ਅਸੀਂ ਬਹੁਤ ਕਾਹਲੀ ਦੇ ਵਿੱਚ ਬਹੁਤ ਘੱਟ ਸਮੇਂ ਦੇ ਵਿੱਚ ਅਤੇ ਬੜੀਆਂ ਤੰਗੀ ਦੇ ਨਾਲ ਤਾਂ ਤਿਆਰ ਕੀਤਾ ਹੈ, ਅਤੇ ਇਸ ਕਾਰਨ ਇਸ ਦੀਆਂ ਜਿੰਨੀਆਂ ਵੀ ਗਲਤੀਆਂ ਹੋਣ ਉਸ ਲਈ ਮੈਂ ਖੁਦ ਜ਼ਿੰਮੇਵਾਰ ਹਾਂ, ਅਤੇ ਇਸ ਲਈ ਮੈਂ ਆਸ ਕਰਦਾ ਹਾਂ ਵੀ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਫਿਰ ਵੀ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ।

やった

Sorry.